0: ਜੀ ਵੈਲਕਮ।
1: ਸਤਿ ਸ੍ਰੀ ਅਕਾਲ ਅੰਕਲ
0: ਜੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ? ਠੀਕ ਹੋ?
1: ਵਧੀਆ ਜੀ, ਵਧੀਆ। ਤੁਸੀਂ ਦੱਸੋ
0: ਜੀ, ਅੱਜ ਦੇ ਪ੍ਰੋਗਰਾਮ ਵਿੱਚ ਤੇ ਕੌਣ ਕੌਣ ਗ੍ਰਾਂਟਸ ਲੈ ਸਕਦੇ ਨੇ ਔਰ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ, ਤੇ ਨਾਲ ਦੀ ਨਾਲ ਆਪਣਾ ਟੈਲੀਫੋਨ ਨੰਬਰ ਪਹਿਲਾਂ ਬੋਲ ਦਿਓ ਤੇ ਬਾਅਦ ਦੇ ਵਿੱਚ ਫਿਰ ਬੋਲ ਦਿਓ। ਇੱਕ ਵਾਰੀ ਨੰਬਰ ਤੁਸੀਂ ਬੋਲੋ।
1: ਹਾਂਜੀ, ਨੰਬਰ ਹੈਗਾ ਜੀ 437-264-3175 ਐਂਡ ਪ੍ਰੋਗਰਾਮ ਗਵਰਨਮੈਂਟ ਥੋੜ੍ਹਾ ਚੇਂਜ ਹੋਇਆ ਹੈ, ਉਸਮੇ ਅਬ ਗ੍ਰਾਂਟਸ ਬਹੁਤ ਕਮ ਹੋ ਗਏ ਹੈ ਬਟ ਲੋਨ ਡਬਲ ਹੋ ਗਿਆ ਹੈ।
0: ਅੱਛਾ,
1: ਹਾਂਜੀ। ਤੋ ਇਸਮੇ ਲਾਈਕ ਅਗਰ ਆਪਕੋ ਲਾਈਕ ਆਪ ਸਕਿੱਲ ਡਿਵੈਲਪ ਕਰ ਸਕਤੇ ਹੈ, 50,000 ਸੇ ਲੇਕੇ 1,70,000 ਕਾ ਲੋਨ ਹਾਸਿਲ ਕਰ ਸਕਤੇ ਹੈ। ਮੈਂ ਯੇ ਨਹੀਂ ਕਹਿਤਾ ਯੇ ਕੈਨੇਡਾ ਕਾ ਬੈਸਟ ਲੋਨ ਹੋਗਾ, ਮੈਂ ਯੇ ਜ਼ਰੂਰ ਕਹਿਤਾ ਹੂੰ ਯੇ ਧਰਤੀ ਕਾ ਬੈਸਟ ਲੋਨ ਹੋਗਾ। ਆਪਨੇ ਸਕਿੱਲ ਡਿਵੈਲਪ ਕਰੀ, ਏਕ ਤੀਰ ਦੋ ਨਿਸ਼ਾਨੇ, ਆਪਕੋ ਇਨਮੇ ਸਰਟੀਫਿਕੇਟ ਮਿਲਾ, ਚਾਹੇ ਆਪ ਅਕਾਊਂਟਿੰਗ ਸੀਖੇ, ਬਿਜ਼ਨਸ ਮੈਨੇਜਮੈਂਟ ਸੀਖੇ, ਸਾਥ ਹੀ ਸਾਥ ਆਪਕੋ 50,000 ਸੇ ਲੇਕੇ 1,70,000 ਕਾ ਲੋਨ ਮਿਲਾ। ਨੰਬਰ ਵਨ, ਵੋ ਲੋਨ ਜੋ ਹੈ ਵੋ ਅਗਰ 2 ਸਾਲ ਕਾ ਕੋਰਸ ਹੈ ਤੋ 2.5 ਸਾਲ ਬਾਅਦ ਕਿਸਤੇ ਸਟਾਰਟ ਹੈ। ਨੰਬਰ ਟੂ, 0% ਪੇ ਵੋ ਲੋਨ 2 ਸਾਲ ਤੱਕ, ਵਿਆਜ ਹੀ ਨਹੀਂ, ਵਿਆਜ ਅਕਰ ਹੀ ਨਹੀਂ ਹੋਤਾ ਉਸਕੇ ਉੱਪਰ। ਨੰਬਰ ਥ੍ਰੀ, 2.5 ਸਾਲ ਬਾਅਦ ਜਬ ਪੇਮੈਂਟ ਸਟਾਰਟ ਹੋਤੀ ਹੈ ਤੋ ਵੋ 2.5% ਸਾਲ ਕਾ ਵਿਆਜ ਹੈ, ਮਤਲਬ 1,00,000 ਡਾਲਰ ਪੇ ਸਿਰਫ ਵਿਆਜ ਹੈ, 2,500 ਰੁਪਏ, ਸੋਰੀ 2,500 ਡਾਲਰ ਪੂਰੇ ਸਾਲ ਕਾ, ਔਰ 15 ਸਾਲ ਮੈਂ ਆਪ ਉਸ ਲੋਨ ਕੋ ਪੇ ਕਰ ਰਹੇ ਹੈ। ਯਾਨੀ ਕਿ ਆਪਣੇ ਪੇਮੈਂਟ ਵੀ ਦੇਖੇ ਤੇ ਲੇਟ ਸ਼ੁਰੂ ਹੋ ਰਹੀ ਹੈ, ਰਾਈਟ, ਔਰ ਨੋ ਕ੍ਰੈਡਿਟ ਚੈੱਕ, ਨੋ ਗਾਰੰਟੀ। ਐਸਾ ਲੋਨ ਆਪਕੋ ਇਸ ਲਈ ਮੈਂ ਕਹਿ ਰਹਾ ਹੂੰ ਧਰਤੀ ਪੇ ਨਹੀਂ ਮਿਲੇਗਾ, ਕੈਨੇਡਾ ਮੇ ਵੀ ਨਹੀਂ ਮਿਲੇਗਾ। ਇਸ ਲਈ ਆਪ ਕਾਲ ਕਰੇ, ਅਸੈਸਮੈਂਟ ਕਰਾਏ, ਕੋਈ ਏਜ ਲਿਮਿਟ ਨਹੀਂ ਹੈ। ਆਪ ਲਾਈਕ ਅਭੀ ਹਮੇ ਰਾਈਟਰ ਵੀ ਕਾਲ ਕਰ ਸਕਤੇ ਹੈ, ਫੁਲੀ ਆਨਲਾਈਨ ਕੋਰਸਿਸ ਨੇ, ਬਿਜ਼ਨਸ ਮੈਨੇਜਮੈਂਟ ਹੋ ਗਿਆ, ਅਕਾਊਂਟਿੰਗ ਹੋ ਗਿਆ, ਆਪ ਸਕਿੱਲ ਡਿਵੈਲਪ ਕਰਕੇ ਫੰਡਿੰਗ ਹਾਸਿਲ ਕਰਤੇ ਹੈਂ, ਹਮਾਰੀ ਫੀਸ ਕਿਤਨੀ ਹੈ, ਕਾਮ ਹੋਣੇ ਕੇ ਬਾਅਦ ਫੰਡਿੰਗ ਕਿਸ ਕੇ ਅਕਾਊਂਟ ਮੇ ਆ ਰਹੀ ਹੈ, ਆਪਕੇ ਅਕਾਊਂਟ ਮੇ 8 ਸਾਲ ਮੇ ਹਜ਼ਾਰੋਂ ਕੋ ਅਸਿਸਟ ਹਮ ਕਰ ਚੁਕੇ ਹੈ, ਪ੍ਰੋਪਰ ਆਫਿਸ ਹੈ, ਟਿਮ ਹੋਟਲ ਮੇ ਯਾ ਬਾਹਰ ਨਹੀਂ ਮਿਲਤੇ। ਆਪ ਮਾਨ ਕੇ ਚਲੇ, ਲੋਕ ਆਤੇ ਕਹਿਤੇ ਸਰ ਵੋ ਬੰਦਾ ਹਮੇ ਪਿਛਲਾ ਏਜੰਟ ਕੋਟ ਪੈਂਟ ਪਹਿਨ ਕੇ ਟਿਮ ਹੋਟਲ ਮੇ ਮਿਲਾ, ਸਰ ਹਮ ਆਪਣੇ ਆਫਿਸ ਮੇ ਕੋਟ ਪੈਂਟ ਪਹਿਨ ਲੇਤੇ ਹੈ, ਆਪ ਆਫਿਸ ਆ ਜਾਈਏ, ਹਮਸੇ ਮਿਲੇ, ਅਭੀ ਕਾਲ ਕਰੇ, ਅਸੈਸਮੈਂਟ ਕਰਾਏ, ਫੀਸ ਕਮ ਹੋਣੇ ਕੇ ਬਾਅਦ $200 ਹੈ, $199, ਕੋਈ ਮਿੱਠੀ ਬਾਤੇ, ਕੋਈ ਵੀ ਚਲਾਕੀ ਨਹੀਂ ਹੈ, ਸਾਫ਼ ਕਾਮ, ਸਾਫ਼ ਤਰੀਕੇ ਸੇ, ਅਸਲੀ ਕਾਗਜ਼ ਲਗਤੇ ਹੈ, ਅਸਲੀ ਫੀਸ ਕਮ ਹੈ, ਕੋਈ ਕਾਰੀਗਰੀ ਨਹੀਂ ਹੈ, ਕੋਈ ਸੈਟਿੰਗ ਨਹੀਂ ਹੈ, ਕਿਉਂ ਗਵਰਨਮੈਂਟ ਫੰਡਿੰਗ ਦੇ ਰਹੀ ਹੈ, ਬੈਂਕ ਨਹੀਂ ਦੇ ਰਿਹਾ। ਨੰਬਰ ਨੋਟ ਕਰੇ, 437-264-3175, 437-264-3175, ਤੁਸੀਂ ਹੁਣੇ ਕਾਲ ਕਰੋ, ਐਸਟੀਮੇਟ ਲਓ, 437-264-3175, ਆਸਾਨ ਜੇ ਕੋਰਸਿਸ ਨੇ, ਸੌਖੇ ਜੇ ਕੋਰਸਿਸ ਨੇ, ਐਂਡ ਲਾਈਕ
2: ਸਾਰੇ ਗਾਮਾ ਕਾਰਵਾ
0: ਜੀ। ਨੰਬਰ ਇੱਕ ਵਾਰੀ ਫਿਰ ਮੈਂ ਵੀ ਦੇ ਦੇਣਾ, 437-264-3175, ਐਮ ਆਈ ਰਾਈਟ?
1: ਬਿਲਕੁਲ ਜੀ, ਬਿਲਕੁਲ ਜੀ, ਰਾਈਟ।
0: ਕੁਝ ਹੋਰ ਐਡ ਕਰਨਾ ਚਾਹੁੰਦੇ ਹੋ?
1: ਬਟ ਲਾਈਕ ਨਿਆ ਬੈਚ ਸਟਾਰਟ ਹੋ ਰਿਹਾ 26 ਕੋ, ਤੋ ਫਿਰ 22 ਤੱਕ ਰਜਿਸਟ੍ਰੇਸ਼ਨ ਕਲੋਜ਼ ਹੋ ਜਾਏਂਗੇ। ਅਭੀ ਐਨਰੋਲ ਕਰੋ, ਕਿਉਂਕਿ ਹਰ 2 ਸਾਲ ਮੇ ਗਵਰਨਮੈਂਟ ਕੀ ਪਾਲਿਸੀ ਚੇਂਜ ਹੋਤੀ ਹੈ ਐਜੂਕੇਸ਼ਨ ਮੇ। ਆਪਕੀ ਅਗਸਤ 2028 ਸੇ ਪਹਿਲੇ 4 ਇੰਸਟਾਲਮੈਂਟ ਆ ਜਾਏਂਗੀ, ਡੇਟ ਦਾ ਪੂਰਾ ਆ ਜਾਏਗਾ। ਅਭੀ ਕਾਲ ਕਰੇ, ਅਸੈਸਮੈਂਟ ਕਰਾਏ, 437-264-3175, 437-264-3175
0: ਜੀ। ਥੈਂਕ ਯੂ ਵੈਰੀ ਮੱਚ, ਇੱਕ ਵਾਰ ਫਿਰ ਨੰਬਰ ਹੈ 437-264-3175। ਲੋਨ ਡਬਲ ਹੋ ਗਿਆ, ਜ਼ਰੂਰ ਤੁਸੀਂ ਲੋਨ ਲਓ, ਬੜੇ ਰੀਜ਼ਨੇਬਲ ਇੰਟਰਸਟ ਉੱਤੇ ਆ, ਤੁਹਾਡੀ ਐਜੂਕੇਸ਼ਨ ਵਾਸਤੇ ਦੇ ਰਹੀ ਗਵਰਨਮੈਂਟ, ਤੋ ਥੈਂਕ ਯੂ ਵੈਰੀ ਮੱਚ ਸਰ,
1: ਥੈਂਕ ਯੂ।
0: ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੁਹਾਨੂੰ ਅਸੀਂ ਗ੍ਰੈਂਡ ਹੋਮ ਫਰਨੀਚਰ ਤੇ ਲੈ ਕੇ ਚੱਲਦੇ ਹਾਂ ਜੀ। ਸੁੱਖ,
3: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਬਹੁਤ ਸਾਰੀ ਇਨਵੈਂਟਰ ਜਿਹੜੇ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਬਲੋ ਦਾ ਕਾਸਟ, ਜਿਹ ਚ ਬਹੁਤ ਸਾਰੇ ਬੈਡਰੂਮ ਸੈੱਟ, 15-20 ਬੈਡਰੂਮ ਸੈੱਟ ਜਿਹੜੇ ਕਾਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਕਲੀਅਰ ਆਊਟ ਕੀਤੇ ਜਾ ਰਹੇ ਆ, ਬਹੁਤ ਸਾਰੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਕੀਤੇ ਜਾ ਰਹੇ ਆ, ਈਵਨ ਕੈਨੇਡੀਅਨ ਮੇਡ ਸੋਫਾ ਸੈੱਟ ਵੀ ਜਿਹੜੇ ਬਲੋ ਦਾ ਕਾਸਟ ਕਲੀਅਰ ਆਊਟ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰੀ ਇਨਵੈਂਟਰ ਜਿਹੜੀ ਨਵੀਂ ਆ ਰਹੀ ਆ, ਸੋ ਇਸ ਕਰਕੇ ਫਲੋਰ ਮਾਡਲ ਕਲੀਅਰੈਂਸ ਸੇਲ ਜਿਹੜੀ ਇਸ ਵੀਕਰ ਦੇ ਉੱਪਰ ਲੱਗਣ ਜਾ ਰਹੀ ਆ, ਤੇ ਨਾਲ ਦੀ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਜਿਹਨਾਂ ਪਰਿਵਾਰਾਂ ਨੇ ਲੈਣਾ ਕਿਚਨ ਦੇ ਲਈ, ਰੀਅਲ ਮਾਰਬਲ ਦਾ ਟੇਬਲ ਆਡੀ ਵਾਲੇ ਬੇਸ ਨਾਲ, ਥੱਲੇ ਆਡੀ ਵਾਲਾ ਬੇਸ ਬਣਿਆ ਹੋਇਆ ਗੋਲਡਨ ਕਲਰ ਦਾ, ਉੱਪਰ ਵਾਈਟ ਕਲਰ ਦਾ ਟੋਪ ਲੱਗਾ ਹੋਇਆ, ਸੋ ਰੀਅਲ ਮਾਰਬਲ ਦਾ ਟੇਬਲ ਆਡੀ ਵਾਲੇ ਬੇਸ ਦੇ ਨਾਲ ਜਿਹੜਾ 2-2 ਹਜ਼ਾਰ ਦਾ ਪਰਿਵਾਰ ਲੈਂਦੇ ਆਏ ਨੇ। ਲਾਸਟ ਪੀਸਸ ਇਸ ਵੀਕਰ ਦੇ ਉੱਪਰ 499 ਦਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਆਡੀ ਵਾਲੇ ਬੇਸ ਦੇ ਨਾਲ 499 ਦੇ ਵਿੱਚ ਕਲੀਅਰ ਆਊਟ ਕੀਤਾ ਜਾਣਾ, ਸੋ ਬਹੁਤ ਸਾਰੀਆਂ ਡੀਲਾਂ ਦੇ ਤੋਂ ਵੀ ਤੁਹਾਡੇ ਇੰਤਜ਼ਾਰ ਕਰ ਰਹੇ ਇਸ ਵੀਕਰ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਭਾਜੀ,
0: ਕੀ ਬਾਤ ਹੈ, ਬਹੁਤ ਬਹੁਤ ਪਿਆਰ, ਸ਼ੁਭ ਸ਼ਾਮਾਂ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ, 905-673-3337 ਸਾਡੇ ਸਟੂਡੀਓ ਦੇ ਫੋਨ ਨੰਬਰ ਨੇ। ਸਾਡੇ ਪੰਜਾਬੀ ਲਹਿਰਾਂ ਦੇ ਕਿਸੇ ਵੀ ਵਕਤ ਤੁਸੀਂ ਸਾਨੂੰ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 647-1557 ਸਾਡਾ ਟੈਲੀਫੋਨ ਨੰਬਰ ਆ, 6475041557, ਅਤੇ ਨਾਲ ਦੀ ਨਾਲ ਸਾਡਾ ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ PUNJABILEHRAN, ਅਤੇ ਸਾਡਾ ਟਿਕਟੋਕ ਪੇਜ ਵੀ ਪੰਜਾਬੀ ਲਹਿਰਾਂ, ਸਾਡੀ ਵੈਬਸਾਈਟ ਵੀ ਪੰਜਾਬੀ ਲਹਿਰਾਂ. ਤੁਸੀਂ ਜ਼ਰੂਰ ਸਾਡੀਆਂ ਵੀਡੀਓਜ਼ ਦੇਖਿਆ ਕਰੋ, ਟਿਕਟੋਕ ਉੱਤੇ ਵੀ ਵੀਡੀਓਜ਼ ਦੇਖਿਆ ਕਰੋ, ਅਤੇ ਨਾਲ ਪੰਜਾਬੀ ਲਹਿਰਾਂ ਦੀਆਂ ਅਤੇ ਮੇਰੀਆਂ ਪਰਸਨਲ ਵੀਡੀਓਜ਼ ਹੁੰਦੀਆਂ ਸਤਿੰਦਰਪਾਲ ਸਦਮਾਂ 'ਤੇ, ਉਹ ਵੀ ਤੁਸੀਂ ਜ਼ਰੂਰ ਸਾਡੇ ਫੇਸਬੁੱਕ ਨੂੰ ਅਤੇ ਸਾਡੇ ਟਿਕਟੋਕ ਜਿਹੜਾ ਅਕਾਊਂਟ ਆ ਉਹਨੂੰ ਤੁਸੀਂ ਜੁਆਇਨ ਕਰਨਾ. ਇੱਕ ਵਾਰੀ ਫਿਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ. ਪ੍ਰੋਗਰਾਮ ਜਿਹੜਾ ਉਹ ਇਸੇ ਤਰ੍ਹਾਂ ਤੁਹਾਡੇ ਨਾਲ ਸਾਂਝਾ ਹੋਊਗਾ. ਮਿਸਟਰ ਪਟੇਲ ਸਾਡੇ ਬੜੇ ਅੱਛੇ ਲਿਸਨਰ ਨੇ, ਉਹਨਾਂ ਨੇ ਪੰਜਾਬ ਦੀ ਕੋਇਲ ਸ਼੍ਰੀਮਤੀ ਸੁਰਿੰਦਰ ਕੌਰ ਜੀ ਨੂੰ ਸੁਣਨਾ ਚਾਹਿਆ ਸੀ. ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕਜਲਾ, ਕਿ ਅੱਖੀਆਂ 'ਚ ਤੂੰ ਵੱਸਦਾ. ਅੱਖੀਆਂ 'ਚ ਇੱਕ ਵਾਰੀ ਜਿਹੜਾ ਵੱਸ ਜਾਂਦਾ ਸੀ ਅਤੇ ਫਿਰ ਉਹ ਨਿਕਲਦਾ ਨਹੀਂ ਸੀ, ਭਾਵੇਂ ਰੜਕ ਪੈਂਦੀ ਰਹਿੰਦੀ ਸੀ. ਪਰ ਹੁਣ ਹਾਲਾਤ ਥੋੜ੍ਹੇ ਚੇਂਜ ਹੋ ਗਏ ਨੇ. ਇੱਕ ਵੇਲਾ ਹੁੰਦਾ ਸੀ ਕਿ ਇੱਕ ਦੀ ਹੋ ਜਾ, ਇੱਕ ਦੀ ਬਣ ਜਾ, ਇੱਕ ਨਾਲ ਲਾ ਲਾ, ਪਰ ਹੁਣ ਥੋੜ੍ਹਾ ਜਿਹਾ ਹੋ ਗਿਆ ਕਿ ਤੂੰ ਨਹੀਂ ਤੋ ਔਰ ਸਹੀ, ਔਰ ਨਹੀਂ ਤੋ ਔਰ ਸਹੀ. ਤੋ ਮੌਸਮ ਵਾਂਗ ਲੋਕ ਬਦਲਣ ਲੱਗ ਪਏ ਆ, ਵੱਖਰੀਆਂ ਗੱਲਾਂ ਨੇ, ਸਮੇਂ ਨੇ ਕਾਫੀ ਕਰਵਟਾਂ ਲੈ ਲਈਆਂ. ਤੋ ਖੈਰ ਇੰਜੋਏ ਕਰੋ, ਅਤੇ ਸ਼੍ਰੀਮਤੀ ਸੁਰਿੰਦਰ ਕੌਰ ਤੁਹਾਡੇ ਲਈ

0: ਤਾਂ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-905-799-1478-1499-1478-1498-1478-1498 ਰੋਇਲ ਆਟੋ ਸੈਂਟਰ
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
2: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
0: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7

0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਇੱਕ ਵਾਰ ਫਿਰ ਤੁਹਾਡੇ ਨਾਲ ਰੂਬਰੂ ਹੋ ਚੁੱਕੇ ਹਾਂ ਖੂਬਸੂਰਤ ਸ਼ਾਮ ਅਤੇ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਅੱਜ ਫਿਰ ਮੇਰੇ ਵਾਸਤੇ ਬੜਾ ਚਾਅ ਵਾਲਾ ਦਿਨ ਹੁੰਦਾ ਜਦੋਂ ਮੈਨੂੰ ਸਾਡੇ ਰਿਸਪੈਕਟਡ, ਸਾਡੇ ਕਰਤਾ ਧਰਤਾ, ਉਹ ਰੁੱਖ ਜਿਹਦੀ ਛਾਂ ਥੱਲੇ ਸਾਨੂੰ ਬੈਠਣ ਦਾ ਮੌਕਾ ਮਿਲਦਾ, ਸਾਡੇ ਸਤਿੰਦਰਪਾਲ ਸਿੰਘ ਸਿੱਧੂ ਹੋਣਾਂ ਦੇ ਨਾਲ ਬੈਠਣ ਦਾ ਕਿਤੇ ਇੱਕ ਪਲ ਵੀ ਸਾਡਾ ਸੁਭਾਗ ਬਣ ਜਾਏ ਨਾ, ਅਤੇ ਸਾਨੂੰ ਇਹ ਲੱਗਦਾ ਕਿ ਅਸੀਂ ਇੱਕ ਯੂਨੀਵਰਸਿਟੀ ਦੇ ਕੋਲ ਬੈਠ ਗਏ, ਅਤੇ ਅੱਜ ਮੈਂ 10 ਮਿੰਟ ਉਹਨਾਂ ਦੀ ਸੰਗਤ ਫੇਰ ਕਰ ਲਈ ਆ। ਸੋ ਅੱਜ ਨਹੀਂ ਲਈ ਦੇ, ਸੋ ਗੱਲਾਂ ਬਾਤਾਂ ਕਰਾਂਗੇ 905-673-9053-7-33-37। ਸੋ ਪੰਜਾਬੀ ਸ਼ਬਦਾਂ ਦੀ ਗੱਲਬਾਤ, ਪੰਜਾਬੀ ਦੀ ਗੱਲਬਾਤ, ਇਹ ਸਿੱਧਵਾਂ ਸਾਹਿਬ ਤੋਂ ਅਸੀਂ ਜਦੋਂ ਸੁਣਦੇ ਹਾਂ, ਬੈਠਦੇ ਹਾਂ, ਕਿੰਨਾ ਖੂਬਸੂਰਤ ਤੁਹਾਡੇ ਨਾਲ ਗੱਲਾਂ ਬਾਤਾਂ ਕਰ, ਬੜਾ ਕੁਝ ਸਿੱਖਣ ਨੂੰ ਮਿਲਦਾ, ਜਿਵੇਂ ਦਰਿਆ ਦੇ ਵਿੱਚੋਂ ਇੱਕ ਚੁਲੀ ਭਰ ਲਈ ਦੀ ਨਹੀਂ, ਸੋ ਉੱਦਾਂ ਕੁਛ ਕੁ ਅਸੀਂ ਵੀ ਅੱਖਰਾਂ ਦੇ ਸਮੁੰਦਰ ਇਕੱਠੇ ਕਰ ਲਈਦੇ ਆ। ਸੋ ਅੱਖਰਾਂ ਤੋਂ ਸਮੁੰਦਰ ਦੀ ਗੱਲ ਚੇਤੇ ਆਈ, ਮੈਂ ਭਾਅ ਜੀ ਹੁਣਾਂ ਦੇ ਸਾਹਮਣੇ ਬਹਿ ਕੇ ਸਾਨੂੰ ਅਸੀਂ ਅਦਬ ਇੰਨਾ ਕਰਦੇ ਹਾਂ, ਸਤਿੰਦਰਪਾਲ ਸਿੱਧੂ ਹੁਣੀ ਸਾਡੇ ਇੰਨੇ ਰਿਸਪੈਕਟਡ ਨੇ, ਸੋ ਮੈਂ ਉੱਥੇ ਨਹੀਂ ਕਹਿਣਾ ਚਾਹੁੰਦਾ ਸੀ, ਤਾਂ ਮੈਂ ਹੁਣ ਤੁਹਾਡੇ ਨਾਲ ਸਾਂਝੇ ਕਰਦਾ। ਮੈਂ ਚਾਹੁੰਦਾ ਸੀ ਕਿ ਜਦੋਂ ਪੰਜਾਬੀ ਦੀ ਗੱਲਬਾਤ ਕਰ ਰਹੇ ਸੀ, ਪੰਜਾਬੀ ਦੀ ਗੱਲਬਾਤ ਕਰ ਰਹੇ ਸੀ, ਅਤੇ ਮੈਂ ਇੰਨਾ ਹੀ ਸਾਡੇ ਸਿੱਧੂ ਸਾਹਿਬ ਨੂੰ ਕਹਿਣਾ ਚਾਹੁੰਦਾ ਸੀ ਕਿ ਜਿਹੜੇ ਕੁਛ ਕੁ ਬੋਲ ਲਿਖੇ, ਮੈਨੂੰ ਕਦੇ ਕਦੇ ਲੱਗਦਾ ਉਹ ਇਹਨਾਂ ਵਾਸਤੇ ਲਿਖੇ ਗਏ, ਕਿਉਂਕਿ ਪੰਜਾਬੀ ਨੂੰ ਇਹਨੇ ਲੰਬੇ ਸਮੇਂ ਤੱਕ ਪ੍ਰਮੋਟ ਕਰਨਾ, ਵੈਸੇ ਪੰਜਾਬੀ ਸਾਡੀ ਜ਼ੁਬਾਨ ਆ, ਮਾਂ ਆ, ਸੋ ਉਸ ਦੀ ਸੇਵਾ ਕਰਨਾ ਇਸ ਤੋਂ ਵੱਡਾ ਕੋਈ ਕਾਰਜ ਨਹੀਂ ਆ। ਅਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇੱਕ ਬਾਲ ਪੰਜਾਬੀ ਦਾ, ਅਤੇ ਝੱਖੜ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ, ਅਤੇ ਸਾਡੇ ਵਾਸਤੇ ਉਹ ਦੀਵਾ AM 530 ਦੇ ਕਰਤਾ ਧਰਤਾ ਸਾਡੇ ਸਤਿੰਦਰਪਾਲ ਸਿੱਧੂ ਹੁਣਾਂ ਨੇ ਸਾਡੇ ਵਾਸਤੇ ਬਾਲਿਆ ਹੋਇਆ, ਅਤੇ ਅਸੀਂ ਉਸ ਦੀਵੇ ਦੀ ਰੋਸ਼ਨੀ ਮਾਣ ਰਹੇ ਹਾਂ। ਸਾਨੂੰ ਹਨੇਰਿਆਂ ਦੇ ਵਿੱਚ ਉਹ ਜਿਹੜਾ ਰਸਤਾ ਨਾ, ਉਹ ਦੀਵਾ ਵਿਖਾ ਰਿਹਾ, ਅਤੇ ਅਸੀਂ ਹਮੇਸ਼ਾ ਹੀ ਰਿਣੀ ਰਹਾਂਗੇ। ਸਾਨੂੰ ਸਮੇਂ ਸਮੇਂ 'ਤੇ ਜਾਗਰੂਕ ਕਰਨਾ, ਸਮੇਂ ਸਮੇਂ 'ਤੇ ਸਮਝਾਉਣਾ, ਸਿੱਖਣਾ, ਸਮੁੰਦਰ ਵਾਂਗੂ ਉਹ ਸਾਡੇ 'ਤੇ ਛਿੱਟੇ ਮਾਰਦੇ ਰਹਿੰਦੇ ਨੇ। ਸੋ ਇੱਕ ਵਾਰ ਫਿਰ ਅਸੀਂ ਉਹਨਾਂ ਨੂੰ ਬਹੁਤ ਅਸੀਂ ਪਿਆਰ ਮੁਹੱਬਤ ਦੇ ਨਾਲ, ਅਸੀਂ ਉਹਨਾਂ ਦੀ ਜਦੋਂ ਇੱਦਾਂ ਸੰਗਤ ਕਰਨ ਦਾ ਮੌਕਾ ਮਿਲਦਾ, ਤਾਂ ਸੱਚੀ ਧੰਨ ਹੋ ਜਾਈਦਾ। ਸੋ 905-673-33-37 905-673-33-37 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਸੋ ਗੱਲਾਂ ਬਾਤਾਂ ਆਪਣੀਆਂ ਇੱਦਾਂ ਹੀ ਚੱਲਦੀਆਂ ਰਹਿਣੀਆਂ। ਸੋ ਐਮੀ ਵਰਕ, ਹਾਏ ਹਾਏ ਕਿਆ ਬਾਤ ਆ। ਦੇਖੋ ਵੀ ਗੱਲਾਂ ਹੋ ਰਹੀਆਂ ਸੀ, ਮੇਰੇ ਨਾਲ ਗੁਮਨਾਮ ਜੁੜੇ ਹੋਏ ਨੇ ਸਟੂਡੀਓ। ਗੁਮਨਾਮ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਜੀ।
0: ਕਹਿੰਦੇ ਸੀ ਕਿ ਸ਼ੋਅ ਨਹੀਂ ਭਰਨਾ,
1: ਹਾਂਜੀ,
0: ਪਰ ਦੇਖੋ ਇਹ ਉਹ ਆਵਾਜ਼ ਆ, ਆਪਣੇ ਦਮ 'ਤੇ ਪੈਦਾ ਹੋਇਆ ਕਲਾਕਾਰ, ਚੰਗਾ ਗਾਉਣਾ, ਚੰਗਾ ਫਿਲਮਾਉਣਾ, ਇਹ ਸਾਰਿਆਂ ਦੇ ਹਿੱਸੇ ਨਹੀਂ ਆਇਆ।
1: ਹਾਂਜੀ।
0: ਸੋ ਅਸੀਂ ਕਈ ਵਾਰੀ ਇੱਧਰ ਉੱਧਰ ਦੀਆਂ ਸੋਸ਼ਲ ਨੈਗੇਟਿਵਿਟੀ ਤੋਂ ਬਚ ਕੇ, ਜਿਹੜੇ ਕਹਿੰਦੇ ਆ ਨਾ ਸ਼ੋਅ ਨਹੀਂ ਭਰਨਾ, ਸਭ ਤੋਂ ਅੱਗੇ ਉਹੀ ਬੈਠੇ ਹੋਣੇ ਆ।
1: ਮੈਂ ਭਾਜੀ ਜਦੋਂ ਕੱਲ ਉਹਨਾਂ ਨੂੰ ਮਿਲਿਆ ਨਾ,
0: ਹਾਂ,
1: ਇੰਨੀ ਸੋਹਣੀ ਸ਼ਖਸੀਅਤ,
0: ਇੰਨੇ ਹੰਬਲ,
1: ਇੰਨੀ ਸੋਹਣੀ ਉਹਨਾਂ ਦੀ ਆਵਾਜ਼, ਮੈਂ ਤਾਂ ਉੱਥੇ ਹੀ ਉਹਨਾਂ ਦਾ ਫੈਨ ਬਣ ਗਿਆ ਸੀ।
0: ਬਾਈ ਜੀ, 30 ਅਗਸਤ ਨੂੰ ਡੇਟਸ ਨੋਟ ਕਰ ਲਓ, ਯੂਨਿਟੀ ਟੂਰ ਐਮੀ ਵਰਕ ਸੋਲਡ ਆਊਟ ਜਾਊਗਾ। ਇੱਥੇ ਬਹੁਤ ਸੱਜਣ ਮਿੱਤਰ ਕਹਿ ਰਿਹਾ ਕਿ ਦੇਖਿਓ ਭਰਦਾ ਨਹੀਂ ਇੱਦਾਂ, ਬਾਈ ਜੀ ਸੋਲਡ ਆਊਟ ਸ਼ੋਅ ਹੋ ਜਾਣਾ, ਟਿਕਟਾਂ ਧੜਾ ਧੜ ਵੇਖ ਰਹੀਆਂ, ਬਸ ਤੁਸੀਂ ਉਹ ਰਹਿ ਜਾਣਾ ਜਿਹੜੇ ਕਿੰਤੂ ਪਰੰਤੂ ਕਰਨ ਵਾਲੇ ਨਾ ਨੈਗੇਟਿਵਿਟੀ ਦੇ ਸ਼ਿਕਾਰ ਜਿਹੜੇ ਸੱਜਣ ਸਾਡੇ ਹੋ ਜਾਂਦੇ ਆ, ਅਤੇ ਤੁਸੀਂ ਰਹਿ ਜਾਣਾ, ਕਿਉਂਕਿ ਦੇਖੋ ਐਮੀ ਵਿਰਕ ਐਡੀ ਹਿੱਕ ਅਤੇ ਜ਼ੋਰ ਗਾਉਣ ਵਾਲਾ ਗਾਇਕ, 2 ਘੰਟੇ ਗਵਾ ਲਓ, 3 ਘੰਟੇ ਗਵਾ ਲਓ ਲਾਈਵ ਪਰਫਾਰਮੈਂਸ, ਜੇ ਤੁਸੀਂ ਐਮੀ, ਅੱਛਾ ਐਮੀ ਵਿਰਕ ਨੂੰ ਬਹੁਤਿਆਂ ਨੇ ਵੇਖਿਆ ਨਹੀਂ ਹੋਣਾ, ਸੁਣਿਆ ਨਹੀਂ ਹੋਣਾ।
1: ਹਾਂਜੀ,
0: ਕਿਉਂਕਿ ਬਹੁਤ ਘੱਟ ਕੰਸਰਟ ਫਿਲਮਾਂ ਦੇ ਵਿੱਚ ਬਿਜ਼ੀ ਹੋਣ ਕਰਕੇ, ਤਾਂ ਸਾਡਾ ਸੁਭਾਗ ਆ ਬਈ, ਸਾਨੂੰ ਸੁਣਨ ਦਾ ਮੌਕਾ ਮਿਲ ਰਿਹਾ ਐਮੀ ਵਿਰਕ ਹੋਣਾ ਨੂੰ। ਸੋ ਐਮੀ ਵਿਰਕ 30 ਅਗਸਤ ਨੂੰ ਦ ਗ੍ਰੇਟ ਕੈਨੇਡੀਅਨ ਥੀਏਟਰ ਕਸੀਨੋ ਇਟੋਬੀਕੋ ਦੇ ਵਿੱਚ, 30 ਅਗਸਤ ticketmaster.ca 'ਤੇ ਟਿਕਟਾਂ ਮਿਲ ਜਾਣੀਆਂ। ਜੇ ਡਿਸਕਾਊਂਟ ਲੈਣਾ ਤਾਂ ਮੈਨੂੰ ਕਾਲ ਕਰ ਲਓ, ਮੇਰੇ ਕੋਲ ਕੁਛ ਕੁ ਸਲੋਟਸ ਬਚੇ ਹੋਏ ਨੇ, 437-870-0001। ਬਹੁਤ ਸਾਰੀਆਂ ਇੱਧਰ ਉੱਧਰ ਦੀਆਂ ਫੀਸਾਂ ਅਤੇ ਟੈਕਸ ਤੁਹਾਨੂੰ ਬਚਾ ਦਾਂਗੇ, ਮੈਨੂੰ ਸਿੱਧੀ ਕਾਲ ਕਰ ਲਿਓ, 437-870-0001, ਅਤੇ ਐਮੀ ਵਿਰਕ ਪੰਜਾਬੀ ਲਹਿਰਾਂ ਦਾ ਰੈਫਰੈਂਸ ਜ਼ਰੂਰ ਦੇ ਦਿਓ। ਸੋ 905-673-33-37 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਬਹੁਤ ਸਾਰੀਆਂ ਕਾਲਸ ਨੇ, ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਜੁੜੇ ਹੋਏ ਨੇ ਸਾਡੇ ਨਾਲ, ਔਰ ਨਾਲ ਦੀ ਨਾਲ ਸਾਡੇ ਪਿਆਰੇ 28-25 ਕਿਆ ਬਾਤ ਆ। ਸੋ ਇਹਨਾਂ ਨੂੰ ਵੇਖ ਕੇ ਕਿਆ ਬਾਤ ਨਿਕਲ ਜਾਂਦੀ ਮੂੰਹ 'ਚ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਐਨੂੰ ਚੌਕੜੀ ਮਾਰ ਕੇ ਜੀ, ਤੁਸੀਂ ਚੌਕੜੀ ਖੋਲ ਕੇ ਵੀ ਸੁਣ ਸਕਦੇ ਹੋ। ਪੈਰਾਂ ਭਰ ਬਹਿ ਕੇ ਸੁਣ ਸਕਦੇ ਹੋ ਅੱਜ ਕੱਲ ਵੈਸੇ ਜਨਰੇਸ਼ਨ ਤੋਂ ਪੈਰਾਂ ਭਰ ਬੈਠੇ ਨਹੀਂ ਜਾਂਦਾ ਤੁਸੀਂ ਪੈਰਾਂ ਭਰ ਬੈਠ ਬਾਕੀ
2: ਸਹੀ ਗੱਲ ਤੁਸੀਂ ਨਾ ਕੋਸ਼ਿਸ਼ ਕਰਿਆ ਕਰੋ ਕਿ ਸਵੇਰੇ ਨਾ ਘੱਟੋ ਘੱਟ ਬੈਠਾ ਮਾਰ ਮੈਂ ਨਾ ਤੁਹਾਡੇ ਇੱਕ ਸ਼ੇਅਰ ਕਰਨਾ ਚਾਹੁੰਦਾ
0: ਜੀ
2: ਦੇਖੋ ਤੁਹਾਨੂੰ ਰੋਜ਼ ਮਿਲਿਆ ਤੇ ਜਾਂਦਾ ਨੀ ਹੈ
0: ਮਿਲਿਆ ਕਰੋ ਸਰ ਮਿਲਦੇ ਕਿਉਂ ਨੀ
2: ਕਹਿੰਦਾ ਦਿਲ ਮੇ ਮੈਨੇ ਛੁਪਾਈ ਹੈ ਤਸਵੀਰੇ ਯਾਰ
0: ਜੀ
2: ਦਿਲ ਮੇ ਵੈਸੇ ਨਾ ਤੁਹਾਡੇ ਸਾਹਮਣੇ ਬਹਿ ਕੇ ਸਾਨੂੰ ਜ਼ਿਆਦਾ ਵਧੀਆ ਲੱਗੂਗਾ ਤੁਸੀਂ ਨਾ ਇਸ਼ਾਰਾ ਕਰਨਾ ਅੱਖ ਤੋਂ ਲੈ ਕੇ ਦਿਲ ਤੱਕ
0: ਤੁਸੀਂ ਆ ਜਾਓ ਸ਼ਾਮਾਂ ਪੈ ਗਈਆਂ ਹੁਣ ਨੀ ਆਉਂਦੇ ਸਾਧੂ ਸਾਹਿਬ
2: ਦਿਲ ਮੇ ਮੈਨੇ ਛੁਪਾਈ ਹੈ ਤਸਵੀਰੇ ਯਾਰ ਜਬ ਦਿਲ ਕਰਤਾ ਹੈ ਸਿਰ ਝੁਕਾ ਕੇ
0: ਹੁਣ ਮੈਂ ਆਏ ਹਾਏ ਕਵਾਂ ਕਿ ਵਾਵਾ ਕਵਾਂ ਦੱਸੋ
2: ਦੇਖੋ ਤੁਸੀਂ ਕੁਛ ਵੀ ਕਹਿ ਸਕਦੇ ਦੇਖੋ ਤੁਹਾਨੂੰ ਅਸੀਂ ਨਾ ਰੱਬ ਮੰਨਿਆ ਵਾ
0: ਆਏ ਹਾਏ ਹਾਏ ਤੂੰ ਮਾਨੇ ਜਾਣਾ ਮਾਨੇ ਦਿਲਦਾਰ ਹਾਂ ਸਾਧ ਤੈਨੂੰ ਰੱਬ ਮੰਨਿਆ
2: ਉਹ ਨੇ ਕਹਿਣਾ ਮੈਂ ਜਿੰਨਾ ਲੱਗਦਾ ਮੈਨੂੰ ਦਿਲੋਂ ਮੁਹੱਬਤ ਹੁੰਦੀ ਹੈ
0: ਬਹੁਤ ਮੁਹੱਬਤ ਸਾਨੂੰ ਵੀ ਬਹੁਤ ਮੁਹੱਬਤ ਤੁਹਾਡੇ ਨਾਲ ਜੀ
2: ਜ਼ਰੂਰੀ ਨਹੀਂ ਹੈਗਾ ਵੀ ਆਪਾਂ ਕਈ ਗੱਲਾਂ ਕਰਦੇ ਹਾਂ ਕਹੀਏ ਦੋਸਤ ਨੂੰ ਕਿਉਂ ਨਹੀਂ ਮਿਲ ਗਈ ਮੁਹੱਬਤ ਹੋ ਗਈ ਹੋਗੀ
0: ਬਸ ਹੋਗੀ ਜੀ ਹੋਗੀ ਬਿਲਕੁਲ ਬਿਲਕੁਲ ਰੂਹਾਂ ਹੁੰਦੀਆਂ ਰੂਹਾਂ ਦੀ ਮੁਹੱਬਤ ਹੈ ਯਾਰੀ ਦੋਸਤੀਆਂ ਕਿਤੇ
2: ਕਰਦੇ ਹਾਂ ਬੇਸ਼ੱਕ ਤੁਹਾਨੂੰ ਵੱਡੇ ਆ ਪਰ ਅਦਰ ਤੁਸੀਂ ਸਾਨੂੰ ਵੱਡੇ ਹੋ ਤੁਸੀਂ ਬਹੁਤ ਗਾਰਡ ਕਰਦੇ ਹੋ ਸਕਾਰ ਕਰਦੇ ਹੋ ਤੇ ਆਹ ਗੁਮਨਾਮ ਹੈ ਮੈਨੂੰ ਲੱਗਦਾ ਨਾਮ ਹੋਇਆ ਪਿਆ ਪੂਰਾ ਗੱਲਬਾਤ ਬਣੀ ਪਈ
0: ਨਾਮ ਗੁਮਨਾਮ ਹੋਇਆ ਪਿਆ ਚਿਹਰੇ ਪਾਸੇ ਗੁਮਨਾਮ ਦੀ ਆਵਾਜ਼ ਬੜੀ ਖੂਬਸੂਰਤ ਗੁਮਨਾਮ ਬਈ ਫਤਿਹ ਬੁਲਾਓ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਬਹੁਤ ਮੁਹੱਬਤ ਸੰਧੂ ਸਾਹਿਬ ਥੈਂਕ ਯੂ ਸੋ ਮਚ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਹੀਟਾਂ ਹੂਟਾਂ ਆਪਦੀਆਂ ਚੈੱਕ ਕਰਾਉਣੀਆਂ ਕਰਾ ਲਓ ਬਹੁਤ ਸਾਰੀਆਂ ਗ੍ਰਾਂਟ ਤੁਹਾਨੂੰ ਲੈ ਕੇ ਦਿੰਦੇ ਨੇ ਇਹਨਾਂ ਦੀ ਜਿਹੜੀ ਤੁਸੀਂ ਬਸ ਕਾਲ ਕਰ ਲਿਓ ਸੰਧੂ ਸਾਹਿਬ ਉਹਨਾਂ ਨੂੰ ਅਤੇ ਨਾਲ ਦੀ ਨਾਲ ਸਾਡੇ ਕੋਲ ਬਹੁਤ ਸਾਰੀਆਂ ਕਾਲਸ ਨੇ ਰਵਨੀਤ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਕੀ ਹਾਲ ਚਾਲ ਜੀ
3: ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਜੀ
0: ਠੀਕ ਠਾਕ ਰਵਨੀਤ ਕੀ ਹਾਲ ਚਾਲ ਹੈ ਠੀਕ ਹੋ
3: ਬਸ ਠੀਕ ਠੀਕ ਠੀਕ
0: ਪੁਰਾਣੇ ਕਿਹੜਾ ਸੁਣੇ ਆ ਔਰ ਗੱਲ ਸਹੀ ਆ ਆਪਾਂ ਮੈਨੂੰ ਲੱਗਦਾ ਕਿ 90% ਲੋਕਾਂ ਨੇ ਲਾਈਵ ਤਾਂ ਵੇਖਿਆ ਨੀ ਐਮੀ ਨੂੰ ਕਦੀ ਲਾਈਵ ਤਾਂ ਕਿਉਂਕਿ ਉਹਨੇ ਕੰਸਰਟ ਲਾਏ ਨੀ ਕਦੀ ਇਹ ਤਾਂ ਆਪਾਂ ਲੱਕੀ ਆ ਕਿ ਪਹਿਲਾ ਕੰਸਰਟ ਇੱਥੇ ਹੋ ਰਿਹਾ ਆ ਤੇ ਆਲਮੋਸਟ ਆਪਣਾ 40% ਸੋਲਡ ਆਊਟ ਆ ਬਾਕੀ ਹਫ਼ਤੇ ਦੇ ਵਿੱਚ ਹੋ ਜਾਣਾ ਆ ਸੋ ਜਾਓ ਭਾਈ ਟਿਕਟਾਂ ਬਹੁਤ ਵਾਜਬ ਕੀਮਤ 'ਤੇ ਆ ਔਰ ਜੇ ਹੋਰ ਵਾਜਬ 'ਤੇ ਲੈਣੀ ਆ ਤਾਂ ਸਾਨੂੰ ਤੁਸੀਂ ਕਾਲ ਕਰ ਲਿਓ ਅਤੇ ਲਾਈਵ ਕੰਸਰਟ ਇੱਕ ਵਧੀਆ ਸਿੰਗਿੰਗ ਨਾ ਜਦੋਂ ਰਵਨੀਤ ਆਪਾਂ ਗੱਲਬਾਤ ਕਰਦੇ ਹਾਂ ਨਾ ਕਿ ਦੇਖੋ ਸਿੰਗਿੰਗ ਤਾਂ ਬਹੁਤ ਆ ਪਰ ਬਹੁਤ ਘੱਟ ਐਸੇ ਗਾਇਕ ਅਤੇ ਐਸੇ ਕਲਾਕਾਰ ਆ ਜਿਨ੍ਹਾਂ ਨੂੰ ਚੰਗਾ ਗਾਉਣਾ ਅਤੇ ਚੰਗਾ ਫਿਲਮਾਉਣਾ ਪੰਜਾਬ ਦੀ ਗੱਲ ਪੰਜਾਬੀ ਦੀ ਗੱਲ ਸਾਡੀ ਗੱਲ ਪਿੰਡਾਂ ਦੀ ਗੱਲ ਉਹ ਪੁਰਾਤਨ ਸਮਿਆਂ ਦੀ ਗੱਲ ਉਹਨਾਂ ਨੇ ਫਿਲਮਾਂ ਦੇ ਵਿੱਚ ਵੀ ਦਿਖਾਈਆਂ ਉਹਨਾਂ ਦੇ ਗੀਤਾਂ ਦੇ ਵਿੱਚ ਵੀ ਉਹ ਝਲਕ ਪੈਂਦੀ ਆ ਸੋ ਇਹ ਮੈਨੂੰ ਲੱਗਦਾ ਕਿ ਸਾਡੀ ਰਿਸਪੋਂਸਿਬਿਲਟੀ ਬਣਦੀ ਹੈ ਚੰਗੀਆਂ ਚੀਜ਼ਾਂ ਨੂੰ ਆਪਾਂ ਉਦੋਂ ਐਪਰੀਸ਼ੀਏਟ ਕਰੀਏ
3: ਨਹੀਂ ਬਿਲਕੁਲ ਗੱਲ ਹੈ ਬਹੁਤ ਸਿੰਪਲ ਸੇ ਬਹੁਤ ਸਿੰਪਲ ਗਾਣੇ ਗਾਉਂਦੇ ਆ ਤੇ ਰੌਣਕਾਂ ਵਾਲੇ ਗਾਣੇ ਵੀ ਬੜੇ ਹੁੰਦੇ ਨੇ ਉਹਨਾਂ ਦੇ ਤਾਂ ਮਜ਼ਾ ਆਊਗਾ ਸੋ ਸ਼ੋਅ ਦੇ ਕੇ
0: ਸੋ ਬਿਲਕੁਲ ਜੀ ਆਪਾਂ ਆਈਲੈਟਸ ਵੀ ਸੁਣਦੇ ਹਾਂ ਅਤੇ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਫੋਰ ਯੋਰ ਕਾਲ ਵੀਰੇ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਸੋ 905-673-3337 905-673-3337 ਪੰਜਾਬੀ ਲਹਿਰਾਂ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰੋਪ ਸੰਧੂ ਅਤੇ ਸ਼ਾਮਾਂ ਜਿੱਦਾਂ ਜਿੱਦਾਂ ਢਾਲਦੀਆਂ ਪੰਜਾਬੀ ਲਹਿਰਾਂ ਦੇ ਨਾਲ ਰੌਣਕ ਹੋਰ ਵੱਧ ਜਾਂਦੀ ਆ ਜੀ ਪਿਆਰਿਓ 2825 ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕੀ ਹਾਲ ਚਾਲ
4: ਹੈਲੋ ਸਤਿ ਸ਼੍ਰੀ ਅਕਾਲ ਪ੍ਰਾਣ ਸੰਧੂ ਜੀ ਠੀਕ ਠਾਕ ਆ ਤੁਸੀਂ ਸੁਣਾਓ ਜੀ
0: ਬਸ ਕਿਆ ਬਾਤ ਆ ਜੀ ਤੁਸੀਂ ਆ ਗਏ
4: ਹਾਂ ਜੀ ਕਿਆ ਬਾਤ ਆ ਮੈਂ ਕਿਹਾ ਇੱਕ ਗੁਰਬਾਣੀ ਦੇ ਵਿੱਚ ਤੱਕ ਆਉਂਦੀ ਹੁੰਦੀ ਆ
0: ਜੀ
4: ਪ੍ਰਭ ਆਗਮ ਸੁਣਿਆ ਮਨ ਚਾਉ ਪਿਆ ਇਹ ਬਹੁਤ ਮਤਲਬ ਸਵੰਤੀ ਸ਼ਬਦ ਆ ਜਿੱਦਾਂ ਮਤਲਬ ਗੁਰਬਾਣੀ ਦੇ ਵਿੱਚ ਆਉਂਦਾ ਹੁੰਦਾ
0: ਵਾਹ
4: ਉਹ ਤੁਹਾਡੇ ਨਾਲ ਮਣ ਕੇ ਮੈਂ ਕਿਹਾ ਰਲਦਾ ਆ ਮੈਂ ਤੁਹਾਨੂੰ ਇਸ ਚੀਜ਼ ਦੀ ਪ੍ਰਸ਼ੰਸਾ ਕਰਦਾ ਤੁਹਾਡੀ ਇਸ ਚੀਜ਼ ਦੇ ਨਾਲ
0: ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮਚ
4: ਬਹੁਤ ਜੀ ਬਹੁਤ ਪਿਆਰ ਬਹੁਤ ਮੁਹੱਬਤ ਦਿਲੋਂ ਤੇ ਪਲੱਸ ਆਪਣੇ ਸਿੱਧਵਾਂ ਸਾਹਿਬ ਵੀ ਬਹੁਤ ਕੋਕੇ ਚੜ ਕੇ ਜਾਂਦੇ ਹੁੰਦੇ ਆ 2 ਘੰਟੇ ਅੱਜ ਵੀ ਉਹਨੇ ਪੂਰੀ ਰੌਣਕ ਲਾਈ ਆ
0: ਜੀ ਬਿਲਕੁਲ ਉਹ ਤਾਂ ਇਹ ਯੂਨੀਵਰਸਿਟੀ ਹੈ ਸਾਡੀ ਸਾਨੂੰ ਤਾਂ ਏਦਾਂ ਮੈਂ ਤਾਂ ਉਹਨਾਂ ਦੇ ਕੋਲੇ ਬੈਠਾ ਸੀ ਯਕੀਨ ਕਰਿਓ ਮੈਂ ਤਾਂ 25-15 ਮਿੰਟ ਆਈ ਥਿੰਕ 25 ਮਿੰਟ ਬੈਠਾ ਪਰ ਮੈਂ ਤਾਂ ਸਿਰਫ ਸੁਣ ਰਿਹਾ ਸੀ ਉਹਨਾਂ ਨੂੰ ਕਿਉਂਕਿ ਉਹਨਾਂ ਤੋਂ ਸੁਣਨਾ ਤੇ ਸਿੱਖਣਾ ਇਹ ਬਹੁਤ ਵੱਡੀ ਗੱਲ ਉਹਨਾਂ ਸਾਹਮਣੇ ਬੋਲਣਾ ਤਾਂ ਆਈ ਥਿੰਕ ਸਾਡੇ ਵਾਸਤੇ ਮੁਸ਼ਕਲ ਹੋ ਜਾਂਦਾ ਕਿਉਂਕਿ ਸਮੁੰਦਰ ਨੂੰ ਥੋੜੀ ਅਸੀਂ ਦੱਸ ਸਕਦੇ ਹਾਂ ਕਿ ਕਿੱਦਾਂ ਛਾਲ ਮਾਰਨੀ ਆ ਉਹ ਸਮੁੰਦਰ ਨੇ
4: ਬਿਲਕੁਲ ਏਦਾਂ ਹੀ ਆ ਬਹੁਤ ਮਤਲਬ ਆਪਣੇ ਕਹਿੰਦੇ ਹੁੰਦੇ ਆ ਵੀ ਉਹਨਾਂ ਦੀ ਪ੍ਰਸ਼ੰਸਾ ਬਣਦੀ ਆ ਬਹੁਤ ਸਿਰ ਕੱਢਵੇਂ ਸਰਮਾਏਦਾਰ ਤੇ ਸਾਰੇ ਮਤਲਬ ਰੰਗਾਂ ਵਿੱਚ ਰੰਗੇ ਹੋਏ ਆ
0: ਜੀ ਜੀ ਬਿਲਕੁਲ ਬਿਲਕੁਲ
4: ਬਹੁਤ ਪਿਆਰ ਆ ਉਹਨਾਂ ਨੂੰ ਵੀ ਦੇਣੀ ਕਿ ਸਾਰੀ ਫੈਮਿਲੀ ਨੂੰ ਜਿੱਦਾਂ ਮਤਲਬ ਸੋ ਨਾਈਸ ਆ ਵੀ ਸੋ ਗੁੱਡ ਮਤਲਬ ਇਹ ਫ੍ਰੀਕੁਐਂਸੀ ਜਿੱਦਾਂ ਆਪਾਂ ਕਹਿੰਦੇ ਆ ਆਪਣੇ ਨਿਊਯਾਰਕ ਆ ਨਾ ਬਹੁਤ ਵਧੀਆ ਚੱਲਦੀ ਆ
0: ਜੀ ਬਿਲਕੁਲ ਬਿਲਕੁਲ। ਔਰ ਮੈਨੂੰ ਲੱਗਦਾ AM 530 ਇੱਕ ਆਪਣੇ ਆਪ 'ਚ ਇੱਕ ਐਸੀ ਫ੍ਰੀਕੁਐਂਸੀ ਹੈ ਜਿਹੜੀ ਤੁਸੀਂ ਆਲ ਅਰਾਊਂਡ ਅੰਟਾਰੀਓ ਦੇ ਵਿੱਚ ਬਹਿ ਕੇ ਆਨੰਦ ਮਾਣ ਸਕਦੇ ਹੋ। ਬਹੁਤ ਸ਼ੁਕਰੀਆ ਰਵਨੀਤ। ਇੱਕ ਗਾਣਾ ਰਵਨੀਤ ਉਹਨਾਂ ਨੇ ਮੈਨੂੰ ਫਰਮਾਇਸ਼ ਕੀਤੀ ਸੀ, ਆਈਲੈਟਸ ਗਾਣਾ, ਮੈਨੂੰ ਲੱਭ ਨਹੀਂ ਰਿਹਾ ਗਾ ਉਹ ਗਾਣੇ 'ਤੇ ਕੁਛ ਬੋਲ ਹੋਰ ਤਾਂ ਨਹੀਂ ਆ, ਗਾਣਾ ਸੁਣਿਆ ਮੈਂ ਵੀ ਹਾਂ ਉਹਦੇ ਬੋਲ ਗੁਮਨਾਮ, ਤੁਹਾਨੂੰ ਯਾਦ ਆ ਕਿ ਕੀ ਆ? ਆਈਲੈਟਸ ਗਾਣਾ, ਆਈਲੈਟਸ ਦਾ ਕੋਈ ਇੱਕ ਸੌਂਗ ਸੀਗਾ ਐਮੀ ਵਿਰਕ ਉਹਨਾਂ ਦਾ, ਉਹਦੇ ਬੋਲ ਆਈ ਡੋਂਟ ਨੋ, ਮੈਂ ਹੁਣ ਮੈਨੂੰ ਉਸਦੇ ਮੇ ਬੀ ਉਹਨਾਂ ਦਾ ਡਿਫਰੈਂਟ ਹੋਵੇ ਕੋਈ ਜਿਹੜਾ ਨਾਮ ਉਹਨਾਂ ਦਾ, ਸੋ ਮੈਨੂੰ ਮਿਲ ਨਹੀਂ ਰਿਹਾ ਗਾ। ਸੋ ਐਮੀ ਵਿਰਕ ਨੂੰ ਤੁਸੀਂ ਸੁਣਨਾ ਆ ਲਾਈਵ, ਤੁਸੀਂ 30 ਅਗਸਤ ਦੀ ਸ਼ਾਮ ਆਪਣੀ ਡੇਟ ਮਾਰਕ ਕਰ ਲਓ, 30 ਅਗਸਤ ਨੂੰ ਯੂਨਿਟੀ ਟੂਰ ਐਮੀ ਵਿਰਕ ਲੈ ਕੇ ਆ ਰਹੇ ਨੇ ਦ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ। ਟਿਕਟਾਂ ticketmaster.ca ਜਾਂ ਤੁਸੀਂ ਰੇਡੀਓ ਉਡਾਨ ਮੇਰੇ ਨਾਲ ਰਾਬਤਾ ਕਰ ਲਿਓ, ਮੈਨੂੰ ਇੰਸਟਾਗ੍ਰਾਮ 'ਤੇ ਬਹੁਤ ਸਾਰੀ ਸੇਵਿੰਗ ਥੋੜ੍ਹੀ ਕਰਾ ਦੇਣੀ ਆ, ਕਾਲ ਕਰ ਲਓ ਅਤੇ ਚੱਕ ਲਓ, ਬਾਅਦ ਵਿੱਚ ਟਿਕਟਾਂ ਮਿਲਣੀਆਂ ਨਹੀਂ। ਹੁਣ ਤੁਸੀਂ ਇੱਧਰ ਨਿੱਕੇ ਨਿੱਕੇ ਨੁਕਸ ਕੱਢਦੇ ਹੋ, ਇਹਨਾਂ 'ਤੇ ਵੀ ਨੁਕਸਾਂ 'ਤੇ ਵੀ ਗੱਲ ਕਰਾਂਗੇ ਰਾਤ ਨੂੰ 9 ਤੋਂ 10 ਆਪਾਂ ਗੁਮਨਾਮ, ਕਿਉਂਕਿ ਸਾਨੂੰ ਆਦਤ ਪੈ ਗਈ ਹੈ ਨਾ।
1: ਹਾਂਜੀ,
0: ਅਸੀਂ ਮਾਤਾ ਨੇ ਰੋਟੀ ਠੰਡੀ ਦਿੱਤੀ ਉਹ 'ਚ ਨੁਕਸ ਕੱਢਦੇ ਹਾਂ, ਅਸੀਂ ਰੱਬ 'ਚ ਨੁਕਸ ਕੱਢਦੇ ਹਾਂ, ਉਹ ਰੱਬਾ ਤੂੰ ਐਂ ਕਰਤਾ ਯਾਰ। ਅਸੀਂ ਚੰਗੇ ਕਲਾਕਾਰ, ਮਾਫ ਕਰਨਾ, ਚੰਗੇ ਕਲਾਕਾਰਾਂ 'ਤੇ ਚੰਗੀਆਂ ਉਹਨਾਂ ਚੀਜ਼ਾਂ 'ਤੇ ਤਾਂ ਇਹ ਤਾਂ ਬਹੁਤ ਛੋਟੀਆਂ ਗੱਲਾਂ ਹੋ ਗਈਆਂ।
1: ਮੈਂ ਇਹ ਸਮਝਦਾ ਸੀ ਜਦੋਂ ਕੋਈ ਚੀਜ਼ ਸੌਖੀ ਮਿਲ ਜੇ ਬੰਦੇ ਨੂੰ ਉਦੋਂ ਨੁਕਸ ਦਿਖਣ ਲੱਗ ਜਾਂਦੇ ਆ, ਪਰ ਜਦੋਂ ਚੀਜ਼ ਅੱਖੋਂ ਓਹਲੇ ਮਿਲ ਜਾਂਦੀ ਜਾਂ ਜਦੋਂ ਤੱਕ ਉਹ ਮਿਲਦੀ ਨਹੀਂ, ਉਦੋਂ ਤੱਕ ਉਹਨੂੰ ਉਹ ਚੀਜ਼ ਦਾ
0: ਇਹੀ ਕਲਾਕਾਰ ਸੀ, ਅੱਜ ਆਪਾਂ ਨੁਕਸ ਕੱਢਦੇ ਹਾਂ ਨਾ, ਇਹੀ ਕਲਾਕਾਰ ਸੀ ਜਦੋਂ ਪੰਜਾਬ 'ਚ ਬਿਪਤਾ ਬਣੀ, ਭੀੜ ਪਈ
1: ਉਦੋਂ
0: ਖੜੇ, ਅਸੀਂ ਸਿਰਫ ਪੋਸਟਾਂ ਵੇਖੀਆਂ, ਅਸੀਂ ਸਿਰਫ ਰੀਲਾਂ ਸਕਰੋਲ ਕੀਤੀਆਂ, ਤੇ ਇਹਨਾਂ ਕਲਾਕਾਰਾਂ ਨੇ 6-6 ਮਹੀਨੇ ਜਾ ਕੇ ਆਪਣੀਆਂ ਟੀਮਾਂ ਤੇ ਖੁਦ ਜਾ ਕੇ ਉੱਥੇ ਪਰਿਵਾਰਾਂ ਦਾ ਹਾਲ ਪੁੱਛਿਆ। ਇਹ ਬਹੁਤ ਵੱਡੀ ਗੱਲ ਆ, ਅਸੀਂ ਜਿਹਨਾਂ ਕਲਾਕਾਰਾਂ ਨੂੰ ਨਿੰਦਦੇ ਆ ਅੱਜ ਐਮੀ ਵਿਰਕ ਦੇ, ਅਸੀਂ ਸਪੋਰਟ ਨਹੀਂ ਕਰਨਾ ਚਾਹੁੰਦੇ, ਅਸੀਂ ਨਾ ਅਕਿਰਤਕਣ ਹੋ ਗਏ ਆ।
1: ਹਾਂਜੀ,
0: ਅਸੀਂ ਭੇਡ ਚਾਲ ਨੇ ਜਿਹਨੂੰ ਕਹਿੰਦੇ, ਅਸੀਂ ਉਹ ਭੇਡ ਚਾਲ ਦੇ ਉਹ ਅਗਲੇ, ਸਭ ਤੋਂ ਅਗਲੀ ਭੇਡ ਨਹੀਂ ਹੁੰਦੀ, ਅਸੀਂ ਉਹਨਾਂ ਦੇ ਪਿੱਛੇ ਪਿੱਛੇ, ਮੈਨੂੰ ਤਾਂ ਲੱਗਦਾ ਸੀ ਅਗਲੀ ਭੇਡ ਹੀ ਅਸੀਂ ਬਣ ਗਏ ਹਾਂ, ਅਸੀਂ ਆਪਣੇ ਆਪ ਨੂੰ ਉੱਥੇ ਰੱਖ ਕੇ ਚੱਲਦੇ ਹਾਂ।
1: ਸਹੀ ਗੱਲ,
0: ਕਿਸੇ ਨੇ ਇੱਕ ਨੈਗੇਟਿਵ ਕਮੈਂਟ ਕੀਤਾ ਕਿਸੇ ਬਾਰੇ, ਅਸੀਂ ਉਹਨੂੰ ਹੀ ਫੋਲੋ ਕਰਨਾ, ਇਹ ਸਾਡੀ ਮਾਨਸਿਕਤਾ ਹੋ ਗਈ ਆ।
1: ਉਸ ਦਿਨ ਵੀ ਜਦੋਂ ਆਪਾਂ ਗੱਲ ਕਰ ਰਹੇ ਸੀਗੇ, ਤੁਸੀਂ ਕਿਹਾ ਸੀ ਵੀ ਇੰਟਰਨੈਟ 'ਤੇ ਕੀ ਦੇਖ ਰਿਹਾ, ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਨੈਗੇਟਿਵ ਵੀਡੀਓਜ਼ ਦੇਖਦਾ ਕਿ ਸੱਚੀ ਇੱਦਾਂ, ਪਰ ਜਦੋਂ ਮੈਂ ਕੱਲ੍ਹ ਮਿਲਿਆ, ਜੋ ਮੈਂ ਦੇਖਿਆ ਸੁਣਿਆ, ਜੋ ਮੈਂ ਕੱਲ ਮਿਲ ਕੇ ਮਹਿਸੂਸ ਕੀਤਾ, ਉਹਦਾ ਜ਼ਮੀਨ ਆਸਮਾਨ ਦਾ ਫਰਕ ਸੀਗਾ।
0: ਬਿਲਕੁਲ, ਦੇਖੋ ਅਸੀਂ ਅਕਿਰਤਕਣ ਨਾ ਬਣੀਏ, ਸਾਡੇ ਲਈ ਜੋ ਖੜਿਆ, ਜੇ ਅਸੀਂ ਉਹਨਾਂ ਲਈ ਨਹੀਂ ਖੜਾਂਗੇ ਤੇ ਫਿਰ ਭਾਈ ਤੁਹਾਡੇ ਲਈ ਕਿਸੇ ਨੇ ਖੜਨਾ ਹੀ ਨਹੀਂ, ਤੁਹਾਡੀ ਕਿਸੇ ਨੇ ਗੱਲ ਨਹੀਂ ਕਰਨੀ। ਸੋ ਤੁਸੀਂ ਯਾਦ ਕਰੋ ਸਮਾਂ,

0: ਟਿਕਣ ਨਹੀਂ। ਸੋ 30 ਅਗਸਤ ਨੂੰ ਅਸੀਂ ਪਹੁੰਚਣਾ ਆ ਦ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ। ticketmaster.co ਤੋਂ ਟਿਕਟਾਂ ਲੈ ਲਓ ਅਤੇ ਤੁਸੀਂ ਮੇਰੇ ਨਾਲ ਵੀ ਰਾਬਤਾ ਕਰ ਸਕਦੇ ਹੋ ਮੇਰੇ ਓਫੀਸ਼ੀਅਲ ਤੁਸੀਂ ਇੰਸਟਾਗ੍ਰਾਮ 'ਤੇ ਰੇਡੀਓ ਉਡਾਨ ਪ੍ਰਭ ਸੰਧੂ ਜਾਂ ਆਰ ਜੇ ਪ੍ਰਭ ਸੰਧੂ 'ਤੇ ਜਾਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਅਤੇ ਤੁਹਾਡੀ ਸੇਵਿੰਗ ਵੀ ਕਰਾ ਦੇਣੀ ਆ ਅਤੇ ਜ਼ਰੂਰ ਪਹੁੰਚਿਓ ਕਿਉਂਕਿ ਅਸੀਂ ਕਿਰਤ ਘਣ ਨਹੀਂ, ਅਸੀਂ ਜੋ ਸਾਡੀ ਗੱਲ ਕਰਦਾ ਅਸੀਂ ਉਹਦੇ ਨਾਲ ਖੜ੍ਹੇ ਹਾਂ।
1: ਇੱਥੇ ਮੈਂ ਐਡ ਕਰਨਾ ਚਾਹੂੰਗਾ ਪ੍ਰਭ ਜੀ, ਤੁਸੀਂ ਇਹ ਚੀਜ਼ਾਂ ਨੂੰ ਪਾਸੇ ਰੱਖ ਕੇ ਜੇ ਆਪਾਂ ਫਾਇਦਾ ਦੇਖੀਏ ਤਾਂ ਇਹ ਵੀ ਤਾਂ ਦੇਖੋ ਕਿ ਆਪਣੀ ਪੰਜਾਬੀ ਬੋਲੀ ਨੂੰ ਇੱਕ ਇੰਟਰਨੈਸ਼ਨਲ ਲੈਵਲ 'ਤੇ ਆਪਣੇ 'ਮਿਊਜ਼ਿਕ ਨੂੰ ਫੋਕ ਸੰਗੀਤ ਨੂੰ ਇੱਥੇ ਤੱਕ ਲਿਆਉਣਾ ਕਿੱਡੀ ਵੱਡੀ ਗੱਲ ਆ, ਆਪਣੇ ਲਈ ਕਿੱਡੀ ਮਾਣ ਵਾਲੀ ਗੱਲ ਆ। ਪਰ ਜੇ ਆਪਾਂ ਫਿਰ ਵੀ ਇਹਨਾਂ ਦਾ ਸਾਥ ਨਾ ਦਈਏ ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਅਲੋਪ ਹੋਣ ਲੱਗ ਜਾਣਗੀਆਂ ਇੱਕ ਟਾਈਮ ਦੇ ਉੱਤੇ ਆ ਕੇ।
0: ਬਿਲਕੁਲ, ਸੋ ਇਹ ਤਾਂ ਹਰ ਇਨਸਾਨ ਨੇ ਆਪਣੇ ਆਪਣੀ ਬੁੱਧੀ ਅਤੇ ਸੋਝੀ ਦੇ ਮੁਤਾਬਕ ਹੀ ਫੈਸਲੇ ਲੈਣੇ ਆ। ਪਰ ਮੈਂ ਦੱਸ ਦੇਣਾ ਚਾਹੁੰਦਾ ਕਿ ਐਮੀ ਵਿਰਕ ਕਿਸੇ ਦੀ ਨੈਗੇਟਿਵਿਟੀ ਦਾ ਮੁਤਾਜ ਨਹੀਂ।
1: ਹਾਂਜੀ,
0: ਉਹ ਬੰਦਾ ਚੜ੍ਹਦੀ ਕਲਾ ਵਾਲਾ ਹਿੱਕ ਦੇ ਜ਼ੋਰ 'ਤੇ ਗਾਉਣ ਵਾਲਾ ਗਾਇਕ ਆ, ਅਤੇ ਜੇ ਤੁਸੀਂ ਭਾਈ ਚੰਗੀ ਗਾਇਕੀ ਨੂੰ ਸੁਣਨਾ ਚਾਹੁੰਦੇ ਹੋ ਤਾਂ ਫਿਰ 30 ਅਗਸਤ ਨੂੰ ਪਹੁੰਚੋ। ਔਰ 905-673-3337 905-673-3337 ਸਾਡੇ ਨਾਲ ਬਾਈ ਜੀ ਜੁੜ ਚੁੱਕੇ ਨੇ। ਗ੍ਰੈਂਡ ਹੋਮ ਫਰਨੀਚਰ 'ਤੇ ਕਾਲ ਇੱਕ ਵਾਰ ਫਿਰ ਲੱਗ ਚੁੱਕੀ ਹੈ ਸਾਡੀ। ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ 6085 ਟੋਮਕਨ ਰੋਡ ਅਤੇ 294 ਵਾਕ ਡਰਾਈਵ, ਇਹਨਾਂ ਦੋਨਾਂ ਲੋਕੇਸ਼ਨਾਂ ਤੋਂ ਜਦੋਂ ਵੀ ਤੁਹਾਡਾ ਖਿਆਲ ਆਵੇ ਫਰਨੀਚਰ ਲੈਣ ਦਾ, ਬਸ ਤੁਸੀਂ 294 ਵਾਕ ਡਰਾਈਵ ਆਪਣੇ ਨੇੜੇ ਦੀ ਲੋਕੇਸ਼ਨ ਤੁਸੀਂ ਗੂਗਲ ਕਰ ਲੈਣੀ ਆ, ਬਸ ਗੱਡੀ ਖਿੱਚਣੀ ਅਤੇ ਜਾ ਕੇ ਪੰਜਾਬੀ ਲਹਿਰਨ ਦਾ ਰੈਫਰੈਂਸ ਦੇਣਾ ਤੁਸੀਂ ਨਹੀਂ ਭੁੱਲਣਾ, ਕਿਉਂਕਿ ਸੁੱਖ ਬਾਈ ਤੋਂ ਅਸੀਂ ਨਾ ਕਹਿ ਕੇ ਸਰੋਤਿਆਂ ਨੂੰ ਤੋਹਫੇ ਦਿਵਾਉਣੇ ਆ, ਕਿਉਂਕਿ ਸਾਡਾ ਹੱਕ ਬਣਦਾ, ਸਾਡਾ ਆਪਣਾ ਸਟੋਰ ਆ ਗ੍ਰੈਂਡ ਹੋਮ ਫਰਨੀਚਰ। ਸੁੱਖ ਬਾਈ ਜੀ ਆ ਜਾਓ।
2: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ ਸਰ, ਤੁਸੀਂ ਤਾਂ ਸਾਡੀ ਡਿਊਟੀ ਲਾਈ ਹੋਈ ਹੈ, ਚਾਹੇ ਪਰਿਵਾਰ ਸਿੰਗਲ ਸਾਈਜ਼ ਦਾ ਮੈਟਰਸ ਵੀ ਬਾਏ ਕਰ ਰਹੇ, ਤੋਹਫਾ ਤਾਂ ਦੇਣਾ ਹੀ ਦੇਣਾ। ਸੰਧੂ ਸਾਹਿਬ ਤੁਹਾਡੀਆਂ ਇੰਸਟ੍ਰਕਸ਼ਨ ਸਾਨੂੰ ਹੈਗੀਆਂ ਸਰ, ਕੋਈ ਵੀ ਪਰਿਵਾਰਾਂ ਨੇ ਫਰਨੀਚਰ ਦੀ ਬਾਈ ਕਰਨੀ ਆ ਇਸ ਵੀਕਐਂਡ ਦੇ ਉੱਪਰ, ਇੱਕ ਸਪੈਸ਼ਲ ਚੀਜ਼ ਕਰਨ ਜਾ ਰਹੇ ਹਾਂ, ਕਿਉਂਕਿ ਜਿਹੜੀ ਬਹੁਤ ਸਾਰੀ ਇਨਵੈਂਟਰੀ ਸਾਡੇ ਕੋਲ ਲੱਗੀ ਹੋਈ ਆ ਅਸੀਂ ਕਲੀਅਰ ਆਊਟ ਫਲੋਰ ਤੋਂ ਕਰਨ ਜਾ ਰਹੇ ਹਾਂ, ਕਿਉਂਕਿ ਬਹੁਤ ਸਾਰੇ ਕੰਟੇਨਰਸ ਜਿਹੜੇ ਨਵੇਂ ਪਹੁੰਚ ਰਹੇ ਆ, ਜਿਹਦੇ 'ਚੋਂ 15 ਤੋਂ 20 ਬੈਡਰੂਮ ਸੈੱਟ ਜਿਹੜੇ ਫਲੋਰ ਤੋਂ ਅੰਡਰ ਕੋਸਟ ਕਲੀਅਰ ਆਊਟ ਕੀਤੇ ਜਾ ਰਹੇ ਆ, 10 ਤੋਂ 12 ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਕੈਨੇਡੀਅਨ ਮੇਡ ਸੋਫਾ ਸੈੱਟ, ਐਲ ਸ਼ੇਪ ਦੇ ਸੈਕਸ਼ਨਲ ਸੋਫਾ ਕਮ ਬੈੱਡ, ਬਲੋ ਦਾ ਕੋਸਟ ਜਿਹੜੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਆ। ਸੋ ਇਸ ਵੀਕਐਂਡ ਨੂੰ ਮਿਸ ਨਾ ਕਰਿਓ, ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ ਤਾਂ ਜ਼ਰੂਰ ਇਹ ਚੈੱਕ ਕਰ ਲਓ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, 294 ਵੋਕ ਡਰਾਈਵ ਵਾਲੀ ਲੋਕੇਸ਼ਨ ਦੇ ਉੱਪਰ, 294 ਵੋਕ ਡਰਾਈਵ, 294 ਵੋਕ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕ ਡਰਾਈਵ, ਗ੍ਰੈਂਡ ਹੋਮ ਫਰਨੀਚਰ। ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਹੋਮ ਫਰਨੀਚਰ ਦੇ ਵੱਲ ਚੱਲ ਚੱਲ ਚੱਲ। ਧੰਨਵਾਦ ਸੰਧੂ ਸਾਹਿਬ,
0: ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮੱਚ। ਸੋ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ, ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਈਂਗ ਦੇ ਲਈ ਗ੍ਰੈਂਡ ਹੋਮ ਫਰਨੀਚਰ।

0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
1: ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
2: Second, third mortgage, home equity, business loan, debt consolidation, refinance, rent to own lay, call karo Devinder Pawal nu 6479888731, 6479888731।
1: Je nahi hona khajjal khwar ta call karo
2: Devinder Pawal।
1: Jekar ek var inna tuhadi file vekh ke ha keh ditti ta apne vaade te hamesha khare utarde han। License number 10845, independently owned and operated।
0: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ, ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।
3: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800, 905-796-7800। ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-828-5800, 905-828-5800 ਤੇ ਕਾਲ ਕਰੋ।
4: ਸੋ 905-673-3337, 905-673-3337 'ਤੇ ਗੱਲਾਂਬਾਤਾਂ ਹੋ ਰਹੀਆਂ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਸੋ ਬਹੁਤ ਸਾਰੀਆਂ ਕਾਲਸ 905-673-3337 ਆਈਆਂ ਸੀਗੀਆਂ ਅਤੇ ਤੁਸੀਂ ਪਲੀਜ਼ ਦੁਬਾਰਾ ਕਾਲ ਕਰ ਲਓ 905-673-3337। ਸੋ ਗੁਮਨਾਮ, ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਆਪਾਂ ਐਕਚੁਅਲ ਦੇ ਵਿੱਚ ਆਪਾਂ ਨੂੰ ਜੇ ਆਪਾਂ ਕੰਸਰਟ ਦੀ ਗੱਲ ਕਰੀਏ, ਗਾਇਕੀ ਦੀ ਗੱਲ ਕਰੀਏ, ਸਾਨੂੰ ਪਸੰਦ ਕੀ ਆਉਂਦਾ?
5: ਮੈਂ ਇਹੀ ਕਹਿਣ ਲੱਗਿਆ ਸੀ, ਮੈਂ ਮੇਰੇ ਦਿਲ 'ਚ ਹੀ ਸੀ ਇਹ ਗੱਲ ਹੁਣੇ। ਮੈਂ ਇਹ ਚੀਜ਼ ਨੋਟ ਕਰਦੀ ਹਾਂ ਜੋ ਆਪਣਾ ਆਲਾ ਦੁਆਲਾ ਜੱਜ ਦੀ ਨੌਜਵਾਨ ਪੀੜ੍ਹੀ ਹੈ ਜੀ, ਉਹ ਜ਼ਿਆਦਾਤਰ ਰੀਲਾਂ ਵਾਲਿਆਂ ਨੂੰ ਸੁਣਦੀ ਹੈ, ਰੀਲਾਂ ਵਾਲੇ ਸਿੰਗਰ ਜਿਹੜੇ ਪਿੱਛੇ ਬਸ ਡੈਕ ਵਜਾ ਕੇ ਅਤੇ ਬਸ ਚਾਰ ਕੁ ਬੁੱਲ ਹਿਲਾ ਕੇ ਅਤੇ ਕਹਿ ਦਿੰਦੇ ਆ ਕਿ ਸਿੰਗਰ ਨੇ। ਅੱਜ ਕੱਲ ਆਪਣੀ ਮੰਡੀਰ ਉਧਰ ਨੂੰ ਜਾ ਰਹੀ ਹੈ, ਪਰ ਜਿਨ੍ਹਾਂ ਕੋਲ ਅਸਲੀ ਕਲਾ ਵਾ, ਜਿਨ੍ਹਾਂ ਦੇ ਅਸਲੀ ਸੁਰ ਨੇ, ਜਿਨ੍ਹਾਂ ਕੋਲ ਅਸਲ ਚ ਆਵਾਜ਼ ਹੈਗੀ ਆ, ਉਹਨਾਂ ਨੂੰ ਕਿਤੇ ਨਾ ਕਿਤੇ ਪਿੱਛੇ ਛੱਡ ਦਿੱਤਾ ਜਾਂਦਾ। ਤਾਂ ਜੇ ਹੁਣ ਮੈਂ
4: ਫਿਰ ਅਸੀਂ ਕਹਿੰਦੇ ਆ ਕਿ ਪੰਜਾਬੀ ਬੋਲੀ ਨੂੰ ਪ੍ਰਮੋਟ ਨਹੀਂ ਹੋ ਰਹੀ,
5: ਹਾਂਜੀ
4: ਸਾਡੇ ਨਿਆਣੇ ਪੰਜਾਬੀ
5: ਨੂੰ ਕਹਿੰਦੇ ਆ ਵੀ ਮਿਊਜ਼ਿਕ ਦਾ ਸਵਾਦ ਨਹੀਂ ਆ ਰਿਹਾ, ਕਿਉਂਕਿ ਜੋ ਨਕਲੀ ਹੈ ਜੀ ਉਹ ਤਾਂ ਨਕਲੀ ਆ। ਖਾਲਸ
4: ਅੱਜ ਨਾਲੋਂ ਜ਼ਿਆਦਾ ਮਿਊਜ਼ਿਕ ਅੱਜ ਕੱਲ੍ਹ ਬਾਣੀ ਕੰਪਿਊਟਰ ਨਾਲ ਰਿਹਾ।
5: ਹਾਂਜੀ
4: ਬਹੁਤ ਸਾਰੇ ਹੁਣ ਕਲਾਕਾਰ ਐਸੇ ਅਸੀਂ ਉਹਨੇ ਨਾਂ ਨਹੀਂ ਲਵਾਂਗੇ ਜਿਹੜੇ ਬੜੇ ਫੇਮਸ ਆ, ਪਰ ਟਿਊਨਾਂ ਨਾਲ ਗਾਣੇ ਬਣਦੇ ਆ, ਉਹ ਬੋਲਦੇ ਆ ਤੇ ਉਸਦੀ ਆਵਾਜ਼ ਨੂੰ ਜਿਵੇਂ ਇੱਕਦਮ ਸੈੱਟ ਕਰਕੇ ਨਾਲ ਉਹਨੂੰ ਕੰਪਰੈਸ ਕਰਕੇ ਉਹਨੂੰ ਵਧੀਆ ਬਣਾ ਕੇ, ਤੇ ਉਹ ਕਦੀ ਉਹਨਾਂ ਦੇ ਕੰਸਰਟ ਲੱਗੇ ਨੀ, ਬਹੁਤ ਘੱਟ ਲੱਗੇ, ਜੇ ਲੱਗਿਆ ਤਾਂ ਫੇਲ ਹੋ ਗਏ।
5: ਉਹ ਸਾਊਂਡ ਵੀ ਇੱਦਾਂ ਕਰਦੇ ਜਿਵੇਂ ਰੋਬੋਟ ਹੁੰਦੇ।
4: ਹਾਂ
5: ਪਰ ਜਦੋਂ ਮੈਂ ਕੱਲ ਲਾਈਵ ਸੁਣਿਆ ਐਮੀ ਵਿਰਕ ਨੇ ਜਦੋਂ,
4: ਕਮਾਲ ਆ ਜੀ। ਦੇਖੋ ਹਾਂ, ਇਹ ਲਾਈਵ ਵਾਲੇ ਜਿਹੜੇ ਇਹ ਤਾਂ ਲਾਈਵ ਵਾਲੇ ਆ ਨਾ, ਇਹ ਤਾਂ ਹੀਰੇ ਲੋਕ ਆ, ਇਹਨਾਂ ਨੂੰ ਤਾਂ ਤੁਸੀਂ ਜਿੱਥੇ ਮਰਜ਼ੀ ਗਵਾਓ ਬਿਨਾਂ ਮਾਈਕ ਤੋਂ ਬਿਨਾਂ ਮਿਊਜ਼ਿਕ ਤੋਂ। ਤੇ
5: ਕੱਲ ਵੀ ਇਹੀ ਗੱਲ ਹੋਈ ਸੀ, ਉਹ ਮੈਨੂੰ ਕਹਿੰਦੇ ਮੈਂ 2.5 ਘੰਟੇ ਦਾ ਸ਼ੋਅ ਲਾਉਣਾ, ਮੈਂ ਕਿਹਾ ਤੁਸੀਂ ਲਾ ਲਓਗੇ, ਥੱਕ ਤੇ ਨਹੀਂ ਜਾਓਗੇ।
4: ਸੋ ਬਿਲਕੁਲ ਜੀ, ਉਹ ਤਾਂ ਕਹਿੰਦੇ ਤੁਸੀਂ 2.5 ਘੰਟੇ ਛੱਡੋ, ਕਹਿੰਦੇ ਜਿੰਨਾ ਚਿਰ ਤੁਸੀਂ ਸੁਣੋਗੇ, ਇੱਕ ਸੁਣਨ ਵਾਲੇ 'ਚ ਮੁਹੱਬਤ ਪਿਆਰ ਹੋਵੇ ਅਤੇ ਕਲਾਕਾਰ ਜਿੰਨਾ ਮਰਜ਼ੀ ਗਵਾ ਸਕਦੇ ਹੋ, ਪਰ ਹਿੱਕ ਅਤੇ ਜ਼ੋਰ ਨਾਲ ਗਾਉਣ ਵਾਲਾ ਹੋਵੇ। ਸੋ ਐਮੀ ਵਿਰਕ 30 ਅਗਸਤ ਨੂੰ ticketmaster.ca 'ਤੇ ਜਾ ਕੇ ਟਿਕਟਾਂ ਤੁਸੀਂ ਲੈ ਲਓ। 30 ਅਗਸਤ ਸ਼ਾਮ ਨੂੰ ਰੌਣਕਾਂ ਲੱਗ ਜਾਣੀਆਂ ਹੈ। ਸੋ ਤੁਸੀਂ ਦਾ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਈਟੋਬਿਕੋ ਪਹੁੰਚ ਜਾਣਾ ਆ। ਸੋ ਆਲਮੋਸਟ ਸ਼ੋਅ ਭਰ ਰਿਹਾ ਆ, ਹਾਫ ਦੇ ਕਰੀਬ ਭਰ ਚੁੱਕਿਆ ਆ, ਅਤੇ ਬਾਕੀ ਬਈ ਤੁਸੀਂ ਜਿਹੜੇ ਲੱਕੀ ਹੋਣਗੇ ਟਿਕਟਾਂ ਲੈ ਲੈਣਗੇ। ਐਂਡ ਮੌਕੇ 'ਤੇ ਕਈ ਵਾਰੀ ਫਿਰ ਮਹਿੰਗੀਆਂ ਵੀ ਹੋ ਜਾਂਦੀਆਂ ਟਿਕਟਾਂ। ਸੋ ਇਹ ਤੁਸੀਂ ਦੇਖ ਲਿਓ, 905-673-3337 ਸਟੂਡੀਓ ਕੁੱਕ ਨੰਬਰ, ਜੁੜਿਆ ਪੰਜਾਬੀ ਲਹਿਰਾਂ ਦੇ ਨਾਲ।

ਹਰ ਪਾਸੇ ਗੱਲਾਂ ਹੁੰਦੀਆਂ ਤੇਰੇ ਅਤੇ ਮੇਰੇ ਪਿਆਰ ਦੀਆਂ। ਵਾਹ ਜੀ ਵਾਹ, ਬਹੁਤ ਖੂਬਸੂਰਤ ਆਵਾਜ਼ ਰੰਗਲੇ ਸਰਦਾਰ। ਆ ਜਾਓ ਇਹਨਾਂ ਦਾ ਇੱਕ ਹੋਰ ਗੀਤ ਸੁਣਦੇ ਹਾਂ, ਦਰਿਆ ਵੱਲੇ।

ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਸੁਣ ਰਹੇ ਹੋ ਰੇਡੀਓ ਪੰਜਾਬੀ ਲਹਿਰਾਂ, ਅਤੇ ਸਟੂਡੀਓ ਦਾ ਨੰਬਰ ਹੈ 905-673-3337। ਜੇ ਕੋਈ ਸੌਂਗ ਔਨ ਡਿਮਾਂਡ ਹੈ ਤਾਂ ਪਲੀਜ਼ ਕਾਲ ਕਰਕੇ ਆਪਣੀ ਡਿਮਾਂਡ ਫਰਮਾਇਸ਼ ਪੇਸ਼ ਕਰੋ ਜੀ। ਤਾਂ ਆਓ ਤੁਹਾਨੂੰ ਇੱਕ ਹੋਰ ਸੌਂਗ ਸੁਣਾਉਂਦੇ ਹਾਂ, ਸਰਦਾਰ ਮੁੰਡੇ ਬਾਏ ਐਮੀ ਵਿਰਕ।

0: ਜੀ ਦੋਸਤੋ, ਫਿਰ ਕੌਣ ਕੌਣ ਜਾ ਰਿਹਾ ਹੈ ਐਮੀ ਵਿਰਕ ਦੇ ਯੂਨਿਟੀ ਟੂਰ 'ਤੇ ਗ੍ਰੇਟ ਕੈਨੇਡੀਅਨ ਰਿਜ਼ੋਰਟ ਟੋਰਾਂਟੋ ਦੇ ਵਿੱਚ? ਦੇਰ ਨਾ ਕਰਨਾ, ਟਿਕਟ ਆਲਮੋਸਟ ਫੁੱਲ ਹੋਣ ਵਾਲੀਆਂ ਨੇ, ਅਤੇ ਜਿਹਨੇ ਜਿਹਨੇ ਬੁੱਕ ਕਰਨੀਆਂ ਪਲੀਜ਼ ਕੰਟੈਕਟ ਕਰੋ ticketmaster.ca 'ਤੇ ਅਤੇ ਆਪਣੀ ਟਿਕਟ ਬੁੱਕ ਕਰੋ। ਹੋਰ ਜੇ ਆਪਾਂ ਗੱਲ ਕਰੀਏ ਲਾਈਵ ਸਿੰਗਿੰਗ ਦੀ, ਜਾਂ ਐਕਚੁਅਲ ਜਿਹਨੂੰ ਸਿੰਗਿੰਗ ਕਹਿੰਦੇ ਆ, ਖੂਬਸੂਰਤ ਆਵਾਜ਼ ਹੋਣਾ ਸਿਰਫ ਜ਼ਰੂਰੀ ਨਹੀਂ, ਸੁਰਾਂ ਦੀ ਪਹਿਚਾਣ ਅਤੇ ਤਰਜ਼ ਦਾ ਅਸਲੀ ਮਤਲਬ ਵੀ ਪਤਾ ਹੋਣਾ ਚਾਹੀਦਾ। ਤਾਂ ਕਿਉਂ ਨਾ ਆਈਏ ਆਪਾਂ ਇਸ ਪੰਜਾਬੀ ਦੀ ਜਿਹੜੀ ਮਹਿਫਲ ਆ ਉਹਨੂੰ ਸਪੋਰਟ ਕਰੀਏ, ਅਤੇ ਆ ਜਾਓ ਆਪਾਂ ਇੱਕ ਗਾਣਾ ਹੋਰ ਸੁਣਦੇ ਹਾਂ। ਜੇ ਕੋਈ ਡਿਮਾਂਡ ਹੈ ਤਾਂ ਪਲੀਜ਼ ਕਾਲ ਕਰੇ ਆਪਣੇ ਸਟੋਰ 'ਤੇ 9056733337, ਅਤੇ ਆ ਜਾਓ ਗੱਲਾਂ ਬਾਤਾਂ ਕਰਦੇ ਹਾਂ। ਸਾਰੇ ਲਾਈਨਸ ਜਿਹੜੀਆਂ ਵਾ ਡਿਸਕਨੈਕਟ ਹੋ ਗਈਆਂ ਸੀ, ਹੁਣ ਆਪਣੀ ਜਿਹੜੀ ਲਾਈਨਸ ਨੇ ਦੁਬਾਰਾ ਕਨੈਕਟ ਨੇ। ਆਇਓ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਆਪਣੇ ਗੁਮਨਾਮ ਦੇ ਨਾਲ ਰੇਡੀਓ ਪੰਜਾਬੀ ਲਹਿਰਾਂ 'ਤੇ।
1: ਹੈਲੋ, ਆ ਰਹੀ ਆਵਾਜ਼ ਪਤਾ ਤੇਰੀ? ਓਏ ਸ਼ੁਕਰ ਆ ਯਾਰ, ਉਹ ਤੇਰੀ ਆਵਾਜ਼ ਤਾਂ ਸੁਣੀ।
2: ਉਹ ਬਾਪੂ ਜੀ, ਤੁਹਾਨੂੰ ਬਸ ਪਤਾ ਹੀ ਆ ਇੱਥੇ
1: ਕੰਮਾਂ ਕਾਰਾਂ ਦਾ। ਹੋਰ ਪੁੱਤ ਕਿਵੇਂ ਆ?
2: ਹਾਂਜੀ ਹਾਂਜੀ, ਵਧੀਆ ਬਾਪੂ ਜੀ।
1: ਮੈਂ ਤਾਂ ਫੋਨ ਕਰਿਆ ਸੀ, ਉਹ
2: ਟ੍ਰੈਕਟਰ ਵਾਸਤੇ ਪੈਸੇ ਭੇਜੇ
1: ਸੀ, ਉਹ ਪਹੁੰਚ ਗਏ? ਉਹ ਪੈਸੇ ਤਾਂ ਮਿਲ ਗਏ ਪੁੱਤ, ਤੂੰ ਕਦੋਂ ਮਿਲਣਾ? ਉਹ ਸਾਡੀਆਂ ਤਾਂ ਅੱਖਾਂ ਤਰਸੀਆਂ ਪੁੱਤ ਤੈਨੂੰ ਦੇਖਣ ਲਈ। ਤੇਰੇ ਚਾਚੇ ਕੇ ਤਾਂ ਰੋਜ਼ ਹੀ ਪੁੱਛਦੇ ਤੇਰੇ ਬਾਰੇ ਵੀ ਕਦੋਂ ਆਉਣਾ ਸਾਬਰ ਨੇ। ਤੇਰੀ ਮਾਂ ਪਤਾ ਤੈਨੂੰ ਕਿੰਨਾ ਯਾਦ ਕਰਦੀ।
2: ਮੈਂ ਮਾਰਦਾ ਕਿਹੜਾ ਜੀ,
1: ਮੈਂ ਕਰਦਾ ਤੁਹਾਨੂੰ, ਇੱਕ ਮਿੰਟ ਜੀ ਕਰਦਾ।

0: ਸੋ ਕੁਛ ਕਾਰਨਾਂ ਕਰਕੇ ਸਾਡੀਆਂ ਅੱਜ ਖਬਰਾਂ ਡਿਲੇ ਹੋ ਗਈਆਂ, ਪਰ ਪੰਜਾਬ ਦੀ ਧਰਤੀ ਤੋਂ ਜਿੰਨਾ ਸਮਾਂ ਆਪਣੇ ਕੋਲ ਰਹਿ ਗਿਆ ਜੀ, ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ, ਖਬਰਾਂ ਦੀ ਸਾਂਝ ਪਾਉਣੇ ਆ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਆਪਣੀ ਕੇਂਦਰੀ ਟੀਮ ਐਲਾਨੀ ਹੈ। ਭਾਜਪਾ ਦੇ ਨਵੇਂ ਕੌਮੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਜੋ ਨਵੀਂ ਟੀਮ ਐਲਾਨੀ ਗਈ ਹੈ, ਉਸ ਵਿੱਚ ਭਾਜਪਾ ਨੇ ਕੇਂਦਰੀ ਟੀਮ ਵਿੱਚ ਪੰਜਾਬ ਨੂੰ ਕਾਫੀ ਨੁਮਾਇੰਦਗੀ ਦਿੱਤੀ ਹੈ, ਪੰਜਾਬ ਨਾਲ ਸੰਬੰਧਿਤ ਆਗੂਆਂ ਨੂੰ ਕਾਫੀ ਮੋਢਲੀ ਕਤਾਰ ਵਿੱਚ ਲਿਆਂਦਾ ਹੈ। ਮਨਪ੍ਰੀਤ ਸਿੰਘ ਬਾਦਲ ਨੂੰ ਰਾਸ਼ਟਰੀ ਮੀਤ ਪ੍ਰਧਾਨ ਅਤੇ ਤਰੁਣ ਚੁੱਘ ਨੂੰ ਕੇਂਦਰੀ ਦਫ਼ਤਰ ਇੰਚਾਰਜ ਬਣਾਇਆ ਗਿਆ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਭਾਜਪਾ ਵਿੱਚ ਆਏ ਸੰਦੀਪ ਪਾਠਕ ਨੂੰ ਵੀ ਰਾਸ਼ਟਰੀ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਰਾਘਵ ਚੱਡਾ ਨੂੰ ਫਿਲਹਾਲ ਖਾਲੀ ਰੱਖਿਆ ਗਿਆ, ਉਹਨਾਂ ਨੂੰ ਕੋਈ ਨਵੀਂ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਤੇ ਚਰਚਾ ਇਹ ਵੀ ਚੱਲ ਰਹੀ ਹੈ ਕਿ ਆਉਂਦੇ ਦਿਨਾਂ ਦੌਰਾਨ ਰਾਘਵ ਚੱਡਾ ਨੂੰ ਮੰਤਰੀ ਮੰਡਲ ਵੀ ਲਿਆ ਜਾ ਸਕਦਾ ਹੈ। ਇਹ ਸਾਰੀਆਂ ਨਿਯੁਕਤੀਆਂ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਾਂ ਅਹਿਮੀਅਤ ਰੱਖਦੀਆਂ ਨੇ, ਨਾਲ ਦੀ ਨਾਲ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਇਹਨਾਂ ਦੋ ਸੂਬਿਆਂ ਦੇ ਆਗੂਆਂ ਨੂੰ ਵੀ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ। ਝਾਰਖੰਡ ਸੂਬੇ ਵਿੱਚ ਵਿਦਿਆਰਥੀਆਂ ਦਾ ਚੱਲ ਰਿਹਾ ਰੋਸ ਪ੍ਰਦਰਸ਼ਨ ਸਮਾਪਤ ਹੋ ਗਿਆ ਹੈ। ਝਾਰਖੰਡ ਵਿੱਚ ਕੁੱਝ ਪ੍ਰੀਖਿਆਵਾਂ ਵਿੱਚ ਗੜਬੜੀਆਂ ਨੂੰ ਲੈ ਕੇ ਉੱਥੇ ਵੀ ਵਿਦਿਆਰਥੀ ਅੰਦੋਲਨ ਚੱਲ ਰਿਹਾ ਸੀ। ਝਾਰਖੰਡ ਦੀ ਸਰਕਾਰ ਚੁੱਕ ਗਈ ਹੈ ਤੇ ਵਿਦਿਆਰਥੀਆਂ ਦੀਆਂ ਕਈ ਮੰਗਾਂ ਮੰਨ ਲਈਆਂ ਗਈਆਂ ਨੇ। ਪੰਜਾਬ ਕਾਂਗਰਸ ਦੀ ਤੁਹਾਨੂੰ ਗੱਲ ਦੱਸੀਏ ਤਾਂ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਇੱਕੋ ਮੰਚ ਤੇ ਲਿਆਉਣ ਦੇ ਯਤਨ ਤੇਜ਼ ਹੋ ਗਏ ਨੇ। ਭਲਕੇ ਯਾਨੀ ਕਿ 19 ਅਗਸਤ ਨੂੰ ਦਿੱਲੀ ਵਿੱਚ ਕਾਂਗਰਸ ਵਰਕਿੰਗ ਕਮੇਟੀ ਦੀ ਅਹਿਮ ਬੈਠਕ ਹੋਣੀ ਹੈ, ਜਿਸ ਵਿੱਚ ਪੰਜਾਬ ਕਾਂਗਰਸ ਦੇ ਸਾਰੇ ਸੀਨੀਅਰ ਆਗੂ ਸ਼ਾਮਲ ਹੋਣਗੇ। ਬੈਠਕ ਵਿੱਚ ਵਿਧਾਨ ਸਭਾ ਚੋਣਾਂ ਸਮੇਤ ਅਗਲੀਆਂ ਚੋਣਾਂ ਉੱਤੇ ਵੀ ਮੰਥਨ ਹੋਵੇਗਾ। ਇਹ ਵੀ ਸੰਭਾਵਨਾ ਹੈ ਕਿ ਰਾਹੁਲ ਗਾਂਧੀ ਇਸ ਮਹੀਨੇ ਦੇ ਅਖੀਰ ਤੱਕ ਪੰਜਾਬ ਦੇ ਦੌਰੇ ਉੱਤੇ ਆ ਸਕਦੇ ਨੇ। ਭਾਰਤ ਅਮੈਰੀਕਾ ਟ੍ਰੇਡ ਡੀਲ ਦੇ ਵਿਰੋਧ ਵਿੱਚ ਅਤੇ ਕਈ ਹੋਰ ਮੰਗਾਂ ਲਈ ਦਿੱਲੀ ਪੈਦਲ ਕੂਚ ਲਈ ਰਵਾਨਾ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਸੱਦੇ ਉੱਤੇ ਕਿਸਾਨ ਖਨੌਰੀ ਬਾਰਡਰ ਉੱਤੇ ਡਟੇ ਹੋਏ ਨੇ। ਹਰਿਆਣਾ ਪੁਲਿਸ ਵੱਲੋਂ ਖਨੌਰੀ ਨਾਲ ਲੱਗਦਾ ਦਾਤਾ ਸਿੰਘ ਵਾਲਾ ਖੇਤਰ ਸੀਲ ਕੀਤਾ ਗਿਆ ਹੈ। ਇੱਥੇ ਵੱਡੀ ਗਿਣਤੀ ਵਿੱਚ ਪੁਲਿਸ ਤੈਨਾਤ ਕੀਤੀ ਗਈ ਹੈ ਤਾਂ ਜੋ ਕਿਸਾਨ ਅੱਗੇ ਨਾ ਵੱਧ ਸਕਣ, ਪਰ ਕਿਸਾਨਾਂ ਨੇ ਉੱਥੇ ਪੱਕਾ ਮੋਰਚਾ ਲਾਉਣ ਦੀ ਤਿਆਰੀ ਕਰ ਲਈ ਹੈ। ਏਅਰ ਇੰਡੀਆ ਦੇ ਪਾਇਲਟਾਂ ਦੇ ਡੋਪ ਟੈਸਟ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ। ਪਿਛਲੇ ਦਿਨੀ ਥਾਈਲੈਂਡ ਤੋਂ ਭਾਰਤ ਆ ਰਹੀ ਫਲਾਈਟ ਤੇ ਇੱਕ ਪਾਇਲਟ ਵੱਲੋਂ ਨਸ਼ੇ ਵਿੱਚ ਹੋਣ ਦੀ ਗੱਲ ਸਾਹਮਣੇ ਆਈ ਸੀ ਤੇ ਹੁਣ ਲਗਾਤਾਰ ਡੋਪ ਟੈਸਟ ਹੋ ਰਹੇ ਨੇ ਤੇ ਲੰਘੇ ਕੱਲ ਏਅਰ ਇੰਡੀਆ ਦੇ 2 ਹੋਰ ਪਾਇਲਟ ਅਜਿਹੇ ਨੇ ਜਿਨ੍ਹਾਂ ਦੇ ਸ਼ੁਰੂਆਤੀ ਡੋਪ ਟੈਸਟ ਦੇ ਨਤੀਜੇ ਨਾਨ ਨੈਗੇਟਿਵ ਆਏ ਨੇ, ਯਾਨੀ ਕਿ ਪੋਜ਼ਿਟਿਵ ਪਾਏ ਗਏ ਨੇ ਤੇ ਉਹਨਾਂ ਨੂੰ ਉਡਾਣ ਡਿਊਟੀ ਤੋਂ ਹਟਾ ਦਿੱਤਾ ਗਿਆ। ਦੋਵਾਂ ਪਾਇਲਟਾਂ ਦੇ ਸੈਂਪਲ ਨੂੰ ਅਖੀਰਲੀ ਪੁਸ਼ਟੀ ਲਈ ਹੁਣ ਲੈਬੋਰੇਟਰੀ ਭੇਜਿਆ ਜਾਵੇਗਾ। ਉਸ ਦਿਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਏਅਰ ਇੰਡੀਆ ਦੇ ਪਾਇਲਟਾਂ ਦੇ ਟੈਸਟ ਹੋ ਰਹੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸਨਮੀਕ ਸਿੰਘ ਹੈਨਰੀ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਸਨਮੀਕ ਸਿੰਘ ਹੈਰੀ ਪੰਜਾਬ ਦੀ ਸੀਨੀਅਰ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਦੇ ਭਤੀਜੇ ਨੇ। ਆਉਂਦੇ ਦਿਨਾਂ ਦੌਰਾਨ ਵੀ ਪੰਜਾਬ ਵਿੱਚ ਸਿਆਸੀ ਹਿਲਜੁਲ ਹੋਰ ਤੇਜ਼ ਇਸੇ ਤਰ੍ਹਾਂ ਹੋ ਸਕਦੀ ਹੈ। ਪਿੰਡ ਮੰਡੌਲੀ ਦੇ ਪੁਰਾਣਾ ਗੁਰਦੁਆਰਾ ਸਾਹਿਬ ਵਿਖੇ ਸੰਗਰਾਂਦ ਦਿਨ ਗੋਲਕ ਦੀ ਗਿਣਤੀ ਦੌਰਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਤੇ ਪਿੰਡ ਵਾਸੀ ਵਿਚਕਾਰ ਝੜਪ ਨੇ ਗੰਭੀਰ ਰੂਪ ਧਾਰਨ ਕਰ ਲਿਆ। ਕਿਰਪਾਨ ਵੀ ਚੱਲੀ ਤੇ ਬਾਅਦ ਚ ਗੋਲੀ ਵੀ ਚੱਲ ਗਈ, ਜਿਸ ਦੌਰਾਨ 2 ਵਿਅਕਤੀ ਜ਼ਖਮੀ ਹੋਏ ਨੇ। ਇਹ ਘਟਨਾ ਘਨੌਰ ਦੇ ਪਿੰਡ ਮੰਡੌਲੀ ਵਿਖੇ ਵਾਪਰੀ ਹੈ। ਕਬੱਡੀ ਖੇਡ ਜਗਤ ਵਿੱਚ ਸੋਗ ਦੀ ਲਹਿਰ ਪਸਰ ਗਈ ਜਦੋਂ ਜ਼ਿਲ੍ਹਾ ਮੋਗਾ ਦੇ ਕਸਬਾ ਸਮਾਲਸਰ ਦੇ ਆਪਣੇ ਸਮੇਂ ਦੇ ਕਬੱਡੀ ਦੇ ਸੁਪਰ ਸਟਾਰ ਜਾਫੀ ਗੋਰਾ ਸਮਾਲਸਰ ਦਾ ਦੇਹਾਂਤ।

0: rugby.ca.
1: ਆ ਤੇ ਨੈਦਰਲੈਂਡਸ ਤੇ ਬੈਲਜੀਅਮ ਵਿੱਚ ਚੱਲ ਰਹੇ ਹਾਕੀ ਵਿਸ਼ਵ ਕੱਪ ਵਿੱਚ ਇੰਗਲੈਂਡ ਨੇ ਭਾਰਤ ਨੂੰ 4-2 ਨਾਲ ਹਰਾ ਦਿੱਤਾ। ਭਾਰਤ ਦਾ ਅਗਲਾ ਮੁਕਾਬਲਾ ਪਾਕਿਸਤਾਨ ਦੇ ਨਾਲ ਬੁੱਧਵਾਰ ਨੂੰ ਹੋਵੇਗਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 2264841007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
1: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ, ਗੀਤ ਤੇ ਕਿੱਸੇ, ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ, ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ। ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ 2 County Court ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।

0: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
1: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
0: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
1: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
2: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 9059656311 9059656311।
3: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 9058053000। ਡ੍ਰੀਮ ਹੋਮ ਅਪਲਾਈਂਸਿਸ 9058053000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫਾਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 9058053000, 2915 ਅਰਜੰਟੀਆ ਰੋਡ, ਮਿਸੀਸਾਗਾ। ਡ੍ਰੀਮ ਹੋਮ ਅਪਲਾਈਂਸਿਸ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 4168115385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਇਹ ਸੱਚ ਕਿਹੋ ਜਿਹਾ ਹੁੰਦਾ?
1: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
2: ਮਿੱਟੀ ਚੁਗਦੀ ਫਸਲ ਸੱਚ ਹੈ,
1: ਖੁਰੋ ਦੀ ਪਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

0: ਸਤਿਗੁਰ ਹੋਏ ਦਿਆਲ ਦਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸ਼ਾਮ ਦੇ ਵਿੱਚ ਖੂਬਸੂਰਤ ਸਰੋਤਾਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰਾ ਸਾਥ ਦੇ ਰਹੇ ਨੇ ਗੁਮਨਾਮ। ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ ਨੂੰ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਤੁਸੀਂ ਡਰਾਈਵ ਕਰ ਰਹੇ ਹੋ, ਸੇਫ ਹੋਵੋਗੇ ਔਰ ਸੇਫਲੀ ਡਰਾਈਵ ਔਰ ਸੇਫ ਰੋਡ ਦੇ ਉੱਪਰ। ਤਾਂ ਖਾਸ ਕਰਕੇ ਅਸੀਂ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਆਰਾਮ ਨਾਲ ਡਰਾਈਵ ਕਰੋ, ਹੁਣ ਤੁਹਾਡਾ ਸਾਡਾ ਸਾਥ ਇੱਕ ਘੰਟੇ ਦਾ ਬਣ ਚੁੱਕਿਆ, ਹੁਣ ਤੋਂ ਲੈ ਕੇ 10 ਵਜੇ ਤੱਕ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹਿਣਾ ਆ। ਸੋ ਸਟੂਡੀਓ ਦੇ ਘੜੇ ਦੇ ਮੁਤਾਬਕ 9:10 ਹੋ ਚੁੱਕੇ ਆ। ਸੋ ਗੁਮਨਾਮ, ਸਵਾਗਤ ਹੈ ਤੁਹਾਡਾ ਵੀ, ਕੀ ਹਾਲ ਚਾਲ ਆ? ਠੀਕ ਹੋ?
1: ਮੈਂ ਠੀਕ ਹਾਂ ਜੀ, ਤੁਸੀਂ ਦੱਸੋ ਪ੍ਰਭ ਜੀ।
0: ਅਤੇ ਕੀ ਅੱਜ ਫਿਰ ਕੋਈ ਗੱਲਾਂ ਬਾਤਾਂ ਕਰੀਏ, ਕੋਈ ਕੀ ਆ ਮਿਊਜ਼ਿਕ ਕਿੱਦਾਂ ਕੀ ਅੱਜ? ਮੈਂ ਕਹਿੰਦਾ ਕਿ ਅੱਜ ਥੋੜ੍ਹਾ ਜਿਹਾ ਕੋਈ ਕਰਿਓਸਟੀ ਅੱਜ ਗੱਲਬਾਤ ਕਰੀਏ ਸਰੋਤਿਆਂ ਨਾਲ, ਕੋਈ ਐਸਾ ਕੋਈ ਸਵਾਲ ਪਾਈਏ ਜਾਂ ਕਿ ਕਈ ਵਾਰ ਨਾ ਆਪਾਂ ਹੁਣ ਹਲਕੀਆਂ ਗੱਲਾਂ ਕਰਦੇ ਹਾਂ, ਕਈ ਵਾਰੀ ਹੱਸਦੇ ਖੇਡਦੇ ਹਾਂ, ਪਰ ਆਪਾਂ ਨੂੰ ਦਿਮਾਗ ਦੇ ਘੋੜੇ ਵੀ ਕਦੇ ਨਾ ਕਦੇ ਦੌੜਾਉਣੇ ਚਾਹੀਦੇ ਆ।
1: ਸਹੀ ਗੱਲ ਹੈ ਜੀ।
0: ਮੈਂ ਕਹਿੰਦਾ ਕਿ ਤੁਸੀਂ ਹੌਟ ਸੀਟ ਸੰਭਾਲੋ ਅਤੇ ਸਰੋਤਿਆਂ ਨਾਲ ਕੋਈ ਐਸਾ ਸਵਾਲ ਸਾਂਝਾ ਕਰੋ ਜਿਹਦੇ ਨਾਲ ਮੈਂ ਤਾਂ ਹਮੇਸ਼ਾ ਪਾਉਂਦੇ ਰਹਿਣਾ। ਮੈਂ ਚਾਹੁੰਦਾ ਕਿ ਤੁਸੀਂ ਵੀ ਕੋਈ ਐਸਾ ਸਵਾਲ ਪਾਓ ਤਾਂ ਕਿ ਸਾਰੇ ਆਪਣੇ ਦਿਮਾਗ ਦੇ ਘੋੜੇ ਦੌੜਾਉਣ। ਅਤੇ ਮੈਂ ਸਟੂਡੀਓ ਦਾ ਨੰਬਰ ਦੇ ਦਿਆਂ 905-673-3337 9056733337 ਔਰ ਨਾਲ ਦੀ ਨਾਲ ਤੁਸੀਂ ਜੇ ਰੇਡੀਓ ਪ੍ਰੋਗਰਾਮ ਉਡਾਨ ਫੋਨ ਰਾਹੀਂ ਸੁਣਨਾ ਚਾਹੁੰਦੇ ਹੋ ਤਾਂ ਡਾਇਲ ਕਰੋ 416-477-2040 416-477-2040 ਅਤੇ ਡਾਇਲ ਕਰਕੇ ਤੁਸੀਂ ਰੇਡੀਓ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ। ਅਤੇ ਗੁਮਨਾਮ,
1: ਹਾਂਜੀ,
0: ਫਿਰ ਕੀ ਲੈ ਕੇ ਆਇਆ ਪਟਾਰੀ 'ਚ ਅੱਜ?
1: ਮੈਂ ਅੱਜ ਇੱਕ ਕੁਐਸਚਨ ਲੈ ਕੇ ਆਇਆ ਜੀ ਸਾਰੇ ਸਰੋਤਿਆਂ ਲਈ, ਦੇਖਦੇ ਹਾਂ ਅੱਜ ਉਹਦਾ ਆਨਸਰ ਕੌਣ ਦਿੰਦਾ ਅਤੇ ਜਿਹਦਾ ਆਨਸਰ ਸਹੀ ਹੋਇਆ ਉਹਨੂੰ ਆਪਾਂ ਸਿਆਣਾ ਆਫ ਦਾ ਡੇ ਕਵਾਂਗੇ।
0: ਸਿਆਣਾ ਆਫ ਦਾ ਡੇ,
1: ਸਿਆਣੇ ਤੋਂ ਯਾਦ ਆਇਆ, ਤੁਸੀਂ ਇੱਕ ਸ਼ੋਅ ਦੀ ਵੀ ਉਹ ਪਾਈ ਸੀ ਸਿਆਣੇ ਕਹਿੰਦੇ ਨੇ, ਮੈਨੂੰ ਜ਼ਰਾ ਉਹਦੇ ਨਾਲ ਅਵੇਅਰ ਕਰਾਇਓ।
0: 28 ਅਗਸਤ ਨੂੰ ਇੱਕ ਬੜਾ ਹੀ ਖੂਬਸੂਰਤ ਸ਼ੋਅ ਆ ਰਿਹਾ ਸਿਆਣੇ ਕਹਿੰਦੇ ਨੇ ਬਾਏ ਜਰਨੈਲ ਸਿੰਘ, ਤੁਸੀਂ ਗੂਗਲ ਕਰਿਓ,
1: ਹਾਂਜੀ
0: ਯੂਟਿਊਬ 'ਤੇ ਮਾਰਿਓ ਸਿਆਣੇ ਕਹਿੰਦੇ ਨੇ, ਜਾਂ ਟਿਕਟੋਕ ਜਾਂ ਇੰਸਟਾਗ੍ਰਾਮ 'ਤੇ ਮਾਰਿਓ ਸਿਆਣੇ ਕਹਿੰਦੇ ਨੇ, ਉੱਥੇ ਫਿਰ ਤੁਹਾਨੂੰ ਇੱਕ ਪੰਜਾਬੀ ਫਿਲਮ ਇੰਡਸਟਰੀ ਦੀ ਬੈਕਬੋਨ ਜਰਨੈਲ ਸਿੰਘ ਦਿਖਣਗੇ।
1: ਹਾਂਜੀ,
0: ਅਤੇ ਜਿਹੜੀਆਂ ਉਹ ਖੂਬਸੂਰਤ ਗੱਲਾਂ ਕਰਦੇ ਨੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਅਸੀਂ ਕਿਵੇਂ ਜਿਉਣਾ, ਕਿਵੇਂ ਆਪਣੇ ਆਪ ਨੂੰ ਮਜ਼ਬੂਤ ਕਰਨਾ, ਰਿਸ਼ਤਿਆਂ ਦੇ ਨਾਲ ਕਿਵੇਂ ਸਾਂਝ ਬਣਾਉਣੀ ਆ, ਆਪਣੇ ਆਪ ਨੂੰ ਜ਼ਿੰਦਗੀ ਦੇ ਵਿੱਚ ਕਿਵੇਂ ਢਾਲਣਾ ਆ। ਜਿਹੜੇ ਰਿਸ਼ਤੇ ਆ ਨਾ ਜ਼ਿੰਦਗੀ ਦਾ ਬਹੁਤ ਅਹਿਮ ਕਿਰਦਾਰ ਨਿਭਾਉਂਦੇ ਆ।
1: ਹਾਂਜੀ,
0: ਅਤੇ ਅਸੀਂ ਅੱਜ ਦੇ ਰਿਸ਼ਤਿਆਂ ਤੋਂ ਮੁਨਕਰ ਹਾਂ।
1: ਸਹੀ ਗੱਲ।
0: ਸੋ ਆਪਣੇ ਰਿਸ਼ਤਿਆਂ ਨੂੰ ਕਿਵੇਂ ਆਪਣੀ ਜ਼ਿੰਦਗੀ ਦੇ ਮਜ਼ਦੂਬ ਥੰਮ ਬਣਾਉਣਾ ਆ, ਅਤੇ ਕਿਵੇਂ ਆਪਣੇ ਹਿਸਟੋਰਿਕ ਪੁਰਾਤਨ ਉਹਨਾਂ ਚੀਜ਼ਾਂ ਦੇ ਨਾਲ ਜੁੜਨਾ ਆ, ਆਪਣੇ ਕਲਚਰ ਦੇ ਨਾਲ ਕਿਵੇਂ ਗੜੋਚ ਹੋ ਕੇ ਰਹਿਣਾ ਆ, ਐਸੀਆਂ ਖੂਬਸੂਰਤ ਗੱਲਾਂ ਕਿ ਤੁਹਾਡੀ ਅੱਖ ਨਹੀਂ ਝਪਕੂਗੀ ਇੱਕ ਪਲ ਦੇ ਲਈ ਜਰਨੈਲ ਸਿੰਘ ਹੋਣਾ ਤੋਂ।
1: ਮੈਂ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖ ਰਿਹਾ ਸੀ ਜੀ।
0: ਓਕੇ।
1: ਅਤੇ ਉਹਨਾਂ ਦੀਆਂ ਗੱਲਾਂ ਇੰਨੀਆਂ ਪਿਆਰੀਆਂ ਨੇ, ਇੰਨੀਆਂ ਸਿਆਣੀਆਂ ਨੇ ਕਿ ਜੇ ਉਹ ਰੀਅਲ ਲਾਈਫ ਦੇ ਵਿੱਚ ਕਿਤੇ ਇੰਪਲੀਮੈਂਟ ਹੋ ਜਾਣ ਜਾਂ ਅਪਲਾਈ ਹੋ ਜਾਣ ਤਾਂ ਸੱਚੀ ਗੱਲ ਆ, ਬੰਦੇ ਦੀ ਜ਼ਿੰਦਗੀ ਜੋ ਹੈ ਨਾ ਬਹੁਤ ਜ਼ਿਆਦਾ ਸੌਖੀ ਅਤੇ ਬਹੁਤ ਜ਼ਿਆਦਾ ਵਧੀਆ ਹੋ ਸਕਦੀ ਹੈ।
0: ਕਿਆ ਬਾਤ ਆ! ਤੁਸੀਂ ਜਰਨੈਲ ਸਿੰਘ ਹੁਣਾਂ ਨੂੰ ਲਾਈਵ ਵੇਖਣਾ ਤਾਂ 28 ਅਗਸਤ ਦੀ ਸ਼ਾਮ ਨੂੰ 5:30 ਵਜੇ ਡੋਰ ਓਪਨ ਹੋ ਜਾਣੇ ਆ, 6 ਤੋਂ 8, 2 ਘੰਟੇ ਦਾ ਇਹ ਕਾਰਜਕ੍ਰਮ, ਨਾਲੇ ਮੀਟ ਐਂਡ ਗ੍ਰੀਟ ਹੋਣਾ, ਪੰਜਾਬੀ ਫਿਲਮ ਇੰਡਸਟਰੀ ਦੀ ਬੈਕਬੋਨ ਆ।
1: ਮੈਂ
0: ਤੁਸੀਂ ਰੇਡੀਓ ਉਡਾਨ ਦਾ ਆਪਣਾ ਪੇਜ ਚੈੱਕ ਕਰੋ ਅਤੇ ਤੁਹਾਨੂੰ ਪਤਾ ਲੱਗੂ ਜਰਨੈਲ ਸਿੰਘ ਕੌਣ ਆ।
1: ਸਹੀ ਗੱਲ ਹੈ। ਮੈਂ ਇੱਥੇ ਇਹੀ ਚੀਜ਼ ਹੁਣੇ ਸੋਚ ਰਹੇ ਜਦੋਂ ਤੁਸੀਂ ਆ ਕਿਹਾ ਨਾ ਵੀ ਪੰਜਾਬੀ ਇੰਡਸਟਰੀ ਦੀ ਬੈਕਬੋਨ ਨੇ, ਮੇਰੇ ਦਿਮਾਗ 'ਚ ਇਹ ਵੀ ਕੁਐਸਚਨ ਹੈ ਵੀ ਬਹੁਤ ਸਾਰੇ ਇੱਦਾਂ ਦੇ ਲੋਕ ਨੇ ਜਿਹੜੇ ਪਿੱਛੇ ਰਹਿ ਜਾਂਦੇ ਨੇ, ਜਿਹੜੇ ਪਰਦੇ ਦੇ ਪਿੱਛੇ ਹੀ ਰਹਿ ਜਾਂਦੇ ਨੇ।
0: ਉਹਨਾਂ ਨੂੰ ਵੈਸੇ ਵੀ ਬਹੁਤ ਸਾਰੇ ਸਾਡੇ ਸਰੋਤੇ ਜਦੋਂ ਸਰਚ ਕਰਨਗੇ ਨਾ ਜਰਨੈਲ ਸਿੰਘ ਬਾਰੇ, ਉਹਨਾਂ ਨੂੰ ਇਹ ਲੱਗਣਾ ਇਹ ਕਲਾਕਾਰ ਆ।
1: ਹਾਂਜੀ,
0: ਅਸਲ ਦੇ ਵਿੱਚ ਉਹ ਕੀ ਨੇ ਤੁਹਾਨੂੰ 28 ਅਗਸਤ ਨੂੰ ਪਤਾ ਲੱਗਣਾ।
1: ਸਿਆਣੇ ਤਾਂ ਨੇ,
0: ਸਿਆਣੇ ਕਹਿੰਦੇ ਨੇ। ਸ਼ੋਅ ਆ ਰਿਹਾ ਜੀ ਬ੍ਰੈਂਪਟਨ ਦੇ ਵਿੱਚ, ਤੁਸੀਂ ਇੰਸਟਾਗ੍ਰਾਮ 'ਤੇ ਡਿਟੇਲ ਹੈ ਸਾਡੀ ਰੇਡੀਓ ਡਾਨ ਇੰਸਟਾਗ੍ਰਾਮ ਦੇ ਪੇਜ 'ਤੇ, ਤੁਸੀਂ ਜਾਂ ਟਿਕਟਸ ਲੈਣੀਆਂ ਨੇ ਅਤੇ ਤੁਸੀਂ ਇੱਕ ਸੈਕਿੰਡ ਮੈਂ ਪੋਸਟਰ ਖੋਲਾਂ ਬਾਈ, ਮੈਂ ਕਿਤੇ ਗਲਤ ਇਨਫੋਰਮੇਸ਼ਨ ਨਾ ਦੇਦਾ। ਸੋ ਤੁਸੀਂ ਸਿਆਣੇ ਕਹਿੰਦੇ ਨੇ ਟਿਕਟਾਂ ਈਵੈਂਟ ਬਰਾਈਟਸ 'ਤੇ, ਈਵੈਂਟ ਬਰਾਈਟਸ 'ਤੇ ਟਿਕਟ ਅਵੇਲੇਬਲ ਨੇ ਔਰ ਬਹੁਤ ਥੋੜ੍ਹੀਆਂ ਟਿਕਟਸ ਨੇ, ਲਿਮਿਟਡ ਜੇ, ਸਿਆਣੇ ਜੇ ਲੋਕ ਹੀ ਸੁਣਨ ਆਉਣਗੇ, ਸੁਹਿਰਦ।
1: ਹਾਂਜੀ,
0: ਸੁਹਿਰਦ ਲੋਕਾਂ ਨੇ ਸੁਣਨੀਆਂ ਜੀ,
1: ਪੰਜਾਬੀਅਤ ਨੂੰ ਪਿਆਰ ਕਰਨ
0: ਵਾਲੇ,
1: ਸਮਝਣ ਵਾਲੇ।
0: ਸੋ ਐਸੇ ਇਹ ਪਹਿਲੀ ਵਾਰੀ ਇੱਕ ਐਸਾ ਸ਼ੋਅ ਹੋ ਰਿਹਾ ਜਿਹੜਾ ਤੁਹਾਨੂੰ ਟੁੱਟਿਆਂ ਨੂੰ ਜੋੜ ਦੂਗਾ।
1: ਹਾਂਜੀ, ਨਹੀਂ ਮੈਂ ਤਾਂ ਵੈਸੇ ਥੋੜ੍ਹੇ ਦਿਨ ਪਹਿਲਾਂ ਮੈਂ ਬਹੁਤ ਜ਼ਿਆਦਾ ਉਦਾਸ ਸੀ, ਪਰ ਜਦੋਂ ਮੈਂ ਉਹਨਾਂ ਦੀਆਂ ਵੀਡੀਓਜ਼ ਦੇਖੀਆਂ ਜਾਂ ਮੇਰੀ ਮੈਂ ਜਿੰਨਾ ਕੁ ਉਹਨਾਂ ਨੂੰ ਸਮਝਿਆ, ਤਾਂ ਮੈਨੂੰ ਕਾਫੀ ਰਾਹਤ ਮਿਲੀ, ਰਿਲੀਫ ਮਿਲੀ ਮੇਰੇ ਦਿਲ ਨੂੰ।
0: ਮੈਂ ਜੇ ਸਰੋਤੇ ਨੂੰ ਮੈਂ ਥੋੜ੍ਹਾ ਜਿਹਾ ਰੂਬਰੂ ਕਰਾਉਣਾ, ਮੈਂ ਸੁਣਾਉਣਾ ਆ ਜਰਨੈਲ ਸਿੰਘ ਹੋਣਾ ਬਾਰੇ ਨਾ, ਮੈਂ ਤੁਸੀਂ ਇੱਕ ਸੈਕਿੰਡ ਮੈਨੂੰ ਦੇ ਦਿਓ, ਤੁਸੀਂ ਮੈਂ ਜਰਨੈਲ ਸਿੰਘ ਹੋਣਾ ਦਾ ਕੁਛ ਡਾਇਲੋਗ ਸੁਣਾਉਣਾ ਤੁਹਾਨੂੰ, ਜਿਹੜੇ ਸ਼ੋਅ ਦੇ ਵਿੱਚ ਖਾਸ ਕਰਕੇ ਬੋਲੇ ਜਾਣੇ ਨੇ, ਜਿਹੜੇ ਉਹਨਾਂ ਦੇ ਸ਼ੋਅ ਦਾ ਬੇਸ ਨੇ। ਸੁਣ, ਤੁਸੀਂ ਸੁਣ ਕੇ ਜਰਨੈਲ ਸਿੰਘ ਹੋਣ ਬਾਈ ਜੀ ਐਕਚੁਅਲ ਦੇ ਵਿੱਚ ਤੁਹਾਨੂੰ ਪਤਾ ਲੱਗੂ ਕਿ ਜਰਨੈਲ ਸਿੰਘ ਐਕਚੁਅਲ ਦੇ ਵਿੱਚ ਕੀ ਨੇ। ਸੋ 905-673-3337, ਸੋ ਜਰਨੈਲ ਸਿੰਘ ਹੋਣਾ ਦੀ ਨਾ ਇੱਕ ਖੂਬਸੂਰਤ ਸ਼ੋਅ ਦੀ ਝਲਕੀ।
2: ਦੌਲਤ ਦੇ ਅੰਬਾਰ ਲਗਾ ਦੇ, ਹੁਣ ਦੁਨੀਆਂ ਵਿੱਚ ਫਸਦਾ ਜਾਵੇ, ਬੇਮਕਸਦ ਹੀ ਨੱਸਦਾ ਜਾਵੇ, ਦੌੜ ਤੇਰੀ ਪਰ ਰੁਕਣੀ ਨਾਹੀਂ, ਹਵਸ ਕਦੀ ਵੀ ਮੁੱਕਣੀ, ਜੀਣ ਦਾ ਮਕਸਦ ਭੁੱਲ ਜਾਵੇ, ਦੌੜ ਦੌੜ ਕੇ ਰੋ ਜਾਵੇ, ਕਿ ਸੂਰਜ ਦੀ ਗਰਮੀ ਤੇ ਪਿਓ ਦੇ ਗੁੱਸੇ ਨੂੰ ਚਰਨਾ ਸਿੱਖੋ, ਕਿਉਂਕਿ ਜਦੋਂ ਇਹ ਦੋਵੇਂ ਡੁੱਬਦੇ ਨਾ ਜ਼ਿੰਦਗੀ 'ਚ ਹਨੇਰਾ ਹੋ ਜਾਂਦਾ।
0: ਸੋ ਇਹ ਸਨ ਜਰਨੈਲ ਸਿੰਘ। ਸੋ ਐਸੀਆਂ ਬਾਕਮਾਲ ਗੱਲਾਂ, ਐਸੀਆਂ ਖੂਬਸੂਰਤ ਗੱਲਾਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਜਿਉਣ ਦੇ ਵਿੱਚ ਨਾ, ਕਈ ਵਾਰੀ ਜਦੋਂ ਆਪਾਂ ਡੁੱਬਦੇ ਹੁੰਦੇ ਹਾਂ ਅਤੇ ਕਈ ਵਾਰੀ ਬੰਦਾ ਆਪਾਂ ਹੱਥ ਨੂੰ ਘਾਹ ਨੂੰ ਹੱਥ ਪਾਉਂਦੇ ਹਾਂ ਨਾ, ਆਪਾਂ ਹੱਥ ਨੂੰ ਇੱਧਰ ਉੱਧਰ ਮਾਰਦੇ ਹਾਂ ਕਿ ਸਾਡੇ ਹੱਥ 'ਚ ਕੁਛ ਆਵੇ।
1: ਹਾਂਜੀ, ਹੱਥ
0: ਪੱਲਾ ਮਾਰਨਾ ਜਿਹਨੂੰ ਕਹਿੰਦੇ ਆ।
1: ਹਾਂਜੀ,
0: ਉਹ ਹੱਥ ਦੇ ਵਿੱਚ ਹੱਥ ਹੀ ਅਫੜਾ ਦੇਣਾ ਇਹਨਾਂ ਨੇ।
1: ਠੀਕ ਹੈ ਜੀ,
0: ਉਹ ਸ਼ੋਅ ਆਏ ਸਿਆਣੇ ਕਹਿੰਦੇ ਨੇ, ਤੁਸੀਂ ਇੰਨਾ ਇਮੋਸ਼ਨਲ ਸੋ, ਇੰਨਾ ਦਿਲ ਨੂੰ ਟੁੰਬਣ ਵਾਲਾ ਸ਼ੋ, ਇਹ ਪਹਿਲੀ ਵਾਰੀ ਟੋਰਾਂਟੋ ਦੀ ਧਰਤੀ 'ਤੇ ਆ ਰਹੇ ਨੇ 28 ਅਗਸਤ ਨੂੰ। ਈਵੈਂਟ ਬਰਾਈਟਸ 'ਤੇ ਟਿਕਟਸ ਨੇ, ਤੁਸੀਂ ਸਾਡੇ ਨਾਲ ਵੀ ਰਾਬਤਾ ਕਰ ਲਿਓ, 437-870-0001, 437-870-0001, ਜਾਂ ਰੇਡੀਓ ਉਡਾਨ 'ਤੇ ਸਾਡੇ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਨੰਬਰ ਮੈਂ ਇੱਕ ਵਾਰ ਫਿਰ ਦੇ ਦੇਣਾ, ਤੁਸੀਂ ਜਰਨੈਲ ਸਿੰਘ ਹੁਣਾਂ ਨੂੰ ਲਾਈਵ ਸੁਣਨਾ, ਉਹਦੇ ਬਹੁਤ ਲਿਮਿਟਡ ਟਿਕਟਾਂ ਨੇ, 437-870-0001 'ਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ, ਜਾਂ ਤੁਸੀਂ ਮੈਨੂੰ ਟੈਕਸ ਕਰ ਸਕਦੇ ਹੋ, DM ਕਰ ਸਕਦੇ ਹੋ, ਜਾਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਤੁਸੀਂ ਪੂਰੀ ਇਨਫੋਰਮੇਸ਼ਨ। ਕੱਲ੍ਹ ਐਮੀ ਬਾਈ ਹੁਣਾਂ ਨੇ ਬਾਈ ਜੀ ਵਾਸਤੇ ਸ਼ਬਦ ਕਹੇ ਚਾਰ, ਉਹ ਕਹਿੰਦੇ ਕਿ ਮੈਂ ਸ਼ੋਅ ਵੇਖਿਆ।
1: ਹਾਂਜੀ,
0: ਇਹ ਕੋਈ ਆਮ ਸ਼ੋਅ ਨਹੀਂ ਹੋਣਾ।
1: ਬਿਲਕੁਲ ਜੀ,
0: ਪਰ ਆਮ ਲੋਕ ਸੁਣਨ ਵੀ ਨਹੀਂ ਆਉਣਗੇ ਇਹਨੂੰ, ਇਹ ਵੀ ਗੱਲ ਨਾਲ
1: ਆਡੀਅੰਸ ਲਿਮਿਟਡ,
0: ਉੱਚੀ ਸਮਝ ਵਾਲੇ, ਸੁੱਚੀ ਸਮਝ ਵਾਲੇ, ਕਿਰਦਾਰਾਂ ਵਾਲੇ ਲੋਕ ਇਸ ਚੀਜ਼ ਨੂੰ ਸੁਣਨ ਆਉਣਗੇ। ਸੋ 437-870-0001 ਅਤੇ ਮਿਲਦੇ ਹਾਂ ਜੀ ਫਿਰ ਛੋਟੀ ਜਿਹੀ ਬ੍ਰੇਕ ਤੋਂ ਬਾਅਦ, 905-673-3337 ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਮੇਰੇ ਸਾਥ ਦੇ ਰਹੇ ਨੇ ਗੁਮ ਨਾਮ।

0: ਸੋ 905-673-3333 905-673-3333 ਜੁੜੇ ਹੋਇਓ ਰੇਡੀਓ ਪ੍ਰੋਗਰਾਮ ਉਡਾਉਣ ਦੇ ਨਾਲ। ਸਾਡੇ ਨਾਲ ਸਾਡੀ ਕਾਲ ਲੱਗ ਚੁੱਕੀ ਹੈ ਜੀ ਗ੍ਰੈਂਡ ਹੋਮ ਫਰਨੀਚਰ ਤੋਂ ਸੁਖਬਾਈ ਜੀ ਨਾਲ। ਗ੍ਰੈਂਡ ਹੋਮ ਫਰਨੀਚਰ 6885 ਟੋਮਕੋਨ ਰੋਡ 'ਤੇ 294 ਵਾਕਰ ਡਰਾਈਵ ਫਰਨੀਚਰ ਲੈਣਾ ਤਾਂ ਇੱਕੋ ਇੱਕ ਸਟੋਰ ਦਾ ਨਾਮ ਤੁਸੀਂ ਯਾਦ ਰੱਖਣਾ, ਇੱਕੋ ਇੱਕ ਬ੍ਰਾਂਡ ਦਾ ਨਾਮ ਤੁਸੀਂ ਯਾਦ ਰੱਖਣਾ, ਗ੍ਰੈਂਡ ਹੋਮ ਫਰਨੀਚਰ। ਸੁਖਬਾਈ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
1: ਬਹੁਤ ਸ਼ੁਕਰੀਆ, ਧੰਨਵਾਦ ਫੰਦੂ ਸਾਹਿਬ। ਬਿਲਕੁਲ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਤੇ ਨਾਮ ਇੱਕੋ ਯਾਦ ਰੱਖਣਾ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। 294 ਵਾਕਰ ਡਰਾਈਵ ਵਾਲੀ ਲੋਕੇਸ਼ਨ ਤੇ ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ, ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਿਲੋ ਦਾ ਕੋਸਟ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਜਿਸ 'ਚ 15-20 ਬੈਡਰੂਮ ਸੈੱਟ ਜਿਹੜੇ ਬਿਲੋ ਦਾ ਕੋਸਟ ਕਲੀਅਰ ਆਊਟ ਕੀਤੇ ਜਾ ਰਹੇ ਆ। ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਰਿਕਲਾਈਨਰ ਸੋਫਾ ਸੈੱਟ, ਕੈਨੇਡੀਅਨ ਮੇਡ ਸੋਫਾ ਸੈੱਟ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਕਾਫੀ ਟੇਬਲ ਜਿਹੜੇ ਬਿਲੋ ਦਾ ਕੋਸਟ, ਫਲੋਰ ਮਾਡਲ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਹੈ ਇਸ ਵੀਕਐਂਡ ਦੇ ਉੱਪਰ। ਸੋ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣੇ ਨੇ
0: ਜੀ, ਜੀ ਤੁਹਾਡੀ ਆਵਾਜ਼ ਸੁਖਬਾਈ ਜੀ ਬੰਦ ਹੋ ਗਈ ਹੈ। ਸੁਖਬਾਈ ਜੀ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। ਸੁਖਬਾਈ ਜੀ ਜੇ ਤੁਸੀਂ ਸਾਨੂੰ ਸੁਣ ਰਹੇ ਹੋ ਤਾਂ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਜਾਂ ਤੁਸੀਂ ਫੋਨ ਨੂੰ ਦੁਬਾਰਾ ਡਿਸਕਨੈਕਟ ਕਰਕੇ ਸਾਨੂੰ ਕਾਲ ਕਰ ਲਓ, ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। ਸੋ 905-673-3333 ਸਾਡਾ ਕਨੈਕਸ਼ਨ ਟੁੱਟ ਚੁੱਕਿਆ ਆ, ਪਰ ਜਲਦੀ ਫਿਰ ਅਸੀਂ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਗ੍ਰੈਂਡ ਹੋਮ ਫਰਨੀਚਰ 6885 ਟੋਮਕ ਰੋਡ। ਸੁਖਬਾਈ ਜੀ ਜੇ ਤੁਸੀਂ ਸਾਨੂੰ ਸੁਣ ਰਹੇ ਹੋ ਤਾਂ ਦੁਬਾਰਾ ਕਾਲ ਕਰੋ ਤਾਂ ਕਿ ਅਸੀਂ ਦੁਬਾਰਾ ਆਪਣਾ ਸੁਨੇਹਾ ਗ੍ਰੈਂਡ ਹੋਮ ਫਰਨੀਚਰ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ। 905-673-3333। ਸੋ ਫੈਸ਼ਨ ਆਈ ਕਿਉਂ ਦਾ ਸੁਨੇਹਾ ਇੱਕ ਵਾਰ ਤੁਹਾਡੇ ਤੱਕ ਫਿਰ ਪਹੁੰਚਾਈਏ।
2: ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ, ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: ਪੇਂਟਿੰਗ
4: ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ, ਘਰ ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
0: ਹੁਣ ਗੁਮਨਾਮ ਆ ਜਾਓ ਆਪਣਾ ਸਵਾਲ ਲੈ ਕੇ ਤਾਂ ਕਿ ਆਪਾਂ ਆਪਣੇ ਥੋੜਾ ਜਿਹਾ ਸਰੋਤਿਆਂ ਨੂੰ ਆਪਾਂ ਉਹਨਾਂ ਦੇ ਦਿਮਾਗ 'ਤੇ ਨਾ ਹੁਣ ਜ਼ੋਰ ਪਾਈਏ। ਅਤੇ ਸਾਡੀ ਕਾਲ ਗ੍ਰੈਂਡ ਹੋਮ ਫਰਨੀਚਰ ਨਾਲ ਵੀ ਲੱਗਣ ਲੱਗੀ ਆ, ਤੁਸੀਂ ਬਸ ਰੈਡੀ ਰਹੋ ਆਪਣਾ ਸਵਾਲ ਤਾਂ ਕਿ ਸਰੋਤਿਆਂ ਦੇ ਜਿਹੜੇ ਦਿਮਾਗ ਦੇ ਜਿਹੜੇ ਚੱਕਰ ਹੁੰਦੇ ਨਾ ਉਹ ਆਪਾਂ ਚਲਾਉਣੇ ਆ। ਸੋ 905-673-3333 ਸਟੂਡੀਓ ਦਾ ਇੱਕ ਨੰਬਰ ਆ, ਤੁਸੀਂ ਸਵਾਲ ਪਾਓ, ਆਪਾਂ ਸੁਖਬਾਈ ਨੂੰ ਹੋਲਡ ਕਰ ਲਾਂਗੇ।
5: ਸਵਾਲ ਇਹ ਹੈ ਜੀ, ਉਹ ਕਿਹੜਾ ਰੂਮ ਆ ਜਿਹਦੇ 'ਚ ਨਾ ਦਰਵਾਜ਼ਾ ਅਤੇ ਨਾ ਖਿੜਕੀ?
0: ਅੱਛਾ, ਉਹ ਕਿਹੜਾ ਰੂਮ ਆ ਜਿਹਦੇ ਵਿੱਚ
5: ਨਾ ਕੋਈ ਦਰਵਾਜ਼ਾ,
0: ਨਾ ਕੋਈ
5: ਖਿੜਕੀ?
0: ਅੱਛਾ, ਤੁਸੀਂ ਸਵਾਲ ਬਦਲਤਾ, ਪਹਿਲਾਂ ਕੋਈ ਹੋਰ ਕਹਿ ਰਹੇ ਸੀ।
5: ਉਹ ਮੈਂ ਤੁਹਾਨੂੰ ਸਸਪੈਂਸ 'ਚ ਪਾਉਣਾ।
0: ਅੱਛਾ, ਸੋ ਉਹ ਕਿਹੜਾ ਰੂਮ ਆ ਜਿਹੜਾ ਜਿਹਦਾ ਕੋਈ ਦਰਵਾਜ਼ਾ ਵੀ ਹੈ ਨਹੀਂ, ਜਿਹਦੀ ਕੋਈ ਖਿੜਕੀ ਹੈਗਾ, ਰੂਮ ਹੀ ਆ?
5: ਹਾਂਜੀ।
0: ਸੋ 905-673-3333 ਭਾਈ ਕੋਈ ਦੱਸ ਸਕਦਾ ਗੁਮਨਾਮ ਦੇ ਇਸ ਗੁਮਨਾਮ ਜੇ ਸਵਾਲ ਦਾ ਜਵਾਬ ਕੋਈ ਦੇ ਸਕਦਾ?
5: ਤੁਸੀਂ ਵੀ ਗੁੰਮ ਜੇ ਹੋ ਗਏ ਸਵਾਲ ਸੁਣ ਕੇ।
0: ਮੈਂ ਸੋਚੀ ਪੈ ਗਿਆ ਵੀ ਐਸਾ ਕਿਹੜਾ ਕੈਮਰਾ ਜਿਹਦਾ ਕੋਈ ਬੂਹਾ ਨਹੀਂ ਕੋਈ ਬਾਰੀ ਨਹੀਂ। ਸੋ 905-600-3337 ਗੁਮਨਾਮ ਦੇ ਗੁਮਨਾਮ ਸਵਾਲ ਦਾ ਕੋਈ ਗੁਮਨਾਮ ਜਿਹਾ ਆਂਸਰ ਦੇ ਸਕਦਾ ਅਤੇ ਕੋਈ ਗੁਮਨਾਮ ਜਿਹਾ ਸਰੋਤਾ ਆ ਜਾਓ 905-600-3337। ਕਿਆ ਬਾਤ ਆ, ਵੈਲਕਮ ਬਾਈ ਜੀ।
1: ਕਿਆ ਬਾਤ ਹੈ ਸੰਧੂ
0: ਜੀ,
1: ਮੈਂ ਪਹਿਲਾਂ ਵੀ ਲਾਇਆ ਸੀ ਫੋਨ ਜਦੋਂ ਸਰਦਾਰ ਵਾਲਾ ਗਾਣਾ ਲਾਇਆ ਸੀ ਰੰਗਲੇ ਵਾਲਾ
0: ਜੀ।
1: ਮੈਂ ਪਹਿਲਾਂ ਚਲੋ ਉਹੀ ਗੱਲ ਪੂਰੀ ਕਰ ਲੈਣਾ
0: ਜੀ।
1: ਮੈਂ ਕਿਹਾ ਵੀ ਮੇਰੀ 24 ਨਵੰਬਰ ਨੂੰ ਯੂਨੀਵਰਸਰੀ ਆ ਰਹੀ ਆ
0: ਜੀ। ਕੀ ਬਾਤ ਆ,
1: ਤੇ 3 ਮਹੀਨੇ ਰਹਿ ਗਏ ਤੇ ਆਪਾਂ ਮਤਲਬ ਚੇਂਜ ਮੈਂ ਕਰ ਲੈਣੇ ਆ। ਮੈਂ ਅੱਗੇ ਵੀ ਕਿਹਾ ਸੀ ਨਿਊ ਮੈਰਿਜ
0: ਜੀ,
1: 24 ਨਵੰਬਰ ਇਹ ਰੱਖ ਲੈਣੇ ਆ ਕਿਉਂਕਿ ਗੁਰਪੁਰਬ ਵੀ ਆ ਗੁਰੂ ਨਾਨਕ ਦੇਵ ਜੀ ਦਾ।
0: ਓ ਕੀ ਬਾਤ ਆ, ਦਿਨ ਤਾਂ ਦੇਖੋ ਦਿਨ ਤਾਂ ਚੜ੍ਹਦੀ ਕਲਾ ਵਾਲਾ ਆ। ਸਵਾਲ ਦਾ ਜਵਾਬ ਦੱਸ ਸਕਦੇ ਹੋ?
1: ਸਵਾਲ ਦਾ ਜਵਾਬ ਮੇਰੇ ਹਿਸਾਬ ਨਾਲ ਲਾਈਕ ਯੂਅਰ ਮਾਈਂਡ, ਜਿੱਦਾਂ ਤੁਹਾਡਾ ਆਪਣਾ ਦਿਲ ਜਿਹੜਾ ਬੰਦਾ ਬਾਡੀ ਆ ਬੰਦੇ ਦੀ ਹੈ ਨਾ,
0: ਤੁਸੀਂ ਕਹਿੰਦੇ
1: ਹਿਊਮਨ ਨੇਚਰ ਹੈ ਨਾ,
0: ਹਿਊਮਨ ਨੇਚਰ। ਚਲੋ ਜੀ ਗੁਮਨਾਮ ਜੀ ਕੀ ਸਹੀ ਹੈ
5: ਜੀ? ਇਹ ਇਹ ਆਨਸਰ ਨਹੀਂ ਹੈਗਾ ਜੀ, ਥੋੜਾ ਹੋਰ ਸੋਚੋ।
1: ਓਕੇ ਓਕੇ ਸਰ, ਸੁਣਦੇ ਸਰ, ਸੋਚਦੇ ਆ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-600-3337 905-600-3337 ਜੀ। ਨੈਕਸਟ ਕਾਲ ਬਲਵੀਰ ਧਾਮੀ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ
6: ਨੂੰ
0: ਸਤਿ ਸ਼੍ਰੀ ਅਕਾਲ ਸਰ ਜੀ, ਤੁਸੀਂ ਆਉਣੇ ਰਹੋ ਜੀ। ਬਲਵੀਰ ਧਾਮੀ ਜੀ, ਆਂਡਾ ਓਕੇ, ਚਲੋ ਆਪਾਂ ਸੁਣਦੇ ਰਹੋ, ਦੱਸ ਦਿਆਂ 600-73-33-37 ਆਂਡਾ ਮਿਲ ਗਿਆ ਜੀ ਇੱਕ ਜਵਾਬ, ਪਰ ਇਹ ਆਂਸਰ ਗਲਤ ਹੈ ਜੀ। 905-600-73-33-37 905-673-3337 ਆਂਡਾ ਵੀ ਗਲਤ ਆ। ਕੋਈ ਦੱਸ ਸਕਦਾ ਇਹ ਕਿਹੜਾ ਕਮਰਾ ਆ, ਕਿਹੜਾ ਐਸਾ ਰੂਮ ਆ ਜਿਹਦੇ ਨਾ ਕੋਈ ਦਰਵਾਜ਼ਾ ਨਾ ਕੋਈ ਬਾਰੀ? ਇਹ ਤਾਂ ਚੱਕਰਾਂ 'ਚ ਪੈ ਗਿਆ, ਆਂਡਾ ਵੀ ਨਹੀਂ ਆ। ਹੋਰ ਪਹਿਲਾਂ ਕੀ ਕਿਹਾ ਬਾਈ ਜੀ ਨੇ, ਬੰਦਾ ਬੰਦੇ ਦਾ ਅੰਦਰ ਮਨ, ਇਹੀ ਕਿਹਾ ਸੀ ਆਈ ਥਿੰਕ,
5: ਇਹੀ ਕਿਹਾ
0: ਸੀ। ਬੰਦੇ ਦੀਆਂ ਤਾਂ ਬਹੁਤ ਖਿੜਕੀਆਂ ਬਾਰੀਆਂ ਹੈਗੀਆਂ ਨੇ। ਸੋ 905-600-73-33-37 ਕੋਈ ਦੱਸ ਸਕਦਾ? 905-600-73-33-37 ਦਲਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਦਲਜੀਤ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ।
7: ਸਤਿ ਸ਼੍ਰੀ ਅਕਾਲ ਭਾਜੀ, ਆਵਾਜ਼ ਆ ਰਹੀ ਆ
0: ਜੀ? ਬਿਲਕੁਲ ਜੀ ਆ ਰਹੀ ਹੈ ਜੀ। ਝਾੜੂ
5: ਨਹੀਂ
0: ਜੀ, ਇਹ ਵੀ ਕਹਿੰਦੇ ਗਲਤ ਆ। ਚਲੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਨੈਕਸਟ ਕਾਲ ਜੀ, ਸੰਦੀਪ ਸੰਧੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸੰਦੀਪ ਸੰਧੂ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
8: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ ਵੀਰੇ।
8: ਹਾਂਜੀ ਭਾਜੀ, ਆਨਸਰ ਹੈਗਾ ਮਸ਼ਰੂਮ।
0: ਮਸ਼ਰੂਮ,
5: ਸਹੀ ਜਵਾਬ।
0: ਲਓ ਬਈ ਇਹ ਜਵਾਬ ਸਹੀ ਹੋ ਗਿਆ, ਪਰ ਤੁਸੀਂ ਜਲਦੀ ਦੱਸ ਦਿਓ, 2 ਮਿੰਟ ਰੁਕ ਜਾਂਦੇ।
8: ਓ ਭਾਜੀ ਮੈਂ ਪਹਿਲਾਂ ਇਹ ਪੜ੍ਹੀ ਹੋਈ ਸੀ ਫਸਲ, ਤਾਂ ਕਰਕੇ ਮੈਂ ਤਾਂ ਕਾਲ ਦੀ ਵੇਟ ਕਰਦਾ।
0: ਅੱਛਾ ਅੱਛਾ, ਠੀਕ ਹੈ, ਆਲ ਗੁੱਡ।
8: ਚਲੋ ਠੀਕ ਹੈ ਭਾਜੀ, ਥੈਂਕ ਯੂ ਜੀ,
0: ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਸੋ 905-600-73-33-37 905-600-73-33-37 ਦੇ ਗੱਲਾਂ ਬਾਤਾਂ ਹੋ ਰਹੀਆਂ ਨੇ। ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ ਤੇ
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ, ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ, ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ, ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ।

0: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ।
1: ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਇਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696 905-840-9696

ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਸਤਿ ਸ਼੍ਰੀ ਅਕਾਲ, ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਗੁਮਨਾਮ ਦੇ ਨਾਲ, ਅਤੇ ਸਟੂਡੀਓ ਦਾ ਨੰਬਰ ਹੈ 9056733337। ਆ ਜਾਓ ਆਪਾਂ ਇੱਕ ਹੁਣ ਇੱਕ ਕਾਲ ਲੈਂਦੇ ਹਾਂ। ਜਗਤਾਰ ਸਿੰਘ ਜੀ, ਤੁਸੀਂ ਆਉਂਦੇ ਹੋ ਜੀ?
1: ਸਤਿ ਸ਼੍ਰੀ ਅਕਾਲ ਬਾਈ ਜੀ, ਗੱਲਾਂ ਬਹੁਤ ਬਹੁਤ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ।
1: ਮੈਂ
0: ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਠੀਕ ਠਾਕ ਹੈ। ਬਾਕੀ ਇੱਕ ਮੇਰਾ ਸ਼ੇਅਰ ਲਿਖਿਆ ਸੀ।
0: ਹਾਂਜੀ ਜ਼ਰੂਰ।
1: ਉਹ ਮੇਰਾ ਲਿਖਿਆ ਐਂਡ ਤੇ ਹੋਰ ਸੀ, ਪਰ ਮੈਂ ਹੁਣ ਚੇਂਜ ਕਰਤਾ ਉਹ।
0: ਚੇਂਜ ਕਿਉਂ ਕਰਤਾ ਜੀ? ਵਜ੍ਹਾ ਕੋਈ ਖਾਸ?
1: ਖਾਸ ਹੀ ਵਜ੍ਹਾ ਉਹਦੀ, ਜਦੋਂ ਤੁਸੀਂ ਸੁਣੋਗੇ ਫਿਰ ਪਤਾ ਲੱਗੂਗਾ।
0: ਜ਼ਰੂਰ ਜੀ, ਪੇਸ਼ ਕਰੋ।
1: ਹਵਾ ਪਾਣੀ ਅਸਮਾਨ, ਹਵਾ ਪਾਣੀ ਅਸਮਾਨ, ਤਲਵਾਰ ਨਾਲ ਨੀ ਕਿਤੇ ਵੱਢੇ ਜਾਂਦੇ, ਬਿਨਾਂ ਕੁਰਬਾਨੀਆਂ ਕੀਤੀਆਂ ਕਿਸੇ ਕੌਮ ਦੇ ਨੀ ਝੰਡੇ ਦੁਨੀਆਂ ਤੇ ਗੱਡੇ ਜਾਂਦੇ।
0: ਓ ਵਾਹ ਜੀ ਵਾਹ।
1: ਕਹਿੰਦਾ ਸੱਚਾ ਇਨਸਾਨ ਹੀ ਪਬਲਿਕ ਵਿੱਚ ਹਿੱਕ ਤਾਣ ਕੇ ਖੜ ਸਕਦਾ।
0: ਹਾਂਜੀ।
1: ਨਿਕਲੀ ਗੱਲ ਮੂੰਹੋਂ ਤੇ ਵਗਦੀ ਹਵਾ, ਤੇ ਜਹਾਜ ਨੇ ਲਈ ਹੋਵੇ ਉਡਾਨ,
0: ਜਗਤਾਰ
1: ਰੁਕਿਆ ਵਾਲਾ ਕੋਈ ਨੀ ਫੜ ਸਕਦਾ, ਕੋਈ ਨੀ ਫੜ ਸਕਦਾ।
0: ਵਾਹ ਜੀ ਵਾਹ, ਬਹੁਤ ਸੋਹਣਾ ਸ਼ੇਰ ਹੈ ਜਗਤਾਰ ਜੀ, ਬਹੁਤ ਸੋਹਣਾ।
1: ਥੈਂਕ ਯੂ।
0: ਤੇ ਹੋਰ ਕੋਈ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਸਾਡੇ ਲਿਸਨਰਸ ਨੂੰ?
1: ਬਸ ਮੈਂ ਤਾਂ ਆਉਂਦਾ ਹੁੰਦਾ ਸੀ, ਵਾਲਮਟ ਗਿਆ ਸੀ, ਆਉਂਦੇ ਨੇ ਮੈਂ ਰੇਡੂਆ ਲਾਇਆ।

0: ਤੇ ਮੇਰਾ ਆਪਣਾ ਫੋਨ ਮੈਂ ਕਦੇ ਚਾਰਜ ਚਲਾ ਗਿਆ ਬੈਨ ਬੰਦ ਕਰਕੇ ਫਿਰ ਮੈਂ ਕਿਹਾ ਬਾਈ ਨੂੰ ਸੁਣਾਈ ਹੈ ਯਾਰ, ਨਾਲੇ ਬਾਈ ਹੁਣਾਂ ਦਾ ਨਾਮ ਵਿੱਚ ਆਉਂਦਾ।
1: ਨਹੀਂ ਬਹੁਤ ਸੋਹਣਾ, ਬਹੁਤ ਸੋਹਣਾ ਸ਼ੇਰ ਹੈ ਜੀ, ਏਦਾਂ ਹੀ ਜਿਉਂਦੇ ਵਾਸਤੇ
0: ਹੋਰ ਲਿਖਿਆ, ਪਰ ਕਲਮ ਮੇਰੀ ਥੋੜੀ ਜਿਹੀ ਹਾਰਡ ਹੈ ਆਪਣੀ, ਮੇਰਾ ਖਿਆਲ ਪਹਿਲੀ ਵਾਰ ਮੁਲਾਕਾਤ ਹੋਈ ਹੈ।
1: ਹਾਂਜੀ,
0: ਤੇ ਜੇ ਹੈਗਾ 2 ਮਿੰਟ ਦਾ ਸ਼ੇਰ ਹੈ, ਜੇ ਇਜਾਜ਼ਤ ਹੋਵੇ ਉਹ ਚ ਮੈਂ ਕੋਈ ਛੱਡਿਆ ਨੀ, ਜੇ ਕੋਈ ਰਹਿ ਗਿਆ ਤਾਂ ਤੁਸੀਂ ਦੱਸਣਾ, ਨਾਲ ਦੀ ਨਾਲ ਆਪਣਾ ਦੂਜਾ ਧਿਆਨ ਨਾਲ ਸੁਣਨ ਵਾਲੀਆਂ ਗੱਲਾਂ
1: ਜਰੂਰ ਜੀ ਜਰੂਰ ਪੇਸ਼ ਕਰੋ।
0: 2 ਮਿੰਟ ਦਾ ਜਾਣੀ ਦੀ ਘੱਟ ਤੋਂ ਘੱਟ ਵੀ, ਕਈ ਵਾਰੀ ਹੁੰਦਾ ਨੀ ਨਾ ਵੀ ਆਪਣਾ ਟਾਈਮ ਨੀ ਹੁੰਦਾ, ਕਿਉਂਕਿ ਪੈਡ ਵੀ ਦੇਣੀ ਹੁੰਦੀ ਹੈ ਜਿਹਨਾਂ ਤੋਂ ਸਪੌਂਸਰਾਂ ਤੋਂ ਪੈਸੇ ਲੈਣੇ ਹੁੰਦੇ ਆ, ਉਹਨਾਂ ਨੂੰ ਉਹਨਾਂ ਦੇ ਵੀ ਐਪਰੀਸ਼ੀਏਟ ਕਰਨਾ ਬਣਦਾ, ਜਿਹੜੇ ਆਪਣੇ
1: ਆਪਣੇ ਖਰਚਿਆਂ ਚੋਂ ਪੈਸੇ ਪੇ ਕਰਦੇ ਆ,
0: ਪ੍ਰੋਵਾਈਡ ਕਰਦੇ ਆ।
1: ਹਾਂਜੀ ਜਰੂਰ ਜੀ,
0: ਚਲੋ ਮੈਂ ਸ਼ੁਰੂ ਕਰਦਾ। 2 ਮਿੰਟ ਦਾ ਘੱਟ ਤੋਂ ਘੱਟ ਵੀ, ਡੇਢ ਤਾਂ ਲੱਗਦਾ ਹੀ ਲੱਗਦਾ।
1: ਹਾਂਜੀ ਜਰੂਰ ਜੀ,
0: ਕਹਿੰਦਾ ਸੋਚੀਏ ਤਾਂ ਗੱਲ ਨਿੱਕੀ ਆ, ਸੋਚੀਏ ਤਾਂ ਗੱਲ ਨਿੱਕੀ ਆ, ਡਿੰਗਾਈ ਸੋਚੀਏ ਗੱਲ ਬਹੁਤ ਵੱਡੀ ਆ। ਸਾਇੰਸਦਾਨ ਦੁਨੀਆਂ ਤੋਂ ਪਰੇ ਆ ਕੇ ਚਲੇ ਗਏ, ਕਿਸੇ ਨੂੰ ਪਤਾ ਲੱਗਿਆ ਦੁਨੀਆਂ ਕਿੱਧਰ ਵਈ ਆ, ਕਾਰਡ ਕਿਹਨੇ ਕੱਢੀ ਆ। ਬਾਕੀ ਸਿਹਤ ਵੱਲ ਦੁਨੀਆਂ ਘੱਟ ਧਿਆਨ ਦਿੰਦੀ, ਬਾਈ ਜੀ ਸਿਹਤ ਵੱਲ ਦੁਨੀਆਂ ਘੱਟ ਧਿਆਨ ਦੀ, ਜ਼ਿਆਦਾ ਦੁਨੀਆਂ ਪੈਸੇ ਪਿੱਛੇ ਲੱਗੀ ਆ। ਬਾਈ ਜੀ ਸਿਹਤ ਮੈਟਰ ਕਰਦੀ ਆ, ਮੈਟਰ ਨੀ ਕਰਦਾ ਚਾਹੇ ਤੂੰ ਕੁੱਲੀ ਵੇਚਾਂ ਚਾਹੇ ਤੇਰੇ ਕੋਲ ਕੋਠੀ ਵੱਡੀ ਆ।
1: ਵਾਹ ਜੀ ਵਾਹ,
0: ਜਿਹੜਾ ਪੈਸਾ ਸੱਜਣਾ ਕਮਾ ਕੇ ਵਰਤ ਲਿਆ ਉਹੀ ਤੇਰਾ, ਬਾਕੀ ਤੇਰੇ ਜਾਣ ਤੋਂ ਬਾਅਦ ਸਮਝਣਾ ਤੇਰੇ ਲਈ ਰੱਦੀ ਆ। ਕਹਿੰਦਾ ਐਵੇਂ ਕਿਸੇ ਗੱਲ ਦਾ ਮਾਣ ਨਾ ਕਰ ਬੈਠੀ, ਤੇਰੇ ਤੋਂ ਪਹਿਲਾਂ ਤਾਂ ਦੁਨੀਆਂ ਹੋਰ ਬਥੇਰਿਆਂ ਨੇ ਖੇਡੀ ਆ, ਨਾ ਕੋਈ ਮੁੜਿਆ ਤੇ ਨਾ ਕਿਸੇ ਨੇ ਮੁੜਨਾ, ਚਾਹੇ ਕੋਈ ਅਗਨੀ ਦੀ ਭੇਟ ਚੜ੍ਹ ਕੇ ਚਾਹੇ ਦਿੰਦੇ ਧਰਤੀ ਥੱਲੇ ਦੱਬੀ ਆ। ਬਾਕੀ ਕੁਦਰਤ ਦੇ ਰੰਗਾਂ ਦਾ ਬਾਈ ਕੋਈ ਪਤਾ ਨੀ, ਕਿਸੇ ਦੇਸ਼ ਦੇ ਵਿੱਚ ਸਿਖਰ ਦੁਪਹਿਰਾਂ ਤੇ ਕਿਤੇ ਰਾਤ ਅੱਧੀ ਆ।
1: ਵਾਹ ਜੀ ਵਾਹ,
0: ਜ਼ਮੀਨਾਂ ਤਾਂ ਵਾਧੂ ਇੱਥੇ ਸੂਤ ਨੀ ਆ ਰਹੀਆਂ, ਐਵੇਂ ਦੁਨੀਆਂ ਚੰਦ ਤੇ ਕਾਹ ਤੋਂ ਜਾਂਦੀ ਭੱਜੀ ਆ। ਕਹਿੰਦਾ ਟੈਟਨ ਜਹਾਜ਼ ਡੁੱਬਿਆ ਸੀ, ਕਹਿੰਦਾ ਬਹੁਤ ਗਏ ਸੀ ਮਾਰੇ, ਕਈ ਵੇਖਣ ਗਏ ਨਾਲ ਪਿਓ ਪੁੱਤ ਵੇਖਣ ਗਏ, ਅਜੇ ਤੱਕ ਪਾਣੀ ਜ਼ਰਾ ਸੀ ਉਹਨਾਂ ਦੀ ਉਹਨਾਂ ਲੱਭੀ ਆ। ਕਹਿੰਦਾ ਮੂਸੇ ਵਾਲਾ ਸੱਚ ਲਿਖਦਾ ਸੀ, ਸੱਚ ਬੋਲਦਾ ਸੀ, ਇਸੇ ਕਰਕੇ ਬਾਈ ਉਹਨੂੰ ਗੋਲੀ ਵੱਜੀ ਆ।
1: ਵਾਹ ਜੀ ਵਾਹ,
0: ਵੱਖਰੀ ਪਛਾਣ ਆ ਜੱਗ ਉੱਤੇ ਸਰਦਾਰ ਦੀ, ਜਿਹੜਾ ਸਰਦਾਰ ਦੇ ਸਿਰ ਤੇ ਦਸਤਾਰ ਬੱਧੀ ਆ। ਕਹਿੰਦਾ ਕੰਗਣਾ ਰਣੌਤ ਨੀ ਸਾਰੀ ਉਮਰ ਭੁੱਲ ਸਕਦੀ, ਜਿਹੜੀ ਚਪਿੜ ਚੰਡੀਗੜ੍ਹ ਏਅਰਪੋਰਟ ਤੇ ਵੱਜੀ ਆ। ਕਹਿੰਦਾ ਕਿਸਾਨੀ ਧਰਨੇ ਮੌਕੇ ਕੰਗਣਾ ਰਣੌਤ ਮਾਤਾ ਮਾਮਾ ਨੂੰ ਬੋਲਦੀ ਸੀ, ਉਹੀ ਬਠਿੰਡੇ ਦੇਖ ਲੋ ਕਿਵੇਂ ਤਰੀਕਾ ਬੋਤਣ ਲੱਗੀ ਆ। ਜਮੀਰਾਂ ਮਰੀਆਂ ਵਾਲਿਆਂ ਨੇ ਪੁਲਿਸ ਵਾਰਦੀਆਂ ਪਾਲੀਆਂ, ਹਨੱਕੇ ਮਾਵਾਂ ਦੇ ਪੁੱਤ ਕਾਊਂਟਰ ਕਰ ਕਰਕੇ ਮਾਰ ਦਿੱਤੇ, ਤਾਂ ਬਾਈ ਜਾ ਕੇ ਉਹਨਾਂ ਦੇ ਮੋਢਿਆਂ ਤੇ ਫੀਤੀ ਲੱਗੀ ਆ।
1: ਬਿਲਕੁਲ ਸੱਚ ਹੈ ਜੀ,
0: ਤਾਂ ਜਾ ਕੇ ਉਹਨਾਂ ਦੇ ਮੋਢਿਆਂ ਦੀ ਫੀਤੀ ਲੱਗੀ ਆ। ਕਹਿੰਦਾ ਹਿਮਾਚਲੀਆਂ ਨੂੰ ਕਿਹੜੀ ਗੱਲ ਦੀ ਤਕਲੀਫ਼ ਆ, ਪੰਜਾਬ ਦੇ ਵਹੀਕਲਾਂ ਨੂੰ ਕਿਉਂ ਘੇਰਦੇ ਆ, ਜਿਹਨਾਂ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਦੀ ਫੋਟੋ ਲੱਗੀ ਆ।
1: ਵਾਹ ਜੀ ਵਾਹ,
0: ਬਾਬਿਆਂ ਨੂੰ ਦੁਨੀਆਂ ਹਜੇ ਨੀ ਪੂਜਣੋਂ ਹੀ ਹਟਦੀ, ਕਈ ਬਾਬੇ ਵਿੱਚ ਜਿਹੜਾ ਦੇ ਇੱਕ ਨੂਰ ਮਿਲੀ ਦੀ ਦੇਹ ਫਰਿੱਜ ਵਿੱਚ ਪਈ ਲੱਗੀ ਆ। ਪਿਛਲੇ ਸਾਲ ਦੀ ਬਠਿੰਡੇ ਵਾਲੀ ਪੁਲਿਸ ਵਾਲੀ ਬੀਬੀ ਚਿੱਟੇ ਦੇ ਵਿੱਚ ਚਰਚਾ ਦੇ ਵਿੱਚ ਨਾਲ ਆਉਂਦੀ, ਉਹਦੀ ਥਾਰ ਗੱਡੀ ਆ।
1: ਠੀਕ ਹੈ ਜੀ,
0: ਕਹਿੰਦਾ ਮਾੜੇ ਬੰਦੇ ਨੂੰ ਤਾਂ ਉੱਥੇ ਜ਼ਮਾਨਤ ਨੀ ਮਿਲਦੀ, ਉਹ ਬੀਬਾ ਪੁਲਿਸ ਵਾਲੀ ਚਿੱਟੇ ਵਾਲੀ ਫੇਰ ਬਾਹਰ ਆਣ ਕੇ ਦੇਖ ਲਓ ਮੂਵੀਆਂ ਬਣਾਉਣ ਲੱਗੀ ਆ।
1: ਵਾਹ ਜੀ ਵਾਹ,
0: ਆਪਣੇ ਚਪੜਾਸੀ ਲੱਗਣਾ ਹੋਵੇ ਬਾਈ ਡਿਗਰੀ ਚਾਹੀਦੀ ਆ।
1: ਹਾਂਜੀ,
0: ਚਪੜਾਸੀ ਲੱਗਣਾ ਹੋਵੇ ਆਪਣੀ ਡਿਗਰੀ ਚਾਹੀਦੀ, ਲੀਡਰ ਕੌਣ ਬਣਦਾ ਜਿਹਨੇ 5-7 ਕਤਲ ਕੀਤੇ ਜਾਂ ਜਿਹਨੇ ਘਰ ਵਾਲੀ ਛੱਡੀ ਆ।
1: ਠੀਕ ਹੈ,
0: ਵਧੀਆ ਮੁਲਕ ਸੀ ਆਪਣਾ, ਵਧੀਆ ਮੁਲਕ ਸੀ ਆਪਣਾ, ਛੱਡ ਜ਼ਮੀਨਾਂ ਤੇ ਘਰ ਬਾਰ ਛੱਡ, ਦੁਨੀਆਂ ਬਾਹਰ ਨੂੰ ਕਿਉਂ ਦੀ ਭੱਜੀ ਆ। ਇਹਦੀ ਵਜ੍ਹਾ ਪਿੰਡ ਵਾਲੇ ਸਾਰਿਆਂ ਨੂੰ ਪਤਾ ਨੀ, ਮੈਂ ਦੱਸਦਾ ਜਿਹੜੀ ਪੰਜਾਬ ਦੀ ਸਰਕਾਰ ਆ ਸੈਂਟਰ ਦੀ ਸਰਕਾਰ ਥੱਲੇ ਲੱਗੀ।
1: ਵਾਹ ਜੀ ਵਾਹ,
0: ਕਹਿੰਦਾ ਦਰਸ਼ਕੋ ਤਾੜੀ ਮਾਰ ਕੇ ਦੱਸ ਦਿਓ ਜੇਕਰ ਜਗਤਾਰ ਰਾਉਕੇ ਦੀ ਗੱਲ ਦਿਲ ਨੂੰ ਲੱਗੀ ਹੈ,
1: ਦਰਸ਼ਕਾਂ ਵੱਲੋਂ ਮੈਂ ਤਾਲੀ ਮਾਰ ਦਿੰਦਾ ਜੀ। ਬਹੁਤ ਸੋਹਣੀ ਤੁਸੀਂ ਕਵਿਤਾ ਲਿਖੀ ਹੈ, ਬਹੁਤ ਸੋਹਣਾ ਤੇ ਬਹੁਤ ਬਰੀਕੀ ਨਾਲ ਜਿਹੜੀਆਂ ਅੱਜ ਦੇ ਸਮਾਜ ਦੀਆਂ ਚੀਜ਼ਾਂ ਨੇ ਉਹ ਤੁਸੀਂ ਇੱਦਾਂ ਪੇਸ਼ ਕੀਤੀਆਂ ਨੇ, ਤਾਂ ਬਹੁਤ ਬਹੁਤ ਸ਼ੁਕਰੀਆ ਜੀ ਜਗਤਾਰ ਸਿੰਘ ਜੀ।
0: ਤੇ
1: ਮੇਰਾ ਨਾਮ ਗੁਮਨਾਮ ਹੈ ਜੀ, ਮੈਂ ਪ੍ਰਭ ਸੰਧੂ ਨਾਲ ਕੋ ਹੋਸਟ ਹੁੰਦਾ ਮੋਸਟਲੀ, ਪਰ ਅੱਜ ਮੇਰੇ ਹੱਥ ਚ ਆਈ ਸ਼ੋਅ ਦੀ ਕਮਾਨ। ਬਟ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਬਹੁਤ
0: ਲਿਖਦੇ ਰਹੋ, ਇੱਦਾਂ ਟਾਈਮ ਦੇਣਾ ਬਹੁਤ ਔਖਾ।
1: ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਤੇ ਬਹੁਤ ਸ਼ੁਕਰੀਆ ਜੀ, ਬਹੁਤ ਫੇਰ ਹੁੰਦੀ ਹੈ ਗੱਲਬਾਤ, ਫੇਰ ਜ਼ਰੂਰ ਕਾਲ ਕਰਿਆ ਕਰੋ ਸਾਡੇ ਸ਼ੋਅ ਤੇ।
0: ਓਕੇ ਜ਼ਰੂਰੀ, ਕਿੰਨੇ ਤੋਂ ਹੁੰਦਾ ਤੁਹਾਡਾ? 9 ਤੋਂ 10?
1: 9 ਤੋਂ 10 ਹੁੰਦਾ ਜੀ ਰੇਡੀਓ ਡਾਨ, ਉਸ ਤੋਂ ਪਹਿਲਾਂ ਹੁੰਦਾ ਪੰਜਾਬੀ ਲਹਿਰਾਂ ਜੀ।
0: ਓਕੇ ਠੀਕ ਹੈ, ਕੋਈ ਨਾ ਜ਼ਰੂਰ ਕਾਲ ਕਰਿਆ ਕਰਾਂਗੇ। ਥੈਂਕ ਯੂ ਬਾਈ, ਧੰਨਵਾਦ।
1: ਬਹੁਤ ਸ਼ੁਕਰੀਆ ਜੀ, ਧੰਨਵਾਦ ਤੁਹਾਡਾ। ਸੋ ਇਹ ਸਨ ਜੀ ਜਗਤਾਰ ਸਿੰਘ, ਤੇ ਇੰਨੀ ਸੋਹਣੀ ਕਵਿਤਾ ਇਹਨਾਂ ਨੇ ਜਿਹੜੀ ਕਵਿਤਾ ਗਾਈ ਆ, ਤੇ ਉਹਦੇ ਵਿੱਚ ਜੋ ਉਹਨਾਂ ਨੇ ਸਿੰਗਰ ਦਾ ਨਾਂ ਲਿਆ ਸਿੱਧੂ ਮੂਸੇ ਵਾਲਾ, ਤੇ ਆਓ ਇੱਕ ਸੁਣਦੇ ਹਾਂ ਪਿਆਰਾ ਜਿਹਾ ਗੀਤ ਸਿੱਧੂ ਮੂਸੇ ਵਾਲੇ ਵੱਲੋਂ।

ਸੋ ਜੀ, ਇਸ ਪਿਆਰੇ ਜਿਹੇ ਗੀਤ ਤੋਂ ਬਾਅਦ ਤੁਹਾਨੂੰ ਇੱਕ ਮੈਸੇਜ ਦੇ ਦਈਏ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਕੌਰ ਜੀ। ਲੰਬੇ ਸਮੇਂ ਤੋਂ ਮੋਰਗੇਜ ਦੀ ਦੁਨੀਆ ਦੇ ਐਕਸਪਰਟ ਨੇ ਅਤੇ ਹਰ ਤਰ੍ਹਾਂ ਲਈ ਇੱਕੋ ਇੱਕ ਭਰੋਸੇ ਦਾ ਨਾਮ ਰਸ਼ਮੀਤ ਕੌਰ। ਮੈਂ ਹੁਣ ਤੁਹਾਨੂੰ ਉਹਨਾਂ ਦਾ ਨੰਬਰ ਵੀ ਦੇ ਦਿੰਦਾ, 6475394499, 647-549-449।

0: ਚਲੋ ਜੀ, ਹੁਣ ਵਿਗਲਾ ਹੋ ਗਿਆ ਤੁਹਾਨੂੰ ਇੱਕ ਹੋਰ ਮੈਸੇਜ ਦੇਣ ਦਾ। ਜੇ ਕੋਈ ਵੀ ਬਾਲਾਂ ਦੀ ਸਮੱਸਿਆ ਨਾਲ ਜੂਝ ਰਹੇ ਹੋ, ਬਾਲ ਚਿੱਟੇ ਹੋਣ, ਝੜਦੇ ਹੋਣ, ਜਾਂ ਕੋਈ ਵੀ ਬਾਲਾਂ ਨਾਲ ਰਿਲੇਟਡ ਡੈਂਡਰਫ ਹੋਵੇ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਫਰੈਸ਼ ਹੇਅਰ ਟੋਨਿਕ। ਜ਼ਫਰ ਮਲਿਕ ਹੋਣਾ ਦੀ ਕਾਰਡ ਹੈ ਜੀ, ਉਹਨਾਂ ਦੀ ਇਨਵੈਂਸ਼ਨ ਹੈ, ਅਤੇ ਮੈਂ ਖੁਦ ਇਹ ਤੇਲ ਯੂਜ਼ ਕਰਕੇ ਦੇਖਿਆ ਅਤੇ ਮੈਨੂੰ ਬਹੁਤ ਜ਼ਿਆਦਾ ਪੋਜ਼ਿਟਿਵ ਰਿਜ਼ਲਟ ਵੀ ਮਿਲਿਆ। ਤਾਂ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦੇ ਦਿੰਦਾ, 6475215159 647 521 5159। ਅਤੇ ਹੁਣ ਆਪਾਂ ਚਲੋ ਇੱਕ ਮਾਹੌਲ ਨੂੰ ਥੋੜ੍ਹਾ ਜਿਹਾ ਰੰਗੀਨ ਕਰਦੇ ਹਾਂ, ਅਤੇ ਅੱਜ ਦਾ ਇੱਕ ਕੁਐਸਚਨ ਹੋਰ ਹੈ, ਅਤੇ ਉਹ ਕੁਐਸਚਨ ਇਹ ਹੈ ਕਿ ਤੁਹਾਡੀ ਉਹ ਕਿਹੜੀ ਚੀਜ਼ ਆ ਜਿਹੜੀ ਤੁਹਾਡੇ ਤੋਂ ਜ਼ਿਆਦਾ ਤੁਹਾਡੇ ਲੋਕ ਜ਼ਿਆਦਾ ਵਰਤਦੇ ਨੇ, ਮਤਲਬ ਚੀਜ਼ ਤੁਹਾਡੀ ਹੈ ਪਰ ਵਰਤਦੇ ਹੋਰ ਲੋਕ ਨੇ। ਤੋ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ 9056733337 'ਤੇ। ਤਾਂ ਆਓ ਆਪਾਂ ਇੱਕ ਕਾਲ ਲੈ ਲੈਂਦੇ ਹਾਂ। ਰਸ਼ਮੀਤ ਜੀ ਆਏ ਨੇ ਸਾਡੇ ਸਟੂਡੀਓ ਦੇ ਵਿੱਚ, ਇੱਕ ਮਿੰਟ। ਹੈਲੋ ਰਸ਼ਮੀਤ ਜੀ, ਤੁਸੀਂ ਆਉਂਦੇ ਹੋ ਜੀ?
1: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਪਹਿਲਾਂ ਜਵਾਬ ਦਿਆਂ ਤੁਹਾਡਾ?
0: ਹਾਂਜੀ, ਪਹਿਲਾਂ ਜਵਾਬ ਦੇ ਦੀ।
1: ਮੈਂ ਟਰਾਈ ਕਰ ਰਹੀ, ਮੈਨੂੰ ਪਤਾ ਨਹੀਂ ਹੈ, ਬਟ ਨਾਮ
0: ਤੁਸੀਂ ਜਿੱਤ ਗਏ, ਪਰ ਪ੍ਰਾਈਜ ਤੁਸੀਂ ਦੇਣਾ ਹੈ ਹੁਣ ਸਾਡੇ ਲਿਸਨਰਸ ਨੂੰ ਇੱਕ ਵਧੀਆ ਹੈਲਥ ਪਾਲਿਸੀ ਜਾਂ ਕੋਈ ਵਧੀਆ ਡਿਸਕਾਊਂਟ ਦੇ ਕੇ।
1: ਚਲੋ ਏਦਾਂ ਕਰਦੇ ਹਾਂ ਜੀ, ਮੈਂ ਮੋਰਗੇਜਸ ਕਰਦੀ ਹੈਗੀ ਆ, ਅੱਜ ਇਨਾਮ ਦੀ ਗੱਲ ਹੋਈ ਕਿ ਪਹਿਲੀ ਵਾਰ ਕਰਦੀ ਹੈਗੀ ਰੇਡੀਓ ਤੇ, ਬਟ ਜਿਹੜਾ ਵੀ ਕੋਈ ਕਲਾਇੰਟ ਆਏਗਾ, ਅਗਰ ਉਹਨਾਂ ਦਾ ਅਪਰੇਜ਼ਲ ਹੈਗਾ, ਅਪ ਟੂ $500 ਦੀ ਪੇਮੈਂਟ ਜਿਹੜੀ ਮੈਂ ਕਰਾਂਗੀ, ਤੇ ਇਹ ਇਨਾਮ ਰਹੇਗਾ ਇਸ ਸਾਲ ਵਿੱਚ। ਕਦੋਂ ਕਦੀ ਵੀ ਤੁਸੀਂ ਮੋਰਗੇਜ ਕਰਾਣੀ ਹੈਗੀ ਹੈ ਤੇ ਅਪਰੇਜ਼ਲ ਦੀ ਕੋਸਟ ਜਿਹੜੀ ਹੈਗੀ ਹੈ $500 ਦੀ, ਉਹ ਜਿਹੜੀ ਹੈਗੀ ਹੈ ਮੇਰੇ ਵੱਲੋਂ ਹੋਏਗੀ।
0: ਤੁਸੀਂ ਔਨ ਏਅਰ ਕਹਿ ਰਹੇ ਹੋ ਜੀ ਇਹ?
1: ਬਿਲਕੁਲ ਜੀ, ਬਿਲਕੁਲ
0: ਦਾਵਾ ਕਰਦੇ ਹੋ?
1: ਅਪਰੇਜ਼ਲ ਦੀ ਜਿਹੜੀ ਕੋਸਟ ਹੈ, ਅਪਰੇਜ਼ਲ ਹੁੰਦਾ ਕਿ ਬੈਂਕ ਜਿਹੜਾ ਥਰਡ ਪਾਰਟੀ ਤੋਂ ਮੁੱਲ ਪਵਾਉਂਦਾ, ਉਹਦੀ ਕੋਸਟ ਹੁੰਦੀ ਹੈਗੀ ਹੈ, ਡਿਫਰੈਂਟ ਵੇਰੀ ਕਰ ਸਕਦੀ ਹੈਗੀ ਹੈ ਡਿਪੈਂਡਿੰਗ ਫਰੋਮ ਬੈਂਕ ਟੂ ਬੈਂਕ। ਕਈ ਐਸ ਲੋ ਐਸ $100 ਚਲੇ ਜਾਂਦੇ ਨੇ ਜਦੋਂ ਡੈਸਕਟੋਪ ਅਪਰੇਜ਼ਲ ਹੁੰਦਾ ਹੈਗਾ, ਤੇ ਕੁਝ ਜ਼ਿਆਦਾ ਹੋ ਸਕਦੀ ਹੈਗੀ ਹੈ। ਸੋ ਮੈਂ ਅਪ ਟੂ $500 ਤਾਂ ਹੀ ਕਹਿ ਰਹੀ ਹੈਗੀ ਹਾਂ, ਕਿਉਂਕਿ ਵੀ ਡੋਂਟ ਨੋ ਕਿ ਕਿੰਨੀ ਹੋਏਗੀ। ਬਟ ਐਟ ਦਾ ਸੇਮ ਟਾਈਮ ਤੁਸੀਂ ਭਾਵੇਂ ਰੇਡੀਓ ਸੁਣਿਆ, ਭਾਵੇਂ ਕਿਸੇ ਹੋਰ ਤੋਂ ਸੁਣਿਆ ਹੈਗਾ, ਤਾਂ ਵੀ ਜਿਹੜਾ ਉਹ ਕੋਸਟ ਮੈਂ ਕਵਰ ਕਰਾਂਗੀ। ਠੀਕ ਹੈ ਜੀ, ਤੇ ਬਾਕੀ ਹੁਣ ਅਪਰੇਜ਼ਲ ਦੀ ਗੱਲ ਕਰ ਰਹੇ ਹਾਂ, ਤੇ ਅਪਰੇਜ਼ਲ ਇੱਕ ਵਾਰ ਸਮਝਾਦਾ ਕਿ ਹੁੰਦਾ ਕੀ ਹੈ। ਘਰ ਜਦੋਂ ਬਾਏ ਕਰਦੇ ਹੈਗੇ ਆ, ਜਿਸ ਪ੍ਰਾਈਸ ਤੇ ਬਾਏ ਕਰਦੇ ਆ ਉਹਨੂੰ ਕਹਿ ਦਈਦਾ ਪਰਚੇਜ਼ ਪ੍ਰਾਈਸ। ਬਟ ਜਦੋਂ ਲੋਨ ਲੈਣ ਜਾਈਦਾ ਹੈਗਾ, ਬੈਂਕ ਉਸ ਵੇਲੇ ਥਰਡ ਪਾਰਟੀ ਤੋਂ ਮੁੱਲ ਪਵਾਉਂਦੀ ਹੈ ਤੁਹਾਡੇ ਘਰ ਦਾ, ਕਿ ਉਹਦੀ ਐਕਚੁਅਲ ਕਰੰਟ ਮਾਰਕੀਟ ਦੇ ਹਿਸਾਬ ਦੇ ਨਾਲ ਕਿੰਨੀ ਵੈਲਿਊ ਹੈਗੀ ਹੈ, ਉਹਨੂੰ ਕਹਿ ਦਈਦਾ ਅਪਰੇਜ਼ਲ ਵੈਲਿਊ। ਸੋ ਉਹ ਜਿਹੜਾ ਹੈਗਾ ਕੋਸਟ, ਉਹ ਕਲਾਇੰਟ ਨਾਰਮਲੀ ਪੇ ਕਰਦਾ ਹੈਗਾ, ਕੋਈ ਵੀ ਬੈਂਕ ਜਿਹੜਾ ਕਵਰ ਨਹੀਂ ਕਰਦਾ। ਬਹੁਤ ਐਕਸਟ੍ਰੀਮ ਸਿਚੁਏਸ਼ਨ ਹੁੰਦੀਆਂ, ਜਿਵੇਂ ਅਸੀਂ ਸਵਿਚ ਕਰ ਰਹੇ ਹੈਗੇ ਆ ਮੋਰਗੇਜਸ, ਉਸ ਵੇਲੇ ਬੈਂਕ ਕਵਰ ਕਰ ਦੇਗਾ, ਅਦਰਵਾਈਜ਼ ਕਲਾਇੰਟ ਕਮਸ ਅਪ ਵਿਦ ਦੈਟ। ਤੇ ਉੱਥੇ ਕੀ ਹੈ, ਅਗਰ ਅਪਰੇਜ਼ਲ ਵੈਲਿਊ ਮੇਰੀ ਘੱਟ ਕੇ ਆਉਂਦੀ ਹੈ, ਜੋ ਕਿ ਇਸ ਮਾਰਕੀਟ ਵਿੱਚ ਹੋ ਰਿਹਾ, ਅਗਰ $1 million ਦਾ ਮੈਂ ਘਰ ਬੁੱਕ ਕੀਤਾ ਸੀ, ਅਗਰ 9 lakh ਦੀ ਵੈਲਿਊ ਆਈ ਹੈ, ਬੈਂਕ ਨੇ 9 lakh ਦੇ ਹਿਸਾਬ ਦੇ ਨਾਲ ਸਾਨੂੰ ਲੋਨ ਦੇਣਾ ਹੈਗਾ, ਉਹ $100,000 ਦਾ ਜਿਹੜਾ ਸ਼ਾਰਟ ਫਾਲ ਹੈ ਉਹ ਸਾਡਾ ਹੈਗਾ। ਸੋ ਦੈਟ ਬੀਂਗ ਸੈਡ, ਅਗਰ ਤੁਹਾਡੀ ਕੋਈ ਕਲੋਜ਼ਿੰਗ ਆ ਰਹੀ ਹੈਗੀ ਹੈ, ਜਾਂ ਵੈਸੇ ਤੁਸੀਂ ਘਰ ਬਾਏ ਕੀਤਾ ਹੈਗਾ, ਉਹਦੀ ਕਲੋਜ਼ਿੰਗ ਹੈਗੀ ਹੈ, ਉਹਦੇ ਵਾਸਤੇ ਕੋਈ ਕੁਐਸਚਨ ਹੈ, ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ, ਫਰੋਮ ਅਕਾਲ ਮੋਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
0: ਥੈਂਕ ਯੂ ਜੀ, ਥੈਂਕ ਯੂ ਰਸ਼ਮੀਤ ਜੀ ਤੁਹਾਡੇ ਮੈਸੇਜ ਲਈ। ਸੋ ਇਹ ਸਨ ਰਸ਼ਮੀਤ ਕੌਰ ਜੀ, ਸਾਡੇ ਮੋਰਗੇਜ ਐਕਸਪਰਟ, ਅਤੇ ਇਹਨਾਂ ਦਾ ਮੈਂ ਨੰਬਰ ਇੱਕ ਵਾਰ ਫਿਰ ਰਿਪੀਟ ਕਰ ਦਿੰਦਾ ਜੇ ਕਿਸੇ ਵੀ ਸੱਜਣ ਨੂੰ ਨਹੀਂ ਮਿਲਿਆ। ਅਤੇ ਇਹਨਾਂ ਦਾ ਨੰਬਰ ਹੈ ਜੀ 6475394499 647 549 4499। ਤਾਂ ਅੱਜ ਆਪਾਂ ਆਪਣੇ ਅਗਲੇ ਕਾਲਰ ਵੱਲ ਵੱਧਦੇ ਹਾਂ ਜੀ। 50418 ਤੁਸੀਂ ਆਉਂਦੇ ਰਹੋ ਜੀ।
2: ਹਾਂਜੀ ਗੁਰਨਾਮ ਜੀ, ਕੀ ਹਾਲ ਹੈ?
0: ਬਹੁਤ ਵਧੀਆ ਜੀ, ਤੁਸੀਂ ਦੱਸੋ।
2: ਮੈਂ ਕਿਹਾ ਅੱਜ ਤਾਂ ਗੁਮਨਾਮ ਨਾਲ ਉਹ ਹੋ ਗਈ।
0: ਹਾਂਜੀ
2: ਮੇਰੀ ਗੱਲ ਸੁਣ ਲਿਆ ਪੂਰੀ। ਦੇਖੋ ਇੱਥੇ ਆਪਾਂ ਡਰਾਈਵਿੰਗ ਲਾਇਸੈਂਸ ਬਣਾਉਂਦੇ ਆ, ਪਹਿਲਾਂ ਆਪਾਂ ਟ੍ਰੇਨਿੰਗ ਲੈਂਦੇ ਆ,
0: ਹਾਂਜੀ
2: ਠੀਕ ਹੈ ਨਾ। ਜਿਹੜਾ ਟ੍ਰੇਨਰ ਹੈ, ਜਿਹੜਾ ਲਾਇਸੈਂਸ ਦਿੰਦਾ,
0: ਹਾਂਜੀ
2: ਉਹ ਤਾਂ ਹੈਗੇ ਸੰਧੂ ਸਾਹਿਬ।
0: ਹਾਂਜੀ
2: ਤੇ ਗੁਨਾਮ ਲੈ ਰਿਹਾ ਟ੍ਰੇਨਿੰਗ ਉਹਦੀ, ਤੇ ਉਦੋਂ ਬਾਅਦ ਉਹਨੂੰ ਟੈਸਟ ਤੇ ਭੇਜ ਦਿੰਦਾ ਉਹ।
0: ਹਾਂਜੀ
2: ਸੰਧੂ। ਤੇ ਉਦੋਂ ਬਾਅਦ ਗੱਲ ਕੀ ਹੁੰਦੀ ਹੈ ਕਿ ਉਹ ਇੰਸਟ੍ਰਕਟਰ ਜਦੋਂ ਨਾਲ ਬੈਠਾ ਹੁੰਦਾ ਨਾ, ਉਹ ਬ੍ਰੇਕ ਮਾਰ ਦਿੰਦਾ, ਤੇ ਰਸ਼ਮੀਤ ਨੇ ਐਸੀ ਬ੍ਰੇਕ ਮਾਰੀ ਸੰਧੂ ਨੂੰ, ਆਪਣੇ ਗੁਮਨਾਮ ਨੂੰ ਸੋਰੀ।
0: ਹਾਂਜੀ
2: ਤੇ ਗੁਨਾਮ ਨੇ ਬ੍ਰੇਕਾਂ ਫੇਰ ਕਰਤੀਆਂ। ਬਸ
0: ਬਸ ਜੀ ਕੀ ਕਰੀਏ, ਗੁਮਨਾਮ ਗੁਮਨਾਮ ਹੋ ਜਾਂਦਾ ਕਦੇ ਕਦੇ।
2: ਨਹੀਂ ਗੱਲ ਤਾਂ ਉਹੀ ਹੋਈ ਹੈ ਨਾ, ਟ੍ਰੇਨਿੰਗ ਤੇ ਦੇ ਕੇ ਛੱਡਿਆ ਸੀ ਆਪਾਂ ਨੇ।
0: ਹਾਂਜੀ
2: ਤੇ ਅੱਗੇ ਜਾ ਕੇ ਰਸ਼ਮੀਤ ਕੌਰ ਜੀ ਨੇ ਇਹੋ ਜਿਹੀ ਗੱਲ ਹੋਈ, ਤੇ ਬਹੁਤ ਵਧੀਆ ਅਸੀਂ ਸੁਣ ਰਹੇ ਹਾਂ ਪ੍ਰੋਗਰਾਮ। ਚਲੋ ਇਹ ਤਾਂ ਇੱਕ ਹਾਸਾ ਕਿਹੜਾ ਮੈਂ ਕਰਿਆ ਸੀ।
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਤੇ
2: ਗਾਣਾ ਗੁਣਾ ਸੁਣਾ ਦੋ ਮਾੜਾ ਮੋਟਾ।
0: ਕਿਹੜਾ ਸੁਣੋਗੇ ਜੀ, ਤੁਹਾਡੀ ਫਰਮਾਇਸ਼ ਲਾ ਦਿੰਦੇ ਆ।
2: ਐ ਕਰੋ ਫਿਰ ਜੇ ਸਾਡੀ ਫਰਮਾਇਸ਼ ਲਾਉਣੀ ਹੈ ਨਾ, ਦੀਦਾਰ ਸੰਧੂ ਦਾ ਸੁਣਾ ਦੋ।
0: ਦੀਦਾਰ ਸੰਧੂ ਦਾ ਕੋਈ ਸੌਂਗ
2: ਜੇਠ ਲਿਆ ਨੀ, ਦਿੱਲੀਓ ਸੁਰਮੇ ਦਾਣੀ।
0: ਦਿੱਲੀਓ ਸੁਰਮੇ ਦਾਣੀ,
2: ਹਾਂ ਸੁਰਮੇ ਦਾਣੀ ਲਿਖ ਦੋ ਕੱਲਾ, ਬਸ ਦੀਦਾਰ ਸੰਧੂ
0: ਹੁਣੇ ਲਾ
2: ਆਜੂਗਾ।
0: ਓਕੇ ਜੀ ਹੁਣੇ ਲਾ ਦਿੰਦੇ ਤੁਹਾਡੀ ਫਰਮਾਇਸ਼।
2: ਹਾਂ ਕੋਈ ਗੱਲ ਨੀ, ਕੋਈ ਗੱਲ ਨੀ, ਸੁਣੀ ਜਾਂਦੇ ਹਾਂ, ਕੋਈ ਗੱਲ ਨੀ, ਲਾਓਗੇ ਤਾਂ ਵੀ ਕੋਈ ਗੱਲ ਨੀ, ਕੋਈ ਚੱਕਰ ਕੋਈ।
0: ਓਕੇ ਜੀ ਸ਼ੁਕਰੀਆ ਜੀ,
2: ਡਨ ਡਨ।
0: ਸੋ ਆਓ ਇੱਕ ਗੀਤ ਸੁਣਦੇ ਹਾਂ ਜੀ, ਸੁਰਮੇ ਦਾਨੀ ਦੀਦਾਰ ਸੰਧੂ ਜੀ ਦਾ।

0: ਸੋ ਜੀ ਸਾਰੇ ਲਿਸਨਰ ਸਤਿ ਸ਼੍ਰੀ ਅਕਾਲ, ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ 905-673-3337 'ਤੇ। ਤਾਂ ਆਪਾਂ ਵੱਧਦੇ ਹਾਂ ਆਪਣੀ ਅਗਲੀ ਕਾਲ ਵੱਲ। ਪ੍ਰਭਦਿਆਲ ਸਿੰਘ ਜੀ, ਤੁਸੀਂ ਆਉਂਦੇ ਹੋ
1: ਜੀ। ਸਤਿ ਸ਼੍ਰੀ ਅਕਾਲ, ਗੁਰਨਾਮ ਪ੍ਰਭ ਸੰਧੂ ਗੱਲ ਕਰ ਰਿਹਾ ਤੇ ਆਪਾਂ ਆਪਣੇ ਸਪੋਂਸਰ ਸਾਹਿਬਾਨ ਦੇ ਸੁਨੇਹੇ ਵੀ ਦਈਏ ਪ੍ਰੋਗਰਾਮ ਦੇ ਸਿਰ ਨਾਲ ਦੀ ਨਾਲ। ਬੀ ਡੀ ਐਸ ਹੋਮ ਪੇਂਟਿੰਗ 905-965-6611 ਤੁਸੀਂ ਆਪਣੇ ਘਰ ਨੂੰ ਪੇਂਟ ਕਰਵਾਉਣਾ ਆ, ਤੁਸੀਂ ਆਪਣੇ ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਵਾਉਣਾ ਤਾਂ ਬੀ ਡੀ ਐਸ ਹੋਮ ਪੇਂਟਿੰਗ ਨੂੰ ਯਾਦ ਰੱਖਣਾ ਆ। ਨਾਲ ਦੀ ਨਾਲ ਤੁਸੀਂ ਗ੍ਰੈਂਡ ਹੋਮ ਫਰਨੀਚਰ ਨੂੰ 647-262-0000 ਗ੍ਰੈਂਡ ਹੋਮ ਫਰਨੀਚਰ, ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਹੈ ਤਾਂ ਗ੍ਰੈਂਡ ਹੋਮ ਫਰਨੀਚਰ। ਨਾਲ ਦੀ ਨਾਲ ਫਰੈਸ਼ ਹੇਅਰ ਟੋਨਿਕ, ਵਾਲਾਂ ਦੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆ। ਗੁਮਨਾਮ ਆਪਾਂ ਗੱਲਬਾਤ ਕਰ ਰਹੇ ਸੀ ਕੱਲ ਵੀ ਕਿ ਵਾਲਾਂ ਦੀਆਂ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਆ, ਬਹੁਤ ਸਾਰੇ ਪਰਿਵਾਰਾਂ ਦਾ ਭਰੋਸੇਮੰਦ ਟੋਨਿਕ। ਵਾਲ ਝੜ ਰਹੇ ਆ ਗੰਜੇ ਹੋਣ ਦੀ ਕਗਾਰ ਤੇ, ਉਹ ਤੇ ਹੇਅਰ ਟੋਨਿਕ ਐਸਾ ਹੈ ਕਿ ਤੁਹਾਨੂੰ ਹੇਅਰ ਟ੍ਰਾਂਸਪਲਾਂਟ ਦੀ ਲੋੜ ਵੀ ਨਹੀਂ ਪੈਣੀ। ਇਹਨਾਂ ਇੱਕ ਜਾਦੂ, ਬਹੁਤ ਸਾਰੀਆਂ ਸਾਡੀਆਂ ਭੈਣਾਂ ਵੀ ਕਾਲ ਕਰਦੀਆਂ, ਇਹ ਵਾਲਾਂ ਵਾਸਤੇ ਇੱਕ ਵਰਦਾਨ ਆ ਫਰੈਸ਼ ਹੇਅਰ ਟੋਨਿਕ। ਜਫਰ ਮਲਕ ਉਹਨਾਂ ਨੂੰ ਤੁਸੀਂ ਕਾਲ ਕਰ ਲਓ, ਵਾਲਾਂ ਦੀ ਕਿਸੇ ਵੀ ਸਮੱਸਿਆ ਨਾਲ ਜੂਝ ਰਹੇ ਹੋ 647-521-5959 6475159। ਬਾਕੀ ਦੇ ਸੁਨੇਹੇ ਤੁਸੀਂ ਕੈਰੀ ਓਨ ਰੱਖੋ, ਪ੍ਰੋਗਰਾਮ ਬਹੁਤ ਖੂਬਸੂਰਤ ਜਾ ਰਿਹਾ ਗੁਮਨਾਮ, ਤੇ ਗੱਲਾਂ ਬਾਤਾਂ ਕਰਦੇ ਰਹੋ ਤੇ ਸੁਨੇਹੇ ਸਾਡੇ ਦਿਓ, ਔਰ ਨਾਲ ਦੀ ਨਾਲ ਰੇਡੀਓ ਪ੍ਰੋਗਰਾਮ ਉਡਾਨ ਚ ਜੁੜੇ ਹੋਏ ਬਹੁਤ ਸਾਰੇ ਸਰੋਤਿਆਂ ਦਾ ਪਿਆਰ ਸਤਿਕਾਰ ਅਦਬ, ਤੇ ਏਦਾਂ ਹੀ ਇੰਜੋਏ ਕਰਦੇ ਰਹੋ ਰੇਡੀਓ ਪ੍ਰੋਗਰਾਮ ਉਡਾਨ। ਤੇ ਸਤਿ ਸ਼੍ਰੀ ਅਕਾਲ ਗੁਮਨਾਮ, ਯੂ ਕੈਰੀ ਓਨ।
0: ਥੈਂਕ ਯੂ ਜੀ, ਥੈਂਕ ਯੂ।

ਲਓ ਜੀ, ਹੁਣ ਤੁਹਾਨੂੰ ਮੈਸੇਜ ਦੇ ਦਈਏ ਵਾਓ ਈਟਸ ਦਾ। ਕੁਛ ਵੀ ਵਧੀਆ ਖਾਣਾ ਹੋਵੇ ਜਾਂ ਕੁਛ ਵੀ ਵਧੀਆ ਖਾਣ ਦਾ ਦਿਲ ਕਰਦਾ ਹੋਵੇ, ਕਈ ਵਾਰ ਉਹੀ ਮਨ ਮਨ ਚਲਾਉਂਦਾ ਹੋਵੇ ਕੁਛ ਚਟਪਟਾ ਖਾਣ ਨੂੰ, ਤਾਂ ਪਹੁੰਚੋ ਵਾਓ ਈਟਸ ਦੇ ਵਾਲੀ ਲੋਕੇਸ਼ਨ 'ਤੇ, 905-677-0090। ਏਅਰਪੋਰਟ ਐਂਡ ਡੇਅਰੀ ਦੇ ਕੋਲ ਇਹਨਾਂ ਦਾ ਰੈਸਟੋਰੈਂਟ ਹੈ ਜੀ। 905-677-0090, 905-677-0090। ਅਤੇ ਇਸੇ ਦੇ ਨਾਲ ਤੁਹਾਨੂੰ ਅਗਲਾ ਮੈਸੇਜ ਦੇ ਦਿੰਦੇ ਹਾਂ ਜੀ, ਫੈਸ਼ਨ ਆਈ ਕਿਊ ਦਾ। ਕੋਈ ਪ੍ਰੋਗਰਾਮ ਆ ਰਿਹਾ ਹੈ ਜੀ, ਕੋਈ ਦਿਨ ਤਿਉਹਾਰ ਆ ਰਿਹਾ, ਅਤੇ ਵਧੀਆ ਕੱਪੜੇ ਸਸਤੇ ਰੇਟਾਂ 'ਤੇ ਲੈਣਾ ਚਾਹੁੰਦੇ ਹੋ, ਸੰਪਰਕ ਕਰੋ ਫੈਸ਼ਨ ਆਈ ਕਿਊ ਨੂੰ। ਇਹਨਾਂ ਕੋਲ ਲਹਿੰਗੇ, ਸ਼ੇਰਵਾਨੀਆਂ, ਕੁੜਤੇ, ਪਜਾਮੇ, ਪੰਜਾਬੀ ਕਲਚਰਲ ਡਰੈਸਿਸ, ਸਾਰਾ ਕੁਛ ਮਿਲ ਜਾਣਾ ਜੀ ਤੁਹਾਨੂੰ ਇਹਨਾਂ ਕੋਲ। ਭਰਪੂਰ ਇਨਵੈਂਟਰੀ ਹੈ ਜੀ। ਫੈਸ਼ਨ ਆਈ ਕਿਊ, 905-453-2225, 905-453-2225।

0: ਸੋ ਤੁਸੀਂ ਸੁਣ ਰਹੇ ਹੋ ਰੇਡੀਓ ਡਾਨ, ਜੁੜੇ ਰਹੋ ਸਾਡੇ ਨਾਲ 9056733337 'ਤੇ ਇੱਕ ਤੁਹਾਨੂੰ ਹੋਰ ਮੈਸੇਜ ਦੇਣਾ ਸੀ, ਆ ਜੋ ਸੁਣਦੇ ਹਾਂ।
1: ਬੰਦੇ ਦੀ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਿਸ, ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ। 905-805-3000 ਡ੍ਰੀਮ ਹੋਮ ਅਪਲਾਈਂਸਿਸ, 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000 ਅਰਜੰਟੀਆ ਰੋਡ, ਮਿਸੀਸਾਗਾ, ਡ੍ਰੀਮ ਹੋਮ ਅਪਲਾਈਂਸਿਸ।
2: ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਇਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਕੁਛ ਵਧੀਆ ਅਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ 'ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ 'ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕੁਵੀਨ ਵਾਲੀ ਲੋਕੇਸ਼ਨ 'ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਅਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।

0: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਜੀ, ਜਾਂਦੇ ਜਾਂਦੇ ਤੁਹਾਨੂੰ ਇੱਕ ਮੈਸੇਜ ਦੇ ਦਈਏ। ਐਮੀ ਵਿਰਕ, ਜੋ ਕਿ ਪੰਜਾਬੀ ਅਦਾਕਾਰ ਅਤੇ ਗੀਤਕਾਰ, ਪਹੁੰਚ ਰਹੇ ਨੇ ਜੀ ਟੋਰੋਂਟੋ ਸ਼ਹਿਰ ਦੇ ਵਿੱਚ, ਗ੍ਰੇਟ ਕਨੇਡੀਅਨ ਥੀਏਟਰ ਦੇ ਵਿੱਚ ਲੈ ਕੇ ਆਪਣਾ ਸ਼ੋਅ ਯੂਨਿਟੀ ਟੂਰ। ਅਤੇ ਟਿਕਟਸ ਲਈ ਤੁਸੀਂ ticketmaster.ca 'ਤੇ ਕੰਟੈਕਟ ਕਰ ਸਕਦੇ ਹੋ ਜੀ, ਉੱਥੇ ਬੁੱਕ ਕਰ ਸਕਦੇ ਹੋ ਤੁਸੀਂ ਆਪਣੀਆਂ ਟਿਕਟਾਂ। ਅਤੇ ਛੇਤੀ ਤੋਂ ਛੇਤੀ ਟਿਕਟਸ ਬਹੁਤ ਲਿਮਿਟਡ ਨੇ, ਇਸ ਕਰਕੇ ਆਪਣੀਆਂ ਟਿਕਟਸ ਬੁੱਕ ਕਰ ਲਓ। ਅਤੇ ਆ ਜਾਓ, ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਐਮੀ ਵਿਰਕ ਜੀ ਦਾ, ਜਾਂਦੇ ਜਾਂਦੇ। ਓਕੇ ਜੀ, ਇਸੇ ਨਾਲ ਸਮਾਂ ਹੋ ਗਿਆ ਹੈ, 10 ਵੱਜ ਗਏ ਨੇ। ਅਤੇ ਮਿਲਦੇ ਹਾਂ ਜੀ ਅਗਲੀ ਸ਼ਾਮ ਦੇ ਵਿੱਚ। ਜਿਦ ਤੱਕ ਜ਼ਿੰਦਾਬਾਦ ਰਹੋ, ਰੇਡੀਓ ਡਾਂਸ ਸੁਣਦੇ ਰਹੋ, ਜੁੜੇ ਰਹੋ ਸਾਡੇ ਨਾਲ, ਤੁਹਾਡੇ ਆਪਣੇ ਗੁਮਨਾਮ ਦੇ ਨਾਲ। ਬਹੁਤ ਬਹੁਤ ਸ਼ੁਕਰੀਆ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ

ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਦੁਆਰਾ ਮਾਂ ਬੋਲੀ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ

0: बैठ जरा मैं अख दी बारी भेड़ दिया, बैठ जरा मैं अख दी बारी भेड़ दिया, फिर होठां तो राग पहाड़ी छेड़ दिया। बैठ जरा मैं अख दी बारी भेड़ दिया, फिर होठां तो राग पहाड़ी छेड़ दिया। तेरे लई तां बुण बुण झल्लिया रखे सी, तेरे लई तां बुण बुण झल्लिया रखे सी, हुण कहना ए सारे ख्वाब उधेड़ दिया। मैं चाहुंदा हां हाले वक्त लंघा लईए, मैं चाहुंदा हां हाले वक्त लंघा लईए, तू चाहुंना ए सारी हुणे नबेड़ दियां, तू चाहुंना ए सारी हुणे नबेड़ दियां। बहुत बहुत प्यार, सत श्री अकाल दोस्तों, मैं तुहाडा होस्ट, तुहाडा दोस्त, रेडियो प्रोग्राम सब रंग दा सूत्रधार डॉक्टर दर्शनदीप हाजर हां। सोमवार तो लैके शुक्रवार तक पेश हुंदे रेडियो प्रोग्राम सब रंग नूं लैके, जिस नूं तुसी सुनदे हो 10 बजे तो लैके 11 बजे तक। बहुत प्यार करदे हो, बहुत मान दिंदे हो, बहुत सत्कार करदे हो। रेडियो प्रोग्राम दे विच अपने अपने फोनां तों मेरे नाल फोन मिला के बहुत अच्छियां गल्लां बातां करदे हो, अपनी अपनी फरमाइशां भी पूरियां करवांदे हो। हुण तुसी जुड़ चुके हो साडे नाल 5:30 AM दी फ्रीक्वेंसी ते रेडियो प्रोग्राम सब रंग दे विच, जिसका फोन नंबर हर रोज दी तरह होई है 647-367-5353, 647-367-5353, 647-367-5353। वीकेंड मना के आ रहे हो परिवार दे नाल, बच्चियां दे नाल, दोस्तां दे नाल, किते ना किते जरूर इधर उधर गए होगे क्योंकि मौसम बहुत खूबसूरत है। बच्चियां दियां भी छुट्टियां चल रही ने, 17 अगस्त अज हो गई है। इस वेले टेंपरेचर है 20 डिग्री और दिन वेले रहा 26 तक। सोमवार का दिन अज बीत गया, कल मंगलवार आ गया। बस हुण थोड़ी देर तो बाद, 2 घंटिया बाद मंगलवार दे विच प्रवेश आपां कर जावांगे। 18 अगस्त हो जानी है। 27 डिग्री टेंपरेचर कल रहण दी संभावना है। 6:26 ते सूरज देवता ने दर्शन देने ने, ते 8:17 ते उन्हें अपने घर वापस चले जाना। ते मौसम कल जिहड़ा देख लो, बस 27 डिग्री टैंपरेचर रहेगा, ते कलाउडी कलाउडी रहन दी जिहड़ी बदलवाई रहन दी संभावना जिहड़ी है। सो गल्लां बातां अज आपां करांगे, जो तुसी कहोगे मैं भी छोटा मोटा कोई ना कोई विशा तुहाडे नाल डिस्कस करूंगा। बाकी प्रायोरिटी जिहड़ी मेरे दोस्तां दी हुंदी है, मेरे भैण भरावां दी हुंदी, जिहड़े साडे रेडियो प्रोग्राम नूं सुणदे ने, साडे नाल जुड़दे ने। क्योंकि रेडियो प्रोग्राम सब रंग, जिस तरह तुसीं सब जानदे हो कि विश्व पंजाबी सभा दे द्वारा चलाया जांदा है, विश्व पंजाबी सभा दे द्वारा रेडियो प्रोग्राम सब रंग दे नाल नाल तुसीं पढ़दे हो। ऑनलाइन पंजाबी अखबार विश्व पंजाबी सांझ, इस दी ऐप डाउनलोड करके तुसीं पढ़ सकदे हो। VPS24.ca 24 घंटे सतो दिन चलन वाला IPTV चैनल, तुसी IPTV चैनल दे पंजाबी सैक्शन दे विच जाके VPS24.hd भरोगे तो साडे IPTV चैनल दे नाल तुसी जुड़ सकोगे, जिथे तुसी देखोगे तरह तरह दियां क्लासिकल, तरह तरह दियां पुरानियां, तरह तरह दियां नवियां पंजाबी फिल्मां। बहुत खूबसूरत कलैक्शन जिहड़ी असीं रखी हुई है, जिहड़ियां असीं अपलोड करदे रहिंदे उहदे उपर। और ये नाल नाल विश्व पंजाबी सभा के द्वारा जो जो प्रोग्राम आयोजित किए जाते हैं उन्होंने रिकॉर्डिंग जी असी अपलोड करते रहने उस VPS24 24 घंटे चलने वाले IPTV चैनल के उपर। विश्व पंजाबी भवन जो पंजाबियों नू समर्पित आधुनिक सहूलतों के नाल, लैस ब्रमटन का इको एक ऑडिटोरियम है जिथे तुसी भी कोई इस तरह की गतिविधि नू आयोजन करना होए उसका, तो उस दियां सेवावां जिहड़ियां फ्री ऑफ कॉस्ट जिहड़ियां मिल सकदियां ने। बाकी पिछले दिन ही अज 17 तरीक है सैटरडे नू, 15 अगस्त नू बहुत खूबसूरत एक प्रोग्राम उत्थे, जिस तरह मैं तुहाडे नाल पहला 2-4 दिन तुहाडे नाल शेयर भी किया सी कि साडे 3-4 दोस्त जिहड़े उत्थे आ रहे सन उन्हां दा रूबरू प्रोग्राम जिहड़ा असी कीता गया सी। लेकिन उहदे विच एडिशन होई, एक होर बहुत खूबसूरत वाधा होया कि पहला साढ़े जिहड़े 4 दोस्त आए सन, बाल मुकंद शर्मा जी, जिहड़े जसविंदर भल्ला जी दे नाम दे नाल तुसी पहला ही जानदे हो, जिन्हां नूं चनकाटा दे नाम नाल जिन्हां दियां 26-27 जिहड़ियां कैसटां जसविंदर भल्ला ते बाल मुकंद जी दियां मार्केट दे विच जिहड़ियां आईयां सन, बड़ा नाम उन्हां दा बणिया सी एक टाइम दे विच साढ़े पंजाबी म्यूजिक दे फील्ड दे विच, पंजाबी एंटरटेनमेंट दे फील्ड दे विच। ਉਹਨਾਂ ਦੇ ਨਾਲ ਵੀ ਰੂਬਰੂ ਕੀਤਾ ਗਿਆ। ਉਹਨਾਂ ਨੇ ਬਹੁਤ ਵਧੀਆ ਆਪਣੇ ਐਕਸਪੀਰੀਅੰਸ ਭੱਲਾ ਸਾਹਿਬ ਦੇ ਨਾਲ, ਭੱਲਾ ਸਾਹਿਬ ਇੱਕ ਕਲਾਕਾਰ ਹੋਣ ਦੇ ਨਾਲ ਨਾਲ ਇੱਕ ਵਧੀਆ ਪਿਤਾ, ਇੱਕ ਵਧੀਆ ਪੁੱਤਰ, ਇੱਕ ਵਧੀਆ ਪਤੀ, ਜੋ ਜੋ ਯਾਦਾਂ ਉਹਨਾਂ ਦੀਆਂ ਸਾਂਝਾਂ ਸਨ ਭੱਲਾ ਸਾਹਿਬ ਦੇ ਨਾਲ, ਉਹ ਸਾਰੀਆਂ ਉਹਨਾਂ ਨੇ ਸ਼ੇਅਰ ਕੀਤੀਆਂ। ਅਰਵਿੰਦਰ ਭੱਟੀ ਦੂਰਦਰਸ਼ਨ ਜਲੰਧਰ ਦਾ ਜਾਣਿਆ ਪਹਿਚਾਣਿਆ ਇੱਕ ਚਿਹਰਾ, ਜਿਸ ਨੂੰ ਤੁਸੀਂ ਖਬਰਾਂ ਪੜ੍ਹਨ ਦੇ ਰੂਪ ਵਿੱਚ 1999 ਤੋਂ ਲੈ ਕੇ 2021 ਤੱਕ ਲਗਾਤਾਰ ਦੇਖਦੇ ਰਹੇ ਹੋ। ਦੋ ਹੀ ਪੰਜਾਬੀ ਖਬਰਾਂ ਪੜ੍ਹਨ ਵਾਲੇ ਹੁੰਦੇ ਸੀ, ਇੱਕ ਰਮਨ ਕੁਮਾਰ ਹੁੰਦਾ ਸੀ, ਉਹ ਵੀ ਅੰਮ੍ਰਿਤਸਰ ਦਾ ਸੀ, ਅਤੇ ਅਰਵਿੰਦਰ ਭੱਟੀ ਇਹ ਵੀ ਅੰਮ੍ਰਿਤਸਰ ਦੇ ਹੀ ਸਨ। ਔਰ ਇਸ ਤੋਂ ਇਲਾਵਾ ਉਹਨਾਂ ਨੇ 40-45 ਫਿਲਮਾਂ ਦੇ ਵਿੱਚ ਵੀ ਥੋੜ੍ਹਾ ਥੋੜ੍ਹਾ ਰੋਲ ਜ਼ਰੂਰ ਕੀਤਾ ਹੈ, ਪੰਜਾਬੀ ਫਿਲਮਾਂ ਦੇ ਵਿੱਚ ਵੀ ਔਰ ਹਿੰਦੀ ਦੀਆਂ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਬਹੁਤ ਸਾਰੀਆਂ ਦੇ ਵਿੱਚ ਉਹਨਾਂ ਨੇ ਰੋਲ ਕੀਤਾ। ਇੱਕ ਹੋਰ ਸਾਡੇ ਦੋਸਤ ਸਨ ਪਾਲੀ ਭੁਪਿੰਦਰ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਸੀ, ਮੇਰੇ ਉਹ ਦੋਸਤ ਵੀ ਸਨ ਬਰਜਿੰਦਰਾ ਕਾਲਜ ਫਰੀਦਕੋਟ ਦੀ, ਉਹ ਵੀ ਪ੍ਰੋਡਕਟ ਸਨ ਪੰਜਾਬੀ ਨਾਟਕ ਦੇ ਖੇਤਰ ਦੇ ਵਿੱਚ। ਉਹਨਾਂ ਦਾ ਕੋਈ ਉੱਪਰਲੇ, ਜੇ ਅੱਜ ਕੱਲ੍ਹ ਅਸੀਂ ਇਸ ਵੇਲੇ ਦੇਖੀਏ ਨਾ ਕਿ ਉੱਤੇ ਪੰਜਾਬੀ ਥੀਏਟਰ ਦੇ ਖੇਤਰ ਵਿੱਚ, ਪੰਜਾਬੀ ਨਾਟਕ ਦੇ ਖੇਤਰ ਵਿੱਚ ਜੇ ਦੋ ਤਿੰਨ ਨਾਮ ਲੈਣੇ ਹੋਣ ਉੱਪਰਲੇ ਟੌਪ ਦੇ, ਤਾਂ ਉਹਨਾਂ ਦੋਵਾਂ ਤਿੰਨਾਂ ਦੇ ਵਿੱਚ ਨਾਮ ਪਾਲੀ ਭੁਪਿੰਦਰ ਦਾ ਆਉਂਦਾ। ਅੱਜ ਕੱਲ੍ਹ ਬਹੁਤ ਕੰਮ ਕੀਤਾ ਉਸਨੇ ਪੰਜਾਬੀ ਨਾਟਕ ਦੇ ਥੀਏਟਰ ਦੇ ਵਿੱਚ, 40-45 ਨਾਟਕ ਉਸਨੇ ਲਿਖੇ ਨੇ। ਬਾਕੀ ਨਾਟਕ ਪੜ੍ਹਨ ਵਾਲਿਆਂ ਲਈ, ਨਾਟਕ ਦੇ ਉੱਪਰ ਖੋਜ ਕਰਨ ਵਾਲਿਆਂ ਦੇ ਲਈ ਬਹੁਤ ਸਾਰੀਆਂ ਕਿਤਾਬਾਂ ਵੀ ਉਸਨੇ ਲਿਖੀਆਂ। ਇੱਕ ਸੰਦਰਭ ਗ੍ਰੰਥ ਲਿਖਿਆ ਜਿਹੜਾ 1800 ਪੇਜ ਦਾ, ਜਿਹਦੇ ਵਿੱਚ ਉਸਨੇ 200 ਨਾਟਕਕਾਰਾਂ ਨੂੰ ਲੈ ਕੇ ਉਹਨਾਂ ਦੇ 1600-1700 ਦੇ ਕਰੀਬ ਨਾਟਕਾਂ ਦਾ ਪੂਰਾ ਵਿਸ਼ਲੇਸ਼ਣ ਇੱਕ ਤਰ੍ਹਾਂ ਦੇ ਨਾਲ ਕੀਤਾ, ਜਾਣਕਾਰੀ ਨਹੀਂ ਦਿੱਤੀ, ਆਪਣੀਆਂ ਟਿੱਪਣੀਆਂ ਵੀ ਉਹਨਾਂ ਦੇ ਨਾਟਕਾਂ ਦੇ ਉੱਪਰ ਦਿੱਤੀਆਂ ਨੇ। ਔਰ ਆਨਲਾਈਨ ਗੂਗਲ ਬੁੱਕਸ ਤੋਂ ਤੁਸੀਂ ਉਹਨਾਂ ਦੀ ਉਹ ਬੁੱਕ ਜਿਹੜੀ ਪੰਜਾਬੀ ਨਾਟਕ ਦਾ ਸੰਦਰਭ ਕੋਸ਼ ਜਿਹੜੀ ਉਹ ਦੇਖ ਸਕਦੇ ਹੋ। ਡਾਕਟਰ ਸਾਧੂ ਰਾਮ ਲੰਗਿਆਣਾ, ਜਿਹੜੇ ਸਾਡੇ ਵਿਸ਼ਵ ਪੰਜਾਬੀ ਸਭਾ ਦੇ ਮਾਲਵਾ ਜ਼ੋਨ ਦੇ ਸਕੱਤਰ ਨੇ, ਇਹਨਾਂ ਚਾਰਾਂ ਦੋਸਤਾਂ ਦੇ ਨਾਲ ਰੂਬਰੂ ਅਸੀਂ ਅਜੇ ਕੀਤਾ ਹੀ ਕਰ ਹੀ ਰਹੇ ਸੀ ਕਿ ਇਨ ਬਿਟਵੀਨ ਉੱਥੇ ਬਹੁਤ ਇੱਕ ਪੰਜਾਬੀ ਫਿਲਮ ਜਗਤ ਦਾ ਇੱਕ ਚਮਕਦਾ ਸਿਤਾਰਾ ਦੇਵ ਖਰੌੜ, ਉਹਨਾਂ ਦੀ ਵੀ ਆਮਦ ਹੋਈ ਹਰਜਿੰਦਰ ਗਿੱਲ ਹੋਣਾ ਜੀ ਦੇ ਸਹਿਯੋਗ ਦੇ ਨਾਲ, ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ 1350 AM ਦੀ ਫ੍ਰੀਕੁਐਂਸੀ ਤੇ ਉੱਤੇ ਹਰਜਿੰਦਰ ਗਿੱਲ ਸ਼ੋਅ ਦੇ ਵਿੱਚ 3-5 ਵਜੇ ਲੈ ਕੇ। ਸੋ ਬਹੁਤ ਵਧੀਆ ਐਕਸਪੀਰੀਅੰਸ ਲਿਆ ਦੇਵ ਖਰੌੜ, ਜਿਨ੍ਹਾਂ ਦੀ ਉਹ ਨਵੀਂ ਇੱਕ ਪਿਕਚਰ ਜਿਹੜੀ ਮਿੱਟੀ ਦੇ ਪੁੱਤ, ਜਿਹੜੀ 18 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਸੋ ਸਾਡੇ ਇੱਕ ਕਾਲਰ ਆ ਗਏ ਨੇ ਜੀ, ਪਹਿਲਾਂ ਆਪਾਂ ਕਾਲਰ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, 5005।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਸੁਣਾਓ, ਪਾਰਕ ਦੇ ਵਿੱਚ ਰੌਣਕਾਂ ਲੱਗਦੀਆਂ ਅੱਜ ਕੱਲ ਓਦਾਂ ਹੀ? ਫਿਰ
1: ਮੈਂ ਨਾ ਤੁਹਾਨੂੰ ਉੱਥੇ ਤੀਆਂ ਦੇ ਮੇਲੇ ਦੇ ਸੁਣਦਾ, ਮੈਨੂੰ ਬਹੁਤ ਚੰਗਾ ਲੱਗਾ, ਬੜੀ ਖੁਸ਼ੀ ਹੋਈ।
0: ਅੱਛਾ ਅੱਛਾ ਅੱਛਾ,
1: ਕਾਸ਼ ਤੁਸੀਂ ਇਸ ਤਰ੍ਹਾਂ ਮੇਲੇ ਲਾਉਂਦੇ ਰਹੋ ਤੇ।
0: ਚਲੋ ਚਲੋ ਚਲੋ, ਤੁਹਾਡੇ ਵਰਗੇ ਦੋਸਤ ਮਿੱਤਰ ਫੋਨ ਕਰਕੇ ਨਾ ਸਾਡਾ ਹੌਸਲਾ ਵਧਾਉਂਦੇ ਆ ਤੇ ਸਾਨੂੰ ਸਪੋਰਟ ਮਿਲਦੀ ਹੈ, ਤੇ ਅਸੀਂ ਹੋਰ ਅੱਛੀਆਂ ਅੱਛੀਆਂ ਗੱਲਾਂ ਬਾਤਾਂ ਦੋਸਤਾਂ ਮਿੱਤਰਾਂ ਨਾਲ ਕਰਦੇ ਹਾਂ। ਹੋਰ ਸੁਣਾਓ, ਕੋਈ ਫਰਮਾਇਸ਼ ਫਰਮੂਸ਼, ਕੋਈ ਗਾਣਾ ਗੁਣਾ ਸੁਣਨਾ ਹੋਵੇ ਮਨ ਪਸੰਦ ਦਾ, ਤੇ ਫਰਮਾਇਸ਼ ਪੂਰੀ ਕਰ ਸਕਦੇ ਆ? ਅੱਛਾ, ਗੁਰਦਾਸ ਮਾਨ ਦਾ ਜੀ ਜੀ ਜੀ ਜੀ, ਹੁਣੇ ਤੁਹਾਡੀ ਫਰਮਾਇਸ਼ ਮੈਂ ਜ਼ਰੂਰ ਪੂਰੀ ਕਰੂੰਗਾ, ਤੇ ਤੁਸੀਂ ਫੋਨ ਕਰਦੇ ਰਹਿਆ ਕਰੋ, ਬਹੁਤ ਵਧੀਆ ਲੱਗਦਾ। ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ, ਸ਼ੁਕਰੀਆ ਸ਼ੁਕਰੀਆ ਸ਼ੁਕਰੀਆ। ਸੋ ਦੋਸਤੋ, ਮੈਂ ਗੱਲ ਕਰ ਰਿਹਾ ਸੀ ਦੇਵ ਖਰੌੜ, ਜਿਨ੍ਹਾਂ ਦੀ ਨਵੀਂ ਪਿਕਚਰ ਜਿਹੜੀ ਮਿੱਟੀ ਦੇ ਪੁੱਤ 18 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਦੇਵ ਖਰੌੜ, ਜਿਸ ਨੂੰ ਤੁਸੀਂ ਜਾਣਦੇ ਹੋ ਪੰਜਾਬੀ ਫਿਲਮਾਂ ਦੇ ਵਿੱਚ, ਡਾਕੂਆਂ ਦਾ ਮੁੰਡਾ, ਬਲੈਕੀਆ, ਗੈਂਗਸਟਰ, ਕਾਕਾ ਜੀ, ਸਰਪੰਚ, ਰੁਪਿੰਦਰ ਗਾਂਧੀ, ਬਹੁਤ ਅੱਛੀਆਂ ਅੱਛੀਆਂ ਪਿਕਚਰਾਂ ਉਹਨਾਂ ਦੀਆਂ ਪੰਜਾਬੀ ਦੇ ਵਿੱਚ ਆ ਚੁੱਕੀਆਂ ਨੇ। ਹੁਣ 18 ਸਤੰਬਰ ਨੂੰ ਮਿੱਟੀ ਦੇ ਪੁੱਤ ਜਿਹੜੀ ਨਾ ਉਹਨਾਂ ਦੀ ਰਿਲੀਜ਼ ਹੋ ਰਹੀ ਹੈ, ਜਿਸ ਦੇ ਪ੍ਰੋਡਿਊਸਰ ਨੇ ਇਕਬਾਲ ਚੀਮਾ ਜੀ ਔਰ ਅਮਰ ਹੁੰਦਲ ਜੀ ਨੇ ਉਸ ਨੂੰ ਡਾਇਰੈਕਟ ਕੀਤਾ, ਤੇ ਸਾਰੇ ਦੋਸਤ ਮਿੱਤਰ ਭੈਣ ਭਰਾ ਉਹਨਾਂ ਨੂੰ ਹੌਸਲਾ ਅਫਜ਼ਾਈ ਉਹਨਾਂ ਦੀ ਕਰੋ, ਉਸ ਨੂੰ ਥੀਏਟਰ ਦੇ ਵਿੱਚ ਦੇਖੋ ਵੀ, ਤੇ ਉਹਨਾਂ ਦਾ ਰੂਬਰੂ ਹੋਇਆ, ਬਹੁਤ ਵਧੀਆ ਉਹਨਾਂ ਨੇ ਆਪਣੀ ਪੰਜਾਬੀ ਫਿਲਮ ਜਗਤ ਦੇ ਵਿੱਚ ਸਟਰਗਲ ਜਿਹੜੀ ਉਹਨਾਂ ਨੂੰ ਕਰਨੀ ਪਈ ਉਹਦੇ ਬਾਰੇ, ਆਪਣੀ ਨਿੱਜੀ ਜ਼ਿੰਦਗੀ ਦੇ ਬਾਰੇ ਔਰ ਪੰਜਾਬੀ ਫਿਲਮ ਜਗਤ ਦਾ ਜੋ ਐਕਸਪੀਰੀਅੰਸ ਉਹਨਾਂ ਦਾ ਹੈ ਉਹ ਸਾਰਾ ਉਹਨਾਂ ਨੇ ਸ਼ੇਅਰ ਕੀਤਾ। ਬਹੁਤ ਵਧੀਆ ਮਾਹੌਲ ਸੀ, ਘੱਟੋ ਘੱਟ 150-200 ਦੇ ਕਰੀਬ ਸਾਡੇ ਦੋਸਤ ਮਿੱਤਰ ਉੱਥੇ ਪਹੁੰਚੇ ਨੇ, ਤੇ ਬਹੁਤ ਵਧੀਆ ਉਹ ਸ਼ਾਮ ਹੋ ਗੁਜ਼ਰੀ। ਜਿਹੜੇ ਨਹੀਂ ਦੋਸਤ ਮਿੱਤਰ ਆ ਸਕੇ ਤੇ ਜ਼ਰੂਰ ਉਹਨਾਂ ਨੇ ਤੁਸੀਂ ਮਿਸ ਕੀਤਾ ਹੋਣਾ, ਕੋਸ਼ਿਸ਼ ਕਰਾਂਗੇ ਅਸੀਂ, ਵੈਸੇ ਉਹ ਸਾਰੀ ਯੂਟਿਊਬ ਦੇ ਉੱਪਰ ਅਸੀਂ ਉਹ ਪਾਇਆ ਹੋਇਆ ਸਾਰੀ ਰਿਕਾਰਡਿੰਗ, ਤੇ ਕੋਸ਼ਿਸ਼ ਅਸੀਂ ਇਹ ਵੀ ਕਰਾਂਗੇ ਸਾਡੇ IPTV ਚੈਨਲ ਦੇ ਉੱਪਰ ਅਸੀਂ ਉਹ ਰਿਕਾਰਡਿੰਗ ਨੂੰ ਜ਼ਰੂਰ ਪਾ ਦਈਏ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਚਾਲੀ ਜਾਰੀ ਰਹੇਗਾ ਜੀ, ਤੇ ਆਪਾਂ ਕੋਈ ਗੱਲਬਾਤ ਵੀ ਜ਼ਰੂਰ ਅੱਜ ਸ਼ੇਅਰ ਕਰਾਂਗੇ। ਰੱਬ ਨੂੰ ਯਾਦ ਜ਼ਰੂਰ ਕਰਦੇ ਰਿਹਾ ਕਰੋ, ਕਿਉਂਕਿ ਅਪਰਮ ਅਪਾਰ ਉਹ ਪਰਮਾਤਮਾ ਹੈ। ਉਸ ਦੀ ਮਿਹਰ ਤੋਂ ਬਿਨਾਂ, ਉਸ ਦੀ ਹੋਂਦ ਤੋਂ ਬਿਨਾਂ, ਉਸ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ। ਸਾਡੀ ਜਿਹੜੀ ਭੱਜ ਦੌੜ ਹੈ ਨਾ ਜਿਹੜੀ, ਉਹ ਪੈਸੇ ਦੇ ਪਿੱਛੇ ਜ਼ਿਆਦਾ ਹੈ। ਮੈਂ ਜੋ ਮਹਿਸੂਸ ਕਰਦਾ ਕਿ ਪੈਸਾ ਇਕੱਠਾ ਕਰ ਲਈਏ, ਪੈਸਾ ਇਕੱਠਾ ਕਰ ਲਈਏ, ਪੈਸਾ ਇਕੱਠਾ ਕਰ ਲਈਏ, ਕੋਈ ਸ਼ੱਕ ਨਹੀਂ ਇਹਦੇ ਵਿੱਚ ਕਿ ਪੈਸਾ ਜ਼ਿੰਦਗੀ ਦੀ ਬਹੁਤ ਵੱਡੀ ਜ਼ਰੂਰਤ ਹੈ। ਪੈਸੇ ਤੋਂ ਬਿਨਾਂ ਜ਼ਿੰਦਗੀ ਨਹੀਂ ਗੁਜ਼ਾਰੀ ਜਾ ਸਕਦੀ, ਪਰ ਜ਼ਰੂਰਤ ਹੈ ਇੱਕ ਆਪਣੇ ਮਾਈਂਡ ਨੂੰ, ਆਪਣੇ ਮਨ ਨੂੰ ਐਡਜਸਟ ਕਰਨ ਦੀ। ਦੇਖੋ ਹੁਣ ਇੱਕ ਬੰਦਾ ਜਿਹੜਾ 50,000 ਰੁਪਇਆ ਮਹੀਨਾ ਕਮਾਉਂਦਾ ਹੈ, ਜੇਕਰ ਉਹਦਾ ਮਾਈਂਡ ਸੈੱਟ ਹੈ ਨਾ, 50,000 ਦੇ ਵਿੱਚ ਉਹ ਸੰਤੁਸ਼ਟ ਹੈ, ਤਾਂ ਉਹਦੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੈ। ਅਗਰ ਇੱਕ ਬੰਦਾ 5,00,000 ਰੁਪਇਆ ਮਹੀਨਾ ਵੀ ਕਮਾਉਂਦਾ ਹੈ, ਉਹਦਾ ਮਾਈਂਡ ਸੈੱਟ ਨਹੀਂ ਹੈ, ਉਹਦੇ ਘਰ ਦੇ ਵਿੱਚ ਖੁਸ਼ੀ ਨਹੀਂ ਹੈ, ਉਹਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ, ਉਹਦੇ ਘਰ ਦੇ ਵਿੱਚ ਬੱਚਿਆਂ ਦੇ ਨਾਲ ਨਹੀਂ ਅਣਬਣ ਰਹਿੰਦੀ ਹੈ, ਤਾਂ ਉਹਦਾ 5,00,000 ਵੀ ਜਿਹੜਾ ਨਾ ਕਮਾਇਆ, ਬਿਲਕੁਲ ਉਹ ਬੇਕਾਰ ਹੀ ਹੈ। ਸਿਰਫ ਆਪਣੇ ਮਾਈਂਡ ਨੂੰ ਸੈੱਟ ਕਰਨ ਦੀ ਜ਼ਰੂਰਤ ਹੈ, ਮਾਈਂਡ ਐਡਜਸਟਮੈਂਟ ਦੀ ਕਰਨ ਦੀ ਜ਼ਰੂਰਤ ਹੈ। ਆਪਣੇ ਮਾਈਂਡ ਨੂੰ ਸੈੱਟ ਕਰ ਲਓਗੇ ਨਾ, ਤਾਂ ਮੇਰਾ ਖਿਆਲ ਜਿਹੜੀ ਪੈਸੇ ਦੇ ਪ੍ਰਤੀ ਸਾਡੀ ਜਿਹੜੀ ਹਿਰਸ ਹੈ ਨਾ, ਉਹਨੂੰ ਠੱਲ ਜ਼ਰੂਰ ਪੈ ਜਾਏਗੀ। ਅਸੀਂ ਆਮ ਤੌਰ 'ਤੇ ਨਾ ਰੱਬ ਨੂੰ ਯਾਦ ਉਦੋਂ ਕਰਦੇ ਹਾਂ, ਉਹ ਕਹਿੰਦਾ ਜਿਹੜਾ ਇੱਕ ਫਕੀਰ ਹੁੰਦਾ ਨਾ, ਉਹ ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਕਰਦਾ ਹੈ, ਕਿਉਂਕਿ ਉਹ ਹੈ ਹੀ ਫਕੀਰ ਹੈ, ਜਿਹਦਾ ਕੰਮ ਹੀ ਉਸਨੇ ਤਾਂ ਉਸ ਪਰ ਪਰਮਾਤਮਾ ਅੱਗੇ ਹੱਥ ਅੱਡਨੇ ਆ, ਭਾਈ ਉਹ ਪਰਮਾਤਮਾ ਦੀ ਮਿਹਰ ਹੋਏਗੀ ਤਾਂ ਮੈਂ ਆਪਣਾ ਪੇਟ ਤਾਂ ਹੀ ਭਰ ਸਕਦਾ ਨਾ। ਔਰ ਇੱਕ ਜਿਹੜਾ ਪਾਪੀ ਵਿਅਕਤੀ ਹੈ, ਜਿਹਨੇ ਪਾਪ ਹੀ ਪਾਪ ਕੀਤੇ ਹੋਣ, ਉਹ ਰੱਬ ਨੂੰ ਚੇਤੇ ਨਹੀਂ ਕਰਦਾ, ਲੇਕਿਨ ਉਦੋਂ ਚੇਤੇ ਕਰਦਾ ਜਦੋਂ ਉਸਦੀ ਮੌਤ ਨੇੜੇ ਆਉਂਦੀ ਹੈ, ਯਾਦ ਉਹ ਵੀ ਕਰਦਾ। ਹੁਣ ਜਿਹੜਾ ਚੋਰੀਆਂ ਕਰਨ ਦਾ ਜਿਹੜਾ ਕੰਮ ਹੈ, ਉਹ ਉਦੋਂ ਯਾਦ ਕਰੂਗਾ ਜਦੋਂ ਚੋਰੀ ਕਰਦੇ ਸਮੇਂ ਫੜਿਆ ਜਾਊਗਾ। ਚੋਰੀ ਕਰਦੇ ਵੇਲੇ ਨਹੀਂ ਉਹ ਯਾਦ ਕਰਦਾ, ਜਦੋਂ ਫੜਿਆ ਜਾਊਗਾ ਨਾ, ਉਦੋਂ ਜ਼ਰੂਰ ਉਹਨੂੰ ਯਾਦ ਕਰਦਾ। ਗਰੀਬ ਆਦਮੀ ਭੁੱਖ ਵੇਲੇ, ਜਦੋਂ ਭੁੱਖ ਉਸਦੀ ਚਮਕਦੀ ਹੋਵੇ ਨਾ, ਖਾਣ ਲਈ ਕੁਝ ਨਾ ਹੋਵੇ, ਤਾਂ ਉਹ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਮੈਨੂੰ ਕਿਤੋਂ ਕਿਤੋਂ ਰੋਟੀ ਦਾ ਕੋਈ ਇੰਤਜ਼ਾਮ ਜਿਹੜਾ ਹੋ ਜਾਵੇ। ਅਮੀਰ ਆਦਮੀ ਵੀ ਯਾਦ ਕਰਦਾ, ਅਮੀਰ ਆਦਮੀ ਭੁੱਖ 'ਚ ਨਹੀਂ ਕਰਦਾ, ਕਿਉਂਕਿ ਭੁੱਖ ਦੀ ਉਸਨੂੰ ਕੋਈ ਸਮੱਸਿਆ ਹੀ ਨਹੀਂ ਹੁੰਦੀ, ਉਹ ਯਾਦ ਕਰਦਾ ਬਿਮਾਰੀ ਵੇਲੇ। ਜਦੋਂ ਕੋਈ ਐਸੀ ਬਿਮਾਰੀ ਦਾ ਸ਼ਿਕਾਰ ਹੋ ਜਾਵੇ ਨਾ ਅਮੀਰ ਆਦਮੀ, ਜਦੋਂ ਉਹਦਾ ਪੈਸਾ ਵੀ ਕਿਸੇ ਨਾ ਕੰਮ ਆਵੇ, ਉਹ ਯਾਦ ਜ਼ਰੂਰ ਕਰਦਾ ਉਹਨੂੰ। ਕੰਜੂਸ ਆਦਮੀ ਉਦੋਂ ਯਾਦ ਕਰਦਾ ਜਦੋਂ ਉਹਦੇ ਪੈਸੇ ਕਿਤੇ ਖੁੱਸ ਜਾਣ, ਖੋ ਜਾਣ। ਕਿਸਾਨ ਦੀ ਫਸਲ ਜਦੋਂ ਜ਼ਮੀਨ ਦੇ ਵਿੱਚ ਉੱਗੀ ਹੋਵੇ, ਪਾਣੀ ਦੀ ਜ਼ਰੂਰਤ ਹੋਵੇ, ਤਾਂ ਉਹ ਪਰਮਾਤਮਾ ਨੂੰ ਯਾਦ ਕਰਦਾ, ਉਸ ਵਾਹਿਗੁਰੂ ਨੂੰ ਯਾਦ ਕਰਦਾ ਕਿ ਸ਼ਾਇਦ ਹੁਣ ਉਹ ਕੋਈ ਬਾਰਿਸ਼ ਦਾ ਕੋਈ ਇੰਤਜ਼ਾਮ ਕਰ ਦੇਵੇ। ਮੁਸਾਫਰ ਉਦੋਂ ਅਹਿਸਾਸ ਹੁੰਦਾ ਜਦੋਂ ਗੱਡੀ ਉਸਦੀ ਨਿਕਲ ਜਾਵੇ ਨਾ, ਕਿ ਓ ਹੋ ਹੋ ਹੋ ਹੋ ਯਾਰ, ਪਰਮਾਤਮਾ ਨੇ ਮਿਹਰ ਨਹੀਂ ਕੀਤੀ, ਮੇਰੀ ਗੱਡੀ ਨਿਕਲ ਗਈ, ਲੰਘਣ ਗਈ। ਵਪਾਰੀ ਉਸ ਵੇਲੇ ਯਾਦ ਕਰਦਾ ਜਦੋਂ ਉਹਨੂੰ ਕੋਈ ਘਾਟਾ ਪੈ ਜਾਵੇ ਵਪਾਰ ਦੇ ਵਿੱਚ, ਤੇ ਨੇਤਾ ਉਦੋਂ ਯਾਦ ਕਰਦਾ ਜਦੋਂ ਚੋਣਾਂ ਹਾਰ ਜਾਵੇ। ਪਹਿਲਾਂ ਸਭ ਭੁੱਲੇ ਹੁੰਦੇ ਆ, ਵਿਦਿਆਰਥੀ ਪੇਪਰਾਂ ਵੇਲੇ ਯਾਦ ਕਰਦੇ ਆ, ਤੇ ਅਫਸਰ ਉਦੋਂ ਯਾਦ ਕਰਦਾ ਜਦੋਂ ਰਿਸ਼ਵਤ ਲੈਂਦਾ ਕਿਤੇ ਫੜਿਆ ਜਾਵੇ। ਬਿਲਕੁਲ ਸਹੀ ਗੱਲ ਹੈ ਨਾ, ਯਾਦ ਅਸੀਂ ਉਹਨੂੰ ਕਰਦੇ ਹਾਂ। ਉਹ ਕਹਿੰਦੇ ਦੇਖੋ ਇਨਸਾਨ ਨਾ ਕਿੱਡਾ ਅਜੀਬ ਹੈ ਕਿ ਜਦੋਂ ਤਾਂ ਅਰਦਾਸ ਕਰਦਾ ਨਾ, ਉਦੋਂ ਤਾਂ ਸਮਝਦਾ ਕਿ ਪਰਮਾਤਮਾ ਸਭ ਕੁਝ ਸੁਣ ਰਿਹਾ। ਜਦੋਂ ਅਰਦਾਸ ਕਰਦਾ ਕਿਸੇ ਵੀ ਮਸਲੇ ਨੂੰ ਲੈ ਕੇ, ਘਰ ਦੇ ਵਿੱਚ ਕੋਈ ਮੁਸ਼ਕਿਲ ਹੋਵੇ, ਕੋਈ ਤਕਲੀਫ ਹੋਵੇ, ਅਸੀਂ ਕਹਿੰਦੇ ਕਿ ਦੁੱਖ ਵੇਲੇ ਅਰਦਾਸ, ਜਦੋਂ ਅਰਦਾਸ ਕਰਦਾ ਉਦੋਂ ਤਾਂ ਇਹ ਸਮਝਦਾ ਕਿ ਪਰਮਾਤਮਾ ਸਭ ਕੁਝ ਸੁਣ ਰਿਹਾ। ਪਰ ਜਦੋਂ ਕਿਸੇ ਦੀ ਨਿੰਦਿਆ ਕਰਦਾ ਨਾ, ਉਦੋਂ ਇਹ ਭੁੱਲ ਜਾਂਦਾ ਕਿ ਪਰਮਾਤਮਾ ਸਭ ਕੁਝ ਸੁਣ ਰਿਹਾ। ਜਦੋਂ ਤਾਂ ਕੋਈ ਪੁੰਨ ਦਾਨ ਕਰਨ ਦੀ ਸੋਚਦਾ ਨਾ ਕਿ ਮੈਂ ਪੁੰਨ ਦਾਨ ਕਰਨਾ, ਉਦੋਂ ਮਨ ਦੇ ਵਿੱਚ ਇਹ ਸੋਚਦਾ ਕਿ ਪਰਮਾਤਮਾ ਵੇਖ ਰਿਹਾ, ਕਿ ਮੈਂ ਪੁੰਨ ਦਾਨ ਕਰਨ ਦੀ ਸੋਚ ਰਿਹਾ, ਸ਼ਾਇਦ ਪਰਮਾਤਮਾ ਦੇਖ ਰਿਹਾ। ਲੇਕਿਨ ਜਦੋਂ ਪਾਪ ਕਰਦਾ ਨਾ, ਉਦੋਂ ਭੁੱਲ ਜਾਂਦਾ ਕਿ ਮੈਨੂੰ ਪਰਮਾਤਮਾ ਦੇਖ ਰਿਹਾ ਕਿ ਨਹੀਂ ਦੇਖ ਰਿਹਾ। ਜਦੋਂ ਦਾਨ ਦੂਣ ਕਰਨਾ ਹੋਵੇ ਉਦੋਂ ਪਰਮਾਤਮਾ ਸੋਚਦਾ ਹੈ ਕਿ ਪਰਮਾਤਮਾ ਹਰ ਇੱਕ ਦੇ ਵਿੱਚ ਵਸਦਾ ਹੈ, ਪਰਮਾਤਮਾ ਵੀ ਮੈਂ ਦਾਨ ਕਰਨਾ ਹੈ ਇਸ ਕਰਕੇ ਮੇਰਾ ਦਾਨ ਉਹਦੇ ਕੋਲੇ ਹੀ ਜਾਣਾ ਹੈ, ਪਰਮਾਤਮਾ ਹਰ ਇੱਕ 'ਚ ਵਸਦਾ ਹੈ। ਲੇਕਿਨ ਜਦੋਂ ਚੋਰੀ ਕਰਨ ਦਾ ਕੋਈ ਮੂਡ ਬਣਾ ਲਵੇ ਨਾ, ਚੋਰੀ ਕਰਨ ਦੀ ਮਨ ਵਿੱਚ ਕੋਈ ਭਾਵਨਾ ਆ ਜਾਏ, ਉਦੋਂ ਇਹ ਸਭ ਕੁਝ ਭੁੱਲ ਜਾਂਦਾ ਹੈ। ਜਦੋਂ ਕਿਸੇ ਨੂੰ ਪਿਆਰ ਕਰਨ ਦੀ ਸੋਚਦਾ ਹੈ ਤਾਂ ਸੋਚਦਾ ਹੈ ਕਿ ਸਾਰੀ ਦੁਨੀਆ ਨਹੀਂ ਪਰਮਾਤਮਾ ਨੇ ਬਣਾਈ ਹੈ। ਲੇਕਿਨ ਜਦੋਂ ਨਫ਼ਰਤ ਕਰਦਾ ਨਾ, ਉਦੋਂ ਇਹ ਭੁੱਲ ਜਾਂਦਾ ਹੈ ਕਿ ਦੁਨੀਆ ਨੂੰ ਪਰਮਾਤਮਾ ਨੇ ਬਣਾਇਆ। ਸੋ ਜੇਕਰ ਮੇਰਾ ਖਿਆਲ ਹੈ ਕਿ ਅਸੀਂ ਉਸ ਪਰਮਾਤਮਾ ਨੂੰ ਯਾਦ ਰੱਖਾਂਗੇ ਨਾ ਤੇ ਆਪਣੇ ਮਨ ਦੇ ਵਿੱਚ ਇੱਕ ਮਾਈਂਡ ਸੈੱਟ ਬਣਾ ਲਵਾਂਗੇ ਨਾ, ਤਾਂ ਫਿਰ ਸਾਡੀ ਪੈਸੇ ਦੇ ਪ੍ਰਤੀ ਜਿਹੜੀ ਦੌੜ ਹੈ ਨਾ ਜਿਹੜੀ, ਉਹ ਰੁਕ ਜਾਊਗੀ। ਇਹੀ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਪੈਸਾ ਜ਼ਿੰਦਗੀ ਦੇ ਵਿੱਚ ਇੰਪੋਰਟੈਂਸ ਬਹੁਤ ਹੈ, ਪੈਸੇ ਤੋਂ ਬਿਨਾਂ ਨਹੀਂ ਜ਼ਿੰਦਗੀ ਚੱਲ ਸਕਦੀ, ਪਰ ਇਹ ਆਫਟਰ ਆਲ ਜਿਹੜੀ ਪੈਸੇ ਦੇ ਪਿੱਛੇ ਸਾਡੀ ਦੌੜ ਹੈ, ਇਹ ਰੁਕੂਗੀ ਕਿੱਥੇ ਜਾ ਕੇ? ਤੁਸੀਂ ਸਾਰੇ ਮੇਰੇ ਨਾਲ ਸਹਿਮਤ ਹੋਗੇ, ਇੱਕ ਸਮਾਂ ਸੀ ਜਦੋਂ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਹੁੰਦੇ ਸੀ, ਨਾ ਕੋਈ ਟੈਲੀਫੋਨ ਸੀ, ਨਾ ਕੋਈ ਕਾਰ ਸੀ, ਨਾ ਕੋਈ ਮੋਟਰਸਾਈਕਲ ਹੁੰਦਾ ਸੀ, ਨਾ ਕੋਈ ਕੋਠੀਆਂ ਹੁੰਦੀਆਂ ਸੀ ਵੱਡੀਆਂ ਵੱਡੀਆਂ। ਉਦੋਂ ਸਾਡੇ ਮਨ ਦੇ ਵਿੱਚ ਇੱਛਾ ਹੁੰਦੀ ਸੀ ਯਾਰ ਫੋਨ ਵੀ ਹੋਏ, ਕੋਠੀ ਵੀ ਪੈ ਜੇ, ਕਾਰ ਵੀ ਆ ਜੇ, ਸਭ ਕੁਝ ਹੋ ਜੇ, ਸਾਰਾ ਕੁਝ ਮਿਲ ਗਿਆ। ਹੁਣ ਸੰਤੁਸ਼ਟੀ ਹੋ ਗਈ, ਹੁਣ ਉੱਥੇ ਜਾ ਕੇ ਰੁਕ ਗਏ ਆਪਾਂ, ਹੁਣ ਅੱਗੇ ਹੋਰ ਇੱਛਾਵਾਂ ਅੱਗੇ ਨਹੀਂ ਵਧਦੀਆਂ ਜਾਂਦੀਆਂ ਕੀ? ਸੋ ਮੇਰਾ ਸਵਾਲ ਤੁਹਾਨੂੰ ਅਜਿਹਾ ਹੀ ਹੈ ਕਿ ਪੈਸੇ ਦੇ ਜਿਹੜੇ ਅਸੀਂ ਕਮਾਉਣ ਦੇ ਪਿੱਛੇ ਲੱਗੇ ਹੋਏ ਆ ਨਾ, ਕਮਾਉਣਾ ਚਾਹੀਦਾ ਪਰਿਵਾਰ ਨੂੰ ਚਲਾਉਣ ਵਾਸਤੇ, ਆਪਣੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ ਪੈਸਾ ਚਾਹੀਦਾ, ਬਹੁਤ ਜ਼ਰੂਰੀ ਹੈ, ਅਹਿਮ ਹੈ, ਪਰ ਆਫਟਰ ਆਲ ਕਿਤੇ ਨਾ ਕਿਤੇ ਜਾ ਕੇ ਹਰ ਇੱਕ ਚੀਜ਼ ਦੀ ਲਿਮਿਟ ਤਾਂ ਹੈ ਨਾ। ਫਿਰ ਕੀ ਆਪਾਂ ਇਹ ਨਿਰਧਾਰਿਤ ਕਰ ਸਕਦੇ ਹਾਂ ਲਿਮਿਟ? ਮੇਰਾ ਖਿਆਲ ਹੈ ਕਰ ਸਕਦੇ ਹਾਂ, ਜੇ ਅਸੀਂ ਆਪਣੇ ਮਨ ਦੇ ਉੱਪਰ ਕੰਟਰੋਲ ਕਰ ਲਈਏ, ਜੇ ਅਸੀਂ ਆਪਣੇ ਮਾਈਂਡ ਦੀ ਮਾਈਂਡ ਸੈੱਟ ਨੂੰ ਆਪਣੇ ਕੰਟਰੋਲ 'ਚ ਕਰ ਲਈਏ ਨਾ, ਤਾਂ ਮੇਰਾ ਖਿਆਲ ਹੋ ਸਕਦਾ। ਬਾਕੀ ਸਾਡੇ ਢੀਂਡਸਾ ਸਾਹਿਬ ਨੇ, ਉਹਨਾਂ ਨਾਲ ਆਪਾਂ ਗੱਲ ਕਰਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ ਰਾਜ ਸਾਹਿਬ,
0: ਕੀ ਹਾਲ ਚਾਲ ਨੇ?
2: ਹਾਲ ਚਾਲ ਵਧੀਆ ਜੀ, ਮੈਂ ਪ੍ਰੋਗਰਾਮ ਸੁਣ ਰਿਹਾ
0: ਜੀ। ਜੀ,
2: ਤੇ ਅਸਲ 'ਚ ਨਾ ਕੁਛ ਜੜਾਂ ਨੇ ਇਸ ਖੁਰਾਫਾਤੀ ਚੀਜ਼ ਦੀਆਂ, ਮਤਲਬ ਜੜਾਂ ਕੀ ਨੇ? ਦਿਖਾਵਾ ਬਈ, ਕਿਸੇ ਫੀਲਡ ਚ ਆ ਜਾਓ ਤੁਸੀਂ, ਦਿਖਾਵਾ ਪਹਿਲਾਂ।
0: ਬਿਲਕੁਲ,
2: ਮੈਂ ਐਕਚੁਲੀ ਗੱਲ ਕਰ ਰਿਹਾ ਆਪਣੀ ਕਮਿਊਨਿਟੀ ਦੀ, ਵੀ ਕਿਸੇ ਪਾਸੇ ਦੇਖ ਲਈਏ, ਉਹ ਕਹਿੰਦਾ ਯਾਰ ਮੈਂ ਨਾ 4 ਫੁੱਟ ਉੱਚਾ, ਉਹ ਦੂਜਾ ਕਹਿੰਦਾ ਮੈਂ 6 ਫੁੱਟ ਉੱਚਾ।
0: ਜੀ ਜੀ,
2: ਤੇ ਤੁਸੀਂ ਕਿਸੇ ਘਰ ਦੇਖ ਲਓ, ਉਹ ਇੱਥੇ ਆ ਆਪਣੇ ਏਰੀਏ ਦੇ ਵਿੱਚ, ਏਰੀਆ ਕਹਿ ਦਈਏ ਆਪਾਂ, ਇੱਥੇ ਬੰਗਲੋ ਹੁੰਦੇ ਸੀ ਨੀਵੇਂ।
0: ਜੀ ਜੀ,
2: ਤੇ ਆਪਣੇ ਵਾਲੇ ਜਦੋਂ ਆ ਗਏ, ਉਹਨਾਂ ਨੇ ਸ਼ੁਰੂ ਕੀਤਾ ਤਹਾਂ ਨੂੰ ਉੱਪਰ ਨੂੰ ਚੱਕਣ ਦੇ, ਕੋਈ ਲਿਮਿਟ ਹੀ ਨੀ। ਉਦੋਂ ਬਾਅਦ ਉਹਨੇ ਅਗਲੀ ਛੱਤ ਚੱਕ ਲਈ, ਤੇ ਇੱਧਰ ਨੂੰ ਤੁਸੀਂ ਨੌਰਥ ਵੱਲ ਜਾਓ, ਬ੍ਰਹਮਪੁਰ ਤੋਂ ਨੌਰਥ ਵੱਲ ਜਾਣਾ ਆਪਾਂ ਨੇ, ਕਈ ਰੋਡ ਫੜ ਲਓ ਜਾਂ ਅੱਗੇ ਚੱਲ ਜਾਓ, ਤੁਹਾਨੂੰ ਮਿਲਣਗੇ ਵੱਡੇ ਵੱਡੇ ਉੱਚੇ ਉੱਚੇ, ਬਹੁਤ ਉੱਚੇ ਉੱਚੇ ਘਰ। ਮਤਲਬ ਆਪਾਂ ਕੀ ਕਰਦੇ ਹਾਂ, ਦੂਜੇ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਯਾਰ ਮੈਂ ਉੱਚਾ।
0: ਇਹ ਸੋਚ ਢੀਂਡਸਾ ਸਾਹਿਬ ਆਪਣੇ ਨਾਲ ਸ਼ੁਰੂ ਤੋਂ ਹੀ ਆਈ ਹੋਈ ਹੈ, ਉਧਰੋਂ ਹੀ
2: ਆਈ ਹੋਈ ਹੈ।
0: ਤੁਸੀਂ ਦੇਖ ਲਓ ਕਿ ਆਪਣੇ ਗਲੀਆਂ ਮੁਹੱਲਿਆਂ 'ਚ ਜਦੋਂ ਕੋਈ ਇੱਕ ਕੋਠੀ, ਮੰਨ ਲਓ ਘਰ ਕੋਈ ਬਣਾ ਲੈਂਦਾ ਨਾ, ਜਦੋਂ ਦੂਸਰੇ ਨੇ ਨੀਂਹ ਰੱਖਣੀ ਨਾ, ਉਹਦੇ ਨਾਲੋਂ ਕਮ ਸੇ ਕਮ 1 ਫੁੱਟ 1.5 ਫੁੱਟ ਉੱਚੀ ਰੱਖਣੀ,
2: 1 ਫੁੱਟ ਚੱਕ ਕੇ ਰੱਖਣੀ ਹੈ। ਔਰ ਉਦੋਂ ਬਾਅਦ ਫਿਰ ਮੂਹਰੇ ਨਾ ਗਲੀ 'ਚ ਰੈਂਪ ਜਿਹਾ ਬਣਾ ਲੈਣਾ, ਗਲੀ 'ਚ ਜਗ੍ਹਾ ਬਚੇ ਕਿਸੇ ਨੂੰ, ਵੀ ਗਲੀ 'ਚ ਕਿਸੇ ਨੂੰ ਜਗ੍ਹਾ ਬਚੇ ਨਾ ਬਚੇ।
0: ਤੇ ਜੇ ਤੀਜੇ ਨੇ ਬਣਾਉਣੀ ਹੈ ਤੇ ਉਹਨੇ, ਜਿਹਨੇ 1 ਫੁੱਟ ਰੱਖੀ, ਉਹਨੇ 1 ਫੁੱਟ ਉਹਦੇ ਨਾਲੋਂ ਵੀ ਉੱਚੀ ਹੋਰ ਰੱਖ ਲੈਣੀ ਹੈ,
2: ਉਹ ਵੀ ਚੱਕ ਲੈਣੀ ਹੈ।
0: ਹਾਂ, ਇਹ ਸੋਚ ਸਾਡੀ ਜਿਹੜੀ ਨਾ, ਉਧਰੋਂ ਨਾਲ ਹੀ ਟਰੈਵਲ ਕਰਕੇ ਇੱਥੇ ਆ ਗਈ, ਤੇ ਇੱਥੇ ਦੇਖੋ ਪਹਿਲਾਂ ਮੈਂ ਦੇਖਦਾ ਵੀ ਬੰਗਲਾ ਜਿਹੜੇ ਨਾ, ਸਾਰੇ ਸਿੰਗਲ ਸਟੋਰੀਆਂ, ਸਾਰੇ ਮਸਲੇ ਬਣੇ ਹੋਏ
2: ਕਿੰਨੇ ਵਧੀਆ। ਤੇ ਬਾਹਰ ਨੂੰ ਜਾਓ ਤੁਸੀਂ, ਨੌਰਥ ਵੱਲ ਸਾਨੂੰ ਮਿਲਣਗੇ।
0: ਬਿਲਕੁਲ ਬਿਲਕੁਲ,
2: ਉਹ ਕਮਿਊਨਿਟੀ ਦੂਜੀ ਹੈ ਜਿਹਨਾਂ ਦੇ ਹੈਗੇ ਨੇ ਕੋਰਿਆਂ ਦੀ ਕਹਿ ਲਓ, ਤੇ ਆਪਣੇ ਵਾਲਿਆਂ ਨੇ ਨਾਲ ਬਣਾਏ ਹੋਏ ਨੇ, ਚੱਕ ਚੱਕ ਕੇ ਤੁਹਾਨੂੰ ਦੇਖ ਲਿਓ। ਤੇ ਪਰ ਹੁਣ ਹੁਣ ਜੇ ਅਸਲੀਅਤ ਅੰਦਰ ਜਾਈਏ ਘਰਾਂ ਦੇ, ਉਹਨਾਂ ਘਰਾਂ ਦੇ ਅੰਦਰ ਜਾ ਕੇ ਮੈਂ ਗਿਆ ਜੀ, ਮੈਂ ਤੈਨੂੰ ਅਸਲੀਅਤ ਦੱਸ ਰਿਹਾ
0: ਜੀ,
2: ਮਾਇਆ ਦੀ ਅਸਲੀਅਤ ਦੱਸ ਰਿਹਾ, ਮਾਇਆ ਦੀ।
0: ਜੀ ਜੀ,
2: ਮੈਂ ਉਹਨਾਂ ਘਰਾਂ 'ਚ ਗਿਆ ਹੋਇਆ ਪਰ ਅੰਦਰ ਦੁੱਖ ਨੇ।
0: ਬਿਲਕੁਲ ਬਿਲਕੁਲ, ਮੈਂ ਤਾਂ ਉਹੀ ਕਹਿ ਰਿਹਾ ਵੀ ਮਾਈਂਡ ਸੈੱਟ, ਜੇ ਬੰਦਾ ਹੁਣ 5-7 ਲੱਖ ਵੀ ਮਹੀਨੇ ਦਾ ਜੇ ਕੋਈ ਕਮਾਉਂਦਾ ਹੈ ਨਾ, ਜੇ ਮੰਨ ਲਓ ਬੱਚੇ ਉਹਦੀ ਆਖੇ 'ਚ ਨਹੀਂ ਹੈਗੇ, ਬਿਮਾਰੀ ਉਹਨਾਂ ਦੇ ਘਰ ਦੇ ਵਿੱਚ ਹੈਗੀ ਹੈ, ਹੋਰ ਕਈ ਸਮੱਸਿਆਵਾਂ ਨੇ, ਤੇ ਉਹਨਾਂ ਦਾ 5-7 ਲੱਖ ਮਹੀਨੇ ਦਾ ਕੀ ਕਰੂ?
2: ਬੜੀਆਂ ਸਮੱਸਿਆਵਾਂ, ਬੜੀਆਂ ਸਮੱਸਿਆਵਾਂ ਨੇ। ਉਹ ਪਹਿਲਾਂ ਤਾਂ ਲੈ ਲਿਆ ਇਕੱਠੇ ਕਰਕੇ ਦਿਖਾਵੇ ਕਰ ਲਈ, ਵੀ ਦੂਜੀ ਆਪਣੇ ਯਾਰ ਦੂਜੇ ਰਿਸ਼ਤੇਦਾਰ ਇਹਨਾਂ ਨੂੰ ਦਿਖਾਵਾਂਗੇ ਵੀ ਆਪਾਂ ਵੱਡਾ ਘਰ ਤੁਹਾਨੂੰ ਬਣਾ ਲਿਆ, ਉੱਚਾ ਜੋ ਕੀ ਹੈ। ਪਰ ਹੁਣ ਕੀ ਹੈ ਕਿ ਜਦੋਂ ਡਾਊਨਫਾਲ ਹੈ ਇਹ ਇਕਨੋਮੀ ਹੈ ਦੁਨੀਆਂ
0: ਦੀ। ਬਿਲ ਹੁਣ ਤੁਸੀਂ ਦੇਖੋ ਬੜੇ ਬੜੇ ਲੋਕ ਸਾਡੇ ਦੋਸਤ ਮਿੱਤਰ ਮੇਰੇ ਕਈ ਨੋਨ ਦੇ ਵਿੱਚ ਹੈਗੇ ਵੀ ਐਵੇਂ ਦੋ ਦੋ ਚਾਰ ਚਾਰ ਘਰ ਲਈ ਬੈਠੇ ਲੇਕਿਨ ਹੁਣ ਮੌਰਗੇਜ ਨਹੀਂ ਪੂਰੀ ਹੁੰਦੀ ਉਹ ਵਿਕਣੇ ਲਾਏ ਦੋ ਦੋ ਤਿੰਨ ਤਿੰਨ।
2: ਬਿਲਕੁਲ ਯੂ ਆਰ ਰਾਈਟ। ਸੋ ਮੈਂ ਇੱਕ ਗੱਲ ਨੂੰ ਗੱਲ ਕਰਕੇ ਖਤਮ ਕਰੂੰਗਾ
0: ਜੀ
2: ਵੀ ਆਪਾਂ ਨਾ ਜਦੋਂ ਹਵਾਈ ਜਹਾਜ਼ ਚ ਸਫ਼ਰ ਕਰਦੇ ਹਾਂ ਆਪਾਂ ਦਿੱਲੀ ਤੋਂ ਚੜ ਜਾਂਦੇ ਮੰਨ ਲਓ ਡਾਇਰੈਕਟ ਫਲਾਈਟ ਟੋਰਾਂਟੋ ਲਈ
0: ਜੀ ਜੀ
2: ਤਾਂ ਇਹ 12 to 13,000 ਦੇ ਵਿਚਾਲੇ ਕਿਲੋਮੀਟਰ ਕਹਿ ਲਓ ਹੈਗਾ
0: ਹੈਗਾ ਜੀ
2: ਤੇ ਤੁਸੀਂ ਤਾਂ ਬੈਠੇ ਕੀ ਸੋਚਦੇ ਹੋ ਕਿ ਗੋਲ ਦਿਸਦਾ ਨਾ ਚੱਕਰ
0: ਬਿਲਕੁਲ ਬਿਲਕੁਲ
2: ਮਤਲਬ ਮੇਰਾ ਕਹਿਣਾ ਇਹ ਹੁੰਦਾ ਹੈ ਵੀ ਜਦੋਂ ਤੁਹਾਨੂੰ ਮਾਇਆ ਦੀ ਨਾ ਤੜਪ ਲੱਗੇ ਜਾਂ ਹੋਰ ਲੱਗੇ
0: ਜੀ
2: ਤੁਸੀਂ ਇਹ ਸੋਚ ਲਿਆ ਕਰੋ ਵੀ ਆਪਾਂ ਨਾ ਇੱਕ ਬਹੁਤ ਬਹੁਤ ਜ਼ਿਆਦਾ ਵੱਡੇ ਪੱਥਰ ਤੇ ਬੈਠੇ ਹੋਏ ਆ ਤੇ ਆਪਾਂ ਇੱਕ ਜਮੀ ਇੱਕ ਉਹਦਾ ਨੁਕਤਾ ਆ ਆਪਾਂ ਕੁਛ ਵੀ ਨਹੀਂ ਨਥਿੰਗ
0: ਜੀ ਜੀ ਜੀ ਜੀ ਜੀ ਜੀ
2: ਜਦੋਂ ਪਹਿਲਾਂ ਦੁਨੀਆਂ ਪੈਦਾ ਹੋਈ ਚੱਲਿਆ ਜਿੱਥੋਂ ਚੱਲਿਆ ਮੇਲ ਫੀਮੇਲ ਪਹਿਲਾਂ ਜੋ ਵੀ ਬਣਿਆ ਇੱਥੇ ਕਹਿਣ ਦਾ ਮਤਲਬ ਪਰ ਆਹ ਜਿਹੜਾ ਅੱਗੇ ਕਰ ਗਏ ਨਾ ਆਪਾਂ ਹਾਂ ਮੈਂ ਆਹ ਬਣਾ ਲਿਆ ਮੈਂ ਉਹ ਬਣਾ ਲਿਆ
0: ਬਸ ਦਿਖਾਵੇ ਨੇ ਸਾਰਾ ਮੇਨ ਚੀਜ਼ ਜਿਹੜਾ ਨਾ ਉਹ ਕਹਿੰਦੇ ਵੀ ਜ਼ਿੰਦਗੀ ਜਿਉਣੀ ਕੋਈ ਔਖੀ ਨਹੀਂ ਹੈ ਸਿਰਫ ਅਸੀਂ ਜ਼ਿੰਦਗੀ ਨੂੰ ਔਖੀ ਬਣਾ ਲੈਣੇ ਦੂਸਰਿਆਂ ਨੂੰ ਦਿਖਾਵੇ ਦੀ ਜਦੋਂ ਬਣਾਉਣ ਦੀ ਕੋਸ਼ਿਸ਼ ਕਰਦੇ ਨਾ ਉਦੋਂ ਅਸੀਂ ਜ਼ਿੰਦਗੀ ਨੂੰ ਔਖੇ ਕਰ ਲੈਣੇ ਆ
2: ਉਦੋਂ ਔਖੇ ਕਰ ਲੈਣੇ ਆ ਤੇ ਉਹ ਆਪਣੀਆਂ ਰਾਤਾਂ ਸੌਣ ਦੀਆਂ ਉਹ ਵੀ ਖਰਾਬ ਕਰ ਲੈਂਦੇ
0: ਬਿਲਕੁਲ ਬਿਲਕੁਲ
2: ਤੇ ਇੱਕ ਗੱਲ ਛੋਟੀ ਜਿਹੀ ਗੱਲ ਕਹਿਣੀ ਚਾਹੂੰਗਾ ਮੈਂ
0: ਜੀ
2: ਵੀ ਜਿਹੜੀ ਚੀਜ਼ ਬੰਦੇ ਕੋਲ ਇਨਸਾਨ ਕੋਲ ਬੰਦਾ ਮਤਲਬ ਉਹਦੇ ਵਿੱਚ ਲੇਡੀਜ਼ ਵੀ ਆ ਗਈਆਂ
0: ਜੀ ਜੀ ਜੀ
2: ਜਿਹੜੀ ਚੀਜ਼ ਇਨਸਾਨ ਕੋਲ ਹੈਗੀ ਉਹ ਤਾਂ ਉਹਦੇ ਵੱਲ ਧਿਆਨ ਨਹੀਂ ਦਿੰਦਾ
0: ਜੀ
2: ਪਰ ਜਿਹੜੀ ਚੀਜ਼ ਦੂਜਿਆਂ ਕੋਲ ਹੈਗੀ ਉਹਦੀ ਚਿੰਤਾ ਨੂੰ ਮਤਲਬ ਉਹਦੀ ਤੜਫਣਾ ਨੂੰ ਮਨ ਤੇ ਲਾ ਕੇ ਆਪਦੀ ਹਾਲਤ ਖਰਾਬ ਕਰ ਲੈਂਦਾ
0: ਬਿਲਕੁਲ ਸਹੀ ਗੱਲ ਹੈ ਜੀ ਮੈਂ ਅੱਗੇ ਕਈ ਵਾਰੀ ਕਹਿੰਦਾ ਹੁੰਦਾ ਕਿ ਸਾਨੂੰ ਖੁਸ਼ੀ ਹੁੰਦੀ ਹੈ ਦੂਸਰਿਆਂ ਨੂੰ ਦੁੱਖ

0: मैं तेरे बगैर जिंदगी नू की करांगा मैं। बहुत खूबसूरत गुरदास मान उन्हां दा गाना। साडे इक डॉक्टर साहब आ गए ने। डॉक्टर साहब सत श्री अकाल जी।
1: सत श्री अकाल जी,
0: की हाल चाल है? ठीक ठाक हो?
1: वधिया जी वधिया।
0: डॉक्टर साहब तुहाडा की ख्याल है, अज जिहड़ी आपां गलबात कर रहे हां कि आदमी नू पैसा कमाउणा चाहीदा, इहदे च कोई शक नहीं, जिंदगी नू वधिया बनाउण वास्ते, खूबसूरत बनाउण वास्ते जिंदगी नू पैसा कमाउणा बहुत जरूरी है, पर इस हद तक कोई लिमिट है?
1: जिन्नी बंदे दी लोड है ना, उन्ना पैसा चाहिदा उन्हें बंदे नू, इस तो वध जिहड़ा ओह तंगी करदा।
0: नहीं पर आप रुक जाने, देखो कहने गल्लां ते बहुत वधिया खूबसूरत है, तुसी भी कहता है, मैं भी कहता, सारे असि कहने हैं कि जिन्नी की जरूरत है बंदे नू उन्ना क पैसा कमाउणा चाहीदा है, पर आप अंदर अपने अपने झाती मारीए सारे तो की ਇਹ ਰੋਕਿਆ ਜਾ ਸਕਦਾ ਆਪਣੇ ਆਪ ਨੂੰ? ਬੰਦਾ ਜੇ ਕੋਈ ਅੱਗੋਂ ਮੰਨ ਲਓ ਸਾਡੀਆਂ ਜਰੂਰਤਾਂ ਪੂਰੀਆਂ ਹੁੰਦੀਆਂ, ਸਾਨੂੰ ਕਿਸੇ ਹੋਰ ਪਾਸਿਓਂ ਕਿਸੇ ਠੱਗੀ ਠੋਰੀ ਨਾਲ ਮਿਲਦਾ 2-4-5 ਲੱਖ ਰੁਪਈਆ, ਤੇ ਅਸੀਂ ਰੋਕ ਲਾਂਗੇ ਆਪਣੇ ਆਪ ਨੂੰ? ਹਾਂ ਕਿ ਮਤਲਬ ਇਹ ਐਸੀ ਹਿਰਸ ਹੈ ਇੱਕ, ਕਿ ਇਸ ਹਿਰਸ ਨੂੰ ਤੁਸੀਂ ਕੰਟਰੋਲ ਕਰਨਾ, ਬਸ ਮੇਰਾ ਖਿਆਲ ਹੈ ਕਿ ਬੜਾ ਮੁਸ਼ਕਲ ਹੁੰਦਾ ਹੈ, ਪਰ ਜਿਹੜਾ ਮੇਰਾ ਖਿਆਲ ਕਰ ਲੈਂਦਾ ਨਾ, ਤੇ ਉਹ ਮੇਰਾ ਖਿਆਲ ਸੁਰਖਰੂ ਹੋ ਜਾਂਦਾ ਵੈਸੇ ਚ।
1: ਬਿਲਕੁਲ ਬਿਲਕੁਲ ਜੀ ਬਿਲਕੁਲ। ਤੇ ਦੇਖੋ ਤੁਸੀਂ ਆਪਾਂ ਪੱਖਾ ਦਾਨ ਕਰਦੇ ਆ
0: ਜੀ,
1: ਕੁਛ ਲਿਖਦੇ ਆ ਕਿ ਇਹਦੇ ਉੱਤੇ ਸਾਡਾ ਨਾਂ ਜਰੂਰ ਲਿਖਿਆ ਹੋਣਾ ਚਾਹੀਦਾ।
0: ਪੱਖਾ ਦਾਨ ਕਰੀਏ ਤਾਂ ਸਾਰੇ ਪਿੰਡ ਵਿੱਚ ਰੌਲਾ ਪਾ ਦੇਈਦਾ। ਉਹਨੇ ਕਦੇ ਜਿਤਾਇਆ ਨੀ ਜਿਹੜਾ ਵਾਰ ਗਿਆ ਪੁੱਤ ਚਾਰਾਂ ਨੂੰ। ਮੈਨੂੰ ਬੜਾ ਵਧੀਆ ਇੱਕ ਸ਼ੇਰ ਹੈਗਾ ਸੀ ਉਹਦੇ ਵਿੱਚ, ਤੇ ਉਹ ਕਹਿੰਦਾ ਵੀ ਅੱਜ ਕੱਲ ਦੁਨੀਆਂ ਨਾਪਣ ਲੱਗ ਪਈ ਕੱਪੜਿਆਂ ਤੋਂ ਕਿਰਦਾਰਾਂ ਨੂੰ, ਮੇਰੇ ਕੱਪੜੇ ਹੋਣ ਤਾਂ ਕੋਈ ਨੀ ਪੁੱਛਦਾ ਉੱਚੇ ਵਿਚਾਰਾਂ ਨੂੰ, ਦੁਨੀਆਂ ਵਿੱਚ ਕਿਤੇ ਭੀੜ ਪਵੇ ਤਾਂ ਲੋਕੀ ਯਾਦ ਕਰਨ ਸਰਦਾਰਾਂ ਨੂੰ, ਪੱਖਾ ਦਾਨ ਜੇ ਕਰੀਏ ਤਾਂ ਸਾਰੇ ਪਿੰਡ ਵਿੱਚ ਰੌਲਾ ਪਾ ਦੇਈਦਾ, ਉਹਨੇ ਕਦੇ ਜਿਤਾਇਆ ਨੀ ਜਿਹੜਾ ਵਾਰ ਗਿਆ ਪੁੱਤ ਚਾਰਾਂ ਨੂੰ।
1: ਬਿਲਕੁਲ ਬਿਲਕੁਲ।
0: ਹਾਂ ਤੇ ਅਸੀਂ ਵਾਕਿਆ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਜਦੋਂ ਕਿਸੇ ਪਿੰਡ ਦੇ ਗੁਰਦੁਆਰੇ ਚ ਪੱਖਾ ਪੁੱਖਾ ਲਾਉਣਾ, ਉਹਨਾਂ ਦੇ ਇੱਕ ਪਰ ਤੇ ਨੀ, ਫਿਰ ਉਹ ਕਹਿੰਦਾ ਵੀ ਤਿੰਨਾਂ ਪਰਾਂ ਤੇ ਨਾਮ ਲਿਖਦੇ ਭਾਈ, ਸੋਚ ਕਿੱਥੇ ਟਿੱਕੀ ਹੋਈ ਹੈ, ਤੇ ਅਸੀਂ ਕਿਸ ਤਰ੍ਹਾਂ ਆਪਣੇ ਆਪ ਤੇ ਕੰਟਰੋਲ ਕਰ ਸਕਦੇ ਹਾਂ ਪੈਸੇ ਦੇ ਮਾਮਲੇ ਦੇ ਵਿੱਚ?

0: ਸੁਖਮੈ ਸਿਮਰਨ ਸਭ ਕਰੇ ਸੁਖਮੈ ਕਰੇ ਨਾ ਕੋਈ।
1: ਬਸ ਬਸ ਸਿਮਰਨ ਸਿਮਰਨ ਮੈਂ ਤਾਂ ਮੇਰੇ ਮਨ ਦੇ ਵਿੱਚ ਤਾਂ ਮੈਂ ਕਈ ਵਾਰੀ ਸੋਚਦਾ ਹੁੰਦਾ ਕਿ ਅਸੀਂ ਗੁਰਦੁਆਰੇ ਮੰਦਰ ਜਾਂ ਜਿੱਥੇ ਕਿਤੇ ਜਾਂਦੇ ਹਾਂ ਨਾ, ਅਸੀਂ ਉਦੋਂ ਜਾਂਦੇ ਜ਼ਿਆਦਾ ਜਦੋਂ ਸਾਡੀ ਕੋਈ ਨਾ ਕੋਈ ਜ਼ਰੂਰਤ ਹੋਵੇ, ਜਦੋਂ ਅਸੀਂ ਕਿਤੇ ਨਾ ਕਿਤੇ ਮੁਸ਼ਕਲ ਦੇ ਵਿੱਚ ਹੋਈਏ, ਜਦੋਂ ਕਿਸੇ ਨਾ ਕਿਸੇ ਅਸੀਂ ਫਸੇ ਹੋਈਏ ਵੀ ਹੁਣ ਭਾਈ ਅਰਦਾਸ ਕਰੀਏ ਜਾ ਕੇ ਗੁਰਦੁਆਰੇ ਦੇ ਵਿੱਚ ਜਾ ਕੇ ਪਰਮਾਤਮਾ ਸਾਡੀ ਕੋਈ ਹੈਲਪ ਕਰੇ, ਸਾਡੀ ਕੋਈ ਮਦਦ ਕਰੇ ਕਿਸੇ ਨਾ ਕਿਸੇ ਤਰੀਕੇ ਤੇ।
0: ਬਿਲਕੁਲ ਬਿਲਕੁਲ ਜੀ।
1: ਚਲੋ ਡਾਕਟਰ ਸਾਹਿਬ ਸ਼ੁਕਰੀਆ। ਡਾਕਟਰ ਜਸਵੀਰ ਚੌਹਾਨ ਜੀ ਨਾਲ ਤੁਸੀਂ ਜੁੜੇ ਹੋ ਜੀ, 647-993-1484 ਨੰਬਰ ਇਹਨਾਂ ਦਾ। ਕੋਈ ਤੁਹਾਨੂੰ ਸਿਹਤ ਦੇ ਸੰਬੰਧੀ ਕੋਈ ਮੁਸ਼ਕਲ ਪੇਸ਼ ਆਵੇ ਤਾਂ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ।
0: ਥੈਂਕ ਯੂ ਜੀ। ਥੈਂਕ ਯੂ।
1: ਹਾਂਜੀ ਖਲੀਲ ਜੀ, ਕੀ ਹਾਲ ਚਾਲ ਹੈ
2: ਜੀ? ਸਤਿ ਸ਼੍ਰੀ ਅਕਾਲ ਦਰਸ਼ਨ ਸਾਹਿਬ, ਕੈਸੇ ਹੈਂ?
1: ਬਹੁਤ ਬੜੀਆ, ਬਿਲਕੁਲ ਸਹੀ ਹੈ ਜੀ।
2: ਆਪਕੀ ਜੋ ਟੌਪਿਕ ਹੈ, ਦੇਖੀਏ ਇਸਮੇ ਦੋ ਚੀਜ਼ੋਂ ਕਾ ਪਹਿਲੂ ਹੈ, ਦੋ ਚੀਜ਼ੋਂ ਕਾਮਨ ਹੈ। ਵੋ ਯੇ ਕਿ ਏਕ ਦੋ ਖਾਹਿਸ਼ਾਤ ਹੋਤੀ ਹੈ ਇਨਸਾਨ ਕੀ ਕੰਪਟੀਸ਼ਨ ਕੇ ਲੀਏ।
1: ਜੀ ਜੀ ਜੀ।
2: ਤੋ ਯੇ ਇੱਕ ਰੇਸ ਹੈ, ਖਸਮ ਕੀ ਰੇਸ ਹੋਤੀ ਹੈ। ਅੰਗਰੇਜ਼ੀ ਮੇਂ ਇੱਕ ਮੁਹਾਵਰਾ ਹੈ, ਮੇਰੇ ਟੀਚਰ ਬੋਲਾ ਕਰਤੇ ਥੇ, ਮੁਝੇ ਬੜਾ ਅੱਛਾ ਲਗਤਾ ਥਾ ਬਚਪਨੇ ਮੇਂ, ਮਗਰ ਸਮਝ ਮੇਂ ਆਤੀ ਨਹੀਂ ਥੀ ਬਾਤ। ਮਗਰ ਬੜੇ ਤੋ ਗਿਆਨੀ ਬੜੀ ਬਾਤ ਕਰਤੇ ਨਾ ਬਈ, ਠੀਕ ਹੈ ਨਾ, ਬੜਾ ਨਿਵਾਲਾ ਖਾਤੇ ਲੋਕ। ਵੋ ਯੇ ਬੋਲਤੇ ਥੇ ਕਿ ਬੇਟਾ, ਦਿਸ ਇਜ਼ ਏ ਰੈਟ ਰੇਸ
1: ਜੀ,
2: ਈਵਨ ਇਫ ਯੂ ਵਿਨ ਦ ਰੇਸ ਯੂ ਆਰ ਏ ਰੈਟ।
1: ਬਿਲਕੁਲ ਬਿਲਕੁਲ।
2: ਇਹਨੇ ਆਪ ਚੂਹੋਂ ਕੀ ਦੌੜ ਮੇਂ ਬੜਾ ਬਨ ਗਏ, ਬੋਲੇ ਯਾਰ ਜੀਤ ਗਿਆ ਮੈਂ ਰੇਸ, ਮਤਲਬ ਕਿਸੇ ਜੀਤਾ ਤੂੰ ਯਾਰ, ਚੂਹੋਂ ਸੇ ਸ਼ੇਰ ਥੋੜੀ ਬਨ ਗਿਆ ਯਾਰ, ਤੂੰ
1: ਸਹੀ ਬਾਤ
2: ਚੂਹਾ ਹੀ ਹੈ। ਤੇ ਯੇ ਜੋ ਬੜੀ ਲੋਜੀਕਲ ਬੜੇ ਲੋਕ ਬੋਲਤੇ, ਅੱਛਾ ਪਹਿਲੇ ਲੋਕ ਯੇ ਥੇ ਪੰਜਾਬ ਮੇਂ, ਦਿੱਲੀ ਮੇਂ, ਹੈਦਰਾਬਾਦ ਮੇਂ, ਕਿ ਕੋਈ ਵੀ ਚੀਜ਼ ਹੋ ਜੋ ਸੈਲਰੀ ਹੋਤੀ ਥੀ ਵਗੈਰਾ, ਉਸਮੇਂ ਬੜੇ ਸਕੂਨ ਸੇ ਆਰਾਮ ਸੇ ਰਹਿਤੇ ਥੇ, ਕਿਉਂਕਿ ਉਨਮੇਂ ਏਕ ਬਾਤ ਥੀ ਯਾਰ, ਜੋ ਮਿਲ ਰਹਾ ਨਾ ਸ਼ੁਕਰ ਅਦਾ ਕਰੋ ਬੋਲਦੇ।
1: ਬਿਲਕੁਲ।
2: ਅਬ ਵੋ ਚੀਜ਼ ਨਹੀਂ ਰਹੀ ਪਹਿਲੇ ਜੈਸੀ। ਮੁਝੇ ਯਾਦ ਹੈ ਕਭੀ ਵਾਲਿਦ ਸਾਹਿਬ ਪੁਰਾਣੀ ਕੁਝ ਚੀਜ਼ੇ ਲਾਤੇ ਥੇ, ਉਸਕੋ ਬੋਲਤੇ ਥੇ ਕਾਰਨਾਮਾ। ਕਾਰਨਾਮਾ ਯਾਨੀ ਪੁਲਿਸ ਡਿਪਾਰਟਮੈਂਟ ਮੇਂ, ਪਾਪਾ ਪੁਲਿਸ ਮੇਂ ਥੇ ਨਾ, ਤੋ ਲਾਤੇ ਥੇ ਹੈਡ ਕਾਂਸਟੇਬਲ ਵਗੈਰਾ ਕੀ ਏਸੀਪੀ ਥੇ। ਤੋ ਮੈਂ ਫਾਈਲੇ ਦੇਖਤਾ ਥਾ, ਮੈਂ ਦੰਗ ਹੋ ਜਾਤਾ ਥਾ ਪੜ੍ਹ ਕੇ, ਹਾਲਾਂਕਿ ਛੋਟਾ ਥਾ। ਮੈਂ ਬੋਲਤਾ ਥਾ ਅੱਬਾ, ਇਸਪੇ ਤੋ ਲਿਖਾ ਹੁਆ ਹੈ 7 ਰੁਪਏ ਬੇਸਿਕ ਤਨਖਾਹ
1: ਜੀ।
2: ਤੋ ਬੋਲੇ ਹਾਂ ਬੇਟਾ। ਮਤਲਬ ਯੇ ਕਿਆ ਕਰਤਾ ਥਾ 7 ਰੁਪਏ ਮੇਂ? ਨਹੀਂ ਬੇਟਾ, 7 ਰੁਪਏ ਬੇਸਿਕ ਥੀ, DHA CRA ਅਲਾਉਂਸਸ ਮਿਲਾ ਕੇ 125
1: ਮਿਲਤੇ
2: ਥੇ। ਮੈਂ ਬੋਲਾ ਫਿਰ ਉਹ 125 ਮੇਂ ਕਿਆ, 125 ਮੇਂ ਪੁਲਿਸ ਕਾ ਕੁਆਟਰ ਹੈ, ਉਸਕੋ ਨੇ ਫ੍ਰੀ ਮੇਂ ਰਹਿ ਰਹਾ, ਔਰ ਪਾਣੀ ਉਨੀ ਕੀ ਵੀ ਫਿਕਰ ਨਹੀਂ, ਪਾਣੀ ਤੋ ਨਲ ਫ੍ਰੀ ਆਤਾ ਥਾ, ਨਲ ਕਾ ਥਾ। ਬੋਲਨੇ ਕਾ ਮਤਲਬ ਮੇਰਾ ਹੈ ਕਿ ਵੋ ਲੋਕ ਕੈਸੇ ਥੇ, ਵੋ ਰੋ ਅਮਨ ਔਰ ਆਰਾਮ ਸੇ, ਔਰ ਰਿਟਾਇਰਮੈਂਟ ਕੇ ਬਾਅਦ ਪੈਨਸ਼ਨ ਹਰ ਇੱਕ ਕੀ ਆਦੀ ਹੋ ਜਾਤੀ। ਲੇਕਿਨ ਉਨਮੇਂ ਯੇ ਨਹੀਂ ਥਾ ਯਾਰ, ਵੋ ਵੀ ਲੇ ਲੂੰ ਯਾਰ, ਮੈਂ ਯੇ ਵੀ ਲੇ ਲੂੰ। ਬੋਲਤੇ ਥੇ ਜੋ ਨਸੀਬ ਮੇਂ ਹੈ ਵੋ ਮਿਲੇਗਾ। ਤੋ ਇਸਕੇ ਉਪਰ ਬੜੀ ਪਿਆਰੀ ਚੀਜ਼ ਹੈ, ਵੋ ਯੇ ਹੈ ਕਿ ਯੇ ਜੋ ਦੇਖਾ ਦੇਖੀ ਆਪ ਬੋਲੇ ਨਾ ਕਿ ਦੋ ਈਂਟ ਆਪ ਰੱਖਾ, ਤੋ ਦੂਸਰਾ ਈਂਟ ਕੋਈ ਘਰ ਬਣਾ ਰਹਾ, ਤੋ ਉਸੇ ਏਕ ਇੰਚ ਉਪਰ ਰੱਖੂਗਾ,
1: ਠੀਕ
2: ਹੈ ਨਾ।
1: ਬਿਲਕੁਲ।
2: ਤੋ ਵੋ ਬਾਤ ਸੁਣਤੇ ਹੋਏ ਮੁਝੇ ਆਪਕੀ ਯਾਦ ਆਇਆ, ਬੜੇ ਉਸਤਾਦ ਹਮਾਰੇ ਬੜੇ ਜ਼ਬਰਦਸਤ ਥੇ, ਉਰਦੂ ਕੇ ਸ਼ਾਇਰ, ਉਨਕਾ ਨਾਮ ਥਾ ਪਾਂਡੂ ਰੰਗਾ ਰੈਡੀ ਸਾਹਿਬ, ਇਹ ਬ੍ਰਹਮਣ ਥੇ ਹਿੰਦੂ, ਮੁਝੇ ਉਰਦੂ ਉਨਸੇ ਸਿੱਖਾ, ਮੈਂ ਹਿੰਦੂ ਥੇ ਵੋ। ਤੋ ਵੋ ਮੁਝੇ ਬੋਲਤੇ ਥੇ ਕਿ ਦੇਖੋ ਬੇਟਾ, ਸ਼ਰਫ ਯੇ ਸਿਰਫ ਮੇਰੇ ਦੋਸਤੋਂ ਕੋ ਹਾਸਿਲ ਹੈ, ਸ਼ਰਫ ਯੇ ਸਿਰਫ ਮੇਰੇ ਦੋਸਤੋਂ ਕੋ ਹਾਸਿਲ ਹੈ, ਮੁਝੇ ਜ਼ਲੀਲ ਕੋਈ ਦੂਸਰਾ ਨਹੀਂ ਕਰ ਸਕਦਾ।
1: ਬਿਲਕੁਲ ਬਿਲਕੁਲ ਸਹੀ ਬਾਤ
2: ਹੈ।
1: ਦੂਸਰੀ ਕੰਪੀਟੀਸ਼ਨ ਕੀ ਜੋ ਭਾਵਨਾ ਨਾ, ਦੂਸਰੇ ਕੋ ਦਿਖਾਨੇ ਕੀ ਹੈ, ਦੂਸਰੇ ਕੇ ਸਾਥ ਰੇਸ ਲਗਾ ਕੇ ਵੀ ਉਸਨੇ ਯੇ ਕੀਆ, ਮੈਨੇ ਯੇ ਕਰਨਾ, ਉਸਨੇ ਯੇ ਕੀਆ, ਮੈਨੇ ਯੇ ਕਰਨਾ, ਯੇ ਹਿਰਸ ਜਿਹੜੀ ਹੈ ਨਾ, ਯੇ ਬਹੁਤ ਹੈ। ਬਾਕੀ ਜਿਤਨਾ ਆਪਕੋ ਚਾਹੀਏ ਉਤਨਾ ਤੋ ਆਪਕੋ ਚਾਹੀਏ ਚਾਹੀਏ, ਉਸਕੇ ਲੀਏ ਆਪਕੋ ਐਫਰਟਸ ਕਰਨੀ ਬਹੁਤ ਜ਼ਰੂਰੀ ਹੈ।
2: ਜ਼ਰੂਰੀ ਹੈ। ਔਰ ਚਲਤੇ ਹੋਏ ਆਖਰੀ ਮੈਂ ਬੋਲ ਦੂੰ ਕਿ ਇੱਕ ਬੁਸ਼ਰ ਬੋਲ ਕੇ ਥੇ, ਬੜੇ ਅੱਛੇ ਡਾਕਟਰ ਥੇ, ਬਿਲਕੁਲ ਦਿਲੀਪ ਕੁਮਾਰ। ਆਪ ਅਗਰ 8 ਫੀਟ ਦੂਰ ਸੇ ਉਸਕੋ ਦੇਖੇਂਗੇ ਤੋ ਬੋਲੇਂਗੇ ਇਹ ਯੂਸੁਫ ਖਾਂ ਆ ਰਹਾ, ਦਿਲੀਪ ਕੁਮਾਰ ਹੈ ਯੇ, ਬਾਲ ਚਾਲ ਚਿਹਰਾ ਰੰਗ ਵਗੈਰਾ ਸਭ ਕੁਛ। ਤੋ ਇੱਕ ਦਿਨ ਉਹ ਬੈਠੇ ਹੋਏ ਥੇ, ਕੋਈ ਬੋਲਾ ਯਾਰ ਮੇਰੇ ਮੇਂ ਦਿਲੀਪ ਕੁਮਾਰ ਮੇਂ ਕਿਆ ਫਰਕ ਹੈ, ਤੁਸੀਂ ਦੱਸੋ। ਤੋ ਉਹਨੇ ਬੋਲਾ ਯਾਰ ਬੁਰਾ ਲੱਗ ਜਾਏਗਾ, ਤੂੰ ਜਾਣੇ ਦੇਣਾ, ਨਹੀਂ ਯਾਰ ਤੂੰ ਬੋਲ ਤੋ ਸਹੀ, ਬੋਲ ਤੋ ਸਹੀ, ਜ਼ਿੱਦ ਕਰਾ। ਤੋ ਬੋਲੇ ਦੇਖ ਭਾਈ, ਤੇਰੇ ਮੇਂ ਦਿਲੀਪ ਮੇਂ ਬਹੁਤ ਬੜਾ ਫਰਕ ਹੈ।
1: ਜੀ ਜੀ ਜੀ।
2: ਦਿਲੀਪ ਜੋ ਹੈ ਐਕਟਿੰਗ ਕਾ ਸ਼ਹਿਨਸ਼ਾਹ ਹੈ, ਔਰ ਤੂੰ ਚਲਤਾ ਨਾ ਤੋ ਬੇਵਕੂਫੀ ਝਲਕਤੀ। ਯੇ ਦੇਖੀਏ ਆਪ, ਉਸਕੋ ਬੰਦਾ ਪਰੇਸ਼ਾਨ ਹੋ ਗਿਆ ਔਰ ਇਕਦਮ ਆਸੂਦਾ ਹੋ ਗਿਆ, ਤੋ ਉਸ ਵਕਤ ਮੁਝੇ ਯਾਦ ਆਇਆ ਕਿ ਖਰੀਦੇ ਜਾ ਰਹੇ ਹੈ ਝੂਠੇ ਆਸੂ।
1: जी जी जी जी जी
2: खरीदे जा रहे हैं झूठे आंसू, गमों की भी तिजारत हो रही है।
1: क्या बात क्या बात,
2: बड़े लोग थे बता रहा हूँ, बड़ी गहरी बातें बोले, उससे क्या होता प्रेरणा मिलती। आप कोई भी चीज में हो, मैं सुखी हूँ यार, मैं सुकून में हूँ बोलना। आप चाहेंगे एक दिन में मैं दारा सिंह बन जाऊँ, नहीं आप बोलते मैं एक्सरसाइज कर, कल मैं जिम ज्वाइन हो गया खलील जी, कल मैं दारा सिंह बन जाऊंगा। आप अपने आप को कितना बड़ा धोखा दे रहे हैं। दारा सिंह कोई 25-30 साल एक्सरसाइज करके जाके वो हुआ, फिर वैसी हाइट कहाँ से लेंगे। चलो सीना भी बना लेंगे, आप आर्म्स भी बना लेंगे, खत को क्या करेंगे, खींचेंगे आप अपने खत को ऊपर दारा सिंह की हाइट लाने, बताइए आप।
1: बहुत बहुत शुक्रिया, ये चीजें बढ़िया फीडबैक आपने दी, बहुत बढ़िया जी, थैंक यू वेरी मच।
2: आपका भी शुक्रिया जनाब, सारों को सत श्री अकाल,
1: थैंक यू थैंक यू। सो दोस्तों जुड़े हो तुसी रेडियो प्रोग्राम सब रंग दे नाल, साडा तुहाडा साथ रहेगा 11 बजे तक। ते एक छोटा जिहा मैसेज तुहाडे नाल मैं शेयर करदा, फिर आपां गलबात नूं चालू रखांगे। अगे गलबात आपां पैसे दे बारे हो रही सी कि पैसा आदमी दी जिहड़ी हिरस जदों बन जाए ना, जदों लालसा बन जाए, उह नुकसानदायक है। जिन्नी कु जरूरत है उन्ना कु साडी जरूरत है, उहनूं फुलफिल करना साडी ड्यूटी बन जांदी, साडा फर्ज बन जांदा। पर की असी जदों साडियां जरूरतां पूरियां हो जांदियां उत्थे जाके अपने आप नूं ब्रेक लगा लैंदे आ कि भाई इन्ना क साडे हुण साधन बन गए, इन्ना क पैसा असी कमा लैंदे जिहदे नाल साडा परिवार वधिया चल सकदा और असी अपने बच्चियां दे फ्यूचर वास्ते वी इन्ना क सेव कर लांगे। इत्थे असी रोक लैंदे आपां नूं, जे सानूं किते अगे मौका मिले ते की असी अपने आप नूं रोक सकदे आ। सो इदां दे गल्लां बातां चल रहियां, तुसीं अपना अपना एक्सपीरियंस मेरे नाल शेयर कर सकदे हो 6473653553 ते। सो साडे रेडियो प्रोग्राम दे मेन प्राउड स्पॉन्सर होने जी ब्रम्पटन कैश एंड कैरी। ब्रम्पटन कैश एंड कैरी पूरे कैनेडा दे विच 9 वक्रियां वक्रियां लोकेशन दे उपर अपनियां सेवावां दे रहे ने। तुसी लेना होए घर दे विच वरत्या जाण वाला कोई भी समान, चाहे वह किचन की ग्रोसरी होए, किचन का कोई बर्तन होए, घर दे विच वरत्या जाण वाला कोई औजार होए, कोई कई चाहिए है, कोई दात्री चाहिए, कोई आरी चाहिए है, जो छोटे मोटे औजार घर रिपेयर वास्ते या बैकयार्ड दे विच कोई फुल पौधे लगाने वास्ते चाहिए होने ने, तुहानू ब्रम्पटन कैश एंड कैरी तो मिल सकते हैं। घर दे विच कोई विआह शादी या कोई फंक्शन है, तुसी पंजाबी थीम डिवेलप करना चाहते हो तो पंजाबी सभ्याचार दे नाल रिलेटड कोई भी चीज़ तुहानू चाहिए होए, कोई जागो दे नाल संबंधित, कोई हल्दी दे नाल संबंधित, किसी होर सैरेमनी दे नाल संबंधित कोई भी चीज़ तुहानू चाहिए होए, ब्रम्पटन कैश एंड कैरी तो मिल सकती है। गुरु साहबान की कोई फोटोग्राफ चाहिए होए, हिंदू धर्म संबंधित किसी

0: ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਬ੍ਰੰਪਟਨ ਕੈਸ਼ ਐਂਡ ਕੈਰੀ 100 ਕੈਨੇਡੀ ਰੋਡ। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ, ਫੋਨ ਨੰਬਰ 905-450-3333 ਔਰ 6430 ਐਰਨਵੈਲ ਪਾਰਕਵੇ ਦਾ ਨੰਬਰ, ਮਿਸੀ ਸਾਗਾ ਦਾ 905-542-1333। ਤੁਸੀਂ ਸਟਰੀਟ ਫੂਡ ਇੰਜੋਏ ਕਰਨਾ ਉਹ ਆਓ, ਤੁਸੀਂ ਬੁਫੇ ਇਹਨਾਂ ਦਾ ਇੰਜੋਏ ਕਰਨਾ ਉਹ ਆਓ, ਘਰ ਦੇ ਵਿੱਚ ਲਾਈਵ ਕੇਟਰਿੰਗ ਕਰਵਾਉਣੀ ਹੈ ਉਹ ਵੀ ਤੁਹਾਨੂੰ ਮਿਲ ਸਕਦੀ ਹੈ, ਕੋਈ ਛੋਟਾ ਮੋਟਾ ਫੰਕਸ਼ਨ ਕਰਨ ਦੇ ਲਈ ਹਾਲ ਬੁੱਕ ਕਰਵਾਉਣਾ ਉਹ ਵੀ ਤੁਹਾਨੂੰ ਮਿਲ ਸਕਦਾ, ਲਾਈਟ ਸਾਊਂਡ ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ, ਟਿਫਨ ਲਗਵਾਉਣਾ 7 ਦਿਨ ਲਈ 6 ਦਿਨ ਲਈ 5 ਦਿਨ ਲਈ, ਹਰ ਇੱਕ ਚੀਜ਼ ਤੁਹਾਨੂੰ ਅਵੇਲੇਬਲ ਹੈ। ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ, 114 ਕੈਨੇਡੀ ਰੋਡ ਵਿਲੇਜ ਆਫ ਇੰਡੀਆ, ਫੋਨ ਨੰਬਰ 905-450-3333, 6430 ਐਰਨ ਮਿਲ ਪਾਰਕਵੇ ਮਿਸੀ ਸਾਗਾ, ਫੋਨ ਨੰਬਰ 905-542-1333। ਲੰਡਨ ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਵਿਲੇਜ ਆਫ ਇੰਡੀਆ ਦੀ ਬ੍ਰਾਂਚ ਹੈ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੁਸੀਂ ਕੀ ਪੁੱਛ ਰਿਹਾ? ਰਿਟਾਇਰਮੈਂਟ ਕਰਨਾ ਨਹੀਂ ਹੈ ਕੀ? ਜੋਬ ਤੁਸੀਂ ਕਹਿੰਦੇ ਮਨੀ ਕਰਨਾ ਚਾਹੀਦਾ?
0: ਨਹੀਂ ਨਹੀਂ ਨਹੀਂ ਨਹੀਂ, ਮੈਂ ਇਹ ਕਹਿ ਰਿਹਾ ਹਾਂ ਕਿ ਸਾਨੂੰ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਪੈਸੇ ਦੀ ਬਹੁਤ ਜ਼ਰੂਰਤ ਹੈ।
1: ਸਾਨੂੰ
0: ਜ਼ਰੂਰਤ ਹੁੰਦੀ ਹੈ ਆਪਣੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਬਤੀਨ ਲਈ, ਆਪਣਾ ਘਰ ਬਾਰ ਬਣਾਉਣ ਲਈ,
1: ਆਪਣੇ
0: ਸਭ ਕੁਝ ਚਾਹੀਦਾ। ਪਰ ਸਾਡੀ ਕਿਤੇ ਜਾ ਕੇ ਪੈਸੇ ਹੋਰ ਹੜੱਪਣ ਦੀ ਜਿਹੜੀ ਲਾਲਸਾ ਜਿਹੜੀ ਹੈ ਨਾ, ਹਾਂਜੀ,
1: ਅਸੀਂ 1969 ਦੇ ਵਿੱਚ ਆਈ ਸੀ ਕੈਨੇਡਾ, ਹੈ ਨਾ
0: ਜੀ ਜੀ,
1: ਤੇ ਮੈਂ ਤਾਂ ਕੰਮ ਹੀ ਨੀ ਕੀਤਾ
0: ਜੀ ਜੀ,
1: ਬਿਲਕੁਲ ਨੀ ਕੀਤਾ ਅਜੇ ਤੱਕ ਵੀ ਨੀ ਕੀਤਾ, ਤੇ ਮੇਰੇ ਹਸਬੈਂਡ ਨੇ ਡਬਲ ਜੋਬ ਕੀਤੀ 25 ਸਾਲ
0: ਜੀ ਜੀ ਜੀ,
1: ਤੇ 3 ਮੇਰੇ ਬੱਚੇ ਨੇ
0: ਜੀ ਜੀ,
1: ਜਦ ਦੇਖੋ 57 ਦੇ ਹੋਏ ਸੀ, ਫਿਰ TTC ਚ ਲੱਗੇ ਸੀ 71 ਚ, ਹੈ ਨਾ
0: ਜੀ ਜੀ ਜੀ,
1: ਤੇ ਇਹਨਾਂ ਨੇ ਫਿਰ ਦੇਖੋ ਇਹਨਾਂ ਫਿਰ ਇਨਫ ਕਹਿੰਦੇ ਉੱਥੋਂ ਰਿਟਾਇਰਮੈਂਟ ਲੈ ਲਈ,
0: ਹਾਂਜੀ ਹਾਂਜੀ,
1: ਨਾਲ ਆਪਣੀ ਪੈਨਸ਼ਨ ਵੀ 15% ਘੱਟ ਕੀਤੀ
0: ਜੀ ਜੀ,
1: ਪਹਿਲਾਂ ਜਲਦੀ ਲੈ ਲਿਆ ਲਈ, ਫਿਰ ਗਵਰਨਮੈਂਟ ਮੇਲ ਡਿਲੀਵਰ ਕਰਦੇ ਹੁੰਦੇ ਸੀ, ਫਿਰ ਉੱਥੇ ਰੱਖ ਲਿੱਤਾ ਸੀ ਬੰਦਾ, ਜਿਹਨਾਂ ਉਹ ਵੀ ਰੋਟੀ ਖਾਊਗਾ, ਬ੍ਰੇਕ ਤਾਂ ਲਾਣੀ ਪੈਂਦੀ ਹੈ ਨਾ।
0: ਹਾਂ ਬਸ ਮੈਂ ਕਹਿੰਦਾ ਵੀ ਜੇ ਤੁਸੀਂ ਆਪਣੇ ਮਨ ਨੂੰ ਸੰਤੁਸ਼ਟੀ ਦੇਣੀ ਹੈ ਨਾ,
1: ਫਿਰ ਇਹਨਾਂ ਫਿਰ ਇਹਨਾਂ ਫਿਰ ਨਾ,
0: ਹਾਂ
1: ਤੇ 7 ਸਾਲ ਤੱਕ ਕੰਮ ਕਰ ਸਕਦੇ ਸੀ ਫੁੱਲ ਪੈਨਸ਼ਨ ਲੈਣ ਵਾਸਤੇ
0: ਜੀ ਜੀ ਜੀ ਜੀ,
1: ਪਰ ਇਹਨਾਂ ਨੇ 56 ਡਰੌਪ ਕਰ ਦਿੱਤਾ ਸੀ,
0: ਹੈ
1: ਨਾ, ਕਹਿੰਦੇ ਬੱਚੇ ਕਹਿੰਦੇ ਡੈਡ ਨੋ ਠੀਕ ਮੰਨ ਜਾਂਦੇ, ਪਰ ਉਹ ਪਰ ਖੁਸ਼ ਸੀ ਕਰਦੇ ਸੀ, ਪਰ ਪਰਮਾਤਮਾ ਉਹਨਾਂ ਨੇ ਹੋਰ ਰਸਤੇ ਖੋਲ ਦਿੰਦਾ,
0: ਬਸ
1: ਜਿੰਨੀ ਸੈਟਿਸਫੈਕਸ਼ਨ ਤੁਹਾਨੂੰ ਹੁੰਦੀ ਹੈ ਨਾ, ਸਬਰ ਦੇ ਵਿੱਚ ਬਰਕਤ ਬਹੁਤ ਆ
0: ਜੀ ਜੀ ਜੀ ਜੀ ਜੀ ਜੀ,
1: ਬਹੁਤ ਕਿਉਂਕਿ ਅਸੀਂ ਸੋਚਦੇ ਪਤਾ ਨੀ ਕੀ ਉਹ ਕਹਿੰਦੇ ਪੈਸੇ ਜੋੜੋ ਔਖਾ ਵਾਲਾ ਕੰਮ ਆਊ, ਮੈਂ ਕਹਿੰਦਾ ਪਰਮਾਤਮਾ ਨੂੰ ਯਾਦ ਰੱਖੋ ਔਖਾ ਵਾਲਾ ਆਉਂਦਾ ਹੀ ਨੀ, ਅਸੀਂ ਭਲਾ ਨੈਗੇਟਿਵ ਕਿਉਂ ਸੋਚਦੇ ਹਾਂ,
0: ਬਸ ਸੋਚ ਨੈਗੇਟਿਵ ਜਦੋਂ ਹੁੰਦੀ ਨਾ ਉਦੋਂ ਲਾਲਸਾ ਵਧਦੀ ਹੈ,
1: ਹਾਂਜੀ, ਤੇ ਉਹ ਹਾਲੇ ਤੱਕ ਆਇਆ ਨੀ ਗਾ ਪਤਾ ਨੀ,
0: ਚਲੋ ਕੋਈ ਗੱਲ ਨੀ ਜੀ, ਪਰਮਾਤਮਾ ਤੇ ਇੰਨਾ ਵਿਸ਼ਵਾਸ ਰੱਖਦਾ ਹੋਏ ਨਾ, ਪਰਮਾਤਮਾ
1: ਤੇ ਭਰੋਸਾ ਰੱਖਦਾ ਹੋਵੇ
0: ਕਦੇ ਕੋਈ ਮੁਸ਼ਕਲ ਆਉਂਦੀ ਨਹੀਂ ਹੈ, ਬਸ
1: ਸਾਡੇ
0: ਅੰਦਰ ਦਾ ਜਿਹੜਾ ਸਾਡੇ ਡਰ ਹੈ ਨਾ, ਜਿਹੜਾ ਉਹ ਅੰਦਰ ਦਾ ਡਰ ਹੈ, ਅੰਦਰ ਦੀ ਜਿਹੜੀ ਨੈਗੇਟਿਵਿਟੀ ਹੈ ਨਾ, ਉਹ ਹੀ ਸਾਨੂੰ ਇਸ ਤਰ੍ਹਾਂ ਦੇ ਗਲਤ ਕੰਮ ਕਰਨ ਵਾਸਤੇ ਇਨਸਪਾਇਰ ਕਰਦਾ।
1: ਹਾਂਜੀ, ਉਸੇ ਤੱਕ ਕਦੇ ਸੋਚਿਆ ਵੀ ਨਹੀਂ ਜਾਵੇ ਇੱਦਾਂ ਹੋਵੇ, ਤਾਂ ਕਦੇ ਬੱਚੇ ਨਾ ਆਪਣਾ ਆਰਾਮ ਨਾਲ ਖਾਣੇ ਪੀਣੇ ਬੈਠੇ ਖੁਸ਼ਾ।
0: ਬਹੁਤ ਵਧੀਆ ਜੀ, ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਗੱਲਬਾਤਾਂ ਸਾਡੀਆਂ ਚੱਲ ਰਹੀਆਂ ਸੀ, ਮੈਂ ਵੈਸੇ ਇੱਕ ਦਿਨ ਮੈਂ ਵੀ ਪੜ੍ਹ ਰਿਹਾ ਸੀ, ਉੱਥੇ ਬੜਾ ਖੂਬਸੂਰਤ ਉਹਨੇ ਲਿਖਿਆ, ਉਹ ਕਹਿੰਦੇ ਵੀ ਜੋ ਬੀਤ ਗਿਆ ਨਾ, ਜੋ ਬੀਤ ਗਿਆ ਉਹਦੇ ਤੇ ਕਦੇ ਨਾ ਤੁਸੀਂ ਪਸ਼ਚਾਤਾਪ ਨਾ ਕਰੋ, ਜੋ ਬੀਤ ਗਿਆ ਉਹ ਬਸ ਤੁਸੀਂ ਸ਼ੁਕਰ ਕਰੋ ਉਹਦਾ, ਵੀ ਜੋ ਹੋ ਗਿਆ ਨਾ ਉਹ ਬੀਤ ਗਿਆ, ਉਹਨੂੰ ਕਦੇ ਧਿਆਨ ਚ ਨਾ ਰੱਖੋ, ਉਹਨੂੰ ਕਦੇ ਆਪਣੀ ਲਈ ਟੈਨਸ਼ਨ ਦਾ ਕਾਰਨ ਨਾ ਬਣਾਓ, ਤੁਸੀਂ ਜੋ ਤੁਹਾਡੇ ਕੋਲ ਐਟ ਪ੍ਰੈਜੈਂਟ ਜਿਹੜਾ ਹੈ ਉਹਦੇ ਮਤਲਬ ਸਬਰ ਕਰੋ, ਵੀ ਜੋ ਹੈਗਾ ਪਰਮਾਤਮਾ ਨੇ ਦਿੱਤਾ ਭਾਈ, ਉਹ ਉਹਦੀ ਮਿਹਰਬਾਨੀ ਹੈ, ਉਹ ਉਹਦੀ ਰਜ਼ਾ, ਤੇ ਜੋ ਅੱਗੇ ਹੋਣਾ ਉਹ ਭਰੋਸਾ ਰੱਖੋ ਉਸ ਪਰਮਾਤਮਾ ਤੇ, ਜੋ ਬੀਤ ਗਿਆ ਉਹਦਾ ਸਬਰ ਕਰੋ, ਜੋ ਹੈ ਤੁਹਾਡੇ ਕੋਲ ਸ਼ੁਕਰ ਕਰੋ, ਜੋ ਅੱਗੇ ਹੈ ਉਹਦੇ ਤੇ ਭਰੋਸਾ ਕਰੋ, ਬਸ ਇਹ ਤਿੰਨਾਂ ਚੀਜ਼ਾਂ ਨੂੰ ਦਿਮਾਗ 'ਚ ਬਿਠਾ ਲਓਗੇ ਤੇ ਮੇਰਾ ਖਿਆਲ ਕੋਈ ਪ੍ਰੋਬਲਮ ਆਉਂਦੀ ਨਹੀਂ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ, ਜਤਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਉਹ ਕਹਿੰਦੇ ਗੁਰਬਾਣੀ ਜੀ ਕਹਿੰਦੇ ਨਾ, ਇੱਕ ਪੀਣਾ ਦੇ 10 ਪੀ ਗੱਲੇ, ਬੂੜਾ ਕੋ ਕਹਾ ਕਰੇ।
0: ਹਾਂ,
2: ਦਿੱਤੀਆਂ ਦਾ
0: ਉਹ ਵੀ ਖੋਲੂਗਾ ਤੇ ਕੀ ਕਰ ਲੋਗੇ। ਬਿਲਕੁਲ ਸਹੀ ਗੱਲ, ਬਿਲਕੁਲ ਬਿਲਕੁਲ।
2: ਜਿਵੇਂ ਫਿਰ ਉਹ ਕਹਿੰਦੇ ਸੀ ਨਾ ਵੀ ਤੁਸੀਂ ਗੱਲ ਕਰਦੇ ਸੀ ਵੀ
0: जावे मर जिदा कौन साहिब नूं आखे इंज नहीं इंज कर
2: थोड़ी जिनी जिंदगी अपा सोहनी परमात्मा ने दिती है ना आपा पक्का ही है जे हुण मैं जिदा 63 साल तो उपर हो गई है ना ते मेनू इनी थोड़ी मैं होर हो जूंगी
0: गाना एक बड़ा खूबसूरत मैं अज कढ़ नहीं सकिया मैं सुनाउणा ओह कहिंदा कि खरियां कमाला भावें कमाला खोटियां खाणियां तो बंदिया तां दो
2: रोटियां
0: हुण भावें तुसीं 50,000 महीना कमा लो भावें तुसीं 5 लाख महीना कमा लो खाने तां दो फुलके दो दाल फुलका
2: ही सबर सिद्ध करना जिन्नी लाइफ मिली ना ओनू लालच तो बिना परमात्मा दे शुकराने शुकर करिए ना शुकर दात्या तेरा शुकर दात्या जिंदगी रही है गुजर
0: दात्या बस बस ए सोच जे अपना लांगे ता मन शांत रहूगा जी बस मन शांत रहूगा
2: जे अपा शांति च रहना ना शांत रहना है
0: बस बस
2: बस यही कहो भी जेडी सोहनी लाइफ प्रेजेंट है ना
0: बस इन
2: संभाल लो जेड़ा लंग गया जा आना है ना उनके वास्ते हुण बहुते फिकर करन दी लोड़
0: लंग गया दी चिंता ना करो आने वाले ते भरोसा रखो भी जो होना ठीक होना बस
2: फ्यूचर ता ही चंगा बनना जे अपा प्रेजेंट सही चला रहे
0: बिलकुल बिलकुल बिलकुल
2: अपने आप ही फ्यूचर वधिया
0: करनी होए ते कर सकदे हो ते मैं तुहानू एक छोटा जिहा गाना भी नाल तुहानू सुनाउणा ते फिर आपां गल्लबात नूं अगे कंटिन्यू भी करांगे।

0: ਹਾਂਜੀ 2825 ਸਤਿ ਸ੍ਰੀ ਅਕਾਲ ਜੀ।
1: ਹੈਲੋ, ਸਤਿ ਸ੍ਰੀ ਅਕਾਲ ਡਾਕਟਰ ਸਾਹਿਬ, ਕਿੱਦਾਂ ਜੀ?
0: ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ ਭਾਈ?
1: ਹਾਂਜੀ ਠੀਕ ਹੈ ਡਾਕਟਰ ਸਾਹਿਬ, ਠੀਕ ਹੈ, ਪ੍ਰੋਗਰਾਮ ਸੁਣ ਰਹੇ ਸੀ ਤੁਹਾਡਾ।
0: ਬਹੁਤ ਵਧੀਆ, ਮਿਹਰਬਾਨੀ ਮਿਹਰਬਾਨੀ।
1: ਹਾਂਜੀ ਹਾਂਜੀ ਹਾਂਜੀ, ਤੇ ਆਪਣਾ ਮੈਂ ਪੂਰਾ
0: ਪਰਵਰਿਸ਼ ਕਰਨ ਦੇ ਲਈ ਸਭ ਕੁਝ ਹੁੰਦਾ, ਕਮਾਉਣਾ ਚਾਹੀਦਾ ਵੀ ਹੈ, ਪਰ ਕਿਤੇ ਨਾ ਕਿਤੇ ਆਦਮੀ ਨੂੰ ਇਹ ਲਾਲਸਾ ਜਿਹੜੀ, ਪੈਸੇ ਕਮਾਉਣ ਦੀ ਹਿਰਸ ਜਿਹੜੀ ਹੈ, ਇਹਨੂੰ ਰੋਕਣ ਦੀ ਜ਼ਰੂਰਤ ਹੈਗੀ ਹੈ। ਜੇ ਆਪਣੇ ਮਨ ਦੀ ਸ਼ਾਂਤੀ, ਜੇ ਮਨ ਦੀ ਸੰਤੁਸ਼ਟੀ ਜੇ ਚਾਹੁੰਦਾ ਆਦਮੀ ਤਾਂ, ਅਦਰਵਾਈਜ਼ ਇਹ ਲਾਲਸਾ ਤੇ ਫਿਰ ਖਤਮ ਹੋ ਹੀ ਨਹੀਂ ਸਕਦੀ। ਮੈਂ ਐਗਜ਼ਾਮਪਲ ਦਿੱਤੀ ਸੀ, ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ, ਨਾ ਕੋਈ ਫੋਨ ਹੁੰਦੇ ਸੀ, ਨਾ ਕੋਈ ਕਾਰ ਹੁੰਦੀ ਸੀ, ਨਾ ਕੋਈ ਕੋਠੀ ਹੁੰਦੀ ਸੀ, ਇਹ ਲਾਲਸਾ ਸੀ ਵੀ ਘਰ ਵੀ ਬਣ ਜੇ, ਫੋਨ ਵੀ ਆ ਜਾਣ, ਕਾਰ ਵੀ ਆ ਜੇ, ਕੋਠੀ ਵੀ ਬਣ ਜੇ, ਸਭ ਕੁਝ ਬਣ ਗਿਆ, ਸਭ ਕੁਝ ਆ ਗਿਆ। ਤੇ ਹੁਣ ਅੱਗੇ ਫਿਰ ਵੱਡੀਆਂ ਵੱਡੀਆਂ ਲਾਲਸਾਵਾਂ ਅੱਗੇ, ਤੇ ਆਫਟਰ ਆਲ ਜ਼ਿੰਦਗੀ ਖਤਮ ਹੋ ਜਾਣੀ ਹੈ, ਲਾਲਸਾਵਾਂ ਤਾਂ ਖਤਮ ਨਹੀਂ ਹੋਣੀਆਂ ਫਿਰ ਮੇਰਾ ਖਿਆਲ।
1: ਹਾਂਜੀ ਹਾਂਜੀ, ਮੈਂ ਪਹਿਲਾਂ ਹੀ ਪ੍ਰੋਗਰਾਮ ਆਪਣੇ ਭਰਾ ਸਿੱਧੂ ਵਾਲਾ ਵੀ ਸੁਣਦਾ ਹੁੰਦਾ ਜਿੱਦਾਂ। ਇਹ ਤੁਹਾਡੀ ਗੱਲ ਤੁਸੀਂ ਬਹੁਤ ਵਧੀਆ ਤੇ ਬਹੁਤ ਡੂੰਘੀ ਕੀਤੀ ਆ। ਹੁਣ ਮੈਂ ਥੋੜਾ ਪਿੱਛੇ ਜਾਣਾ, ਆਪਾਂ ਜਦੋਂ ਛੋਟੇ ਸੀਗੇ
0: ਜੀ,
1: ਮੈਂ ਵੀ ਆਪਣੇ ਬੁੱਕੂ ਚਾਲਾ ਵੀ ਖੇਡਦੇ ਰਹੇ ਦੁਕਾਨਾਂ ਦੇ ਨਾਲ।
0: ਬਿਲਕੁਲ ਬਿਲਕੁਲ, ਜੋ ਥੋੜਾ ਬਹੁਤ ਹੀ ਹੁੰਦਾ ਸੀ ਉਹਦੇ ਨਾਲ ਕਿੱਡੀ ਲਾਈਫ ਖੁਸ਼ ਹੁੰਦੀ ਸੀ, ਸੰਤੁਸ਼ਟ ਹੁੰਦੇ ਸੀ ਸਭ ਕੁਝ।
1: ਹਾਂਜੀ ਹਾਂਜੀ, ਮੇਰੇ ਬਾਬਾ ਜੀ ਤੇ ਜਿਹੜੇ ਮਤਲਬ ਮੇਰੇ ਬਾਬਾ ਜੀ ਸਕੇ ਭਰਾ ਸਕੇ ਮਾਸਟਰ ਸੀਗੇ, ਉਹ ਟੀਚਰ ਸੀ ਕਹਿ ਲੋ
0: ਜੀ ਜੀ ਜੀ,
1: ਜਿੱਦਾਂ ਤੁਸੀਂ ਕਹਿ ਲੋ ਨਾਲ। ਉਹ ਜਿੱਦਾਂ ਸਤਰਾਂ ਖੇਡਦੇ ਸੀ ਆਪਣੇ ਚੈਸ
0: ਜੀ,
1: ਕਹਿੰਦਾ ਮਤਲਬ ਇੰਨੇ ਉਹ ਖੁਸ਼ ਮਜ਼ਾਜ, ਕੋਈ ਆਪਣੇ ਗੁੱਸਾ ਗਿਲਾ ਨੀ, ਇੰਨੇ ਜਾਣੀ ਕਿ ਹਾਸੀਆਂ ਖੇਡੀਆਂ ਹਨਾ। ਮੇਰੇ 25-26 ਸਾਲ ਹੋ ਗਏ ਡਾਕਟਰ ਸਾਹਿਬ
0: ਜੀ,
1: ਆਪਣੇ ਕੱਲ ਦੀ ਗੱਲ ਆ, ਮੇਰੇ ਸੰਡੇ ਜਿੱਦਾਂ ਮੇਰੇ ਵਾਈਫ ਤੇ ਮੇਰੇ ਆਪਣੇ ਬੇਟਾ ਤੇ ਬੇਟੀ ਤੇ ਜਿੱਦਾਂ ਡਾਕਟਰੀ ਲੈਣ ਚ ਬੇਟੀ ਆਪਣੀ
0: ਜੀ ਜੀ,
1: ਕਾਫੀ ਨੰਬਰ ਲੈਂਦੀ, 100-97 ਨੰਬਰ ਲੈਂਦੀ, ਇੰਨੀ ਨੌਲੇਜ ਵਾਲੇ ਆ।
0: ਵੈਰੀ ਗੁੱਡ ਵੈਰੀ ਗੁੱਡ।
1: ਹਾਂਜੀ ਡਾਕਟਰ ਸਾਹਿਬ, ਤੇ ਮੈਨੂੰ ਕੱਲ ਦਾ ਬੜਾ ਮਤਲਬ ਲੱਗ ਰਿਹਾ ਵੀ ਉਹ ਇੱਥੇ ਚੱਲ ਗਏ ਜਿੱਦਾਂ ਆਪਣੇ ਘਰੋਂ ਗਏ ਆ, ਤੇ ਮੈਨੂੰ ਬੜੀ ਸੈਡਨੈਸ ਸੀ ਜਿੱਦਾਂ ਆਪਣੇ ਬੱਚਾ ਆਪਣੇ ਘਰੋਂ ਛੱਡਣਾ ਹਨਾ। ਉਹ ਮੈਨੂੰ ਆਪਣੇ ਇੱਕ ਦੋ ਨੇ ਕਿਹਾ ਯਾਰ ਇਹਦਾ ਵਿਆਹ ਵੀ ਹੋਣਾ, ਤੂੰ ਆਪਣੇ ਕਾਹਦੇ ਮਨ ਹੋਲਾ ਕਰਦਾ।
0: ਨਹੀਂ ਨਹੀਂ, ਬੱਚਿਆਂ ਦੇ ਫਿਊਚਰ ਨੂੰ ਬਣਾਉਣ ਵਾਸਤੇ, ਕੈਰੀਅਰ ਨੂੰ ਬਣਾਉਣ ਵਾਸਤੇ ਤਾਂ ਫਿਰ ਏਦਾਂ ਦੀਆਂ ਮੁਸ਼ਕਲਾਂ ਜਿਹੜੀਆਂ ਟੋਇਲਟ ਕਰਨੀਆਂ
1: ਪੈਂਦੀਆਂ। ਨਿਊਯਾਰਕ ਦੇ ਵਿੱਚ ਡਾਕਟਰ ਸਾਹਿਬ ਉਹਨਾਂ ਨੇ ਸਪਾਂਸਰ ਕੀਤਾ ਅਮਰੀਕਾ ਵਾਲਿਆਂ ਨੇ।
0: ਹਾਂ ਚਲੋ ਕੋਈ ਨਹੀਂ, ਬੱਚੇ ਦਾ ਫਿਊਚਰ ਜਦੋਂ ਬਣਦਾ ਹੋਵੇ ਨਾ, ਤੇ ਫਿਰ ਸਾਨੂੰ ਇਸ ਤਰ੍ਹਾਂ ਦੇ ਸਬਰ ਕਰਨੇ ਪੈਂਦੇ, ਬੱਚਿਆਂ ਦੇ ਵਧੀਆ ਬਣਨ ਵਾਸਤੇ ਅਸੀਂ ਕਰਨ ਲਏ ਨਾ, ਬੱਚਿਆਂ ਨੂੰ ਵਧੀਆ ਜ਼ਿੰਦਗੀ ਦੇਣ ਵਾਸਤੇ।
1: ਹਾਂ 24 ਸਾਲ ਦੀ ਫਿਰਣਾ ਆਪਣੇ ਦਸੰਬਰ ਦੇ ਵਿੱਚ।
0: ਦੇਖੋ ਅਸੀਂ ਵੀ ਤਾਂ ਆਪਣੀ ਵਧੀਆ ਜ਼ਿੰਦਗੀ ਬਣਾਉਣ ਵਾਸਤੇ 13-14,000 ਕਿਲੋਮੀਟਰ ਦੂਰੋਂ ਆਪਣਾ ਪੰਜਾਬ ਛੱਡ ਕੇ ਆਏ ਹਾਂ ਨਾ ਅਸੀਂ ਵੀ।
1: ਹਾਂਜੀ ਸਰ, ਹਾਂਜੀ ਕਿ ਮੈਂ ਨਹੀਂ ਗਿਆ, ਜਿੱਦਾਂ ਆਪਣੇ ਵਾਈਫ ਜਦੋਂ ਉੱਥੇ ਬ੍ਰਦਰ ਆ ਮੇਰਾ ਆਪਣੇ ਬ੍ਰਦਰ ਇਨ ਲਾਅ ਜਿੱਦਾਂ
0: ਜੀ ਜੀ,
1: ਉਹਨਾਂ ਨੇ ਆਲਰੇਡੀ ਜਿੱਦਾਂ ਆਪਣੇ ਮੇਤੋਂ ਐਵੇਂ ਕਹਾਂ ਬਿੱਲ ਸੈਟ ਲਿਆ, ਆਲਰੇਡੀ ਗੱਡੀ ਵੀ ਲਿਆ ਸੀ ਆਪਣੇ ਜਿੱਦਾਂ 60 ਕਿਲੋਮੀਟਰ ਤੋਂ ਦੂਰ ਆ ਜਿੱਦਾਂ।
0: ਜੀ ਜੀ ਜੀ ਜੀ ਜੀ ਜੀ ਜੀ ਜੀ ਜੀ, ਅਪਰਚੁਨਿਟੀ ਤੁਹਾਨੂੰ ਮਿਲਦੀ ਹੈ ਨਾ, ਤੁਹਾਨੂੰ ਅਵੇਲ ਕਰ ਲੈਣੀ ਚਾਹੀਦੀ।
1: ਹਾਂਜੀ ਹਾਂਜੀ, ਹੁਣ ਇੱਥੇ ਗੱਡੀ ਆ ਮਤਲਬ ਸੋਰੀ 2-3 ਗੱਡੀਆਂ ਮੇਰੇ ਕੋਲ ਆਪਣੀ ਜੁਦੀ ਆ, ਹੁਣ ਇੱਥੇ ਗੱਡੀਆਂ ਖੜੀ ਦਿਆ।
0: ਚਲੋ ਕੋਈ ਗੱਲ ਨੀ ਕੋਈ ਗੱਲ ਨੀ, ਬੱਚੇ ਦੀ ਨਿਸ਼ਾਨੀ ਹੈ, ਉਦੋਂ ਬੇਟੀ ਚਲਾਉਂਦੀ ਸੀ, ਹੁਣ ਉੱਥੇ ਅੱਗੇ ਚਲੀ ਗਈ, ਤੇ ਕੋਈ ਗੱਲ ਨੀ, ਫਿਰ ਜਦੋਂ ਆਇਆ ਕਰੂਗੀ ਫਿਰ ਚਲਾਇਆ ਕਰੂ ਤੁਹਾਡੇ ਕੋਲ। ਦੋਸਤੋ ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਏ ਕਰ ਸਕਦੇ ਹੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 647-367। ਤੇ ਸਾਡੇ ਇੱਕ ਪ੍ਰਾਊਡ ਸਪੌਂਸਰ ਨੇ, ਉਹਨਾਂ ਦਾ ਮੈਸੇਜ ਵੀ ਮੈਂ ਤੁਹਾਨੂੰ ਦੇ ਲਿਆ, ਤੇ ਫਿਰ ਸਾਡਾ ਪ੍ਰੋਗਰਾਮ ਵੀ ਸਮਾਪਤੀ ਦੇ ਵੱਲ ਵੱਧ ਚੱਲਿਆ। ਸੋ ਸਾਡੇ ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਸਾਡੀਆਂ ਬੀਬੀਆਂ ਭੈਣਾਂ ਨੇ, ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ ਜਾਂ ਇਸ ਫੀਲਡ ਦੇ ਵਿੱਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਕੋਈ ਹੋਰ ਐਡਵਾਂਸ ਡਿਪਲੋਮਾ, ਤਾਂ ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ, 905-399-610-9053-9961-10 ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਕੋਈ ਗਰੋਸਰੀ ਸਟੋਰ ਭਾਲ ਰਹੇ ਹੋ, ਪਰਚੇਸ ਕਰਨ ਵਾਸਤੇ ਕੋਈ ਗੈਸ ਸਟੇਸ਼ਨ ਭਾਲ ਰਹੇ ਹੋ ਜਾਂ ਕੋਈ ਪੀਜ਼ਾ ਸਟੋਰ ਤੁਹਾਨੂੰ ਚਾਹੀਦਾ ਹੈ, ਕੋਈ ਟਰੱਕ ਯਾਰਡ ਲੱਭ ਰਹੇ ਹੋ ਜਾਂ ਆਫਿਸ ਚਾਹੀਦਾ ਕਿਸੇ ਪਲਾਜ਼ਾ ਦੇ ਵਿੱਚ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਨੂੰ ਯਾਦ ਰੱਖੋ, ਫੋਨ ਨੰਬਰ 416-525-7400 416-525-7400। ਬੜੀ ਟਰਾਂਸਪੇਰੈਂਸੀ ਇਹਨਾਂ ਦੇ ਕੰਮ ਦੇ ਵਿੱਚ, ਬੜੇ ਵਧੀਆ ਤਰੀਕੇ ਦੇ ਨਾਲ ਤੁਹਾਡੀ ਮੋਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਜੇ ਤੁਸੀਂ ਕੋਈ ਪ੍ਰੋਪਰਟੀ ਲਓਗੇ, ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਡਿਟੇਲ ਦੇ ਨਾਲ ਸਾਰਾ ਕੁਝ ਸਮਝਾ ਕੇ ਬੜਾ ਵਧੀਆ ਡੀਲ ਕਰਨਗੇ ਤੁਹਾਡੇ ਨਾਲ। ਫੋਨ ਨੰਬਰ 416-525-7400 416-525-7400 ਤੁਹਾਡੀ

ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਹੈ ਤੁਹਾਡੀ ਕਾਰ ਨੂੰ ਤਾਂ ਤੁਸੀਂ ਨੈਸ਼ਨਲ ਆਟੋ ਸਰਵਿਸ ਦਾ ਨੰਬਰ ਯਾਦ ਰੱਖੋ 905-400-5033-0 99 ਕੈਨੇਡੀ ਰੋਡ ਸਾਊਥ ਅਬਾਸ ਜੀ ਨੂੰ ਤੁਸੀਂ ਫੋਨ ਕਰ ਸਕਦੇ ਹੋ ਬਹੁਤ ਖੁੱਲੀ ਡੁੱਲੀ ਆਧੁਨਿਕ ਟੈਕਨੀਕਲ ਟੈਕਨੋਲੋਜੀ ਦੇ ਨਾਲ ਲੈਸ ਜਿਹੜੀ ਇਹਨਾਂ ਦੀ ਵਰਕਸ਼ਾਪ ਹੈ 7-8 ਲਿਫਟਾਂ ਲੱਗੀਆਂ ਹੋਈਆਂ ਨੇ ਅੰਦਰ 10-12 ਬੜਾ ਵਧੀਆ ਟ੍ਰੇਨਡ ਸਟਾਫ ਹੈ ਇਹਨਾਂ ਦਾ ਤੇ ਤੁਹਾਨੂੰ ਕੋਈ ਵੇਟ ਵੀ ਨਹੀਂ ਕਰਨੀ ਪਏਗੀ ਇੰਤਜ਼ਾਰ ਵੀ ਨਹੀਂ ਕਰਨੀ ਪਏਗੀ ਤੁਹਾਡੀ ਗੱਡੀ ਨੂੰ ਬਹੁਤ ਤੁਰੰਤ ਹੀ ਜਿਹੜੀ ਜਿੰਨੀ ਜੋ ਜ਼ਰੂਰਤ ਹੈ ਉਹ ਤੇਰੀ ਪੂਰੀ ਕਰਨਗੇ ਨੈਸ਼ਨਲ ਆਟੋ ਸਰਵਿਸ 905-400-5033-0 ਸੋ ਜੁੜਿਓ ਤੁਸੀਂ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਡਾ ਤੁਹਾਡਾ ਸਾਥ ਹੁੰਦਾ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ ਅਸੀਂ ਮਿਲਦੇ ਹਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਸੀਂ ਗੱਲਾਂ ਬਾਤਾਂ ਕਰਦੇ ਹੋ ਫੋਨ ਕਰਦੇ ਹੋ ਬਹੁਤ ਅੱਛਾ ਲੱਗਦਾ ਕਿਸੇ ਦੋਸਤ ਮਿੱਤਰ ਭੈਣ ਭਰਾ ਨੇ ਸਾਡੇ ਪ੍ਰੋਗਰਾਮ ਦੇ ਵਿੱਚ ਆਪਣੇ ਕਿਸੇ ਪ੍ਰੋਫੈਸ਼ਨ ਦੀ ਆਪਣੇ ਬਿਜ਼ਨਸ ਦੀ ਆਪਣੇ ਕਾਰੋਬਾਰ ਦੀ ਆਪਣੀ ਕਿਸੇ ਸਕਿੱਲ ਦੀ ਜਾਂ ਜੋ ਵੀ ਹੋਰ ਸਰਵਿਸ ਤੁਸੀਂ ਪ੍ਰੋਵਾਈਡ ਕਰਨਾ ਚਾਹੁੰਦੇ ਹੋ ਆਪਣੀ ਸੋਸਾਇਟੀ ਨੂੰ ਤਾਂ ਤੁਸੀਂ ਸਾਡੇ ਰੇਡੀਓ ਪ੍ਰੋਗਰਾਮ ਦੇ ਥਰੂ ਕਰਵਾ ਸਕਦੇ ਹੋ ਬੜਾ ਹਲਕੇ ਜਿਹੇ ਪੈਕੇਜ ਦੇ ਵਿੱਚ ਅਸੀਂ ਤੁਹਾਡਾ ਹੈਲਪ ਕਰ ਸਕਦੇ ਹਾਂ ਤੁਹਾਡਾ ਫਾਇਦਾ ਕਰ ਸਕਦੇ ਹਾਂ ਤੁਹਾਡੇ ਉਸ ਕਾਰੋਬਾਰ ਨੂੰ ਵਧਾਉਣ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਹਾਂ ਸੋ ਤੁਸੀਂ ਫੋਨ ਕਰ ਸਕਦੇ ਹੋ 647-367-5353 647-367-5353 ਮੇਰਾ ਪਰਸਨਲ ਨੰਬਰ ਹੈ 437-243-3091 437-243-3091 ਸੋ ਮਿਲਾਂਗੇ ਹੁਣ ਕੱਲ ਆਪਾਂ ਕਿਸੇ ਨਵੇਂ ਵਿਸ਼ੇ ਦੇ ਨਾਲ ਅੱਜ ਸੋਮਵਾਰ ਦਾ ਦਿਨ ਹੈ ਸੋਮਵਾਰ ਤੁਸੀਂ ਬੜੇ ਫਰੈਸ਼ ਫਰੈਸ਼ ਹੁੰਦੇ ਵੈਸੇ ਤਾਂ ਸਾਰੇ ਹੀ ਚਲੋ ਹੁਣ ਕੋਈ ਗੱਲ ਨਹੀਂ ਹੁਣ ਇਸ ਵੇਲੇ ਤੁਸੀਂ ਆਪਣੇ ਆਪਣੇ ਬੈੱਡਰੂਮਸ ਦੇ ਵਿੱਚ ਹੋਵੋਗੇ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਖਾਣਾ ਵਾਣਾ ਖਾ ਕੇ ਆਰਾਮ ਕਰਨ ਦੇ ਮੂਡ 'ਚ ਹੋਵੋਗੇ ਸੋ ਇਸੇ ਕਰਕੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕੋਈ ਜ਼ਿਆਦਾ ਗਹਿਰ ਗੰਭੀਰ ਗੱਲਾਂ ਜਿਹੜੀਆਂ ਅਸੀਂ ਨਹੀਂ ਕਰਦੇ ਹਲਕੀਆਂ ਫੁਲਕੀਆਂ ਜਿਹੜੇ ਸਾਡੇ ਪੰਜਾਬੀ ਜਨ ਜੀਵਨ ਦੇ ਨਾਲ ਸੰਬੰਧਿਤ ਹੁੰਦੀਆਂ ਜਿਹੜੀਆਂ ਅਸੀਂ ਹੰਡਾ ਕੇ ਆਏ ਹਾਂ ਜਿਹੜੀਆਂ ਅਸੀਂ ਬਿਤਾ ਕੇ ਆਏ ਹਾਂ ਜਿਨ੍ਹਾਂ ਨੂੰ ਅਸੀਂ ਮਿਸ ਕਰਦੇ ਹਾਂ ਸੋ ਕੱਲ੍ਹ ਫਿਰ ਇੱਦਾਂ ਦੀਆਂ ਗੱਲਾਂ ਬਾਤਾਂ ਹੀ ਆਪਾਂ ਕਰਾਂਗੇ ਤਦ ਤੱਕ ਦੇ ਲਈ ਖੁਸ਼ ਰਹੋ ਆਬਾਦ ਰਹੋ ਅਤੇ ਜ਼ਿੰਦਾਬਾਦ

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. This is AM 530, CHLO AM, serving Brampton, Mississauga, Toronto, the GTA, and the world at am530.ca.

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: ਦੁਆਬਾ ਟਰੈਵਲ ਐਂਡ ਟੂਰ ਪਾਕਿਸਤਾਨ ਜਾਣਾ ਇੰਡੀਆ ਜਾਣਾ ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ ਟੌਪ ਦੀ ਸਰਵਿਸ ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
2: 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ ਸੈਂਡਲਵੁੱਡ ਐਂਡ ਮੈਕਲੋਗਲਿਨ 10 ਲੋਰਮੈਲ ਗੇਟ ਜਾਂ ਪਹੁੰਚੋ 10970 ਬ੍ਰੈਮਲੀ ਰੋਡ ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ ਚਨਾ ਭਟੂਰਾ ਬਾਏ 1 ਗੇਟ 1 ਫ੍ਰੀ ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ ਮੈਂਗੋ ਲੱਸੀ ਸਾਲਟ ਲੱਸੀ ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ ਟਿਫਿਨ ਸਰਵਿਸ ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ ਫਰੂਟ ਤੇ ਗਰੋਸਰੀ ਦੇ ਆਈਟਮ ਤੇ ਹੁਣ ਆਲੂ ਗੋਭੀ ਮੂਲੀ ਤੇ ਪਿਆਜ਼ ਵਾਲੇ ਪਰੌਂਠੇ 299 ਦੇ ਵਿੱਚ ਅੰਮ੍ਰਿਤਸਰੀ ਕੁਲਚਾ ਵਿਦ ਚਨਾ 799 ਤੇ ਪਨੀਰ ਐਂਡ ਮਿਕਸ ਪਰੌਂਠਾ 399 ਸਬਜ਼ੀ ਮਾਰਕੀਟ ਓਪਨ 24/7 ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ ਸੈਂਟਰ ਆਈਲੈਂਡ ਵਾਰਡਸ ਆਈਲੈਂਡ ਜਾਂ ਹੈਨਲੈਂਡਸ ਪੁਆਇੰਟ ਤਾਂ ਲੈ ਕੇ ਜਾਓ T.Water ਟੈਕਸੀ ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ T.Water ਟੈਕਸੀ ਦੀ ਡੌਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ T.Water ਟੈਕਸੀ 6473708368 ਇਹਨਾਂ ਦੀ ਡੌਕ ਤੇ ਪਾਰਕਿੰਗ ਵੀ ਅਵੇਲੇਬਲ ਹੈ ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ T.Water ਟੈਕਸੀ ਦੀ ਐਪ ਵੀ ਡਾਊਨਲੋਡ ਕਰੋ T.Water ਟੈਕਸੀ ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ

ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਇਸ ਖੂਬਸੂਰਤ ਸ਼ਾਮ ਵਿੱਚ ਸਤਿੰਦਰਪਾਲ ਸਿੰਘ ਸਿੱਧਵਾਂ ਅਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ, ਗੁੱਡ ਈਵਨਿੰਗ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ ਪੰਜਾਬੀ ਲਹਿਰਾਂ ਦੇ ਸਰੋਤਿਆਂ ਦਾ? ਤੁਹਾਨੂੰ ਟੈਲੀਫੋਨ ਨੰਬਰ ਸਾਡੇ ਸਟੂਡੀਓ ਦਾ ਯਾਦ ਹੀ ਹੈ, 905-673-3337, 905-673-3337। ਕਈ ਦਿਨਾਂ ਤੋਂ ਬਾਅਦ ਤੁਹਾਡੇ ਨਾਲ ਕੁਝ ਗੱਲਾਂ ਬਾਤਾਂ ਕਰਨ ਦਾ ਸਮਾਂ ਮਿਲਿਆ ਔਰ ਆਪਾਂ ਇਸ ਸਮੇਂ ਨੂੰ ਪੂਰਾ ਇੰਜੋਏ ਕਰਨਾ, ਇਸ ਸਮੇਂ ਨੂੰ ਪੂਰਾ ਯੂਟੀਲਾਈਜ਼ ਕਰਨਾ ਔਰ ਪੋਜ਼ਿਟਿਵ ਵੇ ਨਾਲ ਯੂਟੀਲਾਈਜ਼ ਕਰਨਾ। ਤਾਂ ਤੁਸੀਂ ਮੈਨੂੰ ਅਤੇ ਮੈਂ ਤੁਹਾਨੂੰ ਕਹਿੰਦੇ ਨੇ ਕਿ ਚਿੱਠੀ ਪੱਤਰ ਪਾਉਂਦੇ ਰਹਿਣਾ, ਔਰ ਚਿੱਠੀ ਪੱਤਰ ਦਾ ਅੱਜ ਕੱਲ੍ਹ ਵੱਡਾ ਸਾਧਨ ਹੈ ਉਹ ਹੈ ਟੈਲੀਫੋਨ। ਜਦੋਂ ਦਾ ਟੈਲੀਫੋਨ ਲੱਗਿਆ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ, ਤਾਂ ਤੁਸੀਂ ਰਲ ਮਿਲ ਕੇ ਸਾਡੇ ਨਾਲ ਟੈਕਸਟ ਮੈਸੇਜ ਘੱਟ ਕਰਨੇ ਆ, ਟੈਲੀਫੋਨ ਕਰਕੇ ਮੇਰੇ ਨਾਲ ਗੱਲਾਂ ਬਾਤਾਂ ਕਰਕੇ ਅਤੇ ਤੁਸੀਂ ਆਪਣੇ ਦਿਲ ਨੂੰ ਬਹਿਲਾਉਣਾ, ਅਸੀਂ ਆਪਣੇ ਦਿਲ ਨੂੰ ਬਹਿਲਾਵਾਂਗੇ। ਅਤੇ ਸਾਡੀਆਂ ਗੱਲਾਂ ਬਾਤਾਂ ਸੁਣ ਕੇ ਜਿੰਨੇ ਵੀ ਸਰੋਤੇ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਨੇ ਉਹ ਸਾਰੇ ਆਪਣੇ ਆਪ ਨੂੰ ਪੰਜਾਬੀ ਲਹਿਰਾਂ ਨਾਲ ਜੁੜੇ ਮਹਿਸੂਸ ਕਰਨਗੇ। ਆਓ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਤੁਹਾਡਾ ਸਵਾਗਤ ਕਰਦੇ ਹੋਇਆਂ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ। ਅਤੇ ਸ਼ਾਮ ਦੇ ਇਸ ਖੂਬਸੂਰਤ ਪ੍ਰੋਗਰਾਮ ਦੇ ਆਗਾਜ਼ ਕੁਝ ਪੰਜਾਬੀ 'ਚ ਕਹਿੰਦੇ ਨੇ ਕਿ ਖੜਕੇ ਦੜਕੇ ਨਾਲ ਕਰਦੇ ਹਾਂ। 905-673-3337 ਸਾਡੇ ਅੱਜ ਦੇ ਪ੍ਰੋਗਰਾਮ ਨੂੰ ਗ੍ਰੈਂਡ ਹੋਮ ਫਰਨੀਚਰ ਵੱਲੋਂ ਸਪੋਂਸਰ ਕੀਤਾ ਜਾਵੇਗਾ, ਜਿੱਥੇ ਬਹੁਤ ਵੱਡੀ ਇਸ ਵੀਕ ਦੀ ਸੇਲ ਜਿਹੜੀ ਆ ਲੱਗੀ ਹੋਈ ਹੈ ਅਤੇ ਲੱਗਣ ਜਾ ਰਹੀ ਹੈ। ਅਤੇ ਤੁਸੀਂ ਸਾਡੇ ਨਾਲ ਸੰਪਰਕ ਪੈਦਾ ਕਰ ਸਕਦੇ ਹੋ ਅਤੇ ਬਹੁਤ ਸਾਰੀਆਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਜਿਹੜੀਆਂ ਨੇ ਸਾਡੇ ਸਪੋਂਸਰ ਦੇ ਸੰਬੰਧ ਵਿੱਚ ਦਿੱਤੀਆਂ ਜਾਣਗੀਆਂ। ਅਪਲਾਇੰਸ ਜੰਕਸ਼ਨ 'ਤੇ ਚੋਟੀ ਦੀ ਸੇਲ ਲੱਗੀ ਆ, 905-450-0054। ਇੰਡੀਅਨ ਫਰੂਟ ਲੈਂਡ 4 ਲੋਕੇਸ਼ਨਸ ਤੋਂ ਹੁਣ 7 ਲੋਕੇਸ਼ਨਸ ਹੋ ਗਈਆਂ, ਸਾਰੀਆਂ ਦੀਆਂ ਸਾਰੀਆਂ ਲੋਕੇਸ਼ਨਸ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ ਨਾਲ ਖੁੱਲੀਆਂ। ਫਰੈਸ਼ ਗਰੋਸਰੀ, ਫਰੂਟ, ਵੈਜੀਟੇਬਲ ਅਤੇ ਹਰ ਤਰ੍ਹਾਂ ਦੀ ਐਸੈਂਸ਼ੀਅਲ ਗਰੋਸਰੀ ਦੇ ਵਾਸਤੇ ਇੰਡੀਅਨ ਪਾਕਿਸਤਾਨੀ ਗਰੋਸਰੀ, ਇੰਡੀਅਨ ਫਰੂਟ ਲੈਂਡ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਮੈਂ ਹਾਂ ਪੰਜਾਬੀ ਲਹਿਰਾਂ ਦੇ ਵਿੱਚ ਸਤਿੰਦਰਪਾਲ ਸਿੱਧਵਾਂ ਅਤੇ ਸਾਡਾ ਸਟੂਡੀਓ ਦਾ ਨੰਬਰ ਹੈ 905-673-3337। ਬੜੀ ਜਲਦ ਸਾਡੇ ਸਟੂਡੀਓ ਦੇ ਵਿੱਚ ਕੁਝ ਮਹਿਮਾਨ ਪਹੁੰਚਣਗੇ, ਉਹਨਾਂ ਮਹਿਮਾਨਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਸਾਡੇ ਸ਼ਹਿਰ ਦੇ ਵਿੱਚ 30 ਅਗਸਤ ਨੂੰ ਏਮੀ ਵਿਰਕ ਬੜੀ ਚੋਟੀ ਦਾ ਇੱਕ ਕਹਿੰਦੇ ਨੇ ਕੌਂਸਰਟ ਲੈ ਕੇ ਤੁਹਾਡੇ ਲਈ ਲੰਬੇ ਸਮੇਂ ਤੋਂ ਬਾਅਦ ਏਮੀ ਵਿਰਕ ਨੂੰ ਤੁਸੀਂ ਉਡੀਕ ਰਹੇ ਸੀ। ਏਮੀ ਵਿਰਕ ਭਾਵੇਂ ਨਿੱਕਾ ਜ਼ੈਲਦਾਰ, ਅੰਗਰੇਜ਼, ਬਹੁਤ ਸਾਰੀਆਂ ਫਿਲਮਾਂ ਆਏ ਮਹੀਨੇ, ਆਏ ਸਾਲ 2-2, 3-3 ਫਿਲਮਾਂ ਆਉਂਦੀਆਂ ਏਮੀ ਦੀਆਂ, ਪਰ ਏਮੀ ਵਿਰਕ ਇੱਕ ਕੌਂਸਰਟ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਹੇ ਨੇ ਸਰਗੁਣ ਮਹਿਤਾ ਦੇ ਨਾਲ। ਤਾਂ ਤੁਸੀਂ ਗੈਟ ਰੈਡੀ, ਟਿਕਟ ਮਾਸਟਰ.ca ਤੋਂ ਹੋਰ ਟਿਕਟਾਂ ਜਿਹੜੀਆਂ ਤੁਸੀਂ ਬਾਏ ਕਰ ਸਕਦੇ ਹੋ।

ਪੰਜਾਬੀ ਲਹਿਰਾਂ, ਇਹ ਗੁਰਦਾਸ ਮਾਨ ਇਸ ਵਿੱਚ ਇਸ਼ਕ ਦਾ ਗਿੜਦਾ ਕਹਿ ਰਹੇ ਨੇ ਕਿ ਇਸ਼ਕ ਦਾ ਗਿੱਧਾ ਕਹਿ ਰਹੇ ਨੇ, ਥੋੜ੍ਹਾ ਜਿਹਾ ਕਲੀਅਰ ਕਰਿਓ। ਕਿੰਨੇ ਕੁ ਸੱਜਣਾਂ ਨੂੰ ਪਤਾ ਹੈ ਕਿ ਇਹ ਇਸ਼ਕ ਦਾ ਗਿੜਦਾ ਅਤੇ ਇਸ਼ਕ ਦੇ ਗਿੱਧੇ ਦੇ ਵਿੱਚ ਕੀ ਫਰਕ ਹੈ? 905-673-3337 ਨਾਲੇ ਤਾਂ ਤੁਹਾਡੀ ਅਤੇ ਮੇਰੀ ਬੁੱਧੀ ਥੋੜ੍ਹਾ ਜਿਹਾ ਆਸਾਨ 'ਤੇ ਲੱਗ ਜੂਗੀ ਅਤੇ ਇਹਦੇ ਵਿੱਚੋਂ ਕੁਝ ਨਾ ਕੁਝ ਆਪਾਂ ਨੂੰ ਪਤਾ ਲੱਗ ਜੂਗਾ। ਇਸ਼ਕ ਦਾ ਗਿੜਦਾ ਹੈ ਕਿ ਇਸ਼ਕ ਦਾ ਗਿੱਧਾ ਹੈ? ਤੁਸੀਂ ਕੀ ਇਸ ਨੂੰ ਕਿੰਨੀ ਦੇਰ ਇਹ ਗਾਣਾ ਸੁਣਦੇ ਰਹੇ ਹੋ? ਮੈਂ ਵੀ ਗਾਣਾ ਸੁਣਦਾ ਅਤੇ ਸਟੇਜ 'ਚ ਸ਼ੋਅ ਵੀ ਉਹਨਾਂ ਦਾ ਸੁਣਿਆ, ਪਰ ਤੁਹਾਡੇ ਮੂੰਹੋਂ ਮੈਂ ਸੁਣਨਾ ਚਾਹੁੰਦਾ ਕਿ ਇਸ਼ਕ ਦਾ ਗਿੜਦਾ ਕਹਿ ਰਹੇ ਨੇ ਕਿ ਇਸ਼ਕ ਦਾ ਗਿੱਧਾ। 905-673-3337 ਅਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਪੰਜਾਬੀ ਲਹਿਰਾਂ ਵੱਲੋਂ ਕੁਛ ਤੋਹਫੇ ਵੀ ਗਿਫਟ ਵਿੱਚ ਦੇ ਰਹੇ ਹਾਂ। 905-673-3337 'ਤੇ ਇਸ਼ਕ ਦਾ ਗਿੜਦਾ ਕਿ ਇਸ਼ਕ ਦਾ ਗਿੱਧਾ।

ਹਾਰਡਵੁੱਡ ਜਾਇੰਟ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹਾਰਡਵੁੱਡ ਫਲੋਰਿੰਗ ਅਤੇ ਹੋਮ ਬਿਜ਼ਨਸ ਦੇ ਵਾਸਤੇ ਹਾਰਡਵੁੱਡ ਜਾਇੰਟ ਟੋਰ ਅਤੇ ਸਟੀਲ ਦੇ ਨੇੜੇ 647-925-3609 647-925-3609 ਹਾਰਡਵੁੱਡ ਜਾਇੰਟ।

0: ਪੰਜਾਬੀ ਦਲਾਂ ਤੇ ਮੈਂ ਹਾਂ ਸਤਿੰਦਰਪਾਲ ਸਿੱਧਵਾਂ। ਤੁਹਾਡੇ ਵੱਲੋਂ ਬੜਾ ਅੱਛਾ ਪਿਆਰ ਭਰਿਆ ਰਿਸਪੋਂਸ ਆ ਰਿਹਾ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਇੱਕ ਦੋ ਸੰਦੇਸ਼ ਲੈਂਦੇ ਹਾਂ, ਫਿਰ ਅਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਪੰਜਾਬੀ ਲਹਿਰਾਂ। ਆਪਣੀ ਸਿਹਤ ਦਾ ਪੂਰਾ ਪੂਰਾ ਖਿਆਲ ਰੱਖਿਆ ਕਰੋ, ਅਤੇ ਕਿਸੇ ਵੀ ਤਰ੍ਹਾਂ ਦੀ ਨਾਮਰਾਦ ਬਿਮਾਰੀ ਨੇ ਤੁਹਾਨੂੰ ਘੇਰਿਆ ਹੋਇਆ ਤਾਂ ਸੂਜੋਕ ਹੋਮਿਓਪੈਥੀ ਦੇ ਡਾਕਟਰ ਪਰਮਿੰਦਰ ਬਲ ਜੀ ਨਾਲ ਜ਼ਰੂਰ ਗੱਲਬਾਤ ਕਰੋ। ਸੁਜੋਕ
1: ਹੋਮਿਓ ਕਲੀਨਿਕ, ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ, 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, ਐਕਜ਼ੀਮਾ, psoriasis, experienced homeopaths they rene effective ilaaj, care you can trust, healing you can feel. Appointment dele call karo 647-856-2516. Do locations Mississauga and Brampton de vich available. 647-856-2516.
0: Wow, kya baat hai.
1: SS Lawn Care, ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
0: ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਵਿੱਚ ਬੜੀ ਜਲਦ ਅਸੀਂ ਪੰਜਾਬੀ ਦੇ ਮਸ਼ਹੂਰ ਮਾਰੂਫ ਸਿਨੇਮਾ ਕਲਾਕਾਰ ਅਤੇ ਪ੍ਰਸਿੱਧ ਐਕਟਰ ਦੇਵ ਖਰੌੜ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਔਰ ਉਹਨਾਂ ਦੀ ਫਿਲਮ ਆ ਰਹੀ ਹੈ ਨਵੀਂ, ਬਹੁਤ ਖੂਬਸੂਰਤ, ਮਿੱਟੀ ਦੇ ਬਹੁਤ ਹੀ ਪਿਆਰ ਨਾਲ ਤੁਸੀਂ ਮਿੱਟੀ ਦੇ ਪੁੱਤ ਇਸ ਫਿਲਮ ਨੂੰ ਤੁਸੀਂ ਇੰਜੋਏ ਕਰੋਗੇ 18 ਸਪਟੰਬਰ ਨੂੰ। ਪਰ ਉਸ ਤੋਂ ਪਹਿਲਾਂ ਅਸੀਂ ਬੜੀ ਜਲਦ ਉਹਨਾਂ ਨਾਲ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਕਿ ਅਸੀਂ ਅੱਗੇ ਚੱਲੀਏ, ਇੱਕ ਅਸੀਂ ਕਾਲ ਲੈਂਦੇ ਹਾਂ ਔਰ ਸਾਡੇ ਸਪੋਂਸਰ ਸਾਡੇ ਨਾਲ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਗ੍ਰੈਂਡ ਹੋਮ ਫਰਨੀਚਰ ਤੇ ਜਿਹੜੀ ਲੱਗੀ ਸੇਲ ਆ ਨਾ, ਉਹਨੂੰ ਤੁਸੀਂ ਹਰਗਿਜ਼ ਮਿਸ ਨਹੀਂ ਕਰਨੀ। ਵਾਕਰਸ ਡਰਾਈਵ ਉੱਤੇ ਬਹੁਤ ਛੋਟੀ ਜਿਹੀ ਸੇਲ ਲੱਗਣ ਜਾ ਰਹੀ ਹੈ, ਉਹਦੀ ਜਾਣਕਾਰੀ ਲੈ ਕੇ ਮਿਸਟਰ ਸੁੱਖ ਹਾਜ਼ਰ ਨੇ ਜੀ। ਸੁੱਖ,
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਇਸ ਵੀਕਐਂਡ ਦੇ ਉੱਪਰ ਭਾਜੀ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰੇ ਕੰਟੇਨਰ ਜਿਹੜੇ ਸਾਡੇ ਕੋਲ ਨਵੇਂ ਪਹੁੰਚ ਰਹੇ ਨੇ, ਇਸ ਕਰਕੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾਣੀ ਹੈ ਇਸ ਵੀਕਐਂਡ ਦੇ ਉੱਪਰ, ਵਿੱਚ ਬਹੁਤ ਸਾਰੇ ਹਾਈ ਐਂਡ ਬੈਡਰੂਮ ਸੈੱਟ ਕਲੀਅਰ ਆਊਟ ਕੀਤੇ ਜਾਣੇ ਆ, ਸੋਫਾ ਸੈੱਟ ਕਲੀਅਰ ਆਊਟ ਕੀਤੇ ਜਾਣੇ ਆ, ਡਾਇਨਿੰਗ ਟੇਬਲ ਕਲੀਅਰ ਆਊਟ ਕੀਤੇ ਜਾਣੇ ਆ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਕਲੀਅਰ ਆਊਟ ਪ੍ਰਾਈਸ ਦੇ ਉੱਪਰ ਕਲੀਅਰ ਆਊਟ ਕੀਤੀ ਜਾਣੀ ਆ, ਤੇ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਟਰਕੀ ਡਿਜ਼ਾਈਨ ਦਾ 3-ਸੀਟਰ ਸੋਫਾ, 2-ਸੀਟਰ ਲਵ ਸੀਟ, ਗ੍ਰੇ ਕਲਰ ਦਾ ਪਰਫਾਰਮੈਂਸ ਫੈਬਰਿਕ ਦੇ ਵਿੱਚ ਟਰਕੀ ਸਟਾਈਲ ਦਾ ਸੋਫਾ ਸੈੱਟ, ਜਿਹਦੀ ਰੈਗੂਲਰ ਕੀਮਤ $2500 ਸੀ, $699 ਦਾ ਸੋਫਾ ਐਂਡ ਲਵ ਸੀਟ ਟਰਕੀ ਡਿਜ਼ਾਈਨ ਦਾ $699 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡੇ ਇਸ ਵੀਕਐਂਡ ਦੇ ਉੱਪਰ ਇੰਤਜ਼ਾਰ ਕਰ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ। ਧੰਨਵਾਦ ਭਾਜੀ,
0: ਕੀ ਬਾਤ ਹੈ, ਵਾਕਰ ਡਰਾਈਵ 295 ਤਾਂ ਜ਼ਰੂਰ ਤੁਸੀਂ ਪਹੁੰਚਣਾ। ਪ੍ਰੋਗਰਾਮ ਮੈਂ ਪੰਜਾਬੀ ਲੈ ਰਿਹਾ ਤੋਂ ਮੇਰੇ ਬੜੀ ਜਲਦ ਸਾਡੇ ਸਟੂਡੀਓ ਦੇ ਵਿੱਚ ਹਰਜਿੰਦਰ ਗਿੱਲ, ਸਾਡੇ ਮੀਡੀਆ ਕੋਆਰਡੀਨੇਟਰ ਅਤੇ ਰਮਜ਼ ਪੰਜਾਬੀ ਪ੍ਰੋਗਰਾਮ ਦੇ ਕਰਤਾ ਧਰਤਾ, ਅਤੇ ਤੁਹਾਨੂੰ ਪਤਾ ਕਿ ਉਹ ਬੜੀ ਜਲਦ ਸਾਡੇ ਨਾਲ ਦੇਵ ਖਰੌੜ ਜੀ ਅਤੇ ਇਕਬਾਲ ਚੀਮਾ ਜੀ ਨੂੰ ਲੈ ਕੇ ਆ ਰਹੇ ਨੇ, ਉਹਨਾਂ ਨਾਲ ਕੁਛ ਗੱਲਾਂ ਕਰਾਂਗੇ। ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337 ਅਤੇ ਬਾਅਦ ਦੇ ਵਿੱਚ ਫਿਰ ਤੁਹਾਡੇ ਨਾਲ ਵੀ ਖੁੱਲ੍ਹੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ। ਸਾਡੇ ਸਟੂਡੀਓ ਦਾ ਨੰਬਰ ਇਹੀ ਹੈ 905-673-3337।
1: ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾਰ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾਰ ਟੈਂਬਰ ਲੋਇਰਸ 647-890-1437-647-890-1437 ਜੀ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।
0: ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਵਿੱਚ ਮੈਂ ਹਾਂ ਸਤਿੰਦਰਪਾਲ ਸਿੱਧਵਾਂ, ਔਰ ਬੜਾ ਸਾਡਾ ਸਟੂਡੀਓ ਜਿਹੜਾ ਉਹ ਕਹਿੰਦੇ ਨੇ ਕਿ ਮੇਲੇ ਦੇ ਅਖਾੜੇ ਵਾਂਗ ਭਰ ਗਿਆ, ਕਿਉਂਕਿ ਦੇਵ ਖਰੌੜ ਇੱਕ ਬਹੁਤ ਹੀ ਤੱਕੜ, ਘੈਂਟ ਸਿਰਾ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਸ਼ਬਦ ਬੋਲਦੇ ਆ, ਉਹ ਐਕਟਰ ਸਾਡੇ ਸਟੂਡੀਓ 'ਚ ਆਇਆ। ਔਰ ਹਰਜਿੰਦਰ ਗਿੱਲ ਸਾਹਿਬ ਸਾਡਾ ਟੋਰਾਂਟੋ ਦਾ ਮੀਡੀਆ ਥੰਮ, ਉਹ ਸਾਰੇ ਉਹਨਾਂ ਸੱਜਣਾ ਮਿੱਤਰਾਂ ਨੂੰ ਲੈ ਕੇ ਆਏ ਆ ਅਤੇ ਨਾਲ ਕੁਝ ਕੁ ਜਾਣ ਪਛਾਣ ਵਾਲੀਆਂ ਹਸਤੀਆਂ ਨੇ। ਸਾਡਾ ਆਪਣਾ ਅਜ਼ੀਜ਼ ਪਰਮਹੰਸ, ਪਤਾ ਨਹੀਂ ਹੰਸ ਅਤੇ ਪਰਮਹੰਸ ਦੋਨਾਂ ਭਰਾਵਾਂ ਨੂੰ ਕੁਦਰਤ ਨੇ ਕਿੰਨੀਆਂ ਗਰਾਰੀਆਂ ਇਹਨਾਂ ਦੇ ਗਲੇ 'ਚ ਦਿੱਤੀਆਂ। ਤੋ ਅੱਜ ਸੁਬਹਾ ਮੇਰੀ ਕੁਦਰਤੀ ਗੱਲ ਹੈ ਕਿ ਦੋਨਾਂ ਭਰਾਵਾਂ ਦੇ ਦਰਸ਼ਨ ਅੱਜ ਹੋ ਗਏ। ਅੱਜ ਸਵੇਰੇ ਹੀ ਹੰਸ ਰਾਜ ਜੀ ਨਾਲ ਸਿੱਧੀ ਗੱਲਬਾਤ ਹੋਈ ਅਤੇ ਕਾਫੀ ਲੰਬਾ ਸਮਾਂ ਸੀ, ਪੁਰਾਣੀਆਂ ਯਾਦਾਂ ਵੀ ਤਾਜ਼ਾ ਕੀਤੀਆਂ ਅਤੇ ਨਾਲ ਦੀ ਨਾਲ ਫਿਰ ਸ਼ਾਮ ਨੂੰ ਕਹਿੰਦੇ ਹੁੰਦੇ ਆ ਇੱਕ ਹੀ ਨਾਮ ਸਵੇਰੇ ਉਹਨਾਂ ਦਾ ਅਤੇ ਸ਼ਾਮ ਨੂੰ ਤੁਹਾਡਾ, ਬਹੁਤ ਖੁਸ਼ੀ ਦੀ ਗੱਲ ਆ ਅਤੇ ਉਹ ਸਾਡੇ ਲਈ ਮਾਣ ਵਾਲੀ ਗੱਲ ਹੈ। ਮੈਂ ਭਾਵੇਂ ਨਵੀਂ ਦੀ ਗੈਰ ਹਾਜ਼ਰੀ ਦੇ ਵਿੱਚ ਕਾਫੀ ਲੰਬੇ ਸਮੇਂ ਬਾਅਦ ਅੱਜ ਸ਼ੋਅ ਕਰ ਰਿਹਾ, ਪਰ ਉਹ ਸ਼ੋਅ ਕਰਨ ਦਾ ਮਾਣ ਮੈਨੂੰ ਇਹ ਮਿਲ ਰਿਹਾ ਕਿ ਅੱਜ ਪੰਜਾਬੀ ਫਿਲਮ ਇੰਡਸਟਰੀ ਦੇ ਬੜੇ ਮਹਾਰਥੀ ਦੇਵ ਖਰੌੜ ਅਤੇ ਇਕਬਾਲ ਚੀਮਾ ਜੀ, ਉਹਨਾਂ ਨਾਲ ਕੁਛ ਪਿਆਰ ਭਰੀ, ਮਿਠਾਸ ਭਰੀ ਗੱਲਬਾਤ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਫਿਲਮ ਜਿਹੜੀ ਆ ਉਹ ਮਿੱਟੀ ਦਾ ਮਿੱਟੀ ਦੇ, ਅੱਛਾ ਬਹੁਤ ਵਧੀਆ ਨਾ। ਕਿਆ ਬਾਤ ਹੈ, ਇੱਕ ਕੱਲਾ ਦੇਵ ਖਰੌਲ ਨਹੀਂ ਹੈ, ਇਹ ਤਾਂ ਮਤਲਬ ਹੋਰ ਵੀ ਕਈ ਮਿੱਟੀ ਦੇ ਪੁੱਤ ਨਾਲ ਹੋਣਗੇ। ਤੋ ਇਹ ਪੂਰਾ ਪੰਜਾਬ ਮਿੱਟੀ ਦਾ ਹੀ ਪੁੱਤ ਹੈ ਔਰ ਮਿੱਟੀ ਦੇ ਵਿੱਚ ਹੀ ਜੰਮੇ ਜਾਏ, ਮਿੱਟੀ ਨੇ ਸਾਨੂੰ ਕਹਿੰਦੇ ਵੱਡੇ ਕੀਤਾ। ਮਿੱਟੀ ਜਿਹੜੀ ਆ ਨਾ ਉਹ ਸਾਡਾ ਖੇੜਾ ਨਹੀਂ ਛੱਡਦੀ, ਮਿੱਟੀ ਜਿਉਂਦਿਆਂ ਪੈਰਾਂ ਤਲੇ ਅਤੇ ਮੋਇਆਂ ਉੱਪਰ ਹੋਏ ਹੈ। ਤੋ ਮਿੱਟੀ ਨੂੰ ਕਦੇ ਵੀ ਅਸੀਂ ਜਿੰਨਾ ਵੀ ਸਤਿਕਾਰ ਦੇ ਸਕੀਏ ਉਹਨਾਂ ਥੋੜ੍ਹਾ। ਚਲੋ ਫਿਰ ਗੱਲਬਾਤ ਬਹੁਤੀ ਲੰਬੀ ਚੌੜੀ ਨਾ ਕਰਦੇ ਹੋਏ, ਕਿਉਂਕਿ ਇਹਨਾਂ ਕਲਾਕਾਰਾਂ ਨੇ ਵੀ ਬਹੁਤ ਸਾਰਾ ਬਿਜ਼ੀ ਇਹਨਾਂ ਦਾ ਸਕੈਜੂਲ ਹੁੰਦਾ, ਅਤੇ ਆਪਾਂ ਵੀ ਪੰਜਾਬੀ ਲਹਿਰਾਂ 'ਚ ਟਾਪੋ ਟਾਪ ਗੇਅਰ ਜਿਹੜਾ ਲਾ ਕੇ ਰੱਖਣਾ। ਤੋ ਅੱਜ ਦੇ ਪ੍ਰੋਗਰਾਮ ਵਿੱਚ ਲਓ ਫਿਰ ਵੈਲਕਮ ਕਰਦੇ ਹਾਂ ਦੇਵ ਖਰੌੜ ਜੀ ਨੂੰ, ਜੀ ਆਇਆਂ ਕਹਿੰਦੇ ਹਾਂ। ਔਰ ਦੇਵ ਜੀ, ਸਭ ਤੋਂ ਪਹਿਲਾਂ ਤਾਂ ਪੰਜਾਬੀ ਲਹਿਰਾਂ ਦੇ ਸਟੂਡੀਓ ਵਿੱਚ ਮੇਰੇ ਵੱਲੋਂ, ਸਾਡੀ ਟੀਮ ਵੱਲੋਂ, ਹਰਜਿੰਦਰ ਗਿੱਲ ਵੱਲੋਂ ਅਤੇ ਪੂਰੇ ਨੌਰਥ ਅਮਰੀਕਾ ਦੇ ਪੰਜਾਬੀਆਂ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ੁਭ ਅੱਜ ਹੀ ਆਇਆਂ ਨੂੰ।
3: ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਜਿੰਨੇ ਵੀ ਸੁਣ ਰਹੇ ਨੇ ਸਾਡੇ ਲਿਸਨਰ ਸਰੋਤੇ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਅੱਛਾ ਦੇਵ ਜੀ, ਕਿਆ ਬਾਤਾਂ ਨੇ, ਟ੍ਰਾਂਜੀਸ਼ਨ ਬੜੀ ਵੱਡੀ ਹੋਈ ਆ, ਥੋੜ੍ਹਾ ਜਿਹਾ ਧਿਆਨ ਇੱਧਰ ਰੱਖੋ, ਇਹ ਫੋਨ ਦਾ ਖਿਹੜਾ ਸਾਡਾ ਛੱਡਦਾ ਨਹੀਂ ਹੈ,
3: ਸਾਰੀ ਉਮਰ ਬੰਦ ਕਰ ਰਹੇ
0: ਹਾਂ, ਇਹਨੂੰ ਬੰਦ ਕਰ ਦਿਓ ਪਲੀਜ਼। ਬਾਕੀਆਂ ਦਾ ਵੀ ਜੇ ਕਿਸੇ ਦਾ ਫੋਨ ਚੱਲਦਾ, ਅਸੀਂ ਤਾਂ ਵੱਡੇ ਵੱਡਿਆਂ ਦੇ ਫੋਨ ਨਹੀਂ ਚੱਲਣ ਦਿੱਤੇ,
3: ਆਪਾਂ ਕਰਤਾ,
0: ਤੁਸੀਂ ਤਾਂ ਸਾਡੇ ਘਰ ਦੇ ਬੰਦੇ ਹੋ। ਤੋ ਇਹ ਜਿਹੜਾ ਹੈ ਤਾਂ ਇਹ ਬਿਮਾਰੀ ਹੋਈ ਆ, ਵਟ ਯੂ ਥਿੰਕ,
3: ਪਰ ਇਹ ਬਿਮਾਰੀ
0: ਦਾ ਫਾਇਦਾ ਕੀ ਹੁੰਦਾ?
3: ਇਹ ਬਿਮਾਰੀ ਬਿਨਾਂ ਸਰਦਾ,
0: ਇਸ ਬਿਮਾਰੀ ਬਿਨਾਂ ਸਰਦਾ ਵੀ ਨਹੀਂ ਹੈ,
3: ਇਹ ਲੱਗ ਗਈ
0: ਹੈ, ਸੱਚੀ ਗੱਲ ਹੈ, ਉਹ ਇਸ ਬਿਮਾਰੀ ਬਿਨਾਂ ਸਰਦਾ ਵੀ ਨਹੀਂ ਹੈ। ਫੋਨ ਆ ਜਿਹੜਾ ਉਹਨੇ ਸਾਰੀ ਦੁਨੀਆ ਆਪਣੀ ਮੁੱਠੀ ਵਿੱਚ ਲੈ ਲਈ
3: ਲੈ ਲਈ
0: ਭੋਰਾ ਕ ਹੌਲੀ ਹੌਲੀ ਤਾਂ ਕਹਿੰਦੇ ਹੁਣ ਪਤਾ ਨਹੀਂ ਬੰਦੇ ਦੇ ਦਿਮਾਗ 'ਚ ਹੀ ਆ ਜਾਣਾ, ਅੱਖਾਂ 'ਚ ਹੀ ਆ ਜਾਣਾ, ਪਤਾ ਨਹੀਂ ਅੱਗੇ ਅੱਗੇ ਕੀ ਹੋ ਜਾਣਾ। ਸਰ, ਬੇਸਿਕ ਅਸੀਂ ਗੱਲਬਾਤ ਨੂੰ ਸ਼ੁਰੂ ਕਰੀਏ, ਤੋ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ।
3: ਥੈਂਕ ਯੂ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ।
0: ਔਰ ਦੇਵ ਜੀ, ਬੜੀ ਵੱਡੀ ਟ੍ਰਾਂਜੀਸ਼ਨ ਹੋਈ ਆ ਕਿ ਆਪਣਾ ਸਰਪੰਚ, ਡਾਕੂਆਂ ਦਾ ਮੁੰਡਾ, ਗੈਂਗਸਟਰ, ਤੇ ਫਿਰ ਉੱਥੋਂ ਇੱਕਦਮ ਮਿੱਟੀ ਦਾ ਪੁੱਤ,
3: ਬਲੈਕੀ ਕਰ ਲਈ ਜੀ। ਮਿੱਟੀ ਦੇ ਪੁੱਤ ਜਿਹੜੀ ਕਹਾਣੀ ਹੈ ਜੀ, ਇਹ ਪੰਜਾਬ ਦੇ ਸਾਡੇ ਜੜ੍ਹਾਂ ਦੀ ਗੱਲ ਕਰਦੀ ਹੈ, ਸਾਡੇ ਰੂਟਸ ਦੀ ਗੱਲ ਕਰਦੀ ਹੈ, ਅਤੇ ਸਾਡੇ ਖੇਤਾਂ ਦੀ, ਸਾਡੀਆਂ ਵੱਟਾਂ ਦੀ। ਉਹ ਜਿਹੜਾ 70-80-90 ਦਾ ਦੌਰ ਸੀਗਾ 3 ਦਹਾਕਿਆਂ ਦਾ, ਉਹ ਅਸੀਂ ਫਰਮਾਇਆ ਕਿ ਉਹ ਜਿਹੜਾ ਪੰਜਾਬ ਸੀ ਉਹ ਕਿੱਦਾਂ ਦਾ ਸੀਗਾ, ਅਤੇ ਅਣਖਾਂ, ਗੈਰਤਾਂ, ਗੈਰਤਵਾਨ ਸਾਡੇ ਪੰਜਾਬੀਆਂ ਦੇ ਕਿਰਦਾਰ ਜਿਹੜੇ ਅੱਜ ਕੱਲ੍ਹ ਦੀ ਜਨਰੇਸ਼ਨ 'ਚ ਨਹੀਂ ਲੱਭਦੇ ਸਾਨੂੰ, ਤਾਂ ਉਹ ਕਿਰਦਾਰ ਸੀਗੇ ਸ਼ੁਰੂ ਤੋਂ ਹੀ, ਉਹ ਚਾਹੇ ਸਾਡੇ।
0: ਤੁਸੀਂ ਬੁੱਧੀਜੀਵੀ ਸੱਜਣੋ ਪਟਿਆਲੇ ਤੋਂ ਆਏ ਆ, ਪਟਿਆਲਾ ਜਿੱਥੇ ਦੁੱਖ ਨਿਵਾਰਨ ਸਾਹਿਬ ਆ, ਜਿੱਥੇ ਪਟਿਆਲਾ ਮੰਨਿਆ ਜਾਂਦਾ ਕਿ ਕੱਲਾ ਨਾਲਿਆਂ ਲਈ ਪ੍ਰਸਿੱਧ ਨਹੀਂ ਹੈ, ਕੱਲੇ ਪੈਗ ਲਈ ਪ੍ਰਸਿੱਧ ਨਹੀਂ ਹੈ, ਪਟਿਆਲੇ ਨੇ ਬੜੇ ਵੱਡੇ ਵੱਡੇ ਆਰਟਿਸਟ ਦਿੱਤੇ, ਹਰਪਾਲ ਟਵਾਣਾ ਵਰਗੇ, ਗੁਰਦਾਸ ਮਾਨ ਜੀ ਵਰਗੇ। ਤੁਸੀਂ ਇੱਕ, ਮੈਨੂੰ ਲੱਗਦਾ ਕਿ ਤੁਹਾਡੇ ਅੰਦਰ ਇੱਕ ਚਿਣਗ ਹੈ ਕਿ ਮੈਂ ਪੰਜਾਬ ਨੂੰ ਉਹੋ ਜਿਹਾ ਵੇਖਾਂ ਜਿਹੜਾ 70-90 'ਚ ਹੁੰਦਾ ਸੀ, ਸਾਡੇ ਵੇਲੇ ਹੁੰਦਾ ਸੀਗਾ, ਸਮਝ ਲਓ। ਅਤੇ ਕੀ ਕਾਰਨ ਹੋਇਆ ਕਿ ਪੰਜਾਬ ਜਿਹੜਾ ਅੱਜ ਉਹ ਅਣਖਾਂ ਨਹੀਂ ਲੱਭ ਰਹੀਆਂ, ਅੱਜ ਉਹ ਗੈਰਤਾਂ ਨਹੀਂ ਲੱਭ ਰਹੀਆਂ, ਅੱਜ ਉਹ ਮੁੰਡਿਆਂ ਦੇ ਕੱਦ ਨਹੀਂ ਲੱਭ ਰਹੇ, ਕੁੜੀਆਂ ਦੇ ਹਾਈਟ ਨਹੀਂ ਲੱਭ ਰਹੀ? ਕੋਈ
3: ਜਦੋਂ ਅਸੀਂ ਪੈਸੇ ਦੀ ਦੌੜ 'ਚ ਪੈ ਗਏ ਨਾ ਜੀ, ਪੈਸੇ ਪਿੱਛੇ ਭੱਜ ਲਏ, ਜਦੋਂ ਦੇ ਜ਼ਮੀਨਾਂ ਦੇ ਰੇਟ ਵੱਧ ਗਏ, ਜ਼ਮੀਨਾਂ ਨੂੰ ਅਸੀਂ ਮਿੱਟੀ 'ਚੋਂ ਅੰਨ ਪੈਦਾ ਕਰਨ ਵਾਲੀ ਛੱਡ ਕੇ ਪੈਸੇ ਉਗਾਉਣ ਵਾਲੀ ਸਮਝ ਲਿਆ ਕਿ ਹਾਂ ਜੀ ਮੇਰਾ ਕਿੱਲਾ 1.5 ਕਰੋੜ ਦਾ ਹੋ ਗਿਆ, ਮੇਰਾ 2 ਕਰੋੜ ਦਾ ਹੋ ਗਿਆ, ਉਸੇ ਹਵਾ ਦੇ ਵਿੱਚ ਅਸੀਂ ਜਦੋਂ ਦੇ ਉੱਡਣ ਲੱਗ ਗਏ, ਉਦੋਂ ਦੇ ਸਾਡੇ ਕਿਰਦਾਰ ਸਿਰਫ ਇਸ ਹਉਮੈ 'ਚ ਭਰ ਗਏ। ਹੁਣ ਮੈਂ ਤੁਹਾਨੂੰ ਐਗਜ਼ਾਮਪਲ, ਹਾਂ ਦੇਖੋ ਟਰੈਕਟਰ ਹੈ, ਟਰੈਕਟਰ ਹੀ ਖੇਤੀ ਕਰਨ ਵਾਲਾ ਸੰਦ ਹੈ, ਬਟ ਟਰੈਕਟਰ ਦੇ ਅੱਜ ਅਸੀਂ ਕਾਰਾਂ ਵਾਂਗੂ ਲਾਈ ਵੀਲ ਪਵਾਤੇ, ਅੱਜ ਉੱਥੇ 1.5-2 ਲੱਖ ਦਾ ਅਸੀਂ ਉਹਦੇ ਉੱਤੇ ਮਿਊਜ਼ਿਕ ਸਿਸਟਮ ਲਾ ਕੇ, ਸੋ ਉਹਨਾਂ ਨੂੰ ਵੀ ਅਸੀਂ ਟੋਚ ਨਾਲ ਉਹ ਸਮਝ ਲਿਆ ਹਨਾ, ਕਿ ਉਹ ਤੋਂ ਵੀ ਅਸੀਂ ਉਹਨਾਂ ਸ਼ੌਕ ਲਈ ਰੱਖਣ ਲੱਗ ਗਏ, ਜਦੋਂ ਕਿ ਟਰੈਕਟਰ ਦਾ ਇੱਕ ਕਿਸਾਨ ਨਾਲ
0: ਘਟ ਗਈਆਂ, ਟਰੈਕਟਰ ਵੱਧ ਗਏ।
3: ਹਾਂ ਟਰੈਕਟਰ ਤਾਂ ਹੁਣ ਐਂ ਹੋ ਗਿਆ ਨਾ ਜੀ, ਜੇ 4 ਕਿੱਲਿਆਂ ਵਾਲੇ ਕੋਲ ਕਿਸੇ ਕੋਲ ਟਰੈਕਟਰ ਹੈਗਾ, ਸਿੰਪਲ ਟਰੈਕਟਰ, ਉਹਨੂੰ ਲੱਗਿਆ ਕਿ ਮੇਰੇ ਨਾਲ ਦੇ ਨੇ ਉੱਤੇ 2.5 ਲੱਖ ਲਾਇਆ, ਮੈਂ ਵੀ 2.5 ਲੱਖ ਲਾਊਂਗਾ।
0: ਸਰ ਇਹ ਬਹੁਤ ਵੱਡੇ ਕਾਰਨ ਨੇ, ਔਰ ਅਤੇ ਜਿਹੜਾ ਵੀ ਕੋਈ ਬੁੱਧੀਜੀਵੀ ਇਨਸਾਨ ਜਾਂ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਆਰਟਿਸਟ ਹੈ, ਉਹ ਸੱਚੀ ਮੁੱਚੀ ਇਸ ਗੱਲ ਲਈ ਫਿਕਰ ਬਣਦਾ ਕਿ ਸਾਡਾ ਉਹ

0: ਕਿਰਨ ਪੂਰੀ ਧਾਕ ਨਾਲ ਤੁਸੀਂ ਗਵੱਈਏ ਬਣਨ ਬਾਰੇ ਨਹੀਂ ਸੋਚਿਆ ਪਹਿਲਾਂ?
1: ਨਹੀਂ, ਮੈਂ ਥੀਏਟਰ ਦਾ ਕਲਾਕਾਰ ਸੀ, ਜਿੰਨੇ ਗਾਉਣ ਵਾਲੇ ਸਾਰੇ ਸਾਡੇ ਭਰਾ ਹੀ ਹੈ ਜੀ, ਸਾਡੀ ਇੱਕੋ ਜਮਾਤ ਹੈ, ਅਸੀਂ ਇੱਕੋ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ, ਸਾਰੇ ਸਾਡੇ ਭਰਾ ਨੇ, ਇੱਕ ਦੂਜੇ ਨਾਲ ਅਸੀਂ ਵਿਚਰਦੇ ਹਾਂ, ਵਰਤਦੇ ਹਾਂ, ਬਹੁਤ ਸਾਂਝ ਹੈ। ਔਰ ਫਿਲਮਾਂ ਦੇ ਵਿੱਚ ਤੁਸੀਂ ਕਦੇ ਵੀ ਦੇਖੋਗੇ ਸਿੰਗਰ ਤੋਂ ਬਿਨਾਂ ਕਦੇ ਫਿਲਮ ਨਹੀਂ ਬਣ ਸਕਦੀ ਪੰਜਾਬੀ ਬਹੁਤ। ਜੇ ਤੁਸੀਂ ਵਰਿੰਦਰ ਜੀ ਦੇ ਟਾਈਮ ਦੀ ਵੀ ਗੱਲ ਕਰੋਗੇ ਤਾਂ ਉਦੋਂ ਵੀ ਮੁਹੰਮਦ ਸਦੀਕ ਸਾਹਿਬ ਰੋਲ ਕਰਦੇ ਹੁੰਦੇ ਸੀ, ਔਰ ਕੁਲਦੀਪ ਮਾਣਕ ਸਾਹਿਬ ਰੋਲ ਕਰਦੇ ਹੁੰਦੇ ਸੀ, ਬਲਬੀਰੋ ਭਾਬੀ ਦੀ ਗੱਲ ਕਰੀਏ ਤਾਂ ਇਹ ਜਿਹੜਾ ਰਿਸ਼ਤਾ ਸੁਰਿੰਦਰ ਸ਼ਿੰਦਾ ਜੀ, ਹੰਸਰਾਜ ਭਾਜੀ ਸਾਰਿਆਂ ਨੇ ਬਹੁਤ ਕਿਰਦਾਰ ਕੀਤੇ ਆ। ਸੋ ਇਹ ਇੱਕ ਗੂੜਾ ਰਿਸ਼ਤਾ ਜੀ। ਸੋ ਇਹਨਾਂ ਦੇ ਗਾਣਿਆਂ ਕਰਕੇ ਸਾਡੀਆਂ ਫਿਲਮਾਂ ਨੂੰ ਹੁਲਾਰਾ ਵੀ ਮਿਲਦਾ।
0: ਇਹ ਵੀ ਬਿਲਕੁਲ ਠੀਕ ਹੈ, ਪਰ ਤੁਸੀਂ ਗਾਇਕ ਨਹੀਂ ਹੋ, ਪਰ ਤੁਹਾਡੇ ਬਾਰੇ ਮੈਂ ਪੜ੍ਹ ਰਿਹਾ ਸੀਗਾ ਤੇ ਮੈਂ ਸੁਣ ਵੀ ਰਿਹਾ ਸੀ ਰਜਿੰਦਰ ਤੋਂ ਕਿ ਤੁਸੀਂ ਐਕਟਿੰਗ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਈ ਆ, ਔਰ ਥੀਏਟਰ ਬੜਾ ਲੰਬਾ ਸਮਾਂ ਕੀਤਾ।
1: ਥੀਏਟਰ ਕੀਤਾ ਜੀ, ਮੈਂ ਥੀਏਟਰ ਬਲਰਾਜ ਪੰਡਿਤ ਜੀ ਨਾਲ ਪਟਿਆਲੇ ਤੋਂ ਸਟਾਰਟ ਕੀਤਾ, ਫਿਰ ਸੈਮੁਅਲ ਜੌਨ ਹੋ ਗਏ, ਫਿਰ ਜੇ ਸ਼ਰਮਾ ਜੀ ਹੋ ਗਏ, ਨਾਟਕ ਵਾਲਾ ਗਰੁੱਪ ਚਲਾਉਂਦੇ ਸੀਗੇ, ਤਾਂ ਮੈਂ ਲਗਾਤਾਰ 2002 ਤੋਂ ਲੈ ਕੇ 2007-08 ਤੱਕ ਥੀਏਟਰ ਕਰਦਾ ਰਿਹਾ, ਤੇ ਅੱਜ ਵੀ ਹੁਣ ਰਾਣਾ ਰਣਵੀਰ ਬਾਈ ਥੀਏਟਰ ਕਰਦੇ ਨੇ ਤਾਂ ਮੈਨੂੰ ਕੋਈ ਚੰਗਾ ਨਾਟਕ ਜਦੋਂ ਵੀ ਦੇਖਣ ਦਾ ਮੌਕਾ ਮਿਲਦਾ ਤਾਂ ਮੈਂ ਛੱਡਦਾ ਨਹੀਂ
0: ਬਿਲਕੁਲ।
1: ਬਟ ਹੁਣ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਇਹ ਹੈ, ਪਿੱਛੇ ਜੇ ਮੈਂ ਗੱਲ ਕਰ ਰਿਹਾ ਸੀ ਯਾਰ ਇੱਕ ਸਟੇਜ ਕਰੀਏ, ਦੁਬਾਰਾ ਇੱਕ ਅੱਧਾ ਨਾਟਕ ਕਰੀਏ, ਤੇ ਜਦੋਂ ਵਿਹਲਾ ਟਾਈਮ ਹੁੰਦਾ ਤਾਂ ਵਿੱਚੋਂ ਨਾਟਕ ਵੀ ਕਰੀਏ ਆ ਕੇ।
0: ਬਿਲਕੁਲ ਕਰੋਗੇ ਤਾਂ ਅਸੀਂ ਜਿਹੜੇ ਸਿਰੱਖਾਂ ਤੇ ਬਿਠਾਵਾਂਗੇ।
1: ਥੈਂਕ ਯੂ ਜੀ।
0: ਔਰ ਅਸੀਂ ਨਾਰਥ ਅਮਰੀਕਾ ਵਾਲੇ ਜਿੱਥੇ ਤੁਹਾਡੀਆਂ ਫਿਲਮਾਂ ਨੂੰ ਬੜਾ ਵੱਡਾ ਕਰਦੇ ਆ, ਉੱਥੇ ਸਭ ਤੋਂ ਪਹਿਲਾਂ ਜਿਹੜਾ ਪਲੇ ਇੱਥੇ ਪੰਜਾਬੀ ਦਾ ਲੈ ਕੇ ਆਏ ਸੀ ਭਗਵੰਤ ਮਾਨ,
1: ਨੋ ਲਾਈਫ ਵਿਦ ਵਾਈਫ,
0: ਉਹ ਅਸੀਂ ਕਰਵਾਇਆ ਸੀ ਪੰਜਾਬੀ ਲਹਿਰਾਂ ਨੇ,
1: ਮੈਂ ਵੀ ਉਹਦਾ ਪਾਰਟ ਰਿਹਾ, ਬਟ ਮੈਂ ਯੂਕੇ ਅਸੀਂ ਕੀਤਾ ਸੀਗਾ, ਮੈਂ ਉਦੋਂ ਜੁੜਿਆ ਉਸ ਨਾਟਕ ਨਾਲ।
0: ਅੱਛਾ, ਬੜਾ ਅੱਛਾ। ਔਰ ਐਸਾ ਉਸ ਦੀਆਂ ਤਾਂ ਭਗਵੰਤ ਨੇ ਇੰਨੀਆਂ ਪੈਰੋਡੀਜ਼ ਬਣਾਈਆਂ,
1: ਬਹੁਤ ਕਮਾਲ,
0: ਸਤਿੰਦਰ ਪਾਲ ਨੇ ਐਂ ਕਹਿ ਦਿੱਤਾ, ਜਿਹੜਾ ਸਾਰਾ ਸ਼ੋਅ ਸੀ ਨਾ ਉਹਨਾਂ ਦਿਨਾਂ 'ਚ ਕਲਾਕਾਰਾਂ ਦੇ ਟਿਕਟਾਂ ਜਿਹੜੀਆਂ ਕੋਈ $25-30 ਦੀਆਂ ਵਿਕਦੀਆਂ ਹੁੰਦੀਆਂ ਸੀ ਫਰੰਟ ਰੋ ਦੀਆਂ।
1: ਹਾਂਜੀ ਹਾਂਜੀ।
0: ਔਰ ਅਸੀਂ ਉਸ ਵੇਲੇ $150 ਦੀ ਫਰੰਟ ਰੋਡ ਦੀਆਂ 5 ਸੀਟਾਂ ਵਿੱਚ, ਔਰ ਇੱਕ ਬਾਅਦ ਹਾਫ 10 ਦਿਨ ਪਹਿਲਾਂ ਸੋਲਡ ਆਊਟ ਸੀ। ਸੋ ਮੈਂ ਬੜਾ ਮਾਣ ਕਰਦਾ ਕਿ ਇਹ ਜਿਹੜਾ ਸਾਡਾ ਸਿਨੇਮਾ ਬੜੀ ਤਰੱਕੀ ਕਰ ਰਿਹਾ, ਔਰ ਬੜੀ ਹਰ ਸਿਨੇਮੇ ਨੂੰ ਅਸੀਂ ਪ੍ਰਮੋਟ ਕਰਨ ਲਈ ਹਰਜਿੰਦਰ ਆ, ਸਾਡੇ ਸਾਰਿਆਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਫਿਲਮ ਬਾਰੇ ਇਕਬਾਲ ਜੀ, ਤੁਸੀਂ ਚੀਮਾ ਸਾਹਿਬ ਪ੍ਰੋਡਿਊਸਰ ਵੀ ਨੇ, ਹੈ ਲੱਗਦਾ ਹੀ ਹੈ ਪ੍ਰੋਡਿਊਸਰ, ਪੈਸਾ ਪੂਸਾ ਹੋਵੇ ਨਾ ਬੰਦੇ ਕੋਲ ਥੋੜਾ ਜਿਹਾ ਪਤਾ ਲੱਗਦਾ ਵੀ ਹਾਂ ਬਈ ਖਾਧਾ ਪੀਤਾ ਪ੍ਰੋਡਿਊਸਰ ਆ, ਤੋ ਥੋੜੀ ਤੁਸੀਂ ਵੀ ਇਹਦੀ ਜਾਣਕਾਰੀ ਦਿਓ ਤੇ ਆਪਾਂ, ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਦੱਸ ਦਵਾਂ ਕਿ ਇਹ ਫਿਲਮ ਜਿਹੜੀ ਹੈ ਨਾ 18 ਸਪਟੰਬਰ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦਾ ਨਾਮ ਹੈ ਮਿੱਟੀ ਦੇ ਪੁੱਤ, ਮਿੱਟੀ ਦੇ ਪੁੱਤ, ਬਹੁਤ ਹੀ ਬੋਲ ਮਿੱਟੀ ਦਾ ਬਾਵਿਆ। ਤੋ ਐਸੀ ਫਿਲਮ ਜਿਹੜੀ ਤੁਹਾਡੇ ਵਾਸਤੇ ਇਹ ਆ ਰਹੀ ਹੈ, ਉਹਦੇ ਵਿੱਚ ਹੋਰ ਕੌਣ ਕੌਣ ਟਾਸਕ ਕੀ ਹੈ, ਗਾਇਕੀ ਕੌਣ ਕਰੇਗਾ, ਸੰਗੀਤ ਕਿਹਦਾ, ਇਹ ਸਾਰੀਆਂ ਹਰਜਿੰਦਰ ਤੇ ਇਕਬਾਲ ਜੀ ਸਾਡੇ ਨਾਲ ਗੱਲਬਾਤ ਸੁਣੀ ਜੀ।
2: ਬਾਈ ਹੋਣਾ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਮੈਂ ਸਿਫਤ ਨਹੀਂ ਕਰਨ ਲੱਗਿਆ, ਹੱਥੀ ਕੇ ਪਾਉਂ,
0: ਮੈਂ ਕਿਹਾ ਕਿ ਮੇਰੀ ਸਿਫਤ ਕਰਨ ਲੱਗਿਆ,
2: ਅੱਛਾ
0: ਨਹੀਂ ਨਹੀਂ, ਰਲ ਮਿਲ ਕੇ ਆਪਾਂ ਸਾਰੇ ਇਕੱਠੇ ਆ।
3: ਥੈਂਕ ਯੂ ਸਰ, ਪਹਿਲਾਂ ਤੁਸੀਂ ਤੇ ਅੱਜ ਟਾਈਮ ਦਿੱਤਾ, ਬਹੁਤ ਵਧੀਆ, ਜ਼ਬਰਦਸਤ ਹੁੰਦੇ। ਤੇ ਸਰ ਜਿਹੜੀ ਫਿਲਮ ਜੇ ਅਗਰ ਗੱਲ ਕਰੀਏ ਤੇ ਅਸੀਂ ਸਫ਼ਰ ਕਰੀਬ 6 ਸਾਲ ਪਹਿਲਾਂ
0: ਜੀ
3: ਸ਼ੁਰੂ ਕੀਤਾ ਸੀਗਾ ਮਿੱਟੀ ਦੇ ਪੁੱਤ ਦਾ। ਮੈਂ ਤੇ ਅਮਰ ਨੇ ਇੱਕ ਸੋਚ ਰੱਖੀ ਕਿ ਬਈ ਮੈਂ ਪੰਜਾਬ ਫਿਲਮ
0: ਜਿਹੜੇ ਲੇਖਕ ਨੇ
3: ਅਮਰ ਹੁੰਦਲ ਡਾਇਰੈਕਟਰ ਹੈ,
0: ਅੱਛਾ ਡਾਇਰੈਕਟਰ ਨੇ,
3: ਹਾਂ, ਔਰ ਇਸ ਫਿਲਮ 'ਚ ਮੇਰੇ ਨਾਲ ਪ੍ਰੋਡਿਊਸਰ ਵੀ ਹੈ,
0: ਅੱਛਾ ਪ੍ਰੋਡਿਊਸਰ ਵੀ ਹੈ,
3: ਇਸ ਫਿਲਮ ਨੂੰ ਡਾਇਰੈਕਟ ਕੀਤਾ ਆਰ ਮਲਕਾਣਾ ਨੇ। ਤੇ ਇਹ ਫਿਲਮ ਤੋਂ ਪਹਿਲਾਂ ਮੇਰਾ ਪ੍ਰੋਜੈਕਟ ਹੈਗਾ ਪੰਜਾਬ ਫਿਲਮ ਸਿਟੀ ਮੋਹਾਲੀ ਦੇ ਕੋਲ,
0: ਅੱਛਾ ਜੀ,
3: ਤੇ ਪਹਿਲੀ ਪੰਜਾਬ ਦੀ ਆਪਣੀ ਫਿਲਮ ਸਿਟੀ ਹੈਗੀ ਹੈ। ਉਸ ਤੋਂ ਬਾਅਦ ਅਸੀਂ ਇਹ ਸਿਨੇਮਾ ਨੂੰ ਵੱਡਾ ਕਰਨਾ ਚਾਹੁੰਦੇ ਸੀ, ਵੱਡੇ ਦਾ ਮਤਲਬ ਕੀ ਹੁੰਦਾ ਕਿ ਸਾਡਾ
0: ਇਹ ਵੀ ਤੁਸੀਂ ਚੰਗਾ ਕੀਤਾ, ਫਿਲਮ ਸਿਟੀ ਦਾਰਾ ਸਿੰਘ ਜੀ ਤੋਂ ਬਣ ਰਹੀ ਆ, ਸਾਡੇ ਲੀਡਰ ਕਹਿੰਦੇ ਰਹੇ ਸੀ
3: ਕਈ ਦਹਾਕਿਆਂ ਤੋਂ ਬਣਦੀ ਆ ਰਹੀ,
0: ਉਹਨਾਂ ਕਿਸੇ ਨੇ ਨਹੀਂ ਬਣਾਈ, ਤੁਸੀਂ ਬਣਾ ਦਿੱਤੀ,
1: ਸ਼ਾਬਾਸ਼ ਬਣਾ ਦੀ, ਹਾਂ
3: ਬਣਾ ਦਿੱਤੀ, ਤੇ ਕਈ ਦਹਾਕਿਆਂ ਤੋਂ ਗੱਲਾਂ ਚੱਲਦੀ ਆ ਰਹੀ ਸੀ ਤਾਂ ਅਸੀਂ ਬਣਾਈ। ਔਰ ਫਿਲਮ ਨੂੰ ਵੱਡਾ ਕਰਨ ਦਾ ਮਤਲਬ ਇਹ ਹੁੰਦਾ ਕਿ ਸਿਨੇਮਾ ਨੂੰ ਵੱਡਾ ਕਰਨ ਦਾ ਕਿ ਸਾਡਾ ਕਲਚਰ ਦੂਜੇ ਕਲਚਰਸ ਵੀ ਜਾਣਨ, ਮੇਰਾ ਇਹ ਮਤਲਬ ਹੁੰਦਾ ਨੰਬਰ 1 ਤੇ ਲੈ ਕੇ ਜਾਣ ਦਾ, ਪੈਸਾ ਇਕੱਲਾ ਨਹੀਂ ਹੁੰਦਾ। ਸੋ ਇਹ ਇੱਕ ਵਿਦ ਅ ਪੈਸ਼ਨ ਵਿਦ ਅ ਵਿਜ਼ਨ ਬਣੀ ਹੈ ਕਿ ਜਿਵੇਂ ਇੱਕ ਰਾਕਟ ਨੂੰ ਤੇਲ ਐਕਸਟਰਾ ਲੱਗਦਾ ਔਰਬਿਟ ਚੇਂਜ ਕਰਨ ਲਈ, ਧਰਤੀ ਤੋਂ ਗ੍ਰੈਵਿਟੀ ਛੱਡਣ ਲਈ, ਔਰ ਜਿਹੜਾ ਇਹ ਫਿਲਮ ਹੈਗੀ ਹੈ ਇਹਦੇ 'ਚ ਅਸੀਂ ਇਹੀ ਆਇਲ ਪਾਇਆ ਹੈਗਾ, ਐਕਸਟਰਾ ਆਇਲ ਜਿਹੜਾ ਹੈਗਾ ਉਹ ਹੈਗਾ ਹੈਵੀ ਵਿਜੂਅਲਸ, ਹੈਵੀ ਅੱਛੀ ਲੇਟੈਸਟ ਟੈਕਨੋਲੋਜੀ, ਲੇਟੈਸਟ ਇਕਿਉਪਮੈਂਟ, ਲੇਟੈਸਟ ਟੈਕਨੀਸ਼ੀਅਨਸ, ਫਾਈਨੈਸਟ ਟੈਕਨੀਸ਼ੀਅਨਸ। ਔਰ ਇਹਦੇ ਵਿੱਚ ਇਹਦੀ ਪ੍ਰੈਪ ਅਸੀਂ 6 ਸਾਲ ਤੋਂ ਕਰ ਰਹੇ, 1 ਸਾਲ ਪਹਿਲਾਂ ਅਸੀਂ ਇਹਦੀ ਸਕ੍ਰਿਪਟ ਭਾਜੀ ਨੂੰ ਸਬਮਿਟ ਕਰਤੀ ਸੀਗੀ ਬਣਾਉਣ ਤੋਂ 1 ਸਾਲ ਪਹਿਲਾਂ।
0: ਅੱਜ ਕੱਲ੍ਹ ਤਾਂ ਵੈਸੇ ਸਕ੍ਰਿਪਟ ਆਪਣੇ
1: ਡਾਇਲੋਗ ਸੈੱਟ ਤੇ
0: ਮਿਲਦੇ ਆ।

0: ਤੇ ਦੂਜਾ ਇਹਦੇ ਇਹਦੇ ਵਿੱਚ ਤੁਹਾਨੂੰ
1: ਕੁਝ ਲੋਕ ਆਪਦੀ ਮਰਜ਼ੀ ਵੀ ਕਰਦੇ ਆ, ਕਈ ਲੋਕ ਵਡਿਆਈ ਸਮਝਦੇ ਵੀ ਮੈਂ ਸਕ੍ਰਿਪਟ ਨੂੰ ਚੇਂਜ ਕਰਤਾ ਜੀ ਆਪਦੇ ਡਾਇਲੋਗ ਨੂੰ, ਹਨਾ। ਪਰ ਮੇਰਾ ਖਿਆਲ ਕਿ ਜਿਹੜੀ ਪੇਪਰ ਵਰਕ ਆ ਇਹ ਹਰ ਕੰਮ ਵਿੱਚ ਬਹੁਤ ਜ਼ਰੂਰੀ ਹੈ। ਔਰ ਇਹ ਸਕ੍ਰਿਪਟ ਪਹਿਲਾਂ ਦੇਣੀ ਮੇਰੇ ਖਿਆਲ
2: ਬੜੀ ਸਾਲ ਪਹਿਲਾਂ ਜੀ 13 ਡਰਾਫਟ ਇਹਦੇ ਕੱਢੇ ਕੱਢੇ,
1: ਉਹਨੂੰ ਤੁਸੀਂ ਪੜਿਆ ਵੀ ਕਿ ਉੱਥੇ ਪਈ ਰਹੀ
2: ਬਕਾਇਦਾ ਪੜ੍ਹ ਕੇ ਜੀ ਜੋ ਸਾਡੀ ਆਪਸ 'ਚ ਗੱਲਬਾਤ ਹੁੰਦੀ ਰਹੀ ਤਾਂ ਇਹਨਾਂ ਨੇ 13ਵੇਂ ਡਰਾਫਟ 'ਤੇ ਆ ਕੇ ਫਿਲਮ ਬਣਾਈ।
1: ਵੈਰੀ ਗੁੱਡ।
2: ਔਰ ਇਹ ਟੀਮ ਬਾਰੇ ਮੈਂ ਦੱਸਣਾ ਚਾਹੁੰਦਾ,
1: ਦੱਸੋ
2: ਕਿ ਅਮਰ ਹੁੰਦਲ ਉਹ ਇਨਸਾਨ ਨੇ ਜੀ ਜਿਨ੍ਹਾਂ ਨੇ ਹੁਣੇ ਤੋਂ ਪਹਿਲਾਂ ਵਾਰਨਿੰਗ, ਬੀਬੀ ਰਜਨੀ ਤੇ ਦਸਤਾਰ ਆਈ ਪਿੱਛੇ ਜੇ ਸਰਦਾਰ ਜੀ 3 ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਨੇ। ਸੋ ਪੂਰੀ ਇੱਕ ਯੰਗ ਟੀਮ ਹੈ ਔਰ ਪੂਰਾ ਪੈਸ਼ਨ ਹੈ ਇਹਨਾਂ ਦੇ ਵਿੱਚ ਸਿਨੇਮੇ ਨੂੰ ਲੈ ਕੇ, ਤੇ ਇਹਨਾਂ ਨੇ ਮੈਨੂੰ ਚੁਣਿਆ ਤੇ ਮੈਨੂੰ ਕਹਿੰਦੇ ਨੇ ਕਿ ਭਾਜੀ ਤੁਸੀਂ ਹਾਂ ਕਰਤੀ, ਥੈਂਕ ਯੂ। ਮੈਂ ਥੈਂਕ ਯੂ ਇੰਨਾ ਕਹਿੰਦਾ ਕਿ ਮੇਰੀ ਖੁਦ ਦੀ ਇੱਛਾ ਸੀ ਕਿ ਮੈਂ ਅਮਰ ਬਾਈ ਨਾਲ ਕੰਮ ਕਰਾਂ।
1: ਵੈਰੀ ਗੁੱਡ।
0: ਸਾਡੇ ਕੋਲ ਆਪਸ਼ਨ ਨਹੀਂ ਸੀ ਹੈਗੀ, ਸਾਡੇ ਕੋਲ ਇੱਕੋ ਵਿਜ਼ਨ ਸੀਗੀ ਅਗਰ ਅਸੀਂ ਲੈਣਾ ਤੇ ਪਰਫਾਰਮ
1: ਕਿਉਂਕਿ ਲਿਖਿਆ ਹੀ ਤੁਸੀਂ, ਮੇਰਾ ਖਿਆਲ ਕਿ ਜਿਹੜੀ ਇਹ ਲਿਖੀ ਫਿਲਮ ਦੇਵ ਜੀ ਵਾਸਤੇ ਗਈ ਹੈ,
0: ਇਹ ਲਿਖੀ ਇਹਨਾਂ ਵਾਸਤੇ ਗਈ ਸੀ।
2: ਤੁਸੀਂ ਉਹ ਕੁੜਤੇ ਚਾਦਰਾਂ ਵਾਲਾ ਦੌਰ ਤੁਸੀਂ ਤਾਂ ਦੇਖਿਆ ਜੀ, ਉਹ
1: ਬਿਲਕੁਲ
2: ਕੁੜਤੇ ਚਾਦਰੇ ਪੂਰੇ
1: ਆਣ ਕੇ ਸਾਡੇ ਸਾਹਮਣੇ ਕੁੜਤੇ ਪਜਾਮੇ 'ਚ ਬੈਠੇ ਆ
0: ਤੁਹਾਨੂੰ ਜੀ, ਉਹ
1: ਤੁਸੀਂ ਵੀ ਪੈਂਟਾਂ ਸ਼ਰਟਾਂ ਜਾ ਕੇ
0: ਜਿਹੜੀ ਗੱਲ ਦੱਸੀ, ਇੱਕ ਗੱਲ ਪਹਿਲਾਂ ਕੀਤੀ ਸੀ ਮੈਂ ਤੁਹਾਨੂੰ ਦੱਸਦਾ ਸਿਦਵਾ ਸਰ ਕਿ ਜੁੱਸਿਆਂ ਦੀ ਗੱਲ ਹਨਾ, ਆਪਾਂ ਨੂੰ ਤੁਹਾਨੂੰ ਜੁੱਸੇ ਇਸ ਫਿਲਮ 'ਚ ਤੁਹਾਨੂੰ ਜੁੱਸੇ
1: ਮਿਲਣੇ
0: ਇਸ ਫਿਲਮ 'ਚ 80 ਤਾਂ ਆਰਟਿਸਟ ਹੀ ਨੇ।
1: ਅੱਛਾ,
0: ਜਦੋਂ ਮਿੱਟੀ ਦੇ ਪੁੱਤ ਗਿਆ ਤੁਸੀਂ ਜਦੋਂ,
1: ਮੈਂ ਅੱਜ ਟੀਜ਼ਰ ਦੇਖ ਰਿਹਾ ਸੀਗਾ ਤੁਹਾਡਾ ਤੇ ਬੜੀਆਂ ਬੰਦੂਕਾਂ ਬਤਾਕਾਂ ਚੱਲੀਆਂ ਉਹਦੇ 'ਚ।
2: ਉਹ ਤਾਂ ਫਿਰ ਦੇਖੋ ਕਈ ਵਾਰ ਇੱਦਾਂ ਹੁੰਦਾ ਹੈ ਕਿ ਸਾਡੇ ਵੈਰ ਵਿਰੋਧ ਜਦੋਂ ਅਸੀਂ ਪਗਾਉਂਦੇ ਆ ਤਾਂ ਉਹਨਾਂ ਦਾ ਕੀ ਨੁਕਸਾਨ ਕੀ ਹੁੰਦੇ ਨੇ। ਕਈ ਵਾਰ ਅਸੀਂ ਅਣਖਾਂ ਦੇ ਪਿੱਛੇ ਜਾਂ ਉਹਨਾਂ ਪਿੱਛੇ ਪਿੰਡਾਂ 'ਚ ਕਤਲ ਹੋ ਜਾਂਦੇ ਨੇ, ਪਹਿਲਾਂ ਪਿੰਡਾਂ 'ਚ ਲੜਾਈਆਂ ਹੁੰਦੀਆਂ ਸੀ
1: ਜੀ ਜੀ,
2: ਕਿ ਜਗ੍ਹਾ ਬੰਨ ਲੈਂਦੇ ਸੀਗੇ ਕਿ ਆ ਜਾ ਯਾਰ ਸਿੱਧਮ ਸਿੱਧਾ ਟੱਕਰਦੇ ਆ। ਅੱਜ ਕੱਲ ਉਹੀਆਂ ਲੜਾਈਆਂ ਵੀ ਨਹੀਂ ਰਹੀਆਂ, ਲੋਕ ਪਿੱਠ ਪਿੱਛੇ ਵਾਰ ਕਰਦੇ ਨੇ। ਪਹਿਲਾਂ
1: ਆਪਾਂ ਦੇਖਦੇ ਸੀ ਲਲਕਾਰ,
2: ਲਲਕਾਰ ਉਹ ਵਾਲੀ ਚੀਜ਼ ਹੈ ਜੀ,
1: ਇੱਕ ਕਿਰਦਾਰ ਹੁੰਦਾ ਸੀ ਪੁਰਾਣੇ ਜ਼ਮਾਨੇ 'ਚ, ਪਰ ਬੰਦਾ ਸੁੱਤੇ ਪਏ ਤੇ ਵਾਰ ਨਹੀਂ ਸੀ ਕਰਦਾ, ਭੱਜੇ ਜਾਂਦੇ ਤੇ ਵਾਰ ਨਹੀਂ ਸੀ ਕਰਦਾ, ਔਰਤ ਤੇ ਬੱਚਿਆਂ ਤੇ ਭਾਵੇਂ ਕਿੱਡੇ ਵੱਡੇ ਦੁਸ਼ਮਣ ਦੇ ਹੋਣ ਉਹਨਾਂ ਤੇ ਵਾਰ ਨਹੀਂ ਸੀ ਕਰਦਾ। ਪਰ ਹੁਣ ਉਹ ਸਾਰਾ ਕੁਝ ਹੀ ਉਲਟ ਹੋ ਗਿਆ, ਅਸੀਂ ਸੁੱਤੇ ਪਿਆ ਤੇ ਵਾਰ ਕਰਦੇ ਆ, ਗੁਰਦੁਆਰਿਆਂ 'ਚ ਇੱਕ ਦੂਜੇ ਤੇ ਵਾਰ ਹੋਈ ਜਾਂਦੇ ਆ,
2: ਰਾਈਟ ਰਾਈਟ,
1: ਮੰਦਰਾਂ 'ਚ ਹੋਈ ਜਾਂਦੇ
2: ਆ। ਇਹ ਤਾਂ ਕਿਰਦਾਰ ਹੈ ਜੀ, ਉਹਨਾਂ ਕਿਰਦਾਰਾਂ ਦੀ ਗੱਲ ਕੀਤੀ ਗਈ ਹੈ ਜਿਹੜੇ ਲਲਕਾਰ ਕੇ ਲੜਦੇ ਸੀਗੇ।
1: ਹੁਣ ਇਸ ਫਿਲਮ ਦੀ ਸਟਾਰ ਕਾਸਟ ਦੇ ਵਿੱਚ ਹੋਰ ਕੌਣ ਕੌਣ ਹੈ ਤੇ ਕੋਈ ਖਾਸ ਜਿਹੜੀ ਤੁਸੀਂ ਗੱਲ ਸਾਡੇ ਪੰਜਾਬੀ ਲਹਿਰਾਂ ਦੇ ਨਹੀਂ ਸਮੁੱਚੇ ਸਾਡੇ ਮੀਡੀਆ ਔਰ ਦੂਰ ਦੂਰ ਤੱਕ ਤੁਹਾਡੀਆਂ ਗੱਲਾਂ ਜਾਣੀਆਂ?
2: ਮੈਂ ਇੰਨਾ ਕਹਿਣਾ ਚਾਹੂੰਗਾ ਜੀ, ਕਾਸਟ ਇਹਦੇ ਵਿੱਚ ਸ਼ਰਨਜੀਤ ਕੌਰ ਨੇ ਲੀਡ ਦੇ ਵਿੱਚ, ਪ੍ਰਦੀਪ ਚਿੰਮਾ, ਵਿਕਰਮਜੀਤ ਵਿਰਕ ਹੈ ਜਿਹੜਾ ਡੋਗਰ ਦਾ ਰੋਲ ਨਿਭਾਇਆ ਸੀਗਾ ਮੌੜ ਦੇ ਵਿੱਚ,
1: ਮੌੜ ਦੇ ਵਿੱਚ
2: ਉਹ ਨੇ। ਸੋ ਬੜੀ ਵੱਡੀ ਕਾਸਟ ਹੈ। ਪਰ ਮੈਂ ਇੰਨਾ ਤੁਹਾਨੂੰ ਇੱਕ ਛੋਟੀ ਜੀ ਉਹਦੇ ਵਿੱਚ ਮੈਂ ਖਤਮ ਕਰੂੰਗਾ ਗੱਲ ਕਿ 2 ਘੰਟੇ 17 ਮਿੰਟ ਦੀ ਫਿਲਮ ਦੇ ਵਿੱਚ ਜੋ ਤੁਸੀਂ ਥੀਏਟਰ ਹਾਲ 'ਚ ਜਾਓਗੇ
1: ਜੀ ਜੀ,
2: ਅਸੀਂ ਤੁਹਾਨੂੰ ਪੰਜਾਬ ਦੀ ਮਿੱਟੀ ਨਾਲ ਪੰਜਾਬ ਦੀ ਖੁਸ਼ਬੂ ਆਉਣ ਲਾ ਦਾਂਗੇ ਸਿਨੇਮੇ ਦੇ ਵਿੱਚੋਂ, ਇਹ ਸਾਡਾ ਵਾਅਦਾ ਹੈ। ਤੁਸੀਂ ਜਦੋਂ ਬਾਹਰ ਨਿਕਲੋਗੇ ਤਾਂ ਇੱਕ ਨਵੇਂ ਜੋਸ਼ ਨਾਲ ਬਾਹਰ ਨਿਕਲੋਗੇ ਔਰ ਜਿੱਥੇ ਤੁਹਾਡਾ ਫੁੱਲ ਇੰਟਰਟੇਨ ਹੋਊਗਾ
1: ਜੀ,
2: ਔਰ ਇੰਟਰਟੇਨਿੰਗ ਫਿਲਮ ਜਿਵੇਂ ਅਸੀਂ ਬਣਾਈ ਆ ਉਹਦੇ ਵਿੱਚੋਂ ਕੋਈ ਨਾ ਕੋਈ ਸਾਡੀ ਨੌਜਵਾਨ ਪੀੜ੍ਹੀ ਨੂੰ ਕੁਛ ਨਾ ਕੁਛ ਸਿੱਖ ਕੇ ਜ਼ਰੂਰ ਜਾਊਗੀ ਫਿਲਮ ਦੇ ਵਿੱਚੋਂ।
1: ਔਰ ਮੈਂ ਨੌਜਵਾਨ ਪੀੜ੍ਹੀ ਨੂੰ ਵੀ ਕਹੂੰਗਾ ਕਿ ਇਹ ਨਾ ਹੋਵੇ ਕਿ ਗੱਲ ਇੱਕ ਕੰਨ 'ਚੋਂ ਪਾਈ ਅਤੇ ਦੂਜੇ ਕੰਨ ਤੋਂ ਕੱਢ ਦਿੱਤੀ। ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਮੇਰੇ ਖਿਆਲ ਅਸਰ ਕਬੂਲੋਂ ਹਟ ਗਈ ਹੈ। ਪਹਿਲੀਆਂ 'ਚ ਜਦੋਂ ਬੁਲਾਰੇ ਬੋਲਦੇ ਸੀ, ਢਾਡੀ ਗਾਉਂਦੇ ਸੀ, ਕਵੀਸ਼ਰੀ ਗਾਉਂਦੇ ਸੀ ਤਾਂ ਲੋਕ ਅਸਰ ਕਬੂਲਦੇ ਸੀ, ਸਦੀਕ ਹੋਣੀ ਗਾਉਂਦੇ ਸੀ ਤਾਂ ਲੋਕ ਜਿਵੇਂ ਸ਼ਹਿਦ ਦੀਆਂ ਮੱਖੀਆਂ ਉਹਨਾਂ ਦੇ ਉੱਪਰ ਨੂੰ ਲੱਗੀਆਂ ਹੁੰਦੀਆਂ।
2: ਨਹੀਂ ਅਸਰ ਤਾਂ ਹੁਣ ਵੀ ਕਬੂਲਦੇ ਆ ਜੀ,
1: ਹਾਂ
2: ਹੁਣ ਅਸਰ ਕਬੂਲਦੇ ਆ,
1: ਨਹੀਂ ਤਾਂ
2: ਗਾਣੇ ਉਦਾਂ ਦੇ ਆਉਣ ਲੱਗ ਗਏ ਨਾ, 62 ਵਾਲੇ ਉਦਾਂ ਦਾ ਅਸਰ ਕਬੂਲਦੇ ਆ, ਉਦਾਂ ਦਾ ਅਸਰ ਤੁਸੀਂ ਦੇਖ ਵੀ ਰਹੇ ਹੋ ਸਾਰਿਆਂ ਦੇ ਉੱਤੇ ਕਿ ਹੋ ਵੀ ਰਿਹਾ।
1: ਔਰ ਵਿਦੇਸ਼ਾਂ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਜਿਹਨਾਂ ਸਮਿਆਂ 'ਚ ਪਹਿਲੇ ਪੁਰਾਣੇ ਸਾਡੇ ਕਾਮਾਗਾਟਾ ਮਾਰੂ ਜਹਾਜ਼ ਆਇਆ ਸੀ ਬਾਬਾ ਗੁਰਦਿੱਤ ਸਿੰਘ ਹੋਣੀ, ਉਹਨਾਂ ਸਮਿਆਂ ਦੀ ਸਾਡੇ ਕਿਰਦਾਰ ਅਤੇ ਅੱਜ ਸਾਡਾ ਜਿਹੜਾ ਪੋਜ਼ ਆ ਰਿਹਾ ਨਵਾਂ ਉਹਨਾਂ ਦਾ ਕਿਰਦਾਰ ਅਤੇ ਕਾਫੀ ਉਹਦੇ ਵਿੱਚ ਤਬਦੀਲੀਆਂ ਆਈਆਂ ਹੋਈਆਂ।
2: ਪੋਜ਼ਿਟਿਵ ਅਸਰ ਸੀਗਾ, ਹੁਣ ਨੈਗੇਟਿਵ ਅਸਰ ਨੇ।
1: ਅਸੀਂ ਚਾਹੁੰਦੇ ਹਾਂ ਕਿ ਇਹ ਪੋਜ਼ਿਟਿਵ ਹੋਵੇ, ਬਹੁਤ ਸਾਰੇ ਨੌਜਵਾਨਾਂ 'ਚ ਪੋਜ਼ਿਟਿਵ ਵੀ ਆ। ਸਾਡੀ ਇੱਥੋਂ ਦੀ ਕੈਨੇਡਾ ਦੀ ਜਿਹੜੀ ਇਕਨੋਮੀ ਆ ਉਹਦੇ 'ਚ ਜਿਹੜੇ ਨਵੇਂ ਨੌਜਵਾਨ ਆਏ ਨੇ ਉਹਨਾਂ ਨੇ ਬੜੀਆਂ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ, ਪਰ ਥੋੜ੍ਹੇ ਲੋਕ ਜਿਹੜੇ ਹੁੰਦੇ ਆ ਉਹਨੂੰ ਕਈ ਵਾਰ ਖਰਾਬ ਕਰ ਦਿੰਦੇ ਆ। ਤੋ ਇਕਬਾਲ ਜੀ, ਤੁਸੀਂ ਕੁਛ ਫਿਲਮ ਬਾਰੇ ਹੋਰ ਜਾਂ ਕੋਈ ਜਾਣਕਾਰੀ ਜਿਹੜੀ ਮੇਰੇ ਕੋਲੋਂ ਪੁੱਛਣ ਤੋਂ ਰਹਿ ਗਈ ਹੋਵੇ? ਕਿਉਂਕਿ
0: ਗੱਲ ਤਾਂ ਸਾਰੀਆਂ ਬੇਸਿਕ ਸਭ ਨੂੰ ਕਲੀਅਰ ਹੈਗਾ, ਬਟ ਜਿਹੜੀ ਫੋਨ ਵਾਲੀ ਗੱਲ ਤੁਸੀਂ ਕੀਤੀ ਸੀ ਪਹਿਲਾਂ, ਇਹ ਫੋਨ ਬੜੀ ਭੈੜੀ ਚੀਜ਼ ਹੈ। ਮੈਂ ਜਦੋਂ ਫਿਲਮ ਨੂੰ ਸੋਚਿਆ ਮੈਂ ਪ੍ਰਮੋਸ਼ਨ ਕਿਵੇਂ ਕਰਾਂਗੇ, ਤੇ ਮੈਨੂੰ ਇੱਕ ਚੀਜ਼ ਲੱਗੀ, ਮਹਿਸੂਸ ਹੋਈ, ਮੈਂ ਕਿਹਾ ਫੋਨ ਜਿਹੜਾ ਨਾ ਇਹ ਬੜਾ ਭੈੜਾ ਹੈ, ਇਹਨੇ ਸਾਰੇ ਰਿਸ਼ਤੇ ਤੋੜਤੇ ਨੇ, ਇਹਨੇ ਟਾਈਮ ਹੀ ਵੰਡਤਾ, ਖਤਮ ਕਰਤਾ ਇੱਕ ਦੂਜੇ ਨੂੰ ਟਾਈਮ ਦੇਣ ਨਾਲੋਂ
1: ਜੀ ਜੀ।
0: ਸੋ ਮੈਂ ਇੱਕ ਚੀਜ਼ ਸੋਚ ਰਿਹਾ, ਮੈਨੂੰ ਕਿਸੇ ਨੇ ਆਖਿਆ ਯਾਰ ਤੁਸੀਂ ਫਿਲਮ ਚੰਗੀ ਬਣਾਓ, ਬਜ਼ੁਰਗ ਸੀਗੇ ਕੋਈ, ਮੈਨੂੰ ਆਉਂਦੇ ਯਾਰ ਘੱਟੋ ਘੱਟ ਤਿੰਨ, ਪਹਿਲਾਂ ਕਹਿੰਦੇ ਮੈਂ ਇਹੀ ਫਿਲਮ ਸਿਨੇਮਾ ਵੇਖਣ ਜਾਈਦਾ ਸੀ ਟੱਬਰ ਨਾਲ ਆਪਣੇ, ਤੇ ਮੈਂ ਕਿਹਾ ਹਾਂਜੀ, ਕਹਿੰਦੇ ਹੁਣ ਨੀ, ਮੈਂ ਕਿਉਂ, ਕਹਿੰਦੇ ਫੋਨ ਨੀ ਹੁਣ ਛੱਡਣ ਵੇਖਣ, ਕਹਿੰਦੇ ਤੁਸੀਂ ਸਿਨੇਮਾ ਚੰਗਾ ਬਣਾਓ, ਮੈਂ ਆਪਣੀ ਟੱਬਰ ਲੈ ਕੇ ਜਾਊਂਗਾ ਸਾਰਾ, ਤੇ ਘੱਟੋ ਘੱਟ ਤਿੰਨ ਘੰਟੇ ਤੇ ਮੇਰੇ ਨਾਲ ਬਹਿਣਗੇ।
1: ਕੀ ਬਾਤ ਹੈ,
0: ਉਹ ਮੈਨੂੰ ਇੰਨੀ ਚੰਗੀ ਲੱਗੀ, ਕਹਿੰਦੇ ਵੀ ਤਿੰਨ ਘੰਟੇ ਤਾਂ ਘੱਟੋ ਘੱਟ ਮੇਰੇ ਨਾਲ ਬਹਿਣਗੇ, ਬਜ਼ੁਰਗ ਸੀਗਾ, ਕਹਿੰਦੇ ਤੁਸੀਂ ਸਿਨੇਮਾ ਚੰਗਾ ਬਣਾਓ। ਏਦਾਂ ਦੀ ਗੱਲ ਹੋਈ ਜਨਰਲ, ਮੈਨੂੰ ਬੜਾ ਸੁਣ ਟੱਚ ਕੀਤੀ ਗੱਲ। ਸੋ ਮੇਰੇ ਵੱਲੋਂ ਪ੍ਰੋਮਿਸ ਹੈ ਇਹ ਫਿਲਮ ਤੁਹਾਨੂੰ ਨਿਰਾਸ਼ ਨਹੀਂ ਕਰੇਗੀ, ਕਿਉਂਕਿ ਮੇਰੀ ਤਾਂ, ਮੈਂ ਤਾਂ ਇੱਕ ਇੰਦਰਨੌਰਾ ਜੀ, ਮੈਂ ਪੰਜਾਬ ਗੌਰਮੈਂਟ ਦੇ ਵਿੱਚ ਐਡਵਾਈਜ਼ਰੀ ਪੋਜੀਸ਼ਨ 'ਤੇ ਵੀ ਹੈਗਾ, ਔਰ ਐਸੋਚੈਮ ਦਾ ਕੋ ਚੇਅਰਮੈਨ ਹਾਂ ਪੰਜਾਬ ਦਾ, ਔਰ ਮੇਰੀ ਤਾਂ ਕਮਿਟਮੈਂਟ ਹੈ ਸਾਡੇ, ਮੇਰੀ ਇੱਜ਼ਤ ਦਾ ਸਵਾਲ ਹੈ, ਜੇ ਫਿਲਮ ਦੇ ਵਿੱਚ ਕੁਛ ਕਮੀ ਨਿਕਲ ਗਈ ਜਿਹੜੀ ਜੀ ਗੱਲ
1: ਫਿਲਮ ਦੀ ਸ਼ੂਟਿੰਗ ਕਿੱਥੇ ਹੋਈ, ਜਿਹੜੀਆਂ ਕੰਪੈਰੇਟਿਵ ਫਿਲਮਾਂ ਤੁਸੀਂ ਪਹਿਲਾਂ ਕੀਤੀਆਂ, ਡਾਕੂਆਂ ਦਾ ਮੁੰਡਾ ਕੀਤੀ, ਗੈਂਗਸਟਰ ਕੀਤੀ, ਜਾਂ ਫਿਰ ਮੌੜ ਕੀਤੀ, ਜਾਂ ਡੇਵ ਡੀ ਕੀਤੀ, ਉਹਦੇ ਕੰਪੈਰੇਟਿਵਲੀ ਇਹ ਜਿਹੜੀ ਸ਼ੂਟਿੰਗ ਹੋਈ ਆ ਕਿੱਥੇ ਹੋਈ ਅਤੇ ਕਿਸ ਤਰ੍ਹਾਂ ਦਾ ਤੁਹਾਡਾ ਮਾਹੌਲ ਰਿਹਾ?
2: ਇਹ ਅਸੀਂ ਪੰਜਾਬ ਹੀ ਕੀਤੀ, ਅਸੀਂ ਸੈੱਟ ਲਾਏ ਨੇ ਜੀ ਹਵੇਲੀ ਦੇ, ਅਤੇ ਕੁਛ ਸਾਨੂੰ ਟਿੱਬੇ ਚਾਹੀਦੇ ਸੀਗੇ ਤਾਂ ਉਹ ਰਾਜਸਥਾਨ ਜਾ ਕੇ ਸ਼ੂਟ ਕੀਤੀ ਫਿਲਮ, ਤਾਂ ਉੱਦਾਂ ਦਾ ਮਾਹੌਲ ਸਿਰ ਸਕੀਏ ਜਿਹੜਾ ਉਹ ਤਿੰਨ ਦਹਾਕਿਆਂ ਦਾ ਹੈਗਾ
1: ਜੀ ਜੀ।
2: ਸੋ ਅੱਜ ਕੱਲ੍ਹ ਦਾ ਪੰਜਾਬ ਸਾਰਾ ਚੇਂਜ ਹੀ ਹੋ ਗਿਆ, ਬਦਲ ਗਿਆ ਜੀ, ਬਿਲਡਿੰਗ ਆ ਗਈਆਂ,
1: ਪੰਜਾਬ ਤਾਂ ਕੰਕਰੀਟ ਬਣ ਗਿਆ,
2: ਕੰਕਰੀਟ ਬਣਦਾ ਜਾ ਰਿਹਾ ਹੌਲੀ ਹੌਲੀ, ਸ਼ਹਿਰਾਂ ਦੇ ਨੇੜੇ ਤੇੜੇ, ਸ਼ਹਿਰ ਪਿੰਡਾਂ 'ਚ ਵੀ ਵੜ ਗਏ ਹੁਣ ਤਾਂ
1: ਜੀ ਜੀ,
2: ਫਰਕ ਹੀ ਨਹੀਂ ਰਹਿ ਗਿਆ ਕੁਛ, ਹੈ ਨਾ।
1: ਤੋ ਹਰਜਿੰਦਰ, ਤੁਸੀਂ ਵੀ ਇਸ ਫਿਲਮ ਬਾਰੇ ਥੋੜ੍ਹਾ ਕਹੋ ਕਿ ਤੁਸੀਂ ਬਹੁਤ ਜ਼ਿਆਦਾ ਨੇੜਿਓ ਮਿਲ ਰਹੇ ਹੋ ਕਈ ਦਿਨਾਂ ਤੋਂ, ਤੇ ਦੱਸੋ ਜ਼ਰਾ।
3: ਬਹੁਤ ਮਿਹਰਬਾਨੀ ਸਰਦਾਰ ਸਾਹਿਬ, ਪਹਿਲਾਂ ਤਾਂ ਤੁਹਾਡਾ
1: ਮਾਈਕ ਚੱਲਦੀ ਆ?
3: ਹਾਂਜੀ, ਦੇਖੋ ਜੀ, ਬਹੁਤ ਸ਼ੁਕਰੀਆ ਜੀ, ਪਹਿਲਾਂ ਤਾਂ ਸਰਦਾਰ ਸਾਹਿਬ ਤੁਹਾਡਾ, ਤੇ ਬਾਕੀ ਆਪਣਾ ਟੋਰਾਂਟੋ ਦਾ ਮੀਡੀਆ ਜਿੱਥੇ ਮੈਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਹਾਥੀ ਕੇ ਮਾਓ ਮੈਂ ਸਬਕਾ ਪਾਵਾਂ, ਜਿੱਥੇ ਤੁਸੀਂ ਸਾਡੇ ਨੂੰ ਆਸ਼ੀਰਵਾਦ ਦਿੱਤਾ। ਸੋ ਔਰ ਉਹ ਬਲੈਸਿੰਗਸ ਜਿਹੜੀਆਂ ਨੇ, ਮੈਂ ਅਕਸਰ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਇੱਕੋ ਹੀ ਗੱਲ ਰਿਪੀਟ ਮੈਸੇਜ ਦੇਣ ਲੱਗਿਆਂ ਕਿ ਅਸੀਂ ਸਾਰੇ ਜਣੇ ਕਿਸੇ ਨਾ ਕਿਸੇ ਕਪੈਸਿਟੀ ਦੇ ਵਿੱਚ ਹਰ ਪ੍ਰੋਜੈਕਟ ਨੂੰ ਸਪੋਰਟ ਕਰ ਸਕਦੇ ਹਾਂ, ਅਤੇ ਇੱਥੇ ਵੀ ਸਾਡੇ ਭਾਈਚਾਰੇ ਦੀ ਸਪੋਰਟ ਦੀ ਲੋੜ ਹੈ। ਆਪਾਂ ਫਿਲਮਾਂ ਨੂੰ, ਐਂਟਰਟੇਨਮੈਂਟ ਨੂੰ, ਕਲਚਰ ਨੂੰ, ਸੱਭਿਆਚਾਰ ਨੂੰ ਅੱਗੇ ਤੋਰਨ ਦੇ ਵਿੱਚ ਆਪਣਾ ਰੋਲ ਨਿਭਾਈਏ।
1: ਔਰ ਦੁਨੀਆ ਭਰ ਦੇ ਜਿਹੜੇ ਪਰਦੇਸੀ ਜਿਹਨਾਂ ਨੂੰ ਪੰਜਾਬੀ ਕਹਿੰਦੇ ਹੋ, ਉਹਨਾਂ ਦਾ ਬੜਾ ਵੱਡਾ ਯੋਗਦਾਨ ਆ ਸਿਨੇਮੇ ਨੂੰ ਕਾਮਯਾਬ ਕਰਨ ਵਿੱਚ।
2: ਮੈਂ ਤਾਂ ਜੀ ਬੋਲਦਾ ਹਰ ਜਗ੍ਹਾ, ਕਿਉਂਕਿ ਜੋ ਮੈਂ ਇੱਥੇ ਆ ਕੇ ਦੇਖਿਆ
1: ਜੀ ਜੀ,
2: ਜੋ ਮੈਂ ਫੀਲ ਕਰਦਾ ਇੱਥੇ ਆ ਕੇ, ਕਿ ਮੇਲੇ ਲੱਗ ਰਹੇ ਨੇ, ਕੱਲ੍ਹ ਅਸੀਂ ਮੇਲੇ ਤੇ ਗਏ ਹਾਂ, ਤਾਂ ਮੈਨੂੰ ਤਾਂ ਐਂ ਲੱਗਦਾ ਸੀ ਮੈਂ ਪੁੱਛੋ ਮੰਡੀ ਬੈਠਾ, ਤੁਸੀਂ ਫੀਲ ਨਹੀਂ ਹੋਣ ਦਿੱਤਾ ਕਿ ਜੋ ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਯੋਗਦਾਨ ਪਾਇਆ ਹੈ ਤਰੱਕੀ ਦੇ ਵਿੱਚ, ਪੰਜਾਬੀਆਂ ਦਾ ਉਹ ਯੋਗਦਾਨ ਬਹੁਤ ਵੱਡਾ,
1: ਪੰਜਾਬ ਦੇ ਨਹੀਂ ਮਿਲਦੀਆਂ। ਪੰਜਾਬ ਦੇ ਲੀਡਰ ਇੱਥੇ ਆ ਕੇ ਸਾਨੂੰ ਜਾਂ ਉੱਥੇ ਜਾ ਕੇ ਸੁਪਨੇ ਦਿਖਾਉਂਦੇ ਹੁੰਦੇ ਸੀ ਵੀ ਅਸੀਂ ਕੈਲੀਫੋਰਨੀਆ ਬਣਾ ਦਿਆਂਗੇ, ਉਹਨਾਂ ਤੋਂ ਤਾਂ ਪੰਜਾਬ ਕੈਲੀਫੋਰਨੀਆ,
2: ਤੁਸੀਂ ਇੱਧਰ ਪੰਜਾਬ ਬਣਾਤਾ, ਇੱਧਰ ਤੁਸੀਂ ਪੰਜਾਬ ਬਣਾਤਾ,
3: ਪੋਜ਼ਿਟਿਵ ਪੱਖ ਤੋਂ ਬਣਾ ਰਹੇ ਹਾਂ।
2: ਔਰ ਇੱਥੇ ਦੇਖੋ ਤੁਸੀਂ ਭੰਗੜੇ ਦੇ ਕੰਪੀਟੀਸ਼ਨ ਆਮ ਹੁੰਦੇ ਨੇ, ਇੱਥੇ ਹੋ ਰਿਹਾ, ਅੱਜ ਕੋਈ ਮੇਲਾ ਉੱਥੇ ਹੋ ਰਿਹਾ, ਸੋ ਬੱਚਿਆਂ ਨੂੰ ਮੈਂ ਦੇਖਿਆ ਇੱਥੇ ਪੰਜਾਬੀ ਨਾਲ ਜ਼ਿਆਦਾ ਜੋੜਦੇ,
1: ਦੁਨੀਆ ਭਰ 'ਚ ਜਿੱਥੇ ਵੀ ਪੰਜਾਬੀ ਗਏ ਆ ਉਹ ਆਪਣਾ ਵਿਰਸਾ ਨਾਲ ਲੈ ਕੇ ਗਏ,
2: ਨਾਲ ਲੈ ਕੇ ਗਏ,
1: ਔਰ ਚਾਹੇ ਉਹ ਨਿਊਜ਼ੀਲੈਂਡ ਆ, ਚਾਹੇ ਆਸਟ੍ਰੇਲੀਆ, ਚਾਹੇ ਇੱਥੇ ਆ ਇੰਗਲੈਂਡ ਆ। ਸੋ ਬਹੁਤ ਬਹੁਤ ਇੱਕ ਵਾਰੀ ਫਿਰ ਤੁਹਾਡੀ ਫਿਲਮ ਲਈ ਸ਼ੁਭਚਾਵਾਂ।
2: ਥੈਂਕ ਯੂ, ਸ਼ੁਕਰੀਆ।
1: ਆਹ ਮੁੰਡੇ 'ਚ ਵੀ ਕੋਈ ਕਲਾਕਾਰੀ ਲੱਗਦੀ ਆ ਮੈਨੂੰ, ਜਿਹੜਾ ਤੁਹਾਡੇ ਨਾਲ ਆਇਆ,
2: ਮੁੱਛਾਂ ਮੁੱਛਾਂ ਦੇ ਕੇ,
1: ਮੁੱਛਾਂ ਮੁੱਛਾਂ ਦੇ ਕੇ ਪੂਰਾ ਕਰਾ ਕਹਿੰਦੇ। ਸੋ ਮੈਂ
3: ਨਵੀਂ ਨਵੀਂ ਦੇ ਲਈ
1: ਨਵੀਂ ਨੇ ਕਰਨਾ ਸੀਗਾ ਸਾਰਾ ਤੁਹਾਡੀ ਗੱਲਬਾਤ, ਤੇ ਮੈਂ ਤਾਂ ਅੱਜ ਕੱਲ੍ਹ ਕਹਿੰਦੇ ਹੁੰਦੇ ਫਿਲਮ ਦੀ ਬਲੈਂਕਸ ਕਰ ਰਿਹਾ।
2: ਨਹੀਂ ਨਹੀਂ, ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਗੱਲ ਕਰਕੇ, ਤਾਂ ਮੈਂ ਤੁਹਾਡੇ ਜ਼ਰੀਏ ਇੱਕ ਹੋਰ ਗੱਲ ਕਹਿਣੀ ਚਾਹੂੰਗਾ, ਜਿੰਨੇ ਵੀ ਸਾਡੇ
1: ਅਸੀਂ ਥੱਕੇ ਨੀ ਯਾਰ, ਤੂੰ ਇੰਨੀ ਸੋਹਣੀ ਪੱਗ ਬੰਨ ਕੇ ਤੇ ਤੈਨੂੰ ਫੜਾਇਆ ਕੈਮਰਾ, ਤੇ ਤੂੰ ਇੰਨੀਆਂ ਗੱਲਾਂ ਮਿਲਣੀਆਂ ਕਿਤੇ,
2: ਤੁਹਾਡੀ ਗੱਲ ਚੋਂ ਹੀ ਗੱਲ ਹੈ ਜੀ ਕਿ ਸਾਡਾ ਪੰਜਾਬੀ ਸਿਨੇਮਾ ਜੇ ਪੰਜਾਬ ਦੇ ਵਿੱਚ ਵੀ ਹੈ ਤਾਂ ਪੰਜਾਬ ਚੋਂ ਕਈ ਵਾਰ ਉਹ ਰਿਸਪੋਂਸ ਨਹੀਂ ਮਿਲਦਾ ਜੋ ਸਾਨੂੰ ਇੱਧਰੋਂ ਮਿਲਦਾ। ਜੇ ਅੱਜ ਪੰਜਾਬੀ ਫਿਲਮਾਂ ਬਣ ਰਹੀਆਂ ਨੇ ਉਹ 'ਚ ਸਾਡੇ ਜਿੰਨੇ ਵੀ NRI ਸਾਡਾ ਭਾਈਚਾਰਾ ਉਹਨੇ ਬਹੁਤ ਵੱਡਾ ਯੋਗਦਾਨ ਪਾਇਆ ਸਾਡੇ ਕਲਚਰ 'ਚ, ਸਾਡੇ ਪੰਜਾਬੀ ਸਿਨੇਮੇ ਨੂੰ ਜਿਉਂਦਾ ਰੱਖਣ ਲਈ।
1: ਦੇਵ ਜੀ, ਸਾਡੀ ਨਾ ਜਿਹੜੇ ਸਾਡੇ ਅਸੀਂ ਕੋਈ ਸ਼ੌਕ ਨੂੰ ਨਹੀਂ, ਸਾਡੀ ਇਹ ਭੁੱਖ ਹੈ, ਅਸੀਂ ਕਲਚਰ ਤੋਂ ਸੱਭਿਆਚਾਰ ਤੋਂ ਦੂਰ ਹੋਏ ਹਾਂ ਸਾਨੂੰ ਤਾਂ। ਮੈਂ ਪੰਜਾਬ 'ਚ ਵੀ ਜਾ ਕੇ ਜਦੋਂ ਮੈਂ ਕਹਿੰਦਾ ਲੈਕਚਰ ਲੁਕਚਰ ਦਿੰਦਾ, ਮੈਂ ਕਹਿੰਦਾ ਵੀ ਅਸੀਂ ਤਾਂ ਸੁਣਦੇ ਹੀ ਇੱਥੇ ਹਾਂ, ਪ੍ਰਵਾਸੀ ਪੰਜਾਬੀ, ਅਸੀਂ ਜਾਗਦੇ ਤਾਂ ਪੰਜਾਬ 'ਚ ਹਾਂ,
2: ਜਾਗਦੇ ਪੰਜਾਬ,
1: ਸਾਨੂੰ ਸੁਪਨੇ ਪੰਜਾਬ ਦੇ ਹੀ ਆਉਂਦੇ ਆ।
2: ਬਿਲਕੁਲ ਬਿਲਕੁਲ।
1: ਹੁਣ ਤੁਸੀਂ ਅੱਜ ਨਵੀਂ ਨੂੰ ਮਿਲੇ ਨਹੀਂ, ਉਹ ਮੇਰਾ ਬੇਟਾ ਨਵੀਂ ਇੱਥੋਂ ਦਾ ਜੰਮਪਲ ਆ, ਔਰ ਯਾਰਕ ਯੂਨੀਵਰਸਿਟੀ ਦਾ ਗ੍ਰੈਜੂਏਟ ਆ, ਤੇ ਉਹ ਪੰਜਾਬੀ ਤੁਹਾਡੇ ਬੱਚਿਆਂ ਨਾਲੋਂ, ਮਤਲਬ ਉੱਥੇ ਦੇ ਪੰਜਾਬ ਦੇ ਬੱਚਿਆਂ ਨਾਲੋਂ ਕਿਤੇ ਜ਼ਿਆਦਾ ਗੂੜ ਪੰਜਾਬੀ,
2: ਗੂੜ ਪੰਜਾਬੀ ਬੋਲਦੇ ਆ,
1: ਪੁੱਟ ਪੁੱਟ ਬੋਲਦਾ,
2: ਕੀ ਬਾਤ ਹੈ।
1: ਔਰ ਉਹ 4-5 ਘੰਟੇ ਦਾ ਸ਼ੋਅ ਰਨ ਕਰਦਾ ਤੇ ਇੱਕ ਸਕਿੰਟ ਵੀ ਲਾਈਨ ਨਹੀਂ ਟੁੱਟਦੀ, ਇਹ ਭੁੱਖ ਕਰਕੇ, ਕਿਉਂ ਸਾਨੂੰ ਭੁੱਖ ਹੈ। ਹੋਰ ਵੀ ਬਹੁਤ ਸਾਰੇ ਪੰਜਾਬ ਦੇ ਇੱਥੇ ਜਿਹੜੇ ਜਿੰਨੀ ਦੁਨੀਆ, ਸਾਨੂੰ ਉਸ ਕਲਚਰ ਤੋਂ ਅਸੀਂ ਦੂਰ ਹੋਏ ਹੋਏ ਹਾਂ। ਮੇਰਾ ਖਿਆਲ ਹੈ ਕਿ ਉੱਥੇ ਕਿਉਂਕਿ ਉਹਨਾਂ ਨੂੰ ਸਭ ਕੁਝ ਘਰੋਂ ਮਿਲ ਰਿਹਾ, ਇਸ ਲਈ ਉਹ ਆਪਦੇ ਉਸ ਸਭਿਆਚਾਰ ਤੋਂ ਦੂਰ।
2: ਅੱਜ ਇੱਕ ਛੋਟਾ ਜਿਹਾ ਮੈਂ ਗੱਲ ਦੱਸਦਾ, ਭਾਜੀ ਨੇ ਤਾਂ ਦੇਖਿਆ ਵੀਡੀਓ ਆਉਂਦੀ ਹੋਊਗੀ, ਇੱਕ ਬੱਚਾ ਮਿਲਿਆ ਮੈਨੂੰ,
3: ਕਮਾਲ ਹੋ ਗਈ,
2: ਤੁਹਾਡਾ ਬਹੁਤ ਵੱਡਾ ਫੈਨ। ਉਹ ਆਇਆ ਤੇ ਮੇਰੇ ਗਲੇ ਲੱਗਿਆ ਤੇ ਰੋਣ ਲੱਗ ਗਿਆ ਜੀ। ਉਹਨੇ ਮੈਨੂੰ ਵੀ ਕਿਤੇ ਭਾਵੁਕ ਕਰਤਾ, ਭਾਜੀ ਨੂੰ ਵੀ ਭਾਵੁਕ ਹੋ ਗਏ ਜੀ, ਤੇ ਰੋਇਆ ਬਹੁਤ। ਮੈਂ ਕਿਹਾ ਯਾਰ ਇਹ ਬੱਚਾ ਪੰਜਾਬੀ
3: ਸੀ।
2: ਸੋ ਸਾਨੂੰ ਵੀ ਲੱਗਿਆ ਕਿ ਅਸੀਂ ਆਪਣੀਆਂ ਫਿਲਮਾਂ ਦੇ ਜ਼ਰੀਏ ਕਿਤੇ ਨਾ ਕਿਤੇ, ਦੇਖੋ ਸਾਡੇ ਜਵਾਕ ਜੁੜ ਰਹੇ ਨੇ, ਉਹ ਭਾਜੀ ਦਾ ਬੇਟਾ, ਉਹ ਇੰਨੀ ਸੋਹਣੀ ਛੋਟਾ ਜਿਹਾ ਇੰਨੀ ਸੋਹਣੀ ਪੰਜਾਬੀ ਬੋਲਦਾ ਉਹ,
1: ਕੀ ਬਾਤ ਆ।
2: ਮੈਂ ਕਿਹਾ ਸਾਡੇ ਜਿਹੜੇ ਵਰਡ ਨੇ ਉੱਥੇ ਪੰਜਾਬੀ ਦੇ, ਉਹ ਸਾਡੇ ਕਾਨਵੈਂਟ ਸਕੂਲਾਂ 'ਚ ਕਹਿੰਦੇ ਨੇ ਪੰਜਾਬੀ ਨਾ ਬੋਲੋ, ਬੱਚਿਆਂ ਨੂੰ ਮਨਾ ਕਰਦੇ ਨੇ ਸਾਡੇ ਪੰਜਾਬ ਦੇ ਵਿੱਚ, ਔਰ ਸਰਕਾਰਾਂ ਇਹਦੇ ਉੱਤੇ ਕੋਈ ਸਟੈਪ ਨਹੀਂ ਚੱਕ ਰਹੀਆਂ, ਕੋਈ ਸਖਤੀ ਨਹੀਂ ਹੋ ਰਹੀ।
1: ਸਰਕਾਰਾਂ ਤਾਂ ਖੁਦ ਉਹ ਸਾਰੇ ਸਕੂਲ ਪੈਦਾ ਕਰਦੀਆਂ, ਕਿਉਂਕਿ ਉਹ
2: ਸਾਡੇ ਸਾਡੇ ਸ਼ਬਦਾਂ ਦੇ ਵਿੱਚ ਹਿੰਦੀ ਦੀ ਘੁਸਪੈਠ ਹੋ ਚੁੱਕੀ ਹੈ ਜੀ। ਮੀਂਹ ਨੂੰ ਬਾਰਿਸ਼, ਥੱਲੇ ਨੂੰ ਭੁੰਜੇ ਨੂੰ ਨੀਚੇ, ਹਨਾ, ਲੇਕਿਨ ਸ਼ਬਦ ਆ ਗਿਆ, ਹੋਰ ਪੌੜੀ ਨੂੰ ਪੌੜੀਆਂ ਨੂੰ ਸੀੜੀਆਂ ਕਹਿਣ ਲੱਗ ਗਏ ਜਵਾਕ। ਉਹ ਕਿਤੇ ਨਾ ਕਿਤੇ ਚੀਜ਼ਾਂ ਚੇਂਜ ਹੋ ਰਹੀਆਂ ਹੌਲੀ ਹੌਲੀ, ਮੈਨੂੰ ਲੱਗਦਾ ਕਿ ਸਾਡੀ ਜ਼ੁਬਾਨ ਵੀ ਸਾਡੇ ਵਰਡ ਵੀ ਸਾਡੇ ਤੋਂ ਖੋਏ ਜਾ ਰਹੇ ਨੇ।
1: ਨਹੀਂ, ਸਿਨੇਮਾ ਬਹੁਤ ਵੱਡਾ ਇਹਦੇ ਚ ਹਿੱਸਾ ਪਾ ਰਿਹਾ। ਤੋਂ ਆਪਾਂ ਅਖੀਰ ਦੇ ਵਿੱਚ ਇੱਕ ਵਾਰ ਫਿਰ ਤੁਸੀਂ ਇਸ ਫਿਲਮ ਬਾਰੇ ਸਰੋਤਿਆਂ ਨੂੰ ਆਪਣੇ ਵੱਲੋਂ ਸੁਨੇਹਾ ਦਿਓ ਕਿ 18 ਸਪਟੰਬਰ ਨੂੰ ਸਿਨੇਮੇ 'ਚ ਦੇਖਣ ਜਾਣ ਮਿੱਟੀ ਦੇ ਪੁੱਤ, ਔਰ ਜਿਹੜੇ ਲੋਕ ਆਪਣੀ ਮਿੱਟੀ ਦੇ ਪੁੱਤ ਬਣ ਕੇ ਰਹਿੰਦੇ ਆ ਉਹ ਦੁਨੀਆਂ 'ਚ ਕਿਤੇ ਵੀ ਜਾਣ ਆਪਣੀ ਮਿੱਟੀ ਦੀ ਖੁਸ਼ਬੂ ਜ਼ਰੂਰ ਖਿਲਾਰਦੇ ਆ। ਸੋ ਉਹ ਖੁਸ਼ਬੂ ਹੋਣੀ ਚਾਹੀਦੀ ਆ। ਕਈ ਵਾਰ ਅਸੀਂ, ਚਲੋ ਹੁਣ ਮੈਂ ਸ਼ਬਦ ਨਾ ਵਰਤਾਂ, ਤੋਂ ਖੈਰ ਇੱਕ ਵਾਰੀ ਫਿਰ ਤੁਹਾਡਾ ਪੰਜਾਬੀ ਲਹਿਰਾਂ ਦੇ ਸਟੂਡੀਓ 'ਚ ਆਉਣ 'ਤੇ ਬਹੁਤ ਸਵਾਗਤ ਹੈ, ਅਤੇ ਆਪਣੇ ਸੁਨੇਹਾ ਜ਼ਰੂਰ ਦਿਓ।
2: ਮੈਂ ਕਹਿੰਦਾ ਜੀ, ਟੀਜ਼ਰ ਪਿਆ ਸਾਡਾ ਯੂਟਿਊਬ 'ਤੇ, ਦੇਖੋ, ਤੁਹਾਨੂੰ ਫਿਲਮ ਦਾ ਪਤਾ ਲੱਗ ਜੂ ਕਿਸ ਲੈਵਲ ਦੀ ਫਿਲਮ ਹੈ। ਫਿਰ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਨੂੰ ਸਿਨੇਮੇ ਦੇ 2 ਘੰਟੇ 17 ਮਿੰਟ ਅਸੀਂ ਤੁਹਾਨੂੰ ਪੰਜਾਬ ਫੀਲ ਕਰਾ ਦੇਣਾ ਸਿਨੇਮੇ ਦੇ ਵਿੱਚ, ਕਿ ਤੁਸੀਂ ਉਹ ਪੁਰਾਣੇ ਪੰਜਾਬ 'ਚ ਬੈਠੇ ਹੋ, ਪੰਜਾਬ ਦੀ ਖੁਸ਼ਬੂ ਆਉਣ ਲਾ ਦਾਂਗੇ। ਸੋ ਇਹੀ ਸਾਡਾ ਸੁਨੇਹਾ ਜੀ, 18 ਸਪਟੰਬਰ ਨੂੰ ਸਾਰੇ ਜਣੇ ਆਓ ਸਿਨੇਮਿਆਂ ਦੇ ਵਿੱਚ। ਥੈਂਕ ਯੂ।
1: ਪੰਜਾਬੀ ਲਹਿਰਾਂ ਵੈਸੇ ਕਹਿੰਦੇ ਹੁੰਦੇ ਆ ਕਿ ਤੁਸੀਂ ਬਹੁਤ ਮਸਰੂਫ ਸਮਾਂ ਤੁਹਾਡਾ, ਸੁਬਹਾ ਮੈਂ ਹਰਜਿੰਦਰ ਕੋਲ ਸੁਣ ਲਿਆ ਸੀ, ਇੱਕ ਦੋ ਥਾਵਾਂ 'ਤੇ ਹੋਰ ਵੀ, ਮੈਂ ਵੀ ਦੂਰੋਂ ਆਇਆ ਸੀਗਾ, ਅਤੇ ਹੁਣ ਕੀ ਤੁਹਾਡਾ ਇਦੋਂ ਬਾਅਦ, ਮੈਨੂੰ ਪਤਾ ਲੱਗਾ ਕਿ ਤੁਸੀਂ ਇੱਕ ਸਾਡੇ ਹੀ ਬਹੁਤ ਕਰੀਬੀ ਡੈਸਟੀਨੇਸ਼ਨ ਆ, ਉੱਥੇ ਜਾਣਾ, ਅਤੇ ਜ਼ਰਾ ਉਹਦੇ ਬਾਰੇ ਵੀ।
2: ਸਬਜ਼ੀ ਮੰਡੀ ਜਾਣਾ,
0: ਸਬਜ਼ੀ ਮਾਰਕੀਟ ਵਾਲੇ,
2: ਸਬਜ਼ੀ ਮਾਰਕੀਟ ਵਾਲਾ ਉੱਥੇ ਜਾਣਾ ਜੀ।
1: ਸਬਜ਼ੀ ਮਾਰਕੀਟ ਵਾਲਿਆਂ ਨੇ
0: ਸਾਡੇ ਰਾਤ ਦੇ ਇਵੈਂਟ ਦੇ ਵੀ ਕੈਟਰਿੰਗ ਉਹਨਾਂ ਨੇ ਕੀਤੀ
1: ਹੈ। ਅੱਛਾ, ਵੈਰੀ ਗੁੱਡ, ਬਹੁਤ ਖੁਸ਼ੀ ਦੀ ਗੱਲ ਆ। ਸਬਜ਼ੀ ਮਾਰਕੀਟ ਵਾਲੇ, ਉਹ ਗੱਲਾਂ ਵਡਿਆਈਆਂ ਤੁਹਾਡੀਆਂ ਅਸੀਂ ਕਰੀ ਜਾਂਦੇ ਹਾਂ, ਅਤੇ ਖਾਣੇ ਇਹਨਾਂ ਨੂੰ ਖਵਾਈ ਜਾਂਦੇ ਹੋ। ਚਲੋ, ਇਹ ਆਪਣੇ ਮਹਿਮਾਨ ਆ, ਉਹ ਤਾਂ ਸਾਂਝਾ ਹੀ ਆ ਸਾਡਾ। ਤੋ ਸਬਜ਼ੀ ਮਾਰਕੀਟ, ਪਹਿਲਾਂ ਆਪਾਂ ਸਬਜ਼ੀ ਮਾਰਕੀਟ ਦਾ ਸੁਨੇਹੇ ਸੁਣ ਲੈਣਾ ਨਵੀਂ ਦੀ ਆਵਾਜ਼ 'ਚ, ਉਹ ਤੋਂ ਬਾਅਦ ਫਿਰ ਆਪਾਂ ਅੱਗੇ ਚੱਲਦੇ ਹਾਂ ਅਤੇ ਸਮਾਪਤੀ ਕਰਦੇ ਹਾਂ।
4: 24 ਘੰਟੇ 7 ਦਿਨ ਖੁੱਲ੍ਹਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗਰੋਸਰੀ ਸਟੋਰ 2 ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼ ਪਕੌੜਾ ਬਾਏ 1 ਗੇਟ 1 ਫ੍ਰੀ, ਤੰਦੂਰੀ ਚਿਕਨ ਲੈਗ ਬਾਏ 1 ਗੇਟ 1 ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ 1 ਗੇਟ 1 ਫ੍ਰੀ। ਹਰ ਰੋਜ਼ ਫਰੈਸ਼ ਸਾਗ ਤੇ ਮੱਕੀ ਦੀ ਰੋਟੀ, ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ, ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਦ ਚਨਾ 7.99, ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7। ਸਾਡੇ ਨਾਲ ਬਿਯੋਂਡ ਆਈਵੇਅਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈ ਵੇਅਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ, ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ, 9300 ਗੋਰਵੇ ਡਰਾਈਵ। 5 ਵਿੱਚੋਂ 5 ਨੰਬਰ ਜਾਂਦੇ ਆ, ਵੀ ਆਨਲਾਈਨ ਵੀ ਦੇਖੋਗੇ 5-star ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈ ਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ, ਕੀ ਹਾਲ ਚਾਲ?
5: ਹਾਂਜੀ, ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
4: ਬਹੁਤ ਵਧੀਆ ਜੀ। ਸੋ ਅੱਜ ਕੱਲ੍ਹ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ, ਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨ ਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ?
5: ਜੀ, ਸਨ ਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਥੋਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨ ਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ, ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ ਫਰੇਮ ਐਂਡ ਸਿੰਗਲ ਵਿਜ਼ਨ ਇਨਕਲੂਡਿਡ ਲੈਂਸਿਸ ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ ਤੇ ਪ੍ਰੋਗਰੈਸਿਵ ਗਲਾਸਿਸ ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ ਆਮ ਇਹ ਰੈਗੂਲਰ 500 ਦਾ ਹੈਗਾ We are offering it for $249 frame and progressive digital progressive lenses Essler they branded lenses hai gaya it hit $249 the package hai ga complete
6: very good
5: and bachchyan waste aaj kal blue light glasses eh package assi banaya hai ga specifically for bachchyan waste jinna da screen time zyada hai ga so frame with lenses and blue coating eh $150 ਦਾ ਪੈਕੇਜ ਹੈਗਾ ਆਮ ਇਹ ਅਬਾਊਟ $300-$350 ਦਾ ਪੈਕੇਜ ਹੈਗਾ ਵਿਦ ਅਸ ਅਗੇਨ ਯੂ ਵਿਲ ਗੈਟ ਇਟ ਫॉर $149 ਨਵੀ
6: ਵੈਰੀ ਗੁੱਡ ਕੀ ਬਾਤ ਹੈ ਡਿਸਕਾਊਂਟ ਦੇ ਰਹੇ ਹੋ ਤੁਸੀਂ ਐਤ ਕੀ
5: ਯੈਸ
6: ਵੈਰੀ ਗੁੱਡ ਐਂਡ ਨਾਲ ਦੀ ਨਾਲ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਕਰਦੇ ਨੇ ਇੱਥੇ ਬਹੁਤ ਹੀ ਵਧੀਆ ਆਪਟੋਮੈਟ੍ਰਿਸਟ ਵੀ ਅਵੇਲੇਬਲ ਨੇ ਤੁਹਾਡੀ ਬੋਲੀ ਬੋਲਦੇ ਆਈ ਡਾਕਟਰ ਨੇ ਅਪੁਆਇੰਟਮੈਂਟ ਬਣਾਓ ਐਂਡ ਤੁਸੀਂ ਜ਼ਰੂਰ ਇੱਕ ਵਾਰ ਪਹੁੰਚੋ ਪਹੁੰਚ ਕੇ ਇੱਕ ਤਾਂ ਸਰਵਿਸ ਨੂੰ ਲੈ ਕੇ ਤੁਸੀਂ ਕਹੋਗੇ ਨਵੀਂ ਯਾਰ ਕੀ ਬਾਤ ਹੈ ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀਂ ਬਾਕੀ ਤਾਂ ਚਲੋ ਡੀਲਾਂ ਤਾਂ ਮਿਲੀ ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨਹੀਂ ਤੁਸੀਂ ਜਾਓਗੇ ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ ਸੋ ਨੰਬਰ ਹੈ 9057933937 9300 ਗੋਰਵੇ ਡਰਾਈਵ ਯੂਨਿਟ 104 ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ 9057933937 ਰੋਮੀ ਹੋਰ ਕੁਝ ਐਡ ਕਰਨਾ ਚਾਹੁੰਦੇ ਹੋ
5: ਯਾ ਡਾਕਟਰ ਆਪਣੇ ਵੀਕਡੇਜ ਦੇ ਵਿੱਚ ਵੀ ਅਵੇਲੇਬਲ ਹੈਗੇ ਅਪੋਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ ਵੀਕਐਂਡ ਦੋਵੇਂ ਦਿਨ ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲ ਡਾਕਟਰ ਵੀ ਹੈਗੇ ਆ ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ
6: ਵੈਰੀ ਗੁੱਡ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ 9057933937 ਬਿਯੋਂਡ ਆਈਵਰ 9057933937 ਰੋਮੀ ਥੈਂਕ ਯੂ
1: ਥੈਂਕ ਯੂ ਰੋਮੀ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਬਲਦੇਵ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਹੋਲਡ ਕਰ ਰਹੇ ਨੇ ਹੈਲੋ ਸਤਿ ਸ੍ਰੀ ਅਕਾਲ ਜੀ
7: ਸਿੱਧਵਾ ਸਾਹਿਬ ਵੀਰੇ
1: ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ
7: ਮੈਂ ਕਿਹਾ ਮੈਂ ਅਵੀ ਨੇ ਦੱਸਿਆ ਸੀ
1: ਹਾਂ ਹਾਂ
7: ਮੈਂ ਕਿਹਾ ਹਰ ਭਜਨ ਦਾ ਮੈਂ ਫੁੱਪੜ ਲੱਗਦਾ ਦੂਜੇ ਦਾ ਮੈਂ ਸਾਡੂ ਲੱਗਦਾ
1: ਰਿਸ਼ਤੇਦਾਰੀਆਂ ਨੂੰ ਛੱਡੋ ਪਰੇ ਤੁਸੀਂ ਆਪਣੀਆਂ ਪਤਾ ਕੀ ਹੁੰਦਾ ਉਹ ਫਿਰ ਥੋੜਾ ਜਿਹਾ ਆਪਣੇ ਹੁਣ ਆਪਣੀ ਜਿਹੜੀ ਗੱਲਬਾਤ ਰਿਸ਼ਤੇਦਾਰੀਆਂ ਦੀ ਉਹ ਲੋਕਾਂ ਦੇ ਲਈ ਉਨੀ
7: ਚੜ੍ਹਦੀ ਕਲਾ ਚ ਭਾਈ ਚੜ੍ਹਦੀ ਕਲਾ ਚ ਦੂਜਾ ਜੇ ਟਾਈਮ ਲੱਗਾ ਤਾਂ ਗੀਤ ਲਾ ਦੋ ਆਪਣੇ ਟਰੱਕਾਂ ਵਾਲੇ
1: ਹਾਂ ਤਾਂ ਗੱਲ ਹੋਈ ਨਾ ਹਾਂ
7: ਗੁੱਸਾ ਨਾ ਕਰਿਆ ਕਰ ਗੁੱਸਾ ਨਾ ਕਰਿਆ
1: ਨਹੀਂ ਨਹੀਂ ਗੁੱਸਾ ਨੀ ਕੀਤਾ ਮੈਂ ਤਾਂ ਪ੍ਰੇਮ ਨਾਲ ਹੀ ਮੈਂ ਵੀ ਪਿਆਰ ਨਾਲ ਹੀ ਕਿਹਾ ਰੇਡੀਓ ਜਿਹੜਾ ਨਾ ਇਹਦੀਆਂ ਬੜੀਆਂ ਖੁਸ਼ੀਆਂ ਆਪਾਂ ਸਾਂਝੀਆਂ ਕਰਦੇ ਲੰਬੇ ਸਮੇਂ ਤੋਂ ਬਹੁਤ ਬਹੁਤ ਪਿਆਰ ਤੇ ਜਿੰਨੇ ਵੀ ਸਾਡੇ ਮਿੱਤਰ ਦੋਸਤ ਕਾਲ ਕਰ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਦੇ ਪ੍ਰੋਗਰਾਮ ਚ ਤੁਸੀਂ ਵੀ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਮੈਨੂੰ ਕਾਲ ਕਰਿਓ ਮੰਡੇ ਆ ਮੰਡੇ ਨੂੰ ਥੋੜ੍ਹਾ ਜਿਹਾ ਕਹਿੰਦੇ ਹੁੰਦੇ ਆ ਕਿ ਹੁੰਦਾ ਹੈ ਕਿ ਸ਼ਾਇਦ ਤੁਹਾਨੂੰ ਲੱਗੇ ਪਰ ਫਿਰ ਵੀ ਆਪਾਂ ਕਹਿੰਦੇ ਹੁੰਦੇ ਆ ਟਾਪੋ ਟਾਪ ਹੀ ਕੰਮ ਰੱਖਣਾ ਕਾਲ ਕਰਦੇ ਰਹੋ 905-673-33-37 905-673-33-37 ਸਟੂਡੀਓ ਦਾ ਫੋਨ ਨੰਬਰ ਹੈ ਅਤੇ ਬਾਈ ਜੀ ਦੀ ਫਰਮਾਇਸ਼ ਆਈ ਸੀ ਜ਼ਰੂਰ ਕਰਦੇ ਹਾਂ ਆਪਣਾ ਆਰਨੇਤ ਦਾ ਗੀਤ ਅਤੇ ਆਰਨੇਤ ਮੈਨੂੰ ਪ੍ਰਭ ਨੇ ਦੱਸਿਆ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਅਕਤੂਬਰ 'ਚ ਉਹਨਾਂ ਦਾ ਸ਼ੋਅ ਵੀ ਹੋ ਰਿਹਾ ਜੀ ਸੁਰਿੰਦਰ
8: ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਹਾਂਜੀ
8: ਤੁਹਾਡਾ ਪ੍ਰੋਗਰਾਮ ਜੀ ਡੇਲੀ ਸੁਣਦੇ ਚੰਗਾ ਬੜਾ ਲੱਗਦਾ ਪਰ ਗੱਲ ਨਾ ਨਵੀਂ ਮੰਨਦਾ ਤੇ
1: ਪ੍ਰੋਗਰਾਮ ਪੰਜਾਬੀ ਲਹਿਰਾਂ 905-673-33-37 ਸਟੂਡੀਓ ਦੇ ਵਿੱਚ ਗੱਲਬਾਤ ਦਾ ਅਸੀਂ ਸਿਲਸਿਲਾ ਅੱਗੇ ਤੋਰਦੇ ਹਾਂ
6: ਦੁਆਬਾ ਟਰੈਵਲ ਐਂਡ ਟੂਰ ਪਾਕਿਸਤਾਨ ਜਾਣਾ ਇੰਡੀਆ ਜਾਣਾ ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ ਟੌਪ ਦੀ ਸਰਵਿਸ ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
9: ਜੇਐਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
1: ਪ੍ਰੋਬਲਮ ਹੈ ਪੰਜਾਬੀ ਲੈਣਾ, ਪਿਛਲੇ ਦਿਨ ਅਸੀਂ ਟਿਕਟੋਕ ਤੇ ਔਰ ਇੱਕ ਵੀਡੀਓ ਪਾਈ ਸੀ, ਉਹ ਹੈ ਕੈਟਰਿਕ ਆਈ ਸਰਜਰੀ ਬਾਰੇ, ਮੋਤੀਆ ਦੀ ਸਰਜਰੀ ਡਾਕਟਰ ਸੰਘੇੜਾ ਤੇ ਡਾਕਟਰ ਖਾਨ ਕਰਦੇ ਨੇ। ਜ਼ਰੂਰ ਤੁਸੀਂ ਲੂਮੀਆ ਦੇ ਨਾਲ ਸੰਪਰਕ ਪੈਦਾ ਕਰਨਾ ਹੈ।
6: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
1: ਪ੍ਰੋਗਰਾਮ ਹੈ ਪੰਜਾਬੀ ਲੈਣਾ। ਰੇਸ਼ਮ ਬਰਾੜ ਜੀ ਵੈਲਕਮ, ਕੀ ਹਾਲ ਚਾਲ?
10: ਕੀ ਹਾਲ ਆ ਜੀ?
1: ਵਧੀਆ ਵਧੀਆ, ਬੱਲੇ ਬੱਲੇ ਤੁਸੀਂ ਸੁਣਾਓ
10: ਭਾਈ ਜੀ। ਬਹੁਤ ਵਧੀਆ ਸੁਣਾਉਣਾ, ਬਾਕੀ ਮੂਵੀ ਤਾਂ ਜ਼ਰੂਰ ਦੇਖ ਕੇ ਆਵਾਂਗੇ ਜੀ।
1: ਦੇਖ ਕੇ ਆਇਓ ਜ਼ਰੂਰ ਯਾਰ, ਤਾਂ ਦੇਖਣੀ ਚਾਹੀਦੀ ਆ
10: ਮੂਵੀ। ਹਾਂਜੀ, ਆਪਣੀ ਪੰਜਾਬੀ ਮਾਂ ਬੋਲੀ ਦੇਖਾਂਗੇ ਜ਼ਰੂਰ ਜੀ।
1: ਬਿਲਕੁਲ ਰੇਸ਼ਮ ਜੀ, ਥੈਂਕ ਯੂ ਵੈਰੀ ਮਚ, ਜਿਉਂਦੇ ਰਹੋ, ਖੁਸ਼ ਰਹੋ। ਪ੍ਰੋਗਰਾਮ ਪੰਜਾਬੀ ਲੈਣਾ 905-673-3337। ਬਾਈ ਜੀ ਨੇ ਰਿਕਾਰਡ ਆਰ ਨੇਤ ਦਾ ਸੁਣਨਾ ਚਾਹਿਆ, ਤਾਂ ਲਓ ਫਿਰ ਆਰ ਨੇਤ ਨੂੰ ਲਾ ਦਿੰਦੇ ਆਪਾਂ। ਕਿਹੜਾ ਕਿਤੋਂ ਲੈਣ ਜਾਣਾ ਕੁਛ, ਚੱਕ ਦੇ ਵੀ ਆਰ ਨੇਤ ਟਰੱਕਾਂ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ।
3: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: is AM 530. CHLO AM. Serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: पंजाब ते अमीर विरसे दी पुक्कल चो यादा दे संतूरी सफर दा हम सफर सांझा विरसा
2: गीत संगीत देश दुनिया दिया ताजा तरीन जानकारियां नाल लबरेज महकांदी सौगात वंडदा सांझा विरसा
1: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते पसार ले संपर्क करो
2: सांझा विरसा दी टीम नू 647-835-5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਓਏ ਟਰੱਕ ਕਾਹਦਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
3: 9054595533
1: 9054595533 ਤੇ
3: PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
4: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੀ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
2: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
4: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172
5: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6478352594 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਸਵਾ ਕੌੜਾ ਜੇ ਕੋਈ ਗੱਲ ਨਹੀਂ, ਸਵਾ ਕੌੜਾ ਜੇ ਕੋਈ ਗੱਲ ਨਹੀਂ, ਪਰ ਦਿਲ ਮਾੜੇ ਦਾ ਔਖਾ ਹੋ ਜਾਂਦਾ। ਬਾਲਾ ਵੀ ਵਿਸ਼ਵਾਸ ਨਹੀਂ ਕਰੀਦਾ ਕਿਸੇ 'ਤੇ, ਫਿਰ ਪਛਤਾਵਾ ਹੁੰਦਾ ਜਦੋਂ ਧੋਖਾ ਹੋ ਜਾਂਦਾ। ਕਹਿੰਦਾ ਗਲਤੀਆਂ ਹਰ ਕੋਈ ਕਰਦਾ, ਪਰ ਧੋਖੇ ਦੇ ਅੱਜ ਕੱਲ੍ਹ ਰਿਵਾਜ ਹੋ ਗਏ। ਇਹਨਾਂ ਘਟੀਆਂ ਸੋਚਾਂ ਕਰਕੇ ਹੀ ਅੱਜ ਕੱਲ੍ਹ ਬੜੇ ਰਿਸ਼ਤੇ ਬਰਬਾਦ ਹੋ ਗਏ। ਬੰਨ ਸਵੰਨੀ ਦੁਨੀਆ ਟੱਕਰੀ, ਭੋਲੀਆਂ ਭਾਲੀਆਂ ਸ਼ਕਲਾਂ ਸੀ। ਬੰਨ ਸਵੰਨੀ ਦੁਨੀਆ ਟੱਕਰੀ, ਭੋਲੀਆਂ ਭਾਲੀਆਂ ਸ਼ਕਲਾਂ ਸੀ। ਕੁਝ ਤਾਂ ਜ਼ਿਆਦਾ ਚੰਗੀਆਂ ਦੇ ਗਏ, ਕੁਝ ਦੇ ਗਏ ਸਾਨੂੰ ਅਕਲਾਂ ਸੀ। ਸਮਝ ਗਿਆ ਮੈਂ ਬੋਲਿਆ ਨਹੀਂ, ਲੋਕੀ ਕਰਦੇ ਨਕਲਾਂ ਸੀ। ਖੀਵੇ ਵਾਲਿਆ ਪੁੱਛਿਆ ਨਾ ਕਿਸੇ, ਜਦੋਂ ਪੈਰੀ ਮੇਰੇ ਚੱਪਲਾਂ ਸੀ, ਜਦੋਂ ਪੈਰੀ ਮੇਰੇ ਚੱਪਲਾਂ ਸੀ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੰਜਾ ਵਿਰਸਾ। ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਨੰਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ 18 ਅਗਸਤ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਇਹਦਾ ਪ੍ਰੋਗਰਾਮ ਪਸੰਦ ਆਵੇਗਾ। ਇਹਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸ ਆਗਾ ਜੀ ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਜੜ੍ਹਾਂ ਦੇ ਵਿੱਚ ਕਹਿ ਲਓ, ਨੇੜੇ ਤੇੜੇ 15 ਟੈਂਪਰੇਚਰ, ਫੀਲ ਹੈ ਕਿ 14 ਕਰਦਾ। ਥੋੜ੍ਹੀ ਜਿਹੀ ਠੰਡ ਹੋਈ ਆ, ਥੋੜ੍ਹੀ ਜਿਹੀ ਅਤੇ, ਪਰ ਠੀਕ ਆ ਹੁਣ ਟੈਂਪਰੇਚਰ। ਦੁਪਹਿਰ ਨੂੰ 24, ਸ਼ਾਮ ਨੂੰ 27 ਅਤੇ ਰਾਤ ਨੂੰ 23 ਟੈਂਪਰੇਚਰ ਆ। 6:26 ਦੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 8:17 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337, 905-673-3337। ਕੋਈ ਟ੍ਰੈਫਿਕ ਦੇ ਵਿੱਚ ਵਿਘਨ ਦੇਖਦੇ ਹੋ, ਕੋਈ ਕੰਸਟਰਕਸ਼ਨ ਕਿਤੇ ਚੱਲਦੀ ਹੈ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਅਤੇ ਤਾਂ ਵੀ ਤੁਸੀਂ ਸਟੂਡੀਓ ਦੇ ਵਿੱਚ ਗੱਲ ਕਰਕੇ ਬਾਕੀ ਭੈਣ ਭਰਾਵਾਂ ਨੂੰ ਸੁਚੇਤ ਕਰ ਸਕਦੇ ਹੋ, ਕਿਉਂਕਿ ਉਹ ਹੋਰ ਵੱਖਰਾ ਰੂਟ ਲੈ ਸਕਦੇ ਆ, ਜਾਣੀ ਕੰਮਾਂ ਕਾਰਾਂ ਤੋਂ ਲੇਟ ਨਹੀਂ ਹੋਣਗੇ। 905-673-3337 ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-470-2040, 416-470-2040 ਦੇ ਉੱਪਰ, ਜਾਂ ਫਿਰ ਪੰਜਾਬੀ ਲਹਿਰਾਂ ਦੀ, ਅਤੇ ਜਾਂ ਫਿਰ ਵੱਖ ਵੱਖ ਹੋਰ ਐਪਾਂ ਬਹੁਤ ਨੇ, ਉਹ ਐਪਾਂ ਦੇ ਨਾਲ ਤੁਸੀਂ ਜੁੜ ਸਕਦੇ ਹੋ। 530 ਦੇ ਜਿੰਨੇ ਪ੍ਰੋਗਰਾਮ ਚੱਲਦੇ 7 ਦਿਨ 24 ਘੰਟੇ, ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਆਨੰਦ ਮਾਣ ਸਕਦੇ ਹੋ। ਅਤੇ ਜੇ ਮੈਸੇਜ ਕਰਨੇ ਆ, ਵਟਸਐਪ ਕਰਨਾ, ਫਿਰ ਭਾਈ 647-835-5594 ਮੇਰਾ ਇੱਕੋ ਹੀ ਨੰਬਰ ਆ, ਜਦ ਇੱਥੇ ਆਏ ਹੋਏ ਹਾਂ ਕੈਨੇਡਾ 'ਚ, ਬਸ ਉਹੀ ਨਹੀਂ ਬਦਲਿਆ, ਬਾਬੇ ਦੀ ਕਿਰਪਾ ਹੀ ਆ, ਚੱਲੀ ਜਾਂਦਾ ਹਾਲੇ ਤੱਕ, ਕੱਲ੍ਹ ਦਾ ਪਤਾ ਨਹੀਂ। 647-835-5594 ਤੁਹਾਡੀਆਂ ਦਿਲ ਦੀਆਂ ਡੈਰੀਆਂ ਦੇ ਨੰਬਰ ਲਿਖਿਆ ਹੋਣਾ ਚਾਹੀਦਾ, ਦਿਲ ਖੋਲ੍ਹ ਕੇ ਬਸ ਲਿਖ ਲਓ ਵਿੱਚ, ਜੇ ਨਹੀਂ ਕਿਸੇ ਨੇ ਲਿਖਿਆ। ਮੈਂ ਵੀ ਤਾਂ ਤੁਹਾਡੇ ਸਾਰਿਆਂ ਦੇ ਲਿਖੇ ਹੁੰਦੇ ਆ, ਮੇਰਾ ਲਿਖ ਲਉਂਗੇ ਫੇਕ ਹੀ ਹੋਜੂ, ਫਿਰ ਕਿਹੜਾ ਢਿੱਡ ਦਿਖਾਉਣ ਲੱਗ ਜੂ। 647-835-5594 ਕਾਫੀ ਸਾਰੀਆਂ ਖਬਰਾਂ ਨੇ ਅੱਜ ਪਰਮਿੰਦਰ ਜੀ ਨੂੰ ਆਪਾਂ ਲੈ ਕੇ ਆਉਂਦੇ ਜੋੜਦੇ ਹਾਂ ਨਾਲ ਹੀ। ਤੇ ਤੇ ਤੇ ਤੇ ਤੇ ਤੇ ਤੇ ਤੇ ਟਿਊਨ ਹੈਗੀ ਜੀ ਇੱਕ ਨਾ ਵੀਰ ਕੰਪਨ ਤੋਂ ਸੰਧੂ ਸਾਹਿਬ ਕਹਿੰਦੇ ਨੇ ਵੀ ਜੇ ਤੁਹਾਡੇ ਘਰ ਏਸੀ ਨਵਾਂ ਲਗਾਉਣਾ, ਤੁਹਾਡੇ ਪਟਾਕਾ ਜਿਹਾ ਮਾਰ ਗਿਆ ਏਸੀ, ਹੈ ਨਾ, ਗਰਮੀ ਆ ਯਾਰ ਹਜੇ ਤਾਂ, ਅਤੇ ਜਾਂ ਫਰਨਸ ਨਵੀਂ ਲਗਾਉਣੀ ਆ, ਹੁਣ ਤੁਸੀਂ ਉਹਦੀ ਟਿਊਨਅਪ ਵੀ ਕਰਾ ਸਕਦੇ ਹੋ। ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪਲਾਈਨ ਪਾਉਣੀ ਆ, ਤਾਂ 647-746-4640, 647-746-4640 ਨਾਲੇ ਕੰਮ ਕਰਾਓ ਇਹਨਾਂ ਤੋਂ, ਨਾਲੇ ਖੱਬੇ ਸੱਜੇ ਹੱਥ ਨਾਲ ਪੈਸੇ ਫੜਾ ਦਿਉ, ਅਤੇ ਨਾਲੇ ਸ਼ੇਰੋ ਸ਼ੇਰੀ ਸੁਣਿਓ, ਫਿਰ ਨਾਲੇ ਚਾਹ ਦਾ ਕੱਪ ਪੀ ਕੇ ਜਾਣਗੇ ਤੁਹਾਡੇ ਕੋਲ ਆ ਕੇ, ਅਤੇ ਨਾਲੇ ਸ਼ੇਰੋ ਸ਼ੇਰੀ ਸੁਣਾਉਣਗੇ, ਤੁਸੀਂ ਬਾਗੋ ਬਾਗ ਹੋ ਜਾਣਾ, ਨਾਲੇ ਏਸੀ ਨੇ ਮਾਰਨੀ ਠੰਡ, ਬਸ ਫਿਰ ਗਰਮੀਆਂ ਤੋਂ ਛੁਟਕਾਰਾ। 647-706-4640 'ਤੇ ਸੰਪਰਕ ਕੀਤਾ ਜਾ ਸਕਦਾ। ਅੱਜ ਮੇਰੇ ਗਲੇ ਨੂੰ ਥੋੜ੍ਹੀ ਜਿਹੀ ਦਿੱਕਤ ਜੀ ਆ, ਐਂ ਕਰਦਾ ਅਤੇ ਬਸ ਮਾੜਾ ਜਿਹਾ ਸਾਂਭ ਲਿਓ, ਬਚ ਬਚਾ ਕੇ ਜੇ ਜਿੰਨਾ ਕੁ ਚੱਲੀ ਜਾਂਦਾ। ਡਾਕਟਰ ਰਜਿੰਦਰ ਗਰਾਇਣ ਸਾਹਿਬ ਕਹਿੰਦੇ ਨੇ ਵੀ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ, ਸ਼ੋਲਡਰ ਪੇਨ ਆ, ਲੱਤ ਲੁੱਤ ਦੇ ਗੋਡਿਆਂ 'ਚ ਤਾਂ ਕਾਫੀ ਲੋਕਾਂ ਦੇ ਪੇਨ ਹੁੰਦੀ ਆ, ਮੇਰੇ ਵੀ ਸੱਜੇ ਪਾਸੇ ਨੂੰ ਗੋਡੇ ਤੋਂ ਇੱਧਰ ਨੂੰ ਸੱਜੀ ਲੱਤ ਦੇ ਸੱਜੇ ਪਾਸੇ ਨੂੰ ਥੋੜ੍ਹਾ ਥੋੜ੍ਹਾ ਦਰਦ ਜਿਹਾ, ਕੱਲ੍ਹ ਪਰਸੋਂ ਦਾ ਹੋ ਹੀ ਜਾਂਦਾ ਮਹਿਸੂਸ ਜਿਹਾ ਹੁੰਦਾ, ਜਾਣੀ ਪੋਲਾ ਪੋਲਾ ਜਿਹਾ ਲੰਘ ਵੱਜਦਾ, ਪਰ ਜਦ ਤੁਰ ਪੈਂਦਾ ਅੱਧੇ ਕੁ ਮਿੰਟ ਬਾਅਦ ਫਿਰ ਠੀਕ ਹੋ ਜਾਂਦਾ ਸਾਰਾ ਕੁਝ, ਪਤਾ ਨਹੀਂ ਉਹ ਕੀ ਪ੍ਰੋਬਲਮ ਆ। ਜੀ ਆਈ ਡਾਕਟਰ ਸਾਹਿਬ ਪੁੱਛਾਂਗਾ ਉਹਨੂੰ। 416-884-5486, 416-884-5486 'ਤੇ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਚੰਗੂਜੀ ਐਂਡ ਵਿਲੀਅਮ ਦਾ ਏਰੀਆ ਬਣਦਾ, 416-884-5486। ਹਾਰਨਵੈਲ ਇੰਸ਼ੋਰੈਂਸ ਤੋਂ ਰਮਨਦੀਪ ਨਾਲ ਸੰਪਰਕ ਕੀਤਾ ਜਾ ਸਕਦਾ। ਤੁਸੀਂ ਇੰਸ਼ੋਰੈਂਸ ਦਾ ਕੋਈ ਕੁਐਸਚਨ ਆ, ਕੋਈ ਇੰਸ਼ੋਰੈਂਸ ਦਾ ਲਾਇਸੈਂਸ ਲੈਣਾ ਚਾਹੁੰਦੇ ਹੋ, ਉਹਦੇ 'ਚ ਹੈਲਪ ਕੀਤੀ ਜਾਊਗੀ। ਜਾਂ ਤੁਸੀਂ ਲਿਆ ਹੋਇਆ ਲਾਇਸੈਂਸ ਅਤੇ ਕੰਮ ਨਹੀਂ ਚੱਲਦਾ ਤਾਂ ਫਿਰ ਭਾਈ ਰਮਨਦੀਪ ਤੋਂ ਲੈ ਲਓ ਟ੍ਰੇਨਿੰਗ, ਅਤੇ 647-237-3131 ਹਰ ਗੱਲ ਦੇ ਵਿੱਚ ਹੈਲਪ ਕਰਦੇ ਆ। 647-237-3131। ਸ਼ਰਮਾ ਸਾਹਿਬ ਅੱਜ ਆਉਣਗੇ ਹੇਠ ਅਤੇ ਕਰਾਂਗੇ ਗੱਲਾਂ ਬਾਤਾਂ, ਜਿਹੜੇ ਕੱਲ੍ਹ ਰੇਟ ਵਧੇ ਹਨ ਉਹ ਜਿਹੜੀ ਮਹਿੰਗਾਈ ਦੇ। ਅਤੇ 647-606-8110 ਤੁਸੀਂ ਮੁਰਗੇ ਦਾ ਕੋਈ ਵੀ ਕੁਐਸਚਨ ਹੈ 647-606-8110 'ਤੇ ਗੱਲਬਾਤ ਕੀਤੀ ਜਾ ਸਕਦੀ। ਹਰਮਨ ਭਾਈ ਦੀਆਂ ਭੇਜੀਆਂ ਹੋਈਆਂ ਲਾਈਨਾਂ ਆਪਾਂ ਪੜ੍ਹ ਕੇ ਹਟੇ ਹਾਂ। ਅਤੇ ਹਰਮਨ ਭਾਈ ਥੈਂਕ ਯੂ ਸੋ ਮੱਚ। ਅਤੇ ਤੁਸੀਂ ਅਤੇ ਆਪਣੀ ਫੈਮਿਲੀ ਨੂੰ ਲੈ ਕੇ ਤੁਸੀਂ ਆਪਣੇ ਬੱਲੇ ਬੱਲੇ ਫਾਰਮ ਦੇ ਵਿੱਚ 23 ਤਰੀਕ ਨੂੰ ਆਉਣਾ, ਸਪੈਸ਼ਲੀ ਇਨਵਾਈਟਡ ਕਹਿ ਸਕਦੇ ਹਾਂ ਨਾ। ਅਤੇ ਸੱਚੀ ਕਹਿੰਦਾ ਯਾਰ, ਦਿਲੋਂ ਕਹਿੰਦਾ ਸਾਰੇ ਜਣੇ ਆਇਓ, ਜਿੰਨੇ ਜਣੇ ਆਪਾਂ ਨੂੰ ਸੁਣਦੇ ਆ, ਹੈ ਨਾ, ਵਿਦ ਫੈਮਿਲੀ ਆਉਂਗੇ ਤਾਂ ਬਹੁਤ ਵਧੀਆ ਲੱਗੂਗਾ, ਹੈ ਨਾ। ਕਿਉਂਕਿ ਇਕੱਲਾ ਤਾਂ ਬੰਦਾ ਜਿੱਧਰ ਮਰਜ਼ੀ ਗੱਡਾ ਜਾ ਕੱਢੀ ਜਾਵੇ, ਜਾਂ ਫੈਮਿਲੀ ਨਾਲ ਘੁੰਮਦਾ ਵਿੱਚ ਆਪਣੇ ਨਿਆਣਿਆਂ ਨੂੰ ਖੜਾਉਂਦਾ, ਜਾਂ ਆਪ ਜਾਂਦਾ ਕਿਤੇ ਲੈਣ ਕੁਛ, ਖਾਣ ਕੁਛ, ਖਿਲਾਉਣ ਕੁਛ, ਫਿਰ ਹੋਰ ਵੀ ਵਧੀਆ ਲੱਗਦਾ, ਹੈ ਨਾ। ਜਦ ਮੈਨੂੰ ਮਿਲੋਗੇ ਤੁਸੀਂ, ਮੈਨੂੰ ਵੀ ਵਧੀਆ ਲੱਗੂਗਾ ਤੁਹਾਨੂੰ ਮਿਲ ਕੇ, ਰਾਈਟ। ਅਤੇ ਕਹਿੰਦੇ ਨਹੀਂ ਹੁੰਦੇ ਪੰਜਾਬੀ 'ਚ ਰੱਬੀ ਰੂਹਾਂ ਦੇ ਦਰਸ਼ਨ ਹੋਣੇ ਉਸ ਦਿਨ, ਹੁਣ ਦੇਖਦੇ ਹਾਂ ਕਿੰਨੇ ਕੁ ਜਾਣੇ ਤੁਸੀਂ ਆਉਂਦੇ ਹੋ। ਮੇਰੇ ਵੱਲੋਂ ਤਾਂ ਹੁਣ ਭਾਈ ਖੁੱਲ੍ਹਾ ਸੱਦਾ। ਆਪਾਂ ਕੱਲ੍ਹ ਮੈਨੂੰ ਕਿਹਦਾ ਫੋਨ ਆਇਆ ਜੀ, ਹਾਂ ਚਲੋ ਮੈਂ ਨਾਮ ਨਹੀਂ ਦਿੰਦਾ, ਕਹਿੰਦੇ ਆਉਣਾ ਵਾ ਅਸੀਂ ਪੱਕਾ। ਮੈਂ ਕਿਹਾ ਜ਼ਰੂਰ, ਬਿਲਕੁਲ ਕਿਉਂ ਨਹੀਂ ਆਉਣਾ। ਕਹਿੰਦੇ ਬਸ ਅਸੀਂ ਤਾਂ ਇਹ ਦੇਖਣਾ ਵੀ ਫਲਾਨਾ ਬੰਦਾ ਕਿਹੜਾ ਏਅਰ 'ਤੇ ਆ, ਕਿ ਉਹ ਕਿੱਦਾਂ ਦਾ ਲੱਗਦਾ, ਫਲਾਨਾ ਬੰਦਾ ਉਹ ਕਿੱਦਾਂ ਦਾ ਲੱਗਦਾ ਸਾਨੂੰ, ਫਲਾਨੀ ਆਂਟੀ ਆਉਂਦੀ ਆ ਉਹ ਕਿੱਦਾਂ ਦੀ ਲੱਗਦੀ ਆ, ਬਸ ਆਹ ਚੀਜ਼ਾਂ ਕਹਿੰਦੇ ਅਸੀਂ ਦੇਖਣਾ, ਹੈ ਨਾ। ਮੈਂ ਕਿਹਾ ਚੱਲ ਫਿਰ ਫਨ ਸ਼ਾਨੇ ਸਹੀ। ਕਹਿੰਦੇ ਬਿਲਕੁਲ, ਫੈਮਿਲੀ ਲੈ ਕੇ ਆਵਾਂਗੇ, ਬੱਚੇ ਲੈ ਕੇ ਆਵਾਂਗੇ ਕਹਿੰਦੇ। ਅਤੇ ਮੈਂ ਕਿਹਾ ਇਹੀ ਤਾਂ ਚੀਜ਼ ਮੈਂ ਚਾਹੁੰਦਾ। ਅਤੇ ਜਦ ਪਰਿਵਾਰ ਹੋਊਗਾ ਸਾਰਾ ਨਾ, ਫਿਰ ਬਹੁਤ ਖੁਸ਼ੀ ਮਿਲਦੀ ਆ ਆਪ ਨੂੰ ਵੀ, ਯਾਰ ਅਸੀਂ ਇੱਕ ਵਧੀਆ ਜਗ੍ਹਾ 'ਤੇ ਜਾ ਕੇ ਆਏ ਹਾਂ, ਹੈ ਨਾ। ਅਤੇ ਬਾਕੀ ਤਾਂ ਊਂ ਵੀ ਤਾਂ ਜਾਂਦੇ ਹੀ ਆ ਕਿਤੇ ਨਾ ਕਿਤੇ ਘੁੰਮਣ। ਅਤੇ ਅੱਜ ਸੰਡੇ ਨੂੰ ਇੱਥੇ ਸਹੀ, ਸਵੇਰੇ 10 ਵਜੇ ਆਪਾਂ ਸਾਰਿਆਂ ਨੇ ਹੋ ਜਾਣਾ ਇਕੱਠੇ, ਲੇਟ ਨਾ ਹੋਇਓ ਪਲੀਜ਼। ਅਤੇ ਫਿਰ ਪਹਿਲੀਆਂ ਜਿਹੜੀਆਂ ਮੂਵਮੈਂਟਾਂ ਹੋਣਗੀਆਂ, ਹੋ ਸਕਦਾ ਤੁਸੀਂ ਨਾ ਕੱਢਮ ਹੋਵੇ, ਫਾਇਦਾ ਕੀ ਜੇ 2-3 ਵਜੇ ਪਹੁੰਚੇ, ਫਿਰ ਕੀ ਫਾਇਦਾ। ਪਹਿਲੀਆਂ ਗੱਲਾਂ ਬਾਤਾਂ ਤਾਂ ਸਾਰੀਆਂ ਆਪਣੀਆਂ ਲੰਘ ਜਾਣੀਆਂ ਨੇ, ਕੋਈ ਆ ਕੇ ਮੁੜ ਸਕਦਾ ਕੋਈ, ਹੈ ਨਾ, ਕਿੱਦਾਂ ਵੀ ਹੈ, ਗੀਤ ਸੰਗੀਤ ਵੀ ਕਾਫੀ ਆ। ਅਤੇ ਫਿਰ ਕਰਾਂਗੇ ਗੱਲਾਂ ਬਾਤਾਂ। 16 ਗੜ੍ਹ ਤੋਂ ਲਖਵਿੰਦਰ ਮਲਤਾਨੀ ਭਾਅ ਜੀ ਵੀ ਸੁਣਦੇ ਆ ਪ੍ਰੋਗਰਾਮ ਨੂੰ, ਕਹਿੰਦੇ ਗੁੱਡ ਮੋਰਨਿੰਗ ਫਰੋਮ USA। ਫਿਰ USA ਕਦੇ ਚਲੇ ਗਏ, ਕੀ ਕਰਨ ਚਲੇ ਗਏ ਉੱਧਰ, ਲੈ ਦੱਸੋ, ਕਮਾਲ ਹੋ ਗਈ ਯਾਰ, ਤੁਸੀਂ ਮੱਲ ਕੇ ਦੇਣੇ ਨਿਕਲ ਗਏ। ਗੁਰਨਾਮ ਸਿੱਧੂ ਸੀ ID ਕੋਈ ਆਉਂਦੀ ਭਾਅ ਜੀ, ਤੁਸੀਂ ਕਰ ਲਓ ਦੁਬਾਰਾ ਕਾਲ, ਮੈਂ ਜਦੋਂ ਉੱਧਰ ਨੂੰ ਧਿਆਨ ਕੀਤਾ ਜਾਂਦਾ ਥੋੜ੍ਹਾ ਫੋਨ ਕੱਟ ਗਿਆ। ਅਤੇ ਗਰੀਸ਼ ਸ਼ਰਮਾ ਜੀ ਕਹਿੰਦੇ ਓਕੇ, ਨੋਟ ਪ੍ਰੋਬਲਮ, ਠੀਕ ਆ ਜੀ, ਵੈਰੀ ਵੈਰੀ ਗੁੱਡ। 4:30 ਕਹਿੰਦੇ ਆਉਣਾ ਸ਼ਰਮਾ ਸਾਹਿਬ ਕਹਿੰਦੇ। ਅਤੇ ਇੱਧਰੋਂ ਓਕੇ, ਠੀਕ ਹੈ, ਵੈਰੀ ਗੁੱਡ। ਨਵੇਂ ਰਿਕੋਮਪਟ ਤੋਂ ਸੰਧੂ ਸਾਹਿਬ ਦੀ ਵੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ ਆ ਗਈ ਆ। ਕੁਮਾਰੀ ਆਂਟੀ ਜੀ ਕੀ ਕਹਿੰਦੇ ਨੇ। ਜੰਜੂਆ ਜੀ, ਆਈ ਥਿੰਕ ਯੂ, ਦਿਲ ਸੇ ਵੋਰ ਪਲੇ, ਮਾਤਾ ਦੀ ਭੇਟਾ, ਮਾਤਾ ਗਿਵਜ਼ ਯੂ ਐਵਰੀ ਖੁਸ਼ੀ ਆਫ ਦੀ ਵਰਲਡ, ਥੈਂਕਸ ਅਗੇਨ। ਥੈਂਕ ਯੂ ਆਂਟੀ, ਥੈਂਕ ਯੂ ਸੋ ਮੱਚ ਜੀ। ਆਂਟੀ ਆਉਣਾ ਉੱਦਣ ਨੂੰ ਉੱਥੇ ਤੁਸੀਂ। ਅਤੇ ਇੱਕ ਆਪਣੇ ਗੰਢੂ ਆਂਟੀ ਸੀਗੇ, ਉਹ ਕਿੱਥੇ, ਸੁੱਖ ਸ਼ਾਂਤ ਆਂਟੀ, ਠੀਕ ਹੋ ਤੁਸੀਂ, ਜਾਂ ਹੋਰ ਆਂਟੀਆਂ ਸਾਰੀਆਂ 'ਚ ਪਤਾ ਨਹੀਂ ਆਪਣੇ ਪ੍ਰੋਗਰਾਮ ਨੂੰ ਕੀ ਹੋਇਆ ਹੋਇਆ, ਨਜ਼ਰ ਲੱਗ ਗਈ ਖਰੇ ਕਿਸੇ ਦੀ, ਆਂਟੀਆਂ ਨਹੀਂ ਆਉਣਾ ਆਉਂਦੀਆਂ, ਕਦੇ ਆਈਆਂ ਹੀ ਨਹੀਂ, ਕਾਲ ਕੁਲ ਕੀਤੀ ਨਹੀਂ ਕਦੇ ਕਿਸੇ ਨੇ। ਅੱਗੇ ਮੈਨੂੰ ਬਹੁਤ ਹੁੰਦਾ ਸੀਗਾ ਵੀ ਚੱਲ ਵਧੀਆ, ਹੈ ਨਾ, ਦਿਲ 'ਚ ਲੱਗਿਆ ਰਹਿੰਦਾ ਇੱਕ ਵੀ ਕਾਲਾਂ ਆਉਂਦੀਆਂ, ਹੈ ਨਾ, ਫੈਮਿਲੀ ਪ੍ਰੋਗਰਾਮ ਕਰਕੇ ਵੀ ਚੱਲ ਆਪਾਂ ਸਾਰੇ ਜਣੇ ਆਪਾਂ ਨੂੰ ਸੁਣਦੇ ਆ। ਅਤੇ ਆਹ ਪਤਾ ਨਹੀਂ ਹੁਣ ਕਿੱਥੇ ਚੱਲ ਗਈਆਂ ਸਾਰੀਆਂ, ਖਰੇ ਛੁੱਟੀਆਂ ਕਰਕੇ ਨੇ ਵੀ ਪੇਕੀ ਪੁੱਕੀ ਨਾ ਗਈਆਂ ਹੁਣ, ਪਤਾ ਨਹੀਂ। 905-600-7333 ਸਟੂਡੀਓ ਦਾ ਨੰਬਰ ਚੱਲਦੇ ਨਹੀਂ ਗੇ, 905-600-7333 ਸਟੂਡੀਓ ਦਾ ਨੰਬਰ, ਚਲੋ ਦੇਖਦਾ ਮੈਂ ਅੱਜ 85-20 ਤੋਂ। ਰੇਸ਼ਮ ਭਾਅ ਜੀ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਲਵ ਯੂ। ਅਤੇ ਸਾਡੇ ਅਮਲੋਹ ਤੋਂ ਆਈ ਜਾਂਦੇ ਆ ਮੈਸੇਜ ਨਾ ਵੀ ਹਰਜੀਤ ਜੀ ਨੇ ਇੱਕ, ਠੀਕ ਜੀ, ਥੈਂਕ ਯੂ। ਚਲੋ ਕੋਈ ਨਹੀਂ, ਪਰਮਿੰਦਰ ਜੀ ਦੀਆਂ ਕਾਫੀ ਖਬਰਾਂ ਆ ਗਈਆਂ। ਬਿਰਲ ਕ੍ਰਾਈਏਸ਼ਨ ਡਰਾਇੰਗ ਕਲੇ ਨਾਲ ਸੰਪਰਕ ਕਰ ਲਿਓ 437-235-2700-945-487-7774 'ਤੇ ਸੰਪਰਕ ਕੀਤਾ ਜਾ ਸਕਦਾ। ਤੁਸੀਂ ਕੋਈ ਫੈਸ਼ਨ 'ਤੇ ਕੋਈ ਡਰਾਈ ਕਲੀਨ ਕਰਵਾਉਣੀ ਚਾਹੁੰਦੇ ਹੋ, ਫੈਸ਼ਨ 'ਤੇ ਕੋਈ ਕੋਈ ਚੀਜ਼ ਲੈਣੀ ਚਾਹੁੰਦੇ ਹੋ, ਇੱਦਾਂ ਹੋਣਾ ਨਾ, ਅਲਟਰਨੇਸ਼ਨ ਕੋਈ ਕਰਵਾਉਣੀ ਚਾਹੁੰਦੇ ਹੋ, ਜਵੈਲਰੀ ਗਾਰਮੈਂਟਸ ਰਿਪੇਅਰ ਤੁਸੀਂ ਕਰਵਾਉਣਾ ਚਾਹੁੰਦੇ ਹੋ, 353 ਵੈਟਰਸ ਡਰਾਈਵ ਬਰੈਂਪਟਨ ਦੇ ਉੱਪਰ ਨੇ, ਅਤੇ ਕਰ ਲਿਓ ਗੱਲਾਂ ਬਾਤਾਂ ਤੁਸੀਂ ਭਾਈ ਇੰਪੀਰੀਅਲ ਕ੍ਰਾਈਏਸ਼ਨ ਡਰਾਈ ਕਲੀਨ ਵਾਲਿਆਂ ਨਾਲ। ਮੇਰਾ ਵੀ ਸੱਚੀ ਚਿੱਤ ਜਿਹਾ ਨਹੀਂ ਲੱਗਦਾ ਥੋਤੋਂ ਬਿਨਾਂ, ਕਾਹ ਤੋਂ 23-96 ਜੀ ਸਤਿ ਸ਼੍ਰੀ ਅਕਾਲ ਜੀ ਆਨ ਸੱਚੀ ਗੱਲ ਆ। ਆਪਾਂ ਆਪਾਂ ਲੱਭਣਾ ਹੀ ਤੁਹਾਨੂੰ ਆ ਹੁਣ, ਬਸ ਦੇਖੀ ਜਾਊ ਚਾਹੇ। ਥੈਂਕ ਯੂ, ਕੱਟ ਗਏ ਉਹ ਕਾਲ। 93-84 ਹਾਂਜੀ
1: ਸਤਿ ਸ਼੍ਰੀ ਅਕਾਲ ਜੀ।
0: ਜੀ ਭਾਈ ਸਤਿ ਸ਼੍ਰੀ ਅਕਾਲ ਲੰਘੇ, ਉਹ ਕਿੱਦਾਂ
1: ਸੁਣਦੇ ਆ ਜੀ ਪ੍ਰੋਗਰਾਮ? ਬਹੁਤ ਸੋਹਣਾ ਜੀ, ਪਰ ਸਵੇਰਾ ਸਵੇਰਾ ਚਾਹ ਚੋ ਨਹੀਂ ਪੀਤੀ, ਕਾਲਕਾ ਨੂੰ ਜੀ ਨਹੀਂ ਕਰਦਾ ਜੀ।
0: ਆ ਚੱਕਾ ਮੈਂ ਲੈ ਕੇ ਆਇਆ ਆਉਂਦਾ ਹੋਇਆ, ਵਨ ਸ਼ੂਗਰ ਵਨ ਕਰੀਮ ਪਵਾ ਕੇ ਲਿਆ, ਮੈਂ ਕਿਹਾ ਯਾਰ ਪਾਈ ਮੜੀ ਜੀ
1: ਹੁਣ ਤਾਂ ਚਾਹ ਜੀ ਪੀ ਕੇ ਖੋਲਦੇ ਤਰੀਕ ਜੀ। ਬਹੁਤ ਵਧੀਆ ਪ੍ਰੋਗਰਾਮ ਮੇਰਾ ਵੀਰ, ਬਹੁਤ ਵਧੀਆ ਜੀ।
0: ਥੈਂਕ ਯੂ, ਆਉਣਾ ਉਧਰ ਨੂੰ 23 ਤਰੀਕ ਨੂੰ?
1: ਠੀਕ ਹੈ ਜੀ, ਠੀਕ ਹੈ,
0: ਥੈਂਕ ਯੂ ਭਾਜੀ, ਥੈਂਕ ਯੂ, ਲਵ ਯੂ। ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਤੁਸੀਂ ਤਾਂ ਉਧਰ ਨੂੰ ਰਹਿਣੇ ਦਿਓ ਚਾਹੇ। ਹੈਲੋ, ਤੁਸੀਂ ਤਾਂ ਰਹਿਣੇ ਨਹੀਂ, ਆ ਜਾਓ ਆ ਜਾਓ, ਹਜੇ ਤਾਂ ਲੋੜ ਆ, ਹਲੇ ਤਾਂ ਲੋੜ ਆ, ਹਲੇ ਤਾਂ ਲੋੜ ਆ, ਹਜੇ ਚੈੱਕ ਆਇਆ ਨੀ ਸੰਧੂ ਸਾਹਿਬ ਵਾਲਾ। ਓ ਮਾਈ ਗੋਡ, ਆਹੋ ਜਿੱਦਣ ਚੈੱਕ ਆ ਗਿਆ ਉਧਰ ਕਹਿ ਦੇਵੇ ਵੀ ਅੱਜ ਰਹਿਣ ਦੋ ਨਾ।
1: ਸੱਚੀ
0: ਗੱਲ ਆ, ਪਤਾ ਲੱਗਦਾ ਹਨਾ।
1: ਮੈਂ ਦੱਸਦਾ ਜੀ, ਮੈਂ ਨਾ ਦਿੱਲੀ ਛੱਡਾ ਸੀ ਪਿਛਲੇ ਸਾਲ, ਜਦੋਂ ਮੈਂ ਗਹਿਣਾ ਇੰਡੀਆ ਤੁਹਾਡਾ ਪ੍ਰੋਗਰਾਮ ਸੀ ਇੱਥੇ, ਤੇ ਮੈਂ ਚੱਲ ਕੋਈ ਐਮਰਜੈਂਸੀ ਆ ਗਈ, ਮੈਂ ਕੋਈ ਗੱਲ ਕਰਦਾ ਸੀ ਤੇ ਕੁਛ ਤੁਹਾਡੇ ਸਰੋਤੇ ਸੀ ਉਹ ਕਾਲ ਨੀ ਕਰਦੇ, ਕਿਸੇ ਭਾਜੀ ਮੈਂ ਤੁਹਾਨੂੰ ਤੜਕੇ ਸੁਣਦਾ ਹੁੰਦਾ ਤੁਹਾਡੇ ਪ੍ਰੋਗਰਾਮ ਚ, ਦਿੱਲੀ ਏਅਰਪੋਰਟ ਤੇ ਗੱਲ ਆ ਨਿਸ਼ਾਨ
0: ਲਿਆ
1: ਆਏ ਸੀ ਜਦੋਂ ਮੇਰੇ ਤਾਰੀ ਹੋਣਗੇ, ਮੈਂ ਉਹਨਾਂ ਤੋਂ ਥੋੜੇ ਛੋਟਾ ਵੱਡਾ ਹੋਊਗਾ, ਆਪਾਂ ਬਾਅਦ ਚ ਵਿਖਾ ਲੈਣਾ ਸਾਰੇ
0: ਤੁਸੀਂ ਨੀ ਹਟਦੇ ਲੈਚੀ ਵਾਲੀ ਚਾਹ ਪੀਣੋ। ਇੱਕ ਟੱਲੀ ਬੰਦਾ ਸੰਧੂ ਸਾਹਿਬ, ਨਸ਼ੇ ਦੇ ਵਿੱਚ ਹੋਵੇ ਬੰਦਾ, ਸ਼ਰਾਬ ਪੀਤੀ ਹੋਵੇ, ਟੱਲੀ ਮਤਲਬ ਹੋਵੇ ਪੰਜਾਬੀ ਬੰਦਾ, ਉਹ ਕੀ ਕਰ ਸਕਦਾ, ਕੀ ਕਰ ਸਕਦਾ, ਕੋਈ ਆਈਡੀਆ ਕੀ ਕਰ ਸਕਦਾ ਉਹ?
1: ਸੱਚੀ ਬੋਲੋ, ਪਿਆਰ
0: ਕਰੋ, ਪਿਆਰ ਕਰੂ, ਪਿਆਰ ਉੱਥੇ ਕਿਹਨੂੰ ਕਰ ਲੂ ਕੱਲਾ ਹੀ ਬੈਠ ਕੇ? ਮੈਨੂੰ ਪ੍ਰਭ ਨੂੰ ਦੱਸਣੀ ਪੈਣੀ ਆ ਗੱਲ, ਕੱਟ ਗਏ। ਓ ਮਾਈ ਗੋਡ, ਇੱਕ ਵੈਨਕੂਵਰ ਦੀ ਖਬਰ ਆ, ਨਸ਼ੇ ਚ ਟੱਲੀ ਸੀ ਬੰਦਾ, ਜੇ ਕਿਸੇ ਨੂੰ ਆਈਡੀਆ ਹੋਵੇ ਕੀ ਕਰ ਸਕਦਾ ਉਹ ਬੰਦਾ, ਦੱਸਿਓ ਯਾਰ ਜ਼ਰੂਰ, ਵੀ ਦਾਰੂ ਪੀਤੀ ਹੋਈ ਆ ਬੰਦੇ ਨੇ, ਉਹਨੇ ਖੌਰੂ ਪਾਇਆ ਪੂਰਾ, ਅਤੇ ਖੌਰੂ ਪਾ ਕੇ ਉਹਨੇ ਕੈਨੇਡਾ ਦਾ ਲਾ ਲਓ ਜਾਂ BC ਸਰਕਾਰ ਦਾ ਲਾ ਲਓ, ਬਹੁਤ ਜ਼ਿਆਦਾ ਨਹੀਂ ਚਲੋ ਠੀਕ ਆ, ਜਿੰਨਾ ਵੀ ਉਹ ਨੁਕਸਾਨ ਕੀਤਾ, ਕੀ ਕਰ ਸਕਦਾ ਤੁਹਾਡਾ ਅੰਦਾਜ਼ਾ ਕੀ ਹੋ ਸਕਦਾ ਵੀ ਕੀ ਕਰ ਸਕਦਾ, ਦੱਸਿਓ ਕੁਐਸਚਨ ਆ ਚਲੋ ਤੁਹਾਨੂੰ। ਅਤੇ ਮੈਂ ਲੈ ਕੇ ਆਉਂਦਾ ਪਰਮਿੰਦਰ ਨੂੰ ਲੱਭ ਕੇ, ਉਹ ਤੋਂ ਬਾਅਦ ਇੱਕ ਖਬਰ ਹੋਰ ਕਰ ਲੈਂਦੇ। ਮਹਿੰਗਾਈ ਦੇ ਵਿੱਚ 3% ਵਾਧਾ ਹੋਇਆ, ਮੈਨੂੰ ਲੱਗਦਾ 0.3 ਆ ਇਹ, ਕਿਉਂਕਿ 3 ਤੋਂ ਥੱਲੇ ਹੀ ਆ ਹਲੇ, ਪਹਿਲਾਂ 2.8 ਸੀਗੀ, ਹੁਣ 9 ਦੇ ਕੁਛ ਨੇੜੇ ਆ। ਬਾਕੀ ਸ਼ਰਮਾ ਸਾਹਿਬ ਆ ਜਾਂਦੇ, ਆਪਾਂ ਉਹਨਾਂ ਨੂੰ ਪੁੱਛਦੇ ਹਾਂ। ਕੈਨੇਡਾ ਵਿੱਚ ਪੰਜਾਬੀ ਕੁੜੀ ਦਾ ਗੋਲੀ ਮਾਰ ਕੇ ਕਤਲ ਹੋ ਗਿਆ, ਮਾੜੀ ਖਬਰ। ਬੈਨ ਉੱਥੇ ਦੀ ਐਡਮਿੰਟਨ ਦੀ ਆ। ਅਤੇ ਮਿਸਿਸਾਗਾ ਵਿੱਚ ਵਿਖੇ ਔਰਤ ਝੀਲ ਵਿੱਚ ਰੁੜ ਗਈ, ਉਹ ਪੰਗੇ ਕਿਉਂ ਲੈਂਦੀ ਹੋ ਤੁਸੀਂ ਕਮਲੀਓ, ਨਾ ਜਾਇਆ ਕਰੋ। ਕੈਨੇਡਾ ਪੁਲਿਸ 'ਚ ਅਫਸਰ ਬਣੀ ਖੇੜੀ ਸਲਾਬਤਪੁਰ ਦੀ ਜੰਪਲ ਜਸਲੀਨ, ਆਹ ਚੱਕ ਵਧਾਈਆਂ ਭਾਈ। ਭਾਰਤੀ ਮੂਲ ਦੇ ਮਾਸੂਮ ਨੂੰ ਡੁੱਬਣ ਤੋਂ ਬਚਾਉਣ ਵਾਲਾ 16 ਸਾਲਾ ਲਾਈਫ ਗਾਰਡ ਅਮਰੀਕਾ 'ਚ ਸਨਮਾਨਿਤ ਹੋ ਗਿਆ ਜੀ, ਵੈਰੀ ਗੁੱਡ। ਚਲੋ ਆਹ ਸੁਣਿਆ ਦੁੱਖ ਬੋਲ, ਮੈਂ ਲੈ ਕੇ ਆਉਣਾ ਪਰਮਿੰਦਰ ਨੂੰ ਲੱਭ ਕੇ, ਅਤੇ ਫਿਰ ਆਪਾਂ ਕਰਦੇ ਹਾਂ ਗੱਲਾਂ ਬਾਤਾਂ। ਹੁਣ ਤੁਸੀਂ ਦੱਸ ਸਕਦੇ ਹੋ, ਦੱਸ ਸਕਦੇ ਹੋ ਕਿ ਨਹੀਂ ਦੱਸ ਸਕਦੇ? ਮੈਨੂੰ ਤਾਂ ਲੱਗਦਾ ਨਹੀਂ। ਚਲੋ ਉਹ ਆਹ ਕੀ ਹੋ ਗਿਆ, ਇੱਧਰ ਕਿੱਧਰ ਬਾਜਾ ਵੱਜ ਗਿਆ, ਹੋਲਡ ਰੱਖੋ। ਚਲੋ ਆਹ ਸੁਣਿਆ ਪਰ ਕੀ ਕਹਿੰਦਾ,

0: ਚਲੋ ਪਹਿਲਾਂ ਕਾਲ ਸੁਣਦੇ ਆ, ਦੇਖਦੇ ਆ ਸ਼ਾਇਦ ਕੋਈ ਇਹਨਾਂ ਦਾ ਆਨਸਰ ਹੋਵੇ। 1887। ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ।
1: ਸਤਿ ਸ੍ਰੀ ਅਕਾਲ ਭਾਅ ਜੀ, ਕੀ ਹਾਲ ਆ?
0: ਬਹੁਤ ਵਧੀਆ, ਤੁਸੀਂ ਸੁਣਾਓ।
1: ਉਹ ਕਹਿੰਦੇ ਉਹਨਾਂ ਰੇਲ ਗੱਡੀਆਂ ਰੋਕ ਲਈਆਂ,
0: ਸ਼ਾਇਦ ਹੋ ਸਕਦਾ।
1: ਮੈਨੂੰ ਕੋਬਰ ਕਹਿੰਦੇ ਸਾਡਾ ਕੋਈ ਬੰਦੇ ਨੇ ਰਿਸ਼ਤੇਦਾਰ ਨੂੰ ਫੋਨ ਕਰਿਆ ਸੀਗਾ, ਉਹ ਖੋਰੂ ਪਾਇਆ ਕਹਿੰਦੇ।
0: ਅੱਛਾ,
1: ਠੀਕ ਹੈ,
0: ਹੋ ਸਕਦਾ, ਦੇਖਦੇ ਹਾਂ। ਚਲੋ ਆਇਓ ਜਰੂਰ ਉੱਥੇ ਪਿਕਨਿਕ ਤੇ, ਹੁਣ ਕੈਂਸਲ ਨਾ ਕਰਿਓ।
1: ਸਾਡੇ ਕੋਲ ਹੀ ਆ ਹੀ
0: ਜਾਣਾ। ਹਾਂਜੀ,
1: ਸਾਡੇ ਕੋਲ ਹੀ ਆ ਹੀ,
0: ਬਸ ਤੁਰਕੀ ਆ ਜਾਓ ਫਿਰ,
1: ਤੁਰਕੀ ਆ ਜਾਣਾ।
0: ਆ ਚੱਕ, ਲਵ ਯੂ, ਥੈਂਕ ਯੂ। 34-54 ਜੀ, ਸਤਿ ਸ੍ਰੀ ਅਕਾਲ ਜੀ, ਜਾਨ
2: ਸਤਿ ਸ੍ਰੀ ਅਕਾਲ ਜੀ, ਚੰਗਾ ਜੀ,
0: ਕਿੱਦਾਂ ਵਾ ਜੀ?
2: ਠੀਕ ਆ ਜੀ, ਬਸ ਸ਼ਰਾਬ ਪੀ ਕੇ ਗੱਡੀ ਲੈਣ ਤੇ ਬੜਾ ਹੁੰਦਾ ਜੀ, ਹੋਰ ਕਿੱਥੇ ਹੁੰਦਾ, ਗੱਡੀ ਦੇ ਲੈਣ ਤੇ ਬੜਾ ਹੁੰਦਾ।
0: ਆ ਚੱਕ, ਵਿਆਹ ਬੈਠਾ ਹਟਦਾ ਨੀ,
2: ਹਟਦਾ ਨੀ, ਉਹ ਬੈਠਾ ਜੀ, ਕੱਲ ਦੀ ਖਬਰ ਆ ਜੀ,
0: ਕੱਲ ਦੀ ਖਬਰ ਆ। ਚਲੋ ਥੈਂਕ ਯੂ ਭਾਜੀ, ਥੈਂਕ ਯੂ, ਆਇਓ ਉੱਥੇ ਮਿਲਦੇ ਆਪਾਂ। 93-45, ਸਤਿ ਸ੍ਰੀ ਅਕਾਲ ਜੀ, ਇਹਨੂੰ
3: ਭਾਜੀ, ਸਤਿ ਸ੍ਰੀ ਅਕਾਲ,
0: ਕਿੱਦਾਂ ਸਿਹਤਾਂ?
3: ਵਧੀਆ, ਇੱਕ ਮਿੰਟ ਮੈਂ ਬਾਜ ਕੱਟ ਕਰ ਦਿੰਦਾ। ਹਾਂਜੀ ਭਾਈ, ਗੁੱਡ ਮਾਰਨਿੰਗ ਤੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਤੁਹਾਨੂੰ,
3: ਕੀ ਹਾਲ ਚਾਲ ਆ?
0: ਕਿਰਪਾ,
3: ਬਸ ਠੀਕ ਹੈ, ਕਿਰਪਾ ਹੀ ਚਾਹੀਦੀ ਬਾਬੇ ਜੀ। ਤੇ ਮੈਂ ਭਾਈ ਇੱਕ ਬੇਨਤੀ ਕਰਨੀ ਹੈ ਕਿ ਜਿਹੜਾ ਬੰਦੇ ਨੇ ਖਰੂਦ ਪਾਇਆ ਬਹੁਤ ਮਾੜੀ ਗੱਲ ਹੈ, ਠੀਕ ਹੈ, ਤੁਸੀਂ ਘਰੇ ਬਹਿ ਕੇ ਇੰਜੋਏ ਕਰੋ ਤੇ ਏਦਾਂ ਦੇ ਕੰਮ ਬਾਹਰ ਨਾ ਕਰੋ। ਦੂਜੀ ਮੇਰੀ ਬੇਨਤੀ ਇਹ ਹੈ ਕਿ ਬਾਈ ਜੀ, ਜਿੰਨਾ ਮੇਰੇ ਭਰਾਵਾਂ ਦੇ ਪੇਰੈਂਟਸ ਹੈਗੇ ਆ, ਉਹਦੀ ਸੇਵਾ ਕਰਿਆ ਕਰੋ। ਉਹ ਤੁਸੀਂ ਜਦੋਂ ਨਹੀਂ ਨਾ ਹੁੰਦੇ ਫਿਰ ਪਛਤਾਓਗੇ, ਠੀਕ ਹੈ ਨਾ, ਜਦੋਂ ਨਹੀਂ ਨਾ ਹੁੰਦੇ ਸਾਨੂੰ ਉਹਦੀ ਵੈਲਿਊ ਦਾ ਉਦੋਂ ਪਤਾ ਲੱਗਦਾ, ਠੀਕ ਹੈ ਨਾ। ਤੇ ਬਾਕੀ ਹੁਣ ਮੈਂ ਨੀ ਦੱਸਣਾ ਮੈਂ ਕੌਣ ਆ, ਤੇ ਬਾਕੀ ਜੋ ਵੀ ਹੈਗਾ ਤੇ ਆਪਾਂ ਸਾਰਾ ਕੁਛ ਜਿਹੜਾ ਤੁਸੀਂ ਕਿਹਾ ਸੀ ਤੇ ਮੇਰੀ ਜੋੜੀ ਲੱਗੀ ਤੇ ਮੈਂ ਕਰੂੰਗਾ। ਵੇਖੋ, ਮੈਂ ਕੁਛ ਕਹਿਣਾ ਨੀ ਗਾ ਤੇ ਮੈਂ ਇੱਕ ਗੱਲ ਜੀ ਨੇੜੇ ਕੰਮ ਬਸ।
0: ਹਾਂ ਚੱਕ, ਥੈਂਕ ਯੂ, ਲਵ ਯੂ, ਠੀਕ ਹੈ ਨਾ, ਬਹੁਤ ਪਿਆਰ, ਥੈਂਕ ਯੂ।
3: ਤੇ ਬਾਕੀ ਮੇਰੇ ਮੈਂ ਉਹ ਨੀ ਕਹਿੰਦਾ ਕਿ ਮੇਰੇ ਬਹੁਤ ਜ਼ਿਆਦਾ ਮਿੱਤਰ ਆ, ਠੀਕ ਆ, ਮੇਰੇ ਬਹੁਤ ਬਹੁਤ ਥੋੜੇ ਹੀ ਆ ਤੇ ਉਂਗਲਾਂ ਤੇ ਗਿਣਨ ਵਾਲੇ ਆ, ਤੇ ਮੈਂ ਉਹਨਾਂ ਨੂੰ ਕਦੇ ਫੋਨ ਨਾ ਲੱਭ ਕੇ ਨੀ ਘੁਮਾਇਆ, ਜਵਾਨੀ ਯਾਦ ਹੁੰਦਾ।
0: ਹਾਂ ਚੱਕ, ਏਦਾਂ ਹੀ ਆ ਫਿਰ।
3: ਹਾਂ, ਤੇ ਅਸੀਂ ਉੱਥੇ ਬਾਈ ਜੀ ਜਿੰਨੇ ਵਜੇ ਕਿਹਾ ਤੇ ਉਦੋਂ 5 ਮਿੰਟ ਪਹਿਲਾਂ ਪਹੁੰਚਾਂਗੇ।
0: ਕੀ ਬਾਤ ਆ, ਬਿਲਕੁਲ ਬਿਲਕੁਲ,
3: ਠੀਕ ਹੈ ਨਾ। ਤੇ ਤੁਸੀਂ ਕਹਿੰਦੇ ਵੀ ਤੁਸੀਂ ਆਉਣ ਨਾ ਫਿਕਰ ਕਰੋ ਵੀ ਉੱਥੇ ਆਹ ਪਤਾ ਨੀ ਬੰਦੇ ਆਉਣੇ ਕਿ ਨਹੀਂ ਆਉਣੇ, ਉੱਥੇ ਲਾਰਾਂ ਮਲਮਲਾਉਣੇ ਆ।
0: ਨਹੀਂ, ਮੈਨੂੰ ਐਂ ਆ ਵੀ ਚੱਲ ਜਿੰਨੇ ਆਪਾਂ ਹੈਗੇ ਆ ਸਾਰੇ ਜਾਣੇ ਇੱਕ ਦੂਜੇ ਨੂੰ ਮਿਲੀਏ ਉੱਥੇ, ਪਤਾ ਲੱਗੇ ਵੀ ਕੌਣ ਕੌਣ ਆ।
3: ਮੈਂ ਕਹਿੰਦਾ ਬਾਈ ਜੀ, ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆਪਾਂ ਖੁੱਸੇ ਬਾਈ ਦੇ ਪ੍ਰੋਗਰਾਮ ਤੇ, ਉਦੋਂ ਪਹਿਲਾਂ ਮਿਲਣਾ।
0: ਠੀਕ ਆ, ਠੀਕ ਆ, ਨੋ ਪ੍ਰੋਬਲਮ,
3: ਠੀਕ ਹੈ ਨਾ।
0: ਹਾਂ ਠੀਕ,
3: ਲਵ ਯੂ,
0: ਲਵ ਯੂ, ਲਵ ਯੂ, ਥੈਂਕ ਯੂ। 46-47, ਸਤਿ ਸ਼੍ਰੀ ਅਕਾਲ ਜੀ, ਇਹਨੂੰ। ਹੈਲੋ,
4: ਹਾਂਜੀ, ਸਤਿ ਸ਼੍ਰੀ ਅਕਾਲ
0: ਭਾਜੀ, ਸਤਿ ਸ਼੍ਰੀ ਅਕਾਲ, ਲੰਘਾਓ ਜੀ ਇਹਨੂੰ।
4: ਭਾਜੀ, ਉਹ ਬੰਦੇ ਦਾ ਕਸੂਰ ਨੀ ਹੈਗਾ ਜਿਹਨੇ ਸ਼ਰਾਬ ਪੀਤੀ ਸੀ ਭਾਜੀ, ਉਹਨੂੰ ਕਿਸੇ ਨੇ ਕਹਿਤਾ ਸ਼ਰਾਬ ਪੀਤੇ ਬਾਅਦ ਵੀ ਛੋਟਾ ਜਿਹਾ ਜਵਾਕ ਜਹਾਜ਼ ਰੋਕ ਸਕਦਾ, ਕਹਿੰਦਾ ਤੂੰ ਐਡਾ ਵੱਡਾ, ਤੇਰੇ ਦਮ ਕੋਈ ਨੀ ਹੈਗਾ।
0: ਅੱਛਾ,
4: ਉਹ ਫੇਰ ਕਹਿੰਦਾ ਮੈਂ ਤੇ ਟ੍ਰੇਨ ਰੋਕ ਕੇ ਦਿਖਾਉਂਦਾ।
0: ਵਿਆਹ ਚੱਕ, ਗੱਡੀਆਂ ਦੀ ਗੱਡੀਆਂ ਵੱਜੀਆਂ ਹੈ ਬਿੱਲੋ ਤੇਰੀ ਤੋਰ ਦੇਖ ਕੇ।
4: ਜੀ ਜੀ,
0: ਪਰ ਪਤਾ ਕਿਵੇਂ ਲੱਗਿਆ ਉਹਨਾਂ ਨੂੰ ਵੀ ਬੰਦਾ ਬੈਠਾ ਬਈ? ਦੋ ਜਣੇ ਲੱਤਾਂ ਤੋਂ, ਦੋ ਜਣੇ ਬਾਹਾਂ ਤੋਂ ਚੱਕ ਕੇ ਪਰੇ ਮਾਰੋ ਉਹਨੂੰ। ਹੈ ਜੱਟ ਕੀ ਖਾੜਕੂ ਖੜਾ, ਕਿੱਦਾਂ ਏਦਾਂ ਕੋਈ ਗੀਤ ਆ ਨਾ? ਚਲੋ ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮਚ, ਥੈਂਕ ਯੂ, ਬਿਲਕੁਲ ਜੀ। ਤੇ

0: ਕਿਆ ਬਾਤ ਆ ਡਾਕਟਰ ਸਾਹਿਬ, ਲੰਘਿਆ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਆਪਣੇ ਤੇ ਲਾ ਕੇ ਗੱਲ ਕਰ ਲੈਣਾ, ਚਲੋ ਮੈਂ ਤਾਂ ਕੱਲਾ ਹੀ ਹਾਂ, ਮੇਰੇ ਛੋਟਾ ਭਰਾ ਹੋ ਸਕਦਾ ਜਾਂ ਵੱਡਾ ਹੋ ਸਕਦਾ, ਅਸੀਂ ਦੋ ਭਰਾ ਮੰਨ ਲਓ ਹਨਾ। ਜਦ ਅਸੀਂ ਛੋਟੇ ਹਾਂ, ਵਿਆਹ ਨਹੀਂ ਹੋਏ ਸਾਡੇ ਦੋਨਾਂ ਦੇ, ਮੰਨ ਲਓ, ਜਦ ਤਾਂ ਫਾਦਰ ਸਾਹਿਬ ਸਾਡੇ ਲਈ ਬਹੁਤ ਰੱਬ ਰੂਪੀ ਆ। ਜਿੱਦਣ ਸਾਡੇ ਦੋਨਾਂ ਦੇ ਵਿਆਹ ਹੋ ਗਏ, ਫਿਰ ਉਹੀ ਫਾਦਰ ਦੋਨਾਂ ਮੁੰਡਿਆਂ ਨੂੰ ਰੱਬ ਰੂਪੀ, ਕੀ ਉਹ ਤਾਂ ਪਤਾ ਨਹੀਂ ਕਿਹੜਾ ਰੂਪੀ ਦੇਖਣ ਲੱਗ ਜਾਂਦਾ। ਉਹ ਕਹਿੰਦਾ ਵੱਡੇ ਨੂੰ ਪਿਆਰ ਕਰਦਾ, ਵੱਡਾ ਕਹਿੰਦਾ ਛੋਟੇ ਨੂੰ ਪਿਆਰ ਕਰਦਾ, ਉਹਨੂੰ ਇਹਨੇ ਆਹ ਕੁਛ ਦੇਤਾ, ਵੱਡਾ ਛੋਟਾ ਕਹਿੰਦਾ ਵੱਡੇ ਨੂੰ ਆਹ ਕੁਛ ਦੇਤਾ, ਫਿਰ ਉੱਥੇ ਲੜਾਈ ਵੀ ਬਹੁਤ ਹੁੰਦੀ ਆ। ਸਾਡੇ ਪਿੰਡ ਇੱਕ ਡਿਪਟੀ ਡਾਇਰੈਕਟਰ ਰਿਟਾਇਰ ਹੋਇਆ ਸੀ ਬੰਦਾ, ਮੈਂ ਨਾਮ ਨਹੀਂ ਲਊਂਗਾ, ਚਲੋ। ਉਹਦੇ ਤਿੰਨ ਸੀ ਬੰਦੇ ਮੁੰਡੇ, ਇੱਕ ਉਹ ਆਪਣੇ ਸੋਰੀ ਰਹਿੰਦਾ ਸੀ, ਮਤਲਬ ਦੋ ਇੱਥੇ ਸੀ ਨਾ ਸਾਡੇ ਪਿੰਡ। ਉਹਨਾਂ ਨੇ ਆਪਣੇ ਫਾਦਰ ਸਾਹਿਬ ਨੂੰ ਭੈਣ ਦੀ ਜਾਂ ਮਾਂ ਦੀ ਗਾਲ ਕੱਢ ਕੇ ਨਾਲੇ ਪਾਪਾ ਜੀ ਕਹਿਣਾ, ਨਾਲੇ ਗਾਲ ਕੱਢਣੀ। ਜੀ ਜੀ ਨਹੀਂ ਸੀ ਉਹ, ਜੀ ਉਹ ਟੱਬਰ ਅੱਜ ਤੱਕ ਵੀ ਲਾਉਂਦਾ ਹਰ ਬੰਦੇ ਨੂੰ। ਜੇ ਕਿਸੇ ਨੂੰ ਉਹਨਾਂ ਨੇ ਭਾਬੀ ਕਹਿਣਾ ਨਾ, ਤਾਂ ਭਾਬੀ ਜੀ ਜੀ ਭਾਬੀ ਜੀ। ਜੇ ਭਾਜੀ ਕਹਿਣਾ ਜੀ ਭਾਜੀ ਜੀ, ਜਾਣੀ ਦੋ ਵਾਰ ਜੀ ਲਾਉਣਾ। ਪੜ੍ਹੀ ਲਿਖੀ ਫੈਮਿਲੀ ਸੀ ਅਤੇ ਉਹਨਾਂ ਨੇ ਨਾਲੇ ਗਾਲ ਕੱਢਣੀ ਭੈਣ ਦੀ ਅਤੇ ਨਾਲੇ ਪਾਪਾ ਜੀ ਕਹਿ ਕੇ ਉਹਦੇ ਚਪੇੜ ਮਾਰਨੀ। ਅਤੇ ਇਹ ਇੱਕ, ਮੈਂ ਨਹੀਂ ਕਹਿੰਦਾ ਵੀ ਇੱਕ ਪਰਿਵਾਰ ਹੋਊਗਾ, ਜੇ ਜੇ ਇੱਕ ਪਿੰਡ 'ਚ 100 ਘਰ ਆ ਮੰਨ ਲਓ ਐਗਜ਼ਾਮਪਲ, ਤਾਂ 70 ਘਰਾਂ ਦੇ ਵਿੱਚ ਇਹ ਪ੍ਰੋਬਲਮਾਂ ਹੈਗੀਆਂ ਨੇ, ਅਤੇ ਉਹ 70 ਫਿਰ ਸਾਰੇ ਬੇਵਕੂਫ ਲੋਕ ਨੇ। ਫਿਰ
1: ਸਾਡਾ ਮਨ ਵੀਕ ਹੁੰਦਾ ਜੀ, ਅਸੀਂ ਇਜ਼ੀ ਵੇ ਨਾਲ ਪੈਸਾ ਛੇਤੀ ਕਮਾਉਣਾ ਚਾਹੁੰਦੇ ਹਾਂ, ਮਨ ਲਾਲਚੀ ਆ।
0: ਤੇ ਬਾਪ ਨਾਲ ਉਹਦਾ ਕੀ ਲੈਣਾ ਦੇਣਾ ਫਿਰ ਇਸ ਚੀਜ਼ ਦਾ?
1: ਜੇ ਬੰਦਾ ਆਪਣੇ ਮਨ ਨੂੰ ਸਮਝਾ ਲੇ ਨਾ ਵੀ ਮੈਂ ਆਪ ਮਿਹਨਤ ਕਰਕੇ ਕਰਨਾ ਆ, ਸਾਰੇ ਮੇਰੇ ਭੈਣ ਭਰਾ ਮੇਰੇ ਰਿਸਪੈਕਟ ਵਾਲੇ ਸਾਰੇ।
0: ਜੇ 2 ਕਿੱਲੇ ਬਾਪ ਆਪ ਰੱਖ ਲਵੇ ਵੀ ਚੱਲ ਮੈਂ ਛੋਟੇ ਵੱਲ ਰਹਿੰਦਾ ਜਾਂ ਮੈਂ ਵੱਡੇ ਵੱਲ ਰਹਿੰਦਾ, 2 ਕਿੱਲੇ ਮੇਰੇ ਆ ਵੀ ਆਹ 4-4, 5-5 ਕਿੱਲੇ ਤੁਸੀਂ ਲੈ ਲਓ ਬਈ, ਹਨਾ ਵੰਡ ਲਓ, ਉਹਦੇ ਤੇ ਵੀ ਅੱਖ ਹੁੰਦੀ ਆ ਵੀ ਇਹ 70-80 ਹਜ਼ਾਰ ਮਾਮਲਾ ਆਉਂਦਾ।
1: ਦੱਸੀ ਗੱਲ ਜੀ ਉਹੀ ਹੈ ਨਾ, ਲਾਲਸਾ ਜਿਹੜੀ ਬੰਦੇ ਦੀ ਉਹ ਨਹੀਂ ਟਿਕਣ ਦਿੰਦੀ।
0: ਫਿਰ ਗੱਲ ਉਹੀ ਆ ਗਈ ਨਾ ਵੀ ਅਸੀਂ ਸ਼ਿਕਸ਼ਾ ਜਿਹੜੀ ਦੇਣੀ ਆ ਉਹ ਦੂਜਿਆਂ ਨੂੰ ਦੇਣੀ ਆ, ਆਪਣੇ ਘਰੇ ਸ਼ਿਕਸ਼ਾ ਵਾਲਾ ਕੋਈ ਕੰਮ ਨਹੀਂ ਹੈਗਾ, ਉਹ 'ਚ ਮੈਂ ਵੀ ਹੋ ਸਕਦਾ
1: ਕੋਈ? ਨਹੀਂ ਨਹੀਂ ਆਪਣੇ ਘਰੇ ਨਹੀਂ,
0: ਆਪਣੇ ਘਰੇ ਨਹੀਂ ਸ਼ਿਕਸ਼ਾ, ਨਾ ਨਾ ਨਾ।
1: ਜੇ ਇਹਨੀ ਸਮਝ ਆ ਜੇ ਨਾ ਤੇ ਸਮਝ ਲਓ ਵੀ ਉਸ ਪਰਿਵਾਰ 'ਚ ਬੜੀ ਮਿਹਰ ਹੋ ਜਾਂਦੀ ਆ।
0: ਪਾਪਾ ਜੀ ਤੋਂ ਡੈਡੀ ਜੀ ਤੋਂ ਫਿਰ ਬੁੜਾ ਬਣ ਜਾਂਦਾ,
1: ਜਿਹੜਾ ਬੰਦਾ ਪੇਰੈਂਟਸ ਨਾਲ ਮਾੜੀ ਕਰਦਾ ਉਹਦੇ ਨਾਲ ਮਾੜੀ ਹੁੰਦੀ।
0: ਅੱਛਾ ਦੋ ਚੀਜ਼ ਨਹੀਂ, ਚਲੋ ਮੈਂ ਮੰਨਦਾ ਇਹ ਗੱਲ, ਮੈਨੂੰ ਵੀ ਮੈਂ ਵੀ ਵੱਡੀ ਵਧੀਆ ਤੁਸੀਂ ਗੱਲ ਕਹੀ ਆ। ਇੱਕ ਚੀਜ਼ ਦੱਸਿਓ, ਜਦ ਉਹੀ ਪੇਰੈਂਟਸ ਬੱਚੇ ਹੁੰਦੇ ਆ, ਵਿਆਹ ਹੋਇਆ ਹੀ ਹੁੰਦਾ ਹਲੇ, ਜਦ ਉਹ ਆਪਣੇ ਪੇਰੈਂਟਸ ਨਾਲ ਕਰਦੇ ਆ ਮਾੜੀਆਂ,
1: ਉਹੀ ਹੈ ਨਾ ਪਿੱਛੋਂ ਪਿੱਛੋਂ ਤੁਰੀ ਆਉਂਦੀ ਵੇਖ ਕੇ ਬੰਦਾ ਗਾਂਹ ਫੇਰ ਕਰਦਾ।

0: ਉਹ ਜੇ ਇੱਕ ਪੱਲੜਾ ਜਿਵੇਂ ਮੰਨ ਲਓ ਹੁਣ ਇੱਕ ਬੱਚਾ ਉਰੇ ਰਹਿੰਦਾ, ਮੁੰਡਾ ਲਾ ਲਓ ਜਾਂ ਕੁੜੀ ਲਾ ਲਓ, ਇੱਕ ਇੰਡੀਆ 'ਚ ਰਹਿੰਦਾ, ਇੱਥੋਂ ਤੁਸੀਂ ਪੈਨਸ਼ਨ ਲੈਂਦੇ ਹੋ, ਸਾਰਾ ਕੁਛ ਕਰਦੇ ਹੋ, ਚੱਕ ਕੇ ਇੰਡੀਆ ਭੇਜੀ ਜਾਂਦੇ ਹੋ, ਜੇ ਜਿਹੜਾ ਉਰੇ ਕੰਮ ਕਰਦਾ ਤੀਵੇਂ ਆਦਮੀ ਵਿਚਾਰੇ ਟੁੱਟ ਟੁੱਟ ਮਰਦੇ ਆ ਮੰਨ ਲਓ, ਉਹਨਾਂ ਲਈ ਤਾਂ ਫਿਰ ਕੁਛ ਵੀ ਨਹੀਂ ਹੈਗਾ,
1: ਆਪ
0: ਕੁਛ ਨੀ ਕਰਦਾ। ਕਰਿਆ ਤਾਂ ਡਾਕਟਰ ਸਾਹਿਬ ਮੈਂ ਵੀ ਕੁਛ ਨੀ ਗਾ, ਮੇਰੇ ਸੱਜੇ ਪਾਸੇ ਨਾ ਲੱਤ ਨੂੰ ਕੱਲ ਪਰਸੋਂ ਦੀ ਪੇਨ ਹੋਈ ਜਾਂਦੀ ਹੈ, ਗੋਡੇ ਤੋਂ ਥੱਲੇ ਇੱਧਰ ਸੱਜੇ ਪਾਸੇ ਨੂੰ ਪਿੰਜਣੀ, ਮਤਲਬ ਪਿਛਲੇ ਹੁੰਦੇ ਪਿੱਛੇ ਪਾਸੇ ਸੱਜੇ ਪਾਸੇ ਨੂੰ ਦਰਦ ਹੋਈ ਜਾਂਦੀ ਹੈ, ਇਹ ਵੀ ਹੁਣ ਕੁਦਰਤ ਕਰਾਉਂਦੀ ਹੈ, ਦੱਸੋ ਇਹਦਾ ਕੀ ਹਾਲ?
1: ਕਾਰ ਚਲਾ ਕੇ ਆਉਣਾ ਹੀ ਪੈਣਾ,
0: ਤੁਰ ਕੇ ਨਹੀਂ ਗਾ, ਤੁਰ ਕੇ ਆ ਜਾ ਆਪੇ ਹਰਜੂ ਰਸਤੇ ਆਉਂਦੀ ਆਉਂਦੀ
1: ਆਪੇ ਨਹੀਂ ਹਰਜੀ।
0: ਓ ਮਾਈ ਗੋਡ, ਨਹੀਂ ਆਉਣਾ ਐਤਕੀ ਸ਼ੁੱਕਰਵਾਰ ਨੂੰ ਆਉਂਗਾ,
1: ਨਹੀਂ ਹਰਜੀ ਮੇਰੇ ਕੋਲ ਨਾ ਹੋ ਕੇ ਹੋਰ ਕੇ ਕੋ ਜਾਓਗੇ, ਹਟਾਉਣੀ ਪੈਣੀ,
0: ਇਹ ਹਟਾਉਣੀ ਪੈਣੀ ਹੈ ਸੱਚੀ। ਕੱਲ ਵੀ ਮੈਂ ਉੱਥੇ ਜਦ ਗਿਆ ਸੀ ਸ਼ੋਅ ਤੇ ਤਾਂ ਮੇਰਾ ਲੰਗ ਜਿਹਾ ਮਾੜਾ ਮਾੜਾ ਵੱਜੀ ਜਾਵੇ, ਮੈਨੂੰ ਮਹਿਸੂਸ ਹੁੰਦਾ ਸੀ ਮੇਰਾ ਲੰਗ ਵੱਜ ਰਿਹਾ ਨਾ, ਤੇ ਪਰ ਕੀ ਕਰਿਆ ਜਾਵੇ। ਚਲੋ ਡਾਕਟਰ ਸਾਹਿਬ ਦੱਸੋ ਫਿਰ ਡਰੈਸ ਵਗੈਰਾ ਕਿੱਥੇ ਆ ਹੁਣ?
1: ਹਾਂਜੀ, ਵਿਲੀਅਮ ਪਾਰਕ ਲੈਨ ਚੰਗੂਰ ਜੀ ਦਾ ਜੀ, 15 ਸਟੇਲਮਨ ਡਰਾਈਵ ਬ੍ਰਾਂਡ, ਸਾਰੀਆਂ ਇੰਸ਼ੋਰੈਂਸਾਂ ਕਵਰ ਕਰਦੇ, ਕੋਈ ਝਟਕਾ ਨਹੀਂ ਮਾਰਦੇ, ਦੋ ਵਾਰ ਚ ਬੰਦਿਆਂ ਨੂੰ ਆਲਮੋਸਟ ਨਿਕਲ ਜਾਂਦਾ ਜੀ, ਦੋ ਤਿੰਨ ਵਾਰ ਹੋ ਸਕਦਾ ਪਹਿਲਾਂ ਹੀ ਨਿਕਲਦੇ ਆਉਂਦੇ, ਕਈ ਤੇ ਇੱਕ ਵਾਰ ਚ ਨਿਕਲਦੇ ਆਉਂਦੇ ਆ,
0: ਠੀਕ ਹੈ,
1: ਪਰ ਜਿਹੜਾ ਬਹੁਤਾ ਵਿਗੜਿਆ ਹੁੰਦਾ, ਕਈ ਭੈਣ ਭਰਾ ਆਉਂਦੇ, ਮੇਰਾ ਜਿਹਾ ਹੈਗਾ ਉਹਨੂੰ ਐਕਸੀਡੈਂਟ ਇੱਕ ਦੋ ਵਾਰ ਹੋਰ ਆ ਜਾ,
0: ਬਿਲਕੁਲ,
1: ਤੇ ਪੇਨ ਰਹਿਣ ਦਿੰਦੇ, ਮੱਚ ਬੈਟਰ, ਥੋੜੀ ਜਿਹੀ ਪੇਸ਼ੈਂਸ ਰੱਖਣ ਦੀ ਲੋੜ ਆ, ਜਿੰਨੀ ਮਰਜ਼ੀ ਪੇਨ ਹੋਵੇ ਠੀਕ ਕਰਕੇ ਭੇਜਾਂਗੇ, ਤੇ ਬਾਕੀ ਮਾਰਜ ਦੀ ਕਿਰਪਾ ਜੀ। ਹੁਣ ਕੱਲ੍ਹ ਦੀ ਸ਼ਾਮ ਤੱਕ 440 ਸੀ, ਬਹੁਤ ਬਿਜੀ ਹੁੰਦਾ,
0: ਬਿਲਕੁਲ,
1: ਹਾਂ ਇਹ ਆ ਵੀ ਤੁਹਾਨੂੰ ਰਿਜ਼ਲਟ ਮਾੜਾ ਨੀ ਮਿਲੂਗਾ, ਰਿਜ਼ਲਟ ਵਧੀਆ ਦੇਵਾਂਗੇ, ਸੇਫ ਆ,
0: ਬਿਲਕੁਲ,
1: ਸਾਨੂੰ ਵੱਡੀ ਚੀਜ਼ ਸੇਫਟੀ ਬਹੁਤ ਆ, ਕੋਈ ਝਟਕਾ ਨੀ, ਕੋਈ ਮਾਲਿਸ਼ ਨੀ ਕਰਦੇ, ਰਿਜ਼ਲਟ ਰਾਈਟ ਮੈਂ ਪੇਨ ਫਰੀ ਕਰਕੇ ਭੇਜਦੇ ਆ। ਕੱਲ ਇੱਕ ਭਰਾ ਦੀ ਕਾਲ ਆਈ ਤੇ ਮੈਨੂੰ ਕਹਿੰਦਾ ਜੀ ਤੁਸੀਂ ਕਿਤਨਾ ਕਰਦੇ ਕੀ ਕਰਦੇ ਹੋ, ਮੈਂ ਹੋਸਟੀ ਬੈਠਿਆ, ਕਹਿੰਦਾ ਮੈਂ ਕਾਰਪੈਕਟਰ ਕੋਲ ਗਿਆ ਫਲਾਣ ਕਰਦਾ ਟੀਆਂ ਦੇ ਕੋਲ ਗਿਆ, ਕਹਿੰਦਾ ਜੀ ਮੈਂ ਕਿੰਨੇ ਪੈਸੇ ਲੈਂਦਾ, ਮੈਂ $100, ਕਹਿੰਦਾ ਜ਼ਿਆਦੇ ਨੀ ਗੇ, ਮੈਂ ਭਾਜੀ ਤੁਸੀਂ ਕਿਤਨਾ ਕਹਿ ਸਕਦੇ ਜ਼ਿਆਦੇ ਆ, ਐਵੇਂ ਉਹਦੀ 4 ਸਾਲ ਦੀ ਪੜ੍ਹਾਈ ਆ, ਮੈਂ ਤੁਸੀਂ ਫਿਰ ਉੱਥੇ ਚਲ ਜਾਓ, ਤੁਸੀਂ ਮੇਰੇ ਕੋਲ ਕੀ ਕਰਨਾ ਆ, ਮੈਂ ਤੁਹਾਨੂੰ ਜਿਹੜਾ ਕੰਮ ਸੁਣਾ ਆ, ਸਰਵਿਸ ਚੰਗੀ ਆ ਕਿ ਮਾੜੀ ਆ, ਕਿਸੇ ਨੂੰ ਦੂਜੇ ਨਾਲ ਕੰਪੇਅਰ ਨਾ ਕਰੋ,
0: ਕੋਈ ਸ਼ੱਕ ਨੀ,
1: ਇਹ ਚੀਜ਼ਾਂ ਹੁੰਦੀਆਂ ਜੀ। ਸਰ ਮੈਂ ਭਾਜੀ ਤੁਸੀਂ ਜ਼ਰੂਰ ਮੇਰੇ ਕੋਲ ਆਉਣਾ, ਤੁਸੀਂ ਕਾਰਪੈਕਟ ਕੋ ਜਾਓ ਜਿਹਨੇ 4 ਸਾਲ ਦਾ ਕੀਤਾ,
0: ਸਹੀ ਗੱਲ,
1: ਮੈਂ ਹੋ ਰਿਹਾ ਤੁਹਾਨੂੰ ਵੱਧ ਨੀ ਪੜਿਆ,
0: 416-864-86-86 ਫਰਾਈਡੇ ਜਾ ਕੇ ਆਊਂਗਾ,
1: 10 ਮਿੰਟ ਲੱਗਣੇ,
0: ਆ ਚੱਕ ਠੀਕ ਹੋ ਕੇ ਆਊਂਗਾ, ਵੀਡੀਓ ਪਾਵਾਂਗੇ ਡਾਕਟਰ ਸਾਹਿਬ, ਆਪਾਂ ਪਿਕਨਿਕ ਤੇ ਵੀ ਆਉਣਾ, ਚਾਹੇ 10 ਮਿੰਟ ਲਈ ਆਇਓ, ਘੰਟੇ ਲਈ ਆਇਓ, ਤੇ 23 ਤਰੀਕ ਨੂੰ ਐਤਵਾਰ ਆਉਂਦਾ, ਤੇ ਘੰਟਾ ਕੁ ਫਿਰ ਸਰੋਤਿਆਂ ਨੂੰ ਤੁਹਾਨੂੰ ਪਤਾ ਲੱਗ ਜਾਵੇ ਵੀ ਡਾਕਟਰ ਸਾਹਿਬ
1: ਨਾਲ ਹੀ ਆ,
0: ਨਾਲ ਤਾਂ ਹੈਗੇ, ਉੱਥੇ ਆਉਣਾ ਤੁਸੀਂ 10 ਮਿੰਟ ਲਈ, ਚਲੋ 416-864-86-86, ਥੈਂਕ ਯੂ ਸੋ ਮਚ, ਲਵ ਯੂ, ਥੈਂਕ ਯੂ। ਆਪਣੇ ਨਾਲ ਗਰੀਸ਼ ਸ਼ਰਮਾ ਵੀ ਜੁੜ ਗਏ, ਉਹਨਾਂ ਤੋਂ ਪਹਿਲਾਂ 93-45, ਫਿਰ ਸਤਿ ਸ਼੍ਰੀ ਅਕਾਲ ਜੀ ਨੂੰ
2: ਬਾਜੀ, ਇੱਕ ਵਾਰੀ ਮੈਨੂੰ ਦੁਬਾਰਾ ਫਿਰ ਆਉਣਾ ਪਿਆ, ਤੇ ਤੁਸੀਂ ਅੱਜ ਦਿਨ ਬਣਾਤਾ ਬਾਪੂ ਨੂੰ ਯਾਦ ਕਰਾਉਣਾ,
0: ਆਹ ਦੇਖੋ ਮੈਨੂੰ ਬਲਦੇਵ ਭਾਜੀ ਨੇ ਲਿਖ ਕੇ ਆਇਆ ਮੈਸੇਜ, ਬਾਈ ਜੀ ਕਹਿੰਦੇ ਡੇ

0: आ गए।
1: नहीं मेरा भाई, मेरे भाई जी एक छोटा भरा आया ना, हाँ, पांच साल छोटा मेरे तो,
0: हाँ,
1: ते मैं कहना मेरे डैडी की डेथ भाई जी 97 दी हुई है ना,
0: हाँ,
1: मैं उदा एक बड़ा भरा नहीं, मैं उदा प्यो भी है,
0: हाँ,
1: ते मैं उदी जिम्मेदारी असी कदे भी वो मड़ा फोन करे मैनू रात नू दिने अद्धी रात करे मैं भज के जाना।
0: बिलकुल बिलकुल चाहिदा भी
1: असी यो कहने भाई जी जे खड़ गए ना अजे बाई जी हुणी एन बिलकुल तंदुरुस्त ठीक ठाक हो गए एन नंबर 9 है उत्थे बहुत वड्डी गल हुंदी किसी नाल खड़ना।
0: बिलकुल बिलकुल
1: क्योंकि कला बंदा भाई जी कला बंदा ना ओदे दिमाग ते आके डोल जांदा।
0: बिल्कुल
1: ठीक है ना, ते असी असी कहने असी किस्मत वाले हां कि असी आदे भरा नूं नाल खड़ के ठीक कर लिया।
0: सही गल चाहीदा बेटे,
1: हां ते नाल ल्याऊं नाल उहनूं तरमलाऊंगा।
0: चलो करांगे गल। थैंक यू भाई, थैंक यू,
1: थैंक यू भाई, थैंक यू,
0: थैंक यू। शर्मा 10 सेकंड दे दो होर बस मैनूं 15 नाल। भविंदर भाई जी जी नंगे सत श्रीकाल
2: जी, धन्नवाद डॉक्टर साहब। ਦੇਖੋ ਜਿੰਨਾ ਚਿਰ ਨਾ ਮਨੁੱਖ ਰਿਸ਼ਤਿਆਂ ਦੇ ਜੰਗਲ ਚ ਜਿਉਂਦਾ ਰਹਿੰਦਾ ਤੇ ਉਹਨਾਂ ਦੀ ਪਰਵਾਹ ਕਰਦਾ ਰਹਿੰਦਾ, ਆਪਣੇ ਚਾ ਮਲਾਰ ਲਾੜ ਸਾਰੇ ਪਿੱਛੇ ਧੱਕਦਾ ਰਹਿੰਦਾ ਉਹ, ਇਹ ਕੋਈ ਜ਼ਿੰਦਗੀ ਥੋੜੀ ਜੇ। ਫਿਰ ਜਦੋਂ ਉਹਦੀ ਵਾਰੀ ਆਉਂਦੀ ਅਗਲੇ ਕਹਿੰਦੇ ਬੜ ਭਾਂਡੇ ਚ, ਫਿਰ ਹੁਣ
0: ਇਹ
2: ਬੰਦਾ ਪਛਤਾਉਂਦਾ ਰਹਿੰਦਾ ਮੈਂ ਇਹਨਾਂ ਦਾ ਕਰਦਾ ਰਿਹਾ। ਉਹ ਸਹਿੰਦਾ ਸਹਿੰਦਾ ਕਰੋ ਜੇ ਕਿਸੇ ਦਾ ਵੀ ਕਰਨਾ, ਕੋਈ ਕਿਹੜਾ ਵੀ ਰਿਸ਼ਤਾ ਆ
0: ਦੁੱਖ ਨਾ ਲੱਗੇ।
2: ਹਾਂ ਬਸ ਬਸ ਆਪਣੀ ਜ਼ਿੰਦਗੀ ਜੀਓ ਤੇ ਇੱਥੇ ਦੂਜਿਆਂ ਨੂੰ ਫੜ ਕੇ ਬੈਠੇ ਰਹੋਗੇ ਫਿਰ ਆਪਣਾ ਤਾਂ ਸੱਤਿਆਨਾਸ਼ ਹੋ ਜਾਂਦਾ ਨਾ।
0: ਬਿਲਕੁਲ ਬਿਲਕੁਲ,
2: ਸਾਡੇ ਲੋਕ ਇਹੀ ਕਰਦੇ ਆ। ਹੁਣ ਅਸੀਂ ਸਾਡਾ ਮਨੋਵਿਗਿਆਨ ਜਿਹੜਾ ਮਨੁੱਖੀ ਇਹ ਨਾ, ਜੇ ਅਸੀਂ ਕਿਤੇ ਵੀ ਜਾਂਦੇ ਹਾਂ ਲੋਕਾਂ ਨਾਲ ਗੱਲਾਂ ਕਰਦੇ ਧਾਰਮਿਕ ਸਥਾਨਾਂ ਦੇ, ਮਾਇਆ ਛੱਡੋ ਇਹ ਨਾਗਣੀ ਫਲਾਨੇ ਧਮਕਾਨੀ ਉੱਨੀ ਸਾਡੇ ਅੰਦਰ ਬੈਠੀ ਆ, ਉਹ ਅਸੀਂ ਤਾਂ ਉੱਥੇ ਬੰਨੇ ਬਾਹੀ ਜਾਂਦੇ ਨਾਲ ਦੇ ਗੁਆਂਢੀਆਂ ਦੇ।
0: ਸੱਚੀ ਗੱਲ ਹੈ,
2: ਇਹ ਕੌਮ ਹੈ ਸਾਡੇ ਦਾ ਪਿੰਡ ਥਾਂ ਥਾਂ ਘਰ ਘਰ ਇਹੋ ਲੜਾਈਆਂ ਆ ਅੱਜ ਤੇ ਨਹੀਂ ਸੁਧਰੀਆਂ 40 ਸਾਲ।
0: ਕਦੇ ਰੂੜੀ ਮੇਰੇ ਰੂੜੀ ਦਾ ਕੀ ਕਹਿੰਦੇ ਤਾਂ ਡਲਾ ਜਿਹਾ ਇੱਧਰ ਨੂੰ ਸੱਟ ਗਿਆ ਜੀ, ਕੋਈ ਆ ਗਿਆ ਤੂੰ ਇਹਨੂੰ ਕਿਉਂ ਨੀ ਚੱਕ ਲਿਆ, ਉਹ ਰੂੜੀਆਂ ਪਿੱਛੇ ਲੜੀ ਜਾਣਾ ਉੱਥੇ।
2: ਬਾਕੀ ਦੇ ਪੰਜਾਬ ਦੇ ਪਿੰਡ ਵੀ ਇਵੇਂ ਦੇ ਹੋਣਗੇ।
0: ਸੌਰੀ ਬੱਲਾ ਹੋਰ ਬਿਲਕੁਲ
2: ਬਹੁਤ, ਮੈਂ ਕਹਿੰਦਾ ਅਸੀਂ ਤਾਂ ਬੁਰਜੀਆਂ ਵੀ ਲਾਈਆਂ ਉਹ ਫਿਰ ਵੀ ਉੱਧਰ ਕੋਈ ਬੂਟਾ ਹੁੰਦਾ ਉਹ ਵੱਢ ਲੈਂਦੇ ਆ, ਇਹੋ ਜਿਹੇ ਕੰਮ ਆ।
0: ਬੁਰਜੀ ਟੇਢੀ ਕਰ ਦੇਣੀ ਜਾਂ ਉਹ ਸੁਹਾਗਾ ਮਾਰ ਦੇਣਾ, ਹਲ ਪਸਾ ਦੇਣਾ, ਪੱਟ ਦੇਣੀ,
2: ਪੰਚਾਇਤ ਚੋਂ ਨੀ ਮੰਨਣਾ ਨੀ, ਥਾਣੇ ਜਾ
0: ਕਦੇ ਵੀ ਨੀ। ਆਪਾਂ ਵੀ ਉਹੀ ਲੋਕਾਂ ਚੋਂ ਆਏ ਆ ਤੇ ਆਪਣੇ ਵਰਗੇ ਹੀ ਸਾਰੇ ਆਏ ਹੋਏ ਨੇ।
2: ਬਹੁਤ ਸਾਡੇ ਬੰਦੇ ਤੇ ਇੰਨੇ ਨਖਿੱਦ ਆ ਨਾ, ਪੁੱਛੋ ਨਾ। ਮਿਹਰਬਾਨੀ,
0: ਥੈਂਕ ਯੂ ਭਾਈ, ਥੈਂਕ ਯੂ। ਸ਼ਰਮਾ ਸਾਹਿਬ ਨੰਗਾ ਸਤਿ ਸ਼੍ਰੀ ਅਕਾਲ ਜੀ, ਆ ਨੂੰ
3: ਜੰਜੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਜੀ।
0: ਸੌਰੀ ਤੁਹਾਨੂੰ ਲੇਟ ਕਰਿਆ ਇਹ ਤੇ,
3: ਕੋਈ ਨਾ ਉਹਨਾਂ ਹੀ ਲੇਟ ਤੁਹਾਨੂੰ ਕਰ ਦੇਣਾ ਜੰਜੂ ਸਾਹਿਬ।
0: ਆ ਚੱਕ, ਅੱਛਾ ਬੇਨਤੀ ਆ ਵੀ ਜਿਹੜਾ ਕੱਲ ਰੇਟ ਵਧਿਆ ਇਨਫਲੇਸ਼ਨ ਦਾ ਬੜਾ ਮੋਟਾ ਜਿਹਾ, ਕੀ ਹਿਸਾਬ ਕਿਤਾਬ ਜਿਹਾ ਉਹਦਾ?
3: ਜੰਜੂ ਸਾਹਿਬ ਜੂਨ ਦੇ ਵਿੱਚ ਸੀਗਾ 2.8 ਤੇ ਜੁਲਾਈ ਚ 3% ਕ੍ਰੋਸ ਕਰ ਗਿਆ। ਉਹ ਚ ਜਿਹੜਾ ਮੇਜਰ ਕਾਰਨ ਹੈ એનર્ਜੀ ਪ੍ਰਾਈਸਿਸ ਹੈ ਤੇ ਜਿਹੜੀ ਗੈਸ ਪ੍ਰਾਈਸਿਸ ਫਿਰ ਥੋੜੀ ਜਿਹੀ ਇਨਕਰੀਜ਼ ਹੋਈ ਹੈ ਮਿਡਲ ਈਸਟ ਦੀ ਵਾਰ ਦੇ ਕਾਰਨ। ਉਹਨੇ ਚ ਪਿੱਛੇ ਲੌਜਿਕ ਕੀ ਹੈ ਜੰਜੂ ਸਾਹਿਬ? ਦੇਖੋ ਬੈਂਕ ਆਫ ਕੈਨੇਡਾ ਨੇ 2% ਜਿਹੜਾ ਇਨਫਲੇਸ਼ਨ ਰੇਟ ਹੈ ਸੈੱਟ ਕੀਤਾ ਪਿਆ। ਜਦੋਂ 2% ਇਨਫਲੇਸ਼ਨ ਰੇਟ ਰਹਿੰਦਾ ਉਹਦੇ ਨਾਲ ਡਿਮਾਂਡ ਵੀ ਸਟੇਬਲ ਬਣੀ ਰਹਿੰਦੀ ਹੈ, ਇਕਨੋਮੀ ਚ ਪੈਸਾ ਵੀ ਆਉਂਦਾ, ਲੋਕੀ ਸਪੈਂਡਿੰਗ ਵੀ ਕਰਦੇ ਆ। ਜਦੋਂ ਇਨਫਲੇਸ਼ਨ ਵੱਧ ਜਾਂਦੀ ਹੈ ਉਦੋਂ ਸਪੈਂਡਿੰਗ ਵੀ ਘੱਟ ਹੁੰਦੀ ਹੈ, ਲੋਕੀ ਪੈਸਾ ਵੀ ਘੱਟ ਖਰਚਦੇ ਮਾਰਕੀਟ ਦੇ ਵਿੱਚ, ਉਹਦੇ ਨਾਲ ਕੀ ਹੁੰਦਾ ਇਕਨੋਮੀ ਦੇ ਵਿੱਚ ਪੈਸਾ ਨੀ ਆਉਂਦਾ ਜਿਹਦੇ ਨਾਲ ਜੋਬ ਲੋਸ ਵੀ ਹੁੰਦੀ ਹੈ। ਉਹਨੂੰ ਰਿਡਿਊਸ ਕਰਨ ਲਈ ਬੈਂਕ ਆਫ ਕੈਨੇਡਾ ਜੇ 3% ਤੋਂ ਉੱਪਰ ਕ੍ਰੋਸ ਕਰਦੀ ਹੈ ਆਪਣੀ ਇਨਫਲੇਸ਼ਨ, ਉਹਨੂੰ ਰਿਡਿਊਸ ਕਰਨ ਲਈ ਜੇ ਇੰਟਰਸਟ ਰੇਟ ਵਧਾਉਂਦਾ ਵਾ ਉਹਦੇ ਨਾਲ ਡਿਮਾਂਡ ਵੀ ਘੱਟ ਜਾਂਦੀ ਹੈ ਤੇ ਇਨਫਲੇਸ਼ਨ ਵੀ ਘੱਟ ਜਾਂਦੀ ਹੈ। ਇਹ ਸਿੰਪਲ ਜਿਹਾ ਲੌਜਿਕ ਹੈਗਾ ਇਨਫਲੇਸ਼ਨ ਨੂੰ ਕੰਟਰੋਲ ਕਰਨ ਦਾ ਤੇ ਇੰਟਰਸਟ ਰੇਟ ਨੂੰ ਵਧਾਉਣ ਦਾ।
0: ਨਹੀਂ ਡਿਮਾਂਡ ਕਾਹਦੀ ਘੱਟ ਜਾਂਦੀ ਹੈ ਮਤਲਬ?
3: ਡਿਮਾਂਡ ਗੁੱਡ ਦੀ, ਜੋ ਵੀ ਆਪਾਂ ਸਰਵਿਸ ਕਰਨੇ ਘਰ ਦੀ, ਘਰ ਦਾ ਸਮਾਨ, ਗਰੋਸਰੀ, ਹਰ ਚੀਜ਼ ਜੋ ਹਾਊਸ ਹੋਲਡ ਦਾ ਸਮਾਨ ਆਪਾਂ ਵਰਤਦੇ ਹਾਂ ਰੋਜ਼ ਦਾ।
0: ਅੱਛਾ, ਜੇ ਮੰਨ ਲਓ $3 ਦੀ ਅੱਜ ਚੀਜ਼ ਮਿਲਦੀ ਆ ਤਾਂ ਕੱਲ ਨੂੰ 5 ਦੀ ਮਿਲਣ ਲੱਗ ਜੀ, ਫਿਰ ਆਪਾਂ ਛੱਡ ਤਾਂ ਨਹੀਂ ਲੈਣੀ ਉਹ?
3: ਬਿਲਕੁਲ ਹਾਂ, ਲੋਕੀ ਪੈਸੇ ਘਟਾਉਣਗੇ, ਖਰਚਾ ਘਟਾਉਣਗੇ ਜੀ, ਬਿਲਕੁਲ ਜੀ।
0: ਅੱਛਾ,
3: ਅੱਜ ਦੀ ਦੇਖ ਲਓ ਕ੍ਰੈਡਿਟ ਟਾਇਰ ਦੀ ਕੱਲ ਦੀ ਰਿਪੋਰਟ ਕੀ ਆਈ ਹੈ। ਕ੍ਰੈਡਿਟ ਟਾਇਰ ਕਹਿੰਦਾ ਪਿਛਲੇ ਸਾਲ ਨਾਲੋਂ ਸਾਡੀ 15% ਦੀ ਸੇਲ ਇਸ ਸਾਲ ਘਟੀ ਹੈ। ਕ੍ਰੈਡਿਟ ਟਾਇਰ 6ਵਾਂ ਲਾਰਜੈਸਟ ਕਾਰਪੋਰੇਟ ਹੈਗਾ ਕੈਨੇਡਾ ਦਾ।
0: ਬਿਲਕੁਲ,
3: ਸਾਨੂੰ ਪਤਾ 130 ਸਾਲ ਪੁਰਾਣੀ ਹਡਸਨ ਬੇ ਪਿਛਲੇ 2 ਸਾਲ ਪਹਿਲਾਂ ਹੀ ਬੰਦ ਹੋਈ ਹੈ।
0: ਬੰਦ ਹੋਈ ਹੈ, ਬਿਲਕੁਲ
3: ਠੀਕ ਹੈ। ਇਸ ਲਈ ਜਦੋਂ ਇੰਨੇ ਵੱਡੇ ਕਾਰਪੋਰੇਟ ਆ ਕੇ ਆਪਣੀ ਸੇਲਸ ਦੇ ਨੰਬਰ ਘਟਾਉਂਦੇ ਆ ਉਹਦੇ ਨਾਲ ਜੋਬ ਲੋਸ ਹੁੰਦਾ, ਇਕਨੋਮੀ ਚ ਪੈਸਾ ਨਹੀਂ ਆਉਂਦਾ,
0: ਕੋਈ ਸ਼ੱਕ ਨਹੀਂ।
3: ਕ੍ਰੈਡਿਟ ਟਾਇਰ ਦੀ ਕੱਲ ਦੀ ਰਿਪੋਰਟ ਹੈਗੀ ਹੈ, ਇਸ ਲਈ ਆ ਇੰਪੈਕਟ ਪੈਂਦਾ ਇਕਨੋਮੀ ਦੇ ਉੱਪਰ ਜਦੋਂ ਇਨਫਲੇਸ਼ਨ ਵੱਧ ਜਾਂਦੀ ਹੈ। ਹੁਣ ਦੂਸਰਾ ਜੇ ਆਪਾਂ ਗੱਲ ਕਰੀਏ ਰੀਅਲ ਸਟੇਟ ਦੀ ਜੁਲਾਈ ਦੇ ਨੰਬਰ ਫਿਰ ਆਪਾਂ ਜੇ ਗਿਣੀਏ ਪਿਛਲੇ ਸਾਲ ਨਾਲੋਂ 4.5% ਪ੍ਰਾਈਸਿਸ ਹੋਰ ਡਿਕਲਾਈਨ ਹੋਈ ਹੈ ਪਿਛਲੇ ਸਾਲ ਜੁਲਾਈ ਨਾਲੋਂ 2025 ਨਾਲੋਂ 2026 ਦੇ ਵਿੱਚ। ਮਤਲਬ ਡਿਮਾਂਡ ਜੇ ਘਟੀ ਰਹੇਗੀ ਰੀਅਲ ਸਟੇਟ ਦੀ, ਉਹਦੇ ਨਾਲ ਜਿਹੜੀ ਪ੍ਰਾਈਸਿਸ ਦਾ ਡਿਕਲਾਈਨ ਉਹ ਜਾਰੀ ਹੀ ਰਹੇਗਾ। ਸਾਨੂੰ ਰੋਜ਼ ਫੋਨ ਆਉਂਦੇ ਆ ਪ੍ਰਾਈਸਿਸ ਕਦੋਂ ਬਦਲਗੀਆਂ, ਸਾਡੀ ਕਲੋਜ਼ਿੰਗ ਜਨਵਰੀ ਚ ਹੈ, ਸਾਡੀ ਕਲੋਜ਼ਿੰਗ ਅਗਲੀ ਮਾਰਚ ਵਿੱਚ ਹੈ। ਜੇ ਜੰਜੂ ਸਾਹਿਬ ਮਾਰਕੀਟ ਦੇ ਹਾਲਾਤ ਦੇ ਰਹਿਣਗੇ 2027-2028 ਤੱਕ, ਆਪਾਂ ਭੁੱਲ ਜਾਈਏ ਵੀ ਹਾਊਸ ਪ੍ਰਾਈਸਿਸ ਜਾਂ ਰੀਅਲ ਸਟੇਟ ਚਾਹੇ ਕਮਰਸ਼ੀਅਲ ਹੈ ਚਾਹੇ ਰੈਜੀਡੈਂਸ਼ੀਅਲ ਹੈ, ਉਹਦੇ ਚ ਜੇ ਪ੍ਰਾਈਸਾਂ ਵਧਣ ਦੀ ਉਮੀਦ ਹੈ ਬਹੁਤ ਘੱਟ ਹੈਗੀ ਹੈ। ਇਸ ਲਈ ਇਕੋਨਮੀ ਦਾ ਬਿਹਤਰ ਹੋਣਾ ਬਹੁਤ ਜ਼ਰੂਰੀ ਹੈ, ਕੈਸ਼ ਫਲੋ ਹੋਣਾ ਬਹੁਤ ਜ਼ਰੂਰੀ ਹੈ, ਜਿਹਦੇ ਨਾਲ ਜੋਬ ਵੀ ਸਟੇਬਲ ਰਹੇਗੀ, ਘਰ ਚ ਪੈਸਾ ਵੀ ਆਏਗਾ, ਲੋਕੀ ਸਪੈਂਡਿੰਗ ਵੀ ਕਰਨਗੇ।
0: ਨਹੀਂ ਹੁਣ ਜਿਹੜਾ 2 ਸਤੰਬਰ ਨੂੰ ਆਉਣਾ ਇੰਟਰਸਟ ਰੇਟ ਦਾ, ਰੇਟ ਵਧਾਉਣਾ ਘਟਾਉਣਾ ਇਹਨਾਂ ਕਰਨਗੇ ਕੁਝ ਕਰਨੇ ਹਿੱਲ ਚੱਲ?
3: ਸਤੰਬਰ 2, ਅਕਤੂਬਰ 28 ਇਹ ਬੈਂਕ ਆਫ ਕੈਨੇਡਾ ਰੇਟ ਆਫ ਇੰਟਰਸਟ ਹੋਲਡ ਹੀ ਕਰੇਗਾ। ਦਸੰਬਰ 9 ਨੂੰ ਜਿਹੜੀ ਲਾਸਟ ਡੇਟ ਹੈ ਉਦੋਂ ਚਾਂਸਿਸ ਹੈਗੇ ਵੀ ਥੋੜਾ ਜਿਹਾ ਇੰਟਰਸਟ ਰੇਟ, ਜੇ ਇਨਫਲੇਸ਼ਨ ਅੱਧੇ ਰਹਿੰਦੀ ਹੈ ਤੇ ਇੰਟਰਸਟ ਰੇਟ ਵਧਾਉਣ ਦੇ ਪੂਰੇ ਚਾਂਸ ਹੈ ਬੈਂਕ ਆਫ ਕੈਨੇਡਾ ਦੀ। ਇਸ ਲਈ 3 ਅਨਾਊਂਸਮੈਂਟ ਹਲੇ ਬਾਕੀ ਹੈ, ਸਤੰਬਰ 2, ਅਕਤੂਬਰ 28 ਤੇ ਦਸੰਬਰ 9 ਨੂੰ। ਜਿਹੜੀਆਂ ਪਹਿਲੀਆਂ 200 ਅਨਾਊਂਸਮੈਂਟ ਇਹ ਚ ਬੈਂਕ ਆਫ ਕੈਨੇਡਾ ਹੋਲਡ ਹੀ ਕਰੇਗਾ, 99% ਚਾਂਸ ਹੈਗੀ ਹੈ। ਇਸ ਲਈ ਅੱਜ ਲੋਕੀ ਜੰਜੂ ਸਾਹਿਬ ਕਿਸ ਚੀਜ਼ ਨਾਲ ਡੀਲ ਕਰ ਰਹੇ ਹੈ, ਹਾਇਰ ਕ੍ਰੈਡਿਟ ਕਾਰਡ ਦੇ ਬਿੱਲ ਪੇ ਕਰ ਰਹੇ ਹੈ। 8 ਲੱਖ ਦੀ ਮੋਰਗੇਜ ਹੈ, 1.5 ਲੱਖ ਰੁਪਏ ਕ੍ਰੈਡਿਟ ਕਾਰਡ ਦੇ ਬਿੱਲ ਹੀ ਪੇ ਕਰੀ ਜਾ ਰਹੇ ਹੈ, ਕਿਉਂਕਿ ਕੈਸ਼ ਫਲੋ ਘਰ ਚ ਨੀ ਹੈਗਾ। ਜਿੱਥੋਂ ਪੈਸਾ ਮਿਲ ਰਿਹਾ ਉਥੋਂ ਪੈਸਾ ਚੱਕ ਕੇ ਸਪੈਂਡ ਕਰ ਰਹੇ ਹੈਗੇ, ਮਜਬੂਰ ਹੈ ਲੋਕ।
0: ਇੱਕ ਲਾਈਨ ਆਫ ਕ੍ਰੈਡਿਟ ਲਾਉਣ ਦੀ ਦੂਜੀ ਲਾਈਨ ਚੱਕ ਰਹੇ, 100%
3: ਬਿਲਕੁਲ, ਹਾਂ ਬਿਲ ਮਜਬੂਰ ਹੈ ਜੀ ਜੰਜੂ ਸਾਹਿਬ, ਬਿਲਕੁਲ
0: ਹੱਲੇ ਹੈ ਨੀ ਕੋਈ।
3: ਕਿਉਂਕਿ ਅੱਗੇ ਕੀ ਹੁੰਦਾ ਸੀਗਾ ਜੰਜੂ ਸਾਹਿਬ, ਪ੍ਰਾਈਵੇਟ ਮੋਰਗੇ ਚੱਕ ਲਈ ਥੋੜੇ ਟਾਈਮ ਲਈ, ਬੇਸਮੈਂਟ ਬਣਾ ਲਈ, ਰੈਨੋਵੇਸ਼ਨ ਦਾ ਪੈਸਾ ਲਾਤਾ, ਘਰ ਨੂੰ ਰੀਫਾਈਨਾਂਸ ਕਰਾ ਕੇ ਇਕੁਇਟੀ ਆ ਗਈ, ਪਰ ਪੈਸਾ ਲਾਤਾ। ਹੁਣ ਇਸ਼ੂ ਕੀ ਆ ਗਿਆ, ਅਪਰੇਜ਼ਲ ਨੀ ਹੈਗੀ, ਪ੍ਰੋਪਰਟੀ ਦੀ ਵੈਲਿਊ ਨੀ ਹੈਗੀ। ਕੋਈ ਬੈਂਕ ਤੁਹਾਨੂੰ 80% ਜ਼ਿਆਦਾ ਲੋਨ ਨੀ ਦੇਗਾ, ਚਾਹੇ ਉਹ ਏ ਬੈਂਕ ਹੈ, ਚਾਹੇ ਬੀ ਬੈਂਕ ਹੈ, ਚਾਹੇ ਪ੍ਰਾਈਵੇਟ ਬੈਂਕ ਹੈ। ਇਸ ਲਈ ਪ੍ਰੋਪਰਟੀ ਦਾ ਵੈਲਿਊ ਨਾ ਰਹਿਣਾ ਸਭ ਤੋਂ ਵੱਡਾ ਕਾਰਨ ਆ। ਅਸੀਂ ਪ੍ਰਾਈਵੇਟ ਮੋਰਗੇਜ ਫਸ ਰਹੇ ਹਾਂ, ਕ੍ਰੈਡਿਟ ਕਾਰਡ ਦੇ ਪੈਸੇ ਚੱਕ ਕੇ ਫੀਸਾਂ ਪੇ ਕਰ ਰਹੇ ਹਾਂ, ਕ੍ਰੈਡਿਟ ਕਾਰਡ ਦੇ ਬਿੱਲ ਪੇ ਕਰ ਰਹੇ ਹਾਂ, ਟੈਕਸ ਪੇ ਕਰ ਰਹੇ ਹਾਂ, ਟੈਕਸ ਤੋਂ ਬਿਹਾਈਂਡ ਆ ਅਸੀਂ। ਇਸ ਲਈ ਆਹ ਓਵਰਆਲ ਇਕੋਨਮੀ ਦੇ ਹਾਲਾਤ ਹੈਗੇ। ਇਸ ਲਈ ਕਈ ਸਾਨੂੰ ਐਵਰੀ ਡੇ 4-5 ਕਾਲਾਂ ਆਉਂਦੀਆਂ, ਸਾਡਾ ਕਰਜ਼ਾ 80,000 ਹੈ, ਕ੍ਰੈਡਿਟ ਕਾਰਡ ਦਾ ਅਸੀਂ ਪੇ ਕਿੱਦਾਂ ਕਰੀਏ, ਸਾਡਾ 70,000 ਦਾ ਕਰਜ਼ਾ ਕਿੱਦਾਂ ਪੇ ਕਰੀਏ, ਕਿਉਂਕਿ ਉਹਦਾ ਹਾਇਰ ਇੰਟਰਸਟ ਰੇਟ ਆ, ਸਭ ਤੋਂ ਜ਼ਿਆਦਾ ਇੰਟਰਸਟ ਰੇਟ ਕ੍ਰੈਡਿਟ ਕਾਰਡ ਦੀ।
0: ਜੇ ਹੁਣ ਕਿਸੇ ਦੀ ਰਿਨਿਊਲ ਆਉਂਦੀ ਆ, ਰਿਨਿਊਲ ਆਉਂਦੀ ਆ ਇਸ ਸਾਲ ਦੇ ਵਿੱਚ ਜਾਂ ਅਗਲੇ ਸਾਲ 'ਚ ਜਾਂ ਛੇਤੀ 5-7 ਮਹੀਨੇ ਪਏ ਆ, ਤਾਂ ਤੁਹਾਡੇ ਤੋਂ ਗੱਲਬਾਤ ਹੋ ਸਕਦੀ ਹੈ, ਜਾਣਕਾਰੀ ਲੈ ਸਕਦਾ ਬੰਦਾ ਕੀ ਹਿਸਾਬ ਕਿਤਾਬ ਰੇਟ ਚੱਲਦੇ ਆ?
3: ਜਿੰਨੂ ਸਾਹਿਬ ਬਿਲਕੁਲ, ਜਦੋਂ ਰਿਨਿਊਲ ਆਉਂਦੀ ਹੈ ਤੁਹਾਨੂੰ ਬੈਂਕ RBC, TD, ਸਕੋਸ਼ੀਆ 3 ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ ਅਰਲੀ ਰਿਨਿਊਲ ਦੀ ਆਪਸ਼ਨ ਦਿੰਦਾ ਵਾ। ਜਦੋਂ ਵੀ ਉਹਨਾਂ ਦੀ ਮੇਲ ਆਉਂਦੀ ਹੈ ਕਿਸੇ ਵੀ ਪ੍ਰੋਫੈਸ਼ਨਲ ਨਾਲ ਬਹਿ ਕੇ ਸਲਾਹ ਕਰੋ, ਵੇਰੀਏਬਲ ਰੇਟ ਲੈਣਾ, ਫਿਕਸ ਲੈਣਾ, ਉਸੇ ਬੈਂਕ ਨਾਲ ਜਾਣਾ ਕਿ ਚੇਂਜ ਕਰਨਾ ਕਿ ਹੋਰ ਪੈਸਾ, ਇਹ ਬਹੁਤ ਇੰਪੋਰਟੈਂਟ ਹੈਗਾ। ਮੋਸਟ ਆਫ ਆਰ ਕਲਾਇੰਟ ਲਾਸਟ ਡੇਟ ਤੱਕ ਵੇਟ ਕਰਦੇ ਰਹਿੰਦੇ ਜੀ, July 30 ਨੂੰ ਸਾਡੀ ਰੀਨੋਲ ਹੈ ਤੇ July 15 ਨੂੰ ਫੋਨ ਕਰਦੇ ਆਪਾਂ ਕੀ ਕਰੀਏ, ਉਹਦੇ ਤੱਕ ਆਪਸ਼ਨ ਆ ਮੋਸਟਲੀ ਸਾਰਿਆਂ ਦੀ ਖਤਮ ਹੋ ਜਾਂਦੀ ਹੈ। ਇਸ ਲਈ ਜੇ ਤੇ ਪਹਿਲਾਂ ਪਲਾਨ ਕਰਨਾ ਚਾਹੁੰਦੇ ਹੋ 3 ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ ਬੈਂਕ ਤੁਹਾਨੂੰ ਤਾਂ ਹੀ ਰੀਨੂਲ ਦੀ ਆਪਸ਼ਨ ਦਿੰਦਾ ਵਾ। ਜੇ ਤੁਸੀਂ ਸਾਡੇ ਕੋਲ ਰੀਨੂਲ ਕਰਨਾ ਤਾਂ ਆਹ ਰੇਟ ਹੈ, ਜੇ ਕਿਸੇ ਹੋਰ ਬੈਂਕ ਨਾਲ ਜਾਣਾ ਤੁਹਾਡੇ ਕੋਲ ਪੂਰਾ ਟਾਈਮ ਹੈਗਾ ਜਾਣ ਦਾ। ਇਸ ਲਈ ਆਪਸ਼ਨ ਸਾਡੇ ਕੋਲ ਹੁੰਦੀ ਹੈ, ਅਸੀਂ ਟਾਈਮ ਦੀ ਥੋੜੀ ਕਿੱਲਤ ਕਰਦੇ ਹਾਂ। ਇਸ ਲਈ ਜੇ ਤੁਹਾਡਾ ਰੀਨੂਲ ਆ ਗਿਆ, ਹਾਇਰ ਇੰਟਰਸਟ ਰੇਟ ਆ, ਫਿਕਸ ਲੈਣੀ, ਤੁਹਾਨੂੰ ਮੈਂ ਟੂਲ ਦੱਸ ਦੇਣਾ ਅੱਜ, ਜੇ ਤੁਹਾਨੂੰ ਮਿਡ 3.5% ਜਾਂ ਹਾਇਰ 3.7% ਦੇ ਫਿਕਸ ਰੇਟ ਮਿਲਦਾ, 2 ਸਾਲ ਲਈ ਲੋਕ ਕਰਾ ਲਓ ਚੁੱਪ ਕਰਕੇ। ਜੇ ਤੁਹਾਨੂੰ ਵੇਰੀਏਬਲ ਰੇਟ ਚ ਜਾਣ ਦੀ ਆਪਸ਼ਨ ਹੈਗੀ ਹੈ, ਵੀ ਤੁਸੀਂ ਸੋਚ ਸਕਦੇ ਵੀ ਅਗਲੇ 1 ਸਾਲ ਜਾਂ 2 ਸਾਲ ਚ ਘਰ ਤੁਸੀਂ ਸੇਲ ਕਰਨਾ, ਫਿਰ ਤੁਸੀਂ ਆਪਸ਼ਨ ਲੈ ਲਓ ਵੇਰੀਏਬਲ ਦੀ। ਵੇਰੀਏਬਲ ਚ 3 ਮਹੀਨੇ ਦਾ ਇੰਟਰਸਟ ਹੈ, ਫਿਕਸ ਰੇਟ ਜੇ ਬ੍ਰੇਕ ਕਰੋਗੇ ਉਹ ਚ IRD ਪੈਂਦੀ ਹੈ, ਇੰਟਰਸਟ ਰੇਟ ਡਿਫਰੈਂਸ਼ੀਅਲ। ਮਤਲਬ ਜੇ ਉੱਥੇ ਵੇਰੀਏਬਲ ਚ 3 ਮਹੀਨੇ ਦੀ ਪੈਨਲਟੀ ਹੈ, ਤੇ 6 ਮਹੀਨੇ ਦੀ ਪੈਨਲਟੀ ਲੱਗੇਗੀ ਘੱਟੋ ਘੱਟ।
0: ਨੰਬਰ ਬੋਲੋ,
3: ਇਸ ਲਈ ਪਲੈਨਿੰਗ ਕਰ ਲਓ।
0: ਨੰਬਰ ਬੋਲੋ,
3: ਨੰਬਰ ਕੀ ਜੀ ਸਾਹਿਬ? 647-606-81 ਦਾ, 647-606-8110, ਜਾਂ ਮੇਰੀ ਵੈਬਸਾਈਟ ਹੈ sharmamortgages.com, ਉੱਥੇ ਵੀ ਵਿਜ਼ਿਟ ਕਰਕੇ ਆਪਣੇ ਕੁਐਸਚਨ ਪੋਸਟ ਕਰ ਸਕਦੇ ਹੋ।
0: ਥੈਂਕ ਯੂ ਸੋ ਮਚ, ਮੈਂ ਤੋਂ ਵੀ ਐਨੀ ਟਾਈਮ ਨੰਬਰ ਲਿਆ ਜਾ ਸਕਦਾ। ਬਹੁਤ ਬਹੁਤ ਥੈਂਕ ਯੂ,
3: ਥੈਂਕ ਯੂ,
0: ਲਵ ਯੂ। ਬਿਲਕੁਲ ਜੀ, ਪਰਮਿੰਦਰ ਜੀ ਲੰਘਿਆ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
4: ਜੀ ਹਰਜੀਤ ਜੀ, ਸਾਂਝਾ ਦਰਸ਼ਕ ਜੀ, ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, 2-3 ਜਣੇ ਕਾਲਾਂ ਨੇ, ਤੁਸੀਂ ਪਲੀਜ਼ ਹੋਲਡ ਰੱਖ ਲਿਓ ਇੱਕ ਮਿੰਟ ਲਈ। ਮੈਨੂੰ ਪਰਮਿੰਦਰ ਨਾਲ ਮਾੜੀ ਜੀ ਸਤਿ ਸ਼੍ਰੀ ਅਕਾਲ ਬੁਲਾਉਣਾ ਤੋਂ, ਕੱਲ੍ਹ ਮੈਨੂੰ ਇੱਕ ਲਾਂਭਾ ਮਿਲਿਆ, ਮੈਂ ਨਾਮ ਨਹੀਂ ਲਊਂਗਾ, ਉਹ ਕਹਿੰਦੇ ਵੀ ਅਸੀਂ 55 ਦੇ ਅੰਦਰ ਚਲ ਜਾਣਾ ਹੁੰਦਾ, ਫਿਰ ਕੱਪੜੇ ਵੀ ਚੇਂਜ ਕਰਨੇ ਆ, ਅਸੀਂ ਚਾਹ ਵੀ ਘੁੱਟ ਪੀਣੀ ਹੁੰਦੀ ਆ, ਅਤੇ ਕਹਿੰਦੇ ਪਰਮਿੰਦਰ ਨੂੰ ਹੋਲਡ ਕਰ ਲੈਂਦਾ ਹੈ ਅਤੇ ਖਬਰਾਂ ਕਰਦਾ ਨਹੀਂ, ਅਸੀਂ ਖਬਰਾਂ ਤੋਂ ਸੁਣਨੀਆਂ ਹੁੰਦੀਆਂ ਕਾਰ 'ਚ ਬਹਿ ਕੇ, ਫਿਰ ਅਸੀਂ ਕੀ ਕਰ ਸਕਦੇ ਹਾਂ ਕਹਿੰਦੇ। ਮੈਂ ਕਿਹਾ ਚਲੋ ਕੋਈ ਨਹੀਂ, ਪਰਮਿੰਦਰ ਦੀ ਹੁਣ ਵਾਰੀ ਨਹੀਂ ਛੱਡਦੇ, ਉਹਦੀ ਕੀ ਕਰ ਸਕਦੇ ਹਾਂ। ਰੁਪਿੰਦਰ ਸਿੰਘ ਭਾਜੀ ਦਾ ਮੈਸੇਜ ਹੈ, ਕਹਿੰਦੇ ਗੁੱਡ ਮਾਰਨਿੰਗ ਭਾਜੀ ਭੁਪਿੰਦਰ ਭਾਜੀ, ਗੁੱਡ ਵਿਚਾਰ ਉਹਨਾਂ ਦੇ। ਚਲੋ ਥੈਂਕ ਯੂ ਸੋ ਮੱਚ ਜੇ ਤੁਸੀਂ ਵਧੀਆ ਲੱਗਿਆ ਤੁਹਾਨੂੰ। ਪਰਮਿੰਦਰ ਜੀ ਆ ਜਾਓ ਹੁਣ ਤੁਸੀਂ ਮੈਦਾਨ 'ਚ, ਤੁਹਾਡੇ ਨਾਲ ਕਰਦੇ ਹਾਂ ਦੋ ਦੋ ਹੱਥ ਮੜੇ ਜੇ। ਉਹ ਖਬਰ ਭਾਈ ਆਹੋ ਸੱਚੀ ਉਹੀ ਸੀ, ਉਹਨੇ ਰੇਲਾਂ ਰੋਕ ਲਈਆਂ, ਬੰਦੇ ਨੇ ਗੱਲ ਨਿਬੇੜਦੀ ਆਪਾਂ ਛੱਡੋ ਪਰੇ ਉੱਧਰਲੇ ਮਸਲੇ 'ਚ ਕਾਹਨੂੰ ਜਾਣਾ। ਖਨੌਰੀ ਬਾਰਡਰ ਦਾ ਕੀ ਹਿਸਾਬ ਕਿਤਾਬ ਜੇ ਸ਼ਾਰਟ ਦੇ ਵਿੱਚ ਰੱਖਣਾ, ਹੁਣ ਪੰਜ ਸੱਤ ਖਬਰਾਂ 3 ਮਿੰਟ 'ਚ ਨਿਬੇੜ ਦੇਣੀ ਆਪਾਂ।
5: ਬਿਲਕੁਲ, ਖਨੌਰੀ ਬਾਰਡਰ ਦੇ ਉੱਪਰ ਲਗਾਤਾਰ ਤਣਾਤਣੀ ਬਣੀ ਹੋਈ ਹੈ, ਬਿਲਕੁਲ ਬਾਰਡਰ ਸੀਲ ਆ ਜੀ। ਦੂਜੇ ਦਿਨ ਵੀ ਕਿਸਾਨ ਆਗੂ ਤੇ ਜਿਹੜੇ ਵਰਕਰ ਨੇ, ਜਿਹੜੇ SKM ਗੈਰ ਰਾਜਨੀਤਿਕ ਦੇ ਹੈਗੇ ਨੇ, ਡੱਲੇਵਾਲ ਵਾਲੀ ਧਿਰ ਦੇ ਤੌਰ ਤੇ ਉਹ ਨਹੀਂ ਜਾ ਸਕੇ। ਹਰਿਆਣਾ ਸਰਕਾਰ ਦੇ ਨਾਲ, ਹਰਿਆਣਾ ਪੁਲਿਸ ਦੇ ਨਾਲ ਕੱਲ 2 ਵਾਰ ਮੀਟਿੰਗਾਂ ਹੋਈਆਂ ਨੇ, ਦੋਨੇ ਮੀਟਿੰਗਾਂ ਬੇਸਿੱਟ ਆ ਰਹੀਆਂ ਨੇ। ਔਰ ਕਿਸਾਨ ਤਾਂ ਇਹ ਵੀ ਕਹਿ ਰਹੇ ਸੀ ਕਿ 51 ਦੀ ਥਾਂ 41 ਕਿਸਾਨਾਂ ਨੂੰ ਇਜਾਜ਼ਤ ਮਿਲ ਜਾਵੇ। ਸੋ ਹੁਣ 23 ਅਗਸਤ ਦੀ ਮੀਟਿੰਗ ਰੱਖੀ ਹੋਈ ਆ ਜੀ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਚ, ਮੈਨੂੰ ਲੱਗਦਾ 23 ਤਰੀਕ ਤੱਕ ਇਹ ਸਥਿਤੀ ਬਣੀ ਰਹਿ ਸਕਦੀ ਹੈ ਜੀ।
0: ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ ਤੁਸੀਂ, ਘਰਾਂ ਦੀ ਤੇ ਕਾਰਾਂ ਦੀ ਇੰਸ਼ੋਰੈਂਸ ਲੈਣੀ ਆ, 416-618-27-68 416-618-27-68 ਦੇ ਉੱਪਰ ਸੰਪਰਕ ਕਰ ਲਿਓ। ਅਤੇ ਦਾਣਾ ਮੰਡੀ ਸੁਪਰ ਮਾਰਕੀਟ ਵਾਲਿਆਂ ਦੇ ਚੱਲ ਜਾਓ 905-286-9957 ਕੁਈਨ ਐਂਡ ਬ੍ਰੈਮਲੀ ਦਾ ਏਰੀਆ, ਗਰੋਸਰੀ ਕਿਸੇ ਪ੍ਰਕਾਰ ਦੀ ਵੀ ਕਰਨੀ ਹੈ 1729 ਕੁਈਨ ਸਟਰੀਟ ਈਸਟ, 905-286-9957 'ਤੇ ਸੰਪਰਕ ਕਰ ਲਿਓ। ਮੈਨੂੰ ਕੋਈ ਇੰਡੀਆ ਤੋਂ ਫੋਨ ਜੇ ਵਿੱਚ ਆਈ ਜਾਂਦਾ, ਪਤਾ ਨਹੀਂ ਹੁਣ ਕੌਣ ਆ। ਚਲੋ ਕੋਈ ਨਹੀਂ, ਬਾਅਦ 'ਚ ਦੇਖਦੇ ਹਾਂ, ਪਤਾ ਨਹੀਂ ਇੱਥੇ ਹੋਣਾ ਕੋਈ ਭਾਅ ਜੀ ਆਪਣੇ ਕਾਲ ਕਰਦੇ, ਮਗਰ ਨੰਬਰ ਕਿੰਨਾ ਪਤਾ ਨਹੀਂ ਕਿੰਨਾ। ਅਮਿਸ਼ਨ ਸਰਟੀਫਾਈਡ ਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ 647-919-9946 'ਤੇ ਸੰਪਰਕ ਕਰ ਲਿਓ, ਤੁਸੀਂ ਜਾੜ ਦੇ ਵਿੱਚ ਸੱਦ ਸਕਦੇ ਹੋ ਉਹਨਾਂ ਨੂੰ। ਪੰਜਾਬੀ ਟੈਫਰ ਸਰਵਿਸ ਵਾਲਿਆਂ 'ਤੇ ਤੁਸੀਂ ਸੰਪਰਕ ਕਰ ਲਿਓ, ਜੇ ਤੁਹਾਡੇ ਘਰ ਕੋਈ ਵਿਆਹ ਸ਼ਾਦੀ ਆ, ਕੋਈ ਬਰਥਡੇ ਪਾਰਟੀ ਆ, ਤੁਸੀਂ ਸਟੋਲ ਲਾਉਣਾ ਚਾਹੁੰਦੇ ਹੋ ਫਲੂਦਾ ਦਾ, ਕੁਲਫੀ ਜਿਹੜੀ ਹੁੰਦੀ ਆਈਸਕ੍ਰੀਮ ਦਾ, ਜਾਂ ਹੋਰ ਵੀ ਕੋਈ ਤੁਸੀਂ ਫੂਡ ਦਾ ਸਟੋਲ ਲਗਾਉਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਪਰਮੇ ਜੀ ਉਹਨਾਂ ਨਾਲ ਸੰਪਰਕ ਕਰ ਲਿਓ। 437-430-10-63 437-430-10-63 ਇਹਨਾਂ ਨੇ ਆਪਣੇ ਉੱਥੇ ਪਿਕਨਿਕ 'ਤੇ ਫਲੂਦਾ ਦਾ ਸਟਾਲ ਲਾਉਣਾ, ਅਤੇ ਤੁਸੀਂ ਇਹਨਾਂ ਨੂੰ ਫਲੂਦਾ ਖਾਣੀਆਂ ਨਾ ਭੁੱਲਿਓ ਭਾਈ। ਅਤੇ ਸਨੀ ਭਾਈ ਨਾਲ ਕਰ ਲਿਓ ਸੰਪਰਕ, ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਆ, ਅਤੇ 647-470-12-45 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਆਪਣੇ 22 ਤਰੀਕ ਨੂੰ ਪੰਜਾਬ ਡੇ ਮੇਲਾ ਆ ਰਿਹਾ, ਕੱਲ੍ਹ ਨੂੰ ਫਿਰ ਗੀਤ ਸੰਗੀਤ ਉਹਨਾਂ ਦੇ ਵੀ ਲਾਵਾਂਗੇ, ਅਤੇ 23 ਨੂੰ ਫਿਰ ਆਪਣੇ ਵਾਲੀ ਪਿਕਨਿਕ, ਆਪਾਂ ਆਪਣੇ ਵਾਲਿਆਂ ਦੇ ਵੀ ਵਿੱਚ ਗੀਤ ਲਾਵਾਂਗੇ ਜਿਹੜੇ ਕਲਾਕਾਰ ਆਪਣੇ ਲੱਗਣੇ। 416-316-1600-416-1604-7323 'ਤੇ ਪਸ਼ਵਿੰਦਰ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ। ਪਰਮਿੰਦਰ ਜੀ ਕਹਿੰਦੇ ਇੱਕ ਸਰਵੇ ਆਇਆ, ਕਿਸੇ ਦਾ ਚਲੋ ਹੱਕ 'ਚ ਵੀ ਹੋ ਸਕਦਾ, ਕਿਸੇ ਦਾ ਖਿਲਾਫ ਵੀ ਹੋ ਸਕਦਾ, ਸਾਡੇ ਨਾਲ ਕੋਈ ਗੁੱਸਾ ਗੱਲਾਂ ਨਾ ਕਰਿਓ ਭਾਈ। ਅਤੇ ਇੱਕ ਸਰਵੇ ਆ, ਅਤੇ ਕੀ ਕਹਿੰਦੀਆਂ ਵੋਟਾਂ, ਫਿਰ ਕੀ ਕਹਿੰਦਾ ਸਰਵੇ ਮਾੜਾ ਜਿਹਾ ਅੱਧੇ ਕੁ ਮਿੰਟ 'ਚ।
5: ਬਿਲਕੁਲ, ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਹਿਲਜੁਲ ਸ਼ੁਰੂ ਹੋ ਗਈ ਆ ਜੀ, ਪਿੜ ਜਿਹੜਾ ਮਗਣਾ ਸ਼ੁਰੂ ਹੋ ਗਿਆ। ਔਰ ਪਹਿਲਾ ਸਰਵੇ ਆ ਗਿਆ, ਪਹਿਲਾ ਸਰਵੇ ਇੱਕ ਜਿਹੜੀ ਪੀਪਲਸ ਪਲਸ ਨਾਂ ਦੀ ਸੰਸਥਾ, ਉਹਦਾ ਪਹਿਲਾ ਸਰਵੇ ਆ ਗਿਆ। ਔਰ ਸਰਵੇ ਤੇ ਜੇਕਰ ਆਪਾਂ ਭਰੋਸਾ ਕਰੀਏ, ਯਕੀਨ ਕਰੀਏ, ਤਾਂ CM ਭਗਵੰਤ ਮਾਨ ਦੀ ਦੂਜੀ ਟਰਮ ਆਉਣ ਵਾਲੀ ਹੈ ਹਰਜੀਤ ਜੀ। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ 37% ਵੋਟਾਂ ਪੈ ਰਹੀਆਂ ਨੇ ਜੇ ਆਪਾਂ ਅੱਜ ਵੋਟਾਂ ਕਰਾ ਲਈਏ। ਜੇਕਰ ਸਰਵੇ ਦਾ ਆਪਾਂ ਕਹਿਣਾ ਮੰਨਦੇ ਹਾਂ, 58 ਤੋਂ 63 ਸੀਟਾਂ ਮਰੀਆਂ ਨੇ ਆਮ ਆਦਮੀ ਪਾਰਟੀ ਨੂੰ। 92 ਤੋਂ ਲੈ ਕੇ ਚਾਹੇ ਅੰਕੜਾ ਘੱਟ ਰਿਹਾ ਪਰ ਸਰਕਾਰ ਬਣਦੀ ਨਜ਼ਰ ਆਉਂਦੀ ਆ। ਕਾਂਗਰਸ 31% ਵੋਟਾਂ ਦੇ ਨਾਲ 36 ਤੋਂ 45 ਸੀਟਾਂ ਲੈ ਸਕਦੀ ਆ, ਪਰ ਸਰਕਾਰ ਬਣਾਉਣ ਦੀ ਸਥਿਤੀ 'ਚ ਨਹੀਂ ਆ। ਵਾਰਸ ਪੰਜਾਬ ਦੇ ਅਕਾਲੀ ਦਲ ਦਾ ਬਹੁਤ ਰੌਲਾ ਪਿਆ ਹੋਇਆ, ਤੜਾ ਤੜ ਉਹਨਾਂ ਦੀਆਂ ਸਰਗਰਮੀਆਂ, ਪਰ 14% ਵੋਟਾਂ ਦੇ ਨਾਲ 4 ਤੋਂ 7 ਸੀਟਾਂ ਹੀ ਉਹਨਾਂ ਨੂੰ ਮਿਲਦੀਆਂ ਨਜ਼ਰ ਆਉਂਦੀਆਂ ਨੇ। ਭਾਜਪਾ ਜਿਹਦਾ ਤਾਣ ਲੱਗਿਆ ਹੋਇਆ ਪੂਰਾ, ਉਹ ਵੀ 8% ਵੋਟਾਂ ਦੇ ਨਾਲ 2 ਤੋਂ 6 ਸੀਟਾਂ ਕੱਢਦੀ ਹੋਈ ਨਜ਼ਰ ਆਉਂਦੀ ਆ। ਔਰ ਸ਼੍ਰੋਮਣੀ ਅਕਾਲੀ ਦਲ ਬਾਦਲ 6% ਵੋਟਾਂ ਦੇ ਨਾਲ ਸਿਰਫ ਤੇ ਸਿਰਫ 2 ਤੋਂ 4 ਸੀਟਾਂ ਆਪਣੀ ਝੋਲੀ ਪਾਉਂਦਾ ਹੋਇਆ ਨਜ਼ਰ ਆ ਰਿਹਾ ਜੀ।
0: ਕੁਆਲਿਟੀ ਲੋਜਿਸਟਿਕ ਵਾਲਿਆਂ ਨੂੰ ਡਰਾਈਵਰਾਂ ਦੀ ਤਾਂ ਹਰ ਵਕਤ ਲੋੜ ਰਹਿੰਦੀ ਆ, ਤੁਸੀਂ ਡਰਾਈਵਰੀ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਮੌਂਟਰੀਅਲ ਨੂੰ ਚੱਲਣਾ ਚਾਹੁੰਦੇ ਹੋ ਓਨਰ ਆਪਰੇਟਰ ਤਾਂ ਵੀ ਹਾਇਰ ਹੋ ਜਾਓ। ਇੱਕ ਉਹਨਾਂ ਨੂੰ ਸਿਕਿਉਰਿਟੀ ਗਾਰਡ ਚਾਹੀਦਾ ਜਾੜ ਦੇ ਵਿੱਚ, ਜੇ ਤੁਸੀਂ ਸਿਕਿਉਰਿਟੀ ਗਾਰਡ ਦਾ ਕੰਮ ਕਰ ਲਓਗੇ ਤਾਂ ਜ਼ਰੂਰ ਤੁਸੀਂ ਉੱਥੇ ਗੁਰਬਖਸ਼ ਭਾਅ ਜੀ ਉਹਨਾਂ ਨਾਲ ਜਾਂ ਜਸਵੀਰ ਭਾਅ ਜੀ ਉਹਨਾਂ ਨਾਲ ਸੰਪਰਕ ਕਰ ਲਿਓ। 416-717-2929 416-455-9311 'ਤੇ ਜਗਤਾਰ ਸਿੰਘ ਚੱਠਾ ਸਾਹਿਬ ਨਾਲ ਸੰਪਰਕ ਹੋ ਸਕਦਾ। 1497 ਬੁੱਲੇਵਾਰਡ ਯੂਨਿਟ ਨੰਬਰ 4 ਈਟੋਬਿਕੋ ਦੇ ਵਿੱਚ ਨੇ, ਸਟੀਲ ਐਂਡ LBM ਦਾ ਏਰੀਆ ਪੈਂਦਾ ਹੈ। 416 717 39 ਕੁਆਲਿਟੀ ਲੌਜਿਸਟਿਕਿੰਗ ਵਾਲਿਆਂ ਨਾਲ ਗੱਲਬਾਤ ਕੀਤੀ ਜਾ ਸਕਦੀ 416 455 93 11 'ਤੇ ਸੰਪਰਕ ਹੋ ਸਕਦਾ। ਤੁਸੀਂ ਤੁਹਾਡੀਆਂ ਗੱਡੀਆਂ ਕੋਈ ਖਰਾਬ ਹੋ ਗਈ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋ ਗਿਆ, ਉਹਨੂੰ ਟੋਅ ਕਰਵਾਉਣਾ ਚਾਹੁੰਦੇ ਹੋ ਤਾਂ ਸੰਦੀਪ ਬਾਈ ਨਾਲ ਕਰ ਲਿਓ ਸੰਪਰਕ 299-544-5419 'ਤੇ ਟੋਅ ਕਰਕੇ ਉਹ ਤੁਹਾਡੇ ਜਿੱਥੇ ਤੁਸੀਂ ਕਹੋਗੇ ਉੱਥੇ ਛੱਡ ਦੇਣਗੇ। ਅਤੇ ਤੰਦੂਰੀ ਬੋਇਜ਼ 905-956-1111 71 ਟੋਰਬਰਮ ਰੋਡ ਜਲੰਧਰ ਨੰਬਰ 5 905-956-1111 ਦੇਸੀ ਸੈਨੇ ਵੱਲੋਂ ਤਾਂ ਜਗਦੀਸ਼ ਭਾਅ ਜੀ ਤੁਸੀਂ ਵੀਡੀਓ ਫੋਟੋਗ੍ਰਾਫੀ ਡੀਜੀ ਦੇ ਸਮਾਂ ਲੈਣੇ ਚਾਹੁੰਦੇ ਪ੍ਰੀ ਵੈਡਿੰਗ ਈਵੈਂਟ ਐਨਵਰਸਰੀ ਬਰਥਡੇ ਪਾਰਟੀ ਈ ਸ਼ੂਟ ਕਰਾਉਣਾ 416-930-1251। ਅੱਛਾ ਪਰਮਿੰਦਰ ਜੀ, ਚੋਣਾਂ ਤੋਂ ਮਿਲਿਆ ਪਹਿਲਾਂ ਭਾਜਪਾ ਨੂੰ ਨਵਾਂ ਇੰਚਾਰਜ ਮਿਲ ਗਿਆ, ਸਤੀਸ਼ ਪੂਨੀਆ ਕੌਣ ਨੇ ਇਹ?
5: ਇਹ ਸਤੀਸ਼ ਪੂਨੀਆ ਹਰਿਆਣਾ ਦੇ ਪਹਿਲਾਂ ਇੰਚਾਰਜ ਸੀ। ਹਰਿਆਣਾ ਦੇ ਵਿੱਚ ਕਾਂਗਰਸ ਨੂੰ ਹਰਾ ਕੇ ਭਾਜਪਾ ਦੀ ਪੱਕੀ ਸਰਕਾਰ ਬਣਾਉਣ ਵਾਲੇ ਦੂਜੀ ਤੀਜੀ ਵਾਰ ਸਤੀਸ਼ ਪੂਨੀਆ ਨੇ। ਸੋ ਚੋਣਾਂ ਦਾ ਐਲਾਨ ਭਾਜਪਾ ਨੇ ਵੀ ਕੀਤਾ ਹੋਇਆ, ਸੈਂਟਰ ਪੱਧਰ ਤੇ ਵੀ ਬਹੁਤ ਸਾਰੀਆਂ ਤਬਦੀਲੀਆਂ ਨੇ। ਮਨਪ੍ਰੀਤ ਬਾਦਲ ਦਾ ਵੱਡਾ ਦਾ ਲੱਗ ਗਿਆ ਅਰਜੀਤ ਜੀ, ਮਨਪ੍ਰੀਤ ਬਾਦਲ ਨੂੰ ਕੌਮੀ ਨੈਸ਼ਨਲ ਪੋਲਿਟਿਕਸ ਦੇ ਵਿੱਚ ਲੈ ਗਏ ਨੇ ਪ੍ਰਧਾਨ ਮੰਤਰੀ ਮੋਦੀ, ਉਪ ਪ੍ਰਧਾਨ ਬਣਾਇਆ। ਤਰੁਣ ਚੁੱਭ ਉਹਨਾਂ ਦੇ ਖਾਤੇ ਚ ਆ ਗਿਆ ਜੀ, ਨੈਸ਼ਨਲ ਦਫ਼ਤਰ ਨਾਲ ਦੀ ਨਾਲ ਉਹ ਗੁਜਰਾਤ ਦੇ ਇੰਚਾਰਜ ਵੀ ਬਣਾਏ ਗਏ ਨੇ। ਸਭ ਤੋਂ ਵੱਡੀ ਚੇਂਜ ਤਬਦੀਲੀ ਇਹ ਆ ਜੀ, ਅਮਿਤ ਵਾਲੀਆ ਮਾਲਵੀਆ ਜਿਹੜੇ ਇਹਨਾਂ ਦੇ ਆਈ ਟੀ ਸੈੱਲ ਦੇ ਇੰਚਾਰਜ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ, ਦੀਪਕ ਮਹਿਸਕੇ। ਔਰ ਨਾਲ ਦੀ ਨਾਲ ਪੰਜਾਬ ਵਾਲੇ ਪਾਸਿਓਂ ਜੇਕਰ ਆਪਾਂ ਦੇਖੀਏ ਹੋਰ ਬਹੁਤ ਸਾਰੀਆਂ ਤਬਦੀਲੀਆਂ ਨੇ। ਸੈਂਟਰ ਦੇ ਵਿੱਚ ਸਮ੍ਰਿਤੀ ਇਰਾਨੀ ਦੁਬਾਰਾ ਉਹਨਾਂ ਦੀ
0: ਹਾਈ ਕਮਾਂਡ ਆ, ਕੋਈ ਨੀ ਆਪਣੇ ਪੰਜਾਬ ਤੋਂ ਹੋਰ ਕੋਈ ਨੀ ਹੈਗਾ, ਛੱਡੋ ਇਹਨਾਂ ਦਾ ਖੜਾ। ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ ਪੈਨਸ਼ਨਾਂ ਦੇ ਕਹਿੰਦੇ ਬੜਾ ਰੌਲਾ ਪੈ ਲਿਆ, ਪੰਜਾਬ ਸਰਕਾਰ ਕੀ ਕਹਿੰਦੀ ਹੁਣ, ਦਿੰਦੀ ਨੀ ਪੈਨਸ਼ਨਾਂ ਨੂੰ ਪੈਨਸ਼ਨ?
5: ਪੰਜਾਬ ਸਰਕਾਰ ਨੇ ਇੱਕ ਹੋਰ ਡਿੱਕਾ ਪਾਤਾ ਜੀ, ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਆਰਡਰ ਦਿੱਤਾ ਸੀ ਕਿ 14,191 ਕਰੋੜ DA ਦਿੱਤਾ ਜਾਵੇ, ਉਸ ਮਾਮਲੇ ਚ 6% ਵਿਆਜ ਲਾਉਣ ਦੀ ਵੀ ਚੇਤਾਵਨੀ ਦਿੱਤੀ ਗਈ ਆ। ਪਰ ਭਗਵੰਤ ਮਾਨ ਸਰਕਾਰ ਨੇ ਇੱਕ ਨਵਾਂ ਹੀ ਦਾ ਖੇਡ ਲਿਆ, ਉਹਨੇ ਇੱਕ ਨਵਾਂ ਹੁਕਮ ਜਾਰੀ ਕਰਤਾ ਕਿ ਰਾਜ ਦੇ ਵਿੱਤ ਵਿਭਾਗ ਜਿਹੜਾ ਖਜ਼ਾਨਾ ਦਫ਼ਤਰ ਨੂੰ ਆਰਡਰ ਕਰ ਦਿੱਤੇ ਨੇ ਕਿ ਉਹਦੀ ਪ੍ਰਵਾਨਗੀ ਤੋਂ ਬਿਨਾਂ ਵਿਭਾਗ ਆਪਣੇ ਆਪਣੇ ਪੱਧਰ ਤੇ ਕਿਸੇ ਵੀ ਮੁਲਾਜ਼ਮ ਜਾਂ ਪੈਨਸ਼ਨਰ ਨੂੰ ਕੋਈ ਇਨਕਰੀਮੈਂਟ ਨਾ ਦੇਵੇ। ਸੋ ਵਿਰੋਧੀ ਪਾਰਟੀ ਨੇ ਮੁੱਦਾ ਬਣਾ ਲਿਆ ਜ਼ਰੂਰ, ਪਰ ਇੰਨੀ ਗੱਲ ਜ਼ਰੂਰ ਮੰਨਣੀ ਪੈਣੀ ਆ ਕਿ ਪੈਨਸ਼ਨਾਂ ਜਾਂ ਮੁਲਾਜ਼ਮਾਂ ਦੇ ਮੋਬਾਈਲਾਂ ਤੇ ਹਾਲੇ ਟੂ-ਟੂ ਨਹੀਂ ਹੋਣੀ ਜੀ।
0: ਇਹ ਤਾਂ ਮਾੜੀ ਗੱਲ ਹੈ, ਕਿਉਂ ਨਹੀਂ ਹੋਣੀ ਟੂ-ਟੂ, ਅਸੀਂ ਤਾਂ ਕਰਾ ਕੇ ਛੱਡਾਂਗੇ। ਚਲੋ ਸੋਫਾ ਸਟੂਡੀਓ ਦੇ ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕਰ ਲਿਓ, ਆਪਣੀ ਮਨਪਸੰਦ ਦਾ ਸੋਫਾ ਲੈਣ ਬਾਰੇ ਸੋਚਦੇ ਹਾਂ। 8550 ਟੋਰਬਰਮ ਰੋਡ ਜੂਨੀਅਰ ਨੰਬਰ 1 ਬ੍ਰੈਂਪਟਨ ਦੇ ਵਿੱਚ 905-779-7878 'ਤੇ ਸੰਪਰਕ ਹੋ ਸਕਦਾ। ਪ੍ਰਬੰਧ ਨਹੀਂ ਆਉਣ ਦਾ ਹੈਡਲਾਈਨ ਨਿਬੇੜੋ ਕੰਮ
5: SGPC ਪ੍ਰਧਾਨ ਧਾਮੀ ਦੀ ਪਾਕਿਸਤਾਨੀ ਵੈਸੀ ਚੈਟਰੀ, SGPC ਵਫਦ ਨੂੰ ਲੈ ਕੇ ਪ੍ਰਧਾਨ ਧਾਮੀ ਨੇ ਪਾਕਿਸਤਾਨੀ ਵੈਸੀ ਅੱਗੇ ਰੱਖੀ ਸਿੱਖ ਸੰਗਤਾਂ ਨੂੰ ਵੱਧ ਵੀਜ਼ੇ ਦੇਣ ਦੀ ਮੰਗ, ਕਰਤਾਰਪੁਰ ਲਾਂਘਾ ਖੁੱਲ੍ਹ ਜਾਣ ਦਾ ਵੀ ਦਿੱਤਾ ਸੁਝਾਅ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਤੇ ਪਿਆ ਰੇੜਕਾ, ਅਕਾਲੀ ਦਲ ਨੇ ਵਰਜੀ ਸਮਾਗਮ ਦੀ ਜਗ੍ਹਾ ਨੂੰ ਲੈ ਕੇ ਪੰਜਾਬ ਹਾਈਕੋਰਟ ਵੱਲ ਕੀਤਾ ਰੁੱਖ। ਪਟਿਆਲਾ ਨਗਰ ਨਿਗਮ ਚੋਣਾਂ ਚ ਧੱਕੇ ਚਾਈ ਦੀ ਖੁੱਲ੍ਹ ਗਈ ਪੋਲ, ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨੇ 15 ਵਾਰਡਾਂ ਚ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਉਮੀਦਵਾਰਾਂ ਦੀ ਚੋਣ ਕੈਂਸਲ ਕਰਨ ਦਾ ਦਿੱਤਾ ਇਸ਼ਾਰਾ। ਪੰਜਾਬ ਦੇ DC ਦਫ਼ਤਰਾਂ ਚ ਅੱਜ ਵੀ ਕੰਮਕਾਜ ਠੱਪ, 17 ਤੇ 18 ਅਗਸਤ ਨੂੰ 2 ਦਿਨ ਦੀ ਕਲਮ ਜੋੜ ਹੜਤਾਲ ਉੱਤੇ ਹਨ ਮੁਲਾਜ਼ਮ।
0: ਥੈਂਕ ਯੂ, ਜੋੜਦੇ ਆਪਾਂ ਕੱਲ੍ਹ ਦੇ ਪ੍ਰੋਗਰਾਮ। ਬਿਲਕੁਲ, ਮੈਂ ਦੋਨੇ ਹੱਥ ਜੋੜ ਕੇ ਮਾਫੀ ਮੰਗ ਲੈਣਾ, ਅੱਜ ਜਿੰਨੇ ਕਾਲਰ ਭਰਾਵਾਂ ਨੇ ਬਾਅਦ 'ਚ ਕਾਲਾਂ ਕੀਤੀਆਂ ਉਹਨਾਂ ਦੀਆਂ ਕਾਲਾਂ ਨਹੀਂ ਮੇਰੇ ਤੋਂ ਚੱਕ ਹੋਈਆਂ, ਕਿਉਂਕਿ ਮੈਨੂੰ ਐਂ ਸੀਗਾ ਵੀ ਖਬਰਾਂ ਆਪਣੀਆਂ ਰਹਿ ਗਈਆਂ ਹਨ। ਅਤੇ ਚਲੋ ਕੱਲੋਂ ਸਹੀ, ਕਿੱਦਾਂ ਦਾ ਪ੍ਰੋਗਰਾਮ ਅੱਜ ਲੱਗਿਆ? ਵਧੀਆ ਲੱਗਿਆ, ਥੋੜ੍ਹਾ ਜਿਹਾ ਚੇਂਜ ਕੀਤਾ ਸੀ, ਕੁਛ ਨਾ ਕੁਛ, ਪਤਾ ਨਹੀਂ ਕੀ ਚੇਂਜ ਕੀਤਾ ਸੀ, ਕੁਛ ਹੋਇਆ ਸੀ ਚੇਂਜ। ਜੇ ਕਿਸੇ ਨੂੰ ਲੱਗ ਗਿਆ ਹੋਵੇ ਪਤਾ ਤਾਂ 647-835-5294-23 ਤਰੀਕ ਨੂੰ ਆਪਾਂ ਮਿਲਣਾ ਸਾਰਿਆਂ ਨੇ ਉੱਥੇ, ਅਤੇ ਪਰ ਹਜੇ ਕੱਲ੍ਹ ਦਾ ਉਰੇ ਵੀ ਮਿਲਣਾ। ਚਲੋ ਬੁਲਾਈਏ ਫਤਿਹ, ਚੱਲੀਏ ਘਰ ਨੂੰ, ਆਪਣੇ ਤੋਂ ਬਾਅਦ ਸ਼ੰਮੀ ਪਠਾਣੀ ਲੈ ਕੇ ਪ੍ਰੋਗਰਾਮ ਹਾਜ਼ਰ। ਦੋ ਇਜਾਜ਼ਤ, ਵਾਧਾ ਘਾਟਾ ਬੋਲਿਆ ਗਿਆ ਕਰਦੇ ਮਾਫ਼, ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ 530 ਦਾ ਸਾਂਝਾ ਵਿਰਸਾ, ਤਾਂ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਈਏ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ ਹਾਈ ਰਿਸਕ ਕਿਉਂ ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ ਇਸ ਲਈ ਹੁਣੇ ਕਾਲ ਕਰੋ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ ਹੋਰ ਜਾਣਨ ਲਈ higherlicense.ca ਤੇ ਜਾਓ ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਸਾਂਝਾ ਵਿਰਸਾ ਮੀਡੀਆ ਲੈ ਆਏ ਨੇ ਸੈਕੰਡ ਐਨੂਅਲ ਪਿਕਨਿਕ
1: ਸੰਡੇ 23 ਅਗਸਤ 11 AM ਟੂ 4 PM ਐਟ ਬੱਲੇ ਬੱਲੇ ਫਾਰਮ
0: ਅਨਲਿਮਿਟਿਡ ਫਨ ਮਸਤੀ ਤੇ ਆਪਣਿਆਂ ਦਾ ਹੋਏਗਾ ਸਾਥ ਭੰਗੜਾ ਗਿੱਧਾ ਗੇਮਸ ਫੂਡ ਸਟਾਲ ਮਹਿੰਦੀ ਸਭ ਕੁਛ ਰੀਜਨੇਬਲ ਰੇਟ ਤੇ
1: ਤੁਸੀਂ ਆਪਣੀਆਂ ਡਿਸ਼ਿਜ਼ ਵੀ ਬਣਾ ਕੇ ਲਿਆ ਸਕਦੇ ਹੋ ਪੂਰਾ ਪਿਕਨਿਕ ਵਾਲਾ ਮਾਹੌਲ ਪੰਜਾਬ ਵਾਲੀਆਂ ਵਾਈਬਸ ਆ ਜਾਓ ਫਿਰ 23 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਐਟ ਬੱਲੇ ਬੱਲੇ ਫਾਰਮ 13219 ਟ੍ਰਿੰਕੂਜ਼ੀ ਰੋਡ ਕੈਲੇਡਨ
0: ਵਧੇਰੇ ਜਾਣਕਾਰੀ ਜਾਂ ਸਪੋਂਸਰਸ਼ਿਪ ਲਈ ਹਰਜੀਤ ਜੰਜੂਆ ਨੂੰ ਕਾਲ ਕਰੋ 647-835-5294
2: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
4: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
5: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
3: ਕਾਲ ਕਰੋ ਜੇ ਗੈਰੀ ਨੂੰ
5: 905-459-5533
3: 905-459-5533
5: PNJ ਸਪ੍ਰਿੰਗ ਵੀਲ ਅਲਾਈਨਮੈਂਟ

0: asas, buasas, hebises, nadit hosi bisas, bole sone hal, sasiakal.
1: ਮੈਂ ਕਿਹਾ ਜੀ ਕਾਫੀ ਟਾਈਮ ਤੋਂ ਆਪਾਂ ਘਰ ਦੀ ਰੈਨੋਵੇਸ਼ਨ ਨਹੀਂ ਕਰਵਾਈ, ਤਾਂ ਹੀ ਤਾਂ ਘਰ ਵਧੀਆ ਪ੍ਰਾਈਸ ਤੇ ਸੇਲ ਨਹੀਂ ਹੁੰਦਾ।
2: ਸ਼ੰਮੀ ਭੱਠਲ ਹੋਰਾਂ ਨਾਲ ਕਰੋ ਗੱਲ, ਘਰ ਦੀ ਰੈਨੋਵੇਸ਼ਨ ਕਰਾ ਕੇ ਲਿਸਟ ਕਰਦੇ ਨੇ, ਵਧੀਆ ਰੈਕਡ ਪ੍ਰਾਈਸ ਤੇ ਸੇਲ ਕਰਵਾ ਕੇ ਦਿੰਦੇ ਨੇ।
1: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ, ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ, ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ, ਮਲਟੀ ਅਵਾਰਡ ਵਿਨਰ ਬ੍ਰੋਕਰ ਸ਼ੰਮੀ ਭੱਠਲ।
3: ਵਧੀਆ ਰੈਕਡ ਪ੍ਰਾਈਸ ਤੇ ਘਰ ਸੇਲ ਕਰਵਾਉਣ ਲਈ ਕਾਲ ਕਰੋ 416-917-7763, ਯਾਨੀ 416-917-7763।

ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿੱਚ ਸ਼ਮੀ ਪੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। 6 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਰਿਸ਼ਤਿਆਂ ਦੀ ਘੜ ਦੀ ਡੋਰ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੀ ਜ਼ਿੰਦਗੀ ਸ਼ਾਇਦ ਸੁਵਿਧਾਵਾਂ ਦੇ ਨਾਲ ਭਰੀ ਹੋਵੇਗੀ, ਪਰ ਰਿਸ਼ਤਿਆਂ ਦੀ ਛਾਂ ਜਿਹੜੀ ਉਹ ਘੱਟ ਹੁੰਦੀ ਜਾਵੇਗੀ। ਛੋਟੇ ਹੁੰਦੇ ਪਰਿਵਾਰਾਂ ਨਾਲ ਭੂਆ ਮਾਸੀ ਚਾਚਾ ਤਾਇਆ ਵਰਗੇ ਰਿਸ਼ਤੇ ਸਿਰਫ ਕਹਾਣੀਆਂ ਦੇ ਵਿੱਚ ਸੁਣੇ ਜਾਣ ਦਾ ਡਰ ਹੈ। ਪੈਸਾ ਜਾਇਦਾਦ ਤੇ ਆਰਾਮ ਵੱਧ ਰਹੇ ਨੇ, ਪਰ ਆਪਣੇ ਕਹਿਣ ਵਾਲੇ ਹੱਥ ਹੌਲੀ ਹੌਲੀ ਘੱਟ ਰਹੇ ਨੇ। ਇੱਕੋ ਘਰ ਵਿੱਚ ਰਹਿੰਦੇ ਹੋਏ ਵੀ ਦਿਲਾਂ ਦੀਆਂ ਦੂਰੀਆਂ ਵੱਧ ਰਹੀਆਂ ਨੇ, ਤੇ ਵੱਖ ਵੱਖ ਸ਼ਹਿਰਾਂ ਨੇ ਉਹ ਦੂਰੀ ਹੋਰ ਲੰਮੀ ਕਰ ਦਿੱਤੀ ਹੈ। ਆਉਣ ਵਾਲੀ ਪੀੜ੍ਹੀ ਕੋਲ ਖਡੌਣੇ ਬਹੁਤ ਹੋਣਗੇ, ਪਰ ਖੇਡਣ ਲਈ ਭੈਣ ਭਰਾ ਘੱਟ। ਮੋਬਾਈਲ ਵਿੱਚ ਸੈਂਕੜੇ ਹੀ ਸੰਪਰਕ ਹੋਣਗੇ, ਪਰ ਦੁੱਖ ਸਾਂਝਾ ਕਰਨ ਲਈ ਆਪਣੇ ਘੱਟ ਹੋਣਗੇ। ਜ਼ਿੰਦਗੀ ਹੋਰ ਆਰਾਮਦਾਇਕ ਹੋਵੇਗੀ, ਪਰ ਸ਼ਾਇਦ ਉਹ ਮਿੱਠੀ ਰੌਣਕ ਨਹੀਂ ਰਹੇਗੀ ਜੋ ਵੱਡੇ ਪਰਿਵਾਰਾਂ ਦੇ ਹਾਸੇ ਮਜ਼ਾਕ ਤੇ ਸਾਂਝ ਵਿੱਚ ਹੁੰਦੀ ਸੀ। ਸੱਚ ਤਾਂ ਇਹ ਹੈ, ਆਉਣ ਵਾਲੀ ਪੀੜ੍ਹੀ ਨੂੰ ਚੀਜ਼ਾਂ ਦੀ ਨਹੀਂ ਆਪਣੇ ਪਨ ਦੀ ਸਭ ਤੋਂ ਵੱਡੀ ਘਾਟ ਹੈ ਜਿਹੜੀ ਉਹ ਮਹਿਸੂਸ ਹੋਵੇਗੀ। ਇਹ ਮੈਨੂੰ ਸੱਚਾਈ ਲੱਗਦੀ ਹੈ। ਜਿਨ੍ਹਾਂ ਨੇ ਵੀ ਇਹ ਸਤਰਾਂ ਲਿਖੀਆਂ, ਕਮਾਲ ਦੀਆਂ, ਬਖੂਬ ਲਿਖੀਆਂ। ਗੁੱਸੇ ਵਿੱਚ ਨਾ ਆਇਆ ਕਰੋ, ਠੰਡਾ ਕਰਕੇ ਖਾਇਆ ਕਰੋ। ਅੱਛਾ, ਗੁੱਸੇ ਵਿੱਚ ਨਾ ਆਇਆ ਕਰ, ਠੰਡਾ ਕਰਕੇ ਖਾਇਆ ਕਰ। ਜਿੰਨੇ ਵੀ ਲੋਕੀ ਮਾੜੀ ਕਰਨ ਤੇਰੇ ਨਾਲ, ਤੂੰ ਨੀਵੀਂ ਪਾ ਕੇ ਜਾਇਆ ਕਰ। ਮੈਂ ਸੁਣਿਆ ਰੱਬ ਉਹਨਾਂ ਦੀ ਜ਼ਿਆਦਾ ਸੁਣਦਾ ਜੋ ਹੱਸ ਕੇ ਨੀਵੀਂ ਪਾ ਲੈਂਦੇ। ਇਸ ਕਰਕੇ ਤੂੰ ਬਹੁਤਾ ਨਾ ਲੋਕਾਂ ਦੀਆਂ ਗੱਲਾਂ ਨੂੰ ਦਿਲਾਂ ਤੇ ਲਾਇਆ ਕਰ। ਇਹ ਦੁਨੀਆਂ ਦੇ ਗੁੱਸੇ ਗਿਲਿਆਂ ਨੂੰ ਛੱਡ ਕੇ ਤੂੰ ਰੱਬ ਦਾ ਨਾਂ ਥਿਆਇਆ ਕਰ। ਐਵੇਂ ਨਾ ਗੁੱਸੇ ਵਿੱਚ ਆਇਆ ਕਰ, ਹੱਸ ਕੇ ਜ਼ਿੰਦਗੀ ਲੰਘਾਇਆ ਕਰ। ਆ ਹਿੰਦੀ ਦੇ ਵਿੱਚ ਹੈ, ਮੈਨੂੰ ਵਰੁਣ ਜੀ ਹੋਣਾ ਨੇ ਭੇਜਿਆ। ਇਹ 'ਚ ਲਿਖਿਆ, ਕਹਿੰਦੇ, ਏਕ ਯੁਵਕ ਨੇ ਗੁਰੂ ਸੇ ਪੂਛਾ, ਮੇਰੀ ਜ਼ਿੰਦਗੀ ਕਿਉਂ ਨਹੀਂ ਬਦਲ ਰਹੀ। ਗੁਰੂ ਉਸੇ ਏਕ ਆਈਨੇ ਕੇ, ਮਤਲਬ ਮਿਰਰ ਕੇ ਸਾਹਮਣੇ ਲੈ ਗਏ ਔਰ ਬੋਲੇ, ਅਗਰ ਤੁਮ ਹਰ ਦਿਨ ਵਹੀ ਸੋਚੋਗੇ, ਵਹੀ ਕਰੋਗੇ, ਤੋ ਪਰਿਣਾਮ ਨਹੀਂ ਕੈਸੇ ਆਹੋਗੇ। ਯੁਵਕ ਚੁੱਪ ਹੋ ਗਿਆ। ਗੁਰੂ ਮੁਸਕੁਰਾਏ ਔਰ ਬੋਲੇ, ਬਦਲਾਵ ਬਾਹਰ ਸੇ ਨਹੀਂ ਆਤਾ, ਵਹ ਭੀਤਰ ਸੇ ਸ਼ੁਰੂ ਹੋਤਾ ਹੈ। ਯਾਦ ਰੱਖੋ, ਜਬ ਸੋਚ ਬਦਲਤੀ ਹੈ ਤੋ ਫੈਸਲੇ ਬਦਲਤੇ ਹੈ, ਜੋ ਤੋ ਕਿਸਮਤ ਵੀ ਬਦਲ ਜਾਤੀ ਹੈ। ਇਸ ਲਈ ਦੁਨੀਆ ਨਹੀਂ, ਸਬਸੇ ਪਹਿਲੇ ਆਪਣੇ ਆਪ ਕੋ ਬਦਲੋ। ਕਿਆ ਬਾਤ ਹੈ ਜੀ, ਕਿਆ ਬਾਤ ਹੈ।

ਦੋਸਤੋ ਅੱਜ ਆ ਜਿਹੜਾ ਇੱਕ ਦੋ ਸਟੋਰੀਜ਼ ਆ ਜਿਹੜੀ ਕਵਰ ਕਰਾਂਗਾ ਕਿਉਂਕਿ ਜਦੋਂ ਕੋਈ ਨਾ ਕੋਈ ਜਿਹੜੀ ਓਪੀਨੀਅਨ ਦੇ ਤੌਰ ਤੇ ਜਾਂ ਫਿਰ ਕਹਿ ਲਓ ਵੀ ਸਰਵੇਖਣ ਦੇ ਤੌਰ ਤੇ ਜਾਂ ਫਿਰ ਕੋਈ ਰਿਪੋਰਟ ਹੈ ਜਿਹੜੀ ਛਪਦੀ ਹੈ ਮੈਂ ਉਹ ਤੁਹਾਡੇ ਨਾਲ ਆ ਜਿਹੜੀਆਂ ਸਾਂਝੀਆਂ ਕਰਦਾ ਤੇ ਉਹਨਾਂ ਤੇ ਤੁਹਾਡੇ ਆ ਜਿਹੜੇ ਕਿੰਤੂ ਪਰੰਤੂ ਜਾਂ ਫਿਰ ਤੁਹਾਡਾ ਵਿਊ ਪੁਆਇੰਟ ਨਜ਼ਰੀਆ ਜਿਹੜਾ ਉਹ ਲੈਣ ਦੀ ਕੋਸ਼ਿਸ਼ ਹੁੰਦੀ ਹੈ। ਅੱਛਾ ਜਿਹੜੀਆਂ ਇਹ ਰਿਪੋਰਟਾਂ ਹੁੰਦੀਆਂ ਕਿਤੇ ਨਾ ਕਿਤੇ ਸਾਡੇ ਨਾਲ ਸੰਬੰਧਿਤ ਰੱਖਦੀਆਂ ਨੇ, ਵਾਹ ਵਾਸਤਾ ਰੱਖਦੀਆਂ ਨੇ, ਭਾਵੇਂ ਸਿੱਧੇ ਤਰੀਕੇ ਦੇ ਨਾਲ ਰੱਖਣ ਭਾਵੇਂ ਅਸਿੱਧੇ ਤਰੀਕੇ ਦੇ ਨਾਲ ਰੱਖਣ, ਪਰ ਕਿਤੇ ਨਾ ਕਿਤੇ ਉਹਨਾਂ ਦਾ ਨਾੜੂਆ ਜਿਹੜਾ ਆ ਸਾਡੇ ਨਾਲ ਜ਼ਰੂਰ ਜੁੜਿਆ ਹੁੰਦਾ। ਤੁਸੀਂ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ, ਕੋਈ ਨਿਊਜ਼ ਵੀਜ਼ ਤੁਹਾਡੇ ਤੱਕ ਆ ਗਈ ਹੈ ਮੈਨੂੰ ਨਹੀਂ ਹਜੇ ਤੱਕ ਪਤਾ ਚੱਲਿਆ, ਤਾਂ ਜ਼ਰੂਰ ਆ ਜਿਹੜਾ ਸਟੂਡੀਓ ਦੇ ਵਿੱਚ ਸਾਂਝ ਪਾ ਕੇ ਅਪਡੇਟ ਕਰ ਸਕਦੇ ਹੋ ਜਿੱਦਾਂ ਤੁਸੀਂ ਕਰਦੇ ਰਹਿੰਦੇ ਹੋ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਸਟੂਡੀਓ ਦਾ ਨੰਬਰ 905-673-3337 9056733337 ਤੇ ਤੁਸੀਂ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ। ਬਾਕੀ ਸਾਨੂੰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਸਿੰਪਲ ਰੇਡੀਓ ਤੇ AM 530 ਮਲਟੀਕਲਚਰਲ ਜਿਹੜੀ ਹੈ ਰੇਡੀਓ ਉਹ ਲੱਭ ਸਕਦੇ ਹੋ, ਉੱਥੇ ਲਾਈਵ ਸਟ੍ਰੀਮ ਕਰ ਸਕਦੇ ਹੋ, ਡਾਇਲ ਟੂ ਲਿਸਨ ਕਰਕੇ ਵੀ ਸਾਨੂੰ ਸੁਣਿਆ ਜਾ ਸਕਦਾ 416-477-2040 416-477-2040 ਤੇ ਡਾਇਲ ਟੂ ਲਿਸਨ ਕਰਕੇ ਵੀ ਸੁਣਿਆ ਜਾ ਸਕਦਾ। ਇੱਕ ਇਮੀਗ੍ਰੈਂਟ ਦੇ ਨਿੱਧੀ ਤਜਰਬੇ ਨੂੰ ਆ ਜਿਹੜਾ ਇੱਕ ਅਖਬਾਰ ਨੇ ਪ੍ਰਕਾਸ਼ਿਤ ਕੀਤਾ ਵੀ ਕੈਨੇਡੀਅਨ ਜੌਬ ਮਾਰਕੀਟ ਦੀ ਇੱਕ ਪੁਰਾਣੀ ਸਮੱਸਿਆ ਜਿਸ ਦੇ ਵੱਲ ਆ ਜਿਹੜਾ ਇਸ ਰਿਪੋਰਟ ਦੇ ਵਿੱਚ ਧਿਆਨ ਆ ਜਿਹੜਾ ਖਿੱਚਿਆ ਗਿਆ। ਲੇਖਕ ਦਾ ਜਿਹੜਾ ਮੁੱਖ ਤਰਕ ਹੈ ਵੀ ਇਮੀਗ੍ਰੈਂਟਸ ਨੂੰ ਇਹ ਕਹਿ ਕੇ ਕੈਨੇਡਾ ਲਿਆਂਦਾ ਜਾਂਦਾ ਕਿ ਦੇਸ਼ ਨੂੰ ਸਕਿਲਡ ਪ੍ਰੋਫੈਸ਼ਨਲਸ ਦੀ ਲੋੜ ਹੈਗੀ ਹੈ, ਪਰ ਇੱਥੇ ਪਹੁੰਚ ਕੇ ਬਹੁਤਿਆਂ ਨੂੰ ਫੋਰਨ ਜਿਹੜੇ ਕ੍ਰੈਡੈਂਸ਼ੀਅਲਸ ਹੈ ਉਹਨਾਂ ਦੀ ਰੈਕੋਗਨੀਸ਼ਨ ਨਹੀਂ ਮਿਲਦੀ, ਲਾਈਸੈਂਸਿੰਗ ਨਹੀਂ ਮਿਲਦੀ ਤੇ ਕੈਨੇਡੀਅਨ ਐਕਸਪੀਰੀਅੰਸ ਵਰਗੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਕਰਕੇ ਹਾਈਲੀ ਐਜੂਕੇਟਡ ਨਿਊ ਕਮਰਸ ਹੈ ਜਿਹੜੇ ਆਪਣੀ ਕੁਆਲੀਫਿਕੇਸ਼ਨ ਤੋਂ ਕਾਫੀ ਹੇਠਾਂ ਵਾਲੀਆਂ ਜੌਬਸ ਕਰਨ ਲਈ ਮਜਬੂਰ ਹੋ ਜਾਂਦੇ ਨੇ। ਇਹ ਸਮੱਸਿਆ ਨਵੀਂ ਨਹੀਂ, ਪਰ ਕੈਨੇਡੀਅਨ ਰਿਸਰਚ ਨੇ ਵੀ ਕ੍ਰੈਡੈਂਸ਼ੀਅਲ ਰੈਕੋਗਨੀਸ਼ਨ ਅਤੇ ਲੈਂਗੁਏਜ ਬੈਰੀਅਰਸ ਕਾਰਨ ਹਾਈਲੀ ਜਿਹੜੇ ਕੁਆਲੀਫਾਈਡ ਨਿਊ ਕਮਰਸ ਦੇ ਉਹਨਾਂ ਦੀ ਇੰਪਲੋਇਮੈਂਟ ਜਿਹੜੀ ਹੈ ਜੋ ਜਿਸ ਫੀਲਡ ਦੇ ਵਿੱਚ ਜਾਂ ਕਹਿ ਲਓ ਵੀ ਬੈਕ ਹੋਮ ਕੰਮ ਕਰਦੇ ਸੀ ਉੱਥੇ ਦਾ ਤਜਰਬਾ ਸੀਗਾ ਉਸੇ ਫੀਲਡ ਦੇ ਵਿੱਚ ਜਿਹੜਾ ਇੱਥੇ ਆ ਕੇ ਉਹਨਾਂ ਨੂੰ ਕੰਮ ਨਹੀਂ ਮਿਲਦਾ। ਲੇਖਕ ਦਾ ਪ੍ਰੋਐਕਟਿਵ ਪੁਆਇੰਟ ਇਹ ਹੈ ਕਿ ਅਜਿਹਾ ਸਿਸਟਮ ਕੈਨੇਡੀਅਨ ਵਰਕਰਸ ਨੂੰ ਵੀ ਅਸਲ ਦੇ ਵਿੱਚ ਪ੍ਰੋਟੈਕਟ ਹੈ ਜਿਹੜਾ ਉਹ ਨਹੀਂ ਕਰ ਰਿਹਾ। ਜੇ ਇੱਕ ਇੰਜੀਨੀਅਰ, ਅਕਾਊਂਟੈਂਟ, ਹੈਲਥ ਕੇਅਰ ਪ੍ਰੋਫੈਸ਼ਨਲ ਜਾਂ ਹੋਰ ਸਕਿਲਡ ਪ੍ਰੋਫੈਸ਼ਨਲ ਕੈਨੇਡਾ ਆ ਕੇ ਆਪਣੀ ਸਕਿੱਲ ਵਰਤ ਹੀ ਨਹੀਂ ਸਕਦਾ ਤਾਂ ਕੈਨੇਡਾ ਉਸ ਹਿਊਮਨ ਕੈਪੀਟਲ ਦਾ ਫਾਇਦਾ ਵੀ ਨਹੀਂ ਲੈ ਰਿਹਾ ਜਿਸ ਨੂੰ ਇਮੀਗ੍ਰੇਸ਼ਨ ਸਿਸਟਮ ਨੇ ਖੁਦ ਸਿਲੈਕਟ ਕੀਤਾ ਸੀਗਾ। ਇਸ ਸਮੇਂ ਦੂਜੇ ਪਾਸੇ ਡਿਬੇਟ ਵੀ ਚੱਲ ਰਹੀ ਹੈ ਵੀ ਕੈਨੇਡੀਅਨਸ ਦਾ ਕਹਿਣਾ ਹੈ ਵੀ ਇਮੀਗ੍ਰੇਸ਼ਨ ਅਤੇ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮਸ ਨੂੰ ਲੇਬਰ ਮਾਰਕੀਟ ਕੰਡੀਸ਼ਨ ਨਾਲ ਹੋਰ ਕਲੋਜ਼ਲੀ ਜੋੜਨਾ ਚਾਹੀਦਾ ਹੈ, ਖਾਸ ਕਰਕੇ ਜਦੋਂ ਕੈਨੇਡੀਅਨ ਯੂਥ ਵੀ ਜੌਬਸ ਲਈ ਸਟਰਗਲ ਕਰ ਰਹੇ ਨੇ। June 2026 ਦੇ ਵਿੱਚ ਹਾਊਸ ਆਫ ਕਾਮਨਸ ਵਿੱਚ ਵੀ ਟੈਂਪਰਰੀ ਫੋਰਨ ਵਰਕਰਸ, ਯੂਥ ਅਨਇੰਪਲੋਇਮੈਂਟ ਅਤੇ ਜੈਨੂਅਨ ਲੇਬਰ ਸ਼ਾਰਟੇਜ ਵਿਚਕਾਰ ਬੈਲੈਂਸ ਬਾਰੇ ਤਿੱਖੀ ਚਰਚਾ ਦੋਸਤੋ ਹੋਈ ਸੀਗੀ। ਪਰ ਹੁਣ ਸਵਾਲ ਇਹ ਹੈ ਕਿ ਤੁਸੀਂ ਕੈਨੇਡਾ ਆਉਣ ਤੋਂ ਪਹਿਲਾਂ ਜਿਹੜਾ ਕੰਮ ਕਰਦੇ ਸੀ ਕੀ ਅੱਜ ਵੀ ਉਹੀ ਕੰਮ ਕਰ ਰਹੇ ਹੋ? ਤੁਸੀਂ ਜਿਹੜੇ ਆਪਣਾ ਜਿਹੜਾ ਤਜਰਬਾ, ਆਪਣਾ ਐਕਸਪੀਰੀਅੰਸ ਹੈ ਜਿਹੜਾ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜੇ ਤੁਸੀਂ ਡਾਕਟਰ, ਇੰਜੀਨੀਅਰ, ਅਕਾਊਂਟੈਂਟ ਜਾਂ ਹੋਰ ਪ੍ਰੋਫੈਸ਼ਨਲ ਦੇ ਵਿੱਚ ਸੀਗੇ ਤੇ ਕੈਨੇਡਾ ਆ ਕੇ ਕੀ ਤੁਸੀਂ ਆਪਣੀ ਫੀਲਡ ਦੇ ਵਿੱਚ ਹੀ ਕੰਮ ਕਰ ਰਹੇ ਹੋ ਜਾਂ ਫਿਰ ਕੰਪਲੀਟਲੀ ਡਿਫਰੈਂਟ ਫੀਲਡ ਹੈ ਜਿਹੜੀ ਉਹਦੇ ਵਿੱਚ ਜੌਬ ਕਰ ਰਹੇ ਹੋ? ਇਹੋ ਜਿਹਾ ਸਟਰਗਲ ਕੀ ਤੁਹਾਨੂੰ ਵੀ ਦੇਖਣਾ ਪਿਆ? ਸ਼ਾਇਦ ਕੁਝ ਕੁ ਜਿਹੜੇ ਮੈਂ ਕਹਿੰਦਾ ਵੀ ਖੁਸ਼ਕਿਸਮਤ ਹੋਣਗੇ ਜਿਹੜੇ ਪਹਿਲਾਂ ਜਿਹੜਾ ਕੰਮ ਕਰਦੇ ਸੀ ਉਹ ਕੈਨੇਡਾ ਆ ਕੇ ਵੀ ਉਹੀ ਕੰਮ ਕਰ ਰਹੇ ਨੇ, ਪਰ ਇੱਥੇ ਆ ਜਿਹੜਾ ਸਿਸਟਮ ਇੱਦਾਂ ਦਾ, ਲਾਈਫ ਸਾਈਕਲ ਇੱਦਾਂ ਦੀ ਹੈ ਵੀ ਪਹਿਲਾਂ ਤੁਹਾਨੂੰ ਔਡ ਜੌਬਸ ਦੇ ਵਿੱਚ ਪੈਣਾ ਪੈਂਦਾ, ਫਿਰ ਜਾ ਕੇ ਕੁਛ ਕੁ ਜਿਹੜੇ ਹਿੰਮਤ ਕਰ ਲੈਂਦੇ ਆ ਉਹ ਸ਼ਾਇਦ ਵਾਪਸ ਆਪਣੀ ਫੀਲਡ ਦੇ ਵਿੱਚ ਆ ਜਾਂਦੇ ਆ, ਪਰ ਕਈ ਵਾਰੀ ਆਪਣੀ ਫੀਲਡ ਦੇ ਵਿੱਚ ਮੁੜਨਾ ਜਿਹੜਾ ਬਹੁਤ ਔਖਾ। ਆਪਾਂ ਕਈ ਵਾਰ ਆਮ ਸੁਣਦੇ ਆ ਕਈ ਜਿਹੜੇ ਸਾਡੇ ਸਕਿੱਲਡ ਵੀਰ ਭੈਣ ਨੇ ਉਹ ਔਡ ਜੌਬਸ ਕਰਦੇ ਨੇ, ਕੀ ਤੁਸੀਂ ਇਸ ਦੇ ਵਿੱਚ ਕਿਹੜੀਆਂ ਖਾਮੀਆਂ ਮਹਿਸੂਸ ਕਰਦੇ ਹੋ? ਕੀ ਆ ਜਿਹੜਾ ਇੱਥੇ ਜਦੋਂ ਇੰਪਲੋਇੰਗ ਜਾਂ ਫਿਰ ਜਿਹੜੇ ਆਪਣੀ ਫੀਲਡ ਦੇ ਵਿੱਚ ਜੌਬ ਅਪਲਾਈ ਕਰਦੇ ਹੋ ਕੀ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਦੇ ਹੋ ਵੀ ਭਾਈ ਤੁਹਾਡੇ ਕੋਲ ਕੈਨੇਡੀਅਨ ਐਕਸਪੀਰੀਅੰਸ ਨਹੀਂ ਹੈਗਾ?
ਪਰ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ ਉਹ ਤਾਂ ਉਸ ਆਧਾਰ 'ਤੇ ਹੀ ਹੈ ਜਿਹੜਾ ਪੀ ਆਰ ਜਾਂ ਫਿਰ ਇੱਥੇ ਬੁਲਾਉਂਦਾ ਨਾ, ਵੀ ਤੁਹਾਡੇ ਕੋਲ ਤਾਂ ਭਾਈ ਸਕਿੱਲਡ ਐਕਸਪੀਰੀਅੰਸ ਹੈ, ਇਸ ਕਰਕੇ ਕੈਨੇਡਾ ਨੂੰ ਤੁਹਾਡੀ ਲੋੜ ਹੈ। ਪਰ ਜਦੋਂ ਤੁਸੀਂ ਇੱਥੇ ਧਰਤੀ 'ਤੇ ਪੈਰ ਜਾਂ ਫਿਰ ਇੱਥੇ ਪਹੁੰਚ ਜਾਂਦੇ ਹੋ ਤਾਂ ਫਿਰ ਇੱਥੇ ਆ ਕੇ ਪਤਾ ਚੱਲਦਾ ਜਿਹੜੇ ਇੰਪਲੋਇਰਸ ਹੈ ਉਹ ਕਹਿੰਦੇ ਵੀ ਨਹੀਂ ਤੁਹਾਡੇ ਕੋਲ ਕੈਨੇਡੀਅਨ ਐਕਸਪੀਰੀਅੰਸ ਨਹੀਂ ਹੈ। ਕੀ ਤੁਸੀਂ ਵੀ ਵੱਖ ਵੱਖ ਔਡ ਜੋਬਸ ਕੀਤੀਆਂ ਜਾਂ ਫਿਰ ਤੁਹਾਡਾ ਜਿਹੜਾ ਤਜਰਬਾ ਜਿਹੜਾ ਇੱਥੇ ਆ ਕੇ ਸਹੀ ਰਿਹਾ ਵੀ ਜੋ ਤੁਸੀਂ ਇੰਡੀਆ ਦੇ ਵਿੱਚ ਜੋਬ ਕਰਦੇ ਸੀਗੇ ਉਹੀ ਤੁਸੀਂ ਆ ਜਿਹੜਾ ਕੈਨੇਡਾ ਦੇ ਵਿੱਚ ਜੋਬ ਕਰ ਰਹੇ ਹੋ? ਸੋ ਇਹਦੇ 'ਤੇ ਕੋਈ ਆਪਣੀ ਤੁਸੀਂ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਸਿਸਟਮ ਦੇ ਉੱਤੇ ਕਟਾਕਸ਼ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 905-673-3337 905-673-3337 'ਤੇ ਦੋਸਤੋ ਤੁਸੀਂ ਆਪਣੇ ਆ ਜਿਹੜੇ ਵਿਚਾਰ ਆ ਜਿਹੜੇ ਪੇਸ਼ ਕਰ ਸਕਦੇ ਹੋ। ਜੇ ਕੈਨੇਡਾ ਨੂੰ ਕਿਸੇ ਪ੍ਰੋਫੈਸ਼ਨ ਦੇ ਵਿੱਚ ਵਰਕਰਸ ਦੀ ਲੋੜ ਹੈ ਤਾਂ ਕੀ ਫੋਰਨ ਟ੍ਰੇਨਡ ਪ੍ਰੋਫੈਸ਼ਨਲਸ ਲਈ ਹੈ ਜਿਹੜਾ ਫਾਸਟ ਟਰੈਕ ਲਾਈਸੈਂਸਿੰਗ ਹੋਣੀ ਚਾਹੀਦੀ ਹੈ? ਕਈ ਵਾਰ ਤੁਹਾਡੇ ਕੋਲ ਆ ਜਿਹੜਾ ਬੈਕ ਹੋਮ ਦਾ ਲਾਈਸੈਂਸ ਹੈ ਪਰ ਇੱਥੇ ਜਿਹੜਾ ਲਾਈਸੈਂਸ ਲੈਣਾ ਉਹਨਾਂ ਦੀਆਂ ਬਹੁਤ ਕਠਿਲ ਜਾਂ ਜਟਿਲ ਕਹਿ ਲਓ ਵੀ ਕੰਡੀਸ਼ਨਸ ਹੁੰਦੀਆਂ ਨੇ ਜਿਨ੍ਹਾਂ ਨੂੰ ਕਈ ਵਾਰ ਜਦੋਂ ਤੁਸੀਂ ਨਵੇਂ ਨਵੇਂ ਇੱਥੇ ਆਉਂਦੇ ਆ ਉਹਨਾਂ ਕੰਡੀਸ਼ਨਸ ਨੂੰ ਫੁੱਲਫਿਲ ਕਰਨਾ ਸੌਖਾ ਕੰਮ ਨਹੀਂ ਹੁੰਦਾ। ਕੀ ਉਹਨਾਂ ਚੀਜ਼ਾਂ ਨੂੰ ਹੈ ਜਿਹੜਾ ਫਾਸਟ ਟਰੈਕ ਲਾਈਸੈਂਸਿੰਗ ਹੈ ਜਿਹੜੀ ਉਹ ਦੇਣੀ ਚਾਹੀਦੀ ਹੈ? ਸੋ ਇੱਦਾਂ ਦੇ ਕਈ ਸਵਾਲ ਹੈ। ਸੋ ਸਟੂਡੀਓ ਦਾ ਨੰਬਰ 905-673-3337 'ਤੇ ਦੋਸਤੋ ਤੁਸੀਂ ਕਾਲ ਕਰਕੇ ਆਪਣੇ ਵਿਚਾਰਾਂ ਦੀ ਸਾਂਝ ਹੈ ਜਿਹੜੀ ਸਾਡੇ ਨਾਲ ਪਾ ਸਕਦੇ ਹੋ। ਕੀ ਤੁਸੀਂ, ਮੇਰਾ ਇਹੀ ਸਵਾਲ ਹੈ ਫਿਰ ਦੁਬਾਰਾ, ਜੋ ਤੁਸੀਂ ਬੈਕ ਹੋਮ ਕੰਮ ਕਰਦੇ ਸੀਗੇ ਕੀ ਤੁਸੀਂ ਉਹੀ ਕੰਮ ਇੱਥੇ ਆ ਕੇ ਕੀਤਾ ਜਾਂ ਫਿਰ ਜਿਹੜਾ ਕੰਪਲੀਟਲੀ ਤੁਹਾਡਾ ਜਿਹੜਾ ਪ੍ਰੋਫੈਸ਼ਨਲ ਹੈ ਜਿਹੜਾ ਜਾਂ ਪ੍ਰੋਫੈਸ਼ਨ ਚੇਂਜ ਹੋ ਗਿਆ ਜੋ ਤੁਸੀਂ ਸਟੱਡੀ ਹੈ ਜਿਹੜੀ ਬੈਕ ਹੋਮ ਕੀਤੀ ਸੀ ਜਾਂ ਇੱਥੇ ਆ ਕੇ ਕੀਤੀ ਹੈ? ਸਟਾਰਟਿੰਗ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਜਾਂ ਸਟੱਡੀ ਪਰਮਿਟ 'ਤੇ ਮੇਰੇ ਵਰਗੇ ਆਏ ਹੋਣਗੇ, ਕੀ ਇੱਥੇ ਆ ਕੇ ਤੁਹਾਡਾ ਪ੍ਰੋਫੈਸ਼ਨ ਹੈ ਜਿਹੜਾ ਚੇਂਜ ਹੋਇਆ ਜਾਂ ਫਿਰ ਸੇਮ ਪ੍ਰੋਫੈਸ਼ਨ ਹੀ ਰਿਹਾ? ਸੋ ਤੁਸੀਂ ਇਹ ਜਿਹੜਾ ਇਹਦੇ 'ਤੇ ਆਪਣੇ ਵਿਚਾਰ ਦੇ ਸਕਦੇ ਹੋ 905-673-3337 905-673-3337 'ਤੇ ਦੋਸਤੋ ਤੁਸੀਂ ਇਹ ਜਿਹੜਾ ਸਟੂਡੀਓ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਸਾਂਝ ਪਾ ਸਕਦੇ ਹੋ। ਉੱਥੇ ਹੀ ਕੈਨੇਡਾ ਅਮਰੀਕਾ ਵਿਚਕਾਰ ਚੱਲ ਰਹੇ ਵਪਾਰਕ ਤਣਾਅ ਅਤੇ ਟੈਰਿਫਾਂ ਨੂੰ ਲੈ ਕੇ ਗੱਲਬਾਤ ਹੈ ਜਿਹੜੀ ਹਜੇ ਵੀ ਜਾਰੀ ਹੈ। ਕੈਨੇਡਾ ਵੱਲੋਂ ਅਮਰੀਕਾ ਨਾਲ ਵਪਾਰਕ ਮਾਮਲਿਆਂ ਦੀ ਅਗਵਾਈ ਕਰ ਰਹੇ ਲਿਬੈਂਕ ਨੇ ਅਮਰੀਕੀ ਅਧਿਕਾਰੀ ਨਾਲ ਮੀਟਿੰਗ ਤੋਂ ਬਾਅਦ ਕਿਹਾ ਵੀ ਜੋਬ ਇਜ਼ ਨਾਟ ਯੈਟ ਡਨ, ਯਾਨੀ ਕਿ ਕਿਸੇ ਵੀ ਅੰਤਿਮ ਨਤੀਜੇ ਤੇ ਹਜੇ ਪਹੁੰਚਿਆ ਨਹੀਂ ਗਿਆ। ਲਿਬੈਂਕ ਦਾ ਕਹਿਣਾ ਕਿ ਦੋਵੇਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ ਤੇ ਕੈਨੇਡਾ ਦਾ ਮਕਸਦ ਅਜਿਹਾ ਹੱਲ ਲੱਭਣਾ ਹੈ ਜੋ ਕੈਨੇਡੀਅਨ ਕਾਰੋਬਾਰਾਂ, ਉਦਯੋਗਾਂ ਅਤੇ ਨੌਕਰੀਆਂ ਦੇ ਹਿੱਤਾਂ ਦੀ ਰੱਖਿਆ ਕਰੇ। ਅਮਰੀਕੀ ਟੈਰਿਫਾਂ ਦਾ ਮੁੱਦਾ ਕੈਨੇਡਾ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਦੋਵਾਂ ਦੇਸ਼ਾਂ ਦੀਆਂ ਅਰਥ ਵਿਵਸਥਾਵਾਂ ਇੱਕ ਦੂਜੇ ਦੇ ਨਾਲ ਡੂੰਘੇ ਤੌਰ ਤੇ ਦੋਸਤੋ ਜੁੜੀਆਂ ਹੋਈਆਂ ਨੇ। ਫਿਲਹਾਲ ਇਹ ਦੇਖਣਾ ਹੋਵੇਗਾ। ਕੱਲ ਆਨਰੇਬਲ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ ਉਹਨਾਂ ਨੇ ਵੀ ਇੱਕ ਪ੍ਰੈਸ ਮਿਲਣੀ ਦੌਰਾਨ ਕਿਹਾ ਵੀ ਇਹ ਬੜਾ ਹੀ ਡੈਲੀਕੇਟ ਹੈ ਜਿਹੜਾ ਸਮਾਂ ਹੈ ਤੇ ਅਸੀਂ ਇਹ ਜਿਹੜਾ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਹਾਂ ਵੀ ਕਿਤੇ ਨਾ ਕਿਤੇ ਕੈਨੇਡੀਅਨਸ ਦੇ ਹੱਕ ਦੇ ਵਿੱਚ ਹੈ ਜਿਹੜਾ ਕੋਈ ਇਹੋ ਜਿਹੀ ਟੈਰਿਫ ਡੀਲ ਹੈ ਜਿਹੜੀ ਉਹ ਕੀਤੀ ਜਾਵੇ। ਪਰ ਆਪਣੇ ਆਪ ਦੇ ਵਿੱਚ ਹੈ ਜਿਹੜਾ ਸਮਾਂ ਕੀ ਲੁਕੋਈ ਬੈਠਾ ਇਹ ਹੁਣ ਕੱਲ੍ਹ ਪਤਾ ਚੱਲੇਗਾ ਕਿਉਂਕਿ ਕੱਲ੍ਹ 19 ਅਗਸਤ ਹੈ ਜਿਹੜੀ ਇਹ ਡੈਡਲਾਈਨ ਹੈ ਜਿਹੜੀ ਦਿੱਤੀ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ। ਨਹੀਂ ਤਾਂ ਉਹਨਾਂ ਨੇ ਕਿਹਾ ਵੀ 50% ਟੈਰਿਫ ਹੈ ਜਿਹੜਾ ਹੋਰ ਕੈਨੇਡਾ 'ਤੇ ਠੋਕਿਆ ਜਾਵੇਗਾ। ਅਤੇ ਉੱਥੇ ਹੀ ਦੋਸਤੋ ਓਨਟਾਰੀਓ ਦੇ ਵਿੱਚ ਨਵਾਂ ਮੈਂਡੇਟੋਰੀ ਕੈਸ਼ ਬੇਲ ਸਿਸਟਮ ਹੈ ਜਿਹੜਾ ਉਹ ਲਾਗੂ ਹੈ ਜਿਹੜਾ ਹੋ ਚੁੱਕਾ ਹੈ। ਹੁਣ ਜੇ ਕਿਸੇ ਦੋਸ਼ੀ ਜੇ ਕੋਈ ਦੋਸ਼ੀ ਹੈ ਜਿਹੜਾ ਉਹ ਠਹਿਰਾਇਆ ਗਿਆ ਵਿਅਕਤੀ ਨੂੰ ਅਦਾਲਤ ਵੱਲੋਂ ਬੇਲ ਮਿਲਦੀ ਹੈ। ਕਈ ਵਾਰ ਇਹ ਹੁੰਦਾ ਵੀ ਇੱਕ ਵਾਰ ਪੁਲਿਸ ਫੜ ਲੈਂਦੀ ਹੈ ਅਤੇ ਉਸ ਵਕਤ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਅਤੇ ਆਪਾਂ ਜ਼ਿਆਦਾਤਰ ਇਹ ਸਿਸਟਮ ਦੇ ਉੱਤੇ ਆ ਜਿਹੜਾ ਕਟਾਕਸ਼ ਕਰਦੇ ਹਾਂ ਵੀ ਭਾਈ ਬੜੀ ਜਲਦੀ ਆ ਜਿਹੜੇ ਬੰਦੇ ਬੇਲ 'ਤੇ ਬਾਹਰ ਆ ਜਾਂਦੇ ਆ। ਪਹਿਲਾਂ ਕੀ ਹੁੰਦਾ ਸੀਗਾ, ਬੇਲ ਦੇ ਜਦੋਂ ਦੇਣੀ ਹੁੰਦੀ ਹੈ ਕੋਈ ਜਿਹੜਾ ਸ਼ੋਰਿਟੀ ਦੇ ਦਿੰਦਾ ਸੀਗਾ ਵੀ ਠੀਕ ਹੈ ਜੀ ਜੇ ਬੇਲ ਕੰਡੀਸ਼ਨਸ ਆ ਜਿਹੜੀਆਂ ਉਹ ਟੁੱਟੀਆਂ ਅਤੇ ਪੈਸਾ ਜਿਹੜਾ ਆ ਇਸ ਤਰ੍ਹਾਂ ਆ ਜਿਹੜਾ ਦੇ ਦਿੱਤਾ ਜਾਵੇਗਾ ਜਾਂ ਸ਼ੋਰਿਟੀ ਬੌਂਡ ਹੁੰਦਾ ਸੀਗਾ। ਪਰ ਹੁਣ ਆ ਜਿਹੜਾ ਉਹਦੇ ਵਿੱਚ ਤਬਦੀਲੀ ਆ ਗਈ ਹੈ। ਹੁਣ ਬੇਲ ਆ ਜਿਹੜਾ ਉਹ ਜੇ ਬੇਲ ਦੀ ਜਿਹੜੀ ਰਕਮ ਹੈ ਜਿਹੜੀ 2 ਬਿਜ਼ਨਸ ਡੇਜ਼ ਦੇ ਅੰਦਰ ਹੈ ਜਿਹੜੀ ਜਮ੍ਹਾਂ ਕਰਵਾਉਣੀ ਪਵੇਗੀ। ਪਹਿਲਾਂ ਕਈ ਮਾਮਲਿਆਂ ਦੇ ਵਿੱਚ ਸਿਰਫ ਰਕਮ ਦੇਣ ਦਾ ਵਾਅਦਾ ਕੀਤਾ ਜਾਂਦਾ ਸੀ ਅਤੇ ਕੈਸ਼ ਪਹਿਲਾਂ ਜਮ੍ਹਾਂ ਕਰਵਾਉਣਾ ਜ਼ਰੂਰੀ ਨਹੀਂ ਸੀਗਾ। ਫੋਰਡ ਸਰਕਾਰ ਦਾ ਕਹਿਣਾ ਇਸ ਦੇ ਨਾਲ ਬੇਲ ਕੰਡੀਸ਼ਨਸ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇਗਾ ਕਿਉਂਕਿ ਪਹਿਲਾਂ ਬੇਲ 'ਤੇ ਆ ਜਾਣਾ ਕਈ ਆ ਜਿਹੜੇ ਇਹਨਾਂ ਨੇ ਮਖੌਲ ਹੀ ਸਮਝਿਆ ਹੋਇਆ ਸੀਗਾ ਵੀ ਕੋਈ ਨਾ ਕ੍ਰਾਈਮ ਮਾੜਾ ਮੋਟਾ ਕਰ ਲੈਂਦੇ ਹਾਂ ਬੇਲ 'ਤੇ ਕੱਲ੍ਹ ਨੂੰ ਫਿਰ ਬਾਹਰ ਆ ਜਾਵਾਂਗੇ।
ਜਾਵਾਂਗੇ। ਉਹ ਕਹਿੰਦੇ ਵੀ ਸ਼ਾਇਦ ਹੁਣ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਲਿਆ ਜਾਵੇਗਾ। ਜੇ ਅਕਿਊਜ਼ਡ ਵਿਅਕਤੀ ਬੇਲ ਦੀਆਂ ਸ਼ਰਤਾਂ ਤੋੜਦਾ ਜਾਂ ਕੋਰਟ ਵਿੱਚ ਪੇਸ਼ ਨਹੀਂ ਹੁੰਦਾ ਤਾਂ ਬੇਲ ਦੀ ਰਕਮ ਹੈ ਜਿਹੜੀ 4 ਫੀਟ ਹੈ ਜਿਹੜੀ ਹੋ ਸਕਦੀ ਹੈ। ਸਰਕਾਰ ਨੇ ਰਿਕਵਰੀ ਲਈ ਤਨਖਾਹ ਜਾਂ ਬੈਂਕ ਅਕਾਊਂਟ ਤੋਂ ਰਕਮ ਲੈਣ, ਪ੍ਰੋਪਰਟੀ 'ਤੇ ਲੀਨ ਲਗਾਉਣ ਅਤੇ ਕੁਝ ਹਾਲਾਤਾਂ ਦੇ ਵਿੱਚ ਪ੍ਰੋਪਰਟੀ ਸੀਜ ਕਰਨ ਵਰਗੇ ਪ੍ਰਬੰਧ ਵੀ ਕੀਤੇ ਹਨ। ਸ਼ਿਉਰਿਟੀ ਨੂੰ ਆਪਣੀ ਆਈਡੈਂਟੀਫਿਕੇਸ਼ਨ ਅਤੇ ਕੰਟੈਕਟ ਇਨਫੋਰਮੇਸ਼ਨ ਵੀ ਅਪਡੇਟਡ ਹੈ ਜਿਹੜਾ ਉਹ ਰੱਖਣਾ ਪਵੇਗਾ। ਪਰ ਇਸ ਕਾਨੂੰਨ ਨੂੰ ਹੁਣ ਕੌਨਸਟੀਟਿਊਸ਼ਨਲ ਚੈਲੰਜ ਦਾ ਸਾਹਮਣਾ ਕਰਨਾ ਪੈ ਰਿਹਾ। ਕਾਨੂੰਨੀ ਅਧਿਕਾਰੀਆਂ ਦੇ ਨਾਲ ਜੁੜੀਆਂ ਦੋ ਸੰਸਥਾਵਾਂ ਦਾ ਤਰਕ ਹੈ ਕਿ ਕ੍ਰਿਮੀਨਲ ਪ੍ਰੋਸੀਜਰ ਮੁੱਖ ਤੌਰ 'ਤੇ ਫੈਡਰਲ ਜੁਰਿਸਡਿਕਸ਼ਨ ਅਤੇ ਕੈਨੇਡੀਅਨ ਚਾਰਟਰ ਲੋਕਾਂ ਨੂੰ ਰੀਜ਼ਨੇਬਲ ਬੇਲ ਤੋਂ ਬਿਨਾਂ ਵਾਜਬ ਕਾਰਨ ਵੰਚਿਤ ਨਾ ਕੀਤੇ ਜਾਣ ਦਾ ਹੱਕ ਦਿੰਦਾ ਹੈ। ਉਹਨਾਂ ਦਾ ਇਹ ਵੀ ਕਹਿਣਾ ਵੀ ਪੁਰਾਣੇ ਸਿਸਟਮ ਦੇ ਵਿੱਚ ਬੇਲ ਕੰਡੀਸ਼ਨ ਤੋੜਨ 'ਤੇ ਜਿਹੜੀ ਪਲਾਈਡ ਅਮਾਊਂਟ ਹੈ ਰਿਕਵਰ ਕਰਨ ਦੇ ਤਰੀਕੇ ਪਹਿਲਾਂ ਹੀ ਮੌਜੂਦ ਹਨ। ਅੱਛਾ, ਜੇ ਕੋਈ ਸਰਕਾਰਾਂ ਕਰਦੀਆਂ ਨੇ, ਜੇ ਕੁਛ ਬੇਲ ਸਿਸਟਮ ਦੇ ਵਿੱਚ ਚੇਂਜ ਕਰਦੇ ਨੇ ਤਾਂ ਫਿਰ ਆ ਕੌਨਸਟੀਟਿਊਸ਼ਨਲ ਇੱਦਾਂ ਦੇ ਜਿਹੜੇ ਚੈਲੰਜ ਆ ਜਿਹੜੇ ਵਕੀਲ ਆ ਜਿਹੜੇ ਕਈ ਹੈਗੇ ਨੇ ਉਹ ਲੈ ਆਉਂਦੇ ਨੇ ਵੀ ਭਾਈ ਇਹ ਤਾਂ ਚਾਰਟਰ ਰਾਈਟਸ ਦੀ ਆ ਜਿਹੜੀ ਕਹਿ ਲਓ ਵੀ ਇਹ ਬ੍ਰੇਕ ਹੋ ਰਹੇ ਨੇ ਚਾਰਟਰ ਰਾਈਟਸ 'ਤੇ, ਉਹਨਾਂ 'ਤੇ ਆ ਜਿਹੜਾ ਇੱਕ ਕੌਨਸਟੀਟਿਊਸ਼ਨਲ ਚੈਲੰਜ ਆ ਜਿਹੜਾ ਇਹ ਜਿਹੜਾ ਸਰਕਾਰ ਨੂੰ ਕਰ ਦਿੱਤੇ ਜਾਂਦੇ। ਮਤਲਬ ਇਹ ਹੈ ਵੀ ਜੇ ਕੋਈ ਸੁਧਾਰਨਾ ਚਾਹੁੰਦਾ ਤਾਂ ਲੱਤਾਂ ਖਿੱਚਣ ਵਾਲੇ ਵੀ ਬਥੇਰੇ ਹੁੰਦੇ ਨੇ। ਸੋ ਇਹਦੇ 'ਤੇ ਤੁਸੀਂ ਕੋਈ ਆਪਣੇ ਵਿਚਾਰ ਦੇਣੇ ਕੀ ਤੁਸੀਂ ਓਨਟਾਰੀਓ ਦੇ ਮੈਂਡੇਟੋਰੀ ਕੈਸ਼ ਬੇਲ ਸਿਸਟਮ ਦੇ ਨਾਲ ਸਹਿਮਤ ਹੋ ਕਿ ਬੇਲ ਮਿਲਣ ਤੋਂ ਬਾਅਦ ਪੈਸਾ ਪਹਿਲਾਂ ਜਮ੍ਹਾਂ ਕਰਵਾਉਣਾ ਅਕਿਊਜ਼ਡ ਹੈ ਜਿਹੜਾ ਉਹਨੂੰ ਕੰਡੀਸ਼ਨਸ ਦੀ ਪਾਲਣਾ ਕਰਨ ਲਈ ਹੋਰ ਜ਼ਿੰਮੇਵਾਰ ਬਣਾਏਗਾ? ਜੇ ਇੱਕ ਅਮੀਰ ਅਤੇ ਗਰੀਬ ਵਿਅਕਤੀ ਉੱਤੇ ਇੱਕੋ ਜਿਹੇ ਦੋਸ਼ ਹਨ ਤਾਂ ਕੀ ਕੈਸ਼ ਰਿਕੁਆਇਰਮੈਂਟ ਉਹਨਾਂ ਨਾਲ ਬਰਾਬਰ ਇਨਸਾਫ ਕਰਦੀ ਹੈ? ਸੋ ਇਹਦੇ 'ਤੇ ਤੁਸੀਂ ਵੀ ਆਪਣੇ ਜਿਹੜਾ ਵਿਊ ਪੁਆਇੰਟ ਜੇ ਦੇਣੇ ਆ ਤਾਂ ਦੇ ਸਕਦੇ ਹੋ। ਓਨਟਾਰੀਓ ਦੇ ਵਿੱਚ ਮਿਊਂਸੀਪਲ ਚੋਣਾਂ ਦੋਸਤੋ 26 ਅਕਤੂਬਰ 2026 ਨੂੰ ਹੋਣ ਜਾ ਰਹੀਆਂ ਨੇ ਅਤੇ ਸੂਬੇ ਦੇ ਕੁੱਲ 444 ਮਿਊਂਸੀਪੈਲਿਟੀ ਦੇ ਵਿੱਚ ਲੋਕ ਮੇਅਰ, ਕੌਂਸਲਰ ਅਤੇ ਸਕੂਲ ਬੋਰਡ ਟਰੱਸਟੀ ਲਈ ਵੋਟ ਪਾਉਣਗੇ। ਸੋ ਇਹਦੇ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਜਿਹੜੀ ਮਿਤੀ ਹੈ 21 ਅਗਸਤ ਦੁਪਹਿਰ 2 ਵਜੇ ਤੱਕ ਹੈ। ਮਤਲਬ ਆ ਸ਼ੁੱਕਰਵਾਰ ਤੱਕ ਹੈ ਜਿਹੜਾ 21 ਅਗਸਤ ਤੱਕ ਹੈ ਜਿਹੜੇ ਜੇ ਕੋਈ ਵੀ ਮੇਅਰ ਦੀ ਜਾਂ ਫਿਰ ਸਿਟੀ ਜਾਂ ਰੀਜਨਲ ਕੌਂਸਲਰ ਦੀ ਜਾਂ ਸਕੂਲ ਟਰੱਸਟੀ ਦੀ ਚੋਣ ਲੜਨਾ ਚਾਹੁੰਦਾ ਉਹ ਆਪਣੇ ਪੇਪਰਸ ਹੈ ਜਿਹੜਾ ਉਹ ਦਾਖਲ ਕਰਵਾ ਸਕਦਾ ਹੈ। ਸੋ ਦੋਸਤੋ ਇਹ ਤਾਂ ਹੈ, ਦੇਖਦੇ ਹਾਂ ਵੀ ਇਸ ਵਕਤ ਜਿਹੜਾ ਬ੍ਰੈਂਪਟਨ ਦੀ ਗੱਲ ਕਰ ਲਈਏ ਕੀ ਕੋਈ ਕੱਦਵਾਰ ਆਗੂ ਹੈ ਜਿਹੜਾ ਸ਼ੁੱਕਰਵਾਰ ਤੱਕ ਮੇਅਰ ਦੀ ਪੋਜੀਸ਼ਨ ਵਾਸਤੇ ਜਾਂ ਪੈਟਰਿਕ ਬਰਾਊਨ ਸਾਹਿਬ ਨੂੰ ਟੱਕਰ ਦੇਣ ਵਾਸਤੇ ਕੋਈ ਆਪਣੇ ਕਾਗਜ਼ ਦਾਖਲ ਕਰਦਾ ਹੈ ਜਾਂ ਨਹੀਂ ਕਰਦਾ, ਇਹ ਹੁਣ ਸ਼ੁੱਕਰਵਾਰ ਤੱਕ ਪਤਾ ਚੱਲੇਗਾ। ਨਹੀਂ ਤਾਂ ਫਿਰ ਫਿਲਹਾਲ ਜਿਹੜਾ ਇੱਕੋ ਹੀ ਉਮੀਦਵਾਰ ਹੈ ਜਿਹੜਾ ਉਹਨਾਂ ਦਾ ਕੱਦ ਕਾਠ ਹੈ ਦੱਸਿਆ ਜਾ ਰਿਹਾ ਵੀ ਉਹੀ ਫਿਲਹਾਲ ਦੁਬਾਰਾ ਜਿਹੜੀ ਹੈ ਵਾਪਸੀ ਹੈ ਜਿਹੜੇ ਮੇਅਰ ਪੋਜੀਸ਼ਨ 'ਤੇ ਕਰ ਸਕਦੇ। ਸੋ ਇਹ ਸੀਗੀਆਂ ਕੁਛ ਕੁ ਖਾਸ ਖਬਰਾਂ ਜਿਨ੍ਹਾਂ 'ਤੇ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਸੀਗਾ। ਅਤੇ ਮੈਨੂੰ ਜਿਹੜਾ ਜੋ ਮੈਂ ਸ਼ੁਰੂਆਤ ਦੇ ਵਿੱਚ ਇੱਕ ਤੁਹਾਡੇ ਕੋਲ ਸਵਾਲ ਪੁੱਛਿਆ ਉਹਦੇ 'ਤੇ ਜ਼ਰੂਰ ਤੁਸੀਂ ਆਪਣੇ ਵਿਚਾਰ ਦਿਓ। ਲਾਈਨਸ ਹੈ ਜਿਹੜੀਆਂ ਮੈਂ ਓਪਨ ਕੀਤੀਆਂ ਹੋਈਆਂ ਵੀ ਤੁਸੀਂ ਜਿਹੜਾ ਜੋ ਤੁਸੀਂ ਬੈਕ ਹੋਮ ਕੰਮ ਕਰਦੇ ਸੀਗੇ ਜਾਂ ਫਿਰ ਤੁਹਾਡੇ ਜੋ ਤੁਸੀਂ ਪੜ੍ਹਾਈ ਲਿਖਾਈ ਕੀਤੀ ਹੈ, ਜੋ ਤੁਸੀਂ ਡਿਗਰੀ ਜਾਂ ਮਾਸਟਰ ਡਿਗਰੀ ਕੀਤੀ ਹੈ ਜਾਂ ਫਿਰ ਤੁਸੀਂ ਜਿਹੜਾ ਇੱਥੇ ਆ ਕੇ ਸ਼ੁਰੂਆਤ ਦੇ ਵਿੱਚ ਜੋ ਪੜ੍ਹਾਈ ਕੀਤੀ ਹੈ, ਕੀ ਤੁਸੀਂ ਸੇਮ ਪ੍ਰੋਫੈਸ਼ਨ ਹੈ ਜਿਹੜਾ ਉਹੀ ਕਰ ਰਹੇ ਹੋ ਜਾਂ ਫਿਰ ਤੁਸੀਂ ਆਪਣੇ ਪ੍ਰੋਫੈਸ਼ਨ ਤੋਂ ਕੋਈ ਡਿਫਰੈਂਟ ਜੋਬ ਹੈ ਜਿਹੜੀ ਹੋਰ ਕਰ ਰਹੇ ਹੋ ਅਤੇ ਉਹਦਾ ਕਾਰਨ ਹੈ ਜਿਹੜਾ ਜ਼ਰੂਰ ਦੱਸ ਦਿਓ ਕਿ ਤੁਹਾਨੂੰ ਕੋਈ ਉਸ ਪ੍ਰੋਫੈਸ਼ਨ ਦੇ ਵਿੱਚ ਲਾਈਸੈਂਸਿੰਗ ਲੈਣ ਲਈ ਹੈ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਜਾਂ ਫਿਰ ਜਿਹੜਾ ਇੱਥੇ ਦਾ ਸਿਸਟਮ ਹੈ ਥੋੜ੍ਹਾ ਜਿਹਾ ਇਹੋ ਜਿਹਾ ਹੈਗਾ ਅਤੇ ਕੀ ਸਾਡੀਆਂ ਜਿਹੜੀਆਂ ਉੱਥੇ ਦਾ ਐਕਸਪੀਰੀਅੰਸ ਹੈ ਇੱਥੇ ਆ ਕੇ ਉਹ ਐਕਸਪੀਰੀਅੰਸ ਹੈ ਜਿਹੜਾ ਕਈ ਇੰਪਲੋਇਡਸ ਹੈ ਜਿਹੜਾ ਅਕਸੈਪਟ ਨਹੀਂ ਕਰਦੇ ਜਾਂ ਇੱਦਾਂ ਦੇ ਕਾਰਨ ਹੋ ਸਕਦੇ ਨੇ। ਕੀ ਤੁਸੀਂ ਜੋ ਤੁਸੀਂ ਪਹਿਲਾਂ ਕੰਮ ਕਰਦੇ ਸੀ ਬੈਕ ਹੋਮ ਜਾਂ ਤੁਸੀਂ ਪੜ੍ਹਾਈ ਕੀਤੀ ਹੈ, ਕੀ ਤੁਸੀਂ ਉਹੀ ਕੰਮ ਇੱਥੇ ਕਰ ਰਹੇ ਹੋ? ਸੋ ਸਟੂਡੀਓ ਦਾ ਨੰਬਰ 905-673-3337 9056733337 'ਤੇ ਤੁਸੀਂ ਆਪਣੇ ਵਿਚਾਰਾਂ ਦੀ ਦੋਸਤੋ ਸਾਡੇ ਨਾਲ ਸਾਂਝ ਪਾ ਸਕਦੇ ਹੋ। ਦੇਖੀਏ ਸਾਰਿਆਂ ਦਾ ਆਪੋ ਆਪਣਾ ਤਜਰਬਾ ਹੋ ਸਕਦਾ ਅਤੇ ਬਾਕੀ ਜਿਹੜਾ ਕੈਸ਼ ਬੇਲ ਸਿਸਟਮ ਹੈ ਜਿਹੜਾ ਹੁਣ ਮੈਂਡੇਟੋਰੀ ਹੈ ਜਿਹੜਾ ਓਨਟਾਰੀਓ ਦੇ ਵਿੱਚ ਲਾਗੂ ਹੋ ਗਿਆ, ਕੀ ਇਹਦੇ ਨਾਲ ਕ੍ਰਾਈਮ ਰੇਟ ਹੈ ਜਿਹੜਾ ਉਹ ਥੱਲੇ ਆਵੇਗਾ? ਕੀ ਇਹਦੇ ਨਾਲ ਜਿਹੜੇ ਮੁਲਜ਼ਮ ਨੇ ਉਹ ਹੁਣ
ਡਰਨਗੇ ਵੀ ਭਾਈ, ਜਾਂ ਫਿਰ ਜਿਹੜੇ ਉਹਨਾਂ ਦੇ ਸ਼ਿਉਰਿਟੀ ਦੇਣ ਵਾਲੇ ਨੇ ਉਹ ਭੱਜਣਗੇ ਵੀ ਭਾਈ ਇੰਨੇ ਪੈਸੇ ਅਪ ਫਰੰਟ ਹੈ ਜਿਹੜੇ ਕਿੱਦਾਂ ਅਸੀਂ ਜਮ੍ਹਾਂ ਕਰਾਵਾਂਗੇ। ਕਿ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਉਹ ਸੁਧਰੇਗੀ। ਸੋ ਆਹ ਦੋ ਅੱਜ ਸਟੋਰੀ ਆ ਜਿਹੜੀ ਉਹ ਆਪਾਂ ਕਵਰ ਕਰਨ ਜਾ ਰਹੇ ਹਾਂ। ਸੋ ਸਟੂਡੀਓ ਦਾ ਨੰਬਰ 905-673-3337 9056733333 ਤੇ ਦੋਸਤੋ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਹੈ ਜਿਹੜੀ ਉਹ

0: ਦੋਸਤੋ ਇਹ ਹੈ, ਘਰ ਦੇ ਵਿੱਚ ਕਈ ਵਾਰ ਬਜ਼ੁਰਗ ਹੁੰਦੇ ਆ ਜਾਂ ਫਿਰ ਤੁਹਾਨੂੰ ਲੱਗਦਾ ਵੀ ਕਮਿਊਟ ਕਰਨਾ ਔਖਾ ਆ, ਕਈ ਵਾਰ ਘਰ ਦੇ ਵਿੱਚ ਗੱਡੀ ਨਹੀਂ ਹੁੰਦੀ, ਉਹਦੇ ਕਰਕੇ ਵੀ ਕਈ ਵਾਰ ਆਪਾਂ ਜਿਹੜੇ ਅਣਗੌਲਿਆ ਕਰ ਦਿੰਦੇ ਹਾਂ ਆਪਣੀ ਡੈਂਟਲ ਹੈਲਥ ਨੂੰ। ਸੋ ਤੁਸੀਂ ਇਹਨਾਂ ਨੂੰ ਕਾਲ ਕਰਿਓ, ਇਹਨਾਂ ਨੇ ਆਪਣਾ ਡੈਂਟਲ ਟਰੱਕ ਤੁਹਾਡੇ ਘਰ ਦੇ ਡਰਾਈਵ ਦੇ ਅੱਗੇ ਲਾ ਦੇਣਾ, ਫਿਰ ਇੱਕ ਇੱਕ ਕਰਕੇ ਪਰਿਵਾਰ ਦਾ ਜੀ ਆਪਣੇ ਸਾਰੇ ਦੰਦਾਂ ਅਤੇ ਮਸੂੜਿਆਂ ਦੀ ਸਿਹਤ ਸੰਭਾਲ ਹੈ ਜਿਹੜੀ ਉਹ ਕਰਵਾ ਸਕਦਾ। ਸੋ ਨੰਬਰ ਹੈ ਜੀ ਬਲਬੀਰ ਕੌਰ ਜੀ ਉਹਨਾਂ ਦਾ ਅਪੁਆਇੰਟਮੈਂਟ ਵਾਸਤੇ 6479690008 'ਤੇ ਸੰਪਰਕ ਕਰ ਸਕਦੇ ਹੋ, ਅਤੇ ਉੱਥੇ ਹੀ PNJ ਸਪਰਿੰਗ ਵੀਲ ਅਲਾਈਨਮੈਂਟ ਟਰੱਕਾਂ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ, ਫਰੰਟ ਐਂਡ ਸਸਪੈਂਸ਼ਨ ਐਕਸਪਰਟ ਨੇ, ਕਿੰਗ ਪਿੰਨ ਦਾ ਕੰਮ ਕਰਾਉਣਾ ਜਾਂ ਫਿਰ ਬੁਸ਼ਿੰਗਸ ਦਾ, ਆਇਲ ਚੇਂਜ, ਵੈਲਡਿੰਗ ਦਾ, ਤਾਂ PNJ ਸਪਰਿੰਗ ਵੀਲ ਅਲਾਈਨਮੈਂਟ ਦੇ ਜੈ ਅਤੇ ਗੈਰੀ ਭਾਅ ਜੀ ਹੋਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। 5330 ਬਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਤੁਸੀਂ ਇਹ ਜਿਹੜਾ ਵਿਜ਼ਿਟ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 15% ਤੱਕ ਦਾ ਡਿਸਕਾਊਂਟ ਹੈ ਜਿਹੜਾ ਤੁਹਾਨੂੰ ਮਿਲ ਸਕਦਾ ਹੈ। ਸੋ ਆਓ ਗੱਲਾਂ ਬਾਤਾਂ ਕਰਦੇ ਹਾਂ, ਤੁਹਾਡੇ ਵਿਚਾਰ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਜੋ ਮੈਂ ਤੁਹਾਡੇ ਅੱਗੇ 2-3 ਸਵਾਲ ਰੱਖੇ ਹੈ ਅਤੇ ਉਹਦੇ 'ਤੇ ਜਿਹੜੇ ਤੁਸੀਂ ਆਪੋ ਆਪਣੇ ਜਿਹੜੇ ਵਿਚਾਰ ਹੈ ਦੇ ਸਕਦੇ ਹੋ। ਹਰ ਇੱਕ ਦਾ ਆਪਣਾ ਪਰਸਨਲ ਐਕਸਪੀਰੀਅੰਸ ਹੋ ਸਕਦਾ, ਪਰਸਨਲ ਤਜਰਬਾ ਦੋਸਤੋ ਹੋ ਸਕਦਾ, ਪਰ ਕੀ ਸਾਨੂੰ ਲੱਗਦਾ ਵੀ ਇੱਥੇ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਥੋੜ੍ਹਾ ਸੁਧਾਰ ਹੋਣਾ ਚਾਹੀਦਾ ਹੈ। ਆਪਾਂ ਕਹਿੰਦੇ ਹਾਂ ਵੀ ਇਸ ਜਿਹੜੇ ਆ ਜਾਂ ਡਾਕਟਰਸ ਦੀ ਜਾਂ ਹੈਲਥ ਕੇਅਰ ਪ੍ਰੋਫੈਸ਼ਨਸ ਦੀ ਇੱਥੇ ਆ ਜਿਹੜੀ ਬੜੀ ਟੋਟ ਹੈ, ਪਰ ਆਪਾਂ ਆਮ ਦੇਖਦੇ ਹਾਂ ਕਈ ਇਹੋ ਜਿਹੜੇ ਸਾਡੇ ਵੀਰ ਭੈਣ ਜਿਹੜੇ ਬੈਕ ਹੋਮ ਇੱਦਾਂ ਦਾ ਕੰਮ ਕਰਦੇ ਸੀਗੇ, ਪਰ ਇੱਥੇ ਆ ਕੇ ਜਿਹੜਾ ਉਹਨਾਂ ਨੂੰ ਔਡ ਜੋਬਸ ਹੈ ਜਿਹੜਾ ਉਹ ਕਰਨੀਆਂ ਪੈ ਰਹੀਆਂ ਨੇ। ਸੋ ਇਹ ਇੱਕ ਰਿਪੋਰਟ ਹੈ, ਇਹਨੇ ਫਿਰ ਉਸ ਸਿਸਟਮ ਦੇ ਉੱਤੇ ਰੋਸ਼ਨੀ ਪਾਈ ਹੈ ਜਿਹਦੇ ਵਿੱਚ ਸੁਧਾਰਾਂ ਦੀ ਲੋੜ ਹੈ। ਸੋ ਤੁਸੀਂ ਕੀ ਸਮਝਦੇ ਪਏ ਹੋ ਕਿ ਜੇ ਇੱਥੇ ਕੈਨੇਡਾ ਦੇ ਵਿੱਚ ਇਹੋ ਜਿਹਾ ਸਿਸਟਮ ਹੁੰਦਾ ਵੀ ਜੋ ਤੁਸੀਂ ਬੈਕ ਹੋਮ ਕੰਮ ਕੀਤਾ ਉਹੀ ਤੁਹਾਨੂੰ ਇੱਥੇ ਕਰਨ ਦੀ ਇਜਾਜ਼ਤ ਹੁੰਦੀ, ਕੀ ਤੁਹਾਨੂੰ ਲੱਗਦਾ ਵੀ ਤੁਹਾਡੇ ਸ਼ਾਇਦ ਅੱਜ ਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਜਿਹੜੀ ਉਹ ਸ਼ਾਇਦ ਵੱਖਰੀ ਹੁੰਦੀ, ਉਹ ਚੇਂਜ ਹੁੰਦੀ? 905-673-3337 9056733337 'ਤੇ ਕਾਲ ਕਰਕੇ ਦੋਸਤੋ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਅਤੇ ਉੱਥੇ ਹੀ ਹੋਮ ਆਟੋ ਇੰਸ਼ੋਰੈਂਸ ਤੁਹਾਡੀ ਜਿਹੜੀ ਹੈ ਰਿਨਿਊਲ ਆ ਰਹੀ ਹੈ, ਜੇ ਤੁਹਾਨੂੰ ਲੱਗਦਾ ਵੀ ਕੰਪਨੀ ਨੇ ਜਿਹੜਾ ਰਿਨਿਊਲ ਹੈ ਜਿਹੜਾ ਵੱਧ ਪ੍ਰੀਮੀਅਮ ਹੈ ਜਿਹੜਾ ਭੇਜ ਦਿੱਤਾ ਵਧਾ ਕੇ, ਤਾਂ ਤੁਸੀਂ ਸ਼ੋਪ ਰਾਊਂਡ ਕਰ ਲਓ, ਇੱਕ ਵਾਰ ਮਨਵੀਰ ਸਿੰਘ ਹੋਣਾਂ ਦੇ ਨਾਲ ਵੀ ਸੰਪਰਕ ਕਰ ਲਓ। ਨੰਬਰ ਹੈ ਮਨਵੀਰ ਸਿੰਘ ਹੋਣਾਂ ਦਾ ਹੋਮ ਆਟੋ ਇੰਸ਼ੋਰੈਂਸ ਵਾਸਤੇ 6472192870 'ਤੇ ਹੋਮ ਐਂਡ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾਂ ਦੇ ਨਾਲ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ। ਸੋ ਉਹ ਇੱਕ ਕਾਲ ਸੋਰੀ ਡਰੋਪ ਹੋ ਗਈ, ਦੁਬਾਰਾ ਪਲੀਜ਼ ਕਾਲ ਕਰ ਲਿਓ। ਅਗਲੀ ਕਾਲ ਚੱਲਦਾ 8071 ਜੀ, ਸਵਾਗਤ ਹੈ ਜੀ, ਗੁੱਡ ਮਾਰਨਿੰਗ ਜੀ। ਜੀ 8071
1: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਹੱਥ ਜੋੜ ਕੇ, ਸਤਿ ਸ੍ਰੀ ਅਕਾਲ ਸਵੇਰੇ ਸਵੇਰੇ
0: ਜੀ। ਸਤਿ ਸ੍ਰੀ ਅਕਾਲ ਭਾਜੀ,
1: ਸਾਰਿਆਂ ਦਾ ਸਰਬੱਤ ਦਾ ਭਲਾ ਹੋਵੇ
0: ਜੀ, ਬਿਲਕੁਲ ਜੀ,
1: ਹੋ ਗਿਆ
0: ਜੀ।
1: ਸੋ ਮੇਰੀ ਜਿਹੜੀ ਬੇਨਤੀ ਇੱਕ ਹੀ ਆ ਭਾਈ, ਐਜੂਕੇਸ਼ਨ ਦਾ ਤਾਂ ਕੋਈ ਕੰਪਰੋਮਾਈਜ਼ ਇੱਥੇ ਹੈ ਹੀ ਨੀਗਾ। ਜਿਹੜਾ ਬਾਹਰੋਂ ਆਉਂਦਾ ਬੰਦਾ, ਚਲੋ ਅਸੀਂ ਮੰਨਦੇ ਹਾਂ ਵੀ ਇੱਥੇ ਉਹਨੂੰ ਪੜ੍ਹਨਾ ਪੈਣਾ, ਜਿੱਦਾਂ ਵੀ ਜੋ ਵੀ ਇਹਨਾਂ ਦੀ ਰਿਕੁਆਇਰਮੈਂਟ ਹੈਗੀ ਆ, ਦੇ ਹੈਵ ਟੂ ਫੁਲਫਿਲ ਦੈਟ। ਪਰ ਆਪਾਂ ਜਿਹੜਾ ਅੱਜ ਕੱਲ ਦਾ ਮੁੱਦਾ ਉੱਤੇ ਥੋੜੀ ਜਿਹੀ ਗੱਲ ਰੱਖੀਏ ਨਾ, ਵੀ ਮੇਅਰ ਦਾ ਕੰਮ ਕੀ ਆ ਸਿਟੀ ਵਾਸਤੇ, ਇਹ ਇਹ ਥੋੜੇ ਜਿਹੇ ਮੁੱਦੇ ਨਾਲ ਰੱਖੀਏ ਤਾਂ ਮੇਰਾ ਖਿਆਲ ਆ।
0: ਤੁਸੀਂ ਕਿਹੜੇ ਕਿਹੜੇ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਹੋ ਭਾਈ, ਖੁੱਲ ਕੇ ਦੱਸੋ।
1: ਜਿਹੜਾ ਵੀ ਲੈਜਿਸਲੇਸ਼ਨ ਆ ਉਹਨੂੰ ਫੋਲੋ ਨਹੀਂ ਕੀਤਾ ਜਾ ਰਿਹਾ, ਹਨਾ, ਚਾਹੇ ਮੇਅਰ ਵੱਲੋਂ ਲੈ ਲਓ, ਚਾਹੇ ਤੁਸੀਂ ਆਹ ਜਦੋਂ ਆਪਾਂ ਕੰਮ ਤੇ ਜਾਂਦੇ ਆ, ਕੰਮ ਦੇ ਉੱਤੇ ਕਿਸੇ ਦੀ ਜੋਬ ਟੁੱਟਦੀ ਆ ਜਾਂ ਉਹਨੂੰ ਲੈਸ ਵੇਜਸ ਮਿਲਦੇ ਆ, ਜਾਣੀ ਕਿ ਕਿਸੇ ਵੀ ਚੀਜ਼ ਕਿਸੇ ਵੀ ਲੈਜੀਲੇਸ਼ਨ ਦੇ ਉੱਤੇ ਇਹ ਕੰਮ ਨਹੀਂ ਕਰ ਰਹੇ ਹੈਗੇ, ਹਨਾ।
0: ਇਹ ਵੇਜਸ ਦਾ ਕੰਮ ਹੈ ਭਾਜੀ, ਇਹ ਮੇਅਰ ਦੇ ਜੁਰਿਸਡਿਕਸ਼ਨ ਦੇ ਵਿੱਚ ਆਉਂਦਾ ਜਿਹੜਾ ਵੇਜਸ ਦਾ,
1: ਜਿਹੜਾ ਲੇਬਰ ਕੋਰਟ ਦਾ ਸਿਸਟਮ ਆ ਉਹ ਵੀ ਬਹੁਤ ਵੀਕ ਆ, ਉਹ ਵੀ ਫੋਲੋ ਨਹੀਂ ਕਰ ਰਹੇ ਨਾ। ਮੇਰਾ ਮਤਲਬ ਕਹਿਣ ਦਾ ਇਹ ਆ ਵੀ ਕਿਸੇ ਵੀ, ਮੈਂ ਸਾਰੇ ਕਹਿ ਰਿਹਾ ਜਿੰਨੇ ਵੀ ਲੈਜੀਸਲੇਸ਼ਨ ਬਣੇ ਆ ਉਹਨਾਂ ਨੂੰ ਕੋਈ ਵੀ ਫੋਲੋ ਨਹੀਂ ਕਰ ਰਿਹਾ। ਇੱਕ ਚੀਜ਼ ਤੇ ਦੱਬੀ ਜਾ ਰਹੇ ਆ ਵੀ ਇਹਨਾਂ ਦੇ ਕੋਲ ਥੋੜਾ ਜਿਹਾ ਇਹਨਾਂ ਨੂੰ ਪਤਾ, ਕਿਉਂਕਿ ਜਿਹੜਾ ਆਪਣਾ ਪੈਸਾ ਆ ਉਹ ਆਪਾਂ ਡਿਪੋਜ਼ਿਟ ਕਰਾਉਂਦੇ ਆ ਬੈਂਕ ਦੇ ਵਿੱਚ, ਸੋ ਬੈਂਕ ਜਿਹੜਾ ਆ ਉਹ CRA ਦੇ ਨਾਲ ਅਟੈਚ ਆ। ਇਹਨਾਂ ਨੂੰ ਪਤਾ ਲੱਗ ਜਾਂਦਾ ਕਿਸੇ ਕਿਸੇ ਬੰਦੇ ਕੋਲ ਬਾਹਲਾ ਪੈਸਾ ਆ ਵੀ ਇਹ ਕਿੱਦਾਂ ਕਢਾਉਣਾ, ਰਾਈਟ। ਸੋ ਜਿਹੜੀ ਅਸਲੀ ਚੀਜ਼ ਆ, ਜਿਹੜੇ ਬੰਦਿਆਂ ਨੂੰ ਪੇਨ ਆ, ਅਸਲੀ ਪੇਨ ਆ ਕਿਸੇ ਵੀ ਤਰੀਕੇ ਦੀ ਡਿਫਰੈਂਟ ਡਿਫਰੈਂਟ ਡਿਪਾਰਟਮੈਂਟ ਦੇ ਵਿੱਚ, ਐਕਟ ਨਹੀਂ ਹੈ ਸਾਰੇ ਪਾਸੇ, ਕੋਈ ਵੀ ਲੈਜੀਲੇਸ਼ਨ ਨੂੰ

0: ਫਾਲੋ ਨਹੀਂ ਕੀਤਾ ਜਾ ਰਿਹਾ, ਇੱਕ ਹੀ ਚੀਜ਼ ਤੇ ਅਟੈਕ ਕਰ ਰਹੇ ਆ ਇਹ, ਵੀ ਟੈਕਸ ਵਧਾਓ। ਇਹ ਚੀਜ਼ ਨੂੰ ਉਹ ਦੇਖ ਹੀ ਨਹੀਂ ਰਹੇ ਵੀ ਟੈਕਸ ਵਧਾ ਕੇ ਇਹ ਦੇਖੋ ਵੀ ਬੰਦੇ ਪੇ ਕਿੱਦਾਂ ਕਰਨਗੇ ਚੀਜ਼ਾਂ, ਹਨਾ।
1: ਤੁਸੀਂ ਟੈਕਸ ਦੇ ਲੈਂਦੇ ਵੀ ਹੋ, ਉਸ ਹਿਸਾਬ ਦੀਆਂ ਜਿਹੜੀਆਂ ਸਰਵਿਸਿਜ਼ ਹੈ ਜਿਹੜੀਆਂ ਉਹ ਮਿਲ ਵੀ ਰਹੀਆਂ ਜਾਂ ਨਹੀਂ, ਪਹਿਲਾਂ ਤਾਂ ਇਹਦੇ ਤੇ ਹੀ ਸਵਾਲ। ਨਹੀਂ ਮਿਲਦੀਆਂ ਪਈਆਂ ਉਹ ਇਨਫਰਾਸਟ੍ਰਕਚਰ ਭਾਜੀ,
0: ਪ੍ਰੋਬਲਮ ਤਾਂ ਉਹੀ ਹੈ ਭਾਜੀ।
1: ਮੈਂ ਜੇ ਬ੍ਰੈਂਪਟਨ ਦੀ ਕਰਦਾ, ਲੱਖਾਂ ਆਪਣੇ ਲੋਕ ਰਹਿੰਦੇ ਆ ਇੱਥੇ, ਕੀ ਹਜੇ ਤੱਕ ਕੋਈ ਇਹੋ ਜਿਹਾ ਸ਼ਖਸ ਹੀ ਨਹੀਂ ਆ ਜਿਹੜਾ ਆ ਸਕਿਆ ਵੀ ਜੋ ਪੈਟਰਿਕ ਬਰਾਊਨ ਸਾਹਿਬ ਨੂੰ ਆ ਟੱਕਰ ਦੇ ਸਕੇ। ਆਪਾਂ ਇੱਥੇ ਤਾਂ ਗੱਲ ਕਰਦੇ ਪਏ ਆ, ਮੈਂ ਕਦੋਂ ਦਾ ਜਦੋਂ ਦੀ 444 ਮਿਊਂਸੀਪਲ ਇਲੈਕਸ਼ਨ ਦੀ ਅਨਾਊਂਸਮੈਂਟ ਹੋਈ ਹੈ, ਮੈਂ ਉਦੋਂ ਦੀ ਗੱਲ ਕਰਦਾ ਆ ਰਿਹਾ। ਤੁਸੀਂ ਤਾਂ ਹੁਣ ਫੋਨ ਕੀਤਾ ਵੀ ਇਹਦੇ ਤੇ ਗੱਲ ਕਰੋ, ਤੁਸੀਂ ਮੇਰੇ ਜਿਹੜੇ ਪਿਛਲੇ ਪ੍ਰੋਗਰਾਮ ਫਰੋਲ ਕੇ ਦੇਖ ਲਓ, ਕੱਲਾ ਕੱਲਾ ਮੁੱਦਾ ਕੱਲੀ ਕੱਲੀ ਗੱਲ ਹੈ ਜਿਹੜੀ ਕਰ ਚੁੱਕਾ।
0: ਪ੍ਰੋਗਰਾਮ ਵਧੀਆ ਕਰਕੇ ਤਾਂ ਅਸੀਂ ਤੁਹਾਡੇ ਨਾਲ ਗੱਲ ਕਰਨ ਦੀ ਇੱਥੇ ਥੋੜੀ ਜਿਹੀ
1: ਹਿੰਮਤ ਨਹੀਂ, ਤੁਹਾਡਾ ਆਪਣਾ ਪ੍ਰੋਗਰਾਮ ਹੈ, ਤੁਹਾਡਾ ਆਪਣਾ ਪ੍ਰੋਗਰਾਮ ਹੈ, ਵਧੀਆ ਗੱਲ ਹੈ ਤੁਸੀਂ ਰੱਖਦੇ ਹੋ, ਪਰ ਮੈਨੂੰ ਇਹ ਥੋੜਾ ਜਿਹਾ
0: ਪ੍ਰੋਗਰਾਮ ਬਹੁਤ ਵਧੀਆ ਆ, ਐਂਡ ਜਿਹੜੀਆਂ ਤੁਸੀਂ ਲੈ ਕੇ ਆਉਂਦੇ ਆ ਜਿੰਨਾ ਵੀ ਟੋਪਿਕ ਲੈ ਕੇ ਆਉਂਦੇ ਆ, ਇਟਸ ਵੈਰੀ ਗੁੱਡ, ਹੈ ਨਾ। ਸਾਰਾ ਕੁਝ ਅਵੇਅਰਨੈਸ ਆ ਬੰਦਿਆਂ ਲਈ, ਸਾਡੇ ਵਾਸਤੇ, ਤੁਹਾਡੇ ਵਾਸਤੇ, ਸਾਰਿਆਂ ਲਈ। ਅਸੀਂ ਆਪਣੇ ਆਪਣੇ ਇਕੱਲੇ ਵਾਸਤੇ ਨੀ ਇਹ ਗੱਲ ਕਰ ਰਹੇ, ਆਪਾਂ ਸਾਰੇ ਆਪਣੇ ਭੈਣ ਭਾਈਆਂ ਵਾਸਤੇ ਗੱਲ ਕਰ ਰਹੇ ਇਹ। ਬਾਈ ਟਾਈਮ ਕੀ ਹੁੰਦਾ ਆ, ਮੈਂ ਗੱਲ ਕਰ ਰਿਹਾ, ਮੈਨੂੰ ਨਾ ਵੀ ਹੋਵੇ ਦੁੱਖ, ਪਰ ਮੈਨੂੰ ਆਲਾ ਦੁਆਲਾ ਤਾਂ ਦੀਦਾ ਨਾ ਮੇਰੇ ਮੇਰੇ ਗੁਆਂਢ ਚ ਕੀ ਹੋ ਰਿਹਾ। ਸੋ ਮੈਂ ਉਹਦੇ ਵਾਸਤੇ ਵੀ ਖੜਨਾ ਚਾਹੁੰਦਾ ਵੀ ਮੈਂ ਆਪਣੇ, ਅਸੀਂ ਤਾਂ ਆਇਆ ਹੁਣ 30-30 ਸਾਲ ਹੋ ਗਏ, 40-40 ਹੋ ਸਕਦਾ ਅਸੀਂ ਸਹੀ ਹੋਈਏ, ਪਰ ਜਿਹੜੇ ਬੰਦੇ ਨਵੇਂ ਆ ਆਪਾਂ ਉਹਨਾਂ ਨੂੰ ਵੀ ਦੇਖੀਏ ਵੀ ਉਹ ਵਿਚਾਰਿਆਂ ਨੂੰ ਜੇ ਟਾਈਮ ਹੈ ਨੀ, ਪੈਸਾ ਹੈ ਨੀ, ਉਹਨਾਂ ਦੀ ਹੈਲਪ ਤਾਂ ਕੀਤੀ ਜਾ ਸਕਦੀ ਆ, ਥੋੜੀ ਜਿਹੀ ਆਪਾਂ ਹੈਲਪ ਕਰੀਏ ਤਾਂ ਉਹ ਵੀ ਥੋੜਾ ਜਿਹਾ ਗਾਂਹ ਵਧਣ, ਉਹ ਪਹਿਲਾਂ ਹੀ ਟੈਕਸ ਦੇ ਉੱਤੇ ਜਾਂ ਇੱਦਾਂ ਦੇ ਬਰਡਨ ਦੇ ਥੱਲੇ ਆ ਕੇ ਫਸ ਜਾਣ ਕੇ। ਅੱਜ ਦਾ ਤੁਸੀਂ ਕਹਿੰਦੇ ਆ ਬਾਹਰੋਂ ਪੜ੍ਹ ਕੇ ਆਉਂਦਾ ਬੰਦਾ, ਇੱਥੇ ਜੋਬ ਹੀ ਨੀ ਮਿਲਦੀ ਉਹਦੇ ਹਿਸਾਬ ਦੀ, ਇਹ ਵੀ ਬਹੁਤ ਵਧੀਆ ਤੁਸੀਂ ਗੱਲ ਕਹਿੰਦੇ ਆ, ਪਰ ਜੇ ਉਹ ਕੰਟਰੀ ਆਪਣੇ ਆਪਣੀ ਕੰਟਰੀ ਦੇ ਰੂਲਸ ਹੈਗੇ ਆ ਨਾ, ਉਹ ਐਜੂਕੇਸ਼ਨ ਲੈਣੀ ਪਊਗੀ, ਚਲੋ ਉਹ ਮੰਨਦੇ ਆ, ਐਜੂਕੇਸ਼ਨ ਦਾ ਕੋਈ ਵੱਡਾ ਚੱਕਰ ਨੀ ਹੈ, ਜੇ ਪੜ੍ਹ ਲੂਗੇ ਤਾਂ ਬੈਟਰ ਹੀ ਆ, ਰਾਈਟ, ਬੈਟਰ ਜੋਬ ਮਿਲ ਜੂਗੀ ਇੱਥੇ।
1: ਪਰ ਭਾਜੀ ਗੱਲ ਇਹ ਹੈ ਨਾ, ਇੱਕ ਸੋਰੀ ਮੈਂ ਤੁਹਾਨੂੰ ਇੰਟਰਪਟ, ਪਰ ਗੱਲ ਇਹ ਹੈ ਜੇ ਹੈਲਥ ਕੇਅਰ ਦੇ ਵਿੱਚ ਇੱਥੇ ਆਉਂਦੇ ਪਏ ਆ, ਤੁਸੀਂ ਦੇਖੋ ਵੀ ਇੱਥੇ ਬਰਡਨ ਹੀ ਇੰਨਾ ਪਾਇਆ ਗਿਆ, ਕਈ ਡਾਕਟਰਸ ਹੈ ਜਿਹੜੇ ਜਾਂ ਫਿਜ਼ੀਸ਼ੀਅਨਸ ਹੈ ਜਿਹੜੇ ਉਹ ਛੱਡ ਕੇ ਆ ਜਿਹੜਾ ਸਾਊਥ ਸਾਈਡ ਨੂੰ ਜਾ ਰਹੇ ਆ ਵੀ ਭਾਈ ਇੱਥੇ ਤਾਂ ਬਰਨ ਆਊਟ ਹੀ ਅਸੀਂ ਬਹੁਤ ਹੋ ਰਹੇ ਹਾਂ, ਅਸੀਂ ਇੱਥੇ ਪ੍ਰੈਸ਼ਰ ਹੀ ਇੰਨਾ ਆ, ਜੇ ਫਿਰ ਬੰਦਾ ਟਿਕੇ ਤਾਂ ਟਿਕੇ, ਜਿਹੜੇ ਇੰਨੇ ਜਿਹੜੇ ਆਏ ਨੇ ਜਿਹਨਾਂ ਕੋਲ ਚਲੋ ਸਰਟੀਫਿਕੇਸ਼ਨ ਵੀ ਹੈਗਾ, ਤਜਰਬਾ ਵੀ ਹੈਗਾ ਆ, ਉਹ ਇੰਨੇ ਜ਼ਿਆਦਾ ਰੈੱਡ ਟੇਪ ਕੋਰਨਰਸ ਨੇ, ਉਹ ਕਈ ਵਾਰ ਬੰਦਾ ਉਸ ਏਜ ਦੇ ਵਿੱਚ ਹੁੰਦਾ ਕਹਿੰਦਾ ਯਾਰ ਮੈਨੂੰ 2-3 ਸਾਲ ਫੇਰ ਲੱਗ ਜਾਣਗੇ, ਉਦੋਂ ਤੱਕ ਮੈਂ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਚੱਕਣੀਆਂ ਤੇ ਮੈਂ ਕਿੱਦਾਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਵਾਪਸ ਆਵਾਂਗਾ।
0: ਇਟਸ ਵੈਰੀ ਹਾਰਡ, ਬਹੁਤ, ਇੱਕ ਤਾਂ ਉਹ ਇਕੱਲਾ ਆਇਆ ਹੁੰਦਾ, ਦੂਆ ਰੈਂਟ ਵੀ ਦੇਣਾ, ਗਰੋਸਰੀ ਵੀ, ਸਾਰਾ ਕੁਛ, ਉਹਦਾ ਪਰਿਵਾਰ ਵੀ ਆਇਆ ਹੁੰਦਾ, ਜਿੱਦਾਂ ਤੁਸੀਂ ਕਹਿੰਦੇ ਆ ਮੈਂ ਪੁਆਇੰਟ ਵੇਸ ਤੇ ਆਇਆ, ਹਰ ਬੰਦੇ ਦਾ ਉਹੀ ਹਿਸਾਬ ਹੋ ਜਾਂਦਾ, ਜਿਹੜਾ ਪੁਆਇੰਟ ਵੇਸ ਤੇ ਆਇਆ ਉਹਨੂੰ ਕਿੰਨੇ ਖਰਚੇ ਆ, ਉਹ ਪੜ੍ਹ ਹੀ ਨੀ ਸਕਦਾ, 90% ਜਿੰਨੇ ਵੀ ਆਉਂਦੇ ਆ ਉਹ ਬੰਦਿਆਂ ਕੋਲ ਇੰਨਾ ਜ਼ਿਆਦਾ ਇੱਥੇ ਖਰਚਾ ਆ ਕਿ ਉਹ ਪੜ੍ਹਨਾ ਚਾਹੁੰਦੇ ਆ ਔਰ ਉਹ ਪੜ੍ਹ ਵੀ ਸਕਦੇ ਆ, ਕੋਰਸ ਵੀ ਕਰ ਸਕਦੇ ਆ, ਪਰ ਉਹਨਾਂ ਕੋਲ ਟਾਈਮ ਔਰ ਪੈਸੇ ਦੀ ਪ੍ਰੋਬਲਮ ਆ ਜਾਂਦੀ ਆ।
1: ਸਹੀ ਗੱਲ ਹੈ ਜੀ,
0: ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ, ਇਹਦੇ ਉੱਤੇ ਵੀ ਮੁੱਦਾ ਥਲਣਾ ਚਾਹੀਦਾ ਬਈ, ਜ਼ਿਆਦਾ ਨਾ ਸਖਤਾਈ ਕਰੋ, ਸਾਲ ਦਾ 6 ਮਹੀਨੇ ਦਾ ਜੇ 2 ਸਾਲ ਦਾ ਰੱਖਦੇ ਆ ਜਾਂ 3 ਸਾਲ ਦਾ ਆ, ਉਹਨੂੰ ਥੋੜਾ ਜਿਹਾ ਮਿਨੀਮਾਈਜ਼ ਕੀਤਾ ਜਾ ਸਕਦਾ ਆ।
1: ਬਿਲਕੁਲ ਸਹੀ ਗੱਲ ਹੈ,
0: ਹਰ ਚੀਜ਼ ਦੇ ਉੱਤੇ ਕੰਮ ਕੀਤਾ ਜਾ ਸਕਦਾ ਆ, ਮੇਰਾ ਮਤਲਬ ਕਹਿਣ ਦਾ, ਜਿਹੜਾ ਬੰਦਾ ਡਿਗਰੀ ਲੈ ਕੇ ਆਇਆ ਪਿੱਛੋਂ ਉਹ ਕੋਈ ਸਧਾਰਨ ਬੰਦਾ ਤਾਂ ਹੈ ਨੀ,
1: ਬਿਲਕੁਲ,
0: ਉਹਦੇ ਕੋਲ ਆਪਣੇ ਸਾਰੇ ਪੇਪਰ ਵਰਕ ਨੇ, ਜਿਹਨੂੰ ਉਹਦਾ ਟੈਸਟ ਲੈ ਲੈਣ, ਸੋ ਜਦੋਂ ਟੈਸਟ ਲੈਂਦੇ ਆ ਉੱਥੋਂ ਸਾਰਾ ਪਤਾ ਲੱਗ ਜਾਂਦਾ, ਹੁਣ ਸਟ੍ਰੈਸ ਟੈਸਟ ਆ ਮੌਰਗੇਜ ਦਾ, ਪਤਾ ਲੱਗ ਜਾਂਦਾ ਬੰਦਾ ਕਿੰਨੇ ਕੁ ਪਾਣੀ ਜਾ, ਸੋ ਜਦੋਂ ਇੰਡੀਆ ਤੋਂ ਵੀ ਬੰਦਾ ਲੈ ਕੇ ਆਉਂਦਾ ਇਨਫੋਰਮੇਸ਼ਨ ਸਾਰੀ ਆ, ਉਹਦਾ ਟੈਸਟ ਲਿਆ ਜਾਵੇ, ਰਾਈਟ, ਜਿੱਦਾਂ ਹੁਣ ਯੂਨੀਵਰਸਿਟੀ ਦੇ ਵਿੱਚ ਆ, ਉਹਨਾਂ ਨੂੰ ਇੱਕ ਟੈਸਟ ਤੇ ਪਾਇਆ ਜਾਵੇ ਵੀ ਲੈ ਵੀ ਤੂੰ ਕਰਕੇ ਦਿਖਾ ਜਾ, ਉਹਨਾਂ ਨੂੰ ਪਤਾ ਲੱਗਦਾ ਬੰਦਾ ਕੈਪੇਬਲ ਹੈਗਾ ਆ, ਰਾਈਟ, ਤਾਂ ਉਸ ਵੇਲੇ ਉਹਨੂੰ ਥੋੜਾ ਜਿਹਾ ਟਾਈਮ ਨੂੰ ਘਟਾ ਦੇਣਾ ਚਾਹੀਦਾ ਹੈ, ਜਿੱਦਾਂ ਇੱਥੇ ਆਪਣੇ ਅੱਗੇ ਡਰਾਈਵਰ ਲਾਇਸੈਂਸ ਸੀਗਾ ਇੰਡੀਆ ਤੋਂ ਲੈ ਕੇ ਆਉਂਦੇ ਆ, ਉਹ ਕਹਿੰਦੇ ਵਿਲ ਗਿਵ ਯੂ ਵਨ ਸ਼ਾਟ, ਇਫ ਯੂ ਪਾਸ ਫਾਈਨ, ਅਦਰਵਾਈਜ਼ ਯੂ ਹੈਵ ਟੂ ਸਟਾਰਟ ਇਟ ਓਵਰ।
1: ਬਿਲਕੁਲ
0: ਰਾਈਟ
1: ਜੀ ਜੀ,
0: ਉਹ ਬਹੁਤ ਵਧੀਆ ਚੀਜ਼ ਆ ਤੁਹਾਡੀ ਜਿਹੜੀ ਤੁਸੀਂ ਲੈ ਕੇ ਆਏ ਆ, ਤਾਂ ਅਗੇਨ ਗੱਲ ਉਹੀ ਆ ਜਾਂਦੀ ਆ, ਜੇ ਕੁਛ ਵੀ ਨੀ ਆਪਾਂ ਆਪਣੀ ਮਰਜ਼ੀ ਤਾਂ ਕਰਨੀ ਨੀ ਚਾਹੁੰਦੇ, ਦੇਖੋ ਜੀ ਆਪਾਂ ਕਿਸੇ ਵੀ ਗੁਰੂ ਗ੍ਰੰਥ ਸਾਹਿਬ ਨੂੰ, ਆਪਾਂ ਬਾਈਬਲ ਨੂੰ ਜਾਂ ਆਪਾਂ ਭਗਵਤ ਗੀਤਾ ਜੀ ਨੂੰ ਲੈ ਲਈਏ, ਆਪਾਂ ਕਿਸੇ ਦੇ ਵੀ ਤਰੀਕੇ ਨਾਲ ਇਹ ਨੀ ਕਹਾਂਗੇ ਇਹਦੇ ਵਿੱਚ ਗਲਤ ਲਿਖਿਆ ਆ।
1: ਬਿਲਕੁਲ,
0: ਸੋ ਜਿਹੜਾ ਲੈਜੀਲੇਸ਼ਨ ਆ ਨਾ ਉਹਨੂੰ ਆਪਾਂ ਕਦੀ ਵੀ ਨੀ ਗਲਤ ਕਹਾਂਗੇ, ਉਹ ਸਹੀ ਆ, ਪਰ ਉਹਨੂੰ ਫੋਲੋ ਨੀ ਕਰ ਰਹੇ, ਪ੍ਰੋਬਲਮ ਇਹ ਆ ਰਹੀ ਸਾਰੀ। ਆਪਾਂ ਇਹ ਨੀ ਕਹਾਂਗੇ ਅਸੀਂ ਬਾਹਰੋਂ ਆਏ ਹਾਂ ਸਾਨੂੰ ਫੋਲੋ ਕਰੋ, ਨੋ, ਵੀ ਆਰ ਨਾਟ ਗੋਇੰਗ ਟੂ ਸੇ ਦੈਟ, ਹੈ ਨਾ, ਵੀ ਹੈਵ ਓਨਲੀ ਵਨ ਰਿਕੁਐਸਟ, ਲੈਜਿਸਲੇਸ਼ਨ ਨੂੰ ਫੋਲੋ ਕੀਤਾ ਜਾਵੇ ਤਾਂ ਸਾਰਿਆਂ ਦਾ ਉਹਦੇ ਵਿੱਚ ਭਲਾ ਹੋਵੇ, ਕਿਉਂਕਿ ਉਹ ਚੀਜ਼ ਮਾੜੀ ਨਹੀਂ ਲਿਖੀ ਹੋਈ ਪਰ ਉਹਦੇ ਉੱਤੇ ਕੋਈ ਗੌਰ ਨਹੀਂ ਕਰਦਾ। ਇੱਕ ਚੀਜ਼ ਹੋ ਜਾਂਦੀ ਆ, ਘਰ ਉੱਤੇ ਬਰਨ ਹੋ ਗਿਆ ਤਾਂ ਸਾਰੇ ਪਿੱਛੇ ਜਾ ਕੇ ਘਰਾਂ ਦੇ ਪੈ ਜਾਂਦੇ ਆ, ਲੈ ਵੇ ਇਹਦੀਆਂ ਬੇਸਮੈਂਟਾਂ ਬਣਾਓ ਯਾਰ। ਇੱਕ ਬੰਦੇ ਦੀ ਜੌਬ ਟੁੱਟ ਜਾਂਦੀ ਆ, ਉਹ ਫੋਨ ਵੀ ਕਰਦਾ ਆ ਆਪਣੇ ਕਹਿ ਲਓ ਵੀ ਮਿਨਿਸਟਰੀ ਦੇ ਵਿੱਚ ਲੇਬਰ ਦੇ ਵਿੱਚ, ਤਾਂ ਉੱਥੇ ਜਾ ਕੇ ਰੌਲੀ ਵੀ ਪਾਉਂਦਾ ਵੀ ਮੇਰੀ ਇਹਦਾ ਕਰਕੇ ਜੌਬ ਟੁੱਟੀ ਆ, ਜਦਕਿ ਮੇਰਾ ਫਾਲਟ ਵੀ ਹੈ ਨੀ। ਉਹ ਫਾਈਲ ਹੀ ਨੀ ਚੱਕਦੇ, ਬੰਦ ਡਨ। ਉਹ ਕਹਿੰਦੇ ਆ ਵੀ ਜਿਹੜੀ ਲੇਬਰ ਆ ਇੰਪਲੋਈ ਆ ਨਾ, ਇੰਪਲੋਈ ਨੈਵਰ ਰਾਈਟ ਆਈ ਵੁੱਡ ਸੇ, ਉਹ ਇਹੀ ਚਾਹੁੰਦੇ ਆ ਵੀ ਇੰਪਲੋਇਰ ਉਹ ਸਹੀ ਕਰ ਰਿਹਾ ਜੋ ਵੀ ਕਰ ਰਿਹਾ, ਔਰ ਸਰਕਾਰ ਕਰ ਰਹੀ ਆ ਉਹ ਸਹੀ ਕਰ ਰਹੀ ਆ। ਇੰਪਲੋਈ ਨੂੰ ਤਾਂ ਕੋਈ ਵੀ ਸੁਣ ਕੇ ਰਾਜੀ ਨਹੀਂ ਹੈ, ਉਹ ਕਹਿੰਦਾ ਕੰਮ ਕਰ ਟੈਕਸ ਭਰ, ਆਈ ਜਾ ਜਾਈ ਜਾ ਕੰਮ ਤੇ, ਦੱਸ ਉਹ ਕਿਉਂਕਿ ਉਹਦੀ ਬੈਕਅਪ ਹੈ ਨੀ, ਕਿਉਂਕਿ ਆਪਣਾ ਇਹਨਾਂ ਦੇ ਕੋਲ ਤੁਸੀਂ ਫੋਨ ਕਰਕੇ ਦੇਖੋ ਸਿਟੀ ਦੇ ਵਿੱਚ 100 ਤੋਂ ਵੱਧ ਬੰਦੇ ਕੰਮ ਕਰ ਰਹੇ ਆ ਕੋਈ ਟੈਕਸ ਦੇ ਉੱਤੇ, ਕੋਈ ਕੋਈ ਆਪਣਾ ਵਾਰਡ ਦੇ ਉੱਤੇ, ਕੋਈ ਆਪਣਾ ਬਿਜਲੀ ਡਿਪਾਰਟਮੈਂਟ ਆ, ਕਿੰਨੇ ਮਤਲਬ ਡਿਫਰੈਂਟ ਡਿਫਰੈਂਟ ਡਿਪਾਰਟਮੈਂਟ ਆ ਨਾ। ਪਰ ਜਦੋਂ ਆਪਾਂ ਗੱਲ ਕਰਦੇ ਆ ਆਪਣੀ, ਸਾਡੇ ਬੰਦੇ ਸਾਰੇ ਖਿਲ ਰਹੇ ਹੋ, ਸਾਡੀ ਕਿਸੇ ਦੇ ਕਿਸੇ ਨਾਲ ਬਣਦੀ ਨੀ ਬਈ, ਆਹ ਆਪਾਂ ਗੱਲ ਲੈ ਕੇ ਆਉਂਦੇ ਆ ਬਈ ਇਹ ਕਿੱਦਾਂ
1: ਗੱਲ, ਯਾਰ ਟਾਈਮ ਹੀ ਹੈ ਨੀ। ਸਹੀ ਗੱਲ ਹੈ, ਇੱਥੇ ਮੁੱਕਦੀ ਆ ਭਾਜੀ, ਆਪਾਂ
0: ਟਾਈਮ ਹੀ ਹੈ ਨੀ ਯਾਰ, ਕੀ ਕਰੀਏ। ਥੈਂਕ ਯੂ ਤੁਹਾਡਾ ਟਾਈਮ ਦੇਣ ਲਈ
1: ਜੀ, ਥੈਂਕ ਯੂ ਭਾਜੀ,
0: ਓਕੇ ਵੀਰੇ
1: ਜੀ। ਸੋ ਨਾਈਸ ਆਫ ਯੂ, ਬਹੁਤ ਵਧੀਆ ਇਹਨਾਂ ਨੇ ਵਾਜਬ ਕਈ ਪੁਆਇੰਟਸ ਆ ਜਿਹੜੇ ਚੱਕੇ ਆ, ਜੋ ਗਰਾਊਂਡ ਰਿਐਲਿਟੀ ਹੈ, ਭਾਵੇਂ ਅਸੀਂ ਆ ਜਿਹੜਾ ਇਸ ਤੋਂ ਨਾਰਾਜ਼ ਹੋਈਏ ਗੁੱਸੇ ਹੋਈਏ, ਗਰਾਊਂਡ ਰਿਐਲਿਟੀ ਆ ਦੋਸਤੋ। 6780 ਭਾਜੀ, ਸਤਿ ਸ਼੍ਰੀ ਅਕਾਲ।
2: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ?
1: ਬਹੁਤ ਵਧੀਆ ਜੀ, ਥੈਂਕ ਯੂ, ਥੈਂਕ ਯੂ ਜੀ ਜੀ।
2: ਭਾਜੀ ਸਾਰ ਨਾਲੋਂ ਪਹਿਲਾਂ ਜਿਹੜਾ ਹੈਲਥ ਕੇਅਰ ਆ ਨਾ, ਉਹਦੇ ਚ ਆਪਾਂ ਜਿਹੜੇ ਡਾਕਟਰ ਜਾਂ ਸਟਾਫ ਆ ਇਹਨਾਂ ਦੀ ਗਲਤੀ ਨੀ ਆਪਾਂ ਕੱਢ ਸਕਦੇ, ਕਿਉਂਕਿ ਇਹ ਤਾਂ ਹੈ ਘੱਟ ਪੋਪੂਲੇਸ਼ਨ ਇੱਥੇ। ਹੁਣ ਇੱਥੇ ਹੈਲਥ ਕੇਅਰ ਫ੍ਰੀ ਹੋਣ ਕਰਕੇ ਜੇ ਕਿਸੇ ਨੂੰ ਛਿੱਕ ਵੀ ਆਉਂਦੀ ਉਹ ਵੀ ਭੱਜਦਾ ਹੋਸਪਿਟਲ ਨੂੰ, ਜਦ ਮੈਂ ਟੈਸਟ ਕਰਾਈ ਜਾਂਦਾ ਅੱਜ ਵਿਹਲਾ ਆਪਾਂ, ਫਿਰ ਉਹ ਸਾਰਾ ਬਰਡਨ ਤਾਂ ਉਹਨਾਂ ਉੱਤੇ ਪੈਂਦਾ। ਕਿਉਂਕਿ ਆਈ ਰਿਮੈਂਬਰ 2 ਮਹੀਨੇ ਪਹਿਲਾਂ ਮੇਰੀ ਵਾਈਫ ਦੀ ਡਿਲੀਵਰੀ ਸੀ, ਸੋ ਸਾਨੂੰ ਨਾ ਟਾਈਮ ਦਿੱਤਾ ਕਿ ਮਸਟ ਬੀ ਕੇਮ ਅਰਾਊਂਡ ਮੋਰ ਬਿਫੋਰ 10:30, ਅਸੀਂ 10:30 ਤੋਂ ਪਹਿਲਾਂ ਸਵੇਰੇ ਸਵੇਰੇ ਪਹੁੰਚ ਗਏ ਉੱਥੇ
1: ਜੀ,
2: ਜਿਹੜਾ ਮੈਂ ਸਾਨੂੰ ਟਾਈਮ ਦਿੱਤਾ ਸੀਗਾ। ਤੇ ਮੁੜ ਕੇ ਇਹਨਾਂ ਨੇ ਸਾਨੂੰ ਚਲੋ ਟ੍ਰੀਟਮੈਂਟ ਥੋੜਾ ਜਿਹਾ ਸ਼ੁਰੂ ਕੀਤਾ, ਵਿੱਚ ਗਾ ਕੇ ਬੰਦ ਕਰਤਾ, ਕਹਿੰਦੇ ਹਜੇ ਨਰਸ ਅਵੇਲੇਬਲ ਨਹੀਂ ਹੈ, ਤੁਹਾਨੂੰ ਆਪਾਂ ਬਾਅਦ ਚ ਦੇਖਾਂਗੇ। ਮਤਲਬ ਕਿ ਸਵੇਰ ਦੇ 10:30 ਦਾ ਬੁਲਾਇਆ ਤੇ ਰਾਤੀ 10:30 ਜਾ ਕੇ ਇਹਨਾਂ ਨੇ ਸ਼ੁਰੂ ਕੀਤਾ ਫਿਰ ਪ੍ਰੋਸੈਸ।
1: 12 ਘੰਟੇ ਦਾ ਦੇਖ ਲੋ,
2: 12 ਘੰਟੇ। ਮੇਰੇ ਕੁਛ ਬੇਬੀ ਹੋਰ ਹੈ ਛੋਟਾ, ਮੈਂ ਆਪਣੇ ਫਰੈਂਡਸ ਕੋਲ ਛੱਡਿਆ ਸੀ ਇੱਥੇ
1: ਜੀ ਜੀ ਜੀ,
2: ਮਤਲਬ 12 ਘੰਟੇ ਅਸੀਂ ਸਿਰਫ ਉਹੀ ਚੱਕਣਾ ਜਿਹੜੇ ਟ੍ਰੀਟਮੈਂਟ ਕਰ ਕੇ ਨਹੀਂ ਰਹੇ, ਉਹ ਕਹਿੰਦੇ ਸਾਡੇ ਕੋਲ ਨਰਸ ਹੀ ਹੈ ਨਹੀਂ ਅਵੇਲੇਬਲ।
1: ਸੋ ਇਹਦੇ ਤੇ ਕਿਉਂ ਨੀ ਹੈਗਾ ਧਿਆਨ? ਦੇਖੋ ਮੈਂ ਨਾ ਇੱਦੀ ਰਿਹਾ ਭਾਜੀ, ਮੈਂ ਇਹ ਕਹਿੰਦਾ ਹੁੰਦਾ ਕੋਈ ਸਰਕਾਰਾਂ ਜਿਹੜੀਆਂ ਨਾ ਉਹੀ ਵਧੀਆ ਹੁੰਦੀਆਂ। ਡਿਵੈਲਪਡ ਕੰਟਰੀ ਦਾ ਮਤਲਬ ਇਹ ਹੁੰਦਾ ਵੀ ਤੁਹਾਡੇ ਕੋਲ ਆ ਜਿਹੜੇ ਆਉਣ ਵਾਲੇ 5 ਸਾਲ ਜਾਂ 10 ਸਾਲਾਂ ਦਾ ਪਲਾਨ ਹੁੰਦਾ ਵੀ ਜੇ ਇੰਨੀ ਪਾਪੂਲੇਸ਼ਨ ਵੱਧਦੀ ਆ ਉਸ ਹਿਸਾਬ ਦਾ ਆਪਾਂ ਇਨਫਰਾਸਟਰਕਚਰ ਆ ਜਿਹੜਾ ਬਿਲਟ ਕਰ ਰਹੇ ਹਾਂ। ਪਰ ਇੱਥੇ ਆ ਜਿਹੜੇ ਇਹ ਚੀਜ਼ਾਂ ਤੋਂ ਆਪਾਂ ਕੋਹਾ ਦੂਰ ਬੈਠੇ ਨੇ
2: ਇੱਥੇ ਭਾਜੀ। ਇੱਕ ਸਿਰਫ ਆਹ ਚੀਜ਼ ਹੈ ਕਿ ਜੇ ਤੁਸੀਂ ਲੋਨ ਲੈਣਾ ਨਾ ਤੁਹਾਨੂੰ ਭੱਜ ਕੇ ਦੇ ਦੇਣਗੇ, ਉਹਨੂੰ ਪਤਾ ਕਿ ਇੱਕ ਵਾਰ ਬੰਦੇ ਨੇ ਲੋਨ ਲੈ ਲਿਆ ਤਾਂ ਇਹ ਆ ਗਿਆ ਸਰ ਦੇਖ ਲਈ ਚੀਜ਼, ਇਹਦੇ ਤੁਸੀਂ ਲੋਨ ਲੈਣ ਤੋਂ ਬਾਅਦ ਉਹਦਾ ਟੈਕਸ ਸਭ ਕੁਝ ਤੁਹਾਨੂੰ ਕਰਨਾ ਪੈਣਾ। ਪਰ ਜੇ ਆਪਾਂ ਹੈਲਥ ਕੇਅਰ ਦੀ ਗੱਲ ਕਰੀਏ ਉੱਥੇ ਬਹੁਤ ਵੇਟਿੰਗ ਆ, ਤੁਸੀਂ ਸਿੱਧਾ ਡਾਇਰੈਕਟ ਹੋਸਪਿਟਲ ਵੀ ਚੱਲ ਜਾਓ ਤੁਹਾਨੂੰ ਲਾਈਕ ਮੋਰ ਦੈਨ 6 ਆਵਰ ਦਾ ਤੁਹਾਨੂੰ ਵੇਟ ਕਰਨਾ ਹੀ ਪੈਣਾ
1: ਜੀ, ਇਹ ਤਾਂ ਹੈ ਹੀ।
2: ਤੁਹਾਨੂੰ ਕੁਛ ਵੀ ਹੋ ਸਕਦਾ, ਮਤਲਬ ਇਹ ਨੀ ਮੈਂ ਕਹਿ ਸਕਦਾ। ਹੁਣ ਇੱਕ ਸੀਰੀਅਸ ਕੇਸ ਆਇਆ ਸੀ ਗੁਜਰਾਤੀ ਸੀ, ਆਈ ਬੰਦਾ ਮੇ ਬੀ ਕਿੱਥੇ ਦਾ ਸੀਗਾ, ਸਰੀ ਸਾਈਡ ਦਾ ਬੀਸੀ ਦੇ ਸੀ, ਜਿਹਨੂੰ ਹਾਰਟ ਅਟੈਕ ਆਇਆ ਸੀ, ਇਹਨਾਂ ਨੇ ਚੈੱਕ ਹੀ ਨੀ ਕੀਤਾ, ਕਹਿੰਦੇ ਨੋ ਨੋ ਦੈਟਸ ਫਾਈਨ ਯੂ ਜਸਟ
1: ਅਲਬਰਟਾ ਜੀ ਸੀ ਭਾਜੀ, ਉਹ ਕੈਲਗਰੀ ਵਾਲ ਦੀ। ਹਾਂਜੀ ਜੀ,
2: ਦੇਖ ਲਓ ਬੰਦਾ ਇੰਨੇ ਟਾਈਮ ਬਾਅਦ ਜਾ ਕੇ ਖਤਮ ਹੋ ਗਿਆ।
1: ਹਾਂ, ਉਹ ਦੂਸਰੇ ਹਸਪੀਟਲ ਗਿਆ, ਉੱਥੇ ਬੈਠਾ ਹੀ ਸੀਗਾ ਤੇ ਉੱਥੇ ਦੇਖ ਲਓ ਕਿੱਦਾਂ ਇੱਕਦਮ ਉੱਥੇ ਵੇਟਿੰਗ ਚ ਹੀ ਉਹਦਾ ਖਤਮ ਹੋ ਗਿਆ ਵਿਚਾਰੇ ਦਾ।
2: ਮਤਲਬ ਇਹਦੇ ਨਾਲ ਕਿਸੇ ਨੂੰ ਥੋੜਾ ਨੀ ਫਰਕ ਪਿਆ, ਫਰਕ ਉਹਦੀ ਫੈਮਿਲੀ ਨੂੰ ਪਿਆ ਜਿਹੜਾ ਬੰਦਾ ਗਵਾਇਆ। ਇਹਨਾਂ ਨੂੰ ਤਾਂ ਕੋਈ ਫਰਕ ਹੈ ਨੀ ਕਿਸੇ ਨੂੰ ਵੀ
1: ਜੀ ਜੀ ਬਿਲਕੁਲ।
2: ਇਸੇ ਦਾ ਨੁਕਸਾਨ ਹੁੰਦਾ ਤਾਂ ਉਹਦੀ ਫੈਮਿਲੀ ਨੂੰ ਹੁੰਦਾ, ਇਹਨਾਂ ਨੇ ਤਾਂ ਕੁਛ ਨੀ, ਇਹਨਾਂ ਨੇ ਨਾ ਤਾਂ ਕੁਛ ਕਹਿਣਾ ਨਾ ਤਾਂ ਆਪਾਂ ਕੁਛ ਕਹਿ ਸਕਦੇ, ਨਾ ਤਾਂ ਉੱਥੇ ਤੁਸੀਂ ਲੜ ਸਕਦੇ, ਕਿਉਂਕਿ ਇਹਨਾਂ ਨੇ ਸਾਫ਼ ਕਿਹਾ ਪਰ ਨਾ ਤੁਸੀਂ ਉੱਚੀ ਆਵਾਜ਼ ਚ ਗੱਲ ਕਰ ਸਕਦੇ ਆਪਾਂ ਤੁਹਾਡੇ ਤੇ ਕੇ। ਇੱਕ ਜਿਹੜਾ ਤੁਸੀਂ ਲੋਅ ਦੀ ਗੱਲ ਕਰਦੇ ਨਾ ਭਾਈ, ਉਹ ਉਹਨਾਂ ਨੂੰ ਸਟਿਕ ਕਰਨਾ ਪੈਣਾ ਕੰਮ, ਕਿਉਂਕਿ ਗੱਲ ਕੀ ਹੈ ਕਿ ਮੋਸਟਲੀ ਮੈਂ ਦੇਖਿਆ ਕਿ ਨਾ ਸਾਡੇ ਤੇ ਚੋਰੀ ਹੋਈ ਸੀ ਮਾਲ ਦੇ ਵਿੱਚ, ਉਹ ਬੱਚੇ ਆ ਲਾਈਕ ਮੋਰ ਦੈਨ ਲੈਸ ਦੈਨ 18 ਇਅਰਸ
1: ਜੀ,
2: ਉਹ ਆਉਂਦੇ ਪੌਣ 3 ਮਿੰਟ ਲਾਏ ਗਿਣਤੀ ਦੇ, ਸਿਕਿਉਰਿਟੀ ਗਾਰਡ ਉੱਤੇ ਸਾਈਡ ਤੇ ਖੜਿਆ ਆ, ਉਹ ਕੁਛ ਨੀ, ਉਹ ਸਿਰਫ ਸਿਕਿਉਰਿਟੀ ਦਾ ਕੰਮ ਹੁੰਦਾ ਸਿਰਫ ਵਾਚ ਕਰਨਾ, ਹੋਰ ਕੁਛ ਨੀ ਕਰ ਸਕਦਾ ਉਹ ਸਾਈਡ ਤੇ ਖੜੇ ਰਹੇ, ਉਹਨਾਂ ਨੇ ਆਪਣਾ ਕੰਮ ਕੀਤਾ ਤੇ ਚੱਲ ਗਏ ਪੁਲਿਸ ਦੇ ਆਉਣ ਤੋਂ ਪਹਿਲਾਂ ਪਹਿਲਾਂ, ਤੇ ਉਹ ਫੜੋ ਵੀ ਜਾਂਦੇ ਤੇ ਦੂਜੇ ਦਿਨ ਇਹਨਾਂ ਨੂੰ ਬੇਲ ਮਿਲ ਜਾਣੀ
1: ਜੀ। ਲਾਗੂ ਕੀਤਾ ਦੇਖਦੇ ਆ ਇਹਦੇ ਨਾਲ ਫਰਕ ਪਵੇ, ਕਿਉਂਕਿ ਇਹ ਜਿਹੜੇ ਟੀਨਸ ਆ ਬੱਚੇ ਭਾਜੀ, ਇਹਨਾਂ ਦੇ ਜਿਹੜੇ ਸ਼ਿਓਰਿਟੀ ਵੀ ਹੁੰਦੇ ਆ, ਉਹਨਾਂ ਕੋਲ ਪੈਸੇ ਤਾਂ ਹੁੰਦੇ ਨੀ ਹੈਗੇ। ਹਾਂਜੀ, ਹਨਾ, ਇਹ ਡਰ ਹੈ ਸ਼ਾਇਦ ਅੱਗੇ ਜਾ ਕੇ ਜਿਹੜਾ ਸਮਾਜ ਦੇ ਵਿੱਚ। ਅੱਛਾ, ਇੱਕ ਮੈਂ ਸਵਾਲ ਤੁਹਾਡੇ ਜਾਂਦਾ ਜਾਂਦਾ ਪੁੱਛ ਲੈਣਾ ਕੁਇਕਲੀ, ਜੋ ਤੁਸੀਂ ਇਹ ਜਿਹੜਾ ਬੈਕ ਹੋਮ ਤੁਸੀਂ ਜਾਂ ਸਟੱਡੀ ਕੀਤੀ ਜਾਂ ਇੱਥੇ ਆ ਕੇ ਸਟੱਡੀ ਕੀਤੀ, ਕੀ ਤੁਸੀਂ ਉਸੇ ਪ੍ਰੋਫੈਸ਼ਨ ਦੇ ਵਿੱਚ ਜੋਬ ਕੀਤੀ ਜਾਂ ਤੁਸੀਂ ਇਹ ਜਿਹੜਾ ਉਸ ਤੋਂ ਵੱਖਰਾ ਜਿਹੜਾ ਪ੍ਰੋਫੈਸ਼ਨ ਤੁਹਾਨੂੰ ਹੈ ਜਿਹੜਾ ਚੂਜ਼ ਕਰਨਾ ਪਿਆ?
2: ਨਹੀਂ ਭਾਈ, ਮਤਲਬ ਮੈਂ ਬੈਚਲਰ ਕੀਤੀ ਵੀ ਮਕੈਨੀਕਲ ਚ।
1: ਅੱਛਾ ਜੀ।
2: ਮੇਰੀ ਵਾਈਫ ਨੇ ਮਾਸਟਰਸ ਕੀਤੀ ਵੀ, ਸਾਡੇ ਕੋਲ ਐਕਸਪੀਰੀਅੰਸ ਸੀ ਆਪਣੇ ਆਪਣੇ ਵਰਕ ਦਾ
1: ਜੀ।
2: Back home, she was working with a good IT company.
1: ਠੀਕ ਹੈ ਜੀ।
2: But right now, we're just trying to find IT jobs. But ਇੱਥੇ ਸਾਡਾ ਆਉਣ ਤੋਂ ਪਹਿਲਾਂ different course ਲੈ ਕੇ ਸਾਨੂੰ ਭੇਜ ਦਿੱਤਾ ਗਿਆ। ਉਹ course different ਹੋਣ ਕਰਕੇ ਵੀ ਆਪਾਂ IT ਚ ਵੀ ਟਰਾਈ ਕਰ ਰਹੇ ਹਾਂ, ਬਟ ਦੇ ਸੈਡ ਵੀ ਨੀਡ ਅ ਰੈਫਰੈਂਸ, ਲਾਈਕ ਇੱਥੇ ਦਾ ਰੈਫਰੈਂਸ ਚਾਹੀਦਾ। ਬਿਨਾਂ ਰੈਫਰੈਂਸ ਤੋਂ ਫੋਰ ਦਾ ਨਿਊ ਪਰਸਨ ਇਟਸ ਵੈਰੀ ਹਾਰਡ ਟੂ ਫਾਈਂਡ ਅ ਜੋਬ। ਮੈਂ ਤਾਂ ਖੁਦ ਹੁਣ ਬੈਚਲਰ ਕੀਤੀ, ਉੱਥੇ ਮੇਰਾ ਐਕਸਪੀਰੀਅੰਸ ਹੋਰ ਸੀ, ਤਾਂ ਹੁਣ ਮੈਂ ਇੱਥੇ ਕਿਤੇ ਐਮਾਜ਼ੋਨ ਚ ਲੱਗਿਆ ਪਿਆ। ਸਮ ਟਾਈਮ ਮੈਂ ਜਦ ਫ੍ਰੀ ਉਹਨਾਂ ਦਾ ਉਬਰ ਵਗੈਰਾ ਕਰ ਲੈਂਦਾ, ਮਤਲਬ ਨੋ ਓਦਾਂ ਨਹੀਂ ਹੈ, ਮਤਲਬ
1: ਤਰਾਸਦੀ ਹੈ ਭਾਜੀ। ਆਪਾਂ ਇੰਨਾ ਇੰਨੀਆਂ ਪੜ੍ਹਾਈਆਂ ਲਿਖਾਈਆਂ ਕੀਤੀਆਂ ਹੋਈਆਂ ਹਨਾ, ਤੇ ਤਜਰਬਾ ਵੀ ਹੈਗਾ ਉਸ ਫੀਲਡ ਦੇ ਵਿੱਚ, ਫੇਰ ਵੀ ਆ ਕੇ ਆ ਜਿਹੜਾ ਸਾਨੂੰ ਉਹ ਕੰਮ ਹੈ ਜਿਹੜਾ ਨਹੀਂ ਮਿਲਦਾ, ਜਾਂ ਫਿਰ ਇੰਪਲੋਇਰਸ ਹੈ ਜਿਹੜੇ ਉਹਨਾਂ ਕੋਲ ਇਹ ਹੁੰਦੇ ਰਿਟਾਇਰ ਰਾਈਟ, ਕੈਨੇਡੀਅਨ ਐਕਸਪੀਰੀਅੰਸ ਨਹੀਂ ਹੈਗਾ, ਤੁਹਾਡੇ ਕੋਲ ਰੈਫਰੈਂਸ ਦੀ ਹੈਗੀ। ਥੈਂਕ ਯੂ ਭਾਜੀ, ਥੈਂਕ ਯੂ ਜੀ।
2: ਥੈਂਕ ਯੂ ਸੋ ਮਚ ਭਾਈ, ਥੈਂਕ ਯੂ
1: ਜੀ, ਬਹੁਤ ਬਹੁਤ ਧੰਨਵਾਦ ਜੀ। ਦੇਖੋ ਇਹ ਪਰਸਨਲ ਤਜਰਬੇ ਆ, ਹੱਡ ਬੀਤੀ ਆਇਆ, ਮੇਰੇ ਨਾਲ ਵੀ ਇਦੀ ਤਰ੍ਹਾਂ ਹੋਇਆ। ਉੱਥੇ ਪੜ੍ਹਾਈ ਕੁਛ ਹੋਰ ਸੀਗੀ, ਤਜਰਬਾ ਵੀ ਸੀਗਾ, ਪਰ ਇੱਥੇ ਆ ਕੇ ਜਿਹੜੀ ਡਿਫਰੈਂਟ ਸਟੱਡੀ ਕੀਤੀ ਤੇ ਉਹਦੇ ਵਿੱਚ, ਚਲੋ ਉਹਦੇ ਵਿੱਚ ਜਿਹੜਾ ਮੈਨੂੰ ਕੰਮ ਮਿਲ ਗਿਆ, ਉਹਦੇ ਵਿੱਚ ਕੰਮ ਮਿਲ ਕੇ ਮੈਂ ਫਿਰ ਵਾਪਸ ਆਪਣੀ ਆਈ ਟੀ ਪ੍ਰੋਫੈਸ਼ਨ ਦੇ ਵਿੱਚ ਆਇਆ। ਸੋ ਸਰਕਲ ਇੱਦਾਂ ਦਾ ਆ ਵੀ ਕਈ ਵਾਰ ਜਿਹੜਾ ਸਾਨੂੰ ਆ ਜਿਹੜਾ ਉਹਦੇ ਅੱਗੇ ਸਿਰ ਝੁਕਾਉਣਾ ਪੈਂਦਾ, ਭਾਵੇਂ ਤੁਹਾਡੇ ਕੋਲ ਜਿੰਨਾ ਵੀ ਤਜਰਬਾ ਕਿਉਂ ਨਾ ਹੋਵੇ, ਤੁਸੀਂ ਭਾਵੇਂ ਜਿੰਨੇ ਵੀ ਤੁਸੀਂ ਇਹ ਸਮਝੋ ਵੀ ਮੇਰੇ ਕੋਲ ਸਕਿੱਲਡ ਬਹੁਤ ਹੈ ਪਰ ਮੈਨੂੰ ਕੰਮ ਨਹੀਂ ਮਿਲ ਰਿਹਾ ਉਸ ਫੀਲਡ 'ਚ, ਕਿਉਂਕਿ ਅਗਲੇ ਭਾਲਦੇ ਆ ਭਾਈ ਤੁਹਾਡੇ ਕੋਲ ਤਾਂ ਉਹ ਨਹੀਂ ਹੈਗਾ, ਇੱਥੇ ਦਾ ਕੈਨੇਡੀਅਨ ਐਕਸਪੀਰੀਅੰਸ ਨਹੀਂ ਹੈਗਾ, ਤੁਹਾਡੇ ਕੋਲ ਹੈ ਜਿਹੜਾ ਕੋਈ ਰੈਫਰਲ ਨਹੀਂ ਹੈਗਾ, ਰੈਫਰੈਂਸ ਨਹੀਂ ਹੈਗਾ, ਇਹਦਾ ਕਰਕੇ ਵੀ ਕਈ ਵਾਰ ਬੰਦਾ ਜਿਹੜਾ ਪਿੱਛੇ ਰਹਿ ਜਾਂਦਾ। ਦੂਸਰਾ, ਪ੍ਰੋਗਰਾਮ ਦੇ ਹਿੱਸੇ ਨੂੰ ਹੈ ਜਿਹੜਾ ਸਪੋਂਸਰ ਕੀਤਾ ਜਾ ਰਿਹਾ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਵੱਲੋਂ, ਕੋਈ ਵੀ ਤੁਸੀਂ ਆਇਲ ਚੇਂਜ, ਇੰਜਨ ਰਿਪੇਅਰ ਜਾਂ ਫਿਰ ਕਿਸੇ ਵੀ ਪ੍ਰਕਾਰ ਦੇ ਟਰੱਕਾਂ ਜਾਂ ਟਰੇਲਾਂ ਦੀ ਮੁਰੰਮਤ ਕਰਾਉਣਾ ਚਾਹੁੰਦੇ ਹੋ ਤੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਏਸੀ ਰਿਪੇਅਰ ਕਰਾਉਣਾ, ਸਪੈਸ਼ਲਾਈਜ਼ ਕਰਦੇ ਨੇ ਜੇ ਕਾਰ ਹੌਲਰਸ ਦੇ ਵਿੱਚ, ਟਾਇਰ ਚੇਂਜ ਕਰਵਾਉਣਾ ਚਾਹੁੰਦੇ ਹੋ, ਡੀ ਪੀ ਐਫ ਸਿਸਟਮ ਹੈ ਜਿਹੜਾ ਉਹ ਰਿਪੇਅਰ ਕਰਾਉਣਾ ਹੈ, ਬੰਕ ਹੀਟਰਸ ਹੈ ਜਿਹੜੇ ਇੰਸਟਾਲ ਕਰਾਉਣੇ ਹੈ, ਜਾਂ ਫਿਰ ਟਰਾਂਸਮਿਸ਼ਨ ਦਾ ਡੈਫ ਹੈ ਜਿਹੜੇ ਉਹ ਰੀਬਿਲਟ ਕਰਨੇ ਹੈ। ਸੋ ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ। ਸੋ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਇਹ ਮਿਲਟ ਆਪਣੇ ਮਿਲਟਨ ਵਿਖੇ ਆ ਜਿਹੜੇ ਇਹ ਵਾਕਿਆ ਨੇ। ਸੋ 14 ਮੈਂਸਵੁੱਡ ਕੋਰਟ ਮਿਲਟਨ, ਆ ਜਿਹੜਾ ਆਪਣਾ ਮਿਲਟਨ ਟਰਫਾਲਗਰ ਤੇ 401 ਦੇ ਕੋਲ। ਸੋ ਉੱਥੇ ਤੁਸੀਂ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਤੇ ਜਿਹੜਾ ਤੁਸੀਂ ਵਿਜ਼ਿਟ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਕੰਪਲੀਮੈਂਟਰੀ ਹੈ ਜਿਹੜੀ ਪੀ ਐਮ ਇੰਸਪੈਕਸ਼ਨ ਹੈ ਜਿਹੜੀ, ਜਾਂ ਫਿਰ ਤੁਹਾਨੂੰ ਕੋਈ ਡਿਸਕਾਊਂਟ ਹੈ ਜਿਹੜਾ ਉਹ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਵੱਲੋਂ ਦਿੱਤਾ ਜਾਵੇਗਾ। ਸੋ ਭਾਜੀ ਹੁਣਾਂ ਦੇ ਨਾਲ ਸੰਪਰਕ ਕਰਨਾ ਇਹਨਾਂ ਦੀ ਟੀਮ ਦੇ ਨਾਲ, 519-400-9061 ਤੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਜਿਹੜਾ ਸੰਪਰਕ ਦੋਸਤੋ ਕੀਤਾ ਜਾ ਸਕਦਾ ਹੈ। ਸੋ ਅਗਲੀ ਕਾਲ ਤੇ ਚੱਲਦਾ, ਸਚਵੰਤ ਜੀ ਸਵਾਗਤ ਹੈ ਜੀ।
3: ਹਾਂਜੀ, ਧੰਨਵਾਦ ਵੀਰ ਜੀ। ਤੇ ਮੇਰਾ ਆਪਣਾ ਤਾਂ ਨਹੀਂ, ਮੈਂ ਮੇਰੇ ਮਾਮਾ ਜੀ ਇੱਥੇ 99 ਵਿੱਚ ਆਏ ਸੀਗੇ, ਤਾਂ ਮੈਂ ਉਹਨਾਂ ਦੇ ਨਾਲ ਇੱਥੇ ਉਹਨਾਂ ਦੀ ਜੌਬ ਨੂੰ ਲੈ ਕੇ ਬੜਾ ਖੱਜਾ ਖੁਆਰ ਹੋਏ ਸੀ ਅਸੀਂ। ਉਹ ਇੰਡੀਆ ਤੋਂ ਏਅਰਫੋਰਸ ਦੇ ਵਿੱਚ ਏਵੀਏਸ਼ਨ ਇੰਜੀਨੀਅਰਿੰਗ ਕੀਤੀ ਸੀ ਐਜ ਪਾਇਲਟ ਵੀ, ਤੇ ਬਾਅਦ ਵਿੱਚ ਉਹ ਬਣ ਗਏ ਸੀ।
1: ਕੀ ਬਾਤ ਹੈ।
3: ਤੇ 15 ਸਾਲ ਉੱਥੇ ਜੌਬ ਕੀਤੀ ਏਅਰਫੋਰਸ ਵਿੱਚ, ਫਿਰ ਰਿਟਾਇਰਡ ਹੋ ਕੇ 10 ਸਾਲ ਸਫਦਰਜੰਗ ਏਅਰਪੋਰਟ ਤੇ, ਜਿੰਨੇ ਵੀ ਪਵਨ ਹੰਸ ਲਿਮਿਟਡ ਆ ਕੰਪਨੀ, ਜਿੰਨੇ ਮੁੱਖ ਮੰਤਰੀ ਆਪਣੇ ਸਾਰੇ ਸਟੇਟਾਂ ਦੇ ਉਹਨਾਂ ਦੇ ਜਿਹੜੇ ਹੈਲੀਕਾਪਟਰ ਆ ਉਹ ਪਵਨ ਹੰਸ ਲਿਮਿਟਡ ਵਾਲਿਆਂ ਦੇ ਆ
1: ਜੀ ਜੀ।
3: ਉਹਨਾਂ ਦੇ ਵਿੱਚ ਫਿਰ ਉਹਨੇ 10 ਸਾਲ ਐਜ ਏ ਉੱਥੇ ਜੌਬ ਕੀਤੀ ਇੰਜੀਨੀਅਰ।
1: ਅੱਛਾ ਇੰਜੀਨੀਅਰ।
3: ਹਾਂਜੀ, ਐਜ ਇੰਜੀਨੀਅਰ। ਤੇ 15-20 साल डंप ट्रक चला गए ते हुण रिटायरमेंट लै ली। असीं मैं छड्डिया कोई नी अपने जेड़ा सारनिया एयरपोर्ट अपना हैमिल्टन एयरपोर्ट भी भाई जॉब कोई होवे वीर जी पहलां दी गल खणो भी कहिंदे जी तुहाडे कोल इत्थे दा एक्सपीरियंस दसो ओह मामा जी हार के फिर एक बार अच्छी इतने डाउनटाउन दे विच कोई एजेंसी मैंने चेता भुल गया काफी टाइम हो गया उन्हां दे कोल गया तो अपॉइंटमेंट बनाई कहिंदे जी सॉरी भी तुहाडे कोल इत्थे दा ओह कहिंदे भी तुसीं मैं एज ए पॉइंट सिस्टम आया भी तुसीं सारे मेरे डाक्यूमेंट दे नाल एग्री हो गए मैनूं वीजा दिता भी मैं एक्सपीरियंस दसो मैं गैलर जां वालमार्ट जां कित्थों मैं कास्को चो बाय करके लिया दे तुहानूं भी जब तुसीं मैनूं जॉब ही नहीं दिओगे तो मैं मामा जी नूं फिर हार के कहा मैं कहा मामा जी हुण आपां नूं पंजाबी वाले काम ते आउणा पैणा भी रहण दे हुण हवा चढ़ना हुण ट्रक ते आ जाओ हुण ट्रक ते आ के तो रिटायरमेंट हो गए 2 साल
1: जी जी थैंक यू सचवंत भाजी थैंक यू त्रासदी है भाजी इत्थे दे सिस्टम दी बहुत बहुत धन्यवाद तुसी सारे अपने हड बीतियां जां आले दुआले आपां जग बीती देखदे हो सुना रहे हो सो दोस्तों आफ्टर द प्रोग्राम तुसी मेरे नाल संपर्क कर सकदे हो जे तुसी रियल स्टेट बाबत है जिहड़ा तुसी फर्स्ट टाइम होम बायर हो जां फिर अप साइज करना चाहुंदे हो इह वधिया मौका आ मैं इदां नहीं कहिंदा भी हाँ हुण ही लो पर हाँ जे तुहाडे हैगा आ तुहानूं लगदा भी तुहाडी आ जिहड़ी चादर अलाउ करदी है तां तुसी आ जिहड़ा इस वक्त आ जिहड़ा होम ओनरशिप दे विच है जिहड़ा एंटर कर सकदे हो सो हमेशा मॉर्गेज तो स्टार्ट करो पहला घर तां तुहानूं आ जिहड़ा इनवेंटोरी बहुत पई हुई है तुहानूं वधिया डील भी मिल जाऊगी पर पहला जिहड़ा तुहाडा फर्स्ट स्टैप है जिहड़ा उह मॉर्गेज तो स्टार्ट होना चाहिए क्योंकि बैंक है जिहड़े बहुत स्ट्रिक्ट ने सो इस करके तुसीं आ जिहड़ा असीं आ वन स्टॉप शॉप की तरह काम करदे हां जे तुसीं मेरे नाल बैठो मेरे तो नॉलेज लो शॉप अराउंड करो कल्ला मेरे नाल ना काम करो शॉप अराउंड करो फिर जिथे तुहाडा मन लगदा उत्थे तुसीं निठ के आ जिहड़ा उहनां दे नाल काम करो मेरे रियल स्टेट बाबत कोई भी गलबात करनी है तो नंबर मेरा 416-917-63-416-917-7763 संपर्क कर सकता एक पावर ऑफ सेल के उत्ते जी मेरी ऑफर या डील है जी चल रही थी तो मैं कुछ के इनफॉर्मेशन है जी सिटी तो चाहिए सी तो मैं सिटी कॉल की नंबर से अपनी ड्यू डेलीजेंस है जी मैं करता हूं मैं यह हों भी कोई भी स्टोन अनटर्नड ना रहे मैं फोन किया जी मैं क्या भी आ जी प्रॉपर्टी है ये पावर ऑफ सेल तो हैगी मैं आ इनफॉर्मेशन चाहिए है वह कहें भी थोड़ा आ जरा इस डिपार्टमेंट न जी कॉल करनी पवेगी या तुम आ जरा इतने आ के तुम एप्लीकेशन फिल करना पवेगा उस तो बाद 30 डेज बाद जो 30 डेज के जरा उस चीज़ का पता चलेगा सो इन्ना ज़्यादा जो सिस्टम के लाया गया सो काफ़ी कुछ है सो असी कई बार जो आवाज़ नहीं उठाते पर मौका है अंटारीओ के म्यूनसीपल इलैक्शन है जोड़े वह आ रहे हैं 26 अक्तूबर 2026 के सो जे तुसीं भी चाहवान हो तुसीं आ जिहड़ा इस शुक्रवार तो तक आ जिहड़े अपने तुसीं पेपर है भर सकदे हो भावें मेयर वास्ते रीजनल जां सिटी काउंसलर वास्ते सो मेरा नंबर है जी प्रोग्राम तो बाद कोई भी गल करनी है रियल स्टेट बाबत जां फिर लाइफ इंश्योरेंस बाबत नंबर मेरा 416-917-63-416-917-7763 ते संपर्क कर सकदे हो घर दे विच आई पी टी वी लगा खुश नहीं हो तां रुद्रा आई पी टी वी ला सकदे हो सिर्फ $75 दे विच आ तुहाडी सर्विस है जिहड़ी उह स्विच कर दिंदे ने नंबर है जी 437-236-4700 ते भंगड़ा गिद्धा विरसे दे नाल जोड़ना अपने आप नूं ते अपने बच्चियां नूं तां हरजोत होना दे नाल दा भंगड़ा अकैडमी नाल संपर्क कर सकदे हो 647-507-7672 647-507-7672 इत्थे जो इजाजत नानक नाम चढ़दी कला तेरे भाने सरबत दा भला

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜਵਾਲ ਨੂੰ ਪੈਰ ਪਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ 6 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣੂਗੇ। ਮੇਰੇ ਤੋਂ ਪਹਿਲਾਂ ਸ਼ੰਮੀ ਭੱਠਲ ਜੀ ਪ੍ਰੋਗਰਾਮ ਕਰਕੇ ਗਏ ਹਨ, ਉਸ ਤੋਂ ਪਹਿਲਾਂ ਜੰਝੂਆ ਸਾਹਿਬ ਪ੍ਰੋਗਰਾਮ ਕਰਕੇ ਗਏ ਹਨ। ਸਾਡੀ ਵਾਰੀ ਆ ਗਈ ਆ, 6 ਤੋਂ 7 ਮੰਡੇ ਟੂ ਫਰਾਈਡੇ ਲਾਈਵ ਹੋਈਦਾ ਤੁਹਾਡੇ ਵਾਸਤੇ 530 AM ਡਾਇਲ 'ਤੇ ਅਤੇ ਵਿਰਾਸਤ ਟੀਵੀ 'ਤੇ। ਵਿਰਾਸਤ ਰੇਡੀਓ, ਵਿਰਾਸਤ ਟੀਵੀ 24 ਘੰਟੇ 7 ਦਿਨ ਚੱਲਦੇ ਹਨ। ਸਪੈਸ਼ਲੀ ਜਿਹੜੀ ਵਿਰਾਸਤ ਟੀਵੀ ਹੈਗੇ, ਵੱਖਰੇ ਚੈਨਲ ਸ਼ੁਰੂ ਕੀਤਾ, ਬਹੁਤ ਸਾਰੀਆਂ ਪੋਡਕਾਸਟ ਇੰਟਰਵਿਊਜ਼ ਤੁਸੀਂ ਸੁਣ ਸਕਦੇ ਹੋ, ਸਾਡੇ ਰਿਪੀਟ ਰੇਡੀਓ ਦੇ ਪ੍ਰੋਗਰਾਮ ਸੁਣ ਸਕਦੇ ਹੋ ਵਿਰਾਸਤ ਟੀਵੀ 'ਤੇ। ਸੋਸ਼ਲ ਮੀਡੀਆ ਹੈਂਡਲਸ ਹਨ ਵਿਰਾਸਤ ਮੀਡੀਆ ਕੈਨੇਡਾ, ਲਾਈਕ ਕਰੋ, ਸਬਸਕ੍ਰਾਈਬ ਕਰੋ, ਰਾਈਟ ਵੇ ਪਤਾ ਲੱਗ ਜਾਂਦਾ ਜਦੋਂ ਆਪਾਂ ਨਵੀਂ ਖਬਰ ਪਾ ਦੇਈਦੀ ਹੈਗੀ ਆ। 6:03 ਹੋ ਗਏ ਹਨ, ਦਿਨ ਮੰਗਲਵਾਰ ਅਗਸਤ ਮਹੀਨੇ ਦੀ 18 ਤਰੀਕ, ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ 'ਤੇ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀ ਇਨਫੋਰਮੇਸ਼ਨ ਤੁਹਾਡੇ ਵਾਸਤੇ ਲੈ ਕੇ ਆਉਣੀ ਆ। ਸਟੂਡੀਓ ਦੇ ਨੰਬਰ 416-837-1515, 416-837-1515 ਨੰਬਰ ਸਟੂਡੀਓ ਦਾ ਹੈਗਾ ਆ। ਮੇਰੇ ਨਾਲ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਸੰਪਰਕ ਕਰ ਸਕਦੇ ਹੋ। ਮੌਸਮ 25 ਡਿਗਰੀ 27 ਡਿਗਰੀ ਟੈਂਪਰੇਚਰ ਅੱਜ ਰਹਿਣਾ ਹੈਗਾ ਆ, ਸੋ ਇਸ ਦੇ ਨਾਲ ਨਾਲ ਮੀਂਹ ਵੀ ਪੈਣ ਦੇ ਚਾਂਸਿਸ ਹਨ ਰਾਤੇ ਨੂੰ, ਅਤੇ ਬੱਦਲ ਅਤੇ ਧੁੱਪ ਆਵੇਗੀ ਜਾਵੇਗੀ। ਮੌਸਮ ਹੈਗਾ ਕੈਨੇਡਾ ਦਾ, ਪਰ ਫਿਰ ਵੀ ਟੈਂਪਰੇਚਰ ਵਧੀਆ ਹੈਗਾ, ਗਰਮੀਆਂ ਹਨ ਪੂਰੀਆਂ, ਇੰਜੋਏ ਕਰੋ। ਥੋੜ੍ਹੀਆਂ ਰਹਿ ਗਈਆਂ ਹਨ, ਜਦੋਂ ਅਗਸਤ ਅੱਧ ਤੋਂ ਵੱਧ ਟੱਪ ਜਾਂਦੀ ਹੈਗੀ, ਥੋੜ੍ਹੀ ਥੋੜ੍ਹੀ ਮਿੱਠੀ ਮਿੱਠੀ ਠੰਡ ਹੋਣ ਲੱਗ ਪੈਂਦੀ ਹੈ ਰਾਤੇ ਨੂੰ, ਲਾਈਟ ਜੈਕਟ ਦੀ ਵੀ ਕਈ ਵਾਰੀ ਲੋੜ ਪੈ ਜਾਂਦੀ ਹੈਗੀ ਆ। ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਉਣੀਆਂ। ਬ੍ਰੈਂਪਟਨ ਦੇ ਵਿੱਚ ਪਾਵਰ ਆਊਟੇਜ ਹੋਈ ਪਈ ਹੈਗੀ ਆ, ਰੋਜ਼ਡੇਲ ਏਰੀਆ ਦੇ ਵਿੱਚ 1000 ਤੋਂ ਵੱਧ ਜਿਹੜੇ ਲੋਕ ਉਹ ਵਿਦਾਊਟ ਪਾਵਰ ਹਨ। ਇੱਥੇ ਤਾਂ 1 ਸਕਿੰਟ 2 ਮਿੰਟ ਵੀ ਚਲੀ ਜਾਵੇ ਨਾ, ਕੰਮ ਔਖਾ ਹੋ ਜਾਂਦਾ ਹੈਗਾ ਆ, ਸੋ ਲੱਗੇ ਹੋਏ ਆ ਠੀਕ ਕਰਨ, ਜਿੱਦਾਂ ਖਬਰ ਮਿਲਦੀ ਆ ਸਾਂਝ ਪਾ ਦੇਵਾਂਗੇ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਇੰਡੀਆ ਬਾਜ਼ਾਰ ਦੇ ਵੱਲੋਂ। ਇੰਡੀਆ ਬਾਜ਼ਾਰ ਕੈਨੇਡੀ ਰੋਡ 'ਤੇ ਹਨ ਬ੍ਰੈਂਪਟਨ ਦੇ ਵਿੱਚ, ਇਸਦੇ ਨਾਲ ਨਾਲ ਅਥੋਵਿਕੋ ਰੈਕਸਟੇਲ ਦੇ ਵਿੱਚ, ਇਹ ਹਨ ਇਜ਼ਲਟਨ ਐਵਨਿਊ 'ਤੇ, 2 ਇਹਨਾਂ ਦੇ ਸਟੋਰ ਹਨ। ਡਾਈਨ ਇਨ ਟੇਕ ਆਊਟ ਰੈਸਟੋਰੈਂਟ ਹੈਗਾ ਆ ਕੈਨੇਡੀ ਰੋਡ 'ਤੇ, ਨੌਰਥ ਬਵੇਰਡ ਸਾਊਥ ਆਫ ਸੈਂਟਰਲ ਵਰ ਇੰਡੀਆ ਬਾਜ਼ਾਰ। ਜਿੱਥੇ ਗਰੋਸਰੀ ਸ਼ੋਪਿੰਗ ਕਰਨੀ ਆ, ਮਠਿਆਈ ਚਾਹੀਦੀ ਆ, ਭੋਜਨ ਚਾਹੀਦਾ, ਮਸਾਲੇ ਵਾਲਾ ਮੀਟ ਚਾਹੀਦਾ, ਇਹ ਕੈਨੇਡੀ ਰੋਡ ਤੋਂ ਮਿਲਦਾ ਹੈਗਾ, ਕੇਟਰਿੰਗ ਵੀ ਕਰਕੇ ਦਿੰਦੇ ਹਨ। ਗਰੋਸਰੀ ਸ਼ੋਪਿੰਗ ਕਰਨ ਵਾਸਤੇ ਦੋਨਾਂ ਸਟੋਰ 'ਤੇ ਪਹੁੰਚੋ, ਰੈਕਸਟੇਲ ਵਿੱਚ 2645 ਇਜ਼ਲਿੰਗਟਨ ਐਵਨਿਊ 'ਤੇ ਹਨ, ਤੁਸੀਂ ਉੱਥੇ ਵੀ ਪਹੁੰਚ ਸਕਦੇ ਹੋ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਤੁਹਾਡਾ ਆਪਣਾ ਹੀ ਕੈਨੇਡੀਅਨ ਕੰਪਨੀ ਦਾ ਬਣਾਇਆ ਹੋਇਆ ਆਟਾ ਜਿਹੜਾ ਹੈਗਾ ਆ, ਫੈਮਿਲੀ ਬਿਜ਼ਨਸ ਹੈਗੀ ਆ ਐਬਸਫੋਰਡ ਦੇ ਵਿੱਚ ਅਤੇ ਵਿਨਪੈਕ ਦੇ ਵਿੱਚ ਮਿਲ, ਤੁਹਾਡੇ ਵਾਸਤੇ ਫਰੈਸ਼ ਆਟਾ ਬਣਾ ਕੇ ਲੈ ਕੇ ਆਉਂਦੀ ਆ। ਇਹਨਾਂ ਦਾ ਮਲਟੀ ਗ੍ਰੇਨ ਆਟਾ ਤੁਸੀਂ ਬੜਾ ਪਸੰਦ ਕੀਤਾ, ਦੇਸੀ ਸਟਾਈਲ ਤਾਂ ਕਰਦੇ ਹੋ, ਡੋਰਮ ਵੀਟ ਦਾ ਆਟਾ, ਇਸ ਦੇ ਨਾਲ ਨਾਲ ਫਾਈਬਰ ਵਾਲਾ ਵੀ ਆਟਾ ਅਵੇਲੇਬਲ ਹੈਗਾ ਆ। ਤੁਸੀਂ ਵੱਖ ਵੱਖ ਪ੍ਰੋਡਕਟਸ ਲੈਣੇ ਹੋਣ ਸ਼ੇਰ ਆਟੇ ਦੇ ਲੈ ਸਕਦੇ ਹੋ ਵੱਖ ਵੱਖ ਸਟੋਰਾਂ ਤੋਂ, ਦਿਨਾਂ ਦੇ ਵਿੱਚ ਬਣ ਕੇ ਤੁਹਾਡੇ ਸਟੋਰ ਵਿੱਚ ਪਹੁੰਚ ਜਾਂਦਾ ਹੈ, ਕੰਟੇਨਰ ਦਾ ਟਾਈਮ ਲੱਗਦਾ, ਫਰੈਸ਼ ਬਣਦਾ ਕੈਨੇਡਾ ਦੇ ਵਿੱਚ, ਮੇਡ ਫਰੈਸ਼ ਇਨ ਕੈਨੇਡਾ ਸ਼ੇਰ ਆਟਾ। ਅਵੀ ਧਾਲੀਵਾਲ ਜੀ ਨੇ ਪ੍ਰੋਗਰਾਮ ਸਪੋਂਸਰ ਕੀਤਾ, ਮੇਅਰ ਦੀ ਸੀਟ ਲਈ ਖੜ੍ਹੇ ਹਨ ਸਿਟੀ ਆਫ ਬ੍ਰੈਂਪਟਨ ਦੇ ਵਿੱਚ, ਕੌਣ ਖੜ੍ਹਾ ਕਿੰਨੇ ਕੁ ਖੜ੍ਹੇ ਆ ਥੋੜ੍ਹਾ ਮੈਂ ਠਹਿਰ ਕੇ ਦੱਸ ਦੇਵਾਂਗਾ। ਸੋ ਅਵੀ ਧਾਲੀਵਾਲ ਜੀ ਦਾ ਨੰਬਰ 416-882-1200 'ਤੇ ਤੁਸੀਂ ਵਾਲੰਟੀਅਰ ਦਾ ਕੰਮ ਕਰਨਾ ਹੋਵੇ ਉਹ ਵੀ ਕਰ ਸਕਦੇ ਹੋ, ਕਿਉਂਕਿ ਡੋਰ ਟੂ ਡੋਰ ਨੌਕਰੀ ਬੰਦਾ ਕਾਫੀ ਕੁਝ ਸਿੱਖਦਾ ਜਦੋਂ ਵਾਲੰਟੀਅਰ ਕਰਨ ਲੱਗ ਪੈਂਦਾ, ਬੱਚੇ ਜੇ ਵਿਹਲੇ ਹਨ ਤੁਸੀਂ ਖੁਦ ਆਪ ਇਹਨਾਂ ਨੇ ਜਾ ਕੇ ਵਾਲੰਟੀਅਰ ਕਰ ਸਕਦੇ ਹੋ। 416-882-1200 'ਤੇ ਤੁਸੀਂ ਗੱਲਬਾਤ ਕਰ ਲਿਓ ਜ਼ਰੂਰ। ਇਸਦੇ ਨਾਲ ਨਾਲ ਨਵ ਏਅਰ ਕੰਫਰਟ ਤੋਂ ਸੰਧੂ ਸਾਹਿਬ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, ਬਹੁਤ ਵਧੀਆ ਤੁਹਾਡੇ ਵਾਸਤੇ ਪ੍ਰੋਡਕਟਸ ਲੈ ਕੇ ਆਉਂਦੇ ਹਨ। ਕਈ ਐਸੇ ਪ੍ਰੋਡਕਟ ਹੁੰਦੇ ਆ ਜਿਹੜੇ ਗਵਰਨਮੈਂਟ ਫੰਡਡ ਹੁੰਦੇ ਹਨ, ਸੋ ਹੀਟਿੰਗ ਦਾ ਏਅਰ ਕੰਡੀਸ਼ਨ ਦਾ ਕੰਮ ਹੋਵੇ ਤਾਂ ਨਵ ਏਅਰ ਕੰਫਰਟ ਸੰਧੂ ਸਾਹਿਬ ਨਾਲ ਗੱਲਬਾਤ ਕਰ ਲਿਓ। ਅਤੇ ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਥਸਨ ਬੁਲਵਾਰਡ 'ਤੇ ਹਨ। ਡਰਾਈਵ ਥਰੂ ਆਲ ਚੇਂਜ ਜਾਂ ਬ੍ਰੇਕ ਰਿਪੇਅਰ ਸਰਵਿਸ, ਏਸੀ ਰਿਪੇਅਰ, ਆਲ ਮੇਜਰ ਅਤੇ ਮਾਈਨਰ ਰਿਪੇਅਰ ਕਰਕੇ ਦਿੰਦੇ ਹਨ। ਟਾਇਰ, ਇੰਜਨ, ਐਗਜ਼ਾਸਟ ਅਤੇ ਡਾਇਮੰਡ ਟਰੱਕ ਪਾਰਟਸ ਵੀ ਅਵੇਲੇਬਲ ਹਨ ਇਹਨਾਂ ਦੇ ਕੋਲ। ਸ਼ੀਟ ਬੰਪਰ ਚਾਹੀਦੇ ਆ, ਡੀਰ ਗਾਰਡ ਚਾਹੀਦੇ ਆ, ਰੇਡੀਏਟਰ ਚਾਹੀਦੇ ਹਨ, ਤੁਸੀਂ ਲੈ ਸਕਦੇ ਹੋ ਡਾਇਮੰਡ ਟਰੱਕ ਪਾਰਟਸ ਦੇ ਕੋਲੋਂ। ਨਵੇਂ ਤੋਂ ਨਵੇਂ ਪਾਰਟਸ ਐਵਰੀ ਡੇ ਐਡ ਕੀਤੇ ਜਾਂਦੇ ਹਨ। ਤੁਸੀਂ ਡਾਇਮੰਡ ਟਰੱਕ ਪਾਰਟਸ ਲੈਣੇ ਹੋਣ, ਟਰੱਕਾਂ ਦੇ ਪਾਰਟਸ ਚਾਹੀਦੇ ਹਨ, ਬਲਕਾਰ ਜਾਂ ਸੁਰਜੀਤ ਨਾਲ 905-212-9900 'ਤੇ ਗੱਲਬਾਤ ਕਰ ਲੈਣੀ ਆ। ਫ੍ਰੀ ਵੇ ਰੀਅਲ ਸਟੇਟ ਆ ਸਾਡੀ ਆਪਣੀ, ਇਹ ਬ੍ਰੋਕਰੇਜ ਹੈਗੀ ਆ, ਤੁਸੀਂ ਸਾਡੇ ਨਾਲ ਸੰਪਰਕ ਕਰ ਲਿਓ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈਗੀ ਆ, ਫ੍ਰੀ ਵੇ ਰੀਅਲ ਅਸਟੇਟਸ। ਐਨ ਡੀ ਦਾ ਨੰਬਰ 416-455-48 ਐਕਸਟੈਂਸ਼ਨ 102, ਰਾਜਮੱਲੀ ਦੀ ਐਕਸਟੈਂਸ਼ਨ 103। ਮੇਰੇ ਨਾਲ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਰਸ਼ ਨਹੀਂ ਆਪਾਂ ਕਰੀਦਾ, ਤੁਹਾਨੂੰ ਵਧੀਆ ਪ੍ਰੋਪਰਟੀ ਲੈ ਕੇ ਦੇਈਦੀ ਹੈਗੀ ਆ, ਪੈਸੇ ਬਚਾਉਣ ਦੀ ਕੋਸ਼ਿਸ਼ ਕਰੀਦੀ ਆ, ਅਤੇ ਤੁਹਾਡੇ ਪੈਸੇ ਕਮਾਉਣ ਦੀ ਵੀ ਆਪਾਂ ਕੋਸ਼ਿਸ਼ ਕਰੀਦੀ ਹੈ। ਬਹੁਤ ਸਾਰੇ ਕਮਰਸ਼ੀਅਲ ਪ੍ਰੋਪਰਟੀਜ਼ ਸਾਡੇ ਕੋਲ ਹਨ, ਦੇਖਣੀਆਂ ਹੋਵੇ ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਲੈਣੀ ਹੈ। ਕਾਫੀ ਸਾਰੀਆਂ ਮੈਂ ਖਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ। ਤੋਂ ਇੱਕ ਬੱਚੀ ਡਿੱਗ ਪਈ ਸੀ ਵਿੰਡੋ ਦੇ ਥਰੂ, ਖਿੜਕੀ ਦੇ ਥਰੂ, ਅਤੇ ਹੁਣ ਉਹ ਚਾਹੁੰਦੇ ਹਨ ਵੀ ਆਫਟਰ ਬੱਚੀ ਦੀ ਮੌਤ ਹੋ ਗਈ ਸੀ, ਚਾਹੁੰਦੇ ਹਨ ਥੋੜ੍ਹੇ ਰੂਲਸ ਐਂਡ ਰੈਗੂਲੇਸ਼ਨ ਥੋੜ੍ਹੇ ਸਖਤ ਹੋਣ। ਜਦੋਂ ਬੰਦਾ ਕੌਂਡੋਮੀਨੀਅਮ ਵਿੱਚ ਅਪਾਰਟਮੈਂਟ ਦੇ ਵਿੱਚ ਰਹਿੰਦਾ, ਕਹਿੰਦੇ ਹੱਥ ਲਾਏ ਅਤੇ ਸ਼ੀਸ਼ਾ ਟੁੱਟ ਗਿਆ ਅਤੇ ਬੱਚੀ ਡਿੱਗ ਪਈ ਅਤੇ ਉਹਦੀ ਮੌਤ ਹੋ ਗਈ ਸੀਗੀ। ਹੁਣ ਚੇਂਜਸ ਚਾਹੁੰਦੇ ਹਨ ਇਸ ਇੰਡਸਟਰੀ ਦੇ ਵਿੱਚ। ਖਬਰਾਂ ਬਹੁਤ ਸਾਰੀਆਂ ਮੈਂ ਤੁਹਾਡੇ ਪਾਸੇ ਲੈ ਕੇ ਆਉਣੀ ਆ। ਟੂਜ਼ ਮਾਈ ਡੀਅਰ, ਇਸ ਸੀਰੀਅਸ ਇਸ਼ੂ ਹੈਗਾ ਆ। 50% ਹੋਰ ਟੈਰਿਫ ਲੱਗ ਸਕਦੇ ਹਨ, 24 ਘੰਟੇ ਤੋਂ ਘੱਟ ਟਾਈਮ ਰਹਿ ਗਿਆ, ਅਤੇ ਕੀ ਕੁਝ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਘੰਟਿਆਂ ਦੇ ਵਿੱਚ। ਹਰ ਇੱਕ ਬਿਜ਼ਨਸ ਇਹਦੇ ਵਾਲਾ ਨਿਗਾਹ, ਬਿਜ਼ਨਸ ਵਾਲੇ ਨਿਗਾਹ ਰੱਖੀ ਪਈ ਹੈਗੀ ਆ, ਕਿਉਂਕਿ ਕੰਮ ਬੜਾ ਔਖਾ ਹੈਗਾ ਜਦੋਂ ਕੈਲਕੂਲੇਸ਼ਨ ਕਰਨੀ ਪੈਂਦੀ ਆ ਵੀ ਆਪਾਂ ਪ੍ਰੋਡਕਟ ਵੇਚਣਾ ਕਿ ਨਹੀਂ ਵੇਚਣਾ, ਕੋਈ ਖਰੀਦੇਗਾ ਕਿ ਨਹੀਂ ਖਰੀਦੇਗਾ, ਕੋਈ ਇਹਨੂੰ ਬਣਾਏ ਹੋਏ ਸਾਡੇ ਸਮਾਨ ਨੂੰ ਕੋਈ ਖਰੀਦੇਗਾ ਕਿ ਨਹੀਂ ਖਰੀਦੇਗਾ, ਜਾਂ ਸਾਨੂੰ ਆਪਣੀ ਬਿਜ਼ਨਸ ਹੀ ਬੰਦ ਕਰਨੀ ਪੈਣੀ ਆ। ਸੀਰੀਅਸ ਇਸ਼ੂ ਹੈਗਾ ਆ। ਸੋ ਲੱਗੇ ਹੋਇਆ ਗੱਲਾਂ ਬਾਤਾਂ ਕਰਨ, ਪਰ ਟਾਕ ਹੁਣ ਕਦੋਂ ਰਿਜ਼ਿਊਮ ਹੁੰਦੀ ਆ, ਹੁਣ ਤਾਂ ਮਾਰਕ ਕਰਨੀ ਹੀ, ਡੋਨਲਡ ਟਰੰਪ ਨਾਲ ਫੋਨ 'ਤੇ ਗੱਲਾਂ ਬਾਤਾਂ ਕਰਨਗੇ ਜਾਂ ਫਲਾਈ ਇਨ ਕਰਨਗੇ, ਹੂ ਨੋਜ਼। ਪਰ ਇੱਕ ਗੱਲ ਦੱਸਦੇ ਹੈਗੇ ਆ, ਜਿਹੜੀ ਕੂਜ਼ਮਾ ਦੀ ਡੀਲ ਹੈਗੀ ਆ, ਜੇ ਨਾ ਹੋਈ ਤਾਂ 50% ਦੇ ਹੋਰ ਟੈਰਫ ਵੱਖ ਵੱਖ ਪ੍ਰੋਡਕਟਸ 'ਤੇ ਲੱਗ ਸਕਦਾ ਹੈਗਾ ਆ। ਛੋਟੀ ਜਿਹੀ ਲੈਂਦੇ ਆ, ਬ੍ਰੇਕ ਪੂਰਾ ਨੂੰ ਸੁਣ ਰਹੇ ਹਨ, ਧੰਨਵਾਦ ਤੁਹਾਡਾ ਮੈਸੇਜ ਕਰਦਾ, ਮੈਂ ਮੈਸੇਜ ਮਿਸ ਕਰ ਗਿਆ ਸੀਗਾ। ਬੂਟਾ ਧਾਲੀਵਾਲ ਜੀ ਪ੍ਰੋਗਰਾਮ ਨੂੰ ਸੁਣ ਰਹੇ ਹਨ, ਤਲਵਿੰਦਰ ਸਿੰਘ, ਬਲਜਿੰਦਰ ਬੈਂਸ, ਅਤੇ ਸਖਰਾਜ ਸੰਧੂ, ਅਤੇ ਕਸ਼ਮੀਰ ਧਰਨੀ, ਅਤੇ ਇਸ ਨਾਲ ਨਾਲ ਸਾਡੇ ਫਿਲਡਲਫੀਆ ਤੋਂ ਜਸਬੀਰ ਬੋਲਾ ਜੀ ਪ੍ਰੋਗਰਾਮ ਨੂੰ ਸੁਣ ਰਹੇ ਹਨ। ਕਾਲਾ ਥੋੜ੍ਹੀਆਂ ਮੈਂ ਠਹਿਰ ਕੇ ਲਊਂਗਾ, ਕਾਲਾ ਹਜੇ ਨਾ ਕਰਿਓ, ਪਹਿਲਾਂ ਕਾਫੀ ਸਾਰੀਆਂ ਖਬਰਾਂ ਜਿਹੜੀਆਂ ਹੈਗੀਆਂ ਉਹ ਮੈਂ ਕਵਰ ਕਰਨੀਆਂ ਤੁਹਾਡੇ ਵਾਸਤੇ। ਦੇਖਦੇ ਰਹੋ ਵਿਰਾਸਤ ਟੀਵੀ, ਸੁਣਦੇ ਰਹੋ ਵਿਰਾਸਤ ਰੇਡੀਓ।
1: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲ, ਇੰਜੋਏ ਕਰਨ ਨੂੰ ਵਰਲਡ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ ਆਈ ਟੀਵੀ ਬਾਕਸ ਹੈ, ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ, ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ? ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
2: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
1: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ, ਐਬਨੀਜ਼ਰ ਐਂਡ ਗੋਰ ਰੋਡ, 905-204-1313, ਜਾਂ ਢਿੱਲੋਂ ਵੀਡੀਓ.com। ਹੋਰ ਕੋਈ ਸੇਵਾ?

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले 100% कैनेडियन मेड, टॉप क्वालिटी स्वीट हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी लई कॉल करो 416-213-1115 ते 416-213-1165।
1: ओहो, सर्दी च हीट नहीं चलदी ते गर्मी च एसी।
2: ले आपा हुणे करदे आ संधू साहब नाल गल ते करदे आ मसले दा हल।
1: एसी, फर्नेस, गैस लाइन, वाटर हीटर या ह्यूमिडिफायर सर्विस या इंस्टॉलेशन, नव एयर कंफर्ट ते जतिंदर संधू नु कॉल लाओ ते लाइफ च कंफर्ट पाओ। कॉल 647-706-6640।
3: 647-706-6640।
4: रोकी, तू अपनी इंश्योरेंस किस तो करवांदा यार?
5: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
4: वाह यार, नंबर ता दई मोना जी दा।
5: हां जी, तुसी भी नोट करो, इंश्योरेंस कोई भी होवे,
6: इंश्योरेंस फॉर यू दी मोना मेंगी जी।
5: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
6: याद रखो, मोना मेंगी फ्रॉम इंश्योरेंस फॉर यू,
5: 416-509-1509
6: और विजिट insuranceforyou.ca।
7: ਪ੍ਰੋਗਰਾਮ ਦੇ ਵਿੱਚ ਜੀ ਐਨ ਮੋਨਾ ਮਹਿੰਗੀ ਜੀ ਨੇ ਵਾ ਗੱਲਬਾਤ ਕਰਾਂਗੇ, ਜਿਹੜੇ ਬਹੁਤ ਸਾਰੇ ਖਬਰਾਂ ਵੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਕੁੱਕ ਚਾਹੀਦਾ ਹੈਗਾ ਜੇ ਤੁਹਾਡੇ ਮਿੱਤਰ ਦੋਸਤ ਜੋਬ ਲੱਭ ਰਹੇ ਹਨ ਕ੍ਰੋਸ ਕੈਨੇਡਾ ਤੋਂ, ਕਹਿੰਦੇ ਫਲਾਈ ਇਨ ਕਰ ਲਵਾਂਗੇ। ਇੱਕ ਦੋ ਇਹਨਾਂ ਨੇ ਫਰੈਂਚਾਈਜ਼ ਹੋਰ ਵੀ ਖੋਲਣੀਆਂ ਹੈਗੀਆਂ ਆ, ਅਤੇ ਕੁੱਕ ਚਾਹੀਦਾ ਹੈਗਾ। ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਦੇਣਾ, ਮੈਂ ਉਹਨਾਂ ਨੂੰ ਪਹੁੰਚਾ ਦੇਵਾਂਗਾ ਜ਼ਰੂਰ। 416-451-4 'ਤੇ ਜੇ ਪੰਜਾਬੀ ਖਾਣਾ ਬਣਾਉਣਾ ਚਾਹੁੰਦੇ ਜਾਣਦੇ ਹੋ ਤਾਂ ਕੁੱਕ ਦੀ ਜੋਬ ਅਵੇਲੇਬਲ ਹੈਗੀ ਆ, ਵਧੀਆ ਤਨਖਾਹ ਮਿਲ ਸਕਦੀ ਹੈਗੀ ਆ। ਕਾਲ ਕਰ ਲਿਓ, ਫੁੱਲ ਟਾਈਮ ਜੋਬ ਆ, 416-451-4 'ਤੇ ਮੈਨੂੰ ਟੈਕਸ ਮੈਸੇਜ ਭੇਜ ਦਿਓ, ਤੁਹਾਡੀ ਮੈਂ ਇਨਫੋਰਮੇਸ਼ਨ ਪਹੁੰਚਾ ਦੇਵਾਂਗਾ ਜ਼ਰੂਰ। ਕਾਫੀ ਸਾਰੇ ਪ੍ਰੋਗਰਾਮ ਆ ਰਹੇ ਆਉਣ ਵਾਲੇ ਦਿਨਾਂ ਵਿੱਚ, ਉਹਦੀ ਵੀ ਆਪਾਂ ਜਾਣਕਾਰੀ ਲੈ ਕੇ ਆਵਾਂਗੇ, ਅਤੇ ਮੋਨਾ ਮਹਿੰਗੀ ਜੀ ਨੇ ਵੀ ਗੱਲਬਾਤ ਕਰਾਂਗੇ ਜ਼ਰੂਰ। ਸੈਣੀ ਪਿਕਨਿਕ ਜਿਹੜੀ ਹੈਗੀ ਆ ਸੰਡੇ ਅਗਸਤ ਦੀ 30 ਤਰੀਕ ਨੂੰ ਬੈਲਾ ਗਾਰਡਨਸ ਜਿਹੜਾ ਜੇਨ ਐਂਡ ਕਿੰਗ 'ਤੇ ਹੈਗਾ ਆ। ਤਾਰਾ ਸਿੰਘ ਨਾਲ ਸੰਪਰਕ ਕਰ ਲਿਓ 6647-992-8799। ਸਾਂਝਾ ਵਿਰਸਾ ਪਿਕਨਿਕ ਆ ਰਹੀ ਹੈਗੀ ਆ ਸੰਡੇ ਅਗਸਤ ਦੀ 23 ਤਰੀਕ ਨੂੰ ਬੱਲੇ ਬੱਲੇ ਫਾਰਮ ਦੇ ਵਿੱਚ। ਹਰਜੀਤ ਜੰਜੋ ਸਾਹਿਬ ਨਾਲ ਗੱਲ ਕਰ ਲਿਓ 6478-3552-94। ਅਤੇ ਫਰਾਈਡੇ ਸਪਤੰਬਰ ਦੀ 18 ਤਰੀਕ ਨੂੰ ਹੰਸਰਾਜ ਹੰਸ ਦਾ ਸ਼ੋਅ ਪੰਜਾਬੀ ਵਿਰਸਾ ਸਿੰਘ ਹਰਜੀਤ ਲੈ ਕੇ ਆ ਰਹੇ ਹਨ। 6474-8100 'ਤੇ ਸੰਪਰਕ ਕਰ ਲਿਓ। ਅਤੇ ਹੈਪੀ ਸੋਤਾ ਸਾਹਿਬ ਨੂੰ ਇੱਕ ਦੋ ਮਕੈਨਿਕ ਚਾਹੀਦੇ ਹਨ, ਮਕੈਨਿਕੀ ਜਾਣਦੇ ਹੋ ਤਾਂ ਕੰਮ ਕਰਨਾ ਚਾਹੁੰਦੇ ਹੋ ਤਾਂ ਹੈਪੀ ਸੋਤਾ ਸਾਹਿਬ ਨਾਲ 416-566-3526 'ਤੇ ਗੱਲਬਾਤ ਕਰ ਲੈਣੀ ਆ। ਅਤੇ ਜਿਹੜਾ ਕੁੱਕ ਚਾਹੀਦਾ ਉਹਦਾ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ 416-451-2222 'ਤੇ। ਮੈਂ ਨੰਬਰ ਤੁਹਾਨੂੰ ਫੋਰਵਰਡ ਕਰ ਦੇਵਾਂਗਾ ਜ਼ਰੂਰ। ਮੋਨਾ ਮਹਿੰਗੀ ਜੀ ਏਅਰ 'ਤੇ ਆ ਗਏ ਹਨ, ਇਹਨਾਂ ਕੋਲ ਥੋੜ੍ਹੀ ਬਹੁਤੀ ਜਾਣਕਾਰੀ ਲੈਂਦੇ ਹਨ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ, ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
8: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਫੇਰ ਪੇ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
7: ਇਟਸ ਅ ਵੈਰੀ ਗੁੱਡ ਮਾਰਨਿੰਗ। ਜਦੋਂ ਬੰਦਾ ਜਾਗਦਾ ਹੈਗਾ, ਇੱਕ ਦਿਨ ਹੋਰ ਚੜ ਗਿਆ, ਰੱਬ ਨੇ ਸਾਨੂੰ ਇੱਕ ਸਾਹ ਹੋਰ ਲੈਣ ਦਾ ਮੌਕਾ ਦੇ ਦਿੱਤਾ ਹੈਗਾ ਆ। ਲਾਈਫ ਵਿੱਚ ਚੇਂਜਸ ਆਉਂਦੇ ਰਹਿੰਦੇ ਹਨ, ਪਰ ਤੁਹਾਨੂੰ ਚੇਂਜ ਥਰੂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਪੈਂਦਾ। ਮੈਂ ਸਦਾ ਕਹਿੰਦਾ ਹੁੰਦਾ, ਇੰਸ਼ੋਰੈਂਸ ਭਾਵੇਂ ਥੋੜ੍ਹੇ ਡਾਲਰਾਂ ਦੀ ਲੈ ਲਵੋ ਅਤੇ ਆਪਣੇ ਆਪਣੇ ਪਰਿਵਾਰ ਨੂੰ ਪ੍ਰੋਟੈਕਟ ਕਰਕੇ ਰੱਖੋ। ਅੱਜ ਕਿਸ ਵਿਸ਼ੇ ਤੇ ਗੱਲਬਾਤ ਕਰਨਾ ਚਾਹੁੰਦੇ ਹੋ, ਤੁਸੀਂ ਉਸ ਵਿਸ਼ੇ ਦੀ ਜਾਣਕਾਰੀ ਦੇ ਸਕਦੇ?
8: ਬਿਲਕੁਲ ਬਲਜਿੰਦਰ ਜੀ, ਵੈਸੇ ਤਾਂ ਮੈਂ ਸੋਚਿਆ ਸੀ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹੈਗੇ ਆ, ਪਰ ਇੱਕ ਮੈਂ ਐਗਜ਼ਾਮਪਲ ਜ਼ਰੂਰ ਦੇ ਦਿੰਦੀ ਆ। ਜਿਵੇਂ ਤੁਸੀਂ ਹੁਣੇ ਮੈਂਸ਼ਨ ਕੀਤਾ ਕਿ ਲਾਈਫ ਇੰਸ਼ੋਰੈਂਸ ਡੈਫੀਨੇਟਲੀ ਹੋਣੀ ਜ਼ਰੂਰ ਚਾਹੀਦੀ ਹੈ, ਥੋੜੇ ਜਿਹੇ ਪ੍ਰੀਮੀਅਮ ਦੇ ਵਿੱਚ ਆਪਾਂ ਪਾਲਿਸੀ ਲੈ ਸਕਦੇ ਹਾਂ। ਜਿੱਦਾਂ ਕਿ ਅਕਸਰ ਆਪਾਂ ਮੈਂਸ਼ਨ ਕਰਦੇ ਹਾਂ, ਇੱਕ ਵਾਰ ਦੁਬਾਰਾ ਫਿਰ ਜ਼ਰੂਰ ਮੈਂਸ਼ਨ ਕਰਨਾ ਚਾਹਾਂਗੇ ਕਿ ਲਾਈਫ ਇੰਸ਼ੋਰੈਂਸ ਜਾਂ ਪਾਲਿਸੀਜ਼ ਜਸਟ $12 ਪਰ ਮੰਥ ਤੋਂ ਸ਼ੁਰੂ ਹੋ ਜਾਂਦੀਆਂ ਨੇ। ਐਂਡ ਮੈਨੂੰ ਲੱਗਦਾ ਹੈ ਕਿ ਜੇ ਕੋਈ ਵੀ ਪਰਸਨ ਨਿਊ ਕਮਰ ਹੈਗਾ ਕੈਨੇਡਾ ਦੇ ਵਿੱਚ, ਜਾਂ ਫਿਰ ਇੱਦਾਂ ਦੀ ਸਿਚੁਏਸ਼ਨ ਹੈਗੀ ਹੈ ਕਿ ਕਵਰੇਜ ਲੈਣਾ ਚਾਹੁੰਦੇ ਨੇ ਅਤੇ ਇਸ ਟਾਈਮ 'ਤੇ ਬਜਟ ਥੋੜ੍ਹਾ ਹੈਗਾ, ਤਾਂ ਇੱਦਾਂ ਦੀਆਂ ਪਾਲਿਸੀਜ਼ ਅਵੇਲੇਬਲ ਨੇ ਜਿਹੜੀਆਂ ਹਰੇਕ ਪਰਸਨ ਦੇ ਬਜਟ ਦੇ ਵਿੱਚ ਫਿੱਟ ਹੋ ਸਕਦੀਆਂ ਨੇ। ਨੋ ਡਾਊਟ ਕਿ ਉਹਨਾਂ ਪਾਲਿਸੀਜ਼ ਨੂੰ ਲੇਟਰ ਔਨ ਕਦੇ ਵੀ ਤੁਸੀਂ ਮਨੀ ਬੈਕ ਪਾਲਿਸੀ ਦੇ ਵਿੱਚ ਕਨਵਰਟ ਕਰ ਸਕਦੇ ਹੋ, ਪਰ ਸਟਾਰਟਿੰਗ ਪੁਆਇੰਟ 'ਤੇ ਤੁਸੀਂ ਜਸਟ $12 ਪਰ ਮੰਥ ਤੋਂ ਪਾਲਿਸੀਜ਼ ਲੈ ਸਕਦੇ ਹੁੰਦੇ ਹੋ, ਜਿਹੜੀਆਂ ਕਿ ਤੁਹਾਨੂੰ ਅਤੇ ਤੁਹਾਡੇ ਫੈਮਿਲੀ ਨੂੰ ਪ੍ਰੋਟੈਕਸ਼ਨ ਦੇ ਸਕਦੀਆਂ ਨੇ। ਕੋਈ ਵੀ ਡਿਟੇਲ ਚਾਹੀਦੀ ਹੋਵੇ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ 416 1509. ਦੂਜੀ ਚੀਜ਼ ਜਿਹੜੀ ਮੈਂ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਇਸ ਕਰਕੇ ਕਰਨਾ ਚਾਹੁੰਦੀ ਸੀਗੀ ਕਿਉਂਕਿ ਅਕਸਰ ਜਦੋਂ ਵੀ ਮੈਨੂੰ ਕਲਾਇੰਟਸ ਨੂੰ ਮਿਲਣ ਦਾ ਮੌਕਾ ਮਿਲਦਾ ਕਈ ਵਾਰ ਪੋਲਿਸੀਜ਼ ਰਿਵਿਊ ਕਰਦੇ ਹੈਗੇ ਆ ਤੇ ਕਾਫੀ ਵਾਰ ਮੈਂ ਦੇਖਦੀ ਹਾਂ ਕਿ ਇਨਕਮ ਜਿਹੜੀ ਹੈਗੀ ਆ ਮੰਥਲੀ ਇਨਕਮ ਜਿਹੜੀ ਹੁੰਦੀ ਹੈਗੀ ਆ ਕਈ ਵਾਰ 8,000 10,000 15,000 ਇਨਕਮ ਹੁੰਦੀ ਹੈ ਤੇ ਪਰ ਜਿਹੜੀ ਡਿਸੇਬਿਲਟੀ ਇੰਸ਼ੋਰੈਂਸ ਉਹਨਾਂ ਦੀ ਚੱਲ ਰਹੀ ਹੁੰਦੀ ਹੈ ਜਾਂ ਤਾਂ ਵਰਕ ਪਲੇਸ ਤੋਂ ਇੰਪਲੋਇਰ ਤੋਂ ਮਿਲ ਰਹੀ ਹੁੰਦੀ ਹੈ ਜਾਂ ਫਿਰ ਉਹਨਾਂ ਨੇ ਪਹਿਲਾਂ ਦੀਆਂ ਪੁਰਾਣੀਆਂ ਪੋਲਿਸੀਜ਼ ਲਿੱਤੀਆਂ ਹੋਈਆਂ ਹੁੰਦੀਆਂ ਨੇ ਜਿਹਦੇ ਵਿੱਚ ਕਿ ਜਸਟ 2,000 ਪਰ ਮੰਥ ਦਾ ਬੈਨੀਫਿਟ ਚੱਲ ਰਿਹਾ ਹੁੰਦਾ ਸੋ 2,000 ਪਰ ਮੰਥ ਦਾ ਸਾਨੂੰ ਸਾਰਿਆਂ ਨੂੰ ਪਤਾ ਕਿ ਕੱਲ੍ਹ ਨੂੰ ਰੱਬ ਨਾ ਕਰੇ ਜੇ ਕੋਈ ਏਦਾਂ ਦੀ ਪ੍ਰੋਬਲਮ ਹੁੰਦੀ ਹੈ ਕੋਈ ਇੰਜਰੀ ਹੋ ਗਈ ਹੈ ਪਰਸਨ ਕੰਮ ਤੇ ਨਹੀਂ ਜਾ ਸਕਦੇ ਤਾਂ ਉਸ ਟਾਈਮ ਤੇ ਇਨਕਮ ਰਿਪਲੇਸਮੈਂਟ ਦੇ ਟਾਈਮ ਤੇ ਡਿਸੇਬਿਲਟੀ ਇੰਸ਼ੋਰੈਂਸ ਵਾਲੀ ਕੰਪਨੀ ਨੇ ਜਸਟ 2,000 ਪਰ ਮੰਥ ਹੀ ਪੇ ਕਰਨੇ ਆ ਕਿਉਂਕਿ ਤੁਸੀਂ ਕਵਰੇਜ ਉਨੇ ਅਮਾਊਂਟ ਦੀ ਲਿੱਤੀ ਹੋਈ ਹੈ ਪਰ ਸਾਰਿਆਂ ਨੂੰ ਪਤਾ ਕਿ ਜੇ ਅੱਜ ਪਰਸਨ ਕੋਈ 10,000 15,000 ਕਮਾ ਰਿਹਾ ਜੇ ਉਸ ਪਰਸਨ ਨੂੰ 4-6 ਮਹੀਨੇ ਵੀ ਘਰ ਰਹਿਣਾ ਪੈ ਗਿਆ ਤਾਂ 2,000 ਪਰ ਮੰਥ ਇਜ਼ ਨਾਟ ਇਨਫ ਸੋ ਮੇਕ ਸ਼ੋਰ ਕਰੋ ਕਿ ਤੁਸੀਂ ਐਡੀਸ਼ਨਲ ਕਵਰੇਜ ਲਾ ਸਕਦੇ ਹੋ ਕਈ ਵਾਰ ਮੋਸਟ ਆਫ ਦਾ ਟਾਈਮ ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਇਹੀ ਲੱਗਦਾ ਕਿ ਡਿਸੇਬਿਲਟੀ ਇੰਸ਼ੋਰੈਂਸ ਇੱਕੋ ਹੀ ਰੱਖ ਸਕਦੇ ਹੋ ਨਹੀਂ ਡਿਸੇਬਿਲਟੀ ਇੰਸ਼ੋਰੈਂਸ ਵੀ ਇੱਕ ਤੋਂ ਵੱਧ ਰੱਖੀਆਂ ਜਾ ਸਕਦੀਆਂ ਐਸ ਪਰ ਤੁਸੀਂ ਆਪਣੀ ਐਲੀਜੀਬਿਲਟੀ ਤੋਂ ਉੱਤੇ ਨਾ ਜਾਓ ਜੇ ਤੁਸੀਂ ਐਲੀਜੀਬਲ ਹੋ ਰਹੇ ਹੋ 5,000 ਪਰ ਮੰਥ ਦਾ ਬੈਨੀਫਿਟ ਰੱਖਣ ਲਈ ਤਾਂ ਦੂਜੀ ਪੋਲਿਸੀ ਲੈ ਕੇ ਡੈਫੀਨੇਟਲੀ ਆਪਣੇ ਆਪ ਨੂੰ ਪ੍ਰੋਪਰ ਪ੍ਰੋਟੈਕਟ ਕਰ ਸਕਦੇ ਹੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਆਪਣੀ ਡਿਸੇਬਿਲਟੀ ਇੰਸ਼ੋਰੈਂਸ ਬਾਰੇ ਗੱਲ ਕਰਨਾ ਚਾਹੁੰਦੇ ਹੋ ਜਾਂ ਆਲਰੇਡੀ ਕੋਈ ਚੱਲ ਰਹੀ ਹੈ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਵੀ ਆਪਣੇ ਲਿਸਨਰਸ ਦੇ ਵਿੱਚੋਂ ਕੋਈ ਕੰਪਨੀ ਹੈਗੀ ਜਿਹਨਾਂ ਦੀ ਕੋਈ ਉਹਨਾਂ ਦੇ ਕੋਲ ਕੰਟਰੈਕਟ ਬੇਸ ਤੇ ਹੈਗੇ ਨੇ ਕੰਮ ਕਰਦੇ ਜਾਂ ਟਰੱਕ ਡਰਾਈਵਰਸ ਹੈਗੇ ਆ ਤੁਹਾਨੂੰ ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਹੈ ਜਾਂ ਗਰੁੱਪ ਡਿਸੇਬਿਲਟੀ ਵੀ ਆਲਰੇਡੀ ਚੱਲਦੀ ਹੈ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੋ ਹਰੇਕ ਆਪਸ਼ਨ ਦੇ ਲਈ ਤੁਸੀਂ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509-416-509-1509 ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਜੀ 9280 ਗੋਰਵੇ ਡਰਾਈਵ ਯੂਨਿਟ C110 ਕੋਈ ਵੀ ਤੁਹਾਨੂੰ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਜਾਂ ਫਿਰ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਕੰਸਰਨ ਹੈਗਾ ਜਾਂ ਫਿਰ ਬੱਚਿਆਂ ਦੀ RESP ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਜਾਂ ਆਪਣੇ ਲਈ ਇਨਵੈਸਟਮੈਂਟ ਆਪਸ਼ਨ ਦੇਖਣਾ ਚਾਹੁੰਦੇ ਹੋ TFSA, FHSA, RRSP ਜਾਂ ਫਿਰ ਆਲਰੇਡੀ ਕਿਤੇ ਇਨਵੈਸਟਮੈਂਟ ਚੱਲ ਰਹੀਆਂ ਸਟੇਟਮੈਂਟਸ ਨੂੰ ਰਿਵਿਊ ਕਰਨਾ ਚਾਹੁੰਦੇ ਹੋ ਜ਼ਰੂਰ ਕੰਟੈਕਟ ਕਰ ਸਕਦੇ ਜੀ ਮੋਨਾ ਮਹਿੰਗੀ
7: 416-509-1509 ਬਹੁਤ ਸਾਰੇ ਵੱਖਰੇ ਵੱਖਰੇ ਪ੍ਰੋਡਕਟਸ ਹਨ ਮੋਨਾ ਮਹਿੰਗੀ ਜੀ ਨਾਲ ਗੱਲਬਾਤ ਕਰ ਲਿਓ ਤੁਹਾਨੂੰ ਜਾਣਕਾਰੀ ਦੇ ਦੇਣਗੇ ਜੇ ਬੱਚੇ ਘਰ ਵਿੱਚ ਵਿਹਲੇ ਹਨ ਕੋਰਸ ਕਰਨਾ ਚਾਹੁੰਦੇ ਆ ਇਹ ਇੰਸ਼ੋਰੈਂਸ ਦਾ ਉਹ ਵੀ ਕਰ ਸਕਦੇ ਆ ਥੋੜ੍ਹੇ ਜਿਹੇ ਪੈਸੇ ਲੱਗਦੇ ਆ ਤੁਹਾਡੇ ਹੱਥ ਵਿੱਚ ਇੱਕ ਸਰਟੀਫਿਕੇਟ ਆ ਜਾਂਦਾ ਹੈਗਾ ਔਖੇ ਵਿਹਲੇ ਕਈ ਵਾਰੀ ਬੰਦਾ ਇਸ ਇੰਡਸਟਰੀ ਵਿੱਚ ਹੀ ਮਾਹਰ ਹੋ ਸਕਦਾ ਹੈਗਾ ਆ 416-509-1509 'ਤੇ ਮੋਨਾ ਮਹਿੰਗੀ ਜੀ ਨਾਲ ਸੰਪਰਕ ਕਰ ਲਿਓ 416-837-1515 ਸਾਡੇ ਸਟੂਡੀਓ ਦਾ ਨੰਬਰ ਹੁੰਦਾ ਆ ਫਿਕਸ ਟਰੱਕਿੰਗ ਨਾਓ ਆਵਾਜ਼ ਉਠਾ ਰਹੇ ਹਨ ਤੁਹਾਡੇ ਲਈ ਦੋ ਤਿੰਨ ਔਰਗਨਾਈਜੇਸ਼ਨ ਇਕੱਠੇ ਹੋ ਕੇ ਕੰਮ ਕਰ ਰਹੀਆਂ ਹਨ ਮਿਹਨਤ ਬੜੀ ਕਰਨੀ ਪੈਂਦੀ ਆ ਇਹ ਵੋਲੰਟੀਅਰ ਵਰਕ ਕੰਮ ਕੋਈ ਇੰਨਾ ਸੌਖਾ ਨਹੀਂ ਹੁੰਦਾ ਆ ਤੁਸੀਂ ਕਿਹਾ ਸੀਗਾ ਵੀ ਟਰੱਕਿੰਗ ਇੰਡਸਟਰੀ ਜਿਹੜੀ ਹੈਗੀ ਆ ਬੜੀ ਡਾਵਾਂਡੋਲ ਚੱਲ ਰਹੀ ਹੈਗੀ ਆ ਬਹੁਤ ਸਾਰੇ ਲੂਪ ਪੋਲਸ ਆ ਜਿਹੜੇ ਕੰਪਨੀ ਦੇ ਮਾਲਕ ਵਰਤਦੇ ਹਨ ਅਤੇ ਨਾਲ ਦੀ ਨਾਲ ਬਹੁਤ ਮੁਸ਼ਕਲਾਂ ਵਿੱਚ ਡਰਾਈਵਰ ਲੰਘ ਰਹੇ ਹਨ ਸੋ ਕਿਹੜੀ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਸੋ ਦੂਰ ਕਿਸ ਤਰ੍ਹਾਂ ਹੋ ਸਕਦੇ ਹੋ ਜਿਹੜੀ ਵੱਖ ਵੱਖ ਟਾਈਮ 'ਤੇ ਜਦੋਂ ਐਕਸ਼ਨ ਹੋ ਜਾਂਦੇ ਆ ਚਾਹੇ ਉਹ ਕਿਸ ਤਰ੍ਹਾਂ ਦੀ ਟ੍ਰੇਨਿੰਗ ਲਈ ਹੋਵੇ ਉਹਦੇ ਮੁੱਦੇ ਸਾਹਮਣੇ ਆ ਜਾਂਦੇ ਤਾਂ ਬੇਇੱਜ਼ਤੀ ਤਾਂ ਸਾਰਿਆਂ ਦੀ ਹੁੰਦੀ ਆ ਇਸ ਆ ਪ੍ਰੋਫੈਸ਼ਨਲ ਜੋਬ ਸੋ ਟਰੱਕ ਡਰਾਈਵਰ ਵਾਸਤੇ ਓਨਰ ਓਪਰ ਵਾਸਤੇ ਇੱਕ ਸਪਤੰਬਰ ਦੀ 12 ਤਰੀਕ ਨੂੰ ਰੈਲੀ ਕਹਿ ਲਓ ਮੀਟਿੰਗ ਕਹਿ ਲਓ ਰੱਖੀ ਗਈ ਹੈਗੀ ਆ ਅਤੇ ਉਸਦੀ ਜਾਣਕਾਰੀ ਲੈਣ ਵਾਸਤੇ ਸਖਰਾਜ ਸੰਧੂ ਸਾਹਿਬ ਨਾਲ 416-857-6828 'ਤੇ ਗੱਲਬਾਤ ਕਰ ਲਿਓ ਤੁਸੀਂ ਇਸ ਰੈਲੀ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਜੁੜ ਸਕਦੇ ਹੋ 416-857-6828 'ਤੇ ਸਖਰਾਜ ਸੰਧੂ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਟੂਜ਼ਮਾ ਡੀਲ ਹਜੇ ਤੱਕਰ ਨਹੀਂ ਹੋਈ ਲੱਗੇ ਹੋਇਆ ਨੈਗੋਸ਼ੀਏਟ ਕਰਨ ਬਟ ਥੋੜ੍ਹੇ ਹੀ ਘੰਟੇ ਰਹਿ ਗਏ ਹਨ ਮੁੜ ਕੇ ਫਿਰ ਡੋਨਲਡ ਟਰੰਪ 50% ਦੇ ਇੱਕ ਟੈਰਿਫ ਲਾ ਸਕਦੇ ਹਨ ਐਲਬੋਜ਼ ਅਪ ਕਿੰਨੀ ਕੁ ਮਿਹਨਤ ਕੀਤੀ ਆ ਅਤੇ ਅਸੀਂ ਕੀ ਖੁਸ਼ ਕਰ ਸਕਦੇ ਹਾਂ ਐਟ ਦੀ ਐਂਡ ਪੈਸਾ ਕਿਹਨੂੰ ਦੇਣਾ ਪੈਣਾ ਕੰਸਿਊਮਰ ਨੂੰ ਸਾਨੂੰ ਹੀ ਦੇਣਾ ਪੈਣਾ ਹੈਗਾ ਆ ਪਰ ਬਹੁਤ ਸਾਰੀਆਂ ਜਿਹੜੀਆਂ ਬਿਜ਼ਨਸ ਆ ਬੰਦ ਵੀ ਹੋ ਸਕਦੀਆਂ ਹਨ ਇਹ ਡੀਲ ਜੇ ਨਾ ਸ਼ੁਰੂ ਹੋਈ ਤਾਂ ਦੱਸ ਨਹੀਂ ਰਹੇ ਪਰ ਕਹਿੰਦੇ ਹਜੇ ਤੱਕ ਆਪਾਂ ਗੱਲਬਾਤ ਕਰ ਰਹੇ ਨੈਗੋਸ਼ੀਏਸ਼ਨਸ ਆਰ ਗੋਇੰਗ ਔਨ ਤੋ ਦੇਖਦੇ ਹੈਗੇ ਆ ਤਾਂ ਮੀਟਿੰਗ ਬਿਟਵੀਨ ਕੈਨੇਡਾ ਸਟਾਪ ਨੈਗੋਸ਼ੀਏਸ਼ਨ ਯੂ ਐਸ ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗੀਅਰ ਹੈਜ਼ ਰੈਪਡ ਅਪ ਸੋ ਉਹ ਮੀਟਿੰਗਾਂ ਰੈਪਡ ਅਪ ਹੋ ਗਈ ਆ ਹੁਣ ਆਪਣੇ ਮਾਰਕ ਕਰਨੀ ਕਿਸ ਤਰ੍ਹਾਂ ਦੀ ਲੈਂਗੁਏਜ ਜਾਂ ਇਨਫੋਰਮੇਸ਼ਨ ਸਾਂਝੀ ਕਰਦੇ ਹਨ ਡੋਨਲਡ ਟਰੰਪ ਨਾਲ ਮੀਟਿੰਗ ਹੁੰਦੀ ਕਿ ਨਹੀਂ ਹੁੰਦੀ ਫੋਨ 'ਤੇ ਮੀਟਿੰਗ ਹੁੰਦੀ ਕਿ ਨਹੀਂ ਹੁੰਦੀ ਪਤਾ ਲੱਗ ਜਾਵੇਗਾ ਪਰ ਇਟ ਇਜ਼ ਅ ਸੀਰੀਅਸ ਇਸ਼ੂ ਜੇ ਇਹ ਡੀਲ ਨਾ ਹੋਈ ਇਸਦੇ ਨਾਲ ਨਾਲ ਅਲਟੇਰੀਓ ਡਰਾਈਵਰਸ ਆਰ ਮੋਰ ਇਨ ਪੇਨ ਪੇਨ ਤਾਂ ਹੈਗੀ ਆ ਗੈਸ ਪ੍ਰਾਈਸ ਡੀਜ਼ਲ ਪ੍ਰਾਈਸ ਅੱਜ ਹੋਰ ਬੁੱਧਵਾਰ ਨੂੰ ਹੋਰ ਵੱਧ ਸਕਦੀਆਂ ਹੈਗੀਆਂ ਹਨ ਦੱਸ ਰਿਹਾ ਸ਼ਾਇਦ ਥੋੜ੍ਹੀ ਬਹੁਤੀ ਡੀਜ਼ਲ ਅਤੇ ਗੈਸ ਦੀ ਪ੍ਰਾਈਸ ਵੱਧ ਜਾਵੇ ਤੁਸੀਂ ਤਾਂ ਕੰਮ 'ਤੇ ਜਾਂਦੇ ਆ ਜਾਂ ਘੁੰਮਣ ਫਿਰਨ ਜਾਂਦੇ ਆ ਤਾਂ ਜਿਨ੍ਹਾਂ ਨੇ ਡੇਲੀ ਇਸ ਬਿਜ਼ਨਸ ਵਿੱਚ ਕੰਮ ਕਰਨਾ ਹੁੰਦਾ ਆ ਚਾਹੇ ਟੈਕਸੀ ਵਾਲੇ ਹੋਣ ਊਬਰ ਵਾਲੇ ਹੋਣ ਜਾਂ ਕੰਪਨੀਆਂ ਦੇ ਜਿਹੜੇ ਟਰੱਕ ਚੱਲਦੇ ਹਨ ਟ੍ਰੇਲਰ ਘੁੰਮਦੇ ਹਨ ਅਤੇ ਉਹ ਗੈਸ ਅਤੇ ਡੀਜ਼ਲ ਨਾਲ ਹੀ ਚੱਲਦੇ ਹਨ ਅਤੇ ਬੜੀ ਮੁਸ਼ਕਲ ਵਿੱਚ ਆਏ ਪਏ ਹਨ ਵੀ ਪ੍ਰਾਈਸਿਸ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਵੇ ਅਸੀਂ ਬਹੁਤ ਵਾਰੀ ਗੱਲ ਕਰੀ ਦੀ ਆ ਜਦੋਂ ਵੀ ਰੂਲ ਚੇਂਜ ਕਰਦੇ ਆ ਸਾਰੀਆਂ ਡਿਪਾਰਟਮੈਂਟ ਇਕੱਠੀਆਂ ਹੋ ਕੇ ਬੈਠ ਕੇ ਕਰ ਲੈਣ ਕੈਸ਼ ਜਿਹੜਾ ਬੇਲ ਸਿਸਟਮ ਸੀਗਾ ਇਹਦੀ ਜਾਣਕਾਰੀ ਮੈਂ ਕੱਲ੍ਹ ਵੀ ਦਿੱਤੀ ਸੀ ਓਨਟੇਰੀਓ ਵਿੱਚ ਨਵਾਂ ਕੈਸ਼ ਬੇਲ ਸਿਸਟਮ ਸ਼ੁਰੂ ਹੋ ਗਿਆ ਹੈਗਾ ਸੋਮਵਾਰ ਤੋਂ ਤੋ ਪਹਿਲਾਂ ਸਿਰ ਵਾਅਦਾ ਕੀਤਾ ਜਾਂਦਾ ਸੀ ਕਿ ਜੇ ਬੇਲ ਦੀਆਂ ਸ਼ਰਤਾਂ ਤੋੜੀਆਂ ਗਈਆਂ ਤਾਂ ਰਕਮ ਭਰੀ ਜਾਵੇਗੀ ਪਰ ਹੁਣ ਕਹਿੰਦੇ ਨਗਦ ਰਕਮ ਭਰਨੀ ਪੈਣੀ ਆ ਬੈਂਕ ਡਰਾਫਟ ਜਾਂ ਮਨੀ ਆਰਡਰ ਰਾਹੀਂ ਜਮ੍ਹਾਂ ਕਰਵਾਉਣੀ ਹੋਵੇਗੀ ਤੋ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਤਾਂ ਤੁਸੀਂ ਜੇਲ੍ਹ ਤੋਂ ਬਾਹਰ ਹੋ ਸਕਦੇ ਹੈਗੇ ਆ ਤੁਹਾਨੂੰ ਬੇਲ ਮਿਲ ਸਕਦੀ ਹੈਗੀ ਆ ਤਾਂ ਅਲਟੇਰੀਓ ਦਾ ਜਿਹੜਾ ਨਵਾਂ ਲਾਅ ਹੈਗਾ ਕੈਸ਼ ਬੇਲ ਰੂਲਸ ਕੋਨਸਟੀਟਿਊਸ਼ਨ ਚੈਲੇਂਜਸ ਆ ਗਏ ਹਨ ਇਸਦੇ ਉੱਪਰ ਸੋ ਅਲਟੇਰੀਓ ਦੇ ਨਵੇਂ ਰੂਲ ਜਿਹੜੇ ਹਨ ਇਹ ਰਿਕੁਆਇਰ ਕਰਦੇ ਕੈਸ਼ ਅਪ ਫਰੰਟ ਐਜ਼ ਅ ਪਾਰਟ ਆਫ ਬੀਇੰਗ ਰਿਲੀਜ਼ਡ ਔਨ ਬੇਲ ਸੋ ਜੇ ਤੁਸੀਂ ਬੇਲ ਚਾਹੁੰਦੇ ਹੋ ਜੇਲ੍ਹ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਅਪ ਫਰੰਟ ਕੈਸ਼ ਜਾਂ ਮਨੀ ਆਰਡਰ ਜਾਂ ਇੱਦਾਂ ਦੇ ਡਰਾਫਟ ਦੇਣੇ ਪੈਣੇ ਫਿਰ ਤੁਸੀਂ ਨਿਕਲ ਸਕਦੇ ਹੋ ਪਰ ਜਿਹਨਾਂ ਕੋਲ ਪੈਸਾ ਹੈਗਾ ਉਹ ਤਾਂ ਨਿਕਲ ਜਾਣਗੇ ਅਤੇ ਜਿਹਨਾਂ ਕੋਲ ਨਹੀਂ ਹੈਗਾ ਉਹ ਕੀ ਕਰਨਗੇ ਸੋ ਇਹੀ ਆਵਾਜ਼ ਉਠਾਈ ਹੈਗੀ ਆ ਹੁਣ ਕਹਿੰਦੇ ਇਸ ਅਗੇਂਸਟ ਚਾਰਟਰ ਆਫ ਰਾਈਟਸ ਅਤੇ ਹੁਣ ਇੱਥੇ ਬਹਿਸ ਹੋਣ ਲੱਗ ਪੈਣੀ ਹੈਗੀ ਆ ਵਕੀਲਾਂ ਨੇ ਪੈਸੇ ਕਮਾਉਣੇ ਆ ਪਰ ਜਦੋਂ ਇਹਨਾਂ ਨੇ ਸਿਸਟਮ ਬਣਾਇਆ ਸੀਗਾ ਉਦੋਂ ਇਹ ਕੱਲ੍ਹ ਨਹੀਂ ਬੋਲੇ ਵੀ ਕੈਨੇਡਾ ਦਾ ਚਾਰਟਰ ਆਫ ਰਾਈਟ ਜਿਹੜਾ ਹੈਗਾ ਆ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਅਤੇ ਹੁਣ ਭੰਬਲ ਭੂਸੇ ਵਿੱਚ ਫਿਰ ਪੈ ਗਏ ਹਨ ਕੈਨੇਡਾ ਦਾ ਸਿਸਟਮ ਕੋਈ ਵਧੀਆ ਤਰੀਕੇ ਨਾਲ ਚੱਲਦਾ ਨਹੀਂ ਹੈਗਾ ਜੇ ਰਲ ਮਿਲ ਕੇ ਇਹ ਬਣਾ ਲੈਣ ਆਪਾਂ ਆਹ ਕੰਮ ਕਰਨਾ ਚਾਹੁੰਦੇ ਹਾਂ ਵੀ ਆਹ ਕੰਟਰੋਲ ਕਰਨਾ ਚਾਹੁੰਦੇ ਤਾਂ ਹੋ ਸਕਦਾ ਹੈਗਾ ਪਹਿਲਾਂ ਕਈ ਫੈਡਰਲੀ ਕਹਿ ਦਿੰਦੇ ਆ ਕਈ ਪ੍ਰੋਵਿੰਸ਼ੀਅਲੀ ਕਹਿ ਦਿੰਦੇ ਕਈ ਮਿਊਨਸੀਪਲ ਵੀ ਕਹਿ ਦਿੰਦੇ ਆ ਪੰਗੇ ਕਿੰਨਾ ਪੈਂਦੇ ਆ ਸਾਡੇ ਨਾਲ ਪੈਂਦੇ ਆਮ ਟੈਕਸ ਬੇਅਰ ਨਾਲ ਪੰਗੇ ਪੈਂਦੇ ਹਨ ਸੋ ਦੇਖਦੇ ਹਾਂ ਫਿਊਚਰ ਵਿੱਚ ਕੀ ਕੁਝ ਹੁੰਦਾ ਉਧਰੋਂ ਪ੍ਰੀਮੀਅਰ ਡੱਗ ਫੋਰਡ ਕਹਿ ਰਹੇ ਹਨ ਜੇ ਆਪਾਂ ਡਾਟਾ ਸੈਂਟਰ ਨਾ ਬਿਲਡ ਕੀਤੇ ਤਾਂ ਡਾਟਾ ਸੈਂਟਰ ਅਮੈਰੀਕਾ ਵਿੱਚ ਜਾ ਸਕਦਾ ਜਿਹੜੇ ਏ ਆਈ ਡਾਟਾ ਸੈਂਟਰ ਹਨ ਕਹਿੰਦੇ ਮੈਂ ਨਹੀਂ ਚਾਹੁੰਦਾ ਵੀ ਡਾਟਾ ਸੈਂਟਰ ਟਰੰਪ ਦੇ ਹੱਥ ਆ ਜਾਣ ਉਹ ਤਾਂ ਕਦੇ ਵੀ ਬਣ ਸਕਦਾ ਬੰਦ ਕਰ ਸਕਦਾ ਕਦੇ ਵੀ ਕੁਝ ਨਾ ਕੁਝ ਕਰ ਸਕਦਾ ਹੈਗਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਮਿਊਨਿਸਪੈਲਿਟੀਜ਼ ਆ ਜਿਹੜੀਆਂ ਸਿਟੀਜ਼ ਹਨ ਉਹ ਮੋਰਟੋਰੀਅਮ ਪਾ ਰਹੀਆਂ ਹਨ ਵੀ ਨਵਾਂ ਡਾਟਾ ਸੈਂਟਰ ਨਹੀਂ ਆ ਸਕਦਾ ਜਾਂ ਰੋਕ ਰਹੀਆਂ ਹਨ ਵੀ ਸਾਨੂੰ ਇਹ ਡਾਟਾ ਸੈਂਟਰ ਨਹੀਂ ਚਾਹੀਦੇ ਕਿਉਂਕਿ ਇਹ ਡਾਟਾ ਸੈਂਟਰ ਸਿਰਫ ਜਗ੍ਹਾ ਹੀ ਰੋਕਦੇ ਹਨ ਇਹਦੇ ਵਿੱਚ ਕੋਈ ਇੰਪਲੋਇਮੈਂਟ ਦਾ ਕੋਈ ਫਰਕ ਨਹੀਂ ਪੈਂਦਾ ਵੀ ਜਿਹੜੀਆਂ ਲੋਕਾਂ ਨੂੰ ਜੋਬਾਂ ਮਿਲ ਸਨ ਬਹੁਤ ਘੱਟ ਦੋ ਚਾਰ ਜੋਬਾਂ ਮਿਲਦੀਆਂ ਹਨ ਜਿੱਡਾ ਵੱਡਾ ਮਰਜ਼ੀ ਪਰ ਕੰਪਿਊਟਰ ਹੀ ਬੈਠੇ ਆਪਣੀਆਂ ਸਿੱਟੀਆਂ ਮਾਰਦੇ ਹੁੰਦੇ ਆ ਅਤੇ ਤੁਹਾਡੇ ਵਾਸਤੇ ਡਾਟਾ ਲੱਭ ਕੇ ਦਿੰਦੇ ਸੋ ਡਾਟਾ ਸੈਂਟਰ ਜਿੱਥੇ ਪਾਣੀ ਵੀ ਬਹੁਤ ਸਾਰਾ ਵਰਤਦੇ ਹਨ ਬਿਜਲੀ ਵੀ ਬਹੁਤ ਸਾਰੀ ਵਰਤ ਰਹੇ ਹਨ ਉਹ ਕਹਿੰਦੇ ਵੀ ਬਹੁਤ ਸਾਰੀਆਂ ਸਿਟੀਜ਼ ਕਹਿ ਰਹੀਆਂ ਹਨ ਵੀ ਸਾਨੂੰ ਇਹਨਾਂ ਦੀ ਲੋੜ ਹੈ ਨਹੀਂ ਵੀ ਇਹਨਾਂ ਨੂੰ ਕਿਸੇ ਹੋਰ ਪਾਸੇ ਲੈ ਕੇ ਜਾਵੋ ਅਤੇ ਉੱਧਰੋਂ ਆਪਣੇ ਡੱਗ ਫੋਰ ਕਹਿ ਰਹੇ ਹਨ ਜੇ ਅਸੀਂ ਡਾਟਾ ਸੈਂਟਰ ਨਹੀਂ ਬਿਲਡ ਕੀਤੇ ਤਾਂ ਅਮੈਰੀਕਾ ਵਿੱਚ ਵੀ ਜਾ ਸਕਦੇ ਹਨ ਕਹਿੰਦੇ ਵੀ ਵੀ ਨੀਡ ਟੂ ਮੇਕ ਸ਼ੋਰ ਵੀ ਜਿਹੜਾ ਡਾਟਾ ਹੈਗਾ ਸਾਡੇ ਹੱਥ ਵਿੱਚ ਰਹੇ ਜੇ ਦੇਖਿਆ ਜਾਵੇ ਅਲਟੇਰੀਓ ਦੇ ਵਿੱਚ ਆਲਰੇਡੀ 100 ਤੋਂ ਵੱਧ ਏ ਆਈ ਡਾਟਾ ਸੈਂਟਰ ਹਨ ਐਜ਼ ਆਫ 2025 ਜਿਹੜੀਆਂ ਪ੍ਰੋਵਿੰਸ ਦੀਆਂ ਡਾਕੂਮੈਂਟ ਰੀਸੈਂਟ ਬਜਟ ਦੇ ਵਿੱਚ ਸੀਗੀਆਂ ਆਲਰੇਡੀ 100 ਤੋਂ ਵੱਧ ਏ ਆਈ ਡਾਟਾ ਸੈਂਟਰ ਸਾਡੇ ਕੋਲ ਹਨ ਕੈਨੇਡਾ ਫੇਸਿਸ ਅ 3% ਇਨਫਲੇਸ਼ਨ ਰੇਟ ਇਨ ਜੁਲਾਈ ਸੋ ਇਨਫਲੇਸ਼ਨ ਰੇਟ ਜਿਹੜਾ ਹੈਗਾ ਆ ਉਹ ਵੀ ਅਪ ਗਿਆ ਹੈਗਾ ਕਹਿ ਰਹੇ ਹਨ ਵੀ ਗੈਸ ਦੀਆਂ ਪ੍ਰਾਈਸਾਂ ਕਰਕੇ ਡੀਜ਼ਲ ਦੀਆਂ ਪ੍ਰਾਈਸਾਂ ਕਰਕੇ ਗਰੋਸਰੀ ਦੀਆਂ ਪ੍ਰਾਈਸਾਂ ਕਰਕੇ ਇਫੈਕਟ ਜਿਹੜਾ ਪਿਆ ਕੰਜ਼ਿਊਮਰ ਦੇ ਉੱਪਰ ਪਹਿਲਾਂ 2.8% ਇਨਫਲੇਸ਼ਨ ਸੀਗੀ ਜੂਨ ਦੇ ਵਿੱਚ ਹੁਣ 3% ਹੋ ਗਈ ਹੈਗੀ ਆ ਜੁਲਾਈ ਦੇ ਵਿੱਚ ਸੋ ਹਾਇਰ ਗੈਸ ਪ੍ਰਾਈਸ ਨੂੰ ਬਲੇਮ ਕੀਤਾ ਜਾਂਦਾ ਹੈਗਾ ਅਤੇ ਕਹਿੰਦੇ ਇਨਫਲੇਸ਼ਨ ਜਿਹੜੀ ਹੈ ਤਾਂ ਹੀ ਉਹ ਇਨਕਰੀਜ਼ ਹੋਈ ਹੈਗੀ ਆ ਗਰੋਸਰੀ ਪ੍ਰਾਈਸਿਸ ਨੇ ਵੀ ਇਫੈਕਟ ਪਾਇਆ ਪਰ ਕਹਿੰਦੇ ਸਭ ਤੋਂ ਵੱਧ ਗੈਸ ਪ੍ਰਾਈਸ ਨੇ ਇਫੈਕਟ ਪਾਇਆ। ਇਨਫਲੇਸ਼ਨ ਜਿਹੜੀ ਵਧੀ ਹੈਗੀ ਹੈ, ਕੀ ਹੁਣ ਸਾਡੇ ਇੰਟਰਸਟ ਰੇਟ ਵੱਧ ਸਕਦੇ ਕਿ ਨਹੀਂ ਫਿਊਚਰ ਦੇ ਵਿੱਚ? ਪਰ CIBC ਦੀ ਰਿਪੋਰਟ ਆਈ ਹੈਗੀ ਆ, ਕਹਿੰਦੇ ਦੇ ਆਰ ਨੋਟ ਐਕਸਪੈਕਟਿੰਗ ਫੋਰ ਦਾ ਇੰਟਰਸਟ ਰੇਟ ਟੂ ਹਾਈਕ। ਗੁੱਡ ਥਿੰਗ ਹੈਗੀ ਆ, ਜੇ ਇੰਟਰਸਟ ਰੇਟ ਉੱਪਰ ਚਲ ਗਏ ਤਾਂ ਘਰ ਅਫੋਰਡ ਕਰਨੇ ਬੜੇ ਔਖੇ ਹੋ ਸਕਦੇ ਹਨ। ਸੋ ਕਹਿੰਦੇ ਵੀ ਜਿਹੜਾ ਇੰਟਰਸਟ ਰੇਟ ਆ ਉਹ ਬੈਂਕ ਆਫ ਕੈਨੇਡਾ ਦੇ ਉੱਪਰ ਡਿਸੀਜਨ ਮੇਕਿੰਗ ਦੇ ਵਿੱਚ ਕੋਈ ਇਫੈਕਟ ਨਹੀਂ ਪੈਣਾ ਚਾਹੀਦਾ। ਵੀ ਇੰਟਰਸਟ ਰੇਟ ਸ਼ਾਇਦ ਜਿੱਥੇ ਹੈਗੇ ਆ ਜਿੰਨੇ ਕੁ ਹੈਗੇ ਆ ਉਨੇ ਹੀ ਰਹਿਣ, ਸ਼ਾਇਦ ਮੈਂ ਵਰਡ ਵਰਤਿਆ, ਸਿਚੁਏਸ਼ਨ ਐਨੀ ਟਾਈਮ ਚੇਂਜ ਹੋ ਸਕਦੀ ਹੈਗੀ ਆ। ਮੈਂ ਕੱਲ੍ਹ ਟੈਕਸਟ ਮੈਸੇਜ ਤੁਹਾਡੇ ਬਾਰੇ ਦੇਖਣ ਵਾਲੇ ਉਹ ਲੈਂਦਾ ਅਤੇ ਕੱਲ੍ਹ ਦਾ ਮੈਂ ਠਹਿਰ ਕੇ ਰਹਿੰਦਾ। ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲਈ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਵਿਰਾਸਤ ਰੇਡੀਓ ਦੇ ਵਿਰਾਸਤ ਟੀਵੀ ਦੇ ਬਹੁਤ ਸਾਰੀਆਂ ਮੇਰੇ ਕੋਲ ਖਬਰਾਂ ਹਨ, ਉਹਨਾਂ ਦੇ ਮੈਂ ਸਾਂਝ ਜ਼ਰੂਰ ਪਾਵਾਂਗਾ।
3: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਿਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ, ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ।
9: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
3: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ। ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666, 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ।
9: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
3: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ। ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
9: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525, 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਪਟਨ।
10: CWC Immigration is one of the largest immigration companies and they have 4 offices in Canada and 12 in India. I know Mr. Kheran personally, I have also gone to their office and I have also met their clients. I think that they believe in quality and they are dedicated to providing competent services to their clients.
7: Sitariyan di pasand, thodi sariyan di pasand. CWC Immigration, Express Entry, Work Permit, Family Sponsorship, Immigration Appeals, Immigration de har masle da hal. CWC Immigration 905-670-4444. ਪ੍ਰੋਗਰਾਮ ਦੇ ਵਿੱਚ GN ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ ਅਤੇ ਵਿਰਾਸਤ TV ਤੁਸੀਂ ਦੇਖ ਰਹੇ ਹੋ। ਸਾਡੇ ਸੋਸ਼ਲ ਮੀਡੀਆ ਦੇ ਹੈਂਡਲ ਹਨ ਵਿਰਾਸਤ ਮੀਡੀਆ ਕੈਨੇਡਾ, ਯੂਟਿਊਬ ਦਾ ਚੈਨਲ, ਇੰਸਟਾਗ੍ਰਾਮ ਅਤੇ ਫੇਸਬੁੱਕ ਅਤੇ ਟਿਕਟੋਕ ਵੀ ਹੈਗਾ। ਟਿਕਟੋਕ ਤਾਂ ਘੱਟ ਜਾਈਦਾ ਪਰ ਯੂਟਿਊਬ ਅਤੇ ਫੇਸਬੁੱਕ 'ਤੇ ਕਾਫੀ ਸਾਰੀਆਂ ਖਬਰਾਂ ਆਪਾਂ ਪਾ ਦੇਈਦੀਆਂ ਹਨ, ਤੋ ਵਿਰਾਸਤ ਮੀਡੀਆ ਕੈਨੇਡਾ ਸਰਚ ਕਰ ਲਿਓ। ਉੱਧਰੋਂ ਡੋਨਲਡ ਟਰੰਪ ਥਰੈਟ ਕਰ ਰਹੇ ਹਨ, ਕਹਿੰਦੇ ਆਈ ਵਿਲ ਬੌਂਬ ਓਮਾਨ ਕਿਉਂਕਿ ਟੈਂਸ਼ਨ ਓਵਰ ਦਾ ਸਟੇਟ ਆਫ ਹਰਮੂਜ਼ ਹਜੇ ਉਦੇ ਹੀ ਹਨ। ਪਹਿਲਾਂ ਸੋਹਣਾ ਠੀਕ ਠਾਕ ਚੱਲ ਰਿਹਾ, ਤੁਹਾਨੂੰ ਕੀ ਪੰਗੇ ਲੈਣ ਦੀ ਲੋੜ ਸੀਗੀ, ਪਰ ਹੁਣ ਜਿਹੜਾ ਪੰਗਾ ਲਿਆ ਆ, ਕਹਿੰਦੇ ਸੀਗੇ ਵੀ ਥੋੜ੍ਹੇ ਦਿਨਾਂ ਵਿੱਚ ਇਹ ਖਤਮ ਹੋ ਜਾਵੇਗਾ, ਹੁਣ ਤਾਂ ਕਈ ਮਹੀਨੇ ਹੋ ਗਏ ਹਨ। ਪਰ ਜਿਹੜੀ ਜਾਨ ਦਾ ਕਹਿ ਸਕਦੇ ਹਾਂ, ਜਿਹੜੀ ਜਾਨ ਸਾਡੀ ਲਈ ਹੋਈ ਹੈਗੀ ਆ, ਵੱਖ ਵੱਖ ਬਿਜ਼ਨਸਮੈਨਾਂ ਦੀ, ਇਟਸ ਅਮੇਜ਼ਿੰਗ ਵੀ ਕਿੰਨਾ ਪੈਸਾ ਲੂਜ਼ ਕਰ ਰਹੇ ਹਨ ਬਿਜ਼ਨਸ ਬਿਕੋਜ਼ ਆਫ ਹਿਮ। ਮੇਅਰ ਕੈਰਲਨ ਪੈਰਿਸ਼ ਐਂਡ ਫਾਰਮਰ ਮੇਅਰ ਬੌਨੀ ਕ੍ਰਾਂਬੀ, ਕਿਉਂਕਿ ਮਿਸਿਸਾਗਾ ਦੀ ਇਹ ਸੀਟ ਲੜ ਰਹੇ ਹਨ ਮੇਅਰ ਦੀ ਸੀਟ, ਦੇਖਦੇ ਹਾਂ ਕੌਣ ਜਿੱਤਦਾ। ਪਰ ਕਹਿੰਦੇ ਵੀ 50-50 ਇਹਨਾਂ ਦੀ ਟਾਈ ਅਪ ਹੈਗੀ ਆ ਸੋ ਫਾਰ ਜਿਹੜੀ ਪੋਲਿੰਗ ਕੀਤੀ ਗਈ ਹੈਗੀ ਆ ਮੇਅਰ ਕੈਲਨ ਪੈਰਿਸ਼ ਫਾਰਮਰ ਮੇਅਰ ਬੋਨੀ ਕ੍ਰੋਮਬੀ ਜੀ ਟਾਈਡ ਇਨ ਨਿਊ ਪੋਲਸ ਦੱਸ ਰਹੇ ਹਨ ਇਸ ਦੇ ਨਾਲ ਨਾਲ ਆਪਾਂ ਦੱਸ ਦਈਏ ਬਰੈਂਪਟਨ ਦੇ ਵਿੱਚ ਜਿਹੜੇ ਇੰਟਰਸਟ ਹਨ ਟੂ ਰਨ ਫੋਰ ਦਾ ਸਿਟੀ ਕੌਂਸਲ ਔਰ ਸਕੂਲ ਟਰਸੀ ਇਨ ਬਰੈਂਪਟਨ ਅੰਟਲ ਐਂਡ ਆਫ ਦਿਸ ਵੀਕ ਹੈਗਾ ਤੁਸੀਂ ਆਪਣੇ ਨੋਮੀਨੇਸ਼ਨ ਪੇਪਰ ਫਾਈਲ ਕਰ ਸਕਦੇ ਹੋ ਰਜਿਸਟਰ ਕਰ ਸਕਦੇ ਹੋ ਤੋ ਰਜਿਸਟ੍ਰੇਸ਼ਨ ਡੈਡਲਾਈਨ ਜਿਹੜੀ ਹੈਗੀ ਅਕਤੂਬਰ ਦੀ 26 ਤਰੀਕ ਨੂੰ ਹੈਗੀ ਆ ਮਿਨਿਸਟਰ ਇਲੈਕਸ਼ਨ ਐਸ ਫਰਾਈਡੇ ਤੱਕਰ ਜਿਹੜੀ ਵੋਟਾਂ ਪੈਣੀਆਂ ਅਤੇ ਅਗਸਤ 21 ਤੱਕਰ ਐਟ 2 PM ਤੁਹਾਡੇ ਕੋਲ ਹੈਗਾ ਆ ਆਪਣੇ ਪੇਪਰ ਭਰਨ ਦੇ ਸੋ ਅਗਸਤ 17 ਨੂੰ ਆਪਾਂ ਲਾਈਨ ਅਪ ਚੈੱਕ ਕੀਤੀ ਸੀਗੀ 10 ਜਣੇ ਰਜਿਸਟਰ ਹਨ ਫੋਰ ਦਾ ਮੇਅਰ ਰੇਸ 51 ਜਣੇ ਕਨਫਰਮਡ ਹਨ 10 ਸਿਟੀ ਕੌਂਸਲਰ ਅਤੇ ਰੀਜਨਲ ਕੌਂਸਲ ਜਿਹੜੀ ਹੈ ਰਲ ਮਿਲਾ ਕੇ ਜਤਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਜੀ ਐਨ ਪ੍ਰੋ ਦੇ ਵਿੱਚ
11: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ
7: ਸਤਿ ਸ਼੍ਰੀ ਅਕਾਲ ਵੀਰੇ
11: ਹਾਂਜੀ ਭਾਜੀ ਭਾਜੀ ਮੈਂ ਕਹਿਣਾ ਚਾਹੁੰਦਾ ਕਾਰਨੀ ਕੋਲ ਪੈਸਾ ਬਹੁਤ ਆ ਬਾਹਰ ਵੰਡਣ ਨੂੰ ਜੀ ਪਾਕਿਸਤਾਨ ਯੂਕਰੇਨ ਵਗੈਰਾ ਨੂੰ ਘਬਰਾਓ ਨਾ ਤੇ ਭਾਜੀ ਮੈਂ ਅੱਜ ਥੋੜੀ ਡਿਸਕਸ ਕਰਨੀ ਸੀ ਕੱਲ ਮੈਂ ਸੁਣਦਾ ਪਿਆ ਸੀ ਆਪਣਾ ਤੁਹਾਡਾ ਰੇਡੀਓ ਤੇ ਮੈਂ ਕਹਿਣਾ ਚਾਹੁੰਦਾ ਸੀ ਜੀ ਭਾਜੀ ਮੈਂ ਨਾ ਜਿਵੇਂ ਪਹਿਲਾਂ ਹਾਰਪਰ ਜਿਹੜਾ ਸੈਕਿੰਡ ਟਾਈਮ ਸੀ ਕੰਜ਼ਰਵੇਟਿਵ ਉਹਨਾਂ ਨੂੰ ਮੈਂ ਵੋਟ ਪਾਈ ਸੀ ਕਿ ਹਾਂ ਵੀ ਚੰਗਾ ਕੰਮ ਕਰ ਰਹੇ ਆ ਜਦੋਂ ਚੰਗਾ ਕੰਮ ਜਦੋਂ ਕਰੂਲ ਬਣ ਗਏ ਉਸ ਤੋਂ ਬਾਅਦ ਜਦੋਂ ਮੈਂ ਟਰੂਡੋ ਪਹਿਲੀ ਵਾਰ ਚੋਂ ਜਿੱਤਿਆ ਟਰੂਡੋ ਦੀ ਮੈਂ ਸਪੀਚਾਂ ਸੁਣੀਆਂ ਤਾਂ ਮੈਨੂੰ ਬੰਦਾ ਬਹੁਤ ਵਧੀਆ ਲੱਗਿਆ ਜੇ ਹਿਊਮਨ ਬੀਇੰਗ ਆ ਤੇ ਦੂਸਰੇ ਪਾਸੇ PC ਸਹੀ ਨਹੀਂ ਹੈਗੀ ਮੈਂ ਫਿਰ ਵੋਟ ਪਾਤੀ ਆਪਣਾ ਟਰੂਡੋ ਨੂੰ ਠੀਕ ਹੈ ਜੀ ਟਰੂਡੋ ਨੇ ਪਹਿਲੇ ਪਹਿਲੇ ਜਿਹੜਾ ਪਹਿਲਾ ਟਰਮ ਸੀ ਬੜਾ ਵਧੀਆ ਕੰਮ ਕੀਤਾ ਜੀ ਉਹਦੀ ਪਹਿਲੀ ਟਰਮ ਦੇਖ ਕੇ ਕਿ ਹਾਂ ਵੀ ਉਹ ਵਧੀਆ ਬੰਦਾ ਹੈਗਾ ਮੈਂ ਸੈਕਿੰਡ ਫਿਰ ਇਹਨੂੰ ਲਿਬਰਲ ਨੂੰ ਪਾਈ ਠੀਕ ਹੈ ਜੀ ਜਦੋਂ ਸੈਕਿੰਡ ਦੇ ਵਿੱਚ ਜਗਮੀਤ ਨਾਲ ਰਲ ਰੋਲ ਕੇ ਇਹਨੇ ਗੰਦ ਪਾਤਾ ਪੂਰਾ ਠੀਕ ਹੈ ਜੀ ਫਿਰ ਮੈਂ ਵੋਟ ਇਹਨੂੰ ਨਹੀਂ ਪਾਈ ਮੈਂ ਸਾਰਿਆਂ ਨੂੰ ਸਮਝਾਉਂਦਾ ਰਿਹਾ ਕਿ ਸਾਰਿਆਂ ਨੂੰ ਮਤਲਬ ਕਿ ਵੀ ਨਾ ਪਾਓ ਨਾ ਪਾਓ ਇੱਕ ਵਾਰੀ ਦੂਸਰੇ ਪਾਰਟੀ ਨੂੰ ਚੁਣ ਲਓ ਫਿਰ ਦੁਬਾਰਾ ਇਹਨਾਂ ਨੂੰ ਲਿਆਇਓ ਤੇ ਫਿਰ ਮਤਲਬ ਇਹ ਸਾਰੇ ਜਿਹੜੇ ਰਲ ਕੇ ਨਹੀਂ ਨਹੀਂ ਕਾਰਨੀ ਬਿਨ ਹੋਊਗਾ ਜੀ ਕਾਰਨੀ ਜੇ ਕਰਨੀ ਉਹ ਫਲਾਨਾ ਟਮਕਾਨਾ ਬਟ ਪਾਰਟੀ ਤਾਂ ਉਹੀ ਆ ਨਾ ਜੀ ਉਹਨਾਂ ਦੀ ਮਤਲਬ ਸੋਚ ਤਾਂ ਉਹੀ ਆ ਤੇ ਉਹਨਾਂ ਨੂੰ ਗੰਦੀਆਂ ਆਦਤਾਂ ਪਈਆਂ ਹੋਈਆਂ ਉਹ ਗੰਦੀਆਂ ਆਦਤਾਂ ਜਿਹੜੀਆਂ ਪਾਇਆ ਜਾਂਦੀਆਂ ਭਾਜੀ ਤਾਣੀਆਂ ਬੜੀਆਂ ਔਖੀਆਂ ਜਿਵੇਂ BJP ਨੂੰ ਉੱਧਰ ਹੈਗੀ ਆ ਤੇ ਭਾਜੀ ਮੇਰੇ ਕਹਿਣ ਦਾ ਮਕਸਦ ਇਹ ਹੈਗਾ ਵੀ ਮੈਂ ਜਦੋਂ ਵੋਟ ਪਾਈ ਸੀ ਪਹਿਲਾਂ PC ਨੂੰ ਪਾਈ ਸੀ ਹਾਰਪਰ ਵੀ ਵਧੀਆ ਕੰਮ ਕਰਦਾ ਜਦੋਂ ਵਧੀਆ ਨਹੀਂ ਕੀਤਾ ਫਿਰ ਟਰੂਡੋ ਚੁਣ ਲਿਆ ਟਰੂਡੋ ਨੇ ਜਦੋਂ ਨਹੀਂ ਕੀਤਾ ਤਾਂ ਮੈਂ ਦੂਸਰਿਆਂ ਨੂੰ PC ਨੂੰ ਪਾਰਟੀ ਪਾਈ PC ਨੂੰ ਇਸ ਵਾਰੀ ਠੀਕ ਹੈ ਜੀ ਬਟ ਮੈਂ ਇਹ ਕਹਿਣਾ ਚਾਹੁੰਦਾ ਜੋ ਉੱਧਰ ਇੰਡੀਆ ਦੇ ਵਿੱਚ ਜਾਂ ਇੱਥੇ ਹੈਗਾ ਇਹ ਭੇਡਾਂ ਦਾ ਜਿਹੜਾ ਤੁਸੀਂ ਕਹਿੰਦੇ ਨਾ ਵੀ ਭਾਜੀ ਹੁਣ ਕੱਲ੍ਹ ਕਹਿ ਕੇ ਗਏ ਆ ਵੀ ਭੇਡਾਂ ਹੈਗੀਆਂ ਫਲਾਨਾ ਬੰਦਾ ਜੀ ਉਹ BJP ਦਾ ਬੰਦਾ ਭੇਡਾਂ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਦੇਖਦੇ ਹੋਏ ਵੀ ਤੁਸੀਂ ਗਲਤ ਚੂਜ਼ ਕਰੀ ਜਾਂਦੇ ਕੰਟੀਨਿਊ ਕਰੀ ਜਾਂਦੇ ਆ
7: ਜੇ ਪਾਰਟੀ ਚੰਗਾ ਕੰਮ ਕਰ ਰਹੀ ਹੈਗੀ ਵੋਟ ਪਾ ਦੇਵੋ ਜੇ ਨਹੀਂ ਕਰ ਰਹੀ ਉਹਦੇ ਨਾਲ ਤੁਸੀਂ ਮਗਰ ਨਾ ਲੱਗੇ ਰਹੋ ਦੂਸਰੀ ਪਾਰਟੀ ਚੂਜ਼ ਕਰ ਲਵੋ ਸ਼ਾਇਦ ਉਹ ਤੋਂ ਵਧੀਆ ਕੰਮ ਕਰ ਸਕਦੀ ਹੋਵੇ ਪਰ ਜਿਸ ਹਿਸਾਬ ਨਾਲ ਪਹਿਲਾਂ ਜਸਟਿਨ ਟਰੂਡੋ ਸੀਗੀ ਤਾਂ ਪੂਰੀ ਜਿੱਤ ਪ੍ਰਾਪਤ ਸੀਗੀ ਪੀਅਰ ਪੋਲੀਵਰ ਦੀ ਪਰ ਜਦੋਂ ਮਾਰਕ ਕਾਨੀ ਲਾਈਮ ਲਾਈਟ ਵਿੱਚ ਆਏ ਆ ਤੇ ਲੋਕਾਂ ਨੇ ਉਹਨਾਂ ਨੂੰ ਚੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ CVC ਨੂੰ ਬਹੁਤ ਵੱਡਾ ਫੰਡ ਮਿਲਦਾ ਹੈਗਾ ਉਹ ਵੀ ਖਬਰਾਂ ਘੁਮਾ ਘੁਮਾ ਕੇ ਇੱਧਰ ਉੱਧਰ ਕਰ ਦਿੰਦੇ ਹਨ ਪਰ ਮਾਰਕ ਕਾਨੀ ਨੂੰ ਦੇਖ ਲਿਆ ਵੀ ਡੀਲ ਲੈ ਕੇ ਆਉਣਗੇ ਕਿ ਨਹੀਂ ਲੈ ਕੇ ਆਉਣਗੇ
11: ਭਾਜੀ ਮਾਰਕ ਕਰਨੀ ਡੀਲ ਲੈ ਕੇ ਤਾਂ ਸਦਾ ਜੇ ਆਹ ਦੂਸਰੇ ਪਾਸੇ ਨਾ ਚੱਲੇ ਉਹ ਤਾਂ ਉਹਦੇ ਅਗੇਂਸਟ ਚੱਲੀ ਜਾਂਦਾ ਪਿਆ ਟਰੰਪ ਦੇ
7: ਜੀ
11: ਉਹਨੂੰ ਤਾਂ ਚੜਾਈ ਜਾਂਦਾ ਪਿਆ ਜੀ ਟਰੰਪ ਤੁਹਾਨੂੰ ਪਤਾ ਕਿੱਦਾਂ ਦੀ ਨੇਚਰ ਦਾ ਮਾਲਕ ਹੈਗਾ ਉਹਨੂੰ ਜੇ ਜਿੰਨਾ ਚੜਾਉਂਗੇ ਉਨਾ ਉਹਨੇ ਟੀਕਾ ਠੋਕ ਦੇਣਾ ਹੋਰ
7: ਜੀ ਤੁਸੀਂ ਡਗ ਫੋਰ ਦੀ ਗੱਲਬਾਤ ਕਰਦੇ ਮਾਫ ਕਰਨ ਲਾਈਨ ਹੋਲਡ ਕਰ ਬਾਕੀ ਲਾਈਨ ਹੋਲਡ ਤੇ ਰੱਖੋ 416-837-1535 ਸਾਡੇ ਸਟੂਡੀਓ ਦੇ ਨੰਬਰ ਹੁੰਦੇ ਹਨ ਸੋ ਇੱਕ ਪਾਰਟੀ ਦੇ ਨਾਲ ਨਾ ਜੁੜਿਆ ਕਰੋ ਅਤੇ ਚੇਂਜ ਕਰਨ ਦੀ ਕੋਸ਼ਿਸ਼ ਕਰੋ ਹਾਂ ਜੇ ਕੰਪਨੀ ਜੇ ਪਾਰਟੀ ਵਧੀਆ ਕੰਮ ਕਰ ਰਹੀ ਹੈਗੀ ਆ ਤਾਂ ਉਹਦਾ ਸਾਥ ਦੇਵੋ ਜਿੱਥੇ ਨਹੀਂ ਕਰਦੀ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਇਸੇ ਹੀ ਤਰ੍ਹਾਂ ਮਿਊਨਸੀਪਲ ਇਲੈਕਸ਼ਨ ਦੇ ਵਿੱਚ ਹੈਗਾ ਮੈਂ ਦੱਸਿਆ ਸੀਗਾ ਵੀ ਬਹੁਤ ਸਾਰੇ ਰਜਿਸਟਰ ਹੋ ਗਏ ਹਨ ਕਿਹਨੂੰ ਵੋਟ ਪਾਉਣੀ ਹੈ ਕਿੱਦਾਂ ਪਾਉਣੀ ਉਹ ਤੁਹਾਡੇ 'ਤੇ ਡਿਪੈਂਡ ਕਰਦਾ ਤੁਹਾਡੇ ਟੈਕਸ ਪ੍ਰੋਪਰਟੀ ਟੈਕਸ ਕਿੱਧਰ ਜਾ ਰਹੇ ਹਨ ਸਿਟੀ ਦੀ ਇਨਫਰਾਸਟ੍ਰਕਚਰ ਕਿੱਥੇ ਚੱਲ ਗਈ ਹੈਗੀ ਆ ਅਸੀਂ ਤੁਹਾਨੂੰ ਜਾਣਕਾਰੀ ਦੇਈ ਜਾਣੀ ਹੈਗੀ ਆ ਤੁਸੀਂ ਵੋਟ ਜਿਹਨੂੰ ਮਰਜ਼ੀ ਪਾ ਦਿਓ ਪਰ ਸੋਚ ਸਾਂਭ ਕੇ ਪਾਏ ਕੋਈ ਕਹਿੰਦਾ ਚੇਂਜ ਲਿਆਉਣ ਦੀ ਲੋੜ ਆ ਕੋਈ ਕਹਿੰਦਾ ਇਹਨੂੰ ਹਰਾ ਨਹੀਂ ਸਕਦਾ ਇਸ ਲੀਵ ਇਟ ਟੂ ਦਾ ਵੋਟਰਸ ਸੋ ਵੋਟਿੰਗ ਬਹੁਤ ਘੱਟ ਹੁੰਦੀ ਮਿਊਨਸੀਪਲ ਇਲੈਕਸ਼ਨ ਦੇ ਵਿੱਚ ਪਰ ਜੇ ਬਾਹਰ ਨਿਕਲੂਗੇ ਵੋਟ ਪਾਓਗੇ ਤਾਂ ਹੀ ਨਾ ਕੁਝ ਚੇਂਜ ਆ ਸਕਦੀ ਹੈਗੀ ਆ ਪਰ ਲੱਗ ਰਿਹਾ ਹੈਗਾ ਜਿਸ ਹਿਸਾਬ ਨਾਲ ਬਹੁਤ ਸਾਰੇ ਕੈਂਡੀਡੇਟ ਇਕੱਠੇ ਹੋ ਗਏ ਹਨ, ਕੋਈ ਕਹਿੰਦਾ ਇਹ ਵੋਟਾਂ ਤੋੜਨ ਵਾਸਤੇ ਆਇਆ, ਕੋਈ ਕਹਿੰਦਾ ਇਹ ਵੋ ਵੀ ਇਹ ਉਸਨੇ ਖੜਾ ਕੀਤਾ। ਪਰ ਜੇ ਤੁਸੀਂ ਸਮਝਦੇ ਹੋ ਵੋਟ ਤਾਂ ਤੁਸੀਂ ਹੀ ਪਾਉਣੀ ਹੈਗੀ ਆ, ਤਾਂ ਸੋਚ ਸਮਝ ਕੇ ਪਾਇਓ ਆਪਣੀ ਵੋਟ। ਵੋਟ ਪਾਉਣੀ ਬੜੀ ਜ਼ਰੂਰੀ ਹੁੰਦੀ ਆ। ਅਤੇ ਲਿਬਰਲ ਵਾਲੇ ਕਾਫੀ ਸਾਰੇ ਬਿੱਲ ਚੇਂਜਸ ਕਰਕੇ ਬਿੱਲ ਚੇਂਜ ਕੀਤੇ, ਇਹਨਾਂ ਨੇ ਨਵੇਂ ਨਵੇਂ ਬਿੱਲ ਪੇਸ਼ ਕੀਤੇ ਆ। ਬਿੱਲ C22 ਜਿਹੜਾ ਹੈਗਾ ਵੀ ਉਹਦੇ ਵਿੱਚ ਕੁਛ ਲੱਗੇ ਹੋਏ ਆ, ਕਹਿੰਦੇ ਵੀ ਕ੍ਰਿਮੀਨਲ ਨੂੰ ਬਿਹਾਈਂਡ ਦਾ ਬਾਰਸ ਰੱਖਿਆ ਜਾਵੇ। ਦੇਖਦੇ ਆ ਕਿੰਨਾ ਚਿਰ ਰੱਖਦੇ ਹਨ, ਰਹਿੰਦੇ ਕਿ ਨਹੀਂ ਰਹਿੰਦੇ। ਸੋ ਫਾਰ ਜਿਹੜੀ ਥੋੜ੍ਹੀ ਠੱਲ ਪੈ ਗਈ ਹੈਗੀ ਆ, ਕ੍ਰਾਈਮ ਨੂੰ ਥੋੜ੍ਹੀ ਠੱਲ ਪੈ ਗਈ ਹੈਗੀ ਆ, ਸ਼ੂਟਿੰਗ

0: ਸਿਲਸਿਲੇ ਸਾਡੀ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਸੀ। ਜਸਵੀਰ ਸਿੰਘ ਹੁੰਡਲ ਸਾਹਿਬ ਨਾਲ ਤੁਹਾਡੇ ਕਰਜ਼ੇ ਮਾਫ ਕਰਕੇ ਦਿੰਦੇ ਹਨ, ਇਨਸੋਲਵੈਂਸੀ ਜਿਹੜੀ ਹੈਗੀ ਹੈ ਬਹੁਤ ਵੱਧ ਗਈ ਹੈਗੀ ਆ, ਬੈਂਕਰਪਸੀ ਵੱਲ ਜਾਣ ਤੋਂ ਰੋਕਦੇ ਹਨ, ਤੁਹਾਡੀ ਇੱਕ ਛੋਟੀ ਜਿਹੀ ਕਿਸ਼ਤ ਵੀ ਬਣਾ ਦਿੰਦੇ ਹਨ, 70% ਦੇ ਕਰਜ਼ਾ ਮਾਫ ਕਰਕੇ ਦਿੰਦੇ ਹਨ। 416-531 ਤੋਂ ਜਸਵੀਰ ਸਿੰਘ ਹੁੰਡਲ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਲਿਓ।
1: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
2: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
1: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
3: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
4: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। ਟਾਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੋਬਸ। Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting. Top Auto Collision.
5: ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਾਜ਼ਾਰ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਠਿਆਈਆਂ ਵਾਲੇ ਸਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
0: ਪ੍ਰੋਗਰਾਮ ਦੇ ਵਿੱਚ GM ਤੁਹਾਡੇ ਫੋਨ ਕਾਲ ਮੈਂ ਲਵਾਂਗਾ ਜ਼ਰੂਰ, ਸਿਰਫ 2 ਮਿੰਟ ਦਿਓ, ਫੋਨ ਕਾਲ ਮੈਂ ਲੈਂਦਾ। ਪਹਿਲਾਂ ਦੱਸ ਦਵਾਂ LA ਟਰੱਕ ਤੇ ਰਾਜਾ ਬਾਈ ਜੀ ਨਾਲ ਸੰਪਰਕ ਕਰਾਂ, 24 ਘੰਟੇ 7 ਦਿਨ ਖੁੱਲ੍ਹੇ ਰਹਿੰਦੇ ਹਨ। ਕਾਰਾਂ ਦੇ ਟਰੱਕਾਂ ਦੇ ਟਾਇਰ ਚੇਂਜ ਵੀ ਕਰਦੇ ਹਨ, ਓਇਲ ਚੇਂਜ ਵੀ ਕਰਕੇ ਦਿੰਦੇ ਹਨ। 1776 ਮਾਇਲ ਸਾਈਡ ਡਰਾਈਵ ਮਿਸ ਸਾਗਾ ਦੇ ਵਿੱਚ ਹਨ। RS ਜੀ ਆ ਜਾਓ ਏਅਰ ਤੇ, ਤੁਹਾਡੀ ਵਾਰੀ ਆ ਗਈ ਆ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
6: ਹਾਲ ਚਾਲ ਬਹੁਤ ਵਧੀਆ, ਚੜ੍ਹਦੀ ਕਲਾ ਵੀਰ ਜੀ, ਤੇ ਬਸ ਚਾਬੀ ਮਾਰਨ ਲੱਗੇ ਟਰੱਕ ਨੂੰ ਤੇ ਸ਼ੁਰੂਆਤ ਕਰਦੇ ਆ ਦਿਹਾੜੀ ਦੀ।
0: ਕਿੱਦਾਂ ਲੱਗ ਰਿਹਾ ਜਿਹੜੀ ਗੈਸ ਪ੍ਰਾਈਸ ਤੇ ਡੀਜ਼ਲ ਪ੍ਰਾਈਸ ਇੰਨੀਆਂ ਮਹਿੰਗੀਆਂ ਹੁੰਦੀਆਂ ਜਾ ਰਹੀ ਹਨ, ਬਹੁਤ ਸਾਰੇ ਲੋਕੀ ਟਰੱਕ ਪਾਰਕ ਵੀ ਕਰਨ ਲੱਗੇ? ਮੈਂ ਕਿਹਾ ਸਾਡੇ ਵਾਸਤੇ ਬੋਰਡ ਕਰਨਾ ਬੜਾ ਔਖਾ ਹੈਗਾ।
6: ਬਹੁਤ ਮੁਸ਼ਕਲ ਹੋਇਆ ਬਾਈ ਜੀ, ਮੈਂ ਤੁਹਾਨੂੰ ਪਤਾ 30-32 ਸਾਲ ਤੋਂ ਇਸ ਕੰਮ ਦੇ ਵਿੱਚ ਹੈਗਾ
0: ਜੀ।
6: ਹੁਣ ਤਾਂ ਮਤਲਬ ਜਾਣੀ ਬਹੁਤ ਹੀ ਜ਼ਿਆਦਾ ਹੋਇਆ, ਗੈਸ ਨੇ ਤੇ ਡੀਜ਼ਲ ਨੇ ਤਾਂ ਡਬਲ ਪ੍ਰਾਈਸ ਵਾਂਗੂ ਹੋ ਗਿਆ ਜੀ ਇਹ, ਤੇ ਜਿਹੜੇ ਸਾਡੇ ਲੋੜਾਂ ਦੇ ਰੇਟ ਆ ਉਹ ਵਧੇ ਨੀ, ਉਹ ਘੱਟ ਰਹੇ ਨੇ। ਕੰਪਨੀਆਂ ਨੂੰ ਤੇ ਉਹ ਬਹੁਤ ਦੁਖੀ ਆ ਸਾਡੇ ਤੋਂ ਇਹ ਕੰਮ ਤੋਂ, ਯਾਨੀ ਕਿ ਗਵਰਨਮੈਂਟ ਨੂੰ ਹੁਣ ਜਿਹੜਾ ਹੁਣ ਅਕਾਲੀ ਸਾਹਿਬ ਦਾ ਜਿਹੜਾ ਰਿਬੇਟ ਮਿਲੀ ਹੈ ਡੀਜ਼ਲ ਤੇ, ਉਹ ਵੀ ਖਤਮ ਹੋਣ ਜਾ ਰਹੀ ਆ
0: ਜੀ।
6: ਠੀਕ ਆ ਜੀ, ਉਹਨੂੰ ਚਾਹੀਦਾ, ਜਿਵੇਂ ਡੱਗ ਫੋਨ ਨੇ ਦੇਖੋ ਖੁੱਲੀ ਦਿੱਤੀ ਹੋਈ ਆਪਾਂ ਨੂੰ ਰਿਬੇਟ ਅੰਟਾਰੀਓ ਦੇ ਵਿੱਚ
0: ਜੀ,
6: ਉਹ ਕਾਰਨ ਵੀ ਥੋੜਾ ਜਿਵੇਂ ਹੁਣ ਦਿੱਤੀ ਆ ਉਹ ਕੰਟੀਨਿਊ ਰੱਖਿਆ, ਜਿਵੇਂ ਪੀਰ ਕੋਲੀਅਰ ਸਾਹਿਬ ਨੇ ਵੀ ਕਿਹਾ ਵਾ, ਹੋਰ ਵੀ ਲੋਕਾਂ ਨੇ ਟਰੱਕ ਕੰਡਕਟਰ ਵੀ ਮੰਗ ਕਰਦੀ ਆ ਇਹ ਵੀ ਸਾਨੂੰ ਹੋਰ ਰਿਬੇਟ ਦਿੱਤੀ ਜਾਵੇ, ਕਿਉਂਕਿ ਬਹੁਤ ਮਹਿੰਗਾਈ ਨੇ
0: ਦੂਸਰੀ ਕੰਪਨੀਆਂ ਚੇਂਜ ਵੀ ਨੀ ਕਰਦੀਆਂ, ਤੇ ਇਧਰੋਂ ਕੰਮ ਸਾਂਭਣਾ ਬੜਾ ਔਖਾ ਹੋਇਆ ਹੈਗਾ, ਟਰੱਕ ਸਾਂਭਣਾ ਬੜਾ ਔਖਾ ਪਿਆ। ਇੱਕੋ ਟਰੱਕ ਗਰਾਜ ਵਿੱਚ ਚਲ ਜਾਵੇ ਨਾ ਤੇ 2000 ਤੋਂ ਲੈ ਕੇ 8-9 ਹਜ਼ਾਰ ਲੱਗ ਜਾਂਦਾ ਹੈਗਾ ਰਿਪੇਅਰ ਵਾਸਤੇ।
6: ਜਿਹੜੀ ਤੁਸੀਂ ਗੱਲ ਕਹੀ ਆ ਬਿਲਕੁਲ ਸਹੀ ਗੱਲ ਆ ਬਾਈ ਜੀ, ਲੋਕਾਂ ਨੇ ਟਰੱਕ ਪਾਰ ਕਰਕੇ ਲੋਕ ਡਰਾਈਵਰੀ ਕਰਦੇ ਨੇ, ਕਹਿੰਦੇ ਵੀ ਸਾਨੂੰ ਡਰਾਈਵਰੀ ਬੈਟਰ ਆ, ਟਰੱਕ ਦੇ ਨਾਲ ਬਚਦਾ ਕੁਛ ਨੀ ਬਾਈ ਜੀ, ਕੋਲੋਂ ਪੈਂਦੇ ਜੇਬ ਚੋਂ।
0: ਧੰਨਵਾਦ ਤੁਹਾਡਾ ਕਾਲ ਕਰਨ ਦਾ। 3012 ਫਿਰ ਜਸਵੀਰ ਸਿੰਘ ਤੁਸੀਂ ਆ ਜਾਓ, 3012 ਸੇਅਰ ਤੇ ਹੋ ਜੀ।
7: ਹਾਂਜੀ ਤੰਬੜ ਸਾਹਿਬ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ
7: ਤੰਬੜ ਸਾਹਿਬ, ਇੰਨੀ
6: ਇਨਫਲੇਸ਼ਨ ਹੋ ਗਈ ਆ, ਪਰ ਡਰਾਈਵਰ ਦੀ ਪੇ ਰੇਟ ਦੀ ਕੋਈ ਗੱਲ ਨੀ ਕਰ ਰਿਹਾ। ਦੇਖੋ ਓਨਟਾਰੀਓ ਗੌਰਮੈਂਟ ਡਰਾਈਵਰ ਦੀ ਪੇ ਵਾਸਤੇ ਬਿਲਕੁਲ ਚੁੱਪ ਬੈਠੇ ਆ।
0: ਹੁਣ ਜੀ ਇੱਕ ਨਾ ਵੀਰ ਮੇਰੇ, ਸਪਤੰਬਰ ਦੀ 12 ਤਰੀਕ ਨੂੰ ਮੀਟਿੰਗ ਰੱਖੀ ਆ ਮਿਨਿਸਟਰ ਦੇ ਦਫ਼ਤਰ ਦੇ ਬਾਹਰ, ਤੇ ਹੋਰਾਂ ਨੂੰ ਵੀ ਸੱਦਿਆ ਗਿਆ ਹੈਗਾ ਆ, ਉਹਦੀ ਸਾਰੀ ਜਾਣਕਾਰੀ ਸਾਨੂੰ ਕੱਲ ਨੂੰ ਆਪਾਂ ਦੇ ਦੇਵਾਂਗੇ। ਪਰ ਇਹੀ ਚਾਹੁੰਦੇ ਇਕੱਠੇ

0: ਤੁਸੀਂ ਨਾ ਮੈਂ ਤੁਹਾਨੂੰ ਲਿੰਕ ਆਪਣੀ ਵੈਬਸਾਈਟ ਦੇ ਦੇਵਾਂਗਾ, ਤੁਹਾਨੂੰ ਮੈਂ ਸ਼ੇਅਰ ਕਰ ਦੇਵਾਂਗਾ, ਉਸ ਲਿੰਕ ਤੇ ਜਾ ਕੇ ਤੁਸੀਂ ਨਾ ਜਾਂ ਏਜ ਟਰੱਕਿੰਗ ਤੋਂ ਲੈ ਲਿਓ, ਲਿੰਕ ਸੁਖਰਾਜ ਸੰਧੂ ਕੋਲੋਂ ਲੈ ਲਿਓ, ਫੋਰਮ ਭਰ ਦਿਓ, ਤੁਸੀਂ ਪਹੁੰਚ ਰਹੇ ਆ, ਤੁਹਾਡੀ ਆਵਾਜ਼ ਉੱਥੇ ਸੁਣ ਗਏ, ਤੁਸੀਂ ਆਪਣਾ ਮੈਸੇਜ ਉੱਥੇ ਦੇ ਸਕਦੇ ਹੋ, ਤੁਹਾਨੂੰ ਆਹ ਮੁਸ਼ਕਲਾਂ ਆ ਰਹੀਆਂ ਹਨ। ਸੋ ਜਿਹੜਾ ਆਹ ਰਾਈਡ ਕਰੋਸ ਕੈਨੇਡਾ, ਇਹਨਾਂ ਨੇ ਇੱਕ ਟਰੈਕਿੰਗ ਦਾ ਵੀਕ ਚੱਲਦਾ ਹੋਣਾ ਹੋਇਆ, ਇਹਦੇ ਵਿੱਚ ਰੱਖੀਆਂ ਇਹ ਮੀਟਿੰਗਾਂ, ਇਸ ਮੀਟਿੰਗ ਵਿੱਚ ਪਹੁੰਚਣਾ ਜ਼ਰੂਰ, ਪਹੁੰਚੂਗੇ ਤਾਂ ਤੁਹਾਡੀ ਆਵਾਜ਼ ਸੁਣੂਗੇ, ਨਹੀਂ ਤਾਂ ਉਹੀ ਹੋਣਾ ਬੈਂਕਰ ਹਾਲ ਵਿੱਚ ਸੱਦ ਕੇ ਸਟੇਜ 'ਤੇ ਚੜ੍ਹੋ, ਫੋਟੋ ਖਿਚਾਓ ਅਤੇ ਥੱਲੇ ਉਤਰਿਆ, ਦੈਸਿਰ ਕੋਈ ਆਵਾਜ਼ ਨਹੀਂ ਸੁਣਦਾ, ਇੱਥੇ ਤੁਹਾਡੀ ਆਵਾਜ਼ ਸੁਣੀ ਜਾਵੇਗੀ। ਬੀ ਸੀ ਟਰੈਕਿੰਗ ਐਸੋਸੀਏਸ਼ਨ ਇੱਕ ਹੈ, ਉਹ ਵੀ ਜੁੜੇ ਹੋਏ ਹਨ, ਅਤੇ ਏਜ ਟਰੈਕਿੰਗ ਐਸੋਸੀਏਸ਼ਨ ਦੋ ਚਾਰ ਹੋਰ ਵੀ ਹਨ ਜਿਹੜੇ ਰਲ ਮਿਲ ਕੇ ਇਹ ਰਾਈਟ ਕਰੋਸ ਕੈਨੇਡਾ ਲੱਗੇ ਹੋਏ ਆ। ਕੰਨ ਤੁਹਾਡੀ ਆਵਾਜ਼ ਸੁਣ ਗਿਆ, ਮੈਨੂੰ ਪਤਾ ਲੱਗਦਾ ਹੈਗਾ ਨਹੀਂ ਸੁਣਦੇ, ਪਰ ਜੇ ਲਿਖਤੀ ਰੂਪ ਵਿੱਚ ਦੇ ਦੇਵਾਂਗੇ, ਇਹ ਇਸ ਮੀਟਿੰਗ ਵਿੱਚ ਪਹੁੰਚਣਾ ਬੜਾ ਜ਼ਰੂਰੀ ਹੈਗਾ, ਪਹੁੰਚਣ ਦੀ ਕੋਸ਼ਿਸ਼ ਕਰਿਓ। ਹੋਰ ਕੀ ਕਹਿਣਾ ਚਾਹੋ ਵੀਰ ਮੇਰੇ?
1: ਘੱਟੋ ਘੱਟ ਨਹੀਂ ਇਹ $30 to $35 ਪੇ ਰੇਟ ਹੋਣਾ ਚਾਹੀਦਾ ਜੇ ਪੇ ਰੂਟ ਇਹਨਾਂ ਨੇ ਕਰਨਾ, ਠੀਕ ਹੈ ਜੀ।
0: ਧੰਨਵਾਦ, ਤੁਸੀਂ ਕਹੇ $30 to $35 ਤਨਖਾਹ ਹੋਣੀ ਚਾਹੀਦੀ ਹੈ, ਵਾਈ ਨੋਟ, ਆਪਾਂ ਤੁਹਾਡੀ ਗੱਲ ਸੁਣ ਲਈ ਹੈਗੀ ਆ। ਜਸਵੀਰ ਸਿੰਘ ਫਿਰ ਤੁਸੀਂ ਆਏ, ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
0: ਕਿਆ ਬਾਤ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
2: ਤੰਬਰ ਸਾਹਿਬ, ਤੁਸੀਂ ਇਨਪੁਟ ਪਾਓ ਇਹਨਾਂ ਭਰਾਵਾਂ ਦੇ ਵਿੱਚ, ਜਿੰਨੇ ਵੀ ਟਰੱਕ ਡਰਾਈਵਰ ਹੈ ਉਹਨਾਂ ਦੀ ਪੇ ਦੇ ਬਾਰੇ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦਾ ਰੇਟ ਵਧਾਓ, ਕਿਉਂਕਿ ਬਹੁਤ ਹਾਰਡ ਵਰਕ ਕਰਦੇ ਆ ਜੀ।
0: ਹਾਰਡ ਵਰਕ ਆ, ਸਵੇਰ ਤੋਂ ਸਾਜਰੇ ਜਾਣਾ ਪੈਂਦਾ, ਰਾਤੀ ਨੂੰ ਬੰਦਾ ਲੇਟ ਪਹੁੰਚਦਾ, ਟਰੱਕ ਚੱਕਣਾ ਪੈਂਦਾ, ਗੱਡੀ 'ਚ ਜਾਣਾ ਪੈਂਦਾ, ਯਾਰਡ 'ਚ ਜਾਣਾ ਪੈਂਦਾ, ਬਹੁਤ ਕੁਛ ਕਰਨਾ ਪੈਂਦਾ, ਅਤੇ ਕਾਰਡ ਪੰਚ ਕਰਕੇ ਜਦੋਂ ਸ਼ੁਰੂ ਕਰਦੇ ਆ, ਘੰਟਾ ਦੋ ਘੰਟੇ ਤਾਂ ਇੱਦਾਂ ਹੀ ਲੰਘ ਜਾਂਦੇ ਹਨ। ਇਸ ਨਾਲ
2: ਹਾਂਜੀ ਤੰਬਰ ਸਾਹਿਬ, ਮੈਂ ਸੋਚਿਆ ਹੁਣ ਟਰੱਕ ਛੱਡ ਕੇ ਆਪਣੇ ਮੁੰਡੇ ਨੂੰ ਕੋਈ ਐਂਟੀ ਵੀ ਬਣਾ ਦਈਏ, ਕਿਉਂਕਿ ਹੋਟਲ 'ਚ ਜਾਣਾ ਫ੍ਰੀ ਮਿਲ ਜਾ ਕਰੂਗਾ। ਕਹਿੰਦਾ ਮਤਲਬ ਇਹ ਬੈਨੀਫਿਟ ਬਹੁਤ ਆ ਤੰਬਰ ਸਾਹਿਬ, ਕਿਉਂਕਿ ਟਰੱਕਾਂ ਵਾਲਿਆਂ ਦਾ ਬੈਨੀਫਿਟ ਹੈ ਹੀ ਨਹੀਂ, ਇਹਨਾਂ ਨੂੰ ਤਾਂ ਇਹੀ ਆ ਜਦੋਂ ਇਲੈਕਸ਼ਨ ਆ ਜਾਂਦੀਆਂ ਫ੍ਰੀ ਸਮੋਸੇ ਤਾਂ ਖਰਾਬ ਚਿਕਨ, ਤਾਂ ਮਗਰ ਨੀ ਦੂਜੇ ਦਿਨ ਢਿੱਡ ਫੜ ਕੇ ਤੁਰੇ ਫਿਰਦੇ ਰਹਿੰਦੇ ਆ। ਸੋ ਕਹਿੰਦਾ ਮਤਲਬ ਹੱਥ ਸੱਚ ਦੀ ਕਮਾਈ ਕਰੋ ਤਾਂ ਖਾਓ, ਇਹਨਾਂ ਦੇ ਮਗਰ ਕਲੱਬਾਂ ਵਾਲਿਆਂ ਦੇ ਮਗਰ, ਆ ਤਾਂ ਜਿੰਨੇ ਵੀ ਜਾ ਚੁਣੇ ਆ ਸਾਡੇ ਰੈੱਡ ਡਾਈਆਂ ਵਾਲੇ ਨੀਲੀਆਂ ਵਾਲੇ, ਇਹਨਾਂ ਦੇ ਮਗਰ ਫਿਰਨ ਦੀ ਕੋਈ ਲੋੜ ਨਹੀਂ, ਕਿਉਂਕਿ ਇਹਨੇ ਆਪਣੇ ਨਿਆਣਿਆਂ ਨੂੰ ਜੋਬਾਂ ਦਵਾ ਕੇ ਤੁਹਾਨੂੰ ਬੇਵਕੂਫ ਬਣਾਇਆ ਸੌਣ ਦੇਣ ਦਾ। ਬਹੁਤ ਧੰਨਵਾਦ,
0: ਧੰਨਵਾਦ। ਇੱਕ ਨਾ ਆਰਗੇਨਾਈਜੇਸ਼ਨ ਨੂੰ ਪੈਸੇ ਦਿੱਤੇ ਸੀਗੇ, ਸਟ੍ਰਿਪ ਆਰਗੇਨਾਈਜੇਸ਼ਨ ਨੂੰ, ਵੀ ਪੋਲ ਡਾਂਸ ਕਿੱਦਾਂ ਕਰਨੀ ਆ, ਉਹ ਇੰਨੀ ਫੰਡਿੰਗ ਦੇ ਕੇ ਉਹਨਾਂ ਨੇ ਕਿੰਨੀ ਕੁ ਜੋਬ ਗਰੋਥ ਲੈ ਕੇ ਆਉਣੀ ਆ। ਕਿਆ ਬਾਤ ਹੈ, ਗੁਰਜੀਤ ਗੋਸਲ ਜੀ ਤੁਸੀਂ ਵੀ ਆ ਜਾਓ ਜੀ ਏਅਰ ਤੇ ਜੀ।
3: ਭਾਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
3: ਕਈ ਤਾਂ ਕਹਿੰਦੇ ਅਸੀਂ ਮੁੰਡਾ ਤਾਂ MPP ਬਣਾਇਆ, ਮੁੰਡੇ ਦਾ ਵਿਆਹ ਹਜੋ ਮੁੰਡੇ ਦਾ ਵਿਆਹ ਨਹੀਂ ਹੁੰਦਾ ਸੀ।
0: ਅੱਛਾ ਉਹ ਛੱਡੋ ਹੁਣ, ਉਹ ਛੱਡੋ ਹੁਣ, ਤੁਸੀਂ ਆ ਡੀਜ਼ਲ ਦੀ ਗੈਸ ਪ੍ਰਾਈਸ ਦੀ ਗੱਲਬਾਤ ਕਰੋ।
3: ਉਹ ਡੀਜ਼ਲ ਭਾਜੀ ਤੁਹਾਨੂੰ ਗੱਲ ਕੱਲ ਮੈਂ ਸੁਣਾਈ ਸੀ ਸ਼ਮੀ ਭੱਠਲ ਦੇ ਪ੍ਰੋਗਰਾਮ ਤੇ, ਹਨਾ
0: ਜੀ,
3: ਇਰਾਨ ਤੇ ਦੇਖੋ ਪਾਬੰਦੀਆਂ ਲਾਈਆਂ, ਇੰਡੀਆ ਤੇ 100% ਟੈਰਿਫ ਲਾਇਆ
0: ਜੀ,
3: ਚਾਈਨਾ ਤੇ ਲਾਇਆ, ਜਿਹੜਾ ਰਸ਼ੀਆ ਤੋਂ ਤੇਲ ਖਰੀਦੂਗਾ। ਅਮਰੀਕਾ ਨੇ ਸਿੱਧਾ ਕਲੀਅਰ ਕਰਤਾ ਕਿ ਸਾਡੇ ਕੋਲ ਵੈਨਸਵੇਲਾ ਦੇ ਵਿੱਚ 60% ਗੈਸ ਪਿਆ, ਜਿਹੜੇ ਮੁਲਕ ਨੂੰ ਲੋੜ ਆ ਸਾਡੇ ਤੋਂ ਆ ਕੇ ਸਿੱਧਾ ਖਰੀਦੋ, ਅਸੀਂ ਵੇਚਣਾ। ਇਹ ਟਰੰਪ ਨੇ ਲੜਾਈ ਬਹੁਤ ਲੰਬੀ ਖਿੱਚਣੀ ਆ, ਇਹ ਨਹੀਂ ਖਤਮ ਕਰਨੀ ਅਮਰੀਕਾ ਨੇ ਇਰਾਨ ਵਾਲੀ, ਇਹ ਅੱਗੇ ਵੀ 20 ਵਾਰੀ ਗੱਲ ਕੀਤੀ ਆ, ਇਹ ਲੰਬਾ, ਇਹਨਾਂ ਨੇ ਆਪਣਾ ਤੇਲ ਵੇਚਣਾ ਆ, ਆਪਣਾ ਰਾਜ ਚਲਾਉਣਾ, ਜੋ ਅਮਰੀਕਾ ਕਹੂਗਾ ਉਹੀ ਹੋਣਾ ਦੁਨੀਆਂ ਦੇ, ਸਿੱਧਾ ਹਿਸਾਬ ਆ ਜੀ, ਹਨਾ। ਕਰਨੀ ਸਾਰਾ ਗਲੋਬਲ ਮੇਲ ਨੇ ਛਾਪੀ ਆ ਖਬਰ, 15% ਤੇ ਇਹਨਾਂ ਦਾ ਹੋ ਜਾਣਾ ਸੈਟਲਮੈਂਟ, ਤੇ ਪਰ ਉਹ 15% ਲੱਗਣ ਤੋਂ ਬਾਅਦ ਵੀ ਰਿਸੈਸ਼ਨ ਆਉਣਾ ਹੀ ਆਉਣਾ ਮਾਰਕੀਟ ਦੇ ਵਿੱਚ, ਚਾਹੇ 10 ਲੱਗ ਜਾਵੇ, ਚਾਹੇ 15 ਲੱਗ ਜਾਵੇ, ਚਾਹੇ 50 ਲੱਗ ਜਾਵੇ, ਰਿਸੈਸ਼ਨ ਨੇ ਮਾਰਕੀਟ ਨੂੰ ਹਿੱਟ ਕਰਨਾ। ਜਿਹੜਾ ਡਰਾਈਵਰਾਂ ਦੀ ਹੈ ਨਾ ਭਾਜੀ ਪੇ ਦਾ ਰੋਜ਼ ਰੌਲਾ ਪੈਂਦਾ ਨਾ
0: ਜੀ,
3: BC ਦੇ ਵਿੱਚ, ਮੋਂਟਰੀਅਲ ਦੇ ਵਿੱਚ, ਇਹ ਸਾਰਾ ਪ੍ਰੋਵਿੰਸ ਦਾ ਇਸ਼ੂ ਆ, ਇਹ ਲੇਬਰ ਮਿਨਿਸਟਰ, ਟਰਾਂਸਪੋਰਟ ਮੰਤਰੀ, ਇਹ ਡਰੱਗ ਫੂਡ ਸਰਕਾਰ ਦਾ ਇਸ਼ੂ ਆ, ਇਹਨਾਂ ਦੇ $50 ਕਰਨੇ ਕਿ 70 ਕਰਨੇ ਕਿ 80 ਕਰਨੇ, ਤੇ ਡਰੱਗ ਫੂਡ ਸਰਕਾਰ ਨੂੰ ਚਾਹੀਦਾ, ਟਰਾਂਸਪੋਰਟ ਮੰਤਰੀ ਆਪਣਾ ਆ, ਉਹਨੂੰ ਚਾਹੀਦਾ ਵੀ ਇਹਨਾਂ ਨੇ ਉੱਥੇ ਕੁਈਨਸ ਪਾਰਕ ਜਾ ਕੇ ਕੋਈ ਬਿੱਲ ਪਾਸ ਕਰਕੇ ਇਹਨਾਂ ਦੇ $60 ਘੰਟੇ ਦੇ ਕਰ ਦੇਣ
0: ਜੀ। ਮੈਨੂੰ ਇੱਕ ਹੋਰ ਸਰਪ੍ਰਾਈਜ਼, ਗੋਸਲ ਸਰ ਬਹੁਤ ਬਹੁਤ ਧੰਨਵਾਦ ਕਾਲ ਦਾ, ਇੱਕ ਮੈਂ ਹੋਰ ਸਰਪ੍ਰਾਈਜ਼ ਹੋ ਜਾਂਦੀ ਹੈਗੀ ਆ, ਕਹਿੰਦੇ ਸਾਰੇ ਹੀ ਆਪਣੇ ਹਨ, ਕਈ ਵਾਰੀ ਆਪਣੇ ਪੰਜਾਬੀ ਭਾਈਚਾਰੇ ਵਿੱਚ ਚੁਣੇ ਜਾਂਦੇ, ਸ਼ਾਇਦ ਸਾਡੀ ਮਦਦ ਕਰਦੇ ਨੇ। ਮੈਨੂੰ ਨੀ ਲੱਗਦਾ ਇਹਨਾਂ ਨੇ ਆਪ ਖੁਦ ਮੀਟਿੰਗ ਉਹ ਰੱਖੀ ਹੋਵੇ ਵੀ ਤੁਹਾਨੂੰ ਕੋਈ ਮੁਸ਼ਕਿਲ ਤਾਂ ਨਹੀਂ ਆ ਰਹੀ, ਇਹਨਾਂ ਨੂੰ ਵਾਰ ਵਾਰ ਬੇਨਤੀ ਕਰਕੇ ਸੱਦਣੀ ਪੈਂਦੀ ਹੈ ਵੀ ਸਾਨੂੰ ਮੁਸ਼ਕਿਲ ਪਈ ਹੈਗੀ ਆ, ਸਾਡੇ ਪਾਸੇ ਕੁਝ ਨਾ ਕੁਝ ਕਰੋ, ਫਿਰ ਵੀ ਮਸੀਂ ਪਹੁੰਚਦੇ ਹਨ, ਦੈਟਸ ਅ ਸੈਡ ਸਟੋਰੀ। ਨਵ ਏਅਰ ਫਿਰ ਆ ਰਹੇ, ਤੁਹਾਡੀ ਵਾਰੀ ਹੈ ਫਿਰ, 4146। ਠੀਕ ਠਾਕ ਵੀਰੇ, ਤੁਸੀਂ ਦੱਸੋ ਕਿੱਦਾਂ?
4: ਦੇਖੋ ਬੜਾ ਇਹ ਗੱਲ ਦਾ ਮਨ ਚਰੋਸ ਹੁੰਦਾ, ਜਿਹੜੇ ਮੈਸੇਜ ਚੁੱਕ ਕੇ ਭੇਜਦੇ ਆ ਡਿਊਟੀ ਹੈ ਕਿ ਸਾਡੀ ਆਵਾਜ਼ ਬਣ
0: ਜੀ।
4: ਅਸੀਂ ਲੋਕਤੰਤਰ ਕਹਿੰਦੇ ਹਾਂ, ਜੇ ਸਾਡੀ ਆਵਾਜ਼ ਨਹੀਂ ਬਣਦੀ ਤੇ ਸਾਨੂੰ ਲੱਗਦਾ ਕਿ ਇਹਨਾਂ ਨੂੰ ਦੁਬਾਰਾ ਅਸੀਂ ਪਿੱਕ ਨਹੀਂ ਕਰਨਾ ਚੁਣਨਾ
0: ਜੀ।
4: ਔਰ ਅੱਜ ਵੀ ਬ੍ਰਹਮਪਤਨ ਦੇ ਵਿੱਚ ਇਲੈਕਸ਼ਨ ਆ ਰਹੀ ਹੈ, ਮੈਨੂੰ ਮੈਂ ਦਾਅਵਾ ਕਰਦਾ ਹੁਣ ਮੇਰੇ ਕੋਲ ਚੇਂਜ ਲੱਗਦੇ ਨੇ।
0: ਇਸ ਹਰ ਸਾਰੇ ਕਹਿ ਰਹੇ ਹਨ ਅਭੀ ਧਾਲੀਵਾਲ ਜੀ ਕਾਫੀ ਟਫ ਚੈਲੰਜ ਦੇ ਰਿਹਾ ਹੈਗਾ, ਪਰ ਕੋਈ ਆਸੇ ਪਾਸੇ ਖਾਸ ਚੇਂਜ ਨਹੀਂ ਲੱਗਦੀ।
4: ਦੇਖੋ ਬਹੁਤੀ ਵਾਰੀ ਹੁੰਦਾ ਕੀ ਹੈ ਕਿ ਜਿੱਦਾਂ ਹੁਣ ਪ੍ਰਾਕਿਤ ਗਏ ਟਰੈਕਿੰਗ ਵਾਲੇ, ਆਪਾਂ ਪਰਿਵਾਰਕ ਰੁਜ਼ਗਾਰ ਚ ਜ਼ਿੰਦਗੀ ਦੀਆਂ ਜਿਹੜੀਆਂ ਸਾਡੀਆਂ ਚ ਰੋਜ਼ਮਰਾ ਦੇ ਕੰਮ ਨੇ, ਅਸੀਂ ਹਾਰਡ ਵਰਕਿੰਗ ਕਰਦੇ ਹਾਂ
0: ਜੀ।
4: ਪਰ ਜਿਹੜੇ ਨੁਮਾਇੰਦੇ ਨੇ ਹੁਣ ਕਈ ਸੋਤੇ ਦੇ ਇੰਟਰਵਿਊ ਵੀ ਕਰ ਜਾਂਦੇ ਆ, ਕਈ ਗੱਲਾਂ ਕਰ ਜਾਂਦੇ, ਮੈਂ ਨਾ ਨੀ ਹੁੰਦਾ ਕਿਸੇ ਦਾ, ਪਰ ਮੈਨੂੰ ਇਹ ਲੱਗਦਾ ਕਿ ਜਦੋਂ ਸਾਡੇ ਡੋਰ ਤੇ ਆਉਂਦੇ ਆ ਇਹਨੂੰ ਪੁੱਛੋ ਭਾਈ ਚੁਣ ਤੋਂ ਬਾਅਦ ਸਾਡੀ ਤੁਸੀਂ ਰੀਚ ਆਊਟ ਕਿਉਂ ਨੀ ਕਰਦੇ, ਸਾਨੂੰ ਪੋਸੀਬਲ ਕਿਉਂ ਨੀ ਹੈਗੇ, ਮੁੜ ਕੇ ਕਹਿੰਦੇ ਮੇਲ ਕਰੋ ਮਿਲਦੇ ਨੀ ਆ। ਤੇ ਮੈਂ ਸਭ ਨੂੰ ਕਹਿੰਦਾ ਕਿ ਤੁਸੀਂ ਇਹਨਾਂ ਨੂੰ ਕੁਐਸਚਨ ਕਰੋ, ਅਸੀਂ ਲੋਕਤੰਤਰ ਰਹਿੰਦੇ, ਕੋਈ ਡੈਮੋਕ੍ਰੇਸੀ ਕੋਈ ਡਿਕਟੇਟਰਸ਼ਿਪ ਨਹੀਂ ਹੈਗੀ, ਜਿਹੜੇ ਰਾਜ ਰਹਿੰਦੇ ਆ,
0: ਤੇ
4: ਜ਼ਰੂਰ ਇਹਨਾਂ ਨੂੰ ਪੁੱਛੋ ਭਾਈ ਸਾਡੇ ਜਿਹੜੇ ਰੋਜ਼ਮਰਾ ਦੀਆਂ ਮੁਸ਼ਕਿਲਾਂ ਨੂੰ ਹੱਲ ਕਰੋ, ਨਹੀਂ ਤੇ ਇਹਨਾਂ ਨੂੰ ਬਸ ਲਾਂਭੇ ਕਰ। ਮੈਨੇ ਕਹਿਣਾ
0: ਧੰਨਵਾਦ ਤੁਹਾਡਾ, ਵੈਲ ਸੈਟ। ਤੁਹਾਡੇ ਕੋਲ ਇੱਕ ਚਾਂਸ ਹੁੰਦਾ ਜਿਹਦੇ ਵਿੱਚ ਵੋਟ ਪਾ ਕੇ ਇਹਨਾਂ ਨੂੰ ਪਾਸੇ ਤੁਸੀਂ ਕਰ ਸਕਦੇ ਹੋ, ਉਹ ਤੁਹਾਡੇ ਦੇ ਛੱਡ ਦਿੰਦੇ। ਆਰ ਅਸੀਂ ਤੁਸੀਂ ਦੁਬਾਰਾ ਆਏ ਆ ਜਾਓ ਏਅਰ ਤੇ।
1: ਹਾਂਜੀ ਸਤੰਬਰ ਸਾਹਿਬ ਜੀ, ਮੈਂ ਕੱਲ ਕਰ ਰਹੀ ਸੀ, ਹੋ ਰਹੇਗੀ ਤੁਸੀਂ ਲਾਈਨ ਕੱਟ ਕੇ, ਚਲੋ ਕੋਈ ਗੱਲ ਨੀ। ਤੇ ਜਿਹੜੀ ਤੁਸੀਂ ਗੱਲ ਕਰੀ ਸੀ ਟੂਡੋ ਸਾਹਿਬ ਨੇ ਨਿਜਲ ਸਾਹਿਬ ਦੇ ਕਤਲ ਦੀ ਪਾਰਲੀਮੈਂਟ ਚ ਗੱਲ ਕਰੀ ਸੀ ਨਾ, ਇੱਥੇ ਸੋ ਕਾਲਡ ਮੀਡੀਆ ਕਾਰ ਨੇ ਕੋਈ ਉਹਦਾ ਮੂੰਹ ਨੀ ਖੋਲਿਆ, ਉਹਦੀ ਖਬਰ ਨੀ ਕਰੀ ਉਹਨੇ, ਬਾਕੀ ਸਾਰੇ ਮੀਡੀਆ ਨੇ ਖਬਰ ਲਾਈ ਸੀ। ਹੁਣ ਉਹ ਪੰਜਾਬੀ ਭਾਈਚਾਰੇ ਨਾਲ ਖੜੇ ਨੀ ਗਏ ਤੇ ਜਾਂ ਮਤਲਬ ਕੁਛ ਵੀ ਸੀ ਅੰਦਰੋਂ ਗੱਲਾਂ, ਹੁਣ ਉਹ ਵੋਟਾਂ ਤੇ ਕਿਹੜੇ ਹਿਸਾਬ ਨਾਲ ਸਿੱਖਾਂ ਤੋਂ ਭਾਈਚਾਰੇ ਦੇ ਪੰਜਾਬੀਆਂ ਤੋਂ ਮੰਗ ਰਿਹਾ ਬੰਦਾ, ਦੱਸੋ ਤਾਂ ਅਸੀਂ ਕਿਹੜੇ ਮੂੰਹ ਨਾਲ ਵਿਚਰ ਰਹੇ ਨੇ ਉਹ ਲੋਕ
0: ਜੀ।
1: ਜਿੱਤ ਕੇ ਜਾਣ ਗਏ ਠੀਕ ਆ, ਪਿਛਲੇ ਕੰਮ ਹੋਣਗੇ, ਕਮਿਊਨਿਟੀ ਨਾਲ ਵੀ ਖੜੋ ਨਾ, ਜੇਕਰ ਧੱਕਾ ਹੋ ਗਿਆ ਜਿਵੇਂ ਟੂਡੋ ਸਾਹਿਬ ਨੇ ਕਿਹਾ ਵੀ ਸਾਡਾ ਸਿਟੀਆਂ ਨੇ ਇੱਥੇ ਕਿਉਂ ਮਾਰਿਆ ਆ ਕੇ ਬਾਹਰਲੇ ਦੇਸ਼ ਤੋਂ, ਉਹ ਕਿਉਂ ਨੀ ਮੂੰਹ ਖੋਲਿਆ ਗਿਆ, ਇੱਥੇ ਜਿੱਤ ਕੇ ਫਿਰ ਕੀ ਕਰ ਲੈਣਗੇ, ਹੁਣ ਸਾਡੇ ਬਾਰੇ ਕੁਛ ਵੀ ਨੀ ਕਰ ਲੈਣਾ
0: ਉਹਨੇ,
1: ਇਹ ਮੈਂ ਕਹਿਣਾ ਚਾਹੁੰਦਾ ਸੀ। ਹਾਂਜੀ ਬਾਕੀ ਜਿਹੜੀ ਗੱਲ ਆ ਮੀਟਿੰਗ ਹੋ ਰਹੀ ਆਪਣੀ, ਮੈਂ ਵੀ ਜਾਣਾ ਹੁੰਦਾ ਸੁਖਰਾਜ ਸੰਧੂ ਦੇ ਨਾਲ ਸਾਰੇ, ਪਰ ਭਾਈ ਸਾਹਿਬ ਸਿੱਧੀ ਗੱਲ ਆ ਵੀ ਪੇਰੋਲ ਦੀ ਗੱਲ ਨੀ ਕਰਦੇ ਯਾਰ, ਉਹਨਾਂ ਰੇਟ ਦੀ ਗੱਲ ਕੀਤੀ ਜਾਂਦੀ, ਮੈਂ ਹਰ ਮੀਟਿੰਗ ਜਾਣਾ ਹੁਣ, ਬੜਾ ਮੈਂ ਰੋਲਾ ਪਾਇਆ ਉੱਥੇ, ਬੜਾ ਮੈਂ ਮੂੰਹ ਖੋਲਦਾ ਹੁੰਦਾ, ਪਤਾ ਨੀ ਕੀ ਗੱਲ ਆ।
0: ਇੱਥੇ ਮੇਨਲੀ ਕਹਿੰਦੇ ਜਿਹੜੀ ਮੇਰੀ ਕੱਲ ਗੱਲਬਾਤ ਹੋਈ ਸੀ ਨਾ ਨਵੀਂ ਔਜਲਾ ਜੀ ਨਾਲ,
1: ਮੈਂ ਸੁਣੀ ਹਾਂਜੀ ਮੈਂ ਸੁਣੀ
0: ਨਵੀਂ ਔਜਲਾ ਮੈਂ
1: ਬੀਸੀ ਦੇ ਵਿੱਚ $33 ਸੀਗੇ 7 ਸਾਲ ਪਹਿਲਾਂ
0: ਜੀ,
1: $33 ਆ ਸਾਡੇ ਘੱਟ ਤੋਂ ਘੱਟ ਰੇਟ ਇੱਥੇ, ਚਾਹੇ ਡੱਗ ਫੋਨ ਬੰਨ ਦੇਵੇ ਪਰ ਫੈਡਰਲ ਦੇ ਕਾਨੂੰਨ ਦੇ ਮੁਤਾਬਕ ਆਉਂਦਾ ਸਾਰਾ, ਫੈਡਰਲ ਨੇ ਲਾ ਕੀਤੇ ਆ ਇਹ ਵੀ ਕੰਪਨੀ ਬੰਦ ਕਰੋ ਪੇਰੋਲ ਤੇ ਕਰੋ ਠੀਕ ਆ ਜੀ। ਬਾਕੀ ਗੁਰਜੀਤ ਜੀ ਨੇ ਕਿਸੇ ਨੂੰ ਲਾਈ ਨੀ ਕੱਲ ਦੀ, ਡੱਗ ਫੋੜਦੀ ਜੀ ਨੇ ਵੀ ਆਹ ਬੇਲ ਦੇ ਪਾਸੇ ਕੈਸ਼ ਪੇ ਕਰੋ ਜਾਂ ਬੌਂਡ ਭਰੋ ਕੈਸ਼, ਉਹਦੇ ਬਾਰੇ ਇਹਨੇ ਮੂੰਹ ਨੀ ਖੋਲਿਆ ਕੱਲ, ਬਾਕੀ ਖਬਰਾਂ ਬੜੀਆਂ ਛਾਪ ਦਾ ਪਤਾ ਨੀ ਕੀ ਗੱਲ, ਕਾਹਦੇ ਵਿਰੋਧ ਕਰੀ, ਚੰਗੇ ਕੰਮ ਦਾ ਤਾਂ ਸਾਥ ਦਿਓ ਯਾਰ, ਉਹ ਤਾਂ ਬੇਲ ਬੇਲ ਕਰਦਾ ਹੁੰਦਾ ਸੀ, ਡੱਗ ਫੋੜ ਨੀ ਕਰਦਾ ਉਹਨੇ ਕੱਲ ਕੀਤਾ ਤੇ ਖਬਰੇ ਚੁੱਪ ਮੂੰਹ ਚਿਹਰੇ ਭੁਗਣੀਆਂ ਪਾਈਆਂ ਹੋਈਆਂ ਕੱਲ ਦੀਆਂ। ਹਾਂਜੀ ਥੈਂਕ ਯੂ ਜੀ,
0: ਧੰਨਵਾਦ ਤੁਹਾਡਾ, ਆਪਸ ਵਿੱਚ ਨਾ ਲੜਿਆ ਕਰੋ, ਆਪਸ ਵਿੱਚ ਤੁਸੀਂ ਨਾ ਕੁਝ ਗੱਲਾਂ ਕਿਹਾ ਕਰੋ, ਤੁਸੀਂ ਸਾਰੇ ਆਪਣੇ ਹੋ, ਕਿਉਂਕਿ ਹਰ ਇੱਕ ਬੰਦਾ ਸੁਧਾਰਨਾ ਚਾਹੁੰਦਾ। ਜਿਹੜੀ ਬੇਕੈਸ਼ ਬਿੱਲ ਸੀ ਤੁਸੀਂ ਗੱਲਬਾਤ ਕਰਕੇ ਗਏ ਹੈ ਨਾ, ਤੇ ਉਹਦੇ ਉੱਤੇ ਕਿੰਤੂ ਪਰੰਤੂ ਹੋ ਗਏ ਹਨ, ਉਹ ਕਹਿੰਦੇ ਵੀ ਜਿਹਨਾਂ ਕੋਲ ਪੈਸਾ ਹੈਗਾ ਉਹ ਬੇਲ ਤੇ ਜਾ ਸਕਦਾ, ਜਿਹਨਾਂ ਕੋਲ ਨਹੀਂ ਹੈਗਾ ਜੇਲ੍ਹ ਵਿੱਚ ਬੈਠੇ ਰਹਿਣ। ਇੰਡੀਆ ਵਿੱਚ ਕਿੰਨੇ ਬੈਠੇ ਆ, ਕਿੰਨੇ ਕੋਲ 100 ਰੁਪਏ ਨਹੀਂ ਹੈਗਾ ਵੀ ਬੇਲ ਦੇ ਰਹੀ ਆਪਾਂ ਬਾਹਰ ਨਿਕਲਾਈਏ, ਕਈ ਵਾਰ ਛੱਡਦੇ ਵੀ ਨਹੀਂ ਹੈਗੇ ਇੰਡੀਆ ਵਾਲੇ। ਸੋ ਲਾਈਨਾਂ ਤੁਹਾਡੀ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ ਹਨ। ਹਾਂ ਜਸਟਿਨ ਟੂਰੂ ਨੇ ਪਾਰਲੀਮੈਂਟ ਵਿੱਚ ਆਵਾਜ਼ ਉਠਾਈ ਸੀਗੀ, ਵਧੀਆ ਗੱਲ ਕਹੀ ਸੀਗੀ, ਤਾਂ ਮੈਂ ਵਾਰ ਵਾਰ ਫਿਰ ਕਹਿੰਦਾ ਹੁੰਦਾ, ਇੱਕ ਵਾਰੀ ਫਿਰ ਕਹਿ ਦਿੰਦਾ, ਕਹਿੰਦਾ ਵੀ ਸਾਡੀ ਕੰਟਰੀ ਵਿੱਚ ਆ ਕੇ ਸਾਡਾ ਸਿਟੀਜ਼ਨ ਮਾਰ ਦੇਣਾ ਅਤੇ ਵੀ ਵਿਲ ਨੋਟ ਸਿਟ ਅਰਾਊਂਡ। ਸੋ ਉਹਨਾਂ ਨੇ ਕਾਫੀ ਕੁਝ ਕਿਹਾ ਸੀਗਾ ਅਤੇ ਬਾਅਦ ਕਾਫੀ ਕੁਝ ਨਵੈਸੀਰ ਹੋਇਆ, ਕਿਹੜੀ ਕਿਹੜੀ ਕੰਟਰੀ ਇਨਵੋਲਵ ਹੈਗੀ ਆ ਤੁਸੀਂ ਖੁਦ ਜਾਣਦੇ ਹੋ। ਮੈਂ ਲਾਈਨਾਂ ਤੁਹਾਡੀਆਂ ਲੈਂਦਾ, ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਨ ਮੇਰੇ ਵੀਰ ਹਿੰਦਾ ਬਾਈ ਜੀ, ਅਤੇ ਇਹਨਾਂ ਕੋਲੋਂ ਤੁਸੀਂ ਟ੍ਰੇਲਰ ਬਣਾ ਸਕਦੇ ਹੋ ਆਪਣੇ ਮਨ ਪਸੰਦ ਦਾ, ਇੰਜੀਨੀਅਰ ਟੂ ਲਾਸਟ 40 ਸਾਲ ਤੋਂ ਵੱਧ ਹੋ ਗਏ ਇਹਨਾਂ ਨੂੰ ਇਸ ਕੰਮ ਦੇ ਵਿੱਚ, ਡੀਜ਼ਲ ਗੈਸ ਟੈਂਕ ਲੋਕਸ ਇਹਨਾਂ ਕੋਲ ਕਾਫੀ ਸਾਰੇ ਪਏ ਹਨ, ਉਹ ਵੀ ਲੈ ਸਕਦੇ ਹੋ। ਮੇਨਲੀ ਇਹ ਟ੍ਰੇਲਰ ਦਾ ਹੀ ਕੰਮ ਕਰਦੇ ਹਨ, ਫਲੈਟ ਬੈਡਸ, ਬੀ ਟ੍ਰੇਨ, ਡਰੋਪ ਡੈਕਸ, ਕੋਲ ਟ੍ਰੇਲਰ ਚਾਹੀਦੇ ਹਨ, 1170 ਫੀਸ ਟੂ ਡਰਾਈਵ 'ਤੇ ਹਨ। ਬਹੁਤ ਵੱਡੀ ਟੀਮ ਇਹਨਾਂ ਦੀ, ਇੱਕ ਲਾਈਨਅਪ ਹੀ ਕੀਤਾ ਹੋਇਆ ਹੈਗਾ, ਟ੍ਰੇਲਰ ਕਿਸ ਤਰ੍ਹਾਂ ਬਣਦੇ ਹੋ ਦੇਖ ਵੀ ਸਕਦੇ ਹੋ, ਅਤੇ ਤੁਹਾਨੂੰ ਕਿੱਦਾਂ ਦਾ ਫਲੈਟ ਬੈਡ ਚਾਹੀਦਾ, ਕਿੱਦਾਂ ਦਾ ਟ੍ਰੇਲਰ ਚਾਹੀਦਾ, ਆਪਣੇ ਮਨ ਪਸੰਦ ਦਾ ਬਣਾ ਸਕਦੇ ਹੋ, ਕਿੱਥੇ ਕੋਕਾ ਲਵਾਉਣਾ ਲਗਵਾ ਸਕਦੇ ਹੋ, ਵੈਲਡ ਕਰਕੇ ਦਿੰਦੇ ਹਨ ਹਿੰਦਾ ਬਾਈ ਜੀ, ਗੁਰਮਿੰਦਰ ਤਨੇਸਰ ਸਾਹਿਬ, ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਨ, ਜੇ ਤੁਹਾਨੂੰ ਟ੍ਰੇਲਰ ਬਣਾ ਕੇ ਦਿੰਦੇ ਹਨ, ਅਤੇ ਮਾਡਰਨ ਡਾਇਗਨੋਸਟਿਕ ਟ੍ਰੇਲਰ ਰਿਪੇਅਰ ਅਤੇ ਟ੍ਰੇਲਰ ਰਿਪੇਅਰ ਕਰਵਾ ਸਕਦੇ ਹੋ ਤੇ 3834 ਤੇ ਇਹਨਾਂ ਨਾਲ ਗੱਲਬਾਤ ਕਰ ਲਿਓ। ਖਬਰਾਂ ਮੇਰੀਆਂ ਰਹਿ ਜਾਣੀਆਂ, ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹੋ ਗਈਆਂ। 1451 ਫਿਰ ਬਲਦੇਵ ਸਿੰਘ, ਫਿਰ 4146 1451 ਤੁਸੀਂ ਆਇਓ ਜੀ।
5: ਤੰਬਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
5: ਬਹੁਤ ਵਧੀਆ ਜੀ ਪ੍ਰੋਗਰਾਮ ਤੁਹਾਡੇ ਸਾਰੇ ਸਰੋਤੇ ਬੜੀ ਇਨਫੋਰਮੇਸ਼ਨ ਦਿੰਦੇ ਸਾਨੂੰ। ਤੰਬਰ ਸਾਹਿਬ ਦੇਖੋ, ਜਿਹੜੇ ਆਪਾਂ ਕਹਿੰਦੇ ਪੇਅਰ ਰੂਲ ਤੇ ਹੋ ਜਾਓ, ਇਹ ਹੁਣ ਜਿੱਦਾਂ ਮਤਲਬ ਕਿ ਆਪਣੇ ਸਰਕਾਰੀਆ ਸਾਹਿਬ ਹੋਗਾ ਜਾਂ ਹੋਰ ਮਿਨਿਸਟਰ ਸਾਹਿਬਾਨ ਹੋਗਾ, ਉਹਨਾਂ ਨੂੰ ਇਹ ਗੱਲਾਂ ਕੀ ਗੱਲ ਰੇਡੀਓ ਨੀ ਸਮਝਦੇ ਜਾਂ ਉਹਨਾਂ ਦੇ ਪਦਵੰਤੇ ਸੱਜਣ ਨੂੰ ਦੱਸਦੇ ਨੀ ਵੀ ਆਹ ਗੱਲ ਹੋਣੀ ਚਾਹੀਦੀ ਆ। ਇਹ ਮਤਲਬ ਕਿ ਜੇਕਰ ਨਹੀਂ ਨਹੀਂ ਜੇਕਰ ਨਹੀਂ ਤੰਬੜ ਸਾਹਿਬ ਸੁਣਦੇ, ਡਰਾਈਵਰਾਂ ਨੂੰ ਵੀ ਚਾਹੀਦਾ ਕਿ ਤੁਸੀਂ ਆਪ ਵੀ ਕੁਛ ਕਰ ਸਕਦੇ ਆ। ਇਹਨਾਂ ਨੂੰ ਚਾਹੀਦਾ ਸਾਰੇ ਰਲ ਕੇ ਸਟ੍ਰਾਈਕ ਕਰੋ, ਦੋ ਤਿੰਨ ਵੀ ਸਟ੍ਰਾਈਕ ਕਰਦੇ ਹੋ ਦੇਖ ਲਓ, ਕੰਪਨੀਆਂ ਵਾਲੇ ਵੀ ਉਹਨਾਂ ਨੂੰ ਕਹਿਣਗੇ, ਕਿਉਂਕਿ ਕੰਪਨੀਆਂ ਵਾਲੇ ਤਾਂ ਉਹਨਾਂ ਨੂੰ ਟੇਬਲ ਬੁੱਕ ਕਰਾ ਕਰਾ ਦਿੰਦੇ, ਉਹਨਾਂ ਨੇ ਉੱਥੇ ਕਹਿਣਾ ਉਹਨਾਂ ਦਾ ਮੰਨਣਾ ਨੀ, ਤੁਹਾਡੀ ਗੱਲ ਕੋਈ ਸੁਣਨੀ ਨੀ ਤੁਹਾਡੀ, ਇਹੀ ਇਹਦਾ ਹੱਲ ਹੋ ਸਕਦਾ।
0: ਮੈਂ ਤਾਂ ਚਾਹੁੰਦਾ ਉੱਪਰ ਤੋਂ ਲੈ ਕੇ ਥੱਲੇ ਤੱਕ ਫੈਡਰਲ ਪ੍ਰੋਵਿੰਸ਼ਲੀ ਤੇ ਟਰੱਕ ਡਰਾਈਵਿੰਗ ਸਕੂਲ ਵਾਲੇ ਸਾਰੇ ਇਕੱਠੇ ਹੋ ਕੇ ਬੈਠਣ, ਇਸ ਇੰਡਸਟਰੀ ਨੂੰ ਕਿਸ ਤਰ੍ਹਾਂ ਸੁਧਾਰ ਸਕਦੇ ਹੋ, ਬੇ ਅਫੋਰਡੇਬਿਲਟੀ ਕਿਸ ਤਰ੍ਹਾਂ ਲੈ ਕੇ ਆ ਸਕਦੇ ਹੋ। ਜੇ ਲੱਗਦਾ ਵੀ ਕੰਪਨੀ ਦਾ ਕੰਮ ਡਾਵਾਂ ਡੋਲ ਹੈਗਾ, ਵੀ ਉਹ ਇੰਨੇ ਪੈਸੇ ਨਹੀਂ ਅਫੋਰਡ ਕਰ ਸਕਦੀਆਂ, ਵੀ ਸਰਕਾਰ ਕਹੇ ਆਹ ਚੱਕੋ ਜਬ ਆਸੇ ਪਾਸੇ ਪੈਸੇ ਦੇ ਦਿੰਦੇ ਆ, ਆਹ ਚੱਕੋ ਇੰਨੇ ਪੈਸੇ, ਕੰਪਨੀ ਨੂੰ ਵਧੀਆ ਚਲਾਵੋ ਤੇ ਡਰਾਈਵਰਾਂ ਨੂੰ ਵਧੀਆ ਤਨਖਾਹ ਦੇਵੋ, ਬਹੁਤ ਕੁਛ ਹੋ ਸਕਦਾ ਹੈਗਾ ਜੇ ਰਲ ਮਿਲ ਕੇ
5: ਕਰਨਾ। ਜਿਹੜਾ ਬਾਕੀ ਹੈਗਾ ਸੱਜਣ ਕਰਦੇ ਇਕੱਠ ਕਰਦੇ ਆ ਨਾ, ਫਿਰ ਇਕੱਠ ਹੋ ਰਿਹਾ ਉੱਥੇ, ਅੱਗੇ ਵੀ ਅਸੀਂ ਜਾਂਦੇ ਰਹੇ ਹਾਂ, ਉਹ ਪੇ ਰੋਲ ਦੀ ਕਦੇ ਵੀ ਗੱਲ ਨੀ ਕਰਦੇ, ਕੋਈ ਪੇ ਵਧਣੀ ਚਾਹੀਦੀ ਆ, ਕੋਈ ਕੋਈ ਚੀਜ਼ ਦੇ ਮਗਰ ਬਹੁਤ 3-4 ਸਾਲ ਹੋ ਗਏ, ਪਤਾ ਨੀ ਕੀ ਕਰਨਾ ਉਹਨਾਂ
0: ਨੇ। ਐਤਕੀ ਪੇ ਰੋਲ ਦੀ ਗੱਲ ਜ਼ਰੂਰ ਕਰਨਗੇ, ਸਾਡੀ ਕੱਲ ਮੀਟਿੰਗ ਹੋਈ ਸੀਗੀ ਤੇ ਉਹ ਜਿਹੜੀ ਆ ਇੰਟਰਵਿਊ ਹੋਈ, ਮੈਂ ਕੱਲ ਨੂੰ ਤੁਹਾਨੂੰ ਸੁਣਾ ਦੇਵਾਂਗਾ, ਸੁਣਨ ਵਾਲੀ ਹੈਗੀ ਆ, ਤੇ ਤੁਸੀਂ ਪਹੁੰਚਣਾ ਜ਼ਰੂਰ। ਬਲਦੇਵ ਸਿੰਘ ਫਿਰ 4146 ਫਿਰ ਜਤਿੰਦਰ ਸਿੰਘ, ਬਲਦੇਵ ਸਿੰਘ ਜੀ ਆ ਜਾਓ।
6: ਤੰਬੜ ਸਾਹਿਬ ਸਤਿ ਸ਼੍ਰੀ ਅਕਾਲ
0: ਭਾਈ। ਸਤਿ ਸ਼੍ਰੀ ਅਕਾਲ ਜੀ।
6: ਹਾਂ ਬਾਈ, ਮੈਂ ਬਿਲਕੁਲ ਸਹਿਮਤ ਆ, ਬਿਲਕੁਲ ਸਹਿਮਤ ਆ, ਕਿ ਡੱਗ ਫੋੜ ਨੂੰ ਪ੍ਰੋਟੈਕਟ ਕਰਨਾ, ਡੱਗ ਫੋੜ ਦਾ ਡਿਊਟੀ ਆ ਤੇ ਇਨਸ਼ੋਰੈਂਸ ਥੱਲੇ ਕਰਨੀ ਤੇ ਡਰਾਈਵਰਾਂ ਦੀ ਤਨਖਾਹਾਂ ਵਧਾਉਣੀਆਂ, ਇਹ ਪ੍ਰੋਵਿੰਸ ਦਾ ਕੰਮ ਆ, ਸਰਕਾਰੀ ਦਾ ਕੰਮ ਹਨਾ, ਬਟ ਡਰੱਗ ਫੋੜ ਦਾ ਨੌਕਰ ਆ ਉਹਨੂੰ ਪ੍ਰੋਟੈਕਟ ਕਰਨਾ ਜਾਂਦੇ ਵਿੱਚ ਹੀ। 413 ਬਣਿਆ ਨੀ, ਮੋਟਰਸਾਈਕਲ ਲੈ ਕੇ ਭੱਜ ਗਏ ਤੇ ਫਿਰ ਕਰਕੇ ਡੱਗ ਫੋੜੇ ਸੌਂਸਣੇ, ਬੜਾਲੇ ਫੋੜ ਸੌਂਸਣੇ, ਜਦ ਸਰਕਾਰ ਦਾ ਕਦੋਂ ਸਬਦੀ ਲਿਪਾ ਪੋਚੀ ਕਰਦੇ ਆ, ਸਰਕਾਰ ਦਾ ਨੌਕਰ ਆ ਉਹਨੂੰ ਕਹੋ, ਜਦੋਂ ਇਕੱਠ ਹੁੰਦਾ ਉੱਥੇ ਕੋਈ ਜਾਂਦਾ ਨੀ, ਮੈਂ ਦੇਖਿਆ ਬਹੁਤ ਵਾਰੀ ਹਨਾ, ਗੱਲਾਂ ਵੱਡੀਆਂ ਮਾਰਦੇ ਆ। ਬਾਕੀ ਤੇਰਾ ਪ੍ਰੋਗਰਾਮ ਬਹੁਤ ਵਧੀਆ ਭਾਈ, ਧੰਨਵਾਦ, ਦੇਖਣਗੇ ਮੇਰੇ ਚੈਨਲ ਦਾ।
0: ਹੋਰ ਕੁਛ?
6: ਹੈਲੋ,
0: ਤੁਸੀਂ ਕਹਿੰਦੇ ਮੇਰੇ ਲਾਈਨ ਕੱਟ ਦਿੰਦੇ, ਹੋਰ ਕੁਛ ਲਾਈਨ ਵਿਹਲੀ ਆ, ਕਰੋ ਗੱਲ ਹੁਣ ਬਸ,
6: ਮੈਂ ਤਾਂ ਕਰ ਦੂ ਫਿਰ ਮਿਰਚਾਂ ਲੱਗੀਆਂ ਨੇ ਵਾਲਿਆਂ ਦੇ।
0: ਨਹੀਂ ਨਹੀਂ ਮਿਰਚਾਂ ਦੀਆਂ ਗੱਲ, ਪਤਾ ਕੀ ਮਿਰਚਾਂ ਸਾਰੇ ਆਪਣੀਆਂ ਯਾਰ, ਕੱਲੇ ਮਿਰਚਾਂ ਲਾਣੀਆਂ, ਕੱਲੇ ਲਾਣੀਆਂ, ਇੱਕ ਦੂਸਰੇ ਨਾਲ ਪਿਆਰ ਕਰਿਆ ਕਰੋ, ਜ਼ਿੰਦਗੀ ਇੱਕ ਵਾਰੀ ਮਿਲਦੀ ਇਹ, ਪਰ ਆਪਾਂ ਸੁਧਾਰ ਸਾਰਿਆਂ ਨੇ ਇਕੱਠਿਆਂ ਹੋ ਕੇ ਲੈ ਕੇ ਆਉਣਾ। ਮੇਰੇ ਵਾਸਤੇ ਡੱਗ ਫੋੜ ਵੀ ਉੱਨਾ ਹੈਗਾ, ਮੇਰੇ ਵਾਸਤੇ ਸਰਕਾਰੀ ਹੁਣ ਵੀ ਉੱਨੇ ਹਨ, ਪਰ ਮੇਰੇ ਵਾਸਤੇ ਫੈਡਰਲ ਵਾਲੇ ਜਿਹੜੇ ਲੀਡਰ ਉਹ ਵੀ ਉੱਨੇ ਕੁ ਹਨ, ਰਲ ਮਿਲ ਕੇ ਇਸ ਇੰਡਸਟਰੀ ਸੁਧਾਰੋ। ਪਰਿਵਾਰਾਂ ਦਾ ਕੰਮ ਯਾਰ ਔਖਾ ਹੋਇਆ ਪਿਆ, ਆਪਾਂ ਤਾਂ ਇੱਥੇ ਸ਼ੁਗਰ ਬਹੁਤ ਸਾਰੇ ਸ਼ੁਗਰ ਮਿਲਾਂ ਕਰ ਜਾਂਦੇ ਹਨ, ਆਪਣੇ ਆਪਣੇ ਲੀਡਰ ਨੂੰ ਇੰਨਾ ਵੀ ਨਾ ਪ੍ਰੋਟੈਕਟ ਕਰੋ। ਬਹੁਤ ਵਾਰੀ ਡੱਗ ਫੋੜ ਆਏ ਹਨ ਵੱਖ ਵੱਖ ਮੀਟਿੰਗਾਂ ਦੇ ਵਿੱਚ ਆ ਕੇ ਸਟੇਜ 'ਤੇ ਚੜ੍ਹ ਕੇ, ਮੈਂ ਤੁਹਾਡੀ ਮੁਸ਼ਕਲ ਨੂੰ ਸਮਝਦਾ ਅਤੇ ਇਹਦਾ ਹੱਲ ਕਰੂੰਗਾ, ਫੋਟੋਖਿਚਾਈ ਪਲੈਕ ਲੈ ਕੇ ਤਿੱਤਰ ਹੋ ਗਏ ਬੰਦੇ, ਤਾਂ ਹੀ ਕਹਿੰਦੇ ਨਾ ਉੱਥੇ ਉਹਨਾਂ ਨੂੰ ਖੜ੍ਹੇ ਕਰਕੇ ਉਹਨਾਂ ਨੂੰ ਸਵਾਲ ਪੁੱਛੇ ਜਾਣ ਵੀ ਇਹਦਾ ਜਵਾਬ ਕੀ ਦਊਂਗਾ, ਫੋਟੋ ਓਪਰਚੁਨਿਟੀਆਂ ਦਿਆ ਕਰੋ। ਲੋਕ ਕੰਮ ਛੱਡ ਕੇ, ਪਰਿਵਾਰ ਛੱਡ ਕੇ ਇਹਨਾਂ ਮੀਟਿੰਗਾਂ 'ਤੇ ਆਉਂਦੇ ਹਨ, ਪਰ ਆਹ ਜਿਹੜੀ ਮੀਟਿੰਗ ਹੋਣੀ ਆ ਕਹਿੰਦੇ ਬਹੁਤ ਸੀਰੀਅਸ ਮੀਟਿੰਗ ਹੋਣੀ ਆ, ਇੱਥੇ ਪਹੁੰਚਿਓ ਜ਼ਰੂਰ, ਹਰ ਇੱਕ ਦੀ ਆਵਾਜ਼ ਸੁਣੀ ਜਾਵੇਗੀ। ਕੱਲ੍ਹ ਵਾਲਾ ਪ੍ਰੋਗਰਾਮ ਸੁਣ ਲਿਓ, ਤੁਹਾਨੂੰ ਸਾਰਾ ਪਤਾ ਲੱਗ ਜਾਵੇਗਾ। ਮੈਂ ਦਵਿੰਦਰ ਸਿੰਘ ਪਵਾਰ, ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲਾਈਜ ਮੋਰਗੇਜ ਸਲਿਊਸ਼ਨ ਲੈ ਕੇ ਆਉਂਦੇ ਹਨ। 6479888731 6479888783 'ਤੇ ਇਹਨਾਂ ਨਾਲ ਗੱਲਬਾਤ ਕਰ ਰਹੀ ਹੈ। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ। ਸਟਾਰ ਲੇਨ ਪੇਂਟਿੰਗ, ਹੋਟਲ ਮੋਟਲ ਪੇਂਟ ਕਰਾਉਣਾ, ਬਿਜ਼ਨਸ ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ ਦਾ ਕੰਮ ਹੋਵੇ, ਪੇਂਟਿੰਗ ਦਾ ਕੰਮ ਕਰਕੇ ਦਿੰਦੇ ਹਨ। ਤੁਸੀਂ ਆਪਣੀ ਫੈਂਸ ਸਟੇਨ ਕਰਨੀ ਹੋਵੇ, ਜਿਹੜੀ ਕਾਲੀ ਹੋਈ ਪਈ ਨਾ, ਪ੍ਰੈਸ਼ਰ ਵਾਸ਼ਰ ਧੋ ਕੇ ਮੁੜ ਕੇ ਸਟੇਨ ਵੀ ਕਰਕੇ ਦਿੰਦੇ ਹਨ, ਪੇਂਟ ਵੀ ਕਰਕੇ ਦਿੰਦੇ ਹਨ। ਕੋਈ ਡੈਕ ਪੇਂਟ ਕਰਾਉਣਾ ਹੋਵੇ, ਬ੍ਰਿਕ ਆਪਣੇ ਘਰ ਦਾ ਨਵਾਂ ਕਲਰ ਲੈ ਕੇ ਆਉਣਾ ਹੋਵੇ, ਉਹ ਵੀ ਲੈ ਕੇ ਆਉਂਦੇ ਹਨ। 4162304000 416-230-4000 'ਤੇ ਸਟਾਰ ਲੇਨ ਪੇਂਟ ਦੀ ਗੱਲਬਾਤ ਕਰਨਾ ਨਹੀਂ। ਐਲ ਪੀ ਰੂਫੀ ਅਤੇ ਬਲਵਿੰਦਰ ਸਿੰਘ ਦਾ ਨੰਬਰ, ਛੱਤਾਂ ਦੇ ਸ਼ਿੰਗਲ ਹੁਣ ਚੈੱਕ ਕਰਵਾ ਲਵੋ, ਇਹਨਾਂ ਵਾਸਤੇ ਵੀ ਸੌਖਾ ਹੋ ਜਾਂਦਾ, ਤੁਹਾਡੇ ਵਾਸਤੇ ਸੌਖਾ ਹੋ ਜਾਂਦਾ, ਆ ਕੇ ਚੈੱਕ ਕਰ ਲੈਣਗੇ, ਜੇ ਰਿਪਲੇਸ ਕਰਨ ਵਾਲੇ ਰਿਪਲੇਸ ਕਰਕੇ ਦੇਣਗੇ, ਅਤੇ ਕਮਰਸ਼ੀਅਲ ਰੂਫਿੰਗ ਦਾ ਵੀ ਕੰਮ ਕਰਦੇ ਹਨ, ਕੌਂਕ੍ਰੀਟ ਦਾ ਵੀ ਕੰਮ ਕਰਦੇ ਹਨ। 416-602-7216, ਜਸਪਾਲ ਗੁਣੀ ਸਾਹਿਬ ਦਾ ਨੰਬਰ 416-604-7070, ਪੀਕੇ ਟੈਕਸ ਅਕਾਊਂਟ ਦਾ ਨੰਬਰ 905-451-1414 ਹੈਗਾ ਆ। ਅਤੇ ਮੈਂ ਜਤਿੰਦਰ ਸਿੰਘ ਤੁਸੀਂ ਦੁਬਾਰਾ ਆਏ ਹਾਂ ਅਤੇ 4146 ਕਾਫੀ ਲੰਬੇ ਸਮੇਂ ਤੋਂ ਹੋ ਰਿਹਾ। ਜਤਿੰਦਰ ਸਿੰਘ ਜੀ ਆ ਜਾਓ ਜੀ।
7: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ, ਸੋਰੀ ਮੈਂ ਦੁਬਾਰਾ ਆ ਰਿਹਾ। ਮੇਰੀ ਨਾ ਸਾਰੀ ਹਾਂਜੀ ਭਾਜੀ ਮੇਰੀ ਨਾ ਸਾਰੀ ਕਮਿਊਨਿਟੀ ਨੂੰ ਬੇਨਤੀ ਇਹ ਹੈਗੀ ਵੀ ਜਿਹੜੇ ਆਪਣਾ ਐਜੀਟੇਸ਼ਨ ਕਰ ਰਹੇ ਆ ਨਾ, ਇੱਕ ਪੁਆਇੰਟ ਭਾਜੀ ਮੈਂ ਗਰੰਟੀ ਨਾਲ ਕਹਿਣਾ ਚਾਹੇ ਮੇਰੇ ਕੋਲ ਐਫੀਡੇਵਿਟ ਲਿਖਾ ਲਓ ਕੋਰਟ ਦੇ ਵਿੱਚੋਂ। ਇੱਕ ਪੁਆਇੰਟ ਜੇ ਸਾਰੀ ਕਮਿਊਨਿਟੀ ਰਲ ਮਿਲ ਕੇ ਆਪਾਂ ਸਾਰੇ ਕਰ ਲਵਾਂਗੇ ਭਾਜੀ, ਟਰੱਕਿੰਗ ਇੰਡਸਟਰੀ ਬੁੱਲੇ ਲੁੱਟਣਗੇ, ਬੱਚੇ ਐਸ਼ ਕਰਨਗੇ, ਮੈਂ ਕਹਿੰਦਾ ਘਰ ਵਾਲੇ ਖੁਸ਼ ਹੋ ਜਾਣਗੇ, ਸਾਰੇ ਮਾਂ ਪਿਓ ਖੁਸ਼ ਹੋ ਜਾਣਗੇ। ਇੱਕ ਪੁਆਇੰਟ ਸਿਰਫ ਐਡ ਕਰਵਾ ਦਿਓ ਕਿ ਇਹ ਜੈਡ ਜਿਹੜਾ ਲਾਇਸੈਂਸ ਆ ਸਿਰਫ ਤੇ ਸਿਰਫ ਪੀ ਆਰ ਤੇ ਸਿਟੀਜ਼ਨ ਨੂੰ ਮਿਲਣਾ ਚਾਹੀਦਾ, ਤੇ ਜਿਹੜੀ ਟਰੱਕਿੰਗ ਦੀ ਜੋਬ ਹੈਗੀ ਆ ਸਿਟੀਜ਼ਨ ਤੇ ਪੀ ਆਰ ਨੂੰ ਮਿਲਣੀ ਚਾਹੀਦੀ ਆ, ਬਾਕੀਆਂ ਨੂੰ ਕਿਸੇ ਨੂੰ ਕੋਈ ਵਿਜ਼ਟਰ ਨੂੰ ਨਹੀਂ ਮਿਲਣਾ ਚਾਹੀਦਾ, ਕਿਸੇ ਨੂੰ ਨਹੀਂ ਮਿਲਣਾ ਚਾਹੀਦਾ। ਮੈਂ ਕਹਿੰਦਾ ਨਜ਼ਾਰੇ ਆ ਜਾਓਗੇ ਭਾਜੀ, ਮੇਰੀ ਗਰੰਟੀ ਹੈਗੀ ਆ।
0: ਧੰਨਵਾਦ ਤੁਹਾਡਾ, ਟਾਈਮ ਮੇਰਾ ਸਮਾਜ ਦੀ ਵੱਲ ਜਾ ਰਿਹਾ, ਲਾਈਨ ਤੁਹਾਡੀ ਮੈਨੂੰ ਕੱਟ ਰਹੀ ਪਈ ਹੈਗੀ ਆ। ਤੁਸੀਂ ਪ੍ਰੋਗਰਾਮ ਨੂੰ ਭਰਮਾ ਹੰਗਾਰਾ ਦਿੰਦੇ ਹੋ, ਧੰਨਵਾਦ। ਮੈਂ ਫਿਰ ਹੱਥ ਜੋੜ ਕੇ ਬੇਨਤੀ ਕਹਿੰਦਾ ਨਾ, ਸਾਡੇ ਕੋਲ ਵੀ ਕਈ ਵਾਰੀ ਗਲਤੀ ਹੋ ਜਾਂਦੀ, ਖੱਬੇ ਪਾਸੇ ਮੇਰੇ ਚੇਅਰ ਬੈਠੀ, ਆ ਕੇ ਸਾਨੂੰ ਦੱਸੋ ਆਪਾਂ ਕਿੱਦਾਂ ਇਸ ਨੂੰ ਸੁਧਾਰੀਏ, ਕਿੱਦਾਂ ਹੋਰ ਬੈਟਰ ਕਰੀਏ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ। ਕਈ ਵਾਰ ਤੁਸੀਂ ਕਾਲਾਂ ਕਰਦੇ ਹੋ ਨਾ, ਇੱਕ ਦੂਸਰੇ ਉੱਪਰ ਨਾ ਕਿੰਤੂ ਪ੍ਰੰਤੂ ਕਰੋ, ਤੁਸੀਂ ਸਾਰੇ ਮੁੱਦਿਆਂ ਦੇ ਉੱਪਰ ਗੱਲ ਕਰੋ। ਮੈਂ ਇਹੀ ਬੇਨਤੀ ਕਰਦਾ, ਤੁਹਾਡੇ ਵਿਚਾਰ ਤੁਹਾਡੇ ਆਪਣੇ ਵਿਚਾਰ ਹੁੰਦੇ ਹਨ, ਪਰ ਆਪਾਂ ਰਲ ਮਿਲ ਕੇ ਤੁਸੀਂ ਮਿਲਣਾ। ਇਹ ਜ਼ਿੰਦਗੀ ਬਹੁਤ ਛੋਟੀ ਹੈਗੀ ਆ, ਪਰਿਵਾਰਾਂ ਦਾ ਕੰਮ ਔਖਾ ਹੋਇਆ ਪਿਆ, ਕੰਮ 'ਤੇ ਜਾਂਦੇ ਹਨ ਜਿਹੜੇ ਦਿਮਾਗ ਆ ਬਲੈਂਕ ਹੋਏ ਪਏ ਹੈਗੇ ਵੀ ਆਪਾਂ ਇਹ ਪੈਸਾ ਇਹ ਮੋਰਗੇਜ ਕਿਸ ਤਰ੍ਹਾਂ ਉਤਾਰਾਂਗੇ, ਸਾਡੀ ਰਿਨੂਅਲ ਆ ਰਹੀ ਹੈਗੀ ਆ ਉਹਦੇ ਬਾਰੇ ਆਪਾਂ ਕੀ ਕਰਾਂ, ਕਿਉਂਕਿ ਘਰਾਂ ਦੀ ਵੈਲਿਊ ਉਹ ਨਹੀਂ ਰਹੀ, ਘਰਾਂ ਦੀਆਂ ਪ੍ਰਾਈਸਾਂ ਹੋਰ ਘਟਣੀਆਂ। ਇਹਨਾਂ ਨੇ ਅਫੋਰਡਬਿਲਟੀ ਲੈ ਕੇ ਆਉਣੀ ਆ, ਤੁਸੀਂ ਕਾਰਨੀ ਨੂੰ ਵੋਟ ਪਾਈ ਸੀਗੀ, ਅਫੋਰਡਬਿਲਟੀ ਲੈ ਕੇ ਆਵੋ, ਅਤੇ ਆ ਰਹੀ ਹੈਗੀ ਅਫੋਰਡਬਿਲਟੀ, ਹੁਣ ਇਸ ਕਮਿੰਗ ਘਰਾਂ ਦੀਆਂ ਪ੍ਰਾਈਸਾਂ ਘੱਟ ਰਹੀਆਂ ਹੋਰ ਘਟਣੀਆਂ, ਅਤੇ ਇੰਟਰਸਟ ਰੇਟ 5-6% ਐਵਰੇਜ ਹੁੰਦਾ ਰਿਹਾ, ਉਹ ਕਲੋਕਰ ਹੈ ਦੇਖੇ ਨਹੀਂ ਕਦੇ, ਆਪਾਂ 2-3% ਦੇ ਹਜੇ ਤੱਕ ਔਖੇ ਹੋਏ ਪੈਂਦੇ ਫਿਰਦੇ ਆ। ਸੋ ਕੰਮ ਮੁਸ਼ਕਿਲ ਵਿੱਚ ਹੈਗਾ, ਪਿਆਰ ਨਾਲ ਰਹੋ, ਇਹਨਾਂ ਮੀਟਿੰਗਾਂ ਵਿੱਚ ਪਹੁੰਚੋ, ਸਵਾਲ ਜਵਾਬ ਕਰੋ, ਅਤੇ ਜੋ ਚੁਣੇ ਗਏ ਨੁਮਾਇੰਦੇ ਉਹਨਾਂ ਨੂੰ ਦੱਸੋ ਵੀ ਅਸੀਂ ਕਿੰਨੇ ਔਖੇ, ਸਾਡਾ ਕੰਮ ਕਦੋਂ ਸੌਖਾ ਕਰੋਗੇ। ਮਿਸਰ ਸਾਗਰ ਵਿੱਚ 4th ਹਾਊਸਫੁੱਲ ਬਣ ਲੱਗਾ ਬਹੁਤ ਵੱਡਾ, ਅਤੇ ਸਾਡੇ ਬ੍ਰਹਿਮਪੁਰ ਵਿੱਚ 2 ਵੀ ਨਹੀਂ ਹਜੇ ਸ਼ੁਰੂ ਹੋਇਆ, ਕੰਪਲੀਟ ਹੋਇਆ, ਸ਼ੁਰੂ ਤੋਂ ਕੰਪਲੀਟ ਤਾਂ ਕਹਿ ਰਹੇ, ਸ਼ੁਰੂ ਨਹੀਂ ਹੋਇਆ। ਥਿੰਕ ਅਬਾਊਟ ਇਟ, ਮੈਂ ਇਹੀ ਕਹਿਣਾ ਚਾਹੁੰਦਾ। 416-451-2222 ਮੇਰਾ ਬਾਅਦ ਦਾ ਨੰਬਰ ਹੈਗਾ, ਬਹੁਤ ਸਾਰੀਆਂ ਜੋਬਸ ਅਵੇਲੇਬਲ ਹਨ, ਮੈਂ ਬਹੁਤ ਸਾਰੇ ਮੈਸੇਜਸ ਭੇਜੇ ਹੈਗੇ ਆ ਵੱਖ ਵੱਖ ਜਿਹਨਾਂ ਨੇ ਮੈਂ ਟੈਕਸ ਮੈਸੇਜ ਕੀਤੇ ਸੀਗੇ, ਆਫਿਸ ਦੀ ਜੋਬ, ਟਰੱਕ ਡਰਾਈਵਰ ਦੀ ਜੋਬ, ਤੁਸੀਂ ਮੈਨੂੰ ਟੈਕਸ ਮੈਸੇਜ ਕਰ ਦਿਓ, ਮੈਂ ਤੁਹਾਨੂੰ ਨੰਬਰ ਭੇਜਦਾ, ਉਹਨੂੰ ਰੈਜ਼ਮੇ ਭੇਜ ਦਿਓ।
8: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਜਾਣੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
9: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ hirelicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
10: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: This is AM 530, CHLO AM, an Evanoff communication station serving Brampton, Mississauga, Toronto, the GTA, and the world at am530.ca.

0: ਨੰਬਰਾਂ ਤੇ ਘਰ ਪਾ ਲਿਆ, ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸੁਬਹ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 647-504-1557, 647-504-1557 ਔਰ ਵਿਜ਼ਿਟ punjabilehra.com।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਕੀ ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ? ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 416-671-0577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮੁਆਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲਜ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 416-671-0577, 416-671-0577।
3: ਇਹ ਸੱਚ ਕਿਹੋ ਜਿਹਾ ਹੁੰਦਾ?
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਖੁਰੋ ਦੀ ਪਾਣੀ ਸੱਚ ਹੈ,

0: ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਹਮੇਸ਼ਾ ਦੀ ਤਰ੍ਹਾਂ ਇੱਕ ਨਿਰਪੱਖ ਨਿਡਰ ਆਵਾਜ਼ ਰਮੇਸ਼ ਹਸ਼ਿਆਰਪੁਰੀ ਜੀ ਜੁੜੇ ਹੋਏ ਨੇ। ਸਟੂਡੀਓ ਦੇ ਘੜੀ ਦੇ ਮੁਤਾਬਿਕ 7:05 ਹੋ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹੇਗਾ। ਇੱਕ ਵਾਰ ਫਿਰ ਪੰਜਾਬੀ ਲਹਿਰਾਂ 'ਚ ਜੁੜੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਟੂਡੀਓ ਦਾ ਇੱਕ ਨੰਬਰ। ਤੁਹਾਡੇ ਸਵਾਲ ਸੀਮਤ ਅਤੇ ਰਮੇਸ਼ ਹੁਸ਼ਿਆਰਪੁਰ ਜੀ ਉਹਨਾਂ ਦੇ ਜਵਾਬ ਜਿੰਨੇ ਸੀਮਤ ਸ਼ਬਦਾਂ 'ਚ ਰਹਿਣਗੇ ਉਹਨਾਂ ਹੀ ਆਪਾਂ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਸਰੋਤਿਆਂ ਨਾਲ ਸ਼ਿਰਕਤ ਕਰ ਸਕਦੇ ਹਾਂ। 905-673-3337 ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆਉਣੇ ਹਮੇਸ਼ਾ ਦੀ ਤਰ੍ਹਾਂ ਮੱਲੀ ਟੈਂਟ ਸਰਵਿਸਿਸ ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ। ਟੈਂਟ, ਚੇਅਰ, ਫੋਲਡਿੰਗ ਟੇਬਲ, ਚੇਅਰਸ, ਜੇ ਤੁਸੀਂ ਆਊਟਡੋਰ ਕੋਈ ਈਵੈਂਟ ਕਰਨਾ, ਮੈਰਿਜ, ਤੀਆਂ, ਕਿਸੇ ਵੀ ਤਰ੍ਹਾਂ ਦਾ ਮੇਲਾ, ਆਊਟਡੋਰ ਈਵੈਂਟ ਵਾਸਤੇ ਜਾਣਿਆ ਪਹਿਚਾਣਿਆ ਨਾਮ ਮੱਲੀ ਟੈਂਟ ਸਰਵਿਸਿਸ 647-999-2569-647 999-2569 ਮੱਲੀ ਟੈਂਟ ਸਰਵਿਸ ਨੂੰ ਤੁਸੀਂ ਰਾਬਤਾ ਕਰ ਸਕਦੇ ਹੋ। ਨਾਲ ਦੀ ਨਾਲ ਗਿੱਲ ਫਾਰਮ ਨੂੰ ਤੁਸੀਂ ਯਾਦ ਰੱਖਣਾ, ਹਰ ਤਰ੍ਹਾਂ ਦੀ ਪਨੀਰੀ, ਚੱਕੀ ਆਟਾ ਅਤੇ ਤਾਜ਼ੀਆਂ ਸਬਜ਼ੀਆਂ ਦੇ ਲਈ ਡਿਕਸੀ ਅਤੇ ਕੈਂਗ ਸਟਰੀਟ ਲੋਕੇਟਡ ਗਿੱਲ ਫਾਰਮ 416-898-7878 416-898-8778 ਗਿੱਲ ਫਾਰਮ ਫੁੱਲਾਂ ਦਾ ਸੋਹਣਾ ਸ਼ਹਿਰ। ਸਵਾਗਤ ਕਰਦੇ ਹਾਂ ਪੰਜਾਬ ਦੀਆਂ ਸ਼ਾਮਾਂ ਲੌਡਾ ਵੇਲਾ ਤਰਕਾਲਾਂ ਦੀ ਫਤਿਹ ਬੁਲਾਉਣੇ ਆ। ਰਮੇਸ਼ ਹੁਸ਼ਿਆਰਪੁਰ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਕੈਨੇਡਾ ਦੀ ਸੋਹਣੀ ਸੱਜਰੀ ਸਵੀਰ ਵੱਲੋਂ ਜੀ ਆਇਆਂ ਨੂੰ ਅਤੇ ਸਤਿ ਸ੍ਰੀ ਅਕਾਲ ਰਮੇਸ਼ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਜੀ?
1: ਪ੍ਰਭ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਅਤੇ ਪ੍ਰੋਗਰਾਮ ਦੇ ਇਸ ਹਿੱਸੇ ਦੀ ਸ਼ੁਰੂਆਤ ਪਹਿਲੀ ਖਬਰ ਤੋਂ ਕਰਦੇ ਹਾਂ ਔਰ ਨਾਲ ਦੀ ਨਾਲ ਰਮੇਸ਼ ਹੁਸ਼ਿਆਰਪੁਰ ਜੀ, ਇਹ ਪ੍ਰੋਗਰਾਮ ਰੇਡੀਓ AM 530 ਦਾ ਜਿਹੜਾ ਸਵੇਰ ਵਾਲਾ ਹਿੱਸਾ, ਮੈਂ ਪਿਛਲੇ ਦਿਨੀ ਮੈਨੂੰ ਵਿਸ਼ਵ ਪੰਜਾਬੀ ਸਭਾ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਇਸ ਵੇਲੇ ਉਹ ਸਾਰੇ ਸਰੋਤੇ ਆਪਾਂ ਨੂੰ ਸੁਣਦੇ ਆ ਔਰ ਬੜੀਆਂ ਪਿਆਰੀਆਂ ਗੱਲਾਂ ਬਾਤਾਂ। ਮੈਨੂੰ ਲੱਗਦਾ ਕਿ ਪਿਛਲੇ ਲੰਬੇ ਇੱਕ ਅਰਸੇ ਤੋਂ ਇਹ ਪ੍ਰੋਗਰਾਮ ਤੁਹਾਡੇ ਕਰਕੇ ਜਾਣਿਆ ਜਾਂਦਾ। ਇੱਕ ਅੱਛੀ ਪੱਤਰਕਾਰੀ, ਇੱਕ ਨਿਰਪੱਖ ਆਵਾਜ਼ ਜਿਹਨੂੰ ਅਸੀਂ ਕਹਿੰਦੇ ਹਾਂ, ਇੱਕ ਤਾਲਮੇਲ ਕਰਦੀ, ਇੱਕ ਪੱਤਰਕਾਰ ਦਾ ਜਿਹੜਾ ਫਰਜ਼ ਹੁੰਦਾ ਉਹਨੂੰ ਤੁਸੀਂ ਬਖੂਬੀ ਨਿਭਾਉਂਦੇ ਹੋ ਅਤੇ ਬੜੀਆਂ ਸਾਨੂੰ ਰੋਜ਼, ਮੈਨੂੰ, ਮੈਂ ਖਬਰਾਂ ਮੇਰਾ ਪੇਸ਼ਾ ਨਹੀਂ ਪਰ ਮੈਂ ਜਦੋਂ ਹੁਣ ਮੈਂ ਇੱਕ ਵੱਖਰੇ ਚਿਹਰੇ ਵੱਲੋਂ ਜਾਣਿਆ ਜਾਂਦਾ ਰਮੇਸ਼ ਜੀ ਤੁਹਾਡੇ ਨਾਲ ਆਉਣ ਕਰਕੇ, ਸੋ ਉਹਦੇ ਲਈ ਤੁਹਾਡਾ ਬਹੁਤ ਸਵਾਗਤ। ਮੈਂ ਹੁਣ ਇਸ ਕਰਕੇ ਜਾਣਿਆ ਜਾਂਦਾ ਕਿ ਮੈਂ ਸਵੇਰੇ ਰਮੇਸ਼ ਜੀ ਹੁਣਾਂ ਨਾਲ ਆਉਣਾ ਆ, ਸੋ ਹਾਲਾਂਕਿ ਮੇਰਾ ਰੋਲ ਬਹੁਤ ਥੋੜ੍ਹਾ ਹੁੰਦਾ ਪਰ ਉਹਦੇ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ ਅਤੇ ਬਹੁਤ ਸਰੋਤੇ ਤੁਹਾਨੂੰ ਇੱਥੋਂ ਪਿਆਰ ਦਿੰਦੇ ਨੇ। ਅਤੇ ਭਾਅ ਜੀ ਇੱਕ ਛੋਟੀ ਜਿਹੀ ਬੇਨਤੀ, ਆਪਾਂ ਜੇ ਪ੍ਰੋਗਰਾਮ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਨੰਬਰ ਜ਼ਰੂਰ ਬੋਲੋ ਕਿਉਂਕਿ ਸਰੋਤੇ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਨੇ, ਰਾਬਤਾ ਕਰਨਾ ਚਾਹੁੰਦੇ ਨੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਲਈ। ਤੁਸੀਂ ਆਪਣਾ ਨੰਬਰ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਸਰੋਤੇ ਬੜੀ ਡਿਮਾਂਡ ਹੁੰਦੀ ਹੈ ਕਿ ਰਮੇਸ਼ ਜੀ ਉਹਨਾਂ ਦਾ ਸੋਸ਼ਲ ਮੀਡੀਆ ਪੇਜ ਨਹੀਂ ਲੱਭਦਾ, ਉਹਨਾਂ ਦਾ ਨੰਬਰ ਨਹੀਂ ਲੱਭਦਾ, ਉਹਨਾਂ ਨਾਲ ਗੱਲ ਕਿਵੇਂ ਹੋ ਸਕਦੀ ਹੈ? ਜੀ ਸਰ।
1: ਪ੍ਰਭ ਸੰਧੂ ਜੀ ਪਹਿਲਾਂ ਤੇ ਵਾਧੂ ਤਰੀਫ ਲਈ ਤੁਹਾਡਾ ਧੰਨਵਾਦ ਹੈ। ਰਹੀ ਗੱਲ ਖਬਰਾਂ ਦੀ, ਦੇਖੋ ਮੇਰਾ ਨਾ ਮੰਨਣਾ ਹੀ ਹੈ, ਸ਼ਾਇਦ ਕਈ ਵਾਰੀ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ, ਮੇਰਾ ਅੱਜ ਤੱਕ ਸਮਝਿਆ ਖਬਰਾਂ ਹੁੰਦੀਆਂ ਹੀ ਸੱਚ ਹੈ, ਬਾਕੀ ਉਹ ਜੋ ਪਰੋਸਿਆ ਜਾ ਰਿਹਾ ਸੰਸਾਰ ਦੇ ਵਿੱਚ ਖਬਰਾਂ ਦੇ ਨਾਂ ਤੇ, ਮੈਂ ਬੜਾ ਉੱਤੋਂ ਪਰੇਸ਼ਾਨ ਹੈ ਕਿਉਂਕਿ ਮੇਰਾ ਮੰਨਣਾ ਇਹ ਹੈ ਕਿ ਪੱਤਰਕਾਰਤਾ ਹੋਣੀ ਹੀ ਸੱਚ ਚਾਹੀਦੀ ਹੈ ਔਰ ਸੱਚ ਹੀ ਹੁੰਦੀ ਹੈ। ਯਤਨ ਕੀਤਾ, ਪਹਿਰਾ ਦਿੱਤਾ, ਕਮੀਆਂ ਰਹੀਆਂ ਨੇ, ਉਹਦੇ ਲਈ ਮਾਫ਼ੀ ਵੀ ਮੰਗੀ ਹੈ, ਮਾਫ਼ੀ ਮੰਗਦੇ ਵੀ ਰਹਾਂਗੇ। ਰਹੀ ਗੱਲ ਦੇਖੋ ਨੰਬਰ ਦੀ, ਨੰਬਰ ਜਾਂ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਕਈ ਕਾਰਨ ਹੁੰਦੇ ਨੇ ਜਿਹਨਾਂ ਕਰਕੇ ਸੋਚਿਓ ਸੱਚਮੁੱਚ ਮੈਂ ਸੋਸ਼ਲ ਮੀਡੀਆ 'ਤੇ ਨਹੀਂ ਹੈ, ਪਰੰਤੂ ਜਿਵੇਂ ਤੁਸੀਂ ਵਾਰ ਵਾਰ ਤੁਹਾਡੇ ਵਰਗੇ ਸੱਜਣ ਮਿੱਤਰ ਇਹ ਗੱਲ ਕਹਿੰਦੇ ਆ, ਮੈਨੂੰ ਲੱਗਦਾ ਕਿ ਚੜ੍ਹਦੇ 227 ਦੇ ਵਿੱਚ ਤੁਸੀਂ ਮੈਨੂੰ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੱਖ ਵੱਖ ਰੂਪ ਦੇ ਵਿੱਚ ਵੇਖੋਗੇ, ਉਹ ਮੈਂ ਚੜ੍ਹਦੇ 227 ਦੀ ਗੱਲ ਕੀਤੀ ਆ। ਜੇ ਸਮਾਂ ਆ ਨੰਬਰ ਦੀ ਤੁਸੀਂ ਮੈਨੂੰ ਹੁਕਮ ਕੀਤਾ, ਨੰਬਰ ਮੈਂ ਬੋਲਦਾ ਜੀ, ਜਿਹੜੇ ਵੀ ਮੇਰੇ ਪਿਆਰੇ ਵੀਰ ਨੇ, ਭੈਣਾਂ ਨੇ, ਸੱਜਣ ਨੇ, ਉਹ ਨੋਟ ਕਰ ਸਕਦੇ ਹੈ 8284094222। ਮੈਂ ਫਿਰ ਰਿਪੀਟ ਕਰਦਾ ਜੀ, 8284094222। ਜਿਹੜੇ ਵੀ ਸੱਜਣ ਕਿਸੇ ਵੀ ਮਸਲੇ ਦੇ ਉੱਪਰ ਸੰਪਰਕ ਕਰਨਾ ਚਾਹੁਣ ਉਹ ਕਰ ਸਕਦੇ ਆ। ਮੈਂ ਧੰਨਵਾਦੀ ਰਹਾਂਗਾ ਸਮੁੱਚੇ ਆਪ ਲੋਕਾਂ ਦਾ, ਔਰ ਖਾਸ ਕਰਕੇ ਪੰਜਾਬੀ ਲਹਿਰਾਂ ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ ਜਿੱਥੇ ਅਸੀਂ ਰੋਜ਼ ਸਾਂਝ ਪਾਉਂਦੇ ਹਾਂ।
0: ਸੋ ਬਿਲਕੁਲ ਜੀ, ਬਹੁਤ ਸ਼ੁਕਰੀਆ। ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਸਰੋਤਿਆਂ ਨੇ ਨੰਬਰ ਨੋਟ ਡਾਊਨ ਕਰ ਲਾਂਗੇ, ਅੱਗੇ ਜਾ ਕੇ ਫਿਰ ਆਪਾਂ ਇੱਕ ਵਾਰ ਨੰਬਰ ਦੀ ਸਾਂਝ ਪਾਵਾਂਗੇ। ਰਮੇਸ਼ ਜੀ, ਆਪਾਂ ਚੱਲੀਏ ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਪੰਜਾਬ ਦੀ ਕਿਸਾਨੀ ਦੀ ਗੱਲ। ਪੰਜਾਬ ਦੇ ਕਿਸਾਨ ਆਗੂ ਸਿਆਸੀ ਲੀਡਰ ਵਾਂਗ ਹੁਣ ਕਹਿੰਦੇ ਆਹਮੋ ਸਾਹਮਣੇ ਹੋ ਗਏ ਆ। ਇਹ ਸ਼ੁਰੂ ਤੋਂ ਹੀ ਮੈਨੂੰ ਲੱਗਦਾ ਜਿਹੜੇ ਪੰਜਾਬ ਦੇ ਕਿਸਾਨ ਆਗੂ ਔਰ ਮੇਜੀ ਇਹਨਾਂ ਦੀ ਬਣੀਓ ਨਹੀਂ, ਚਾਹੇ ਉਹ ਪਹਿਲੇ ਕਿਸਾਨ ਮੋਰਚੇ ਦੀ ਗੱਲ ਕਰੀਏ ਚਾਹੇ ਦਿੱਲੀ ਵੇਲੇ, ਅਤੇ ਹੁਣ ਵੀ ਅਲੱਗ ਅਲੱਗ ਮੈਨੂੰ ਲੱਗਦਾ ਸਾਰੇ ਇੱਕ ਪਲੇਟਫਾਰਮ ਥੱਲੇ ਇਕੱਠੇ ਜਾਂ ਹੋ ਨਹੀਂ ਸਕਦੇ। ਇਹ ਸ਼ੁਰੂ ਤੋਂ ਹੀ ਆਪਣੀਆਂ ਜਿੰਨੀਆਂ ਵੀ ਜਥੇਬੰਦੀਆਂ ਦੀ ਪ੍ਰੋਬਲਮ ਰਹੀ ਆ, ਇਹਨਾਂ ਦੇ ਵਿੱਚ ਇੱਕ ਮਤਭੇਦ ਕਦੀ ਇਕੱਠੇ ਹੋਏ ਨਹੀਂ, ਅਤੇ ਜੇ ਇਕੱਠੇ ਨਹੀਂ ਜਦ ਤੱਕ ਹੋਣਗੇ ਮੈਨੂੰ ਲੱਗਦਾ ਇਹ ਜਿੰਨੇ ਵੀ ਕਿਸਾਨੀ ਦੇ ਮੁੱਦੇ ਆ ਇਹ ਕਦੀ ਸੁਲਝ ਨਹੀਂ ਪਾਉਣਗੇ। ਜੀ
1: ਪ੍ਰਭ ਸੰਧੂ ਜੀ, ਤੁਸੀਂ ਇੱਕ ਸ਼ਬਦ ਵਰਤਿਆ ਕਿ ਸਿਆਸੀ ਲੀਡਰਾਂ ਦੇ ਵਾਂਗ। ਵਾਂਗ ਕਾਹਨੂੰ ਅਸੀਂ ਕਹੀਏ? ਸਿਆਸੀ ਲੀਡਰਾਂ ਜਾਂ ਸਿਆਸੀ ਪਾਰਟੀਆਂ ਜਾਂ ਇਹਨਾਂ ਬਹੁਤ ਸਾਰੀਆਂ ਕਿਸਾਨ ਧਿਰਾਂ ਚ ਕੋਈ ਅੰਤਰ ਹੀ ਨਹੀਂ। ਸਭ ਤੋਂ ਸਿਰੇ ਦੀ ਗੱਲ ਹੁੰਦੀ ਹੈ ਜਦੋਂ ਅਸੀਂ ਕਿਸੇ ਸਿਆਸੀ ਪਾਰਟੀ ਦੀ ਗੱਲ ਕਰਦੇ, ਉਹ ਚੋਣ ਲੜਦੇ ਆ, ਤੇ ਜਿਹਨਾਂ ਕਿਸਾਨਾਂ ਦਾ ਅਸੀਂ ਗੱਲ ਕਰਦੇ ਹਾਂ, ਜਿਹਨਾਂ ਕਿਸਾਨ ਧਿਰਾਂ ਦੀ ਗੱਲ ਕਰਦੇ ਹਾਂ, ਸੁੱਖ ਦੇ ਨਾਲੇ ਤਾਂ ਚੋਣਾਂ ਵੀ ਲੜ ਹਟੇ ਆ, ਉਹ ਵੀ ਪੰਗਾ ਲੈ ਕੇ ਵੇਖ ਲਿਆ, ਉਮੀਦਵਾਰ ਖੜੇ ਕੀਤੇ, ਚੋਣਾਂ ਲੜੀਆਂ, ਮੁੱਖ ਮੰਤਰੀ ਤੱਕ ਆਪਣੇ ਬਣਾ ਲਏ ਸੀ, ਸਰਕਾਰ ਬਣਾ ਲਈ ਸੀ ਇਹਨਾਂ ਨੇ, ਤੇ ਕਾਗਜ਼ਾਂ ਦੇ ਉੱਪਰ ਹੀ ਯਾਦ ਹੋਏਗਾ, ਕੋਈ ਬਹੁਤ ਪੁਰਾਣੀ ਗੱਲ ਨਹੀਂ। ਜਦੋਂ ਭਗਵੰਤ ਮਾਨ ਹੁਣੀ ਸੱਤਾ ਚ ਆਏ, ਉਦੋਂ ਨਾਲ ਨਾਲ ਇਹਨਾਂ ਨੇ ਵੀ ਚੋਣਾਂ ਲੜੀਆਂ ਸੀ, ਰਾਜੇਵਾਲ, ਬਲਬੀਰ ਸਿੰਘ ਰਾਜੇਵਾਲ, ਜਿਹੜੇ ਅੱਜ ਕੱਲ੍ਹ ਫਿਰ ਇੱਕ ਵਾਰ ਕਿਸਾਨੀ ਆਗੂ ਦੇ ਤੌਰ ਤੇ ਚਰਚਾ ਚ ਹੈਗੇ ਆ, ਔਰ ਜਿਹੜਾ ਤੁਸੀਂ ਆਹਮੋ ਸਾਹਮਣੇ ਦੀ ਗੱਲ ਕਹੀ ਹੈ, ਅਸਲ ਵਿੱਚ ਉਹ ਬਲਬੀਰ ਸਿੰਘ ਰਾਜੇਵਾਲ ਤੇ ਦੂਜੇ ਪਾਸੇ ਜਿਹੜੇ ਸਰਵਣ ਸਿੰਘ ਪੰਧੇਰ ਹੈ, ਬਲਬੀਰ ਸਿੰਘ ਰਾਜੇਵਾਲ ਦੀ ਜਿੱਥੇ ਆਪਣੀ ਕਿਸਾਨ ਧਿਰਾ ਹੈ, ਉੱਥੇ ਐਸ ਕੇ ਐਮ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ 'ਚ ਬਾਬਾ ਵੱਡੇ ਕੱਦ ਦੇ ਆਗੂ ਹੈ, ਹੁਣ ਫਿਰ ਵਿੱਚੋਂ ਰਾਜਨੀਤੀ ਵਿੱਚ ਚਲੇ ਗਏ ਸੀ, ਉਹ ਇੱਕ ਵੱਖਰਾ ਸਮਾਂ ਆ। ਦੂਜੇ ਪਾਸੇ ਸਰਵਣ ਸਿੰਘ ਪੰਧੇਰ ਹੈ, ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਡੇ ਕੱਦ ਦੇ ਜਾਂ ਪਹਿਲੀ ਜਾਂ ਦੂਸਰੇ ਨੰਬਰ ਦੇ ਲੀਡਰ ਕਹਿ ਸਕਦੇ ਹਾਂ। ਹੁਣ ਦੋਹਾਂ ਵਿੱਚ ਸ਼ਬਦੀ ਤਕਰਾਰ ਸ਼ੁਰੂ ਹੋ ਗਿਆ, ਦੋਵੇਂ ਇੱਕ ਦੂਜੇ ਨੂੰ ਗਲਤ ਦੱਸ ਰਹੇ ਹੈ। ਬਲਬੀਰ ਸਿੰਘ ਰਾਜੇਵਾਲ ਨੇ ਅਸਲ ਵਿੱਚ ਇੱਕ ਇਕੱਠ ਦੇ ਵਿੱਚ, ਜਨਤਕ ਸਮਾਗਮ ਦੇ ਵਿੱਚ ਇਹ ਖੁਲਾਸਾ ਕੀਤਾ ਕਿ ਏਦਾਂ ਦੇ ਵੀ ਲੋਕ ਸੀ ਜਿਹੜੇ ਸਾਡੇ ਤੋਂ 20 ਦਿਨ ਬਾਅਦ ਦਿੱਲੀ ਗਏ। ਪ੍ਰਭ ਸੰਧੂ ਜੀ, ਉਦੋਂ ਦੀ ਗੱਲ ਕੀਤੀ ਜਦੋਂ ਕਿਸਾਨੀ ਅੰਦੋਲਨ ਦਿੱਲੀ ਪਹੁੰਚਿਆ ਸੀ, ਦਿੱਲੀ ਦੀਆਂ ਬਰੂਹਾਂ ਤੇ ਪਹੁੰਚਿਆ ਸੀ। ਉਹ ਦਿੱਲੀ ਦੀਆਂ ਬਰੂਹਾਂ ਤੇ ਜਦੋਂ ਕਿਸਾਨੀ ਅੰਦੋਲਨ ਵਾਲੇ ਪਹੁੰਚ ਕੇ ਉੱਥੇ ਬੈਠ ਕੇ ਸਟੇਜ ਲਾ ਲਈ, ਤੇ ਅਚਾਨਕ 2-3 ਦਿਨਾਂ ਬਾਅਦ ਇੱਕ ਉੱਥੇ ਐਪੀਸੋਡ ਵਾਪਰਦਾ, ਇੱਕ ਸਰਵਣ ਸਿੰਘ ਪੰਧੇਰ ਹੁਣੀ ਆਪਣਾ ਕਾਫਲਾ ਲੈ ਕੇ ਇੱਕ ਪਾਸਿਓਂ ਦੀ ਭਾਵ ਕਿ ਬੱਖੀ ਵਾਲੇ ਰਸਤੇ ਦੀ ਹੋ ਕੇ ਐਸ ਕੇ ਐਮ ਤੋਂ ਅੱਗੇ ਜਾ ਕੇ ਸਟੇਜ ਲਾ ਲੈਂਦੇ ਆ ਦਿੱਲੀ ਵਾਲੇ ਪਾਸੇ। ਚਲੋ ਉਹ ਲੱਗ ਗਈ, ਉਹ ਹੁਣ ਗੱਲ ਬਲਬੀਰ ਸਿੰਘ ਰਾਜੇਵਾਲ ਨੇ ਕਹੀ ਕਿ ਏਦਾਂ ਦੇ ਲੋਕ ਵੀ ਜਿਹੜੇ 20 ਦਿਨ ਬਾਅਦ ਸਾਡੇ ਤੋਂ ਗਏ ਤੇ ਅੱਗੇ ਜਾ ਕੇ ਬਹਿ ਗਏ। ਫਿਰ ਉਹ ਕਹਿੰਦੇ ਜੀ, ਗੱਲ ਇਹ ਕਿ ਲਾਲ ਕਿਲੇ ਤੇ ਜਾ ਕੇ, ਜਿਹੜਾ ਲਾਲ ਕਿਲੇ ਤੇ ਜਾਣਾ, ਇਹ ਸਿੱਧੇ ਤੌਰ ਤੇ ਉਹਨਾਂ ਨੇ ਸਰਵਣ ਸਿੰਘ ਪੰਧੇਰ ਦੀ ਜਿੱਥੇ ਬੰਦੇ ਸੀ ਕਿ ਸਾਡਾ ਫੈਸਲਾ ਸੀ ਕਿ ਅਸੀਂ ਲਾਲ ਕਿਲੇ ਜਾਣਾ ਨਹੀਂ, ਇਹ ਜਾਣ ਕੇ ਗਏ, ਔਰ ਹੋਰ ਬਹੁਤ ਸਾਰੀਆਂ ਗੱਲਾਂ ਕਹੀਆਂ। ਸਾਡਾ 10 ਵਜੇ ਦੀ ਜਾਣ ਦੀ ਪਲੈਨਿੰਗ ਸੀ, ਇੱਥੇ ਸਵੇਰੇ 6 ਵਜੇ ਨਿਕਲ ਗਏ। ਫਿਰ ਹੋਰ ਬੜੇ ਸਾਰੇ ਦੋਸ਼ ਲਾਏ ਉਹਨਾਂ ਨੇ ਕਿ ਕਿਸ ਢੰਗ ਦੇ ਨਾਲ ਉੱਥੇ ਕੁੱਝ ਲੋਕਾਂ ਨੂੰ ਵਰਤ ਕੇ ਲਾਲ ਕਿਲੇ ਦੇ ਉੱਪਰ ਕਹਿੰਦੇ ਝੰਡੇ ਚੜਾਏ ਗਏ, ਸਾਡੇ ਅੰਦੋਲਨ ਨੂੰ ਸੱਟ ਬੈਕ ਲਾਈ ਗਈ, ਕਿਸਾਨੀ ਅੰਦੋਲਨ, ਔਰ ਇੱਕ ਢੰਗ ਦੇ ਨਾਲ ਇਹ ਵੀ ਸ਼ਬਦਾਂ ਦਾ ਪ੍ਰਯੋਗ ਕੀਤਾ ਕਿ ਇਹ ਕਿਸੇ ਵਿਦੇਸ਼ੀ ਤਾਕਤ, ਖਾਸ ਕਰਕੇ ਇਸ਼ਾਰਾ ਗੁਰਪਤਵੰਤ ਪੰਨੂ ਵਾਲੇ ਪਾਸੇ ਸੀ ਕਿ ਗੁਰਪਤਵੰਤ ਪੰਨੂ ਦੇ ਆਖੇ ਤੇ ਇਹਨਾਂ ਨੇ ਬਹੁਤ ਕੁਛ ਕੀਤਾ। ਹੁਣ ਦੂਜੇ ਪਾਸੇ ਸਰਵਣ ਸਿੰਘ ਪੰਧੇਰ ਕਹਿੰਦਾ ਕਿ ਨਿਰਾ ਝੂਠ ਬੋਲਦਾ ਬਲਬੀਰ ਸਿੰਘ ਰਾਜੇਵਾਲ, ਅਸੀਂ ਰਿੰਗ ਰੋਡ ਤੇ ਜਾਣ ਦਾ ਫੈਸਲਾ ਲਿਆ ਸੀ, ਲਾਲ ਕਿਲੇ ਤੇ ਲੋਕ ਆਪ ਹੀ ਭਾਵੁਕ ਹੋ ਕੇ ਚਲੇ ਗਏ, ਅਸੀਂ ਰੋਕ ਨਹੀਂ ਸਕੇ। ਕਹਿੰਦੇ ਕਿ ਅਸੀਂ ਥੋੜੋ ਭੇਜੇ ਆ, ਅਸੀਂ ਤੇ ਕਹਿੰਦੇ ਬਕਾਇਦਾ ਅੰਦੋਲਨ ਦੇ ਵਿੱਚ ਪਹਿਲੇ ਦਿਨ ਤੋਂ ਸੀਗੇ, ਦਿੱਲੀ ਅਸੀਂ 2 ਦਿਨ ਬਾਅਦ ਗਏ, 8 ਦਿਨ ਬਾਅਦ ਗਏ। ਕਹਿੰਦਾ ਕਿਸੇ ਨੂੰ ਇਹਨਾਂ ਕੀ ਲੈਣਾ ਦੇਣਾ, ਅਸੀਂ ਪਹਿਲਾਂ ਵੀ ਅੰਦੋਲਨ ਲੜਦੇ ਸੀ, ਅਸੀਂ ਬਾਅਦ ਚ ਵੀ ਲੜਦੇ ਸੀ। ਹੁਣ ਇੱਕ ਢੰਗ ਦੇ ਨਾਲ ਸਿੱਧਾ ਕਹਿ ਲਈਏ ਕਿ ਸਰਵਣ ਸਿੰਘ ਪੰਧੇਰ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਚੈਲੰਜ ਦੇ ਦਿੱਤਾ ਕਿ ਜਿਹੜੇ ਤੂੰ ਮੇਰੇ ਤੇ ਦੋਸ਼ ਲਾਏ ਹੈ ਕਿ ਅਸੀਂ ਸਵੇਰੇ 6 ਵਜੇ ਨਿਕਲ ਪਏ ਤੇਰੇ ਤੋਂ ਪਹਿਲਾਂ ਲਾਲ ਕਿਲੇ ਵਾਲੇ ਪਾਸੇ ਨੂੰ, ਸਾਬਤ ਕਰ ਕਿ ਅਸੀਂ ਸਵੇਰੇ ਨਿਕਲ ਗਏ ਤੇਰੇ ਤੋਂ ਪਹਿਲਾਂ, ਦੂਜੀ ਗੱਲ ਕਹਿੰਦੇ ਕਿ ਤੂੰ ਕਹਿੰਦਾ ਕਿ ਅਸੀਂ ਇਹ ਦਾਅਵਾ ਕੀਤਾ ਸੀ ਕਿ ਅਸੀਂ ਲਾਲ ਕਿਲੇ ਜਾਵਾਂਗੇ, ਦਿਖਾ ਸਾਡੀ ਕੋਈ ਵੀਡੀਓ, ਦਿਖਾ ਸਾਡਾ ਬਿਆਨ, ਤੂੰ ਝੂਠ ਬੋਲਦਾ ਹੈ। ਤੀਜੀ ਕਹਿੰਦੇ ਕਿ ਤੂੰ ਸਾਨੂੰ ਕਹਿੰਦਾ ਕਿ ਅਸੀਂ ਮੋਟੀ ਰਕਮ ਲਈ ਹੈ ਕਿਸੇ ਤੋਂ ਵਿਦੇਸ਼ ਵਿੱਚ, ਦੇ ਸਬੂਤ ਅਸੀਂ ਕਿਹੜੀ ਰਕਮ ਲਈ ਹੈ। ਅਗਲੀ ਗੱਲ ਜਿਹੜੀ ਬਲਬੀਰ ਸਿੰਘ ਰਾਜੇਵਾਲ ਨੇ ਜਿੱਥੇ ਗੱਲ ਸਰਵਨ ਸਿੰਘ ਭੰਦੇਰ ਨੂੰ ਕਹੀ, ਅੱਜ ਇੱਕ ਗੱਲ ਹੋਰ ਕਹਿਤੀ, ਉਹ ਕਹਿੰਦੇ ਜੀ ਜਿਹੜਾ ਜਗਜੀਤ ਸਿੰਘ ਡੱਲੇਵਾਲ ਹੈ ਸਾਡੇ ਸੰਪਰਕ ਵਿੱਚ ਨਹੀਂ। ਹੁਣ ਗੱਲ ਵੇਖ ਲਓ ਕਿ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਇਸ ਵੇਲੇ ਖਨੌਰੀ ਬਾਰਡਰ ਬੈਠਾ ਹੋਇਆ, ਕਿਉਂਕਿ ਹਰਿਆਣੇ ਵਾਲੇ ਉਹਨੂੰ ਦਿੱਲੀ ਵਾਲੇ ਪਾਸੇ ਨੂੰ ਜਾਣ ਨਹੀਂ ਦਿੰਦੇ, ਉਹ ਉੱਥੇ ਬੈਠਾ ਆ। ਹੁਣ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਇੱਕ ਵੱਖਰੇ ਢੰਗ ਦੇ ਨਾਲ ਕਿਸਾਨੀ ਪੈਦਲ ਯਾਤਰਾ ਦਾ ਦਾਅਵਾ ਕਰ ਰਿਹਾ, ਜੀ ਮੈਂ ਜੰਤਰ ਮੰਤਰ ਲੈ ਕੇ ਜਾਣੀ ਹੈ। ਸਰਵਨ ਸਿੰਘ ਭੰਦੇਰ ਨੇ ਆਪਣਾ ਵੱਖਰਾ ਰਿਕਸ਼ਾ ਦੜਾਇਆ ਹੋਇਆ ਹੈ। ਇੱਧਰ ਅੱਜ SKM ਵਾਲੇ ਜਿਹਨਾਂ ਦਾ ਮੈਂ ਜ਼ਿਕਰ ਕਰਕੇ ਹਟਿਆ, ਰਾਜੇਵਾਲ ਹੁਣੀ, ਉਹ ਚੰਡੀਗੜ੍ਹ ਦੇ ਵਿੱਚ ਇਸ ਵੇਲੇ ਬੈਠਕ ਕਰ ਰਹੇ ਹੈ। ਕਹਿੰਦੇ ਜੇ ਅਸੀਂ ਚੜ੍ਹਦੇ ਸਤੰਬਰ ਚੰਡੀਗੜ੍ਹ 'ਚ ਪੱਕਾ ਮੋਰਚਾ ਲਾਉਣਾ, ਭਾਵ ਕਿ ਕੋਈ ਖਨਾਰੀ ਬਾਰਡਰ, ਕੋਈ ਸ਼ੰਭੂ ਬਾਰਡਰ, ਕੋਈ ਚੰਡੀਗੜ੍ਹ ਮੋਰਚੇ ਦੀ, ਇਹ ਕਿਸਾਨ ਧਿਰਾਂ ਨੇ। ਤੇ ਇੰਝ ਲੱਗਦਾ ਕਿ ਜਿਵੇਂ ਕਿਸੇ ਨਾ ਵਿਸ਼ੇਸ਼ ਕੌਜ਼ ਦੇ ਲਈ ਕਿਸੇ ਢੰਗ ਦੇ ਨਾਲ ਲੱਗੇ ਹੋਣ, ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਸਿਆਸੀ ਲੀਡਰਾਂ ਦੀ, ਸਿਆਸੀ ਪਾਰਟੀਆਂ ਦੀ ਸਮਝ ਆਉਂਦੀ, ਉਹਨਾਂ ਦੀ ਲੜਾਈ ਕੋਈ ਦੇਸ਼ ਦੀ ਸੇਵਾ ਨਹੀਂ ਹੈ, ਕੁਰਸੀ ਹੈ। ਇਹਨਾਂ ਦੀ ਤੇ ਲੜਾਈ ਕੁਰਸੀ ਨਹੀਂ ਆ ਨਾ, ਤੇ ਫਿਰ ਇਹਨਾਂ ਵਿੱਚ ਏਡੇ ਵੱਡੇ ਪੱਧਰ ਤੇ ਵੰਡੀਆਂ, ਪਤਾ ਹੀ ਨਹੀਂ ਲੱਗਦਾ ਕਿੰਨੀਆਂ ਕੁ ਕਿਸਾਨ ਜਥੇਬੰਦੀਆਂ। ਮੈਨੂੰ ਲੱਗਦਾ ਕਿ ਕੋਈ ਗਿਣ ਲੱਗ ਪਵੇ, ਸ਼ਾਇਦ ਉਹ ਜਦੋਂ ਅਸੀਂ ਪੰਜਾਬੀ ਕਹਿ ਦਈਏ ਤਾਂ ਥੁੱਕ ਮੁੱਕ ਜਾਣਾ, ਇੰਨੀਆਂ ਜਥੇਬੰਦੀਆਂ ਇਹਨਾਂ ਨੇ ਬਣਾ ਲਈਆਂ ਹੈਗੀਆਂ। ਸੋ ਇਸ ਕਰਕੇ ਇਹ ਪ੍ਰਭ ਸੰਧੂ ਜੀ ਕਿਸਾਨ ਧਿਰਾਂ ਜਿਹੜੇ ਪਾਸੇ ਨੂੰ ਤੁਰ ਪਈਆਂ, ਭੁਲੇਖਾ ਹੋ ਸਕਦਾ ਇਹ ਸਾਰਿਆਂ ਨੂੰ, ਪਰੰਤੂ ਇਹ ਭੁਲੇਖਾ ਮੈਨੂੰ ਲੱਗਦਾ ਕਿ ਬਹੁਤ ਜਲਦ ਲੋਕਾਂ ਨੇ ਦੂਰ ਕਰ ਦੇਣਾ, ਕਿਉਂਕਿ ਜਿਸ ਢੰਗ ਦੇ ਨਾਲ ਹੁਣ ਗੱਲ ਬਿਆਨਬਾਜ਼ੀ ਤੱਕ ਆ ਗਈ ਹੈ, ਇੱਕ ਦੂਜੇ ਤੇ ਦੋਸ਼ ਲਾਏ ਜਾ ਰਹੇ ਹੈ, ਕੋਈ ਦਿੱਲੀ ਵਾਲੇ ਪਾਸੇ ਨੂੰ ਤੁਰਿਆ, ਕੋਈ ਚੰਡੀਗੜ੍ਹ ਵਾਲੇ ਪਾਸੇ ਨੂੰ ਤੁਰਿਆ, ਆਪਣੇ ਵੱਖਰੇ ਵੱਖਰੇ ਥੜੇ ਬਣਾਏ ਆ, ਮੈਨੂੰ ਲੱਗਦਾ ਕਿ ਇਹ ਗੱਲ ਬਣਨੀ ਨਹੀਂ ਹੈ। ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਨੂੰ ਅਸਲ ਪਾਸੇ ਵੱਲ ਨੂੰ ਮੋੜਾ ਪਾਉਣਾ ਪੈਣਾ।
2: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
4: ਔਰ ਵਿਜ਼ਿਟ insuranceforyou.ca।
5: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

0: रॉयल थाली स्वीट्स एंड रेस्टोरेंट के प्योर वेजिटेरियन लजीज खाने, जिसके स्वाद के सभी हैं दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी राजधानी राजधानी।
0: मल्टीपल लोकेशंस इन GTA। फॉर मोर इन्फॉर्मेशन विजिट royalthalisweets.ca।
2: ਨਕਲ ਜੀ 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਅਸ਼ਿਆਰਪੁਰੀ ਜੀ ਜੁੜੇ ਹੋਏ ਨੇ ਖਬਰਾਂ ਦੇ ਨਾਲ, ਸਾਂਝ ਪਾ ਰਹੇ ਹਾਂ। ਸੋ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਕੰਟਰੈਕਟਰ ਰੈਨੋਵੇਸ਼ਨ ਅਤੇ ਬਿਲਡਰ ਔਰ ਜਿੰਨੇ ਵੀ ਸਾਡੇ ਵੀਰਾਂ ਨੇ ਘਰ ਦੀ ਰੈਨੋਵੇਸ਼ਨ ਕਰਨੀ ਹੈ, ਜੋ ਬਿਲਡਿੰਗ ਸਪਲਾਈਜ਼ ਵਾਸਤੇ ਇੱਕ ਵਧੀਆ ਵੱਡਾ ਸਟੋਰ ਜਿਹਦੇ 'ਤੇ ਇੱਕੋ ਛੱਤ ਵਾਲੇ ਤੁਹਾਨੂੰ ਸਾਰਾ ਹੀ ਬਿਲਡਿੰਗ ਰੈਨੋਵੇਸ਼ਨ ਦਾ ਸਮਾਨ ਮਿਲ ਜੇ, ਉਹਦੇ ਵਾਸਤੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਯਾਦ ਰੱਖਣਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਸਾਰਾ ਪਲੰਬਿੰਗ, ਐਚ ਵੀ ਏ ਸੀ, ਇਲੈਕਟ੍ਰੀਕਲ, ਫਲੋਰਿੰਗ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈ ਵਾਲ ਟੂਲਸ ਹੈ, ਹਾਰਡਵੇਅਰ ਦਾ ਹਰ ਤਰ੍ਹਾਂ ਸਮਾਨ ਤੁਹਾਨੂੰ ਇੱਕ ਛੱਤ ਵਾਲੇ ਲੱਭ ਜਾਣਾ ਆ। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਇੱਕ ਚੱਕਰ ਮਾਰ ਕੇ ਆਇਓ, ਤੁਹਾਨੂੰ ਪਤਾ ਲੱਗ ਜਾਣਾ ਕਿ ਈਚ ਐਂਡ ਐਵਰੀ ਬਿਲਡਿੰਗ ਸਪਲਾਈ ਦੀ ਜਿਹੜੀ ਆਈਟਮ ਆ ਤੁਹਾਨੂੰ ਇੱਥੋਂ ਹੀ ਲੱਭ ਜਾਣੀ ਆ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਇਹ ਦਾਅਵਾ ਕਰਦੇ ਕਿ ਸਾਡੀਆਂ ਕੀਮਤਾਂ ਵੀ ਬੈਸਟ ਹੋਣਗੀਆਂ, ਸਾਡੀ ਕੁਆਲਿਟੀ ਅਤੇ ਸਾਡੀ ਸਰਵਿਸ, ਉਹਦੇ ਵਿੱਚ ਤੁਹਾਨੂੰ ਕੋਈ ਚਿੰਤਾ ਕਰਨ ਵਾਲੀ ਗੱਲ ਨਹੀਂ ਆ। ਸੋ ਟੋਪ ਦੀ ਤੁਹਾਨੂੰ ਸਰਵਿਸ ਮਿਲੇਗੀ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। 647-961-0585। ਔਰ ਨਾਲ ਦੀ ਨਾਲ ਸਰੋਤਿਆਂ ਨੂੰ ਮੈਂ ਦੱਸਣਾ ਚਾਹੁੰਦਾ, ਬਹੁਤ ਸਾਰੇ ਸਰੋਤੇ ਇਸ ਨੰਬਰ 'ਤੇ ਕਾਲ ਕਰਕੇ ਨਾ ਰੇਡੀਓ ਸੁਣਨਾ ਚਾਹੁੰਦੇ ਨੇ, ਉਹਨਾਂ ਨੂੰ ਮੈਂ ਨੰਬਰ ਦੇ ਦਿਆਂ। ਜੇ ਤੁਸੀਂ ਪੰਜਾਬੀ ਲਹਿਰਾਂ ਇਸ ਖਬਰਾਂ ਵਾਲੇ ਹਿੱਸੇ ਨੂੰ ਸੁਣਨਾ ਚਾਹੁੰਦੇ ਹੋ, ਜਾਂ ਤੁਸੀਂ AM 530 ਦੇ ਜਿੰਨੇ ਵੀ ਪ੍ਰੋਗਰਾਮ ਫੋਨ ਦੇ ਜ਼ਰੀਏ ਡਾਇਲ ਕਰਕੇ ਸੁਣਨਾ ਚਾਹੁੰਦੇ ਹੋ, ਤਾਂ 416-477-2040 416-477-2040 ਤੁਸੀਂ ਡਾਇਲ ਕਰਕੇ ਰੇਡੀਓ ਪ੍ਰੋਗਰਾਮ ਸੁਣ ਸਕਦੇ ਹੋ। ਅਤੇ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਜੇਲ੍ਹ ਵਿੱਚ ਬੰਦ ਵਿਧਾਇਕ ਨੂੰ ਅੱਜ ਮੁੱਖ ਮੰਤਰੀ ਸਾਹਿਬ ਮਿਲਣ ਜਾ ਰਹੇ ਆ, ਕਿਹੜਾ ਉਹ ਵਿਧਾਇਕ ਆ ਅਤੇ ਐਡੀ ਕੀ ਲੋੜ ਪੈ ਗਈ ਆਪਣੇ ਕੋਈ ਇਹਨਾਂ ਦਾ ਵਿਧਾਇਕ ਆ ਜਾਂ ਕੋਈ ਹੋਰ ਵਿਧਾਇਕ ਆ, ਇਹ ਸਾਰੀ ਕੀ ਖਬਰ ਆ?
3: ਪ੍ਰਭ ਸੰਧੂ ਜੀ, ਆਪਣਾ ਹੀ ਹੈ, ਭਾਵ ਕਿ ਆਪਣੀ ਪਾਰਟੀ ਦਾ ਆ, ਆਮ ਆਦਮੀ ਪਾਰਟੀ ਦਾ ਆ। ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਕੱਲੇ ਨੀ, ਅਰਵਿੰਦ ਕੇਜਰੀਵਾਲ ਵੀ ਜਾ ਰਹੇ ਆ, ਕਿਉਂਕਿ ਇਹ ਗੱਲ ਮਸ਼ਹੂਰ ਹੀ ਹੋ ਚੁੱਕੀ ਆ, ਜਿੱਥੇ ਚੱਲੂਗਾ ਚੱਲੂਗੀ ਨਾਲ ਤੇਰੇ
2: ਟਿਕਟਾਂ
3: ਲਈ ਨਾ ਲਈ, ਕਿਉਂਕਿ ਜਹਾਜ਼ ਆਪਣਾ ਹੀ
2: ਆ।
3: ਉਹ ਨਾ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦਾ ਅੱਜ ਕਹਿੰਦੇ ਗੁਜਰਾਤ ਦਾ ਦੌਰਾ ਆ। ਹੁਣ ਜਿਹੜਾ ਇਹ ਗੁਜਰਾਤ ਦਾ ਦੌਰਾ ਆ, ਇਹਦਾ ਕਾਰਨ ਇੱਕੋ ਇੱਕ ਆ ਕਿ ਉੱਥੇ ਆਮ ਆਦਮੀ ਪਾਰਟੀ ਦੇ ਇੱਕੜ ਦੁੱਕੜ ਵਿਧਾਇਕ ਜਿੱਤੇ ਹੋਏ ਆ। ਉਹਨਾਂ ਚੋਂ ਇੱਕ ਵਿਧਾਇਕ ਹੈ ਚੇਤਰ ਵਸਾਵਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚੇਤਰ ਵਸਾਵਾ ਜਿਹੜਾ ਜਿੱਥੇ ਆਮ ਆਦਮੀ ਪਾਰਟੀ ਦਾ ਵਿਧਾਇਕ ਹੈ ਨਾ, ਉੱਥੇ ਕਹਿ ਸਕਦੇ ਕਿ ਆਦਿਵਾਸੀਆਂ ਦਾ ਇੱਕ ਸਿਰਕਾ ਡਾਕੂ ਹੈ, ਬਾਬਾ ਇੱਕ ਜਿਹਨੇ ਕਿਸੇ ਸਮਾਜ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਉਹ ਨਾਮ ਸੀ ਜਿਹੜਾ ਕਦੇ ਆਮ ਆਦਮੀ ਪਾਰਟੀ ਚ ਆਉਂਦਾ, ਆਮ ਆਦਮੀ ਪਾਰਟੀ ਉਹਨੂੰ ਚੋਣ ਲੜਾਉਂਦੀ ਹੈ, ਉਹ ਵਿਧਾਇਕ ਬਣ ਜਾਂਦਾ। ਹੁਣ ਹੋਇਆ ਇਹ ਕਿ ਇਸੇ ਸਾਲ ਦੀ ਗੱਲ ਹੈ, ਜੂਨ ਮਹੀਨੇ ਦੀ, ਸਾਲ ਆਹੇ ਵਾਲਾ, ਜਿਹੜਾ ਉਹ ਵਿਧਾਇਕ ਹੈ ਚੇਤਰ ਵਸਾਵਾ, ਉਹਦੀ ਪਤਨੀ ਤੇ ਕੁਝ ਹੋਰ ਲੋਕ, ਉਹਨਾਂ ਨੂੰ 7-7 ਸਾਲ ਦੀ ਸਜ਼ਾ ਅਦਾਲਤ ਨੇ ਸੁਣਾ ਦਿੱਤੀ ਤੇ 7 ਸਾਲ ਦੀ ਸਜ਼ਾ ਤੋਂ ਬਾਅਦ ਇਸ ਵੇਲੇ ਉਹ ਸਜ਼ਾ ਭੁਗਤ ਰਹੇ ਹੈ, ਜੇਲ੍ਹ ਚ ਬੰਦ ਹੈ, ਸੈਸ਼ਨ ਕੋਰਟ ਨੇ ਸਜ਼ਾ ਸੁਣਾਈ ਹੈ। ਇਹ ਗੱਲ June 2026 ਦੀ ਹੈ। ਮਸਲਾ ਇਹ ਹੈ ਕਿ June 2023 ਵਿੱਚ ਇਸ ਵਿਧਾਇਕ ਦੇ ਉੱਪਰ ਤੇ ਕੁਝ ਹੋਰ ਲੋਕਾਂ ਤੇ ਇਹ ਦੋਸ਼ ਲੱਗਾ ਸੀ ਕਿ ਜੰਗਲਾਤ ਵਿਭਾਗ ਦੇ ਕੁਝ ਇੱਕ ਅਫਸਰ ਸੀ ਤੇ ਕੁਝ ਹੋਰ ਉਹਨਾਂ ਦੇ ਨਾਲ ਇਸਨਾਂ ਨੇ ਕੁੱਟਮਾਰ ਕੀਤੀ, ਕੁਝ ਹੋਰ ਮਾੜਾ ਚੰਗਾ ਕੀਤਾ। ਉਹ ਕੇਸ ਪਰਚਾ ਦਰਜ ਹੋ ਜਾਂਦਾ, ਪਰਚੇ ਦਰਜ ਵਿੱਚ ਇਸ ਵਿਧਾਇਕ ਦਾ ਜਿਹੜਾ ਮੈਂ ਜ਼ਿਕਰ ਕਰ ਰਿਹਾ ਚੇਤਰ ਵਸਾਵਾ, ਉਹਦਾ ਨਾਮ ਆ ਜਾਂਦਾ। ਜਦੋਂ ਉਹ ਨਾਮ ਆ ਜਾਂਦਾ ਤੇ ਕੁਦਰਤੀ ਹੈ ਫਿਰ ਜਦੋਂ ਕੇਸ ਚੱਲਿਆ ਤੇ ਕੇਸ ਵਿੱਚ ਭਾਈ ਦੋਸ਼ ਹੋ ਕੇ ਸਾਬਤ, ਵਿੱਚੇ ਚੇਤਰ ਵਸਾਵਾ, ਵਿੱਚੇ ਉਹਦੀ ਪਤਨੀ ਤੇ ਕੁਝ ਲੋਕ ਹੋਰ ਜਿਹਨਾਂ ਨੂੰ 7 ਸਾਲ ਦੀ ਸਜ਼ਾ, ਜਿਹੜੇ ਇਸ ਵੇਲੇ ਗੁਜਰਾਤ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਹੁਣ ਕਿਉਂਕਿ ਆਮ ਆਦਮੀ ਪਾਰਟੀ ਦਾ ਉਹ ਵਿਧਾਇਕ ਹੈ, ਆਗੂ ਹੈ, ਪੰਜਾਬ ਦੇ ਮੁੱਖ ਮੰਤਰੀ ਕੇਜਰੀਵਾਲ ਅੱਜ ਮਿਲਣ ਜਾ ਰਹੇ ਆ, ਔਰ ਮਿਲਣ ਦਾ ਕਾਰਨ ਬੜਾ ਸਿੱਧਾ ਪੱਧਰਾ ਆ ਕਿ ਇਹਨੂੰ ਆਪਾਂ ਸਿਆਸੀ ਲਿਹਾਜ਼ ਨਾਲ ਹੀ ਵੇਖਾਂਗੇ, ਕਿਉਂਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਇਹ ਕਹਿ ਰਹੀ ਹੈ ਕਿ ਸਿਆਸੀ ਬਦਲਾਖੋਰੀ ਤਹਿਤ ਭਾਰਤੀ ਜਨਤਾ ਪਾਰਟੀ ਨੇ ਸਾਡੇ ਵਿਧਾਇਕ ਨੂੰ ਫਸਾਇਆ ਹੈਗਾ। ਹੁਣ ਮੀਟਰ ਸਾਡੇ ਤੋਂ ਕੋਈ ਨਹੀਂ ਹੈ ਪ੍ਰਭ ਸੰਧੂ ਜੀ, ਕਿ ਅਸੀਂ ਕਿਹਨੂੰ ਕਲੀਨ ਚਿੱਟ ਦਈਏ ਤੇ ਕਿਹਨੂੰ ਆਪਾਂ ਨਾ ਦਈਏ। ਕਿਉਂਕਿ ਜਦੋਂ ਭਾਰਤ ਦੇ ਵਿੱਚ ਅਦਾਲਤ ਕਿਸੇ ਨੂੰ ਸਜ਼ਾ ਸੁਣਾਉਂਦੀ ਹੈ ਉਹਦਾ ਮੰਨਿਆ ਜਾਂਦਾ ਹੈ ਕਿ ਦੋਸ਼ ਸਾਬਤ ਹੋ ਗਏ ਆ ਤਾਂ ਸਜ਼ਾ ਸੁਣਾਈ ਹੈ। ਹੁਣ ਅਰਵਿੰਦ ਕੇਜਰੀਵਾਲ ਹੁਣਾਂ ਦਾ ਆਪਣੀ ਗੱਲ ਕਰੀਏ, ਜਿੱਦਣ ਅਦਾਲਤ ਵਿੱਚੋਂ ਇਹਨਾਂ ਨੂੰ ਬਰੀ ਕੀਤਾ ਸੀ, ਇਹਨਾਂ ਨੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਪਟਾਕੇ ਚਲਾਏ, ਆਤਿਸ਼ਬਾਜ਼ੀਆਂ ਚਲਾਈਆਂ, ਉਹਨੀਆਂ ਦੀਵਾਲੀ ਨੂੰ ਨੀ ਆਮ ਆਦਮੀ ਪਾਰਟੀ ਦੇ ਕਈ ਲੀਡਰਾਂ ਨੇ ਚਲਾਈਆਂ, ਜਿੱਦਣ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਸੀ ਅਦਾਲਤ ਨੇ ਜਿੰਨੀਆਂ ਇਹਨਾਂ ਨੇ ਆਤਿਸ਼ਬਾਜ਼ੀਆਂ ਚਲਾਈਆਂ, ਕਿਉਂਕਿ ਅਦਾਲਤ ਨੇ ਕਲੀਨ ਚਿੱਟ ਦਿੱਤੀ। ਫਿਰ ਇਹਨਾਂ ਨੇ ਡੌਂਡੀ ਪਿੱਟੀ ਕਿਹਾ ਵੇਖੋ ਜੀ ਅਦਾਲਤ ਨੇ ਸਾਨੂੰ ਕਲੀਨ ਚਿੱਟ ਦਿੱਤੀ। ਹੁਣ ਜਦੋਂ ਗੁਜਰਾਤ ਦੀ ਗੱਲ ਕਰਦੇ ਉੱਥੇ ਅਦਾਲਤ ਨੇ ਕਲੀਨ ਚਿੱਟ ਨਹੀਂ ਦਿੱਤੀ, ਪਰ ਉੱਥੇ ਇਹ ਮੰਨਣ ਨੂੰ ਤਿਆਰ ਨਹੀਂ, ਉੱਥੇ ਕਹਿੰਦੇ ਨਾ ਜੀ ਨਾ, ਉੱਥੇ ਸਿਆਸੀ ਬਦਲਾਖੋਰੀ ਹੈ। ਔਰ ਇਹ ਗੱਲ ਇਕੱਲੀ ਕੇਜਰੀਵਾਲ ਤੇ ਲਾਗੂ ਨਹੀਂ ਹੈ, ਇਕੱਲੀ ਕੋਈ ਪੰਜਾਬ ਤੇ ਲਾਗੂ ਨਹੀਂ, ਇਕੱਲੀ ਕੋਈ ਆਮ ਆਦਮੀ ਪਾਰਟੀ ਤੇ ਲਾਗੂ ਨਹੀਂ। ਪ੍ਰਭ ਸੰਧੂ ਜੀ, ਇੱਥੇ ਹਾਲਾਤ ਹੀ ਇਹੋ ਹੈ ਕਿ ਜਦੋਂ ਤੇ ਮੈਂ ਜਿਸ ਪਾਰਟੀ ਚ ਹਾਂ, ਮੇਰੀ ਪਾਰਟੀ ਦੇ ਉੱਪਰ ਕੋਈ ਪਰਚਾ ਦਰਜ ਹੋ ਜੇ ਤੇ ਮੈਂ ਕਹਿਣਾ ਜੀ ਦੂਜੇ ਨੇ ਸਿਆਸੀ ਬਦਲਾਖੋਰੀ ਕੀਤੀ ਹੈ, ਮੇਰਾ ਤਾਂ ਬੰਦਾ ਹੀ ਬਹੁਤ ਵਧੀਆ। ਜਦੋਂ ਮੈਂ ਮਾਰਿਆ ਸ਼ਰਾਪਾ ਦੂਜੀ ਪਾਰਟੀ ਚਲਾ ਗਿਆ ਜਿਵੇਂ ਰਵਨੀਤ ਬਿੱਟੂ, ਉਹ ਫਿਰ ਕਹਿੰਦੇ ਨਾ ਜੀ ਨਾ, ਭਾਜਪਾ ਬਹੁਤ ਖੜੀ ਹੈ, ਕਾਂਗਰਸ ਵਿੱਚ ਜਦੋਂ ਉਸ ਵੇਲੇ ਜੋ ਹੁੰਦਾ ਸੀ ਬਹੁਤ ਮਾੜਾ ਹੁੰਦਾ ਸੀ। ਔਰ ਪੰਜਾਬ ਦੀ ਇੱਕ ਮੈਂ ਉਦਾਹਰਨ ਦਿੰਦਾ, ਇੱਕ ਤੁਸੀਂ ਸ਼ਬਦ ਬੜਾ ਚਰਚਾ ਚ ਆਇਆ ਸੀ ਆਪਰੇਸ਼ਨ ਲੋਟਸ, ਆਪਰੇਸ਼ਨ ਲੋਟਸ ਤੋਂ ਭਾਵ ਸੀ ਕਿ ਜਿਹੜੇ ਕਮਲ ਦੇ ਫੁੱਲ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕਰੋੜਾਂ ਰੁਪਈਆ ਦੇ ਕੇ ਖਰੀਦ ਰਹੇ ਹੈ। ਸੀਤਲ ਅੰਗਰਾਲ ਇਹਨਾਂ ਦਾ ਵਿਧਾਇਕ ਸੀ, ਸੀਤਲ ਅੰਗਰਾਲ ਨੇ ਡੌਂਡੀ ਪੇਟੀ ਜੀ ਕਿ ਮੈਨੂੰ ਤੇ ਆਫਰ ਹੋਈ ਹੈ ਭਾਜਪਾ ਵੱਲੋਂ, ਮੈਨੂੰ ਤੇ ਟੈਲੀਫੋਨ ਆ ਗਏ, ਕਰੋੜਾਂ ਰੁਪਈਏ ਦਿੱਤੇ ਜਾ ਰਹੇ ਆ ਸਰਕਾਰ ਸਿੱਟਣ ਲਈ, ਪੰਜਾਬ ਦੇ DGP ਕੋਲ ਪਹੁੰਚ ਕੇ ਸ਼ਿਕਾਇਤ ਦੇ ਲਈ, ਤੇ ਉਹੀ ਸੀਤਲ ਅੰਗਰਾਲ ਅੱਜ ਭਾਜਪਾ ਚ ਬੈਠਾ ਆ ਤੇ ਕਹਿੰਦਾ ਉਹ ਡਰਾਮਾ ਸੀ। ਭਾਈ ਤੇਰਾ ਉਦੋਂ ਨੂੰ ਅਸੀਂ ਡਰਾਮਾ ਮੰਨੀਏ ਜਦੋਂ ਆਮ ਆਦਮੀ ਪਾਰਟੀ ਵਿੱਚ ਸੀ, ਜਦੋਂ ਤੂੰ ਕਹਿੰਦਾ ਸੀ ਮੈਨੂੰ ਭਾਜਪਾ ਵਾਲੇ ਖਰੀਦਦੇ ਆ, ਅੱਜ ਕਹਿੰਦਾ ਮੈਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ ਕਹਿ ਕੇ ਝੂਠ ਬੁਲਾਇਆ। ਹੁਣ ਸਾਡੀ ਤੇ ਸਮਝ ਤੋਂ ਬਾਹਰ ਆ ਕਿ ਮੀਟਰ ਕਿਹੜਾ ਲਾਈਏ ਕਿ ਉਦੋਂ ਸੱਚ ਬੋਲਦਾ ਸੀ ਜਾਂ ਆਹ ਸੱਚ ਬੋਲਦਾ ਸੀ। ਬਾਕੀ ਇਹਨਾਂ ਦੇ ਭਾਈ ਇਹ ਸਿਆਸੀ ਫੇਰੀਆਂ ਨੇ, ਚਾਹੇ ਉਹ ਗੁਜਰਾਤ ਵਿੱਚ ਹੁਣ ਚਾਹੇ ਪੰਜਾਬ 'ਚ ਹੁਣ, ਤੇ ਸਿਆਸੀ ਫੇਰੀ ਤਹਿਤ ਹੀ ਗੁਜਰਾਤ ਵਾਲੇ ਪਾਸੇ ਨੂੰ ਗਏ ਆ, ਕਿਉਂਕਿ ਸੁੱਖ ਨਾਲ ਉੱਥੇ ਵੀ ਸਾਲ ਖੰਡ ਤੱਕ ਵੋਟਾਂ ਆ ਜਾਣੀਆਂ ਤੇ ਆਮ ਆਦਮੀ ਪਾਰਟੀ ਗੁਜਰਾਤ ਵਿੱਚ ਵੀ ਭੋਰਾ ਕਿਵੇਂ ਜਿਵੇਂ ਕਹਿੰਦੇ ਹੁੰਦੇ ਕਿ ਹੱਥ ਪੈਰ ਮਾਰਦੇ ਆ, ਉਹ ਹੱਥ ਪੈਰ ਉੱਥੇ ਵੀ ਸਿਆਸੀ ਤੌਰ ਤੇ ਆਮ ਆਦਮੀ ਪਾਰਟੀ ਲਗਾਤਾਰ ਮਾਰ ਰਹੀ ਹੈ।
2: ਸੋ ਬਿਲਕੁਲ ਜੀ, ਹਰਪ੍ਰੀਤ ਸੈਣੀ ਉਹਨਾਂ ਦਾ ਮੈਸੇਜ ਤੁਹਾਨੂੰ ਦਈਏ, ਟੌਪ ਚੁਆਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਆ ਅਤੇ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਇੰਸ਼ੋਰੈਂਸ ਬਾਬਤ ਤੁਹਾਡੀ ਕੋਈ ਵੀ ਗੱਲਬਾਤ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ, ਸੁਝਾਵ, ਰਿਕੁਐਸਟ ਤੁਸੀਂ ਆਪਣੀ ਕਰ ਸਕਦੇ ਹੋ ਕਿ ਭਾਈ ਸਾਨੂੰ ਕੋਡ ਚਾਹੀਦਾ ਆ ਲਾਈਫ ਇੰਸ਼ੋਰੈਂਸ ਬਾਰੇ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ। ਬੜੇ ਲੰਬੇ ਸਮੇਂ ਤੋਂ ਕਮਿਊਨਿਟੀ ਨੂੰ ਸਰਵ ਕਰਦੇ ਆ ਰਹੇ ਨੇ ਹਰਪ੍ਰੀਤ ਸੈਣੀ ਜੀ, 416-817-6500 416-817-6500 ਹਰਪ੍ਰੀਤ ਸੈਣੀ ਜੀ। ਨਾਲ ਦੀ ਨਾਲ ਹਰਮਨ ਬੱਤਾ ਜੀ ਦਾ ਸੁਨੇਹਾ ਤੁਹਾਨੂੰ ਦਈਏ। ਹਰਮਨ ਬੱਤਾ ਜੀ, ਮੌਰਗਜ ਦੇ ਚਾਰੇ ਪਾਸਿਓਂ ਹੋ ਗਈਆਂ ਨਾ, ਅਤੇ ਹਰਮਨ ਬੱਤਾ ਜੀ ਨੂੰ ਤੁਸੀਂ ਯਾਦ ਰੱਖੋ, ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ, ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗਜ ਕਿਤੋਂ ਮਿਲ ਨਹੀਂ ਰਹੀ, ਤਾਂ ਹਰਮਨ ਬੱਤਾ 647-685-9000-647-685-9000 'ਤੇ ਤੁਸੀਂ ਰਾਬਤਾ ਕਰ ਸਕਦੇ ਹੋ ਹਰਮਨ ਬੱਤਾ ਹੁਣਾਂ ਨਾਲ। ਅਤੇ ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਵਿੱਚ, ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਰਮੇਸ਼ ਹੁਸ਼ਿਆਰਪੁਰ ਜੀ ਜੁੜੇ ਹੋਏ ਨੇ, ਖਬਰਾਂ ਦੇ ਨਾਲ ਸਾਂਝ ਪਾ ਰਹੇ ਹਾਂ ਤੁਹਾਡੀਆਂ ਕਾਲਸ, ਬਸ ਕੁਛ ਹੀ ਸਮੇਂ ਬਾਅਦ ਆਪਾਂ ਬਹੁਤ ਸਾਰੀਆਂ ਕਾਲਸ ਨੇ, ਤੁਹਾਡੇ ਸਵਾਲ ਜਿੰਨੇ ਸੀਮਤ ਹੋਣਗੇ ਓਨੀਆਂ ਆਪਾਂ ਕਾਲਸ ਓਨੇਰ ਕਰ ਪਾਵਾਂਗੇ, ਓਨੀਆਂ ਹੀ ਖਬਰਾਂ ਤੁਹਾਡੇ ਨਾਲ ਸਾਂਝੀਆਂ, ਓਨੇ ਜਵਾਬ ਸਾਂਝੇ ਰਮੇਸ਼ ਜੀ ਕਰ ਪਾਉਣਗੇ। ਸੋ 905-673-3337 ਸਟੂਡੀਓ ਦਾ ਨੰਬਰ, ਕਿਸੇ ਵੀ ਪੰਜਾਬ ਦੇ ਰਾਜਨੀਤਿਕ, ਧਾਰਮਿਕ ਜਾਂ ਕਿਸੇ ਵੀ ਸਵਾਲ ਦਾ ਜਵਾਬ ਤੁਹਾਨੂੰ ਤੁਸੀਂ ਕਿਸੇ ਖਬਰ ਦੇ ਨਾਲ ਰਿਲੇਟਡ, 905-673-3337, ਪਰ ਤੁਹਾਡੇ ਸਵਾਲ ਬਹੁਤ ਸੀਮਤ ਹੋਣੇ ਚਾਹੀਦੇ ਆ, ਸੋ ਸਵਾਲਾਂ ਦੇ ਜਵਾਬ ਰਮੇਸ਼ ਜੀ ਦੇਣਗੇ। ਸੋ 905-673-3337। ਨਾਲ ਦੀ ਨਾਲ ਤੁਹਾਨੂੰ ਸਬਜ਼ੀ ਮਾਰਕੀਟ ਦਾ ਇੱਕ ਮੈਸੇਜ ਦੇ ਦਈਏ,
4: 24 ਘੰਟੇ 7 ਦਿਨ ਖੁੱਲ੍ਹਾ ਸਬਜ਼ੀ ਮਾਰਕੀਟ, ਰੈਸਟੋਰੈਂਟ ਐਂਡ ਗ੍ਰੋਸਰੀ ਸਟੋਰ ਦੋ ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮੈਕਲੋਗਲਿਨ, 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ ਵਨ ਗੇਟ ਵਨ ਫ੍ਰੀ, ਚਨਾ ਭਟੂਰਾ ਬਾਏ ਵਨ ਗੇਟ ਵਨ ਫ੍ਰੀ, ਫਿਸ਼ ਪਕੌੜਾ ਬਾਏ ਵਨ ਗੇਟ ਵਨ ਫ੍ਰੀ, ਤੰਦੂਰੀ ਚਿਕਨ ਲੈਗ ਬਾਏ ਵਨ ਗੇਟ ਵਨ ਫ੍ਰੀ, ਮੈਂਗੋ ਲੱਸੀ, ਸਾਲਟ ਲੱਸੀ, ਮਿੱਠੀ ਲੱਸੀ ਬਾਏ ਵਨ ਗੇਟ ਵਨ ਫ੍ਰੀ, ਹਰ ਰੋਜ਼ ਮੈਸ਼, ਸਾਗ ਤੇ ਮੱਕੀ ਦੀ ਰੋਟੀ। ਟਿਫਿਨ ਸਰਵਿਸ, ਪਿਕਅਪ ਅਤੇ ਡਿਲੀਵਰੀ ਦੇ ਲਈ ਵੀ ਅਵੇਲੇਬਲ ਹੈ। ਦੋਨਾਂ ਲੋਕੇਸ਼ਨਸ ਤੇ ਫਰੈਸ਼ ਸਬਜ਼ੀਆਂ, ਫਰੂਟ ਤੇ ਗਰੋਸਰੀ ਦੇ ਆਈਟਮ। ਤੇ ਹੁਣ ਆਲੂ, ਗੋਭੀ, ਮੂਲੀ ਤੇ ਪਿਆਜ਼ ਵਾਲੇ ਪਰੌਂਠੇ 2.99 ਦੇ ਵਿੱਚ, ਅੰਮ੍ਰਿਤਸਰੀ ਕੁਲਚਾ ਵਿਥ ਚਨਾ 7.99 ਤੇ ਪਨੀਰ ਐਂਡ ਮਿਕਸ ਪਰੌਂਠਾ 3.99। ਸਬਜ਼ੀ ਮਾਰਕੀਟ ਓਪਨ 24/7।
2: 905-673-3333 ਇੱਕ ਖਬਰ ਨਾਲ ਸਾਂਝ ਪਾ ਕੇ, ਖਬਰਾਂ 'ਚ ਬਹੁਤ ਸਾਰੀਆਂ ਨੇ ਪਰ ਇੱਕ ਖਬਰ ਨਾਲ ਸਾਂਝ ਪਾ ਕੇ ਆਪਾਂ ਕਾਲਜ ਦੇ ਵੱਲ ਚੱਲਾਂਗੇ। ਮੈਂ ਰਿਕੁਐਸਟ ਕਰੂੰਗਾ ਹੁਸ਼ਿਆਰਪੁਰੀ ਜੀ ਨੂੰ, ਕਿਉਂਕਿ ਬਹੁਤ ਸਾਰੀਆਂ ਕਾਲਜ ਨੇ। ਰਮੇਸ਼ ਜੀ, ਵਾਰਸ ਪੰਜਾਬ ਪਾਰਟੀ ਵੀ ਹੁਣ ਚੋਣ ਹਲਕਿਆਂ ਲਈ ਉਲਝਣ ਲੱਗ ਪਈ ਆ, ਇਹ ਸਾਰੀ ਕੀ ਖਬਰ ਹੈ ਜੀ?
3: ਸਰ ਸੰਧੂ ਜੀ, ਪਤਾ ਨਹੀਂ ਇੱਥੇ ਤੇ ਪਾਣੀ 'ਚ ਕੁਛ ਨੁਕਸ ਪੈ ਗਿਆ ਤੇ ਜਾਂ ਬੰਦਿਆਂ 'ਚ ਜ਼ਿਆਦਾ ਨੁਕਸ ਹੈ। ਜਦੋਂ ਕੋਈ ਸਿਆਸੀ ਧਿਰ ਬਣ ਜਾਂਦੀ ਹੈ ਫਿਰ ਸਿਆਸੀ ਧਿਰ ਨਾ ਬਹੁਤ ਸਾਰੇ ਮਸਲਿਆਂ 'ਤੇ ਉਹ ਆਪਸ ਵਿੱਚ ਉਲਝਣ ਲੱਗਦੀ ਹੈ, ਖਾਸ ਕਰਕੇ ਕੁਰਸੀ ਦੇ ਲਈ। ਇਹ ਕੱਲਾ ਕੋਈ ਇੱਕ ਧਿਰ ਦੀ ਕਹਾਣੀ ਨਹੀਂ, ਪਰੰਤੂ ਜਦੋਂ ਵਾਰਸ ਪੰਜਾਬ ਦਾ ਤੁਸੀਂ ਜ਼ਿਕਰ ਕੀਤਾ, ਇੱਕ ਵਾਰਸ ਪੰਜਾਬ ਖੇਤਰਾਂ ਦਾ ਹੀ ਉਲਝ ਆਏ ਕਿ ਮੈਂ ਇੱਥੋਂ ਚੋਣ ਲੜਨੀ, ਉਹ ਕਵੇ ਜੀ ਮੈਂ ਇੱਥੋਂ ਲੜਨੀ ਹੈ, ਤੇ ਇਹ ਬਹੁਤ ਹੈਰਾਨੀਜਨਕ ਵਰਤਾਰਾ ਹੈ। ਹੈਰਾਨੀਜਨਕ ਕਾਹਦਾ ਹੈ, ਸਮਝ ਲਓ ਕਿ ਜੇ ਜਿਹੜਾ ਵਰਤਾਰਾ ਮੈਂ ਅੱਜ ਸਾਂਝਾ ਕਰਨ ਲੱਗਾ, ਜਿਹੜਾ ਕੰਨਾਂ 'ਚ ਪੈ ਗਿਆ ਇੱਕ ਸੀਟ ਨੂੰ ਲੈ ਕੇ, 5-7 ਦਿਨ ਪਹਿਲਾਂ ਵਾਰਸ ਪੰਜਾਬ ਦੀ ਜਥੇਬੰਦੀ ਨੇ ਪਹਿਲਾ ਉਮੀਦਵਾਰ ਐਲਾਨ ਕੀਤਾ ਸੀ, ਬਕਾਇਦਾ ਹਲਕਾ ਦੱਸ ਕੇ ਪਹਿਲਾ ਉਮੀਦਵਾਰ, ਅੱਜ ਉਸੇ ਹਲਕੇ ਤੋਂ ਇੱਕ ਹੋਰ ਨੇ ਦਾਅਵਾ ਜਿਤਾਤਾ, ਉਹ ਵੀ ਉਹਨਾਂ ਨਾਲ ਸੰਬੰਧਿਤ ਹੈ। ਇਹ ਨਿਸ਼ਾਨੀ ਕੋਈ ਸ਼ੁਭ ਸੰਕੇਤ ਨਹੀਂ ਹੈ ਵਾਰਸ ਪੰਜਾਬ ਲਈ, ਇਹ ਬੜਾ ਡੂੰਘਾ ਇਸ਼ਾਰਾ ਕਰਦੀ ਹੈ ਕਿ ਇਹ ਕਿੱਧਰ ਨੂੰ ਗੱਲ ਤੁਰ ਪਈ ਹੈ। ਹੁਣ ਜਿਹੜਾ ਮਸਲਾ ਇਹ ਹੈ ਕਿ ਅੱਜ ਤੋਂ ਕਰੀਬ ਕਰੀਬ ਕਹਿ ਸਕਦੇ ਕਿ 8 ਦਿਨ ਪਹਿਲੀ ਗੱਲ ਹੈ, ਵਾਰਸ ਪੰਜਾਬ ਜਥੇਬੰਦੀ ਨੇ ਐਲਾਨ ਕੀਤਾ ਕਿ ਬਸੀ ਪਠਾਣਾ ਖੇਤਰ ਤੋਂ ਸਤਵੰਤ ਸਿੰਘ ਚੋਣ ਲੜੇਗਾ। ਸਤਵੰਤ ਸਿੰਘ ਕੇਹਰ ਸਿੰਘ ਦਾ ਪੁੱਤਰ ਹੈ, ਇਹ ਕੇਹਰ ਸਿੰਘ ਉਹੀ ਮੈਂ ਉਦਣ ਦੱਸਿਆ ਸੀ ਜਿਸਨੇ ਇੰਦਰਾ ਗਾਂਧੀ ਕਤਲ ਕੇਸ ਜਿਸਨੂੰ ਫਾਂਸੀ ਹੋਈ ਹੈ। ਹੁਣ ਸਤਵੰਤ ਸਿੰਘ ਹੁਣਾਂ ਨੂੰ ਉਮੀਦਵਾਰ ਐਲਾਨ ਕਰ ਦਿੱਤਾ ਬਸੀ ਪਠਾਣਾ ਤੋਂ, ਅਗਲਿਆਂ ਨੇ ਆਪਣੀ ਤਿਆਰੀ ਖਿੱਚਣੀ ਸੁਭਾਵਿਕ ਹੈ ਜਦੋਂ ਉਮੀਦਵਾਰ ਹੀ ਬਣ ਗਏ। ਅੱਜ ਅਚਾਨਕ ਕੀ ਸਾਹਮਣੇ ਆਉਂਦਾ ਆ, ਜਿਹੜੇ ਸਰਬਜੀਤ ਸਿੰਘ ਖਾਲਸਾ ਨੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ, ਉਹਨਾਂ ਦੀ ਭੈਣ ਅੰਮ੍ਰਿਤ ਕੌਰ ਮਲੂਆ, ਅੰਮ੍ਰਿਤ ਕੌਰ ਮਲੂਆ ਨੇ ਐਲਾਨ ਕਰਤਾ ਕਿ ਮੈਂ ਬਸੀ ਪਠਾਣਾ ਤੋਂ ਚੋਣ ਲੜਨੀ ਹੈ। ਹਾਲਾਂਕਿ ਚੋਣ ਲੜਨੀ ਪਹਿਲਾਂ ਹੀ ਉਹ ਕਹਿ ਚੁੱਕੇ ਹੈ, ਪਰੰਤੂ ਇਹ ਬੜਾ ਅਜੀਬੋ ਗਰੀਬ ਵਰਤਾਰਾ ਆ, ਕਿਉਂਕਿ ਜਦੋਂ ਅਸੀਂ ਸਰਬਜੀਤ ਸਿੰਘ ਖਾਲਸਾ ਦੀ ਗੱਲ ਕਰਦੇ ਹਾਂ, ਇਹ ਗੱਲ ਲੁਕੀ ਛਿਪੀ ਨਹੀਂ ਹੈ ਕਿ ਸਰਬ ਸਿੰਘ ਖਾਲਸਾ ਵੀ ਵਾਰਸ ਪੰਜਾਬ ਪਾਰਟੀ ਦੇ ਆਗੂ ਹੈ ਇਸ ਵੇਲੇ, ਉਹ ਵੱਖਰੀ ਗੱਲ ਹੈ ਕਿ ਆਜ਼ਾਦ ਮੈਂਬਰ ਪਾਰਲੀਮੈਂਟ ਬਣੇ ਸੀ। ਹਾਲਾਂਕਿ ਅੰਮ੍ਰਿਤ ਕੌਰ ਮਲੂਆ ਜਿਹੜੀ ਹੈ ਭਾਈ ਸਰਬਜੀਤ ਸਿੰਘ ਖਾਲਸਾ ਦੀ ਭੈਣ, ਉਹਨੇ ਗੱਲ ਆਖੀ ਹੈ ਕਿ ਮੈਂ ਆਜ਼ਾਦ ਚੋਣ ਲੜਨੀ ਹੈ, ਪਰੰਤੂ ਆਜ਼ਾਦ ਲੜੇ ਜਾਂ ਹੋਰ ਧਿਰ ਵੱਲੋਂ ਲੜੇ ਜਾਂ ਕਿਵੇਂ ਵੀ ਲੜੇ, ਇਹ ਗੱਲ ਤੇ ਬੜੀ ਸਾਫ਼ ਹੈ ਨਾ ਕਿ ਵਾਰਸ ਪੰਜਾਬ ਦੀ ਜਥੇਬੰਦੀ ਨੇ ਜਿੱਥੇ ਇੱਕ ਹਫ਼ਤਾ ਪਹਿਲਾਂ ਉਮੀਦਵਾਰ ਐਲਾਨ ਕੀਤਾ ਉਹਨੂੰ ਉੱਥੋਂ ਜਾ ਕੇ ਦਾਅਵਾ ਠੋਕ ਦਿੱਤਾ। ਇਹਦਾ ਅਰਥ ਇਹ ਹੈ ਕਿ ਵਾਰਸ ਪੰਜਾਬ ਦੀ ਪਾਰਟੀ 'ਚ ਬੜੇ ਰੌਲੇ ਆ ਅੰਦਰ, ਜਾਂ ਕਹਿ ਲਈਏ ਕਿ ਕਈ ਤੱਕ ਕੇ ਰੌਲਾ ਪਾ ਰਹੇ ਹੈ। ਸੋ ਕੁੱਲ ਮਿਲਾ ਕੇ ਜੋ ਮੈਨੂੰ ਲੱਗਦਾ ਨਾ, ਜਿਹੜਾ ਇਹ ਸੰਕੇਤ ਮਿਲਿਆ, ਪਹਿਲਾਂ ਵੀ ਇਹੋ ਜਿਹੇ ਇੱਕ ਦੋ ਸੰਕੇਤ ਮਿਲੇ ਹੈ, ਇਹ ਵਾਰਸ ਪੰਜਾਬ ਦੀ ਜਥੇਬੰਦੀ ਲਈ ਕੋਈ ਸ਼ੁਭ ਸੰਕੇਤ ਨਹੀਂ ਹੈਗੇ।
2: ਬਿਲਕੁਲ ਜੀ, 905-673-3333, 905-673-3333। ਇੰਸ਼ੋਰੈਂਸ ਦਾ ਮੈਸੇਜ ਦਈਏ, ਜੇ ਤੁਸੀਂ ਆਟੋ ਅਤੇ ਹੋਮ ਇੰਸ਼ੋਰੈਂਸ ਵਿੱਚ ਬਹੁਤ ਸਾਰੀ ਸੇਵਿੰਗ ਕਰਨਾ ਚਾਹੁੰਦੇ ਹੋ, ਹਰਵੀਨ ਮਾਵੀ ਜੀ ਉਹਨਾਂ ਨੂੰ ਤੁਸੀਂ ਯਾਦ ਰੱਖਣਾ, 12 ਸਾਲਾਂ ਦਾ ਇਹਨਾਂ ਦਾ ਆਟੋ ਅਤੇ ਹੋਮ ਇੰਡਸਟਰੀ ਦੇ ਵਿੱਚ ਐਕਸਪੀਰੀਅੰਸ ਆ, ਹਿੰਦੀ ਪੰਜਾਬੀ ਉਰਦੂ ਨੂੰ ਸਰਵ ਕਰਦੇ ਨੇ, ਗਰੁੱਪ ਡਿਸਕਾਊਂਟ ਅਤੇ ਬੰਡਲ ਡਿਸਕਾਊਂਟ ਲਗਾ ਕੇ ਬਹੁਤ ਸਾਰੀ ਤੁਹਾਡੀ ਇੰਸ਼ੋਰੈਂਸ ਘਟਾ ਦੇਣਗੇ। ਹਰਵੀਨ ਮਾਵੀ ਜੀ 647-287-09-76-647-287-09-76, ਹਰਵੀਨ ਮਾਵੀ ਜੀ, ਆਟੋ ਹੋਮ ਇੰਸ਼ੋਰੈਂਸ ਐਡਵਾਈਜ਼ਰ। ਜੇ ਰਮੇਸ਼ ਜੀ ਤੁਹਾਡੀ ਆਗਿਆ ਹੋਵੇ ਤਾਂ ਆਪਾਂ ਕਾਲਜ ਦੇ ਵੱਲ ਚੱਲੀਏ, ਬਹੁਤ ਸਾਰੀਆਂ ਕਾਲਜ ਨੇ।
3: ਜੀ ਜੀ ਸੰਤ ਸਾਹਿਬ,
2: ਬਹੁਤ ਸ਼ੁਕਰੀਆ ਜੀ। ਸੋ ਪਹਿਲੀ ਕਾਲ ਲੰਬੇ ਸਮੇਂ ਤੋਂ ਨਵ ਏਅਰ ਕੰਫਰਟ ਤੋਂ ਸੰਤ ਸਾਹਿਬ ਆਉਣੇ ਨੇ। ਸੰਤ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
5: ਆਪਣੀ ਗੱਲ ਕਰਦੇ ਹਾਂ, ਮੈਂ ਇਹ ਆ ਕਿ ਜਿਹੜੀ ਕਿਸਾਨੀ ਬਾਰੇ ਤੁਸੀਂ ਗੱਲ ਕੀਤੀ ਹੈ, 31 ਦੇ ਕਰੀਬ ਜਥੇਬੰਦੀਆਂ ਨੇ ਸਾਡੇ ਸਿੱਖਾਂ ਦੇ ਬਹੁਤ ਸਾਰੀਆਂ ਪ੍ਰਾਪਤੀਆਂ ਆਈਆਂ ਨੇ, ਅਸੀਂ ਬਹੁਤ ਕੁਛ ਕੀਤਾ, ਪਰ ਮੈਨੂੰ ਇਹ ਲੱਗਦਾ ਅਸੀਂ ਜਦੋਂ ਰਾਜ ਕਰਨ ਦਾ ਮੌਕਾ ਆਉਂਦਾ ਉਦੋਂ ਚੌਧਰ ਦੇ ਚੱਕਰ ਚ ਅਸੀਂ ਬਹੁਤ ਕੁਝ ਆਪਣਾ ਵਿਗਾੜ ਲੈਂਦੇ ਹਾਂ। ਮੈਨੂੰ ਇਹ ਲੱਗਦਾ ਕਿ ਸਾਨੂੰ ਇਹ ਜੇ ਫੌਜ ਨੂੰ ਡਿਸਿਪਲਿਨ ਸਿਪਾਹੀ ਨਾਇਕ ਦੇ ਨਾਇਕ ਹੌਲਦਾਰ ਦੇ ਹੌਲਦਾਰ ਉੱਤੇ ਪੂਰੇ ਰਿਸਪੈਕਟ ਹੁੰਦੀ ਹੈ, ਡਿਸਿਪਲਿਨ ਹੋਣਾ ਚਾਹੀਦਾ ਵਾ। ਪਰ ਮੈਂ ਲੱਗਦਾ ਕਿ ਸਾਡੀ ਕੌਮ ਚ ਬਹੁਤ ਘਾਟਾਂ ਨੇ। ਮੈਂ ਜ਼ਰੂਰ ਚਾਹੂੰਗਾ ਕਿ ਸ਼ਹਿਰ ਚ ਟਿੱਪਣੀ ਕਰਨ ਕਿ ਸਾਨੂੰ ਇਹ ਕਦੋਂ ਸਹਿਰਤਾ ਹੋਊਗੀ, ਅਸੀਂ ਕਦੋਂ ਸਿਆਣੇ ਬਣਾਂਗੇ। ਆਪਾਂ ਜਿੰਨੇ ਜੁਝਾਰੂ ਆ, ਜਿੰਨੇ ਮਿਹਨਤੀ ਆ, ਜਿੰਨੀਆਂ ਸਾਡੇ ਹਿੱਸੇ ਪ੍ਰਾਪਤੀਆਂ ਆ, ਪਰ ਅਸੀਂ ਕਿਉਂ ਪਛੜ ਜਾਂਦੇ? ਮੈਂ ਜ਼ਰੂਰ ਸੁਣਨਾ ਚਾਹੁੰਦਾ। ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ।
2: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
3: ਦੇਖੋ ਮੇਰੀ ਸਮਝ ਜਿਹੜੀ ਅੱਜ ਤੱਕ ਬਣੀ ਹੈ ਕਿ ਰੌਲੇ ਕਿੱਥੇ ਹੈ, ਮੈਨੂੰ ਲੱਗਦਾ ਕਿ ਜਿੱਥੋਂ ਅਸੀਂ ਗਿਆਨ ਲਿਆ, ਚਾਹੇ ਪੜ੍ਹ ਕੇ ਲਿਆ, ਚਾਹੇ ਕਿਸੇ ਦੇ ਸੈਮੀਨਾਰ ਗੋਸ਼ਟੀ ਵਿੱਚ ਬੈਠ ਕੇ ਲਿਆ, ਚਾਹੇ ਕਿਤਾਬਾਂ ਪੜ੍ਹ ਕੇ ਲਿਆ, ਜਾਂ ਉਹ ਆਪਾਂ ਗਿਆਨ ਜਿਹੜਾ ਕਿਤੇ ਨਾ ਕਿਤੇ ਇੱਕ ਦਾਇਰੇ ਦਾ ਲਿਆ, ਮੈਨੂੰ ਇਹ ਨੁਕਸ ਲੱਗਦਾ ਹੈ। ਜਦੋਂ ਅਸੀਂ ਇੱਕ ਦਾਇਰੇ ਦੇ ਵਿੱਚ ਸਿਮਟ ਜਾਵਾਂਗੇ ਤੇ ਅਸੀਂ ਉਹਦੇ ਭਗਤ ਬਣ ਜਾਂਗੇ, ਮੈਨੂੰ ਐਂ ਲੱਗਦਾ। ਉਹ ਮੈਂ ਕਿਸੇ ਕਿਸਾਨੀ ਜਥੇਬੰਦੀ ਲਈ ਨਹੀਂ ਕਹਿੰਦਾ, ਕਿਸੇ ਪੋਲੀਟੀਕਲ ਲਈ ਨਹੀਂ ਕਹਿੰਦਾ, ਜਿਹੜੇ ਡੇਰਿਆਂ ਦੇ ਭਗਤ ਆ ਉਹਨੇ ਸਾਰਿਆਂ ਤੇ ਲਾਗੂ ਹੁੰਦੀ ਹੈ। ਮੈਨੂੰ ਐਂ ਲੱਗਦਾ ਕਿ ਬਸ ਸਾਨੂੰ ਆਪਣਾ ਗਿਆਨ ਦਾ ਭੰਡਾਰ ਖੁੱਲਾ ਕਰਨਾ ਪੈਣਾ। ਜਦੋਂ ਅਸੀਂ ਸਾਰਿਆਂ ਨੂੰ ਪੜਾਂਗੇ, ਚਾਹੇ ਉਹ ਕਿਸਾਨੀ ਇੱਕ ਪੱਖ ਦੀ ਧਿਰ ਹੈਗੀ, ਉਹਨੂੰ ਵੀ ਪੜ੍ਹੀਏ ਸੁਣੀਏ, ਦੂਜੀ ਨੂੰ ਵੀ ਸੁਣੀਏ, ਤੀਜੀ ਨੂੰ ਵੀ ਸੁਣੀਏ, ਸਾਰਾ ਇਤਿਹਾਸ ਪੜ੍ਹੀਏ, ਚਾਹੇ ਉਹ ਹਿੰਦੂਆਂ ਦਾ ਇਤਿਹਾਸ ਹੈ, ਚਾਹੇ ਸਿੱਖਾਂ ਦਾ ਇਤਿਹਾਸ ਹੈ, ਚਾਹੇ ਸਿੱਖਾਂ ਵਿੱਚ ਵੀ ਵੱਖ ਵੱਖ ਵੰਨਗੀਆਂ ਵੱਖ ਵੱਖ ਵਰਗ ਹੈ, ਚਾਹੇ ਹੋਰ ਇਤਿਹਾਸ ਹੈ। ਭਾਵ ਕਿ ਜੇ ਅਸੀਂ ਕਹੀਏ ਕਿ ਪੁਰਾਣੀ ਉਹ ਜਿਹੜੀ ਸਿੰਧੂ ਘਾਟੀ ਦੀ ਸਭਿਆ ਤੋਂ ਲੈ ਕੇ ਹੁਣ ਤੱਕ ਜਦੋਂ ਅਸੀਂ ਪੜ੍ਹਾਂਗੇ ਤੇ ਫਿਰ ਉਹਦੇ ਵਿੱਚੋਂ ਆਪਾਂ ਸਹੀ ਨਿਚੋੜ ਕਰ ਸਕਾਂਗੇ ਕੌਣ ਠੀਕ ਹੈ ਕੌਣ ਗਲਤ ਹੈ। ਜਦੋਂ ਇੱਕੋ ਹੀ ਕਿਤਾਬ ਪੜ੍ਹ ਕੇ ਅਸੀਂ ਨਿਰਣਾ ਲੈ ਲੈਣਾ ਤੇ ਫਿਰ ਉੱਥੇ ਨੁਕਸ ਪੈਂਦੇ। ਮੈਨੂੰ ਲੱਗਦਾ ਕਿ ਇਹ ਸਾਰੇ ਇੱਕ ਕਿਤਾਬ ਪੜ੍ਹਨ ਵਾਲੇ ਹੀ ਹੈ, ਜਿਨ ਜਿਹੜੀ ਜਿਹੜੀ ਕਿਤਾਬ ਪੜ੍ਹ ਲਈ ਆ ਉਹਦਾ ਉਹਦਾ ਭਗਤ ਬਣ ਗਿਆ। ਤੇ ਜਿੰਨੇ ਥੜੇ ਬਣੇ ਆ ਨਾ, ਕੱਲੀਆਂ ਕਿਸਾਨਾਂ ਚ ਨਹੀਂ ਆ, ਮਜ਼ਦੂਰਾਂ ਮੁਲਾਜ਼ਮਾਂ ਚ ਵੀ ਇਹੀ ਹਾਲ ਹੈ। ਜਿੰਨੇ ਇਹ ਥੜੇ ਬਣੇ ਆ, ਇਹ ਥੜੇ ਜਿਹੜੇ ਆ ਨਹੀਂ ਬਣਨੇ ਚਾਹੀਦੇ। ਉਹਦਾ ਕਾਰਨ ਇਹ ਹੋਇਆ ਕਿ ਅਸੀਂ ਕਿਤੇ ਨਾ ਕਿਤੇ ਉਹ ਥੜਿਆਂ ਦੇ ਭਗਤ ਬਣ ਗਏ।
2: ਜੀ ਬਿਲਕੁਲ, ਬਹੁਤ ਸ਼ੁਕਰੀਆ ਜੀ। ਔਰ ਬਹੁਤ ਸਾਰੀਆਂ ਕਾਲਸ ਨੇ, ਹਰਵਿੰਦਰ ਪਨੇਸਰ ਜੀ, 9445, ਕੁਲਦੀਪ ਸਿੰਘ ਜੀ, 1560-6768। ਬਸ ਇੱਕ ਮੈਸੇਜ ਤੋਂ ਬਾਅਦ ਫਿਰ ਤੁਹਾਡੀਆਂ ਕਾਲਸ ਓਨਰ ਕਰਦੇ ਹਾਂ। ਸਾਡੇ ਨਾਲ ਸਾਡੇ ਪ੍ਰਾਊਡ ਸਪੌਂਸਰ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ। ਅਸੀਂ ਮੋਰਗੇਜ ਦੇ ਬਾਬਤ ਤੁਹਾਨੂੰ ਰੋਜ਼ ਮੈਸੇਜ ਦਿੰਦੇ ਹਾਂ। ਮੋਰਗੇਜ ਇੱਕ ਐਸਾ ਵਿਸ਼ਾ ਆ ਕਿ ਜਿਹੜਾ ਸਾਡੀ ਜ਼ਿੰਦਗੀ ਨੂੰ ਨਾ ਫਾਈਨੈਂਸ਼ੀਅਲ ਉਲਝਣਾਂ ਤੋਂ ਬਚਾ ਸਕਦਾ ਆ, ਫਾਈਨੈਂਸ਼ੀਅਲ ਜਿਹੜੀਆਂ ਪਰੇਸ਼ਾਨੀਆਂ ਹੁੰਦੀਆਂ ਉਹਦੇ ਵਿੱਚੋਂ ਤੁਹਾਨੂੰ ਕੱਢ ਸਕਦਾ ਹੈ। ਕਈ ਵਾਰ ਅਸੀਂ ਕਹਿੰਦੇ ਹਾਂ ਕਿ ਅਸੀਂ ਘਰ ਲੈਣਾ ਅਤੇ ਸਿੱਧਾ, ਜਿਵੇਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਰੀਅਲ ਸਟੇਟ ਏਜੰਟ ਨਾਲ ਕਨੈਕਸ਼ਨ ਕਰਕੇ ਅਸੀਂ ਉਹਨੂੰ ਡਨ ਕਰ ਲੈਂਦੇ ਹਾਂ ਕਿ ਲਓ ਜੀ ਇਹ ਸਾਡਾ ਘਰ ਆ, ਪਰ ਨਹੀਂ, ਸਭ ਤੋਂ ਪਹਿਲਾਂ ਕੰਮ ਆ ਇੱਕ ਚੰਗੇ ਵਧੀਆ ਮੋਰਗੇਜ ਐਡਵਾਈਜ਼ਰ ਨੂੰ ਮਿਲਣਾ, ਪ੍ਰੀ ਅਪਰੂਵਲ ਲੈਣਾ। ਤੁਸੀਂ ਆਪਣੇ ਆਪ ਨੂੰ ਦੇਖੋ ਕਿ ਤੁਸੀਂ ਐਲੀਜੀਬਲ ਹੋ ਉਸ ਘਰ ਦੇ ਜਾਂ ਨਹੀਂ। ਬਾਅਦ ਵਿੱਚ ਫਾਈਨੈਂਸ਼ੀਅਲ ਬਰਡਨ ਤੁਹਾਡੇ 'ਤੇ ਆ ਡਿੱਗਦਾ, ਕਿੰਨੀ ਡਾਊਨ ਪੇਮੈਂਟ ਚਾਹੀਦੀ ਆ, ਤੁਸੀਂ ਇਹਨੇ ਲਈ ਐਲੀਜੀਬਲ ਹੋ ਜਾਂ ਨਹੀਂ। ਇਹਦੇ ਲਈ ਤੁਸੀਂ ਪਹਿਲਾਂ ਹੀ ਆਪਣੇ ਆਪ ਨੂੰ ਸਿਕਿਓਰ ਕਰਕੇ ਰੱਖਣਾ ਤੁਹਾਡੀ ਜ਼ਿੰਮੇਵਾਰੀ ਬਣਦੀ ਆ। ਔਰ ਉਹਦੇ ਬਾਰੇ ਤੁਹਾਨੂੰ ਸਹੀ ਜਾਣਕਾਰੀ ਅਕਾਲ ਮੋਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਦੱਸਣਗੇ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਪੰਜਾਬੀ ਲਹਿਰਾਂ ਦੇ ਇਸ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ।
6: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ। ਬਿਲਕੁਲ ਜੀ, ਜਿੱਦਾਂ ਤੁਸੀਂ ਗੱਲ ਕਰਦੇ ਹੈਗੇ ਹੋ ਕਿ ਬਰਡਨ ਹੈਗਾ, ਇੱਕ ਫਾਈਨੈਂਸ਼ੀਅਲ ਬਰਡਨ ਬਣ ਜਾਂਦਾ ਜੇ ਅਸੀਂ ਪ੍ਰੋਪਰ ਵੇ ਨਾਲ ਨਾ ਤੁਰੀਏ। ਤੇ ਅੱਜ ਉਸੀ ਹਿਸਾਬ ਨਾਲ ਗੱਲਬਾਤ ਕਰਾਂਗੇ ਜੀ ਡੈਟ ਕੰਸੋਲੀਡੇਸ਼ਨ ਬਾਰੇ। ਡੈਟ ਮਤਲਬ ਮੇਰਾ ਕਰਜ਼ਾ, ਕੰਸੋਲੀਡੇਟ ਕਰਨਾ ਮਤਲਬ ਇਕੱਠਾ ਕਰਨਾ। ਸੋ ਕਰਜ਼ਾ ਕੀ ਹੋ ਸਕਦਾ ਹੈ? ਕਿਸੇ ਵੀ ਤਰ੍ਹਾਂ ਦਾ, ਕਿ ਮੈਂ ਕ੍ਰੈਡਿਟ ਕਾਰਡ ਤੋਂ ਪੈਸੇ ਚੱਕੇ ਹੋਏ ਨੇ, ਕੋਈ ਪਰਸਨਲ ਲਾਈਨ ਆਫ ਕ੍ਰੈਡਿਟ ਹੈਗੀ, ਬਿਜ਼ਨਸ ਲਾਈਨ ਆਫ ਕ੍ਰੈਡਿਟ ਹੈ, ਹਾਈ ਰੇਟ ਆਫ ਇੰਟਰਸਟ ਦੇ ਲੋਨ ਲਿੱਤੇ ਹੋਏ ਨੇ, ਅਨਸਿਕਿਉਰਡ ਲੋਨ ਹੁੰਦੇ ਨੇ ਜਿਹੜੇ, ਉਸ ਦੇ ਨਾਲ ਨਾਲ ਕਾਰ ਲੋਨ ਹੋ ਗਿਆ, ਟਰੱਕ ਲੋਨ ਹੋ ਗਿਆ। ਸੋ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਹੈਗਾ, ਤੇ ਹੁਣ ਤੁਸੀਂ ਲੌਂਗ ਟਰਮ ਤੋਂ ਮਿਨੀਮਮ ਕਿਸ਼ਤਾਂ ਭਰ ਰਹੇ ਹੋ। ਪਹਿਲੀ ਗੱਲ ਤੇ ਜਦੋਂ ਅਸੀਂ ਮਿਨੀਮਮ ਕਿਸ਼ਤ ਭਰਦੇ ਹਾਂ, ਉਹਦਾ ਮਤਲਬ ਕੀ ਹੈ? ਅਸੀਂ ਸਿਰਫ ਵਿਆਜ ਦੇ ਰਹੇ ਹਾਂ। ਸੋ ਪ੍ਰਿੰਸੀਪਲ ਉੱਥੇ ਐਜ਼ ਇਟ ਇਜ਼ ਖੜਾ ਹੈਗਾ। ਤੇ ਜਦੋਂ ਕਈ ਵਾਰ ਕਲਾਇੰਟਸ ਕਹਿੰਦੇ ਕਿ ਇਨਕਮ ਤਾਂ ਵਧੀਆ ਬਣ ਜਾਂਦੀ ਪਰ ਪਤਾ ਨਹੀਂ ਪੈਸਾ ਕਿੱਥੇ ਜਾਂਦਾ ਹੈਗਾ, ਰੀਜ਼ਨ ਬੀਇੰਗ ਕਿ ਅਸੀਂ ਇੰਨਾ ਸਾਰਾ ਕਰਜ਼ਾ ਇਕੱਠਾ ਕਰਕੇ ਬੈਠੇ ਹਾਂ। ਹੁਣ ਇਹਦਾ ਹੱਲ ਕੀ ਹੈਗਾ?

0: from a car mortgages 6475394499 google kar sakde ho rashmeet kaur mortgage broker dhanwad
1: ਬਹੁਤ ਸ਼ੁਕਰੀਆ ਜੀ ਤੁਸੀਂ ਗੂਗਲ ਕਰਨਾ ਆ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ ਔਰ ਤੁਸੀਂ ਰਸ਼ਮੀਤ ਜੀ ਹੋਣਾਂ ਨਾਲ ਗੱਲ ਕਰਕੇ ਆਪਣੇ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਸਕਦੇ ਹੋ 905-673-3333 ਮਾਫ਼ ਕਰਨਾ ਬਹੁਤ ਸਾਰੀਆਂ ਕਾਲਜ ਨੇ ਮੈਂ ਸ਼ੁਰੂਆਤੀ ਕਾਲ ਲੈਣਾ ਹਰਵਿੰਦਰ ਪਨੇਸਰ ਜੀ ਨੂੰ ਲੰਬਾ ਸਮਾਂ ਹੋ ਗਿਆ ਹੋਲਡ 'ਤੇ ਹਰਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਤੁਸੀਂ ਆਉਣੇ ਰਹੋ
2: ਸਤਿ ਸ਼੍ਰੀ ਅਕਾਲ ਜੀ ਰਮੇਸ਼ ਜੀ ਸਤਿ ਸ਼੍ਰੀ ਅਕਾਲ ਜੀ ਰਮੇਸ਼ ਜੀ ਮੈਂ ਗੱਲ ਕਰਨੀ ਸੀ ਧਰਮੀ ਫੌਜੀਆਂ ਦੀ ਗੱਲ ਪੁੱਛਣਾ ਸੀ ਵੀ ਇਹ ਫੌਜੀ ਧਰਮੀ ਫੌਜੀ ਕਿਹੜੇ ਨੇ ਕਿ ਉਹ ਤਾਂ ਨੀ ਜਿਹੜੇ ਅਕਾਲ ਤਖ਼ਤ ਸਾਹਿਬ ਤੇ ਜਦ ਉਹਦੇ ਤੇ ਨਾ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਜਦੋਂ ਜਮੀਰ ਵਾਲੇ ਫੌਜੀ ਸੀ ਉਦੋਂ ਛੱਡ ਗਏ ਸੀ ਫੌਜ ਕਿ ਉਹ ਫੌਜੀ ਨੇ ਕਿ ਹੋਰ ਫੌਜੀ ਨੇ ਪਰ ਉਹਨਾਂ ਦਾ ਵੀ ਦੱਸਿਓ ਵੀ ਉਹਨਾਂ ਫੌਜੀਆਂ ਨਾਲ ਸਰਕਾਰ ਨੇ ਜਿਹੜੇ ਨੇ ਫੌਜ ਛੱਡੀ ਸੀ ਕੀ ਸਲੂਕ ਕੀਤਾ ਸੀ ਪਲੀਜ਼ ਦੱਸੋਗੇ ਸਰ ਮੈਂ ਆਪ ਦੀ ਸੁਣਦਾ ਥੈਂਕ ਯੂ ਸਰ
1: ਬਹੁਤ ਸ਼ੁਕਰੀਆ ਜੀ ਜੀ ਰਮੇਸ਼ ਜੀ
3: ਦੇਖੋ ਇਹ ਚ ਵੀ ਕਈ ਕੈਟਾਗਰੀਆਂ ਕਈ ਨਾਂ ਦੇ ਧਰਮੀ ਆ ਤੇ ਕਈ ਸੱਚੀ ਧਰਮੀ ਆ ਜਿਹੜੇ ਸੱਚੇ ਧਰਮੀ ਆ ਉਹਨਾਂ ਨਾਲ ਉਹੀ ਹੋਇਆ ਜੋ ਸੱਚੇ ਲੋਕਾਂ ਨਾਲ ਹੁੰਦਾ ਹੁੰਦਾ ਹੈ ਟੈਂਪਰੇਰੀ ਤੌਰ ਤੇ ਐਸ ਜੀ ਪੀ ਸੀ ਨੇ ਵੀ ਕਦੇ ਕਦੇ ਵਾਂਹ ਫੜੀ ਹੈ ਟੈਂਪਰੇਰੀ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਧੜਾ ਉਹਨੂੰ ਵੀ ਕਦੇ ਵਾਂਹ ਫੜੀ ਹੈ ਪਰੰਤੂ ਜਿਹੜੀ ਤੁਸੀਂ ਉਮੀਦ ਆਸ ਕਰਦੇ ਹੋ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉੱਥੋਂ ਭਾਈ ਆਪਣੀਆਂ ਉਹ ਬੰਦੂਕਾਂ ਫੜਾ ਕੇ ਆ ਗਏ ਸੀ ਕਿ ਭਾਈ ਅਸੀਂ ਇਹ ਜ਼ੁਲਮ ਦਾ ਹਿੱਸਾ ਨਹੀਂ ਬਣ ਸਕਦੇ ਜਿਸ ਢੰਗ ਦੇ ਨਾਲ ਉਹ ਉਹਨਾਂ ਲੋਕਾਂ ਨੂੰ ਸਾਨੂੰ ਯਾਦ ਕਰਨਾ ਚਾਹੀਦਾ ਮੇਰੀ ਜਿਹੜੀ ਜਾਣਕਾਰੀ ਉਸ ਢੰਗ ਦੇ ਨਾਲ ਯਾਦ ਨਹੀਂ ਕੀਤਾ ਹਾਲਾਂਕਿ ਐਸ ਜੀ ਪੀ ਸੀ ਨੇ ਥੋੜੇ ਬਹੁਤੇ ਪੈਨਸ਼ਨ ਦੇ ਰੂਪ ਦੇ ਵਿੱਚ ਜਾਂ ਸਮੇਂ ਸਮੇਂ ਤੇ ਸਹਾਇਤਾ ਦੇ ਰੂਪ ਚ ਕੁਝ ਉਹਦਾ ਇਲਾਜ ਦੇ ਰੂਪ ਦੇ ਵਿੱਚ ਜ਼ਰੂਰ ਯਤਨ ਕੀਤੇ ਹੈ ਪਰੰਤੂ ਉਹ ਯਤਨ ਨਿਗੂਣੇ ਨੇ ਉਹ ਥੋੜੇ ਨੇ
1: ਜੀ ਬਿਲਕੁਲ ਜੀ 905-673-3333 ਨੈਕਸਟ ਕਾਲ ਕੁਲਦੀਪ ਜੀ ਸਤਿ ਸ੍ਰੀ ਅਕਾਲ ਤੁਸੀਂ ਆਉਣੇ ਰਹੋ ਜੀ
4: ਹਾਂਜੀ ਸਤਿ ਸ੍ਰੀ ਅਕਾਲ ਜੀ ਮਾਣੀ ਦਾਲ ਤੇ ਚੌਲ ਵਧੀਆ ਲੰਗਰ ਬਣਿਆ ਹੁੰਦਾ ਤੇ ਜਿਹੜੇ ਵਰਤਾਵੇ ਹੁੰਦੇ ਨੇ ਉਹ ਹੀ ਲੰਗਰ ਲੰਘਣ ਨੀ ਦਿੰਦੇ ਦੋਨੇ ਬੰਦੇ ਜਿਹੜਾ ਤੂੰ ਆਂਦਾ ਹਾਂਜੀ ਪਾ ਦਿਓ ਜੀ ਪਾ ਦਿਓ ਜੀ ਇੱਕ ਬੰਦਾ ਸੱਡਿਆ ਜਾ ਮੇਰੇ ਵਰਗਾ ਨਾ ਉਹ ਕਹਿੰਦਾ ਜੀ ਤੁਸੀਂ ਪੀਰਾਂ ਨੂੰ ਮੰਨਦੇ ਹੋ ਉਹਨਾਂ ਨੇ ਵੇਖਿਆ ਵੀ ਪੀਰਾਂ ਦੇ ਦੋਨੇ ਬੰਦੇ ਪੋਲੀਟੀਕਲ ਸੀ ਕਹਿੰਦੇ ਜੀ ਪੀਰਾਂ ਦੇ ਵੇਖਿਆ ਤਾਂ ਸੰਗਤ ਤੇ ਘੱਟ ਸੀ ਉਹ ਕਹਿੰਦੇ ਨੇ ਜੀ ਪੀਰਾਂ ਨੂੰ ਵੀ ਅਸੀਂ ਮੰਨਦੇ ਉਹ ਕਹਿੰਦੇ ਵੀ ਪੀਰਾਂ ਨੂੰ ਤੁਸੀਂ ਨੀ ਮੰਨਦੇ ਲੇਕਿਨ ਪੀਰ ਅੱਜ ਤੁਹਾਨੂੰ ਮੰਨ ਗਏ ਨੇ ਮੇਰੀ ਕਹਿਣ ਦੀ ਮੁਰਾਦ ਹੈ ਉਹ ਦੋਨੇ ਬੰਦੇ ਸੀ ਇੱਕ ਸੀ ਚੀਮਾ ਸਾਹਿਬ ਤੇ ਦੂਜਾ ਬਲਤੇਜ ਪਾਨੂੰ ਛੋਟੀ ਛੋਟੀ ਗੱਲ ਤੇ ਕੀ ਪੀਸੀ ਕਰਦੇ ਨੇ ਤੇ ਲੱਭੇ ਨੀ ਨਾ ਭੰਗੜੇ ਦੇ ਮਾਹੌਲ ਦੇ ਨਾ ਕਿਸੇ ਹੋਰ ਦੇ ਖਾਣ ਪੀਣ ਵਾਲੀ ਜਿਹੜੀ ਗੱਲ ਕੀਤੀ ਉਹ ਖਾਣ ਪੀਣ ਤੁਸੀਂ ਤੁਹਾਨੂੰ ਪਤਾ ਹੀ ਜੀ ਕੀ ਹਿਸਾਬ ਹੈ ਕੀ ਖਾਧਾ ਇੱਕ ਤਾਂ ਵਿਜੀਲੈਂਸ ਜੇ ਕੋਈ 500 ਰੁਪਇਆ ਰਿਸ਼ਵਤ ਲੈਂਦਾ ਹੈ ਉਹਨੂੰ ਵਿਜੀਲੈਂਸ ਫੜ ਲੈਂਦੀ ਹੈ ਉਹ ਤਾਂ ਕੇਸ ਮੁਕੱਦਮਾ ਦਰਜ ਹੁੰਦਾ ਸਾਲਾਂ ਲੰਘ ਜਾਂਦੇ ਨੇ ਜਿਹੜੀ ਤੁਸੀਂ ਗੱਲ ਕੀਤੀ ਵੀ ਉਹ ਐਮ ਐਲ ਏ ਨੂੰ ਮਿਲਣ ਗਏ ਨੇ ਗੁਜਰਾਤ ਇਹ ਗੱਲ ਇਹ ਚ ਥੋੜਾ ਜਿਹਾ ਹੋਰ ਵਾਧਾ ਕਰਦੀ ਹੈ ਉਹ ਐਮ ਐਲ ਏ ਨੂੰ ਮਿਲਣ ਤੇ ਚਲੋ ਗਏ ਹੀ ਹੋਣਗੇ ਲੇਕਿਨ ਰਮੇਸ਼ ਜੀ ਉਹਦੇ ਨਾਲ ਨਾਲ ਜੇ ਰਿਸ਼ਵਤ ਕੋਈ ਸਿੱਧੀ ਸਰਕਾਰ ਕਰੇ ਤੇ ਉਹ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਕਿ ਨਹੀਂ ਮੇਰਾ ਕਹਿਣ ਦਾ ਮਕਸਦ ਇਹ ਹੈ ਕਿ ਅਬਾਨੀ ਅਡਾਨੀ ਸਾਰੇ ਜਾਣੇ ਗੁਜਰਾਤੀ ਮਾੜੇ ਲੇਕਿਨ ਪੰਜਾਬ ਨੇ ਇੱਕ ਕੰਪਨੀ ਹਾਇਰ ਕੀਤੀ ਹੈ ਗੁਜਰਾਤ ਦੀ ਜਿਹਦੇ ਕੋਲੋਂ ਕਰਜ਼ਾ ਲੈਣਾ ਹੈ ਕਰਜ਼ਾ ਕਿੰਨਾ ਲੈਣਾ 15,000 ਕਰੋੜ ਹਾਂਜੀ ਲੇਕਿਨ ਉਹ ਕਰਜ਼ਾ ਲੈਣ ਵਾਸਤੇ ਪ੍ਰਾਪਤੀ ਕਰਜ਼ਾ ਪੈਸੇ ਰਿਸ਼ਵਤ ਦੇਣ ਲੱਗੇ ਨੇ 191 ਕਰੋੜ ਰੁਪਇਆ ਇਹ ਨਾਲ ਦੇਖੋ ਜੀ ਇਹ ਵੀ ਨਾਲ ਕੰਮ ਗੁਜਰਾਤ ਨਾਲ ਕਰਨ ਗਏ ਨੇ ਬਾਕੀ ਜੇ ਅਸੀਂ ਕਹੀਏ ਵੀ ਇਹ ਕੁਛ ਭਲਾ ਕਰਨਗੇ ਇਸ ਵੇਲੇ ਜਿਹੜਾ ਕਹਿੰਦਾ ਸੀ ਮਨਪ੍ਰੀਤ ਵੀ ਖਜ਼ਾਨਾ ਖਾਲੀ ਹੈ ਹਨਾ ਇਹਨਾਂ ਨੇ ਬੜਾ ਮਜ਼ਾਕ ਉਡਾਇਆ ਸੀ ਵੀ ਖਜ਼ਾਨਾ ਸਾਡਾ ਭਰਿਆ ਉਹ ਝੂਠ ਮਾਰਦਾ ਸੀ ਮੈਂ ਕਹਿੰਦਾ ਚਲੋ ਖਜ਼ਾਨਾ ਪੰਜਾਬ ਦਾ ਭਰਿਆ ਰਵੇ ਲੇਕਿਨ ਜਿਹੜੇ ਹਾਲਾਤ ਨੇ ਇਸ ਵੇਲੇ ਡੀ ਏ ਦੇ ਹਿਸਾਬ ਨਾਲ ਵੀ ਨਾਲ ਇੱਕੋ ਗੱਲ ਹੋਰ ਕਰਕੇ ਟਿੱਪਣੀ ਕਰਾਂ ਇਹਦੇ ਚ ਟਿੱਪਣੀ ਨਾ ਰਮੇਸ਼ ਜੀ ਦੀ ਨਾ ਮੇਰੀ ਦਰਾ ਕੇ ਸਰੋਤੇ ਦੀ ਹਾਈ ਕੋਰਟ ਦੇ ਵਿੱਚ ਕੇਸ ਫਾਇਲ ਹੋਇਆ ਕੇਸ ਫਾਇਲ ਹੋਇਆ ਵੀ ਧਰਮ ਪਤਨੀ ਮੁੱਖ ਮੰਤਰੀ ਹਾਂਜੀ 5 ਕਰੋੜ ਰੁਪਇਆ ਮੰਗਿਆ 5 ਕਰੋੜ ਰੁਪਇਆ ਦਾ ਕੱਖ ਵੀ ਨੀ ਹਾਂਜੀ ਜਿੱਦਾਂ ਹੁਣ ਈਡੀ ਦਾ ਸਾਰਾ ਕੰਮ ਚੱਲ ਰਿਹਾ ਇਹ ਤੁਸੀਂ ਰਮੇਸ਼ ਜੀ ਆਉਣ ਵਾਲੇ ਟਾਈਮ ਤੇ ਤੁਸੀਂ ਦੇਖਿਓ ਕੀ ਕੁਛ ਬਣਨਾ ਤੇ ਕੀ ਕੁਛ ਨਿਕਲਣਾ ਪਠਾਨ ਮਾਜੇ ਦੀ ਗੱਲ ਸੱਚੀ ਨਿਕਲਣੀ ਤੇ ਜੇਲ੍ਹ ਚ ਕੂਲਰ ਪੱਖੇ ਸਾਰਾ ਕੁਛ ਸੈੱਟ ਕਰ ਲਓ ਪ੍ਰੋਗਰਾਮ ਮਿਸ਼ਨ ਤਰ੍ਹਾਂ ਬੜਾ ਵਧੀਆ ਚੜ੍ਹਦੀ ਕਲਾ ਜਰੋ ਜੀ
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਜੀ ਮੇ ਜੀ
3: ਚਲੋ ਬਹੁਤ ਸਾਰੀਆਂ ਗੱਲਾਂ ਕੀਤੀਆਂ, ਜਿਹੜਾ 5 ਕਰੋੜ ਜਾਂ ਕੋਰਟ ਦੀ ਗੱਲਾਂ ਆਉਂਦੇ ਦਿਨਾਂ ਚ ਕਰਾਂਗੇ, ਤੱਥ ਸਾਹਮਣੇ ਆ ਲੈਣ ਦੋ।

0: ਬਾਕੀ ਜਿਹੜੀ ਗੱਲ ਨਾ, ਮੈਂ ਵੈਸੇ ਇੱਕ ਯਾਦ ਕਰਾਉਣਾ ਸਰੋਤਿਓ, ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਜਿਹੜਾ ਪਹਿਲੇ 6 ਕੁ ਮਹੀਨੇ ਮਾਹੌਲ ਰਿਹਾ, ਪ੍ਰਭ ਸੰਧੂ ਜੀ ਬੜਾ ਉਹ ਇੱਕ ਅੱਛਾ ਮਾਹੌਲ ਸੀ। ਅਸੀਂ ਵੀ ਸਾਂਝ ਪਾਉਂਦੇ ਰਹੇ ਇੱਕ ਬੜੀ ਆਸ ਦੇ ਨਾਲ। ਉਹ ਮਾਹੌਲ ਏਦਾਂ ਦਾ ਸੀ ਕਿ ਸੱਚਮੁੱਚ ਬਹੁਤ ਸਾਰੇ, ਸਾਰੇ ਤਾਂ ਨਹੀਂ, ਕਾਫੀ ਸਾਰੇ ਅਧਿਕਾਰੀ ਅਫਸਰ, ਜਿੱਦਾਂ ਦਾ ਵੀ ਜਿਹੜੀ ਉਹਦੀ ਕੁਰਸੀ ਆ, ਉਹ ਰਿਸ਼ਵਤ ਲੈਣ ਦਾ ਡਰਦਾ ਸੀ। ਜੇ ਤੁਸੀਂ ਤਸੀਲੇ ਜਾਂਦੇ ਸੀ ਰਜਿਸਟਰੀ ਕਰਾਉਣ ਲਈ, ਤੇ ਅਫਸਰ ਡਰਦਾ ਸੀ ਕਿ ਰਿਸ਼ਵਤ ਨਹੀਂ ਲੈਣੀ, ਥਾਣੇਦਾਰ ਡਰਦਾ ਸੀ ਰਿਸ਼ਵਤ ਲੈਣ ਤੋਂ, ਪਟਵਾਰੀ ਡਰਦਾ, ਜੋ ਜੋ ਵੀ ਜਿੱਥੇ ਜਿੱਥੇ ਇੱਕ ਹੱਦ ਤੱਕ ਡਰਨ ਲੱਗ ਪਏ ਸੀ। ਰਿਸ਼ਵਤ ਦਾ ਰੂਪ ਬਦਲ ਗਿਆ ਸੀ ਕਾਫੀ ਹੱਦ ਤੱਕ, ਲੋਕਾਂ ਨੂੰ ਇੱਕ
1: ਜੀ
0: ਅਮੀਤ ਚਾਕੀ। ਪਰੰਤੂ ਉਹ ਜਿਹੜਾ ਮੈਂ ਅੱਜ ਤੱਕ ਸਿੱਟੇ ਤੇ ਪਹੁੰਚਿਆ ਕਿ ਉਸ ਵੇਲੇ ਨਾ, ਅਸਲ ਵਿੱਚ ਸੱਚੀ ਗੱਲ ਇਹ ਆ, ਜੋ ਤਜਰਬਾ ਮੇਰਾ ਹੋਇਆ ਕਿ ਅਸਲ ਵਿੱਚ ਉਸ ਵੇਲੇ ਸਾਨੂੰ ਸਾਨੂੰ ਤੋਂ ਭਾਵ ਕਿ ਪੰਜਾਬ ਦੇ ਵੋਟਰਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇੰਜ ਲੱਗਦਾ ਸੀ ਕਿ ਇਹ ਸੱਚਮੁੱਚ ਇਨਕਲਾਬੀ, ਇਹ ਸੱਚਮੁੱਚ ਸੱਚੇ ਹੈ। ਉਸ ਵੇਲੇ ਅਸਲ ਵਿੱਚ ਇਹ ਭੁਲੇਖਾ ਸੀ, ਤੇ ਉਹ ਭੁਲੇਖਾ ਇਹਨਾਂ ਨੇ ਆਪ ਹੀ ਦੂਰ ਕਰਤਾ। ਅੱਜ ਜਿਹੋ ਜਿਹੇ ਹਾਲਾਤ ਪਹਿਲਾਂ ਸੀ, ਉਹੋ ਜਿਹੇ ਹੈਗੇ ਆ। ਜਿਹੜੇ 6 ਮਹੀਨੇ ਰਿਸ਼ਵਤ ਨਹੀਂ ਲਈ, ਮੈਨੂੰ ਲੱਗਦਾ ਕਿ ਉਹ ਹੁਣ ਜ਼ਿਆਦਾ ਲੈਣ ਲੱਗ ਪਏ, ਉਹ ਵੀ 6 ਮਹੀਨੇ ਦਾ ਜਿਹੜਾ ਘਾਟਾ ਪੂਰਾ ਕਰ ਰਹੇ ਆ।
1: ਜੀ ਬਿਲਕੁਲ ਜੀ, 905-673-3333 ਰਮੇਸ਼ ਜੀ, ਇੱਕ ਵਾਰ ਫਿਰ ਬੇਨਤੀ ਆ, ਬਹੁਤ ਸਾਰੇ ਸਰੋਤੇ ਆਨ ਏਅਰ ਨੇ, ਬਹੁਤ ਸਾਰੀਆਂ ਕਾਲਸ, ਸਾਰੀਆਂ ਲਾਈਨ ਸਾਰੀਆਂ ਬਿਜ਼ੀ ਨੇ, ਵਿਅਸਤ ਨੇ। ਇੱਕ ਵਾਰ ਫਿਰ ਮੈਂ ਤੁਹਾਨੂੰ ਬੇਨਤੀ ਕਰੂੰਗਾ, ਇੱਕ ਵਾਰੀ ਆਪਣਾ ਨੰਬਰ ਜ਼ਰੂਰ ਤੁਸੀਂ ਅਨਾਊਂਸ ਕਰ ਦੇ। ਬੜੇ ਸਰੋਤਿਆਂ ਦੀ ਇਹ ਹੁੰਦੀ ਹੈ ਕਿ ਰਮੇਸ਼ ਜੀ ਨਾਲ ਰਾਬਤਾ ਕਿੱਦਾਂ ਕਰਨਾ, ਕਿਉਂਕਿ ਪਿਛਲੇ ਕੁਝ ਸਮੇਂ ਤੋਂ ਪ੍ਰੋਗਰਾਮ ਦਾ ਟਾਈਮ ਘੱਟ ਹੋਣ ਕਰਕੇ ਬਹੁਤ ਸਾਰੇ ਸਰੋਤਿਆਂ ਦੇ ਸਵਾਲ ਰਹਿ ਜਾਂਦੇ ਆ। ਸੋ ਮੈਂ ਚਾਹੁੰਦਾ ਤੁਸੀਂ ਇੱਕ ਵਾਰੀ ਨੰਬਰ ਆਪਣਾ ਜ਼ਰੂਰ ਅਨਾਊਂਸ ਕਰੋ, ਤਾਂ ਕਿ ਸਰੋਤੇ ਤੁਹਾਡਾ ਨੰਬਰ ਨੋਟ ਕਰਕੇ ਤੁਹਾਡੇ ਨਾਲ ਗੱਲਬਾਤ ਕਰ ਸਕਣ।
0: ਪ੍ਰਭ ਸੰਧੂ ਜੀ, ਮੈਂ ਇਹਨੂੰ ਸ਼ੁੱਧ ਪੰਜਾਬੀ ਚ ਅੱਜ ਨੰਬਰ ਬੋਲਦਾ
1: ਜੀ,
0: ਕਿਉਂਕਿ ਕਈ ਸ਼ੁੱਧ ਪੰਜਾਬੀ ਨੂੰ ਬੜਾ ਸੌਖਾ ਸਮਝਦੇ ਆ
1: ਜੀ।
0: 8842, ਮੈਂ ਫਿਰ ਰਿਪੀਟ ਕਰਦਾ, 8842-94-222, 8842-94-222 ਮੇਰਾ ਨੰਬਰ ਹੈ। ਜਿਹੋ ਜਿਹਾ ਵੀ ਚਲੋ ਕੋਈ ਸੱਜਣ ਟਿੱਪਣੀ ਕਰਨੀ ਚਾਹੇ, ਚੰਗੀ ਜਾਂ ਮਾੜੀ ਜਾਂ ਨੈਗੇਟਿਵ ਜਾਂ ਪੋਜ਼ਿਟਿਵ, ਉਹਨਾਂ ਨੂੰ ਕੀ ਆਇਆ ਨੇ।
1: ਸੋ ਬਿਲਕੁਲ ਜੀ, ਤੁਸੀਂ ਰਮੇਸ਼ ਹੁਸ਼ਿਆਰਪੁਰ ਜੀ ਨਾਲ 882-94-222 8284-09422 'ਤੇ ਰਾਬਤਾ ਕਰ ਸਕਦੇ ਹੋ, ਕਿਉਂਕਿ ਮੈਨੂੰ ਬਹੁਤ ਸਾਰੀਆਂ ਕੁਐਸਚਨਸ, ਮੈਸੇਜ, ਕਾਲਸ ਆਉਂਦੀਆਂ ਕਿ ਰਮੇਸ਼ ਜੀ ਨੂੰ ਅਸੀਂ ਕਿੱਥੇ ਰਾਬਤਾ ਕਰ ਸਕਦੇ ਹਾਂ। ਉਹ ਬਹੁਤ ਸਾਰੇ ਯੂਟਿਊਬ 'ਤੇ ਲੱਭਦੇ ਨੇ ਦੋਸਤ, ਬੜੇ ਸਾਰੇ ਫੇਸਬੁੱਕ 'ਤੇ। ਹੁਣ ਭਾਈ ਤੁਸੀਂ ਡਾਇਰੈਕਟ ਵਟਸਐਪ 'ਤੇ ਆਪਣੇ ਸਵਾਲ ਜਵਾਬ ਰਮੇਸ਼ ਜੀ ਨਾਲ ਕਰ ਸਕਦੇ ਹੋ, 8842-94-222 ਦੇ ਉੱਪਰ, ਜਾਂ ਤੁਸੀਂ ਮੈਨੂੰ ਕਿਸੇ ਵੀ ਸਮੇਂ ਕਾਲ ਕਰਕੇ ਰਮੇਸ਼ ਜੀ ਉਹਨਾਂ ਦਾ ਨੰਬਰ ਮੇਰੇ ਤੋਂ ਲੈ ਸਕਦੇ ਹੋ। ਹਰਦੀਪ ਜੀ ਸਾਡੇ ਨਾਲ ਜੁੜ ਚੁੱਕੇ ਨੇ, ਮਾਫ਼ ਕਰਨਾ, ਸੁੱਖ ਬਾਈ ਜੀ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਹਮੇਸ਼ਾ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਫਰਨੀਚਰ ਲੈਣਾ ਘਰ ਵਾਸਤੇ, ਸੋਫਾ ਬੈੱਡ, ਬੈੱਡ ਸੈੱਟ, ਬੈੱਡਰੂਮ, ਡਾਇਨਿੰਗ ਟੇਬਲ, ਕਿਸੇ ਵੀ ਤਰ੍ਹਾਂ ਦਾ ਤੁਸੀਂ ਕੈਨੇਡੀਅਨ ਮੇਡ, ਕਸਟਮ ਮੇਡ, ਔਰ ਜਾਂ ਤੁਸੀਂ ਇੰਪੋਰਟਡ ਸੋਫਾ ਸੈੱਟ ਲੈਣ ਜਾ ਰਹੇ ਹੋ, ਤਾਂ ਗ੍ਰੈਂਡ ਹੋਮ ਫਰਨੀਚਰ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, 294 ਵਾਕਰ ਡਰਾਈਵ ਅਤੇ 6685 ਟੋਮਕਨ ਰੋਡ। ਸੁੱਖ ਬਾਈ ਜੀ, ਜੀ ਆਇਆਂ ਨੂੰ
2: ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਹੈ ਇਸ ਵੀਕਐਂਡ ਦੇ ਉੱਪਰ, ਤਾਂ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਿਹਾ। ਤੇ ਇਸ ਵੀਕਐਂਡ ਦੇ ਉੱਪਰ ਸਪੈਸ਼ਲ ਜਿਹੜਾ ਹੋਣ ਜਾ ਰਿਹਾ, ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਕਿਉਂਕਿ ਸੁਣ ਸਾਹਿਬ ਬਹੁਤ ਸਾਰੇ ਕੰਟੇਨਰ ਜਿਹੜੇ ਨਵੇਂ ਸਾਡੇ ਕੋਲ ਪਹੁੰਚ ਰਹੇ ਨੇ, ਸੋ ਇਸ ਕਰਕੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਬਿਲੋ ਦਾ ਕੋਸਟ, ਅੰਡਰ ਕੋਸਟ, ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਇਸ ਵੀਕਐਂਡ ਦੇ ਉੱਪਰ, ਜਿਸਦੇ ਵਿੱਚ 15-20 ਬੈਡਰੂਮ ਸੈੱਟ, ਰਿਕਲਾਈਨਰ ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਜਿਹੜਾ ਬਿਲੋ ਬਿਲੋ ਬਿਲੋ ਦਾ ਕੋਸਟ, ਅੰਡਰ ਕੋਸਟ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਇਸ ਵੀਕਐਂਡ ਨੂੰ ਮਿਸ ਨਹੀਂ ਕਰਨਾ, ਤੁਸੀਂ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਪਾਰਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਸੰਧੂ ਸਾਹਿਬ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਔਰ ਨਾਲ ਦੀ ਨਾਲ ਤੁਹਾਨੂੰ ਮੈਸੇਜ ਦਈਏ, ਬ੍ਰੈਂਪਟਨ ਕ੍ਰੈਮਟੋਰੀਅਮ ਦਾ ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਹੁਣ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰ ਸਕਦੇ ਹੋ, ਆਪਣੀਆਂ ਜ਼ਿੰਮੇਵਾਰੀਆਂ ਖੁਦ ਨਿਭਾ ਸਕਦੇ ਹੋ। ਤੁਸੀਂ ਆਪਣੇ ਪਰਿਵਾਰ 'ਤੇ ਆਉਣ ਵਾਲੇ ਸਮੇਂ ਦੇ ਵਿੱਚ ਬੋਝ ਨਹੀਂ ਬਣਨਾ ਚਾਹੁੰਦੇ, ਤਾਂ ਤੁਸੀਂ ਅੱਜ ਦੇ ਪ੍ਰਾਈਜ਼ ਲੌਕ ਕਰਕੇ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰ ਸਕਦੇ ਹੋ। ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, 905-458-9052-4582-222 ਬ੍ਰੈਂਪਟਨ ਕ੍ਰੈਮਟੋਰੀਅਮ। ਨਾਲ ਦੀ ਨਾਲ ਮੋਨਾ ਮਹਿੰਗੀ ਜੀ, ਹੁਣ ਦਾ ਸੁਨੇਹਾ ਤੁਹਾਨੂੰ ਦਈਏ, ਪਰਿਵਾਰਾਂ ਨੂੰ ਕਵਰੇਜ, ਭਵਿੱਖ, ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਐਬਿਲਿਟੀ ਕਵਰੇਜ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨਿੰਗ ਤੁਹਾਡੀ ਤੁਸੀਂ ਕਰਨੀ ਹੋਵੇ, ਸੁਪਰਵੀਜ਼ਾ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਦੇ ਬਾਬਤ ਤਾਂ ਤੁਸੀਂ ਮੋਨਾ ਮਹਿੰਗੀ ਜੀ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ 416-509-1509 416-509-1509 ਮੋਨਾ ਮਹਿੰਗੀ ਜੀ ਸਚਵੰਤ ਭੱਟੀ ਜੀ ਸਾਡੇ ਨਾਲ ਲਾਈਨ 'ਤੇ ਨੇ ਉਹ ਪਹਿਲਾਂ ਉਸ ਤੋਂ ਪਹਿਲਾਂ 9445 ਲੰਬੇ ਸਮੇਂ ਤੋਂ ਹੋਲਡ ਨੇ ਸਰ ਤੁਸੀਂ ਓਨਰ ਹੋ 94-45
3: ਹੁਸ਼ਿਆਰਪੁਰੇ ਜੀ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਹੁਸ਼ਿਆਰਪੁਰੇ ਜੀ ਤੁਹਾਡੀਆਂ ਟਿੱਪਣੀਆਂ ਕਿਸਾਨਾਂ ਬਾਰੇ ਬਿਲਕੁਲ ਸਹੀ ਸੋਚੋ ਤੁਹਾਡੀ ਨੌਲੇਜ ਵਿੱਚ ਹੋਰ ਵਾਧਾ ਕਰ ਦਿੰਦਾ ਮੈਂ ਸੰਨ 1962 ਦੇ ਵਿੱਚ ਜਦੋਂ ਜੰਗ ਹੋਈ ਸੀ ਉਹ ਮੇਰੀ ਦੂਸਰੀ ਜੰਗ ਸੀ ਜਦੋਂ ਸਾਡੇ ਕੈਦੀ ਚੀਨ ਨੇ ਉਧਰੋਂ ਛੱਡੇ ਸੀ ਤੇ ਇੱਥੇ ਸਕਰੀਨਿੰਗ ਹੋਈ ਸੀ ਪੁੱਛਿਆ ਜਾਂਦਾ ਕਿ ਉਹਨਾਂ ਦੇ ਉੱਤੇ ਕੋਈ ਭੈੜਾ ਅਸਰ ਤਾਂ ਨਹੀਂ ਉਹ ਭਾਰਤ ਦੇ ਬਰਖਲਾ ਬੋਲ ਜਿਨ੍ਹਾਂ ਲੋਕਾਂ ਨੇ ਗਲਤ ਬਿਆਨ ਦਿੱਤੇ ਸੀ ਉਹਨਾਂ ਨੂੰ ਫੌਜ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਫੌਜ ਸਾਡੀ ਕੱਚੇ ਧਾਗੇ ਨਾਲ ਬੰਨੀ ਹੋਈ ਹੈ ਤੇ ਬੜੀ ਮਜ਼ਬੂਤ ਹੈ ਕੋਈ ਸ਼ੱਕ ਨਹੀਂ ਸਰਬਜੀਤ ਸਰਬਜੀਤ ਨੂੰ ਚਾਹੀਦਾ ਹੈ ਹੁਣ ਆਪਣੀ ਮਿਸਲ ਨੂੰ ਵੀ ਟਿਕਟ ਦੇ ਦੇ ਕਿਉਂਕਿ ਉਸਨੇ ਤਾਂ ਵਿਚਾਰੀ ਨੇ ਆਪਦੀਆਂ ਟੂਮਾਂ ਵੇਚ ਕੇ ਸਰਬਜੀਤ ਨੂੰ ਜਤਾਇਆ ਸੀ ਕਿਸਾਨਾਂ ਬਾਰੇ ਤੁਸੀਂ ਆ ਬੁੱਕ ਪੜ੍ਹ ਲਓ ਖਾੜਕੂਰ ਲਹਿਰਾਂ ਅੰਗ ਸੰਗ ਅਜਮੇਰ ਸਿੰਘ ਦੀ ਲਿਖੀ ਹੋਈ ਹੈ 500 ਪੇਜ ਆਖਰੀ ਪੇਜਾਂ ਤੇ ਪੜ੍ਹੋ ਸਿਰ ਲਾਤੀ ਉਹਨੇ ਇਹਨਾਂ ਕਿਸਾਨਾਂ ਦੀ ਕਸਮ ਪਾਈ ਹੈ ਮੈਂ ਤਾਂ ਜਦੋਂ ਇਹ ਦੁਬਾਰਾ ਖੜੇ ਹੋਣਗੇ ਤਾਂ ਉਹ ਢੇਲਾ ਨਹੀਂ ਦੇਣਾ ਯਾਦ ਰੱਖੋ ਜਦ ਤੱਕ ਆਪਦਾ ਇੱਕ ਲੀਡਰ ਨਹੀਂ ਨਾ ਚੁਣਦੇ ਪੰਜਾਬ ਦੇ ਵਿੱਚ ਨਾ ਵੋਟਾਂ ਇਹਨਾਂ ਨੂੰ ਪਾਇਆ ਜੇ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਡੱਲੇਵਾਲ ਨੂੰ ਆ ਉਸ ਪਾਰਟੀ ਚੋਂ ਕੱਢ ਦਿੱਤਾ ਸੀਗਾ ਮੇਰੇ ਤਾਂ ਜਿਹਦੇ ਦਾ ਉਹਦਾ ਕੀ ਬਿਨਾ ਹੁਣ ਫੇਰ ਜਾ ਕੇ ਉੱਥੇ ਇਹ ਬਹਿ ਗਿਆ ਹੈਗਾ ਬਾਕੀ ਗੱਲ ਇਹ ਹੈਗੀ ਆ ਵੀ ਇਹਨਾਂ ਦੀ ਤਾਂ ਹਾਲਤ ਇਹੀ ਰਹਿਣੀ ਹੈ ਹੁਣ ਇਹ ਚੋਣਾਂ ਵੀ ਗਾਂ ਕੇ ਲੜਨਗੇ ਕੋਈ ਘੱਟ ਨੀ 100% ਸਹੀ ਲਿਖਿਆ ਅਜਮੇਰ ਸਿੰਘ ਲਖਾਰੀ ਬੜਾ ਤਕੜਾ 500 ਪੇਜ ਦੀ ਹੈ ਪੜਿਆ ਜੇ ਤੁਹਾਨੂੰ ਸਭ ਕੁਛ ਇਹਨਾਂ ਬਾਰੇ ਪਤਾ ਚੱਲ ਜੂਗਾ ਸਵਾਲ ਮੇਰਾ ਇਹ ਹੈ ਵੀ ਜਿਹੜਾ ਜਵਾਨ ਇੱਕ ਜਦੋਂ ਇਹਨਾਂ ਨੇ ਸਰਵਨ ਸਿੰਘ ਪੰਡੇਰ ਅਤੇ ਡੱਲੇਵਾਲ ਨੇ ਮੋਰਚਾ ਲਾਇਆ ਸੀ ਜਵਾਨ ਜੋ ਹੈ ਮਾਰਿਆ ਗਿਆ ਸੀਗਾ ਉਹਦਾ ਕੀ ਬਣਿਆ ਹਰਿਆਣੇ ਨੇ ਤਾਂ ਇਹ ਕਹਿਤਾ ਸੀ ਕਿ ਸਾਡੇ ਕੋਲੇ ਹਥਿਆਰ ਹੀ ਨੀ ਜਿਹਦਾ ਰਾਉਂਡ ਵੱਡਿਆ ਐਕਚੁਲੀ ਉਹ ਦੁਨਾਲੀ ਦੇ ਵਿੱਚੋਂ ਕੱਢਿਆ ਗਿਆ ਰਾਉਂਡ ਸੀਗਾ ਔਰ ਉਹ ਜਦੋਂ ਉਹਦਾ ਭੋਗ ਪਿਆ ਸੀ ਨਾ ਇਹਨਾਂ ਕਿਸਾਨਾਂ ਨੇ ਉੱਥੇ ਪੈਸਾ ਬੜਾ ਇਕੱਠਾ ਹੋ ਗਿਆ ਇਹ ਕਹਿੰਦੇ ਜੀ ਸਾਨੂੰ ਵੀ ਪੈਸਾ ਦਿਓ ਇਹਦੇ ਤੋਂ ਤੁਹਾਨੂੰ ਯਾਦ ਹੋਣਾ ਪੈਸਾ ਤਾਂ ਭਾਈ ਜਿਸ ਗੁਰੂ ਘਰ ਚੋਂ ਬੀੜ ਆਈ ਹੁੰਦੀ ਨਾ ਉਸੇ ਦਾ ਹੱਕ ਹੁੰਦਾ ਸਤਿ ਸ੍ਰੀ ਅਕਾਲ
1: ਜੀ ਸਰ ਜੀ ਰਮੇਸ਼ ਜੀ ਤੁਸੀਂ ਜੀ
0: ਪ੍ਰਭਜੀ ਮੇਰੀ ਆਵਾਜ਼ ਪਹੁੰਚ ਰਹੀ
1: ਜੀ ਜੀ ਪਹੁੰਚ ਰਹੀ ਜੀ ਜੀ
0: ਪ੍ਰਭ ਜੀ ਇਹਨਾਂ ਨੇ ਸ਼ੁਭਕਰਨ ਸਿੰਘ ਦਾ ਜ਼ਿਕਰ ਕੀਤਾ ਸ਼ੁਭਕਰਨ ਸਿੰਘ ਜਦੋਂ ਪਹਿਲੀ ਵਾਰ ਇਹ ਗਏ ਸੀ ਹੁਣ ਫਿਰ ਦੁਬਾਰਾ ਖਨੌਰੀ ਬਾਰਡਰ ਬੈਠੇ ਜਦੋਂ ਜਗਜੀਤ ਸਿੰਘ ਡੱਲੇਵਾਲ ਹੁਣੀ ਖਨੌਰੀ ਬਾਰਡਰ ਪਹੁੰਚੇ ਪਹਿਲੀ ਵਾਰ ਪਿਛਲੇ ਸਾਲ ਦੀ ਗੱਲ ਕਰ ਰਿਹਾ ਤੇ ਉੱਥੇ ਹਰਿਆਣਾ ਪੁਲਿਸ ਦੇ ਨਾਲ ਜਦੋਂ ਝੜਪ ਹੋ ਗਈ ਜਦੋਂ ਉਹਨਾਂ ਨੇ ਇਹਨਾਂ ਦੇ ਉੱਪਰ ਤਾਕਤ ਦੀ ਵਰਤੋਂ ਕੀਤੀ ਤੇ ਉਹਦੇ ਦੌਰਾਨ ਸ਼ੁਭਕਰਨ ਸਿੰਘ ਦਾ ਮਰਡਰ ਹੋ ਜਾਂਦਾ ਕਤਲ ਹੋ ਜਾਂਦਾ ਉਹਦੀ ਗੋਲੀ ਨਾਲ ਦੇ ਔਰ ਹੈਰਾਨੀਜਨਕ ਹੈ ਕਿ ਅੱਜ ਤੱਕ ਜਾਂਚਾਂ ਟੀਮਾਂ ਬੜੀਆਂ ਖੁਲਾਸੇ ਨੇ ਹੋਏ ਕਿ ਉਹ ਗੋਲੀ ਕਿਹਦੀ ਸੀ ਕਿ ਆਪਣਿਆਂ ਤੋਂ ਕਿਤੇ ਵੱਜ ਗਈ ਹਰਿਆਣੇ ਪੁਲਿਸ ਦੀ ਵੱਜੀ ਜਾਂ ਪੰਜਾਬ ਦੀ ਕਿਸੇ ਨੂੰ ਅੱਜ ਤੱਕ ਖੁਲਾਸਾ ਨਹੀਂ ਹਰਿਆਣਾ ਕਹਿੰਦਾ ਸਾਡੀ ਹੈ ਨਹੀਂ ਪੰਜਾਬ ਦੀ ਸਰਕਾਰ ਨੇ ਇਸ ਤਰ੍ਹਾਂ ਚੁੱਪ ਕਰਾ ਤੇ ਉਸ ਪਰਿਵਾਰ ਨੂੰ ਕੁਛ ਮਾਲੀ ਸਹਾਇਤਾ ਦੇ ਕੇ ਤੇ ਇੱਕ ਨੌਕਰੀ ਦੇ ਕੇ ਔਰ ਕਿਸਾਨਾਂ ਨੂੰ ਤੇ ਚਲੋ ਵਕਤੀ ਤੌਰ ਤੇ ਯਾਦ ਆਉਣੇ ਹੁੰਦੇ ਇਹੋ ਜਿਹੇ ਲੋਕ ਹੁਣ ਜਦੋਂ ਜਗਜੀਤ ਸਿੰਘ ਡੱਲੇਵਾਲ ਦਿੱਲੀ ਵਾਲੇ ਪਾਸੇ ਨੂੰ ਜਾਣਾ ਚਾਹੁੰਦਾ 51 ਮੈਂਬਰਾਂ ਦਾ ਜਥਾ ਲੈ ਕੇ ਉਹਦੇ ਵਿੱਚ ਉਹਦੇ ਹੱਥ ਵਿੱਚ ਇੱਕ ਕਹਿ ਲਈਏ ਪੋਟਲੀ ਹੈ ਤੇ ਉਸ ਪੋਟਲੀ ਵਿੱਚ ਮਿੱਟੀ ਹੈ ਕਹਿੰਦਾ ਕਿ ਉਹ ਮਿੱਟੀ ਹੈ ਜਿੱਥੇ ਸ਼ੁਭਕਰਨ ਸਿੰਘ ਸ਼ਹੀਦ ਹੋਇਆ ਭਾਵ ਕਿ ਮੈਂ ਮਹਿਸੂਸ ਇਹ ਕਰਦਾ ਹਾਂ ਕਿ ਜਦੋਂ ਇਹੋ ਜਿਹੇ ਅੰਦੋਲਨ ਹੁੰਦੇ ਆ ਇਹੋ ਜਿਹੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਠੀਕ ਹੈ ਪੋਲੀਟੀਕਲ ਲੋਕਾਂ ਲਈ ਢਾਂਚਾ ਹੋਰ ਤਰ੍ਹਾਂ ਦਾ ਹੈ ਪਰੰਤੂ ਇਹ ਬਹੁਤ ਵੱਡਾ ਇੱਕ ਘਾਟਾ ਹੁੰਦਾ ਹੈ ਔਰ ਇਹਦੇ ਲਈ ਜਿੱਥੇ ਪੁਲਿਸ ਜ਼ਿੰਮੇਵਾਰ ਹੈ ਉੱਥੇ ਲੋਕ ਵੀ ਜ਼ਿੰਮੇਵਾਰ ਹੈ ਹੁਣ ਅੱਜ ਲਾਲ ਕਿਲੇ ਦੀ ਗੱਲ ਚੱਲ ਰਹੀ ਹੈ ਸਰਵਣ ਸਿੰਘ ਪੰਧੇਰ ਮੁੱਕਰ ਰਿਹਾ ਕਹਿੰਦਾ ਜੀ ਮੈਂ ਤਾਂ ਨਹੀਂ ਗਿਆ ਜੀ ਲਾਲ ਕਿਲੇ ਨੂੰ ਮੈਂ ਤੁਹਾਨੂੰ ਕਿਸੇ ਨੂੰ ਕਿਹਾ ਸੀ ਅਸੀਂ ਤੇ ਰਿੰਗ ਰੋਡ ਜਾਣ ਦਾ ਐਲਾਨ ਕੀਤਾ ਸੀ ਪ੍ਰਭ ਸੰਧੂ ਜੀ ਰਿੰਗ ਰੋਡ ਤੋਂ ਭਾਵ ਹੈ ਕਿ ਜਦੋਂ ਬਾਕੀ ਸਾਰੇ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਜਿਹੜਾ ਜਿਹਨੂੰ ਆਪਾਂ ਕਰਨਾਲ ਬਾਈਪਾਸ ਆਖਦੇ ਹਾਂ ਜਦੋਂ ਦਿੱਲੀ ਚ ਐਂਟਰ ਹੁੰਦੇ ਕਿ ਅਸੀਂ ਸੱਚੇ ਪਾਸੇ ਨੂੰ ਅੱਗੇ ਜਾ ਕੇ ਸੱਚੇ ਪਾਸੇ ਨੂੰ ਟਰਨ ਲੈਣਾ ਇਹ ਕਹਿੰਦੇ ਅਸੀਂ ਖੱਬੇ ਪਾਸੇ ਨੂੰ ਟਰਨ ਲੈਣਾ ਪਹਿਲਾਂ ਹੀ ਜਦੋਂ ਤੁਸੀਂ ਰਿੰਗ ਰੋਡ ਵਾਲੇ ਪਾਸੇ ਨੂੰ ਜਦੋਂ SKM ਦਾ ਫੈਸਲਾ ਹੀ ਨਹੀਂ ਤੁਸੀਂ ਪੁੱਠੇ ਪਾਸੇ ਨੂੰ ਤੁਰ ਪਏ ਤੇ ਅੱਗੇ ਤੁਹਾਡੇ ਵਰਗੇ ਹੋਰ ਬਥੇਰੇ ਸਿਰ ਫਿਰੇ ਆ ਉਹ ਪੂਰਾ ਹੋਰ ਅੱਗੇ ਚਲੇ ਗਏ ਜਦੋਂ ਘਟਨਾ ਵਾਪਰ ਜਾਂਦੀ ਫਿਰ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ, ਫਿਰ ਇੱਕ ਦੂਜੇ ਤੇ ਸੁੱਟਦੇ ਆ। ਜਦੋਂ ਜਦੋਂ ਇਹ ਘਟਨਾ ਵਾਪਰੀ ਸੀ ਨਾ 26 ਜਨਵਰੀ, ਜਦੋਂ ਇਹ ਸਾਰਾ ਖਰੂਦ ਪਿਆ ਤੇ ਮੈਂ ਉਹਨਾਂ ਨੂੰ ਸਵਾਲ ਖੜਾ ਕੀਤਾ ਸੀ, ਸਰੋਤਿਆਂ ਨੂੰ ਯਾਦ ਹੋਏਗਾ ਕਿ ਉਹ ਇਹ ਜਿਹੜੇ ਲੀਡਰ ਅੰਦਰਾਂ ਚ ਵੜ ਕੇ ਬੈਠੇ ਬਾਹਰ ਨਿਕਲਣ, ਕਿ ਇਹਨਾਂ ਦੀ ਕਿੱਥੇ ਗਈ ਮੈਨੇਜਮੈਂਟ, ਜਿਹੜੇ ਕਹਿੰਦੇ ਸੀ ਅਸੀਂ ਇੰਨਾ ਕੁਛ ਸਾਨੂੰ ਵਧੀਆ ਢੰਗ ਨਾਲ ਮੈਨੇਜ ਕਰ ਰਹੇ ਹਾਂ। ਸੋ ਸ਼ੁਭਕਰਨ ਸਿੰਘ ਦੇ ਕਤਲ ਚ ਜਿੱਥੇ ਸਰਕਾਰਾਂ, ਜਿੱਥੇ ਪੋਲੀਟੀਕਲ ਢਾਂਚਾ, ਪੁਲਿਸ ਜ਼ਿੰਮੇਵਾਰ ਹੈ, ਇਹ ਲੀਡਰਾਂ ਨੂੰ ਵੀ ਆਪਾਂ ਕਸੂਰਬਾਰ ਠਹਿਰਾਉਂਦੇ ਹਾਂ।
1: ਬਿਲਕੁਲ ਜੀ, 905-673-3333 9056733337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਨਾਲ ਦੀ ਨਾਲ ਤੁਹਾਨੂੰ ਅਪਲਾਇੰਸ ਜੰਕਸ਼ਨ ਦਾ ਸੁਨੇਹਾ ਦਈਏ। ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੱਭ ਰਹੇ ਸੀ ਤਾਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖੋ। ਦੋ ਲੋਕੇਸ਼ਨ ਤੋਂ ਸਰਵ ਕਰ ਦਿੰਦੇ ਹਾਂ, ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਟੀਵੀ, ਕਿਸੇ ਵੀ ਤਰ੍ਹਾਂ ਦੇ ਅਪਲਾਇੰਸਿਸ ਲੈਣੇ ਨੇ ਤਾਂ ਅਪਲਾਇੰਸ ਜੰਕਸ਼ਨ 905-450-0054 905-450-0054 ਅਪਲਾਇੰਸ ਜੰਕਸ਼ਨ। ਹਰਵੀਨ ਮਾਵੀ ਜੀ ਦਾ ਸੁਨੇਹਾ ਇੱਕ ਵਾਰ ਫਿਰ ਤੁਹਾਨੂੰ ਦਈਏ। ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ ਤੁਸੀਂ ਬਹੁਤ ਸਾਰੀ ਬੱਚਤ ਕਰਨੀ ਚਾਹੁੰਦੇ ਹੋ, ਬਹੁਤ ਸਾਰੇ ਡਾਲਰ ਤੁਹਾਡੇ ਸੇਵ ਕਰਕੇ ਤੁਹਾਨੂੰ ਦੇਣਗੇ ਹਰਵੀਨ ਮਾਵੀ ਜੀ। ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 12 ਸਾਲਾਂ ਦਾ ਤਜਰਬਾ, ਮਲਟੀ ਪ੍ਰੋਡਕਟ, ਮਲਟੀ ਪ੍ਰੋਪਰਟੀ, ਬੰਡਲ ਡਿਸਕਾਊਂਟ, ਗਰੁੱਪ ਡਿਸਕਾਊਂਟ ਇਹਨਾਂ ਕੋਲ ਆਏ ਹੋਏ ਨੇ। ਤੁਸੀਂ ਇਹਨਾਂ ਨੂੰ ਕਾਲ ਕਰ ਲਿਓ, ਹਿੰਦੀ, ਪੰਜਾਬੀ, ਉਰਦੂ ਦੇ ਭਾਸ਼ਾਵਾਂ ਦੇ ਵਿੱਚ ਸਰਵ ਕਰਦੇ ਨੇ। 647-287-0976-647-287-0976 ਅਰਵੀਨ ਮਾਵੀ ਜੀ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਣਾ, 647-287-0976 ਅਰਵੀਨ ਮਾਵੀ ਜੀ, ਬਹੁਤ ਸਾਰੇ ਡਾਲਰ ਤੁਹਾਡੇ ਬਚਾ ਕੇ ਦੇਣਗੇ। ਅਗਲੇ ਕਾਲ ਵੱਲ ਚੱਲਦੇ ਹਾਂ। ਸਵੰਤ ਭੱਟੀ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਣੇ ਹੋ ਜੀ।
4: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਦੋਨੇ ਵੀਰਾਂ ਨੂੰ। ਤੇ ਰਮੇਸ਼ ਜੀ, ਤੁਸੀਂ ਵੀ ਇਹ ਜ਼ਿਕਰ ਕੀਤਾ ਕਿ ਜਿਹੜਾ 26 ਜਨਵਰੀ ਦੀ ਉਹ ਕਿਸਾਨੀ ਮੋਰਚੇ ਦੀ ਘਟਨਾ ਵਾਪਰੀ ਸੀਗੀ, ਉਹ ਅਸਲ ਦੇ ਵਿੱਚ ਸਾਡੇ ਸਾਰੇ ਹੀ ਆਲਮੋਸਟ ਪਿੰਡਾਂ ਪਹਿਰਾਂ ਤੋਂ ਸਾਰੇ ਹੀ ਉਹ ਨੌਜਵਾਨ, ਬਜ਼ੁਰਗ, ਯੰਗਸਟਰ ਸਾਰੇ ਉੱਥੇ ਉਸ ਸ਼ਮੂਲੀਅਤ ਵਿੱਚ ਸੀਗੇ। ਸ਼ਾਇਦ ਤੁਸੀਂ ਵੀਡੀਓ ਦੇਖੀਆਂ ਹੋਣਗੀਆਂ, ਜਾਂ ਉੱਥੇ ਜਿਹੜੇ ਨੌਜਵਾਨ ਸੀ ਉਹ ਜਾਣ ਕੇ ਪੁਲਿਸ ਨੇ ਬੈਰੀਗੇਡ ਉਧਰ ਨੂੰ ਲਾ ਚੱਕ ਕੇ, ਜਿੱਧਰ ਨੂੰ ਐਸ ਕੇ ਐਮ ਮੋਰਚਾ ਕਹਿ ਰਿਹਾ ਸੀ, ਉਹ ਤੁਸੀਂ ਦੇਖਿਓ ਚੌਂਕ ਦੇ ਵਿੱਚ ਉਹ ਡਿਵਰਟ ਆਪ ਕੀਤੀ ਸੀ ਇਹ ਸਾਰੀ ਸੰਗਤ। ਉਹ ਵੀਡੀਓ ਵੀ ਹੈਗੀਆਂ, ਉਸ ਟਾਈਮ ਦੇ ਨੌਜਵਾਨ ਵੀ ਹੈਗੇ ਸਾਰੇ ਪਿੰਡਾਂ ਪਿੰਡਾਂ ਚੋਂ। ਉਹ ਉਹਨਾਂ ਨੇ ਜਾਣ ਕੇ ਪੁਲਿਸ ਨੇ ਇਹ ਟ੍ਰੈਪ ਕੀਤਾ ਸੀਗਾ ਵੀ ਇਹਨਾਂ ਨੂੰ ਉਧਰ ਨੂੰ ਵਾੜਿਆ ਜਾਵੇ ਜਿੱਧਰ ਨੂੰ ਲਾਲ ਕਿਲ੍ਹੇ ਰਾਜ ਉਹ ਸੜਕ ਜਾਂਦੀ ਆ। ਇਹਦੇ ਵਿੱਚ ਉਹਨਾਂ ਦੀ ਕੋਈ ਪਲੈਨਿੰਗ ਨਹੀਂ ਸੀ ਕਿਸੇ ਦੀ ਜਾਣ ਦੀ। ਉੱਥੇ ਜਾ ਕੇ ਵੀ ਆਪਾਂ ਹੁਣ ਕਹਿੰਦੇ ਅਭਦਰਵ ਕੀਤਾ, ਅਭਦਰਵ ਤਾਂ ਹੋਇਆ ਸੀ ਵਾਈਟ ਹਾਊਸ ਦੇ ਵਿੱਚ, ਤੇ ਅੱਜ ਉਹ ਭਦਰਵ ਦੇ ਉਹਨਾਂ ਨੂੰ ਮੁੱਲ ਕੀ ਮਿਲਿਆ, ਉਹ ਮਿਸਟਰ ਟਰੰਪ ਨੇ ਉਹ ਬੰਦੇ ਸਾਰੇ ਹੀ ਬਰੀ ਕਰ ਦਿੱਤੇ, ਜਿਹੜੀਆਂ ਜਿਹੜੀਆਂ ਜੇਲ੍ਹਾਂ ਸੀ ਉਹਨਾਂ ਨੇ ਛਡਾ ਦਿੱਤੇ। ਤੇ ਉੱਥੇ ਕੀ ਹੋਇਆ, ਨਾ ਤਿਰੰਗੇ ਨੂੰ ਕੁਛ ਕੀਤਾ ਸੀ ਨਾ ਕੁਛ, ਸਿਰਫ ਇੱਕ ਉੱਥੇ ਨਿਸ਼ਾਨ ਸਾਹਿਬ ਲਾਇਆ ਸੀ ਉਹ ਜਿਹਨੇ ਚੜ੍ਹ ਕੇ ਮੁੰਡੇ ਨੇ ਲਾਇਆ ਸੀਗਾ, ਹੋਰ ਕੋਈ ਇਹ ਨੀ ਵੀ ਤਿਰੰਗਾ ਪਾੜ ਕੇ ਥੱਲੇ ਸਿੱਟਿਆ ਜਾਂ ਕੋਈ ਹੋਰ ਉੱਥੇ ਕੀਤਾ। ਚਲੋ ਉਦੋਂ ਫਿਰ ਪੁਲਿਸ ਨੇ ਉੱਥੇ ਵੀ ਧੱਕਾ ਮੁੱਕੀ ਕੀਤੀ, ਉਹਦੇ ਵਿੱਚ ਉਹ ਦੋਨੇ ਧਿਰਾਂ ਦੇ ਵਿੱਚ ਆਪਸ ਵਿੱਚ ਹੀ ਕਸ਼ਮਕਸ਼ਮ ਹੋਈ, ਉਹ ਹੋ ਗਿਆ ਕੰਮ। ਪਰ ਉਹਦਾ ਖਮਿਆਜਾ ਕੀ ਨਿਕਲਿਆ, ਜਿਹੜੇ ਤੁਹਾਡਾ ਮੀਡੀਆ ਉਹ ਇਹੀ ਕਰ ਰਿਹਾ, ਦੇਖੋ ਜੀ ਆਹ ਸਿੱਖਾਂ ਨੇ ਉੱਥੇ ਜੀ ਆਹ ਕਰ ਦਿੱਤਾ ਜੀ, ਉਹ ਦੇਖੋ ਜੀ ਲਾਲ ਕਿਲ੍ਹੇ ਤੇ ਚੜ ਗਏ ਜੀ, ਆਹ ਉਹਨਾਂ ਨੇ ਉੱਥੇ ਨਿਸ਼ਾਨ ਸਾਹਿਬ ਲਾ ਤਾ। ਉਹ ਭਾਈ ਨਿਸ਼ਾਨ ਸਾਹਿਬ ਤਾਂ ਤੁਹਾਡੇ ਤੋਂ ਪਹਿਲਾਂ ਕੈਪਟਨ ਸਾਹਿਬ ਦੱਸ ਗਏ ਵੀ ਇਹ ਮਿਲਟਰੀ ਦੇ ਨੇ, ਜਦੋਂ ਹਮੇਸ਼ਾ ਲੜਾਈ ਦੇ ਵਿੱਚ ਫੋਰਸਾਂ ਜਾਂਦੀਆਂ ਸਿੱਖ ਰੈਜੀਮੈਂਟਾਂ ਉਹਨਾਂ ਦੀ ਤਾਂ ਗੱਡੀ ਨਿਸ਼ਾਨ ਸਾਹਿਬ ਵਾਲੀ ਮੋਹਰੇ ਜਾਂਦੀ ਆ, ਤਾਂ ਤੁਹਾਡੇ ਰਾਜਨਾਥ ਹੁਣੀ ਉੱਥੇ ਬੋਲੇ ਸੋ ਨਿਹਾਲ ਦੇ ਗਲਵਾਨ ਘਾਟੀ ਦੇ ਵਿੱਚ ਨਾਰੇ ਲਵਾਉਂਦੇ ਜਿੱਥੇ ਉਹਨਾਂ ਨੂੰ ਮਰਵਾਉਣਾ ਹੁੰਦਾ ਸਿੱਖਾਂ ਨੂੰ, ਤੇ ਉਹਦੇ ਵਿੱਚ ਕੀ ਭਦਰਵ ਹੋ ਗਿਆ। ਇਹ ਸਿਰਫ ਆ ਲਾਲ ਨੀਕਰਾਂ ਵਾਲਿਆਂ ਨੇ, ਰਾਜੇਵਾਲ ਹੋਇਆ, ਅਗਰਾਹਾ ਹੋਇਆ, ਆ ਸੰਧੂ ਹੋਇਆ, ਤੇ ਆ ਜਿਹੜਾ ਰਜਿੰਦਰ ਸਿੰਘ ਹੋਇਆ, ਇਹ ਸਾਰਿਆਂ ਨੇ ਕਰਤਾ ਜੀ, ਸਾਡਾ ਇਹਨਾਂ ਦੇ ਨਾਲ ਲੈਣਾ ਦੇਣਾ ਕੋਈ ਨੀ। ਇਹ ਉਦੋਂ ਵੀ ਦੀਪ ਸਿੱਧੂ ਨੇ ਕਿਹਾ ਸੀ ਜਦੋਂ ਪਹਿਲਾਂ ਇਲੈਕਸ਼ਨਾਂ 'ਚ ਖੜੇ ਹੋਏ ਆ ਵੀ ਭਾਈ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ, ਤੇ ਜ਼ਮਾਨਤਾਂ ਹੋਈਆਂ ਵੀ ਤੇ ਗਾਂਹ ਵੀ ਹੋਣਗੀਆਂ, ਇਹਨਾਂ ਨੂੰ ਮਿਲਣਾ ਕੁਛ ਨੀ। ਹੁਣ ਏਦਾਂ ਕਹਿ ਸਕਦੇ ਵੀ ਹੁਣ ਇਹ ਭੰਦੇਰ ਨੂੰ ਕਹਿ ਰਿਹਾ ਵੀ ਇਹਨਾਂ ਨੂੰ ਬਾਹਰੋਂ ਫੰਡਿੰਗ ਆ ਰਹੀ ਆ, ਤੇ ਜੇ ਭੰਦੇਰ ਹੁਣੀ ਕੱਲ ਨੂੰ ਕਹਿ ਦੇਣ ਵੀ ਇਹਨਾਂ ਨੂੰ ਰਸ਼ੀਆ ਤੋਂ ਫੰਡਿੰਗ ਆ ਲਈ, ਕਿਉਂਕਿ ਲਾਲ ਲੀਕਰਾਂ ਦਾ ਰਸ਼ੀਆ ਦੇ ਨਾਲ ਬਹੁਤ ਪ੍ਰੇਮ ਆ, ਕਿਉਂਕਿ ਉਹ ਵੀ ਸਾਰੇ ਉਸੇ ਵਿਚਾਰਧਾਰਾ ਦੇ ਆ, ਤਾਂ ਫਿਰ ਉਹਦਾ ਕੀ ਇਹਨਾਂ ਦੇ ਕੋਲ ਜਵਾਬ ਹੋਊ। ਧੰਨਵਾਦ ਤੁਹਾਡਾ ਸਮਾਂ ਦੇਣ ਦਾ। ਇਹਦੇ ਬਾਰੇ ਤੁਸੀਂ ਟਿੱਪਣੀ ਜ਼ਰੂਰ ਕਰਿਓ ਵੀ ਆ ਵਾਈਟ ਹਾਊਸ ਨਾਲ ਕੰਪੇਅਰ ਕਰਕੇ ਏਦੂ ਜ਼ਿਆਦਾ ਭਦਰਵ ਨਹੀਂ ਸੀ ਹੋਇਆ, ਸਿਰਫ ਇੱਕ ਝੰਡਾ ਲਾਇਆ ਸੀ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਥੋੜੇ ਸਮੇਂ ਦੇ ਵਿੱਚ ਸਰੋਤਿਓ ਮੈਂ ਦੋ ਸੱਚ ਹੋਰ ਨਾਲ ਜੋੜਦਾ। ਕਿਉਂਕਿ ਇੱਕ ਸੱਚ ਤੁਸੀਂ ਬੜਾ ਬਿਲਕੁਲ ਸਹੀ ਬਿਆਨ ਕੀਤਾ ਕਿ ਮੌਕੇ ਤੇ ਪੁਲਿਸ ਨੇ ਜਾਂ ਸਰਕਾਰਾਂ ਨੇ ਰਲ ਕੇ ਬੈਰੀਕੇਡ ਇੱਦਾਂ ਦੇ ਬਣਾ ਦਿੱਤੇ ਜਾਂ ਇੱਦਾਂ ਦੇ ਹਟਾ ਦਿੱਤੇ ਕਿ ਲੋਕ ਉੱਧਰ ਨੂੰ ਆਪ ਚਲੇ ਗਏ ਜਿੱਧਰ ਨੂੰ ਨਹੀਂ ਜਾਣੇ ਚਾਹੀਦੇ ਸੀ। ਇਹ ਸੱਚ ਹੈ। ਦੋ ਦ੍ਰਿਸ਼ ਹੋਰ ਸਾਂਝੇ ਕਰਦਾ। ਉਹ ਬੈਰੀਕੇਡ ਹਟਾਏ ਕਿਉਂ ਗਏ? ਕਿਉਂਕਿ ਉਸ ਮੋਰਚੇ ਦੇ ਵਿੱਚ ਜਦੋਂ ਮੋਰਚੇ ਦਾ ਐਲਾਨ ਸੀ ਕਿ ਅਸੀਂ ਉੱਧਰ ਨਹੀਂ ਜਾਣਾ ਤੇ ਬਹੁਤ ਸਾਰੇ ਲੋਕ ਜਿਹਦੇ ਵਿੱਚ ਦੀਪ ਸਿੱਧੂ ਵੀ ਹਾਜ਼ਰ ਸੀ ਜਿਹੜੇ ਕਹਿੰਦੇ ਸੀ ਅਸੀਂ ਜਾਵਾਂਗੇ ਹੀ ਜਾਵਾਂਗੇ, ਜਿਹੜੇ ਰਾਤ ਆਪਣੀ ਵੱਖਰੀ ਪਲੈਨਿੰਗ ਕਰ ਰਹੇ ਸੀ ਉਹ ਵੀ ਅਸੀਂ ਲਾਈਵ ਤੁਸੀਂ ਵੇਖਿਆ, ਅਸੀਂ ਸਾਰਿਆਂ ਨੇ ਵੇਖਿਆ। ਸੋ ਐਵੇਂ ਨਹੀਂ ਹਟੇ ਸੀ, ਇੱਥੇ ਗਰਾਊਂਡ ਤਿਆਰ ਕੀਤੀ ਗਈ ਸੀ, ਪੁਲਿਸ ਨੂੰ ਮੌਕੇ ਪ੍ਰਦਾਨ ਕੀਤੇ ਗਏ। ਭਾਰਤੀ ਤਾੜੀ ਦੋ ਹੱਥਾਂ ਨਾਲ ਬਚੀ ਹੈ, ਇਕੱਲਾ ਪੁਲਿਸ ਨੂੰ ਜ਼ਿੰਮੇਵਾਰ ਨਹੀਂ ਕਹਿ ਸਕਦੇ। ਇੱਕ ਧਿਰ SKM ਜਿਹੜਾ ਉਸ ਅੰਦੋਲਨ ਦੀ ਅਗਵਾਈ ਕਰ ਰਿਹਾ ਸੀ ਉਹ ਤੋਂ ਵਾਕੀ ਹੋ ਕੇ ਵੱਖਰੀ ਗਈ ਹੈ। ਦੂਜਾ ਸੱਚ ਬਿਆਨ ਕਰਦਾ, ਅਸੀਂ SKM ਨੂੰ ਤੇ ਗਲਤ ਕਹਿੰਦੇ ਹਾਂ। ਅੱਜ ਤੋਂ ਪ੍ਰਭ ਸੰਧੂ ਜੀ ਗੱਲ 5-7 ਦਿਨ ਪੁਰਾਣੀ ਹੈ, ਜਦੋਂ ਬਾਰਸ ਪੰਜਾਬ ਦੀ ਜਥੇਬੰਦੀ ਮੁੱਖ ਮੰਤਰੀ ਦੀ ਕੋਠੀ ਦੇ ਨੇੜੇ ਪਹੁੰਚ ਗਈ ਤੇ ਲੱਖਾ ਸਧਾਣਾ ਉੱਥੇ ਕੀ ਕਹਿ ਰਿਹਾ, ਜਿਹੜਾ ਲੱਖਾ ਸਧਾਣਾ ਕਹਿੰਦਾ ਸੀ ਕਿ ਕਾਮਰੇਡਾਂ ਨੇ ਸਾਨੂੰ ਜਾਣ ਨਹੀਂ ਦਿੱਤਾ ਲਾਲ ਕਿਲੇ, ਇਹਨਾਂ ਨੂੰ ਜਾਣਾ ਚਾਹੀਦਾ ਸੀ। ਜਦੋਂ ਲੋਕ ਜਾਣਾ ਚਾਹੁੰਦੇ ਸੀ ਬਾਰਸ ਪੰਜਾਬ ਦੀ ਜਥੇਬੰਦੀ ਨੇ, ਤੇ ਲੱਖਾ ਸਧਾਣਾ ਹੱਥ ਜੋੜਦਾ ਸੀ ਮਰਾਉਣੇ ਆ ਮੁੰਡੇ? ਨਹੀਂ, ਕਹਿੰਦੇ ਇੱਕ ਸੰਕੇਤ ਪ੍ਰਦਰਸ਼ਨ ਦਾ ਮਤਲਬ ਹੈ, ਇੱਕ ਸੰਕੇਤਕ ਡੈਮੋਸਟ੍ਰੇਸ਼ਨ ਉਹ ਅਸੀਂ ਕਰ ਲਈ ਹੈ, ਮੰਗ ਪੱਤਰ ਦੇ ਦਿੱਤਾ ਹੈ, ਚਲੋ ਇੱਥੋਂ ਵਾਪਸ ਚਲੋ। ਤੇ ਉੱਥੇ ਜਦੋਂ ਕਹਿੰਦੇ ਆ ਉਹਨਾਂ ਨੂੰ, ਉਹ ਲਾਲ ਨਿਕਰਾਂ ਵਾਲੇ ਹੋ ਗਏ। ਜਦੋਂ ਲੱਖਾ ਸਧਾਣਾ ਅੱਜ ਅੰਦੋਲਨ ਦੀ ਅਗਵਾਈ ਕਰ ਰਿਹਾ, ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਬਾਈ ਆਖਰੀ ਠੀਕ ਹੈ ਇੱਥੇ ਤੱਕ ਪਹੁੰਚ ਗਏ, ਹੁਣ ਇਹੀ ਹੁੰਦਾ ਨਾ ਪ੍ਰਦਰਸ਼ਨ, ਫਿਰ ਉੱਥੇ ਅਪੀਲ ਕਰ ਰਿਹਾ ਕਿ ਵਾਪਸ ਜਾਓ ਬਸ ਮੁੰਡੇ ਮਰਾਉਣੇ ਆ, ਉਦੋਂ ਉਹੀ ਹਾਲਾਤ SKM ਦੀ ਅਗਵਾਈ ਕਰਨ ਵਾਲੇ ਕਹਿੰਦੇ ਸੀ। ਬਾਕੀ ਲਾਲ ਨਿਕਰਾਂ ਵਾਲਿਆਂ ਦਾ ਸਾਥ ਕੌਮੀ ਇਨਸਾਫ਼ ਮੋਰਚੇ ਨੇ ਮੰਗ ਕੇ ਲਿਆ, ਪਹਿਲਾਂ ਤੇ ਕੱਲਿਆਂ ਨੇ ਲਾਇਆ ਸੀ ਨਾ।
5: Let's go to the X. The CNE Grand 5050 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.
6: Come and celebrate Toronto and do everything you want at the X.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਅੰਬਰਾ ਤੇ ਘਰ ਪਾ ਲਿਆ, ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸਵਰ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 647-504-1557, 647-504-1557 ਔਰ ਵਿਜ਼ਿਟ punjabilehra.com।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548। ਕੀ ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ? ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 4166710577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮੁਆਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 416-671-0577, 416-671-0577।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
4: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਪਹਿਲਵਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ।
5: ਓ ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
7: ਔਰ ਵਿਜ਼ਿਟ insuranceforyou.ca।
3: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ,
8: 416-902-9293। ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਾਬੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ 8:07 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 9 ਵਜੇ ਤੱਕ ਬਣਿਆ ਰਹਿਣਾ। ਸੋ 9 ਵਜੇ ਤੱਕ ਬੜੀਆਂ ਖੂਬਸੂਰਤ ਗੱਲਾਂ ਬਾਤਾਂ, ਬੜੀ ਖੂਬਸੂਰਤ ਸੁਨੇਹ ਤੁਹਾਡੇ ਨਾਲ ਰੂਬਰੂ ਕਰਾਂਗੇ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਅੱਜ ਦੀ ਖੂਬਸੂਰਤ ਦਿਨ ਦੀ ਸਵੇਰ ਨੂੰ ਜੀਆਂ ਨੂੰ ਆਖ ਰਹੇ ਹੋਵੋਗੇ।

905-600-7333-33 ਸਟੂਡੀਓ ਦਾ ਇੱਕੋ ਇੱਕ ਨੰਬਰ 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਹਮੇਸ਼ਾ ਦੀ ਤਰ੍ਹਾਂ 905-600-7333 'ਤੇ ਗੱਲਾਂ ਬਾਤਾਂ ਕਰਾਂਗੇ ਔਰ ਨਾਲ ਦੀ ਨਾਲ ਤੁਹਾਡੇ ਸੁਝਾਵ ਫਰਮਾਇਸ਼ੀ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਕਿਉਂਕਿ ਆਪਾਂ ਨਵੀਂ ਸਿੱਧੂ ਦੀ ਗੈਰ ਹਾਜ਼ਰੀ ਦੇ ਵਿੱਚ ਤੁਹਾਨੂੰ ਉਹਨਾਂ ਦੀ ਗੈਰ ਹਾਜ਼ਰੀ ਮਹਿਸੂਸ ਨਹੀਂ ਹੋਣ ਦੇਣੀ। ਸੋ 905-600-7333-37 ਸੋ ਕਹਿੰਦੇ ਕਿ ਚੁੱਪ ਕਰ ਜਾਣਾ ਹਰ ਵਾਰੀ ਡਰਨਾ ਨਹੀਂ ਹੁੰਦਾ, ਕਈ ਵਾਰ ਸਾਡੀ ਚੁੱਪ ਨੂੰ ਹਮੇਸ਼ਾ ਹੀ ਡਰ ਜਾਣਾ ਸਮਝ ਲਿਆ ਜਾਂਦਾ ਅਤੇ ਇੱਦਾਂ ਹੀ ਪੱਤਿਆਂ ਦਾ ਝੜ ਜਾਣਾ ਰੁੱਖ ਦਾ ਮਰਨਾ ਨਹੀਂ ਹੁੰਦਾ, ਪੱਤਿਆਂ ਦਾ ਝੜਨਾ ਅਕਸਰ ਕੁਝ ਸਮੇਂ ਦੇ ਬਾਅਦ ਫਿਰ ਪੱਤੇ ਆਉਂਦੇ ਨੇ। ਇੱਦਾਂ ਹੀ ਜ਼ਿੰਦਗੀ ਦੇ ਵਿੱਚ ਉਤਰਾਵ ਚੜਾਵ ਆਉਂਦੇ ਰਹਿੰਦੇ ਨੇ, ਪਰ ਆਪਣੀਆਂ ਉਮੀਦਾਂ ਨੂੰ ਹਮੇਸ਼ਾ ਜ਼ਿੰਦਾ ਰੱਖੋ। ਜ਼ਿੰਦਗੀ ਨੂੰ ਜ਼ਿੰਦਾਬਾਦ ਦੀ ਉਹ ਜਿਹੜੀ ਉਮੀਦ ਆ ਨਾ ਹਮੇਸ਼ਾ ਜਗਾ ਕੇ ਰੱਖੋ, ਕਿਉਂਕਿ ਮੈਨੂੰ ਲੱਗਦਾ ਕਿ ਉਮੀਦਾਂ ਹੀ ਜ਼ਿੰਦਗੀ ਨੂੰ ਇੱਕ ਨਵਾਂ ਰਸਤਾ ਨਵੀਂ ਪਹਿਚਾਣ ਦਿੰਦੀਆਂ ਨੇ। ਸੋ 905 ਉਹਨਾਂ ਉਮੀਦਾਂ ਨੂੰ ਬਰਕਰਾਰ ਰੱਖਣਾ ਉਹ ਆਪਣੀ ਜ਼ਿੰਮੇਵਾਰੀ ਆ ਤਾਂ ਕਿ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਸਕੀਏ। ਸੋ 905-600-7333-37 ਮੈਂ ਇੱਕ ਸੌਂਗ ਲਾਇਆ ਸੀਗਾ, ਉਹਦੀਆਂ ਦੋ ਲਾਈਨਾਂ ਵਿੱਚ ਰਹਿ ਗਈਆਂ, ਤੋ ਪੰਜਾਬ। ਸੋ ਜੇ ਪੰਜਾਬ ਤੋਂ ਆਪਾਂ ਸ਼ੁਰੂਆਤ ਕਰੀਏ ਅੱਜ ਦੇ ਪ੍ਰੋਗਰਾਮ ਦੀ ਤਾਂ ਕਿੰਨਾ ਬਿਹਤਰੀਨ ਹੋ ਜਾਣਾ। ਸੋ 905-600-7333-37

905-673-3337 ਪੰਜਾਬ ਦੀ ਗੱਲਬਾਤ ਹੋਈ ਆ ਅਤੇ ਖੈਰ ਪੰਜਾਬ ਨੂੰ ਤਾਂ ਬੜਿਆਂ ਨੇ ਮਿਟਾਉਣਾ ਚਾਹਿਆ, ਨੀਵਾਂ ਕਰਨਾ ਚਾਹਿਆ, ਪਰ ਪੰਜਾਬ ਤਾਂ ਗੁਰੂ ਮਹਾਰਾਜ ਦੀ ਹੁਕਮਾਂ ਅੰਦਰ, ਕਹਿੰਦੇ ਨਾ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਤਾਂ ਉਹਨਾਂ ਦੇ ਹੁਕਮ ਹੈ ਅਕਾਲ ਪੁਰਖ ਦੇ। ਪੰਜਾਬ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਪੰਜਾਬ ਨੂੰ ਡਿੱਗ ਕੇ ਉੱਠਣਾ ਆਉਂਦਾ,

0: ਕਿਆ ਬਾਤ ਹੈ। ਵੇਖੋ ਪੰਜਾਬ ਦੀ ਸੋਭਾ ਹੋਵੇ ਨਾ ਅਤੇ ਫਿਰ ਮੈਨੂੰ ਲੱਗਦਾ ਕਿ ਬੜਾ ਆਨੰਦ ਆਉਂਦਾ। ਮੈਂ ਸੋਚ ਰਿਹਾ ਸੀ ਮੈਂ ਗੱਲ ਕਰਾਂ ਪਰ ਮੈਨੂੰ ਇਹ ਮਿਊਜ਼ਿਕ ਬੰਦ ਕਰਨ ਨੂੰ ਦਿਲ ਨਹੀਂ ਕਰ ਰਿਹਾ। ਚਲੋ ਐਨੀਵੇ 905-673-3337 ਪ੍ਰੋਗਰਾਮ ਨੂੰ ਇਸ ਹਿੱਸੇ ਨੂੰ ਸਪੋਂਸਰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਐਰਨ ਮਿਲ ਐਕੁਰਾ। ਐਕੁਰਾ ਦੀਆਂ ਗੱਡੀਆਂ ਤੁਸੀਂ ਲੈਣੀਆਂ ਤਾਂ ਬਾਈ ਤੁਸੀਂ ਐਰਨ ਮਿਲ ਐਕੁਰਾ ਨੂੰ ਯਾਦ ਰੱਖੋ 905-828-5800 9058885800 ਐਰਨ ਮਿਲ ਐਕੁਰਾ। ਨਾਲ ਦੀ ਨਾਲ ਹਰਪ੍ਰੀਤ ਸੈਣੀ ਹੋਣਾ ਦਾ ਸੁਨੇਹਾ ਤੁਹਾਨੂੰ ਦਈਏ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਨੇ। ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ ਅਤੇ ਨਾਲ ਦੀ ਨਾਲ ਜੇ ਤੁਹਾਡੇ ਪੇਰੈਂਟਸ ਇੰਡੀਆ ਤੋਂ ਆਏ ਹੋਏ ਨੇ ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਲਈ ਹਰਪ੍ਰੀਤ ਸੈਣੀ ਹੋਣਾ ਨਾਲ ਗੱਲਬਾਤ ਕਰੋ 416-816-8665600 416-816-8665600 ਹਰਪ੍ਰੀਤ ਸੈਣੀ ਜੀ। ਆਪਾਂ ਨਾ ਗੱਲਬਾਤ ਕਰ ਰਹੇ ਸੀ ਪੰਜਾਬ ਦੀ ਅਤੇ ਪੰਜਾਬ ਦਾ ਜਦੋਂ ਜ਼ਿਕਰ ਆਉਂਦਾ ਤਾਂ ਮੈਂ ਪਿਛਲੇ ਦਿਨ ਹੀ ਨਾ ਗੱਲਬਾਤ ਕੀਤੀ ਸੀ, ਅੱਜ ਫਿਰ ਮੈਂ ਮੇਰਾ ਇਰਾਦਾ ਕਿ ਮੈਂ ਗੱਲਬਾਤ ਕਰਾਂ ਕਿਉਂਕਿ ਅਕਸਰ ਇਹਨਾਂ ਚੀਜ਼ਾਂ ਦਾ ਜ਼ਿਕਰ ਆਉਂਦਾ ਰਹਿੰਦਾ। ਤੁਸੀਂ ਯਕੀਨ ਕਰੋਗੇ ਕਿ ਆਪਾਂ ਪੰਜਾਬ ਦੀ ਗੱਲ ਤਾਂ ਕਰਦੇ ਹਾਂ, ਬਹੁਤ ਸਾਰੇ ਐਸੇ ਦੋਸਤ ਆ ਜਿਹੜੇ ਸਾਲ ਬਾਅਦ ਪੰਜਾਬ ਦਾ ਗੇੜਾ ਉਹਨਾਂ ਦਾ ਪੱਕਾ ਹੀ ਆ, ਸਾਲ ਬਾਅਦ ਉਹਨਾਂ ਨੇ ਪੰਜਾਬ ਜਾਣਾ ਹੀ ਜਾਣਾ। ਪਰ ਬਹੁਤ ਸਾਰੇ ਐਸੇ ਵੀ ਦੋਸਤ ਆ, ਤੁਸੀਂ ਯਕੀਨ ਕਰੋਗੇ, ਇੱਕ ਦੋਸਤ ਨਾਲ ਮੇਰੀ ਗੱਲ ਹੋਈ, ਕਹਿੰਦੇ ਮੈਨੂੰ 16 ਸਾਲ ਹੋ ਗਏ ਪੰਜਾਬ ਗਏ ਨੂੰ, 16 ਈਅਰ। ਕੋਈ ਆਪਣੇ ਪੰਜਾਬ ਤੋਂ ਇੰਨੀ ਦੇਰ ਦੂਰ ਹੋ ਸਕਦਾ ਆਪਣੀ ਮਿੱਟੀ ਤੋਂ, ਜਿੱਥੇ ਤੁਹਾਡੀ ਜੰਮਣ ਭੋਂ ਹੋਈ ਪਈ ਉੱਥੋਂ ਦੂਰ ਰਿਹਾ ਜਾ ਸਕਦਾ? ਸਾਡੀ ਮਿੱਟੀ ਸਾਡੀ ਦੂਜੀ ਮਾਂ ਆ, ਅਤੇ ਮੈਨੂੰ ਲੱਗਦਾ ਕਿ ਅਸੀਂ ਜਿੰਨਾ ਆਪਣੇ ਘਰ ਪਰਿਵਾਰ ਨੂੰ ਮਿਸ ਕਰਦੇ ਉਨਾ ਹੀ ਆਪਣੀ ਧਰਤੀ ਨੂੰ ਵੀ ਮਿਸ ਕਰੀਦਾ। ਅਤੇ 16-16 ਸਾਲ ਆਪਣੇ ਪੰਜਾਬ ਤੋਂ ਦੂਰ ਰਹਿਣਾ, ਵੈਸੇ ਆਪਾਂ ਸਰੋਤਿਆਂ ਨਾਲ ਗੱਲ ਕਰਦੇ ਹਾਂ ਕਿ ਤੁਹਾਨੂੰ ਕਿੰਨਾ ਚਿਰ ਹੋ ਗਿਆ, ਕਿਉਂਕਿ ਹੋਰ ਵੀ ਦੋਸਤ ਹੋਣਗੇ ਜਿਨ੍ਹਾਂ ਨੂੰ 3 ਸਾਲ ਹੋ ਗਏ, 4 ਸਾਲ ਹੋ ਗਏ। ਤੁਸੀਂ ਕਿੰਨੇ ਚਿਰ ਬਾਅਦ ਗੇੜਾ ਮਾਰਦੇ ਹੋ ਪੰਜਾਬ ਦੀ, ਜਦੋਂ ਵੀ ਗੱਲਬਾਤ ਕਰਦੇ ਹਾਂ ਇਹ ਇੱਕ ਵੱਖਰੀ ਚੀਜ਼ ਹੈ ਕਿ 16 ਸਾਲ ਕੋਈ ਭਾਈ ਸਾਹਿਬ ਹੋ ਸਕਦਾ ਕਿ ਸੁਣ ਰਹੇ ਹੋਣ ਕਿ ਉਹ ਕਹਿੰਦੇ ਕਿ ਅਸੀਂ 16 ਸਾਲ ਹੋ ਗਏ ਮੈਨੂੰ, ਮੈਂ ਪੰਜਾਬ ਨਹੀਂ ਗਿਆ, ਪਹਿਲਾਂ ਕੁਛ ਮਜਬੂਰੀਆਂ, ਬਾਅਦ ਵਿੱਚ ਕਹਿੰਦਾ ਯੂਜ਼ ਟੂ ਹੋ ਗਏ, ਫਿਰ ਬਿਜ਼ੀ ਹੋ ਗਏ, ਅਤੇ 16 ਸਾਲ ਹੋ ਚੁੱਕੇ ਆ। ਕਿ ਐਸੇ ਹੋਰ ਵੀ ਸਾਡੇ ਦੋਸਤ ਹੈਗੇ ਆ ਜਿਹੜੇ ਇੰਨੇ ਇੰਨੇ ਸਾਲ ਪੰਜਾਬ ਗਏ ਹੀ ਨਹੀਂ, ਸੋ ਉਹਨਾਂ ਨੇ ਤਾਂ ਪੰਜਾਬ 'ਚ ਬੜੇ ਰਿਸ਼ਤੇ, ਬੜੇ ਇਨਸਾਨ, ਬੜਾ ਕੁਛ ਉਹਨਾਂ ਨੇ ਦੇਖਿਆ ਹੀ ਨਹੀਂ ਹੋਣਾ ਜਿਹੜੇ ਜ਼ਿੰਦਗੀ 'ਚੋਂ ਕਈ ਆ ਗਏ, ਕਈ ਚਲੇ ਗਏ, ਪੰਜਾਬ ਦੀ ਨੁਹਾਰ ਬਦਲ ਗਈ, ਪੰਜਾਬ ਦਾ ਰੂਪ ਬਦਲ ਗਿਆ, ਪੰਜਾਬ ਮਾਡਰਨ ਹੋ ਗਿਆ, ਪਿੰਡ ਸ਼ਹਿਰ ਬਣ ਗਏ, ਸ਼ਹਿਰ ਹੁਣ ਕੂੜਿਆਂ ਦੇ ਢੇਰ ਬਣ ਗਏ ਜਾਂ ਵੱਡੀਆਂ ਇਮਾਰਤਾਂ 'ਚ ਤਬਦੀਲ ਹੋ ਗਏ, ਪਹਿਲਾਂ ਵਾਲੀਆਂ ਰੌਣਕਾਂ ਨਹੀਂ ਰਹੀਆਂ। ਅੱਛਾ, ਸ਼ਹਿਰ ਪਹਿਲਾਂ ਵੀ ਬੜੇ, ਜਿਹਨੂੰ ਤੁਸੀਂ ਇੱਕ ਲਿਮਿਟਡ ਇੱਕ ਪਾਪੂਲੇਸ਼ਨ ਦੇ ਵਿੱਚ ਹੁੰਦੇ ਹੋ ਨਾ, ਅਤੇ ਸ਼ਹਿਰਾਂ ਦਾ ਵੀ ਰੂਪ ਰੰਗ ਪਹਿਲਾਂ ਬੜਾ ਵਧੀਆ ਸੀ, ਮੰਡੀਆਂ ਸੀ ਕਈ, ਅਤੇ ਮੰਡੀਆਂ ਦਾ ਵੀ ਆਪਣਾ ਇੱਕ ਰੂਪ ਰੰਗ ਹੁੰਦਾ ਸੀ। ਹੁਣ ਤਾਂ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬਿਲਡਿੰਗਾਂ ਬਣ ਗਈਆਂ, ਉਹ ਪੱਥਰਾਂ ਦੀਆਂ ਇਮਾਰਤਾਂ ਦੇ ਉਹ ਸ਼ਹਿਰ ਬਣ ਗਏ ਆ, ਅਤੇ ਇਨਸਾਨਾਂ ਲਈ ਛੋਟੀਆਂ ਛੋਟੀਆਂ ਜਗ੍ਹਾ। ਸੋ 905-673-3337 ਗੱਲ ਆਪਾਂ ਇਹ ਕਰ ਰਹੇ ਹਾਂ ਕਿ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੰਡੀਆ ਗਿਆ ਨੂੰ, ਪੰਜਾਬ ਗਿਆ ਨੂੰ, ਪੰਜਾਬ ਫੇਰੀ ਤੁਸੀਂ ਕਿੰਨੇ ਸਮੇਂ ਬਾਅਦ ਮਾਰਦੇ ਹੋ, ਅਤੇ ਜਿਹੜੇ ਤਾਂ ਭਾਈ ਸਾਲ ਕੁ ਬਾਅਦ ਮਾਰ ਲੈਂਦੇ ਉਹ ਤਾਂ ਲੱਕੀ ਆ, ਅਤੇ ਕੋਈ ਐਸੇ ਸਾਡੇ ਵੀਰ ਹੈਗੇ ਜਿਹੜੇ ਲੰਬਾ ਸਮਾਂ ਹੋ ਗਿਆ ਜਿਨ੍ਹਾਂ ਨੂੰ ਪੰਜਾਬ ਗਿਆ ਨੂੰ? ਮੈਂ ਜਾਣਨਾ ਚਾਹੁੰਦਾ ਕਿ ਜਿਸ ਤਰ੍ਹਾਂ ਮੇਰੀ ਵੀਰ ਨਾਲ ਗੱਲ ਹੋਈ ਸੀ ਕਿ 16 ਸਾਲ, ਇਟਸ ਲਾਈਕ ਇਨਸੇਨ, ਤੁਸੀਂ ਕਿਵੇਂ ਦੂਰ ਰਹਿ ਸਕਦੇ ਹਾਂ 16 ਸਾਲ ਆਪਣੀ ਮਿੱਟੀ ਤੋਂ? 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਮੈਂ ਜਾਣਨਾ ਚਾਹੁੰਦਾ ਕਿ ਤੁਹਾਨੂੰ ਕਿੰਨਾ ਚਿਰ ਹੋ ਗਿਆ ਪੰਜਾਬ ਗਿਆ ਨੂੰ?
1: ਪਾਕਿਸਤਾਨ ਵੀ ਜਾ ਕੇ ਆਏ,
2: ਵੈਰੀ ਗੁੱਡ।
1: ਹਾਂਜੀ, ਤੇ ਬਾਕੀ ਇਹ ਵੇਖ ਲਓ ਜੀ, ਉੱਥੇ ਹੁਣ ਇੰਡੀਆ 'ਚ ਬੈਠੇ ਵਿਚਾਰੇ ਜਿਹੜੇ 35-35 ਸਾਲ ਹੋ ਗਏ ਅੰਦਰ ਬੈਠੇ ਆ, ਉਹਨਾਂ ਵੇਖਿਆ ਹੀ ਨਹੀਂ ਪੰਜਾਬ ਬਾਅਦ ਦੇ ਵਿੱਚ, ਉਹਨਾਂ ਦੇ ਘਰ ਦੇ ਵੀ ਤੁਰ ਗਏ, ਉਹਨਾਂ ਦੇ ਮਾਂ ਬਾਪ ਵੀ ਤੁਰ ਗਏ। ਇੱਕ ਬਲਾਤਕਾਰੀ ਵੇਖ ਲਓ ਜਿੱਥੇ ਇੰਨੇ ਕੇਸ ਆ, ਚੌਥੇ ਦਿਨ ਆ ਕੇ ਮੁੜ ਕੇ ਫੇਰ ਅਮਰੀਲਾ ਕਰਕੇ ਫੇਰ ਚਲ ਜਾਂਦਾ ਅੰਦਰ।
0: ਉਹ ਵੀ ਤ੍ਰਾਸਦੀ
1: ਵੇਖ ਲਓ ਜੀ, ਇਨਸਾਫ ਕਿੱਥੋਂ ਦਾ ਜੀ, ਕਿੱਥੇ ਬੈਠੀ ਦੁਨੀਆਂ ਇਹਨਾਂ ਨੂੰ। ਹੁਣ ਜਿਹੜਾ ਕੀਤਾ ਕੁਛ ਉਹਨਾਂ ਸਜਾਵਾਂ ਵੀ ਭੁਗਤ ਲਈਆਂ, ਫੇਰ ਅੰਦਰ ਦੇ ਅੰਦਰ ਆ ਵੀ ਦੋਗਲਾਪਣ ਕਾਹਤੋਂ ਇਹ। ਸ਼ਰੇਆਮ ਵੇਖ ਲਓ ਕਿੰਨਾ ਵੀ ਧੱਕਾ ਹੋ ਰਿਹਾ। ਹਾਂਜੀ
0: ਆਵਾਜ਼ ਉਠਾਓ
1: ਜੀ। ਜਿਹੜੇ 35-35 ਸਾਲਾਂ ਤੋਂ ਅੰਦਰ ਜਿਹਨਾਂ ਨੇ ਆਪਣੇ ਮਾਂ ਪਿਓ ਦਾ ਕੁਛ ਨੀ ਵੇਖਿਆ, ਸਭ ਕੁਛ ਜਾੜ ਕੇ ਬੈਠੇ ਆ, ਉਹ ਵਿਚਾਰੇ ਅੰਦਰ ਬੈਠੇ ਦਾ। ਆਪਾਂ ਚਲੋ ਫੇਰ ਵੀ ਕਿਤੇ ਜਾ ਹੀ ਆਉਂਦੇ ਕਿਤੇ ਨਾ ਕਿਤੇ। ਹਾਂਜੀ
0: ਬਿਲਕੁਲ ਜੀ, ਆਵਾਜ਼ ਉਠਾਓ
1: ਜੇ
0: ਤੁਹਾਨੂੰ ਲੱਗਦਾ ਕਿ ਕਿਤੇ ਬੇਇਨਸਾਫੀ ਹੈ ਤੇ ਆਪਣਾ ਫਰਜ਼ ਬਣਦਾ ਆਵਾਜ਼ ਉਠਾਉਣ ਦਾ, ਤੇ ਉਠਾਓ। ਸੋਸ਼ਲ ਮੀਡੀਆ ਤੁਹਾਡੇ ਕੋਲ ਅੱਜ ਪਲੇਟਫਾਰਮ ਹੈ।
1: ਪਤਾ ਨਹੀਂ ਕਿੱਥੇ ਸੁੱਤੇ ਆ ਸਾਡੇ ਹਾਕਮ, ਜਿਹੜੇ ਉੱਪਰਲੇ ਆ ਜੀ, ਸੈਂਟਰ ਤੋਂ ਆਉਂਦਾ ਜੀ ਹੁਕਮ, ਉੱਥੋਂ ਆਉਂਦਾ ਸੈਂਟਰ ਵਾਲੇ, ਕਹਿੰਦੇ ਸਾਨੂੰ ਨਹੀਂ ਪਤਾ ਪੰਜਾਬ।
0: ਸਰ ਜੀ ਹਾਕਮ ਹਮੇਸ਼ਾ ਕੰਨੋਂ ਬੋਲਾ ਹੁੰਦਾ, ਹਾਕਮ ਨੂੰ ਕੁਛ ਨਹੀਂ ਸੁਣਾਈ ਦਿੰਦਾ। ਹਾਕਮ ਦੀਆਂ ਕੰਨਾਂ ਦੇ ਵਿੱਚ ਖੜਾਕਾ ਭਗਤ ਸਿੰਘ ਹੋਣਾ ਨੇ ਕੀਤਾ ਸੀ ਨਾ, ਸੋ ਇਦਾਂ ਦੇ ਖੜਾਕੇ ਕਰਨੇ ਪੈਂਦੇ। ਹਾਕਮ ਹਾਕਮ ਆਲਵੇਸ ਕੰਨੋਂ ਬੋਲਾ ਹੁੰਦਾ।
1: ਜੇ ਕੋਈ ਗੱਲ ਕਰੇ ਦੇਸ਼ ਧਰੋਈ, ਜਿਹੜੇ ਕਰੋੜਾਂ ਕਰੋੜਾਂ ਅਰਬਾਂ ਦਾ ਪੈਸਾ ਮਾਰ ਕੇ ਇੰਗਲੈਂਡ ਚ ਬੈਠੇ, ਉਹ ਮੈਂ ਕਿਹਾ ਉਹਨਾਂ ਨੂੰ ਕਲੀਨ ਚਿੱਟ ਦੇ ਦਿੰਦੇ ਜੀ। ਹਾਂਜੀ
0: ਜੀ ਬਿਲਕੁਲ, ਮੈਂ ਤੁਹਾਡਾ ਲੈ ਗਰੀ ਹਾਂ ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਅਗਲੀ ਕਾਲ ਵੱਲ ਚੱਲਦੇ ਹਾਂ। 905-673-3333 ਜੀ ਜਸਵਿੰਦਰ ਜੀ, ਤੁਸੀਂ ਓਨਰ ਹੋ।
2: ਹੈਲੋ ਵੀਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਜੀ?
2: ਮੈਂ ਜਸਵਿੰਦਰ ਖੋਸਾ ਬੋਲਦਾ ਸੀ, ਉਹ ਸੁਣਾਓ ਕਿੱਦਾਂ ਜੀ?
0: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ ਜੀ।
2: ਆਇਆਂ ਗੁੱਡ ਜੀ, ਥੋੜ੍ਹੀ ਜਿਹੀ ਮੇਲੇ ਦੀ ਇਨਫੋਰਮੇਸ਼ਨ ਦੇਣੀ ਸੀ
0: ਜੀ। ਜੀ ਜੀ ਖੋਸਾ ਸਾਹਿਬ ਜੀ, ਮੈਂ ਤੁਹਾਨੂੰ ਪਛਾਣਾ ਨਹੀਂ ਸੀ, ਸਾਡੇ ਨਾਲ ਜਸਵਿੰਦਰ ਖੋਸਾ ਜੀ ਜੁੜ ਚੁੱਕੇ ਨੇ। ਸੋ ਪੰਜਾਬ ਡੇ ਮੇਲੇ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਬਾਈ। 22 ਤਰੀਕ ਨੂੰ ਅਸੀਂ ਰੋਜ਼ ਤੁਹਾਡੇ ਨਾਲ ਸ਼ਾਮ ਨੂੰ ਸਾਂਝੀ ਕਰਦੇ ਹਾਂ। ਭਾਅ ਜੀ ਦਿਓ ਕਲਾਕਾਰਾਂ ਦਾ, ਭਾਅ ਜੀ ਸਾਨੂੰ ਦੱਸੋ ਕਿ ਕਲਾਕਾਰ ਕੋਈ ਨਵੇਂ ਜੁੜੇ ਆ?
2: ਏਅਰਪੋਰਟ ਤੇ ਕਲਾਕਾਰੀ ਚੱਕਣ ਆਏ ਹੋਏ ਆ ਜੀ।
0: ਵੈਰੀ ਗੁੱਡ ਜੀ।
2: ਤਕਰੀਬਨ ਜੀ ਗੱਲ ਹਰਦੀਪ ਪਹੁੰਚ ਰਹੇ ਆ ਕੱਲ, ਅੱਜ ਹੁਣ ਮਿਸ ਨੀਲਮ ਤੇ ਦਲਜਾਰ ਜੀ ਪਹੁੰਚ ਗਏ ਆ, ਸ਼ਾਮ ਨੂੰ ਪਹੁੰਚ ਜਾਣੇ ਆ ਵਰਿੰਦਰ ਸੰਧੂ ਤੇ ਅਮਨ ਧਾਲੀਵਾਲ ਜੀ। ਬਾਕੀ ਇਸੇ ਤਰ੍ਹਾਂ ਕਲਾਕਾਰਾਂ ਦੀਆਂ ਥਰਸਡੇ ਤੱਕ, ਫਰਾਈਡੇ ਤੱਕ ਸਾਰੀਆਂ ਫਲਾਈਟਸ ਹੋ ਜਾਣੀਆਂ, ਜਿਸ ਦੇ ਵਿੱਚ ਆਲਰੇਡੀ ਪਹੁੰਚ ਚੁੱਕੇ ਆਪਣੇ ਵੀਰ ਸੁਖਵੰਤ ਜੀ, ਤੇ ਇੱਥੇ ਪਹੁੰਚ ਚੁੱਕੇ ਆ ਆਪਣੇ ਗੁਰਿੰਦਰ ਬਰਾੜ ਜੀ, ਪਰਸੋਂ ਪਹੁੰਚ ਚੁੱਕੇ ਆ
0: ਜੀ,
2: ਸਰਕਾਰ ਸੰਧੂ ਵੀ ਪਹੁੰਚ ਚੁੱਕੇ ਆ, ਜਿੰਨੇ ਮੋਸਟਲੀ ਕਲਾਕਾਰ ਪਹੁੰਚ ਚੁੱਕੇ, ਸਿਰਫ 6 ਕਲਾਕਾਰ ਸੀ ਜਿਨ੍ਹਾਂ ਨੇ ਆਉਣਾ, ਉਹਨਾਂ ਨੇ ਆ ਜਾਣਾ। ਜਿੰਨੇ ਵੀ ਕਲਾਕਾਰ ਅਸੀਂ ਅਨਾਊਂਸ ਕੀਤੇ, ਤਕਰੀਬਨ 21-22 ਕਲਾਕਾਰ ਆ, ਸਾਰਿਆਂ ਨੂੰ ਤੁਸੀਂ ਉਹਦੇ ਦੇਖਣ ਦਾ ਤੁਹਾਨੂੰ ਮੌਕਾ ਮਿਲਣਾ ਜੀ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹੈ ਜੀ, ਹਰੇਕ ਸਾਲ ਦੀ ਤਰ੍ਹਾਂ। ਸਿਰਫ ਐਤਕੀ ਇਸ ਕਰਕੇ ਥੋੜਾ ਜਿਹਾ ਜ਼ਿਆਦਾ ਜ਼ੋਰ ਦੇਣਾ ਪੈ ਰਿਹਾ ਕਿਉਂਕਿ ਸਾਡੀ ਲੋਕੇਸ਼ਨ ਬਦਲ ਗਈ, ਹਜੇ ਵੀ ਸਾਨੂੰ ਬਹੁਤ ਸਾਰੇ ਸਰੋਤੇ ਭੈਣ ਭਰਾ ਫੋਨ ਕਰਕੇ ਕਰੀ ਜਾਂਦੇ, ਲੋਕੇਸ਼ਨ ਉਹੀ ਹੈ ਜੀ, ਨਹੀਂ ਲੋਕੇਸ਼ਨ ਉਹ ਨਹੀਂ ਹੈ, ਕਿਉਂਕਿ ਉੱਥੇ ਸਟ੍ਰਾਈਕ ਚੱਲਦੀ ਆ, ਕਾਫੀ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਰਹੀਆਂ, ਇਸ ਕਰਕੇ ਸਾਨੂੰ ਜਿਹੜੀ ਲੋਕੇਸ਼ਨ ਐਤਕੀ ਚੇਂਜ ਕਰਨੀ ਪਈ ਹੈ। ਇਹ ਹੈ ਕਿ ਜੀ 50 ਮੈਥਸਨ ਬੁਲੇਵਾਰਡ ਆ, ਬਿਲਕੁਲ ਹਾਈਵੇ 10 ਜਿਹਨੂੰ ਹਰ ਇੰਟੈਰੀਓ ਕਹਿੰਦੇ ਉਹਦੇ ਉੱਪਰ ਹੀ ਆ, ਪਰ ਇਹਦਾ ਐਡਰੈਸ ਜਿਹੜਾ 50 ਮੈਥਸਨ ਦਾ ਹੈਗਾ, ਪਹਿਲਾਂ ਇੱਥੇ ਹਾਈਲੈਂਡ ਫਾਰਮ ਹੁੰਦਾ ਸੀ, ਹੁਣ ਜਿਹੜਾ ਜੀ ਵਰਲਡ ਫੂਡ ਇੱਥੇ ਖੁੱਲ੍ਹ ਗਿਆ, ਬਹੁਤ ਵੱਡਾ ਸਟੋਰ ਆ ਗਰੋਸਰੀ ਦਾ ਆਪਣਾ ਪੰਜਾਬੀਆਂ ਦਾ, ਉੱਥੇ ਹੈਗੀ ਹੈ ਜੀ ਇਹ, ਤਕਰੀਬਨ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ, ਜਿਸ ਤਰ੍ਹਾਂ ਮੈਂ ਅਨਾਊਂਸ ਕਰ ਹੀ ਦਿੱਤੇ ਆ ਜੀ, ਗਿੱਲ ਹਰਦੀਪ, ਗੁਰਿੰਦਰ ਬਰਾੜ ਜੀ, ਵੀਰ ਸੁਖਵੰਤ ਜੀ, ਮਿਸ ਨੀਲਮ ਤੇ ਨਾਲ ਦਰਰਾਜ ਜੀ ਪਹੁੰਚ ਚੁੱਕੇ ਆ।
0: ਬਿਲਕੁਲ ਭਾਜੀ, ਅਸੀਂ ਨਾ ਜਦੋਂ ਪੰਜਾਬ ਡੇ ਮੇਲੇ ਦੀ ਗੱਲ ਕਰਦੇ ਨਾ, ਇਹਦੀ ਖਾਸੀਅਤ ਰਹੀ ਆ ਕਿ ਪੰਜਾਬ ਡੇ ਮੇਲਾ ਹੀ ਇੱਕ ਐਸਾ ਮੇਲਾ ਆ ਜਿੱਥੇ ਸਾਨੂੰ, ਹੁਣ ਤੁਸੀਂ 21-22 ਕਲਾਕਾਰਾਂ ਦਾ ਜ਼ਿਕਰ ਕੀਤਾ, ਤੁਸੀਂ ਵੇਖੋ ਕਿ ਇਹ ਐਸਾ ਰੰਗ ਆ ਵੀ ਤੁਸੀਂ ਬੈਕ ਟੂ ਬੈਕ ਇੱਕ ਤੋਂ ਇੱਕ ਚੜ੍ਹਦੇ ਕਲਾਕਾਰ ਉਸ ਮੇਲੇ 'ਚ ਤੁਸੀਂ ਸੁਣਨੇ ਆ। ਅਤੇ ਲੋਕੇਸ਼ਨ ਦਾ ਅਸੀਂ ਸ਼ਾਮ ਨੂੰ ਵੀ ਤੁਹਾਨੂੰ ਦੱਸੀਦਾ ਕਿ ਇਸ ਵਾਰ 50 ਮੈਥਸਨ ਬੁਲਵਰਡ ਮਿਸੀਸਾਗਾ ਲੋਕੇਸ਼ਨ ਤੁਸੀਂ ਨੋਟ ਕਰ ਲਓ, ਤੁਸੀਂ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ, ਤੁਸੀਂ ਮਹਿਫਲ ਮੀਡੀਆ ਦੇ, ਆਰ ਕੇ ਇੰਟਰਟੇਨਮੈਂਟ ਦੇ, ਐਕਸਲ ਇੰਸ਼ੋਰੈਂਸ, ਤੁਹਾਡੇ ਤੱਕ ਇਹ ਮੇਲਾ ਲੈ ਕੇ ਆ ਰਹੇ ਨੇ। 21-22 ਕਲਾਕਾਰਾਂ ਨੂੰ ਤੁਸੀਂ 1 ਪਲੇਟਫਾਰਮ 'ਤੇ ਵੇਖਣਾ ਆ, ਅਤੇ 50 ਮੈਥਸਨ ਇਹ 11 ਵਜੇ ਸ਼ੁਰੂ ਹੋ ਜਾਣਾ, 50 ਮੈਥਸਨ 'ਤੇ ਰੌਣਕਾਂ ਲੱਗਣੀਆਂ, ਅਤੇ ਸ਼ਾਮ ਨੂੰ 7-8 ਵਜੇ ਤੱਕ ਹੋ ਸਕਦਾ ਕਿ ਲੰਬਾ ਵੀ ਚੱਲੇ, ਪਰ ਤੁਸੀਂ 11 ਵਜੇ ਪਹੁੰਚ ਜਾਣਾ ਆ। ਜਸਵਿੰਦਰ ਭਾਅ ਜੀ, ਮੈਂ ਇੱਕ ਹੋਰ ਆਪਾਂ ਸੋਚਦੇ ਨਾਲ ਬੇਨਤੀ ਸਾਂਝੀ ਕਰੀਏ ਕਿ ਉੱਥੇ ਹੋਰ ਕੀ ਆਪਾਂ ਨੂੰ ਇੰਨਾ ਚਿਰ ਰਹਿਣਾ, ਪੂਰਾ ਦਿਨ ਮੇਲਾ ਲੱਗਣਾ, ਖਾਣ ਪੀਣ ਦੀਆਂ ਸਟਾਲਾਂ ਹੋਣਗੀਆਂ?
2: ਜੀ ਜੀ, ਖਾਣ ਪੀਣ ਦੇ ਸਟਾਲ ਹੋਣਗੇ, ਨਾਲ ਦੀ ਨਾਲ ਸੀਪ ਦੇ ਟੂਰਨਾਮੈਂਟ ਹੋਣਗੇ, ਕਬੂਤਰਾਂ ਦੀ ਬਾਜੀ, ਛੋਟੇ ਛੋਟੇ ਬੱਚਿਆਂ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਖੇਡ ਚੱਲਦੀਆਂ ਰਹਿਣੀਆਂ, ਸਟਾਲ ਜਿਹੜੇ ਆ ਸਾਰਾ ਦਿਨ ਫੂਡ ਦੇ ਲੱਗੇ ਰਹਿਣਗੇ ਜੀ, ਜਿਸ ਵਿੱਚ ਪਕੌੜੇ, ਜਲੇਬੀਆਂ, ਗੰਨੇ ਦਾ ਰਸ, ਇਸੇ ਤਰ੍ਹਾਂ ਸਾਡੇ ਇੰਸ਼ੋਰੈਂਸ ਵਾਲੇ ਵੀਰਾਂ ਦੇ ਸਟਾਲ ਹੋਣਗੇ, ਮੋਰਗੇਜ ਵਾਲੇ, ਹਰੇਕ ਕਿਸੇ ਨੇ ਵੀ ਕੋਈ ਵੀ ਆਪਣਾ ਇੰਸ਼ੋਰੈਂਸ ਦੇ ਸਟਾਲ ਹੋਣਗੇ, ਕਿਸੇ ਨੇ ਵੀ ਆਪਣੇ ਕੋਈ ਵੀ ਬਿਜ਼ਨਸ ਪ੍ਰਮੋਟ ਕਰਨਾ, ਹਰੇਕ ਤਰ੍ਹਾਂ ਦਾ ਉੱਥੇ ਸਟਾਲ ਅਵੇਲੇਬਲ ਆ ਜੀ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿਉਂਕਿ ਇਹ ਜਿਹੜੇ ਥੋੜੇ ਬਹੁਤੇ ਬਿਜ਼ਨਸਮੈਨਾਂ ਦੇ ਤਲਫਲ ਦੇ ਨਾਲ ਹੀ ਇਹ ਮੇਲਾ ਚੱਲਦਾ, ਕਿਉਂਕਿ ਇੰਨੇ ਕਲਾਕਾਰ ਬਿਲਕੁਲ ਫ੍ਰੀ, ਕੋਈ ਪਾਰਕਿੰਗ ਟਿਕਟ ਨਹੀਂ ਹੈ, ਕੋਈ ਮੇਲੇ ਦੀ ਟਿਕਟ ਨਹੀਂ ਹੈ, ਸਿਰਫ ਇਹ ਜਿਹੜਾ ਕ੍ਰੈਡਿਟ ਸਾਨੂੰ ਨਹੀਂ, ਸਾਡੇ ਜਿਹੜੇ ਬਿਜ਼ਨਸਮੈਨ ਆ, ਜਿਹੜੇ ਸਾਡੇ ਸਪੋਂਸਰ ਆ, ਜਾਂ ਜਿਹੜਾ ਸਾਡਾ ਮੀਡੀਆ ਜਿਹੜਾ ਇਹਨਾਂ ਲੋਕਾਂ ਤੱਕ ਆਵਾਜ਼ ਪਹੁੰਚਾਉਂਦਾ ਤੇ ਇਹ ਲੋਕ ਉੱਥੇ ਪਹੁੰਚ ਕੇ ਬਿਜ਼ਨਸਮੈਨਾਂ ਨੂੰ ਸਹਿਯੋਗ ਦਿੰਦੇ, ਇਹਨਾਂ ਸਾਰਿਆਂ ਨੂੰ ਜਾਂਦਾ ਜੀ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਜੀ।
0: ਭਾਜੀ ਇੱਕ ਨੰਬਰ ਸ਼ੇਅਰ ਕਰ ਦਿਓ ਤਾਂ ਕਿ ਸਾਡੇ ਬਹੁਤ ਸਾਰੇ ਪਰਿਵਾਰ ਬਿਜ਼ਨਸਮੈਨ ਸੁਣ ਰਹੇ ਆ, ਜੇ ਕਿਸੇ ਨੇ ਆਪਣੀ ਸਟਾਲ ਲਾਉਣੀ ਹੋਵੇ, ਜੇ ਉੱਥੇ ਆਪਣਾ ਲੋਗੋ ਕਿਸੇ ਨੇ ਚਲਾਉਣਾ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਾਉਣਾ, ਤਾਂ ਤੁਸੀਂ ਜਸਵਿੰਦਰ ਖੋਸਾ ਆਪਾਂ ਜੀ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਭਾਜੀ ਨੰਬਰ ਆਪਣੇ ਕੋਲ ਮੈਂਸ਼ਨ ਕਰੋ,
2: 416-894-9400 ਜੀ। ਤੁਸੀਂ ਗੱਲ ਕਰ ਰਹੇ ਜੇ ਬੰਦਾ ਪੰਜਾਬ, ਤੁਸੀਂ 5-7 ਸਾਲ ਕੀ ਬੰਦਾ 2 ਸਾਲ ਨਾ ਜਾਵੇ ਤੇ ਪਿੰਡਾਂ ਦੇ ਜਿਹੜੇ ਪੁਲ ਬਣ ਜਾਂਦੇ, ਜਿਹੜੇ ਹਾਈਵੇ ਤੋਂ ਐਗਜ਼ਿਟ ਨਿਕਲਦੇ,
0: ਸਹੀ ਗੱਲ ਪਛਾਣ ਨਹੀਂ ਆਉਂਦਾ ਜੀ।
2: ਮੈਂ ਤਕਰੀਬਨ ਸਾਲ ਚ 2-2 ਗੇੜੇ ਵੀ ਲਾਉਂਦੇ ਰਹੇ ਹਾਂ, ਪਰ ਤਕਰੀਬਨ ਅਸੀਂ ਵੀ ਹਰੇਕ ਵਾਰੀ ਉਹ ਜਦੋਂ ਮੋਗੇ ਫਲਾਈ ਓਵਰ ਜਾਈਦਾ, ਕਦੇ ਨਾ ਹਰੇਕ ਵਾਰੀ ਕਦੇ ਨਾ ਕਦੇ ਪੁਲ ਮਿਸ ਕਰੀਦਾ ਹੀ ਕਰੀਦਾ। ਇਸ ਕਰਕੇ ਜਿਹੜੀ ਪੰਜਾਬ ਨੇ ਤਰੱਕੀ ਬਹੁਤ ਕੀਤੀ ਆ, ਚੰਗੀ ਗੱਲ ਆ, ਪਰ ਨਾਲ ਦੀ ਨਾਲ ਜਿਹੜਾ ਪੰਜਾਬ ਨਾਲ ਬੇਇਨਸਾਫੀ ਆ ਉਹ ਸਦਾ ਹੀ ਹੋਈ, ਪੰਜਾਬ ਨਾਲ ਇਨਸਾਫ ਕਦੇ ਨੀ ਹੋਇਆ। ਸਭ ਤੋਂ ਵੱਧ ਪੰਜਾਬ ਦੀ ਯੋਗਦਾਨ ਆ, ਚਾਹੇ ਦੁਨੀਆ ਦੀ ਖੁਸ਼ਹਾਲੀ ਕਹਿ ਦਿਓ ਪੰਜਾਬ ਦੀ, ਭਾਰਤ ਦੀ, ਚਾਹੇ ਉਹਨੂੰ ਐਜ਼ ਏ ਅੰਨਦਾਤਾ ਜਾਣਿਆ ਜਾਵੇ, ਜਾਂ ਫਿਰ ਕਿਤੇ ਵੀ ਕੋਈ ਵੀ ਪੀੜ ਹੜ ਆ ਜਾਣ, ਜਾਂ ਕੋਈ ਵੀ ਹੋਰ ਤਰ੍ਹਾਂ ਦੀ ਨਾਮਰਾਦ ਬਿਮਾਰੀ ਆ ਜੇ, ਸਭ ਤੋਂ ਮੂਹਰੇ ਪੰਜਾਬੀਆਂ ਨੇ ਹੋ ਕੇ ਇੱਕ ਸਭ ਤੋਂ ਵੱਧ ਲੋਕਾਂ ਦੀ ਸੇਵਾ ਕੀਤੀ। ਕਦੇ ਉਹਨਾਂ ਨੇ ਆਪਣਾ ਨੀ ਵੇਖਿਆ ਵੀ ਸਾਡਾ ਕੀ ਆ, ਹੜ ਆ ਗਏ, ਆਪਣੇ ਆਪ ਨੂੰ ਬੰਨਾਂ ਦੇ ਲੰਮਾ ਪਾਇਆ, ਲੋਕਾਂ ਨੂੰ ਸੇਵ ਕੀਤਾ। ਪਰ ਜਦੋਂ ਇਹਨਾਂ ਦੀ ਵਾਰੀ ਆਉਂਦੀ ਆ, ਉਦੋਂ ਤੁਹਾਡੀ ਗੱਲ ਸੱਚੀ ਆ ਜੀ,
0: ਪੰਜਾਬ ਨਾਲ ਨਹੀਂ ਖੜਦਾ ਕੋਈ,
2: ਜਿਹੜੇ ਸਾਡੇ ਚੋਂ ਉੱਠ ਕੇ ਜਾਂਦੇ, ਜਿਹੜੇ ਕਹਿੰਦੇ ਅਸੀਂ ਸੱਥਾਂ ਚੋਂ ਉੱਠ ਕੇ, ਅਸੀਂ ਸੱਥਾਂ ਚੋਂ ਉੱਠੇ ਆ, ਸਾਨੂੰ ਇਸ ਪੰਜਾਬੀਆਂ ਦਾ ਦਰਦ ਆ, ਪਤਾ ਨੀ ਉਸ ਕੁਰਸੀ ਤੇ ਕਿਹੜਾ ਇਹੋ ਜਿਹਾ ਚਮਕ ਲੱਗਾ, ਬਹਿੰਦਾ ਸਾਰੀ ਇਹੋ ਜਿਹਾ ਦਰਦ ਆ ਖਿੱਚਿਆ ਜਾਂਦਾ ਜੀ,
0: ਬਹਿੰਦੇ ਸਾਰੀ ਬਦਲ ਜਾਂਦੇ।
2: ਮਿਹਰਬਾਨੀ, ਥੈਂਕ ਯੂ, ਬਹੁਤ ਵਧੀਆ ਟੌਪਿਕ ਜਿਹੜਾ ਸ਼ੁਰੂ ਕੀਤਾ, ਮੇਰਾ ਖਿਆਲ ਸਾਨੂੰ ਲੋਕਾਂ ਨੂੰ ਠੀਕ ਆ ਵੀ ਸਾਡੇ ਕੋਲ ਪਲੇਟਫਾਰਮ ਆ, ਜ਼ਰੂਰ ਜਾਗਰਤ ਕਰਦੇ ਰਹਿਣਾ ਚਾਹੀਦਾ। ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਇੱਕ ਵਾਰ ਫਿਰ ਤੁਹਾਨੂੰ ਪੰਜਾਬ ਡੇ ਮੇਲੇ ਦੀ ਜਾਣਕਾਰੀ ਦਈਏ, ਤੁਸੀਂ ਪੰਜਾਬ ਡੇ ਮੇਲਾ 22 ਅਗਸਤ ਨੂੰ, ਬਸ ਹੁਣ ਤਾਂ ਗਿਣੇ ਚੁਣੇ ਦਿਨ ਰਹਿ ਗਏ ਆ, 4 ਦਿਨ ਵਿੱਚ ਰਹਿ ਚੁੱਕੇ ਆ, ਮਾਫ ਕਰਨਾ 4 ਦਿਨ, ਅੱਜ 18 ਹੋ ਗਈ ਆ, ਅਤੇ ਤੁਸੀਂ ਤਿਆਰੀਆਂ ਵੱਟ ਲਓ। ਪੰਜਾਬ ਡੇ ਮੇਲਾ 21-22 ਕਲਾਕਾਰਾਂ ਨੇ ਉੱਥੇ ਹਾਜ਼ਰੀ ਲਵਾਉਣੀ ਆ, ਅਤੇ ਤੁਸੀਂ ਪੂਰਾ ਦਿਨ ਭੰਗੜੇ ਪਾਉਣੇ ਆ, ਇੰਜੋਏ ਕਰਨਾ, ਖਾਣ ਪੀਣ ਦੀਆਂ ਸਟੋਲਸ ਹੋਣੀਆਂ ਆ, ਤੁਸੀਂ ਉੱਥੇ ਆਪਣੀ ਸਟੋਲਸ ਲਾਉਣੀ ਆ, ਕਿਸੇ ਵੀ ਤਰ੍ਹਾਂ ਦੀ ਤੁਸੀਂ ਉੱਥੇ ਕੋਈ ਬਿਜ਼ਨਸ ਨੂੰ ਪ੍ਰਮੋਸ਼ਨ ਕਰਨੀ ਆ, ਤਾਂ ਵੀ ਤੁਸੀਂ ਜਸਵਿੰਦਰ ਖੋਸਾ ਭਾਅ ਜੀ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ 416-904-7323 ਨਾਲ ਗੱਲਬਾਤ ਕਰ ਸਕਦੇ ਹੋ। ਪੁਸ਼ਪਿੰਦਰ ਸੰਧੂ ਹੋਣਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, 416-366-1600, ਔਰ ਇਸ ਦੀ ਲੋਕੇਸ਼ਨ ਤੁਹਾਨੂੰ ਇੱਕ ਵਾਰ ਫਿਰ ਦੱਸੀਏ, 50 ਮੈਥਾਸਨ ਬੁਲਵਰਡ ਈਸਟ, ਮਿਸੀਸਾਗਾ। 11 ਵਜੇ ਤੋਂ ਲੈ ਕੇ 7 ਵਜੇ ਤੱਕ ਪੰਜਾਬ ਡੇ ਮੇਲੇ ਨੇ ਚੱਲਣਾ, ਬਹੁਤੀ ਜਾਣਕਾਰੀ ਤੁਹਾਨੂੰ ਸ਼ਾਮ ਨੂੰ ਰੇਡੀਓ ਪ੍ਰੋਗਰਾਮ ਉਡਾਣ 'ਤੇ ਵੀ ਦਿਆਂਗੇ, ਰੋਜ਼ ਦਿੰਦੇ ਹਾਂ, ਤੋ ਤੁਸੀਂ ਸਾਡੇ ਇੰਸਟਾਗ੍ਰਾਮ ਪੇਜ 'ਤੇ ਵੀ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਹੋ, ਮਹਿਫਲ ਮੀਡੀਆ 'ਤੇ ਵੀ ਤੁਸੀਂ ਜਾ ਕੇ ਉਹਨਾਂ ਦੇ ਪੇਜ 'ਤੇ ਇਨਫੋਰਮੇਸ਼ਨ ਲੈ ਸਕਦੇ ਹੋ। ਸੋ ਪੰਜਾਬ ਡੇ ਮੇਲਾ ਆਰ ਕੇ ਇੰਟਰਟੇਨਮੈਂਟ ਅਤੇ ਐਕਸਲ ਇੰਸ਼ੋਰੈਂਸ ਤੱਕ ਲੈ ਕੇ ਆਏ ਨੇ, ਪ੍ਰਾਊਡਲੀ ਪ੍ਰਜੈਂਟਿੰਗ ਪੰਜਾਬ ਡੇ ਮੇਲਾ 22 ਅਗਸਤ ਨੂੰ, 4 ਦਿਨ ਰਹਿ ਗਿਆ, ਸੋ ਖਿੱਚ ਲਓ ਤਿਆਰੀਆਂ, 905-673-33-37।
3: ਵੈਲਿਊ ਜੇ ਤੁਸੀਂ ਵਧਾਉਣੀ ਹੈ, ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ, ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ, ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ, ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਹੁਤ ਸ਼ੁਕਰੀਆ ਜੀ, ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਔਰ ਗੱਲਾਂ ਬਾਤਾਂ ਚੱਲ ਰਹੀਆਂ ਕਿ ਪੰਜਾਬ ਤੁਹਾਡਾ ਵੀ ਕੋਈ ਐਸਾ ਕਰੀਬੀ ਸੱਜਣ ਮਿੱਤਰ ਦੋਸਤ ਹੈ ਜਿਹੜਾ ਸਾਲਾਂ ਬੱਧੀ ਪੰਜਾਬ ਨਹੀਂ ਗਿਆ, ਕਿੰਨਾ ਮੁਸ਼ਕਲ ਹੁੰਦਾ ਯਾਰ ਆਪਣੀ ਮਿੱਟੀ ਨਾਲੋਂ, ਆਪਣੀ ਉਸ ਜਨਮ ਭੂਮੀ ਨਾਲੋਂ, ਮਾਂ ਨਾਲੋਂ ਦੂਰ ਰਹਿਣਾ। ਦੇਖੋ ਸਾਡੀਆਂ 3 ਮਾਵਾਂ ਨੇ, ਇੱਕ ਸਾਨੂੰ ਜਨਮ ਦੇਣ ਵਾਲੀ, ਇੱਕ ਸਾਡੀ ਮਿੱਟੀ, ਸਾਡੀ ਧਰਤੀ, ਔਰ ਦੂਜੀ ਸਾਡੀ ਬੋਲੀ। ਸੋ 3 ਮਾਵਾਂ ਨਾਲੋਂ ਜੁਦਾ ਹੋਣਾ ਇਹ ਇੱਕ ਦੇਸ਼ ਧਰੋਹਰ ਦਾ ਕੰਮ ਹੀ ਆ। ਸੋ ਭਾਈ ਇੰਨਾ ਦੂਰ ਤੁਸੀਂ ਇੰਨੀ ਦੂਰੀ ਜੁਦਾਈ ਨਾ ਪਾਇਆ ਕਰੋ। ਮੈਂ ਤਾਂ ਭਾਅ ਜੀ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਸੀ ਕਿ 16 ਸਾਲ ਪੰਜਾਬ ਨਾਲੋਂ ਦੂਰੀ, ਇਹ ਮੇਰੇ ਮੰਨਣ 'ਚ ਨਹੀਂ ਆਉਂਦੀ, ਪਰ ਬਹੁਤ ਔਖੀ ਗੱਲ ਆ, ਵੱਡਾ ਜੀਰਾ ਚਾਹੀਦਾ, ਪਰ ਕਈ ਵਾਰੀ ਤੁਹਾਡੀਆਂ ਮਜ਼ਬੂਰੀਆਂ ਬਣ ਜਾਂਦੀਆਂ, ਤੁਹਾਨੂੰ ਬਹੁਤ ਸਾਰੀਆਂ, ਤੁਸੀਂ ਫੈਮਿਲੀ ਪ੍ਰੋਬਲਮ 'ਚ ਜਾਂ ਇਮੀਗ੍ਰੇਸ਼ਨ ਦੇ ਚੱਕਰ, ਕਈ ਵਾਰ ਹੋ ਸਕਦਾ ਕਿ ਤੁਹਾਡੀਆਂ ਐਸੀਆਂ ਮਜ਼ਬੂਰੀਆਂ ਰਹੀਆਂ ਹੋਣ ਕਿ ਤੁਸੀਂ ਆਪਣੇ ਆਪਣੀ ਮਿੱਟੀ ਤੇ ਨਾ ਪਰਤ ਸਕੂੰ, ਪਰ 16 ਸਾਲ ਇਹ ਸਮਝਣ ਚ ਨਹੀਂ ਆਉਂਦਾ। ਜੀ ਤਲਵਿੰਦਰ ਜੀ ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ।
2: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ?
0: ਜੀ ਤਜਿੰਦਰ ਜੀ ਮਾਫ ਕਰਨਾ ਜੀ, ਚੜ੍ਹਦੀ ਕਲਾ ਤੁਸੀਂ ਸੁਣਾਓ। ਠੀਕ ਹੈ,
2: ਬਹੁਤ ਵਧੀਆ, ਤੁਸੀਂ ਸੁਣਾਓ।
0: ਚੜ੍ਹਦੀ ਕਲਾ ਜੀ, ਵੈਲ ਗੁੱਡ।
2: ਮੈਂ ਭਾਜੀ ਪੁੱਛਣਾ, ਜਿਹੜੇ ਮੇਲੇ ਦੀ ਇਨਫੋਰਮੇਸ਼ਨ ਦਿੱਤੀ ਭਾਜੀ ਹੋਣਾ ਨੇ, ਇਹਦੀ ਕੋਈ ਟਿਕਟ ਵਗੈਰਾ ਵੀ ਹੈ?
0: ਨਹੀਂ ਜੀ, ਪੰਜਾਬ ਡੇ ਮੇਲੇ ਦੀ ਖਾਸੀਅਤ ਇਹ ਹੈ ਕਿ ਕਦੇ ਕੋਈ ਟਿਕਟ ਨਹੀਂ ਹੁੰਦੀ, ਕੋਈ ਪਾਰਕਿੰਗ ਫੀਸ ਨਹੀਂ, ਬਸ ਤੁਸੀਂ ਜਾ ਕੇ ਇੰਜੋਏ ਕਰਨਾ, ਆਨੰਦ ਮਾਣਨਾ ਬਸ।
2: ਠੀਕ ਹੈ ਜੀ।
0: ਤੁਸੀਂ ਜਸਵਿੰਦਰ ਖੋਸਾ ਭਾਜੀ ਹੋਰੀ ਅੱਜ ਤੋਂ ਨਹੀਂ, ਮੈਨੂੰ ਲੱਗਦਾ ਕਿ ਅਸੀਂ ਤਾਂ ਜਦੋਂ ਦੇ ਭਾਜੀ ਉਹਨਾਂ ਨੂੰ ਵੇਖ ਰਹੇ ਹਾਂ, ਉਹਨੂੰ ਤਾਂ ਬਹੁਤ ਵਧੀਆ ਉਪਰਾਲੇ ਰਹਿੰਦੇ ਉਹਨਾਂ ਦੇ। ਸੋ ਬਹੁਤ ਸ਼ੁਕਰੀਆ ਭਾਜੀ। ਮੈਂ ਤੁਸੀਂ ਰੇਡੀਓ ਡਾਨ ਜਾਂ ਮਹਿਫਿਲ ਮੀਡੀਆ ਦੇ ਪੇਜ 'ਤੇ ਸਾਰੀ ਇਨਫੋਰਮੇਸ਼ਨ ਵੇਖ ਸਕਦੇ ਹੋ। ਪਾਰਕਿੰਗ ਵੀ ਫ੍ਰੀ ਆ, ਕੋਈ ਟਿਕਟ ਨਹੀਂ ਆ, ਬਸ ਤੁਸੀਂ ਸੋਹਣੇ ਸੋਹਣੇ ਕੁੜਤੇ ਪਜਾਮੇ ਪਾ ਕੇ ਮੇਲਾ ਵੇਖਣ ਆ ਜਾਣਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਜੀ ਸਰ ਸਤਿ ਸ਼੍ਰੀ ਅਕਾਲ, 8270 ਤੁਸੀਂ ਆਉਣੇ ਰਹੋ।
4: ਹਾਂਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਵੀਰੇ ਸਾਰਿਆਂ ਨੂੰ, ਹੈ ਨਾ।
0: ਚੜ੍ਹਦੀ ਕਲਾ ਜੀ,
4: ਦੇਖੋ ਵੀਰੇ, ਹਰੇਕ ਕੰਟਰੀ ਦੇ ਵਿੱਚ ਨਾ ਪਹਿਲਾਂ ਵਾਲਾ ਸਿਸਟਮ ਨਹੀਂ ਰਿਹਾ ਹੈਗਾ, ਨਾ ਹੀ ਕੈਨੇਡਾ ਦੇ ਵਿੱਚ ਰਿਹਾ ਆ, ਨਾ ਹੀ ਪੰਜਾਬ 'ਚ ਰਿਹਾ ਆ, ਨਾ ਹੀ ਯੂਰਪ 'ਚ ਰਿਹਾ ਆ। ਨਾ ਮੈਂ ਤਾਂ ਪਰਸਨਲੀ ਬ੍ਰੈਂਪਟਨ ਤੋਂ ਬਿਲੋਂਗ ਕਰਦਾ ਨਾ
0: ਜੀ,
4: ਮੈਂ ਵੀ 31 ਸਾਲਾਂ 'ਚ ਦੋ ਵਾਰੀ ਗਿਆ ਸਿਰਫ, ਹੈ ਨਾ।
0: 31 ਸਾਲਾਂ 'ਚ ਦੋ ਵਾਰੀ
4: 95 'ਚ ਆਇਆ ਸੀਗਾ, ਚਲੋ ਜਵਾਕਾਂ ਦੀ ਲੋਹੜੀ ਵੰਡਣ 2005 ਚਲੇ ਗਿਆ। ਤਾਂ 2005 'ਚ ਫਿਰ ਮੇਰੀ ਭੂਆ ਇੰਡੀਆ, ਉਹਨਾਂ ਨੂੰ ਪ੍ਰੋਮਿਸ ਕੀਤਾ ਜਦੋਂ ਤੁਹਾਡੇ ਮੁੰਡੇ ਦਾ ਵਿਆਹ ਹੋਊਗਾ ਚਾਹੇ ਇੱਕ ਦਿਨ ਵਾਸਤੇ ਆਵਾਂਗਾ ਜ਼ਰੂਰ, ਹੈ ਨਾ। ਤੇ 2012 'ਚ ਫਿਰ ਗਿਆ ਸੀਗਾ।
0: ਓਕੇ, ਤੁਸੀਂ ਕਹਿੰਦੇ ਹੋ 31 ਸਾਲਾਂ 'ਚ ਦੋ ਵਾਰ, ਤੁਹਾਨੂੰ ਵੀ ਡਿਵਾਈਡ ਕੀਤਾ ਜਾਵੇ ਤੇ ਤੁਹਾਡਾ ਵੀ ਟਾਈਮ ਓਨਾ ਹੀ ਬਣ ਗਿਆ।
4: ਓਨਾ ਹੀ ਬਣਦਾ, 16-32 ਨਾ। ਪਰ ਪ੍ਰੋਬਲਮ ਬਾਈ ਵੀ ਤਾਂ ਕੀ ਆ, ਜਦੋਂ ਲੇਟ 90s 'ਚ ਜਦੋਂ ਆਪਾਂ ਇੰਡੀਆ ਸੀਗੇ, ਅਸੀਂ ਇੰਡੀਆ ਸੀ, ਜਦੋਂ ਕੋਈ ਬੰਦਾ ਕੈਨੇਡਾ ਤੋਂ ਆਉਂਦਾ ਸੀ ਨਾ
0: ਜੀ,
4: ਉਹ ਬੰਦੇ ਦੀ ਰਿਸਪੈਕਟ ਹੁੰਦੀ ਸੀ ਬਹੁਤ, ਹੈ ਨਾ। ਬੰਦਾ ਯਾਰ ਬੰਦਾ ਕੈਨੇਡਾ ਤੋਂ ਆਇਆ, ਹੁਣ ਤਾਂ ਹਰ ਚੀਜ਼ਾਂ ਕਰਦਾ ਕੈਨੇਡਾ ਵਿੱਚ ਹੀ ਹੈਗਾ, ਹੈ ਨਾ। ਤਾਂ ਕੋਈ ਮਹਿਸੂਸ ਜਿਹਾ ਨਹੀਂ ਹੁੰਦਾ ਵੀ ਇਹ ਬੰਦਾ ਕੈਨੇਡਾ ਤੋਂ ਆਇਆ ਜਾਂ ਇੱਥੋਂ ਹੀ ਬਿਲੋਂਗ ਕਰਦਾ। ਪਲੱਸ ਆਪਾਂ ਨੂੰ ਉੱਥੇ ਅਪਾਇੰਟਮੈਂਟ ਲੈ ਕੇ ਜਾਣਾ ਪੈਂਦਾ ਲੋਕਾਂ ਕੋਲ, ਵੀ ਘਰੇ ਯਾਰ ਮੈਂ ਤੈਨੂੰ ਮਿਲਣਾ ਜਾਵਾਂ, ਜੋ ਮੈਂ ਗੱਲ ਨੋਟਿਸ ਕੀਤੀ ਹੈ ਨਾ, ਲਾਈਕ ਮੇਰਾ
0: ਮੈਨੂੰ ਲੱਗਦਾ ਭਾਜੀ ਆਪਾਂ ਪਤਾ ਕੀ ਆਪਾਂ ਕੀ ਕਰਦੇ ਹਾਂ, ਆਪਾਂ ਜਿੱਥੇ ਰਹਿੰਦੇ ਉੱਥੇ ਯੂਜ਼ ਟੂ ਹੋ ਜਾਂਦੇ, ਆਪਾਂ ਇੱਥੋਂ ਜਾ ਕੇ ਸਾਨੂੰ ਥੋੜ੍ਹਾ ਜਿਹਾ ਉਪਰਾ ਲੱਗਦਾ, ਬਦਲਾਵ ਲੱਗਦਾ, ਸਾਨੂੰ ਲੱਗਦਾ ਲੋਕ ਚੇਂਜ ਹੋ ਗਏ। ਜੇ ਆਪਾਂ ਉੱਥੇ ਰਹੀਏ ਤੇ ਆਪਾਂ ਨੂੰ ਹੋ ਸਕਦੇ ਇਹ ਚੀਜ਼ਾਂ ਮਹਿਸੂਸ ਨਾ ਹੋਣ, ਕਿਉਂਕਿ ਜਿਹੜੀ ਧਰਤੀ 'ਤੇ ਤੁਸੀਂ ਰਹਿੰਦੇ ਆ ਉਸ ਧਰਤੀ 'ਤੇ ਅਸੀਂ ਹੁਣ ਲੰਬਾ ਸਮਾਂ, ਇਹ ਜਿਹੜੀ ਆਪਾਂ 16 ਸਾਲ ਜਾਂ 18 ਸਾਲ ਦੀ ਗੱਲ ਕਰ ਰਹੇ ਹਾਂ, ਔਰ ਇਹ ਆਏ ਜਿਹੜੇ ਲੇਟ 60-70-80 'ਚ ਆਏ ਆ, ਇਹ ਉਹਨਾਂ ਦੀ ਵੀ ਗੱਲ ਆ।
4: ਹਾਂਜੀ ਹਾਂਜੀ ਹਾਂਜੀ ਜੀ, ਇੱਕ ਤਾਂ ਹੁੰਦੀ ਆ ਤੁਹਾਨੂੰ ਜਾਣਾ ਹੀ ਪੈਣਾ, ਹੈ ਨਾ
0: ਜੀ।
4: ਇੱਕ ਤੁਸੀਂ ਜਾ ਸਕਦੇ ਹੋ, ਇੱਕ ਜਾਣਾ ਚਲੇ ਜਾਓ ਜੀ ਨਾ ਸੀਗਾ ਨਾ, ਸਾਡਾ ਉਹ ਚੱਕਰ ਸੀ ਜੀ ਆਫਿਸ, ਜਾਣਾ ਚਲੇ ਜਾਓ ਨਾ ਸੀਗਾ ਨਾ ਤਾਂ ਉੱਥੇ ਮੇਰੇ ਪੇਰੈਂਟਸ ਵੱਲੋਂ ਸਰਵਿਸ ਕਰਦੇ ਸੀ ਨਾ, ਰਿਟਾਇਰ ਹੋ ਗਿਆ ਇੰਡੀਆ ਤੋਂ, ਠੀਕ ਹੈ। ਚਲੋ ਪਿੰਡ ਸਾਡੇ ਘਰ ਹੈਗਾ, ਡੈਡੀ ਮੇਰੇ ਪਿੰਡ 2 ਸਾਲਾਂ ਬਾਅਦ 3 ਸਾਲ ਜਾ ਕੇ ਘਰ ਨੂੰ ਮਾੜਾ ਮੋਟਾ ਰੈਨੋਵੇਟ ਕਰ ਦਿੰਦੇ, ਹੈ ਨਾ। ਪਰ ਪਿੰਡ ਦੇ ਜਿਹੜੇ ਲੋਕ ਆ ਉਹਨਾਂ ਨੇ ਮੇਰਾ ਇੱਕ ਵਟਸਐਪ ਗਰੁੱਪ ਬਣਾਇਆ, ਅਸੀਂ 25-30 ਜਾਣੇ ਹੈਗੇ ਆ, ਐਵਰੀ ਡੇ ਨੋਨ ਸਟਾਪ ਮੇਰੀ ਉਹਨਾਂ ਨਾਲ ਗੱਲ ਹੁੰਦੀ ਆ। ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਵੀ ਯਾਰ ਬੰਦਾ ਇਹ ਸਾਡੇ ਜਾ ਕੇ ਬੰਦਾ ਬਾਹਰ ਗਿਆ।
0: ਪਰ ਭਾਜੀ ਜੇ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਾਂ ਕਿ ਤੁਸੀਂ ਪਿਛਲੇ 32 ਸਾਲਾਂ 'ਚ ਜੇ ਆਪਾਂ ਗੱਲ ਕਰੀਏ, 31 ਸਾਲ 'ਚ ਤੁਸੀਂ ਕਿੰਨੇ ਇਨਸਾਨਾਂ ਨੂੰ ਵੇਖਿਆ ਨਹੀਂ ਉਹ ਦੁਨੀਆਂ ਤੋਂ ਰੁਖਸਤ ਕਰ ਗਏ, ਮਿਲੇ ਨਹੀਂ?
4: ਪਿੰਡ ਦੇ ਵਿੱਚੋਂ ਕਹਿ ਰਹੇ ਹੋ ਤੁਸੀਂ?
0: ਤੁਹਾਡੇ ਕੰਟੈਕਟ ਦੇ ਵਿੱਚ, ਦੋਸਤ ਮਿੱਤਰ ਯਾਰ
4: ਦੇ ਵਿੱਚ, ਐਟਲੀਸਟ ਜਿਹੜੇ ਮੇਰੇ ਜ਼ਿਆਦਾ ਕਲੋਜ਼ ਸੀ, ਐਟਲੀਸਟ 5 ਤੋਂ ਲੈ ਕੇ 10 ਜਣੇ ਹੈਗੇ ਆ ਇਦਾਂ ਦੇ, ਇਹਨਾਂ ਨੂੰ ਮਿਲਣਾ ਚਾਹੁੰਦਾ ਸੀ ਮੈਂ, ਹਨਾ। ਤੇ ਈਵਨ ਕਿ ਮੈਂ ਚਾਹਿਆ ਵੀ ਉਹਨਾਂ ਦੇ ਫਿਊਨਰਲ ਤੇ ਜਾਇਆ ਜਾਵੇ, ਮੈਂ ਕਿਹਾ ਵੀ ਲੋਕੀ ਕਹਿਣਗੇ ਜੋਨਸ ਤਾਂ ਆਇਆ ਨੀਗਾ, ਮਰੇ ਤੇ ਬੰਦਾ ਆ ਗਿਆ, ਪਰ ਲੋਕੀ ਵੀਰ ਜੀ ਹਰੇਕ ਤਾਂ ਮੂਵੀ ਨੀ ਫੜ ਹੁੰਦਾ ਨਾ,
0: ਠੀਕ
4: ਆ। ਮਨ ਚ ਪਿਆਰ ਚਾਹੀਦਾ ਆਪਾਂ ਨੂੰ ਨਾ, ਚਲੋ ਆਪਾਂ ਤਾਂ ਉਹ ਹਿਸਾਬ ਜਿਹੜੀ ਆ, ਬਗਲੇ ਮੈਂ ਛੁਰੀ ਮੂੰਹ ਮੇਰਾ ਰਾਮ ਰਾਮ, ਮੇਰਾ ਤਾਂ ਵੀਰ ਜੀ ਪਰਸਨਲ ਕੰਮ ਉਲਟਾ, ਮੂੰਹ ਮੈਂ ਛੁਰੀ ਬਗਲੇ ਮੇਰਾ ਰਾਮ ਰਾਮ, ਆਪਾਂ ਤਾਂ ਰੱਬ ਨੂੰ ਜਵਾਬ ਦੇਣਾ ਜਾ ਕੇ, ਬੰਦੇ ਨੂੰ ਮੈਂ ਕਿਹਨੂੰ ਜਵਾਬ ਦੇਣਾ, ਨਾ ਹੀ ਮੈਨੂੰ ਕੋਈ ਪੁੱਛ ਸਕਦਾ, ਹੈ ਨਾ। ਆਪਾਂ ਤਾਂ ਰੱਬ ਨੂੰ ਜਵਾਬ ਦੇਣਾ ਆ, ਪਰਮਾਤਮਾ ਨੂੰ ਪਤਾ ਵੀ ਆਪਾਂ ਕਿੰਨੇ ਦਿੱਤੇ ਅੰਦਰ, ਹੈ ਨਾ। ਚਾਹੀਦਾ ਵੀ ਚਲੋ ਪਿਆਰ ਹੈਗਾ ਪਿੰਡ ਨਾਲ, ਜੇ ਹੁਣ ਇੱਥੋਂ ਆਪਸ਼ਨ ਮਿਲ ਜਾਵੇ, ਜਦੋਂ ਤੁਹਾਡੀ ਮੇਰੀ ਕਾਲ ਲੱਗੀ ਨੀ ਸੀ ਅਜੇ ਮੇਰੇ ਮਨ 'ਚ ਇਹ ਵਿਚਾਰ ਆ ਰਹੇ ਸੀਗੇ ਵੀ ਜੇ ਇੱਕ ਆਪਸ਼ਨ ਮਿਲ ਜੇ ਤੁਹਾਨੂੰ ਜ਼ਿੰਦਗੀ 'ਚ ਵੀ ਕਿੱਥੇ ਰਹਿਣਾ ਚਾਹੋਗੇ, ਤਾਂ ਓਬਵੀਅਸਲੀ ਮੈਂ ਪੰਜਾਬੀ 'ਚ ਉਤਰੂੰਗਾ ਆਪਣੇ ਪਿੰਡ ਨਾਲ, ਖੇਡਾਂ ਨਹੀਂ ਉਤਰੂੰਗਾ, ਠੀਕ ਹੈ
0: ਜੀ। ਬਹੁਤ ਸ਼ੁਕਰੀਆ ਭਾਅ ਜੀ, ਥੈਂਕ ਯੂ। ਤੁਸੀਂ ਪਰਦੇਸੀਆਂ ਦੀ ਗੱਲ ਕੀਤੀ ਨਾ, ਇਹ ਇੱਕ ਦੁਖਾਂਤ ਆ ਪਰਦੇਸੀਆਂ ਦਾ ਕਿ ਜਦੋਂ ਅਸੀਂ ਪਰਦੇਸ 'ਚ ਰਹਿੰਦੇ ਹਾਂ ਨਾ, ਅਤੇ ਤੁਸੀਂ ਸਾਰਾ ਕੁਛ ਜਿੱਤ ਕੇ ਨਾ, ਪਰ ਇੱਕ ਦੇਖੋ ਇਹ ਨੈਗੇਟਿਵ ਗੱਲ ਨਹੀਂ ਆ, ਸੋ ਅਸੀਂ ਬੜਾ ਕੁਛ ਗਵਾਉਣੇ ਆ। ਅਸੀਂ ਜੇ ਮੈਂ ਆਪਣੀ ਗੱਲ ਕਰਾਂ, ਮੈਂ ਆਪਣੇ ਨਾਨਾ ਜੀ ਨੂੰ ਨਹੀਂ ਵੇਖਿਆ ਜਾਂਦਿਆਂ ਨੂੰ, ਨਾਨੀ ਜੀ ਨੂੰ ਨਹੀਂ ਵੇਖਿਆ, ਦਾਦਾ ਜੀ ਨੂੰ ਨਹੀਂ ਵੇਖਿਆ, ਦਾਦੀ ਜੀ ਨੂੰ ਨਹੀਂ ਵੇਖਿਆ, ਸੋ ਬੜੇ ਸਾਰੇ ਰਿਸ਼ਤੇ ਅਸੀਂ, ਬਹੁਤ ਸਾਰੇ ਹੋਰ ਸਾਡੇ ਭੂਆ ਫੁੱਫੜ ਇੱਦਾਂ ਹੀ ਦੁਨੀਆਂ ਤੋਂ ਰੁਖਸਤ ਹੋ ਗਏ, ਨਹੀਂ ਦੇਖ ਪਾਏ ਅਸੀਂ, ਜਿਨ੍ਹਾਂ ਦੇ ਹੱਥਾਂ 'ਚ ਅਸੀਂ ਖੇਡੇ, ਜੰਮੇ, ਪਲੇ, ਉਹ ਉਹਨਾਂ ਦੇ ਬਚਪਨ ਅਸੀਂ ਗੁਜ਼ਾਰਿਆ, ਅਸੀਂ ਉਹਨਾਂ ਇਨਸਾਨਾਂ ਨੂੰ ਜਾਂਦਿਆਂ ਨਹੀਂ ਵੇਖ ਸਕੇ ਦੁਨੀਆਂ ਤੋਂ। ਇਹ ਪਰਦੇਸੀਆਂ ਦਾ ਦੁਖਾਂਤ ਆ। ਸੋ ਜਿੱਥੇ ਅਸੀਂ ਬਹੁਤ ਸਾਰੀਆਂ ਮੱਲਾਂ ਮਾਰੀਆਂ, ਅਸੀਂ ਬੜੀਆਂ ਤਰੱਕੀਆਂ ਕਰ ਗਏ, ਅਕਾਲ ਪੁਰਖ ਨੇ ਸਾਨੂੰ ਇੱਕ ਵਧੀਆ ਧਰਤੀ 'ਤੇ ਭੇਜਿਆ, ਕੈਨੇਡਾ ਬੜੀ ਖੂਬਸੂਰਤ ਧਰਤੀ ਆ, ਪਰ ਪਰਦੇਸੀਆਂ ਦੇ ਨਾਲ ਇੱਕ ਦੁਖਾਂਤ ਜੁੜਿਆ। ਬੜਾ ਕੁਛ ਅਸੀਂ ਕਮਾ ਲਿਆ, ਬੜਾ ਕੁਛ ਅਸੀਂ ਜਿੱਤ ਲਿਆ, ਪਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇੱਕ ਕੋਨੇ 'ਤੇ ਅਸੀਂ ਹਾਰੇ ਵੀ ਹਾਂ। ਉਹ ਜਿਹੜਾ ਉਹ ਹਾਰਨ ਵਾਲਾ ਕੋਨਾ ਨਾ, ਉਹ ਬੜਾ ਇਮੋਸ਼ਨਲ ਆ। ਉਹਦੇ 'ਤੇ ਨਾ ਮੈਂ ਤੁਹਾਨੂੰ ਇੱਕ ਮੁੰਡਾ ਯਾਰ ਜਗਦੀਪ ਸਾਗਰ, ਉਹਨੇ ਕੁਛ ਬੋਲਿਆ ਆ ਬਿਨਾਂ ਮਿਊਜ਼ਿਕ ਤੋਂ, ਮੈਂ ਸੁਣਾਊਂਗਾ। ਪਰ ਉਸ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਮੈਂ ਇੱਕ ਗੇੜਾ ਗੱਡੀ ਮੋੜ ਕੇ ਨਾ ਮੈਂ ਤੁਹਾਨੂੰ ਲੈ ਕੇ ਚੱਲਾਂ। ਮੈਂ ਪ੍ਰੋਗਰਾਮ ਹਮੇਸ਼ਾ ਹੀ ਥੋੜ੍ਹਾ ਜਿਹਾ ਇਮੋਸ਼ਨਲ ਕਰ ਦੇਣਾ, ਸੋ ਸਵੇਰ ਦਾ ਕੰਮ ਆ ਚੜ੍ਹਦੀ ਕਲਾ ਵਾਲਾ ਬੱਲੇ ਬੱਲੇ ਵਾਲਾ। ਸੋ ਮੈਂ ਹੁਣ ਗੱਲ ਹੀ ਉਸ ਤਰ੍ਹਾਂ ਦੀ ਚੱਲ ਪਈ ਬਾਈ ਜੀ ਨੇ ਕਿਹਾ 31 ਸਾਲ। ਸੋ ਇਹਨਾਂ 31 ਸਾਲਾਂ 'ਚ ਪਰਦੇਸੀਆਂ ਦੇ ਨਾਲ ਬੜੀਆਂ ਚੀਜ਼ਾਂ ਜੁੜੀਆਂ ਹੋਈਆਂ ਆ। ਸੋ ਤੁਹਾਡੀਆਂ ਬਹੁਤ ਸਾਰੀਆਂ ਕਾਲਸ ਆ ਰਹੀਆਂ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਮੈਂ 6885 ਟੌਮਕੋ ਰੋਡ 'ਤੇ ਇੱਕ ਗੇੜਾ ਲਾ ਕੇ ਆਵਾਂ, ਗ੍ਰੈਂਡ ਹੋਮ ਫਰਨੀਚਰ। ਅਸੀਂ ਨਾ ਦੇਖੋ ਸੁੱਖ ਬਾਈ ਨੂੰ ਜਦੋਂ ਅਸੀਂ ਲਾਈਵ ਲੋਕੇਸ਼ਨ 'ਤੇ ਜਾਂਦੇ ਹਾਂ, ਗ੍ਰੈਂਡ ਹੋਮ ਫਰਨੀਚਰ ਹੁਣ ਤਾਂ ਜਦੋਂ ਬਰੈਂਪਟਨ, ਮਿਸੀ ਸਾਗਾ, ਲੰਡਨ ਤੱਕ, ਬੈਰੀ ਤੱਕ ਜਦੋਂ ਕਿਸੇ ਨੇ ਫਰਨੀਚਰ ਲੈਣਾ, ਉਹਨਾਂ ਦੇ ਦਿਮਾਗ 'ਚ ਇੱਕੋ ਹੀ ਸਟੋਰ ਆਉਂਦਾ, ਗ੍ਰੈਂਡ ਹੋਮ ਫਰਨੀਚਰ ਦੇ ਕਾਰਨ ਆ। ਅਸੀਂ ਬਾਈ ਨੂੰ ਕਹਿ ਦਈਏ ਕਿ ਬਾਈ ਟੀ ਵੀ ਫ੍ਰੀ ਦੇ ਦੇ, ਬਾਈ ਕਹਿੰਦਾ ਚੱਕ ਲਓ। ਅਸੀਂ ਕਹਿੰਦਾ ਬਾਈ ਜੀ ਮਿਕਸੀ ਫ੍ਰੀ ਦੇ ਦਿਓ, ਬਾਈ ਕਹਿੰਦਾ ਬਸ ਚੱਕੋ। ਹਰ ਬਾਇੰਗ ਦੇ ਨਾਲ ਫ੍ਰੀ ਗ੍ਰਿਫਟ, ਇਹ ਇੱਕੋ ਇੱਕ ਸਟੋਰ ਆ ਗ੍ਰੈਂਡ ਹੋਮ ਫਰਨੀਚਰ ਦਾ ਕਮਾਲ ਕਰਦਾ ਹਰ ਬਾਇੰਗ ਦੇ ਨਾਲ। ਅਤੇ ਇੱਕੋ ਹੀ ਸਟੋਰ ਆ ਜਿੱਥੇ ਤੁਹਾਨੂੰ $100 ਦਾ ਵੀ ਗੱਦਾ ਮਿਲ ਜਾਣਾ ਅਤੇ $1000 ਦਾ ਵੀ ਮਿਲ ਜਾਣਾ, ਚੋਇਸ ਇਜ਼ ਯੋਰਸ। ਪਰ ਟੌਪ ਦਾ ਫਰਨੀਚਰ, ਚਾਹੇ ਕੈਨੇਡੀਅਨ ਮੇਡ, ਚਾਹੇ ਇੰਪੋਰਟਡ, ਚਾਹੇ ਬੈਡਰੂਮ ਸੈੱਟ ਲੈਣਾ ਜਾਂ ਇਕੱਲਾ ਬੈੱਡ ਲੈਣਾ, ਚਾਹੇ ਡਾਇਨਿੰਗ ਟੇਬਲ ਲੈਣਾ। ਮੈਂ ਪਿਛਲੇ ਦਿਨੀ ਲਾਈਵ ਲੋਕੇਸ਼ਨ 'ਤੇ ਗਿਆ, ਯਕੀਨ ਕਰਿਓ ਇੱਕ ਕੁਰਸੀ ਲੈਣੀ ਹੋਵੇ ਨਾ, ਚੇਅਰ, ਮੈਂ ਫਰਨੀਚਰ ਬਿਜ਼ਨਸ ਨਾਲ ਜੁੜਿਆ ਹੋਇਆ ਹਾਂ, ਜੁੜਿਆ ਹੋਇਆ ਸੀ, ਇੱਕ ਚੇਅਰ ਵੀ ਲੈਣੀ ਹੈ ਨਾ, ਉਹਦੀ ਕੋਸਟ ਸਾਨੂੰ $70 to $150 ਪੈਂਦੀ ਆ। ਅਤੇ ਮੈਂ ਹੈਰਾਨ ਸੀ ਉਸ ਦਿਨ ਜਾ ਕੇ ਕਿ 7 ਪੀਸ ਵਾਲਾ ਡਾਇਨਿੰਗ ਟੇਬਲ, ਹੁਣ ਪਤਾ ਨਹੀਂ ਬਾਈ ਜੀ ਕੋਲ ਹੋਵੇ ਜਾਂ ਨਾ ਹੋਵੇ, ਮੈਂ ਕੱਲ੍ਹ ਵੀ ਗੱਲ ਕਰ ਰਿਹਾ ਸੀ ਕਿਉਂਕਿ ਮੈਨੂੰ ਬਹੁਤ ਸਾਰੇ ਸਰੋਤਿਆਂ ਨੇ ਪੁੱਛਿਆ, ਕਹਿੰਦੇ ਇਹ ਕਿੱਦਾਂ ਪੋਸੀਬਲ ਹੋ ਸਕਦਾ 7 ਪੀਸ ਵਾਲਾ ਡਾਇਨਿੰਗ ਟੇਬਲ। ਚਲੋ ਮੰਨ ਲਿਆ ਤੁਸੀਂ ਕਹਿੰਦਾ ਯਾਰ ਹੋਣਾ ਕੱਚ ਦਾ ਹੋਣਾ, ਅੱਜ ਕੱਲ੍ਹ ਤੁਰੇ ਫਿਰਦੇ ਆ, ਬਾਈ ਜੀ ਮਾਰਬਲ ਦਾ 7 ਪੀਸ ਵਾਲਾ ਮਾਰਬਲ ਡਾਇਨਿੰਗ ਟੇਬਲ ਬਾਈ ਹੋਣਾ ਨੇ ਲਾਈਵ ਲੋਕੇਸ਼ਨ 'ਤੇ ਅਸੀਂ $399 ਦੇ, ਅਤੇ ਨਾਲ ਅੱਛਾ ਇਹ ਵੀ ਸੁਣੋ ਅਤੇ ਨਾਲ $150 ਦਾ ਮਾਈਕਰੋਵੇਵ ਫ੍ਰੀ ਦਵਾਇਆ। ਹੈ ਨਾ ਕਮਾਲ, ਇਹ ਕਮਾਲ ਸਿਰਫ ਗ੍ਰੈਂਡ ਹੋਮ ਫਰਨੀਚਰ ਹੀ ਕਰ ਸਕਦਾ। ਸੁੱਖ ਬਾਈ ਜੀ ਆ ਗਏ, ਬਾਕੀ ਗੱਲਾਂ ਸੁੱਖ ਬਾਈ ਨਾਲ ਕਰਦੇ। ਬਾਈ ਜੀ ਜੀ ਆਇਆਂ ਨੂੰ
5: ਬਹੁਤ ਸ਼ੁਕਰੀਆ, ਧੰਨਵਾਦ ਸੰਤ ਸਾਹਿਬ। ਬਿਲਕੁਲ, ਜਿਹੜਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ ਪੰਜਾਬੀ ਲਹਿਰਾਂ ਦਾ, ਤੇ ਬਾਈ ਜੀ ਤੁਸੀਂ ਜਦੋਂ ਆਪ ਖੁਦ ਆ ਕੇ ਖੜ ਜਾਂਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਫਿਰ ਕਲਮ ਸਾਡੇ ਹੱਥ ਤਾਂ ਰਹਿੰਦੀ ਨਹੀਂ, ਫਿਰ ਜੋ ਤੁਸੀਂ ਕਹਿੰਦੇ ਹੋ ਸਾਨੂੰ ਮੰਨਣਾ ਪੈਂਦਾ ਸਰ। ਸੋ ਜਿੰਨੇ ਵੀ ਸਾਡੇ ਪਰਿਵਾਰ ਇਸ ਵੀਕਐਂਡ ਤੇ ਸਾਡੇ ਕੋਲ ਪਹੁੰਚਣਗੇ, ਡਿਸਕਾਊਂਟ ਤੇ ਤੋਹਫੇ ਤੁਹਾਨੂੰ ਜਿਹੜੇ ਲਾਜ਼ਮੀ ਦਿੱਤੇ ਜਾਣੇ ਆ, ਸੋ ਜ਼ਰੂਰ ਚੱਕਰ ਲਾਓ ਇਸ ਵੀਕਐਂਡ ਉੱਪਰ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਤੇ ਇਸ ਵਾਰ ਬਾਈ ਜੀ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ, ਹੈ ਬਿਲਕੁਲ ਬ੍ਰੈਂਡ ਨਿਊ, ਨਵੇਕਲੇ ਕਿਸਮ ਦੀ ਨਵੀਂ ਇਨਵੈਂਟਰੀ, ਪਰ ਨਵੇਂ ਕੰਟੇਨਰ ਪਹੁੰਚ ਰਹੇ ਇਸ ਕਰਕੇ ਸੋ ਸਾਨੂੰ ਸਪੇਸ ਚਾਹੀਦੀ ਹੈ ਫਲੋਰ ਦੇ ਉੱਪਰ। ਸੋ ਬਹੁਤ ਸਾਰੀ ਇਨਵੈਂਟਰੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਜਿਸ 15-20 ਬੈਡਰੂਮ ਸੈੱਟ ਕਲੀਅਰ ਆਊਟ ਕੀਤੇ ਜਾ ਰਹੇ ਆ, ਪਾਵਰ ਰਿਕਲਾਈਨਰ ਕਲੀਅਰ ਆਊਟ ਕੀਤੇ ਜਾ ਰਹੇ ਆ, ਕਸਟਮਾਈਜ਼ ਸੋਫਾ ਸੈੱਟ, ਡਾਇਨਿੰਗ ਟੇਬਲ ਕੰਫਰਟੇਬਲ, ਬਹੁਤ ਸਾਰੀ ਇਨਵੈਂਟਰੀ ਇਸ ਵੀਕਐਂਡ ਉੱਪਰ ਬਿਲੋ ਦਾ ਕੋਸਟ, ਅੰਡਰ ਕੋਸਟ ਜਿਹੜੀ ਕਲੀਅਰ ਆਊਟ ਕੀਤੀ ਜਾਣੀ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਨੂੰ ਯਾਦ ਰੱਖਣਾ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਸੰਧੂ ਸਾਹਿਬ।
0: ਬਹੁਤ ਸ਼ੁਕਰੀਆ, ਗ੍ਰੈਂਡ ਹੋਮ ਫਰਨੀਚਰ 6885 ਟੌਮਕਨ ਔਰ 294 ਵਾਕਰ ਡਰਾਈਵ 'ਤੇ ਤੁਸੀਂ ਪਹੁੰਚਣਾ, 294 ਵਾਕਰ ਡਰਾਈਵ, 905-673-3337। ਮੈਂ ਜਿਸ ਸੌਂਗ ਦੀ ਗੱਲ ਕਰ ਰਿਹਾ ਸੀ ਨਾ, ਉਹ ਵੀ ਮੈਂ ਤੁਹਾਨੂੰ ਸੁਣਾਊਂਗਾ, ਪਰ ਉਸ ਤੋਂ ਪਹਿਲਾਂ ਮੈਂ ਦੱਸਾਂ ਅਪਲਾਇੰਸ ਜੰਕਸ਼ਨ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸ ਜੰਕਸ਼ਨ 'ਤੇ ਤੁਸੀਂ ਪਹੁੰਚਣਾ। ਦੋ ਲੋਕੇਸ਼ਨ ਤੋਂ ਸਰਵ ਕਰ ਰਹੇ ਨੇ ਅਪਲਾਇੰਸ ਜੰਕਸ਼ਨ, 905-400-5054 ਅਪਲਾਇੰਸ ਜੰਕਸ਼ਨ, ਨਾਲ ਦੀ ਨਾਲ ਇੰਡੀਅਨ ਫਰੂਟ ਲੈਂਡ। ਦੇਖੋ ਜੇ ਤੁਸੀਂ ਗਰੋਸਰੀ ਕਰਨੀ ਆ ਤਾਂ ਇੰਡੀਅਨ ਫਰੂਟ ਲੈਣ ਤੋਂ ਬੈਸਟ ਜਗ੍ਹਾ ਤੁਹਾਨੂੰ ਕਿਤੋਂ ਨਹੀਂ ਮਿਲਣੀ। ਨਾਲ ਦੀ ਨਾਲ ਤੁਸੀਂ ਉੱਥੋਂ ਫੂਡ ਲੈ ਕੇ ਆਉਣਾ, ਇਹਨਾਂ ਕੋਲ ਆਲਵੇਜ਼ ਤੁਸੀਂ ਐਸੀਆਂ ਡੀਲਾਂ ਲੱਗੀ ਰਹਿੰਦੀਆਂ, ਨਾਲੇ ਤੁਸੀਂ ਗਰੋਸਰੀ ਕਰਕੇ ਆਓ, ਨਾਲੇ ਆਪਣਾ ਲੰਚ ਡਿਨਰ ਅਤੇ ਆਪਣਾ ਤੁਸੀਂ ਬ੍ਰੇਕਫਾਸਟ ਲੈ ਕੇ ਆਓ ਇਹਨਾਂ ਤੋਂ। ਸੋ ਇੰਡੀਅਨ ਫਰੂਟ ਲੈਂਡ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚਣਾ, 4 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਇੰਡੀਅਨ ਫਰੂਟ ਲੈਂਡ। ਸੋ ਕਾਰ ਦੀ ਤੁਸੀਂ ਆਪਣੀ ਰਿਪੇਅਰ ਕਰਾਉਣੀ ਆ, ਕਾਰ ਦੀ ਸਰਵਿਸ ਕਰਾਉਣੀ ਆ, ਤਾਂ ਰੋਇਲ ਆਟੋ, ਰੋਇਲ ਆਟੋ ਸੈਂਟਰ, 905-799-1478, ਰੋਇਲ ਆਟੋ ਸੈਂਟਰ, ਮਾਫ ਕਰਨਾ ਜੀ 0661 ਤੁਸੀਂ ਓਨਰ ਹੋ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਜੀ ਆਇਆਂ ਨੂੰ ਕੀ ਹਾਲ ਚਾਲ?
6: ਜਦੋਂ ਨਾ ਮੇਰਾ ਖਿਆਲ ਆ ਜਦੋਂ ਆਪਾਂ ਜਾਂਦੇ ਨੀ ਨਾ ਕਈ ਸਾਲ
0: ਜੀ,
4: ਉਦੋਂ ਫਲੋਤ ਜੀ ਜਦੋਂ ਆ ਜਾਂਦੀ ਨਾ ਫਿਰ ਉਹਨੂੰ ਫਲੋਤ ਜੀ ਤੋੜਨੀ ਬਹੁਤ ਔਖੀ ਹੁੰਦੀ ਆ।
0: ਤੁਹਾਨੂੰ ਕਿੰਨਾ ਚਿਰ ਹੋ ਗਿਆ, ਤੁਹਾਡੇ ਖੜੋਤ ਆਈ ਕਿ ਨਹੀਂ?
4: ਮੈਂ ਹੁਣ ਜਾਂਦਾ ਜੀ ਹਰੇਕ ਸਾਲ ਹੀ, ਕਈਆਂ ਸਾਲਾਂ ਤੋਂ। ਹਾਂਜੀ, ਇੱਕ ਵਾਰੀ ਚਾਰ ਸਾਲ ਨੀ ਗਿਆ ਸੀ, ਉਦੋਂ ਥੋੜਾ ਜਿਹਾ ਹੋ ਗਿਆ ਸੀਗਾ ਜਿਵੇਂ ਬੱਚੇ ਛੋਟੇ ਸੀ ਉਦੋਂ।
0: ਪਰ ਹੁਣ ਤੁਸੀਂ ਐਵਰੀ ਈਅਰ ਜਾਂਦੇ ਹੋ?
4: ਹਾਂਜੀ ਹਰੇਕ ਸਾਲ। ਹਾਂਜੀ
0: ਹਰੇਕ ਸਾਲ। ਪਰਿਵਾਰ ਦੇ ਨਾਲ, ਬੱਚੇ ਦੇ ਨਾਲ ਜਾਂ ਇਕੱਲੇ?
4: ਨਹੀਂ ਐਕਚੁਲੀ ਬੱਚੇ ਹੁਣ ਵੱਡੇ ਹੋ ਗਏ, ਬੱਚਿਆਂ ਨੂੰ ਪਿਛਲੇ ਸਾਲ ਲੈ ਕੇ ਗਏ ਸੀਗੇ ਤੇ ਉਹ ਯੂਨੀਵਰਸਿਟੀ ਸੀਗੇ, ਉਸ ਤੋਂ ਬਾਅਦ ਲੈ ਕੇ ਗਏ ਪਿਛਲੇ ਸਾਲ ਤੇ ਉਹ ਵੀ ਗਏ। ਜਦੋਂ ਆਏ ਸੀ ਨਾ ਉਹ, ਜਦੋਂ ਲੈ ਕੇ ਗਿਆ ਸੀ, ਅਸੀਂ ਲੈ ਕੇ ਗਿਆ,
0: ਵਾਪਸ ਆਏ ਸੀਗੇ। ਅੱਛਾ, ਆਪਾਂ ਇਸ ਪੱਖ ਤੋਂ ਭਾਜੀ ਗੱਲ ਹੀ ਨੀ ਕੀਤੀ ਕਿ ਆਪਾਂ ਜਦੋਂ ਅਸੀਂ ਬਹੁਤਾ ਚਿਰ ਪੰਜਾਬ

0: ਉਹ ਚੀਜ਼ ਦਾ ਕੋਈ ਕਮਾਲ ਨਹੀਂ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਯਾਰ, ਪੰਜਾਬ ਹੀ ਚੇਤੇ ਆ ਗਿਆ। 905-673-3337 ਇਹ ਬਹੁਤ ਸਾਰੀਆਂ ਕਾਲਜ ਆ, ਮੈਂ ਇੱਕ ਕਾਲ ਲਊਂਗਾ, ਉਸ ਤੋਂ ਬਾਅਦ ਤੁਹਾਨੂੰ ਮੈਂ ਕੁਛ ਸੁਣਾਉਣਾ ਆ ਅਤੇ ਤੁਸੀਂ ਸੱਚੀ ਕਹੋਗੇ ਕਿ ਪਰਦੇਸੀਆਂ ਦੀ ਗੱਲਬਾਤ ਇਦੋਂ ਖੂਬਸੂਰਤ ਨਹੀਂ ਹੋ ਸਕਦੀ। ਕਮਲ ਜੀ ਸਤਿ ਸ਼੍ਰੀ ਅਕਾਲ ਜੀ, ਐਨ ਢਿੱਲੋਂ ਸਾਹਿਬ
1: ਅਗਰ ਕੋਈ ਸਾਲ ਦਾ 500 ਤੋਂ ਲੈ ਕੇ $1,000 ਸੇਵ ਕਰਦਾ ਤੇ ਆਪਾਂ ਉਹਨੂੰ ਤਾਂ ਹੀ ਕਵਾਂਗੇ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ। ਮੇਰਾ ਫੋਨ ਨੰਬਰ ਹੈਗਾ 6473944369, 647-394-43-39। ਇਸ ਤੋਂ ਬਿਨਾਂ ਅਗਰ ਕਿਸੇ ਦਾ ਰੈਕਡ ਤਾਂ ਕਲੀਨ ਹੈ ਤੇ ਕਾਫੀ ਜ਼ਿਆਦਾ ਹਾਈ ਇੰਸ਼ੋਰੈਂਸ ਪ੍ਰੀਮੀਅਮ ਪੇ ਕਰ ਰਿਹਾ ਤੇ ਤੁਸੀਂ ਕਨਵਿਕਸ਼ਨ ਫ੍ਰੀ ਤੇ ਕਲੇਮ ਫ੍ਰੀ ਡਿਸਕਾਊਂਟ ਲੈ ਕੇ ਹੋਰ ਵੀ ਆਪਣਾ ਪ੍ਰੀਮੀਅਮ ਘੱਟ ਕਰ ਸਕਦੇ ਹੋ। ਇਸ ਤੋਂ ਬਿਨਾਂ ਅਗਰ ਤੁਸੀਂ ਕੋਈ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ ਤੇ ਸ਼ੋਪ ਅਰਾਊਂਡ ਕਰ ਰਹੇ ਹੋ, ਜ਼ਿਆਦਾ ਤੋਂ ਜ਼ਿਆਦਾ ਪ੍ਰੀਮੀਅਮ ਸੇਵ ਕਰਨਾ ਚਾਹੁੰਦੇ ਹੋ ਜਾਂ ਆਪਣਾ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਤੇ ਘੱਟ ਤੋਂ ਘੱਟ ਸਾਲ ਦਾ $500 to $1,000 ਸੇਵ ਕਰਨਾ ਚਾਹੁੰਦੇ ਹੋ ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਸਾਡੇ ਜੋ ਹੁਣ ਲਿਸਨਰਸ ਹੈਗੇ ਨੇ ਉਹ ਇਸ ਤੋਂ ਵੀ ਜ਼ਿਆਦਾ ਸੇਵ ਕਰ ਰਹੇ ਨੇ ਐਂਡ ਆਮ ਵੈਰੀ ਕੋਨਫੀਡੈਂਟ ਕਿ ਅਸੀਂ ਤੁਹਾਡਾ ਪ੍ਰੀਮੀਅਮ ਜ਼ਰੂਰ ਘੱਟ ਕਰਵਾ ਕੇ ਦੇਵਾਂਗੇ। ਅਗੇਨ ਫੋਨ ਨੰਬਰ ਹੈਗਾ 647-394-43-69, 647-394-43-69।
0: ਕਮਲ ਜੀ ਹੁਣ ਕਾਲ ਕਰਨੀ ਆ, ਤੁਹਾਡੀ ਰੀਨਿਊਲ ਆਉਣ ਆ ਰਹੀ ਆ ਜਾਂ ਤੁਹਾਡੇ ਕੋਲ ਦੋ ਗੱਡੀਆਂ ਤਿੰਨ ਗੱਡੀਆਂ ਜਾਂ ਤੁਸੀਂ ਡਰਾਈਵਰ ਐਡ ਆਨ ਕਰਨਾ ਜਾਂ ਤੁਹਾਡੇ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਇੰਸ਼ੋਰੈਂਸ ਪੇ ਕਰ ਰਹੇ ਹੋ, ਤੁਸੀਂ ਕਮਲ ਜੀ ਉਹਨਾਂ ਨੂੰ ਕਾਲ ਕਰਨਾ। ਇਹਨਾਂ ਕੋਲ ਬੰਡਲ ਡਿਸਕਾਊਂਟਸ ਨੇ, ਬਹੁਤ ਸਾਰੀਆਂ ਕੰਪਨੀਆਂ ਤੋਂ ਕੋਟੇਸ਼ਨ ਤੁਸੀਂ ਆਲਰੇਡੀ ਲਈ ਹੋਈ ਆ। ਤੁਸੀਂ ਇੱਕ ਵਾਰ ਕਮਲ ਜੀ ਉਹਨਾਂ ਨਾਲ ਗੱਲ ਕਰੋ, ਤੁਹਾਡੇ ਈਅਰਲੀ ਬਹੁਤ ਸਾਰੇ ਡਾਲਰ ਬਚਾ ਕੇ ਦੇਣਗੇ। ਪੰਜਾਬੀ ਲਹਿਰਾਂ ਦਾ ਰੈਫਰੈਂਸ ਜ਼ਰੂਰ ਦਿਓ 647-394-43-69, 647-394-43-69। ਤੁਸੀਂ ਕਮਲ ਜੀ ਉਹਨਾਂ ਨਾਲ ਗੱਲਬਾਤ ਕਰਨੀ ਆ ਅਤੇ ਸੱਚੀ ਤੁਹਾਡੇ ਬਹੁਤ ਸਾਰੇ ਡਾਲਰ ਬਚਾ ਕੇ ਦੇਣਗੇ, ਤੁਸੀਂ ਆਪਣੇ ਬਹੁਤ ਸਾਰੇ ਡਾਲਰਾਂ ਦੀ ਬੱਚਤ ਕਰਨੀ ਆ। ਤਾਂ ਕਮਲ ਜੀ ਇੱਕ ਵਾਰ ਫਿਰ ਆਪਣਾ ਨਾਮ ਅਤੇ ਨੰਬਰ ਤੁਸੀਂ ਅਨਾਊਂਸ ਕਰੋ।
1: ਹਾਂਜੀ, ਮੇਰਾ ਨਾਮ ਹੈਗਾ ਕਮਲਜੀਤ ਢਿੱਲੋਂ ਅਤੇ ਤੁਸੀਂ ਮੈਨੂੰ ਕੋਟ ਲੈਣ ਲਈ ਕਾਲ ਕਰ ਸਕਦੇ ਹੋ 647-394-43-69, 647-394-43-69।
0: ਬਹੁਤ ਸ਼ੁਕਰੀਆ ਜੀ, 647-394-43-69 ਕਮਲ ਜੀ ਹੁਣਾਂ ਨਾਲ ਤੁਸੀਂ ਗੱਲਬਾਤ ਕਰੋ ਅਤੇ ਤੁਹਾਡੀ ਸੇਵਿੰਗ ਕਰਵਾ ਕੇ ਦੇਣਗੇ 100%, ਬਹੁਤ ਸਾਰੇ ਡਾਲਰ ਤੁਹਾਡੇ ਬਚਾ ਕੇ ਦੇਣਗੇ ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ। ਬਹੁਤ ਸ਼ੁਕਰੀਆ ਕਮਲ ਜੀ, ਥੈਂਕ ਯੂ ਸੋ ਮਚ।
1: ਥੈਂਕ ਯੂ ਜੀ।
0: 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਪੁਸ਼ਪਿੰਦਰ ਸੰਧੂ ਜੀ ਜੁੜ ਚੁੱਕੇ ਨੇ। ਇੱਕ ਵਾਰ ਫਿਰ ਤੁਹਾਨੂੰ ਪੰਜਾਬ ਦੇ ਮੇਲੇ ਦੀ ਜਾਣਕਾਰੀ ਦੇਣ, ਮੈਂ ਪਹਿਲਾਂ ਵੀ ਤੁਹਾਨੂੰ ਕਿੰਨਾ ਵਧੀਆ ਖੂਬਸੂਰਤ ਅਨਾਊਂਸ ਕੀਤਾ ਕਿ ਇਹ ਇੱਕ ਐਸਾ ਮੇਲਾ ਹੋਣਾ ਜਿੱਥੇ 20 to 21 ਕਲਾਕਾਰ ਤੁਹਾਨੂੰ ਇੰਟਰਟੇਨ ਕਰਨਗੇ। ਬਹੁਤ ਸਾਰੀਆਂ ਸਟਾਲਜ ਲੱਗੀਆਂ ਹੋਣੀਆਂ ਅਤੇ 50 Madison Boulevard 'ਤੇ ਇਹਦੀ ਲੋਕੇਸ਼ਨ ਚੇਂਜ ਆ। ਸੋ ਪੁਸ਼ਪਿੰਦਰ ਸੰਧੂ ਜੀ ਸਾਡੇ ਨਾਲ ਜੁੜ ਚੁੱਕੇ ਨੇ, ਬਾਹਲੀ ਜਾਣਕਾਰੀ ਆਪਾਂ ਇਹਨਾਂ ਤੋਂ ਲਵਾਂਗੇ। ਸੰਸਭ ਜੀ ਆਇਆਂ ਨੂੰ ਆਜੋ।
2: ਹਾਂ ਪ੍ਰਭ ਜੀ, ਤੁਹਾਨੂੰ ਤੇ ਪ੍ਰੋਗਰਾਮ ਸੁਣਨੇ ਸਾਰੇ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ। ਤੁਸੀਂ ਦੱਸ ਹੀ ਦਿੱਤਾ ਵੀ ਜਿਹੜੀ ਤਰੀਕ ਹੈ 22 August ਹੈ ਔਰ ਵੈਨਿਊ ਜਿਹੜਾ ਇਸ ਵਾਰੀ ਜਿਹੜਾ ਜੀ ਥੋੜਾ ਜਿਹਾ ਚੇਂਜ ਆ, 50 Madison Boulevard ਈਸਟ ਮੈਥਸਨ ਤੇ ਹਰਨ ਟੈਰੀ ਦੀ ਨੁੱਕਰ ਪੈਂਦੀ ਜਿੱਥੇ ਹਾਈਲੈਂਡ ਫਾਰਮ ਹੁੰਦਾ ਸੀ, ਉੱਥੇ ਜਿਹੜਾ ਮੇਲਾ ਜੀ 22 ਨੂੰ 11 ਸ਼ੁਰੂ ਹੋਣਾ, ਜਿੱਥੇ ਪਹਿਲਾਂ ਬੱਚਿਆਂ ਵਾਸਤੇ ਕੰਪੀਟੀਸ਼ਨ ਹੁੰਦੇ, ਫਿਰ ਭੈਣਾਂ ਵਾਸਤੇ ਤੀਆਂ, ਉਸ ਤੋਂ ਬਾਅਦ ਸੀਪ ਦੇ ਸ਼ਕੀਨਾਂ ਵਾਸਤੇ ਸੀਪ ਦੀ ਬਾਜੀ, ਫਿਰ ਟਰੱਕ ਸ਼ੋਅ, ਜੀਪ ਸ਼ੋਅ, ਦਸਤਾਰਾਂ ਦਾ ਸ਼ੋਅ, ਮੋਟਰਸਾਈਕਲ ਕਲੱਬਾਂ ਜਿਹੜੀਆਂ ਪਹੁੰਚਦੀਆਂ, ਫਿਰ ਖੁੱਲਾ ਅਖਾੜਾ ਜੀ ਜਿਹਦੇ ਵਿੱਚ ਬਾਈ ਗਿੱਲ, ਹਰਦੀਪ ਹੁਣੀ, ਗੁਰਵਿੰਦਰ ਬਰਾੜ, ਔਜਲਾ ਬ੍ਰਦਰਸ, ਕੁਲਵੰਤ ਸੇਖੋਂ, ਲਗਾਣਿਆਂ ਦੀ ਜੋੜੀ ਦੀ ਖਾਸ ਫਰਮਾਇਸ਼ ਹੁੰਦੀ ਦਲਰਾਜ ਤੇ ਨੀਲਮ, ਨਾਲ ਨਾਲ ਹਰਿੰਦਰ ਸੰਧੂ, ਅਮਨ ਧਾਲੀਵਾਲ, ਵੀਰ ਸੁਖਵੰਤ, ਰਾਜੂ ਧਾਲੀਵਾਲ, ਹੈਰੀ ਸੰਧੂ, ਬੁੱਕਣ ਜੱਟ ਤੇ ਸੁਰਿੰਦਰ ਲਾਡੀ ਤੇ ਹੋਰ ਕੁਛ ਕਲਾਕਾਰ ਹੈ ਜਿਹੜੇ ਪਰਫਾਰਮ ਕਰਨਗੇ। ਸੋ ਮੇਲਾ ਬਿਲਕੁਲ ਫ੍ਰੀ ਹੁੰਦਾ, ਪਾਰਕਿੰਗ ਬਿਲਕੁਲ ਫ੍ਰੀ ਹੁੰਦੀ। ਸੋ ਸਾਰਿਆਂ ਪਰਿਵਾਰਾਂ ਨੂੰ, ਖਾਸ ਤੌਰ ਤੇ ਬਜ਼ੁਰਗਾਂ ਨੂੰ, ਬੱਚਿਆਂ ਨੂੰ, ਸਾਡੀਆਂ ਭੈਣਾਂ ਨੂੰ ਬੇਨਤੀ ਕਿ 22 August ਵਾਲੇ ਪੰਜਾਬ ਡੇ ਦੇ ਵਿੱਚ ਜ਼ਰੂਰ ਪਹੁੰਚੋ। ਕੋਈ ਜਾਣਕਾਰੀ ਲੈਣੀ ਤੁਸੀਂ ਪ੍ਰਭ ਸੰਧੂ ਹੁਣਾਂ ਨਾਲ ਵੀ ਕੰਟੈਕਟ ਕਰ ਸਕਦੇ ਹੋ ਜਾਂ ਸਾਡੇ ਨਾਲ 400-16-366-1600 ਦੇ ਉੱਤੇ ਜਿਹੜੀ ਕਾਲ ਕੀਤੀ ਜਾ ਸਕਦੀ ਹੈ। ਸੋ 22 August 50 Madison Boulevard ਈਸਟ ਮਿਸਾਗਾ ਦੇ ਵਿੱਚ ਤੁਸੀਂ ਪੰਜਾਬ ਡੇ ਵਾਸਤੇ ਪਹੁੰਚ ਸਕਦੇ।
0: ਸੋ 4 ਰਹਿ ਗਏ ਆ ਸੰਧੂ ਸਾਹਿਬ, ਸੋ 4 'ਚ ਤੁਸੀਂ ਖਿੱਚ ਕੇ ਆਪਣੀਆਂ ਤਿਆਰੀਆਂ ਕਰ ਲਓ। ਔਰ ਜਿੰਨੇ ਵੀ ਫੈਮਲੀਆਂ ਸਾਨੂੰ ਇਸ ਟਾਈਮ, ਬਹੁਤ ਸਾਰੀਆਂ ਫੈਮਲੀਆਂ, ਹਜ਼ਾਰਾਂ ਹੀ ਫੈਮਲੀਆਂ ਸੁਣ ਰਹੀਆਂ, ਤੁਹਾਡੇ ਬੱਚਿਆਂ ਵਾਸਤੇ ਵੀ ਉੱਥੇ ਬਹੁਤ ਖੂਬਸੂਰਤ ਈਵੈਂਟ ਹੋਣਾ, ਇਹ ਨਹੀਂ ਕਿ ਇਕੱਲੇ ਵੱਡੀਆਂ ਭੈਣਾਂ ਵਾਸਤੇ ਤੀਆਂ, ਤੁਹਾਡੇ ਬੱਚਿਆਂ ਵਾਸਤੇ ਵੀ ਇੰਟਰਟੇਨਮੈਂਟ ਬਹੁਤ ਆ। ਸੋ ਤੁਹਾਡੇ ਬੱਚਿਆਂ ਨੂੰ ਲੈ ਕੇ ਆਉਣਾ ਆ ਕਿਉਂਕਿ ਬੱਚਿਆਂ ਦੇ ਕੰਪੀਟੀਸ਼ਨ ਵੀ ਕਰਾਏ ਜਾਣੇ, ਬੱਚਿਆਂ ਦੀਆਂ ਗੇਮਾਂ ਵੀ ਹੋਣੀਆਂ ਆ, ਨਾਲ ਦੀ ਨਾਲ ਉੱਥੇ ਖੂਬਸੂਰਤ ਸਟਾਲਾਂ ਹੋਣੀਆਂ ਆ ਅਤੇ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਆਪਣਾ ਲੋਗੋ ਚਲਾਉਣਾ ਔਰ ਇੰਨੇ ਕਲਾਕਾਰਾਂ ਨੂੰ ਤੁਸੀਂ 1 stage 'ਤੇ ਵੇਖਣਾ, ਇਹ ਕਮਾਲ ਸਿਰਫ ਪੰਜਾਬ ਦੇ ਮੇਲੇ 'ਤੇ ਹੁੰਦਾ ਆ। ਸੋ ਮੈਂ ਨੰਬਰ ਇੱਕ ਵਾਰ ਫਿਰ ਦੇ

0: 416-366-1600 ਤੇ 50 ਮੈਥਸਨ ਬੁਲਵਾਰਡ ਈਸਟ ਮਿਸੀਸਾਗਾ ਤੇ ਤੁਸੀਂ ਪਹੁੰਚਣਾ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ ਬੈਕ ਟੂ ਬੈਕ 7 ਵੀ ਵੱਜ ਸਕਦੇ ਆ, 8 ਵੀ ਵੱਜ ਸਕਦੇ ਆ, ਤਿਆਰੀਆਂ ਖਿੱਚ ਕੇ ਆਇਓ। ਖਾਣ ਪੀਣ ਦਾ ਪ੍ਰਬੰਧ ਉੱਥੇ ਪੂਰਾ ਹੈਗਾ ਆ, ਤੁਸੀਂ ਬਸ ਆ ਜਾਣਾ ਆ ਅਤੇ ਪੂਰਾ ਦਿਨ ਇਹ ਤੁਹਾਡਾ 22 ਅਗਸਤ ਵਾਲਾ ਇਹ ਯਾਦਗਾਰ ਦਿਨ ਹੋਣਾ, ਕਿਉਂਕਿ ਇੰਨੇ ਖੂਬਸੂਰਤ ਕਲਾਕਾਰ ਨੂੰ, ਇੰਨੇ ਸਿਰ ਕੱਢਵੇਂ ਕਲਾਕਾਰ ਨੂੰ ਇੱਕੋ ਸਟੇਜ ਤੁਸੀਂ ਵੇਖਣਾ 22 ਅਗਸਤ ਨੂੰ। ਅਤੇ ਤੁਸੀਂ ਨੰਬਰ ਇੱਕ ਵਾਰ ਫਿਰ ਮੈਂ ਦੇ ਦੇਣਾ 416-366-1600 ਤੁਸੀਂ ਗੱਲਬਾਤ ਕਰ ਸਕਦੇ। ਤੁਹਾਨੂੰ ਸਾਹਿਬ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
1: ਥੈਂਕ ਯੂ ਪ੍ਰਭਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ।
0: 905-673-3337 ਬਾਈ, ਜਿੰਨਾ ਮੈਂ ਖੂਬਸੂਰਤ ਬੋਲਿਆ ਆ, ਸ਼ਾਮ ਨੂੰ ਵੀ ਅਸੀਂ ਰੋਜ਼ ਬੋਲਦੇ ਹਾਂ ਪੰਜਾਬ ਡੇ ਮੇਲੇ 'ਤੇ, ਹੁਣ ਤਾਂ ਤੁਸੀਂ ਤਿਆਰੀਆਂ ਕਰ ਲਓ, ਸਾਰੇ ਮਿਲਾਂਗੇ ਆਪਾਂ ਪੰਜਾਬ ਡੇ ਮੇਲੇ 'ਤੇ। ਅਤੇ ਗੱਲ ਆਪਾਂ ਕਰ ਰਹੇ ਸੀ ਪਰਦੇਸੀਆਂ ਦੀ, ਚੱਲੀਏ ਥੋੜ੍ਹਾ ਜਿਹਾ ਉਸ ਮਾਹੌਲ ਦੇ ਵਿੱਚ ਕਿ ਬਾਈ ਜੀ ਕਹਿੰਦੇ ਕਿ ਬੜਾ ਕੁਛ ਗਵਾਇਆ। ਅਸਲ ਵਿੱਚ ਪਰਦੇਸੀ ਬੜਾ ਕੁਛ ਗਵਾਉਂਦਾ ਆ, ਆਪਾਂ ਪਾਉਣੇ ਵੀ ਬੜਾ ਕੁਛ ਆ, ਪਰ ਜੇ ਆਪਾਂ ਗਵਾਉਣ ਵਾਲੀ ਲਾਈਨ ਦੀ ਸੂਚੀ ਬਣਾਈਏ ਨਾ, ਤਾਂ ਅਸੀਂ ਕਿਤੇ ਨਾ ਕਿਤੇ ਸਾਡੇ ਅੰਦਰ ਇੱਕੋ ਦੁਖਾਂਤ ਹੈ, ਇੱਕੋ ਪੰਨਾ ਹੈ ਜਿਹਦੇ ਵਿੱਚ ਕੁਛ ਲੈਣਾ ਨੇ, ਉਹਦੇ ਵਿੱਚ ਕੁਛ ਐਸਾ ਲਿਖਿਆ ਹੋਇਆ ਕਿ ਅਸੀਂ ਗਵਾਇਆ ਬੜਾ ਕੁਛ ਆ। ਸੋ ਪਰਦੇਸੀਆਂ ਦੇ ਹਿੱਸੇ ਉਹ ਜਿਹੜੀ ਗਵਾਚਣ ਵਾਲੀ ਆ ਨਾ ਸੂਚੀ, ਉਹ ਵੀ ਆਈ ਆ। ਅਸੀਂ ਬੜਾ ਕੁਛ ਗਵਾ ਲੈਂਦੇ ਹਾਂ, ਬੜੇ ਰਿਸ਼ਤੇ, ਬੜੇ ਸੱਜਣ ਮਿੱਤਰ, ਭੈਣ ਭਰਾ, ਸਾਡੇ ਨਾਨੇ ਦਾਦੇ, ਮਾਮੀਆਂ, ਭੂਆ, ਮਾਸੀਆਂ ਦੁਨੀਆਂ ਤੋਂ ਰੁਖਸਤ ਹੋ ਜਾਂਦੀਆਂ, ਅਸੀਂ ਨਹੀਂ ਪਹੁੰਚ ਪਾਉਂਦੇ। ਅਸੀਂ ਆਪਣੀ ਉਸ ਮਿੱਟੀ ਤੋਂ ਕਈ ਵਾਰ ਦੂਰੀਆਂ ਬਣਾ ਲੈਂਦੇ ਹਾਂ, ਕਈ ਵਾਰੀ ਅਸੀਂ ਜਾਣਾ ਵੀ ਚਾਹੁੰਦੇ ਹਾਂ ਪਰ ਕੁਛ ਮਜਬੂਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਕਿ ਸਾਨੂੰ ਉਹ ਖਿੱਚ ਕੇ ਜਕੜ ਕੇ ਰੱਖਦੀਆਂ, ਅਤੇ ਪਰਦੇਸੀਆਂ ਦੀਆਂ ਜਿਹੜੀਆਂ ਮਜਬੂਰੀਆਂ ਉਹ ਜੱਗ ਜਾਹਰ ਨੇ। ਸੋ ਉਸ ਦਿਖਾਂਤ ਨੂੰ, ਉਸ ਨਾ ਦਰਦ ਨੂੰ ਥੋੜ੍ਹਾ ਜਿਹਾ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਬੜਾ ਹੀ ਖੂਬਸੂਰਤ ਜਿਹਾ ਗਾਇਕ ਆ ਯਾਰ, ਉਹ ਸਾਗਰ ਮੁੰਡਾ ਆ, ਜਸਦੀਪ, ਉਹਨੇ ਬੜਾ ਹੀ ਖੂਬਸੂਰਤ ਗਾਇਆ। ਅਤੇ ਮੈਂ ਚਾਹੂੰਗਾ ਮਾਫ਼ ਕਰਨਾ, ਸਵੇਰੇ ਚੜ੍ਹਦੀ ਕਲਾ ਵਾਲਾ ਦਿਨ ਆ ਔਰ ਨੱਚਣ ਟੱਪਣ ਵਾਲ ਤੋਂ ਸ਼ੁਰੂਆਤ ਹੋਣੀ ਚਾਹੀਦੀ, ਪਰ ਇਹ ਵੀ ਦੇਖੋ ਇਹ ਵੈਰਾਗ ਦੇ ਵਿੱਚ ਵੀ ਜਿਹੜਾ ਸਕੂਨ ਆ ਨਾ, ਉਹ ਵੀ ਕਿਤੇ ਨਹੀਂ ਦੁਨੀਆਂ 'ਚ ਲੱਭਦਾ ਜਿਹੜਾ ਸਕੂਨ ਵੈਰਾਗ ਦੇ ਵਿੱਚ ਆ। ਔਰ ਸੱਚਾਈ ਤਾਂ ਵੈਸੇ ਹੀ ਜਿਸ ਵੇਲੇ ਮਰਜ਼ੀ ਜ਼ਿਕਰ ਕਰੋ ਸੱਚਾਈ, ਵੈਸੇ ਅਸੀਂ ਚੜ੍ਹਦੀ ਕਲਾ ਦੀਆਂ ਗੱਲਾਂ ਕਰਦੇ ਹਾਂ। ਸੋ 905-673-3337 ਮੈਨੂੰ ਕਾਲਾਂ ਬਹੁਤ ਨੇ, ਮੈਂ ਮਾਫ਼ੀ ਚਾਹੂੰਗਾ। ਅਤੇ ਮੈਂ ਸਾਡੇ ਸਪੋਂਸਰ ਸਾਹਿਬਾਨ ਦੇ ਦੋ ਸੁਨੇਹੇ ਦੇ ਕੇ ਉਸ ਤੋਂ ਬਾਅਦ ਮੈਂ ਤੁਹਾਨੂੰ ਜਸਦੀਪ ਸਾਗਰ ਦੀਆਂ ਦੋ ਕੁ ਲਾਈਨਾਂ ਸੁਣਾਊਂਗਾ, ਤੁਸੀਂ ਸੁਣ ਕੇ ਵੇਖਿਓ, ਵਾਕਈ ਤੁਹਾਨੂੰ ਲੱਗਣਾ ਕਿ ਯਾਰ ਗੱਲਾਂ ਤਾਂ ਸੱਚ ਆ।

0: multiple locations in GTA. For more information, visit rajdhanisweets.ca.
1: 24 ghante 7 din khulla sabzi market restaurant and grocery store do locations to serve kar rahe ne sandalwood and mclaughlin 10 lormel gate ya pahuncho 10970 bramley road veg and non veg biryani buy one get one free chana bhatura buy one get one free fish pakoda buy one get one free tandoori chicken leg buy one get one free mango lassi salt lassi mithi lassi buy one get one free har roz fresh saag te makki di roti tiffin service pick up ate delivery de layi vi available hai dona locations te fresh sabziyan fruit te grocery de item te hun aloo gobi mooli te pyaaz wale paronthe 299 de vich amritsari kulcha with chana 799 te paneer and mixed parontha 399 sabzi market open 24/7
2: ਸੋ ਨਾਲ ਦੀ ਨਾਲ ਤੁਹਾਨੂੰ ਜਾਣਕਾਰੀ ਦਈਏ ਕਿ ਬਈ 30 ਅਗਸਤ ਨੂੰ ਐਮੀ ਵਿਰਕ ਪਹੁੰਚ ਰਹੇ ਨੇ ਲਾਈਵ ਯੂਨਿਟੀ ਟੂਰ ਲੈ ਕੇ ਐਮੀ ਵਿਰਕ ਦ ਗ੍ਰੇਟ ਕੈਨੇਡੀਅਨ ਥੀਏਟਰ ਦੇ ਵਿੱਚ ਅਸੀਂ ਨਾ ਕਈ ਵਾਰੀ ਮੈਂ ਗੱਲ ਕਰਦਾ ਹੁੰਦਾ ਕਿ ਅਸੀਂ ਪੰਜਾਬੀ ਨਾ ਹੋਰ ਸਾਰਾ ਕੁਝ ਕਰ ਲਈਏ ਪਰ ਅਕਿਰਤ ਘਣ ਨਾ ਹੋਈਏ ਬੜੀਆਂ ਮੈਂ ਗੱਲਾਂ ਸੁਣਦਾ ਯਾਰ ਸੱਚਿਓ ਮਾਰਕੀਟ ਦੇ ਵਿੱਚ ਸੋਸ਼ਲ ਮੀਡੀਆ 'ਤੇ ਇੰਨੀ ਨੈਗੇਟਿਵਿਟੀ ਆ ਪਰ ਜਿਸ ਇਸ ਨੌਜਵਾਨ ਨੇ ਆਪਣੇ ਦਮ 'ਤੇ ਗਾਇਕੀ ਨੂੰ ਖੜਾ ਕੀਤਾ ਆਪਣੇ ਦਮ 'ਤੇ ਗਾਉਣ ਵਾਲਾ ਆਪਣੇ ਦਮ 'ਤੇ ਬਣਿਆ ਐਡਾ ਲਾ ਕੇ ਫੇਕ ਵਿਊ ਲੈ ਕੇ ਨਹੀਂ ਬਣਿਆ ਪੰਜਾਬੀ ਫਿਲਮਾਂ ਦੇ ਵਿੱਚ ਚੰਗਾ ਪਰੋਸਿਆ ਪੰਜਾਬ ਨੂੰ ਵਿਖਾਇਆ ਪੰਜਾਬੀ ਲਈ ਖੜਿਆ ਪੰਜਾਬ ਲਈ ਖੜਿਆ ਜਦੋਂ ਅਸੀਂ ਰੀਲਾਂ 'ਤੇ ਇੰਟਰਟੇਨਮੈਂਟ ਵੇਖ ਰਹੇ ਸੀਗੇ ਨਜ਼ਾਰੇ ਲੈ ਰਹੇ ਸੀ ਬਹਿ ਕੇ ਆਪਣੀਆਂ ਪ੍ਰਦੇਸ਼ਾਂ ਦੀਆਂ ਜ਼ਿੰਦਗੀਆਂ ਜਿਉਂ ਰਹੇ ਸੀ ਉਦੋਂ ਇਹਨਾਂ ਨੇ ਜਦੋਂ ਪੰਜਾਬ 'ਤੇ ਬਿਪਤਾ ਬਣੀ ਖੜਾਂ ਦੇ ਵਿੱਚ ਉਹਨਾਂ ਨੇ ਨਾਲ ਉੱਥੇ ਖੜ ਕੇ ਉਹਨਾਂ ਪਰਿਵਾਰਾਂ ਦਾ ਦਰਦ ਪੁੱਛਿਆ ਸਾਥ ਦਿੱਤਾ ਅਜੇ ਤੱਕ ਵੀ ਇਹਨਾਂ ਦੀਆਂ ਟੀਮਾਂ ਉੱਥੇ ਲੱਗੀਆਂ ਹੋਈਆਂ ਨੇ ਉਹਨਾਂ ਦੀ ਮੁੜ ਉਸਾਰੀ ਕਰਨ ਅਤੇ ਆਪਾਂ ਇੱਕ ਮਿੰਟ ਲਾਉਂਦੇ ਹਾਂ ਕਿਸੇ ਨੂੰ ਇਹ ਕਹਿਣ ਲੱਗਿਆ ਕਿ ਯਾਰ ਇਹ ਇੱਦਾਂ ਆ ਇਹ ਉੱਦਾਂ ਆ ਕ੍ਰਿਟੀਸਾਈਜ਼ ਨਾ ਕਰੀਏ ਅਸੀਂ ਅਕਿਰਤ ਘਣ ਨਾ ਹੋਈਏ ਅਸੀਂ ਉਹਨਾਂ ਲੋਕਾਂ ਨਾਲ ਉਹਨਾਂ ਗਾਇਕਾਂ ਨਾਲ ਉਹਨਾਂ ਪੰਜਾਬ ਦੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਹੁਣ ਤੱਕ ਸੇਵਾ ਕੀਤੀ ਉਹਨਾਂ ਨਾਲ ਖੜਨਾ ਸਾਡਾ ਫਰਜ਼ ਬਣਦਾ ਆ ਅਸੀਂ ਆਪਣੇ ਸਾਡੀ ਤਰਾਸਦੀ ਇਹ ਰਹੀ ਆ ਅਸੀਂ ਆਪਣੇ ਲੋਕਾਂ ਦੇ ਵਿੱਚ ਬੜੇ ਨੁਕਸ ਕੱਢਦੇ ਹਾਂ ਅਸੀਂ ਆਪਣੇ ਲੋਕਾਂ ਨੂੰ ਹੀ ਪਛਾੜਦੇ ਹਾਂ ਸਾਡੇ ਅਸੀਂ ਪਿੱਛੇ ਹੀ ਤਾਂ ਹਾਂ ਅਸੀਂ ਆਪਣੇ ਲੋਕਾਂ ਨਾਲ ਖੜਨ ਨੂੰ ਹਟ ਗਏ ਹਾਂ ਸਾਡੇ 'ਚ ਕਿਤੇ ਯੂਨਿਟੀ ਨਹੀਂ ਹੈ ਸੋ ਐਮੀ ਵਿਰਕ ਸਾਡਾ ਆਪਣਾ ਛੋਟਾ ਭਰਾ ਸਾਡਾ ਇੱਕ ਨੌਜਵਾਨ ਸਿੰਗਰ ਜਿਹਨੇ ਪੰਜਾਬੀ ਗਾਇਕੀ ਨਹੀਂ ਪੰਜਾਬੀ ਫਲਵਾਇਆ ਉਹ ਵੀ ਚੰਗਾ ਗਾਇਆ ਉਹ ਵੀ ਚੰਗਾ ਸੋ ਖੂਬਸੂਰਤ ਆਵਾਜ਼ ਨੂੰ ਸੁਣਨ ਦੇ ਲਈ 30 ਅਗਸਤ ਨੂੰ ਤੁਸੀਂ ਪਹੁੰਚਣਾ ਆ ਦ ਗ੍ਰੇਟ ਕੈਨੇਡੀਅਨ ਥੀਏਟਰ ਬਸ ਕੁਛ ਹੀ ਦਿਨ ਰਹਿ ਗਏ ਆ 30 ਅਗਸਤ ਅੱਜ ਹੋ ਗਈ 18 ਅਤੇ ਦਿਨ ਰਹਿ ਗਏ ਆ 12 ਅਤੇ ਟਿਕਟਾਂ ticketmaster.ca ਤੋਂ ਬੈਕ ਟੂ ਬੈਕ ਜਾ ਰਹੀਆਂ ਅਤੇ ਜਿਹੜੇ ਕਿੰਤੂ ਪਰੰਤੂ ਕਰਨ ਵਾਲੇ ਆ ਨਾ ਸਭ ਤੋਂ ਅੱਗੇ ਉਹੀ ਬੈਠੇ ਹੋਣੇ ਆ ਅਤੇ ਬਾਈ ਹਿੱਕ ਅਤੇ ਜ਼ੋਰ 'ਤੇ ਗਾਉਣ ਵਾਲਾ ਗਾਇਕ ਆ ਕੰਪਿਊਟਰ ਨਾਲ ਅਤੇ ਰਿੰਗ ਟੂਨਾਂ ਜਿਹੜੀਆਂ ਅੱਜ ਕੱਲ੍ਹ ਦੀਆਂ ਕੰਪਿਊਟਰ ਟੂਨਾਂ 'ਤੇ ਗਾਉਣ ਵਾਲਾ ਗਾਇਕ ਨਹੀਂ ਆ ਅਤੇ 2.5-3 ਘੰਟੇ ਤੁਹਾਨੂੰ ਬੰਨ ਕੇ ਨਾ ਰੱਖਤਾ ਅਤੇ ਕਹਿ ਦਿਓ ਇੱਥੇ ਆ ਕੇ ਮੇਰੇ ਨਾਲ ਰੇਡੀਓ ਪ੍ਰੋਗਰਾਮ ਤੁਸੀਂ ਗੱਲਬਾਤ ਕਰ ਲਿਓ ਸੋ ਐਮੀ ਵਿਰਕ ਦੀਆਂ ਟਿਕਟਾਂ ਲਾਈਵ ਹੋ ਚੁੱਕੀਆਂ ਆ ਔਰ ਬਹੁਤ ਸਾਰੀਆਂ ਟਿਕਟਾਂ ਦਾ 40% ਸ਼ੋਅ ਸੋਲਡ ਆਊਟ ਆ ਤੁਸੀਂ ਜਾ ਕੇ ticketmaster.ca 'ਤੇ ਜਾ ਕੇ ਟਿਕਟਾਂ ਲੈ ਲਓ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਫੀਸਾਂ ਤੋਂ ਅਤੇ ਟੈਕਸ ਤੋਂ ਬਚਣਾ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਓ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਤੁਸੀਂ ਮੇਰੇ ਨਾਲ ਪ੍ਰਭ ਸੰਧੂ ਆਰਜੇ ਪ੍ਰਭ ਸੰਧੂ ਇੰਸਟਾਗ੍ਰਾਮ 'ਤੇ ਤੁਸੀਂ ਮੈਨੂੰ DM ਕਰ ਲਓ ਅਤੇ ਤੁਹਾਨੂੰ ਵਧੀਆ ਪ੍ਰਾਈਸ 'ਤੇ ਟਿਕਟਾਂ ਲੈ ਦਾਂਗੇ ਸੋ ਐਮੀ ਵਿਰਕ 30 ਅਗਸਤ ਦਿਨ ਰਹਿ ਗਿਆ 12 ਟਿਕਟਾਂ ਲੌਕ ਕਰ ਲਓ ਬਾਅਦ ਵਿੱਚ ਤਾਂ ਮਹਿੰਗੀਆਂ ਵੀ ਹੋ ਜਾਂਦੀਆਂ ਔਨਲਾਈਨ ਪਲੇਟਫਾਰਮ ਟਿਕਟਾਂ ਮਹਿੰਗੀਆਂ ਕਰ ਦਿੰਦਾ ਸੋ ਤੁਸੀਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਲਿਓ ਜਾਂ ਮੈਨੂੰ 4378700001 ਅਤੇ DM ਮੈਸੇਜ ਵਟਸਐਪ ਕੁਛ ਵੀ ਕਰ ਲਿਓ ਅਤੇ ਤੁਹਾਨੂੰ ਟਿਕਟਾਂ ਲੈ ਦਾਂਗੇ ਸੋ ਅੱਜ ਆਪਣੇ ਪਰਿਵਾਰ ਦੀਆਂ ਆਪਣੇ ਭੈਣਾਂ ਭਰਾਵਾਂ ਦੀਆਂ ਯਾਰਾਂ ਦੋਸਤਾਂ ਦੀਆਂ ਗਰੁੱਪ 'ਚ ਟਿਕਟਾਂ ਲੈਣੀਆਂ ਤਾਂ ਵੀ ਮੈਨੂੰ ਕਾਲ ਕਰ ਲਿਓ ਤੁਸੀਂ 4378700001 ਜਾਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ DM ਕਰ ਲਿਓ ਅਤੇ 30 ਅਗਸਤ ਨੂੰ ticketmaster.ca 'ਤੇ ਵੀ ਟਿਕਟਾਂ ਚੱਕ ਸਕਦੇ ਹੋ 30 ਅਗਸਤ ਦਾ ਗ੍ਰੇਟ ਕੈਨੇਡੀਅਨ ਥੀਏਟਰ ਐਮੀ ਵਿਰਕ

0: क्या बात है यार, एमी विर्क फिर 30 अगस्त नू ticketmaster.ca दिन रह गया 12 ते मित्रो चक लो लै लो टिकटा ते जे टिकटा ग्रुप च लैनी है तां रेडियो उड़ान इंस्टाग्राम ते डीएम कर दियो मैनू ते फिर आके रल के रौनक लाउणे आ। सो चलिए आपां उसे थोड़ा जी t.taxi दा आपां पहला मैसेज सुन लिए।
1: जे तुसी जाना होवे किसी भी टोरंटो आइलैंड्स नू सेंटर आइलैंड वार्ड्स आइलैंड या हैनलिंस पॉइंट ता लेके जाओ t.water taxi। फेरी दियां 2-3 घंटे दियां लाइनअप्स तो बचो अते लेके जाओ अपनी प्राइवेट t.water taxi। t.water taxi दी डॉक लोकेटेड है 1 Queens Quay East ते यंग अते क्वींस की ईस्ट दे बिल्कुल कॉर्नर ते। मामूली जिहा रेट अते आराम नाल राजा वांग जाओ अपनी प्राइवेट वाटर टैक्सी ते। t.water taxi 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀਆਂ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। t.water taxi ਦੀ ਐਪ ਵੀ ਡਾਊਨਲੋਡ ਕਰੋ। t.water taxi ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: लेडी सूट, लहंगे, गरारे, शरारे,
2: कुर्ते, पजामे, शेरवानियां, कोट पैंट, ब्लेजर अते किड्स फैशन,
3: विंटेज ते सफारी लगेज सेट्स दी वड्डी कलेक्शन, थीम वेडिंग ले टॉप टेलर टीम भी अवेलेबल। फैशन IQ, फैशन IQ, हुणे कॉल करो 9054532225 या गूगल ते सर्च करो फैशन IQ। स्पेशल गिफ्ट ले रेडियो उड़ान दा रेफरेंस देना ना भूलियो।
4: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟ 100% ਹਾਈਜੀਨ ਐਨਵਾਇਰਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, लेजर हेयर रिमूवल अते बॉडी कॉन्टोरिंग। अते हाँ, इंश्योरेंस बेनिफिट्स वाले ग्राहकां लई डायरेक्ट बिलिंग दी खास सुविधा भी उपलब्ध है। ता देर किस गल दी, आज ही अपनी अपॉइंटमेंट बुक करो। पता 534 पार्कहर्स्ट स्क्वायर, ब्रैम्पटन। फोन नंबर 4168115385। लिवाना वेलनेस स्पा, जो रखे तुहाडी सेहत अते सुंदरता दा ख्याल।
5: ਹਵਸ ਕਦੀ ਵੀ ਮੁੱਕਣੀ ਜੀਣ ਦਾ ਮਕਸਦ ਭੁੱਲ ਜਾਵੇਂਗਾ, ਦੌੜ ਦੌੜ ਕੇ ਰੋ ਜਾਵੇਂਗਾ। ਕਿ ਸੂਰਜ ਦੀ ਗਰਮੀ ਤੇ ਪਿਓ ਦੇ ਗੁੱਸੇ ਨੂੰ ਚਰਨਾ ਸਿੱਖੋ, ਕਿਉਂਕਿ ਜਦੋਂ ਇਹ ਦੋਵੇਂ ਡੁੱਬਦੇ ਨਾ ਜ਼ਿੰਦਗੀ ਚ ਹਨੇਰਾ ਹੋ ਜਾਂਦਾ।
0: ਸੋ ਇਹ ਆਵਾਜ਼ ਆ ਜੀ ਜਰਨੈਲ ਸਿੰਘ ਹੁਣਾਂ ਦੀ। ਸਿਆਣੇ ਕਹਿੰਦੇ ਨੇ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਵਿੱਚ ਬ੍ਰੈਂਪਟਨ ਦੀ ਧਰਤੀ 'ਤੇ 28 ਅਗਸਤ ਦੀ ਸ਼ਾਮ ਨੂੰ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੁਹਾਨੂੰ ਬ੍ਰੈਂਪਟਨ ਦੇ ਵਿੱਚ ਇਹ ਸ਼ੋਅ ਹੋਣ ਜਾ ਰਿਹਾ ਆ। ਪਹਿਲੀ ਵਾਰ ਇੱਕ ਐਸਾ ਸ਼ੋਅ ਜ਼ਿੰਦਗੀਆਂ ਨੂੰ ਬਦਲਣ ਵਾਲਾ ਸ਼ੋਅ, ਇੱਕ ਐਸੀ ਆਵਾਜ਼ ਜਿਹੜੀ ਤੁਹਾਨੂੰ ਝੰਝੋੜ ਕੇ ਰੱਖੂਗੀ, ਇੱਕ ਐਸੀ ਆਵਾਜ਼ ਜਿਹੜੀ ਟੁੱਟਿਆਂ ਨੂੰ ਜੋੜੂਗੀ, ਐਸੀਆਂ ਗੱਲਾਂ ਜਿਹੜੀਆਂ ਸਾਨੂੰ ਜ਼ਿੰਦਗੀ ਜਿਉਣ ਦਾ ਮਕਸਦ ਦੇਣਗੀਆਂ। ਸੋ ਜਰਨੈਲ ਸਿੰਘ ਆਪਣਾ ਸ਼ੋਅ ਲੈ ਕੇ ਆ ਰਹੇ ਨੇ 28 ਅਗਸਤ ਨੂੰ ਸ਼ਾਮ ਨੂੰ। ਇਹ ਸ਼ੋਅ ਜੀ ਕੋਰਟਯਾਰਡ ਮੈਰੀਅਟ ਬ੍ਰੈਂਪਟਨ, ਜਿਹੜਾ ਕੋਸਕੋ ਵਾਲਾ ਪਲਾਜ਼ਾ 410 ਅਤੇ ਸਟੀਲ, ਉਹਦੇ ਵਿੱਚ ਸ਼ਾਮ ਨੂੰ 6-8 ਹੋਣ ਜਾ ਰਿਹਾ। ਤੁਸੀਂ ਇਸ ਦੀਆਂ ਟਿਕਟਾਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ 437-870-0001 'ਤੇ, 4378700001 ਜਾਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM 'ਤੇ, ਜਾਂ ਤੁਸੀਂ ਇਹਨਾਂ ਦੀਆਂ ਟਿਕਟਾਂ ਲੈ ਸਕਦੇ ਹੋ ਈਵੈਂਟ ਬ੍ਰਾਈਟਸ ਤੋਂ। ਈਵੈਂਟ ਬ੍ਰਾਈਟਸ 'ਤੇ ਟਿਕਟਸ ਅਵੇਲੇਬਲ ਨੇ। ਸੋ ਜਰਨੈਲ ਸਿੰਘ ਪਹਿਲੀ ਵਾਰ ਬ੍ਰੈਂਪਟਨ ਦੀ ਧਰਤੀ 'ਤੇ 28 ਅਗਸਤ ਨੂੰ ਸ਼ਾਮ ਨੂੰ ਫਰਾਈਡੇ ਵਾਲੇ ਦਿਨ ਪਹੁੰਚ ਰਹੇ ਨੇ। ਸੋ ਸਿਆਣੇ ਕਹਿੰਦੇ ਨੇ ਪਹਿਲੀ ਵਾਰ ਟੋਰਾਂਟੋ ਦੇ ਵਿੱਚ ਹੋਣ ਜਾ ਰਿਹਾ ਆ। 2 ਘੰਟੇ ਦਾ ਸ਼ੋਅ ਹੋਣਾ ਪਰ ਜ਼ਿੰਦਗੀਆਂ ਬਦਲਣ ਦੀ ਤਾਕਤ ਰੱਖਦਾ ਆ। ਸੋ 905-673-3337 ਸੋ ਸਮਾਂ ਆਪਣੇ ਕੋਲ ਸੀਮਤ। ਸੋ ਜਿਸ ਆਵਾਜ਼ ਦਾ ਮੈਂ ਜ਼ਿਕਰ ਕੀਤਾ ਸੀ, ਪਰਦੇਸੀਆਂ ਦੇ ਦਰਦ ਦੀ ਗੱਲ ਦਾ ਜ਼ਿਕਰ ਕੀਤਾ ਸੀ, ਉਹ ਮੈਂ ਤੁਹਾਡੇ ਰੂਬਰੂ ਕਰਦਾ। ਸੋ ਮੈਨੂੰ ਆਈ ਥਿੰਕ ਮਾਫੀ ਦਿਓ, ਬਹੁਤ ਸਾਰੀਆਂ ਕਾਲਜ਼ ਨੇ, ਮੈਂ ਇਸ ਤੋਂ ਬਾਅਦ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਪੰਜਾਬੀਆਂ ਦਾ ਦਰਦ, ਮਾਫ ਕਰਨਾ ਪਰਦੇਸੀਆਂ ਦਾ ਦਰਦ, ਪੰਜਾਬੀਆਂ ਦਾ ਹੀ ਆ। ਸੋ ਅਸੀਂ ਵੀ ਪੰਜਾਬੀ ਹਾਂ ਔਰ ਜ਼ਿਆਦਾ ਪਰਦੇਸੀ ਹੈ ਹੀ ਪੰਜਾਬੀਆਂ 'ਚੋਂ ਨੇ। ਸੋ ਆਪਾਂ ਆਪਣੀ ਓ ਗੱਲ ਕਰਾਂਗੇ। ਸੋ ਸੁਣ ਕੇ ਜੀ,
6: ਸੁਪਰ ਫਾਸਟ ਬਾਪੂ ਛੱਡਿਆ ਚੁੱਲ੍ਹੇ ਛੱਡ ਕੇ ਆਏ
0: ਵਾਹ,
6: ਹਾਣੀ ਛੱਡੇ ਸੱਥਾਂ ਛੱਡੀਆਂ ਬੁੱਲੇ ਛੱਡ ਕੇ ਆਏ।
0: ਕਿਆ ਬਾਤ ਹੈ,
6: ਕਿਹੜੇ ਐਸੇ ਦੁੱਖ ਵਿੱਚ ਸਜਣਾ ਜੋ ਚੱਲੇ ਨਾ ਪਰਦੇਸੀ ਦੇ।
0: ਓਏ ਹੋਏ ਕਿਆ ਬਾਤ,
6: ਸਭ ਕੁਝ ਹੁੰਦਿਆਂ ਹੋਇਆ ਵੀ ਕੁਝ ਪੱਲੇ ਨਾ ਪਰਦੇਸੀ ਦੇ।

ਵਿੱਚ ਅਰਦਾਸ ਮੰਗੇ ਸੀ ਦਿਲ ਕੱਲੇ ਨਾ ਪਰਦੇ ਸੀ ਦੇ ਸਭ ਕੁਝ ਹੁੰਦਿਆਂ ਹੋਇਆ ਵੀ ਕੁਝ ਪੱਲੇ ਨਾ ਪਰਦੇ ਸੀ ਦੇ ਪੁੱਤਰਾ ਪੁੱਤਰਾ ਆਖਣ ਵਾਲੀ ਮਾਂ ਵੀ ਛੱਡ ਜਹਾਨ ਗਈ ਬਾਪੂ ਵੀ ਜਦ

0: ले तस्वीरां सागर वक्त लंघाउंदा ए खुशियां ने भी दर खड़काए हले ना परदेसी दे सब कुछ हुंदियां होया
1: क्या बात
0: ਕੁਝ ਪੱਲੇ ਨਾ
1: ਸੱਚਾ ਸੋ ਇਹ ਸੀ ਅੱਜ ਦਾ ਪੰਜਾਬੀ ਲਾਈਨ ਦਾ ਪ੍ਰੋਗਰਾਮ ਮੈਂ ਤੁਹਾਡਾ ਆਪਣਾ ਮੇਜ਼ਬਾਨ ਇੱਥੇ ਮੈਨੂੰ ਦਿਓ ਇਜਾਜ਼ਤ ਸੋ ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ ਨਵਾਂ ਸਵੇਰ ਨਵੀਂ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਸ਼ਾਮ ਨੂੰ ਵੀ ਰੇਡੀਓ ਪ੍ਰੋਗਰਾਮ ਬਣਾਉਣ 'ਚ ਮਿਲਾਂਗੇ ਸੋ ਜੀ ਆਇਆਂ ਨੂੰ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਸੀ

0: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955, ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਂਪਟਨ, ਤੇ ਰਾਈਟ ਨਾਉ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
1: ਰੀਅਲ ਇਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
2: ਰੀਅਲ ਇਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
1: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
2: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
1: 905-671-2000, 905-671-2000।
2: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
3: ਘਰ ਨੂੰ ਘਰ ਬਣਾਉਂਦਾ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
4: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
5: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
6: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
7: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
8: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
9: ਡਰਾਈਵਿੰਗ ਲਾਇਸੈਂਸ?
8: ਨੋ।
9: ਪੁਲਿਸ ਆਫਿਸਰ?
8: ਨੋ।
9: ਟ੍ਰੈਫਿਕ ਲਾਇਸੈਂਸ?
8: ਨੋ।
9: ਦੈਨ
10: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 6473259100, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
11: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
12: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95922200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
13: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
14: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
13: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
14: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ। ਸੇਵਿੰਗ 100 ਡੋਲ ਦੀ 905-458-1331, ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ। ਫਰੈਸ਼ ਗਰੋਸਰੀ ਡਿਪੂ 905-458-1300।
13: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
14: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-671-2000, 905-671-2000। ਕੁਝ ਸ਼ਰਤਾਂ ਲਾਗੂ ਹੁੰਦੀਆਂ ਹਨ।
15: यार आजकल इकोनॉमी बहुत टफ चल रही है, ट्रकिंग इंडस्ट्री स्लो है, बिल्डर क्लोजिंग्स रुक रहे हैं, कई बिजनेसेस लॉस विच जा रहे हैं, जिथे सेविंग्स तक खत्म होने लग जाती हैं। पर कनाडा विच फाइनेंशियल स्ट्रेस के लिए लीगल ऑप्शंस अवेलेबल ने थ्रू द इंसॉल्वेंसी प्रोसेस। तुहानू डेट नू प्रॉपरली असेस करन, मैनेज करन ते सिचुएशन अकॉर्डिंग रिलीफ ऑप्शन समझाने विच हेल्प करदे ने। इस प्रोसेस नाल तुसी अपनी फाइनेंशियल सिचुएशन नू कंट्रोल विच ले आ सकदे हो ते अगला सही स्टेप प्लान कर सकदे हो। ज्यादा इंफॉर्मेशन लई अज ही कॉल करो 416-518-3200
16: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
17: ਹਾਂ ਵੀਰ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
18: ਉਹ ਭਾਜੀ ਮੋਰਗੇਜ ਲਈ ਮਹੀਨਾ ਹੋ ਗਿਆ, ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
17: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
19: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ
17: ਵਾਲੇ।
19: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
17: ਅੱਛਾ ਜੀ,
20: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ? ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ 905-671-2000, 905-671-2000, Mr. Sandhu।

ਮੈਂ ਕਿਹਾ ਗਈਆਂ ਦਾ ਰੂੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨਾ ਮੇਰੀ ਮੇਰੇ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: खूबसूरत सुबह का खूबसूरत लोग खूबसूरत मुल्कांच सीएचएलओ डिजिटल एएम फ्रीक्वेंसी रही टोरंटो पेंसिल्वेनिया न्यूयॉर्क वाशिंगटन न्यूजर्सी तक जिसे सुन रहे हो अमेरिका दे विच कैनेडा दे विच सानू सारनिया लैंडर किचन वॉटल कैम्ब्रिज दे नाल नाल वुडस्टॉक तो लैके ब्रेंटफोर्ड ब्रेंटफोर्ड तो हैमिल्टन नियाग्रा फॉल्स और अगर वोरवन ते रहिए तो गोल्फ टू जी टी ए इंटायर ईस्ट दे विच सानू तुसी सुनदे हो जिथे मार्कहम स्कारब्रो ओशवा कर्टस बाउनविल हैम्पटन एजैक्स पिकरिंग विटबी दे नाल नाल बेलवेल तक और लिंडसी पीटरब्रो होंदे हुए से सानू सुनदे हो इस समय नॉर्थ दे विच बैरी 400 सीरीज दे उपर जो सानू तुसी ओरेलिया तक और 11 हाईवे दे उत्ते सानू तुसी ओवन साउंड सॉरी माफ़ी चाहूँगा ग्रैवन हस तक सुनते हो और नानल मेल्टोन आइलैंड तो लैके तुसी सानू टोबरमरी टोबरमरी तो लैके विंगम तक तकरीबन ये 650 किलोमीटर का एरिया जिहड़ा हैगा कैनेडा का और तकरीबन 400 किलोमीटर के एरिए अमेरिका दे विच सानू तुसी अपने रेडियोज़ दे उत्ते सुनते हो और सब तो वध ते सब तो वड्डी फ्रीकुएंसी दे तौर दे उत्ते ते प्राइम टाइम दे विच रश आवर दे विच जदों तुसी घरां चों निकलदे हो अपने ते तुसी मेरे नाल मुखातब हो मैं हाँ अमदीप सिंह बैनीपाल ब्रॉडकास्टिंग सैक्टर दे विच आकाशवाणी राहीं तुहाडे नाल जुड़िया हाँ तकरीबन पिछले 15 साल तो आप सब का हार्दिक स्वागत करते हैं उम्मीद दिन खुशगवार रहेगा चढ़ती कला वाला निरपाओ निरवैर उम्मीद मुस्कुराहट चिर का पाठ रहेगी रोशनी रस्ते दिखावेगे तुसी चलते रहोगे लोग मिलते रहेंगे अपने अपने एक्सपीरियंस तुहाडे को छड़दे रहेंगे कुछ टीचर बनणगे ते कुछ मित्र प्यारे बनणगे टीचर्स वो ने जो थोनू अकल देंदे ने ते मित्र प्यारे वो ने जो थोड़े लिए सब कुछ कुरबान नू करनो तैयार हो जाते हैं। सो एक बार फिर तो इस सिलसिले में कि ये कहाँ आ गए हम यूं ही साथ चलते चलते ते तुसी साढ़े नाल 10 बजे तक साथ साथ चलोंगे 9-14 स्टूडीज जिकड़ियां दे उत्ते जिथे 18 तरीक हो चुकी है अहम दिन कल दा जिथे डोनाल्ड ट्रंप दे नाल मार्क कारनी दा सब तो टफ पार्ट यानी कि दिखाया गया मार्क कारनी वोकेशन ते गया छोटी सोच दे लोग तुहानू व्याख्या कर कर सुना रहे सी कि एडे वड्डे टैरिफ ने कारनी उत्थे बैठा स्ट्रैटजी दा पार्ट सी कि ट्रंप अगर सड़ना सैटल करेगा ऑन ग्रेटफुल लैवल वी आर रेडी टू डू जे हुण अगे मंगो सानू लुटना असी तैयार नहीं हैगे लुटाउण नू यानी कि थानू ये लगता है कि वह खनी कि चीज़ा मंग रहे ने जिन्हां ते कैनेडा मना कर रहा है एग्जाम्पल थानू मैं कल दिते सी कि 100 साल लई ਤੁਸੀਂ ਕਸੀਨੋ ਨਹੀਂ ਬਣਾ ਸਕਦੇ ਹੈਗੇ ਨਿਆਗਰਾ ਫਾਲਸ 'ਚ ਕਿਉਂਕਿ ਅਮੈਰੀਕਾ ਦੀ ਕੰਪਨੀ ਨੇ ਐਕਸਕਲੂਸਿਵਿਟੀ 'ਚ ਸਾਈਨ ਕਰਾ ਕੇ ਲਏ ਹੋਏ ਨੇ ਯਾਨੀ ਨਿਆਗਰਾ ਫਾਲ 'ਤੇ ਕਬਜ਼ਾ ਉਹਨਾਂ ਦਾ ਸਾਡਾ ਨਹੀਂ ਹੈਗਾ ਅਸੀਂ ਤਾਂ ਛੋਟੇ ਛੋਟੇ ਆਪਣੇ ਮਿਊਜ਼ੀਅਮ ਜੇ ਬਣਾ ਸਕਦੇ ਹਾਂ ਵੱਡੀਆਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਲੌਬੀ ਕੋਲ ਕੰਟਰੋਲਡ ਨੇ ਬਾਈ ਦਾ US TTC ਦੇ ਉੱਪਰ ਜਿੰਨੇ ਵੀ ਸਾਈਨ ਲੱਗੇ ਹੁੰਦੇ ਨੇ ਐਡਵਰਟਾਈਜ਼ਮੈਂਟ 'ਤੇ ਗੋ ਅਤੇ ਤੁਸੀਂ ਟ੍ਰਾਂਜ਼ਿਟ ਸਿਸਟਮ ਜਿਹੜੇ ਹੈਗੇ ਨੇ ਟੋਰੋਂਟੋ ਦੇ TTC ਦੇ ਯਾਨੀ ਕਿ ਸਬਵੇ ਲਾਈਨਸ ਨੇ अंदर सब ट्रेन से और बाहर अमेरिका की कंपनी है जिन्हें पिछले 10 साल पहला 100 साल का कॉन्ट्रैक्ट पॉलिटिशियंस ना मिलकर किया मस्क ने एक पेनल्टी आ जी कि बड़े व्डे लैवल की है डगफोर तो साइन कराई कि जे मेरे तो कम ना कराया तो इन्नी पेनल्टी दे के थोड़ी सरकार खेड़ा चढ़ाऊगी तो इतने गरीब बंदा एक छोटा जहा कॉन्ट्रैक्ट लभदा फिर दिंदा कि लैंडस्केपिंग का कॉन्ट्रैक्ट मिल जाए किसी सिटी तो उत्थे अमेरिकन शाहूकार ने जड़े इस मुल्क नूं गहने तरी बैठे ने होर कई ऐसिया तरतीबा ने जिन्हां राही पैसे नूं नचोड़िया जाना इस मुल्क चों हुण शायद वह वाजिब नहीं है मैं उम्मीद करदा कि टफ टाइम जरूर चल रहे ने पर मैनू अपने प्रधानमंत्री दे विच विश्वास है इस मामले दे विच बाकी सब दी अपनी अपनी सोच है विश्वास इसलिए है कि नंबर्स स्पीक नंबर ने गलबात की कि असी पिछले 100 साल दे विच अमेरिका नू छड़ के जे बाहर एक्सपोर्ट किया एनर्जी का तो वह असी किया है आप सब का हार्दिक स्वागत करते हैं मैं हमदीप सिंह बैनीपाल एक बार फिर तो रेडियो वास दे विच स्टूडियोज़ नंबर 905-673-33-37-917 स्टूडियोज़ दी घड़ियां दे उत्ते हो चुके ने मेरे एक दोस्त मैनू कहिंदे भी अमदीप असीं तुहानूं सुणांगे आउट ऑफ कंट्री तो सुणदे पए ने ते मैं ना उन्होंने दस्सिया कि असीं रेडियो इदां सुणदे आ बड़े हैरान होए कहिंदे अच्छा ते लोग सुणदे हुंदे मैं कहा जी बिल्कुल तुसीं देखियो सुणदे हुंदे ने अज ना मैं एक बार तुहानूं आवाज़ देण लग्गिया कि आप सब मैनूं अपना शहर दस के कॉल कर सकदे हो ਔਰ ਮੈਂ ਤੁਹਾਨੂੰ ਥੋੜ੍ਹਾ ਥੋੜ੍ਹਾ ਤੁਹਾਡੇ ਸ਼ਹਿਰ ਬਾਰੇ ਦੱਸੂੰਗਾ, 90 ਤਾਂ ਨਹੀਂ, ਚਲੋ 85% ਤੱਕ ਮੈਂ ਤੁਹਾਡੇ ਸ਼ਹਿਰਾਂ ਬਾਰੇ ਦੱਸ ਦੂੰਗਾ ਤੁਹਾਨੂੰ ਕਿ ਕਿੱਥੇ ਕੀ ਹੈ, ਕਿਹਦੇ ਨੇੜੇ ਕੀ ਬਣਦਾ, ਕਿਹਦੇ ਕੀ ਹੈ ਕੀ ਨਹੀਂ ਕੀ ਆ। ਵੁੱਡ ਯੂ ਲਾਈਕ ਟੂ ਟੇਕ ਯੂਅਰ ਕਾਲਸ? 905-673-3337। ਤੁਸੀਂ ਮੈਨੂੰ ਕਹਿਣਾ ਚੜ੍ਹਦੀ ਕਲਾ, ਅਤੇ ਆਪਣੇ ਸ਼ਹਿਰ ਦਾ ਨਾਂ ਦੱਸੋਗੇ, ਕਿੱਥੋਂ ਕਾਲ ਕਰਦੇ ਹੋ। ਮੇਰੇ ਕੋਲ ਲਾਈਨ ਖਾਲੀ ਨੇ, ਆ ਜਾਓ ਮਿੱਤਰ ਪਿਆਰਿਓ। ਸਭ ਤੋਂ ਪਹਿਲਾਂ ਸਾਰੇ ਮੇਰੇ ਜਿਹੜੀਆਂ ਪਿਆਰੇ ਪਿਆਰੇ ਰੂਹਾਂ ਨੇ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ। 905-673-3337, ਬਸ ਚੜ੍ਹਦੀ ਕਲਾ ਕਹਿਣੀ ਹੈ ਤੁਸੀਂ, ਅਤੇ ਚੜ੍ਹਦੀ ਕਲਾ ਕਹੋਗੇ ਨਾ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਆਈਡੀਆ ਦਊਂਗਾ ਕਿ ਤੁਸੀਂ ਆਹ ਫਲਾਣੀ ਚੀਜ਼ ਨੂੰ ਇੱਦਾਂ ਕਰਨਾ ਅਤੇ ਫਲਾਣੀ ਚੀਜ਼ ਹੋਊਗੀ। ਲਾਈਨ ਮੇਰੇ ਕੋਲ ਭਰ ਗਈਆਂ ਨੇ ਤਿੰਨ, ਪਰ ਫਿਰ ਵੀ ਮੈਂ ਤੁਹਾਨੂੰ ਦੱਸ ਰਿਹਾ 905-673-3337 ਕਿੱਥੋਂ ਕਿੱਥੋਂ ਕਾਲ ਕਰ ਰਹੇ ਹੋ। ਕੁਛ ਖਬਰਾਂ ਜਿਨ੍ਹਾਂ ਦੇ ਵਿੱਚੋਂ, ਬ੍ਰੈਂਪਟਨ ਦੇ ਵਿੱਚ ਇੱਕ ਸ਼ਰਾਬੀ ਡਰਾਈਵਰ ਨੇ ਖੰਭੇ ਭੰਨੇ ਨੇ ਰਾਤ, 1000 ਘਰ ਬਿਨਾਂ ਬਿਜਲੀ ਤੋਂ ਆ। ਉਮੀਦ ਕਰਦੇ ਹਾਂ ਕਿ ਸਾਡੇ ਬੰਦਾ ਨਾ ਨਿਕਲੇ, 1 ਵਜੇ ਰਾਤ ਤੇਜ਼ ਗੱਡੀ ਚਲਾ ਕੇ ਖੰਭੇ ਭੰਨ ਦਿੱਤੇ ਅਤੇ ਸਭ ਕੁਝ ਟੁੱਟ ਗਿਆ। ਮਾਰਕਾਰਨੀ ਵੱਲੋਂ ਅਨਾਊਂਸਮੈਂਟ ਹੈ, ਜੇ ਟਰੰਪ ਨਾਲ ਸੈਟਿੰਗ ਨਾ ਹੋਈ ਤਾਂ ਸਾਡੇ ਕੋਲ ਬੀ ਪਲੈਨ ਰੈਡੀ ਪਿਆ, ਯਾਨੀ ਕਿ ਇਹ ਬਿਜ਼ਨਸਿਸ ਨੂੰ ਸਪੋਰਟ ਕਰਨਗੇ ਬੈਕ ਤੋਂ ਕਿਸੇ ਫੰਡ ਦੇ ਨਾਲ। ਲੈਟ ਸੀ ਉਹ ਕੀ ਹੋਊਗਾ, ਪਰ ਫਿਲਹਾਲ 905-673-3337 ਆ ਜਾਓ। ਸੁਣ ਮਨ ਮਿੱਤਰ ਪਿਆਰਿਆ, ਆ ਜਾਓ ਇੱਕ ਵਾਰ ਫਿਰ। ਗੁਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ
1: ਸ਼ਹਿਰ ਹੈਗਾ ਜੀ ਬ੍ਰੈਡਫੋਰਡ, ਨਿਊ ਮਾਰਕੀਟ ਤੋਂ ਅੱਗੇ।
0: ਨਿਊ ਮਾਰਕੀਟ ਤੋਂ ਅੱਗੇ ਬ੍ਰੈਡਫੋਰਡ। ਬ੍ਰੈਡਫੋਰਡ ਬੜਾ ਖੂਬਸੂਰਤ ਸ਼ਹਿਰ ਹੈ ਅਤੇ 400 'ਤੇ ਪਹਿਲਾ ਵੱਡਾ ਵਿਕਸਿਤ ਸ਼ਹਿਰ ਵਾਹੁਣ ਤੋਂ ਬਾਅਦ ਬਣ ਚੁੱਕਿਆ ਹੈਗਾ ਕਿ ਜਿੱਥੇ ਜੋਬ ਇੰਪਲੋਇਮੈਂਟ ਬਹੁਤ ਹੈ। ਅਤੇ ਆਪਣਾ ਮੇਅਰ ਦੇ ਇਲੈਕਸ਼ਨ 'ਚ ਇਸ ਵਾਰ ਆਪਣਾ ਮੁੰਡਾ ਖੜਾ ਹੋ ਰਿਹਾ, ਸਹੀ ਕਿਹਾ ਨਾ?
1: ਹਾਂਜੀ
0: ਰਾਜ ਸੰਧੂ, ਹੈ ਨਾ?
1: ਹਾਂਜੀ ਬਿਲਕੁਲ।
0: ਬਹੁਤ ਪਿਆਰਾ ਸ਼ਹਿਰ, ਇੰਪਲੋਇਮੈਂਟ ਬਹੁਤ ਹੈ, ਕੰਮ ਬਹੁਤ ਹੈਗਾ। ਸ਼ੀਆ ਅਤੇ ਜਿਹੜੇ ਸੁੰਨੀ ਤੋਂ ਇਲਾਵਾ ਇੱਥੇ ਅਹਿਮਦੀਆ ਜਿਹੜੇ ਕਮਿਊਨਿਟੀ ਦੇ ਮੁਸਲਮਾਨ ਨੇ, ਇਹਨਾਂ ਦੀ ਮਸਜਿਦ ਬਹੁਤ ਵੱਡੀ ਹੈਗੀ ਆ, ਇਹ ਵੀ ਸਹੀ ਹੈ ਕਿ ਨਹੀਂ?
1: ਬਿਲਕੁਲ ਜੀ, ਜੇ ਗੜੀ ਕੁੜੀ ਨੂੰ ਕੰਮ ਨਹੀਂ ਮਿਲਦਾ PSW ਦਾ, ਸਾਡੇ ਸ਼ਹਿਰ ਚ ਆ ਕੇ ਅਪਲਾਈ ਕਰੋ, ਸਾਡੇ ਉੱਥੇ 4-5 ਲੌਂਗ ਟਰਮ ਕੇਅਰ ਹੈ ਜੀ।
0: ਮੈਂ ਤੁਹਾਨੂੰ ਇਹ ਕਿਹਾ ਵੀ ਨੌਕਰੀਆਂ ਬਹੁਤ ਨੇ ਇਸ ਸ਼ਹਿਰ ਚ, ਠੀਕ ਹੈ? ਬਹੁਤ ਪਿਆਰਾ ਸ਼ਹਿਰ, ਥੈਂਕ ਯੂ ਸੋ ਮਚ। ਨੈਕਸਟ ਕਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੈਲੋ। ਹਾਂਜੀ
2: ਹੈਲੋ।
0: ਹਾਂਜੀ ਜੀ,
2: ਹਾਂਜੀ ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
0: ਚੜ੍ਹਦੀ ਕਲਾ ਕਿਹੜੇ ਸ਼ਹਿਰ ਚੋਂ ਬਾਈ ਜੀ?
2: ਬਾਈ ਲੰਡਨ ਤੋਂ ਬੋਲ ਰਿਹਾ ਜੀ।
0: ਲੰਡਨ? ਲੰਡਨ ਦੇ ਬਾਰੇ ਮੈਂ ਕੀ ਕਹਾਂ, ਲੰਡਨ ਇੱਕ ਐਸਾ ਸ਼ਹਿਰ ਆ ਜਿਹਦੀ 50% ਪਾਪੂਲੇਸ਼ਨ ODSP ਤੇ ਬੈਠੀ ਹੈ, ਡਿਸੇਬਿਲਟੀ ਦੇ ਉੱਤੇ, ਤੇ ਅੱਧੀ ਇੱਕ ਪਾਪੂਲੇਸ਼ਨ ਇੱਥੇ ਮਲਟਾ ਮਿਲੀਨਰ ਲੋਕ ਨੇ, ਡਗਫੋਰਡ ਦੇ ਪਰਿਵਾਰ ਦੇ ਰਿਸ਼ਤੇਦਾਰ, ਜਿੰਨੀਆਂ ਮੀਟ ਮੂਟ ਦੀਆਂ ਕੰਪਨੀਆਂ, ਇਹ ਸਾਰੇ ਵੱਡੇ ਬਿਲਡਰ ਇੱਥੇ ਬੈਠੇ ਨੇ ਲੰਡਨ 'ਚ। ਇੱਥੇ ਮਿਲੀਨਰ ਵੀ ਬਹੁਤ ਬੈਠਾ, ਦੋ ਵੱਡੇ ਮਾਲ ਨੇ, ਵਾਈਟ ਓਕ ਹਾਂਜੀ ਤੇ ਮੇਸਨਵਿਲ, ਸਹੀ ਹੈ ਨਾ? ਹੋਰ ਵੀ ਦੱਸਾਂਗੇ ਤੁਹਾਡੇ ਸ਼ਹਿਰ ਬਾਰੇ। ਤੇ ਨੈਕਸਟ ਕਾਲ, ਸਟੂਡੀਓ ਦੇ ਨੰਬਰ 905-673-3337 ਦਿੱਤੀ ਜਾਂਦੀ। ਚੜ੍ਹਦੀ ਕਲਾ ਬਈ, ਐਨਰਜੀ ਦਿਆ ਕਰੋ, ਮੈਂ ਕਿੰਨਾ ਕੁਛ ਰੋਜ਼ ਲੈ ਕੇ ਆਉਣਾ ਤੁਹਾਡੇ ਵਾਸਤੇ, ਥੋੜ੍ਹੇ ਜਿਹਾ ਤੁਸੀਂ ਵੀ ਲਿਆਇਆ ਕਰੋ। ਚੜ੍ਹਦੀ ਕਲਾ, ਨੈਕਸਟ ਕਾਲ 905-673-3337। ਮੇਰੇ ਕੋਲ 3 ਲਾਈਨ ਖਾਲੀ ਨਹੀਂ, 2 ਰਹਿ ਗਈਆਂ ਹੁਣ, ਫਿਰ 905-673-3337। ਹੈਲੋ ਜੀ।
3: ਹੈਲੋ।
0: ਹਾਂਜੀ ਜੀ,
3: ਹਾਂਜੀ, ਚੜ੍ਹਦੀ ਕਲਾ।
0: ਚੜ੍ਹਦੀ ਕਲਾ ਜੀ, ਤੇ ਕਿਹੜੇ ਸ਼ਹਿਰ ਚੋਂ ਸੀ? ਬ੍ਰੈਂਪਟਨ। ਹੁਣ ਤੁਹਾਨੂੰ ਬ੍ਰੈਂਪਟਨ ਬਾਰੇ ਦੱਸਿਆ ਕਿ ਤੁਹਾਡੇ ਬਾਰੇ ਦੱਸਦੀ ਹੈ, ਡੇਟ ਆਫ ਬਰਥ ਬੋਲ ਦੋ ਤੁਹਾਡੀ, ਕੀ ਆ?
3: July 13, 1980।
0: ਨਹੀਂ, ਬਸ ਮਾਡਲ ਨਹੀਂ ਦੱਸਣਾ, July 13, ਤੇ ਨਾਮ ਬੋਲ ਦੋ।
3: ਨਵਨੀਤ।
0: ਓਕੇ ਨਵਨੀਤ, ਤੁਹਾਡੇ ਸ਼ਹਿਰ ਦੀ ਖਬਰ ਇਹ ਆ ਕਿ ਕੱਲ ਸ਼ਰਾਬੀ ਨੇ ਖੰਭੇ ਤੋੜ ਦਿੱਤੇ ਨੇ ਦੋ, 1000 ਬੰਦਾ ਆਪਣੀਆਂ ਕਾਰਾਂ ਦੇ ਵਿੱਚ ਸੈੱਲਫੋਨ ਚਾਰਜ ਕਰ ਰਿਹਾ ਹੈਗਾ, ਤੇ ਇਹ ਸ਼ਰਾਬੀ ਰਾਤ ਅਰੈਸਟ ਕਰ ਲਿਆ ਗਿਆ 1:30 ਵਜੇ ਵੈਲਿੰਗਟਨ ਸਟਰੀਟ ਦੇ ਕੋਲ, ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ। ਤੁਹਾਡੀ ਇਹੀ ਖਬਰ ਬਹੁਤ ਵੱਡੀ ਹੈ। ਦੂਸਰੀ ਤੁਹਾਡੀ ਖਬਰ ਇਹ ਹੈ ਕਿ ਸਭ ਤੋਂ ਵੱਡੀ ਸਾਊਥ ਏਸ਼ੀਅਨ ਪਾਪੂਲੇਸ਼ਨ ਇਨ ਨੌਰਥ ਅਮਰੀਕਾ ਇਸ ਸ਼ਹਿਰ 'ਚ ਬੈਠੀ ਹੈ, ਅਤੇ ਜਿਹੜੀ ਤੁਹਾਡੀ ਕੌਂਸਲ ਹੈ ਉਹ 'ਚ ਤੁਹਾਡੀ ਹਾਜ਼ਰੀ ਹੈ ਜਿਹੜੀ 20% ਆ, ਉਹ ਤੋਂ ਵੱਧ ਹੈ ਨਹੀਂ ਗੀ, ਅਤੇ ਤੁਹਾਡੇ ਅਤੇ ਜਿਹੜੇ ਬੰਦੇ ਕੰਮ ਕਰਦੇ ਨੇ ਉਹ ਤੁਹਾਡੇ 'ਤੇ ਹੀ ਪੋਲਿਸੀਆਂ ਤਿਆਰ ਕਰਦੇ ਨੇ। ਥੈਂਕ ਯੂ ਸੋ ਮੱਚ।
3: ਅਤੇ
0: ਡੇਟ ਆਫ ਬਰਥ ਦੁਆਰਾ ਬੋਲੋ ਕੀ ਸੀਗੀ?
3: July 13
0: ਦੇ ਵਿੱਚ ਸਿਰਫ ਇੱਕ ਆਦਤ ਦੱਸੂਗਾ ਤੁਸੀਂ ਚੇਂਜ ਕਰ ਲਿਓ, ਇੱਕ ਆਦਤ ਦੱਸੂਗਾ ਉਹੀ ਚੇਂਜ ਕਰ ਲਿਓ ਆਪਣੀ। July 30 ਦੇ ਵਿੱਚ ਤੁਹਾਡੀ ਇੱਕ ਆਦਤ ਹੈ ਜਿਹੜੀ July 30th ਇੱਕ ਆਦਤ ਇਹ ਹੈ ਕਿ ਪਰਪਸ ਵਿੱਢਣੇ ਨੇ ਅੱਗੇ ਵਾਸਤੇ, ਪਲੈਨਡ ਨਹੀਂ ਹੈਗੇ, ਬਸ ਜੋ ਆਈ ਜਾਂਦਾ ਉਹਨੂੰ ਲਈ ਜਾਂਦੇ ਹੋ, ਸਮਝਿਆ ਨਾ ਮੇਰੀ ਗੱਲ? ਜਿਵੇਂ ਮੈਂ ਕਿਸੇ ਕੰਪਨੀ ਟਰੱਕ ਚਲਾਉਣਾ, ਬਸ ਡਿਸਪੈਚ ਆ ਜਾਂਦੀ ਉਹ ਲੈ ਲੈਂਦਾ, ਪਰ ਉਸ ਤੋਂ ਇਲਾਵਾ ਮੇਰਾ ਕੋਈ ਪਲਾਨ ਨਹੀਂ ਹੈ ਲਾਈਫ ਦੇ ਬਾਰੇ।
3: ਹਾਂਜੀ,
0: ਲਾਈਫ ਲਈ ਹੋਪਫੁਲ ਰੱਖ ਕੇ ਰਹਿਣਾ। ਧੰਨਵਾਦ ਤੁਹਾਡਾ, ਥੈਂਕ ਯੂ। 780 ਨੰਬਰ ਤੁਸੀਂ ਹੋਲਡ ਰੱਖੋਗੇ ਤੇ ਮੇਰੇ ਨਾਲ ਨਰਿੰਦਰ ਆ। ਨਰਿੰਦਰ ਜੀ ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਭਾਈ ਸਰ ਜੀ, ਚੜ੍ਹਦੀ ਕਲਾ।
0: ਕਿਹੜਾ ਸ਼ਹਿਰ ਜੀ? ਚੜ੍ਹਦੀ ਕਲਾ, ਐਨਰਜੀ ਲਿਆਤੀ ਤੁਸੀਂ ਚੜ੍ਹਦੀ ਕਲਾ ਕਹਿ ਕੇ ਬਾਈ ਜੀ, ਐਨਰਜੀ ਲਿਆਤੀ। ਚੜ੍ਹਦੀ ਕਲਾ ਬਾਈ ਜੀ,
4: ਕਲਾਈਨਬਰਗ ਅੰਟਾਰੀਓ।
0: ਕਲਾਈਨਬਰਗ ਦੇ ਵਿੱਚ ਜੀ, ਬਹੁਤ ਅਮੀਰ ਲੋਕ ਹੁੰਦੇ ਸੀ, ਇਹਨਾਂ ਨੇ ਗਰੀਬ ਕਰਤੇ ਹੁਣ। ਸੋ ਬੜੇ ਬੜਾ ਤੁਹਾਡਾ ਰੀਅਲ ਸਟੇਟ ਤੋਂ ਲੈ ਕੇ ਹਰ ਚੀਜ਼ ਨਾ ਸ਼ਾਈਨ ਦੇ ਉੱਤੇ ਸੀ, ਟੌਪ 'ਤੇ ਸੀ। ਬੜੇ ਡਾਕਟਰਸ ਰਹਿੰਦੇ ਨੇ ਸ਼ਹਿਰ ਦੇ ਵਿੱਚ, ਕਲਾਈਨਬਰਗ ਦੇ ਵਿੱਚ, ਹੈ ਨਾ? ਸਪੈਸ਼ਲੀ ਡਾਕਟਰ ਸਪੈਸ਼ਲਿਸਟ ਨੇ ਜਿਹੜੇ ਬਹੁਤ ਮੂਵ ਹੋਏ ਸੀਗੇ। ਕਲਾਈਨਬਰਗ ਜਿਹੜਾ ਓਵਰ ਪ੍ਰਾਈਜ਼ਡ ਸ਼ਹਿਰ ਸੀਗਾ, ਬਬਲ ਸੀਗਾ, ਪਰ ਉੱਦਾਂ ਸ਼ਹਿਰ ਠੀਕ ਹੈਗਾ, ਮਤਲਬ ਸੋਹਣਾ ਹੈਗਾ, ਐਂ ਕਹਿ ਲਓ। ਸਾਰਾ ਕੈਨੇਡਾ ਹੀ ਵੈਸੇ ਬਹੁਤ ਸੋਹਣਾ। ਕਲਾਈਨਬਰਗ ਦਾ ਜਿਹੜਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਦਾ ਜਿਹੜਾ ਪਲਾਨ ਆ, ਵੱਡੀਆਂ ਸੜਕਾਂ ਜ਼ਿਆਦਾ ਨਹੀਂ ਲੱਗਦੀਆਂ, ਛੋਟੀਆਂ ਸੜਕਾਂ ਬਹੁਤ ਲੱਗਦੀਆਂ। ਅਤੇ ਡੇਟ ਆਫ ਬਰਥ ਕੀ ਹੈ ਬਾਈ ਤੁਹਾਡੀ?
4: ਦਸੰਬਰ 12, 1956।
0: ਨਹੀਂ, ਮਾਡਲ ਨਹੀਂ ਦੱਸਣਾ। ਦਸੰਬਰ 12 ਦੇ ਵਿੱਚ ਤੁਹਾਡੀ ਇੱਕ ਚੀਜ਼ ਦੱਸੂਗਾ ਬਸ, ਤੁਸੀਂ ਗਲਤੀ ਨੂੰ ਬਾਰ ਬਾਰ ਰਿਪੀਟ ਕਰਦੇ ਹੋ ਜਿਹੜੀ ਨੂੰ, ਉਹਦੇ ਤੋਂ ਸਾਈਡ 'ਤੇ ਹੋ ਜਾਓ।
4: ਠੀਕ,
0: ਇੱਕ ਮਿਸਟੇਕ ਬਾਰ ਬਾਰ ਕਰਦੇ ਹੋ, ਉਹਦੇ ਤੋਂ ਸਾਈਡ 'ਤੇ ਹੋ ਜਾਓ। ਠੀਕ ਹੈ,
4: ਠੀਕ ਹੈ ਵੀਰੇ,
0: ਉਹ ਦੇਖ ਲਓ ਕਿਹੜੀ ਹੈ। 905-673-3337 ਵਾਪਸ ਆ ਰਹੇ ਹਾਂ।
5: ਲਾਸਟ ਵੀਕਐਂਡ ਅਸੀਂ ਤਵਾ ਕਿਚਨ ਤੋਂ ਕੇਟਰਿੰਗ ਆਰਡਰ ਕੀਤਾ ਸੀ। ਹੋਨੈਸਟਲੀ ਬੈਸਟ ਡਿਸੀਜਨ ਸੀ। ਹਾਂ ਬ੍ਰੋ, ਫੂਡ ਵਾਸ ਅਮੇਜ਼ਿੰਗ, ਫਰੈਸ਼, ਹੌਟ ਤੇ ਫੁੱਲ ਟੇਸਟ ਵਾਲਾ। ਗੈਸਟ ਵੀ ਪੂਰੇ ਇੰਪ੍ਰੈਸ ਹੋ ਗਏ। ਸਰਵਿਸ ਵੀ ਟੌਪ ਨੌਚ ਸੀ। ਟਾਈਮ ਤੇ ਡਿਲੀਵਰੀ, ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ ਸੀ। ਮੈਨਿਊ ਵੀ ਬਹੁਤ ਫਲੈਕਸੀਬਲ ਸੀ। ਕਰੀਜ਼, ਰੋਟੀ, ਰਾਈਸ, ਐਵਰੀਥਿੰਗ ਵਾਸ ਪਰਫੈਕਟ। Honestly, asi ta hun har function layi Tawa Kitchen hi choose karange. Try Tawa Kitchen for the best catering in town. Fresh food, great service and unforgettable taste. Book your next event now. 50 Sunnyvale Gate, Brampton. 905-790-1699. 905-790-1699.
6: ਭੈਣ ਜੀ, ਤੀਜਾ ਵਿਆਹ ਆ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ। ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
7: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
8: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬੋਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699 TAWAKitchen.ca।
0: ਮਹਿੰਗਾਈ ਕੇ ਇਸ ਦੌਰ ਮੈਂ ਪੁੱਛਤਾ ਹੂੰ ਬਾਹਰ ਬਹਿਣੋ, ਕਿਆ ਆਪਕੋ $10 ਫੋਰ ਟੂ ਕੋਈ ਦੇ ਪਾਏਗਾ ਕਿ ਨਹੀਂ? ਮੈਂ ਆਪਸੇ ਪੁੱਛਤਾ ਹੂੰ, ਖਾਣਾ ਚਾਹੋਗੇ ਕਿ ਨਹੀਂ?
9: ਕਿਉਂ ਨਹੀਂ ਖਾਣਾ ਚਾਹੇਂਗੇ? ਤਵਾ ਕਿਚਨ ਦੇ ਰਿਹਾ ਹੈ ਨਾ ਅੰਮ੍ਰਿਤਸਰੀ ਕੁਲਚਾ 2 for $10, ਬਿਰਿਆਨੀ 2 for $10, ਨਿਊਟਰੀ ਕੁਲਚਾ 2 for $10।
10: ਅਰੇ ਬਸ ਬਸ, ਫੋਨ ਨੰਬਰ ਔਰ ਐਡਰੈਸ ਤਾਂ ਦੋ।
11: ਤਵਾ ਕਿਚਨ ਐਟ 30 ਰੈਂਬਲਰ ਡਰਾਈਵ, ਬ੍ਰੈਂਪਟਨ, ਕਲੋਸ ਟੂ ਕੈਨੇਡੀ ਐਂਡ ਸਟੀਲਸ। 905-455-2600। 905-451-2600।
10: ਇਤਨਾ ਹੀ ਨਹੀਂ, ਗ੍ਰੈਂਡ ਆਪਣੀ ਸਪੈਸ਼ਲ ਔਰ ਵੀ ਆਈਟਮ ਹੈ $10 for $2।
12: ਜਦੋਂ ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ। ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8484-8404-84-01।
13: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 Rutherford Road South, Unit 11, ਤੇ ਜਾਂ ਕਾਲ ਕਰੋ 416-277-9221, 416-277-9221।
14: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ, ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ 1 roof। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।
15: ਜਦੋਂ You are listening to your favorite radio show, Radio Awaz, The Voice, Zindabad, Zindabad. For advertising, please call 416-518-3200.

0: ਆਉਂਦੇ ਤੇ ਮੈਂ ਹਮਦੀਪ ਸਿੰਘ ਪੈਨੀਪਾਲ ਰਿਵਾਜ਼ ਦੇ ਵਿੱਚ ਤੁਸੀਂ ਸਾਰੇ ਸ਼ਾਮਿਲ ਹੋ ਔਰ ਉਮੀਦ ਕਰਦੇ ਹਾਂ ਕਿ ਇੱਕ ਇੱਕ ਮਿੰਟ ਨੂੰ ਖੂਬ ਇੰਜੋਏ ਕਰ ਰਹੇ ਹੋ। ਸਟੂਡੀਓ ਦੀ ਲਾਈਨ ਨਹੀਂ ਮਿਲ ਰਹੀ ਤਾਂ ਨੰਬਰ ਬਿਜ਼ੀ ਆ ਰਹੇ ਨੇ ਅਤੇ ਰੇਡੀਓ ਆਵਾਜ਼ ਸੁਣ ਰਹੇ ਹੋ ਅਤੇ ਰੇਡੀਓਵਾਜ਼ ਦੇ ਵਿੱਚ ਮੈਸੇਜ ਦਊਂਗਾ MH18 ਡੋਰ ਐਂਡ ਵਿੰਡੋਜ਼ ਰਿਪੇਅਰ ਦਾ। ਕਿਸੇ ਨੇ ਨਾ ਵਿੰਡੋਜ਼ ਦੇ ਤੁਹਾਡੇ ਜਾਲੀਆਂ ਜਾਂ ਫਟ ਗਈਆਂ ਨੇ, ਤੁਹਾਡੇ ਵਿੰਡੋਜ਼ ਦੇ ਵਿੱਚ ਲੀਕ ਹੈ, ਏਅਰ ਹੈ, ਜਾਂ ਤੁਹਾਡਾ ਕੋਈ ਵੀ ਇਸ਼ੂ ਹੈ, ਸਲਾਈਡਿੰਗ ਡੋਰ ਖਰਾਬ ਆ, ਮੇਨ ਡੋਰ ਖਰਾਬ ਆ, ਉਹਨਾਂ ਦੀ ਰਿਪੇਅਰ ਕਰਵਾਉਣ ਲਈ ਬੰਦਾ ਨਹੀਂ ਮਿਲਦਾ ਹੁੰਦਾ। MH18 ਡੋਰ ਵਿੰਡੋਜ਼ ਰਿਪੇਅਰ ਕਿਸੇ ਵੀ ਸ਼ਹਿਰ 'ਚ ਸਰਵਿਸ ਦਿੰਦੇ ਨੇ, ਵਿੰਡੋ ਕੋਕਿੰਗ ਕਰਕੇ ਦਿੰਦੇ ਨੇ। ਵਿੰਡੋ ਕੋਕਿੰਗ ਜਿਹੜੀ ਆ ਅਪਰੋਕਸੀਮੇਟਲੀ 5 ਸਾਲ ਬਾਅਦ ਜ਼ਰੂਰੀ ਹੁੰਦੀ ਹੈ ਤੁਹਾਡੀ ਵਿੰਡੋਜ਼ ਦੀ। 647-551-0004 647-554-551-0004 647-551-0004 ਦੇ ਉੱਤੇ ਤੁਸੀਂ MH ਵਿੰਡੋਜ਼ ਐਂਡ ਡੋਰ ਵਾਲਿਆਂ ਨੂੰ ਕੰਟੈਕਟ ਕਰਨਾ ਹੈਗਾ। ਮੇਰੇ ਨਾਲ ਕੁਲਦੀਪ ਨੇ। ਕੁਲਦੀਪ ਜੀ, ਕੀ ਹਾਲ ਚਾਲ ਨੇ? ਤੁਸੀਂ ਮੇਰੇ ਨਾਲ 6 ਮਿੰਟ ਤੋਂ ਬੋਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ
1: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
0: ਹਾਂਜੀ ਅਕਟੂਬਰ ਮੰਥ ਬਹੁਤ ਖਾਸ ਹੈ। ਕੋਸ਼ਿਸ਼ ਕਰਿਓ ਤੁਸੀਂ ਆਪਣੇ ਪਰਿਵਾਰ ਨਾਲ ਜਾ ਕੇ ਵੋਟ ਕਾਸਟ ਕਰ ਸਕੋ। ਉਹਦਾ ਰੀਜ਼ਨ ਕੀ ਹੈ ਕਿ ਤੁਹਾਡੇ ਸ਼ਹਿਰ ਦੀ ਦੁਰਦਸ਼ਾ ਜਿਹੜੀ ਹੈ ਦਸ਼ਾ ਨਿਰਦੇਸ਼ 'ਤੇ ਚੱਲ ਸਕਦੀ ਹੈ। ਸਭ ਤੋਂ ਪਹਿਲਾਂ ਅਸੀਂ ਸੜਕਾਂ 'ਤੇ ਡਿਸਿਪਲਿਨ ਲੈ ਕੇ ਆਈਏ। ਆ ਕੱਲ੍ਹ ਦੀ ਜਜਮੈਂਟ ਹੈ ਜਿਹਦੇ ਵਿੱਚ ਪਰਸੋਂ ਦੀ, ਜਿਹਦੇ ਵਿੱਚ ਕਿਹਾ ਹੈ ਡੱਗ ਫੋੜ ਗਿਆ ਸੀਗਾ ਹਾਇਰ ਕੋਰਟ ਦੇ ਵਿੱਚ। ਮਿਊਨਸਪੈਲਿਟੀਜ਼ ਨੇ ਜਿਹੜੀਆਂ ਸਾਈਕਲ ਦੀਆਂ ਲੇਨਸ ਨਹੀਂ ਬਣਾਈਆਂ, ਸਾਈਕਲ ਚਲਾਉਣ ਵਾਲਿਆਂ ਦੀਆਂ ਬਾਈਕ ਲਾਈਨਸ, ਬਾਈਕ ਲੇਨਸ ਦੇ ਉੱਪਰ ਆ। ਮੈਂ ਹੱਕ 'ਚ ਹਾਂ ਬਾਈਕ ਲੇਨ ਹੋਣੀਆਂ ਚਾਹੀਦੀਆਂ, ਪਰ ਤੁਸੀਂ ਗਲੀਆਂ ਹੀ ਛੋਟੀਆਂ ਕਰ ਦਿੱਤੀਆਂ, ਗੱਡੀਆਂ ਦੀਆਂ ਤੁਸੀਂ ਜਿਹੜੀਆਂ ਡਬਲ ਲਿੰਕ ਰੋਡ ਸੀਗੇ ਖਤਮ ਕਰਕੇ ਉਹਨਾਂ 'ਤੇ ਬਾਈਕ ਲੇਨ ਬਣਾ ਤੇ। ਸਵੇਅਰ ਟੂ ਗੋਡ, ਮੈਂ ਮਸਾਂ ਹੀ 2 ਜਾਂ 3 ਬਾਈਕ ਲੇਨ ਦੇ ਉੱਤੇ ਬਾਈਕ ਚੱਲਦੇ ਦੇਖੇ, ਪਰ ਮੈਨੂੰ ਦੁੱਖ ਬਹੁਤ ਹੁੰਦਾ। ਮਿਲੀਅਨਸ ਆਫ ਡਾਲਰ ਦਾ ਤੁਸੀਂ ਪੇਂਟ ਦਾ ਠੇਕਾ ਲੋਕਾਂ ਨੂੰ ਦਿੱਤਾ, ਮਿਲੀਅਨਸ ਆਫ ਡਾਲਰ। ਇਹ ਜਿਹੜੀ ਵੇਸਟੇਜ ਆਫ ਮਨੀ ਹੈ ਨਾ ਲੋਕਾਂ ਦੀ, ਅਤੇ ਪੋਲੀਟੀਸ਼ੀਅਨ ਮਿਲ ਕੇ ਕਿਸੇ ਨੂੰ ਫਾਇਦਾ ਦੇ ਰਹੇ ਨੇ, ਇਹ ਬੜਾ ਦੁਖਦਾਈ ਹੈ। ਜਿਹੜੀਆਂ ਚੀਜ਼ਾਂ ਸਿਧਾਂਤਿਕ ਢਾਂਚੇ 'ਚ ਲੋੜ ਆ ਉਹਨਾਂ ਨੂੰ ਛੱਡ ਕੇ ਸਭ ਤੋਂ ਸਟਰੋਂਗ ਤੁਹਾਨੂੰ ਜਿਹੜਾ ਸਿਸਟਮ ਦੇਣਾ ਹੁੰਦਾ, ਟ੍ਰਾਂਜ਼ਿਟ ਸਿਸਟਮ ਦੇਣਾ ਹੁੰਦਾ ਮਿਊਨਸਪੈਲਿਟੀ ਨੇ। ਟ੍ਰਾਂਜ਼ਿਟ ਸਿਸਟਮ ਸਟਰੋਂਗ ਰੱਖੋ, ਟ੍ਰਾਂਜ਼ਿਟ 'ਚ ਜਾਣ ਲਈ ਤੁਸੀਂ ਸਿਸਟਮ ਇਹੋ ਜਿਹੇ ਬਣਾਓ। ਚਲੋ ਫਿਲਹਾਲ ਕੀ ਸੀਗਾ ਤੁਹਾਡਾ ਡੇਟ ਆਫ ਬਰਥ?
1: 16 ਨਵੰਬਰ 3rd।
0: ਇੱਕੋ ਚੀਜ਼ ਦੱਸਣੀ ਹੈ ਬਸ ਮੈਂ,
1: 16
0: ਨਵੰਬਰ ਹੈ ਨਾ, ਇੱਕੋ ਚੀਜ਼ ਦੱਸੂੰਗਾ। ਨਵੰਬਰ 16 'ਚ ਰਿਸ਼ਤਿਆਂ ਦੇ ਵਿੱਚ ਬੜੇ ਉਲਝੇ ਰਹਿੰਦੇ ਹੋ ਤੁਸੀਂ, ਮਤਲਬ ਸਮ ਟਾਈਮ ਯੂ ਡੋਂਟ ਫੀਲ ਬਟ ਯੂ ਆਰ ਕੰਟਰੋਲਿੰਗ ਦ ਰਿਲੇਸ਼ਨਸ, ਪੋਜੈਸਿਵ ਹੋ ਜਾਂਦੇ ਆਪਾਂ, ਆਪਾਂ ਨੂੰ ਆਪ ਨੂੰ ਹੀ ਨਹੀਂ ਫੀਲ ਹੁੰਦਾ, ਆਪਣੇ ਅੰਦਰ ਹੁੰਦਾ ਮੋਹ।
1: ਹਾਂਜੀ
0: ਸੁਣ ਰਹੇ ਤੁਸੀਂ?
1: ਹਾਂਜੀ।
0: ਇਸ ਮਾਮਲੇ 'ਚ ਨਾ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰੋ ਸਭ ਤੋਂ ਪਹਿਲਾਂ।
1: ਓਕੇ।
0: ਜਿਹੜਾ ਆਪਣੇ ਆਪ ਨੂੰ ਪਿਆਰ ਨਹੀਂ ਕਰਦਾ ਦੂਜਿਆਂ 'ਚ ਬਹੁਤ ਉਲਝਿਆ ਰਹਿੰਦਾ ਹੁੰਦਾ।
1: ਠੀਕ ਹੈ,
0: ਉਹਨੇ ਆਹ ਕਹਿਤਾ, ਇਹਨੇ ਉਹ ਕਰਤਾ, ਆਪਣੇ ਆਪ ਦੇ ਉੱਤੇ ਫੋਕਸ ਕਰੋ। ਠੀਕ ਹੈ, ਧੰਨਵਾਦ ਤੁਹਾਡਾ, ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ। ਮੈਂ ਨਾ ਅਰਸ਼ ਚੌਧਰੀ ਨੇ, ਅਰਸ਼ਦ ਚੌਧਰੀ। ਹਾਂਜੀ
2: ਹਾਂਜੀ, ਗੁੱਡ ਮਾਰਨਿੰਗ ਅਮਨ ਜੀ।
0: ਮਾਰਨਿੰਗ ਸਰ,
2: ਠੀਕ ਠਾਕ ਹੋ? ਮੈਂ 7 ਮਹੀਨੇ ਲਈ ਗਿਆ ਸਰ ਬੈਕ ਹੋਮ, ਤੇ ਤੁਹਾਡਾ ਪ੍ਰੋਗਰਾਮ ਬਹੁਤ ਮਿਸ ਕੀਤਾ
0: ਸਰ। ਉੱਥੇ ਲਾ ਲਿਆ ਕਰਨਾ ਸੀ, ਮੈਂ ਤਾਂ ਇੰਡੀਆ ਜਾ ਕੇ ਸੁਣਦਾ ਰਹਿਣਾ ਨਾ।
2: ਨਹੀਂ ਉਹ ਟਾਈਮ ਨਹੀਂ ਲੱਭਦਾ ਨਾ ਉੱਥੇ।
0: ਕੋਈ ਨਹੀਂ ਬ੍ਰੋ,
2: ਮੈਂ ਤੇ ਵੁੱਡ ਬ੍ਰਿਜ ਤੋਂ ਬੋਲ ਰਿਹਾ।
0: ਹਾਂਜੀ, ਵੁੱਡ ਬ੍ਰਿਜ ਦੇ ਵਿੱਚ ਇਹ ਆ, ਸ਼ਹਿਰ ਹੋ ਗਿਆ ਪੁਰਾਣਾ ਬਹੁਤ ਹੁਣ
2: ਜੀ ਜੀ,
0: ਪਰ ਸਟਿਲ ਸ਼ਾਂਤ ਹੈਗਾ ਹਜੇ। ਇਟਾਲੀਅਨ ਵੱਧ ਤੋਂ ਵੱਧ ਇਟਾਲੀਅਨ ਸਾਨੂੰ ਇੱਥੇ ਮਿਲਣਗੇ। ਹੈ ਜੀ
2: ਜੀ ਜੀ,
0: ਵੱਧ ਤੋਂ ਵੱਧ ਯੂਰਪੀਅਨ ਇੱਥੇ ਮਿਲਣਗੇ। ਵੁੱਡ ਬ੍ਰਿਜ ਬਸ ਠੀਕ ਹੈ, ਇੱਕ ਨੋਰਮਲ ਸ਼ਹਿਰ ਰਹਿ ਗਿਆ, ਪਰ ਰੋਇਲ ਗਰੁੱਪ ਆ ਜਿਹੜਾ, ਰੋਇਲ ਗਰੁੱਪ ਉਹਨੇ ਵੁੱਡ ਬ੍ਰਿਜ ਨੂੰ ਵੱਡਾ ਹੋਣ 'ਚ ਬਹੁਤ ਹੈਲਪ ਕੀਤੀ ਹੈ। ਇਟਾਲੀਅਨਸ ਦਾ ਪਲਾਸਟਿਕ ਦਾ ਗਰੁੱਪ ਹੈ ਨਾ, ਬੜੇ ਕਾਰਖਾਨੇ ਲਾਏ ਉਹਨਾਂ ਨੇ ਵੁੱਡ ਬ੍ਰਿਜ ਦੇ ਵਾਹੁੰਦੇ ਏਰੀਏ ਦੇ ਵਿੱਚ ਇੱਥੇ, ਹੈ ਨਾ ਬਾਰਡਰ ਦੇ ਉੱਤੇ। ਇੰਡਸਟਰੀਲਾਈਜੇਸ਼ਨ ਬਹੁਤ ਵਧੀਆ ਹੋਇਆ, ਜਿੰਨੇ ਕੁ ਲੋਕ ਨੇ ਉਹਨਾਂ ਲਈ ਉਨੇ ਕੁ ਕੰਮ ਪੈਦਾ ਕੀਤੇ ਗਏ, ਕੱਲੀਆਂ ਇਮਾਰਤਾਂ ਨਹੀਂ ਖੜੀਆਂ ਕੀਤੀਆਂ ਗਈਆਂ, ਦੋਨੋਂ ਪਾਸੇ ਘਿਰੇ ਹੋਏ ਆ। ਪਰਲੇ ਪਾਸੇ ਜਿਹੜਾ ਕੌਂਕਟ ਦਾ ਏਰੀਆ ਹੈਗਾ ਉਹ ਇੰਡਸਟਰੀਅਲ ਏਰੀਆ, ਇਧਰਲੇ ਪਾਸੇ ਜਿਹੜਾ ਬ੍ਰੈਂਟਨ ਦੇ ਨਾਲ ਲੱਗਦਾ ਬਾਰਡਰ ਏਰੀਆ, ਇਹਨਾਂ ਨੇ ਸਾਈਡਾਂ ਦੇ ਉੱਤੇ ਇੰਡਸਟਰੀ ਲਿਆਉਂਦੀ, ਵਿਚਾਲੇ ਰੈਜ਼ੀਡੈਂਸ਼ੀਅਲ ਏਰੀਆ, ਵੌਨ ਤੁਹਾਡਾ ਵੁੱਡ ਬ੍ਰਿਜ ਹੋ ਗਿਆ ਅਤੇ ਪਲੱਸ ਕਲਾਈਮਬਰਗ ਹੋ ਗਿਆ, ਇਹਨੂੰ ਵਿਚਾਲੇ ਲਿਆਉਂਦਾ। ਉਹਦੀ ਡਿਜ਼ਾਇਨਿੰਗ ਇੱਦਾਂ ਦੀ ਇਹਨਾਂ ਦੀ ਅਤੇ ਕਿਸੇ ਟਾਈਮ 'ਤੇ ਮੈਂ ਇੰਟਰਵਿਊ ਕੀਤਾ, ਜਿਹੜਾ ਤੁਹਾਡਾ ਮੇਅਰ ਹੈ ਉਹ ਮਿਨਿਸਟਰ ਹੁੰਦਾ ਸੀਗਾ ਉਸ ਵੇਲੇ, ਟਰਾਂਸਪੋਰਟ ਮਿਨਿਸਟਰ
2: ਪ੍ਰੋਵਿੰਸ਼ੀਅਲ।
0: ਹਾਂਜੀ, ਅਤੇ ਡੇਟ ਆਫ ਬਰਥ ਕੀ ਸੀਗੀ ਤੁਸੀਂ ਦੱਸਿਆ?
2: April 12
0: ਤੁਸੀਂ ਚੜ੍ਹਦੀ ਕਲਾ ਨਹੀਂ ਕਿਹਾ ਮੈਨੂੰ ਹਜੇ ਤੱਕ, ਮੈਂ ਸੁਣਿਆ ਨਹੀਂ ਚੜ੍ਹਦੀ ਕਲਾ ਮਤਲਬ ਪੋਜ਼ਿਟਿਵਿਟੀ। ਤੁਸੀਂ ਦੇਖਿਆ ਨਾ ਬੰਦਾ ਕੰਪਲੇਂਟ ਸੇ ਕਰੀ ਜਾਂਦਾ, ਟਰੱਕਸ ਲੱਗ ਗਏ, ਟਰੰਪ ਨੇ ਕਰਤਾ, ਫਲਾਣਾ ਹੋ ਗਿਆ, ਉਹ ਹੋ ਗਿਆ, ਦੈਟ ਇਜ਼ ਕਾਲਡ ਢਹਿੰਦੀ ਕਲਾ। ਚੜ੍ਹਦੀ ਕਲਾ ਹੁੰਦੀ ਹੈ ਵੀ ਸਭ ਕੁਛ ਬਸ ਉਵੇਂ ਹੀ ਫਿਰ ਹੋ ਜਾਣਾ ਜਿਵੇਂ ਹੈਗਾ, ਪਰ ਹਜੇ ਮੇਰੀ ਇੱਛਾ ਮੁਤਾਬਕ ਨਹੀਂ ਹੋ ਰਿਹਾ, ਪਰ ਮੈਂ ਬਹੁਤ ਖੁਸ਼ ਹਾਂ।
2: ਓਕੇ ਜੀ, ਓਕੇ,
0: ਠੀਕ ਹੈ,
2: ਓਕੇ, ਥੈਂਕ ਯੂ,
0: ਥੈਂਕ ਯੂ ਸੋ ਮਚ ਸਰ। ਔਰ ਮੇਰੇ ਨਾਲ ਨੈਕਸਟ ਕਾਲਰ 2065, ਹੈਲੋ ਜੀ।
3: ਜੀ ਅਮਨ ਭਾਈ, ਗੁੱਡ ਮਾਰਨਿੰਗ, ਚੜ੍ਹਦੀ ਕਲਾ,
0: ਮਾਰਨਿੰਗ ਗੁੱਡ, ਚੜ੍ਹਦੀ ਕਲਾ ਜੀ, ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ?
3: ਮਿਸਿਸ ਸਾਹਿਬਾ ਜੀ।
0: ਹਾਂਜੀ, ਨਾਂ ਕੀ ਤੁਹਾਡਾ?
3: ਹਸਨ।
0: ਅਸਲ ਭਾਈ ਥੋੜੀ ਐਨਰਜੀ ਰੱਖਿਆ ਕਰੋ, ਘੈਂਟ ਜੀ, ਠੀਕ ਹੈ, ਘੈਂਟ ਜੀ ਐਨਰਜੀ। ਅਮਨ ਜੀ ਮੈਂ ਬੋਲ ਰਿਹਾ, ਅਸਿਤ ਬੋਲ ਰਿਹਾ। ਹੁਣ ਤੁਸੀਂ ਕਾਰ ਚੋਂ ਕਿ ਘਰੇ ਹੋ?
3: ਮੈਂ ਕਾਰ, ਸਹੀ ਕਹਿ ਰਹੇ
0: ਸਰ, ਕਾਰ ਚ ਤਾਂ ਫਿਰ ਉੱਚੀ ਬੋਲਿਆ ਕਰੋ, ਘਰੇ ਜਿਵੇਂ ਮਰਜ਼ੀ ਬੋਲੀ ਜਾਓ। ਹਾਂਜੀ ਅਸਿਤ ਭਾਈ
3: ਜੀ, ਚੜ੍ਹਦੀ ਕਲਾ ਜੀ, ਮੈਨੂੰ ਇਹਦਾ ਮੀਨਿੰਗ ਦੱਸੋ। ਵੈਸੇ ਸਾਰੇ
0: ਚੜ੍ਹਦੀ ਕਲਾ ਦਾ ਮਤਲਬ ਹੈ, ਮੈਂ ਤੁਹਾਨੂੰ ਕਿਹਾ ਤੁਹਾਡੇ ਆਸ ਪਾਸ ਹਮੇਸ਼ਾ ਨੈਗੇਟਿਵ ਗੱਲਾਂ ਹੀ ਚੱਲਦੀਆਂ ਨੇ, ਟੈਰਿਫਸ ਦਾ ਕੀ ਬਣੂਗਾ, ਫਲਾਣਾ ਕੀ ਹੋਊਗਾ। ਡਰ ਇੱਕ ਮਾਹੌਲ ਹੈ ਜਿਹਨੂੰ ਵੇਚਿਆ ਜਾਂਦਾ, ਤੇ ਇਹਨੂੰ ਸੋਸ਼ਲ ਮੀਡੀਆ ਕੰਪਨੀਆਂ ਤੋਂ ਲੈ ਕੇ ਨਿਊਜ਼ ਏਜੰਸੀਸ ਤੇ ਪੋਲੀਟੀਸ਼ੀਅਨ ਵੇਚਦੇ ਨੇ, ਤਿੰਨ ਜਣੇ ਵੇਚਦੇ ਨੇ, ਕਿਉਂਕਿ ਇਹਨਾਂ ਦੇ ਉੱਪਰ ਕੋਈ ਡਰ ਨਹੀਂ ਹੁੰਦਾ, ਤਿੰਨਾਂ ਨੂੰ, ਤਿੰਨਾਂ ਦੀ ਰੋਟੀ ਚੱਲੀ ਜਾਣੀ ਆ, ਠੀਕ ਹੈ। ਇਹ ਡਰ ਵੇਚਦੇ ਨੇ, ਉਹ ਡਰ ਨਾਲ ਤੁਸੀਂ ਫਿਰ ਐਕਸ਼ਨਸ ਉਹੋ ਜਿਹੇ ਕਰਦੇ ਹੋ। ਤੁਸੀਂ ਦੇਖੋ ਪਿਛਲੇ 4 ਸਾਲ 'ਚ ਲੋਕਾਂ ਦੀ ਜਿਹੜੀ ਵੈਲਥ ਹੈ ਉਹਨੂੰ ਕਿਸ ਤਰੀਕੇ ਨਾਲ ਕੁਛ ਅਮੀਰ ਲੋਕਾਂ 'ਚ ਟ੍ਰਾਂਸਫਰ ਕਰ ਦਿੱਤਾ ਗਿਆ, ਹੈ ਨਾ, ਵੀ ਉਹ ਡਰ 'ਚੋਂ ਬਾਹਰ ਨਿਕਲ ਕੇ ਨਾ। ਚੜ੍ਹਦੀ ਕਲਾ ਦਾ ਮਤਲਬ ਹੁੰਦਾ ਪੋਜ਼ਿਟਿਵ ਗੱਲ ਕਰਨੀ, ਵੀ ਕੁਛ ਮਰਜ਼ੀ ਹੋ ਜਾਵੇ ਮੈਂ ਤਾਂ ਜ਼ਿੰਦਾ ਦਿਲੀ ਨਾਲ ਰਹੂੰਗਾ, ਮੇਰੇ ਸਿਰ 'ਤੇ ਬੰਬ ਗਿਰ ਰਹੇ ਨੇ। ਮੈਂ ਦਿਲਜੀਤ ਦੀ ਇੱਕ ਫਿਲਮ ਦੇਖੀ ਪਰਸੋਂ ਚੌਥੇ, ਮੈਂ ਵਾਪਸ ਆਊਂਗਾ, ਜ਼ਰੂਰ ਦੇਖਿਓ, ਨਸੂਰਦੀਨ ਸ਼ਾਹ ਅਤੇ ਦਿਲਜੀਤ ਦੀ ਫਿਲਮ ਆ, ਜ਼ਰੂਰ ਦੇਖਿਓ, ਪਾਕਿਸਤਾਨ ਅਤੇ ਇੰਡੀਆ ਦੇ ਲੋਕ। ਮੈਂ ਵਾਪਸ ਆਊਂਗਾ ਅਤੇ ਐਂਡ ਦੇ ਵਿੱਚ ਨਾ ਉਹਨਾਂ ਨੇ ਸੀਰੀਆ ਤੋਂ ਲੈ ਕੇ ਕਈ ਮੁਲਕਾਂ ਦੇ ਵੀਡੀਓਜ਼ ਦਿਖਾਏ ਕਿ ਅਸੀਂ 1947 ਦੀ ਵੰਡ ਦੀ ਗੱਲ ਕਰੀ ਜਾਂਦੇ ਹਾਂ, ਪਰ ਅੱਜ ਵੀ ਲੋਕਾਂ ਦੇ ਹਾਲਾਤ ਉਹੀ ਵਾਲੇ 1947 ਵਾਲੇ, ਭਾਵੇਂ ਇੱਕ ਸਦੀ ਬੀਤਣ ਨੂੰ ਆ ਗਈ ਹੈ, ਹਜੇ ਵੀ ਮਨੁੱਖਤਾ ਦਾ ਹਾਲ ਉਹੀ ਆ। ਜਿਹੜੇ ਰੈਫਿਊਜੀਜ਼ ਮੂਵ ਹੁੰਦੇ ਪਏ ਨੇ ਇੱਕ ਮੁਲਕ ਤੋਂ ਦੂਜੇ ਮੁਲਕ ਦੇ ਵਿੱਚ, ਮਾਈਗ੍ਰੇਸ਼ਨ ਆ ਜਿਹੜੀ, ਇਹ ਬੜਾ ਵੱਡਾ ਦਰਦ ਹੈ, ਤਕਲੀਫ ਹੈ। ਅੱਜ ਅਸੀਂ ਆਪਣੀ ਇੱਛਾ ਮੁਤਾਬਕ ਇੰਡੀਆ ਤੋਂ ਕੈਨੇਡਾ ਮੂਵ ਹੋ ਜਾਂਦੇ ਹਾਂ, ਪਰ ਉਹ ਇੱਛਾਵਾਂ ਦੇ ਵਿਪਰੀਤ ਰਾਤੋਂ ਰਾਤ ਉਹ ਲੋਕ ਆਪਣੀ ਜਾਨ, ਮਾਲ, ਪਰਿਵਾਰ, ਉਹ 'ਚ ਜਿਹੜਾ ਕਰੈਕਟਰ ਸੀਗਾ ਨਾ, ਉਹਦਾ ਸਾਰਾ ਪਰਿਵਾਰ ਹੀ ਰੇਪ ਕਰ ਦਿੱਤਾ ਗਿਆ, ਅਤੇ ਇੱਕ ਲੇਡੀ ਨੇ ਆਪਣੀਆਂ ਬੱਚੀਆਂ ਮਾਰਤੀਆਂ ਸਾਰੀਆਂ। ਹੁਣ ਉਹ ਫਿਲਮ ਦੇ ਵਿੱਚ ਨਫ਼ਰਤ ਨਹੀਂ ਵੰਡੀ ਗਈ, ਇਮਤਿਆਜ਼ ਅਲੀ ਨੇ ਉਹ ਡਾਇਰੈਕਟ ਕੀਤੇ, ਇਮਤਿਆਜ਼ ਲਈ ਬਹੁਤ ਵਧੀਆ ਫਿਲਮਾਂ ਬਣਾਉਂਦਾ, ਦਲਜੀਤਾਂ ਦੀ ਬੜੀ ਬਣਦੀ ਹੈ, ਇਮਤਿਆਜ਼ ਅਲੀ ਦੀ ਫਿਲਮ ਹੈ, ਉਹਦੇ ਵਿੱਚ ਇਹ ਦਿਖਾਇਆ ਗਿਆ ਕਿ ਦੋਨੋਂ ਪਾਸੇ ਅੱਗ ਇੱਕ ਬਰਾਬਰ ਲੱਗੀ ਸੀ, ਵਨ ਵੇ ਗਲੀ ਨਹੀਂ ਦਿਖਾਈ ਗਈ, ਠੀਕ ਹੈ। ਥੈਂਕ ਯੂ ਤੁਹਾਡਾ ਕਾਲ ਕਰਨ ਲਈ, ਅਤੇ ਨੈਕਸਟ ਕਾਲ, ਸਤਿ ਸ਼੍ਰੀ ਅਕਾਲ ਜੀ, ਹੈਲੋ, ਚੜ੍ਹਦੀ ਕਲਾ ਜੀ, 519-8254, ਹੈਲੋ
4: ਹੈਲੋ, ਸਤਿ ਸ਼੍ਰੀ ਅਕਾਲ ਜੀ, ਪਰਵਿੰਦਰ ਸਿੰਘ, ਚੜ੍ਹਦੀ ਕਲਾ ਵੀਰ ਜੀ,
0: ਚੜ੍ਹਦੀ ਕਲਾ, ਚੜ੍ਹਦੀ ਕਲਾ, ਪਰਵਿੰਦਰ ਸਿੰਘ ਜੀ ਕਿਵੇਂ ਹੋ?
4: ਬਹੁਬਰੀ ਵੀਰ ਜੀ, ਬਹੁਬਰੀ
0: ਹੈ, ਬਲ ਚਲੋ, ਖੁਸ਼ ਰਹਿਣਾ ਚਾਹੀਦਾ ਹਮੇਸ਼ਾ। ਚੜ੍ਹਦੀ ਕਲਾ, ਪਰਵਿੰਦਰ, ਡੇਟ ਆਫ ਬਰਥ ਬੋਲੋ, ਕੱਲੀ ਡੇਟ ਆਫ ਬਰਥ ਬਸ।
4: 17 ਨਵੰਬਰ,
0: 17 ਨਵੰਬਰ,
4: 9 ਦਸੰਬਰ,
0: 9 ਦਸੰਬਰ,
4: 9 ਦਸੰਬਰ,
0: ਸੈਪਟੈਂਬਰ,
4: ਦਸੰਬਰ
0: 9 ਦੇ ਵਿੱਚ, ਓਕੇ। ਜਿਹੜੀ ਵੀ ਗਲਤੀ ਤੁਸੀਂ ਇੱਕ ਹੈਗੀ ਹੈ ਤੁਹਾਡੇ ਕੋਲ ਹੁੰਦੀ ਹੈ, ਹਰੇਕ ਕੋਲ ਹੁੰਦੀ ਹੈ, ਮੇਰੇ ਕੋਲ ਹੈਗੀ ਹੈ ਇੱਕ ਨਾ, ਆਪਾਂ ਬਾਰ ਬਾਰ ਰਿਪੀਟ ਕਰਦੇ ਹਾਂ, ਫੈਂਡਰ ਹੁੰਦੇ ਹਾਂ ਉਹਦੇ ਵਿੱਚ, ਹੈ ਨਾ, ਉਹਦੇ 'ਤੇ ਸਟੋਪ ਲਗਾਉਣਾ। ਹੁਣ ਇਹ ਗਲਤੀ ਕੀ ਹੁੰਦੀ ਹੈ ਸਮਝਾਉਣਾ ਤੁਹਾਨੂੰ, ਕਦੇ ਡਰ ਹੁੰਦਾ ਹੈ ਗਲਤੀ 'ਚ, ਕਦੇ ਗੁੱਸਾ ਹੁੰਦਾ, ਕਦੇ ਕੋਈ ਆਪਾਂ ਕਿਸੇ ਨਾਲ ਗਲਤ ਕਰ ਰਹੇ ਹੁੰਦੇ ਹਾਂ, ਜਾਂ ਕਿਸੇ ਨਾਲ ਵਾਟ ਐਵਰ, ਕੋਈ ਵੀ ਗਲਤੀ, ਜਾਂ ਕਿਸੇ 'ਤੇ ਰਹਿਮੇ ਬਹੁਤ ਕਰੀ ਜਾਂਦੇ ਹਾਂ, ਅਤੇ ਹਰ ਵਾਰ ਬੰਦਾ ਸਾਨੂੰ ਉੱਥੇ ਹੀ ਲਿਆ ਕੇ ਫਿਰ ਸੁੱਟ ਦਿੰਦਾ, ਅਸੀਂ ਆਪਣਾ ਲਾਈਫ ਦਾ ਕੀਮਤੀ ਸਮਾਂ ਲੂਜ਼ ਕਰ ਜਾਂਦੇ, ਵੇਸਟ ਕਰ ਜਾਂਦੇ ਹਾਂ, ਠੀਕ ਹੈ। ਜਿਹੜਾ ਬਲੇਮਰ ਹੁੰਦਾ ਨਾ, ਉਹਨੇ ਹਮੇਸ਼ਾ ਬਲੇਮ ਲਾਉਣਾ ਹੁੰਦਾ, ਜਿੰਨਾ ਮਰਜ਼ੀ ਉਹਦਾ ਚੰਗਾ ਕਰ ਦਿਓ ਤੁਸੀਂ ਭਾਅ ਜੀ, ਜਿੰਨਾ ਮਰਜ਼ੀ, ਐਂਡ 'ਚ ਉਹਨੇ ਬਲੇਮ ਲਾ ਕੇ ਨਿਕਲਣਾ, ਕਿਉਂਕਿ ਉਹਦਾ ਸੁਭਾਅ, ਨੇਚਰ ਆ। ਸੋ ਇੱਕ ਚੀਜ਼ ਹਮੇਸ਼ਾ ਆਪਾਂ ਆਪਣੀ ਜ਼ਿੰਦਗੀ 'ਚ ਰੱਖਦੇ ਹਾਂ, ਜਿਹੜਾ ਸਾਡਾ ਨੈਗੇਟਿਵ ਪੁਆਇੰਟ ਆ, ਸਾਨੂੰ ਪਤਾ ਹੁੰਦਾ, ਦੋ ਜੋ ਜੋ ਸਾਡੀਆਂ ਦੋ ਖੋਪੜੀਆਂ ਕੰਮ ਕਰਦੀਆਂ ਨੇ, ਇੱਕ ਮੂਹਰਿਓਂ ਇੱਕ ਪਿੱਛੋਂ, ਮੂਹਰੇ ਵਾਲੀ ਖੋਪੜੀ ਚਮਕ ਦਮਕ ਦਿਖਾਉਂਦੀ ਹੈ, ਪਿੱਛੇ ਵਾਲੀ ਜੋ ਖੋਪੜੀ ਹੈ ਨਾ ਜਿਹੜੀ ਸਾਡੀਆਂ ਗਲਤੀਆਂ ਨੂੰ ਲੁਕੋ ਕੇ ਰੱਖਦੀ ਹੈ ਕਿ ਫਲਾਣੀ ਜਗ੍ਹਾ ਮੈਂ ਗਲਤ ਚੱਲਿਆ ਸੀ ਪਰ ਅਸੀਂ ਪਿੱਛੇ ਵਾਲੀ ਖੋਪੜੀ ਨੂੰ ਘੱਟ ਸੁਣਦੇ ਹਾਂ, ਸੰਤ ਸਿੰਘ ਮਸਕੀਨ ਕਹਿੰਦੇ ਨੇ। ਅਤੇ ਭਵਿੰਦਰ ਸਿੰਘ ਦੀ ਮੈਂ ਗੱਲ ਕਰ ਰਿਹਾ ਸੀ, ਮੈਂ ਤੁਹਾਨੂੰ ਦੇਖ ਲਓ ਹੁਣ ਯਾਦ ਕਰ, ਦੇਖ ਲਓ ਮੈਂ ਸੱਚੀ ਯਾਦ ਕਰ ਰਿਹਾ ਸੀ, ਮੈਂ ਤੁਹਾਡਾ ਨਾ ਲਿਸਟਿੰਗਸ ਕੱਢ ਰਿਹਾ ਸੀ ਖੜਾ, ਅਤੇ ਲਿਸਟਿੰਗ ਦੇ ਵਿੱਚ ਜੇ ਕਿਸੇ ਨੇ ਕਿਚਨਰ ਵਾਟਲੂ ਕੇਂਬਰਿਜ ਦੇ ਏਰੀਏ ਦੇ ਵਿੱਚ ਰੀਅਲ ਸਟੇਟ ਦਾ ਕੋਈ ਵੀ ਟ੍ਰਾਂਜੈਕਸ਼ਨ ਕਰਨਾ, ਰਿਕਮੈਂਡ ਕਰੂੰਗਾ ਭੁਪਿੰਦਰ ਨੂੰ, ਭੁਪਿੰਦਰ ਡੈਡੀਕੇਟਡ ਆ, ਭੁਪਿੰਦਰ ਜਿਹੜਾ ਹੈਗਾ ਤੁਹਾਡੇ ਲਈ ਵਾਅਦਾ ਕਰਦੇ ਕਿ ਤੁਸੀਂ ਕੋਈ ਵੀ ਜਿਹੜਾ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਦੇ ਹੋ 100% ਉਹਦੇ ਵਿੱਚ ਆਪਣਾ ਜਿਹੜਾ ਹੈਗਾ ਤੁਹਾਨੂੰ ਪ੍ਰੋਪਰ ਵੇ ਦੇਣਗੇ। ਭੁਪਿੰਦਰ ਕਿਚਨਰ ਵਾਟਲੂ ਕੇਂਬਰਿਜ

0: ਖਰੀਦਣੀ ਚਾਹੁੰਦਾ ਜਾਂ ਕਮਰਸ਼ੀਅਲ ਟ੍ਰਾਂਜੈਕਸ਼ਨ ਹੈ, ਲੀਜ਼ ਜਾਂ ਸੇਲ ਪਰਚੇਸ, ਤੁਸੀਂ 519-590-8254 ਤੇ ਕਾਲ ਕਰ ਸਕਦੇ। ਭਵਿੰਦਰ ਜੀ ਦਿਓ ਮੈਸੇਜ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਚੜ੍ਹਦੀ ਕਲਾ।
0: ਤੇ
1: ਮੇਰੇ ਕੋਲ ਪ੍ਰੋਪਰਟੀਆਂ ਮਤਲਬ ਲਿਸਟਿੰਗ ਹੈਗੀਆਂ ਨੇ, ਜਿਹਦੇ ਚ ਮੇਰੇ ਕੋਲ ਜ਼ਿਆਦਾ ਲੀਗਲ ਡੁਪਲਸ ਹੈਗੇ ਨੇ। ਲੀਗਲ ਡੁਪਲਸ ਦਾ ਇੱਕ ਪਲੱਸ ਪੁਆਇੰਟ ਹੈ ਜੀ, ਤੁਹਾਡੀ ਇੱਕ ਤਾਂ ਮੋਰਗੇਜ ਈਜ਼ੀ ਹੁੰਦੀ ਹੈ, ਦੂਸਰੀ ਗੱਲ ਹੈ ਤੁਹਾਨੂੰ ਇੱਕ ਰੈਂਟਲ ਪ੍ਰੋਟੈਕਸ਼ਨ ਮਿਲ ਜਾਂਦਾ, ਜਿੰਨਾ ਕਿ ਤੁਹਾਡੀ ਮੋਰਗੇਜ ਡਾਊਨ ਦੀ ਰੋਡ ਸਲੋ ਨਿਕਲ ਜਾਂਦੀ ਹੈ। ਤੇ ਮੇਰੇ ਕੋਲ ਚਾਰ ਪ੍ਰੋਪਰਟੀਆਂ ਨੇ, ਜਿਹਨਾਂ ਚੋਂ ਜਿਹੜੀਆਂ ਐਕਚੁਲੀ ਜਿਹੜੀਆਂ ਵੱਡੀਆਂ ਮਤਲਬ 2500 ਸਕੇਅਰ ਤੋਂ ਲੈ ਕੇ ਆਲਮੋਸਟ 5200 ਸਕੇਅਰ ਤੱਕ ਘਰ ਬਣਾਏ ਗਏ ਨੇ, ਠੀਕ ਨਾ, ਲਿਸਟਿੰਗ ਲੀਗਲ ਵਾਲੇ, ਤੇ ਵਧੀਆ ਜ਼ਮੀਨ ਲੋਟ ਵੀ ਹੈਗੇ ਨੇ ਉਹਨਾਂ ਚ, ਠੀਕ ਨਾ, ਬੈਕ ਤੇ ਕੋਈ ਨੇਬਰ ਨੀ ਹੈਗਾ। ਤੇ ਜਿਹਨਾਂ ਪ੍ਰੋਪਰਟੀ ਬਾਰੇ ਤੁਸੀਂ ਮੈਨੂੰ ਇਨਫੋਰਮ ਚਾਹੁੰਦੇ ਹੋ, ਮੈਨੂੰ ਕਾਲ ਕਰ ਸਕਦੇ ਹੋ 519-590-8254। ਤੇ ਅਗਲਾ ਇੱਕ ਮੈਸੇਜ ਹੋਰ ਦੇਣਾ ਚਾਹੁੰਦਾ ਵਾ, ਸਾਡੇ ਕੋਲ ਵੁਡਸ ਵੀ ਕੁਛ ਘਰ ਹੈਗੇ ਬਿਲਡਰ ਤੋਂ, ਤੇ ਉਹਨਾਂ ਦੇ ਵੀ ਚੰਗੀ ਡਿਬੇਟ ਹੈਗੀ ਆ, ਤੇ ਮੈਂ ਬਿਲਡਰ ਨਾਲ ਗੱਲ ਕਰਕੇ ਕੁਛ ਸਪੈਸ਼ਲ ਅਪਗ੍ਰੇਡ ਲਏ ਹੋਏ ਨੇ ਜਾਂ ਉਹਨਾਂ ਨੂੰ ਤੁਹਾਨੂੰ ਡਿਸਕਾਊਂਟ ਦਵਾ ਸਕਦਾ ਵਾ, ਤਾਂ ਗੁਰਦੁਆਰਾ ਸਾਹਿਬ ਦੇ ਕੋਲ ਨੇ, ਤੇ ਜੇ ਉਹਨਾਂ ਦੇ ਬਾਰੇ ਵੀ ਇਨਫੋਰਮ ਚਾਹੁੰਦੇ ਹੋ ਤਾਂ ਵੀ ਮੈਨੂੰ ਕੰਟੈਕਟ ਕਰ ਸਕਦੇ ਹੋ। ਤੇ ਕਿਚਨ ਵਰਕਲ ਚ ਵੀ ਸਾਡੇ ਕੋਲ ਕਿੰਨੀਆਂ ਡੀਲਾਂ ਹੈਗੀਆਂ ਨੇ, ਜਿਹਦੇ ਚ ਐਚਐਸਸੀ ਬੇਟ ਦੇ ਨਾਲ ਨਾਲ ਸਾਨੂੰ ਵਧੀਆ ਆਪਸ਼ਨ, ਵਧੀਆ ਸਕੇ ਫਿਟ ਤੁਹਾਨੂੰ ਮਿਲ ਸਕਦੇ ਨੇ। ਤੇ ਇਹਨਾਂ ਵਾਸਤੇ ਤੁਹਾਨੂੰ ਹੈਲਪ ਕਰ ਸਕਦਾ ਵਾਂ, ਜੇ ਡਿਜ਼ਾਇਨ ਦੇ ਰਿਗਾਰਡਿੰਗ ਕੋਈ ਇਸ਼ੂ ਹੈਗਾ ਤੁਹਾਡਾ, ਮੈਂ ਉਹ ਵੀ ਡਿਜ਼ਾਇਨ ਬੈਸਟ ਕਰ ਸਕਦਾ ਵਾਂ ਬਿਲਡਰ ਨਾਲ ਗੱਲ ਕਰਕੇ। ਤੇ ਨੰਬਰ ਤੁਹਾਨੂੰ ਪਤਾ ਹੀ ਹੈ ਕਿੱਥੇ ਕਰਨਾ, ਕੋਲ 519-590-8254 ਤੇ ਤੁਹਾਡੀ ਸੇਵਾ ਵਿੱਚ ਸਦਾ ਹਾਜ਼ਰ ਹਾਂ। ਕੋਈ ਵੀ ਤੁਹਾਡਾ ਰੀਅਲ ਸਟੇਟ ਰਿਗਾਰਡਿੰਗ ਕੁਐਸਚਨ ਹੋਵੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।
0: 519-582-54 519-582-54 ਔਰ ਭੁਪਿੰਦਰ ਹੁਣਾਂ ਨੂੰ ਤੁਸੀਂ ਕੰਟੈਕਟ ਕਰਨਾ, ਵੁੱਡਸਟੋਕ ਤੋਂ ਲੈ ਕੇ ਕਿਚਨਰ ਵਾਟਲੋ ਕੈਂਬਰਿਜ ਦੇ ਏਰੀਆ ਦੇ ਵਿੱਚ ਬਿਲਡਰਸ ਦੇ ਕੋਲੋਂ ਤੁਹਾਨੂੰ ਜਿਹੜਾ ਇੱਕ ਅੱਛਾ ਡੀਲ ਨੈਗੋਸ਼ੀਏਟ ਕਰਕੇ, ਜਿਵੇਂ ਤੁਸੀਂ ਮਾਰਕੀਟ 'ਚੋਂ ਪ੍ਰਾਈਜ਼ ਪਾ ਕੇ ਘਰ ਖਰੀਦੇ ਹੋ ਨਾ, ਪ੍ਰਾਈਜ਼ ਟੈਗ ਤੁਹਾਡੇ ਹੱਥ 'ਚ ਨਹੀਂ ਫੜਾਉਣਗੇ, ਤੁਹਾਡੀ ਨੈਗੋਸ਼ੀਏਟ ਕਰਕੇ ਕਈ ਜਗ੍ਹਾ 'ਤੇ ਬਿਲਡਰ ਬੇਸਮੈਂਟ ਵੀ ਕੰਪਲੀਟ ਕਰਕੇ ਦੇ ਰਹੇ ਨੇ, ਅਤੇ ਐੱਚ ਐਸ ਟੀ ਰਿਬੇਟ ਜਿਹੜਾ ਹੈਗਾ ਐਡੀਸ਼ਨਲ ਮਾਈਨਸ ਕਰਕੇ ਤੁਸੀਂ ਦੇਖ ਲਓ ਵੀ ਜੇ ਤੁਸੀਂ ਕੋਈ 50-60-70 ਹਜ਼ਾਰ ਦਾ ਟ੍ਰਾਂਜੈਕਸ਼ਨ ਕਰਨੀ ਚਾਹੁੰਦਾ ਵਟਸਐਪ, ਜਾਂ ਤੁਸੀਂ 70-80 ਹਜ਼ਾਰ ਨਾਲ ਕਿਚਨ ਵਾਟਰ ਕੈਂਬਰੇਜ ਦੇ ਏਰੀਏ 'ਚ, ਪਲੱਸ ਡਿਊਪਲੈਕਸ ਘਰ, ਪ੍ਰੋਪਰ ਨਵੇਂ ਡਿਊਪਲੈਕਸ ਘਰ ਨੇ ਇਹ, ਇਹ ਸਾਰੇ ਜਿਹੜੇ ਡਿਊਪਲੈਕਸ ਨੇ ਇਹਨਾਂ ਦੀ ਏਜ 15 ਤੋਂ ਮੈਕਸੀਮਮ 10-15 ਸਾਲ ਦੀ ਏਜ ਆ, 519 519-592-8254 519-592-8254 ਭਵਿੰਦਰ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਭਵਿੰਦਰ ਜੀ ਨਾਲ ਸਾਡੀ ਗੱਲਬਾਤ ਹੋ ਰਹੀ ਹੈ। ਸਟੂਡੀਓ ਦੇ ਨੰਬਰ ਨੇ 905-600-73-33-37-9056-733-33-33-33

ਸੋ ਦੁਨੀਆ ਕੁਝ ਨਹੀਂ ਚਾਹੁੰਦੀ ਮਾਂ ਸਿੰਗਰ ਸਾਹਿਬ, ਦੁਨੀਆ ਰੰਗ ਬਰੰਗੀ ਆ, ਬਹੁਤ ਤਰ੍ਹਾਂ ਦੇ ਲੋਕ ਨੇ ਦੁਨੀਆ 'ਚ, ਅਤੇ ਬੜੀ ਰੰਗ ਬਰੰਗੀ ਦੁਨੀਆ। ਅਤੇ ਤੁਸੀਂ ਹਰਮਨਜੀਤ ਸਿੰਘ ਗਰੇਵਾਲ ਲੋਇਰ ਨੇ, ਹਰਮਨ ਲਾਅ ਆਫਿਸ ਤੋਂ। ਹਰਮਨ ਲਾਅ ਆਫਿਸ ਕਿਸੇ ਵੀ ਤਰ੍ਹਾਂ ਦਾ ਬਿਲਡਰ ਦਾ ਕੋਈ ਚਿੱਠੀ ਆ, ਬਿਲਡਰ ਨਾਲ ਤੁਸੀਂ ਕੋਈ ਡੀਲ ਕਰਨਾ, ਜਾਂ ਤੁਸੀਂ ਰੀਅਲ ਸਟੇਟ ਟ੍ਰਾਂਜੈਕਸ਼ਨ ਦੇ ਵਿੱਚ ਨੈਗੋਸ਼ੀਏਸ਼ਨਸ ਚਾਹੁੰਦੇ ਹੋ ਬਿਲਡਰ ਨਾਲ ਕਰਨੀਆਂ, ਅਤੇ ਤੁਸੀਂ ਹਰਮਨ ਲਾਅ ਆਫਿਸ ਨੂੰ 647-366-9955 ਦੇ ਉੱਤੇ ਹਰਮਨ ਗਰੇਵਾਲ ਨੇ ਲੋਇਰ ਹਰਮਨ ਲਾਅ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ, ਮੈਰੀ ਟਾਈਮ ਓਨਟੈਰੀਓ ਐਂਡ ਕੁਈਨ ਦੇ ਇੰਟਰਸੈਕਸ਼ਨ 'ਤੇ। ਇਸੇ ਤਰ੍ਹਾਂ ਐਮ ਕੇ ਪੈਲਟਸ, ਇਸ ਸਮੇਂ ਸ਼ੋਅ ਨੂੰ ਬਹੁਤ ਸਾਰੇ ਲੋਕ ਜਿਹੜੇ ਅੱਛੀਆਂ ਪੋਸਟ 'ਤੇ ਨੇ, ਵੇਅਰ ਹਾਊਸ ਸੁਪਰਵਾਈਜ਼ਰ ਨੇ, ਮੈਨੇਜਰ ਨੇ, ਆਪਰੇਸ਼ਨ ਮੈਨੇਜਰ ਨੇ, ਸ਼ਿਪਿੰਗ ਡਿਪਾਰਟਮੈਂਟ 'ਚ ਨੇ, ਪਰਚੇਜ਼ਿੰਗ ਟੀਮ ਹੈਗੀਆਂ ਨੇ, ਕਸਟਮਸ ਕਿੱਡ ਦਾ ਕੰਮ ਕਰਦੀ ਹੈ ਕੰਪਨੀ ਐਮ ਕੇ ਪੈਲਟਸ, ਤੁਹਾਡੀ ਕਮਿਊਨਿਟੀ ਦਾ ਆਪਣਾ ਬੋਰਨ ਮੁੰਡਾ ਤੁਹਾਡਾ ਇੱਥੋਂ ਦਾ, ਅਤੇ ਫਾਦਰ ਅਤੇ ਸਨ ਨੇ ਮਿਲ ਕੇ ਕੰਮ ਖੋਲਿਆ, ਪਹਿਲਾਂ ਆਪਣੇ ਫਾਰਮ ਹਾਊਸ ਤੋਂ ਕੀਤਾ, ਅੱਜ ਇੱਕ ਵੱਡੇ ਵੇਅਰ ਹਾਊਸ ਦੇ ਵਿੱਚ ਫੈਕਟਰੀ ਬਣਾ ਕੇ ਕੰਮ ਚਲਾ ਰਹੇ ਨੇ। ਐਮ ਕੇ ਪੈਲਟਸ ਨੂੰ ਤੁਹਾਡੀ ਕਮਿਊਨਿਟੀ ਦੀ ਸਪੋਰਟ ਦੀ ਲੋੜ ਆ। ਕੋਈ ਵੀ ਕੰਪਨੀ, ਕੋਈ ਵੀ ਟਰਾਂਸਪੋਰਟ ਟਰਮੀਨਲ, ਕੋਈ ਵੀ ਜਿਹੜਾ ਹੈਗਾ ਸਕਿੱਡ ਦਾ ਕੰਮ ਕਰਦੇ ਆ, ਤੁਸੀਂ 365-866-2080 'ਤੇ

0: ਕਰਨੀ ਆ। ਔਰ ਇਹ ਸਕਿਡਸ ਜਿਹੜੀਆਂ ਐਕਸਪੋਰਟ ਵੀ ਕਰਦਾ ਕੈਨੇਡਾ, ਹੈਰਾਨੀ ਹੋਊਗੀ ਤੁਹਾਨੂੰ, ਦੁਨੀਆ ਭਰ 'ਚ ਐਕਸਪੋਰਟ ਕਰਦਾ। ਅਤੇ ISPM 15 ਸਰਟੀਫਿਕੇਟ ਦੇ ਨਾਲ ਇਹ ਸਕਿਡਸ ਜਿਹੜੀਆਂ ਨੇ ਪੂਰੀ ਦੁਨੀਆ ਦੇ ਵਿੱਚ ਇੰਟਰਨੈਸ਼ਨਲੀ ਸ਼ਿਪਿੰਗ ਹੁੰਦੀਆਂ ਨੇ। ਇਹਨਾਂ ਦੀ ਹੀਟਿੰਗ ਵਗੈਰਾ ਚੈੱਕ ਕੀਤੀ ਜਾਂਦੀ, ਕਿੰਨੀ ਕੁ ਹੀਟ 'ਚ ਰਹਿ ਸਕਦੀਆਂ, ਕਿੰਨੀ ਕੁ ਠੰਡ 'ਚ ਰਹਿ ਸਕਦੀਆਂ। 365-866-2080 ਜਾਂ info@mkpallets.ca ਨੰਬਰ ਦੇ ਉੱਤੇ ਤੁਸੀਂ ਜਿਹੜਾ ਹੈਗਾ ਕੰਟੈਕਟ ਕਰ ਸਕਦੇ ਹੋ। ਅਤੇ MK Pallets ਕਹਿੰਦੇ ਆ ਕਿ ਤੁਹਾਡੇ ਸਪੋਰਟ ਦੇ ਨਾਲ ਅਸੀਂ ਬਹੁਤ ਸਾਰੇ ਹੋਰ ਜਿਹੜੇ ਕੋਈ ਫੈਕਟਰੀਜ਼ ਵਗੈਰਾ ਨੇ, ਕੋਈ ਹੋਰ ਜਿਹੜੇ ਉੱਥੇ ਪਹੁੰਚ ਸਕਦੇ ਹਾਂ। ਸੋ ਇੱਕ ਵਾਰ ਫਿਰ ਤੋਂ ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ। ਅਮਨਦੀਪ ਸਿੰਘ ਪਹਿਲੀਪਾਲ ਮੁਖਾਤਬ ਹੈ, 9:45 ਸਟੂਡੀਓ ਦੇ ਘੜੀ ਤੇ ਹੋ ਗਏ ਨੇ। ਸੰਤੋਸ਼ ਮੇਰੇ ਨਾਲ, ਸੰਤੋਸ਼ ਜੀ ਕੀ ਹਾਲ ਚਾਲ ਨੇ?
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ, ਚੜ੍ਹਦੀ ਕਲਾ ਜੀ,
0: ਚੜ੍ਹਦੀ ਕਲਾ, ਚੜ੍ਹਦੀ ਕਲਾ। ਸੰਤੋਸ਼ ਜੀ ਬ੍ਰੈਂਪਟਨ ਤੋਂ ਚੜ੍ਹਦੀ ਕਲਾ ਦੇ ਨਾਲ, ਤੇ ਮੇਰੇ ਨਾਲ ਚਰਨਪ੍ਰੀਤ ਸਿੰਘ ਹੈ। ਚਰਨਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਜੀ। ਚਰਨਪ੍ਰੀਤ ਕੀ ਹਾਲ ਹੈ?
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ
0: ਨੂੰ, ਸਤਿ ਸ਼੍ਰੀ ਅਕਾਲ। ਚਰਨਪ੍ਰੀਤ ਤੁਸੀਂ ਰੇਡੀਓ ਆਵਾਜ਼ ਰਾਹੀਂ ਲੋਕਾਂ 'ਚ ਜਾਂਦੇ ਹੋ
2: ਜੀ?
0: ਬਿਲਕੁਲ, ਫੀਡਬੈਕ ਤੋਂ ਓਨੈਸਟ, ਤੁਸੀਂ ਪਿਛਲੇ 48 ਘੰਟਿਆਂ 'ਚ ਕਿੰਨੀਆਂ ਕੁ ਬੁਕਿੰਗ ਮਿਲੀਆਂ ਤੁਹਾਨੂੰ ਕੇਟਰਿੰਗਸ ਦੀਆਂ?
2: ਹਾਂਜੀ, ਪਿਛਲੇ 48 ਘੰਟੇ ਆਲਮੋਸਟ ਸਾਨੂੰ 4 to 5 ਬੁਕਿੰਗਸ ਹੋਈਆਂ ਨੇ। 8 to 10 ਕਾਲ ਆਈ ਸੀਗੀ ਜਿਹਦੇ ਲਈ ਉਹਨਾਂ ਨੇ ਆਪਣਾ ਟਰਾਈ ਕੀਤਾ, ਤੇ ਬਾਕੀ ਹੋਲਡ ਤੇ ਨੇ ਕਿ ਆਵਾਂਗੇ ਅਸੀਂ ਟੇਸਟ ਕਰਕੇ ਜਾਣਾ ਸਾਰਿਆਂ ਨੇ।
0: ਸੋ ਕਿਹੜੇ ਕਿਹੜੇ ਸ਼ਹਿਰ ਤੱਕ ਤੁਸੀਂ ਕੇਟਰਿੰਗਸ ਬੁੱਕ ਕੀਤੇ ਨੇ ਆਪਣੇ ਤਵਾ ਕਿਚਨ ਦੇ?
2: ਹਾਂਜੀ,
0: ਕਿਹੜੇ ਕਿਹੜੇ ਸ਼ਹਿਰ 'ਚ ਬੁੱਕ ਕੀਤੇ ਕੇਟਰਿੰਗਸ?
2: ਸ਼ਹਿਰ ਸਾਡੇ ਅਸੀਂ ਆਲਮੋਸਟ ਸਾਨੂੰ 3 ਸਾਲ ਹੋ ਗਏ ਜੀ ਕੇਟਰਿੰਗ ਕਰਦੇ ਨੂੰ।
0: ਨਹੀਂ ਨਹੀਂ, ਤੁਸੀਂ ਜਿਹੜੇ ਹੁਣ ਕੀਤੇ ਹੋਣਗੇ, ਕਿਉਂਕਿ ਸ਼ੈਲਬਨ ਤੋਂ ਪਰਿਵਾਰ ਆਇਆ ਸੀ ਇੱਕ।
2: ਹਾਂਜੀ, ਸ਼ੈਲਬਨ ਤੋਂ ਕੀਤਾ ਸੀਗਾ ਜੀ।
0: ਹਾਂਜੀ, ਮੈਨੂੰ ਫੋਨ ਆਇਆ ਸੀ ਉਹਨਾਂ ਦਾ ਪਹਿਲਾਂ, ਮਤਲਬ ਮੈਂ ਮਿਲਿਆ ਉਹਨਾਂ ਨੂੰ ਫੋਨ, ਨਹੀਂ ਮੈਂ ਉਹਨਾਂ ਨੂੰ ਮਿਲਿਆ ਸੀਗਾ ਐਕਚੁਅਲੀ
2: ਜੀ। ਜੀ
0: ਹਾਂਜੀ, ਤੁਸੀਂ ਬੋਲੋ, ਆਪਣੀ ਗੱਲ ਕਰੋ ਪੂਰੀ ਪਲੀਜ਼।
2: ਹਾਂਜੀ, ਇੱਕ ਸ਼ੈਲਬਨ ਤੋਂ ਕੀਤਾ ਸੀਗਾ, ਇੱਕ ਆਪਣਾ ਇੱਥੇ ਕੈਨੇਡਨ ਵਾਲੇ ਪਾਸੇ ਹੈਗੀ ਹੈ ਜੀ। ਸੋ ਦੋ ਆਈ ਗੈਸ 3 ਕੇਟਰਿੰਗਾਂ ਅਸੀਂ ਇੱਥੇ ਨਜ਼ਾਰਾ 'ਤੇ ਬੁੱਕ ਕੀਤੀ ਹੈ, ਜਿਵੇਂ ਇੱਥੇ ਆ ਕੇ ਉਹਨਾਂ ਨੇ ਆਪਣਾ ਪਾਰਟੀ ਹਾਲ 'ਚ ਕਰਨੀ ਹੈ। ਸੋ ਉਹਨਾਂ ਦਾ ਬਰਥਡੇ ਪਾਰਟੀ ਹੈ, ਕਿਸੇ ਦਾ ਬੇਬੀ ਸ਼ਾਵਰ ਹੈਗਾ, ਕਿਸੇ ਦਾ ਵੀ ਕੋਈ ਵੀ ਪ੍ਰੋਗਰਾਮ ਹੋਵੇ। ਤੁਸੀਂ ਕਹਿੰਦੇ ਹੋ ਕਿ
0: ਸੋ ਜਿੰਨੇ ਵੀ ਲੋਕ ਕੈਨੇਡੀ ਐਂਡ ਸਟੀਲ ਦੇ ਏਰੀਆ 'ਚ ਹੈਗੇ ਹੋ, ਤੁਸੀਂ ਕੈਨੇਡੀ ਸਟੀਲ ਸ਼ਰਡਨ ਕਾਲਜ ਦੇ ਏਰੀਆ 'ਚ, ਤੁਸੀਂ ਵਨ ਆਫ ਦਾ ਬੈਸਟ ਟਿਫਨ ਸਰਵਿਸ ਲੈ ਸਕਦੇ ਹੋ, ਜਿਹੜੀ ਕਿ ਇਹਨਾਂ ਦੀ ਟੌਪ ਜਿਹੜੀ ਚੱਲਦੀ ਹੈ ਟਿਫਨ ਸਰਵਿਸ। ਅਤੇ ਟਿਫਨ ਸਰਵਿਸ ਦੇ ਵਿੱਚ ਇਹ ਫੂਡ ਦਾ ਪੈਟਰਨ ਡਿਫਰੈਂਟ ਹੈ, ਇਹ ਹੋਮ ਸਟਾਈਲ ਜਿਹੜਾ ਟਿਫਨ ਚਲਾਉਂਦੇ ਨੇ। ਅਤੇ ਕਈਆਂ ਨੂੰ, ਲੋਕਾਂ ਨੂੰ 3-3 ਸਾਲ, ਅਰਸ਼ਦੀਪ ਆ ਜਿਹੜੇ ਇਹਨਾਂ ਦੀ ਵੀਡੀਓ ਐਡੀਟਰ ਆ, ਅਤੇ ਉਹਨੇ ਰਿਕਾਰਡ ਕੀਤਾ, ਅਤੇ ਕਈ ਲੋਕ 3-3 ਸਾਲ ਤੋਂ 2 ਸਾਲ ਤੋਂ ਲਗਾਤਾਰ ਟਿਫਨ ਪਿੱਕ ਕਰ ਰਹੇ ਨੇ ਇਹਨਾਂ ਤੋਂ। ਤਵਾ ਕਿਚਨ ਟਿਫਨ ਦੇ ਵਿੱਚ ਟੌਪ ਦਾ ਨਾਮ ਹੈਗਾ। ਅਤੇ ਕੈਨੇਡੀਅਨ ਸਟੀਲ ਦੇ ਏਰੀਏ 'ਚ ਜਿਹੜੇ ਲੋਕ ਨੇ ਇੰਡਸਟਰੀਅਲ ਏਰੀਏ ਦੇ ਵਿੱਚ, ਤੁਹਾਡੇ ਲਈ ਪੀਜ਼ਾ ਲੈ ਕੇ ਆਏ ਨੇ, ਇੱਕ ਬੜਾ ਸਪੈਸ਼ਲ ਪੀਜ਼ਾ, ਪੀਜ਼ਾ ਸ਼ੈਫ ਦੇ ਅੰਡਰ ਬਹੁਤ ਸਪੈਸ਼ਲ ਪੀਜ਼ਾ। ਇਹਨਾਂ ਦਾ ਜਿਹੜਾ ਪੀਜ਼ੇ ਦਾ ਸ਼ੈਫ ਹੈਗਾ, ਤੁਹਾਡੇ ਨਾਲ ਹੈਗਾ ਪੀਜ਼ੇ ਦਾ ਸ਼ੈਫ?
2: ਹਾਂਜੀ ਹਾਂਜੀ, ਬਿਲਕੁਲ,
0: ਕਰਾਓ ਮਰਜੀ ਗੱਲ ਇੱਕ ਮਿੰਟ। ਪੀਜ਼ੇ ਦਾ ਸ਼ੈਫ ਇਹਨਾਂ ਦਾ ਇਟਲੀ 'ਚ ਕੰਮ ਕਰਕੇ ਆਇਆ ਹੋਇਆ। ਹਾਂਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਕਿਸੇ ਨੇ ਪੀਜ਼ੇ ਦੀ ਕੇਟਰਿੰਗ ਵੀ ਕਰਾਉਣੀ ਹੈ ਨਾਲ, ਪੀਜ਼ੇ ਦੀ ਵੀ ਕਰੂ। ਤੁਸੀਂ ਕਿੰਨਾ ਚਿਰ ਇਟਲੀ 'ਚ ਰੁਕੇ ਆਏ?
2: 2 ਸਾਲ
0: ਹੈ। ਪੀਜ਼ਾ ਬਣਾਇਆ?
2: ਹਾਂਜੀ, ਪੀਜ਼ਾ ਬਣਾਇਆ।
0: ਦੱਸੋਗੇ ਮਤਲਬ ਤੁਹਾਡਾ ਪੀਜ਼ਾ 'ਚ ਖਾਸੀਅਤ ਕੀ ਹੁੰਦੀ ਹੈ ਲੋਕਲ, ਜੇ ਤੁਸੀਂ ਦੇਖੋ ਪੀਜ਼ਾ ਨੂੰ ਦੇਖ ਕੇ? ਹਾਂਜੀ, ਸੋ ਤੇ ਪੀਜ਼ਾ ਦੇ ਨਾਲ ਨਾਲ ਹੋਰ ਕਿਹੜੀ ਚੀਜ਼ ਤੁਸੀਂ ਮਾਸਟਰੀ ਰੱਖਦੇ ਹੋ? ਸੋ ਪੀਜ਼ਾ ਔਰ ਪਾਸਤਾ, ਤੁਸੀਂ ਦੋਨਾਂ ਦਾ ਕੰਬੀਨੇਸ਼ਨ ਅਗਰ ਲੈਣਾ ਹੋਊਗਾ, ਵਿੰਗਸ ਬਹੁਤ ਜ਼ਬਰਦਸਤ ਬਣਾਉਣਗੇ। ਜਿੰਨੇ ਵੀ ਲੋਕ ਕੈਨੇਡੀ ਐਂਡ ਸਟੀਲ ਦੇ ਏਰੀਆ 'ਚੋਂ, ਟਾਈਮ ਜਿਹਾ ਕੱਟ ਕੇ ਇਹਨਾਂ ਤੋਂ ਪੀਜ਼ਾ ਔਡਰ ਕਰਿਓ ਅਤੇ ਟਰਾਈ ਕਰਿਓ। ਅਤੇ ਇੱਥੇ ਤੁਹਾਡੇ ਲਈ ਕਾਰਪੋਰੇਟ ਸ਼ੈਫ ਅਵੇਲੇਬਲ ਨੇ। ਕਾਰਪੋਰੇਟ ਸ਼ੈਫ ਦਾ ਮਤਲਬ ਹੈ ਕਿ ਅਲੱਗ ਅਲੱਗ ਮੁਲਕਾਂ 'ਚ ਕੰਮ ਕੀਤਾ ਜੀ ਨੇ, ਅਲੱਗ ਅਲੱਗ ਮੁਲਕਾਂ ਦੇ ਵਿੱਚ, ਅਤੇ ਕਾਰਪੋਰੇਟ ਘਰਾਣਾ 'ਚ ਕੀਤਾ, ਵੱਡੇ ਹੋਟਲ ਸਾਰੇ ਕਿਤੇ। ਇਸ ਵੇਲੇ ਇਹਨਾਂ ਕੋਲ ਜਿਹੜਾ ਟੇਸਟ ਆ, ਟੇਸਟ ਢਾਬੇ ਵਰਗਾ ਪ੍ਰੈਪਰੇਸ਼ਨ ਘਰ ਵਰਗੀ, ਟੇਸਟ ਦੇ ਸਿਰ 'ਤੇ ਰਾਜ ਕਰ ਰਹੇ ਨੇ ਲੋਕ, ਟੇਸਟ ਦੇ ਸਿਰ 'ਤੇ। ਅਤੇ ਤੁਸੀਂ ਟੇਸਟ ਟੌਪ ਦਾ ਲੈਣਾ ਹੈਗਾ, ਹਾਈ ਕੁਆਲਿਟੀ ਦੇ ਨਾਲ। ਤੁਸੀਂ ਇਹਨਾਂ ਤੋਂ ਬਿੱਲ ਮੰਗ ਕੇ ਦੇਖਿਓ, ਸਭ ਤੋਂ ਮਹਿੰਗਾ ਆਟਾ, ਸਭ ਤੋਂ ਮਹਿੰਗੇ ਪ੍ਰੋਡਕਟਸ ਨੇ ਜਿਹੜੇ। ਦੋ ਤਰ੍ਹਾਂ ਦੇ ਪ੍ਰੋਡਕਟ ਮਾਰਕੀਟ 'ਚ ਆਉਂਦੇ ਨੇ, ਏ ਐਂਡ ਬੀ। ਇੱਕ ਬੋਟਲ ਆਉਂਦੀ ਆ ਜਿਹੜੀ ਕਿ ਸਿਰਪ ਦੀ ਹੁੰਦੀ ਆ, ਉਹ 3.99 ਦੀ ਆ ਜਾਂਦੀ ਆ, ਅਤੇ ਇੱਕ ਬੋਟਲ $11 ਦੀ ਆਉਂਦੀ ਆ। 11 ਕੁਆਲਿਟੀ ਵਾਲੀ ਹੈ, 3.99 ਰੰਗ ਪਾਇਆ ਹੁੰਦਾ ਵਿੱਚ। ਇਸ ਲਈ ਮੈਂ ਕਹਿੰਦਾ ਜਦੋਂ ਖਾਣਾ ਖਾਣਾ ਹੁੰਦਾ ਨਾ, ਕੀ 100-200 ਰੁਪਏ ਦਾ ਫਰਕ ਹੁੰਦਾ, 100 ਨਹੀਂ 200 ਦਾ ਫਰਕ ਪੈ ਜੂਗਾ। ਪਰ ਜ਼ਹਿਰ ਪੇਟ 'ਚ ਨਾ ਸਿੱਟੋ। ਇਹੀ ਕਾਰਨ ਹੈ ਲੋਕਾਂ ਨੂੰ ਹਾਜ਼ਮਾ ਤੋਂ ਲੈ ਕੇ ਈਵਨ ਡਿਪਰੈਸ਼ਨ ਤੱਕ ਦੀਆਂ ਬਿਮਾਰੀਆਂ ਖਾਣੇ ਕਰਕੇ ਹੋਈਆਂ ਹੋਈਆਂ ਨੇ। ਖਾਣਾ ਕੈਮੀਕਲਸ ਨਾਲ ਭਰਿਆ ਹੋਇਆ। ਤਵਾ ਕਿਚਨ ਇੱਕ ਐਸਾ ਰੈਸਟੋਰੈਂਟ ਹੈ, ਕਿਸੇ ਵੀ ਰੈਸਟੋਰੈਂਟ ਦੇ ਵਿੱਚ ਵਾਕ ਇਨ ਫਰੀਜ਼ਰ ਨਹੀਂ ਹੈ, ਯਾਨੀ ਕਿ ਇਹ ਗ੍ਰੇਵੀਜ਼ ਨੂੰ ਫਰੀਜ਼ ਨਹੀਂ ਕਰਦੇ। ਜਿੱਥੇ ਵੀ ਕਿਤੇ ਵੱਡੀ ਦੁਕਾਨ 'ਤੇ ਤੁਸੀਂ ਜਾਂਦੇ ਹੋ, ਤੁਸੀਂ ਉਹਨਾਂ ਨੂੰ ਪੁੱਛੋ ਕਿ ਫਰੀਜ਼ਰ ਬਣਿਆ ਹੋਇਆ ਤੁਹਾਡੇ ਅੰਦਰ ਵਾਕ ਇਨ, ਉਹ ਕਹਿਣਗੇ ਹਾਂਜੀ ਬਣਿਆ। ਵਾਕ ਇਨ ਫਰੀਜ਼ਰ ਦੇ ਵਿੱਚ ਜ਼ਰੂਰਤ ਨਹੀਂ ਹੁੰਦੀ ਇੰਡੀਅਨ ਰੈਸਟੋਰੈਂਟ ਦੇ ਵਿੱਚ ਕੁਛ ਰੱਖਣ ਦੀ, ਪਰ ਫਿਰ ਵੀ ਲੋਕ ਸਟੋਰ ਕਰਦੇ ਨੇ। ਅੱਜ ਦਾਲ ਬਣਾ ਕੇ 2 ਮਹੀਨੇ ਤੱਕ ਉਹਨੂੰ ਗਰਮ ਕਰ ਕਰਕੇ ਵਿੱਚ ਕਰੀਮ ਪਾ ਪਾ ਵੇਚੀ ਜਾਂਦੇ ਨੇ। ਹਰ ਰੋਜ਼ ਦਾਲ ਬਣਨੀ, ਹਰ ਰੋਜ਼ ਬੋਰੀ ਚਣਿਆਂ ਦੀ ਇੱਕ ਲੱਗਣੀ, ਪੂਰੀ ਵੱਡੀ ਬੋਰੀ ਚਣਿਆਂ ਦੀ ਇੱਕ ਲੱਗਣੀ, ਹਰ ਰੋਜ਼ ਇੱਕ ਬੋਰੀ ਦਾਲ ਦੀ ਲੱਗਣੀ। ਕਾਰਨ ਕੀ ਹੈ? ਫੂਡ ਇਸ ਤਰ੍ਹਾਂ ਦਾ ਬਣਾ ਰਹੇ ਨੇ, 2-2 ਸਾਲ ਤੋਂ 3-3 ਸਾਲ ਤੋਂ ਲੋਕ ਲਗਾਤਾਰ ਖਾ ਰਹੇ। ਤੁਸੀਂ ਕਿਸੇ ਨੇ ਵੀ ਸਪੈਸ਼ਲੀ ਜਿਹੜੇ ਇਹ ਸਪੈਸ਼ਲਾਈਜ਼ ਕਰਦੇ ਆ, ਤਵਾ ਚਿਕਨ ਹੈ। ਗੋਰੇ ਵੀ ਫੈਨ ਨੇ, ਵੀਡੀਓਜ਼ ਪਾਊ ਅਰਸ਼, ਅਰਸ਼ ਨੇ ਮੈਨੂੰ ਦੱਸਿਆ ਕੁਛ ਗੋਰਿਆਂ ਨੇ ਆਪਣੇ ਰਿਵਿਊ ਪਾਏ ਨੇ, ਕੁਛ ਹੋਰ ਵੀ ਕਮਿਊਨਿਟੀ ਦੇ ਲੋਕ ਸੀਗੇ। ਤੁਸੀਂ ਤਵਾ ਚਿਕਨ ਜਿਹਨੇ ਖਾ ਲਿਆ, ਆਸ਼ਾਸ਼ ਕਰ ਉੱਠੂਗਾ, ਇਨਫ ਚਿਕਨ, ਬੋਨ ਵਾਲਾ ਚਿਕਨ ਹੁੰਦਾ। ਤੁਸੀਂ ਇਹਦੀ ਜਿਹੜੀ ਤਰੀ ਖਾ ਲਈ ਨਾ, ਤਰੀ ਜਿਹੜੀ ਤਵਾ ਚਿਕਨ ਦੀ, ਇਹ ਗ੍ਰੇਵੀ, ਗ੍ਰੇਵੀ ਪੰਜਾਬੀ ਅੰਗਰੇਜ਼ੀ 'ਚ ਕਰੀ ਜਾਂਦੇ, ਗ੍ਰੇਵੀ ਕੀ ਹੁੰਦਾ? ਤਰੀ ਕਿਹਾ ਕਰੋ, ਤਰੀ, ਲੋਕਾਂ ਦੇ ਮੂੰਹ 'ਚ ਪਾਣੀ ਆਵੇ ਵੀ ਹਾਂਜੀ ਉਹ ਪ੍ਰਕਾਸ਼ ਦੇ ਨਾ ਜਿਹੜਾ ਚਿਕਨ ਖਾਣ ਜਾਂਦੇ ਲੋਕ, ਤਰੀਆਂ ਅਲੱਗ ਅਲੱਗ ਮੰਗਾਉਂਦੇ ਨੇ ਯਾਰ, ਉਹ ਤਰੀ ਹੋਰ ਪਾ ਜਾਓ ਸਾਨੂੰ ਆ ਕੇ, ਇਸ ਤਰ੍ਹਾਂ ਦੀ ਤਰੀ ਤਿਆਰ ਕਰਦੇ ਨੇ। ਸੋ ਤੁਸੀਂ ਅੱਗੇ ਨਾ ਇੱਕ ਚਿਕਨ ਲੈ ਕੇ ਆਉਂਦੇ, ਅਨਲਿਮਿਟਿਡ ਗ੍ਰੇਵੀ ਵਾਲਾ, ਤਰੀ ਜਿੰਨੀ ਮਰਜ਼ੀ ਪਾਈ ਚੱਲੋ ਵਿੱਚ, ਇਹ ਲੈ ਕੇ ਆ ਰਹੇ ਨੇ ਇੱਕ ਪੈਕੇਜ ਲੈ ਕੇ ਆਉਂਦੇ ਪਰੌਂਠਿਆਂ ਦਾ, ਜਿਹੜੇ ਟ੍ਰਾਈਐਂਗਲ ਪਰੌਂਠੇ ਨੇ 2 ਤੁਸੀਂ ਟਰਾਈ ਕਰਨੇ ਆ, ਨਾਲ ਸਵੀਡਿਸ਼, ਨਾਲ ਦਹੀਂ, ਨਾਲ ਚਾਹ, ਨਾਲ ਅਚਾਰ, ਅਤੇ 6 ਆਈਟਮ ਦੇ ਨਾਲ ਇਹ ਪਰੌਂਠਾ ਜਿਹੜਾ 9.99 ਦੇ ਵਿੱਚ, 2 ਟ੍ਰਾਈਐਂਗਲ ਪਰੌਂਠੇ 1 ਵਜੇ ਤੱਕ ਲਾਏ ਹੋਏ ਨੇ। ਤੁਸੀਂ ਪਹੁੰਚਣਾ ਹੈਗਾ 50 ਸਨੀਵੇਲ ਗੇਟ, 30 ਰੈਂਬਲਰ ਡਰਾਈਵ, ਜਾਂ ਵੈਸਟਨ ਐਂਡ ਫਿੰਚ ਦੇ ਉੱਤੇ ਤੁਸੀਂ ਕਿਸੇ ਨੇ ਜਾਣਾ ਹੈਗਾ, ਵੈਸਟਨ ਐਂਡ ਫਿੰਚ ਦੇ ਏਰੀਏ 'ਚ ਤਵਾ ਕਿਚਨ ਸੇਵਾ ਛਾਜ਼ਾ, ਨੈਗਰਾ ਫਾਲ ਵਿਕਟੋਰੀਆ ਦੇ ਉੱਤੇ 7062 ਦੇ ਉੱਤੇ। ਤਕਰੀਬਨ ਅਗਲੇ 10 ਦਿਨ ਦੇ ਵਿੱਚ ਇਹ ਆਪਣੀ ਸਰਵਿੰਗ ਸਟਾਰਟ ਕਰ ਦੇਣਗੇ। ਹੁਣ ਤੁਸੀਂ ਨੈਗਰਾ ਫਾਲ 'ਚ ਪੀਜ਼ਾ ਇਸ ਤਰ੍ਹਾਂ ਦਾ, ਅਤੇ ਨੈਗਰਾ ਫਾਲ 'ਚ ਖਾਣਾ ਰੀਜ਼ਨੇਬਲ ਕੀਮਤ 'ਤੇ, ਲਾਈਵ ਪਕੌੜੇ, ਲਾਈਵ ਸਭ ਕੁਝ ਖਾ ਸਕੋਗੇ। ਅਤੇ ਕੋਈ ਵੀ ਬੁਕਿੰਗ ਕਰਾਉਣੀ ਕਿਸੇ ਨੇ ਕੇਟਰਿੰਗ ਦੀ, ਨੰਬਰ ਦਿਓ ਆਪਣਾ।
2: ਹਾਂਜੀ, ਫੋਨ ਨੰਬਰ ਹੈਗਾ ਜੀ 6476338878, 647-633-8878,
0: 6476338878, 647-633-8878, 6476338878, 647-633-8878 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰੋਗੇ 6476338878। ਅਤੇ 905-7-1699 'ਤੇ ਕਾਲ ਕਰਦੇ ਹਾਂ। ਸੰਤੋਸ਼, ਇੱਕ ਇਹਨਾਂ ਕੋਲ ਘਰ ਆ ਸੰਤੋਸ਼ ਕੋਲ, ਜਿਹੜੇ ਫਸਟ ਟਾਈਮ ਬਾਇਰ ਨੇ, ਕੋਈ ਫਸਟ ਟਾਈਮ ਬਾਇਰਸ, ਇਹ ਪ੍ਰੋਪਰਟੀ ਦੇ ਵਿੱਚ ਕੀ ਆ, ਇਹਦੇ 'ਚ 1 ਬੈਡਰੂਮ ਗਰਾਊਂਡ ਫਲੋਰ 'ਤੇ ਆ, ਅਤੇ ਥੱਲੇ ਬੇਸਮੈਂਟ ਹੋਰ ਵੀ ਇੱਕ ਬਣੂਗੀ ਐਕਸਟਰਾ, 4 ਲੈਵਲ ਬੈਕ ਸਪਲਿਟ ਘਰ ਆ, ਗਰਾਜ ਬਣਿਆ ਹੋਇਆ ਹੈਗਾ, ਅਤੇ ਰੈਂਟਲ ਇਨਕਮ ਦੇ ਤੌਰ ਦੇ ਉੱਤੇ ਪ੍ਰੋਪਰਟੀ ਪਿੱਕ ਕਰਨੀ ਆ, ਆਪਣੇ ਬੱਚਿਆਂ ਵਾਸਤੇ ਪਿੱਕ ਕਰ ਸਕਦੇ ਹੋ। ਸੈਲਰਸ ਕੁਇਕ ਸੇਲ ਦੇ ਵਿੱਚ ਘਰ ਵੇਚਣਾ ਚਾਹੁੰਦੇ ਨੇ, ਕੁਇਕ ਸੇਲ ਦੇ ਵਿੱਚ। ਬ੍ਰੈਂਪਟਨ ਦੀ ਇਹ ਲੋਕੇਸ਼ਨ ਹੈ, ਕੈਨੇਡੀ ਐਂਡ ਬਵੇਡ ਦਾ ਇੰਟਰਸੈਕਸ਼ਨ ਹੈ, ਕਲੋਜ਼ ਟੂ। ਤੇ ਸੰਤੋਸ਼, ਨੰਬਰ ਕਿਹੜਾ, ਕਿਤੇ ਕੰਟੈਕਟ ਕਰਨਾ?
1: ਜੀ ਬਿਲਕੁਲ, 416-473-4242-42।
0: ਲੀਗਲ ਬੇਸਮੈਂਟ 2 ਬੈਡਰੂਮ ਦੀ, 4 ਬੈਡਰੂਮ ਦਾ ਘਰ, ਉੱਪਰ 2 ਫੁੱਲ ਵਾਸ਼ਰੂਮ, 2 ਲਾਂਡਰੀਜ਼ ਦੇ ਨਾਲ, ਬ੍ਰਾਂਡ ਨਿਊ ਡਰਾਈਵੇ ਜਿਹੜਾ ਬਣਾਇਆ, ਗਰਾਜ ਕਾਰ ਦਾ ਨਾਲ ਬਣਿਆ ਹੋਇਆ, ਕੌਂਕਰੀਟ ਪਈ ਹੋਈ ਹੈ, ਜਿਹੜਾ ਹੀਟਿੰਗ ਸਿਸਟਮ ਜਿਹੜਾ ਹੈਗਾ ਉਹ ਅਪਗ੍ਰੇਡਡ ਆ, ਆਮ ਫਰਨਸ ਨਹੀਂ ਹੈਗੀ, ਅਪਗ੍ਰੇਡਡ ਹੀਟਿੰਗ ਸਿਸਟਮ ਹੈ, ਹੀਟ ਪੰਪ ਲੱਗਿਆ ਹੋਇਆ, ਬ੍ਰੈਂਪਟਨ ਦੇ ਵਿੱਚ 410 ਐਂਡ ਵਿਲੀਅਮ ਪਾਰਕਵੇ 'ਤੇ। ਜੇ ਕਿਸੇ ਕੋਲ 40-50 ਹਜ਼ਾਰ ਡਾਊਨ ਪੇਮੈਂਟ ਵੀ ਹੈ, ਇਹ ਪ੍ਰੋਪਰਟੀ ਖਰੀਦ ਸਕਦੇ। ਫਸਟ ਟਾਈਮ ਬਾਇਰ, ਛੱਡਿਓ ਨਾ ਇਹ ਪ੍ਰੋਪਰਟੀ ਨੂੰ, ਕਿਉਂਕਿ ਪਹਿਲੇ ਦਿਨ ਤੋਂ ਡੇ ਫਸਟ ਤੋਂ ਲੀਗਲ 2 ਬੈਡਰੂਮ ਦੀ ਬੇਸਮੈਂਟ 'ਚੋਂ ਰੈਂਟ ਆ ਰਿਹਾ, ਅਤੇ 3-4 ਗੱਡੀਆਂ ਬਾਹਰ ਲੱਗਦੀਆਂ, 1 ਗਰਾਜ 'ਚ 5 ਗੱਡੀਆਂ ਦੀ ਪਾਰਕਿੰਗ, ਅਤੇ 7 ਲੱਖ ਦੇ ਨੰਬਰਾਂ 'ਚ, ਹਾਈ 700 ਦੇ ਨੰਬਰਾਂ 'ਚ, ਕਲੋਜ਼ ਟੂ 800,000 ਤੁਹਾਨੂੰ ਇਹ ਪ੍ਰੋਪਰਟੀ ਮਿਲਣੀ ਹੈ। ਨੰਬਰ ਟੂ ਕਾਲ
1: 416-473-4242-42
0: ਕੋਈ ਵੀ ਪ੍ਰੋਪਰਟੀ ਆਪਣੀ ਵੇਚਣੀ ਚਾਹੁੰਦਾ ਕੁਇਕ ਸੇਲ ਦੇ ਉੱਤੇ, ਪਾਵਰ ਆਫ ਸੇਲ ਦੇ ਵਿੱਚ M2 ਜ਼ੋਨਿੰਗ ਨਾਲ ਹੈਮਿਲਟਨ ਦੇ ਵਿੱਚ ਪ੍ਰੋਪਰਟੀ ਹੈ, M2 ਜ਼ੋਨਿੰਗ ਪਾਵਰ ਆਫ ਸੇਲ, ਬੈਂਕਰਪਸੀ ਸੇਲ ਦੇ ਵਿੱਚ, ਯਾਨੀ ਕਿ ਬਿਫੋਰ ਬੈਂਕ ਟੇਕਿੰਗ ਓਵਰ ਦ ਪ੍ਰੋਪਰਟੀ, ਇਹ ਪ੍ਰੋਪਰਟੀ ਤੁਸੀਂ ਲੈ ਸਕਦੇ ਹੋ ਬੈਂਕ ਕੋਲ ਜਾਣ ਤੋਂ ਪਹਿਲਾਂ, ਹੈਮਿਲਟਨ ਦੇ ਵਿੱਚ QEW ਐਂਡ ਫਰੂਟਲੈਂਡ ਦੇ ਐਗਜ਼ਿਟ ਦੇ ਉੱਤੇ, 65 ਫੁੱਟ ਬਾਏ 165 ਫੁੱਟ ਦੇ ਵਿੱਚ ਡਿਟੈਚ ਘਰ ਬਣਿਆ ਹੋਇਆ ਕਮਰਸ਼ੀਅਲ ਜ਼ੋਨਿੰਗ ਦੇ ਨਾਲ, 65 ਫੁੱਟ ਬਾਏ ਮਾਫੀ ਚਾਹੂੰਗਾ 200 ਫੁੱਟ ਦੇ ਵਿੱਚ ਇਹ ਘਰ ਬਣਿਆ ਹੋਇਆ, ਬ੍ਰਿਕ ਦਾ ਬੰਗਲੋ। ਕੋਈ ਵੀ ਲੈਣਾ ਚਾਹੁੰਦਾ ਹੁਣ ਅੱਜ ਜਾ ਕੇ ਰਹਿਣਾ ਸ਼ੁਰੂ ਕਰ ਦਿਉ, ਲੇਟਰ ਔਨ ਕਮਰਸ਼ੀਅਲ ਜ਼ੋਨਿੰਗ ਜਿਹੜੀ ਹੈਗੀ ਆ ਉਹਨੂੰ ਚੇਂਜ ਕਰਾ ਕੇ ਸਿਟੀ ਦੇ ਵਿੱਚ ਇੱਕ ਫੋਰਮ ਲੱਗਦਾ ਹੁੰਦਾ ਅਤੇ ਉਹ ਤੋਂ ਬਾਅਦ ਇਹਦੀ ਵੈਲਿਊ ਚੇਂਜ ਹੋ ਜੂਗੀ। ਇਸੇ ਏਰੀਏ ਦੇ ਵਿੱਚ ਦੋ ਘਰ ਛੋਟੇ ਜਿਹੜੇ ਨੇ ਜਿੰਨੇ ਦਾ ਤੁਹਾਨੂੰ ਇਹ ਘਰ ਮਿਲਣਾ ਹੈਮਿਲਟਨ ਆ ਉਹ ਤੋਂ ਸਸਤੇ ਵਿਕੇ ਹੋਏ ਨੇ। ਕੋਈ ਵੀ ਜਾਣਕਾਰੀ ਲਈ ਕਮਰਸ਼ੀਅਲ ਪ੍ਰੋਪਰਟੀ ਵਾਸਤੇ ਹੈਮਿਲਟਨ ਦੇ ਵਿੱਚ ਨੰਬਰ ਕਾਲ
1: 416-473-4242 416-473-4242।
0: ਕੋਈ ਵੀ ਡੈਂਟਿਸਟ ਸੁਣ ਰਿਹਾ ਹੈਗਾ, ਡਾਕਟਰ ਦੇ ਕਲੀਨਿਕ ਦੇ ਵਿੱਚ ਤੁਸੀਂ ਲੀਜ਼ ਕਰਨੀ ਚਾਹੁੰਦੇ ਹੋ ਆਪਣੀ, ਕੋਈ ਵੀ ਡੈਂਟਿਸਟ ਅਤੇ ਫਾਰਮਾਸਿਸਟ ਸੁਣ ਰਿਹਾ, ਡਾਕਟਰ ਦਾ ਆਫਿਸ ਹੈ ਮੈਡੀਕਲ ਬਿਲਡਿੰਗ ਦੇ ਵਿੱਚ, ਤੁਸੀਂ ਆਪਣਾ ਇੱਕ ਪੋਰਸ਼ਨ ਲੀਜ਼ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕੰਟੈਕਟ ਕਰ ਲਿਓ 416-473-4242 416-473-4242 ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਟਰੂ ਨੌਰਥ ਵਾਲਿਆਂ ਦਾ ਨੰਬਰ ਨੋਟ ਕਰੋ 416-803-0623 416-803-0623 ਟਰੂ ਨੌਰਥ 416-803-0623 ਨੰਬਰ 'ਤੇ ਕਾਲ ਕਰਨੀ ਹੈ। ਗ੍ਰੈਵਲ ਪਾਉਣੀ ਹੈ ਜੇ ਕਿਸੇ ਨੇ ਕਿਸੇ ਵੀ ਸ਼ਹਿਰ ਦੇ ਵਿੱਚ, ਵਿੰਡਜ਼ਰ ਤੱਕ ਇਹ ਗ੍ਰੈਵਲ ਪਾਉਂਦੇ ਨੇ ਅਤੇ ਬੈਰੀ ਤੱਕ ਪਾਉਂਦੇ ਨੇ, ਧਨੁਪਰੇ ਨੂੰ ਈਸਟ ਤੱਕ ਜਿੱਥੇ ਮਰਜ਼ੀ ਪਾ ਲਓ, ਯਾਰਡ ਪੱਧਰੇ ਕਰਾ ਲਓ, ਗ੍ਰੈਵਲ ਪਾਓ ਜਾਂ ਜਿਹੜੀ ਵੇਸਟ ਹੈ ਡਰਾਈਵੇ ਪੱਟਿਆਂ ਦੀ ਉਹ ਸਿੱਟਣੀ ਹੈ ਤੁਸੀਂ 416-803-0623 ਕੈਨੇਡੀ ਐਂਡ ਡੇਰੀ ਦੇ ਇੰਟਰਸੈਕਸ਼ਨ 'ਤੇ ਟਰੂ ਨੌਰਥ ਵਾਲੇ ਲੋਕੇਟਡ ਨੇ। ਔਰ ਇਹਦੇ ਨਾਲ ਨਾਲ HSP ਕੰਸਟਰਕਸ਼ਨ ਜਗਜੀਤ ਸਿੰਘ ਪਨੇਸਰ ਜਿਹੜੇ ਤੁਹਾਡੇ ਘਰ 'ਚ ਐਡੀਸ਼ਨਲ ਵਾਸ਼ਰੂਮ ਐਡ ਕਰ ਦਿੰਦੇ ਨੇ, ਤੁਹਾਡੀ ਪ੍ਰੋਪਰਟੀ 'ਚ ਬੈਡਰੂਮ ਵਧਾਉਣੇ ਨੇ, ਤੁਹਾਡੇ ਘਰ ਨੂੰ ਐਕਸਟੈਂਡ ਕਰਾਉਣਾ ਵੱਡਾ ਕਰਾਉਣਾ ਹੈਗਾ, HSP ਕੰਸਟਰਕਸ਼ਨ ਜਗਜੀਤ ਸਿੰਘ ਪਨੇਸਰ 416-671-0709-416-671-0709 ਜਗਜੀਤ ਸਿੰਘ ਪਨੇਸਰ ਉਹਨਾਂ ਦੀ ਕੰਪਨੀ ਨੂੰ ਕੰਟੈਕਟ ਕਰ ਸਕਦੇ ਹੋ। ਗਰਾਜ ਦੇ ਉੱਪਰ ਇੱਕ ਬੈਡਰੂਮ ਹੋਰ ਬਣਾਉਣਾ ਜਾਂ ਬੰਗਲੋ ਨੂੰ ਡਬਲ ਸਟੋਰੀ ਕਰਨਾ 416-671-0709। ਔਰ ਨਾਲ ਨਾਲ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ ਵਾਲਿਆਂ ਦਾ ਗਾਰਡਨ ਸੈਂਟਰ ਖੁੱਲ੍ਹਾ, ਫੁੱਲ ਲੈ ਕੇ ਆਉਣੇ ਨੇ ਘਰਾਂ 'ਚ, ਘਰਾਂ ਨੂੰ ਆਲ ਸੀਜ਼ਨ ਬਣਾਉਣਾ, ਪੂਰਾ ਸਾਲ ਫੁੱਲ ਚੱਲਦੇ ਰਹਿਣ। ਗ੍ਰੀਨ ਵੈਲੀ ਗਾਰਡਨ ਸੈਂਟਰ 647-222-5601 ABS ਆਟੋ ਕਲਿਜ਼ਨ 416-720-36 ਕੈਂਬਰਿਜ ਦੇ ਏਰੀਏ ਦੇ ਵਿੱਚ ਨੇ ABS ਆਟੋ ਕਲਿਜ਼ਨ 416-520-1946। ਔਰ ਨਾਲ ਨਾਲ ਤੁਸੀਂ ਜੋ ਸੋਫੇ ਕਸਟਮ ਤਿਆਰ ਕਰਾਉਣੇ ਨੇ, ਕਸਟਮ ਸੋਫਿਆਂ ਵਾਸਤੇ RSG ਕਸਟਮ ਸੋਫੇ ਵਾਲਿਆਂ ਨੂੰ ਕੰਟੈਕਟ ਕਰੋਗੇ। RSG ਜਿਹੜੀ ਇੱਕ ਕੰਪਨੀ ਹੈ, ਤੁਹਾਨੂੰ ਡਿਜ਼ਾਈਨ ਦੇ ਦਿਓ, ਉੱਦਾਂ ਦਾ ਸੋਫਾ ਤਿਆਰ ਕਰਕੇ ਦੇ ਦੂਗੀ RSG। RSG ਦਾ ਨੰਬਰ ਨੋਟ ਕਰੋ, RSG ਕਸਟਮ ਸੋਫਾ 647-705-1317 6477051317 ਦੇ ਉੱਤੇ ਤੁਸੀਂ RSG ਕਸਟਮ ਸੋਫੇ ਵਾਲਿਆਂ ਨੂੰ ਕੰਟੈਕਟ ਕਰੋਗੇ। ਅਤੇ ਤੁਸੀਂ ਨਜ਼ਾਰਾ ਵਿਆਹ ਸ਼ਾਦੀ 129 ਲੋਕਾਂ ਤੱਕ ਦਾ ਸ਼ਾਨਦਾਰ ਹਾਲ ਪਲੱਸ ਲਗਜ਼ਰੀ ਡਾਈਨ ਇਨ ਕਰਨਾ, ਜਿੱਥੇ ਨਜ਼ਾਰਾ ਆ ਜਾਵੇ, ਤੁਹਾਨੂੰ ਕੋਈ ਜਨਮ ਦਿਨ ਮਨਾਉਣਾ 5-4 ਬੰਦਿਆਂ ਨੇ ਬੈਠ ਕੇ ਮਿਲ ਕੇ, ਨਜ਼ਾਰਾ 'ਤੇ ਪਹੁੰਚ ਸਕਦੇ ਹੋ। ਸਟੇਜ ਬਣਿਆ ਹੋਇਆ, DJ ਲੱਗਿਆ ਹੋਇਆ, ਲੇਜ਼ਰ ਲਾਈਟਿੰਗ ਲੱਗੀ ਹੋਈ ਹੈ, 7 ਤੋਂ ਵੱਧ ਵਾਸ਼ਰੂਮਸ ਬਣੇ ਹੋਏ ਨੇ ਅੰਦਰ, ਕਲੀਨ ਵਾਸ਼ਰੂਮਸ। ਔਰ 905-451-2600 ਨੰਬਰ ਹੈ ਨਜ਼ਾਰਾ ਨੂੰ ਬੁਕਿੰਗ ਕਰਨ ਦਾ। ਔਰ ਕੈਨੇਡੀਅਨ ਸਟੀਲ ਦੇ ਉੱਤੇ ਤਵਾ ਕਿਚਨ ਦੀ ਲੋਕੇਸ਼ਨ ਦੇ ਉੱਤੇ ਬੜੇ ਸਪੈਸ਼ਲਸ ਅੱਜ ਲੱਗੇ ਹੋਏ ਨੇ, ਤੁਸੀਂ ਲੰਚ ਕਰਨਾ ਨਾ ਕਿਸੇ ਨੇ ਵੀ, ਕੈਨੇਡੀਅਨ ਸਟੀਲ 30 ਰੈਂਬਲਰ 'ਤੇ ਪਹੁੰਚ ਜਿਓ, ਬੜੀ ਟੌਪ ਦੀਆਂ ਡੀਲਸ ਮਿਲਣਗੀਆਂ। ਇਸੇ ਤਰ੍ਹਾਂ ਮਿਲਟਨ ਫੋਰਡ ਚੋਪੜਾਸ, ਮਿਲਟਨ ਫੋਰਡ ਫੋਰਡ ਦੀਆਂ ਗੱਡੀਆਂ ਟੌਪ 'ਤੇ ਵੇਚਦੀ ਹੈ, ਔਰ ਤੁਸੀਂ ਮਿਲਟਨ ਫੋਰਡ ਦੇ ਉੱਤੇ ਦਾਨਿਸ਼ ਚੋਪੜਾ ਸਾਹਿਬ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ 416-302-9941 'ਤੇ ਕਾਲ ਕਰਨੀ ਹੈ। ਬੋਲਟਨ ਸਪਰਿੰਗ ਸ਼ੋਪ ਪਟੇ ਕਮਾਣੀਆਂ 'ਚ ਟੌਪ ਦਾ ਨਾਮ ਹੈ, ਕਿਸੇ ਨੇ ਪਟੇ ਕਮਾਣੀਆਂ ਦਾ ਕੰਮ ਕਰਾਉਣਾ, ਆਪਣੇ ਵਰਕਸ਼ਾਪ ਆ ਤੁਹਾਡੀ ਕਿਸੇ ਦੀ ਵੀ, ਬੋਲਟਨ ਸਪਰਿੰਗ ਸ਼ੋਪ। ਫਾਇਰ ਟਰੱਕ ਵਾਲੇ ਜਿਹੜੇ ਟਰੱਕ ਨੇ ਓਨਟੈਰੀਓ ਸਰਕਾਰ ਦੇ, ਉਹਨਾਂ ਦੀ ਜਿਹੜੀ ਹੈਗੀ ਹੈ ਬੁਸ਼ਿੰਗ ਅਤੇ ਉਹਨਾਂ ਦੇ ਪੱਟਿਆਂ ਦਾ ਕੰਮ ਕਰਦੇ, 905-857-8282 905-857-8282। ਔਰ ਕੋਮਲ ਔਨਲਾਈਨ ਟਰੈਵਲ ਤੋਂ ਆ, ਕਿਸੇ ਨੇ ਵੀ ਕਿਸੇ ਵੀ ਦੁਨੀਆ ਦੇ ਕੋਨੇ 'ਚ ਘੁੰਮਣ ਜਾਣਾ, 905-239-7711 ਇੰਡੀਆ ਦੀਆਂ ਟਿਕਟਾਂ ਬਹੁਤ ਸਪੈਸ਼ਲ 'ਤੇ ਨੇ, ਕੋਮਲ 905-239-7711। ਪਰਮਸ ਕੁਇਕ ਲਿਊਬ ਐਂਡ ਰਿਪੇਅਰ ਰਿਚਮੰਡ ਸਟਰੀਟ 13 ਦੇ ਉੱਪਰ ਨੇ, ਥੋਰਲ ਦੇ ਵਿੱਚ। ਨਾਇਗਰਾ ਫਾਲ 'ਚ ਕਾਰ ਰਿਪੇਅਰ ਕਰਾਉਣੀ ਹੁਣ ਹੋਰ ਵੀ ਸੌਖੀ ਹੋਈ, 299-498-1300। ਮਾਸਟਰ ਯੂਰ ਐਗਜ਼ਾਮ, ਆਪਣੇ ਐਗਜ਼ਾਮ ਨੂੰ ਈਜ਼ੀ ਕਰ ਲਓ ਤੇ 4373756656 ਡਾਕਟਰ ਗਰੇਵਾਲ ਹੋਣਾ ਦਾ ਕਲੀਨਿਕ ਡੈਂਟਿਸਟ ਦੇ ਲਈ 9054582211 ਨਾਨਕ ਡਾਕਟਰ ਕਲੀਨਿੰਗ 4167291521 ਸ਼ੋਅ ਤੋਂ ਬਾਅਦ ਮੈਨੂੰ 4165182300 ਤੇ ਕਾਲ ਕਰ ਸਕਦੇ ਕਿਸੇ ਕੋਲ ਕਰਜ਼ਾ ਜਾਂ ਕੋਈ ਵੀ ਗੱਲਬਾਤ ਕਰਨੀ ਨਵਾਂ ਬਿਜ਼ਨਸ ਪ੍ਰਮੋਟ ਕਰਨਾ ਮੇਰਾ ਨੰਬਰ ਆ 4165182000 ਇੰਨਾ ਹੀ ਕਹਿੰਦੇ ਚਾਹੂੰਗਾ ਜਦ ਕਿ ਕੰਧਾਂ ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ ਨੈਣਾ ਚ
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.
2: ਸਤਿ ਸ਼੍ਰੀ ਅਕਾਲ ਜੀ, ਮੈਂ ਸਗਨਦੀਪ ਸੋਫਾ ਸਟੂਡੀਓ ਤੋਂ, ਜਿੱਥੇ ਅਸੀਂ ਕਸਟਮ ਮੇਡ ਐਲ ਸ਼ੇਪ

0: 8877sofastudio.ca. Thank you, ji.
1: रात हमें छड़ देनी है पर जनाब चले किथे हो
2: मैं चलया स्काईडम ऑटो एंड बॉडी सेंटर जेड़े कर देने मेरी कार दी केयर बेस्ट सर्विस ते फुल रिपेयर
1: ए होई हन स्काईडम ग्रुप ऑफ कंपनीज जेना दिया जीटीए दे विच चार लोकेशन ने मेरी फ्रेंड अनु दी एक्सीडेंटल कार भी फिक्स करके नवी बनाती सी
2: जी हां कारा दे नाल नाल बसा अते बड़े ट्रकां दी हर तरह दी रिपेयर अते बॉडी वर्क दा काम भी कीता जांदा है फ्रीट वास्ते बेस्ट पैकेज प्रोवाइड कीते जांदे ने बतेरी जानकारी लई कॉल करो 905-874-9878
3: बंबा गया मैं जिथे जावां मुंडे कहंदे बंबा गया
4: जे तुसी जॉब दी भाल कर रहे हो ता कैन ट्रक नु कांटेक्ट करो थवाडे कोल एजेड लाइसेंस होना चाहिदा है थवाडा सीवीओआर बिल्कुल क्लीन होना चाहिदा है 2 साल दा एक्सपीरियंस वी होना चाहिदा है कांटेक्ट लई नंबर है 6472952557 6472925757
5: मैं नवा कार लिया है तेनु पता है प्रॉपर्टी इतनी महंगी है नाले मैं एक इन्वेस्टमेंट प्रॉपर्टी लई है एक भाई मैं बेसमेंट भी बनाई है ब्रम्पटन वाले घर दी नाले मैं सोचदा हूं वॉशर एंड ड्रायर भी चेंज कर ही दईए हुन समझ नहीं आ रहा अप्लायंसेस किथों लईए
6: हो जी एदे च समझण वाली केड़ी गल है सारे कम वाले इक्को जगह चलो मिसेस अगर स्टील ते अप्लायंस जंक्शन ते इना दे प्राइस ते सर्विस नु कोई बीट नहीं कर सकदा तुसी 6 मंथ तक दी पेमेंट भी बनवा सकदे हो सारे ब्रांड्स दी ऑथराइज्ड डीलर्स भी ने मिसेस अगर The Appliance Junction. Call 905-450-0054 905-450-0054
4: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਟੀ ਇੰਸ਼ੋਰੈਂਸ ਦਾ ਕੰਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7362340 647-765-2340
7: ਅਸੀਂ ਕਰਦੇ ਹਾਂ ਫਿਕਰ ਤੁਸੀਂ ਰਹੋ ਬੇਫਿਕਰ ਤੁਸੀਂ ਜੀਓ ਬੇਫਿਕਰ ਕੀ ਗੱਲ ਬਾਈ ਜੀ ਐਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ ਰਾਜ਼ ਕੀ ਹੈ ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ ਸਾਡੀ ਲਾਈਫ ਇੰਸ਼ੋਰੈਂਸ ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 6477652340 6477652340
4: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ CRA ਨਾਲ ਰਜਿਸਟਰਡ ਹੁੰਦਾ ਹੈ ਸੀਐਸਟੀ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340 647-765-2340
8: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਅਗਸਤ ਮਹੀਨੇ ਦੀ 18 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅੱਜ ਹੈਪੀ ਟਿਊਜ਼ਡੇ ਹੋ ਗਿਆ। ਅਤੇ ਜੇ ਗੱਲ ਕਰੀਏ ਦੇਸੀ ਮਹੀਨੇ ਦੀ, ਸੋ ਕੱਲ ਸੰਗਰਾਂਦ ਸੀ ਜੀ, ਸੋ ਭਾਦੋ ਦੇ ਮਹੀਨੇ ਦੀ ਹੋਈ ਹੋਈ ਹੈ ਸ਼ੁਰੂਆਤ, ਤੇ ਅੱਜ ਹੋ ਗਈ 2 ਤਰੀਕ, 2 ਭਾਦੋ, ਨਾਨਕਸ਼ਾਹੀ ਸੰਮਤ 558। ਸਮਾਂ ਹੋ ਗਿਆ ਜੀ 10:10 ਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ। ਤੇ ਸਟੂਡੀਓ ਦੇ ਨੰਬਰ ਇਸ ਦੌਰਾਨ ਹੁੰਦੇ ਆ ਜੀ 647-874-1313, 6478741313, 647-874-1313 ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ, ਜੇ ਤੁਸੀਂ ਦੇਖੋ ਨਾ ਬਾਹਰ ਨਜ਼ਾਰਾ ਤੇ ਫਿਰ ਦੇਖਦੇ ਹੀ ਬਣਦਾ ਨਜ਼ਾਰਾ। ਇਸ ਸਮੇਂ 21 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਮੋਸਟਲੀ ਅੱਜ ਸਨੀ ਡੇ ਰਹਿਣ ਵਾਲਾ, ਵਾਓ, ਤੇ ਹਾਈ ਜਾਣਾ 26 ਡਿਗਰੀ, ਲੋਅ ਜਾਣਾ 14 ਡਿਗਰੀ ਸੈਲਸੀਅਸ, ਤੇ ਬੱਦਲਵਾਈ ਜਿਹੜੀ ਥੋੜ੍ਹੀ ਬਹੁਤੀ ਹੋ ਸਕਦੀ ਹੈ, ਕਹਿੰਦੇ ਵੀ ਉਹ 1 ਵਜੇ ਦੇ ਕਰੀਬ ਹੋ ਸਕਦੀ ਹੈ। ਬਾਕੀ ਜਿਹੜੀ ਹਵਾ ਹੈ ਜੀ ਉਹ 12 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ, 12 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ, ਯਾਨੀ ਕਿ ਬੜੀ ਪਲੈਜ਼ੈਂਟ ਜੀ ਜਿਹੜੀ ਬਰੀਜ਼ ਹੈ ਜੀ ਉਹ ਬਲੋ ਹੋ ਰਹੀ ਹੈ, ਚੱਲ ਰਹੀ ਹੈ। ਅਤੇ ਇਸ ਸਮੇਂ ਧੁੱਪ ਪੂਰੀ ਨਿਕਲੀ ਹੋਈ ਹੈ, ਬੱਦਲਵਾਈ ਜਿਵੇਂ ਮੈਂ ਦੱਸਿਆ 1 ਵਜੇ ਹੋ ਸਕਦੀ ਹੈ, ਪਰ ਫਿਰ ਈਵਨਿੰਗ ਤੱਕ ਬੱਦਲ ਹੀ ਜ਼ਿਆਦਾ ਨਜ਼ਰ ਆ ਰਿਹਾ, ਥੋੜ੍ਹੀ ਬਹੁਤੀ ਧੁੱਪ ਨਿਕਲੂਗੀ। ਅਤੇ ਫਿਰ 8:18 'ਤੇ ਅੱਜ ਸਨਸੈੱਟ ਹੋ ਜਾਣਾ, ਰਾਤ ਦਾ ਟੈਂਪਰੇਚਰ 22-21, ਅਤੇ ਬਾਕੀ 4 ਵਜੇ ਸਵੇਰੇ ਮੀਂਹ ਪੈਣ ਦੇ ਜਿਹੜੇ ਆਸਾਰ ਹੈ ਉਹ ਨਜ਼ਰ ਆ ਰਹੇ ਹੈ। ਟੈਂਪਰੇਚਰ ਉਦੋਂ ਹੋਵੇਗਾ 19 ਡਿਗਰੀ ਸੈਲਸੀਅਸ, ਅਤੇ ਸਵੇਰੇ 6 ਵਜੇ ਟੈਂਪਰੇਚਰ ਹੋਵੇਗਾ 18 ਡਿਗਰੀ ਸੈਲਸੀਅਸ, ਅਤੇ ਮੀਂਹ ਜਿਹੜਾ ਬਸ ਉਹਦਾ ਵਰਤਾਰਾ ਸ਼ੁਰੂ ਹੋ ਜਾਣਾ 4 ਵਜੇ ਅਤੇ ਚੱਲੀ ਜਾਣਾ 8 ਵਜੇ ਤੱਕ, ਅਤੇ 6:28 ਤੱਕ ਸਨਰਾਈਜ਼ ਹੋ ਜੂਗਾ। 6:28 'ਤੇ ਸੂਰਜ ਦੇਵਤਾ ਜੀ ਕਹਿਣਗੇ ਹਾਏ ਹਾਏ, ਸੋ ਬਿਲਕੁਲ ਜੀ ਹੈਲੋ ਹਾਏ ਕਹਿਣਗੇ। ਅਤੇ ਅੱਛਾ ਪੰਜਾਬੀ 'ਚ ਦੇਖੋ ਆਪਾਂ ਜੇ ਕਹਿੰਦੇ ਨਾ ਹਾਏ ਅਤੇ ਉਹ ਲੱਗਦਾ ਹਾਏ ਹਾਏ, ਹੈ ਨਾ, ਸੋ ਇੰਗਲਿਸ਼ ਦੇ ਵਿੱਚ ਹਾਏ ਹੈ, ਸੋ ਉਂਝ ਆਪਾਂ ਹੈਲੋ ਕਹਿ ਦਿੰਦੇ ਹਾਂ। ਅਤੇ ਲਓ ਜੀ ਕੱਲ੍ਹ ਨੂੰ ਜਿਹੜੀ ਫਿਰ ਬੱਦਲਵਾਈ ਬਾਅਦ 'ਚ ਸ਼ੋਅ ਹੋ ਰਹੀ ਹੈ, ਅਤੇ ਬਾਕੀ ਦਿਨ ਦਾ ਟੈਂਪਰੇਚਰ ਵੀ ਇੱਦਾਂ ਹੀ ਰਹੂੰਗਾ। ਅਤੇ ਬਾਕੀ ਕੱਲ੍ਹ ਨੂੰ ਦੇਖਾਂਗੇ ਕਿਵੇਂ ਦਾ ਮੌਸਮ ਹੈ, ਕਿਵੇਂ ਦਾ ਸਮਾਂ ਹੈਗਾ, ਅਤੇ ਜ਼ਰੂਰ ਕੱਲ੍ਹ ਨੂੰ ਗੱਲਬਾਤ ਜਿਹੜੀ ਆ ਉਹ ਕਰਾਂਗੇ। ਅਤੇ ਲਓ ਜੀ ਸਮਾਂ ਹੋ ਗਿਆ 10:12, ਇਹ ਸੀਗਾ ਟੈਂਪਰੇਚਰ। ਸੋ ਟੈਂਪਰੇਚਰ ਨਾ ਜਿਵੇਂ ਮੈਂ ਉਦਣ ਵੀ ਗੱਲ ਕੀਤੀ ਸੀਗੀ, ਇੱਥੇ ਬੜਾ ਜ਼ਰੂਰੀ ਹੈ। ਪਹਿਲਾਂ ਆਪਾਂ ਇੰਡੀਆ 'ਚ ਰਹਿੰਦੇ ਹੁੰਦੇ ਨਾ, ਅਤੇ ਉਦੋਂ ਨਹੀਂ ਆਪਾਂ ਨੂੰ ਲੱਗਦਾ ਵੀ ਜਿਵੇਂ ਦਾ ਮਰਜ਼ੀ, ਸਵੇਰੇ ਹੀ ਉੱਠ ਕੇ ਆਪਾਂ ਦੇਖਦੇ ਹੁੰਦੇ ਸੀ ਮੀਂਹ ਪੈ ਰਿਹਾ ਕਿ ਬੱਦਲ ਹੈ ਕਿ ਧੁੱਪ ਹੈ ਕੀ ਹੈ, ਹੈ ਨਾ, ਇੰਨਾ ਕਦੀ ਧਿਆਨ ਨਹੀਂ ਦਿੱਤਾ ਜਿੰਨਾ ਇੱਥੇ ਆਪਾਂ ਧਿਆਨ ਦਿੰਦੇ ਹਾਂ ਡੇਲੀ ਬੇਸ ਦੇ ਉੱਪਰ। ਤੁਸੀਂ ਵੀ ਇੱਦਾਂ ਹੀ ਕਰਦੇ ਹੋ ਵੀ ਹਾਂਜੀ ਦੇਖੀਏ ਅੱਜ ਮੌਸਮ ਕਿੱਦਾਂ ਦਾ ਰਹਿਣ ਵਾਲਾ, ਕਿਵੇਂ ਆਪਾਂ ਨੇ ਡਰੈਸਅਪ ਹੋ ਕੇ ਜਾਣਾ, ਹੈ ਨਾ, ਕਿਵੇਂ ਦੀ ਜਿਹੜੀ ਡਰੈਸ ਪਾਉਣੀ ਹੈ, ਕਿਵੇਂ ਹੈ, ਗਰਮੀ ਹੈ, ਮੀਂਹ ਪੈਣਾ ਜਾਂ ਠੰਡਾ ਜਿਹਾ ਮੌਸਮ ਹੋਣਾ, ਕਿਵੇਂ ਹੈ, ਇਹ ਤੁਸੀਂ ਜ਼ਰੂਰ ਕਰਦੇ ਹੋ ਧਿਆਨ ਕਿ ਨਹੀਂ ਕਰਦੇ? ਕਿਉਂਕਿ ਇੱਥੇ ਮੈਂ ਦੇਖਿਆ ਬਹੁਤ ਜ਼ਿਆਦਾ ਆਪਾਂ ਇਸ ਚੀਜ਼ ਦਾ ਧਿਆਨ ਕਰਦੇ ਹਾਂ ਕਿ ਟੈਂਪਰੇਚਰ ਜਾਂ ਮੌਸਮ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਰਹਿਣ ਵਾਲਾ, ਵੀ ਆਪਾਂ ਨੇ ਬਾਹਰ ਜਾਣਾ। ਜੇ ਤੁਸੀਂ ਘਰੇ ਹੁੰਦੇ ਹੋ ਫਿਰ ਨਹੀਂ ਇੰਨਾ ਹੁੰਦਾ, ਪਰ ਆਮ ਤੌਰ 'ਤੇ ਜ਼ਿਆਦਾਤਰ ਜਿਹੜਾ ਇਹ ਦੇਖਿਆ ਜਾਂਦਾ ਕਿ ਆਪਾਂ ਜ਼ਰੂਰ ਧਿਆਨ ਦਿੰਦੇ ਹਾਂ ਕਿ ਕਿਵੇਂ ਦਾ ਮੌਸਮ ਜਿਹੜਾ ਰਹਿਣ ਵਾਲਾ। ਅਤੇ ਜੇ ਤੁਸੀਂ ਵੀ ਇਸੇ ਕੈਟਾਗਰੀ 'ਚੋਂ ਦੱਸੋ ਜ਼ਰਾ ਵੀ ਤੁਸੀਂ ਵੀ ਧਿਆਨ ਕਰਦੇ ਹੋ ਕਿ ਨਹੀਂ, ਜਿਵੇਂ ਦਾ ਹੈ ਕੋਈ ਗੱਲ ਨਹੀਂ, ਚਾਹੇ ਧੁੱਪ ਨਿਕਲੇ ਮੀਂਹ ਪਵੇ ਜੋ ਮਰਜ਼ੀ ਹੋਵੇ ਕੋਈ ਪਰਵਾਹ ਨਹੀਂ ਹੈਗੀ। 647-874-1313 ਸਟੂਡੀਓ ਦਾ ਨੰਬਰ ਹੈ, 6478741313 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਬਾਕੀ ਚਾਹ ਪਾਣੀ ਪੀਤਾ ਹੋਇਆ ਫਿਰ ਤਾਂ ਕਾਲ ਫਟਾਫਟ ਆਉਣੀ ਹੈ, ਜੇ ਨਹੀਂ ਪੀਤਾ ਹੋਇਆ ਬੜੇ ਲੇਜ਼ੀ ਜਿਵੇਂ ਆਪਾਂ ਕਹਿ ਦਿੰਦੇ ਹਾਂ, ਪਰ ਲੇਜ਼ੀ ਤਾਂ ਜ਼ਿਆਦਾ ਮੰਡੇ ਨੂੰ ਹੁੰਦੇ ਆ, ਪਰ ਮੰਡੇ ਨੂੰ ਬਹੁਤੇ ਤੇਜ਼ ਵੀ ਹੁੰਦੇ ਆ। ਕਈ ਤਾਂ ਕਹਿੰਦੇ ਆ ਵੀ ਅਸੀਂ ਪੂਰੀ ਰੈਸਟ ਕਰ ਲਈ, ਨੀਂਦ ਵੀ ਪੂਰੀ ਖਾ ਪੀ ਵੀ ਲਿਆ ਅਤੇ ਆਰਾਮ ਕਰ ਲਿਆ, ਕੋਈ ਚੱਕਰ ਨਹੀਂ, ਮੰਡੇ ਨੂੰ ਤਾਂ ਸਗੋਂ ਜ਼ਿਆਦਾ ਵਧੀਆ। ਅਤੇ ਥੱਕਦੇ ਤਾਂ ਕਹਿੰਦੇ ਅਸੀਂ ਹੈਗੇ ਹਾਂ ਸ਼ੁੱਕਰਵਾਰ ਨੂੰ,
ਵੀਰਵਾਰ ਨੂੰ ਲੱਗਦਾ ਵੀ ਹਾਏ ਫਟਾਫਟ ਫਰਾਈਡੇ ਆਵੇ, ਫਿਰ ਉਹ ਤੋਂ ਬਾਅਦ ਅਸੀਂ ਆਰਾਮ ਕਰੀਏ, ਹੈ ਨਾ। ਸੋ ਮੰਡੇ ਨੂੰ ਤਾਂ ਕਹਿੰਦੇ ਤਰੋ ਤਾਜ਼ਾ ਹੁੰਦੇ ਆ, ਪਰ ਬੜੇ ਕਈ ਕਹਿ ਦਿੰਦੇ ਆ ਨਹੀਂ ਅੱਜ ਤਾਂ ਜੀ ਨਹੀਂ ਕਰਦਾ ਕੰਮ ਕਰਨ ਨੂੰ, ਹੈ। ਸੋ ਪਰ ਅੱਜ ਤਾਂ ਟਿਊਜ਼ਡੇ ਹੈ, ਮੰਗਲਵਾਰ ਦਾ ਦਿਨ ਹੈ, ਅਤੇ ਬਿਲਕੁਲ ਤੁਹਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋ ਸਕਦੀ ਹੈ। 647-8744-13-13 'ਤੇ ਚਾਹ ਪਾਣੀ ਪੀ ਲਿਆ ਕਿ ਨਹੀਂ ਪੀ ਲਿਆ, ਜਾਂ ਕਿਹੜੀ ਚਾਹ ਜਿਹੜੀ ਹੈ ਤੁਸੀਂ ਪੀਂਦੇ ਹੋ ਅੱਜ ਦੇ ਦਿਨ, ਅਤੇ ਤੁਸੀਂ ਜ਼ਰੂਰ ਜਿਹੜੀ ਹੈ ਉਹ ਗੱਲਬਾਤ ਕਰ ਸਕਦੇ ਹੋ। 647-8744-13-13 ਆਪਣੇ ਸਟੂਡੀਓ ਦਾ ਨੰਬਰ ਹੈ ਜੀ।

0: ਅੱਛਾ, ਜਿਵੇਂ ਨਾ ਗੁੱਡ ਮਾਰਨਿੰਗ ਜਾਂ ਹੈਲੋ ਹਾਏ ਹੁੰਦਾ ਹੈ ਨਾ, ਤੇ ਅਲੱਗ ਅਲੱਗ ਜਿਹੜੀ ਲੈਂਗੁਏਜਸ ਹੈ ਨਾ, ਉਹਨਾਂ ਦੇ ਵਿੱਚ ਅਲੱਗ ਅਲੱਗ ਤਰੀਕੇ ਨਾਲ ਕਿਹਾ ਜਾਂਦਾ ਹੈ ਨਾ, ਕਿਉਂਕਿ ਹਰ ਇੱਕ ਦੀ ਆਪਣੀ ਲੈਂਗੁਏਜ ਹੁੰਦੀ ਹੈ. ਸੋ ਉਹ ਦੱਸ ਸਕਦੇ ਹੋ ਤੁਸੀਂ ਵੀ ਹੋਰ ਕਿਹੜੀਆਂ, ਜਿਵੇਂ ਚਲੋ ਇੱਕ ਤਾਂ ਆਪਣੇ ਇੱਥੇ ਇੰਗਲਿਸ਼ 'ਚ ਆਪਾਂ ਨੇ ਕਹਿ ਦਿੱਤਾ, ਫਰੈਂਚ 'ਚ ਕੀ ਕਹਿੰਦੇ ਆ, ਤੇ ਬਾਕੀ ਹੋਰ ਕੋਈ ਸਪੈਨਿਸ਼ ਹੋ ਗਈ, ਕਈਆਂ ਨੂੰ ਅੱਛਾ ਬੜੀਆਂ ਲੈਂਗੁਏਜਸ ਆਉਂਦੀਆਂ ਹੁੰਦੀਆਂ, ਤੇ ਉਹ ਬੋਲਦੇ ਵੀ ਇੱਦਾਂ, ਜੇ ਜਿਵੇਂ ਜ਼ਿਆਦਾ ਚਲੋ ਨਹੀਂ ਆਉਂਦੀ ਪਰ ਥੋੜ੍ਹੀ ਬਹੁਤੀ ਆਉਂਦੀ ਹੁੰਦੀ ਹੈ, ਤੇ ਉਹ ਹੈਲੋ ਹਾਏ ਥੈਂਕ ਯੂ ਹੈ ਨਾ, ਇਹ ਜਿਹੜੇ ਵਰਡਸ ਹੈਗੇ ਆ ਦੂਜੀਆਂ ਭਾਸ਼ਾਵਾਂ ਦੇ ਵਿੱਚ ਬੋਲ ਦਿੰਦੇ ਆ, ਔਰ ਕਈ ਗੀਤ ਵੀ ਹੈਗੇ ਇੱਦਾਂ ਦੇ. ਸੋ ਜੇ ਇੱਦਾਂ ਕੁਛ ਵੀ ਹੋਇਆ ਤੇ ਦਿਓ ਜਾਣਕਾਰੀ, ਤੇ ਆਪਾਂ ਫਿਰ ਗੱਲਬਾਤ ਤੁਹਾਡੀ ਕਰਦੇ ਹਾਂ. 647-874-1313 ਸਟੂਡੀਓ ਦਾ ਨੰਬਰ ਹੈ, 6478-74-1313. ਹਾਂਜੀ, ਸਤਿ ਸ਼੍ਰੀ ਅਕਾਲ. ਹਾਂਜੀ ਭਾਜੀ, ਕੀ ਹਾਲ ਚਾਲ?
1: ਚੜ੍ਹਦੀ ਕਲਾ ਜੀ, ਬਾਕੀ ਇੱਥੇ ਚੈੱਕ ਕਰਦੇ ਹੋਣੇ ਜੀ ਆਪਣਾ ਹੈ ਵੈਦਰ.
0: ਅੱਛਾ,
1: ਇੰਡੀਆ ਨਹੀਂ ਕਰਦੇ, ਇੱਥੇ ਕਰਦੇ. ਹਾਂਜੀ,
0: ਇੱਥੇ ਧਿਆਨ ਕਰਦੇ ਹਾਂ. ਜੀ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ. ਥੈਂਕ ਯੂ, ਥੈਂਕ ਯੂ. ਤੇ ਲਓ ਜੀ, ਨੈਕਸਟ ਕਾਲ ਤੇ ਆਪਾਂ ਚੱਲਦੇ ਹਾਂ. ਹਾਂਜੀ, ਸਤਿ ਸ਼੍ਰੀ ਅਕਾਲ. ਹੈਲੋ. ਹਾਂਜੀ, ਸਤਿ ਸ਼੍ਰੀ ਅਕਾਲ. ਜੀ ਜੀ, ਸਤਿ ਸ਼੍ਰੀ ਅਕਾਲ.
2: ਸਤਿ ਸ਼੍ਰੀ ਅਕਾਲ ਜੀ. ਪਹਿਲੇ ਤਾਂ ਚਾਹ ਦੀ ਗੱਲ ਕਰ ਲਈਏ ਜੀ. ਦੋ ਪੱਤੀਆਂ ਟੈਟਲੇ ਦੀਆਂ ਤੇ ਇਹ ਸਕੂਪ ਭਰ ਕੇ ਜਿਹੜਾ ਨਾ ਉਹ ਬਾਗ ਬੱਕਰੀ ਦਾ, ਨਾਲ ਚਾਹ ਮਸਾਲਾ ਜਿਹਦੇ ਵਿੱਚ ਮੋਟੀ ਇਲਾਚੀ, ਲੌਂਗ, ਉਹ ਸਟਾਰ ਜਿਹੜਾ ਹੁੰਦਾ ਕਿਹੜਾ ਇੱਕ ਵਾਲਾ ਸਪਾਈਸੀ, ਉਹ ਸਾਰੀਆਂ ਚੀਜ਼ਾਂ ਮਿਲਾ ਕੇ, ਅਦਰਕ ਸੁੰਡ ਵਗੈਰਾ ਮਿਲਾ ਕੇ ਚਾਹ ਮਸਾਲਾ ਬਣਾ ਕੇ ਵਿੱਚ ਪਾ ਕੇ ਤੁਸੀਂ ਪੀਓ, ਤੁਹਾਨੂੰ ਮਜ਼ਾ ਵੀ ਆਏਗਾ ਤੇ ਤੁਹਾਨੂੰ ਇੱਕ ਕਿਸਮ ਦਾ ਤੁਹਾਡਾ ਮਤਲਬ ਤਰੋ ਤਰ ਖਿਲ ਜਾਂਦਾ ਬਸ.
0: ਠੀਕ ਹੈ, ਵੈਰੀ ਗੁੱਡ, ਥੈਂਕ ਯੂ ਭਾਜੀ.
2: ਇਹ ਹੋ ਗਿਆ. ਤੇ ਦੂਸਰਾ ਜੀ, ਤੁਸੀਂ ਕੀ ਕੁਆਸਵਾ ਵੀ ਏਦਾਂ ਦੀਆਂ ਕੁਝ ਫ੍ਰੈਂਚ ਦੀਆਂ ਲੈਂਗੁਏਜਸ ਹੁੰਦੀਆਂ ਜੀ, ਜਿਹੜੇ ਨਾਲ ਤੁਸੀਂ ਜਿਹੜਾ ਨਾ ਉਹ ਉਹਨਾਂ ਨੂੰ ਅੰਡਰਸਟੈਂਡ ਕਰ ਸਕਦੇ ਹੋ ਕਦੀ ਕਦੀ, ਕਈ
1: ਲੈਂਗੁਏਜ ਤੁਹਾਨੂੰ ਬੇਸਿਕ ਫੰਡਾਮੈਂਟਲ ਤੇ ਸਾਰੀ ਲੈਂਗੁਏਜ ਜਿੱਦਾਂ ਸਾਨੂੰ ਪੰਜਾਬੀ ਆਉਂਦੀ ਹੈ ਸਿੱਖਣੀ ਹੈ, ਇਹਨਾਂ ਨੂੰ ਵੀ ਆਉਂਦਾ ਕਿ ਵੀ ਸਤਿ ਸ੍ਰੀ ਅਕਾਲ ਕਹਿੰਦੇ ਆ ਸਾਨੂੰ, ਹੈ ਨਾ
0: ਜੀ? ਜੀ ਜੀ ਜੀ, ਥੈਂਕ ਯੂ ਸਰ. ਪਰਮਜੀਤ ਜੀ, ਸਵਾਗਤ ਤੁਹਾਡਾ.
3: ਇੰਡੀਅਨ ਪੰਜਾਬੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਬਹੁਤ ਹੀ ਟੋਪੀ ਲੋਕੇਸ਼ਨ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ ਮੋਰ ਦੈਨ 50,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਹੋਵੇਗੀ, ਤੇ ਰੈਂਟ ਜਿਹੜਾ ਵਾ ਉਹ $5,100 ਪਰ ਮੰਥ ਇਨਕਲੂਡਿੰਗ TMI HST ਲੀਜ਼ ਜਿਹੜੀ ਆ ਉਹ ਟਰਮ ਹੋਵੇਗੀ 5+5, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ. ਇਸ ਦੇ ਵਿੱਚ 18 ਬੰਦਿਆਂ ਦੀ ਸਿਟਿੰਗ ਆ ਅਤੇ ਬਹੁਤ ਹੀ ਸਾਨੂੰ ਇਹ ਪ੍ਰੋਫਿਟੇਬਲ ਬਿਜ਼ਨਸ ਮਿਲ ਰਿਹਾ ਵਾ. ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਫਰੈਸ਼ੀ ਰੈਸਟੋਰੈਂਟ ਦੇਖਣਾ ਚਾਹੁੰਦੇ ਹੋ ਬ੍ਰਾਂਪਟਨ ਦੇ ਵਿੱਚ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378. ਤੇ ਦੂਸਰਾ ਇੱਕ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਸਾਨੂੰ ਜਿਹੜਾ ਕਿ ਕੈਨੇਡੀ ਅਤੇ ਬੋਵੇਡ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸਦੀ ਸੇਲ $24,000 ਤੋਂ ਉੱਪਰ ਪਰ ਮੰਥ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ. ਇਹ ਬਿਊਟੀ ਸਲੋਨ ਜਿਹੜਾ ਕਿ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਦੇ ਨਾਲ ਤੁਹਾਨੂੰ ਮਿਲ ਰਿਹਾ ਵਾ. ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਕੈਲਟਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸਿਸਾਗਾ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378. ਤੇ ਲਾਸਟ ਦੇ ਵਿੱਚ ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬੋਵੇਡ ਅਤੇ ਟੋਰਬਰਨ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ 1400 ਸਕੁਅਰ ਫੁੱਟ ਦਾ ਯੂਨਿਟ ਆ ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ ਅਤੇ ਬਹੁਤ ਹੀ ਜਿਹੜਾ ਕਿ ਢੁਕਵੀਂ ਲੋਕੇਸ਼ਨ ਤੇ ਤੁਹਾਨੂੰ ਇਹ ਯੂਨਿਟ ਮਿਲ ਰਿਹਾ ਵਾ। ਅਗਰ ਤੁਸੀਂ ਯੂਨਿਟ ਇਕੱਲਾ ਖਰੀਦਣਾ ਚਾਹੁੰਦੇ ਹੋ ਜਾਂ ਵਿਦ ਬਿਜ਼ਨਸ ਰੈਸਟੋਰੈਂਟ ਦੇ ਨਾਲ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਇੱਕ ਮਿਸਾਗਾ ਦੇ ਵਿੱਚ ਵੀ ਲਿਸਟ ਕੀਤਾ ਹੋਇਆ, ਉਹਦੇ ਬਾਰੇ ਵੀ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378 416-993-7378। ਥੈਂਕ ਜੀ।
0: ਥੈਂਕ ਯੂ ਭਾਜੀ, ਥੈਂਕ ਯੂ। ਤੇ ਲਓ ਜੀ, ਬਿਲਕੁਲ ਤੁਸੀਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰ ਸਕਦੇ ਹੋ ਤੇ ਨੰਬਰ ਮੈਂ ਇੱਕ ਵਾਰ ਫੇਰ ਦੇ ਦਿੰਦੀ ਹਾਂ ਤੇ ਨੰਬਰ ਹੈਗਾ ਜੀ ਪਰਮਜੀਤ ਦਿਓਲ ਜੀ ਦਾ 416-993-7378 ਤੇ ਗੱਲਬਾਤ ਹੋ ਸਕਦੀ ਹੈ 416-993-7378 ਤੇ ਗੱਲਬਾਤ ਹੋ ਸਕਦੀ ਹੈ। ਤੇ ਲਓ ਜੀ ਆਪਾਂ ਕਿਉਂਕਿ ਨਾ ਮੈਂ ਨਿਊਜ਼ ਵੀ ਤੁਹਾਡੇ ਨਾਲ ਸਾਂਝੀਆਂ ਕਰਨੀ ਆ, ਪਰ ਪਹਿਲਾਂ ਫਟਾਫਟ ਹੋਰ ਕਿਹੜੀ ਲੈਂਗੁਏਜ ਦੇ ਵਿੱਚ ਜਿਵੇਂ ਹੈਲੋ ਹਾਏ ਆਪਾਂ ਕਹਿੰਦੇ ਹਾਂ ਤੇ ਕੀ ਕਹਿੰਦੇ ਆ? ਚਲੋ ਆਪਾਂ ਹਿੰਦੀ 'ਚ ਦੱਸ ਦਿੰਦੇ ਹਾਂ, ਨਮਸਤੇ ਕਹਿੰਦੇ ਹੈ ਨਾ ਹਿੰਦੀ 'ਚ, ਤੇ ਬਾਕੀ ਹੋਰ ਬੜੀਆਂ ਲੈਂਗੁਏਜਿਸ ਹੈਗੀਆਂ ਜਿਵੇਂ ਹੁਣ ਭਾਅ ਜੀ ਕਹਿ ਕੇ ਗਏ ਆ ਕਿ ਫਰੈਂਚ ਦੇ ਵਿੱਚ ਹੈ, ਪਰ ਉਹ ਫਰੈਂਚ 'ਚ ਤਾਂ ਕੁਛ ਹੋਰ ਕਹਿੰਦੇ ਆ, ਭਾਅ ਜੀ ਤਾਂ ਕੁਛ ਹੋਰ ਹੀ ਕਹਿ ਗਏ, ਉਹ ਨਹੀਂ ਹੈਗਾ। ਸੋ ਬਾਕੀ ਤੁਸੀਂ ਦੱਸ ਸਕਦੇ ਹੋ ਤੇ ਫਿਰ ਮੈਂ ਜ਼ਰੂਰ ਦੱਸੂਗੀ ਕਿਉਂਕਿ ਮੈਂ ਵੀ ਆਪਣਾ ਲੈਪਟੋਪ ਓਪਨ ਕੀਤਾ। ਤੇ ਲਓ ਜੀ ਗੱਲਬਾਤ ਕਰਦੇ ਹਾਂ ਥੋੜ੍ਹੀ ਜਿਹੀ ਸਾਰਾਂਸ਼ ਦੇ ਨਾਲ ਵੀ, ਪਰ ਜੇ ਉਸ ਤੋਂ ਪਹਿਲਾਂ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਦੱਸੋ ਕਿ ਹੈਲੋ ਹਾਏ ਨੂੰ ਹੋਰ ਲੈਂਗੁਏਜਿਸ ਦੇ ਵਿੱਚ ਕਿਵੇਂ ਕੀ ਕਹਿੰਦੇ ਆ। ਵੈਸੇ ਨਾ ਇਹ ਛੋਟੇ ਛੋਟੇ ਅੱਖਰ ਜਿਹੜੇ ਆ ਦੂਜੀਆਂ ਭਾਸ਼ਾਵਾਂ ਦੇ ਆਪਾਂ ਨੂੰ ਆਉਣੇ ਚਾਹੀਦੇ ਆ, ਪਰ ਕਈ ਵਾਰ ਆਪਾਂ ਨਹੀਂ ਧਿਆਨ ਕਰਦੇ, ਬਸ ਉੱਥੇ ਤੱਕ ਹੀ ਆਪਾਂ ਤੱਕ ਸੀਮਿਤ ਜਿਹੜੇ ਆ ਉਹ ਰਹਿ ਜਾਂਦੇ ਆ। ਤੇ ਚਲੋ ਹੁਣ ਸਾਰਾਂਸ਼ ਨਾਲ ਆਪਾਂ ਗੱਲਬਾਤ ਥੋੜ੍ਹੀ ਜਿਹੀ ਕਰ ਲੈਂਦੇ ਹਾਂ। ਸਾਰਾਂਸ਼ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਡੇ ਨਾਲ ਜੁੜੇ ਹੋਏ ਆ ਤੇ ਇਹਨਾਂ ਤੋਂ ਆਪਾਂ ਲੈਂਦੇ ਹਾਂ ਜਾਣਕਾਰੀ ਕਿ ਜਿਹੜਾ ਐਜੂਕੇਸ਼ਨ ਗ੍ਰਹਿਣ ਕਰਨ ਦੇ ਲਈ ਲੈਣ ਦੇ ਲਈ ਤੁਸੀਂ ਲੋਨ ਲੈ ਸਕਦੇ ਹੋ ਤੇ ਆਪਣੀ ਸਟੱਡੀ ਜਿਹੜੀ ਉਹ ਕੰਪਲੀਟ ਕਰ ਸਕਦੇ ਹੋ, ਹੈ ਨਾ। ਬਹੁਤ ਵਧੀਆ ਗੌਰਮੈਂਟ ਵੱਲੋਂ ਤੁਹਾਨੂੰ ਇਹ ਸੁਵਿਧਾ ਜਿਹੜੀ ਦਿੱਤੀ ਜਾ ਰਹੀ ਹੈ, ਪਰ ਕਈ ਵਾਰ ਨਾ ਅਸੀਂ ਟਾਈਮ ਲਾ ਦਿੰਦੇ ਹਾਂ ਕੋਈ ਵੀ ਐਕਸ਼ਨ ਲੈਣ ਲੱਗੇ, ਸਟੈਪ ਚੱਕਣ ਲੱਗੇ। ਪਰ ਤੁਸੀਂ ਜ਼ਰੂਰ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਨੂੰ ਕਾਲ ਕਰ ਲਓ ਤੇ ਨੰਬਰ ਹੈਗਾ 437-264-3375 437-264-3175 ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਸਾਰਾਂਸ਼, ਕੀ ਹਾਲ ਚਾਲ ਹੈ?
4: ਕਿਸੇ ਵੀ ਸਥਿਤੀ ਵਿਚ ਤੁਸੀਂ ਰਹਿੰਦੇ ਹੋ, ਤੁਸੀਂ ਐਲੀਜੀਬਲ ਹੋ। ਲਾਈਕ 50,000 ਤੋਂ ਲੈ ਕੇ 1,70,000 ਤੱਕ ਦਾ ਲੋਨ ਹੈਗਾ। ਇਸ ਮੇ ਸੇ ਬੈਸਟ ਚੀਜ਼ ਕਿਆ ਹੈ ਕਿ ਇਹ ਜੋ ਲੋਨ ਹੈ ये 0% पे है, बिना क्रेडिट चेक के है, बिना गारंटी के है, आपको क्रेडिट स्कोर 0 भी है या 1 भी है तो भी आप इसके लिए एलिजिबल है। 8 साल से बहुतों को असिस्ट कर चुके हैं, प्रॉपर ऑफिस है, 7 बंदों का स्टाफ आपके लिए काम कर रहे हैं। ऑफिस आए, कभी कॉल करें, अभी असेसमेंट कराएं।
0: जी तो इसमें क्रेडिट चेक होता है कि नहीं होता?
4: नहीं जी, क्रेडिट चेक होता ही नहीं, क्योंकि गवर्नमेंट आपको लोन दे रही है, बैंक नहीं दे रहा। हम डील ही नहीं करते और किसी काम में। 8 साल से एजुकेशन कंसल्टिंग कर रहे हैं, लोग जब उनका केस अप्रूव हो जाता है, एक दिन में कम से कम 7 से 8 क्लाइंट के अकाउंट में फंडिंग गिरती है, तो हमसे कहते हैं सर कोई और लोन भी करा दो। हम कहते हैं हैंड्स अप, हम नहीं करते वो काम। साफ काम, साफ तरीके से, जिसमें कोई कागज नहीं रखता, वो कोई काम करते हैं। आप आए, ऐसा लोन आपको कैनेडा में तो नहीं लेकिन धरती पे भी नहीं मिलेगा। 0% पे, बिना क्रेडिट चेक के, बिना किसी पर्सनल गारंटी के है। आजकल तो $10 की गारंटी पे मिलते हैं बैंक से, या फिर बिना गारंटी के आपको 1,00,000-1.5,00,000 तक मिल रहा है।
0: अच्छा, जैसे अब अगस्त जब से स्टार्ट हुआ जो लोन है वो डबल हो गया?
4: हाँ जी बिल्कुल जी, लोन डबल हो गया है। पहले हम बात करते थे 30,000 से 1,00,000 की, अब हम बात करते हैं 50,000 से 1,70,000 की। फैमिली साइज ज्यादा है, बच्चे ज्यादा है, गवर्नमेंट आपको लिविंग एक्सपेंसेस खर्चे करने के लिए ज्यादा पैसे देती है, क्योंकि आप खर्चा बढ़ जाता है, बच्चे बढ़ गए, खर्चा बढ़ गया, गवर्नमेंट आपको फंडिंग ज्यादा देती है। पैसे को कहीं भी कैसे भी यूज कर सकते हैं, बैक होम भेजे, ग्रोसरी करें, गैस भरवाएं, कोई रिस्ट्रिक्शन नहीं है इसके अंदर। 0% पे लोन, बिना क्रेडिट चेक के, बिना गारंटी के, और रीपेमेंट भी कल स्टार्ट नहीं होती, आज लोन लिया तो ना ना ना ना ना। रीपेमेंट स्टार्ट है कोर्स खत्म होने के 6 महीने के बाद, मतलब 2 साल का कोर्स या तो 2.5 साल बाद आप देना स्टार्ट करते हैं रीपेमेंट करना लोन को। ब्याज दर क्या है? 2.5% महीने का नहीं पूरे साल का।
0: ठीक है। अच्छा सरांश तुसी दस रहे सी कि एजुकेशन पॉलिसी हर 2 साल दे विच चेंज हुंदी है।
4: बिल्कुल जी, हर 2 साल में एजुकेशन की पॉलिसी गवर्नमेंट की चेंज होती है। मतलब अगस्त 2028 में नेक्स्ट चेंज आएगा, तो अगर आप आज 2 साल के कोर्स में एनरोल करते हैं आपको पूरा 1.5 लाख, 1.7 लाख आएगा डिपेंडिंग ऑन योर असेसमेंट। अगर आप 6 महीने बाद एनरोल करेंगे तो आप वो अगर आपके जो फोर्थ इंस्टॉलमेंट है वो रिलीज होगी अगस्त 2028 के बाद चौथी किस्त, क्योंकि गवर्नमेंट आपको 4 किस्तों में पैसे डालती है। अगर 2 साल का कोर्स है, अगर 1 साल का कोर्स है तो 2 किस्तों में डालते हैं आपके खाते में डायरेक्ट। तो मतलब आप अभी एनरोल करेंगे आपको अभी फायदा है, नंबर्स आपको जो हम बता रहे हैं वही पूरे नंबर्स आएंगे। कॉल करें, बच्चे ज्यादा बच्चे अगर उम्र में छोटे हैं तो आपकी कॉलेज की फीस भी ऊपर से ही कवर हो जाती है आसान से। सोखे जे कोर्सेज ने फुली ऑनलाइन, नो एज लिमिट, नो एग्जाम्स, इजी असाइनमेंट्स, ऑफिस आए, हजारों को 8 साल में हेल्प कर चुके, कोई इशू नहीं है।
0: ਠੀਕ ਹੈ ਤੇ ਬਿਲਕੁਲ ਜੀ ਦੇਖੋ ਬੜੀ ਵਧੀਆ ਤੁਸੀਂ ਜਿਹੜੀ ਐਜੂਕੇਸ਼ਨ ਹੈ ਉਹ ਲੈ ਸਕਦੇ ਹੋ ਹਨਾ। ਕਈ ਵਾਰ ਪੈਸੇ ਹੀ ਨਹੀਂ ਬੰਦੇ ਕੋਲ ਹੁੰਦੇ, ਪੜ੍ਹਨਾ ਚਾਹੁੰਦਾ ਬੰਦਾ, ਪਰ ਜਿਹੜੀ ਇੱਥੇ ਦੀ ਗੌਰਮੈਂਟ ਹੈ ਦੇਖੋ ਤੁਹਾਡੀ ਕਿੰਨੀ ਹੈਲਪ ਕਰ ਰਹੀ ਹੈ, ਕਿੰਨੇ ਸਾਰੀਆਂ ਜਿਹੜੀਆਂ ਇੱਦਾਂ ਤੁਹਾਡੇ ਲਈ ਫੈਸਿਲਿਟੀਜ਼ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਦੀ ਆ। ਸੋ ਜ਼ਰੂਰ ਤੁਸੀਂ ਇਸ ਚੀਜ਼ ਦਾ ਫਾਇਦਾ ਚੁੱਕੋ ਅਤੇ ਤੁਸੀਂ ਸਰਾਂਸ਼ ਨੂੰ ਕਾਲ ਕਰਨੀ ਹੈ, ਕੋਈ ਵੀ ਕੁਐਸਚਨ ਕੰਸਰਨ ਹੈ ਤੁਸੀਂ ਉਹਨਾਂ ਨੂੰ ਕਲੀਅਰ ਕਰੋ ਕੁਐਸਚਨਸ ਨੂੰ ਆਪਣਿਆਂ ਨੂੰ, ਤਾਂ ਕਿ ਤੁਹਾਨੂੰ ਕੋਈ ਡਾਊਟ ਨਾ ਰਹੇ, ਕਿਉਂਕਿ ਬੜੀ ਵਾਰ ਸਾਨੂੰ ਡਾਊਟ ਜਿਹਾ ਹੁੰਦਾ ਅਤੇ ਅਸੀਂ ਫਿਰ ਚੁੱਪ ਕਰੇ ਰਹਿੰਦੇ ਹਾਂ। ਨਹੀਂ, ਤੁਹਾਨੂੰ ਕੋਈ ਡਾਊਟ ਹੈ ਜ਼ਰੂਰ ਤੁਸੀਂ ਕੁਐਸਚਨ ਕਰੋ ਅਤੇ ਤੁਸੀਂ ਨੰਬਰ ਨੋਟ ਕਰ ਲਓ 4372064 3175 4372643175 ਤੇ ਗੱਲਬਾਤ ਹੋ ਸਕਦੀ ਹੈ। ਹੋਰ ਕੁਛ ਐਡ ਕਰਨਾ ਚਾਹੁੰਦੇ ਸਰਾਸ਼
4: जी? कोई हम एयर पे खा करके अपनी फीस बताते हैं, ये नहीं कि ऑफिस आए मीठी बातें करके तब बताएंगे, ना ना ना ना, कोई नहीं बताता एयर पे फीस। पूरे दिन रेडियो सुनता हूँ, कोई फीस रेडियो पे नहीं बताता, हम बताते हैं। $199 फीस है काम होने के बाद है, कोई मीठी बातें नहीं है, कोई चलाकी नहीं है। आप कॉल करें, असेसमेंट कराए, हम कोई काम करते नहीं जिसमें कागज ले, कागज नहीं हिल रहे तो सेटिंग नहीं है, सेटिंग नहीं है तो कमीशन नहीं है, कमीशन नहीं है तो छोटी सी फीस है। और बहुतों को असेस कर चुके हैं इतने लोग जो सेकेंड ईयर का कोर्स चूज कर रहे होते हैं, हमारा शो सुनते हैं राइट ऑफिस आके नेक्स्ट कोर्स के लिए रिटेन हो जाते हैं। तो पीछे ना रहे, फंडिंग हासिल करें
0: जी,
4: इनको लेकर लाइक 50,000 से लेके $170,000 तक, मतलब $100,000 पे सिर्फ साल का ब्याज हुआ $2,500 15 साल के आसान किस्तों में। नंबर 4372064 3175 4372064 3175 132 स्केल भी आया, सर्टिफिकेट भी आया और फंडिंग भी आई। 4372064 3175 4372064 3175 कॉल करो, एस्टिमेट लो, ऑफिस आओ, 4372064 3175
0: जी। थैंक यू सराज, थैंक यू वेरी मच।
4: जी
0: थैंक यू वेरी मच। ते लो जी नेक्स्ट कॉल ते चलते हैं। हाँ जी सत श्री अकाल। हेलो
5: हेलो।
0: हाँ जी सत श्री अकाल जी।
5: ਹਾਂ ਜੀ ਸਰਵਨ ਜੀ, ਭੈਣ ਜੀ ਜਦੋਂ ਜੀ ਗੱਲ ਕਰਦੇ ਹਾਂ ਆਪਣੇ ਪੰਜਾਬੀ ਚ, ਆਪਾਂ ਸਤਿ ਸ਼੍ਰੀ ਅਕਾਲ ਕਹਿ ਲੈਂਦੇ ਹਾਂ, ਹਿੰਦੀ ਚ ਨਮਸਤੇ, ਉਰਦੂ ਚ ਆਦਾਬ ਜਾਂ ਸਲਾਮ, ਜਿਹੜੀ ਫ੍ਰੈਂਚ ਦੀ ਗੱਲ ਕਰਦੇ ਆਈ ਥਿੰਕ ਉਹਨੂੰ ਬੋਨਜੂਰ ਕਹਿੰਦੇ ਆ ਨਾ।
0: ਹਾਂਜੀ ਬੋਨਜੂਰ।
5: ਹਾਂਜੀ ਇੱਕ ਫ੍ਰੈਂਚ ਆਈ ਥਿੰਕ ਇੱਕ ਹੋਰ ਵਰਡ ਉਹ ਹੀ ਆਈ ਥਿੰਕ ਫ੍ਰੈਂਚ ਦਾ ਹੀ ਆ, ਜਿੱਦਾਂ ਆਪਾਂ ਐਚ ਈ ਐਲ ਐਲ ਓ ਕਹਿੰਦੇ ਹਾਂ, ਹੈਲੋ ਉਹ ਹੋਲਾ ਐਚ ਓ ਐਲ ਏ, ਆਈ ਥਿੰਕ ਉਹ ਵੀ ਫ੍ਰੈਂਚ ਦਾ ਹੀ ਵਰਡ ਆ, ਉਹ ਵੀ ਕਾਇੰਡ ਆਫ ਜਿੱਦਾਂ ਆਪਾਂ ਹੈਲੋ ਕਹਿੰਦੇ ਹਾਂ ਉਦਾਂ ਹੀ।
0: ਨਹੀਂ ਉਹ ਸਪੈਨਿਸ਼ ਹੈ, ਓਲਾ
5: ਸਪੈਨਿਸ਼ ਹੈ, ਓਲਾ ਓਕੇ ਸਪੈਨਿਸ਼ ਹੈ, ਓਕੇ ਠੀਕ ਹੈ।
0: ਥੈਂਕ ਯੂ ਭਾਜੀ, ਥੈਂਕ ਯੂ ਵੈਰੀ ਮੱਚ, ਬਿਲਕੁਲ ਬੜਾ ਵਧੀਆ ਦੱਸਿਆ ਇਹਨਾਂ ਨੇ। ਤੇ ਲਓ ਜੀ ਬਸ ਹੁਣ ਇਹ ਆਪਾਂ ਖਤਮ ਕਰਦੇ ਹਾਂ ਸਿਲਸਿਲਾ, ਹੁਣ ਅਗਲੀਆਂ ਗੱਲਾਂ ਬਾਤਾਂ ਵੀ ਆਪਾਂ ਨੇ ਕਰਨੀਆਂ। ਸੋ ਇਹਦੇ ਵਿੱਚ ਜੇ ਮੈਂ ਦੱਸਾਂ ਅਰੇਬਿਕ ਦੇ ਵਿੱਚ ਕਹਿੰਦੇ ਮਰਹਬਾ, ਤਾਂ ਕਈ ਸੌਂਗਸ ਨਹੀਂ ਹੁੰਦੇ ਉਹਦੇ ਵਿੱਚ ਮਰਹਬਾ ਮਰਹਬਾ ਵਰਡ ਜਿਹੜਾ ਯੂਜ਼ ਹੁੰਦਾ ਹੈ ਨਾ। ਅੱਛਾ ਇਹਦੇ ਵਿੱਚ ਇੱਕ ਜਿਹੜਾ ਇਟੈਲੀਅਨ ਲੈਂਗੁਏਜ ਦੇ ਵਿੱਚ ਕਹਿੰਦੇ ਚਾਓ, ਤੇ ਜਿਹੜਾ ਆਪਣਾ 5:30 ਵਾਲਾ ਰੇਡੀਓ ਹੁਣ ਤਾਂ ਸੀ ਐਚ ਐਲ ਓ ਚਲੋ ਹੋ ਗਿਆ ਨਾ, ਪਹਿਲਾਂ ਚਾਓ ਸੀਗਾ, ਚਾਓ AM 5:30, ਸੋ ਉਹਦਾ ਮਤਲਬ ਹੈਲੋ ਹੀ ਹੈ। ਤੇ ਲਓ ਜੀ ਹੋਰ ਕੀ ਹੈਗਾ, ਹੋਰ ਥੋੜੇ ਕਈ ਡਿਫਰੈਂਟ ਵੀ ਹੈਗੇ, ਮਤਲਬ ਜਿਵੇਂ ਕਹਿਣ ਦਾ ਮਤਲਬ ਔਖੇ ਜੇ। ਟਰਕਿਸ਼ ਦੇ ਵਿੱਚ ਵੀ ਮਰਹਾਬਾ ਹੀ ਕਹਿੰਦੇ ਆ, ਪੁਰਤਗੀਜ਼ ਦੇ ਵਿੱਚ ਓਲਾ, ਹੁਣ ਇਹ ਨਹੀਂ ਪਤਾ ਵੀ ਇਹਦੇ 'ਚ ਉਹ ਸਾਇਲੈਂਟ ਨਾ ਹੋਵੇ ਕਿਵੇਂ, ਉਹੀ ਵੀ ਹੈਗਾ ਉਹ ਤੇ ਆਈ, ਸੋ ਇੱਦਾਂ ਆਪਾਂ ਕਹਿ ਸਕਦੇ ਹਾਂ। ਅਤੇ ਬਾਕੀ ਫ੍ਰੈਂਚ ਦੇ ਵਿੱਚ ਬੋਨਜੋਰ ਹੈ ਤੇ ਇਨਫੋਰਮਲ ਵੀ ਹੈਗਾ ਇਹਦੇ 'ਚ ਸਲਿਊਟ ਹੈ ਮੇਰਾ ਖਿਆਲ ਤੇ ਜਰਮਨ ਦੇ ਵਿੱਚ ਹੈਲੋ ਹੈ ਹਿੰਦੀ ਦੇ ਵਿੱਚ ਤਾਂ ਨਮਸਤੇ ਹੋ ਗਿਆ ਸੋ ਬਾਕੀ ਕਾਫੀ ਹੈ ਚਲੋ ਜੀ ਹੋ ਗਿਆ ਥੈਂਕ ਯੂ ਵੈਰੀ ਮੱਚ ਹੋ ਗਿਆ ਤੇ ਇੱਕ ਕਾਲ ਲੈ ਲੈਂਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਹੈਲੋ
6: ਸਤਿ ਸ਼੍ਰੀ ਅਕਾਲ ਕੈਸੀ ਹੈ ਆਪ
0: ਜੀ ਸਰ ਬਹੁਤ ਅੱਛੇ ਹੈ ਆਪ ਸੁਣਾਏ ਬੜੇ ਦਿਨੋਂ ਬਾਅਦ ਆਪਕੀ ਆਵਾਜ਼ ਆਈ
6: مسلسل مصروفیات ہے مگر پروگرام کبھی گائیں بائیں سنتا ہوں لیکن ڈائل کرنے کے وقت ٹائمنگ ختم ہو جاتی ہے آپ کی بہرحال گفتگو آپ کی چل رہی تھی ویلکم وغیرہ مختلف زبانوں میں تو یہ جو مرحبا آپ نے فرمایا ترکی میں بھی یہی بولتے یہ کئی زبانوں میں بھی مرحبا ہی بولا جاتا ہے یعنی کسی کو آپ جو ہے سو یعنی خوش آمد فارسی زبان میں خوش آمدید بھی بولتے ہیں
0: جی
6: اور جو کسی سے مخاطب ہوتے ہیں تو بفارمی بولتے ہیں
0: اچھا جی
6: تو سننے میں جو ایرانی بولتے یوزلی پرشین سب سے پیاری زبان ہے میٹھی زبان ہے لیکن لوگوں کو کوئی بھی چیز جب سمجھ میں نہیں آتی نا ابھی بھی تو وہ لوگ یہ سمجھتے ہیں وہ ڈیفیکلٹ ہے کوئی چیز ڈیفیکلٹ نہیں ہوتی دنیا میں آج تک کوئی ایسا تیراکی نہیں پیدا ہوا جو پانی میں کود گیا اور اس کو تیرنا نہیں آیا ایسا نہیں ہوتا
0: جی
6: اس کو تھوڑا بہت آتا تبھی وہ ہمت کرتا کہ یار میں باولی میں ہوں کنویں میں ہوں یا تالاب میں ہوں یا سمندر میں ہوں تبھی چھلانگ لگائیں گا تو زبانوں کا بھی ایسی ہے آپ بولنا شروع کریں گے تو آئیں گا نا
0: بالکل
6: میں پنجابی اتنے دن سے سنتا ہوں بیشتر لوگوں سے پنجابی بات کرنے لگ گیا میں اب لیکن مجھے ایک تکلیف ہوتی سارے پنجابیوں سے وہ یہ کہ جب میں پنجابی میں بات کرتا ہوں تو وہ انگلش میں جواب دیتے جی ارے میں بولا بھائی تھی پنجابی بھی گل کرو یار بولے نہیں یار کی کرنا ہے پنجابی ارے بھائی میں نو کرنا ہے ایسی تھی کی تکلیف ہے پنجابی میں جواب دیو نا یار تو اس سے نہیں اگر کریں گے تو سیکھوں گا کیسا میں بولو آپ مجھے بتائیے ایک بچہ چلنا چاہ رہا رینگ رہا ہے کرولنگ کر رہا ہے یا پیدل چلنا چاہ رہا آپ اس کو بول رہے ہیں دھکا دے دو گرا دو اس کو تو بھائی کیوں گرا رہے پوچھنا چاہ رہا ہوں میں جب تم چل سکتے وہ نہیں چل سکتا ہو سکتا میں اچھی اور خدمت کروں گا پنجابیوں کی سیکھنے کے بعد آپ کو کیا پتا تو کہنے کا مقصد یہ کہ انکریج کرو جب بھی کوئی آپ کو زبان میں آپ کی بات کرتا ہے تو اس کو آپ اپنی زبان میں جواب دیجئے تاکہ اس کا کریکشن ہو مان لیجئے میں کوئی ورڈ غلط بولتا ہوں وہ ایسا نہیں ایسا ہے تو یہ ہے بات اور بفارمی جو لفظ ہے فارسی میں میں نے آپ سے جیسا کہا وہ سننے میں ایسا ہوتا ہے بفارمے لیکن وہ ایکچولی ورڈ جو ہے اردو میں بھی ہے اس کا مطلب ہے بھی فرمائیے
0: ٹھیک ہے
6: آپ کو فرمائیے جیسا آپ بولتے ہیں نا فرمائیے کیا چاہتے ہیں آپ اخلاق کے پرانے امرتسر کے پنجابیاں بولتے تھے میں دیکھا پاپا جی کے دادا کے دوست پورے آتے تھے سردار فرمائیے آپ کیا چاہتے ہیں بولتے تھے تو فرمائیے سے بے فرمائی پڑا تو فارسی میں کیونکہ اب ان کی زبان صد عام ہے یعنی کہ ان کا وہ جینیس آف ہز لینگویج ہے تو وہ ہمیشہ بفار میں ہی بولتے بفار میں ہی تو سننے میں ایسا لگتا فائٹ مارنے آ رہا لیکن نہیں یہ اس کا مقصد ہے بتانے کا اور جب روانی آ جاتی یعنی کہ فلوئنسی آ جاتی تو پھر تو آپ بادشاہ بن جاتے چاہے وہ پنجابی ہو چاہے وہ کوئی بھی زبان ہو لیکن دنیا میں سب سے آسان زبان ہے اردو اور سب سے مشکل زبان ہے عربی
0: جی تھینک یو سر تھینک یو ویری مچ تھینک یو
6: آپ کا بہت بہت شکریہ جی ساروں کو ست سری کال
0: جی ست سری کال تھینک یو تے لو جی نیکسٹ کال تے چل دیں ہیلو
7: جنرل میل وکھرا وکھرا ہے جی لیڈیز نو پوچھنا ہونے کی فی کنتی جنرل میل نو پوچھنا کی فا کنتا
0: نظر آ رہا ایک ہے جیپنیز کونیچیوا ہوں آپ تو چلو ادا ہی پڑھنا پتا نہیں کئی بار نا کوئی ورڈ سوری کوئی اکھر جہے وہ سائلنٹ ہوں ہے ਪਰ ਚਲੋ ਆਪਾਂ ਨੇ ਤਾਂ ਅੱਜ ਸਿੱਖ ਹੀ ਰਹੇ ਹਾਂ ਥੋੜਾ ਬਹੁਤਾ ਹੈ ਨਾ ਵੈਸੇ ਬੋਲੀ ਜਾਣਾ ਚਾਹੀਦਾ ਵਧੀਆ ਹੀ ਆ ਤੇ ਲਓ ਜੀ ਬਿਲਕੁਲ ਬੜੀ ਵਧੀਆ ਗੱਲਬਾਤ ਹੋਈ ਬੋਨਜੂਰ ਹੈ ਆਪਣੇ ਫ੍ਰੈਂਚ ਵੀ ਹੈ ਨਾ ਹੈਲੋ ਵੀ ਹੈ ਤੇ ਇੰਗਲਿਸ਼ ਦਾ ਤੇ ਬਾਕੀ ਫ੍ਰੈਂਚ ਵੀ ਹੈ ਆਪਣੀ। ਤੇ ਲਓ ਜੀ ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ। ਇਸ ਤੋਂ ਬਾਅਦ ਹੁਣ ਆਪਾਂ ਪਹਿਲਾਂ ਰਾਣਾ ਭਾਜੀ ਨੂੰ ਲੈਣਾ, ਫਿਰ ਜਿਹੜੀਆਂ ਖਾਸ ਨਿਊਜ਼ ਹੈਗੀਆਂ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਤੇ ਅੱਜ ਬੜੇ ਸਪੈਸ਼ਲ ਡੇਜ਼ ਵੀ ਹੈਗੇ ਆ, ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਆ। ਪਰ ਪਹਿਲਾਂ ਆਪਾਂ ਚੱਲਦੇ ਹਾਂ ਪੰਜਾਬ ਇੰਸ਼ੋਰੈਂਸ ਤੇ ਲੈਂਦੇ ਹਾਂ ਜਾਣਕਾਰੀ RDSP ਦੀ। ਭਾਜੀ ਸਤਿ ਸ਼੍ਰੀ ਅਕਾਲ।
8: ਜਸਵਿੰਦਰ ਜੀ ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ RDSP ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਉਹਨਾਂ ਸਭ ਲੋਕਾਂ ਲਈ ਹੈ ਜੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਫੈਡਰਲ ਗਵਰਨਮੈਂਟ ਵੱਲੋਂ $90,000 ਤੱਕ ਦੀ ਗ੍ਰਾਂਟ ਦਿੱਤੀ ਜਾ ਰਹੀ ਹੈਗੀ ਹੈ। ਸੋ ਬੇਸਿਕਲੀ ਜਿਹੜੇ ਵੀ ਲੋਕ ਆਪਾਂ ਇਹ ਕਹਿ ਲਈਏ ਵੀ ਅਨਏਬਲ ਟੂ ਪਰਫੋਰਮ ਦੇ ਡੇਲੀ ਐਕਟੀਵਿਟੀ, ਜਿਹੜੇ ਵੀ ਆਪਾਂ ਕੰਮ ਕਾਰ ਡੇਲੀ ਕਰਦੇ ਹੈਗੇ, ਅਗਰ ਉਹ ਕਰਨ ਦੇ ਵਿੱਚ ਆਪਾਂ ਨੂੰ ਕੋਈ ਦਿੱਕਤ ਆ ਰਹੀ ਹੈ, ਜਿਵੇਂ ਦੇਖਣ ਦੇ ਵਿੱਚ, ਸੁਣਨ ਦੇ ਵਿੱਚ, ਬੋਲਣ ਦੇ ਵਿੱਚ, ਕੱਪੜੇ ਪਾਉਣ ਦੇ ਵਿੱਚ, ਚੱਲਣ ਦੇ ਵਿੱਚ, ਖਾਣਾ ਖਾਣ ਦੇ ਵਿੱਚ, ਤੇ ਆਪਾਂ ਗਵਰਨਮੈਂਟ ਤੋਂ ਜਿਹੜਾ ਹੈਗਾ ਇਹ ਗ੍ਰਾਂਟ ਅਪਲਾਈ ਕਰਕੇ ਲੈ ਸਕਦੇ ਹਾਂ। ਸੋ ਬੇਸਿਕਲੀ ਸਾਡੇ ਡਾਕਟਰ ਨੇ ਜਿਹੜਾ ਹੈਗਾ ਵੈਰੀਫਾਈ ਕਰਨਾ ਹੁੰਦਾ, T2201 ਫਾਰਮ ਦਾ ਨੰਬਰ ਹੈਗਾ ਜਿਹੜਾ ਕਿ 8 September ਤੱਕ ਵੈਲਿਡ ਹੈ, ਤੇ ਨੈਕਸਟ ਵਰਸ਼ਨ ਜਿਹੜਾ ਹੈਗਾ 9 September ਤੋਂ ਆਏਗਾ, ਤੇ CRA 2 ਮਹੀਨਿਆਂ ਦੇ ਵਿੱਚ ਜਿਹੜਾ ਹੈਗਾ ਸਾਨੂੰ ਸਰਟੀਫਿਕੇਟ ਇਸ਼ੂ ਕਰ ਦਿੰਦਾ ਅਗਰ ਸਾਡੀ ਐਲੀਜੀਬਿਲਟੀ ਬਣਦੀ ਹੈ। ਸੋ ਤੁਸੀਂ ਕਾਲ ਕਰਨਾ ਹੈਗਾ ਪੰਜਾਬ ਇੰਸ਼ੋਰੈਂਸ ਤੇ, ਅਗਰ ਤੁਹਾਡੇ ਵੀ ਪਰਿਵਾਰ ਦੇ ਵਿੱਚ ਕੋਈ ਫਿਜ਼ੀਕਲੀ ਜਾਂ ਮੈਂਟਲੀ ਕੋਈ ਪਰਸਨ ਡਿਸੇਬਲ ਹੈਗਾ ਤਾਂ ਉਹਨਾਂ ਨੂੰ ਇਹ $90,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਐਂਡ ਈਵਨ ਗਵਰਨਮੈਂਟ ਨੇ ਵੀ ਕਿਹਾ ਅਗਰ ਆਪਾਂ ਐਲੀਜੀਬਲ ਹੈਗੇ ਪਿਛਲੇ 10 ਸਾਲਾਂ ਤੋਂ, ਤੇ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਲੈ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਇਹਦੇ ਦੇ ਨਾਲ ਨਾਲ ਭੈਣ ਜੀ ਜਿਹੜੇ ਬੱਚੇ ਜਿਹੜੇ ਡਿਸੇਬਲ ਹੈਗੇ ਨੇ 18 ਸਾਲ ਦੀ ਉਮਰ ਤੋਂ ਉਹਨਾਂ ਦੀ ਏਜ ਘੱਟ ਹੈਗੀ ਹੈ ਤਾਂ ਪੇਰੈਂਟਸ ਨੂੰ $3,480 ਹਰ ਸਾਲ ਜਿਹੜਾ ਐਕਸਟਰਾ ਮਿਲਦੇ ਹੈਗੇ ਨੇ, ਜਿਨ੍ਹਾਂ ਦੀ ਉਮਰ 18 ਤੋਂ ਅਬਵ ਹੈਗੀ ਹੈ $2,450 ਜੋ ਫੈਡਰਲ ਗਵਰਨਮੈਂਟ ਵੱਲੋਂ ਨਵਾਂ ਬੈਨੀਫਿਟ ਪਿਛਲੇ ਸਾਲ ਹੀ ਸਟਾਰਟ ਕੀਤਾ ਗਿਆ ਕੈਨੇਡਾ ਡਿਸੇਬਿਲਟੀ ਬੈਨੀਫਿਟ, ਉਹ ਵੀ ਤੁਹਾਨੂੰ ਮਿਲ ਸਕਦਾ ਹੈਗਾ। ਤੇ ਨਾਲ ਨਾਲ ਅਪ ਟੂ ਗਵਰਨਮੈਂਟ ਨੇ ਕਿਹਾ $40,000 ਤੱਕ ਟੈਕਸ ਰਿਫੰਡ ਜਿਹੜਾ ਹੈਗਾ, ਕਿਉਂਕਿ ਪਿਛਲੇ ਸਾਲਾਂ ਦਾ ਉਹ ਟੈਕਸ ਜਿਹੜਾ ਹੈਗਾ ਆਪਣਾ ਰੀਅਸੈਸ ਕਰ ਦਿੰਦੇ ਹੈਗੇ ਨੇ, ਜਿਹਦੇ ਨਾਲ $40,000 ਤੱਕ ਦਾ ਜਿਹੜਾ ਟੈਕਸ ਰਿਫੰਡ ਵੀ ਪੇਰੈਂਟਸ ਨੂੰ ਆ ਸਕਦਾ। ਤੇ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਕਿੱਦਾਂ ਸਾਰੀਆਂ ਚੀਜ਼ਾਂ ਆਪਾਂ ਅਪਲਾਈ ਕਰਨੀਆਂ ਨੇ, 416-910-9000, 416-910-9000, ਵੈਬਸਾਈਟ ਹੈ punjabinsurance.ca। ਤੇ ਲਾਸਟ ਦੇ ਵਿੱਚ ਕੁਛ ਮੈਂ ਇੰਪੇਅਰਡ ਕੰਡੀਸ਼ਨ ਦੱਸਣਾ ਚਾਹੂੰਗਾ ਜਿਹਦੇ ਅੰਡਰ ਇਹ ਗ੍ਰਾਂਟਸ ਲਈਆਂ ਜਾ ਸਕਦੀਆਂ ਹੈਗੀਆਂ ਨੇ। ਅਗਰ ਕੋਈ ਪਰਸਨ ਇਨਸੂਲਿਨ ਡਿਪੈਂਡੈਂਟ ਹੈ, ਉਮਰ 49 ਸਾਲ ਤੋਂ ਘੱਟ ਹੈ, ਉਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਇਸ ਗ੍ਰਾਂਟ ਦੇ ਵਿੱਚ। ਇਸ ਤੋਂ ਇਲਾਵਾ ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਜਾਂ ਅਡਲਟ ਹੈਗੇ ਨੇ, ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਤੇ ਆਪਾਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਕਰਵਾ ਕੇ ਇਹ ਗ੍ਰਾਂਟ ਅਪਲਾਈ ਕਰ ਸਕਦੇ। ਇਸ ਤੋਂ ਇਲਾਵਾ ਆਟਿਜ਼ਮ, ਡਾਊਨ ਸਿੰਡਰੋਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, CP ਦਾ ਇਸ਼ੂ ਹੈ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਡਿਵੈਲਪਮੈਂਟਲ ਡਿਸੇਬਿਲਿਟੀਜ਼, ਕਰੋਨਿਕ ਕੰਡੀਸ਼ਨ ਹੈ, ਕੋਈ MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਆਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਇਲਾਜ ਉਹਨਾਂ ਦਾ ਕਾਫੀ ਕੰਪਲੀਕੇਟਡ ਹੁੰਦਾ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ ਹੈ ਕਿਸੇ ਨੂੰ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲੂਕੋਮਾ, ਕਾਫੀ ਲੰਬੀ ਲਿਸਟ ਹੈ। ਅਗਰ ਤੁਸੀਂ ਕਾਲ ਕਰਦੇ ਹੋ ਤਾਂ ਆਪਾਂ ਤੁਹਾਨੂੰ ਫੋਨ ਤੇ ਹੀ ਦੱਸ ਦਾਂਗੇ ਵੀ ਕੀ ਤੁਹਾਨੂੰ ਇਹ ਗ੍ਰਾਂਟ ਮਿਲ ਵੀ ਸਕਦੀ ਜਾਂ ਨਹੀਂ ਮਿਲ ਸਕਦੀ। ਈਵਨ ਅਗਰ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ, ਉਮਰ 49 ਸਾਲ ਤੋਂ ਘੱਟ ਹੈ, ਅਨਏਬਲ ਟੂ ਪਰਫੋਰਮ ਦੇ ਡੇਲੀ ਐਕਟੀਵਿਟੀ, ਤੇ ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਦਾ ਫਾਇਦਾ ਹੋ ਸਕਦਾ। ਈਵਨ ਜਿਹੜੇ ਪ੍ਰੋਵਿੰਸ਼ੀਅਲ ਗਵਰਨਮੈਂਟ ਵੱਲੋਂ ਤੁਹਾਨੂੰ ਬੈਨੀਫਿਟ ਮੰਥਲੀ ਬੇਸ ਤੇ ਮਿਲ ਰਹੇ ਨੇ, ਉਹ ਵੀ ਬੰਦ ਨਹੀਂ ਹੋਣਗੇ। ਦਿਸ ਇਜ਼ ਅਡੀਸ਼ਨਲ ਗ੍ਰਾਂਟ ਜੋ ਫੈਡਰਲ ਗਵਰਨਮੈਂਟ ਦੇ ਰਹੀ ਹੈ, ਤੁਹਾਡੀ ਹੈਲਪ ਕਰ ਰਹੀ ਹੈ। ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca।

ਹੇਅਰ ਕਲਰ, ਹੇਅਰ ਟ੍ਰੀਟਮੈਂਟ ਤੁਸੀਂ ਕੋਈ ਵੀ ਕਰਾਉਣਾ, ਕੋਈ ਕੈਰੇਟੀਨ, ਬੋਟੋਕਸ, ਹਾਈਲਾਈਟਸ, ਕੋਈ ਵੱਖੋ ਵੱਖਰੇ ਸਟਾਈਲ ਤੁਸੀਂ ਬਣਾਉਣੇ ਆ, ਕੋਈ ਤੁਸੀਂ ਗੈਟ ਟੂਗੈਦਰ ਪਾਰਟੀ 'ਚ ਜਾ ਰਹੇ ਹੋ, ਬ੍ਰਾਈਡਲ ਮੇਕਅਪ ਤੁਸੀਂ ਕਰਾਉਣਾ ਚਾਹੁੰਦੇ ਹੋ, ਤੇ ਤੁਸੀਂ ਕਾਲ ਕਰਨੀ ਹੈ ਚੰਨੀ ਭੈਣ ਜੀ ਨੂੰ। ਤੁਸੀਂ ਨੰਬਰ ਨੋਟ ਕਰ ਲਓ, ਅਪੁਆਇੰਟਮੈਂਟ ਬੁੱਕ ਕਰਨ ਦੇ ਲਈ 416-722-4215 416-722-4215 'ਤੇ ਗੱਲਬਾਤ ਹੋ ਸਕਦੀ ਹੈ। 416-722-4215 'ਤੇ ਤੁਸੀਂ ਗੱਲਬਾਤ ਜਿਹੜੀ ਹੈ ਉਹ ਕਰਨੀ ਹੈ।

ਲਓ ਜੀ ਬਿਲਕੁਲ, ਮੈਂ ਕਿਹਾ ਮਰਹਬਾ ਵੀ ਤੁਹਾਨੂੰ ਸੁਣਾ ਦਈਏ। ਸੋ ਅਰਬਿਕ ਦੇ ਵਿੱਚ ਮਰਹਬਾ ਕਹਿੰਦੇ ਹੈ ਨਾ ਹੈਲੋ ਨੂੰ। ਤੇ ਲਓ ਜੀ ਜੁੜੇ ਤੁਸੀਂ ਗੁਣਤਾਸ ਰੇਡੀਓ ਦੇ ਨਾਲ, ਤੇ ਤੁਸੀਂ ਹੁਣ ਆਪਾਂ ਖਬਰਾਂ ਵੱਲ ਵਧੀਆ ਥੋੜਾ ਜਿਹਾ। ਕੈਨੇਡਾ ਦੇ ਵਿੱਚ ਕਹਿੰਦੇ ਇਨਫਲੇਸ਼ਨ ਰੇਟ ਜਿਹੜਾ ਹੈਗਾ ਉਹ ਹੋ ਗਿਆ ਜੀ ਜੁਲਾਈ ਮਹੀਨੇ ਦੇ ਵਿੱਚ 3%। ਸੋ ਜੂਨ ਦੇ ਵਿੱਚ ਸੀਗਾ 2.8%, ਤੇ ਹੁਣ ਜੁਲਾਈ ਦੇ ਵਿੱਚ ਹੋ ਗਿਆ 3%। ਸੋ ਇਹ ਵਧਿਆ ਵਧਿਆ ਕਾਹਦੇ ਕਰਕੇ? ਗੈਸੋਲੀਨ ਪ੍ਰਾਈਸਿਸ ਕਰਕੇ, ਕਿਉਂਕਿ ਜਿਹੜੀ ਗੈਸੋਲੀਨ ਦੇ ਪ੍ਰਾਈਸਿਸ ਹੈ ਉਹ ਅੱਪ ਗਏ ਹੈ 25.7% ਤੱਕ। ਜਿਹੜੇ ਗੈਸ ਪ੍ਰਾਈਸਿਸ ਆ ਉਹ ਵਧੀਆ, ਔਰ ਕਿਉਂ ਵਧੀਆ ਇਹ ਆਪਾਂ ਸਾਰੇ ਭਲੀ ਭਾਂਤੀ ਜਾਣਦੇ ਹਾਂ, ਕਿਉਂਕਿ ਮਿਡਲ ਈਸਟ ਦੇ ਵਿੱਚ ਜਿਹੜੀ ਜੰਗ ਹੈ ਅਤੇ US ਇਰਾਨ ਦੇ ਵਿੱਚ, ਅਤੇ ਫਿਰ ਤੇਲ ਦੀ ਜਿਹੜੀ ਸਪਲਾਈ ਹੈ ਉਹ 'ਤੇ ਬੜਾ ਅਸਰ ਪਿਆ ਇਸ ਚੀਜ਼ ਦਾ, ਜਿਹਦੇ ਕਰਕੇ ਕਿ ਜਿਹੜੇ ਗੈਸ ਪ੍ਰਾਈਸਿਸ ਹੈ ਉਹ ਅੱਪ ਗਏ ਹੈ। ਅਤੇ ਫਿਰ ਦੂਜੇ ਨੰਬਰ 'ਤੇ ਹੈਗੀ ਗਰੋਸਰੀ, ਗਰੋਸਰੀ ਦੇ ਪ੍ਰਾਈਸਿਸ ਵੀ ਲਗਾਤਾਰ ਹੀ ਵੱਧ ਰਹੀਆਂ, ਅਤੇ ਇਹ ਪਤਾ ਕਿੰਨੀਆਂ ਵਧੀਆਂ 3.1% ਤੱਕ ਵਧੀਆਂ। ਪਰ ਕਹਿੰਦੇ ਜੇ ਓਵਰਆਲ ਦੇਖਿਆ ਜਾਵੇ ਤਾਂ ਆਪਾਂ ਕਹੀ ਜਾਂਦੇ ਹਾਂ ਨਾ ਵੀ ਕੈਨੇਡਾ ਦੇ ਵਿੱਚ ਇਨਫਲੇਸ਼ਨ ਦੀ ਜਿਹੜੀ ਸਿਚੁਏਸ਼ਨ ਹੈ ਉਹ ਵਰਸ ਹੁੰਦੀ ਜਾ ਰਹੀ ਹੈ, ਪਰ ਕਹਿੰਦੇ ਆ ਅਮੈਰੀਕਾ ਦੇ ਨਾਲੋਂ ਬੈਟਰ ਹੈ। ਅਮੈਰੀਕਾ ਦੇ ਵਿੱਚ ਜ਼ਿਆਦਾ ਇਨਫਲੇਸ਼ਨ ਰੇਟ ਕਰਕੇ ਜਿਹੜਾ ਉੱਥੇ ਦੀ ਸਿਚੁਏਸ਼ਨ ਜਿਹੜੀ ਹੈ ਵਰਸ ਹੋਈ ਹੋਈ ਹੈ, ਪਰ ਉਹਦੇ ਨਾਲੋਂ ਸਾਡੀ ਕੈਨੇਡਾ ਦੀ ਜਿਹੜੀ ਹੈ ਓਵਰਆਲ ਜਿਹੜੀ ਇਨਫਲੇਸ਼ਨ ਸਿਚੁਏਸ਼ਨ ਹੈ ਉਹ ਬੈਟਰ ਹੈ। ਸੋ ਇਸ ਕਰਕੇ ਚਲੋ ਫਰਕ ਤਾਂ ਪਿਆ, ਫਰਕ ਆਪਾਂ ਇਹ ਨਹੀਂ ਕਹਿ ਸਕਦੇ ਕਿ ਕੈਨੇਡਾ 'ਚ ਹੀ ਪਿਆ, ਅਮੈਰੀਕਾ ਦੇ ਵਿੱਚ ਸਾਡੇ ਨਾਲ ਜ਼ਿਆਦਾ, ਅਤੇ ਹੋਰ ਇੰਟਰਨੈਸ਼ਨਲ ਲੈਵਲ 'ਤੇ ਵੀ ਬਾਕੀ ਕੰਟਰੀਜ਼ ਦੇ ਵਿੱਚ ਵੀ, ਕਿਉਂਕਿ ਜਿਹੜਾ ਤੇਲ ਹੈ ਨਾ ਉਹਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ, ਚਾਹੇ ਆਪਾਂ ਕਹਿ ਸਕਦੇ ਹਾਂ ਕੋਈ ਟਰਾਂਸਪੋਰਟੇਸ਼ਨ ਦਾ ਮਸਲਾ ਹੋ ਗਿਆ ਹੈ ਨਾ, ਕਿਉਂਕਿ ਤੇਲ ਨਾਲ ਹੀ ਸਾਰਾ ਕੁਛ ਇੱਧਰ ਉੱਧਰ ਆਉਣਾ ਹੈ, ਲੋਕਾਂ ਨੇ ਵੀ ਇੱਧਰ ਉੱਧਰ ਜਾਣਾ ਹੈ, ਅਤੇ ਸਮਾਨ ਕੋਈ ਵੀ ਜਿਹੜਾ ਆਪਾਂ ਰੋਜ਼ਮਰਾ ਦੀਆਂ ਸਾਡੀਆਂ ਚੀਜ਼ਾਂ ਹੈਗੀਆਂ ਉਹ ਯੂਜ਼ ਕਰਦੇ ਹਾਂ ਉਹ ਵੀ ਇੱਧਰੋਂ ਉੱਧਰੋਂ ਹੀ ਆਉਣੀਆਂ ਹੈ ਨਾ। ਸੋ ਇਸ ਕਰਕੇ ਜਿਹੜਾ ਹੈਗਾ ਇਨਫਲੇਸ਼ਨ ਰੇਟ ਜੇ ਵਧਿਆ, ਸੋ ਇਹਨਾਂ ਕਰਕੇ ਵਧਿਆ, ਅਤੇ ਉਂਝ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਸਟੇਟ ਆਫ ਹੋਰਮੋਜ਼ ਹੈ ਉਹ ਖੁੱਲ੍ਹੇ, ਅਤੇ ਓਮਾਨ ਦੇ ਨਾਲ ਕਹਿੰਦੇ ਥੋੜ੍ਹਾ ਜਿਹਾ ਲੱਗ ਰਿਹਾ ਵੀ ਸ਼ਾਇਦ ਕੋਈ ਡੀਲ ਬਣ ਜਾਵੇ ਜੇ ਇਰਾਨ ਦੇ ਨਾਲ ਨਹੀਂ ਵੀ ਬਣਦੀ US ਦੀ, ਪਰ ਇਹ ਆਉਣ ਵਾਲਾ ਸਮਾਂ ਹੀ ਦੱਸੂਗਾ। ਅਤੇ ਬਾਕੀ ਜੇ ਆਪਾਂ ਗੱਲ ਕਰੀਏ ਟੈਰਿਫ ਦੀ, US ਨੇ ਟੈਰਿਫ ਲਾਉਣ ਦੀ ਗੱਲਬਾਤ ਕੀਤੀ ਹੈ ਕੈਨੇਡਾ ਦੇ ਉੱਪਰ, ਅਤੇ 50% ਤੱਕ ਕਹਿੰਦੇ ਆ, ਅਤੇ ਉਹਦੀ ਡੈੱਡ ਲਾਈਨ ਆ ਜਿਹੜੀ ਉਹ ਵੀ ਨੇੜੇ ਆ ਗਈ ਹੈ। ਡੈੱਡ ਲਾਈਨ ਕਿਹੜੀ ਆ? ਕੱਲ੍ਹ ਨੂੰ ਹੀ ਆ, 19 ਤਰੀਕ ਤੋਂ ਕਹਿੰਦੇ 50% ਤੱਕ ਜਿਹੜੇ ਟੈਰਿਫ ਹੈ ਕੈਨੇਡੀਅਨ ਐਕਸਪੋਰਟਸ 'ਤੇ ਲੱਗ ਜਾਣਗੇ, ਅਤੇ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਸਮਾਨ ਹੈ ਜਿਹੜਾ ਐਕਸਪੋਰਟ ਹੁੰਦਾ ਅਤੇ ਫਿਰ ਉਹ ਕੈਨੇਡਾ ਤੋਂ ਹੀ ਜਾਂਦਾ, ਜਿਹਦੇ ਕਰਕੇ ਫਿਰ ਉਹਦੇ 'ਤੇ ਟੈਰਿਫ ਲੱਗ ਜਾਣਾ, ਅਤੇ ਓਬਵੀਅਸ ਹੈ ਕਿ ਕੀਮਤਾਂ ਵਧਣਗੀਆਂ ਅਤੇ ਪ੍ਰਭਾਵ ਪਊਗਾ ਸਾਰਿਆਂ ਦੇ ਉੱਪਰ। ਸੋ ਟੈਰਿਫ ਤੋਂ ਕਹਿੰਦੇ ਰਾਹਤ ਦੀ ਉਮੀਦ ਹੈਗੀ ਆ, ਕਿਉਂ? ਕਿਉਂਕਿ PM ਮਾਰਕ ਕਾਰਨੀ ਸਾਹਿਬ ਨੈਗੋਸ਼ੀਏਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਗੱਲ ਇਹੀ ਹੈ ਵੀ ਜੇ ਸਮਝੌਤਾ ਹੁੰਦਾ ਸਿਰੇ ਚੜ੍ਹੇ ਕੋਈ ਤਾਂ ਗੱਲ ਬਣੇ, ਬਾਕੀ ਦੇਖਦੇ ਹਾਂ, ਕੋਸ਼ਿਸ਼ ਤਾਂ ਜਾਰੀ ਹੈ। ਪਰ ਜਿਵੇਂ ਹੁਣ ਮਿਸਟਰ ਮਾਰਕ ਕਾਰਨੀ ਇਟਲੀ ਜਾ ਕੇ ਆਏ ਆ ਵਕੇਸ਼ਨ 'ਤੇ, ਅਤੇ ਕਹਿੰਦੇ ਆ ਵੀ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ, ਪਹਿਲਾਂ ਇਹ ਨਿਪਟਾਰਾ ਕਰਦੇ ਉਹ ਤੋਂ ਬਾਅਦ ਜਾਂਦੇ ਹੈ ਨਾ, ਪਰ ਚਲੋ ਬ੍ਰੇਕ ਵੀ ਲੈਣੀ ਹੁੰਦੀ ਹੈ। ਸੋ ਬਾਕੀ ਦੇਖਦੇ ਹਾਂ ਜੀ ਕੋਈ ਸਮਝੌਤਾ ਹੁੰਦਾ ਕਿ ਨਹੀਂ ਹੁੰਦਾ, ਕਿਉਂਕਿ ਇਕੱਲਾ US ਜਿਹੜਾ ਪ੍ਰਭਾਵਿਤ ਕੈਨੇਡਾ ਨੂੰ ਨਹੀਂ ਕਰ ਸਕਦਾ ਵੀ ਹਾਂ ਕੈਨੇਡਾ 'ਤੇ ਹੀ ਇਸ ਟੈਰਿਫ ਦਾ ਅਸਰ ਪਊਗਾ।

0: US ਦੇ ਵੀ ਐਸ ਵੈਲ ਐਸ ਪਊਗਾ ਹੀ। ਸੋ ਬਾਕੀ ਦੇਖਦੇ ਹਾਂ ਜੀ ਕਿਵੇਂ ਕੀ ਹੁੰਦਾ। ਤੇ ਬਾਕੀ ਜਿਹੜੀ ਜੁਲਾਈ ਦੀ ਹੋਮ ਸੇਲਸ ਹੈ ਪਿਛਲੇ ਸਾਲ ਨਾਲੋਂ ਕਹਿੰਦੇ 5.3% ਡਾਊਨ ਹੋਈ ਹੈ। ਸੋ ਉਹ ਆਪਾਂ ਦੇਖ ਰਹੇ ਹਾਂ ਕਿ ਕਾਫੀ ਫਰਕ ਜਿਹੜਾ ਹੈਗਾ ਹੌਲੀ ਹੌਲੀ ਪਈ ਜਾ ਰਿਹਾ। ਪਰ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਜਿਹੜਾ ਓਨਟੈਰੀਓ ਐਂਡ ਓਟਵਾ, ਉਹਨੇ ਕੀ ਕੀਤਾ ਹੈ, $1 ਬਿਲੀਅਨ ਜਿਹੜਾ ਇਨਵੈਸਟ ਕਰਨ ਜਾ ਰਹੀ ਹੈ। ਜਿਹੜੀਆਂ ਮਿਊਨਿਸਪੈਲਿਟੀਜ਼ ਹੈ ਉਹਨਾਂ ਨੂੰ ਹੋਰ ਜਿਹੜੀ ਹਾਊਸਿੰਗ ਅਫੋਰਡੇਬਿਲਟੀ ਕਰਨ ਦੇ ਲਈ ਜਿਹੜਾ $1 ਬਿਲੀਅਨ ਜਿਹੜਾ ਹੈਗਾ ਉਹ ਓਨਟੈਰੀਓ ਅਤੇ ਓਟਵਾ ਜਿਹੜੀ ਹੈ ਉਹ ਇਨਵੈਸਟ ਕਰਨ ਜਾ ਰਹੀ ਹੈ। ਸੋ ਹੋਪ ਹੈ ਕਿ ਸਾਰਾ ਕੁਝ ਹੌਲੀ ਹੌਲੀ ਹੋਊਗਾ ਜੀ ਠੀਕ, ਕਿਉਂਕਿ ਨਾ ਜਦੋਂ ਇੱਦਾਂ ਦਾ ਕੁਝ ਵੀ ਹੁੰਦਾ ਥੋੜ੍ਹਾ ਜਿਹਾ ਸਮਾਂ ਤਾਂ ਲੱਗਦਾ, ਪਰ ਕਈ ਵਾਰ ਥੋੜ੍ਹਾ ਜਿਹਾ ਆਪਾਂ ਨੂੰ ਵੇਟ ਵੀ ਕਰਨੀ ਪੈ ਜਾਂਦੀ ਹੈ ਨਾ। ਸੋ ਬਾਕੀ ਜੇ ਆਪਾਂ ਗੱਲ ਕਰੀਏ ਜੇ ਓਨਟੈਰੀਓ ਟਰੱਕ ਟ੍ਰੇਨਿੰਗ ਸਕੂਲਸ ਦੀ, ਆਪਾਂ ਨੇ ਕੱਲ੍ਹ ਗੱਲ ਕੀਤੀ ਸੀਗੀ, ਸਭ ਤੋਂ ਪਹਿਲਾਂ ਮੈਂ ਕੱਲ੍ਹ ਤੁਹਾਨੂੰ ਇਹ ਨਿਊਜ਼ ਦਿੱਤੀ ਸੀਗੀ ਕਿ ਓਨਟੈਰੀਓ ਟਰੱਕ ਟ੍ਰੇਨਿੰਗ ਸਕੂਲਸ ਦੇ ਵਿੱਚ ਕਾਫੀ ਕਮੀਆਂ ਹੈਗੀਆਂ, ਉਹਦੇ 'ਚ ਸੁਧਾਰ ਦੀ ਲੋੜ ਹੈਗੀ ਹੈ। ਅਤੇ ਫਿਰ ਕਿਉਂਕਿ ਪਿੱਛੇ ਜਿਹਾ ਵੀ ਇਸ ਗੱਲ ਨੂੰ ਦੇਖਿਆ ਗਿਆ ਸੀਗਾ ਕਿ ਕੰਪਲਾਇੰਸ ਉਹ ਆਪਣਾ ਨਹੀਂ ਕਰਦੇ ਪ੍ਰੋਪਰ, ਅਤੇ ਟ੍ਰੇਨਿੰਗ ਪ੍ਰੋਪਰ ਨਹੀਂ ਦਿੰਦੇ, ਕਈ ਸਕੂਲਸ ਜਿਹੜੇ ਉਹਨਾਂ ਕੋਲ ਲਾਇਸੈਂਸ ਨਹੀਂ ਹੈਗੇ। ਸੋ ਕਹਿੰਦੇ ਪੂਰੀ ਤਫਤੀਸ਼ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾਵੇ, ਅਤੇ ਬਾਕੀ ਹੁਣ ਦੇਖਦੇ ਹਾਂ ਵੀ ਇਹ 'ਤੇ ਕੀ ਵਰਕ ਹੁੰਦਾ ਅਤੇ ਕਿਵੇਂ ਵੈਸੇ ਸੁਧਾਰ ਕਿਵੇਂ ਆ ਸਕਦਾ ਜਿਹੜੀਆਂ, ਕਿਉਂਕਿ ਨਾ ਜਿਹੜੀ ਟਰੱਕਿੰਗ ਇੰਡਸਟਰੀ ਹੈ ਉਹ ਆ ਪਿਛਲੇ ਸਮਿਆਂ ਦੇ ਵਿੱਚ ਬੜੀ ਪ੍ਰਭਾਵਿਤ ਹੋਈ ਆ। ਉਹ ਤੋਂ ਪਹਿਲਾਂ ਸਭ ਕੁਝ ਬੜਾ ਵਧੀਆ ਚੱਲ ਰਿਹਾ ਸੀਗਾ। ਸੋ ਕੀ ਰਿਫੋਰਮਸ ਕੀਤੇ ਜਾ ਸਕਦੇ, ਕਿਹਦੇ ਵੱਲੋਂ ਕਮੀ ਹੈ, ਇਹ ਜਿਹੜੇ ਸਰਕਾਰ ਦੀ ਕਮੀ ਹੈ ਜਾਂ ਜਿਹੜੇ ਸਕੂਲਸ ਹੈਗੇ ਟ੍ਰੇਨਿੰਗ ਦਿੰਦੇ ਉਹਨਾਂ ਦੀ ਕਮੀ ਹੈ, ਉਹਨਾਂ ਦੇ ਵਿੱਚ ਕੋਈ ਕਮੀ ਹੈ, ਜਾਂ ਜਿਹੜੇ ਟ੍ਰੇਨਿੰਗ ਲੈਂਦੇ ਆ ਉਹ ਕਿਸੇ ਪ੍ਰਕਾਰ ਦਾ ਜਿਹੜਾ ਹੈਗਾ ਉਹਨਾਂ ਨੂੰ ਕੁਛ ਆਫਰ ਕਰਦੇ ਆ ਜਾਂ ਕੁਛ ਕਹਿੰਦੇ ਆ, ਤਾਂ ਫਿਰ ਉਹ ਉਸ ਚੀਜ਼ ਨੂੰ ਮੰਨ ਲੈਂਦੀਆਂ ਜਿਹੜੇ ਟ੍ਰੇਨਿੰਗ ਸਕੂਲਸ ਹੈਗੇ ਆ। ਕਿੱਥੇ ਜਿਹੜਾ ਸੁਧਾਰ ਹੋ ਸਕਦਾ ਕਿ ਸਾਰਾ ਕੁਛ ਠੀਕ ਹੋਵੇ। ਤੇ ਸਾਡੇ ਨਾਲ ਇੱਕ ਕਾਲਰ ਜੁੜਿਆ, ਹਾਂਜੀ ਸਤਿ ਸ੍ਰੀ ਅਕਾਲ। ਹੈਲੋ,
1: ਹੈਲੋ,
0: ਹਾਂਜੀ ਸਤਿ ਸ੍ਰੀ ਅਕਾਲ।
1: ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਸਤਿ ਸ੍ਰੀ ਅਕਾਲ।
1: ਹਾਂਜੀ ਠੀਕ ਠਾਕ ਹੈ ਜੀ। ਤੇ ਤੁਸੀਂ ਆ ਗੱਲ ਕਰਦੇ ਸੀ ਡਰਾਈਵਿੰਗ ਸਕੂਲਾਂ ਦੀ, ਇਹ ਭੈਣ ਜੀ ਇਹ ਸਰਕੋ ਨੂੰ ਪ੍ਰਾਈਵੇਟ ਠੇਕਾ ਦਿੱਤਾ ਇਹਨਾਂ ਨੇ, ਜਿੰਨਾ ਚਿਰ ਇਹ ਅਮਰੀਕਾ ਵਾਂਗੂ ਜਾਂ BC ਵਾਂਗੂ ਕਿਪਕ ਵਾਂਗੂ ਸਰਕਾਰੀ ਨੀ ਨਾ ਸਿਸਟਮ ਕਰਦੇ, ਉਹਨਾਂ ਚਿਰ ਸੁਧਾਰ ਨੀ ਹੋਣਾ, ਪ੍ਰਾਈਵੇਟ ਆ ਸਾਰਾ ਪ੍ਰਾਈਵੇਟ। ਹਰ ਇੱਕ ਬੰਦਾ ਆਪਾਂ ਇੰਡੀਆ ਤੋਂ ਆਏ ਆ, ਆਪਾਂ ਨੂੰ ਪਤਾ ਹੀ ਆ ਉੱਥੇ ਪ੍ਰਾਈਵੇਟ ਮਹਿਕਮੇ ਚ ਕਿੱਦਾਂ ਲੁੱਟ ਹੁੰਦੀ ਆ। ਹਾਂਜੀ
0: ਠੀਕ ਆ, ਤੁਸੀਂ ਕਹਿੰਦੇ ਵੀ ਗਵਰਨਮੈਂਟ ਦੇ ਅੰਦਰ ਹੀ ਹੁਣ ਸਕੂਲ ਸਾਰੇ
1: ਪ੍ਰਾਈਵੇਟ, ਜਿਹੜੀ ਪ੍ਰਾਈਵੇਟ ਕੰਪਨੀ ਹੈ ਨਾ ਉਹਨੇ ਹੁਣ ਕਿੰਨੇ ਵਰਕਰ ਕੰਮ ਕਰਦੇ ਆ, ਕਿੰਨੀਆਂ ਬਿਲਡਿੰਗਾਂ ਲਈਆਂ ਆ, ਉਹਨਾਂ ਨੂੰ ਜੇ ਘਾਟਾ ਪੈਂਦਾ ਉਹ ਕਿੱਥੋਂ ਪੂਰਾ ਕਰਨਾ ਉਹਨਾਂ ਨੇ।
0: ਠੀਕ ਆ,
1: ਉਹਨਾਂ ਨੇ ਕੋਈ ਨਾ ਕੋਈ ਪੁੱਠਾ ਸਿੱਧਾ ਕੰਮ ਤਾਂ ਕਰਨਾ ਹੀ ਕਰਨਾ ਨਾ। ਇਹ ਅੰਟਾਰੀਓ ਜਦੋਂ ਉਹਨੇ ਇੱਥੇ ਕੋਈ ਮੁੱਦਾ ਹੁੰਦਾ ਇਹ ਚੱਕ ਕੇ ਕਹਿ ਦਿੰਦੇ ਫੈਡਰਲ ਗਵਰਨਮੈਂਟ ਦਾ, ਆਹ ਡਰਾਈਵਿੰਗ ਸਕੂਲਾਂ ਦਾ ਮੁੱਦਾ ਤਾਂ ਅੰਟਾਰੀਓ ਗਵਰਨਮੈਂਟ ਦਾ ਮੁੱਦਾ ਆ। ਆਪਣਾ ਟਰਾਂਸਪੋਰਟ ਮੰਤਰੀ ਆ ਉਹ ਸੁੱਤਾ ਵੀ ਇੰਨੇ ਸਾਲ ਹੋ ਗਏ, 7 ਸਾਲ ਹੋ ਗਏ ਇੱਥੇ ਘਪਲਾ ਚੱਲਦੇ ਨੂੰ, ਇੱਥੇ ਰੇਡੀਓ ਤੇ ਬੋਲ ਬੋਲ ਕੇ ਥੱਕ ਗਏ ਆ ਜੀ, ਹਨਾ। ਹੁਣ ਲੋਕਾਂ ਦੀਆਂ ਜਾਨਾਂ ਜਾਣ ਲੱਗੀਆਂ, ਹੁਣ ਇਹ ਚੀਕਾਂ ਮਾਰਦੇ ਆ,
0: ਹੁਣ ਦੇਖਦੇ ਆ ਚਲੋ ਜੇ ਹੁੰਦਾ ਕੋਈ ਸੁਧਾਰ ਜੀ।
1: ਹਾਂਜੀ, ਆ ਜਿਹੜਾ ਤੁਸੀਂ ਘਰਾਂ ਦੀ ਗੱਲ ਕਰਦੇ ਆ ਨਾ ਜੀ, ਇਹ ਹਲੇ 30% ਘੱਟੋ ਘੱਟ ਮਾਰਕੀਟ ਹੋਲਡ ਡਾਊਨ ਜਾਣੀ ਹੈ ਜੀ।
0: ਚਲੋ ਇਹ ਹਲੇ ਆਉਣ ਵਾਲੇ ਸਮੇਂ ਚ ਕੀ ਹੁੰਦਾ ਇਹ
1: ਡਾਊਨ। ਹਾਂਜੀ, ਕਿਉਂਕਿ ਜਿਹੜੇ ਟੈਰਿਫ ਲੱਗ ਰਹੇ ਨਾ 10% ਲੱਗ ਜਾਣ ਚਾਹੇ 15 ਲੱਗ ਜਾਣ ਚਾਹੇ 50 ਲੱਗ ਜਾਣ, ਕਿਉਂ 15 ਕਦੇ ਇਹਨਾਂ ਦਾ ਰਾਜੀਨਾਮਾ ਹੋ ਰਿਹਾ, ਇਹਦੇ ਤੋਂ ਬਾਅਦ ਕੈਨੇਡਾ ਰਿਸੈਸ਼ਨ ਚ ਜਾ ਰਿਹਾ ਜੀ ਬਹੁਤ ਲੰਬੇ ਟਾਈਮ ਲਈ।
0: ਚਲੋ ਜੇ ਕੈਨੇਡਾ ਤੇ ਕੋਈ ਫਰਕ ਪੈਂਦਾ, ਥੈਂਕ ਯੂ। ਤੇ ਬਾਕੀ ਜਿਹੜੇ ਓਵਰਆਲ ਹੀ ਪੂਰੇ ਵਰਲਡ ਦੇ ਵਿੱਚ ਜਿੰਨੇ ਕੰਟਰੀ ਆ, ਫਰਕ ਤਾਂ ਸਾਰਿਆਂ ਤੇ ਕੁਝ ਵੀ ਹੁੰਦਾ ਤਾਂ ਫਰਕ ਤਾਂ ਸਾਰਿਆਂ ਤੇ ਪੈਂਦਾ। ਹੁਣ ਜਿਵੇਂ ਜੇ ਆਹ ਮਿਡਲ ਈਸਟ ਦੀ ਜਿਹੜੀ ਜੰਗ ਚੱਲ ਰਹੀ ਹੈ ਹਨਾ, ਉਹਦਾ ਜੇ ਕਹੀਏ ਵੀ ਅਸਰ US ਨੂੰ ਹੀ ਹੈ ਜਾਂ ਫਿਰ ਕੈਨੇਡਾ ਨੂੰ ਹੀ ਹੈ, ਨਹੀਂ ਇੱਦਾਂ ਨਹੀਂ ਹੈਗਾ, ਕਿਉਂਕਿ ਜਿਹੜੇ ਤੇਲ ਆ ਉਹਦੀ ਖਪਤ ਤਾਂ ਸਾਰਿਆਂ ਨੇ ਹੀ ਕਰਨੀ ਆ, ਡਿਮਾਂਡ ਸਾਰਿਆਂ ਨੂੰ ਹੈਗੀ ਆ ਉਸ ਚੀਜ਼ ਦੀ, ਸਪਲਾਈ ਚਾਹੀਦੀ ਆ। ਜੇ ਨਹੀਂ ਹੋਊਗੀ ਤਾਂ ਓਬਵੀਅਸ ਹੈ ਕਿ ਸਾਰਿਆਂ ਤੇ ਹਰ ਇੱਕ ਚੀਜ਼ ਦਾ ਫਰਕ ਹੈ ਜਿਹੜਾ ਉਹ ਪੈਣ ਵਾਲਾ। ਤੇ ਲਓ ਜੀ ਗੱਲਾਂ ਬਾਤਾਂ ਦੇ ਵਿੱਚ ਟਾਈਮ ਦਾ ਪਤਾ ਹੀ ਨਹੀਂ ਲੱਗਦਾ, 10:49 ਹੋ ਚੁੱਕੇ ਆ। ਤੇ ਇੱਕ ਮੈਂ ਤੁਹਾਨੂੰ ਨੰਬਰ ਦਵਾਂ ਦੁਆਬਾ ਟੂਰਸ ਐਂਡ ਟਰੈਵਲਸ ਦਾ, ਕਿਉਂਕਿ ਨਾ ਕੱਲ੍ਹ ਜਿਹੜੇ ਮੈਂ ਅਨਾਊਂਸ ਕੀਤੀਆਂ ਸੀਗੀਆਂ ਟਿਕਟਾਂ ਸਪੈਸ਼ਲ ਦਸੰਬਰ ਫੇਅਰ, ਇਹ ਕਹਿੰਦੇ ਆ ਵੀ ਦਸੰਬਰ ਦੇ ਵਿੱਚ ਨਹੀਂ ਤਾਂ ਨਾ ਕਹਿੰਦੇ ਬੜਾ ਤੁਹਾਨੂੰ ਰੇਟ ਹਾਈ ਮਿਲਦਾ ਟਿਕਟਾਂ ਦਾ, ਪਰ ਤੁਸੀਂ ਹੁਣੇ ਬੁੱਕ ਕਰਾ ਸਕਦੇ ਹੋ ਤੇ ਬੜੀਆਂ ਘੱਟ ਸੀਟਾਂ ਬਚੀਆਂ। ਟੋਰਾਂਟੋ ਟੂ ਡੈਲੀ ਵਨ ਵੇ ਹੈ ਇਹ, 1090 ਦੀ ਟਿਕਟ ਮਿਲਣੀ ਹੈ, 1090 ਦੇ ਵਿੱਚ ਤੁਹਾਨੂੰ ਇਹ ਟਿਕਟ ਮਿਲ ਜੂਗੀ। ਇੱਕ ਸਟਾਪ ਦੋ ਬੈਗ ਦੇ ਨਾਲ ਦਸੰਬਰ ਦੇ ਸ਼ੁਰੂ ਦੇ ਵਿੱਚ ਤੁਸੀਂ ਜਾ ਸਕਦੇ ਹੋ, ਟੋਰਾਂਟੋ ਟੂ ਡੈਲੀ ਵਨ ਵੇ ਹੈ। ਅਤੇ ਹੁਣ ਤੁਸੀਂ ਕਾਲ ਕਰ ਲਓ ਦੀਪਾਂਸ਼ ਨੂੰ, ਪਤਾ ਨਹੀਂ ਵੀ ਕੋਈ ਸੀਟ ਬਚੀ ਹੋਊਗੀ ਇਹਦੀ ਕਿ ਨਹੀਂ, ਪਰ ਕਈ ਵਾਰ ਇਹ ਹੁੰਦਾ ਵੀ ਹੋਰ ਜਿਹੜੇ ਇੱਦਾਂ ਦੇ ਕੋਈ ਨਾ ਕੋਈ ਸਪੈਸ਼ਲ ਜਿਹੜੇ ਪ੍ਰਾਈਸ ਹੈ ਉਹ ਆ ਜਾਂਦੇ ਆ। ਸੋ ਤੁਸੀਂ ਜ਼ਰੂਰ ਕਾਲ ਕਰ ਲਓ, ਸਪੈਸ਼ਲ ਦਸੰਬਰ ਫੇਅਰ ਇਹ ਮੈਂ ਤੁਹਾਨੂੰ ਦੱਸਿਆ, ਇੱਕ ਸਟੋਪ ਦੋ ਬੈਗ ਦੇ ਨਾਲ 1090 ਦੀ ਟਿਕਟ ਹੈ, ਦਸੰਬਰ ਸ਼ੁਰੂ ਦੇ ਵਿੱਚ ਤੁਸੀਂ ਜਾ ਸਕਦੇ ਹੋ ਇੰਡੀਆ ਨੂੰ, ਟੋਰਾਂਟੋ ਟੂ ਡੈਲੀ ਵਨ ਵੇ 1090। ਦੁਆਬਾ ਟੂਰਸ ਐਂਡ ਟਰੈਵਲਸ 905-673-1400 ਤੇ ਗੱਲਬਾਤ ਕਰਨੀ, 905-673-1400 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਤੇ ਲਓ ਜੀ, ਈਗਲ ਟਰੱਕ ਸੇਲਸ ਦੇ ਬਿਲ ਸਿੱਖੋ ਜੀ ਦੇ ਕੋਲ ਤੁਸੀਂ ਜਾਣਾ, ਜੇ ਤੁਸੀਂ ਚਾਹੁੰਦੇ ਹੋ ਬਹੁਤ ਵਧੀਆ ਰੇਟ ਤੇ ਤੁਸੀਂ ਲੈਣੇ ਟਰੱਕ, ਕਿਉਂਕਿ ਟਰੱਕ ਖੜੇ ਆ ਬਿਲਕੁਲ ਰੈਡੀ, ਤੇ ਤੁਸੀਂ ਬਸ ਕਾਲ ਕਰਨੀ ਹੈ ਤੇ ਇਹਨਾਂ ਨੇ ਤੁਹਾਨੂੰ ਕਹਿਣਾ ਵੀ 9 ਵਜੇ ਤੁਸੀਂ ਆ ਸਕਦੇ ਹੋ ਈਗਲ ਟਰੱਕ ਸੇਲਸ ਤੇ, ਤੇ ਫਿਰ ਤੁਸੀਂ ਡੀਲ ਵਧੀਆ ਜਿਹੜੀ ਬਣਾ ਸਕਦੇ ਹੋ ਤੇ ਫਾਈਨਾਂਸਿੰਗ ਔਨ ਦਾ ਸਪੋਟ।
2: ਭਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
4: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿਲ ਸੇਖੋ 416-819-6000।
0: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955।
5: जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 647-702-2023 647-702-2023।
6: लाइसेंस नंबर 10394।
0: ਆਪ ਤੇ ਆਪਣੀ ਫੈਮਿਲੀ ਦੀ ਪ੍ਰੋਟੈਕਸ਼ਨ ਲਈ ਲਾਈਫ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਆਰਏਐਸਪੀ, ਆਰਆਰਐਸਪੀ, ਟ੍ਰੈਵਲ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਲੈਣ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 647-765-2340 647-765-2340। ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340 647-765-2340। ਜੀ ਤੁਸੀਂ ਜੁੜੇ ਜੀ ਗੁਣਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ, ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ। ਤੇ ਇੱਕ ਨਾ ਮੈਂ ਨਿਊਜ਼ ਦੇਖ ਰਹੀ ਸੀਗੀ ਕਿ ਇੱਕ 17 ਸਾਲ ਦਾ ਲੜਕਾ ਹੋਣਾ ਉਹਦਾ ਬ੍ਰੈਂਡ ਨਿਊ ਕੈਮਰਾ ਸਟੋਲਨ ਹੋ ਗਿਆ, ਯਾਨੀ ਕਿ ਚੋਰੀ ਹੋ ਗਿਆ। ਉਹ ਗਿਆ ਹੋਣਾ ਕੈਨੇਡਾਜ਼ ਵੰਡਰਲੈਂਡ ਘੁੰਮਣ, ਹੈ ਨਾ। ਸੋ ਕਹਿੰਦਾ ਵੀ ਮੈਂ ਹੁਣ ਗਿਆ ਤੇ ਹੁਣ ਮੈਂ ਮੁੜ ਕੇ ਨਹੀਂ ਜਾਣਾ। ਸੋ ਬਾਕੀ ਕਹਿੰਦਾ ਉਹਦੀਆਂ ਚੀਜ਼ਾਂ ਸਾਰੀਆਂ ਸਹੀ ਸਲਾਮਤ ਹੈ, ਪਰ ਜਿਹੜਾ ਕੈਮਰਾ ਸੀਗਾ $800 ਦਾ ਉਹਦਾ ਕੈਮਰਾ ਸੀਗਾ। ਪਰ ਦੇਖ ਲਓ ਜਿਹੜੇ ਚੋਰੀ ਵੀ ਕਰਦੇ ਹੈ ਨਾ, ਵੀ ਕੀ ਕਿਸੇ ਦੀ ਚੀਜ਼ ਤੁਸੀਂ ਕਿੰਨੀ ਰੀਝ ਨਾਲ, ਪਤਾ ਨਹੀਂ ਆ, ਕਈ ਵਾਰ ਗਿਫਟ ਦਿੱਤੀ ਹੁੰਦੀ ਕਿਸੇ ਨੇ, ਹੈ ਨਾ, ਫੈਮਿਲੀ ਮੈਂਬਰ ਨੇ, ਜਾਂ ਫਿਰ ਕਿੰਨੀ ਰੀਝ ਨਾਲ, ਕਿੰਨਾ ਕਈ ਵਾਰ ਸੇਵਿੰਗ ਕਰਕੇ ਉਹ ਚੀਜ਼ ਜਿਹੜੀ ਖਰੀਦੀ ਹੁੰਦੀ ਹੈ, ਅਤੇ ਪਤਾ ਨਹੀਂ ਕਿਉਂ ਇੱਦਾਂ ਚੋਰੀ ਕਰਦੇ ਆ। ਅਤੇ ਲਓ ਜੀ, ਇੱਕ ਬ੍ਰੈਂਪਟਨ ਦੇ ਵਿੱਚ ਕ੍ਰੈਸ਼ ਹੋਇਆ ਜਿਹਦੇ ਕਰਕੇ ਜਿਹੜਾ ਪੋਲ ਨਾਲ ਗੱਡੀ ਵੱਜੀ ਹੋਣੀ ਆ, ਤੇ ਵਿਦਾਊਟ ਪਾਵਰ ਜਿਹੜੇ ਲੋਕ ਰਹੇ ਜੀ, 1000 ਘਰ ਤਕਰੀਬਨ ਬਿਨਾਂ ਬਿਜਲੀ ਤੋਂ ਰਾਤੀ ਰਹੇ ਆ। ਇਹ ਆਪਣਾ ਇੱਧਰ ਬ੍ਰੈਂਪਟਨ ਦੀ ਹੀ ਖਬਰ ਹੈਗੀ ਆ, ਔਰ ਇਹ ਹੋਇਆ ਹੈਗਾ ਬ੍ਰੈਂਪਟਨ ਦੇ ਵਿੱਚ। ਤੇ ਰੋਜ਼ਡੇਲ ਕਿੱਧਰ ਗਿਆ, ਰੋਜ਼ਡੇਲ ਐਵਨਿਊ 'ਤੇ ਇਹ ਹੋਇਆ ਜੀ, ਆਪਣਾ ਨੀਅਰ ਕੁਈਨ ਐਂਡ ਮੇਨ ਸਟਰੀਟ ਦੇ ਕੋਲ ਸੋ ਇਹ ਜਾਣਕਾਰੀ ਜਿਹੜੀ ਪੀਲ ਰੀਜਨਲ ਪੁਲਿਸ ਨੇ ਜਿਹੜੀ ਦਿੱਤੀ ਹੈ। ਸੋ ਇੱਕ ਸਿੰਗਲ ਵਹੀਕਲ ਕ੍ਰੈਸ਼ ਬ੍ਰੈਂਪਟਨ ਦੇ ਵਿੱਚ ਹੋਇਆ ਟਿਊਜ਼ਡੇ ਮੋਰਨਿੰਗ, ਅਤੇ ਜਿਹਦੇ ਕਰਕੇ ਹਾਈਡਰੋਪੋਲ ਦੇ ਨਾਲ ਜਿਹੜੀ ਗੱਡੀ ਲੱਗੀ ਹੋਣੀ ਹੈ ਅਤੇ ਫਿਰ ਵਿਦਆਊਟ ਪਾਵਰ ਜਿਹੜੇ ਕਿੰਨੇ ਸਾਰੇ ਥਾਊਜ਼ੈਂਡਸ ਜਿਹੜੇ ਘਰ ਹੈ ਉਹ ਬਿਨਾਂ ਪਾਵਰ ਤੋਂ ਰਹੇ। ਸੋ ਵੈਸੇ ਤਾਂ ਬੜਾ ਔਖਾ ਹੈ ਨਾ, ਕਿਉਂਕਿ ਹੁਣ ਗਰਮੀਆਂ ਦੇ ਦਿਨ ਹੈ, ਕਿਉਂਕਿ ਆਦਤ ਹੁੰਦੀ ਹੈ ਏਸੀ ਲੱਗਿਆ ਹੋਵੇ ਆਰਾਮ ਨਾਲ ਸੁੱਤੇ ਹੋਈਏ, ਪਰ ਜਿਹਨਾਂ ਨੇ ਕੰਮਾਂ ਕਾਜਾਂ 'ਤੇ ਜਾਣਾ ਹੁੰਦਾ ਅਤੇ ਨੀਂਦ ਵੀ ਉਹਨਾਂ ਦੀ ਪੂਰੀ ਨਹੀਂ ਹੋਈ ਹੋਣੀ। ਅਤੇ ਲਓ ਜੀ, ਸੋ ਇਹ ਕੁਝ ਖਾਸ ਨਿਊਜ਼ ਸੀਗੀਆਂ। ਇੱਕ ਹੋਰ ਨਿਊਜ਼ ਮੇਰੇ ਸਾਹਮਣੇ ਆਈ ਹੈ, ਇਹ ਹੈਗੀ ਹੈ ਕਿ ਨਾ ਐਡਮਿੰਟਨ ਦੇ ਵਿੱਚ ਇੱਕ 16 ਸਾਲ ਦੀ ਲੜਕੀ ਹੈ, ਉਹਨੂੰ ਗੋਲੀ ਲੱਗੀ ਹੈ ਜੀ। ਅਤੇ ਜਦੋਂ ਕਹਿੰਦੇ ਪੁਲਿਸ ਪਹੁੰਚੀ ਉਦੋਂ ਉਹਦੇ ਹਾਲਤ ਗੰਭੀਰ ਹੀ ਸੀਗੀ, ਪਰ ਜਦੋਂ ਉਹਨਾਂ ਨੇ ਚੈੱਕ ਵਗੈਰਾ ਕੀਤਾ ਹੋਣਾ ਜੀ ਅਤੇ ਫਿਰ ਸ਼ੀ ਪ੍ਰੋਨਾਊਂਸਡ ਡੈੱਡ। ਸੋ 16 ਸਾਲ ਦੀ ਇਹ ਲੜਕੀ ਹੈ ਅਤੇ ਹਾਲੇ ਕੋਈ ਅਰੈਸਟ ਨਹੀਂ ਹੋਇਆ। ਸੋ ਐਡਮਿੰਟਨ ਦੇ ਵਿੱਚ ਇਹ ਸਾਰਾ ਕੁਛ ਹੋਇਆ ਜੀ। ਬੜੀ ਮਾੜੀ ਇਹ ਖਬਰ ਹੈ ਅਤੇ ਇੱਦਾਂ ਦੀਆਂ ਖਬਰਾਂ ਨਾ ਬੜੀਆਂ ਸੁਣਨ ਨੂੰ ਮਿਲ ਰਹੀਆਂ ਕਿ ਜਿਹੜੇ ਯੰਗਸਟਰ ਹੈ ਜਾਂ ਉਹਨਾਂ ਨੂੰ ਕੁਛ ਨਾ ਕੁਛ ਹੋ ਜਾਂਦਾ ਹੈ ਨਾ, ਅਤੇ ਜਾਂ ਸੂਸਾਈਡ ਦੇ ਮਾਮਲੇ ਆ ਜਾਂਦੇ ਆ ਜਾਂ ਇੱਦਾਂ ਦੀ ਕੋਈ ਗੋਲੀ ਲੱਗਣ ਕਾਰਨ ਮੌਤ ਹੋਈ ਜਾਂ ਕਿਤੇ ਕਿਤੇ ਪਾਣੀ ਦੇ ਕੋਲ ਕਈਆਂ ਦੀਆਂ ਬੋਡੀਜ਼ ਮਿਲੀਆਂ ਆ ਪਿਛਲੇ ਸਮਿਆਂ ਦੇ ਵਿੱਚ ਹੋਇਆ, ਅਤੇ ਪਤਾ ਨਹੀਂ ਇਹ ਕੀ ਹੈ, ਕਦੋਂ ਇਹ ਸਾਰਾ ਕੁਛ ਰੁਕੇਗਾ। ਅਤੇ ਵਧੀਆ ਭਵਿੱਖ ਦੇ ਲਈ, ਚਾਹੇ ਇੱਥੇ ਦਾ ਕੋਈ ਬੱਚਾ ਚਾਹੇ ਬਾਹਰੋਂ ਆਇਆ ਐਜ਼ ਏ ਇੰਟਰਨੈਸ਼ਨਲ ਸਟੂਡੈਂਟ ਹੈ ਨਾ, ਆਪਣੇ ਲਈ ਕਿੰਨਾ ਉਹ ਵਧੀਆ ਕਰ ਰਹੇ ਹੁੰਦੇ ਆ, ਪੜ੍ਹ ਲਿਖ ਰਹੇ ਹੁੰਦੇ ਆ ਤਰੱਕੀ ਕਰਨ ਵਾਸਤੇ ਜ਼ਿੰਦਗੀ ਦੇ ਵਿੱਚ, ਪਰ ਕਈ ਵਾਰ ਇੱਦਾਂ ਦੇ ਜਦੋਂ ਕੋਈ ਇੰਸੀਡੈਂਟ ਹੋ ਜਾਂਦੇ ਆ ਤਾਂ ਬਹੁਤ ਮਾੜਾ ਜੀ ਪਰਿਵਾਰ ਵਾਸਤੇ ਵੀ। ਸੋ ਬੱਚਿਆਂ ਦਾ ਦੁੱਖ ਸਹਿਣਾ। ਅਤੇ ਲਓ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, 10:56 ਹੋ ਗਏ ਅਤੇ ਅੱਜ ਨਾ ਮੈਂ ਦੱਸ ਰਹੀ ਸੀ ਤੁਹਾਨੂੰ, ਅੱਜ ਸਪੈਸ਼ਲ ਡੇ ਵੀ ਹੈਗੇ ਆ। ਅੱਜ ਨੈਸ਼ਨਲ ਸਪੈਸ਼ਲ ਡੇ ਦੇ ਵਿੱਚ ਜਿਹੜਾ, ਕਿਉਂਕਿ ਕਾਫੀ ਸਾਰੇ ਡੇਜ਼ ਹੁੰਦੇ ਆ ਪਰ ਇਹਦੇ ਵਿੱਚ ਨੈਸ਼ਨਲ ਕਪਲਸ ਡੇ ਆ। ਸੋ ਨੈਸ਼ਨਲ ਕਪਲਸ ਡੇ, ਕਹਿੰਦੇ ਵੀ ਜਦ ਦੋ ਵਿਅਕਤੀ ਮਿਲਦੇ ਆ ਹੈ ਨਾ, ਉਹਨਾਂ 'ਚ ਕਿੰਨਾ ਬੌਂਡ ਆਪਸ ਦੇ ਵਿੱਚ ਹੁੰਦਾ ਅਤੇ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ, ਐਡਵੈਂਚਰ, ਚੈਲੇਂਜਸ ਹੈ ਨਾ, ਸਾਰਾ ਕੁਛ ਸਹਿੰਦੇ ਆ ਇਕੱਠੇ। ਸੋ ਨੈਸ਼ਨਲ ਕਪਲਸ ਡੇ, ਜੇ ਤੁਸੀਂ ਦੱਸਣਾ ਚਾਹੋ ਕਿ ਤੁਹਾਨੂੰ ਸਭ ਤੋਂ ਵਧੀਆ ਕਪਲ ਕਿਹੜਾ ਲੱਗਦਾ, ਚਾਹੇ ਉਹ ਆਪਾਂ ਆਪਣੇ ਨੈਸ਼ਨਲ ਲੈਵਲ 'ਤੇ, ਚਾਹੇ ਇੰਡੀਆ ਦਾ ਕਹਿ ਲਈਏ, ਚਾਹੇ ਕੋਈ ਸੈਲੀਬ੍ਰਿਟੀ ਕੋਈ ਵੀ ਹੋ ਸਕਦਾ ਹੈ ਨਾ, ਜਾਂ ਇੰਟਰਨੈਸ਼ਨਲ ਲੈਵਲ 'ਤੇ ਕੋਈ ਵੱਡੇ ਅਹੁਦਿਆਂ 'ਤੇ ਜਿਹੜੇ ਹੈਗੇ ਆ, ਜਾਂ ਕੋਈ ਆਪਣੇ ਪਲੇਅਰ ਹੁੰਦੇ ਆ, ਸਪੋਰਟਸਮੈਨ ਹੁੰਦੇ ਆ, ਉਹ ਕੌਣ ਤੁਹਾਨੂੰ ਵਧੀਆ ਕਪਲ, ਜਿਹਨਾਂ ਨੂੰ ਤੁਸੀਂ ਦੇਖ ਕੇ ਕਹਿੰਦੇ ਹੋ ਹਾਂ ਵੀ, ਜਿਵੇਂ ਕਹਿੰਦੇ ਨਾ ਜੋੜੀਆਂ ਜਗ ਥੋੜੀਆਂ ਨਰੜ ਬਥੇਰੇ, ਸੋ ਤੁਹਾਨੂੰ ਸਭ ਤੋਂ ਵਧੀਆ ਜੋੜੀ ਕਿਹੜੀ ਲੱਗਦੀ ਆ। ਜਿਵੇਂ ਜੇ ਮੈਂ ਦੱਸਾਂ ਨਾ, ਕਿਉਂਕਿ ਸਮਾਂ ਬੜਾ ਘੱਟ ਹੈ, ਤੁਹਾਨੂੰ ਥੋੜ੍ਹਾ ਜਿਹਾ ਕਲੂ ਵੀ ਮਿਲ ਜੂਗਾ, ਮੈਨੂੰ ਸਭ ਨਾਲੋਂ ਵਧੀਆ ਵਿਲੀਅਮ ਅਤੇ ਕੇਟ ਹੈ ਨਾ, ਇੰਗਲੈਂਡ ਦੇ ਜਿਹੜੇ ਆਪਣੇ ਪ੍ਰਿੰਸ ਪ੍ਰਿੰਸੈਸ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ, ਅਤੇ ਰਾਜੇ ਰਾਣੀਆਂ ਦੇ ਪਰਿਵਾਰ ਦੇ ਵਿੱਚੋਂ, ਰੋਇਲ ਫੈਮਿਲੀ ਦੇ ਵਿੱਚੋਂ ਵਿਲੀਅਮ ਅਤੇ ਕੇਟ ਦੀ ਜੋੜੀ ਮੈਨੂੰ ਨੰਬਰ 1 ਲੱਗਦੀ ਹੈ। ਮਤਲਬ ਉਹ ਦੋਨੋਂ ਕਿਤੇ ਵੀ ਇੱਧਰ ਉੱਧਰ, ਚਾਹੇ ਉਹ ਬਾਹਰ ਹੋਣ, ਘਰ ਹੋਣ, ਕਿਤੇ ਵੀ, ਜਦੋਂ ਉਹਨਾਂ ਦੀ ਕੋਈ ਪਿਕਚਰ ਰਿਲੀਜ਼ ਹੁੰਦੀ ਹੈ, ਕੋਈ ਵੀਡੀਓ, ਮਤਲਬ ਬਹੁਤ ਵਧੀਆ ਲੱਗਦਾ ਉਹਨਾਂ ਦੀ ਆਪਸ ਦੇ ਵਿੱਚ ਬੌਂਡਿੰਗ, ਆਪਾਂ ਕਹਿ ਸਕਦੇ ਹਾਂ ਕਿ ਆਪਸ ਦੇ ਵਿੱਚ ਕਿਵੇਂ ਇੱਕ ਦੂਜੇ ਨਾਲ ਉਹਨਾਂ ਨੇ ਬਿਹੇਵ ਕਰਨਾ, ਸਮਝਣਾ, ਅੰਡਰਸਟੈਂਡਿੰਗ। ਸੋ ਵਿਲੀਅਮ ਅਤੇ ਕੇਟ ਜਿਹੜੇ ਆ ਮੈਨੂੰ ਬੈਸਟ ਕਪਲ ਲੱਗਦੇ ਆ। ਤੁਹਾਨੂੰ ਕੌਣ ਲੱਗਦੇ ਆ, ਚਾਹੇ ਕੋਈ ਉਹ ਬਾਲੀਵੁੱਡ ਹੀਰੋ ਹੋ ਸਕਦਾ, ਕੋਈ ਸਪੋਰਟਸਮੈਨ, ਅਤੇ ਕਿਉਂਕਿ ਆਪਾਂ ਕੋਲ ਇੱਕ ਅੱਧਾ ਹੀ ਮਿੰਟ ਹੈ, ਜੇ ਤੁਸੀਂ ਦੱਸਣਾ ਚਾਹੋ 647-847-1313 ਆਪਣੇ ਸਟੂਡੀਓ ਦਾ ਨੰਬਰ ਹੈ। ਅਤੇ ਇਹਦੇ ਨਾਲ ਨਾਲ ਅੱਜ ਨੈਸ਼ਨਲ ਬੈਡ ਪੋਇਟਰੀ ਡੇ ਵੀ ਹੈ। ਜਿਵੇਂ ਨਾ ਕਈਆਂ ਨੂੰ ਪੋਇਟਰੀ ਦਾ ਬੜਾ ਸ਼ੌਂਕ ਹੁੰਦਾ, ਕਵਿਤਾਵਾਂ ਲਿਖਣ ਦਾ, ਪਰ ਲਿਖਣੀਆਂ ਨਹੀਂ ਆਉਂਦੀਆਂ ਹੈ ਨਾ, ਜਿਵੇਂ ਆਪਾਂ ਕਹਿੰਦੇ ਹਾਂ ਰਾਈਮਿੰਗ ਨਹੀਂ ਕਰਨੀ ਆਉਂਦੀ, ਜੋੜਨੀਆਂ ਨਹੀਂ ਆਉਂਦੀਆਂ। ਸੋ ਅੱਜ ਨੈਸ਼ਨਲ ਬੈਡ ਪੋਇਟਰੀ ਡੇ ਹੈ, ਵੀ ਚਲੋ ਜੇ ਤੁਹਾਨੂੰ ਪੋਇਟਰੀ ਦਾ ਸ਼ੌਂਕ ਹੈ, ਕਵਿਤਾਵਾਂ ਦਾ, ਕਵਿਤਾ ਲਿਖਣ ਦਾ, ਤਾਂ ਤੁਸੀਂ ਜ਼ਰੂਰ ਜਿਹੜੀ ਕਵਿਤਾ ਜਿਵੇਂ ਵੀ ਹੈ ਵੀ ਜ਼ਰੂਰ ਲਿਖ ਸਕਦੇ ਹੋ ਹੈ ਨਾ, ਆਪਣਾ ਸ਼ੌਂਕ ਹੈ ਜਿਹੜਾ, ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਜੇ ਤੁਹਾਨੂੰ ਸ਼ੌਂਕ ਹੈ ਤਾਂ ਤੁਸੀਂ ਜ਼ਰੂਰ ਉਹਨੂੰ ਆਪਣੇ ਨੂੰ ਪੂਰਾ ਕਰੋ। ਅਤੇ ਬਾਕੀ ਬੜੇ ਸਾਰੇ ਡੇ ਆ ਜੀ, ਅੱਜ ਨੈਸ਼ਨਲ ਆਈਸ ਕ੍ਰੀਮ ਪਾਈ ਡੇ ਵੀ ਹੈ, ਅਤੇ ਹੋਰ ਕਿਹੜਾ ਡੇ ਹੈ, ਨੈਵਰ ਗਿਵ ਅਪ ਡੇ ਹੈ, ਇਹ ਵੀ ਗੁੱਡ ਹੈ ਕਿ ਕਦੇ ਵੀ ਜਿਹੜੀ ਹਾਰ ਨਹੀਂ ਮੰਨਣੀ, ਨੈਵਰ ਗਿਵ ਅਪ ਡੇ। ਇੱਕ ਕਾਲ ਲੈ ਲੈਂਦੇ ਹਾਂ ਫਟਾਫਟ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਹੈਲੋ। ਨਹੀਂ, ਤੁਹਾਡੀ ਲਾਈਨ ਡਰੋਪ ਹੋ ਗਈ, ਅਨਮੋਲ ਕਾਲ ਕਰ ਰਹੇ ਸੀਗੇ, ਸੋ ਮੈਨੂੰ ਸੀਗਾ ਵੀ ਫਟਾਫਟ ਦੱਸ ਦੇਣਗੇ ਕਿਉਂਕਿ ਆਪਣਾ ਬਸ ਸਮਾਂ ਹੋ ਹੀ ਚੱਲਿਆ। ਤੇ ਲਓ ਜੀ, ਬਿਲਕੁਲ। This is AM 530.
7: CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: ਬਾਈ ਜੀ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416-819-6000।
3: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ, ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੁਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
4: ਜੀ ਹਾਂ, ਜੇ ਤੁਹਾਨੂੰ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 607 3001001 ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ ਯੂਨਿਟ 11 ਬ੍ਰੈਂਪਟਨ।

ਏ ਟੂ ਜ਼ੀ ਕਿਚਨ ਕੈਬਨਟ। ਬਈ ਵਾਹ, ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ। 416-720-7073 905-700

0: medical insurance. Number hai ga ji 416-817-6500. This is Harpreet Saini, Charter Life Underwriter and Certified Health Insurance Specialist from Top Trace Insurance Agency.
1: A1 Cakes and Pastries 1997 to thadi seva karda aa reha hai. Cakes, pastries, mithaiyan, samosas te party decoration vi le sakde ho. Nakal karke cakes ate pastries bechan walean to bacho te Jaspal Nagra nu phone karo. A1 Cakes
2: magaliye. ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ
3: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਐਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-905-450-2828
4: आज खुश नसीबात हो गए तुम
5: ओ ता होना ही है जो ਤਿੰਨੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ ਤੈਨੂੰ ਲੱਗਦਾ ਬਣਦਾ ਹੀ ਹੈ
4: ਆ ਮੇਰੇ ਪਾਸ ਬਿੱਲ ਗਏ ਹੈ ਪ੍ਰਾਪਰਟੀ ਹੈ ਬੈਂਕ ਬੈਲੈਂਸ ਹੈ ਬੰਗਲਾ ਹੈ ਗਾੜੀ ਕੀ ਤੁਹਾਡੇ ਪਾਸ
5: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ ਟੀਵੀ ਸ਼ੋਜ਼ ਵੈਬ ਸੀਰੀਜ਼ ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਟਿੱਲੋ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ ਹੋਰ ਦੱਸ ਕੀ ਚਾਹੀਦਾ
6: ਚੱਲ ਕੇ ਰਹੇ ਆਪਰ
5: ਓ ਭਾਜੀ ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ
7: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ
5: ਪਰ ਟਿੱਲੋ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ tillovideo.com ਹੋਰ ਕੋਈ ਸੇਵਾ
8: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi.

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਨਾਲ ਤੁਸੀਂ ਜੁੜ ਗਏ ਹਾਂ ਸਾਰੇ ਜਣੇ, ਔਰ ਤੁਹਾਡੇ ਸਾਰਿਆਂ ਦਾ ਸਭ ਤੋਂ ਪਹਿਲਾਂ ਮੈਂ ਇੱਥੇ ਥੈਂਕਸ, ਧੰਨਵਾਦ, ਸ਼ੁਕਰਾਨਾ ਕਰਦਾ ਕਿ ਤੁਸੀਂ 11 ਵਜੇ ਪੂਰੇ ਪੰਜਾਬੀ ਵਿਰਸਾ ਰੇਡੀਓ ਨਾਲ ਜੁੜ ਜਾਂਦੇ ਆ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ। ਔਰ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਇੱਕ ਅਰਦਾਸ ਉਸ ਗੁਰੂ ਸਾਹਿਬ ਅੱਗੇ, ਉਸ ਪ੍ਰਭੂ ਪਰਮਾਤਮਾ ਈਸ਼ਵਰ ਅੱਲਾ ਤਾਲਾ ਜਿੰਨੇ ਵੀ ਦੇਵੀ ਦੇਵਤੇ ਅਸਲੀ ਵਾਲੇ ਸਾਰਿਆਂ ਅੱਗੇ ਅਰਦਾਸ ਆ, ਜਿਹਨਾਂ ਨੂੰ ਤੁਸੀਂ ਮੰਨਦੇ ਹਾਂ, ਸਾਰੇ ਦੇਵੀ ਦੇਵਤਿਆਂ ਅੱਗੇ ਅਰਦਾਸ ਆ ਵੀ ਤੁਹਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਜੀ ਖੁਸ਼ ਰੱਖਣ, ਖੁਸ਼ ਰੱਖਣ, ਖੁਸ਼ ਰੱਖਣ, ਔਰ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਦਾਤਾਂ ਬਖਸ਼ਣ। ਇਹ ਅਰਦਾਸ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ, ਔਰ ਕੋਸ਼ਿਸ਼ ਕਰਾਂਗੇ ਕਿ ਪੂਰੇ 12 ਤੱਕ ਤੁਹਾਡਾ ਪੂਰਾ ਇੰਟਰਟੇਨਮੈਂਟ ਕੀਤਾ ਜਾਵੇ। ਕੁਛ ਰੇਡੀਓਜ਼ ਦੇ ਜਿਹੜੇ ਬਿਜ਼ਨਸਮੈਨਸ ਦੇ ਸਾਡੇ ਕਮਰਸ਼ੀਅਲਸ ਹੋਣਗੇ ਉਹਦਾ ਜ਼ਿਕਰ ਹੋਏਗਾ, ਸ਼ੋਅ ਆ ਰਿਹਾ ਸਾਡੇ ਸ਼ਹਿਰ ਦੇ ਵਿੱਚ ਉਹਨਾਂ ਦਾ ਜ਼ਿਕਰ ਹੋਏਗਾ, ਨਾਲ ਤੁਹਾਡੇ ਨਾਲ ਬਹੁਤ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਔਰ ਤੁਹਾਡੀਆਂ ਬਹੁਤ ਹੀ ਸੋਹਣੀਆਂ ਸੋਹਣੀਆਂ ਆਵਾਜ਼ਾਂ ਦੇ ਨਾਲ ਸਟੂਡੀਓ ਵਿੱਚ ਗੱਲਾਂ ਬਾਤਾਂ ਵੀ ਹੋਣਗੀਆਂ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 905-6733337, 905-673-3337 ਸਟੂਡੀਓ ਦਾ ਨੰਬਰ ਆ। ਤੁਹਾਡੀ ਮੇਰੀ ਅਤੇ ਮੇਰੀ ਤੁਹਾਡੀ ਗੱਲਬਾਤ ਇਸ ਨੰਬਰ ਦੇ ਜ਼ਰੀਏ ਹੋ ਸਕਦੀ ਹੈ, ਨਾਲੇ ਆਪਣੀ ਫਤਿਹ ਸਾਂਝੀ ਹੋ ਜਾਣੀ ਹੈ ਸਵੇਰੇ ਸਵੇਰੇ, ਨਾਲੇ ਨਮਸਤੇ, ਨਾਲੇ ਸਤਿ ਸ਼੍ਰੀ ਅਕਾਲ, ਨਾਲੇ ਕਹਿੰਦੇ ਹੁੰਦੇ ਪਿਆਰ ਦੇ ਦੋ ਬੋਲ ਸੁਣਾ ਵੇ ਮੁੰਡਿਆ। ਜਿੰਨੀਆਂ ਵੀ ਸਾਡੇ ਇਸ ਵੇਲੇ ਵੀਰ ਸੁਣ ਰਹੇ ਆ, ਸਾਡੀਆਂ ਲੇਡੀਜ਼ ਸੁਣ ਰਹੀਆਂ, ਔਰ ਤੁਹਾਡੀਆਂ ਜਿਹੜੀਆਂ ਕਿ ਮਿੱਠੀਆਂ ਮਿੱਠੀਆਂ ਆਵਾਜ਼ਾਂ ਇਸ ਕਹਿੰਦੇ ਹੁੰਦੇ ਆ ਹਵਾ ਦੇ ਵਿੱਚ, ਬਾਹਰ ਅਸਮਾਨਾਂ ਦੇ ਵਿੱਚ, ਤੁਹਾਡੀਆਂ ਗੱਡੀਆਂ ਦੇ ਵਿੱਚ ਫਿਰ ਗੂੰਜੇਗੀ ਪੰਜਾਬੀ ਵਿਰਸਾ ਰੇਡੀਓ ਦੇ ਜ਼ਰੀਏ, ਠੀਕ ਹੈ ਨਾ। ਅੱਜ ਸਵੇਰੇ ਸਵੇਰੇ ਅੱਜ ਦਿਨ ਬੜਾ ਸੋਹਣਾ, ਬਾਹਰ ਮੌਸਮ ਵੀ ਥੋੜ੍ਹਾ ਜਿਹਾ ਗਰਮੀ ਦਾ ਹੀ ਹੈ, ਪਰ ਅੱਜ ਦਿਨ ਚੜ੍ਹਿਆ ਸੋਹਣੇ ਸੋਹਣੇ ਸੱਜਣਾਂ ਦੇ ਰੰਗ ਵਰਗਾ ਹੈ, ਅੱਜ ਦਿਨ ਵੀ ਕੈਸਾ ਕਮਾਲ ਦਾ ਚੜ੍ਹਿਆ। ਕੱਲ੍ਹ ਦੇਖੋ ਸ਼ਾਮ ਨੂੰ, ਅੱਜ ਕੱਲ੍ਹ ਠੰਡ ਵੈਸੇ ਹੋ ਜਾਂਦੀ ਹੈ ਸ਼ਾਮਾਂ ਨੂੰ, ਤਾਂ ਅੱਜ ਕੱਲ੍ਹ ਵਾਹਵਾ ਹਵਾ, ਪਰਸੋਂ ਤਾਂ ਬਹੁਤ ਜ਼ਿਆਦਾ ਹਵਾ ਚੱਲਦੀ ਸੀ ਬਾਹਰ, ਔਰ ਕੱਲ੍ਹ ਵੀ ਹਵਾ ਚੱਲ ਰਹੀ ਸੀ, ਪਰ ਚਲੋ ਇਹ ਕੁਦਰਤ ਦੀ ਰਜ਼ਾ ਹੈ, ਉਸ ਦੀ ਮੌਜ ਹੈ, ਉਸ ਦੀ ਕਲਾ ਹੈ। ਕਹਿੰਦੇ ਹੁੰਦੇ ਜਿਹਦੇ ਕਲਾ ਵਰਤ ਜਾਂਦੀ ਹੈ ਮਾਲਕ ਦੀ, ਨਾ ਕਲਾ ਵਰਤ ਜਾਂਦੀ ਹੈ ਔਰ ਉਹਦੀ ਮੌਜ ਹੁੰਦੀ ਹੈ, ਔਰ ਉਸ ਮੌਜ ਦੇ ਵਿੱਚ ਅਸੀਂ ਆਲਵੇਜ਼ ਹੀ ਸ਼ੁਕਰਾਨਾ ਉਸ ਪਰਬਤ ਦੀ ਗਾਰ ਦਾ ਕਰਦੇ ਹਾਂ ਕਿ ਗੁਰੂ ਸਾਹਿਬ ਕੱਲ੍ਹ ਦਾ ਦਿਨ ਚੰਗਾ ਲੰਘਿਆ ਅਤੇ ਅੱਜ ਦਾ ਦਿਨ ਵੀ ਚੰਗਾ ਲੰਘਾਇਓ। ਤੁਹਾਡੇ ਸਾਰਿਆਂ ਦੀਆਂ ਅਸੀਸਾਂ, ਤੁਹਾਡੇ ਸਾਰੇ ਦੇ ਪਿਆਰ, ਔਰ ਕਹਿੰਦੇ ਹੁੰਦੇ ਜਿਸ ਵੇਲੇ ਤੁਸੀਂ ਗੁਰਦੁਆਰਾ ਸਾਹਿਬ, ਜਿਸ ਵੇਲੇ ਤੁਸੀਂ ਆਪਣੇ ਕਿਸੇ ਧਾਰਮਿਕ ਸਥਾਨ 'ਤੇ ਜਾਂਦੇ ਨਾ, ਅਤੇ ਤੁਹਾਡਾ ਹਮੇਸ਼ਾ ਇੱਕ ਤੁਹਾਡੇ ਮਨ ਦੇ ਵਿੱਚੋਂ, ਤੁਹਾਡੇ ਮੁੱਖ ਦੇ ਵਿੱਚੋਂ, ਤੁਹਾਡੇ ਮੂੰਹ ਦੇ ਵਿੱਚੋਂ ਇੱਕ ਜਿਹੜੀ ਆਵਾਜ਼ ਆ ਉਹ ਜ਼ਰੂਰ ਨਿਕਲਣੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਕਿ ਸਾਰੇ ਸਰਬ ਦਾ ਭਲਾ ਕਰੀ। ਜਿਸ ਵੇਲੇ ਅਸੀਂ ਇਹ ਅਰਦਾਸ ਮੰਗਦੇ ਹਾਂ ਸੱਚੇ ਪਾਤਸ਼ਾਹ ਜੀ ਸਰਬ ਦਾ ਭਲਾ ਕਰਿਓ, ਅਤੇ ਉਹਦੇ ਵਿੱਚ ਫਿਰ ਆਟੋਮੈਟਿਕਲੀ ਤੁਹਾਡਾ ਬਹੁਤ ਜ਼ਿਆਦਾ ਆਪਣਾ ਭਲਾ ਹੋ ਜਾਂਦਾ, ਕਿਉਂਕਿ ਦੂਸਰੇ ਦੇ ਭਲਾ ਮੰਗਣ ਵਾਲੇ ਘੱਟ ਹੀ ਹੁੰਦੇ ਆ, ਦੂਸਰੇ ਦੇ ਕੰਮਾਂ ਨੂੰ ਸਵਾਰਨ ਵਾਲੇ ਬਹੁਤ ਘੱਟ ਹੁੰਦੇ ਆ। ਆਮ ਰੂਟੀਨ ਦੇ ਵਿੱਚ ਦੂਸਰੇ ਦੇ ਕੰਮਾਂ ਨੂੰ ਖਰਾਬ ਕਰਨ ਵਾਲੇ, ਖਾਸ ਕਰਕੇ ਰਿਸ਼ਤੇਦਾਰੀ ਦੇ ਵਿੱਚ, ਤਾਂ ਦੂਜੇ ਨੇ ਕਿਸੇ ਨੇ ਘਰ ਲੈ ਲਿਆ ਵਧੀਆ ਅਤੇ ਉਹ ਨਹੀਂ ਪਸੰਦ ਹੁੰਦਾ, ਅਤੇ ਜੇ ਕਿਸੇ ਨੇ ਗੱਡੀ ਲੈ ਲਈ ਵਧੀਆ ਅਤੇ ਉਹ ਨਹੀਂ ਪਸੰਦ ਆਉਂਦੀ, ਅਤੇ ਇਸ ਕਰਕੇ ਜਿਹੜਾ ਸਰਬ ਦੇ ਭਲੇ ਦੇ ਵਿੱਚ ਬੜਾ ਵੱਡਾ ਇੱਕ ਗੁਰੂ ਸਾਹਿਬਾਂ ਵੱਲੋਂ ਤੁਹਾਡਾ ਮਾਣ ਹੈ, ਅਤੇ ਇਹ ਅਰਦਾਸ ਅਸੀਂ ਸਾਰੇ ਜਣੇ ਰਲ ਕੇ ਕਰਦੇ ਹਾਂ, ਇਹ ਮਾਲਕਾ ਸਰਬ ਦਾ ਭਲਾ ਕਰੇ ਪੰਜਾਬੀ ਵਿਰਸਾ। ਹੈਲੋ,
1: ਕਿੰਨੇ
0: ਦਾ ਰੱਖਿਆ ਸੀ ਅੱਜ? ਬਾਈ ਜੀ ਮੈਂ ਤੁਸੀਂ ਕੀ ਬੋਲੋ ਬਾਈ ਜੀ? ਮੈਂ ਕਿਹਾ ਏਸੀ ਕਿੰਨੇ ਦਾ ਰੱਖਿਆ, ਕਿੰਨੇ ਨੰਬਰ ਦਾ ਰੱਖਿਆ?
1: ਬਾਈ ਆਪਾਂ ਨੂੰ ਨੰਬਰ ਨੰਬਰ ਕੋਈ ਨੀ ਪਤਾ, ਆਪਾਂ ਨੂੰ ਇਹਨਾਂ ਪਤਾ ਵੀ ਸੀ ਕੈਨੇਡਾ ਬੈਠੇ ਆ, ਬਸ
0: ਕੈਨੇਡਾ ਬੈਠੇ ਆ, ਪੈਗ ਲਾਉਣ ਦਾ ਪਤਾ, ਸ਼ਾਮ ਨੂੰ 2 ਪੈਗ ਲਾਉਣੇ ਆ ਬਸ, ਗੱਲ ਨੀ ਬੜੀ ਇੱਥੇ
1: ਜਲਦੀ ਗੱਲ ਕਹਿੰਦੇ ਬਾਈ,
0: ਉਹੀ ਤਾਂ ਗੱਲ ਆ,
1: ਨਾ
0: 2 ਪੈਗ ਲਾਉਣੇ ਆ, 2 ਪੈਗ ਲਾਓ ਗੱਲ ਖਤਮ, ਇੰਜੋਏ ਕਰੋ ਜ਼ਿੰਦਗੀ ਦਾ। ਚਲੋ ਬੜੀ ਮਿਹਰਬਾਨੀ, ਅੱਜ ਗਾਣਾ ਕਿਹੜਾ ਮਨ ਮੂਡ ਕਰਦਾ ਸੁਣਦੇ ਅੱਜ
1: ਟਿਊਨ ਆਈ ਨਾ ਇਹ ਗਾਣਾ ਲਾ ਦੋ।
0: ਅੱਛਾ ਇਹ ਟਿਊਨ, ਇਹ ਟਿਊਨ ਪਤਾ
1: ਵੀ ਪਸੰਦ ਆ, ਮੇਰੀ ਪਸੰਦ ਆ ਟਿਊਨ ਦਾ ਜਿਹੜਾ ਗਾਣਾ ਨਾ,
0: ਹਾਂ ਹਾਂ
1: ਉਹ ਗਾਣਾ ਬਹੁਤ ਵਧੀਆ।
0: ਚਲੋ ਠੀਕ ਆ, ਆਹੀ ਲਾ ਦਿੰਦੇ ਆ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, ਪੁਸ਼ਪਿੰਦਰ ਭਾਜੀ ਸਾਡੇ ਲਾਈਨ ਤੇ ਹਾਜ਼ਰ ਹੋ ਗਿਆ ਮਹਿਫਲ ਮੀਡੀਆ ਗਰੁੱਪ ਤੋਂ, ਔਰ ਇਸ ਆਉਣ ਵਾਲੇ ਵੀਕਐਂਡ ਦੇ ਤੁਹਾਡੇ ਵਾਸਤੇ ਖੁੱਲੇ ਅਖਾੜੇ ਖੁੱਲੇ ਮੇਲੇ ਲੱਗ ਰਹੇ ਆ ਔਰ ਐਂਟਰੀ ਬਿਲਕੁਲ ਫ੍ਰੀ ਆ, ਉਹਦੀ ਜਾਣ ਦੇਖੋ ਕੈਸਾ ਜ਼ਿੰਦਗੀ ਦਾ ਸਮਾਂ ਹੈ, ਫ੍ਰੀ ਮੇਲਿਆਂ 'ਚ ਵੀ ਤੁਹਾਨੂੰ ਸੱਦਾ ਪੱਤਾ ਦੇਣਾ ਪੈ ਰਿਹਾ ਸਾਨੂੰ, ਹੈ ਕਿ ਨਹੀਂ ਕਮਾਲ ਦੀ ਗੱਲ। ਨਾਲੇ ਉੱਥੇ ਆ ਕੇ ਕਲਾਕਾਰਾਂ ਦੇ ਅਖਾੜੇ ਇੰਜੋਏ ਕਰੋ, ਨਾਲੇ ਉੱਥੇ ਘੁੰਮੋ ਫਿਰੋ, ਨਾਲੇ ਪੈਗ ਸ਼ੱਗ ਲਾਓ ਗੱਡੀਆਂ 'ਚ, ਕਿਉਂਕਿ ਆਪਾਂ ਹਟਣਾ ਤਾਂ ਹੈ ਨਹੀਂ, ਉਹ ਤਾਂ ਲੱਗਣੇ ਹੀ ਲੱਗਣੇ ਆ, ਉਹ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਸਾਡਾ ਮੇਲਿਆਂ ਜਾਣ ਦਾ, ਠੀਕ ਹੈ ਨਾ। ਅਤੇ ਪੁਸ਼ਪਿੰਦਰ ਵੀਰ ਦਾ ਦੱਸਣਗੇ ਜੀ ਸਰ ਕੀ ਹਾਲ ਚਾਲ ਆ।
1: ਤੁਹਾਨੂੰ ਪ੍ਰੋਗਰਾਮ ਸੁਣਿਆ ਸਾਰੇ ਸ਼ਬਦ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਜ਼ਿੰਦਗੀ ਦਾ ਲੁਤਫ ਲੈਣਾ ਚਾਹੀਦਾ, ਜਿਸ ਤਰੀਕੇ ਨਾਲ ਆਪਾਂ ਪੰਜਾਬ ਜਿਉਂਦੇ ਆਏ ਹਾਂ ਇੱਥੇ ਵੀ ਜਿਉਣਾ ਚਾਹੀਦਾ। ਤੇ ਮੇਲਾ ਜਿਹੜਾ ਤਿਆਰ ਇੱਕ ਦਿਨ ਰਹਿ ਗਿਆ, 22 ਅਗਸਤ ਦਿਨ ਸ਼ਨੀਵਾਰ ਪੰਜਾਬ ਮੈਸਨ ਮਿਲਵਡ ਈਸਟ ਮਿਸਾਗਾ ਰੰਟੈਰੀਓ ਮੈਸਨ ਦੀ ਨੁੱਕਰ ਉੱਥੇ ਲੱਗਣਾ, ਔਰ 11 ਵਜੇ ਮੇਲਾ ਸ਼ੁਰੂ ਹੁੰਦਾ ਭੈਣਾਂ ਵਾਸਤੇ ਬੱਚਿਆਂ ਵਾਸਤੇ, ਸੀਪਦੀਬਾਜੀ ਟਰੱਕ ਸ਼ੋ ਜੀਪ ਸ਼ੋ ਦਸਤਾਰ ਕੈਂਪ ਤੋਂ ਬਾਅਦ ਖੁੱਲ੍ਹਾ ਅਖਾੜਾ ਜਿੱਥੇ ਭਾਈ ਗਿੱਲ, ਹਰਦੀਪ, ਗੁਰਵਿੰਦਰ ਬਰਾੜ, ਓਜਲਾ ਬ੍ਰਦਰ, ਸੁਰਿੰਦਰ ਲਾਡੀ ਐਡ ਕੀਤੇ ਆ ਜੀ, ਦੁਕਾਨਿਆਂ ਦੀਆਂ ਜੋੜੀਆਂ ਦਲਰਾਜ, ਨੀਲਮ, ਨਾਲ ਨਾਲ ਅਮਨ ਧਾਲੀਵਾਲ ਤੇ ਉਹਨਾਂ ਨਾਲ ਹਰਿੰਦਰ ਸੰਧੂ, ਇਸ ਤੋਂ ਇਲਾਵਾ ਪੁੱਕਣ ਜੱਟ ਤੇ ਹੋਰ ਕਲਾਕਾਰ ਜਿਹੜੇ ਆ ਜੀ ਉਹ ਪਰਫਾਰਮ ਕਰਨਗੇ। ਤੁਸੀਂ ਦੱਸਿਆ ਮੇਲਾ ਬਿਲਕੁਲ ਫ੍ਰੀ ਆ, ਪਾਰਕਿੰਗ ਬਿਲਕੁਲ ਫ੍ਰੀ ਆ, ਫਿਰ ਵੀ ਸੱਦਾ ਪੱਤਰ ਯਾਦ ਕਰਾਉਣਾ ਜ਼ਰੂਰੀ ਹੋ ਜਾਂਦਾ। ਸੋ ਪਰਿਵਾਰਾਂ ਨੂੰ ਬੇਨਤੀ ਹੈ ਜੀ, ਜਿੱਥੇ ਸ਼ੋਅ ਮੇਲੇ ਵਾਲੀ ਬੜੀ ਮਿਹਨਤ ਲੱਗਦੀ ਹੈ, ਤੁਸੀਂ ਸਿਰਫ ਉੱਥੇ ਪਹੁੰਚਣਾ ਤੇ ਇਹਨੂੰ ਮੰਨਣਾ, ਕੋਈ ਗੱਲਬਾਤ ਕਰਨੀ, ਸਪੋਂਸਰਸ਼ਿਪ ਜਾਂ ਜਾਣਕਾਰੀ ਲਈ ਸਿੰਘ ਹਰਜੀਤ ਹੋਣਾ ਦੇ ਨਾਲ ਜਾਂ ਸਾਡੇ ਨਾਲ 416-366-1600 ਤੇ ਵੀ ਜਿਹੜੀ ਗੱਲਬਾਤ ਕਰ ਸਕਦੇ ਹਾਂ, ਉਹਨਾਂ ਨੇ ਜਾਂ ਆਪਾਂ ਲਾਈਵ ਜਿਹੜਾ ਸਟੂਡੀਓ ਤੋਂ ਵੀ ਹਾਜ਼ਰ ਹੋਵਾਂਗੇ। ਧੰਨਵਾਦ ਬਾਈ ਜੀ,
0: ਬੜੀ ਮਿਹਰਬਾਨੀ ਜੀ। ਔਰ ਹਾਈਵੇ 10 ਦੇ ਉੱਤੇ ਮੈਂ ਇੱਕ ਵਾਰੀ ਫਿਰ ਦੱਸ ਦਵਾਂ, ਜਿੱਥੇ ਹਾਈਲੈਂਡ ਫਾਰਮ ਪਹਿਲਾਂ ਹੁੰਦਾ ਸੀ ਉਸ ਲੋਕੇਸ਼ਨ ਤੇ ਮੇਲਾ ਹੋ ਰਿਹਾ, ਔਰ ਤੁਸੀਂ ਸਾਰੀਆਂ ਫੈਮਿਲੀ ਨੂੰ ਉੱਥੇ ਪਹੁੰਚਣਾ ਹੈ, ਆਪਣੀਆਂ ਕੁਰਸੀਆਂ ਚਟਾਈਆਂ ਪਰੌਂਠੇ ਮੂਲੀਆਂ ਵਾਲੇ ਬਣਾ ਕੇ ਲੈ ਜਾਓ, ਕਿਉਂਕਿ ਮੂਲੀਆਂ ਵਾਲੇ ਪਰੌਂਠੇ ਵਧੀਆ ਲੱਗਦੇ ਆ, ਔਰ ਨਾਲ ਚਾਹ ਪਾਣੀ ਲੈ ਜਾਓ ਬਣਾ ਕੇ ਕੈਟਲ ਦੇ ਵਿੱਚ ਗਰਮ ਗਰਮ, ਅਤੇ ਜਿਹੜੇ ਕੌਫੀ ਪੀਣ ਦੇ ਸ਼ੌਕੀਨ ਆ ਕੌਫੀ ਲੈ ਜਾਣ, ਅਤੇ ਜਿਹਨਾਂ ਨੇ ਪਾਣੀ ਇਕੱਲਾ ਪੀਣਾ ਪਾਣੀ, ਜਿਹਨਾਂ ਨੇ ਪਾਣੀ ਕੁਛ ਮਿਲਾ ਬਣੂ ਕੇ ਪੀਣਾ ਉਹਨਾਂ ਦੀ ਮਰਜ਼ੀ ਆ, ਉਹਦੇ ਬਾਰੇ ਮੈਂ ਕੋਈ ਤੁਹਾਨੂੰ ਰਾਏ ਨਹੀਂ ਦੇ ਸਕਦਾ, ਠੀਕ ਆ ਨਾ ਜੀ। 905-673-3337 ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਔਰ ਸਾਡੇ ਬਲਵਿੰਦਰ ਭਾਅ ਜੀ ਨੇ ਗੀਤ ਦੀ ਫਰਮਾਇਸ਼ ਕੀਤੀ ਹੈ, ਔਰ ਉਹ ਗੀਤ ਹੈ ਬੜਾ ਪਿਆਰਾ ਵੈਸੇ, ਤੇਰੀ ਉਮੀਦ ਤੇਰਾ ਇੰਤਜ਼ਾਰ ਕਰਤੇ ਹੈ ਸਨਮ, ਬਸ ਬਸ ਤੁਮਕੋ ਹੀ ਤੋਂ ਹਮ ਪਿਆਰ ਕਰਤੇ ਹੈ, ਠੀਕ ਹੈ। ਇਹ ਗੀਤ ਵੀ ਲਾਉਂਦੇ ਹਾਂ, ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਇੱਕ ਵਾਰੀ ਫਿਰ ਤੋਂ ਤੁਹਾਡੇ ਵਾਸਤੇ ਏਸੀ ਘਰਾਂ 'ਚ ਲਵਾਉਣੇ ਆ, ਵਾਟਰ ਜਿਹੜਾ ਟੈਂਕਲੈਸ ਹੀਟਰ ਅੱਜ ਕੱਲ੍ਹ ਚੱਲੇ ਆ ਜਿਹੜੇ ਪਾਣੀ ਨੂੰ ਗਰਮ ਕਰ ਦਿੰਦੇ ਆ, ਉਹ ਸਪੈਸ਼ਲ ਕੀਮਤ। ਦੇਖੋ ਅੱਗੇ ਆ ਰਹੀਆਂ ਸਰਦੀਆਂ, ਜੇ ਤਾਂ ਤੁਹਾਡੇ ਵਾਟਰ ਹੀਟਰ ਖਰਾਬ ਹੋ ਰਿਹਾ ਕੰਮ, ਤੁਹਾਡਾ ਜਿਹੜੇ ਟੈਂਕ ਆ ਵਾਟਰ ਵਾਲੇ ਉਹ ਤੁਹਾਨੂੰ ਪ੍ਰੋਬਲਮ ਕ੍ਰੀਏਟ ਕਰ ਰਹੇ ਹੈਗੇ ਆ, ਅਤੇ ਅਸੀਂ ਨਾਲੇ ਉਹਦਾ ਦੇਖੋ ਵੀਰੇ, ਮੈਂ ਤਾਂ ਨਾ ਸਾਫ਼ ਗੱਲਾਂ ਬਹੁਤ ਜ਼ਿਆਦੀਆਂ ਇੱਥੇ ਹੁੰਦੀਆਂ, ਕਲੀਅਰ ਗੱਲਾਂ ਹੀ ਹੁੰਦੀਆਂ। ਅੱਜ ਜਿਵੇਂ ਮੈਂ ਦੱਸਿਆ ਹੁਣ ਮੇਲੇ 'ਤੇ ਜਾਣਾ, ਬੰਦਿਆਂ ਨੇ ਆਪਣਾ ਸਮਾਨ ਸਮੂਹ ਨਾਲ ਲੈ ਕੇ ਜਾਣਾ ਹੀ ਜਾਣਾ, ਠੀਕ ਹੈ ਨਾ। ਆਪਾਂ ਓਪਨਲੀ ਗੱਲ, ਕੋਈ ਕਰਦਾ ਰੇਡੀਓ ਵਾਲਾ ਇੱਦਾਂ ਗੱਲ, ਕਿਸੇ ਨੇ ਨਹੀਂ ਕਰਨੀ, ਆਪਾਂ ਓਪਨਲੀ ਗੱਲ ਕਰਤੀ, ਸੱਚੀ ਗੱਲ ਆ, ਇਹ ਤੋਂ ਗੁਜ਼ਾਰਾ ਹੀ ਕੋਈ ਨਹੀਂ, ਠੀਕ ਹੈ। ਦੂਜੇ ਪਾਸੇ ਆਪਾਂ ਘਰਾਂ ਦੇ ਵਿੱਚ ਸਾਡੀਆਂ ਐਕਸ ਵਾਈ ਜੈਡ ਕੋਈ ਕੰਪਨੀਜ਼ ਹੁੰਦੀਆਂ ਜਿਨ੍ਹਾਂ ਦਾ ਅਸੀਂ ਵਾਟਰ ਟੈਂਕ ਲਾਏ ਹੁੰਦੇ, ਉਹਨਾਂ ਦਾ ਅਸੀਂ ਕਿਰਾਇਆ ਪੇ ਕਰਦੇ ਹਾਂ, ਕਿਸੇ ਦਾ $40 ਆ, ਕਿਸੇ ਦਾ 50 ਤੋਂ ਉੱਪਰ ਹੀ ਆ, 60-65 ਵੀ ਕਈਆਂ ਦੇ ਕਿਰਾਏ ਪਹੁੰਚ ਗਏ ਆ, ਅਤੇ ਉਹ ਟੈਂਕ ਲਵਾ ਕੇ ਤੁਸੀਂ ਥੋੜ੍ਹੇ ਜਿਹੇ ਪੈਸੇ ਦੇ ਕੇ, ਇੱਕ ਤਾਂ ਦੇਖੋ ਟੈਂਕ ਲੈਸ ਆ, ਉਹ ਛੋਟਾ ਜਿਹਾ ਜਿਵੇਂ ਹੁੰਦਾ ਨਾ ਕੰਧ ਦੇ ਨਾਲ ਲਾ ਦੇਣਾ, ਉਹ ਪਾਣੀ ਇੰਨਾ ਗਰਮ ਆ ਸਰਦੀਆਂ, ਜਿੰਨੀ ਮਰਜ਼ੀ ਠੰਡ ਪੈਂਦੀ ਹੋਵੇ ਬੰਦਾ 4 ਵਾਰੀ ਨਹਾ ਲਵੇ ਪਾਣੀ ਠੰਡਾ ਨਹੀਂ ਹੁੰਦਾ, ਸਾਰਾ ਟੱਬਰ ਭਾਵੇਂ 4-4 ਵਾਰੀ ਨਹਾ ਲਵੇ, ਇੰਨਾ ਤੱਤਾ ਪਾਣੀ ਉਹਦਾ ਹੁੰਦਾ। ਅਤੇ ਜੇ ਉਹ ਤੁਸੀਂ ਟੈਂਕ ਲਵਾਉਣੇ ਆ, ਫਿਰ ਉਹਦੀ ਕੋਈ ਮਹੀਨੇ ਦੀ ਕਿਸ਼ਤ ਨਹੀਂ ਤੁਹਾਡੀ। ਦੇਖੋ ਕਈ ਵਾਰੀ ਬੇਸਮੈਂਟ 'ਚ ਕੋਈ ਫੈਮਿਲੀ, ਆਪਾਂ ਇੱਕ ਅੱਧੀ ਫੈਮਿਲੀ ਨੂੰ ਰੈਂਟ ਦਿੱਤੀ ਹੁੰਦੀ ਬੇਸਮੈਂਟ, ਕੋਈ ਟੱਬਰ ਦੇ 4 ਜੀ ਉੱਥੇ ਵੀ ਰਹਿੰਦੇ ਹੁੰਦੇ ਆ, 2 ਜੀ ਰਹਿੰਦੇ, ਮੀਆਂ ਵੀ ਰਹਿੰਦੇ ਆ, ਉੱਪਰ ਵੀ ਆਪਣੇ 5 ਬੈਡਰੂਮ ਆ, ਇਹ ਟੈਂਕ ਐਡਾ ਵਧੀਆ ਟੈਂਕ ਆ, ਇਹਦੇ ਨਾਲ ਪਾਣੀ ਠੰਡਾ ਨਹੀਂ ਹੁੰਦਾ। ਜਿੰਨਾ ਮਰਜ਼ੀ ਪਰਿਵਾਰ ਆ ਜਾਵੇ, ਘਰੇ ਕਿਸੇ ਵਿਆਹ ਸ਼ਾਦੀਆਂ ਹੋ ਰਹੀਆਂ, ਉਹਨਾਂ ਨੇ ਟੈਂਕ ਲਵਾਉਣਾ ਲਵਾ ਲਓ, ਨਾਲੇ ਪਤਾ ਕੀ ਗੱਲ ਆ, ਉਹ ਬੇਸਮੈਂਟ ਜਗ੍ਹਾ ਬਚ ਜਾਂਦੀ ਹੈ, ਉਹਦਾ ਲੰਬਾ ਜਿਹਾ ਧੂਕੜੂ ਜਾਂ ਕੀ ਉਹਨੂੰ ਕਹਿੰਦੇ ਆ, ਧੂਕੜੂ, ਉਹ ਲੰਬਾ ਜਿਹਾ ਜਿਹੜਾ ਹੁੰਦਾ ਪਾਣੀ ਵਾਲਾ ਕਿੱਡਾ ਹੁੰਦਾ, ਇੱਕ ਤਾਂ ਉਹਦਾ ਬਿੱਲ ਜ਼ਿਆਦਾ ਆਉਂਦਾ, ਇੱਕ ਜਿਹੜੇ ਆ ਨਵੇਂ ਆਏ ਆ ਟੈਂਕ, ਇਹਦੇ ਬਿੱਲ ਬਹੁਤ ਘੱਟ ਆਉਂਦੇ ਆ, ਇਹ ਬੜੀ ਇੱਕ ਕਮਾਲ ਦੀ ਤੁਹਾਨੂੰ ਮੈਂ ਅੱਜ ਗੱਲ ਦੱਸਣ ਲੱਗਾ। ਉਹ ਟੈਂਕ ਲਵਾ ਦਿਓ, ਕੰਪਨੀ ਵਾਲਿਆਂ ਕੋਲ ਰਿਪੇਅਰ ਨਾ ਕਰਾਇਆ ਕਰੋ, 10 ਸਾਲ ਤੋਂ ਬਾਅਦ ਤੁਸੀਂ ਉਹ ਟੈਂਕ ਲਵਾ ਸਕਦੇ ਆ। ਤੇ ਜੇ ਕਹਿਣਗੇ ਨਾ ਠੀਕ ਕਰ ਰਹੇ ਆ ਗਏ, ਹੁਣ ਠੀਕ ਕਰਨ ਆਉਣਾ ਤੁਹਾਡੇ ਕੋਲ, ਜੇ ਟੈਂਕ ਚੇਂਜ ਕਰਕੇ ਚਲੇ ਗਏ ਨਵਾਂ ਲਾ ਗਏ, ਉਹਨਾਂ ਨੇ ਸਾਈਨ ਕਰਾ ਜਾਣੇ ਤੁਹਾਡੇ ਕੋਲ, ਤੇ ਤੁਸੀਂ ਫਿਰ ਬੰਨੇ ਗਏ। ਮੈਂ ਤੁਹਾਨੂੰ ਔਨ ਏਅਰ ਕਹਿ ਰਿਹਾ, ਮੈਨੂੰ ਹੁੰਦਾ ਯਾਰ ਜਿੱਥੇ ਆਪਣੇ ਪਰਿਵਾਰਾਂ ਦਾ ਨਾ ਕੁਛ ਫਾਇਦਾ ਹੋ ਸਕੇ, ਮੈਂ ਮੇਰੀ ਕੋਸ਼ਿਸ਼ ਉਹ ਹੁੰਦੀ ਹੈ। ਬਾਕੀ ਤੁਹਾਡੀ ਆਪਣੀ ਮਰਜ਼ੀ, ਜੇ ਤੁਹਾਡੇ ਕੋਲ ਪੈਸੇ ਜ਼ਿਆਦਾ ਆ ਵੀਰੋ, ਤੇ ਫਿਰ ਤੁਸੀਂ ਭਾਵੇਂ 60-65 ਡਾਲਰ ਮਹੀਨੇ ਦੇਣੇ ਉਹ ਦੇਈ ਜਾਓ, ਉਹਦੇ 'ਚ ਮੇਰਾ ਕੋਈ ਲੈਣ ਦੇਣ ਨਹੀਂ, ਉਹ ਤੁਸੀਂ ਦੇਣੇ ਆ, ਠੀਕ ਆ। ਤੁਹਾਡੇ ਅਕਾਊਂਟ ਦੇ 'ਚ ਇਨਬ੍ਰਿਜ ਦੇ ਬਿੱਲ 'ਚ ਲਿਖਿਆ ਜਾਂਦਾ ਜੀ ਇਸ ਕੰਪਨੀ ਦੇ ਇੰਨੇ ਪੈਸੇ ਆ ਜੀ, ਇਸ ਕੰਪਨੀ ਦੇ ਇੰਨੇ ਪੈਸੇ, ਤੁਸੀਂ ਹਰ ਮਹੀਨੇ ਪੇ ਵੀ ਕਰ ਰਹੇ ਆ। ਨਾ ਪੇ ਕਰੋ 3 ਮਹੀਨੇ, ਚੱਕ ਕੇ ਕਲੈਕਸ਼ਨ 'ਚ ਇਹ ਇੱਕ ਵਾਰੀ ਜਬ ਨਵੇੜੋ, ਇੱਕ ਵਾਰੀ ਪੈਸੇ ਦਿਓ, ਨਾਲੇ ਇਹਦਾ ਹੀਟਰ ਲੱਗ ਜਾਣਾ ਘਰ ਵਾਟਰ ਵਾਲਾ, ਅਤੇ ਨਾਲੇ ਹਾਂ ਇੱਕ ਗੱਲ ਹੋਰ ਦੱਸ ਰਿਹਾ, ਨੰਬਰ ਸਭ ਤੋਂ ਪਹਿਲਾਂ ਨੋਟ ਕਰੋ, 416-720-2081 ਦੇ ਕੋਕ ਦੀ ਇਜਾਜ਼ਤ ਹੀ ਹੈ। ਬਹੁਤ ਪਿਆਰੇ ਮੇਰੇ ਵੀਰ ਆ ਪਰਮਜੀਤ ਸਿੰਘ ਨੇ, ਪੁਰਾਣੇ ਬੰਦੇ ਆ, 40 ਸਾਲ ਦਾ ਤਜਰਬਾ, ਲਾਇਸੈਂਸ ਇਹਨਾਂ ਦੇ ਕੋਲ ਆ, ਬਿਨਾਂ ਲਾਇਸੈਂਸ ਤੁਹਾਡੇ ਘਰ ਨਹੀਂ ਇਹ ਬੰਦੇ ਵੜਦੇ, ਕਿਉਂਕਿ ਜਿਹੜੇ ਗੈਸ ਦੇ ਕੰਮ ਹੁੰਦੇ ਆ ਲਾਇਸੈਂਸ ਨਾਲ ਹੀ ਹੁੰਦੇ ਆ। 416-720-2081 ਦੇ ਕੋਕ ਦੀ ਇਜਾਜ਼ਤ ਹੀ ਹੈ। 416-720-2081 ਤੇ ਤੁਸੀਂ ਕਾਲ ਕਰ ਲਿਓ। ਇੱਕ ਗੱਲ ਹੋਰ ਇਹ ਹੋ ਗਈ ਬਈ ਵੀਰੇ ਵਾਟਰ ਟੈਂਕ ਦੀ ਗੱਲ, ਜਿਨ੍ਹਾਂ ਦੇ ਏਸੀ ਹੱਲੇ ਵੀ ਖਰਾਬ ਆ, ਕੂਲਿੰਗ ਨਹੀਂ ਆ ਰਹੀ, ਕੋਈ ਫਰਨਸ ਖਰਾਬ ਆ, ਤੁਹਾਡੇ ਉੱਤੇ ਸੈਕਿੰਡ ਫਲੋਰ ਦੇ ਹਵਾ ਨਹੀਂ ਜਾ ਰਹੇ, ਇੱਕ ਇਹਨਾਂ ਨੇ ਭੰਬੀਰੀ ਤਿਆਰ ਕੀਤੀ ਹੈ, ਉਹ ਭੰਬੀਰੀ ਲਾ ਦਿੰਦੇ ਆ, ਉੱਪਰ ਸਿੱਧੀ ਹਵਾ ਭੱਜਦੀ ਹੈ। ਨੰਬਰ ਨੋਟ ਕਰੋ ਫਿਰ, ਇਹੀ ਹੈ 416-720-2081 ਦੇ ਕੋਕ ਦੀ ਜਾ ਸਕਦੀ ਹੈ। 416-720-2081 ਦੇ ਕੋਕ ਦੀ ਜਾ ਸਕਦੀ ਹੈ। ਅੱਜ ਵਿਧੀ ਸ਼ਾਪ ਦਾ ਨਹੀਂ ਹਾਲੇ ਤੱਕ ਆਏ, ਚਲੋ ਕੋਈ ਗੱਲ ਨਹੀਂ, ਉਹਨੇ ਤੱਕ ਆਪਾਂ ਗਾਣਾ ਲਾਉਂਦੇ ਹਾਂ। ਬਹੁਤ ਦਿਨ ਹੋ ਗਏ ਰੇਖਾ ਜੀ ਦੀ ਕਾਲ ਵੀ ਨਹੀਂ, ਰੇਖਾ ਕਪੂਰ ਜੀ ਕਹਾਂ ਹੋ।

ਗੀਤ ਦੇ ਵਿੱਚ ਪਤਾ ਨਹੀਂ ਇਹ ਪਾ ਕੇ ਦਿੱਤਾ ਯਾਰ ਬਣਾਉਣ ਵਾਲਿਆਂ ਨੇ, ਇਹ ਗੀਤ ਤੁਹਾਡਾ ਵੀ ਫੇਵਰਟ ਬਣ ਗਿਆ ਗੀਤ, ਇਹ ਪੂਰੇ ਟੋਰਾਂਟੋ ਦਾ ਫੇਵਰਟ ਗੀਤ ਬਣ ਗਿਆ, ਖਾਸ ਕਰਕੇ ਪੰਜਾਬੀ ਵਿਰਸਾ ਦੇ ਜਿੰਨੇ ਵੀ ਲਿਸਨਰ ਸੁਣ ਰਹੇ ਆ ਉਹਨਾਂ ਦਾ ਇਹ ਪਹਿਲੀ ਚੋਇਸ ਬਣ ਗਈ ਹੈ ਗੀਤ ਪੰਜਾਬੀ ਵਿਰਸਾ।

ਓ ਚੱਲ ਭਾਈ ਕੀ ਹੋ ਗਿਆ? ਹੰਸ ਭਾਜੀ ਮੰਨ ਲਿਆ ਤੁਹਾਡਾ ਸ਼ੋਅ ਸੀ, ਤੁਸੀਂ ਏਦਾਂ ਧੱਕਾ ਨਾ ਕਰੋ। ਗਾਣਾ ਚੱਲਦਾ ਚੱਲਦਾ ਤੁਸੀਂ ਹੰਸ ਭਾਜੀ ਏਦਾਂ ਨਾ ਕਰੋ ਪਲੀਜ਼, ਰੱਬ ਦਾ ਹੀ ਵਾਸਤਾ। ਇਹ ਤਾਂ ਤੁਸੀਂ ਅੱਜ ਹੰਸ ਭਾਜੀ ਇੰਨਾ ਨਾ ਧੱਕਾ ਕਰੋ ਸਾਡੇ ਨਾਲ, ਅਸੀਂ ਗਾਣਾ ਤੁਹਾਡਾ ਵੀ ਲਾਉਂਦੇ ਹਾਂ, ਹੁਣੇ ਜ਼ਰੂਰ ਲਾਉਂਦੇ ਹਾਂ।

ਤੁਹਾਡੇ ਵਾਸਤੇ ਤਕਰੀਬਨ ਹਫ਼ਤੇ 'ਚ ਇੱਕ ਅੱਧੀ ਵਾਰੀ ਲੱਗ ਜਾਂਦਾ। ਵੈਸੇ ਮੈਂ ਤੁਹਾਡੀਆਂ ਦੋ ਚਾਰ ਕਾਲਸ ਲੈਣੀਆਂ ਇਸ ਕਰਕੇ ਕਿਉਂਕਿ ਇਹ ਗੀਤ ਵਾਕਈ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਹੈ। ਮੈਨੂੰ ਦੋ ਚਾਰ ਕਾਲਸ ਰਾਈਟ ਵਿੱਚ ਚਾਹੀਦੀਆਂ ਕਿਉਂਕਿ ਆਈ ਹੈਵ ਟੂ ਮੇਕ ਸ਼ੋਰ ਕਿ ਜਿਹੜੀ ਚੀਜ਼ ਮੈਂ ਤੁਹਾਨੂੰ ਸੁਣਾਉਂਦਾ ਉਹ ਚੰਗੀ ਵੀ ਲੱਗਦੀ ਤੁਹਾਨੂੰ, ਜਾਂ ਤੁਸੀਂ ਕਿਤੇ ਬੋਰ ਤਾਂ ਨਹੀਂ ਹੋ ਜਾਂਦੇ ਵੀ ਚੀਜ਼ ਇਹ ਗੀਤ ਬਾਰ ਬਾਰ ਦੁਆਰਾ ਸੁਣ ਕੇ। ਮੈਨੂੰ ਦੁਬਾਰਾ ਦੱਸਿਓ, ਜਲਦੀ ਕਰਿਓ, ਮੈਨੂੰ ਇੱਕ ਦੋ ਕਾਲ ਕਰਿਓ 9056733337 9056733337 ਤੁਹਾਡੀ ਮੇਰੀ ਗੱਲ ਹੋ ਸਕਦੀ ਹੈ ਕਿਉਂਕਿ ਗੀਤ ਬਹੁਤ ਸੁਣਾਇਆ ਤੁਹਾਨੂੰ ਮੈਂ। ਕਈ ਗੀਤ ਇਸ ਤਰ੍ਹਾਂ ਦੇ ਹੁੰਦੇ ਆ ਆਪਾਂ ਸੁਣ ਕੇ ਬੋਰ ਨਹੀਂ ਹੁੰਦੇ, ਭਾਵੇਂ ਐਵਰੀ ਡੇ ਸੁਣ ਲਈਏ। ਜਿਵੇਂ ਤੁਹਾਡਾ ਸੋਹਣਾ ਸੋਹਣਾ ਮਹਿਬੂਬ ਹੁੰਦਾ ਨਾ, ਤੁਸੀਂ ਉਹ ਤੋਂ ਕਦੀ ਬੋਰ ਨਹੀਂ ਹੁੰਦੇ, ਤੇ ਇਹ ਉਦਾਂ ਦੇ ਗੀਤ ਆ। ਫਿਰ ਵੀ ਮੈਂ ਤੁਹਾਡੇ ਨਾਲ ਮੇਰਾ ਦਿਲ ਜਿਹਾ ਕਰਦਾ ਸੀ ਯਾਰ ਇੱਕ ਦੋ ਕਾਲ ਲੈ ਕੇ ਮੈਂ ਵੀ ਮੇਕ ਸ਼ੋਰ ਕਰਾਂ ਕਿ ਵਾਕਈ ਇਹ ਗੱਲ ਸਹੀ ਹੈ ਕਿ ਬਲਵਿੰਦਰ ਜੀ ਹੋ ਗਏ ਸਾਡੇ, ਜਸਵਿੰਦਰ ਭਾਜੀ ਨਹੀਂ ਹੋ ਗਏ, ਬੀਬਾ ਬੋਆਏ ਜੀ, ਮੈਂ ਪਤਾ ਤਾਂ ਕਰਾਂ ਜਿਹੜਾ ਚੰਬੇ ਵਾਲੀ ਸਰਕਾਰ ਆ, ਉਹਨਾਂ ਨੂੰ ਇਹ ਗੀਤ ਚੰਗਾ ਵੀ ਲੱਗਦਾ ਨਹੀਂ ਲੱਗਦਾ, ਮੈਂ ਤਾਂ ਆਪਣੀ ਮਰਜ਼ੀ ਲਾ ਦੇਣਾ, ਪਰ ਤੁਹਾਡਾ ਪਿਆਰ ਵੀ ਮੈਨੂੰ ਆਉਂਦਾ ਨਾ ਬਹੁਤ ਜ਼ਿਆਦਾ। 9056733337 9056733337 2-4 ਕਾਲ ਚਾਹੀਦੀ ਮੈਨੂੰ ਸਿਰਫ।

ਫੈਮਲੀਜ਼ ਨੈਗਰਾ ਫਾਲ ਵੱਲ ਜਾ ਰਹੀਆਂ ਹੋਣੀਆਂ, ਕੋਈ ਆ ਰਹੀ ਹੋਣੀਆਂ, ਕੋਈ ਇੱਧਰ ਬੈਰੀ ਵੱਲ ਜਾ ਰਿਹਾ ਹੋਣਾ, ਕੋਈ ਆ ਰਿਹਾ ਹੋਣਾ, ਕੋਈ ਓਰਲੀਆ ਵੱਲ ਜਾ ਰਿਹਾ, ਕੋਈ ਇੱਧਰ ਹੈਮਿਲਟਨ, ਕੋਈ ਓਕਵਿਲ, ਕੋਈ ਈਟੋਬੀਕੋ, ਕੋਈ ਸਕਾਰਬੋ, ਕੋਈ ਮਾਰਕਮ, ਕੋਈ ਮਿਸਿਸਾਗਾ, ਕੋਈ ਬ੍ਰੈਂਪਟਨ. ਕਿਸੇ ਨੂੰ ਨਹੀਂ ਪਸੰਦ ਆਇਆ ਗੀਤ ਵਾਲਾ? ਕੋਈ ਕਾਲ ਨਹੀਂ ਆਇਆ ਹਲ ਤੱਕ. ਵੈਰੀ ਸੈਡ. 905-673-33

0: ਨਹੀਂ ਬਈ ਨਹੀਂ ਲੱਗਦਾ ਪਸੰਦ ਆ ਤੁਹਾਨੂੰ। ਹੈਲੋ
1: ਵੀਰ ਜੀ, ਕੀ ਹਾਲ ਜੇ?
0: ਬਸ ਦੁਆ ਤੁਹਾਡੀ, ਮੈਂ ਕਿਹਾ ਪਤਾ ਨੀ ਕਿੱਥੇ ਰਹਿ ਗਏ ਸਾਡੇ ਜਣੇ। ਵੀ
1: ਗੱਲ ਇਹ ਆ ਕਿ ਵੀ ਪਸੰਦ ਜਿਹੜੀ ਤੁਹਾਡੀ ਆ ਨਾ, ਉਹ ਕਦੀ ਵੀ ਡਾਊਨ ਨੀ ਹੁੰਦੀ ਤੇ ਬਹੁਤ ਅੱਛਾ ਗੀਤ ਆ। ਔਰ ਵੱਡੀ ਗੱਲ ਇਹ ਆ ਕਿ ਪੁਰਾਣੇ ਜਿੰਨੇ ਵੀ ਗੀਤ ਆ ਨਾ, ਇਹਨਾਂ ਦਾ ਮਿਊਜ਼ਿਕ ਜਿਹੜਾ ਨਾ, ਜਿੰਨੇ ਵੀ ਬਣਾਇਆ ਹੁੰਦਾ ਉਹ ਬੜਾ ਦਿਲ ਲਾ ਕੇ ਬਣਾਉਂਦੇ ਨੇ ਤੇ ਮਜ਼ਾ ਆ ਜਾਂਦਾ।
0: ਬੜੀ ਮਿਹਰਬਾਨੀ ਸਰ, ਥੈਂਕ ਯੂ। ਮੈਂ ਕਿਹਾ ਮੈਂ ਮੇਕ ਸ਼ੋਰ ਵੀ ਕਰਾਂ ਵੀ ਪਸੰਦ ਵੀ ਹੈਗਾ ਤੇ ਨਹੀਂ ਹੈਗਾ, ਮੈਂ ਵੀ ਲਾ ਦੇਣਾ।
1: ਤੁਸੀਂ ਕਿਹਾ ਕਿ ਮਹਿਬੂਬਾਂ ਨੂੰ ਜਿਵੇਂ ਪਸੰਦ ਕਰਦੇ ਤੇ ਫਿਰ ਮਹਿਬੂਬ ਮੇਰੇ ਵੀ ਲਾ ਦਵੋ।
0: ਓਹੋ, ਸਵੇਰੇ ਸਵੇਰੇ ਤੁਸੀਂ ਮਹਿਬੂਬਾ ਦੀ ਗੱਲ ਕਰੀ ਜਾਂਦੇ। ਨੈਕਸਟ ਕਾਲ, ਹੈਲੋ।
2: ਹਾਂਜੀ ਹਾਂਜੀ, ਅਜੀਤ ਭਾਈ ਜੀ ਦਾ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਆ?
2: ਠੀਕ ਹੈ। ਤੁਸੀਂ ਤਾਂ ਮੈਨੂੰ 20 ਸਾਲ ਪਿੱਛੇ ਲੈ ਗਏ, ਅਸੀਂ ਜਦੋਂ ਯੂਨੀਵਰਸਿਟੀ ਹੁੰਦੇ ਸੀਗੇ
0: ਤੇ
2: ਸ਼ਾਮ ਨੂੰ ਆਪਾਂ ਗਾਣੇ ਬੋਲਦੇ ਹੁੰਦੇ ਸੀ ਕਈ ਵਾਰੀ।
0: ਅੱਛਾ ਜੀ।
2: ਗਾਣਾ ਮੇਰਾ ਇੱਕ ਦੋਸਤ ਹੁੰਦਾ ਸੀ, ਉਹ ਸਾਨੂੰ ਸੁਣਾਉਂਦਾ ਹੁੰਦਾ ਸੀਗਾ ਤੇ ਮੈਂ 20 ਸਾਲ ਪਿੱਛੇ ਚਲਾ ਗਿਆ। ਬਹੁਤ ਵਧੀਆ, ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਹੁੰਦਾ ਜਦੋਂ ਜਾਂਦਾ ਹੁੰਦਾ।
0: ਥੈਂਕ ਯੂ ਵੀਰਾ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਇਸ ਗਾਣੇ ਦੇ ਮਿਊਜ਼ਿਕ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਪਿਆਰ ਭਰਦਾ, ਕਿੰਨੀ ਕੁ ਮੁਹੱਬਤ ਭਰਦੀ ਹੈ, ਕਿੰਨਾ ਕੁ ਇਸ਼ਕ ਭਰਦਾ ਇਸ ਗੀਤ ਦੇ ਵਿੱਚ। ਔਰ ਇਹ ਗੀਤ ਜਿੰਨੀ ਵਾਰੀ ਮਰਜ਼ੀ ਸੁਣ ਲਓ, ਜਿਵੇਂ ਸਾਡੇ ਹੁਣੇ ਭਾਈ ਜਾਨ ਕਹਿ ਗਏ ਆ ਕਿ ਗੀਤ ਕਿਹਦੇ ਵਰਗਾ, ਤੁਹਾਡੇ ਸੋਹਣੇ ਸੋਹਣੇ ਸੋਹਣੇ ਸੋਹਣੇ ਸੋਹਣੇ ਮਹਿਬੂਬ ਵਰਗਾ। ਇਹ ਮਹਿਬੂਬ ਹੈ ਕਿੱਥੇ ਆ ਵੀ, ਹਾਲੇ ਤੱਕ ਲੱਭਾ ਨਹੀਂ।

0: ਕਿਵੇਂ ਹਿਲਜੁਲ ਕਰ ਦਿੰਦਾ ਬੰਦੇ ਦੀ ਬੋਡੀ ਜਾ ਕੇ। ਹੈਲੋ
1: ਰਜੀਤ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਵੀਰਾ ਜੀ।
1: ਵੀਰਾ ਜੀ, ਮੈਂ ਕਦੇ ਕਦਾਈ ਫੋਨ ਲਾਉਂਦਾ, ਪਰ ਮੈਂ ਦੇਖੋ ਤੁਹਾਨੂੰ USA ਤੋਂ ਫੋਨ ਲਾ ਰਿਹਾ। ਮੈਂ ਆਪਣੀ ਵਕੇਸ਼ਨਾਂ ਤੇ ਗਿਆ ਸੀ, ਉੱਥੋਂ ਲਾ ਰਿਹਾ ਫੋਨ ਮੈਂ ਤੁਹਾਨੂੰ। ਮੈਨੂੰ ਬਹੁਤ ਚੰਗਾ ਲੱਗਿਆ, ਗਾਣਾ ਵੀ ਬੜਾ ਵਧੀਆ ਲਾਇਆ ਭਾਜੀ।
0: ਅੱਛਾ ਜੀ, ਵਾਹ ਵੀ ਵਾਹ US।
1: ਅਗਲੀ ਗੱਲ ਭਾਜੀ, ਤੁਹਾਡਾ ਨਾ ਮਤਲਬ ਕਿ ਤੁਸੀਂ ਵਧੀਆ ਪ੍ਰੋਗਰਾਮ ਕਰਦੇ ਹੋ, ਮੈਂ ਇਹ ਗੱਲ ਜ਼ਰੂਰ ਦਾਅਵੇ ਨਾਲ ਕਹਿ ਸਕਦਾ
0: ਜੀ।
1: ਤੇ ਇੱਕ ਅੱਗੇ ਜਿਹੜੀ ਤੁਸੀਂ ਗੱਲ ਦੱਸੀ ਨਾ, ਬੜੀ ਟਿਕਾਣੇ ਵਾਲੀ ਗੱਲ ਜਿਹੜੀ, ਉਹ
0: ਦੇਖੋ ਗੱਲ ਪਤਾ ਕੀ ਹੈ।
1: ਹਾਂਜੀ,
0: ਮੈਂ ਨਾ ਮੈਂ ਅੱਗੇ ਵੀ ਜ਼ਿਕਰ ਇਹ ਕਰਦਾ ਹੁੰਦਾ ਕਿ ਤੁਸੀਂ ਪੰਜਾਬੀ ਵਿਰਸਾ ਦੀ ਫੈਮਿਲੀ ਹੋ। ਕਿੰਨੇ ਕਿੰਨੇ ਰੇਡੀਓ ਚੱਲਦੇ ਆ ਸ਼ਹਿਰ ਚ, 11 ਵਜੇ ਤੁਸੀਂ ਕਿਉਂ ਸੁਣਦੇ ਆ ਜੇ ਤੁਹਾਨੂੰ ਕੋਈ ਚੰਗਾ ਲੱਗਦਾ ਨਾ। ਤੇ ਮੇਰਾ ਫਰਜ਼ ਇਹ ਬਣਦਾ ਜੀ, ਅਸੀਂ ਪਤਾ ਕੀ, ਕਈ ਵਾਰ ਅਸੀਂ ਹੁਣ ਇੰਸ਼ੋਰੈਂਸ ਆ, ਤੁਸੀਂ ਕਈ ਵਾਰੀ ਮੰਥਲੀ ਇੰਸ਼ੋਰੈਂਸ ਪੇ ਕਰ ਰਹੇ ਹਾਂ, ਕੋਈ 400-500 ਦੋ ਗੱਡੀਆਂ ਦੇ ਇੰਸ਼ੋਰੈਂਸ ਪੇ ਕਰ ਰਹੇ ਹਾਂ, ਉਹ ਐਵਰੀ ਮੰਥ ਤੁਹਾਡੇ ਅਕਾਊਂਟ ਦੇ ਚੋਂ ਪੈਸੇ ਜਾ ਰਹੇ ਆ, ਤੁਸੀਂ ਥਰਡ ਪਰਸਨ ਐਡਵਾਈਜ਼ਰ ਨੂੰ ਕਦੀ ਫੋਨ ਹੀ ਨਹੀਂ ਕੀਤਾ ਕਿ ਯਾਰ ਸਾਨੂੰ ਇਹ ਗੱਡੀਆਂ ਸਾਡੀਆਂ ਦੋ ਆ, ਜੇ ਸਾਡਾ ਪ੍ਰਿੰਸੀਪਲ ਹੋਮ ਆ, ਇਹ ਰੈਂਟਲ ਪ੍ਰੋਪਰਟੀਜ਼ ਹੈਗੀਆਂ ਸਾਡੀਆਂ, ਸਾਨੂੰ ਇਹਦਾ ਕੋਡ ਦਿਓ।
1: ਬਿਲਕੁਲ ਬਿਲਕੁਲ,
0: ਅਸੀਂ ਉਸ ਚੀਜ਼ ਤੇ ਜਾਂਦੇ ਨਹੀਂ, ਸਾਡੇ ਅਕਾਊਂਟ 'ਚ ਆਟੋਮੈਟਿਕਲੀ ਪੈਸੇ ਨਿਕਲੀ ਜਾਂਦੇ। ਅਸੀਂ ਵੀ ਬੋਦਰ ਨਹੀਂ ਕਰਦੇ ਉਹਨਾਂ ਨੂੰ ਜਿਹੜੇ ਦੂਜੇ ਲੋਕ ਆ, ਪਰ ਤੁਹਾਨੂੰ ਇਹ ਕਰਨਾ ਚਾਹੀਦਾ ਕਿਉਂਕਿ ਉਹ ਜੇ ਪੈਸੇ ਕਿਹਦੇ ਬਚਣੇ ਆ। ਜਿਸ
1: ਗੱਲ ਭਾਜੀ ਤੁਹਾਡੀ ਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਨਾ, ਹਰ ਇੱਕ ਸਰੋਤੇ ਨੂੰ ਇਹ ਚੈੱਕ ਕਰਨੀਆਂ ਚਾਹੀਦੀਆਂ ਚੀਜ਼ਾਂ, ਜੇ ਆਪਾਂ ਚੈੱਕ ਨਹੀਂ ਕਰਦੇ ਨਾ ਫਿਰ ਤੁਹਾਨੂੰ ਰਗੜਾ ਲੱਗਦਾ ਹੈ।
0: ਰਗੜਾ ਕਹਿ ਲਓ ਜਾਂ ਸਾਡੀ ਨਾ ਸਮਝ ਕਹਿ ਲਓ, ਕਿਉਂਕਿ ਅਸੀਂ ਉਸ ਚੀਜ਼ ਦਾ ਖਿਆਲ ਨਹੀਂ ਕਰਦੇ, ਸਾਡੇ ਕੋਲ ਇੰਨਾ ਟਾਈਮ ਨਹੀਂ ਆ। ਅਸੀਂ ਮਹੀਨੇ 'ਚ ਪੈਸੇ ਨਿਕਲਦੇ ਆ, ਆਟੋਮੈਟਿਕਲੀ ਨਿਕਲ ਜਾਂਦੇ ਆ ਪੈਸੇ ਤੁਹਾਡੇ, ਅਸੀਂ ਕਹਿੰਦੇ ਚਲੋ ਠੀਕ ਆ ਸਾਡੀ ਯਾਰ ਇੰਸ਼ੋਰੈਂਸ ਚੱਲਦੀ ਆ, ਉਸ ਕੰਪਨੀ 'ਚ ਚੱਲੀ ਜਾਵੇ। ਪਰ ਤੁਹਾਡੀ ਕੰਪਨੀ ਦੇ ਨਾਲ ਤੁਹਾਡੇ ਹੋਰ ਵੀ ਐਡਵਾਈਜ਼ਰ ਬੈਠੇ, ਤੁਸੀਂ ਉਹਨਾਂ ਨੂੰ ਕਾਲ ਕਰ ਲਓ। ਤੁਹਾਡਾ ਸ਼ਾਇਦ ਜੇ $100 ਮਹੀਨੇ ਦਾ ਬਚ ਜਾਵੇ, ਚਲੋ ਮੈਂ ਇੱਕ ਜਨਰਲ ਗੱਲ ਕਰ ਰਿਹਾ, $100 ਸੇਵ ਹੋ ਜਾਵੇ ਤੁਹਾਡਾ, ਤੇ ਸਾਲ ਦਾ ਕਿੰਨਾ ਬਣਿਆ? $1200 ਬਣਿਆ ਨਾ,
1: $1200 ਬਣ ਗਿਆ। ਈਵਨ ਤਾਂ $50 ਵੀ ਵਧਣ, $600 ਬਣਦਾ ਭਾਜੀ। ਤੇ ਛੋਟੇ ਛੋਟੀਆਂ ਜਿਹੜੀਆਂ ਚੀਜ਼ਾਂ ਤੂੰ ਪੈਸੇ ਬਚਾਈਏ ਤਾਂ,
0: ਜਿਹੜੇ ਲੋਕ ਇਕਨੋਮਿਕਸ ਪੜ੍ਹਦੇ ਆ ਨਾ ਸਰ, ਜਿਹੜੇ ਲੋਕ ਪਲੈਨਰਸ ਹੁੰਦੇ ਆ, ਫਾਈਨੈਂਸ਼ੀਅਲ ਐਡਵਾਈਜ਼ਰ ਜਿਹੜੇ ਹੁੰਦੇ ਆ ਨਾ, ਉਹਨਾਂ ਇਹ ਚੀਜ਼ਾਂ ਦਾ ਖਿਆਲ ਕਰਦੇ ਆ। ਜਿਹੜੀਆਂ ਬਹੁਤ ਵੱਡੀਆਂ ਕਾਰਪੋਰੇਸ਼ਨ ਕੰਪਨੀਆਂ ਹੁੰਦੀਆਂ ਨਾ, ਉਹ ਆਪ ਡਿਸੀਜਨ ਮੇਕਰ ਨਹੀਂ ਹੁੰਦੇ, ਉਹਨਾਂ ਨੇ ਫਾਈਨੈਂਸ਼ੀਅਲ ਐਡਵਾਈਜ਼ਰ ਰੱਖੇ ਹੁੰਦੇ, ਇਸ ਕਰਕੇ ਵੀ ਸਾਡੇ ਪੈਸੇ ਕਿੱਥੇ ਜਾ ਰਹੇ ਆ, ਕਿੱਥੋਂ ਸਾਨੂੰ ਪ੍ਰੋਫਿਟ ਆ, ਕਿੱਥੋਂ ਸਾਨੂੰ ਲਾਸ ਆ, ਉਹ ਉਹਨਾਂ ਨੂੰ ਗਾਈਡ ਕਰਦੇ ਆ। ਠੀਕ ਹੈ ਨਾ, ਹੁਣ ਗਵਰਨਮੈਂਟਸ ਆ, ਹੁਣ ਗਵਰਨਮੈਂਟ ਆਫ ਕੈਨੇਡਾ, ਇਹ ਇਕੱਲੇ ਡਿਸੀਜਨ ਜਿਹੜੇ ਸਾਡੇ ਮਿਸਟਰ ਮਾਰਕ ਕਾਰਨੀ ਦਾ ਨਹੀਂ ਕਰਦੇ, ਤਾਂ ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਇਹ ਡਿਸੀਜਨ ਮੇਕਰ ਬਿਹਾਈਂਡ ਤੇ ਹੋਰ ਬੰਦੇ ਬੈਠੇ ਆ।
1: ਬਿਲਕੁਲ ਸਹੀ ਗੱਲ ਹੈ ਭਾਜੀ,
0: ਹਾਂ ਬੜੀ ਮਿਹਰਬਾਨੀ ਜੀ।
1: ਹਰਜੀਤ ਭਾਜੀ, ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ
0: ਜੀ ਭਾਜੀ।
1: ਮੇਰਾ ਵੀਰ ਚੜ੍ਹਦੀ ਕਲਾ ਚ ਰਹਿਆ ਤੇ ਪ੍ਰੋਗਰਾਮ ਤੇਰਾ ਬਹੁਤ ਵਧੀਆ, ਤੇ ਮੈਨੂੰ ਜਦੋਂ ਵੀ ਟਾਈਮ ਲੱਗਿਆ ਮੈਂ ਤੁਹਾਨੂੰ ਜ਼ਰੂਰ ਕਾਲ ਕਰਿਆ
0: ਕਰਾਂਗਾ।
1: ਮੇਰਾ ਨਾਮ ਲਖਵਿੰਦਰ ਸਿੰਘ ਮੁਲਤਾਨੀ ਹੈ ਭਾਜੀ, ਤੁਹਾਡਾ ਪ੍ਰੋਗਰਾਮ ਹਮੇਸ਼ਾ ਹੀ ਵਧੀਆ ਹੁੰਦਾ, ਔਰ ਤੁਹਾਡੇ ਨਾਲ ਸੋਤੇ ਬੜੇ ਵਧੀਆ ਵਧੀਆ ਜੁੜੇ ਤੁਹਾਡੇ ਨਾਲ।
0: ਮੁਲਤਾਨੀ ਬੰਦੇ ਉਦਾਂ ਹੀ ਬੜੇ ਵਧੀਆ ਹੁੰਦੇ ਆ,
1: ਚੜ੍ਹਦੀ ਕਲਾ ਚ ਰਹਿ ਮੇਰਾ ਵੀਰ, ਸੱਚੀ ਗੱਲ।
0: ਹੁਣ ਬਾਕੀ ਨਾ ਕਿਤੇ ਨਾਰਾਜ਼ ਹੁਣ ਮੁਲਤਾਨੀ ਦੀ ਤਾਰੀਫ ਕਰਤੀ ਮੈਂ, ਕਿਤੇ ਬਾਕੀ ਨਾ ਨਾਰਾਜ਼ ਹੋ ਜਾਣ। ਮੁਲਤਾਨੀ ਭਾਜੀ ਸਾਡੇ ਹੈਗੇ ਆ ਲੱਕੀ ਮੁਲਤਾਨੀ ਵਾਲੀ A to Z ਕਿਚਨ ਕੈਬਨ ਵਾਲੇ, ਬੜੇ ਪਿਆਰ ਵਾਲੇ ਸੱਜਣ ਆ, ਪਰ ਬੜੇ ਬਿਜ਼ੀ ਰਹਿੰਦੇ ਆ, ਕੰਮ ਬੜਾ ਬਿਜ਼ੀ ਉਹਨਾਂ ਦਾ। ਦੋ ਲੋਕੇਸ਼ਨਾਂ ਤੁਹਾਡੀ ਸੇਵਾ 'ਚ ਹਾਜ਼ਰ ਆ, A to Z ਕਿਚਨ ਕੈਬਨ ਵਾਲਿਆਂ ਦੀ ਮੈਨੂੰ ਯਾਦ ਆ ਗਿਆ ਮੁਲਤਾਨੀ, ਉਹ ਤਾਦੀ ਫਿਰ ਮੈਨੂੰ ਲੱਗ ਗਿਆ ਪਤਾ। ਮੁਲਤਾਨੀ ਬੰਦੇ ਹੁੰਦੇ ਵਧੀਆ ਆ, ਵੈਸੇ ਮੈਂ ਦੇਖਿਆ ਬਹੁਤ ਪਿਆਰ ਵਾਲੇ ਹੁੰਦੇ ਆ। ਔਰ ਲੱਕੀ ਭਾਜੀ ਸਾਡੇ ਜਿਨ੍ਹਾਂ ਨੇ ਵੀ ਕਿਚਨ ਕੈਬਨ ਰੱਬੀਆਂ ਤਿਆਰ ਕਰਵਾਉਣੀਆਂ, ਤੁਸੀਂ ਲੱਕੀ ਭਾਜੀ ਨੂੰ ਕਾਲ ਕਰ ਲਓ। ਦੋ ਲੋਕੇਸ਼ਨਸ ਤੁਹਾਡੀ ਸੇਵਾ 'ਚ ਹਾਜ਼ਰ ਆ, ਇੱਕ ਨੈਗਰਾ ਫਾਲਸ ਦੇ ਵਿੱਚ ਆ, ਇੱਕ ਲੋਕੇਸ਼ਨ ਤੁਹਾਡੀ ਵਾਸਤੇ ਬ੍ਰੈਂਪਟਨ ਦੇ ਵਿੱਚ ਆ। ਦੋਨਾਂ ਲੋਕੇਸ਼ਨ ਦੇ ਫੈਕਟਰੀਆਂ ਚੱਲਦੀਆਂ, ਔਰ ਤੁਸੀਂ ਆਪਣੇ ਘਰ ਦੀਆਂ ਕਿਚਨ ਕੈਬਨਟ ਤਿਆਰ ਕਰਾਉਣੀਆਂ, ਤੁਹਾਡੇ ਵਾਸਤੇ ਨੰਬਰ ਹਾਜ਼ਰ ਆ A to Z ਕਿਚਨ ਕੈਬਨਟ ਦੇ ਲੱਕੀ ਭਾਜੀ ਦਾ, 416-720-7073। ਹਾਲੇ ਉਹ ਸ਼ੀਸ਼ੇ ਨਹੀਂ ਆਏ, ਤੁਸੀਂ ਐਡ ਸੁਣਦੇ ਹੋ ਤੁਸੀਂ ਵਿਧੀ ਜੀ, ਕੀ ਹਾਲ ਆ? ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ,
0: ਠੀਕ ਹੋ?
2: ਬਿਲਕੁਲ ਵਧੀਆ।
0: ਇਹਨਾਂ ਦੇ ਕਹੇ ਸ਼ੀਸ਼ੇ ਮੰਗਾਉਂਦੇ ਸੀ ਇਟਲੀ ਤੋਂ, ਜਿਹੜੇ ਹਸਬੈਂਡ ਆਪਣੀ ਵਾਈਫ ਨੂੰ ਪਿਆਰ ਨਹੀਂ ਕਰਦਾ ਸੀ ਨਾ, ਤੇ ਉਹ ਵਾਈਫ ਮੈਂ ਇਹਨਾਂ ਦੀ ਐਡ ਕੀਤੀ, ਤੇ ਉਹ ਵਾਈਫ ਇਹਨਾਂ ਦੇ ਕਿਚਨ ਦੇ ਵਿੱਚ ਸ਼ੀਸ਼ੇ ਲਵਾਤੇ ਜਿੱਥੇ ਰੋਟੀ ਬਣਾਉਂਦੇ ਆ। ਉਹ ਜਦੋਂ ਰਾਤ ਨੂੰ ਲਾਈਟ ਦਾ ਡੈਫੀਨੇਟਲੀ ਉਹਦੇ ਚ ਪੰਜਾਬੀ ਕਹਿੰਦੇ ਲਿਸ਼ਕੋਰ ਜਦੋਂ ਪੈਂਦੀ ਆ, ਲਾਈਟਸ ਪੈਂਦੀ ਆ, ਉਹ ਵਿੱਚ ਸ਼ਾਈਨ ਹੋ ਜਾਂਦਾ ਨਾ, ਉਹ ਜਦੋਂ ਹਸਬੈਂਡ ਦੀ ਅੱਖਾਂ 'ਚ ਪੈਂਦੀ ਸੀ ਨਾ ਲਾਈਟ, ਹਸਬੈਂਡ ਫਿਰ ਪਿਆਰ ਬੜਾ ਕਰਨ ਲੱਗ ਪਿਆ ਆਪਣੀ ਵਾਈਫ ਨੂੰ, ਲਵ ਯੂ ਬਹੁਤ ਹੋਣ ਲੱਗ ਪਿਆ। ਉਹ ਕਹਿੰਦੀ, ਵਾਈਫ ਕਹਿੰਦੀ, ਅੱਜ ਤੁਹਾਨੂੰ ਹੋਇਆ ਕੀ ਆ? ਉਹ ਲੱਕੀ ਭਾਈ ਦਾ ਥੈਂਕ ਯੂ ਕਰ ਰਿਹਾ ਕਿ ਮੇਰਾ ਹਸਬੈਂਡ ਮੈਨੂੰ ਇੰਨਾ ਪਿਆਰ ਨਹੀਂ ਕਰਦਾ ਸੀ, ਹੁਣ ਮੈਨੂੰ ਪਿਆਰ ਬਹੁਤ ਕਰਨ ਲੱਗ ਪਿਆ। ਪਰ ਉਹ ਹਲੇ ਸ਼ੀਸ਼ੇ ਨਹੀਂ ਆਏ, ਹਲੇ ਇਟਲੀ ਤੋਂ ਆਉਣੇ ਹੁੰਦੇ ਸ਼ੀਸ਼ੇ, ਉਹ ਖਤਮ ਬੜੀ ਜਲਦੀ ਹੋ ਜਾਂਦੇ ਆ।
2: ਅੱਛਾ,
0: ਬੜੀ ਜਲਦੀ ਖਤਮ ਹੁੰਦੇ ਆ, ਪਤਾ ਨਹੀਂ ਕੀ ਗੱਲ, ਮੈਨੂੰ ਸਮਝ ਆਉਂਦੀ ਕਿ ਉਹ ਤਾਂ ਬਸ ਇੱਦਾਂ ਜਿਵੇਂ ਦੁੱਧ ਉਬਲਦਾ ਨਾ, ਫਿਰ ਪਾਣੀ ਦਾ ਛਿੱਟਾ ਦੇਣਾ ਪੈਂਦਾ ਵਿੱਚ, ਤਦ ਕਰਕੇ ਫਿਰ ਜਾ ਕੇ ਦੋ ਥੱਲੇ ਬਹਿੰਦਾ ਜਾ ਕੇ, ਇੰਨਾ ਪਿਆਰ ਹੋ ਜਾਂਦਾ ਮੀਆਂ ਬੀਬੀ ਦਾ ਆਪਸ ਦੇ ਵਿੱਚ। ਲਓ ਜੀ ਲੱਕੀ ਭਾਜੀ ਨੂੰ ਕਾਲ ਕਰ ਲਓ 416-720-7073 ਤੇ ਕਾਲ ਕੀਤੀ ਜਾ ਸਕਦੀ ਹੈ 416-720-7073। ਭਾਜੀ ਤੁਸੀਂ ਵਕੇਸ਼ਨ ਤੇ ਗਏ ਆ, ਲਖਵਿੰਦਰ ਜੀ ਮੁਲਤਾਨੀ ਸਾਹਿਬ ਤੁਹਾਡੇ ਵਾਸਤੇ ਗੁੱਡ ਵਿਸ਼ਿਜ਼। ਮੈਨੂੰ ਨਹੀਂ ਪਤਾ ਤੁਸੀਂ ਆਪਣੀ ਫੈਮਿਲੀ ਨਾਲ ਗਏ ਆ ਜਾਂ ਇਕੱਲੇ ਗਏ ਆ, ਪਰ ਤੁਹਾਡੀ ਫੈਮਿਲੀ ਵਾਸਤੇ ਗੁੱਡ ਵਿਸ਼ਿਜ਼ ਆ। ਮੈਂ ਉਮੀਦ ਕਰੂੰਗਾ ਕਿ ਤੁਸੀਂ ਹੰਸ ਰਾਜ ਹੰਸ ਦੇ ਸ਼ੋਅ ਤੇ ਵੀ ਜ਼ਰੂਰ ਆਓਗੇ। 18 ਸਤੰਬਰ ਨੂੰ ਜਿਹੜਾ ਕਿ ਸ਼ੋਅ ਤੁਹਾਡੇ ਸ਼ਹਿਰ ਦੇ ਵਿੱਚ ਹੋ ਰਿਹਾ ਹੈ, ਔਰ ਲਿਵਿੰਗ ਆਰਟ ਸੈਂਟਰ ਮਿਸੀ ਸਾਹਿਬ ਦੇ ਐਸਾ ਕਮਾਲ ਦਾ ਥੀਏਟਰ ਹੈ, ਇਹ ਸਿੰਗਿੰਗ ਵਾਸਤੇ ਸਿਰਫ ਥੀਏਟਰ ਬਣਿਆ, ਕੱਲੀ ਕੱਲੀ ਸੀਟ ਤੇ ਉੱਤੇ ਤੁਸੀਂ ਬੈਠੋਗੇ ਔਰ ਤੁਹਾਡੇ ਵਾਸਤੇ ਟਿਕਟਸ ਦੇ ਉੱਤੇ ਨੰਬਰ ਲੱਗੇ ਹੋਏ ਆ। ਇਹ ਥੀਏਟਰ ਦੇ ਵਿੱਚ ਬੈਠ ਕੇ ਬੰਦਾ ਜਿੱਥੇ ਫਿਰ ਹੰਸ ਰਾਜ ਹੰਸ ਸਾਹਿਬ ਨੇ ਜਦੋਂ ਗੀਤ ਗਾਉਣਾ ਨਾ, ਖਾਲੀ ਦਿਲ ਨਹੀਂ ਹੋਏ ਜਾਨ ਵੀ ਇਹ ਮੰਗਦਾ, ਤੇ ਫਿਰ ਹਰਜੀਤ ਜੀ ਪਿਆਰ ਦੀ ਗਲੀ ਵਿੱਚੋਂ ਇਸ਼ਕ ਦੀ ਗਲੀ ਵਿੱਚੋਂ ਕੋਈ ਕੋਈ ਲੰਘਦਾ, ਇਹੋ ਜਿਹੇ ਗੀਤ ਜਦੋਂ ਗਾਉਣੇ ਆ ਦਿਲ ਟੋਟੇ ਟੋਟੇ ਟੋਟੇ ਟੋਟੇ ਹੋ ਗਿਆ, ਤੇ ਨਾਲ ਫਿਰ ਤੁਹਾਡੇ ਵਾਸਤੇ ਫਿਰ ਕਹਿਣਾ ਵੀ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਉਹ ਬੀਬਾ ਸਾਡਾ ਦਿਲ ਮੋੜ ਦੇ, ਤੇ ਫਿਰ ਐਸੀ ਐਸੇ ਗੀਤ ਹੋਣੇ ਆ ਉੱਥੇ, ਐਸੀ ਐਸੀ ਕੁਆਲੀ ਨਾਈਟ ਅਸੀਂ ਜ਼ਿਆਦਾ ਕੋਸ਼ਿਸ਼ ਕਰ ਰਹੇ ਹਾਂ ਕਰਨ ਦੀ, ਔਰ ਹੰਸ ਭਾਈ ਦਾ ਪੂਰਾ ਬੈਂਡ ਜਿਹੜਾ ਕਿ ਆ ਰਿਹਾ ਔਰ ਤੁਹਾਡੇ ਵਾਸਤੇ ਪੂਰਾ ਨਜ਼ਾਰਾ ਹੋਏਗਾ 18 ਸਤੰਬਰ ਨੂੰ। ਟਿਕਟਾਂ ticketmaster.ca ਤੋਂ ਲੈ ਸਕਦੇ ਹੋ। ਵਿਧੀ ਛਾਬੜਾ ਜੀ ਕੀ ਹਾਲ ਚਾਲ ਆ?
2: ਬਹੁਤ ਵਧੀਆ ਹਰਜੀਤ ਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਲਓ ਜੀ ਵਿਧੀ ਛਾਬੜਾ ਜੀ ਸਟੂਡੀਓ 'ਚ ਆ ਗਏ ਆ। ਮੈਂ ਤਾਂ ਕਿਹਾ ਵੀ ਅੱਜ ਛੁੱਟੀ ਕਰਨਗੇ।
2: ਨਹੀਂ, ਕੋਈ ਛੁੱਟੀ ਨਹੀਂ ਹੁੰਦੀ, 7 ਦਿਨ ਕੰਮ ਹੁੰਦਾ, ਲੇਟ ਹੋ ਜਾਂਦੇ ਆ, ਉਹ ਅਲੱਗ ਗੱਲ ਹੈ।
0: ਬੜੀ ਅੱਛੀ ਗੱਲ ਹੈ, ਚਲੋ ਕੋਈ ਗੱਲ ਨੀ, ਬਿਜ਼ੀ ਹੋ ਤੁਸੀਂ ਔਰ ਹੋਣਾ ਵੀ ਚਾਹੀਦਾ। ਔਰ ਵਿਧੀ ਜੀ ਅੱਜ ਕਿਹਦੇ ਬਾਰੇ ਗੱਲਬਾਤ ਕਰਨੀ ਹੈ?
2: ਅੱਜ ਕੱਲ ਬਾਤ ਕਰਾਂਗੀ ਮੈਂ, ਮੇਰੇ ਕੋਲ ਨਾ ਇੱਕ ਫੋਨ ਆਇਆ ਸੀਗਾ ਤੁਹਾਡੇ ਰੇਡੀਓ ਦੇ ਥਰੂ, ਕਿਸੇ ਸਰੋਤਾਂ ਨੇ ਮੈਨੂੰ ਸੁਣਿਆ ਹੋਏਗਾ, ਉਹ PSW ਹੈਗੇ ਭੈਣ ਜੀ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਹਮੇਸ਼ਾ ਹੀ ਜਦੋਂ ਗੱਲ ਕਰਦੇ ਹੋ ਤੁਸੀਂ ਟਰੱਕਰਸ ਬਾਰੇ ਕਿਉਂ ਗੱਲ ਕਰਦੇ ਹੋ ਕਿ ਜਿਹੜੇ ਟਰੱਕ ਚਲਾਉਂਦੇ ਨੇ, ਅਸੀਂ ਵੀ ਤਾਂ ਹੈਗੇ, ਤੁਸੀਂ ਸਾਡੇ ਲਈ ਵੀ ਕੁਛ ਦੱਸੋ
0: ਪਲੀਜ਼।
2: ਤੇ ਬਿਲਕੁਲ ਗੱਲ ਸਹੀ ਹੈ, ਬਟ ਮੇਰਾ ਕੋਈ ਇੰਟੈਂਸ਼ਨ ਇਹ ਨਹੀਂ ਹੁੰਦੀ ਕਿ ਮੈਂ ਸਿਰਫ ਉਹਨਾਂ ਲਈ ਗੱਲ ਕਰਦੀ ਹਾਂ ਜਿਹੜੇ ਟਰੱਕ ਚਲਾਉਂਦੇ ਨੇ। ਇੰਸ਼ੋਰੈਂਸ ਤੇ ਇਨਵੈਸਟਮੈਂਟ ਜਿਹੜੀ ਫਾਈਨੈਂਸ਼ੀਅਲ ਇੱਕ ਪਲੈਨਿੰਗ ਹੈ ਉਹ ਸਾਰਿਆਂ ਲਈ ਹੈ
0: ਜੀ,
2: ਚਾਹੇ ਉਹ 18 ਸਾਲ ਦਾ ਕੋਈ ਐਡਲਟ ਹੈ ਜਾਂ ਕੋਈ ਬੱਚਾ ਵੀ ਹੈ, ਸਾਰਿਆਂ ਲਈ ਕੋਈ ਨਾ ਕੋਈ ਪਲੈਨਿੰਗ ਜਿਹੜੀ ਹੈ ਉਹ ਬਣੀ ਹੋਈ ਹੈ। ਸੋ ਅਗਰ ਤੁਹਾਡਾ ਵੀ ਕੋਈ ਪਰਟੀਕੁਲਰਲੀ ਏਜ ਗਰੁੱਪ ਦੇ ਕਾਰਨ ਜਾਂ ਕੋਈ ਓਕੂਪੇਸ਼ਨ ਦੇ ਵਿੱਚ ਤੁਸੀਂ ਹੋ ਤੇ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਤੁਹਾਨੂੰ ਆਪਣੀ ਪਲੈਨਿੰਗ ਕਿਵੇਂ ਕਰਨੀ ਹੈ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਬਟ ਕਮਿੰਗ ਬੈਕ ਟੂ ਜਿਨ੍ਹਾਂ ਨੇ ਮੈਨੂੰ ਕਾਲ ਕੀਤਾ ਸੀਗਾ, PSW ਹੈਗੇ ਪਰਸਨਲ ਸਪੋਰਟ ਵਰਕਰ, ਅਸੀਂ ਮੈਂ ਬਹੁਤ ਦੇਖਿਆ ਸਾਡੀ ਕਮਿਊਨਿਟੀ ਦੇ ਅੰਦਰ ਬਹੁਤ ਪਰਸਨਲ ਸਪੋਰਟ ਵਰਕਰਸ ਜਿਹੜੇ ਨੇ ਉਹ ਕੰਮ ਇਸ ਓਕੂਪੇਸ਼ਨ ਤੇ ਕੰਮ ਕਰ ਰਹੇ ਨੇ। ਬਹੁਤ ਵਧੀਆ ਓਕੂਪੇਸ਼ਨ ਹੈ ਜਿਹਦੇ ਜਾ ਕੇ ਸਮਟਾਈਮਸ ਉਹਨਾਂ ਦਾ ਓਕੂਪੇਸ਼ਨ ਬਿਲਕੁਲ ਸਾਡੇ ਵਰਗਾ, ਜਿਵੇਂ ਸਾਨੂੰ ਲੱਗਦਾ ਹੈ ਬਹੁਤ ਅਸੀਂ ਹੈਲਪ ਕਰਦੇ ਹਾਂ ਆਪਣੀ ਕਮਿਊਨਿਟੀ ਦੀ, ਤਾਂ ਕਿ ਉਹਨਾਂ ਨੂੰ ਅਸੀਂ ਉਸ ਟਾਈਮ 'ਚ ਹੈਲਪ ਕਰਦੇ ਹਾਂ ਜਦੋਂ ਫੈਮਿਲੀ ਨੂੰ ਸਭ ਤੋਂ ਜ਼ਿਆਦਾ ਨੀਡ ਹੁੰਦੀ ਹੈ। ਸਿਮਿਲਰਲੀ ਉਹਨਾਂ ਦਾ ਵੀ ਇਹੀ ਹੁੰਦਾ ਜਦੋਂ ਸੀਨੀਅਰਸ ਜਾਂ ਕਿਸੇ ਬੱਚੇ ਨੂੰ ਜਾਂ ਕਿਸੇ ਦਾ ਵੀ ਖਿਆਲ ਰੱਖਦੇ ਨੇ ਪਰਸਨਲ ਸਪੋਰਟ ਵਰਕਰ, ਤੇ ਉਹਨਾਂ ਲਈ ਕਿਹੜੀ ਇੰਸ਼ੋਰੈਂਸ ਹੈ। ਉਹ ਮੈਨੂੰ ਭੈਣ ਜੀ ਕਹਿ ਰਹੇ ਸੀਗੇ ਕਿ ਮੇਰੇ ਹਸਬੈਂਡ ਕਹਿੰਦੇ ਨੇ ਕਿ ਤੁਹਾਨੂੰ ਤਾਂ ਜ਼ਰੂਰਤ ਹੀ ਨਹੀਂ ਹੈ ਇੰਸ਼ੋਰੈਂਸ ਦੀ, ਤੁਹਾਨੂੰ ਕੀ ਜ਼ਰੂਰਤ ਹੈ, ਤੁਸੀਂ ਆਪਣਾ ਕੰਮ ਕਰੋ। ਮੈਂ ਸਾਰੇ ਜਿੰਨੇ ਵੀ ਅਗਰ ਤੁਸੀਂ ਪਰਸਨਲ ਸਪੋਰਟ ਵਰਕਰ ਹੋ ਉਹ ਮੈਨੂੰ ਸੁਣ ਰਹੇ ਨੇ, ਜਾਂ ਤੁਸੀਂ ਉਹਨਾਂ ਦੇ ਹਸਬੈਂਡ ਹੋ, ਬ੍ਰਦਰ ਹੋ ਜਾਂ ਉਹਨਾਂ ਦੇ ਕਿਸੇ ਵੀ ਰਿਸ਼ਤੇਦਾਰ ਦੇ ਅੰਦਰ ਹੋ, ਤੁਸੀਂ ਅੱਜ ਮੈਂ ਤੁਹਾਨੂੰ ਇੱਕ ਇੰਪੋਰਟੈਂਸ ਜਿਹੜੀ ਹੈ ਇੰਸ਼ੋਰੈਂਸ ਦੀ ਉਹਨਾਂ ਲਈ ਮੈਂ ਦੱਸਣਾ ਚਾਹਾਂਗੀ। PSW ਕੰਮ ਇਹੋ ਜਿਹਾ ਹੈ ਕਿ ਤੁਸੀਂ ਆਲਰੇਡੀ ਉਹਨਾਂ ਨਾਲ ਕੰਮ ਕਰ ਰਹੇ ਹੋ, ਪੀਪਲ ਹੂ ਆਰ ਇਲ ਔਰ ਇਨ ਡਿਸੇਬਲ ਫਾਰਮ, ਠੀਕ ਹੈ। ਤੁਸੀਂ ਆਲਰੇਡੀ ਇੰਨਾ ਜ਼ਿਆਦਾ ਹਾਰਡਵਰਕ ਕਰਦੇ ਹੋ, ਤੁਹਾਨੂੰ ਨਹੀਂ ਪਤਾ ਕਿ ਦ ਪਰਸਨ ਯੂ ਆਰ ਡੀਲਿੰਗ ਵਿਦ ਉਹਨਾਂ ਨੂੰ ਕਿਹੜੀ ਇਲਨੈਸ ਹੈ ਜਾਂ ਤੁਸੀਂ ਉੱਥੋਂ ਕੀ ਲੈ ਕੇ ਆ ਰਹੇ ਹੋ, ਰਾਈਟ। ਐਜ਼ PSW ਤੁਸੀਂ ਆਪਣੇ ਘਰ ਵੀ ਜਿਹੜੇ ਹੈ ਪੈਸੇ ਲੈ ਕੇ ਆ ਰਹੇ ਹੋ, ਸੋ ਯੂ ਡੂ ਹੈਵ ਇੰਪੋਰਟੈਂਸ ਇਨ ਦਾ ਹਾਊਸ। ਅਗਰ ਤੁਸੀਂ ਪੈਸੇ ਲੈ ਕੇ ਆ ਰਹੇ ਹੋ, ਅਗਰ ਤੁਸੀਂ ਹੀ ਘਰ ਬਹਿ ਜਾਓ ਤੇ ਆਫ ਕੋਰਸ ਤੁਹਾਡੀ ਇਨਕਮ ਤਾਂ ਬਣਦੀ ਹੈ।
0: ਇਹ ਸੁਣ ਲਓ ਧਿਆਨ ਦੇ ਨਾਲ, ਦੇਖੋ ਗੱਲਾਂ ਫਿਰ ਉਹੀ ਆ ਜਾਂਦੀਆਂ ਜਿਵੇਂ ਲਖਵਿੰਦਰ ਭਾਜੀ ਕਹਿ ਗਏ ਆ ਕਿ ਅਸੀਂ ਤਾਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਤੁਹਾਡਾ ਕੁਛ ਨਾ ਕੋਈ ਕਿਸੇ ਨਾ ਕਿਸੇ ਜ਼ਰੀਏ ਫਾਇਦਾ ਹੋ ਜਾਵੇ। ਔਰ ਇਹ ਵਿਧੀ ਛਾਬੜਾ ਜੀ ਦਿੱਲੀ ਵਾਲੇ ਆ, ਇਹ ਬੜੀਆਂ ਚੀਜ਼ਾਂ ਤੁਹਾਡੇ ਵਾਸਤੇ ਕੱਢ ਕੇ ਲੈ ਕੇ ਆਉਂਦੇ ਆ ਔਰ ਤੁਹਾਡੀਆਂ ਫੈਮਿਲੀ ਵਾਸਤੇ ਹੋ ਰਿਹਾ। ਹੁਣ ਜਿਹੜੇ ਲੋਕ ਘਰ ਦੇ ਵਿੱਚ ਜੇ ਕਮਾਉਣ ਵਾਲਾ ਹੀ ਇੱਕ ਹੋਵੇ
2: ਜੀ,
0: ਤੇ ਉਹ ਕੀ ਕਰੇਗਾ ਬੰਦਾ ਜੇ ਘਰ ਬਹਿ ਗਿਆ ਤੇ?
2: ਉਹੀ ਗੱਲ ਹੈ।
0: ਹਾਂ,
2: ਸੋ ਉਹਨਾਂ ਨੇ ਇਹੀ ਚੀਜ਼,
0: ਇੱਥੇ ਕੋਈ ਨਹੀਂ, ਇੱਥੇ ਕੋਈ ਨਹੀਂ, ਪਾਪੇ ਦੀ ਜ਼ਮੀਨ ਪਈ ਹੈ ਵੀ ਕੋਈ ਨਹੀਂ, ਘਰ ਬਣਿਆ ਪਿਆ ਪਿੰਡ 'ਚ, ਕੋਠੀ ਬਣੀ ਹੈ, ਕੋਈ ਪਰਵਾਹ ਨਹੀਂ, ਖੇਤ ਆਪਣੇ ਹੈਗੇ ਆ, ਪਹਿਲੀ ਆਪਾਂ ਦਿੱਤੀ ਹੈ, ਠੇਕੇ ਦਿੱਤੀ ਹੈ, ਇੱਥੇ ਕੰਮ ਉਹ ਨਹੀਂ ਹੈਗਾ। ਇੱਥੇ ਤਾਂ ਭਾਈ ਪਹਿਲੀਆਂ ਵੀ ਆਪ ਹੀ ਬਣਾਉਣੀਆਂ ਪੈਂਦੀਆਂ, ਠੇਕਾ ਵੀ ਆਪਣਾ ਹੀ ਆ ਤੇ ਕਿਸ਼ਤਾਂ ਵੀ ਆਪਣੀਆਂ ਤੇ ਕਮਾਈ ਵੀ ਆਪ ਕਰਨੀ ਪੈਂਦੀ ਹੈ। ਤੇ ਵਿਧੀ ਛਾਬੜੇ ਦਾ ਨੰਬਰ ਬਹੁਤ ਜ਼ਿਆਦਾ ਜ਼ਰੂਰੀ ਨੰਬਰ ਹੈ ਤੁਹਾਡੇ ਸਾਰਿਆਂ ਵਾਸਤੇ, 416-524-3535, ਬਹੁਤ ਈਜ਼ੀ ਨੰਬਰ ਹੈ, 416-524-3535 ਜੀ।
2: ਜੀ ਬਿਲਕੁਲ, ਫਿਰ ਉਹਨਾਂ ਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਬਾਰੇ ਮੈਂ ਜਦੋਂ ਦੱਸਿਆ ਕਿ ਸਭ ਤੋਂ ਪਹਿਲਾਂ ਐਸ ਪੀ ਐਸ ਡਬਲਿਊ ਪਬਲਿਕ ਪਰਸਨਲ ਸਪੋਰਟ ਵਰਕਰ, ਤੁਹਾਨੂੰ ਕ੍ਰਿਟੀਕਲ ਇਲਨੈਸ ਦੀ ਕਿਉਂ ਜ਼ਰੂਰਤ ਹੈ? ਕ੍ਰਿਟੀਕਲ ਇਲਨੈਸ ਆਪ ਹੀ ਜਿਹੜੀ ਹੈ, ਕ੍ਰਿਟੀਕਲ ਇਲਨੈਸ ਦੇ ਅੰਦਰ 26 ਤਰੀਕੇ ਦੀ ਇਲਨੈਸ ਕਵਰ ਹੁੰਦੀ ਹੈ। ਅਗਰ ਤੁਹਾਨੂੰ ਕਿਸੇ ਤੋਂ ਵੀ ਕੁਛ ਵੀ ਹੁੰਦਾ ਹੈ ਜਾਂ ਤੁਸੀਂ ਪਰਸਨਲੀ ਇਲ ਹੋ ਜਾਂਦੇ ਹੋ, ਤੁਹਾਡੇ ਕੋਲ ਇੱਕ ਇਨਕਮ ਦਾ ਜ਼ਰੀਆ ਹੋਣਾ ਚਾਹੀਦਾ, ਇੱਕ ਲੰਬਸਮ ਅਮਾਊਂਟ ਹੋਣਾ ਚਾਹੀਦਾ ਜਿਹੜਾ ਤੁਹਾਡੇ ਘਰ ਆਏ ਅਤੇ ਤੁਸੀਂ ਆਪਣੀ ਰਿਕਵਰੀ ਦੇ ਉੱਤੇ ਖਿਆਲ ਰੱਖਣਾ, ਅਤੇ ਨਾਲ ਨਾਲ ਜਿਹੜੀ ਵੀ ਤੁਸੀਂ ਪੈਸੇ ਘਰ ਲੈ ਕੇ ਜਾ ਰਹੇ ਹੋ ਉਹ ਪੈਸਿਆਂ ਦਾ ਤੁਸੀਂ ਮੋਰਗੇਜ ਦਿੰਦੇ ਹੋ ਜਾਂ ਤੁਸੀਂ ਘਰ ਦੇ ਅੰਦਰ ਦੂਜੇ ਐਕਸਪੈਂਸਿਸ ਲਈ ਹੈਲਪ ਕਰਦੇ ਹੋ, ਦੇਰ ਇਜ਼ ਨੋ ਸਟੋਪ, ਉਹ ਇਨਕਮ ਆਈ ਜਾਂਦੀ ਹੈ ਤੁਹਾਡੇ ਕੋਲੋਂ। ਇਸੇ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਇਜ਼ ਮਸਟ ਫੋਰ ਪਰਸਨਲ ਸਪੋਰਟ ਵਰਕਰ, ਨਾਲ ਨਾਲ ਲਾਈਫ ਇੰਸ਼ੋਰੈਂਸ। ਆਫਕੋਰਸ ਲਾਈਫ ਇੰਸ਼ੋਰੈਂਸ ਉਹਨਾਂ ਲਈ ਕਿਉਂ ਜ਼ਰੂਰੀ ਹੈ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਮੇਰੇ ਹਸਬੈਂਡ ਕਹਿੰਦੇ ਨੇ ਕਿ ਮੈਨੂੰ ਸਿਰਫ ਚਾਹੀਦੀ ਲਾਈਫ ਇੰਸ਼ੋਰੈਂਸ, ਤੁਹਾਨੂੰ ਕੀ ਚਾਹੀਦੀ ਹੈ? ਐਜ਼ ਵੁਮੈਨ, ਵਟ ਡੂ ਯੂ ਥਿੰਕ ਕਿ ਤੁਹਾਡੀ ਕੋਈ ਵੈਲਿਊ ਨਹੀਂ ਆ? ਜਦੋਂ ਤੁਸੀਂ ਐਜ਼ ਵੁਮੈਨ ਇਨਕਮ ਇੱਕ ਆਪਣੇ ਘਰ ਦੇ ਅੰਦਰ ਲੈ ਕੇ ਆ ਰਹੇ ਹੋ ਜਾਂ ਨਹੀਂ ਵੀ ਲੈ ਕੇ ਆ ਰਹੇ ਹੋ, ਐਜ਼ ਵੁਮੈਨ ਯੂ ਆਰ ਹੈਂਡਲਿੰਗ ਮੈਨੀ ਸਿਚੁਏਸ਼ਨਸ,
0: ਓਕੇ,
2: ਜਿਹਦੇ ਵਿੱਚ ਤੁਹਾਡੀ ਲਾਈਫ ਦੀ ਵੀ ਆਪਣੀ ਇੰਪੋਰਟੈਂਸ ਹੈ। ਅਗਰ ਇੱਕ ਜਿਹੜੀ ਜਨਾਨੀ ਹੈ, ਇੱਕ ਵੁਮੈਨ ਇੱਕ ਘਰ ਦੇ ਅੰਦਰ $3,000 ਲੈ ਕੇ ਆ ਰਹੀ ਹੈ ਅਤੇ ਸਾਲ ਦਾ ਘੱਟੋ ਘੱਟ ਜਿਹੜਾ ਹੈ $36,000 ਆਉਂਦਾ, ਉਹ $36,000 ਜਿਹੜਾ ਆ ਰਿਹਾ ਉਹ ਬੰਦ ਹੋ ਜਾਣਾ। ਦੂਜੀ ਗੱਲ, ਤੁਹਾਡੇ ਬੱਚੇ, ਤੁਹਾਡੀ ਜਿਹੜੀ ਘਰ ਦੀ ਦੂਜੀ ਚੀਜ਼ਾਂ ਨੇ ਸਾਰੀ, ਇੱਕ ਵੁਮੈਨ ਐਜ਼ ਅ ਵੁਮੈਨ ਵੀ ਆਰ ਹੈਂਡਲਿੰਗ ਐਵਰੀਥਿੰਗ। ਸੋ ਇਮੈਜਿਨ ਹਾਊ ਇੰਪੋਰਟੈਂਟ ਇਟ ਇਜ਼ ਟੂ ਹੈਵ ਆਰ ਲਾਈਫ ਐਂਡ ਹੈਵ ਆਰ ਇੰਪੋਰਟੈਂਸ ਇਨ ਯੋਰ ਲਾਈਫ। ਉਹ ਚੀਜ਼ ਨੂੰ ਤੁਸੀਂ ਸਮਝੋ। ਅਗਰ ਕਿਸੇ ਨੂੰ ਵੀ ਕੋਈ ਓਬਜੈਕਸ਼ਨ ਹੁੰਦਾ ਕਿ ਲਾਈਫ ਇੰਸ਼ੋਰੈਂਸ ਤੁਹਾਨੂੰ ਨਹੀਂ ਚਾਹੀਦੀ ਐਜ਼ ਵੁਮੈਨ, ਜਾਂ ਤੁਹਾਨੂੰ ਕੋਈ ਬੋਲਦਾ ਤੁਹਾਡੇ ਘਰ ਦੇ ਅੰਦਰ, ਜਾਂ ਤੁਹਾਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਹੀਂ ਚਾਹੀਦੀ, ਡਿਸੇਬਿਲਟੀ ਇੰਸ਼ੋਰੈਂਸ ਦਿਸ ਇਜ਼ ਨੋਟ ਫੋਰ ਵੁਮੈਨ, ਓਨਲੀ ਫੋਰ ਮੇਲ, ਉਹ ਬਿਲਕੁਲ ਗਲਤ ਹੈ। ਤੁਸੀਂ ਮੈਨੂੰ ਕਾਲ ਕਰੋ, I will explain you ਕਿ ਤੁਹਾਨੂੰ ਤੁਹਾਡੇ ਸਿਚੁਏਸ਼ਨ ਦੇ ਵਿੱਚ ਕਿਹੜੀ ਇੰਸ਼ੋਰੈਂਸ ਚਾਹੀਦੀ ਹੈ ਅਤੇ ਕਿਉਂ ਚਾਹੀਦੀ ਹੈ। ਦੂਜੀ ਗੱਲ, ਇੰਸ਼ੋਰੈਂਸ ਇੱਕ ਪ੍ਰੋਟੈਕਸ਼ਨ ਹੈ, ਤੁਹਾਡੇ ਰਿਸਕ ਨੂੰ ਪ੍ਰੋਟੈਕਟ ਕਰਦਾ। ਸੋ ਪਲੀਜ਼ ਡੂ ਨੋਟ ਮਿਕਸ ਅਪ ਇੰਸ਼ੋਰੈਂਸ ਵਿਦ ਇਨਵੈਸਟਮੈਂਟ, ਉਹਦੇ ਬਾਰੇ ਵੀ ਮੈਂ ਅੱਗੇ ਹੋਰ ਗੱਲ ਕਰਾਂਗੀ। ਪਹਿਲਾਂ ਮੇਰਾ ਨੰਬਰ ਤੁਸੀਂ ਨੋਟ ਕਰ ਲਓ, ਤੁਹਾਨੂੰ ਕੋਈ ਵੀ ਓਬਜੈਕਸ਼ਨ ਹੈ, ਕੁਐਸਚਨ ਹੈ ਇੰਸ਼ੋਰੈਂਸ ਬਾਰੇ, ਕਿਹੜੀ ਚਾਹੀਦੀ ਤੁਹਾਨੂੰ, ਲਾਈਫ ਇੰਸ਼ੋਰੈਂਸ ਚਾਹੀਦੀ ਹੈ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਕਿਹੜੀ ਪਰਸਨਲ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਕਾਲ ਕਰਕੇ ਮੈਨੂੰ ਇਨਫੋਰਮੇਸ਼ਨ ਲੈ ਸਕਦੇ ਹੋ। ਨੰਬਰ ਹੈ 416-524-5535-4164-3535।
0: ਨੰਬਰ ਇੱਕ ਵਾਰੀ ਮੈਂ ਚਾਹੂੰਗਾ ਵਿਧੀ ਜੀ ਦੁਆਰਾ ਦੇ ਦਿਓ।
2: 416-524-5535-4164-3535।
0: ਲਓ ਜੀ, ਮੈਂ ਰਿਪੋਰਟ ਦੇਖ ਰਿਹਾ ਸੀ ਹੰਸ ਰਾਜ ਹੰਸ ਦੇ ਸ਼ੋਅ ਦੀਆਂ ਕਿ ਕਿੰਨੀਆਂ ਟਿਕਟਾਂ ਵਿਕੀਆਂ। ਵਿਕੀ ਜਾਂਦੀਆਂ ਟਿਕਟਾਂ ਯਾਰ, ਹੁਣ ਮੈਂ ਨੇੜੇ ਜਾ ਕੰਮ ਜ਼ਿਆਦਾ ਗਰਮ ਹੋ ਜਾਂਦਾ ਕੰਮ ਲੱਗਦਾ ਮੈਂ ਜਾ ਕੇ, ਪਹਿਲੇ ਦਾ ਕੰਮ ਥੋੜ੍ਹਾ ਢਿੱਲਾ ਹੀ ਸੀ ਅਤੇ ਬਈ

0: ਪਿਛਲੀ ਵਾਰੀ ਆਇਆ ਸੀ ਇੱਥੇ, ਅਨਾਊਂਸ ਕਰ ਗਏ ਸੀ ਜਿਹਨਾਂ ਨੂੰ ਕੰਮ ਨਹੀਂ ਹੈਗਾ ਇਹ ਹੈਲਪ ਕਰ ਦਿੰਦੇ, ਜਿਹਨਾਂ ਕੋਲ ਪੈਸੇ ਨਹੀਂ ਉਹਨਾਂ ਨੂੰ ਪੈਸੇ ਦੇ ਦਿੰਦੇ ਆ, ਇੰਨੇ ਪਿਆਰ ਵਾਲੇ ਵੀਰ ਆ। ਅਤੇ ਕਹਿੰਦੇ 6 ਟਿਕਟ ਮੈਨੂੰ ਹੰਸ ਰਾਜਾਂ ਦੇ ਸ਼ੋਅ ਦੀਆਂ ਚਾਹੀਦੀਆਂ, ਅਤੇ ਇਹਨਾਂ ਨੇ ਮੇਰੇ ਕੋਲ 6 ਟਿਕਟਸ ਲਈਆਂ ਸਵੇਰੇ ਅੱਜ। ਅਤੇ ਜੇ ਤੁਹਾਡੇ ਕੋਲ ਪੈਸੇ ਨਹੀਂ ਹੈ, ਦੇਖੋ ਇਹ ਤਾਂ ਆਪਣੇ ਆਪ ਨੂੰ ਪਤਾ ਹੁੰਦਾ ਓਨੈਸਟੀ ਬੰਦੇ ਦੀ ਕੀ ਹੈ ਨਾ, ਅਤੇ 6 ਟਿਕਟ ਇਹਨਾਂ ਦੇ ਕੋਲ ਹੈਗੀਆਂ, ਇਹਨਾਂ ਨੇ 6 ਲਈਆਂ, ਉਹਨਾਂ ਲੋਕਾਂ ਨੂੰ ਦੇਣੀਆਂ ਜਿਹਨਾਂ ਦਾ ਦਿਲ ਕਰਦਾ ਦੇਖਣ 'ਤੇ। ਉਹ ਕਹਿੰਦੇ ਇੱਕ ਇੱਕ ਟਿਕਟ ਮੈਂ ਦੇ ਦੂੰਗਾ, ਬਾਕੀ ਤੁਸੀਂ ਆਪਣੀ ਜਿਹੜੀ ਹੈਗੀਆਂ ਉੱਥੋਂ ਆਪੇ ਪਰਚੇਸ ਕਰ ਲਓ, ਜਾਂ 6 ਹੈਗੀ ਇੱਕ ਇੱਕ ਲੈ ਲਓ ਤੁਸੀਂ ਇਹਨਾਂ ਕੋਲ। ਇਹ ਬਰਾੜ ਸਾਹਿਬ ਹੈਗੇ ਸਾਡੇ, ਮੈਨੂੰ ਤੁਹਾਨੂੰ ਨੰਬਰ ਦੇਣਾ, SS ਬਰਾੜ, ਬੜੇ ਪਿਆਰ ਵਾਲੇ ਵੀਰ ਆ, 6472295413। ਇਸ ਨੰਬਰ 'ਤੇ ਕਾਲ ਕਰ ਲਓ, ਤੁਹਾਨੂੰ ਹੰਸ ਰਾਜ ਹੰਸ ਦੇ ਸ਼ੋਅ ਦੀਆਂ ਟਿਕਟ, ਇਹ ਉਹਨਾਂ ਵਾਸਤੇ ਜਿਹੜੇ ਜੋਬਲੈਸ ਆ, ਜਿਹਨਾਂ ਕੋਲ ਜੋਬ ਨਹੀਂ ਹੈ, ਉਹਨਾਂ ਨੂੰ ਇੰਟਰਟੇਨਮੈਂਟ ਬੜਾ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ। ਮਿਊਜ਼ਿਕ ਇੱਕ ਐਸੀ ਚੀਜ਼ ਹੁੰਦੀ ਆ ਜਿਸ ਵੇਲੇ ਤੁਸੀਂ ਆਪਣੀ ਬਾਡੀ ਨੂੰ ਬਹੁਤ ਜ਼ਿਆਦਾ ਰਿਲੈਕਸ ਕਰਦੇ ਆ, ਆਪਣੇ ਬ੍ਰੇਨ ਨੂੰ ਰਿਲੈਕਸ ਕਰਦੇ ਆ। ਘਰ ਦੇ ਵਿੱਚ ਫੈਮਿਲੀ ਗੈਦਰਿੰਗ ਹੁੰਦੀ ਆ, ਭਾਵੇਂ ਘਰ ਦੀ ਕਿਸ਼ਤ ਗਈ ਨਾ ਹੋਵੇ, ਜਦੋਂ ਬੈਠੇ ਹੁੰਦੇ ਸਾਰੇ ਨੂੰ ਉਦੋਂ ਨਹੀਂ ਯਾਦ ਹੁੰਦਾ, ਸਮਝਿਆ ਨਾ ਗੱਲ। ਘਰ ਦੀਆਂ ਭਾਵੇਂ ਕਿਸ਼ਤਾਂ ਰੁਕ ਗਈਆਂ ਹੋਣ, ਭਾਵੇਂ ਜਾ ਨਹੀਂ ਰਹੀਆਂ, ਜਦੋਂ ਫਿਰ ਫੈਮਿਲੀ ਗੈਦਰਿੰਗ ਹੋ ਗਈ ਹੈ ਨਾ, ਉਦੋਂ ਫਿਰ ਭੁੱਲ ਜਾਂਦਾ ਬੰਦਾ। ਅਤੇ ਇਸੇ ਤਰ੍ਹਾਂ ਮਿਊਜ਼ਿਕ ਇੱਕ ਐਸੀ ਚੀਜ਼ ਹੈ, ਤੁਸੀਂ ਆਪਣੇ ਬ੍ਰੇਨ ਨੂੰ ਰਿਲੈਕਸ ਕਰਨਾ ਹੈ, ਬ੍ਰੇਨ ਨੂੰ ਆਰਾਮ ਦਿਵਾਉਣਾ, ਬੜਾ ਜ਼ਰੂਰੀ ਹੈ ਆਪਣੇ ਦਿਮਾਗ ਨੂੰ ਆਰਾਮ ਦਿਵਾਉਣਾ, ਆਪਣੀ ਬਾਡੀ ਨੂੰ ਰਿਲੈਕਸ 'ਚ ਲੈ ਕੇ ਨਾ, ਇਹ ਬੜਾ ਜ਼ਰੂਰੀ ਹੈ, ਕਿਉਂਕਿ ਇਹ ਵੀ ਕੰਮ ਹੀ ਕਰਦੀ ਹੈ। ਅਸੀਂ ਹੁਣ ਸਾਰੀ ਦਿਹਾੜੀ ਕੰਮ ਹੀ ਕਰਦੇ ਹਾਂ, ਰਾਤ ਨੂੰ ਸੌਂਦੇ ਕਿਉਂ ਆ, ਰਿਲੈਕਸ ਕਰਨ ਵਾਸਤੇ ਸੌਂਦੇ ਆ ਨਾ, ਸੌਂਦੇ ਇਸ ਕਰਕੇ ਨਾ, ਨਹੀਂ ਰਾਤੀ ਵੀ ਅਸੀਂ ਕੰਮ ਕਰੀ ਜਾਈਏ। ਨੰਬਰ ਤੁਸੀਂ ਨੋਟ ਕਰ ਲਓ, ਜਿਹੜੇ ਸਿਰਫ ਜਿਹੜੇ ਜੋਬਲੈਸ ਹੈਗੇ ਆ ਉਹਨਾਂ ਵਾਸਤੇ 6 ਟਿਕਟ ਬਰਾੜ ਸਾਹਿਬ ਨੇ ਲਈਆਂ ਮੇਰੇ ਕੋਲੋਂ, 6472295413। ਨੰਬਰ ਇੱਕ ਵਾਰ ਮੈਂ ਫਿਰ ਦੱਸ ਦਿੰਦਾ, 647-229-5414 ਦੇ ਕਾਲ ਕੀਤੀ ਜਾ ਸਕਦੀ ਹੈ। ਇਹ ਵਾਕਈ ਭਗਤ ਬੰਦੇ ਆ, ਮੇਰੇ ਕੋਲ ਸਟੂਡੀਓ ਵੀ ਕਈ ਵਾਰੀ ਆਇਆ, ਬੜੇ ਪਿਆਰ ਵਾਲੇ ਸੱਜਣਾ। 647-229-5413।
1: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ, ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-524-3535, 416-524-3535, ਵਿਦ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ।
2: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
3: गेट सिलेक्टेड फ्रेम रेगुलर सिंगल विजन लेंसेज फॉर जस्ट $129, 35 रेजोल्यूशन ड्राइव ब्रैम्पटन इन वॉलमार्ट प्लाजा। कॉल 9054608888, दैट्स 9054608888।
2: सर्विंग फ्रॉम टू लोकेशंस, बेस्ट सर्विस बेस्ट प्राइस, स्पेक्स एक्सप्रेस के साथ।
4: लाओ जी चक्को फिर खुशखबरी, ब्रैम्पटन निवासियों ले खुशखबरी, हुण जदों भी तुसी कैनेडियन, इंडियन या पाकिस्तानी ग्रोसरी खरीदना चाहो, तो ब्रैम्पटन विच इंडियन फ्रूट लैंड दी चारों लोकेशन विचों जिथे मर्जी आ जाओ, चाहे 15 फेंडोवे ब्रैम्पटन होवे, जां दूजी लोकेशन 45 डस्ट ड्राइव ब्रैम्पटन, या फिर तीजी लोकेशन 9985 मैकविन ड्राइव यूनिट 9 ब्रैम्पटन, इंडियन फ्रूट लैंड। ते हुण चौथी नवी लोकेशन 1465 मेफिल रोड ब्रैम्पटन, ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 9054569900। इस बार रक्षाबंधन के पावन अवसर को बनाएं और भी ज्यादा स्टाइलिश, खरीदिए जीटीए में कहीं और ना मिलने वाली बेहद खूबसूरत राखियां, इंडिया सजावट एंड पूजा हट से, और आपके घर की सजावट के लिए भी बहुत कुछ मिलेगा, ओनली एट इंडिया सजावट एंड पूजा हट, 31 मेलनी ड्राइव यूनिट 5 ब्रैम्पटन, 9054586808।
5: HK Movers का हो साथ, लोकल एंड लॉन्ग डिस्टेंस के लिए टेंशन लेने की नहीं है बात। HK Movers, होम, ऑफिस, अपार्टमेंट्स एंड डिलीवरी, बिग और स्मॉल, वी मूव इट ऑल। वी ऑल्सो शिप कार्स, वी ऑल्सो डू स्टोरेज, 30 इयर्स एक्सपीरियंस, वी सर्व विद अ स्माइल। HK Movers, गिव अस अ कॉल, मिस्टर हरमिंदर, 416-524-6704, 416-524-6704।
6: हासल फ्री मूविंग के लिए HK Movers।
7: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ, ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ।

ਪਿਆਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ, ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟ੍ਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 9054586222।

0: Live and Cellular Point present AmiWare Live in Toronto. August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
1: ਲਓ ਜੀ ਐਮੀ ਵਿਰਕ ਸਾਹਿਬ ਤੁਹਾਡੇ ਸ਼ਹਿਰ ਵਿੱਚ ਔਗਸਤ 30th ਨੂੰ ਆ ਰਹੇ ਆ ਔਰ ਗ੍ਰੇਟ ਕੈਨੇਡੀਅਨ ਜਿਹੜਾ ਥੀਏਟਰ ਹੈ ਉੱਥੇ ਸ਼ੋਅ ਹੋਏਗਾ। ਟਿਕਟਾਂ ਤੁਹਾਡੇ ਵਾਸਤੇ ticketmaster.ca ਤੋਂ ਤੁਸੀਂ ਲੈ ਸਕਦੇ ਆ। ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਆਵੇ ਜਿਨ੍ਹਾਂ ਨੇ ਐਮੀ ਵਿਰਕ ਸਾਹਿਬ ਦਾ ਸ਼ੋਅ ਦੇਖਣਾ ਅਤੇ ਫਿਰ ਤੁਸੀਂ ਜ਼ਰੂਰ ਦੇਖੋ ਔਰ ਤੁਹਾਨੂੰ ਚੰਗਾ ਲੱਗੇਗਾ ਔਰ ਆਪਣੀ ਆਪਣੀ ਪਸੰਦ ਹੈ ਔਰ ਜਿਹੜਾ ਵੀ ਸ਼ੋਅ ਤੁਹਾਨੂੰ ਚੰਗੇ ਲੱਗਦੇ ਆ ਜ਼ਰੂਰ ਦੇਖਣੇ ਚਾਹੀਦੇ ਆ। ਇੰਜੋਇਮੈਂਟ ਜਿਹੜੀ ਕਿ ਜ਼ਿੰਦਗੀ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਹੰਸ ਰਾਜ ਹੰਸ ਤੁਹਾਡੇ ਸ਼ਹਿਰ 'ਚ ਸਤੰਬਰ 18 ਨੂੰ ਆ ਰਹੇ ਆ। ਫਰਾਈਡੇ ਨਾਈਟ ਹੋਏਗੀ ਲਿਵਿੰਗ ਆਰਟ ਸੈਂਟਰ ਦੇ ਵਿੱਚ ਔਰ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਆ ਟਿਕਟਾਂ ticketmaster.ca ticketmaster.ca ਤੇ ਲਾਲੀ ਨੈਣਾ ਚਲ ਰੜਕ ਦੀ ਛੱਡ ਗਏ ਹਰਜੀਤ ਜੀ। ਲਓ ਫਿਰ ਗੀਤ ਦੇ ਲਾ, ਇਹ ਗੀਤ ਤੁਹਾਡੇ ਵਾਸਤੇ ਅਸੀਂ $35 ਦੇ ਵਿੱਚ ਕੁਆਰਟਸ ਸਕੇਅਰ ਫੁੱਟੇਜ ਲਾ ਰਹੇ ਹਾਂ $35 ਦੇ ਵਿੱਚ। ਇਹ ਕਿਚਨ ਦੇ ਵਿੱਚ ਜਿਨ੍ਹਾਂ ਨੇ ਵੁੱਡ ਦੇ ਲੱਗੇ ਹੋਏ ਨਾ ਜਿਹੜੇ ਕਾਊਂਟਰ ਟੌਪ ਹੁੰਦੇ ਆ, $35 ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਆ ਕੇ ਫਿੱਟ ਕਰਕੇ ਸਾਰਾ ਕੁਛ ਇਨਕਲੂਡ ਆ $35। ਇਹ ਔਨ ਏਅਰ ਪ੍ਰਾਈਸ ਦੇ ਰਿਹਾ ਮੈਂ ਤੁਹਾਨੂੰ, ਕਿਉਂਕਿ ਕੁਆਰਟਸ ਜਿਹੜਾ ਹੈ ਇਹਦੇ ਨਾਲ ਤੁਹਾਡੀ ਜਿਹੜੀ ਕਾਊਂਟਰ ਟੌਪ ਉਹ ਖਰਾਬ ਨਹੀਂ ਹੁੰਦੇ ਕਦੀ, ਕੋਈ ਆਇਲ ਡੁੱਲ ਜਾਂਦਾ, ਕੋਈ ਪਾਣੀ ਆ, ਕੋਈ ਸਾਰਾ ਸਾਫ਼ ਹੋ ਜਾਂਦਾ। $35 ਪਰ ਸਕੇਅਰ ਫਿੱਟ ਦੇ ਹਿਸਾਬ ਨਾਲ ਤੁਹਾਡੇ ਘਰ ਦੇ ਜੇ ਫਿਟਿੰਗ ਕਰਕੇ ਜਾਣਗੇ। ਰੇਟ ਦੇਖੋ ਕਿੰਨਾ ਸਸਤਾ ਯਾਰ, ਮੈਂ ਹੈਰਾਨ ਹਾਂ। ਇਹ ਅੱਗੇ $60-70 $80 ਸਕੇਅਰ ਫਿੱਟ ਹੁੰਦਾ ਸੀ ਔਰ ਕੁਆਰਟਸ ਦੇ ਵਿੱਚ ਇੰਨੇ ਕਲਰ ਆ, ਪਿਓਰ ਵਾਈਟ ਕਲਰ ਦਾ ਲਵਾਉਣਾ, ਇੱਕ ਉਹ ਚਿਪਸ ਟਾਈਪ ਹੁੰਦਾ ਉਹ ਲਵਾਉਣਾ, ਬਰਾਊਨ ਕਲਰ ਦੇ ਲਵਾਉਣਾ, ਡਾਰਕ ਲਵਾਉਣਾ, ਲਾਈਟ ਲਵਾਉਣਾ, ਇਹ $35 ਸਕੇਅਰ ਫਿੱਟ ਦੇ ਵਿੱਚ। ਕਾਲ ਕਰ ਲਓ, ਪਤਾ ਕਰ ਲਓ ਯਾਰ, ਪੁਰਾਣੇ ਬੰਦੇ ਆ ਰਣਜੀਤ ਭਾਜੀ ਯਾਨੀ 647-4050 ਦੇ ਕੋਕ ਦੀ ਜਾ ਸਕਦੀ ਹੈ। ਇਹਨਾਂ ਦੀ ਫੈਕਟਰੀ ਹੈ ਆਪਣੀ ਕੁਆਰਟਸ ਦੀ, ਅਤੇ ਇਸ ਕਰਕੇ $35 ਸਕੇਅਰ ਫਿੱਟ 'ਚ ਲੱਗ ਰਿਹਾ ਕੁਆਰਟਸ। ਤੁਸੀਂ ਕਿਸੇ ਸ਼ੋਪ ਦਾ ਪਤਾ ਕਰ ਲਓ, ਜਿਹੜੀ ਮਰਜ਼ੀ ਫੈਕਟਰੀ 'ਚ ਪਤਾ ਕਰ ਲਓ, ਇਸ ਰੇਟ ਦੇ ਕੁਆਰਟਸ ਨਹੀਂ ਤੁਹਾਨੂੰ ਕੋਈ ਲਾ ਕੇ ਦਊਗਾ। 647-4050 ਨਾਲੇ ਕੰਮ ਕਰਨਗੇ ਬਿਲਕੁਲ ਹਾਲੇ ਦਾ। ਪ੍ਰੋਗਰਾਮ ਪੰਜਾਬੀ ਵਿਰਸਾ।

0: ਪਰ ਮੈਂ ਤੁਹਾਨੂੰ ਫਿਰ ਇੱਥੇ ਦੱਸ ਰਿਹਾ, ਦੇਖੋ ਮੈਂ ਤੁਹਾਨੂੰ ਓਪਨਲੀ ਕਹਿ ਹੀ ਦਿੰਦਾ ਹੁੰਦਾ, ਕਿਉਂਕਿ ਪਰਿਵਾਰ ਦੇ ਵਿੱਚ ਜੇ ਗੱਲ ਆਪਾਂ ਓਪਨਲੀ ਨਹੀਂ ਕਰ ਸਕਦੇ ਫਿਰ ਕਿੱਥੇ ਕਰਨੀ, ਹੈ ਨਾ? ਅਤੇ ਤੁਸੀਂ ਹਲੇ ਥੋੜ੍ਹੇ ਜਿਹੇ ਢਿੱਲੇ ਆ, ਮੈਂ ਤੁਹਾਨੂੰ ਇੰਨੀ ਗੱਲ ਦੱਸਾਂ, ਟਿਕਟਾਂ ਲੈਣ ਦੇ ਵਿੱਚ, ਪਰ ਮੈਨੂੰ ਇੰਨੀ ਗੱਲ ਵੀ ਪਤਾ ਕਿ ਐਂਡ ਆਫ ਦਾ ਮੰਥ ਜਦੋਂ ਸ਼ੋਅ ਹੈ ਇਹ 18 ਤਰੀਕ ਦਾ ਅਗਲੇ ਮਹੀਨੇ ਦਾ, ਅਤੇ ਤੁਸੀਂ ਉਦੋਂ ਇਹ ਸ਼ੋਅ ਆਲਮੋਸਟ ਮਹੀਨਾ ਹੀ ਰਹਿ ਗਿਆ, ਅੱਜ 18 ਨਾ ਵੀਦੀ ਜੀ?
1: ਹਾਂਜੀ।
0: ਚੰਗਾ, ਤੁਸੀਂ ਟਿਕਟਾਂ ਪਹਿਲਾਂ ਹੀ ਵਧੀਆ ਵਧੀਆ ਲੈ ਲਈਆਂ, ਔਰ 18 ਦਾ ਸ਼ੋਅ ਅਗਲੇ ਮੈਂ ਇੱਕ ਮਹੀਨਾ ਰਹਿ ਗਿਆ, ਔਰ ਮੈਂ ਚਾਹੁੰਦਾ ਕਿ ਤੁਸੀਂ ਟਿਕਟਾਂ ਲੈ ਕੇ ਮੈਨੂੰ ਵੀ ਵਿਹਲੇ ਕਰੋ ਅਤੇ ਆਪ ਵੀ ਵਿਹਲੇ ਹੋ, ਫਿਰ ਅਖੀਰ 'ਤੇ ਤੁਸੀਂ ਕਹਿਣਾ ਹਰਜੀਤ ਭਾਅ ਜੀ ਦਿਓ ਦੋ ਟਿਕਟਾਂ, ਭਾਅ ਜੀ ਇਹ ਬੈਂਕਟ ਹਾਲ ਨਹੀਂ ਹੈ, ਇੱਥੇ ਮੈਂ ਇੱਕ ਬੰਦਾ ਵੀ ਐਕਸਟਰਾ ਨਹੀਂ ਅੰਦਰ ਵਾੜ ਸਕਦਾ ਜਿੰਨੀ ਕਪੈਸਿਟੀ ਹੈ ਉਸ ਹਾਲ ਦੀ। ਇਹ ਤੁਹਾਨੂੰ ਪਤਾ ਲਿਵਿੰਗ ਆਰਟ ਸੈਂਟਰ ਗੋਰਿਆਂ ਦਾ, ਸਿਟੀ ਆਫ ਮਿਸੀਸਾਗਾ ਦਾ ਹਾਲ ਹੈ, ਇਹ ਥੀਏਟਰ ਹੈ ਮਿਊਜ਼ਿਕ ਦਾ, ਇੱਥੇ ਤੁਸੀਂ ਬੈਠ ਕੇ ਸ਼ੋਅ ਨੂੰ ਇੰਜੋਏ ਕਰਨਾ ਹੈ, ਔਰ ਟਿਕਟਾਂ ticketmaster.ca ਤੋਂ ਲੈ ਲਓ, ਤੁਹਾਨੂੰ ਚੰਗਾ ਲੱਗੂਗਾ ਉੱਥੇ ਆ ਕੇ। ਮੈਂ ਤਾਂ ਤੁਹਾਨੂੰ ਇਹੀ ਕਹਿ ਸਕਦਾ, ਆਪਾਂ ਜਿੰਨੇ ਵੀ ਸ਼ੋਅ ਅੱਜ ਤੱਕ ਕਰਾਏ ਆ ਔਰ ਸਾਰਿਆਂ ਦੇ ਵਿੱਚ ਪਰਿਵਾਰਾਂ ਦੇ ਪਰਿਵਾਰ ਆਉਂਦੇ ਆ, ਆਹ ਦੇਖੋ ਇਹਨਾਂ ਦਾ ਪੂਰਾ ਦਿੱਲੀ ਵਾਲਾ ਗਰੁੱਪ ਆ ਰਿਹਾ, 20-25 ਜਣੇ ਆ ਰਹੇ ਆ, ਔਰ ਵਿਧੀ ਜੀ ਆ ਰਹੇ, ਇਹਨਾਂ ਦੇ ਪਰਿਵਾਰ ਦੇ ਵਿੱਚੋਂ ਸਾਰੇ ਫੈਮਿਲੀਜ਼ ਆ ਰਹੀਆਂ, ਔਰ ਮੈਂ ਸਮਝਦਾ ਕਿ ਮਾਰਕ ਨਮਸਕਾਰ ਵਾਲਿਓ, ਤੁਸੀਂ ਥੋੜ੍ਹੇ ਢਿੱਲੇ ਆ, ਸਾਡੇ ਬ੍ਰਹਮਟਮ ਵਾਲਿਆਂ ਦਾ ਸ਼ੋਅ ਕਰ ਦੇਣਾ ਪੈਕ, ਅਤੇ ਮੁੜ ਕੇ ਤੁਸੀਂ ਨਾ ਕਿਤੇ ਪਿੱਛੇ ਰਹਿ ਜਾਓ ਬੈਰੀ ਵਾਲਿਓ। ਪੰਜਾਬੀ ਵਿਰਸਾ ticketmaster.co ਟਿਕਟਾਂ ਲੈ ਲਓ, ਥੋੜ੍ਹਾ ਮੈਨੂੰ ਵੀ ਖੁਸ਼ੀ ਹੋ ਜੂਗੀ ਯਾਰ, ਤੁਸੀਂ ਮੇਰੀ ਗੱਲ ਮੰਨਦੇ ਆ, ਪੈਸਾ ਬੜਾ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ, ਮੈਂ ਅੱਗੇ ਵੀ ਕਹਿੰਦਾ ਹੁੰਦਾ, ਪਰ ਇੰਟਰਟੇਨਮੈਂਟ ਵਾਸਤੇ ਵੀ ਅਸੀਂ ਪੈਸੇ ਖਰਚਦੇ ਹਾਂ, ਪਰ ਇੱਕ ਐਸਾ ਗਵਈਆ ਹੈ, ਐਸਾ ਇੱਕ ਕਲਾਕਾਰ ਹੈ ਜਿਸ ਨੂੰ ਸੁਣਨ ਵਾਸਤੇ ਤੁਸੀਂ ਆਪਣੇ ਪਿੰਡਾਂ ਤੋਂ ਤੁਰ ਤੁਰ ਕੇ ਜਾਂਦੇ ਹੁੰਦੇ ਸੀ ਵੀ ਹੰਸ ਰਾਜ ਹੰਸ ਆ ਗਿਆ ਸਾਡੇ ਪਿੰਡ ਦੇ ਵਿੱਚ, ਔਰ ਐਸੇ ਖੂਬਸੂਰਤ ਗੀਤ ਇਸ ਇਨਸਾਨ ਨੇ ਗਾਏ ਹੈ ਔਰ ਕਮਾਲ ਕਰ ਦਿੱਤੀ ਹੈ ਪੰਜਾਬੀ ਵਿਰਸਾ। ਹੈਲੋ,
2: ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ ਜੀ?
2: ਤੁਸੀਂ ਭਾਜੀ ਇਨਕਰੇਜ ਜੀ, ਇੰਨਾ ਕੀਤਾ ਸਾਨੂੰ ਟਿਕਟਾਂ ਲੈਣੀਆਂ ਪੈ ਗਈਆਂ, ਫਿਰ ਅਸੀਂ ਆਪਦੇ ਪਰਿਵਾਰ ਦੀਆਂ 4 ਟਿਕਟਾਂ ਲੈ ਲਈਆਂ ਜੀ ਰਾਤ।
0: ਚਲੋ, ਬੜੀ ਮਿਹਰਬਾਨੀ ਵੀਰਾ ਜੀ, ਥੈਂਕ ਯੂ ਵੈਰੀ ਮਚ ਤੁਹਾਡਾ, ਬਹੁਤ
2: ਸਾਰੇ ਪਰਿਵਾਰ ਚੱਲੇ ਆ ਜੀ, ਪਰਿਵਾਰ ਸਮੇਤ, ਕੋਈ ਨੀ ਹੋਰ ਵੀ ਟਰਾਈ ਕਰਾਂਗੇ ਜੇ ਕੋਈ ਹੋਰ ਭੈਣ ਭਰਾ ਮੰਨ ਜੇ ਜੀ ਜਾਣ।
0: ਦੇਖੋ ਗੱਲ ਪਤਾ ਕੀ ਹੈ, ਮੈਂ ਤਾਂ ਜੇ ਤਾਂ ਗਵਾਈਆ ਮਾੜਾ ਦੇ ਬਿਲਕੁਲ ਆਉਣ ਦੀ ਲੋੜ ਨਹੀਂ।
2: ਹਾਂਜੀ,
0: ਮੈਂ ਤਾਂ ਤੁਹਾਨੂੰ ਪਤਾ ਆਪਣੀਆਂ ਸਿੱਧੀਆਂ ਗੱਲਾਂ ਇੱਥੇ ਆਉਣ ਏ ਰਹੀ ਕਹਿੰਦਾ ਹੁੰਦਾ ਮੈਂ ਗੱਲਾਂ, ਜੇ ਤੁਹਾਨੂੰ ਲੱਗਦਾ ਗਵਾਈਆ ਚੰਗਾ ਨਹੀਂ ਤੇ ਕੋਈ ਲੋੜ ਨਹੀਂ ਆਉਂਦੀ, ਮੈਂ ਕੱਲਾ ਬਹਿ ਕੇ ਦੇਖ ਲੂ ਉੱਥੇ ਸ਼ੋਅ ਆਰਾਮ ਨਾਲ।
2: ਹਾਂਜੀ ਹਾਂਜੀ ਬਿਲਕੁਲ।
0: ਪਰ ਜੇ ਤੁਸੀਂ ਇਸ ਜਿਸ ਕੱਲ ਮੈਨੂੰ ਬੜੀ ਗੱਲ ਚੰਗੀ ਲੱਗੀ ਦੇਲ ਮੁੰਡੀ ਸਾਹਿਬ ਦੀ, ਉਸ ਯਾਰ ਭਰੇ ਸਮੇਂ ਦੇ ਵਿੱਚ ਸਿੱਖ ਕੌਮ ਲਈ ਉਹ ਗਾਣਾ ਗਾਉਣਾ, ਸਿੱਖ ਪੰਥ ਲਈ ਗਾਉਣਾ, ਉਹ ਯਾਰ ਤੁਸੀਂ ਇੰਨਾ ਵੀ ਨਹੀਂ ਮਾਣ ਕਰ ਸਕਦੇ ਬੰਦੇ ਦਾ?
2: ਦੇਖੋ ਜੀ ਉਹਨਾਂ ਟਾਈਮਾਂ ਦੇ ਵਿੱਚ ਵੇਖੋ ਕੀ ਕੁਛ ਹੁੰਦਾ ਸੀਗਾ, ਆਪਾਂ ਤਾਂ ਪਤਾ,
0: ਤੁਸੀਂ ਆਪਣੇ ਆਪ ਨੂੰ ਪੁੱਛੋ, ਤੁਸੀਂ ਆਪਣੇ ਬੱਚਿਆਂ ਨੂੰ ਕਿਵੇਂ ਬਚਾ ਕੇ ਰੱਖਦੇ ਸੀ, ਅੰਦਰ ਵਾੜ ਵਾੜ ਕੇ ਰੱਖਦੇ ਸੀ, ਕਦੇ ਪੁਲਿਸ ਨਾ ਮੋਹਰੇ ਦੇਖ ਲਵੇ ਇਹਨਾਂ ਨੂੰ?
2: ਬਿਲਕੁਲ
0: ਉਹ ਯਾਰ ਉਸ
2: ਪੜਦਾ ਸੀ ਜੀ ਉਦੋਂ 84 ਦੇ ਵਿੱਚ ਸਾਰਾ ਕੁਝ ਹੋਇਆ ਜੀ।
0: ਉਸ ਇਨਸਾਨ ਨੇ ਗਾਣਾ ਗਾਇਆ ਸਿੱਖ ਕੌਮ ਵਾਸਤੇ, ਪੱਤਾ ਪੱਤਾ ਸਿੰਘਾਂ ਦਾ ਵੈਰੀ ਹੈ,
2: ਵੈਰੀ ਹਾਂਜੀ ਬਿਲਕੁਲ ਬਿਲਕੁਲ,
0: ਔਰ ਸਿੱਧੀ ਟੱਕਰ ਲਈ ਗੌਰਮੈਂਟ ਦੇ ਨਾਲ, ਦੇਖੋ ਸਿੱਧੀ ਪੱਧਰੀ ਗੱਲ ਆਪਣੀ ਤਾਂ ਫਿਰ।
2: ਹਾਂਜੀ ਹਾਂਜੀ,
0: ਫੇਰ ਕਹਿੰਦੇ ਜੀ ਅਸੀਂ ਖੜਦੇ ਨੀ ਕਿਸੇ ਨਾਲ, ਉਹ ਜੇ ਬੰਦਾ ਇੱਥੇ ਆ ਰਿਹਾ ਤੁਹਾਡੇ ਵਾਸਤੇ, ਤੁਸੀਂ ਮੈਨੂੰ ਇੰਨੀ ਗੱਲ ਦੱਸੋ, ਜਿਹੜਾ ਬੰਦਾ ਇਹ ਗੀਤ ਗਾ ਸਕਦਾ ਬਿਨਾਂ ਗੌਰਮੈਂਟ ਦਾ ਡਰ ਦੇ, ਉਹ ਤੁਹਾਡੇ ਸ਼ਹਿਰ ਦੇ ਵਿੱਚ ਆ ਰਿਹਾ? ਚੱਲ ਯਾਰ ਅਗਲੇ ਦਾ ਰੋਟੀ ਰੋਜ਼ੀ ਆ, ਪਹਿਲਾਂ MP ਹੁੰਦਾ ਸੀ ਹੁਣ MP ਨਹੀਂ, ਇਹਦੇ ਜ਼ਰੀਏ ਸਾਡਾ ਰੋਟੀ ਪਾਣੀ ਆ, ਅਸੀਂ ਵੀ 4 ਪੈਸੇ ਵਿੱਚੋਂ ਕਮਾ ਲਾਂਗੇ, ਅਸੀਂ ਵੀ ਘਰ ਆਪਣਾ ਚਲਾਉਣਾ, ਫਿਰ ਪੱਧਰੀਆਂ ਗੱਲਾਂ, ਮੇਰਾ ਸਾਫ ਗੱਲ ਕਲੀਅਰ ਕੱਟ ਗੱਲ ਕਰਦਾ, ਉਹ ਜਿਹੜੇ ਬੰਦੇ ਨੇ ਜ਼ਿੰਦਗੀ ਦੇ ਵਿੱਚ ਐਸਾ ਗੀਤ ਗਾ ਕੇ ਸਿੱਧੀ ਟੱਕਰ ਲਈ ਆ ਗਵਰਨਮੈਂਟ ਆਫ ਇੰਡੀਆ ਨਾਲ ਉਸ ਵੇਲੇ, ਤੇ ਜੇ ਤੁਸੀਂ ਉਹਦਾ ਸਾਥ ਨਹੀਂ ਦੇ ਸਕਦੇ ਨਾ, ਫਿਰ ਗੱਲਾਂ 'ਚ ਹੀ ਰਾਜੇ ਆ ਤੁਸੀਂ, ਗੱਲਾਂ 'ਚ ਹੀ ਆ ਬੱਬਰ ਸ਼ੇਰ, ਫਿਰ ਗੱਲਾਂ 4 ਪੈਗ ਲਾ ਲਓ, ਜਦੋਂ ਮਰਜ਼ੀ $70 ਦਾ ਘੜਾ ਲਿਆ ਗਏ ਉੱਥੇ ਪੈ ਖੜ ਸਕਦੇ ਆ, ਇਹ ਚੰਗੇ ਗਵਾਈਆਂ ਨੂੰ ਸੁਣਨ ਵਾਸਤੇ ਤੁਹਾਡੇ ਕੋਲ ਪੈਸੇ ਹੈ ਨਹੀਂ, ਟਿਕਟ ਮਾਸਟਰ ਟਿਕਟਾਂ ਲੈ ਕੇ ਵਿਹਲੇ ਕਰੋ, ਮੈਨੂੰ ਪਤਾ ਲੱਗੇ ਯਾਰ ਬੱਬਰ ਸ਼ੇਰ ਸਾਡੇ ਬੈਠੇ ਟੋਰਾਂਟੋ ਸ਼ਹਿਰ ਦੇ ਵਿੱਚ। ਪੰਜਾਬੀ ਵਿਰਸਾ ਜੀ,
1: ਅਪਡੇਟ ਦੇਣਾ ਚਾਹਾਂਗੀ ਮੈਂ ਹਰਜੀਤ ਜੀ, ਇੱਕ ਜਿੰਨੇ ਵੀ ਕੈਨੇਡੀਅਨਸ ਜਿਹੜੇ ਵੀ ਮੈਨੂੰ ਸੁਣ ਰਹੇ ਨੇ, ਅਗਰ ਤੁਸੀਂ ਕਿਸੇ ਨੂੰ ਵੀ ਜਾਣਦੇ ਹੋ ਜਾਂ ਆਪ ਵੀ ਤੁਹਾਡੀ ਫੈਮਿਲੀ ਦੇ ਅੰਦਰ ਜਾਂ ਤੁਹਾਡੀ ਨੇਬਰ ਦੇ ਅੰਦਰ ADHD ਡਾਇਬਟੀਜ਼ ਜਾਂ ਕੋਈ ਮੈਂਟਲ ਹੈਲਥ ਦੀ ਕੰਡੀਸ਼ਨ ਹੈ, ਅਤੇ ਰੀਸੈਂਟਲੀ ਇੱਕ ਗਵਰਨਮੈਂਟ ਤਰਫੋਂ ਇੱਕ ਨਿਊਜ਼ ਆਈ ਹੈ ਕਿ ਤੁਸੀਂ ਕੁਆਲੀਫਾਈ ਹੋ ਸਕਦੇ ਹੋ $10,131 ਦੇ ਟੈਕਸ ਕ੍ਰੈਡਿਟ ਲਈ। ਹੁਣ ਜਿਹੜੇ ਵੀ ਬੱਚੇ 18 ਸਾਲ ਦੇ ਅੰਦਰ ਨੇ ਉਹ ਐਕਸਟਰਾ ਕ੍ਰੈਡਿਟ ਲਈ ਕੁਆਲੀਫਾਈ ਹੋ ਸਕਦੇ ਨੇ, ਜਿਹੜਾ ਹੈ 5900 ਅਪਰੋਕਸੀਮੇਟਲੀ, ਅਤੇ ਇਹ ਸਾਰਿਆਂ ਨੂੰ ਨਹੀਂ ਮਿਲਦਾ ਕ੍ਰੈਡਿਟ, ਇਹ ਸਿਰਫ ਉਹਨਾਂ ਨੂੰ ਮਿਲਦਾ ਹੈ, ਉਹਨਾਂ ਨੇ ਹੀ CRA ਨੇ ਉਹਨਾਂ ਲਈ ਹੀ ਕੀਤਾ ਹੋਇਆ ਕਿ ਅਗਰ ਤੁਹਾਨੂੰ ADHD ਡਾਇਬਟੀਜ਼ ਜਾਂ ਮੈਂਟਲ ਮੈਂਟਲ ਹੈਲਥ ਦੀ ਕੰਡੀਸ਼ਨ ਹੈ ਲੇਕਿਨ ਯੂ ਆਰ ਨਾਟ ਫੰਕਸ਼ਨਿੰਗ ਅਗਰ ਇੱਕ ਬੰਦਾ ਹੁੰਦਾ ਹੈ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਫੰਕਸ਼ਨ ਕਰ ਰਿਹਾ ਬਟ ਉਹਨਾਂ ਨੂੰ ਇਹ ਕੰਡੀਸ਼ਨ ਹੈ ਸੋ ਉਹਨਾਂ ਨੇ ਸਾਰੀ ਚੀਜ਼ ਇਹ ਚੀਜ਼ ਦੇਖਣੀ ਹੁੰਦੀ ਹੈ ਉਹਦੇ ਬਾਅਦ ਉਹਨਾਂ ਨੇ ਤੁਹਾਨੂੰ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਕਰਨਾ ਹੁੰਦਾ ਤੁਹਾਨੂੰ ਇਸ ਬਾਰੇ ਅਗਰ ਕੋਈ ਵੀ ਨੌਲੇਜ ਨਹੀਂ ਹੈ ਤੁਹਾਨੂੰ ਨਹੀਂ ਪਤਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਕੀ ਹੁੰਦਾ ਇਹਦੇ ਲਈ ਕੁਆਲੀਫਿਕੇਸ਼ਨ ਕੀ ਹੈ ਜਾਂ ਤੁਹਾਨੂੰ ਇਹ ਕ੍ਰੈਡਿਟ ਕਿਵੇਂ ਮਿਲਣੇ ਨੇ ਜਾਂ ਇਹ ਗ੍ਰਾਂਟਸ ਤੁਹਾਨੂੰ ਕਿਵੇਂ ਮਿਲਣੇ ਨੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਇਹਦੇ ਇਲਾਵਾ ਵੱਖਰੇ ਗ੍ਰਾਂਟਸ ਹੁੰਦੇ ਨੇ ਜਿਹੜੇ $90,000 ਹੁੰਦੇ ਨੇ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਉਹਦੇ ਲਈ ਵੀ ਕੁਆਲੀਫਿਕੇਸ਼ਨ ਕ੍ਰਾਈਟੀਰੀਆ ਤੁਹਾਡੀ ਏਜ 49 ਤੋਂ ਘੱਟ ਹੋਣੀ ਚਾਹੀਦੀ ਹੈ ਨਾਲ ਨਾਲ ਉਹ ਕ੍ਰਾਈਟੀਰੀਆ ਹੈ ਕਿ ਤੁਹਾਡੇ ਕੋਲੋਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਪੂਰੀ ਇਨਫੋਰਮੇਸ਼ਨ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕੋਈ ਵੀ ਮੈਨੂੰ ਸੁਣ ਰਿਹਾ ਹੈਲਪ ਕਰੋ ਆਪਣੀ ਕਮਿਊਨਿਟੀ ਦੇ ਅੰਦਰ ਸਪੈਸ਼ਲੀ ਮੈਂ ਦੇਖਿਆ ਬੱਚਿਆਂ ਨੂੰ ਔਟਿਜ਼ਮ ADHD ਦਾ ਜਾਂ ਟਾਈਪ 1 ਡਾਇਬਟੀਜ਼ ਦਾ ਵੀ ਬਹੁਤ ਇਸ਼ੂ ਹੈ ਉਹਨਾਂ ਬੱਚਿਆਂ ਦਾ ਇੱਕ ਲੌਂਗ ਟਰਮ ਫਾਈਨੈਂਸ਼ੀਅਲ ਫਿਊਚਰ ਤੁਸੀਂ ਹੈਲਪ ਕਰ ਸਕਦੇ ਹੋ ਉਹਨਾਂ ਦਾ ਇੱਕ ਲੌਂਗ ਟਰਮ ਫਾਈਨੈਂਸ਼ੀਅਲ ਫਿਊਚਰ ਬਣਾ ਸਕਦੇ ਹੋ ਨੰਬਰ ਮੇਰਾ ਨੋਟ ਕਰ ਲਓ 416-524-3535 416-524-3535
0: ਨੰਬਰ ਇੱਕ ਵਾਰੀ ਵਿਧੀ ਜੀ ਦੁਬਾਰਾ ਦੱਸੋ ਪਲੀਜ਼
1: 416-524-3535 416-524-3535
0: ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਵਿਸਾ ਲੰਡਨ ਸ਼ਹਿਰ ਦੇ ਵਿੱਚ ਇੱਕ ਪ੍ਰਾਪਰਟੀ ਆਈ ਹੈ ਔਰ ਇਹ ਪ੍ਰਾਪਰਟੀ ਤੁਸੀਂ ਇੰਨੀ ਗੱਲ ਦੇਖੋ ਯਾਰ ਆ ਲੰਡਨ ਸ਼ਹਿਰ ਤੋਂ ਮੋਨਿਕਾ ਜੀ ਆ ਰਹੇ ਇਹਨਾਂ ਦੇ ਹਸਬੰਡ ਆ ਰਹੇ ਆ ਹਰਪ੍ਰੀਤ ਕਈ ਹੈ ਉਹ ਯਾਰ ਤੁਸੀਂ ਇੱਥੇ ਬ੍ਰੈਂਪਟਨ ਵਾਲੇ ਤੁਹਾਡੇ 1300 ਬੰਦਿਆਂ ਨੇ ਤੁਸੀਂ ਭਰ ਸਕੇ ਵੈਰੀ ਸੈਡ ਯਾਰ ਮੈਂ ਤਾਂ ਗੱਲਾਂ 'ਚ ਅਸੀਂ ਬੜੇ ਬੰਦੇ ਹਾਂ ਅਸੀਂ ਆਹ ਚੱਕ ਦਾਂਗੇ ਅਸੀਂ ਉਹ ਕਰ ਦਾਂਗੇ ਉਹ ਕਰ ਦਾਂਗੇ ਔਰ ਗਵਈਆ ਦੇਖੋ ਕੈਸਾ ਯਾਰ ਜਿਹਨੇ ਸਾਰੀ ਜ਼ਿੰਦਗੀ ਲਾ ਦਿੱਤੀ ਜਿਹਨੇ ਆਹ ਗੀਤ ਗਾ ਕੇ ਸਿੱਖ ਕੌਮ ਦਾ ਸਿਰ ਹੋਰ ਉੱਚਾ ਕਰ ਦਿੱਤਾ ਉਹ ਡਰਿਆ ਨਹੀਂ ਬੰਦਾ ਉਹ ਅਸੀਂ ਆ $50-60-70 ਖਰਚਣ ਲੱਗੇ ਹਾਂ ਇੱਥੇ ਅਸੀਂ ਕੰਜੂਸੀਆਂ ਕਰਦੇ ਹਾਂ ਫਿਰ ਮੇਰੇ ਤੋਂ ਰਿਹਾ ਵੀ ਨਹੀਂ ਜਾਂਦਾ ਕਈ ਮੇਰੇ ਮੇਰੀ ਦਿਮਾਗ ਮੇਰੇ ਇੱਦਾਂ ਦਾ ਹੀ ਹੈ ਔਰ ਹਰਪ੍ਰੀਤ ਕਈ ਨੂੰ ਤੁਸੀਂ ਕਾਲ ਕਰੋ ਔਰ ਮੈਂ ਸਮਝਦਾ ਕਿ ਯਾਰ ਜੇ ਮੈਂ ਬਰਾਦਰੀਆਂ ਦੀ ਗੱਲ ਕਰਾਂ ਨਾ ਤਾਂ ਫਿਰ ਮੈਂ ਉਹ ਗੱਲ ਚੰਗਾ ਨਹੀਂ ਲੱਗਦਾ ਹੈ ਨਾ ਅਤੇ ਮੈਂ ਇਸ ਕਰਕੇ ਆਪਣੇ ਵੀਰਾਂ ਨੂੰ ਜਿੰਨੀਆਂ ਵੀ ਸਾਡੀਆਂ ਫੈਮਿਲੀ ਸੁਣ ਰਹੀਆਂ ਉਹ ਯਾਰ ਇੱਕ ਆਪਣਾ ਫਰਜ਼ ਸਮਝਣਾ ਚਾਹੀਦਾ ਤੁਹਾਨੂੰ ਜੇ ਉਹ ਬੰਦਾ ਇੰਨੇ ਸਾਲਾਂ ਦੇ ਬਾਅਦ ਟੋਰੋਂਟੋ 'ਚ ਆ ਰਿਹਾ ਤੁਹਾਡਾ ਵੀ ਫਰਜ਼ ਬੰਦਾ ਉਹਨੂੰ ਮਾਣ ਇੱਜ਼ਤ ਦੇਣਾ ਸਤਿਕਾਰ ਦੇਣਾ ਹਰਪ੍ਰੀਤ ਕਈ ਦਿਨਾਂ ਦੇ ਕੋਲ ਲੰਡਨ ਦੇ ਵਿੱਚ ਇੱਕ ਪ੍ਰੋਪਰਟੀ ਆਈ ਹੈ 769,000 ਦੀ 769 ਦੀ 4 ਬੈਡਰੂਮ ਆ 3 ਵਾਸ਼ਰੂਮ ਆ ਇਹ ਪਰਿਵਾਰ ਪੂਰਾ ਉੱਥੋਂ ਆ ਰਿਹਾ ਦੱਸੋ ਲੰਡਨ ਤੋਂ ਆ ਰਿਹਾ ਨਾਲੇ ਮੈਨੂੰ ਮੋਨਿਕਾ ਜੀ ਕਹਿੰਦੇ ਹਰਜੀਤ ਜੀ ਅਸੀਂ ਹੋਰ ਫੈਮਿਲੀਆਂ ਵੀ ਨਾਲ ਲੈ ਕੇ ਆ ਰਹੇ ਹਾਂ ਇੰਨਾ ਵਧੀਆ ਸਿੰਗਰ ਆ ਇਹਦਾ ਆ ਜੂਰੀ ਜਿਹੜੇ ਯੂੰ ਯੂੰ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਸੁਣਦੇ ਜਾਂਦੇ ਆ 4,000 ਦੀ ਟਿਕਟ ਲੈ ਕੇ 2,000 ਦੀ ਟਿਕਟ ਲੈ ਕੇ 5 ਉਦੋਂ ਤੁਹਾਡੇ ਪੈਸੇ ਪਤਾ ਨਹੀਂ ਕਿੱਥੋਂ ਨਿਕਲਦੇ ਆ ਉਦੋਂ ਕਾਰਡ ਮਾਰਿਆ ਟਿਕਟ ਮਾਸਟਰ ਦੇ ਉਹ ਚੱਕ ਗਈ ਟਿਕਟ 500 ਦੀ ਉਹ ਚੱਕ ਟਿਕਟ ਗਈ 200 ਦੀ ਇੱਥੇ $50-17 ਦੀ ਟਿਕਟਾਂ ਲੱਗੀਆਂ ਤੁਹਾਡੇ ਕੋਲ ਨਹੀਂ ਲੈ ਹੁੰਦੀਆਂ ਯਾਰ ਕਮਾਲ ਦੀ ਗੱਲ ਆ ਵੈਰੀ ਸੈਡ ਕਮਿਊਨਿਟੀ ਨੂੰ ਮੈਂ ਕਹਿ ਰਿਹਾ ਜੇ ਗਵਈਆ ਤੁਹਾਨੂੰ ਨਹੀਂ ਪਸੰਦ ਆਉਣ ਦੀ ਲੋੜ ਨਹੀਂ ਘਰੇ ਬੈਠੋ ਆਰਾਮ ਨਾਲ ਮੀਟ ਮੂਟ ਬਣਾਓ ਵਧੀਆ ਦਾਰੂ ਦੂਰੂ ਪੀਓ ਆਰਾਮ ਦੇ ਨਾਲ ਜੇ ਤੁਹਾਨੂੰ ਲੱਗਦਾ ਕਿ ਗਵਈਆ ਵਧੀਆ ਤੇ ਜ਼ਰੂਰ ਆਓ ਵੀਰ ਮੇਰੇ ticketmaster.ca ਤੋਂ ਆ ਕੋਈ ਨਹੀਂ ਫਰਕ ਪੈਂਦਾ 200-300 ਨਾਲ ਤੁਸੀਂ ਇਸ ਗਵਈਏ ਨੂੰ ਸੁਣਨ ਪਤਾ ਕਿਉਂ ਜਾ ਰਹੇ ਹਾਂ ਜਿਹਨੇ ਇਹ ਉਸ ਸਮੇਂ ਦੇ ਵਿੱਚ ਤੁਹਾਡੀ ਸਿੱਖ ਕੌਮ ਦਾ ਨਾਮ ਹੋਰ ਉੱਚਾ ਕਰਦਾ ਦਿਓ ਜਵਾਬ ਪਾ ਕੇ ਉੱਤੋਂ ਦੀ ਕਿਰਪਾਨ ਬੰਨੜੀ ਸਿਰ ਤੇ ਪੱਗ ਸੰਧੂਰੀ ਉਹ ਜੀਓ ਹੰਸ ਰਾਜ ਹੰਸ ਸਾਹਿਬ ਪੱਤਾ ਸਿੰਘਾਂ ਦਾ ਵੈਰੀ ਬੱਚ ਬੁਰੇ ਹਾਲਾਤਾਂ ਜਿਸ ਨੇ ਆਪਣੇ ਪਿੰਡ ਦੇ ਦੁੱਖ ਹੰਡਾਏ ਆ ਨਾ ਉਹਨਾਂ ਨੂੰ ਪਤਾ 1984 ਦੇ ਵਿੱਚ ਜਿਨ੍ਹਾਂ ਮਾਵਾਂ ਦੇ ਪੁੱਤ ਛੱਡ ਗਏ ਜਿਨ੍ਹਾਂ ਮਾਵਾਂ ਦੇ ਪੁੱਤਰਾਂ ਨੂੰ ਸਾਹਮਣੇ ਗੋਲੀਆਂ ਮਾਰੀਆਂ ਗਈਆਂ ਉਹਨਾਂ ਨੂੰ ਪੁੱਛ ਕੇ ਦੇਖੋ ਮਾਵਾਂ ਦੇ ਹਿਰਦੇ ਕਲੇਜੇ ਕਿਵੇਂ ਫਟਦੇ ਹੋਣਗੇ ਉਹ ਜਿਨ੍ਹਾਂ ਦੇ ਭੈਣਾਂ ਦੇ ਰੱਖੜੀ ਆ ਰਹੀ ਹੈ ਜਿਨ੍ਹਾਂ ਦੇ ਭਰਾਵਾਂ ਨੂੰ ਸਾਹਮਣੇ ਮਾਰਿਆ ਗਿਆ ਭੈਣਾਂ ਦੇ ਸਾਹਮਣੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਕੀ ਭਾਵ ਵਿਕਦੀ ਹੈ ਜਿਹੜੀਆਂ ਮਾਵਾਂ ਦੀਆਂ ਅੱਖਾਂ ਦੇ ਹੰਝੂ ਸੁੱਕ ਗਏ ਜਿਨ੍ਹਾਂ ਦੇ ਪੁੱਤ ਮਾਰ ਦਿੱਤੇ ਗਏ ਆ ਉਹਨਾਂ ਨੂੰ ਪੁੱਛ ਕੇ ਦੇਖੋ ਇਹ ਬੰਦਾ ਉਹ ਆ ਜਿਹਨੇ ਉਸ ਸਮੇਂ ਦੇ ਵਿੱਚ ਇਹ ਗੀਤ ਗਾਇਆ ਨਾ ਕੋਈ ਅਪੀਲ ਦਲੀਲ ਸੁਣੇ ਨਾ ਕੋਈ ਅਪੀਲ ਦਲੀਲ ਸੁਣੇ ticketmaster.ca ਤੋਂ ਅੱਜ ਟਿਕਟਾਂ ਲੈ ਗਏ ਮੈਨੂੰ ਵਿਹਲਾ ਕਰ ਦਿਓ।

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
6: 647-739 87-10-647-739-8710।
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
12: ਮੈਂ ਕਿਹਾ ਕਿੱਥੇ ਜਾ ਰਹੀ ਹੈ?
13: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
12: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਓਏ ਚੂਹਿਆ, ਜੇ ਅੱਜ ਮੇਰਾ ਵਰਤ ਨਾ ਹੁੰਦਾ ਨਾ ਤੇ ਮੈਂ ਤੈਨੂੰ ਖਾ ਜਾਣਾ ਸੀ।
15: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
16: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800।
17: ਨਾਓ ਓਪਨ ਟਿਲ 2 AM। ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
18: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ। ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
19: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
20: ਕੰਡੀਸ਼ਨਸ ਅਪਲਾਈ।
0: ਆ ਭੈਣੇ ਖਰੀਦ ਲਿਆ ਗਹਿਣੇ
20: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨਹੀਂ ਮਿਲਿਆ ਚੰਗਾ ਸੋਨਾ
0: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
20: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
21: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ
22: ਜਨਕ ਜਵੈਲਰਸ ਕਾਲ 905-230-8800
23: Ladies and gentlemen, introducing from CHLO AM 530, the number one radio host in the world.

0: गुड मॉर्निंग आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। स्टूडियो ਸਾਡੇ ਨਾਲ ਅੱਜ ਹਰਪ੍ਰੀਤ ਸੈਣੀ ਜੀ ਵੀ ਹਾਜ਼ਰ ਨੇ। ਹਰਪ੍ਰੀਤ ਜੀ ਪੁਰਾਣਾ ਸਵਾਗਤ ਹੈ, ਕੀ ਹਾਲ ਹੈ?
1: ਥੈਂਕ ਯੂ ਸੋ ਮਚ ਦੇਵ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭੇਜ ਸਤਿ ਸ਼੍ਰੀ ਅਕਾਲ।
0: ਅੱਜ ਚੰਦ ਸਿੰਘ ਕਿੰਨੇ ਵਜੇ ਆਏਗਾ ਪਤਾ?
1: ਨਹੀਂ,
0: ਕੱਲ 12 ਵਜੇ
1: ਦਾ ਟਾਈਮ ਹੀ ਕੱਢਦੇ ਹੁੰਨੇ।
0: ਹੈ
1: ਪੁੱਠੇ ਜੇ ਟਾਈਮ ਹੀ ਕੱਢਦੇ ਹੁੰਨੇ ਤੁਸੀਂ।
0: ਉਹਦੇ ਹਰਕਤਾਂ ਹੀ ਇਹ ਜੀ, ਮੈਂ ਕੀ ਕਹਣਾ। ਕੱਲ ਆਇਆ ਸੀ 12:04 ਤੇ ਦੁਪਹਿਰੇ।
1: ਅੱਛਾ,
0: ਅੱਜ ਆਏਗਾ 1:16 ਤੇ ਰਾਤ ਨੂੰ 10:44 ਤੇ ਮਾਮੇ ਨੇ ਚਲੇ ਜਾਣਾ। ਤੇ ਸੂਰਜ ਸਿੰਘ 6:25 ਦੇ ਸਵੇਰੇ ਆਇਆ, 8:17 ਦੇ ਚਲੇ ਗਿਆ। 45 ਦਾ ਫਰਕ ਪੈ ਗਿਆ ਟਾਈਮ ਚ, 9 ਜਾਂਦਾ ਹੁੰਦਾ ਸੀ। ਖੈਰ ਬਾਕੀ ਛਤਰੀ ਸ਼ਾਹ ਰਿਪੋਰਟ ਇਹ ਕਹਿੰਦੀ ਅੱਜ ਸਾਰਾ ਦਿਨ ਸੂਰਜ ਚਮਕ ਗਿਆ। 30 ਤਾਪਮਾਨ, ਕੱਲ ਨੂੰ ਮਿਕਸ ਆਫ ਸਨ ਐਂਡ ਕਲਾਊਡ, ਝੱਖੜ ਝੋਲੇ ਥੰਡਰ ਸਟੋਰਮ, ਤਾਪਮਾਨ 27 ਔਰ ਥਰਸਡੇ ਨੂੰ 28, ਫਰਾਈਡੇ ਨੂੰ 29, ਸੈਟਰਡੇ ਨੂੰ 26। ਸਾਰਾ ਦਿਨ ਸੂਰਜ ਚਮਕੇਗਾ ਔਰ ਸੰਡੇ ਨੂੰ ਫਿਰ ਝੱਖੜ ਝੋਲੇ ਆਉਣਗੇ, ਥੰਡਰ ਸਟੋਰਮ ਆਉਣਗੇ, ਤਾਪਮਾਨ 25 ਰਹਿਣਗੇ। ਅੱਜ ਜਿਹੜੀ ਗੱਲ ਕਰਨੀ ਹੈ ਨਾ,
1: ਹਾਂਜੀ,
0: ਤੁਸੀਂ ਕੋਈ 2 ਪਹਿਲਾਂ ਇੱਕ ਵਾਰ ਗੱਲ ਕੀਤੀ ਸੀ। ਸਵਾਲ ਸੀ ਜਦੋਂ ਆਪਾਂ ਕੋਈ ਕ੍ਰਿਟੀਕਲ ਇਲਨੈਸ ਦੀ ਗੱਲ ਕਰਦੇ ਹਾਂ, ਇੰਸ਼ੋਰੈਂਸ ਵਗੈਰਾ ਦੀ ਗੱਲ ਕਰਦੇ ਹਾਂ, ਖਾਸ ਕਰਕੇ ਜੇ ਕੈਂਸਰ ਦੀ ਗੱਲ ਕਰਦੇ ਹਾਂ, ਤੁਸੀਂ ਆਖਿਆ ਸੀ ਵੀ ਜੇ ਫੋਰ ਐਗਜ਼ਾਮਪਲ ਕਿਸੇ ਲੇਡੀ ਨੂੰ ਬ੍ਰੈਸਟ ਕੈਂਸਰ ਹੋ ਜਾਏ, ਫਸਟ ਸਟੇਜ ਤੇ ਫੜਿਆ ਗਿਆ, 2 ਤੇ ਫੜਿਆ ਗਿਆ, 3, 4, 5 ਤੇ, ਉਹਦੇ ਹਿਸਾਬ ਨਾਲ ਪੈਸੇ ਮਿਲਦੇ ਆ।
1: ਹਾਂਜੀ,
0: ਉਹ ਕਈ ਤਾਂ ਕਹੀ ਜਾਂਦਾ ਵੀ ਕੈਂਸਰ ਹੋਇਆ ਚੱਕ ਤੈਨੂੰ $1,00,000 ਪੱਕਾ।
1: ਨਹੀਂ, ਕੁਛ ਡਿਜ਼ੀਜ਼ ਦੇ ਵਿੱਚ ਨਾ ਦੀਦੀ ਉਹਨਾਂ ਨੇ ਇਹ ਕੀਤਾ ਹੋਇਆ ਕਿ ਕਿਉਂਕਿ ਜਿਹੜਾ ਕ੍ਰਿਟੀਕਲ ਇਲਨੈਸ ਦਾ ਬੈਨੀਫਿਟ ਆ ਇਹ ਹੈਗਾ ਆ ਕਿ ਲਾਈਫ ਥਰੈਟਨਿੰਗ ਡਿਜ਼ੀਜ਼ ਤੋਂ, ਮਤਲਬ ਕਿ ਹੁਣ ਜੇ ਬਿਲਕੁਲ ਸਟੇਜ 4 ਕੈਂਸਰ ਹੈਗਾ ਆ ਤਾਂ 100% ਬੈਨੀਫਿਟ।
0: ਅੱਛਾ, ਸਟੇਜ 4 ਤੋਂ 5 ਤੱਕ ਕਿੱਥੇ ਮਿਲਦੇ ਆ?
1: ਓਕੇ, ਸੋ ਜੇ ਹੁਣ ਮਤਲਬ ਕਿ 2 ਜਾਂ 3 ਤਰ੍ਹਾਂ ਦੇ ਕੈਂਸਰ ਇੱਦਾਂ ਦੇ ਹੈਗੇ ਆ ਜਿਨ੍ਹਾਂ ਦੀਆਂ ਅਰਲੀ ਸਟੇਜਿਸ 'ਚ ਵੀ ਪਤਾ ਲੱਗ ਜਾਂਦਾ, ਸੋ ਲੇਡੀਜ਼ 'ਚ ਬ੍ਰੈਸਟ ਕੈਂਸਰ ਆ, ਮੈਨ ਦੇ ਵਿੱਚ ਪ੍ਰੋਸਟੇਟ ਕੈਂਸਰ ਆ, ਸੋ ਇੱਦਾਂ ਦੀਆਂ ਸਟੇਜ ਜੇ ਅਰਲੀ ਪਤਾ ਲੱਗ ਜਾਵੇ ਉਹਨਾਂ ਟਾਈਮ ਦੇ ਵਿੱਚ ਇੰਸ਼ੋਰੈਂਸ ਕੰਪਨੀ ਵੱਲੋਂ ਜਿਹੜਾ ਇੱਕ ਲਿਮਿਟਿਡ ਬੈਨੀਫਿਟ ਆ ਉਹ ਪਹਿਲਾਂ ਦਿੱਤਾ ਜਾਂਦਾ। ਉਹਦਾ ਮਤਲਬ ਇਹ ਹੈਗਾ ਕਿ ਕੁਛ ਕੰਪਨੀਜ਼ ਦੇ ਵਿੱਚ ਉਹ 10% ਦਾ ਡਿਫਾਈਨਡ ਆ, ਕੁਛ ਕੰਪਨੀਜ਼ ਦੇ ਵਿੱਚ ਉਹ 15% ਆ। ਸੋ ਅਗਰ ਆਪਾਂ $1,00,000 ਦੀ ਪਾਲਿਸੀ ਲਈ ਸੀਗੀ, ਅਰਲੀ ਪਤਾ ਲੱਗ ਗਿਆ ਤਾਂ $15,000 ਪਹਿਲਾਂ ਮਿਲ ਜਾਣਾ, ਬਾਕੀ ਕਵਰੇਜ ਜਿਹੜੀ ਫੈਸਟੀਵਲ ਚੱਲੀ ਜਾਣੀ ਆਪਣੀ। ਉਸ ਇਹ ਚੀਜ਼ ਜਿਹੜੀ ਹੈਗੀ ਹੈ ਸਿਰਫ ਕੈਂਸਰ ਦੀ ਸਿਚੁਏਸ਼ਨ ਚ ਨਹੀਂ ਹੈਗੀ, ਇਹ ਹਾਰਟ ਦੀ ਕੰਡੀਸ਼ਨ ਚ ਵੀ ਹੈਗੀ ਆ ਜੇ ਕੱਲੇ ਸਟੰਟ ਪਏ ਆ। ਜੇ ਬੰਦੇ ਦੀ ਕੋਈ ਬਾਈਪਾਸ ਸਰਜਰੀ ਨਹੀਂ ਹੋਈ ਹੈਗੀ, ਸੋ ਉਸ ਸਿਚੁਏਸ਼ਨ ਦੇ ਵਿੱਚ ਜੇ ਬੰਦੇ ਦੇ ਸਿਰਫ ਸਟੰਟ ਪਏ ਆ ਔਰ ਉਹ ਕਿੰਨੇ ਪਏ ਆ, ਕਿੰਨੇ mm ਦੇ, ਕਿੰਨਾ ਸੈਂਟੀਮੀਟਰ, ਉਹ ਸਾਰੀ ਉਹਦੀ ਡੈਫੀਨੇਸ਼ਨ ਆ।
0: ਹਾਂਜੀ
1: ਬਿਲਕੁਲ, ਸੋ ਉਹ ਚੀਜ਼ ਦੇ ਨਾਲ ਉਹਦੇ ਵਿੱਚ ਵੀ ਇਹ ਹੈਗਾ ਆ ਕਿ ਜਿਹੜਾ ਇਹ ਲਿਮਿਟਿਡ ਬੈਨੀਫਿਟ ਹੈਗਾ ਪਹਿਲਾਂ ਉਹਦੇ ਲਈ ਕੁਆਲੀਫਾਈ ਕਰਦੇ ਆ, ਬਟ ਫਿਰ ਵੀ ਮਤਲਬ ਕਿ ਦੂਸਰਾ ਜਿਹੜਾ ਰੈਸਟ ਆਫ ਦਾ ਅਮਾਊਂਟ ਦਾ ਬੈਨੀਫਿਟ ਹੈਗਾ ਆ ਉਹ ਕੰਟੀਨਿਊ ਰਹਿੰਦਾ ਆ ਪਾਲਿਸੀ ਦੇ ਵਿੱਚ, ਉਹ ਖਤਮ ਨਹੀਂ ਹੁੰਦਾ। ਇਹ ਨਹੀਂ ਹੈਗਾ ਕਿਉਂਕਿ ਬਹੁਤੀਆਂ ਪਲਾਨ ਦੇ ਵਿੱਚ ਕ੍ਰਿਟੀਕਲ ਇਲਨੈਸ ਦੇ ਵਿੱਚ ਬੰਦਾ ਇਹ ਸਮਝਦਾ ਹੈ ਕਿ 1 ਕਲੇਮ ਮਿਲਿਆ ਪਾਲਿਸੀ ਖਤਮ,
0: ਚੱਲਦੀ ਰਹਿੰਦੀ ਹੈ।
1: ਬਿਲਕੁਲ ਜੀ, ਕਿਉਂਕਿ ਫੁੱਲ ਅਮਾਊਂਟ ਦਾ ਬੈਨੀਫਿਟ ਦਾ ਕਲੇਮ ਨਹੀਂ ਹੋਇਆ ਇਸ ਕਰਕੇ ਪਾਲਿਸੀ ਜਿਹੜੀ ਉਹ ਕੰਟੀਨਿਊ ਰਹੂਗੀ।
0: ਆਪਣਾ ਨੰਬਰ ਦਿਓ ਪਹਿਲਾਂ।
1: 416-817-6500-416-817-6500।
0: ਇਹ ਸਵਾਲ ਪਤਾ ਕਿਉਂ ਪੁੱਛਿਆ?
1: ਹਾਂਜੀ,
0: ਹੈਲਥ ਕੈਨੇਡਾ ਨੇ ਬ੍ਰੈਸਟ ਕੈਂਸਰ ਪੇਸ਼ੈਂਟਸ ਲਈ ਇੱਕ ਡਰੱਗ ਅਪਰੂਵ ਕੀਤੀ ਹੈ, ਉਹਦੇ ਨਾਲ ਜਿਹੜੇ ਹੌਟ ਫਲੈਸ਼ਸ ਆਉਂਦੇ ਆ ਜਾਂ ਰਾਤ ਨੂੰ ਸੁੱਤੇ ਪੈਣ ਨੂੰ ਸਵੈਟਸ ਆਉਂਦੇ ਆ ਉਹ ਨਹੀਂ ਆਉਣਗੇ। ਐਨੀਵੇ, ਆਪਣੇ ਕੋਥਰਾ ਲੇਕ ਚ ਇੱਕ ਜਹਾਜ਼ ਕਰੈਸ਼ ਹੋ ਗਿਆ ਸੀ, ਉਹਦਾ ਜਿਹੜਾ ਜਹਾਜ਼ ਤਾਂ ਲੱਭ ਗਿਆ, ਜਿਹੜਾ ਜਹਾਜ਼ ਦਾ ਪਾਇਲਟ ਸੀ ਉਹ ਅਜੇ ਤੱਕ ਨਹੀਂ ਲੱਭਿਆ। ਔਰ ਖੁਸ਼ਖਬਰੀ ਇਹ ਹੈ ਜੀ, ਕੁਇਕ ਟਰੱਕ ਲੂਪ ਵੱਲੋਂ ਜਿਹੜੀ ਫੋਰਡ ਏਰੀਆ ਵਾਲੀ ਉਹਨਾਂ ਦੀ ਲੋਕੇਸ਼ਨ ਹੈ ਉੱਥੇ ਫ੍ਰੀ ਬਾਰਬਿਕਿਊ ਹੋਣ ਜਾ ਰਿਹਾ August 20 ਨੂੰ। ਕਸਟਮਰਾਂ ਦਾ ਧੰਨਵਾਦ ਕੀਤਾ ਜਾਏਗਾ, ਆਲ ਚੇਂਜ ਤੇ $100 ਆਫ ਹੈ, ਗਰੀਸ ਜਿਹੜਾ ਟਰੱਕਾਂ ਦਾ ਉਹ ਫ੍ਰੀ ਕੀਤਾ ਜਾਏਗਾ। ਸੋ 20 ਨੂੰ ਉੱਥੇ ਤੁਸੀਂ ਜ਼ਰੂਰ ਪਹੁੰਚੋ, ਔਰ ਉਹਦੇ ਲਈ ਨੰਬਰ ਜੇ ਚਾਹੀਦਾ 519-622-0660 519-622-0660। ਇਹ ਸਾਲ ਚ ਇੱਕ ਅੱਧੀ ਵਾਰੀ ਕਰਦੇ ਹੁੰਦੇ ਆ ਕੁਇਕ ਟਰੱਕ ਲੂਪ ਸੈਂਟਰ, ਗਏ ਤੇ ਆਏ ਜੀ। Are you ready? ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040 647-429-4049 4040
2: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
3: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
4: Apni community layi khushkhabri, Helix Wellness Physio and Rehab Center khul chukya hai, jithon tusi physiotherapy, massage therapy, chiropractor wargiyan sevaavan professionals valon dittiyan jandiyan han. Eh taqreeban saariyan insurance companyan naal khud deal karde ne. Counseling service vi available han. Helix Wellness Physio Rehab, 10930 Gorway Drive, Unit C X1, Gorway and Countryside de corner te. Jyada jankari layi please call 905-913-5256, 905-913-5256, 953-5256.

0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ। ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ। 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਅੱਜ ਦਾ ਪ੍ਰੋਗਰਾਮ ਸਪੈਸ਼ਲੀ ਸਹਿਯੋਗ ਦਿੱਤਾ ਹੈ ਜੀ ਕੁਇਕ ਟਰੱਕ ਲੂਬ ਵਾਲਿਆਂ ਨੇ। ਫੋਟੇ ਰੇੜੀ ਲੋਕੇਸ਼ਨ ਜਿਹੜੀ ਹੈ ਇਹਨਾਂ ਦੀ, ਉੱਥੇ ਫ੍ਰੀ ਬਾਰਬਿਕਿਊ ਹੋਏਗਾ, $100 ਤੁਹਾਡੇ ਟਰੱਕਾਂ ਦੇ ਆਇਲ ਚੇਂਜ ਤੇ ਹੋਏਗਾ। ਕਸਟਮਰ ਦਾ ਧੰਨਵਾਦ ਕੀਤਾ ਜਾਏਗਾ 20 August ਨੂੰ। 519-622-0660 ਉਹਨਾਂ ਦਾ ਨੰਬਰ ਹੈ। ਅਨੀਸ਼ਾ ਜੀ ਵੈਲਕਮ ਟੂ ਦ ਸ਼ੋ।
1: ਸਤਿ ਸ੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ। ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 647-946-2525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 647-946-2525।
2: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
3: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
3: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
4: ਬੇਦਾਗ ਸਰਵਿਸ।
5: ਗਿੱਲ ਇੰਟਰਨੈਸ਼ਨਲ ਟ੍ਰੈਵਲ,
3: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
5: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
3: 905-671-8400 ਔਰ 905-796-8800 ਔਰ ਵਿਜ਼ਿਟ giltravels.ca।
6: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
7: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
6: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਟਨ।
8: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213, 647-784-1213।
9: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
10: ਜਸ਼ਨ ਟੈਂਟਸ ਦੇ ਨਾਲ।
9: ਵਿਆਹ ਹੋਵੇ, ਬਰਥਡੇ ਪਾਰਟੀ,
10: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
9: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
10: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
9: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857,
10: 416-294-2857।
9: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।

0: ਆਲ ਰਾਈਟ ਆਲ ਰਾਈਟ ਆਲ ਰਾਈਟ ਮੂਸੇ ਵਾਲਾ ਇੱਕ ਸਿੰਗਰ ਨੂੰ ਫੋਲੋ ਕਰਦਾ ਸੀ ਹਰਪ੍ਰੀਤ ਜੀ ਉਹਦਾ ਨਾਮ ਕੀ ਸੀ ਮੈਂ ਤੁਹਾਨੂੰ ਪੁੱਛ ਰਿਹਾ ਇੱਕੋ ਸਿੰਗਰ ਦੀ ਤਾਰੀਫ ਕਰਦਾ ਰਿਹਾ ਉਹ ਸਾਰੀ ਉਮਰ ਟੂ ਪੈਕ ਉਹਦਾ ਨਾਮ ਸੀ ਟੂ ਪੈਕ
1: ਹਾਂ
0: ਉਹਨੂੰ ਵੀ ਗੋਲੀਆਂ ਮਾਰ ਕੇ ਮਾਰਦਾ ਸੀ ਲਾਸ ਵੇਗਸ ਉਹਦੀ ਟ੍ਰਾਇਲ ਹੋਣ ਸ਼ੁਰੂ ਹੋਈ ਹੈ ਜਿਹਨੇ ਗੋਲੀਆਂ ਮਾਰੀਆਂ ਉਹ ਨੀ ਫੜੇ ਗਏ ਜਿਹਨੇ ਗੋਲੀਆਂ ਮਰਵਾਈਆਂ ਉਹ ਫੜਿਆ ਗਿਆ ਉਹਦੀ ਟ੍ਰਾਇਲ ਹੋਣੀ ਸ਼ੁਰੂ ਹੋਈ ਹੈ ਕੱਲ ਹੋਈ ਆ ਦੇਖਦੇ ਹਾਂ ਕੀ ਬਣਦਾ ਔਰ ਆਪਣੇ ਇੱਥੇ ਪਟੀਸ਼ਨ ਹੋ ਰਹੀ ਆ 2 ਲੱਖ ਬੰਦਿਆਂ ਨੇ ਸਿਗਨੇਚਰ ਕਰਤੇ ਕਿ ਅਮਰੀਕਾ ਦਾ ਜਿਹੜਾ ਹੈਗਾ ਇਹਨਾਂ ਦਾ ਅੰਬੈਸਡਰ ਇੱਥੇ ਆਇਆ ਹੋਇਆ ਉਹਨਾਂ ਚੋਂ ਕੱਢ ਦਿੱਤਾ ਜਾਏ ਊਟ ਪਟਾਂਗ ਬੋਲੀ ਜਾਂਦਾ ਕੈਨੇਡਾ ਦੇ ਅਗੇਂਸਟ ਔਰ ਇੱਕ ਸੈਡ ਨਿਊਜ਼ ਹੈ ਵਿਸਾਖਾ ਬੀਚ ਤੋਂ ਆਈ ਗਣੇਸ਼ ਜੀ ਦੀ ਮੂਰਤੀ ਨੂੰ ਜਲ ਪ੍ਰਵਾਹ ਕਰ ਰਹੇ ਆ ਉੱਥੇ ਤੇ ਗੋਰੇ ਕਿਲੋ ਕਿਲੋ ਦੀਆਂ ਗਾਲਾਂ ਕੱਢ ਰਹੇ ਆ ਇਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਉਹ ਯਾਰ ਮੂਰਤੀਆਂ ਇੱਥੇ ਗੰਗਾ ਨਹੀਂ ਹੈਗੀ ਉਹ ਤਾਂ ਗੰਦੀ ਕੀਤੀ ਹੋਈ ਆ ਇੰਡੀਆ 'ਚ ਗੰਦੇ ਨਾਲੇ ਵੀ ਗੰਦੇ ਕੀਤੇ ਹੋਏ ਆ ਇੱਥੇ ਨਾ ਕਰੋ ਪਲੀਜ਼ ਔਰ ਜਿਹੜੇ ਧਾਰਮਿਕ ਸਥਾਨਾਂ ਨੇ ਉਹਨਾਂ ਨੂੰ ਵੀ ਚਾਹੀਦਾ ਕੋਈ ਸਟੇਟਮੈਂਟ ਹੀ ਜਾਰੀ ਕਰ ਦਿਉ ਜੇ ਉਹਨਾਂ ਨੇ ਆਖਿਰ ਤੁਹਾਡੇ ਕਿਸੇ ਨੇ ਲੱਗਣਾ ਨਹੀਂ ਸਟੇਟਮੈਂਟ ਹੀ ਜਾਰੀ ਕਰ ਦਿਉ ਵੀ ਇਹ ਕੰਮ ਨਾ ਕਰੋ ਇਹਨਾਂ ਮੁਲਕਾਂ 'ਚ ਅੱਜ ਨਾ ਕੱਲ ਬਲੂ ਜੈ ਵਾਲਿਆਂ ਦੀ ਛੁੱਟੀ ਸੀ ਅੱਜ ਤੋਂ ਗੇਮਾਂ ਸ਼ੁਰੂ ਹੋਣੀਆਂ 17 ਖੇਲਣੀਆਂ 17 ਚੋਂ ਜੇ 10 ਜਿੱਤ ਗਏ ਪਲੇ ਆਫ 'ਚ ਚਲੇ ਗਏ ਵੈਰੀ ਗੁੱਡ ਚਾਂਸ ਜਿੱਤ ਸਕਦੇ ਨੇ ਇੱਕ ਨਾ ਬੀਬੀ ਆ ਆਪਣੇ ਇੱਥੇ ਹਾਲੀਵੁੱਡ ਦੀ ਉਹਦਾ ਨਾਂ ਹੈ ਹਾਇਡਨ ਪੈਂਚੁਰੀ ਉਹ 36 ਸਾਲਾਂ ਦੀ ਉਹਦੀ ਡੈਥ ਹੋ ਗਈ ਤੇ ਇੱਕ ਬਾਲੀਵੁੱਡ ਦੀ ਬੀਬੀ ਆ ਉਹ 27 ਸਾਲਾਂ ਦੀ ਉਹ ਮਰ ਗਈ ਉਹਦਾ ਨਾਮ ਤੁਹਾਨੂੰ ਜਾਣਾ ਪਏਗਾ devtadla.com ਦੇ ਵੈਬਸਾਈਟ ਤੇ ਪੂਰੀ ਸਟੋਰੀ ਲਾਈ ਆ ਉੱਥੇ ਜਾ ਕੇ ਸਾਡੇ ਨਾਲ ਮੀਤਾ ਜੀ ਹਾਜ਼ਰ ਨੇ ਮੀਤਾ ਜੀ ਪ੍ਰੋਗਰਾਮ ਵਿੱਚ ਸਵਾਗਤ ਹੈ ਕੀ ਹਾਲ ਹੈ
2: ਥੈਂਕ ਯੂ ਸੋ ਮਚ ਦੇਵ ਜੀ ਬਸ ਬੜੀਆ ਹੂੰ ਐਂਡ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂਨ
0: ਵੈਰੀ ਗੁੱਡ ਮਿਡ ਆਫਟਰਨੂਨ ਅੱਜ ਕੀ ਸੰਦੇਸ਼ ਹੈ
2: ਜੀ ਅੱਜ ਆਪਾਂ ਦੇਖਾਂਗੇ ਰਿੰਗ ਵਰਮ ਦੇ ਬਾਰੇ ਮੇ ਜਿਸਕੋ ਹਮ ਦਦਰੀ ਦਾਦ ਯਾ ਖਾਜ ਕੇ ਨਾਮ ਸੇ ਜਾਣਤੇ ਹੈ ਔਰ ਵੈਸੇ ਵੀ ਸਮਰ ਮੰਥਸ ਮੇ ਜੈਸੇ ਤਰੇਲੀ ਆਤੀ ਹੈ ਤੋ ਉਸਕੇ ਸਾਥ ਯੇ ਪ੍ਰੋਬਲਮ ਜ਼ਿਆਦਾ ਟ੍ਰਿਗਰ ਹੋ ਜਾਤੀ ਹੈ ਸੋ ਰਿੰਗ ਵਰਮ ਜਿਸਕੋ ਹਮ ਟੀਨੀਆ ਕਹਿਤੇ ਹੈ ਇਟਸ ਅ ਫੰਗਲ ਇਨਫੈਕਸ਼ਨ ਆਫ ਦਾ ਸਕਿਨ ਜਿਸਮੇ ਆਪਕੀ ਸਕਿਨ ਮੇ ਸਰਕੂਲਰ ਰਿੰਗ ਸ਼ੇਪ ਕੇ ਰੈਸ਼ਿਸ ਬਣ ਜਾਤੇ ਹੈ ਔਰ ਵਹਾਂ ਪੇ ਖੂਬ ਸਾਰੀ ਈਚੀ ਆਪਕੋ ਹੋਤੀ ਰਹਿਤੀ ਹੈ ਅਬ ਯੇ ਜੋ ਦਦਰੀ ਹੈ ਦਾਦ ਹੈ ਯਾ ਰਿੰਗ ਵਰਮ ਹੈ ਵੋ ਸਾਲੋਂ ਸੇ ਆਪ ਉਸਸੇ ਸਫਰ ਕਰਤੇ ਰਹਿਤੇ ਹੈ ਐਂਡ ਫਿਰ ਕੁਛ ਟਾਈਮ ਸਹੀ ਜਾਤਾ ਹੈ ਲੇਕਿਨ ਸਮਰ ਮੰਥਸ ਮੇ ਯਾ ਜਬ ਤਰੇਲੀ ਜ਼ਿਆਦਾ ਆਈ ਆਪ ਸੋਨਾ ਵਗੈਰਾ ਗਏ ਸਵੀਮਿੰਗ ਪੂਲ ਗਏ ਤੋ ਉਸਕੇ ਸਾਥ ਯੇ ਵਾਪਿਸ ਟ੍ਰਿਗਰ ਹੋ ਜਾਤੇ ਹੈ ਔਰ ਕਿਸ ਜਗ੍ਹਾ ਪੇ ਹੈ ਉਸ ਹਿਸਾਬ ਸੇ ਯੇ ਕੰਡੀਸ਼ਨ ਕਾ ਨਾਮ ਵੀ ਦਿਆ ਜਾਤਾ ਹੈ ਕਿ ਅਗਰ ਆਪਕੋ ਯੇ ਦਦਰੀ ਬੋਡੀ ਪੇ ਹੈ ਤਾਂ ਰਿੰਗ ਵਰਮ ਇਸਕੋ ਕਹਿਤੇ ਹੈ ਬੀਅਰਡ ਮੇ ਅਗਰ ਯੇ ਇਨਫੈਕਸ਼ਨ ਹੋ ਜਾਤਾ ਹੈ ਤੋ ਇਸਕੋ ਬਾਰਬਰਸ ਈਚ ਕੇ ਨਾਮ ਸੇ ਜਾਣਾ ਜਾਤਾ ਹੈ ਗਰੋਇਨ ਏਰੀਆ ਮੇ ਵੀ ਯੇ ਫੰਗਸ ਗਰੋ ਕਰ ਜਾਏਗੀ ਜਿਸਕੋ ਜੌ ਕੀਚ ਕਹਿਤੇ ਹੈ ਯਾ ਐਥਲੀਟਸ ਫੂਟ ਜਿਸਮੇ ਆਪਕੇ ਪੈਰੋਂ ਕੀ ਉਂਗਲੀਓਂ ਕੇ ਬੀਚ ਇਸਕੀ ਸ਼ੁਰੂਆਤ ਹੋਤੀ ਹੈ ਔਰ ਫਿਰ ਆਪਕੇ ਪੈਰ ਕੇ ਸੋਲ ਮੇ ਯੇ ਚਲਾ ਜਾਤਾ ਹੈ ਤੋ ਯਹਾਂ ਪੇ ਜਬ ਯੇ ਸਕਿਨ ਪੇ ਹੋਤਾ ਹੈ ਤੋ ਆਪ ਦੇਖੋਗੇ ਕਿ ਰਿੰਗ ਸ਼ੇਪ ਬਣ ਗਿਆ ਹੈ ਔਰ ਉਸਕੀ ਕਿਨਾਰ ਜੋ ਹੈ ਵਹਾਂ ਪੇ ਰੈਡਨੈਸ ਦਿਖਤੀ ਹੈ ਬਾਰਡਰ ਸੇ ਕਭੀ ਕਭਾਰ ਸਕਿਨ ਵੀ ਨਿਕਲਤੀ ਰਹਿਤੀ ਹੈ ਉਸਮੇ ਪਾਣੀ ਵਗੈਰਾ ਵੀ ਆ ਜਾਤਾ ਹੈ ਔਰ ਬੀਚ ਕਾ ਏਰੀਆ ਜੋ ਹੈ ਵੋ ਜ਼ਿਆਦਾਤਰ ਨਾਰਮਲ ਹੋਤਾ ਹੈ ਲੇਕਿਨ ਉਸਮੇ ਸਕੈਟਰਡ ਰੈਡ ਕਲਰ ਕੇ ਡੋਟਸ ਵੀ ਆਪਕੋ ਦਿਖਤੇ ਹੈ ਲੇਕਿਨ ਯਹਾਂ ਪੇ ਮੋਸਟ ਅਨੋਇੰਗ ਸਿਮਟਮ ਇਜ਼ ਈਚਿੰਗ ਇਤਨੀ ਖਾਜ ਹੋਤੀ ਹੈ ਖੁਜਲੀ ਹੋਤੀ ਹੈ ਆਪ ਕਹੀਂ ਪੇ ਵੀ ਹੋ ਇਸਕੋ ਕੰਟਰੋਲ ਨਹੀਂ ਕਰ ਪਾਤੇ ਹੈ ਡੇ ਐਂਡ ਨਾਈਟ ਆਪਕੋ ਵਹਾਂ ਪੇ ਖਾਰਿਸ਼ ਹੋਤੀ ਰਹਿਤੀ ਹੈ ਸੋ ਯੇ ਜਬ ਆਪਕੀ ਸਕਿਨ ਪੇ ਹੋਤਾ ਹੈ ਆਪਕੇ ਪੈਰੋਂ ਮੇ ਐਥਲੀਟਸ ਫੂਟ ਹੈ ਤੋ ਪੈਰੋਂ ਕੀ ਉਂਗਲੀਓਂ ਕੇ ਬੀਚ ਇਸਕੀ ਸ਼ੁਰੂਆਤ ਹੋ ਕੇ ਫਿਰ ਆਪ ਦੇਖੋਗੇ ਕਿ ਪੈਰ ਕੀ ਪੂਰੀ ਸਕਿਨ ਹੈ ਸੋਲ ਕੀ ਵੋ ਵਾਈਟ ਵਾਈਟ ਸੀ ਹੋ ਗਈ ਹੈ ਔਰ ਜ਼ਿਆਦਾ ਦੇਰ ਪਾਣੀ ਮੇ ਪੈਰ ਰੱਖਤੇ ਹੈ ਤੋ ਜਿਸ ਤਰ੍ਹਾਂ ਸਕਿਨ ਆਪਕੀ ਪੀਲ ਹੋਤੀ ਹੈ ਉਸ ਤਰ੍ਹਾਂ ਆਪਕੀ ਸਕਿਨ ਜੋ ਹੈ ਉਹ ਉਤਰਤੀ ਰਹਿਤੀ ਹੈ ਔਰ ਯੇ ਫੰਗਸ ਵਹਾਂ ਪੇ ਗਰੋ ਕਰਤੀ ਹੈ ਜਹਾਂ ਪੇ ਵੈਟ ਏਰੀਆਜ਼ ਹੈ ਯਾ ਆਪ ਖੁੱਲੇ ਪੈਰ ਕਹੀਂ ਪੇ ਸਵੀਮਿੰਗ ਪੂਲ ਵਗੈਰਾ ਮੇ ਸੋਨਾ ਵਗੈਰਾ ਮੇ ਗਏ ਹੈ ਤੋ ਵਹਾਂ ਸੇ ਯੇ ਇਨਫੈਕਸ਼ਨ ਹੋ ਜਾਏਗਾ ਔਰ ਫਿਰ ਯੇ ਬੜਤਾ ਜਾਤਾ ਹੈ ਕਈ ਵਾਰ ਜੋ ਲੋਕ ਛੋਟੇ ਬੱਚੇ ਹਾਈਜੀਨ ਮੇਨਟੇਨ ਨਹੀਂ ਕਰ ਪਾ ਰਹੇ ਹੈ ਉਨਕੋ ਵੀ ਯੇ ਹੋਗਾ ਘਰੋਂ ਮੇ ਪੈਟਸ ਹੈ ਆਪਕੇ ਕਿ ਕੈਟ ਹੈ ਡੋਗ ਹੈ ਤੋ ਉਨਸੇ ਵੀ ਆਪਕੋ ਯੇ ਇਨਫੈਕਸ਼ਨ ਹੋ ਸਕਤੀ ਹੈ ਔਰ ਫਿਰ ਜਿਨਕੋ ਆਲਰੇਡੀ ਇਨਫੈਕਸ਼ਨ ਹੈ ਤੋ ਉਨਕਾ ਟਾਵਲ ਵਗੈਰਾ ਕੋਮਨ ਯੂਜ਼ ਕਰਨੇ ਸੇ ਕੋਮ ਵਗੈਰਾ ਯੂਜ਼ ਕਰ ਲਿਆ तो उसके साथ ये प्रॉब्लम आएगी। और ये सिर से लेके फंगस जो है पैर तक कहीं पे भी आपको ये इन्फेक्शन देगी। और सिर में आप देखोगे जिसको हम सिबोरिक डर्मेटाइटिस कहते हैं कि बड़ी बड़ी पपड़ी से निकलना, और ये स्कॉल्प का फंगल इन्फेक्शन है जो कई बार जो टर्बन पहनते हैं उनको भी हो जाता है। सिर में खाज और फिर बड़ी बड़ी पपड़ी निकलती है, रेड कलर की पूरी ये स्किन हो जाती है। और फिर क्रेडल कैप जिसको कहते हैं कि छोटे बच्चों में तो हम देखते हैं लेकिन कई बार ये एडल्टहुड में वापस आ जाता है कि टीनेज में गया बच्चा या फिर यूनिवर्सिटी जा रहा है, बाहर का खाना, ऐसे में क्या होगा कि ये फंगस वापस ग्रो कर जाएगी और फिर ये बड़ी बड़े स्केल्स आपके सिर से निकलते रहते हैं, डैंड्रफ की प्रॉब्लम लगातार रहती है। छोटे बच्चों में डायपर रैश जो होता है वो भी इसी तरह की ये एक यीस्ट होती है जो ये प्रोड्यूस करेगी। और लेडीज में जब ये फंगल इन्फेक्शन होता है जिसको हम यीस्ट इन्फेक्शन कहते हैं, जिस करके ल्यूकोरिया या वाइट डिस्चार्ज की प्रॉब्लम चलती है, और कई लेडीज को काफी सालों से बैक में दर्द होना तो उसके साथ डिस्चार्ज जा रहा है, वाइट डिस्चार्ज, नाल धड़न की भी प्रॉब्लम हो सकती है। सो ऐसे में ये जो ट्रीटमेंट है आपको काफी हेल्प करेगा। और ये ट्रीटमेंट आप स्टार्ट करते हो उसके साथ क्या होगा कि ये आपकी इम्यूनिटी बॉडी की बढ़ाएगी, जिस करके आपका बॉडी खुद ये फंगस के साथ फाइट करके इसको खत्म करेगा। सो आपके सिम्टम्स में तो इम्प्रूवमेंट होगी ही होगी आप जैसे ट्रीटमेंट स्टार्ट करते हो, लेकिन लॉन्ग टर्म आपको इससे रिलीफ मिलेगी। सो फील फ्री टू कॉल अस, आपको रिंग वर्म की प्रॉब्लम है, दाद या खाज से परेशान है, या फिर एथलीट फुट आपको हुआ है, सिर में इस तरह का डैंड्रफ है, या लेडीज में ल्यूकोरिया, वाइट डिस्चार्ज या हार्मोनल इश्यूज की कोई परेशानी है, सो इसके लिए वी डू हैव होम्योपैथिक ट्रीटमेंट और साथ में थेरेपी है। लोकेशन है हमारी 10 कॉटरेल बुलेवार्ड यूनिट 104 इन ब्रैम्पटन, एंड मंडे टू सैटरडे वी आर ओपन 6 days a week सवेरे 10 से लेकर शाम 6 बजे तक। ऑल ओवर कैनेडा, यूएस, द यूरोप विच मेडिकेशन हम मेल करते हैं, एंड कुछ एक इंश्योरेंस कंपनीज हैं, इफ यू आर हैविंग एक्सटेंडेड प्लान देन दे डू कवर होम्योपैथी एज वेल, तो उसका बेनिफिट भी आप ले सकते हैं। फोन नंबर है मेरा 6477602779 6447 2779
0: अपने एयरपोर्ट के कॉटरल ते मीता होना दी लोकेशन है, मीता जी नंबर फिर दे दो।
2: हां जी 6477602779 थैंक यू देव जी,
0: थैंक यू सो मच, थैंक यू।

0: ਰਹੇ ਗਏ ਇਹਨੂੰ ਛੱਡੋ, ਅੱਜ ਅੱਧੀ ਰਾਤ ਤੋਂ 3 ਸੈਂਟ ਜਿਹੜੀ ਪੈਟਰੋਲ ਦੀ ਪ੍ਰਾਈਸ ਉੱਪਰ ਜਾ ਰਹੀ ਹੈ। AM 530 ਡੇਟ ਆਲਾ ਸ਼ੋ ਹਰਪ੍ਰੀਤ ਜੀ,
1: ਹਾਂਜੀ,
0: ਕਿੰਨੇ ਸਾਲ ਹੋ ਗਏ ਆਪਾਂ ਨੂੰ ਇੱਕ ਦੂਜੇ ਨਾਲ ਐਡਵਰਟਾਈਜ਼ ਕਰਦੇ ਨੂੰ? 10-12 ਸਾਲ ਹੋ ਗਏ ਹੁਣ,
1: ਜ਼ਿਆਦਾ ਹੋ ਗਏ।
0: ਚਲੋ ਜ਼ਿਆਦਾ ਹੋ ਗਏ। ਤੁਸੀਂ ਹਮੇਸ਼ਾ ਮੈਨੂੰ ਕੌਫੀ ਦੇ ਕੱਪ ਨਾਲ ਦੇਖਿਆ ਹੋਣਾ, ਐਵਰੀ ਡੇ, ਕੋਈ ਮੈਸੇਜ ਨਹੀਂ ਕੀਤਾ, ਉਹਦਾ ਰੀਜ਼ਨ ਜਿਹੜਾ ਹੁਣ
1: ਬ੍ਰਾਂਡ ਅੰਬੈਸਡਰ
0: ਹੁਣ ਮੈਂ ਤੁਹਾਡਾ ਵੀ ਭਲਾ ਕਰਨ ਲੱਗਿਆ, ਤੁਸੀਂ ਵੀ ਕੌਫੀ ਪੀਆ ਕਰੋ, ਸਾਰੇ ਸਾਡੇ ਲਿਸਨਰ ਕੌਫੀ ਪੀਆ ਕਰਨ। ਡਰਿੰਕ ਆ ਕੌਫੀ ਟੂ ਕੱਟ ਬੋਡੀ ਫੈਟ ਬਿਲਡ ਮਸਲ। ਅੱਛਾ, ਇਹ ਯੂਨੀਵਰਸਿਟੀ ਆਫ ਉਲੂ ਇਨ ਫਿਨਲੈਂਡ ਹੈ, ਉਹਨੇ ਦੱਸਿਆ ਕਿ ਕੌਫੀ ਪੀਣ ਨਾਲ ਤੁਹਾਡੀ ਜਿਹੜੀ ਬੋਡੀ ਫੈਟ ਆ ਉਹ ਘੱਟਦੀ ਆ ਤੇ ਮਸਲ ਬਣਦੇ ਆ। ਇਹਨਾਂ ਤਾਂ ਹੁਣ ਕੀਤਾ, ਮੈਨੂੰ ਤਾਂ 20 ਸਾਲ ਹੋ ਗਏ ਪੀਂਦਿਆਂ ਨੂੰ, ਸਮਾਰਟ ਤਾਂ ਮੈਂ ਹੋਇਆ, ਇਹ ਥੋੜੀ ਹੋਈ। ਕਿੰਗਸਟਨ ਦੇ ਵਿੱਚ ਖਬਰ ਲਾਈ ਹੈ ਇੰਗਲਿਸ਼ ਅਖਬਾਰ ਨੇ, 1 ਕਿਲਡ ਬਾਈ ਟ੍ਰੇਨ। ਹੁਣ ਟ੍ਰੇਨ ਭੱਜ ਕੇ ਗਈ ਸੀ ਜਿੱਥੇ ਬੰਦਾ ਖੜਾ ਸੀ, ਪਿਕਨਿਕ ਚ ਉੱਥੇ ਐਕਸੀਡੈਂਟ ਹੋਇਆ ਤੇ ਇੱਕ ਦੀ ਮਰ ਗਈ। ਪੀਰ ਪੁਲਿਸ ਨੇ ਹੁਣ ਕੰਮ ਹੋਰ ਸ਼ੁਰੂ ਕਰਤਾ, ਜਿਹੜੇ ਈ ਸਕੂਟਰ ਭਜਾਈ ਫਿਰਦੇ ਨਾ ਸੱਜੇ ਖੱਬੇ ਪਤਾ ਨੀ ਕਿੱਧਰ ਕਿੱਧਰ ਭਜਾਈ ਫਿਰਦੇ, ਸਿਰ ਤੇ ਸੱਟਾਂ ਲੱਗਦੀਆਂ, ਹਾਸਪਿਟਲ ਜਾਮ ਕਰਦੇ ਆ, ਉਹਨਾਂ ਦੇ ਚਲਾਨ ਕੱਟਣ ਲੱਗ ਗਏ ਹੁਣ, ਇਹ ਵੀ ਚੰਗੀ ਗੱਲ ਆ। ਆਲਰਾਈਟ, ਅੱਜ ਹੈਗਾ ਟਿਊਜ਼ਡੇ, ਕਿਰਨ ਦੇ ਕਹਿਣ ਵਾਂਗੂ ਕੱਲ ਨੂੰ ਬੁੱਧਵਾਰ ਆ।
1: ਹਾਂਜੀ,
0: ਆਪਣੀ ਡੀਲ ਹੋਜੂ ਕਿ ਨਹੀਂ ਹੋਊਗੀ ਅਮੈਰੀਕਾ ਨਾਲ ਟੈਰਿਫ ਦੀ, ਇਹ ਡੈਡ ਲਾਈਨ ਆ। 11% ਕਹਿੰਦੇ ਹੋ ਜਾਏਗੀ ਤੇ 89% ਕਹਿੰਦੇ ਨਹੀਂ ਹੋਏਗੀ।
1: 89 ਪਤਾ ਹੈ ਜਾਨਾ,
0: ਆਪਣੇ ਇਨਫਲੇਸ਼ਨ ਥੋੜੀ ਜਿਹੀ ਵੱਧ ਗਈ, 2.8 ਤੋਂ 3% ਹੋ ਗਈ ਜੁਲਾਈ ਦੇ ਵਿੱਚ। ਉਹਦਾ ਮੇਨ ਰੀਜ਼ਨ ਇਹ ਹੈ ਕਿ ਜਿਹੜਾ ਪੈਟਰੋਲ ਹੈ ਉਹ ਮਹਿੰਗਾ ਹੋ ਗਿਆ, ਲੜਾਈ ਦੇ ਕਰਕੇ, ਯੁੱਧ ਦੇ ਕਰਕੇ ਸਾਰਾ ਚੱਲ ਰਿਹਾ ਹੈ। ਲੇਕਿਨ ਬੈਂਕ ਆਫ ਕੈਨੇਡਾ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਆਪਦੇ ਜਿਹੜੇ ਰੇਟ ਆ ਚੇਂਜ ਨਹੀਂ ਕਰਨੇ। AM 530 ਡੇਟ ਵਾਲਾ ਸ਼ੋਅ ਕੁਇਕ ਟਰੱਕ ਲੂਪ, ਉੱਥੇ ਜੀ 20 ਤਰੀਕ ਨੂੰ ਆਉਣ ਵਾਲੇ ਥਰਸਡੇ ਨੂੰ, ਅੱਜ ਕਿੰਨੀ ਹੋ ਗਈ, 18 ਹੋ ਗਈ, 19-20 ਤੇ ਉੱਥੇ ਉਹਨਾਂ ਨੇ $100 ਆਇਲ ਚੇਂਜ ਤੇ ਲਾਇਆ ਹੈ, ਫ੍ਰੀ ਮਿਲੇਗਾ ਤੁਹਾਨੂੰ, ਘੱਟ ਮਿਲੇਗਾ, $100 ਘੱਟ ਦੇਣਾ ਪਏਗਾ, ਫ੍ਰੀ ਬਾਰਬੀਕਿਊ ਹੋਏਗਾ ਫੋਰਡ ਏਰੀਆ ਵਾਲੀ ਲੋਕੇਸ਼ਨ ਤੇ, QEW ਤੋਂ ਐਕਸਟੈਂਸ਼ਨ ਐਗਜ਼ਿਟ 5 ਹੈ, 519-6220-6660। ਹਰਪ੍ਰੀਤ ਜੀ, ਮੈਡੀਕਲ ਅੰਡਰ ਰਾਈਟਿੰਗ ਕੀ ਹੁੰਦਾ, ਇਹਦੇ ਥੋੜੀ ਰੋਸ਼ਨੀ ਪਾਓਗੇ?
1: ਬਿਲਕੁਲ ਦੇਵ ਜੀ, ਜਦੋਂ ਆਪਾਂ ਕੋਈ ਵੀ ਇੰਸ਼ੋਰੈਂਸ ਅਪਲਾਈ ਕਰਦੇ ਹਾਂ, ਸਪੈਸ਼ਲੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਹਰੇਕ ਪਾਲਿਸੀਜ਼ ਦੇ ਵਿੱਚ ਮੈਡੀਕਲ ਅੰਡਰ ਰਾਈਟਿੰਗ ਹੁੰਦੀ ਆ। ਸੋ ਉਹਦਾ ਮਤਲਬ ਇਹ ਹੈਗਾ ਕਿ ਇੰਸ਼ੋਰੈਂਸ ਕੰਪਨੀ ਦੇ ਜਿਹੜੇ ਅੰਡਰ ਰਾਈਟਰਸ ਆ ਉਹ ਇਵੈਲੂਏਟ ਕਰਦੇ ਆ, ਜਦੋਂ ਤੁਹਾਡੀ ਐਪਲੀਕੇਸ਼ਨ ਜਾਂਦੀ ਆ, ਤੁਹਾਡੇ ਮੈਡੀਕਲ ਕੁਸ਼ਚਨ ਆਨਸਰਸ ਵੇਰੀਫਾਈ ਹੁੰਦੇ ਆ, MIB ਕੋਡਸ ਚੈੱਕ ਹੁੰਦੇ ਆ, ਔਰ ਉਸ ਤੋਂ ਬਾਅਦ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਤੁਹਾਡਾ ਕੋਈ ਮੈਡੀਕਲ ਕਰਨ ਦੀ ਜ਼ਰੂਰਤ ਆ, ਉਹ ਮੈਡੀਕਲ ਟੈਸਟ ਹੁੰਦੇ ਆ, ਉਹਨਾਂ ਦੀਆਂ ਰਿਪੋਰਟਸ ਉਹ ਵੇਰੀਫਾਈ ਕਰਦੇ ਆ। ਜੇ ਉਹਨਾਂ ਨੂੰ ਲੱਗੇ ਕਿ ਉਸ ਤੋਂ ਬਾਅਦ ਵੀ ਸਟਿਲ ਉਹਨਾਂ ਨੂੰ ਕੁਛ ਵੇਰੀਫਾਈ ਕਰਨਾ, ਤਾਂ ਉਹ ਤੁਹਾਡੀ ਫੈਮਿਲੀ ਡਾਕਟਰਸ ਤੋਂ ਵੀ APS ਲੈ ਸਕਦੇ ਆ, ਤੁਹਾਡੇ ਅਟੈਂਡਿੰਗ ਫਿਜ਼ੀਸ਼ੀਅਨ ਦੀ ਰਿਪੋਰਟ ਲੈ ਸਕਦੇ ਆ।
0: APS ਕੀ ਹੁੰਦਾ ਜੀ?
1: APS ਅਟੈਂਡਿੰਗ ਫਿਜ਼ੀਸ਼ੀਅਨ ਦੀ ਜਿਹੜੀ ਰਿਪੋਰਟ, ਹਾਂਜੀ, ਸੋ ਉਹਨਾਂ ਤੋਂ ਉਹ ਸਾਰੀ ਇਨਫੋਰਮੇਸ਼ਨ ਕਲੈਕਟ ਕਰਦੇ ਆ ਕਿ ਜਿਹੜਾ ਪਰਸਨ ਇੰਸ਼ੋਰੈਂਸ ਲਈ ਅਪਲਾਈ ਕਰ ਰਿਹਾ ਆ ਉਹਨੂੰ ਕਿਹੜੇ ਕਿਹੜੇ ਮੈਡੀਕਲ ਇਸ਼ੂਜ਼ ਸੀਗੇ, ਉਹਨੇ ਕਿਹੜੀ ਕਿਹੜੀ ਮੈਡੀਕੇਸ਼ਨ ਲਈ ਆ, ਕਿਹੜੇ ਟੈਸਟ ਹੋਏ ਆ ਉਹਦੇ, ਔਰ ਉਹ ਟੈਸਟ ਕੋਈ ਪੈਂਡਿੰਗ ਤਾਂ ਨਹੀਂ ਹੈਗੇ, ਕੋਈ ਰਿਜ਼ਲਟ ਤਾਂ ਨਹੀਂ ਪੈਂਡਿੰਗ, ਸੋ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵੇਰੀਫਾਈ ਹੁੰਦੀਆਂ। ਬਹੁਤੇ ਜਿਹੜੇ ਸਾਡੇ ਕਲਾਇੰਟਸ ਹੈਗੇ ਆ ਉਹ ਫਸਟ ਸਟੈਪ ਤੇ ਕੁਆਲੀਫਾਈ ਕਰ ਜਾਂਦੇ ਆ ਜਿੱਥੇ ਮੈਡੀਕਲ ਕੁਐਸਚਨ ਆਨਸਰ ਹੁੰਦੇ ਆ। ਜੇ ਉਹਦੇ ਵਿੱਚ ਕੋਈ ਉਹਨਾਂ ਦਾ ਕੁਐਸਚਨ ਆਨਸਰ ਦੇ ਵਿੱਚ ਕੋਈ ਕੰਸਰਨ ਹੋਵੇ, ਫਿਰ ਉਸ ਤੋਂ ਬਾਅਦ ਅੱਗੇ ਫਰਦਰ ਜਿਹੜੇ ਹੈਗੇ ਉਹ ਸਟੈਪਸ ਇਵੈਲੂਏਟ ਹੁੰਦੇ ਆ। ਪਰ ਮੇਨ ਚੀਜ਼ ਜ਼ਰੂਰੀ ਇਹ ਹੈਗੀ ਹੈ ਕਿ ਜਦੋਂ ਆਪਾਂ ਇੱਕ ਵਾਰੀ ਲਾਈਫ ਇੰਸ਼ੋਰੈਂਸ ਪਾਲਿਸੀ ਕਰਵਾ ਲਈ ਜਾਂ ਇੱਕ ਵਾਰੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਕਰਵਾ ਲਈ, ਉਸ ਤੋਂ ਬਾਅਦ ਕਦੇ ਵੀ ਇਨ ਫਿਊਚਰ ਦੇ ਵਿੱਚ ਆਪਾਂ ਕਵਰੇਜ ਨੂੰ ਇਨਕਰੀਜ਼ ਕਰਨਾ ਹੋਵੇ ਤਾਂ ਮੈਡੀਕਲ ਅੰਡਰ ਰਾਈਟਿੰਗ ਦੁਆਰਾ ਹੋਊਗੀ। ਸੋ ਕਈ ਵਾਰ ਆਪਾਂ ਨੂੰ ਇੱਦਾਂ ਲੱਗਦਾ ਹੁੰਦਾ ਹੈ ਕਿ ਅਸੀਂ ਇੱਕ ਵਾਰੀ ਕਵਰੇਜ ਲੈ ਲਈ ਹੈ ਜੀ 1-2 ਲੱਖ ਦੀ, ਇਨ ਫਿਊਚਰ ਦੇ ਵਿੱਚ ਆਪਾਂ ਉਹਨੂੰ 4-5 ਲੱਖ ਕਰਨਾ ਹੈਗਾ ਆ, 1 ਮਿਲੀਅਨ ਕਰਨਾ ਹੈਗਾ ਆ ਆਪਣੀਆਂ ਨੀਡਸ ਦੇ ਅਕੋਰਡਿੰਗਲੀ, ਤਾਂ ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ ਹੀ ਹੋ ਜਾਣਾ, ਇੱਦਾਂ ਨਹੀਂ ਹੁੰਦਾ। ਸੋ ਜਦੋਂ ਵੀ ਆਪਾਂ ਕਵਰੇਜ ਇਨਕਰੀਜ਼ ਕਰਨੀ ਹੈਗੀ ਆ ਤੁਹਾਡੀ ਪਾਲਿਸੀ ਦੇ ਵਿੱਚ ਮੈਡੀਕਲ ਅੰਡਰ ਰਾਈਟਿੰਗ ਦੁਆਰਾ ਤੋਂ ਹੋਊਗੀ। ਔਰ ਇਹਦੀ ਇੱਕ ਚੀਜ਼ ਇਹ ਹੈਗੀ ਆ ਕਿ ਜੇ ਉਸ ਟਾਈਮ ਦੇ ਉੱਪਰ ਆਪਾਂ ਕੁਆਲੀਫਾਈ ਨਹੀਂ ਕਰ ਸਕੇ, ਗੁੱਡ ਪੋਸੀਬਲ ਜਦੋਂ ਆਪਾਂ ਪਹਿਲੀ ਪਾਲਿਸੀ ਲਈ ਸੀਗੀ ਤੁਸੀਂ ਯੰਗ ਹੋਵੋ, ਹੈਲਦੀ ਹੋਵੋ, ਐਂਡ ਅੱਜ ਤੋਂ 10-15 ਸਾਲ ਪਹਿਲਾਂ ਦੀਆਂ ਪਾਲਿਸੀਜ਼ ਲਈਆਂ ਹੋਣ ਤੇ ਹੁਣ ਤੁਸੀਂ ਦੁਆਰਾ ਕਵਰੇਜ ਆਪਣੀ ਇਨਕਰੀਜ਼ ਕਰਨੀ ਹੋਵੇ ਤਾਂ ਉਸ ਟਾਈਮ ਦੇ ਉੱਪਰ ਤੁਹਾਨੂੰ ਕੋਈ ਨਾ ਕੋਈ ਮੈਡੀਕਲ ਇਸ਼ੂ ਆ ਗਿਆ ਤਾਂ ਤੁਹਾਨੂੰ ਨਵੀਂ ਕਵਰੇਜ ਨਹੀਂ ਮਿਲ ਰਹੀ। ਜੇ ਤੁਹਾਡੀ ਪੁਰਾਣੀ ਪਾਲਿਸੀ ਨੂੰ ਤੁਸੀਂ ਡਿਵੀਡੈਂਡ ਵਾਲੀ ਪਾਲਿਸੀ ਦੇ ਵਿੱਚ ਕਨਵਰਟ ਕਰ ਲੈਂਦੇ ਆ ਜਾਂ ਤੁਸੀਂ ਅੱਜ ਦੀ ਡੇਟ ਦੇ ਵਿੱਚ ਡਿਵੀਡੈਂਡ ਵਾਲਾ ਪਲਾਨ ਲੈ ਲੈਂਦੇ ਆ, ਉਹਦੇ ਵਿੱਚ ਕਵਰੇਜ ਆਟੋਮੈਟਿਕਲੀ ਆਪਣੇ ਆਪ ਇਨਕਰੀਜ਼ ਹੁੰਦੀ ਆ ਬਿਨਾਂ ਕਿਸੇ ਮੈਡੀਕਲ ਅੰਡਰ ਰਾਈਟਿੰਗ ਤੋਂ। ਸੋ ਕਿੰਨਾ ਵਧੀਆ ਪਲਾਨ ਹੈਗਾ ਆ ਜਿਹਦੇ ਵਿੱਚ ਅਗਰ ਤੁਹਾਡੇ ਕੋਲ ਆਲਰੇਡੀ ਟਰਮ ਇੰਸ਼ੋਰੈਂਸ ਚੱਲ ਰਹੀ ਸੀਗੀ ਤੁਸੀਂ ਉਹਨੂੰ ਪਰਮਾਨੈਂਟ ਪਲਾਨ ਦੇ ਵਿੱਚ ਕਨਵਰਟ ਕਰ ਲਿਆ ਤੇ ਡਿਵੀਡੈਂਡ ਵਾਲੇ ਪਲਾਨ ਦੇ ਵਿੱਚ ਕਨਵਰਟ ਕੀਤਾ ਹੈਗਾ। ਡਿਵੀਡੈਂਡਸ ਐਵਰੀ ਈਅਰ ਮਿਲਣਗੇ ਇੰਸ਼ੋਰੈਂਸ ਕੰਪਨੀ ਵੱਲੋਂ, ਉਸ ਡਿਵੀਡੈਂਡ ਦੇ ਨਾਲ ਤੁਹਾਡੀ ਕਵਰੇਜ ਜਿਹੜੀ ਹੈਗੀ ਉਹ ਆਟੋਮੈਟਿਕਲੀ ਇਨਕਰੀਜ਼ ਹੋਊਗੀ। ਈਵਨ ਦੋ ਚਾਹੇ ਤੁਸੀਂ ਆਪਣੇ ਹੈਲਥ ਕੰਸਰਨ ਦੇ ਕਰਕੇ ਅੱਜ ਦੀ ਡੇਟ ਦੇ ਵਿੱਚ ਨਵੇਂ ਕਵਰੇਜ ਦੇ ਲਈ ਨਹੀਂ ਕੁਆਲੀਫਾਈ ਕਰ ਰਹੇ ਸੀਗੇ, ਜਾਂ ਜਿਨ੍ਹਾਂ ਨੇ ਅੱਜ ਡਿਵੀਡੈਂਡ ਵਾਲਾ ਪਲਾਨ ਲਿਆ ਆ, ਇਨ ਫਿਊਚਰ ਦੇ ਵਿੱਚ ਉਹਨਾਂ ਨੂੰ ਕੋਈ ਮੈਡੀਕਲ ਰੀਜ਼ਨ ਆ ਗਏ, ਉਹਨਾਂ ਦੀ ਕਵਰੇਜ ਜਿਹੜੀ ਸੀਗੀ ਨਵੀਂ ਨਹੀਂ ਹੋ ਸਕਦੀ ਸੀਗੀ, ਉਸ ਟਾਈਮ ਦੇ ਉੱਪਰ ਵੀ ਡਿਵੀਡੈਂਡਸ ਦੇ ਨਾਲ ਤੁਹਾਡੀ ਕਵਰੇਜ ਜਿਹੜੀ ਆ ਇਨਕਰੀਜ਼ ਹੋਊਗੀ। ਸੋ ਇਹਨੂੰ ਚੀਜ਼ ਨੂੰ ਫੁੱਲੀ ਅੰਡਰਸਟੈਂਡ ਕਰਨ ਦੇ ਲਈ, ਕਿਉਂਕਿ ਬਹੁਤ ਵੱਡਾ ਪਾਰਟ ਆ ਇਹ, ਕਿਉਂਕਿ ਜਦੋਂ ਵੀ ਆਪਾਂ ਨਵੀਂ ਕਵਰੇਜ ਲੈਣੀ ਹੈਗੀ ਆ, ਮੈਡੀਕਲ ਅੰਡਰ ਰਾਈਟਿੰਗ ਤੋਂ ਬਿਨਾਂ ਇਸ ਪਲਾਨ ਦੇ ਵਿੱਚ ਤੁਹਾਡੀ ਕਵਰੇਜ ਆਟੋਮੈਟਿਕਲੀ ਇਨਕਰੀਜ਼ ਹੋਊਗੀ। ਤੁਹਾਨੂੰ ਕੋਈ ਮੈਡੀਕਲ ਨਹੀਂ ਕਰਾਉਣਾ ਪੈਣਾ ਤੁਹਾਡੀ ਕਵਰੇਜ ਨੂੰ ਇਨਕਰੀਜ਼ ਕਰਨ ਦੇ ਲਈ। ਸੋ ਕੋਈ ਵੀ ਤੁਹਾਡੀ ਕੁਐਸਚਨਸ ਹੈਗੀ ਆ, ਕਿਉਂਕਿ ਡਿਵੀਡੈਂਡ ਵਾਲੇ ਪਲਾਨ ਦੇ ਹੋਰ ਬਹੁਤ ਸਾਰੇ ਬੈਨੀਫਿਟਸ ਹੈਗੇ ਆ ਕਿ ਕੰਪਨੀਜ਼ ਦੇ ਵਿੱਚੋਂ ਉਹਨਾਂ ਦਾ ਪ੍ਰੋਫਿਟ ਮਿਲਦਾ ਹੈਗਾ ਆ, ਆਪਾਂ ਨੂੰ ਡਿਵੀਡੈਂਡ ਮਿਲਦੇ ਹੈਗੇ ਆ, ਆਪਣੀ ਕੈਸ਼ ਵੈਲਿਊ ਇਨਕਰੀਜ਼ ਹੁੰਦੀ ਆ, ਲਿਮਿਟਡ ਟਾਈਮ ਦੇ ਲਈ ਆਪਾਂ ਪ੍ਰੀਮੀਅਮ ਪੇ ਕਰਨਾ ਹੈਗਾ, ਬਟ ਉਹਦੇ ਨਾਲ ਇਹ ਬਹੁਤ ਵੱਡਾ ਪੁਆਇੰਟ ਆ ਕਿ ਤੁਹਾਡੀ ਕਵਰੇਜ ਜਿਹੜੀ ਹੈਗੀ ਉਹ ਐਵਰੀ ਈਅਰ ਇਨਕਰੀਜ਼ ਹੋਊਗੀ। ਸੋ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਨੰਬਰ ਹੈਗਾ ਜੀ 4178765004168175।
0: ਪਿਛਲੇ ਦਿਨੀ ਸਾਡੇ ਕੁਝ ਐਮ ਪੀ ਪੀ ਜਿਨ੍ਹਾਂ ਨੂੰ ਐਮ ਐਲ ਏ ਵੀ ਕਹਿ ਦਿੰਦੇ ਆ, ਉਹਨਾਂ ਨੇ ਉਹ ਪੈਸੇ ਛਕ ਲਏ ਜਿਹੜੇ ਉਹ ਛਕ ਨਹੀਂ ਸਕਦੇ ਸੀ। ਪਹਿਲਾਂ ਜਿਹੜਾ ਫੜਿਆ ਗਿਆ ਸੀ ਉਹ ਸਟੈਨ ਚੋ, ਉਹਨੇ ਖੜੀ 36,000 ਕਿੰਨਾ ਸੀਗਾ, ਉਹ ਕਹਿੰਦਾ ਜੀ ਮੇਥੋਂ ਹੋ ਗਈ ਗਲਤੀ, ਆ ਚੱਕੋ ਪੈਸੇ ਵਾਪਸ ਕਰਤੇ ਸਰਕਾਰ ਨੂੰ ਡੱਗ ਫੋੜ ਨੂੰ। ਲੇਕਿਨ ਨੀਨਾ ਟਾਂਗੜੀ 18,976, ਕੋਈ ਉਹਦੀ ਖਬਰ ਨਹੀਂ ਸੁਣੀ ਅਜੇ ਤਾਈ। ਹਰਦੀਪ ਗਰੇਵਾਲ $27,275, ਕੋਈ ਖਬਰ ਨਹੀਂ ਆਈ ਉਹਦੀ। ਪਿਛਲੇ ਦਿਨ ਟੋਟਨਹਿਮ ਜਾ ਕੇ ਆਪਣੇ ਡੱਕ ਸਿਸਟਮ ਵਾਲੇ ਡੱਕ ਸਾਫ਼ ਕਰਕੇ ਆਏ ਆ ਅਮਨ ਹੋਰ, ਉਹਨਾਂ ਦਾ ਸੁਨੇਹਾ ਸੁਣੋ।
2: ਸਿਆਣੇ ਕਹਿੰਦੇ ਆ ਜੀ ਕੰਮ ਬੈਸਟ ਕਰਾਉਣਾ ਤੇ ਕੰਮ ਕਰਨ ਵਾਲੇ ਬੰਦੇ ਬੈਸਟ ਹੋਣੇ ਚਾਹੀਦੇ। ਹੁਣ ਜੇ ਤੁਸੀਂ ਘਰ ਦਾ ਡੱਕ ਸਾਫ਼ ਕਰਾਉਣਾ ਸਿਰਫ $99 ਤੋਂ ਕਰ ਦੇਣਗੇ। ਕਾਰਪੇਟ, ਸੋਫਾ, ਕਾਰ, ਟਰੱਕ, ਸ਼ੈਂਪੂ ਕਰਾਉਣਾ ਤਾਂ ਵੀ ਕਾਲ ਮਾਰੋ। ਹੁਣ ਮੇਰੇ ਕਹਿਣ ਦੇ ਨਾ ਰਹੋ, ਬੈਸਟ ਨੂੰ ਪਹਿਲਾਂ ਕਾਲ ਕਰਕੇ ਟੈਸਟ ਕਰ ਲਓ। ਨੰਬਰ ਮੈਂ ਦੱਸ ਦਿੰਦਾ 416-277-4416, ਅੰਗਰੇਜ਼ੀ ਚ 416-277-4616 ਹੈ। ਖੜਕਾਓ ਘੰਟੀ।
3: If Rest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 10,000 mile per week milenge, starting from Kushawa, Etobicoke ate Bolton, je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 905-846-2229 4 या फिर 905-334-8222 यानी 905-846-2229 ते या फिर कॉल करो 905-334-82 एक्सटेंशन है 4।
0: Are you ready? ਟਿੱਕਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ 6474294040 647-429-4040 6474294040।

0: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
1: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ।
2: ਵਾਹ ਸ਼ੇਰਾ,
1: ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।

0: ਟੀਵੀ ਐਂਡ ਅਪਲਾਈਸ 9054508228 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਫ੍ਰਿਜ ਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਬੋਸ਼ ਜਰਮਨ ਬ੍ਰਾਂਡ ਹੈ, ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ। ਟੀਵੀ ਦੀ ਜੇ ਗੱਲ ਕਰੀਏ ਜੀ, ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ। ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ। ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ। ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ। ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫ੍ਰਿਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ, ਮੋਰ ਦੈਨ $5,000 ਦੀ ਸੇਵਿੰਗ ਹੈ। ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫ੍ਰਿਜ, ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ, ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫ੍ਰਿਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ, ਇਹ ਵੀ $1200 ਵਾਲਾ $699 ਦਾ। ਇਹ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ ਫ੍ਰਿਜ ਹੈ, 68 ਇੰਚ ਦੀ ਹਾਈਟ ਹੈ ਜੀ, ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ, ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ, ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ। ਕੱਲਾ ਵਾਸ਼ਰ $599 ਦਾ ਮਿਲ ਜਾਏਗਾ, ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ। ਕੱਲੀ ਡਿਸ਼ ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ। 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com। ਇਹ ਵਨ ਵਰਡ ਹੈ ਜੀ, 9054502828, 9054502828 ਜੀ।
0: ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸ ਦਾ ਫਾਇਦਾ ਚੱਕ ਸਕਦੇ ਹੋ। 9054502828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।

0: Dave Darkla. And you are not. ਲਓ ਜੀ ਕੁਇਕ ਟਰੱਕ ਲੂਪ ਵੱਲੋਂ ਆਪਣੇ 20 ਤਰੀਕ ਨੂੰ ਕਸਟਮਰਾਂ ਦਾ ਧੰਨਵਾਦ ਕੀਤਾ ਜਾਏਗਾ। ਆਲ ਚੇਂਜ ਤੇ $100 ਆਫ ਹੋਏਗਾ, ਫ੍ਰੀ ਬਾਰਬੀਕਿਊ ਚੱਲੇਗਾ ਸਾਰਾ ਦਿਨ, ਫ੍ਰੀ ਟਰੱਕ ਗਰੀਸ ਹੋਏਗਾ, ਫੋਰਟ ਏਰੀ ਵਾਲੀ ਜਿਹੜੀ ਲੋਕੇਸ਼ਨ ਉੱਥੇ ਸਾਰਾ ਕੁਛ ਹੋ ਰਿਹਾ। ਨੰਬਰ ਹੈ 519-622-0660। CNE ਦਾ ਹਰਪ੍ਰੀਤ ਜੀ ਮੇਲਾ ਆ ਰਿਹਾ ਆਪਣੇ,
1: ਹਾਂਜੀ
0: ਇਹ 147 ਸਾਲ ਹੋ ਗਏ ਮੇਲਾ ਚੱਲਦੇ ਨੂੰ, 147ਵਾਂ ਮੇਲਾ ਹੈ ਜੀ, 18 ਦਿਨ ਦਾ ਮੇਲਾ ਹੈ, ਇੱਕ ਦਿਨ ਦਾ ਮੇਲਾ ਲਾ ਕੇ ਅਸੀਂ ਕਹਿੰਦੇ ਹਾਂ ਜੀ ਮੇਲਾ ਕਰਾ ਤਾ ਵੱਡਾ ਕੈਨੇਡਾ ਚ। ਅਗਸਤ 21 ਤੋਂ ਸਪਟੰਬਰ 7 ਤੱਕ ਹੋਏਗਾ। ਸੋ ਇਹਦੀਆਂ ਜਿਹੜੀਆਂ ਟਿਕਟਾਂ ਸੀ ਆਉਣ ਵਾਲੇ ਦਿਨਾਂ ਚ ਤੁਹਾਡੇ ਲਈ ਫ੍ਰੀ ਦੇਵਾਂਗੇ, 4 ਟਿਕਟਾਂ ਦੇਵਾਂਗੇ ਇੱਕ ਫੈਮਿਲੀ ਨੂੰ ਤਾਂ ਕਿ 2 ਬੱਚੇ ਤੇ ਮਾਂ ਬਾਪ ਨਾਲ ਜਾ ਸਕਣ। ਐਵਰੇਜ ਟਰਾਂਸਪੋਰਟ ਵਾਲੇ ਕ੍ਰੋਸ ਬਾਰਡਰ ਏਜ ਡਰਾਈਵਰ ਚਾਹੀਦੇ ਨੇ ਇਹਨਾਂ ਨੂੰ, ਸੇਮ ਟਰੱਕ ਟ੍ਰੇਲਰ ਹੋਗਾ, ਹਰ ਰੋਜ਼ ਸ਼ਾਮ ਨੂੰ ਘਰੋਂ ਕਰਿਆ ਜਾਊਗੇ। ਨਾਲ ਦੀ ਨਾਲ ਮਿਡਵੈਸਟ ਐਂਡ US ਈਸਟ ਲਈ ਡਰਾਈਵਰ ਦੀ ਲੋੜ ਹੈ, ਸੁਨਹਿਰੀ ਮੌਕਾ ਹੈ ਜੀ ਵੱਡੀ ਫਰਮ ਨਾਲ ਕੰਮ ਕਰਨ ਦਾ। 905-840-2229 ਇਹਨਾਂ ਦਾ ਨੰਬਰ ਹੈ, 846-2229। ਸਾਡੇ ਨਾਲ ਗ੍ਰੈਂਡ ਫਰਨੀਚਰ ਤੋਂ ਸੁਖ ਸਾਹਿਬ ਜੁੜ ਚੁੱਕੇ ਨੇ ਜਨਾਬ,
2: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਨ ਦੇ ਉੱਪਰ ਜਿਹੜੀ ਫਲੋਰ ਮਾਡਲ ਇਨਵੈਂਟਰੀ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰੇ ਕੰਟੇਨਰ ਜਿਹੜੀ ਨਵੀਂ ਇਨਵੈਂਟਰੀ ਸਾਡੇ ਕੋਲ ਪਹੁੰਚ ਰਹੀ ਆ। ਸੋ ਇਸ ਕਰਕੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾ ਰਹੀ ਆ, ਬਿਲੋ ਦਾ ਕੋਸਟ ਜਿਹੜੇ 15 ਤੋਂ 20 ਬੈਡਰੂਮ ਸੈੱਟ ਜਿਹੜੇ ਫਲੋਰ ਮਾਡਲ ਕਲੀਅਰ ਆਊਟ ਕੀਤੇ ਜਾਣੇ ਆ, 10

0: ਨਹੀਂ ਸਰ, ਥੈਂਕ ਯੂ ਸੋ ਮਚ। ਅੱਛਾ ਗੱਲ ਏਦਾਂ, ਜਿਹੜਾ ਪੈਟਰੋਲ ਹੈ ਅੱਜ ਅੱਧੀ ਰਾਤੋਂ 3 ਸੈਂਟ ਉੱਪਰ ਜਾ ਰਿਹਾ ਹੈ, ਮੰਡੀਆਂ ਦੇ ਭਾਅ ਦੱਸ ਦਈਏ ਜਨਕ ਜੋਲੋ ਦੇ ਸਹਿਯੋਗ ਨਾਲ। ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਡਾਲਰ ਔਰ ਸੋਨਾ ਇਹ ਥੱਲੇ ਜਾ ਰਿਹਾ ਹੈ, ਸਿਰਫ ਕਰੂਡ ਆਇਲ ਜੋ ਹੈ ਉਹ ਉੱਪਰ ਜਾ ਰਿਹਾ ਹੈ। ਹੋਰ ਖ਼ਬਰਾਂ ਚੋਂ ਖ਼ਬਰ ਇਹ ਆਈ ਹੈ, ਗੋਲੀਆਂ ਚੱਲੀਆਂ ਟੋਬੀਕੋ ਵਿੱਚ, ਇੱਕ ਬੰਦਾ ਗੰਭੀਰ ਜ਼ਖਮੀ ਹੋਇਆ। ਸਾਬਕਾ ਇਰਾਨ ਦਾ ਇੱਕ ਰਜੀਮ ਦਾ ਮੈਂਬਰ ਸੀ, ਉਹਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ। ਜਿਹੜਾ ਸਾਰੇ ਕੱਢ ਦੇਣੇ ਚਾਹੀਦੇ ਆ। ਐਨੀਵੇ, ਖ਼ਬਰਾਂ ਚੋਂ ਖ਼ਬਰ ਹੈ ਕਿ ਵਿਸ਼ਵ ਦਾ ਸਭ ਤੋਂ ਮਹਿੰਗਾ ਘਰ ਕਿੱਥੇ ਹੈ ਜੀ?
1: ਕਿੱਥੇ?
0: ਦੁਬਈ, ਬੁਰਜ ਖਲੀਫਾ ਚ ਹੈ।
1: ਅੱਛਾ,
0: ਡਬਲ ਸਟੋਰੀ ਮਕਾਨ ਹੈ ਉਹ, 107ਵੀਂ ਸਟੋਰੀ ਤੇ 108ਵੀਂ ਸਟੋਰੀ ਦੋਨੇ ਰਲਾ ਕੇ ਹੈ। 488 ਕਰੋੜ ਦਾ ਹੈ ਰੁਪਈਏ ਦੇ ਹਿਸਾਬ ਨਾਲ। ਸਕਾਈ ਪੈਲਸ ਇਹਦਾ ਨਾਮ ਹੈ, 21,000 ਸਕੁਅਰ ਫੁੱਟ ਹੈ। ਇੰਨੀ ਉੱਪਰ ਜਾ ਕੇ ਵੀ 21,000 ਸਕੁਅਰ ਫੁੱਟ, ਔਰ ਦੋਵੇਂ ਮੰਜ਼ਿਲਾਂ ਨੂੰ ਜੋੜਨ ਲਈ ਵਿੱਚ ਸਪੈਸ਼ਲ ਐਲੀਵੇਟਰ ਲੱਗੀ ਹੋਈ ਹੈ ਸਰ, ਜਿਹੜੀ 2 ਮੰਜ਼ਿਲਾਂ 'ਚ ਚੱਲਦੀ ਹੈ। ਪੈਸੇ ਦੀ ਗੱਲ ਹੈ ਜੀ, ਸਟੱਡੀ ਵੀਜ਼ਾ 'ਤੇ ਕੈਨੇਡਾ ਆਇਆ ਜਸਪ੍ਰੀਤ ਸਿੰਘ ਸਰੀ ਵਿਖੇ ਦਮ ਤੋੜ ਗਿਆ। ਆਸਟ੍ਰੇਲੀਆ ਵਿੱਚ ਸੜਕ ਹਾਦਸੇ 'ਚ ਦੌਰਾਨ ਸੁਖਬੀਰ ਸਿੰਘ ਦਮ ਤੋੜ ਗਿਆ। ਜੌਬ ਦਾ ਝਾਂਸਾ ਦੇ ਕੇ ਰਸ਼ੀਆ ਭੇਜੇ ਪੰਜਾਬੀ, ਹੁਣ ਜਿਹੜੇ ਨੇ ਨੌਜਵਾਨ ਨੇ, ਰਸ਼ੀਆ ਦੀ ਜਿਹੜੀ ਵਾਰ ਆ ਉਹਦੇ 'ਚ 6 ਦੀ ਮੌਤ ਹੋ ਗਈ ਉੱਥੇ। ਔਰ ਬ੍ਰੈਂਪਟਨ ਵਿੱਚ ਸਕੂਲ ਦੇ ਬਾਹਰ ਦੋਹਰੇ ਕਤਲ ਮਾਮਲੇ 'ਚ 5 ਨੂੰ ਕਾਬੂ ਕੀਤਾ ਗਿਆ। ਮਿਸਿਸਾਗਾ ਦੇ ਜੈਕ ਡਾਰਲਿੰਗ ਪਾਰਕ ਵਿੱਚ ਪਾਣੀ 'ਚ ਡੁੱਬੀ ਔਰਤ ਦੀ ਮੌਤ ਹੋ ਗਈ। ਫਿਲੀਪੀਨਸ ਦੇ ਸਕੂਲ 'ਚ ਵਿਦਿਆਰਥੀ ਨੇ ਆਪਣੇ ਸਾਥੀ ਨੂੰ ਗੋਲੀ ਮਾਰੀ, ਫਿਰ ਆਪਦੇ ਆਪ ਨੂੰ ਗੋਲੀ ਮਾਰ ਲਈ। ਦੱਸੋ, ਪਾਕਿਸਤਾਨੀ ਸੁਪਰੀਮ ਕੋਰਟ ਦਾ ਹੁਕਮ ਹੈ ਇਮਰਾਨ ਖਾਨ ਨੂੰ ਹਾਸਪਿਟਲ ਭੇਜਿਆ ਜਾਵੇ। ਇਮਰਾਨ ਖਾਨ ਦੀ ਭੈਣ ਨੌਰੀਨ ਨਿਆਜ਼ੀ ਰਾਵਲਪਿੰਡੀ ਦੀ ਜਿਹੜੀ ਇਹ ਜੇਲ੍ਹ ਹੈ ਉੱਥੇ ਉਹਨੂੰ ਮਿਲ ਕੇ ਆਈ। ਵਿਸਾਖਾ ਬੀਚ 'ਤੇ ਗਣੇਸ਼ ਦੀ ਮੂਰਤੀ ਨੂੰ ਜਲ ਪ੍ਰਵਾਹ ਕੀਤਾ ਗਿਆ, ਆਈ ਡੋਂਟ ਨੋ ਵਾਈ। ਐਮਪੀ ਅੰਮ੍ਰਿਤਪਾਲ ਸਿੰਘ ਵੱਲੋਂ ਮੁੱਖ ਮੰਤਰੀ ਮਾਨ ਖਿਲਾਫ਼ ਚੋਣ ਲੜਨ ਦਾ ਚਰਚਾ ਧੁਰੀ ਬਣ ਸਕਦਾ ਹੈ। RCMP ਨੇ ਕੈਲਡਨ ਦੇ ਇੰਦਰਜੀਤ ਸਿੰਘ ਗੌਸਲ ਨੂੰ ਆਪਣੀ ਜਾਨ ਨੂੰ ਖਤਰਾ ਹੋਣ ਦੀ ਵਾਰਨਿੰਗ ਦਿੱਤੀ ਹੈ। ਉਸਨੇ ਖਾਲਿਸਤਾਨ ਦੇ ਲਈ ਕਿਹਾ ਕਿ ਮੈਂ ਸੌਂਹ ਖਾਧੀ ਹੈ, ਖਾਲਿਸਤਾਨ ਲਈ ਲੜਦਾ ਰਹਾਂਗਾ। ਪੰਜਾਬ ਦੇ ਵਿੱਚ ਮੈਂ ਉੱਥੇ ਆਪਦੇ ਰਿਸ਼ਤੇਦਾਰਾਂ ਨਾਲ ਗੱਲ ਕੀਤੀ ਹੈ ਅਤੇ ਉਹ ਕਹਿੰਦੇ ਜੀ ਇੱਥੇ ਕੋਈ ਖਾਲਿਸਤਾਨ ਦੀ ਗੱਲ ਹੀ ਨਹੀਂ ਕਰਦਾ ਹੈਗਾ। ਖੈਰ, ਮੇਨ ਸਟਰੀਟ ਤੇ ਕੁਈਨ ਸਟਰੀਟ ਤੇ ਖੰਭੇ 'ਚ ਗੱਡੀ ਵੱਜੀ। ਖੰਭੇ 'ਚ ਗੱਡੀਆਂ 'ਚ ਹਲੋ ਕਿੰਨੀਆਂ ਵੱਜਣ ਲੱਗ ਗਿਆ, ਖੰਭੇ ਜਾ ਰਹੇ ਹੋਗੇ, ਗੱਡੀ ਨੂੰ ਪਤਾ ਲੱਗ ਗਿਆ ਵੀ ਖੰਭੇ 'ਚ ਵੱਜਣਾ। ਉੱਥੇ 1000 ਘਰ ਆ ਜਿਹਨਾਂ 'ਚ ਬਿਜਲੀ ਗੁੱਲ ਹੋ ਗਈ, ਇੱਕ ਖੰਭਾ ਡਿੱਗਿਆ, ਦੋ ਖਣੀ 3 ਸੜਤੇ ਗੱਡੀ ਨੇ। ਇਹ ਸੜਦੇ ਕਿਉਂ? ਖੰਭੇ 'ਚ ਗੱਡੀਆਂ ਪਤਾ ਕਿਉਂ ਵੱਜਦੀਆਂ?
1: ਕਿਉਂ?
0: ਇਹਦਾ ਰੀਜ਼ਨ ਆ,
1: ਪਤਾ ਨਹੀਂ ਲੱਗਦਾ ਖੰਭਾ ਇੱਥੇ।
0: ਨਹੀਂ ਨਹੀਂ ਨਹੀਂ ਨਹੀਂ ਲੋ ਹੱਦ ਹੋ ਗਈ, ਜਿਹੜੇ ਨਵੀਆਂ ਗੱਡੀਆਂ ਲੈਂਦੇ ਆ, ਮਸਟੈਂਗ ਲੈ ਲਈ, ਚੈਲੈਂਜਰ ਲੈ ਲਈ, ਕਰਨ ਵਾਲੀਆਂ ਲੈ ਲਈਆਂ, ਉਹ 3 ਮਹੀਨੇ ਦਾ ਕਿਸ਼ਤਾਂ ਦੇਈ ਜਾਂਦੇ ਆ। ਉਹ 3-4 ਮਹੀਨੇ ਦਿੰਦੇ ਨੀ, ਜਦੋਂ ਉਹਨਾਂ ਨੂੰ ਚੱਕਣੀ ਹੁੰਦੀ ਆ ਖੰਭੇ 'ਚ ਮਾਰਦੇ ਆ, ਉਹ ਏਅਰ ਬੈਗ ਨਿਕਲੇ ਹੁੰਦੇ ਆ, ਉਹ ਰਾਈਟ ਆਫ ਹੋ ਜਾਂਦੀ ਆ, ਇਨਸ਼ੋਰੈਂਸ ਵਾਲੇ ਪੈਸੇ ਦੇ ਦਿੰਦੇ ਆ। ਏਦਾਂ ਹੀ ਆ ਨੀਲਮ ਜੀ, ਵੈਲਕਮ ਟੂ ਦਾ ਸ਼ੋਅ, ਕੀ ਹਾਲ ਹੈ?
2: ਥੈਂਕ ਯੂ ਸਰ, ਹਾਊ ਆਰ ਯੂ?
0: ਬਹੁਤ ਅੱਛੇ, ਬਹੁਤ ਅੱਛੇ। ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਤੇ ਆਪਣੇ ਸਾਰੇ ਲਿਸਨਰਸ ਨੂੰ।
0: ਕੀ ਹਾਲ ਚਾਲ ਹੈ? ਗੁੱਡ।
2: ਕੀ ਕਹਿਣਾ ਚਾਹੋਗੇ ਮੋਦੀ ਜੀ ਬਾਰੇ? ਆਮ ਵੈਰੀ ਗੁੱਡ, ਵੈਰੀ ਗੁੱਡ।
0: ਗੁੱਡੀ ਚਾਹੀਦਾ
2: ਮੈਨੂੰ। ਆਈ ਓਨੈਸਟਲੀ ਆਈ ਡਿਡਨਟ ਨੋ ਅਬਾਊਟ ਦ ਨਿਊਜ਼ ਕਿ ਕੋਈ ਜਟਾਲਿੰਗ ਤੇ ਜਾ ਕੇ ਲੇਡੀ ਵਿਚਾਰੀ ਡੁੱਬ ਗਈ, ਹੈ ਨਾ? ਇਟਸ ਸੈਡ, ਇਟਸ ਸੈਡ। ਆਪਾਂ ਉੱਥੇ ਬੁਰੀ ਵਾਰੀ ਚਾਹੀਦਾ।
0: ਦੇਖੋ ਜੀ, ਮੈਂ ਜਾਣਾ ਹੁੰਦਾ ਸਮੁੰਦਰ ਚ ਸਵਿਮਿੰਗ ਕਰਨ ਲਈ, ਲੇਕ ਦੇ ਵਿੱਚ ਸਵਿਮਿੰਗ ਕਰਨ ਲਈ, ਜਦੋਂ ਜਾਣਾ, ਜਦੋਂ ਗੋਡੇ ਗੋਡੇ ਪਾਣੀ ਹੋ ਜਾਂਦਾ ਉੱਥੋਂ ਮੁੜੇ ਆਈਦਾ। ਜੇ ਨਹੀਂ ਸਵਿਮ ਕਰਨਾ ਹੁੰਦਾ ਨਾ ਜਾਓ, ਨਾਲੇ ਜਿਹੜੇ ਅੰਡਰ ਕਰੰਟ ਪਾਣੀ ਦੇ ਵੇਵ ਆ ਨਾ ਉਹ ਬਹੁਤ ਸਟਰੋਂਗ ਨੇ, ਉੱਤੋਂ ਤੁਹਾਨੂੰ ਸ਼ਾਂਤ ਜਿਹਾ ਲੱਗਦਾ, ਪਾਣੀ ਜਦੋਂ ਥੱਲੇ ਖਿੱਚ ਕੇ ਲੈ ਜਾਂਦਾ ਪਤਾ ਵੀ ਨੀ ਲੱਗਦਾ ਕਿੱਧਰ ਨੂੰ ਜਾਂਦਾ।
2: ਐਗਜੈਕਟਲੀ, ਯੂ ਨੋ, ਆਪਣੀ ਲੇਕ ਉੱਥੇ ਕਾਟੇਜ ਦੇ, ਜਿਹੜੀ ਸਾਡੇ ਵਾਲੀ ਲੇਕ ਆ, ਉਹਦੇ 'ਚ ਇੱਕ ਬੰਦੇ ਦੀ ਰੀਸੈਂਟਲੀ 30 ਈਅਰਸ ਦੀ ਕਨੂ ਦੇ ਉੱਤੇ, ਕਨੂ ਉਲਟੀ, ਹੀ ਡਾਈਡ ਐਸ ਵੈਲ।
0: ਐਨੀਹਾਉ, ਅੱਜ ਕੀ ਸੁਨੇਹਾ? ਛੱਡੋ ਮਰਨ ਮਰਾਉਣ ਵਾਲੀ ਗੱਲਾਂ ਨਹੀਂ ਕਰਨੀਆਂ ਆਪਾਂ ਅੱਜ।
2: ਵੈਰੀ ਗੁੱਡ, ਥੈਂਕ ਯੂ। ਮੈਂ ਡਿਪਰੈਸ ਹੋ ਜਾਂਦੀ ਹਾਂ ਵਾਲੀ ਗੱਲਾਂ ਸੁਣ ਕੇ।
0: ਮਾ ਕਰਿਆ ਕਰੋ
1: ਤੁਸੀਂ, ਜਿਹੜੀ ਤੁਸੀਂ ਕਰ ਰਹੇ ਹੋ ਉਹਨੂੰ ਕਿੱਦਾਂ ਸੁਣਨਾ ਲਾ?
0: ਮੇਰਾ ਤਾਂ ਕੰਮ ਆ ਇਹ ਖਬਰਾਂ ਸੁਣਾਉਣੀਆਂ। ਨੀਲਮ ਜੀ ਨੇ ਮੋਰਗੇਜ ਦਾ ਕੰਮ ਹੋਵੇ, ਪੈਸਾ ਧੇਲਾ ਚਾਹੀਦਾ ਹੋਵੇ, ਤੁਸੀਂ ਨੀਲਮ ਹੋਰਾਂ ਨੂੰ ਫੋਨ ਕਰ ਲਿਓ। ਨੀਲਮ ਜੀ, ਕੀ ਸੰਦੇਸ਼ ਅੱਜ? ਅੱਜ ਨੀ ਸੰਦੇਸ਼ ਦੇਣਾ ਤੁਸੀਂ, ਅੱਜ ਮੂਡ ਥੋੜਾ ਹੱਸਣ ਤੇ ਆ।
2: ਚਲੋ ਅੱਜ ਆਪਾਂ ਗੱਲ ਕਰਦੇ ਹਾਂ।

0: ਜੀ ਪਹਿਲਾਂ ਤਾਂ ਹਰਪ੍ਰੀਤ ਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ।
0: ਇਹਨਾਂ ਦਾ ਲੰਬਾ ਲਾ ਦਿਓ, ਲੈ ਜਿਓ ਪਲੀਜ਼ ਲੰਚ ਤੇ, ਨਹੀਂ ਤੇ ਇਹਨਾਂ ਨੇ ਮੇਰੀ ਜਾਨ ਖਾ ਜਾਣੀ।
2: ਲੰਚ ਦੇ ਅੱਜ ਹਰਪ੍ਰੀਤ ਜੀ ਕਹਿੰਦੇ ਮੈਂ ਲੈ ਕੇ ਜਾਣਾ, ਤੇ ਕਹਿੰਦੇ ਉਹ ਲੰਚ ਖਾਣਾ ਜਿਹੜਾ ਜ਼ਿੰਦਗੀ ਚ ਕਦੇ ਖਾਧਾ ਨਹੀਂ ਹੈ।
0: ਵਾਟ ਇਜ਼ ਦੈਟ?
2: ਹੁਣ ਇਹਨਾਂ ਨੂੰ ਪਤਾ, ਉਹ ਮੈਨੂੰ ਕੀ ਪਤਾ।
0: ਠੀਕ ਹੈ, ਮੈਨੂੰ ਵੀ ਹਾਕ ਮਾਰ ਲਿਓ ਅੱਜ, ਮੈਂ ਅੱਜ ਮੈਂ ਵਿਹਲੀ।
2: ਠੀਕ ਹੈ ਠੀਕ ਹੈ।
0: ਐਨੀਵੇ ਚਲੋ ਅੱਜ ਆਪਾਂ ਗੱਲ ਕਰਦੇ ਹਾਂ ਥੋੜੀ ਜਿਹੀ ਕ੍ਰੈਡਿਟ ਸਕੋਰ ਦੇ ਉੱਤੇ। ਕ੍ਰੈਡਿਟ ਸਕੋਰ ਨੂੰ ਲੈ ਕੇ ਕਈ ਵਾਰੀ ਜਦੋਂ ਆਪਾਂ ਮੋਰਗੇਜ ਕਰਾਉਣੀ ਹੁੰਦੀ ਹੈ ਤਾਂ ਆਪਾਂ ਨੀਲਮ ਜੀ ਸਾਡੀ ਮੋਰਗੇਜ ਕਰ ਦੋ। ਅੱਛਾ ਠੀਕ ਹੈ, ਘਰ ਲੈ ਲਿਆ? ਹਾਂਜੀ ਲੈ ਲਿਆ। ਤੁਸੀਂ ਪਹਿਲਾਂ ਤਾਂ ਪੁੱਛਿਆ ਨੀ ਕਿਉਂ ਸਾਡਾ ਕ੍ਰੈਡਿਟ ਸਕੋਰ 680 ਹੈ, ਸਾਨੂੰ ਫਿਰ ਪੁੱਛਣ ਦੀ ਜ਼ਰੂਰਤ ਸੀ, ਪਤਾ ਹੀ ਸੀ 680 ਹੈ। ਜਦੋਂ ਉਹਨਾਂ ਦੀ ਕ੍ਰੈਡਿਟ ਰਿਪੋਰਟ ਐਕਚੁਅਲੀ ਪੁੱਲ ਕਰੋ ਨਾ, ਨੰਬਰ 680, 700, 750, 800 ਡਜ਼ਨ ਮੀਨ ਕਿ ਤੁਹਾਡੀ ਕ੍ਰੈਡਿਟ ਰਿਪੋਰਟ ਇਜ਼ ਐਕਚੁਅਲੀ ਗੁੱਡ। ਉਹਦੇ 'ਚ ਵਟਸ ਵਟ, ਤੁਸੀਂ ਯੂ ਨੀਡ ਟੂ ਸੀ ਦੈਟ। ਉਹਦੇ ਚ ਮੈਂ ਇੱਕ ਵੈਰੀ ਰੀਸੈਂਟਲੀ ਜਿਹੜੇ ਕਹਿੰਦੇ ਸੀ ਜੀ ਅਗਲੀ 27 ਤਰੀਕ ਦੀ ਕਲੋਜ਼ਿੰਗ ਨਾ ਜਲਦੀ ਨਾਲ ਕਰਾ ਦੋ, ਕ੍ਰੈਡਿਟ ਸਕੋਰ 680। ਜਦੋਂ ਕ੍ਰੈਡਿਟ ਰਿਪੋਰਟ ਪੁੱਲ ਕੀਤੀ ਤਾਂ ਉਹਦੇ ਤੇ ਯੂ ਕੈਨ ਇਮੈਜਿਨ ਕਿ 8000 ਦਾ ਬੈਲ ਕੈਨੇਡਾ ਦੇ ਉੱਤੋਂ ਉਹਨਾਂ ਨੂੰ ਕਲੈਕਸ਼ਨ ਆਰ 9।
2: ਓਕੇ,
0: ਸੋ ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ। ਤਾਂ ਲੈਂਡਰ ਨੇ ਕਹਿਣਾ ਕਿ ਗੋ ਟੂ ਹੈਲ, ਕਿ ਤੁਸੀਂ ਏ ਨੇ ਕਰਨੀ ਨਹੀਂ ਹੈ, ਤੁਸੀਂ ਏਦਾਂ ਕਰੋ। ਬੀ ਨੂੰ ਪੁੱਛੋ, ਬੀ ਨੇ ਉਹਦੀ ਜਸਟੀਫਿਕੇਸ਼ਨ ਮੰਗਣੀ ਹੈ ਕਿ ਵਾਈ ਦਿਸ ਵਾਜ਼ਨਟ ਪੇਅਰ। ਛੋਟੀ ਜਿਹੀ ਅਮਾਊਂਟ ਸੀ, ਜੇ ਯੂ ਨੋ ਥਿੰਕ ਲੈਂਡਰ ਦੀ ਜਗ੍ਹਾ ਤੇ ਖੜੇ ਹੋ ਕੇ ਕਿ ਜੇ ਤੁਹਾਨੂੰ ਪਤਾ ਕਿ ਇਸ ਬੰਦੇ ਨੇ ਮੇਰਾ ਪਿਛਲੇ ਕਿਸੇ ਹੋਰ ਦੇ 10 ਬੰਦਿਆਂ ਦੇ ਪੈਸੇ ਮਾਰੇ ਹੋਏ ਆ, ਉਹ ਹੋ ਸਕਦਾ ਮੇਰੇ ਵੀ ਮਾਰ ਲਏ। ਦੈਟਸ ਵਟ ਲੈਂਡਰ ਥਿੰਕਸ ਦ ਸੇਮ ਵੇ, ਅਨਲੈਸ ਉਹਦੀ ਜਸਟੀਫਿਕੇਸ਼ਨ ਹੈ ਕਿ ਕਿਉਂ ਹੋਇਆ, ਕਿੱਦਾਂ ਹੋਇਆ, ਤੁਸੀਂ ਤੁਹਾਡੀ ਕੋਈ ਮਿਸ ਪੇਮੈਂਟ ਹੋ ਗਈ ਸੀ, ਤੁਸੀਂ ਇੱਥੇ ਨਹੀਂ ਸੀ, ਬਿਮਾਰ ਸੀ, ਹੋਸਪਿਟਲ ਸੀਗੇ, ਇੰਡੀਆ ਗਏ ਸੀਗੇ, ਉੱਥੇ ਕੁਛ ਹੋ ਗਿਆ, 2 ਸਾਲ ਉੱਥੇ ਰਹੇ ਤਾਂ ਕਰਕੇ ਚਿੱਠੀ ਨਹੀਂ ਮਿਲੀ। ਜੇ ਤਾਂ ਉਹਨਾਂ ਦੇ ਕੋਈ ਐਕਸਪਲੇਨੇਸ਼ਨ ਹੁੰਦੀਆਂ ਬਿਫੋਰ ਤੁਸੀਂ ਆਫਰ ਪਾਓ, ਬਿਫੋਰ ਤੁਸੀਂ ਘਰ ਲਵੋ, ਦੇਅਰ ਇਜ਼ ਅ ਐਕਚੁਅਲੀ ਨੰਬਰ, ਪਿਕ ਅਪ ਦ ਫੋਨ, ਕਾਲ ਐਕਵਾਫੈਕਸ, ਟੈਲ ਦਮ ਦਿਸ ਇਜ਼ ਦ ਸਿਚੁਏਸ਼ਨ, ਦਿਸ ਇਜ਼ ਨਾਟ ਆਰ ਚਾਰਜਿਸ, ਹਾਊ ਵੁੱਡ ਯੂ ਰੈਕਟੀਫਾਈ ਇਟ, ਐਂਡ ਦੇ ਵੁੱਡ ਟਾਕ ਟੂ ਯੂ ਵਿਦ ਇਨ 20-30 ਦਿਨਾਂ ਦੇ ਵਿੱਚ ਤੁਹਾਡੀ ਉਹ ਰੈਕਟੀਫਿਕੇਸ਼ਨ ਹੋ ਜਾਂਦੀ ਹੈ। ਹੁਣ ਘਰ ਬੈਠੇ ਅਸਿਊਮ ਨਾ ਕਰਿਆ ਕਰੋ ਕਿ ਕ੍ਰੈਡਿਟ ਸਕੋਰ ਵਧੀਆ। ਕ੍ਰੈਡਿਟ ਸਕੋਰ ਵਧੀਆ ਡਜ਼ਨਟ ਮੀਨ ਕਿ ਤੁਹਾਡੀ ਬਾਕੀ ਦੀਆਂ ਚੀਜ਼ਾਂ ਵੀ ਵਧੀਆ, ਸੋ ਮੇਕ ਸ਼ੋਰ ਕਰਿਆ ਕਰੋ। ਬਾਕੀ ਦੀ ਗੱਲ ਵੈਸੇ ਆਪਾਂ ਉਹਦਾ ਕੀ ਸੋਚਦੇ ਹਾਂ ਕਿ ਜੇ ਸਾਡੇ ਕੋਲ ਕ੍ਰੈਡਿਟ ਸਕੋਰ ਹੈ ਤਾਂ ਸਾਡੇ ਮੋਰਗੇਜ ਹੋ ਹੀ ਜਾਣੀ ਹੈ, ਭਾਵੇਂ ਉਹਦੇ ਚ ਕੱਖ ਵੀ ਨਹੀਂ ਹੈ। ਪਰ ਉਹਦੇ ਨਾਲ ਨਾਲ 3-4 ਹੋਰ ਅਦਰ ਪਿਲਰਸ ਹੁੰਦੇ ਆ, ਤੁਹਾਡੀਆਂ ਤਨਖਾਹਾਂ ਹੁੰਦੀਆਂ, ਤੁਹਾਡੀ ਡਾਊਨ ਪੇਮੈਂਟ ਹੁੰਦੀ ਹੈ, ਤੇ ਸੋ ਮੈਨੀ ਅਦਰ ਥਿੰਗਸ। ਜਿਹੜੀ ਮੋਰਗੇਜ ਹੈ, ਮੋਰਗੇਜ ਇਜ਼ ਨਾਟ ਵਨ ਸਬਜੈਕਟ ਕਿ ਓਕੇ ਯੂ ਨੋ ਅਸੀਂ ਘਰ ਲੈ ਲਿਆ, ਮੋਰਗੇਜ ਕਰਾ ਦਿਓ, ਆਪਾਂ ਸਿਰਫ ਲੋਨ ਲੈਣਾ, ਦੈਟਸ ਨਾਟ ਵਨ ਸਬਜੈਕਟ। ਇਹਦੇ ਨਾਲ ਸਰਾਊਂਡਿੰਗਸ ਬਹੁਤ ਨੇ, ਉਹਦੇ ਵਿੱਚ ਕਰਨੀ ਐਜ਼ ਇਹ ਸਾਡੀ ਕਿ ਡਾਊਨ ਪੇਮੈਂਟ, ਉਹਦੇ ਡਾਊਨ ਪੇਮੈਂਟ ਦੇ ਇਲਾਜ ਕਿੱਥੇ ਨੇ, ਚਾਚਾ ਜੀ ਨੇ ਇੰਡੀਆ ਤੋਂ ਪੈਸੇ ਭੇਜੇ ਨੇ, ਚਾਚਾ ਜੀ ਕੋਲ ਅੱਗੋਂ ਆੜਤੀਆਂ ਤੋਂ ਚੱਕ ਕੇ ਭੇਜੇ ਨੇ, ਸੋ ਉਹਦੀਆਂ ਜਿਹੜੀਆਂ ਵਾਇਰ ਟ੍ਰਾਂਜੈਕਸ਼ਨਸ ਨੇ, ਯੂ ਡੋਂਟ ਹੈਵ ਦੋਜ਼ ਕਲੀਨ, ਮੋਰਗੇਜ ਨਹੀਂ ਹੋਣੀ। ਸੋ ਮੇਕ ਸ਼ੋਰ ਦ ਫਸਟ ਸਟੈਪ ਆਫ ਦੀ ਮੋਰਗੇਜ ਇਜ਼ ਪ੍ਰੀ ਅਪਰੂਵਲ। ਜੇ ਤੁਸੀਂ ਮੰਨ ਲਓ ਮੈਨੂੰ ਫੋਨ ਕਰਦੇ ਹੋ, ਕਹਿੰਦੇ ਹੋ ਕਿ ਨੀਲਮ ਜੀ ਸਾਡੀ $1,00,000 ਤਨਖਾਹ ਤੇ ਆਪਾਂ 4 ਲੱਖ ਦਾ ਘਰ ਲੈਣ ਲੱਗਿਆ, ਕ੍ਰੈਡਿਟ ਸਕੋਰ ਵਧੀਆ, ਮੇਰੀ ਮੋਰਗੇਜ ਹੋ ਜਾਊ, ਮੈਂ ਕਹਿੰਦਾ ਜੀ ਵਟ ਯੂ ਸੈਡ ਵਰਬਲੀ ਯੈਸ ਹੋ ਜਾਊ, ਵਰਬਲੀ ਇਜ਼ ਨਾਟ ਪ੍ਰੀ ਅਪਰੂਵਲ। ਪ੍ਰੀ ਅਪਰੂਵਲ ਦੇ ਵਿੱਚ ਤੁਹਾਨੂੰ ਵਟ ਯੂ ਨੀਡ ਇਜ਼ ਸਾਰੇ ਇਨਕਮ ਡਾਕੂਮੈਂਟਸ, ਸਾਰੇ ਐਵਰੀਥਿੰਗ, ਦੈਨ ਦਿਸ ਇਜ਼ ਹਾਊ ਵੀ ਸੇ ਯੈਸ ਔਰ ਨੋ। ਪ੍ਰੀ ਅਪਰੂਵਲ ਤੁਹਾਡੇ ਹੱਥ ਚ ਹੋਵੇ ਇਜ਼ ਅ ਡਿਫਰੈਂਟ ਇਸ਼ੂ। ਬਾਕੀ ਮੋਰਗੇਜ ਦਾ ਕੋਈ ਵੀ ਕੁਐਸਚਨ ਹੈ, ਅਫਕੋਰਸ ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਈਸ, ਨੀਲਮ ਸਰੋ, 647-739-8710। ਥੈਂਕ ਯੂ ਸਰ।
2: ਥੈਂਕ ਯੂ ਜੀ, ਥੈਂਕ ਯੂ।

0: ਜਿਹੜਾ ਸ਼ੁਰੂਆਤ ਕਰਦਾ ਸਾਰੇ ਠੂਏ ਆ ਜਿਹਨੂੰ ਮਰਜ਼ੀ ਹੱਥ ਲਾ ਕੇ ਦੇਖ ਲਓ। ਅਭਿਸ਼ੇਕ ਜੀ ਵੈਲਕਮ ਟੂ ਦਾ ਸ਼ੋ।
1: ਸਤਿ ਸ਼੍ਰੀ ਅਕਾਲ ਦੇਵ ਭਾਜੀ, ਇਸ ਵੇਲੇ ਅਸੀਂ ਲੈ ਕੇ ਆਏ ਆ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ, ਅਨਲਿਮਿਟਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ। ਹਾਂਜੀ, ਤੁਸੀਂ ਠੀਕ ਸੁਣਿਆ, 5 ਈਅਰ ਦੀ ਪ੍ਰਾਈਸ ਗਾਰੰਟੀ ਹੈਗੀ। $40 ਦੇ ਵਿੱਚ US ਮੈਕਸੀਕੋ ਰੋਮਿੰਗ, $50 ਦੇ ਵਿੱਚ ਇੰਟਰਨੈਸ਼ਨਲ ਰੋਮਿੰਗ, 64 ਕੰਟਰੀਜ ਇੰਕਲੂਡਿਡ, ਨੋ ਕੰਟਰੈਕਟ, ਨੋ ਐਕਟੀਵੇਸ਼ਨ ਫੀ। ਇਹ ਆਫਰ ਬੁੱਕ ਕਰਨ ਲਈ ਤੁਸੀਂ ਹੁਣੇ ਕਾਲ ਕਰਿਓ 647-946-2525, 647-946-2525.
2: ਇੰਡੀਅਨ ਫਰੂਟ ਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
3: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
2: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
4: ਉਹ ਮੈਂ ਤੈਨੂੰ ਕਿੰਨੀ ਵਾਰ ਕਿਹਾ ਵੀ ਮੈਂ ਨਿੱਕੀ ਨਿੱਕੀ ਗੱਲ ਤੇ ਗੁੱਸਾ ਨਾ ਕਰਿਆ ਕਰ, ਆਪਣਾ ਦਿਮਾਗੀ ਸੰਤੁਲਨ ਬੈਲੈਂਸ ਕਰਿਆ ਕਰ।
5: ਠੀਕ ਹੈ ਜੀ, ਮੈਂ ਨਾ ਕੱਲ ਤੋਂ ਜੋੜੇ ਦੀ ਥਾਂ ਫਿਰ ਦੋ ਗੁੱਤਾਂ ਕਰ ਲਿਆ ਕਰਾਂ।
4: ਹੈ
5: ਫਿੱਟੇ ਮੂੰਹ ਤੇਰੇ।
0: ਹੋਰ ਖਬਰਾਂ ਚ ਖਬਰ ਹੈ, ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਇਰਾਨ ਨਾਲ ਕੋਈ ਗੱਲਬਾਤ ਨਹੀਂ ਚੱਲ ਰਹੀ। ਲੁਧਿਆਣੇ ਤੋਂ ਖਬਰ ਆਈ ਹੈ, ਦੋਸਤ ਦੀ ਜਨਮਦਿਨ ਪਾਰਟੀ ਤੋਂ ਘਰ ਵਾਪਸ ਆ ਰਹੇ ਸਨ, ਫੋਟੋਗ੍ਰਾਫ ਨਾਲ ਰਸਤੇ ਚ ਕੋਈ ਬਹਿਸ ਹੋ ਗਈ, ਗੋਲੀ ਮਾਰੀ ਮਾਰਤਾ। ਜੁਲਾਈ ਵਿੱਚ ਘਰਾਂ ਦੀ ਵਿਕਰੀ ਪਿਛਲੇ ਸਾਲ ਨਾਲੋਂ 5.3% ਘੱਟ ਹੋਈ ਹੈ, ਪਰ ਬਾਜ਼ਾਰ ਵਧੇਰੇ ਬੈਲੈਂਸ ਹੁੰਦਾ ਜਾ ਰਿਹਾ ਹੈ। ਗ੍ਰੀਕ ਆਈਲੈਂਡ ਤੇ ਹੈਲੀਕਾਪਟਰ ਹਾਦਸੇ ਵਿੱਚ ਹਨੀਮੂਨ ਤੇ ਗਏ ਬ੍ਰਿਟਿਸ਼ ਜੋੜੇ ਦੀ ਮੌਤ ਹੋ ਗਈ। ਟਰੰਪ ਨੇ ਹਰਮੋਜ ਨੂੰ ਜਿਹਨੇ ਕੀ ਕੀਤਾ ਨਾ, ਨਕਸ਼ਾ ਨਵਾਂ ਬਣਾ ਲਿਆ।
6: ਹਾਂਜੀ,
0: ਹਰਮੋਜ ਸੀ ਕਹਿੰਦਾ US ਦਾ ਹਿੱਸਾ ਜੀ, ਹੁਣ ਪਹਿਲਾਂ ਆਪਣੇ ਇੱਧਰ ਲਬਰਟਾ ਨੂੰ ਬਣਾਉਣ ਲੱਗਿਆ ਹੋਇਆ ਸੀਗਾ, ਹੁਣ ਉੱਥੇ ਚਲੇ ਗਿਆ। ਉਹਦਾ ਕਹਿੰਦਾ ਜਿਹੜੀ ਗੋਲਫ ਆਫ ਮੈਕਸੀਕੋ ਆ ਉਹ ਵੀ ਸਾਡੀ ਹੈ। ਆਲਰਾਈਟ, ਰਾਮ ਮੰਦਿਰ ਚੜਾਵਾ ਚੋਰੀ ਰਿਪੋਰਟ ਚ ਚੰਪਤ ਮਿਸ਼ਰਾ ਦਾ ਨਾਮ ਹੀ ਨਹੀਂ, ਬਾਕੀ 8 ਫੜੇ ਹੋਏ ਨੇ। ਇਹ ਜਦੋਂ ਮਸਜਿਦ ਢਾਈ ਸੀ ਉਹ ਟੱਡੀ ਮੁੱਛਾ ਜਿਹਾ ਸੀਗਾ, ਕੀ ਸੀ ਉਹਦਾ ਨਾਂ, ਅਡਵਾਨੀ। ਉਹ ਰਥ ਯਾਤਰਾ ਕਰਕੇ ਉਹਨੇ ਮਸਜਿਦ ਢਾਤੀ, ਫਿਰ ਇਹਨਾਂ ਨੇ ਮੰਦਿਰ ਬਣਾਤਾ, ਹੁਣ ਪੈਸੇ ਚੋਰੀ ਹੁੰਦੇ ਆ। ਜਿੱਥੇ ਮਸਜਿਦ ਬਣਨੀ ਸੀ ਉੱਥੇ ਖਣੀ 25 ਕਰੋੜ ਦੇਣਾ ਸੀ, ਉੱਥੇ 1.5 ਕਰੋੜ ਦਿੱਤਾ ਇਹਨਾਂ ਨੇ। ਯੂਪੀ ਦੇ 25 ਸ਼ਹਿਰਾਂ ਚ ਮੀਂਹ, ਘਰਾਂ ਚ ਭਰਿਆ ਪਾਣੀ, ਥਾਣੇ ਤੇ ਹਸਪਤਾਲ ਚ ਹੜ੍ਹ, ਬੰਗਾਲ ਦੇ ਆਸਨਸੋਲ ਚ ਹੜ੍ਹ, ਰਾਜਸਥਾਨ ਦਿੱਲੀ ਸਮੇਤ 14 ਸੂਬਿਆਂ ਚ ਅਲਰਟ ਜਾਰੀ ਕਰ ਦਿੱਤਾ ਗਿਆ। ਅਮਰੀਕਾ ਵਿੱਚ ਭਾਰਤ ਵਾਂਗ ਚੋਣ ਹੋਣੀਆਂ ਚਾਹੀਦੀਆਂ ਨੇ, ਟਰੰਪ ਸਾਹਿਬ ਨੇ ਕਿਹਾ। ਕਹਿੰਦਾ ਹਰ ਭਾਰਤੀ ਵੋਟਰ ਕੋਲ ਇੱਕ ਫੋਟੋ ਆਈ ਡੀ ਹੋਣੀ ਚਾਹੀਦੀ ਆ, ਇਹ ਭੁੱਲ ਗਿਆ, ਨਾਲ ਬੋਤਲ ਤੇ 5000 ਵੀ ਦਿੰਦੇ ਆ ਉਹ ਤਾਂ। ਹੋਰ ਕੀ ਕਹਿਣਾ ਚਾਹੋਗੇ ਹਰਪ੍ਰੀਤ ਜੀ?
6: ਸੁਦੀਪ ਜੀ, ਆਪਾਂ ਜਿੱਥੇ ਇੰਸ਼ੋਰੈਂਸ ਪਲਾਨਸ ਦੀ ਇੰਪੋਰਟੈਂਸ, ਇੰਸ਼ੋਰੈਂਸ ਪਲਾਨ ਦੀ ਅੰਡਰਰਾਈਟਿੰਗ ਦੀ ਗੱਲ ਕੀਤੀ ਹੈ, ਡਿਵੀਡੈਂਡ ਪਲਾਨਸ ਦੀ ਗੱਲ ਕੀਤੀ ਆ, ਸੋ ਜਿੰਨੇ ਵੀ ਸਾਡੇ ਲਿਸਨਰਸ ਦਾ ਕੋਈ ਵੀ ਕੁਐਸਚਨ ਹੈਗਾ ਤੁਹਾਡਾ ਇਹਨਾਂ ਪਲਾਨਸ ਦੇ ਰਿਗਾਰਡਿੰਗ, ਜ਼ਰੂਰ ਤੁਸੀਂ ਇੱਕ ਵਾਰੀ ਸਾਡੇ ਨਾਲ ਗੱਲ ਕਰ ਸਕਦੇ ਹਾਂ। ਜਿੱਥੇ ਆਪਾਂ ਇੰਸ਼ੋਰੈਂਸ ਪਲੈਨਿੰਗ ਦੀ ਗੱਲ ਕਰ ਰਹੇ ਹਾਂ, ਆਪਣੇ ਰਿਸਕ ਨੂੰ ਮੈਨੇਜ ਕਰਨ ਦੀ ਗੱਲ ਕਰ ਰਹੇ ਹਾਂ, ਉੱਥੇ ਇਨਵੈਸਟਮੈਂਟ ਜਿਹੜੀਆਂ ਹੈਗੀਆਂ ਆ ਉਹ ਬਹੁਤ ਜ਼ਰੂਰੀ ਆ, ਕਿਉਂਕਿ ਤੁਹਾਡੇ ਫਾਈਨੈਂਸ਼ੀਅਲ ਪਲੈਨਿੰਗ ਤਦ ਤੱਕ ਕੰਪਲੀਟ ਨਹੀਂ ਹੋ ਸਕਦੀ ਜਦ ਤੱਕ ਤੁਸੀਂ ਆਪਣੇ ਰਿਸਕ ਨੂੰ ਮੈਨੇਜ ਨਹੀਂ ਕਰਦੇ ਹੈਗੇ, ਪਲੱਸ ਆਪਣੀ ਇਨਵੈਸਟਮੈਂਟ ਦੀ ਪਲੈਨਿੰਗ ਨਹੀਂ ਕਰਦੇ। ਐਂਡ ਜਿਹੜੇ ਇਨਵੈਸਟਮੈਂਟ ਪਲੈਨ ਬਣੇ ਹੋਏ ਆ, ਸਪੈਸ਼ਲੀ ਜਿਹੜੇ CRA ਦੇ ਨਾਲ ਰਜਿਸਟਰਡ ਪਲੈਨ ਹੈਗੇ ਆ, ਅਗਰ ਤੁਸੀਂ ਉਹਨਾਂ ਦੇ ਵਿੱਚ ਕੰਟਰੀਬਿਊਸ਼ਨ ਕਰਨੀ ਸ਼ੁਰੂ ਕਰੋ ਡਿਸਿਪਲਿਨਡ ਵੇ ਦੇ ਨਾਲ, ਚਾਹੇ ਤੁਸੀਂ ਵੀਕਲੀ, ਬਾਈ ਵੀਕਲੀ, ਮੰਥਲੀ ਕੰਟਰੀਬਿਊਸ਼ਨ ਵੀ ਸਟਾਰਟ ਕਰ ਲਓ, ਤਾਂ ਵਧੀਆ ਗਰੋਥ ਲੈ ਸਕਦੇ ਆ, ਕਿਉਂਕਿ ਮਾਰਕੀਟ ਦੇ ਵਿੱਚੋਂ ਬਹੁਤ ਸਾਰੇ ਫੰਡਸ ਦੀ ਬਹੁਤ ਵਧੀਆ ਗਰੋਥ ਆ ਰਹੀ ਆ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਆ, ਕਿਹੜੇ ਪਲੈਨਸ ਹੈਗੇ ਆ, ਕਿੰਨੀ ਕੰਟਰੀਬਿਊਸ਼ਨ ਤੁਸੀਂ ਕਰ ਸਕਦੇ ਆ, ਕਿੰਨਾ ਰੂਮ ਤੁਹਾਡਾ ਅਵੇਲੇਬਲ ਹੈਗਾ ਆ, ਸਪੈਸ਼ਲੀ ਅਗਰ ਤੁਸੀਂ TFSA ਦੇ ਵਿੱਚ ਕੰਟਰੀਬਿਊਟ ਕਰਨਾ ਹੈ, ਜਾਂ ਜਿਨ੍ਹਾਂ ਨੇ ਪਹਿਲੀ ਵਾਰੀ ਘਰ ਲੈਣਾ ਹੈਗਾ ਉਹਨਾਂ ਨੇ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਦੇ ਵਿੱਚ ਕੰਟਰੀਬਿਊਸ਼ਨ ਕਰਨੀ ਆ। ਇਸ ਤੋਂ ਇਲਾਵਾ ਅਗਰ ਤੁਸੀਂ ਹਜੇ ਤੱਕ ਆਪਣੇ ਬੱਚਿਆਂ ਦਾ RESP ਦਾ ਪਲਾਨ ਓਪਨ ਨਹੀਂ ਕਰਵਾਇਆ, ਜਾਂ ਜਿਨ੍ਹਾਂ ਫੈਮਿਲੀਜ਼ ਦੇ ਵਿੱਚ ਕੋਈ ਵੀ ਪਰਸਨ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ, ਅਗਰ ਉਹ ਡਿਸੇਬਿਲਟੀ ਟੈਕਸ ਕ੍ਰੈਡਿਟ ਦੇ ਲਈ ਅਪਰੂਵਡ ਹੈਗੇ ਆ, ਤਾਂ CRA ਵੱਲੋਂ ਤੁਸੀਂ RESP ਦਾ ਪਲਾਨ ਓਪਨ ਕਰਵਾ ਕੇ $90,000 ਦੀ ਗ੍ਰਾਂਟ ਲਈ ਕੁਆਲੀਫਾਈ ਕਰ ਸਕਦੇ ਆ। ਸੋ ਇਹਨਾਂ ਸਾਰੇ ਪਲਾਨਸ ਦੀ ਇਨਫੋਰਮੇਸ਼ਨ ਲੈਣ ਵਾਸਤੇ ਨੰਬਰ ਹੈਗਾ ਜੀ ਮੇਰਾ 416-817-6500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਅਗੇਨ 416-817-6500। ਓਨਟੈਰੀਓ ਤੋਂ ਬਾਹਰ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ, ਇਹਨਾਂ ਪ੍ਰੋਵਿੰਸਿਸ ਦੇ ਵਿੱਚ ਵੀ ਮੈਂ ਲਾਇਸੈਂਸਡ ਹਾਂ। ਤੁਹਾਡੇ ਕੋਈ ਵੀ ਰਿਲੇਟਿਵ ਇਹਨਾਂ ਪ੍ਰੋਵਿੰਸਿਸ 'ਚ ਰਹਿੰਦੇ ਆ, ਤੁਸੀਂ ਉਹਨਾਂ ਨੂੰ ਮੇਰਾ ਨੰਬਰ ਪਾਸ ਔਨ ਕਰ ਸਕਦੇ ਆ, 416-817-6500।
0: ਪੈਸਾ ਕਮਾਉਣ ਨੂੰ ਅਸੀਂ ਸ਼ੇਰ ਹਾਂ, ਸਾਹਮਣੇ ਨਹੀਂ ਆਉਂਦੇ, ਉਹਦੇ ਲਈ ਹਰਪ੍ਰੀਤ ਸਰ ਦੀ ਮਦਦ ਲਓ, ਇਹ ਸਾਨੂੰ ਦੱਸ ਦੇਣਗੇ ਕਿਸ ਤਰ੍ਹਾਂ ਪੈਸੇ ਨੂੰ ਕਿੱਥੇ ਰੱਖਿਆ ਜਾ ਸਕਦਾ, ਕਿਵੇਂ ਵਧਾਇਆ ਜਾ ਸਕਦਾ। ਨੰਬਰ ਫੇਰ ਦੇ ਦਿਓ,
6: 416-817-6500।
0: ਥੈਂਕ ਯੂ ਜੀ।
6: ਥੈਂਕ ਯੂ ਜੀ।
0: ਆਲਰਾਈਟ ਇੱਕ ਫਰਮਾ ਜਿਨ੍ਹਾਂ ਨੂੰ ਡਰਾਈਵਰ ਚਾਹੀਦਾ ਏਜ ਹੈ ਡਰਾਈਵਰ ਚਾਹੀਦਾ ਟੋਰਾਂਟੋ ਮੋਂਟਰੀਅਲ ਮੋਂਟਰੀਅਲ ਟੋਰਾਂਟੋ ਟੋਰਾਂਟੋ ਯੂਐਸ ਯੂਐਸ ਟੋਰਾਂਟੋ ਬਾਈ ਵੀਕਲੀ ਪੇ ਮਿਲੇਗੀ ਟੋਪ ਦੀ ਪੇ ਮਿਲੇਗੀ ਵਧੀਆ ਪੇ ਮਿਲੇਗੀ ਚੱਕਨਵੀ ਪੇ ਮਿਲੇਗੀ ਸੌ ਸੌ ਦੇ ਬਹੁਤ ਸਾਰੇ ਨੋਟ ਹੋਣਗੇ ਤੁਸੀਂ ਕੁਲਦੀਪ ਮਾਂਗਣ ਨੂੰ ਫੋਨ ਕਰ ਲਓ 6479726455 972 6455 972 6455 ਇਹਨਾਂ ਦਾ ਨੰਬਰ ਹੈ ਅਭਿਸ਼ੇਕ ਜੀ
7: ਸਤਿ ਸ਼੍ਰੀ ਅਕਾਲ ਦੇਵਾ ਜੀ ਮੈਂ ਅਭਿਸ਼ੇਕ ਰੀਅਲਟਰ ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ ਡੀਟੈਚਡ ਕਾਰ 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ 2 ਕਾਰ ਗਰਾਜ 4 ਗੱਡੀਆਂ ਦੀ ਪਾਰਕਿੰਗ ਰੈਨੋਵੇਟਡ ਕਿਚਨ ਐਂਡ ਬਾਥਰੂਮਸ $4,500 ਰੈਂਟ ਕੈਸ਼ ਫਲੋ ਪੋਜ਼ਿਟਿਵ ਸਿਰਫ ਔਰ ਸਿਰਫ 7,95,000 ਦੇ ਅੰਦਰ ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ 1 ਬੈਡਰੂਮ ਪਲੱਸ ਡੈਨ 1 ਪਾਰਕਿੰਗ 1 ਲੋਕਰ ਦਾ ਕੌਂਡੋ ਬ੍ਰਾਂਡ ਨਿਊ 5,90,000 ਦੀ ਪਰਚੇਸ ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ ਪਾਈ ਸ਼ੇਪ ਪਲਾਟ 120 ਫੀਟ ਡੀਪ 115 ਫੀਟ ਵਾਈਡ ਐਟ ਦ ਬੈਕ 10 ਗੱਡੀਆਂ ਦੀ ਪਾਰਕਿੰਗ $6,000 ਰੈਂਟ ਐਕਸਲੈਂਟ ਲੋਕੇਸ਼ਨ 5 ਬੈਡਰੂਮਸ ਬਣੇ ਹੋਏ ਨੇ ਜੀ ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 6479-792-7000 ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ ਬ੍ਰਾਂਡ ਨਿਊ ਬਿਲਡਿੰਗ ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 6479-792-7000 ਤੇ ਜੇ ਤੁਸੀਂ ਸੈਲਰ ਹੋ ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ ਮੈਨੂੰ ਹੁਣੇ ਕਾਲ ਕਰੋ 647-792-7000
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ 80-90,000 ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ 2155 ਬੀ ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ
8: ਕੀ ਤੁਸੀਂ ਵੀ ਡਾਕਟਰ ਡੈਂਟਿਸਟ ਆਈ ਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੋਰ ਕਾਰਪੋਰੇਸ਼ਨ ਐਸ ਵੈਲ ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਵਿੱਚ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਹੈ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
0: ਸਾਡੇ ਕੋਲ ਇਹ ਟਾਈਮ ਅਵੇਲੇਬਲ ਹੈ ਤੁਸੀਂ ਆਪਣਾ ਰੇਡੀਓ ਪ੍ਰੋਗਰਾਮ ਕਰ ਸਕਦੇ ਹੋ ਸੈਟਰਡੇ ਐਂਡ ਸੰਡੇ ਉਹਦੇ ਲਈ ਨੰਬਰ ਹੈ 416-677-0609 ਉੱਪਰ ਵਾਲੇ ਦਾ ਦੁਆ ਕਰਮ ਰਿਹਾ ਫਿਰ ਮਿਲਾਂਗੇ ਡੇਵ ਟਾਵਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ
9: 32-55-80
10: Let's go to the Expo. The CNE Grand 50/50 is on now. Get your tickets today at cnef5050.com for more chances to win big and support a great cause. You could take home the guaranteed minimum grand prize of $250,000 or even more as the prize grows. Every ticket helps fund the CNE Foundation's community and youth programs. Please play responsibly. License RAF 156-8077.

0: AM530.ca. AM530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: This is Vatnodur Radio.

0: ਜੀ ਦੋਸਤੋ, ਗੁੱਡ ਆਫਟਰਨੂਨ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਔਰ ਪ੍ਰੋਗਰਾਮ ਦੇ ਨਾਲ ਤੁਸੀਂ ਜੁੜ ਚੁੱਕੇ ਹੋ 5:30 ਦੇ ਏਐਮ ਦੇ ਉੱਤੇ ਇਸ ਟਾਈਮ ਵਤਨੋਂ ਦੂਰ ਦੇ ਹਿੱਸੇ ਦੇ ਨਾਲ। ਪਹਿਲਾਂ ਤੁਸੀਂ ਦੇਵ ਤਾਤਲਾ ਜੀ ਨੂੰ ਸੁਣਿਆ ਤੇ ਹੁਣ ਵਾਰੀ ਆਈ ਹੈ ਸਾਡੀ, ਤੇ ਕਿਰਨ ਹੋਰੀ ਵੀ ਆ ਗਏ। ਕਿਰਨ ਜੀ, ਕੀ ਹਾਲ ਚਾਲ,
1: ਕਿਵੇਂ ਠੀਕ ਹੋ? ਸੁਖੀ ਜੀ, ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਤੇ ਨੇਕੀ ਸਤਿ ਸ੍ਰੀ ਅਕਾਲ ਜੀ। ਬਿਲਕੁਲ ਠੀਕ ਠਾਕ ਹੈ ਸੁਖੀ ਜੀ, ਤੁਸੀਂ ਸੁਣਾਓ ਕੀ ਹਾਲ ਚਾਲ ਹੈ?
0: ਬਸ ਲੱਗੇ ਆ ਜੀ, ਸਮਰ ਦਾ ਇੰਜੋਏ ਕਰ ਰਹੇ ਹਾਂ। ਔਰ ਹੁਣ ਮੈਨੂੰ ਲੱਗਦਾ ਥੋੜੇ ਜਿਹੇ ਦਿਨਾਂ ਦੇ ਵਿੱਚ ਫਰਕ ਵੀ ਪੈ ਗਿਆ। ਕੱਲ ਥੋੜੀ ਜਿਹੀ ਇਵਨਿੰਗ ਮੈਨੂੰ ਠੰਡ ਜੀ ਮਹਿਸੂਸ ਹੋਈ ਕਿ ਦਿਨ ਥੋੜੇ ਜਿਹਾ ਚੇਂਜ ਹੋ ਰਿਹਾ। ਅੱਛਾ ਜੀ, ਅੱਛਾ, ਡਾਕਟਰ ਸਾਹਿਬ ਵੀ ਆਏ ਆ। ਡਾਕਟਰ ਸਾਹਿਬ, ਕੀ ਹਾਲ ਤੁਹਾਡੇ?
2: ਮੈਂ ਤੇ ਤੁਸੀਂ ਖਿੱਚ ਲਿਆ ਜੀ, ਤੇ ਮੇਰਾ ਹਾਲ ਤਾਂ ਠੀਕ ਹੈ। ਤੇ ਅੱਜ ਅਸੀਂ ਜ਼ਿਹਨੀ ਸਕੂਨ, ਜਿਹਨੂੰ ਕੀ ਕਹਿੰਦੇ ਨੇ ਹਿੰਦੀ ਦੇ ਵਿੱਚ, ਕੀ ਕਹਿੰਦੇ ਨੇ, ਅਸੀਂ
0: ਅੰਗਰੇਜ਼ੀ ਚ ਡਿਪਰੈਸ਼ਨ ਕਹਿੰਦੇ ਆ।
2: ਨਹੀਂ, ਉਹ ਤੇ ਇਹਦੀ ਉਲਟ ਮਰਜ਼ ਹੈ ਨਾ, ਡਿਪਰੈਸ਼ਨ ਤੇ ਐਂਜ਼ਾਇਟੀ, ਤੇ ਜਿਹੜਾ ਇਹਦਾ ਉਲਟ ਸਕੂਨ ਹੈ, ਰਾਹਤ ਹੈ, ਪੀਸ ਆਫ ਮਾਇੰਡ ਹੈ। ਇਹਨੂੰ ਪੰਜਾਬੀ ਜਿਹੜੀ ਸਾਡੀ ਲਾਹੌਰ ਦੀ, ਇਹਦੇ ਚ ਤੇ ਅਸੀਂ ਤੇ ਸਕੂਨ ਕਹਿੰਦੇ ਆ, ਤੇ ਹਿੰਦੁਸਤਾਨ ਦੀ ਜਿਹੜਾ ਪੰਜਾਬ ਹੈ ਉਹਦੇ ਚ ਕੀ ਕਹਿੰਦੇ ਆ?
0: ਸਕੂਨ ਹੀ ਕਹਿੰਦੇ ਜੀ, ਸ਼ਾਂਤੀ ਕਹਿ ਲਓ ਜਾਂ ਸਕੂਨ।
2: ਥੋੜਾ ਜਿਹਾ ਨਾ ਤੁਹਾਡੀ ਪੰਜਾਬੀ ਵਾਲੇ ਇਲਾਕੇ ਦੇ ਲਫ਼ਜ਼ ਵੀ, ਸ਼ਬਦ ਵੀ ਸਿੱਖਣੇ ਸੀ। ਲਫ਼ਜ਼ ਕਿੰਨੇ ਤੁਸੀਂ?
0: ਅੱਛਾ, ਤੁਹਾਡੀ ਤੇ ਸਾਡੀ ਪੰਜਾਬੀ ਅਲੱਗ ਹੈ?
2: ਨਹੀਂ ਨਹੀਂ, ਇੱਕ ਹੀ ਹੈ, ਤਕਰੀਬਨ ਇੱਕ ਹੀ ਹੈ।
0: ਅੱਛਾ, ਫਿਰ
2: ਤੇ
0: ਸਾਡੀ ਤੁਹਾਡੀ ਕਦੋਂ ਕਹਿੰਦੇ?
2: ਨਹੀਂ ਨਹੀਂ, ਉਹ ਬਾਜ਼ ਸ਼ਬਦ ਜਿਹੜੇ ਨੇ ਨਾ, ਉਹ ਜਿਵੇਂ ਤੁਸੀਂ ਸ਼ਬਦ ਕਹਿੰਦੇ ਹੋ, ਅਸੀਂ ਲਫ਼ਜ਼ ਕਹਿੰਦੇ ਹਾਂ।
0: ਸਾਡੇ ਵੀ ਲਫ਼ਜ਼ ਕਹਿੰਦੇ ਆ।
2: ਅੱਛਾ, ਲਫ਼ਜ਼ ਵੀ ਕਹਿੰਦੇ ਆ, ਵਧੀਆ। ਮੈਂ ਤੇ, ਮੈਨੂੰ ਤੁਸੀਂ ਆਪਣੀ ਸਿਖਾ ਦਿਓ, ਮੈਂ ਤੁਹਾਨੂੰ ਆਪਣੀ ਲਾਹੌਰ ਦੀ ਸਿਖਾ ਦਿੰਦਾ। ਲੇਕਿਨ ਉਹ ਬਾਬਾ ਜੀ, ਗੁਰੂ ਜੀ ਦੇ ਬਿਲਕੁਲ ਪੜੋਸ ਦੇ ਵਿੱਚ ਸਾਡੀਆਂ ਜ਼ਮੀਨਾਂ, ਤੇ ਸਾਡੇ ਵੱਡੇ ਕਹਿੰਦੇ ਅਸੀਂ ਉਹਨਾਂ ਦੇ ਪੜੋਸੀ ਹਾਂ, ਤੇ ਅਸੀਂ ਤੁਹਾਨੂੰ ਖਾਲਸ ਉਹਨਾਂ ਦੀ ਬੋਲੀ ਸਿਖਾਵਾਂਗੇ।
0: ਬਿਲਕੁਲ ਜੀ, ਸਾਨੂੰ ਤਾਂ ਸਾਡਾ ਤਾਂ ਸੀਸ ਝੁਕਦਾ ਉਹਨਾਂ ਦਾ ਨਾਮ ਸੁਣ ਕੇ। ਪਹਿਲਾਂ ਚੱਕੋ ਜੀ, ਤੁਹਾਨੂੰ ਬੋਲੀ ਸਿਖਾ ਲੈਣੀ ਫੋਨ ਬਾਜ। ਮੋਨਾ ਜੀ ਵੀ ਸਟੂਡੀਓ 'ਚ, ਮੋਨਾ ਜੀ ਠੀਕ ਠਾਕ ਹੋ?
3: ਬਿਲਕੁਲ ਠੀਕ ਸੁਖੀ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਔਰ ਲਿਸਨਰ ਨੂੰ ਵੀ ਦੱਸ ਦਈਏ, ਸਾਡਾ ਨੰਬਰ 9057990997909999 ਹੈ ਜੀ। ਸਾਡੇ ਨਾਲ ਤੁਸੀਂ ਵੀ ਸਾਂਝ ਪਾਓਗੇ ਤੇ ਆਪਣਾ ਗੱਲਾਂ ਬਾਤਾਂ ਦੇ ਨਾਲ ਇੱਕ ਘੰਟਾ ਜਿਹੜਾ ਫਟਾਫਟ ਨਿਕਲ ਜਾਣਾ। ਤੇ ਆਪਾਂ ਪਹਿਲਾਂ ਨਿਊਜ਼ ਤੋਂ ਕਰ ਲਈਏ ਸ਼ੁਰੂ।
1: ਬਿਲਕੁਲ ਜੀ, ਨਾਲ ਦੀ ਨਾਲ ਵੈਦਰ ਰਿਪੋਰਟ ਵੀ ਜ਼ਰੂਰ ਸਾਂਝੀ ਕਰਦੇ ਆ ਕਿ ਅੱਜ ਦਾ ਵੈਦਰ ਜਿਹੜਾ ਜੀ 26 ਡਿਗਰੀ ਆ, ਸ਼ਾਮ ਨੂੰ 23 ਡਿਗਰੀ, ਓਵਰਨਾਈਟ 20 ਡਿਗਰੀ ਆ ਜੀ। ਨਾਲ ਦੀ ਨਾਲ ਹਵਾ ਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ, ਤੇ ਏਅਰ ਕੁਆਲਿਟੀ ਇੰਡੈਕਸ ਹੈਗਾ ਜੀ 2, ਜਿੱਥੇ ਕਿ ਅੱਜ ਸਵੇਰੇ ਦਿਨ ਜਿਹੜਾ ਜੀ ਚੜਿਆ ਸੀ 6:26, ਤੇ ਦਿਨ ਜਿਹੜਾ ਜੀ ਟਲ ਜਾਣਾ ਹੈਗਾ 8:17 ਤੇ। ਸੋ ਇਹ ਸੀਗੀ ਕੁਸ਼ਕ ਜਿਹੜੀ ਅੱਜ ਦੀ ਵੈਦਰ ਰਿਪੋਰਟ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਰਾਤ ਤੋਂ ਜਿਹੜੀ ਹੈ ਜੀ ਪੈਟਰੋਲ ਦੀ ਪ੍ਰਾਈਸ ਜਿਹੜੀ ਹੈ ਜੀ 3 ਸੈਂਟ ਹੋਰ ਜਿਹੜੀ ਹੈ ਜੀ ਉੱਪਰ ਜਾਣ ਦੀ ਗੱਲਬਾਤ ਕੀਤੀ ਜਾ ਰਹੀ ਹੈ। ਔਰ ਨਾਲ ਦੀ ਨਾਲ ਜਿਹੜਾ ਹੈ ਜੀ, ਕਿਉਂਕਿ ਟੈਰਿਫ ਦੀ ਜਿਹੜੀ ਹੈ ਜੀ ਗੱਲਬਾਤ ਚੱਲ ਰਹੀ ਹੈਗੀ, ਔਰ ਕਿਹਾ ਜਾ ਰਿਹਾ ਕਿ ਵਿਦਇਨ 24 ਆਵਰਸ ਦੇ ਵਿੱਚ ਜਿਹੜੇ ਜੀ ਨਵੇਂ ਟੈਰਿਫਸ ਕੈਨੇਡਾ ਨੂੰ ਪਨਿਸ਼ ਕਰਨ ਦੇ ਵਿੱਚ ਜਿਹੜੇ ਜੀ ਲੱਗ ਜਾਣੇ ਆ। ਔਰ ਲੈਟਸ ਸੀ, ਵੀ ਜਸਟ ਆਪਾਂ ਸਿਰਫ ਆਪਾਂ ਹੋਪ ਕਰ ਸਕਦੇ ਹਾਂ ਕਿ ਕੁਛ ਵਧੀਆ ਹੋਵੇ, ਬਟ ਲੱਗ ਨਹੀਂ ਰਿਹਾ। ਜਿੱਦਾਂ ਦੇ ਸਰਕਮਸਟਾਂਸਿਸ ਮੀਟਿੰਗਸ ਚੱਲ ਰਹੀਆਂ ਨੇ, ਤਾਂ ਲੱਗ ਰਿਹਾ ਹੈ ਕਿ ਕੁਛ ਨਾ ਕੁਛ ਜਿਹੜਾ ਜੀ ਅਪਰੋਕਸ ਟੂ ਅਪਰੋਕਸ 50% ਟੈਰਿਫਸ ਜਿਹੜੇ ਜੀ ਸਾਡੇ ਗੁੱਡਸ ਤੇ ਲੱਗਣਗੇ। ਔਰ ਨਾਲ ਦੀ ਨਾਲ ਜਿਹੜਾ ਜੀ ਅੱਜ ਡੇ 2 ਹੈ, ਜਿਹੜੇ ਜੀ ਰੈਪਰ ਸੀਗੇ ਜਿਹਨਾਂ ਦੀ ਡੈਥ ਹੋਈ ਸੀ 1996 ਦੇ ਵਿੱਚ, ਟੁਪੈਕ ਸ਼ਾਕੁਰ ਦੀ, ਤੇ ਉਹਨਾਂ ਦਾ ਅੱਜ ਟ੍ਰਾਇਲ ਚੱਲ ਰਿਹਾ ਨਾ, ਉਹਨਾਂ ਦਾ ਜਿਹੜਾ ਮਰਡਰ ਟ੍ਰਾਇਲ ਹੋਇਆ ਸੀ। ਸੋ ਉਹਦੇ ਵਿੱਚ ਟ੍ਰਾਇਲ ਦੇ ਕੀ ਨਤੀਜੇ ਨਿਕਲਦੇ ਨੇ, ਉਹ ਆਪਾਂ ਬਹੁਤ ਜਲਦੀ ਤੁਹਾਡੇ ਨਾਲ ਜਿਹੜੇ ਜੀ ਸਾਂਝੇ ਕਰਾਂਗੇ।
0: ਜੀ ਬਿਲਕੁਲ, ਅੱਜ ਦਾ ਪ੍ਰੋਗਰਾਮ ਅਸੀਂ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। 9052041313 ਉਹਨਾਂ ਦਾ ਨੰਬਰ ਹੈ। ਕੋਈ ਵੀ ਪਾਰਟੀ ਕਰਨੀ ਚਾਹੁੰਦੇ ਹੋ, ਬੁਡਵਾਈਨ ਬੈਂਕਟ ਹਾਲ ਜਾਂ ਡ੍ਰੀਮ ਕਨਵੈਨਸ਼ਨ ਸੈਂਟਰ ਦੀਆਂ ਸੇਵਾਵਾਂ ਲੈਣੀਆਂ, ਤੇ ਇੱਕੋ ਹੀ ਮੈਨੇਜਮੈਂਟ ਹੈ 416-743-0003। ਤੇ ਜੁਐਲਰੀ ਦੀ ਸ਼ਾਪਿੰਗ ਕਰਨੀ ਹੈ ਤੇ ਸਿੰਘਾਪੁਰ ਜੁਐਲਰ 905-612-1500 ਤੇ ਕਾਲ ਕਰ ਸਕਦੇ ਹੋ। ਤੇ ਇਲੈਕਟ੍ਰੋਨਿਕ ਚੀਜ਼ਾਂ ਦੀ ਕੋਈ ਸ਼ਾਪਿੰਗ ਕਰਨੀ ਹੈ ਤੇ ਟੈਲੀਟੈਮ ਨੂੰ ਯਾਦ ਰੱਖੋ ਹਮੇਸ਼ਾ, ਔਰ ਟੈਲੀਟੈਮ.ca ਤੇ ਜਾ ਕੇ ਵੀ ਤੁਸੀਂ ਜਿਹੜੀ ਆ ਸ਼ਾਪਿੰਗ ਕਰ ਸਕਦੇ ਹੋ ਘਰ ਬੈਠੇ ਬਿਠਾਏ। ਇਸ ਦੇ ਨਾਲ ਨਾਲ ਜਿਹੜਾ ਹੈ ਕਿ ਤੁਹਾਨੂੰ ਪਤਾ ਕਿ ਸਾਡੀ ਟੀਮ ਰੀਅਲ ਸਟੇਟ ਦਾ ਕੰਮ ਵੀ ਕਰਦੀ ਹੈ, ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਪਲਾਜ਼ਾ ਅਸੀਂ ਲਾਂਚ ਕੀਤਾ ਸੀਗਾ, ਔਰ ਰੀਮੈਕਸ ਗੋਲਡ ਦੀ ਸਾਡੀ ਟੀਮ ਹੈਗੀ ਆ। ਔਰ ਕਿਸੇ ਤਰ੍ਹਾਂ ਦਾ ਵੀ ਕੋਈ ਯੂਨਿਟ ਤੁਸੀਂ ਉੱਥੇ ਬੁੱਕ ਕਰਾਉਣਾ ਚਾਹੁੰਦੇ ਹੋ, ਬ੍ਰੈਂਪਟਨ ਦੇ ਵਿੱਚ ਇਹ ਬਹੁਤ ਵੱਡਾ ਪਲਾਜ਼ਾ ਬਣਨ ਜਾ ਰਿਹਾ ਹੈਗਾ, ਆਲਮੋਸਟ 20 ਏਕੜ ਜਗ੍ਹਾ ਦੇ ਵਿੱਚ, ਔਰ ਜਿੱਥੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਹਾਲੇ ਵਪਾਰ ਖੋਲਣ ਲਈ ਆਪਣਾ ਯੂਨਿਟ ਲੈ ਸਕਦੇ ਹੋ, ਭਾਵੇਂ ਗਰੋਸਰੀ ਸਟੋਰ ਖੋਲਣਾ, ਰੈਸਟੋਰੈਂਟ ਖੋਲਣਾ, ਕੋਈ ਲਾਅ ਦਾ ਆਫਿਸ ਖੋਲਣਾ, ਕੋਈ ਮੈਡੀਕਲ ਆਫਿਸ ਖੋਲਣਾ, ਕੁਛ ਵੀ ਕਰਨਾ ਚਾਹੁੰਦੇ ਹੋ, ਤੇ ਨੰਬਰ ਤੁਹਾਨੂੰ ਬੜਾ ਈਜ਼ੀ ਦਿੰਦੇ ਹਾਂ ਸਾਡੀ ਟੀਮ ਦਾ, 416-881-7070 416-881-7070 ਤੇ ਗੱਲਬਾਤ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-799-0999 ਆ। ਔਰ ਡਾਕਟਰ ਸਾਹਿਬ ਨੇ ਪਹਿਲਾਂ ਹੀ ਜਿਹੜਾ ਗੱਲਬਾਤ ਸ਼ੁਰੂ ਕੀਤੀ ਸਕੂਨ ਤੋਂ,
2: ਹਾਂਜੀ ਹਾਂਜੀ, ਆਤਮਾ ਦਾ ਸਕੂਨ, ਪੀਸ ਆਫ ਮਾਇੰਡ, ਤੇ ਇਹ ਜਿਹੜਾ ਨਾ ਇਹਦਾ ਬਹੁਤ ਜ਼ਰੂਰੀ, ਅਸੀਂ ਸਿਰਫ ਜਿਸਮ ਦਾ ਖਿਆਲ ਰੱਖਦੇ ਹਾਂ ਅਤੇ ਇਹ ਬਿਮਾਰ ਹੋ ਜਾਵੇ ਅਤੇ ਇਹਦਾ ਇਲਾਜ ਮਾਲ ਜਾ ਯੇ ਵੋ, ਕਦੀ ਅੱਜ ਤੱਕ ਨਹੀਂ ਅਸੀਂ ਸੋਚਿਆ ਕਿ ਜਿਹੜੀ ਆਤਮਾ ਹੈ, ਜਿਹੜੀ ਰੂਹ ਹੈ, ਜਿਹੜੇ ਅੰਦਰ ਜਿਹਦੀ ਵਜ੍ਹਾ ਨਾਲ ਅਸੀਂ ਜ਼ਿੰਦਾ, ਉਹ ਵੀ ਬਿਮਾਰ ਹੁੰਦੀ ਹੈ ਕਿ ਨਹੀਂ, ਉਹ ਹੁੰਦੀ ਹੈ ਬਿਮਾਰ ਸਾਡੀਆਂ ਹਰਕਤਾਂ ਨਾਲ।
0: ਓਕੇ,
2: ਅਤੇ ਉਹਦੀ ਸਭ ਤੋਂ ਵੱਡੀ ਬਿਮਾਰੀ, ਅਗਰ ਇਹ ਸਵਾਲ ਤੁਸੀਂ ਆਮ ਪੁੱਛੋ 100 ਬੰਦੇ ਨੂੰ ਪੁੱਛੋ, ਉਹਦੇ 'ਚੋਂ ਸ਼ਾਇਦ ਇੱਕ ਅੱਧਾ ਬੰਦਾ ਜਵਾਬ ਦੇ, ਨਹੀਂ ਤਾਂ ਕਿਸੇ ਨੂੰ ਵੀ ਨਹੀਂ ਪਤਾ ਰੂਹ ਦੀ ਸਭ ਤੋਂ ਵੱਡੀ ਬਿਮਾਰੀ ਕੀ ਹੈ। ਇਹ ਸਭ ਤੋਂ ਵੱਡੀ ਬਿਮਾਰੀ ਇਹਦੀ ਹੈ ਸੈਲਫਿਸ਼ਨੈਸ, ਖੁਦਗਰਜ਼ੀ।
0: ਓਕੇ,
2: ਯਾਨੀ ਇਹ ਮੈਡੀਕਲ ਸਾਇੰਸ ਵੀ, ਸਾਡੀ ਹੋਮਿਓਪੈਥੀ ਤਾਂ ਬਹੁਤ ਜ਼ੋਰ ਦਿੰਦੀ ਹੈ ਇਹਦੇ 'ਤੇ, ਮੈਡੀਕਲ ਸਾਇੰਸ ਵੀ ਮੰਨਦੀ ਹੈ ਕਿ ਜਿਹੜੀ ਸੈਲਫਿਸ਼ਨੈਸ ਹੈ ਇਹ ਰੂਹ ਨੂੰ ਬਿਮਾਰ ਕਰਦੀ ਹੈ। ਜਦੋਂ ਬੰਦਾ ਸੈਲਫਿਸ਼ਨੈਸ, ਈਗੋ ਸੈਂਟ੍ਰਿਕ ਹੋ ਜਾਂਦਾ, ਉਹ ਕਹਿੰਦਾ ਸਿਰਫ ਮੈਂ ਇਨਪੁੱਟ ਹੀ, ਮਕਸਦ ਇਹ ਕਿ ਮੈਨੂੰ ਮਿਲਦੀ ਜਾਵੇ, ਮੈਂ ਅੱਗੇ ਆਊਟਪੁੱਟ ਨਾ ਦਿਆਂ। ਤੁਸੀਂ ਯੂਨੀਵਰਸ ਦੀ ਕਿਸੇ ਮਸ਼ੀਨਰੀ ਨੂੰ ਦੇਖ ਲਓ, ਕਿਸੇ ਚੀਜ਼ ਨੂੰ ਦੇਖ ਲਓ, ਇੱਕ ਉਹਦੀ ਇਨਪੁੱਟ ਹੁੰਦੀ ਹੈ, ਇੱਕ ਉਹਦੀ ਆਊਟਪੁੱਟ ਹੁੰਦੀ ਹੈ। ਹੁਣ ਜਿਵੇਂ ਮਸਲਨ ਕੋਈ ਐਸਾ ਪਾਈਪ ਹੈ ਜਿਹਦੇ 'ਚ ਇਨਪੁੱਟ ਹੈ, ਆਊਟਪੁੱਟ, ਉਹਦੇ 'ਚ ਪਾਣੀ ਆਉਂਦਾ ਰਹੇਗਾ, ਜਾਂਦਾ ਰਹੇਗਾ, ਉਹ ਕਦੀ ਉਹਦੀ ਇਨਪੁੱਟ ਨਹੀਂ ਬੰਦ ਹੋਏਗੀ। ਜਦੋਂ ਆਪਣੀ ਆਊਟਪੁੱਟ ਬੰਦ ਕਰੇਗਾ ਤਾਂ ਉੱਤੋਂ ਉਹਦੀ ਇਨਪੁੱਟ ਬੰਦ ਹੋ ਜਾਏਗੀ। ਠੀਕ ਹੈ, ਇਸੇ ਤਰ੍ਹਾਂ ਹੀ ਰੱਬ ਵੀ ਕਹਿੰਦਾ ਕਿ ਤੁਸੀਂ ਅੱਗੇ ਦਿੰਦੇ ਰਹੋ, ਮੈਂ ਤੁਹਾਨੂੰ ਦਿੰਦਾ ਰਹਾਂਗਾ, ਮੇਰੇ ਖਜ਼ਾਨੇ 'ਚ ਕਮੀ ਨਹੀਂ। ਆਊਟਪੁੱਟ ਦੀ ਜਿਹੜਾ ਬੰਦ ਕਰਦਾ ਨਾ ਬੰਦਾ, ਉਹ ਸੈਲਫਿਸ਼ਨੈਸ ਦੀ ਵਜ੍ਹਾ ਨਾਲ ਹੁੰਦਾ। ਹੁਣ ਉਹ ਰੱਬ ਇਹ ਵੀ ਕਹਿੰਦਾ ਕਿ ਮੈਂ ਤੁਹਾਨੂੰ ਓਨਾ ਤਾਂ ਕਰਾਂਗਾ ਜਿੰਨਾ ਤੁਹਾਡਾ ਭਾਂਡਾ ਹੈ, ਯਾਨੀ ਜ਼ਰਫ ਹੈ, ਇਹਨੂੰ ਸਾਡੀ ਪੰਜਾਬੀ 'ਚ ਜ਼ਰਫ ਕਹਿੰਦੇ, ਭਾਂਡਾ।
0: ਓਕੇ,
2: ਹੁਣ ਘੜਾ ਹੈ ਨਾ, ਉਹਨੂੰ ਭਾਵੇਂ ਸਮੁੰਦਰ 'ਚ ਵੀ ਸੁੱਟ ਦਿਓ, ਉਹਦੇ 'ਚ ਕਤਰਾ ਵੀ ਘੜੇ ਦੇ ਸਾਈਜ਼ ਤੋਂ ਜ਼ਿਆਦਾ ਨਹੀਂ ਆ ਸਕਦਾ। ਲੇਕਿਨ ਉਹਦੇ ਬਜਾਏ ਅਗਰ ਕੋਈ ਐਸਾ ਬਰਤਨ ਹੈ ਜਿਹਦੀ ਆਊਟਪੁੱਟ ਵੀ ਹੈ, ਇਨਪੁੱਟ ਵੀ ਹੈ, ਉਹਦੇ 'ਚ ਸਮੁੰਦਰ ਵੀ ਆਈ ਜਾਏਗਾ, ਜਾਈ ਜਾਏਗਾ, ਇਨਪੁੱਟ ਬੰਦ ਨਹੀਂ ਹੋਏਗੀ, ਉਹ ਰੱਬ ਵੀ ਕਹਿੰਦਾ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਅੱਗੇ ਦੇ ਦਿਓ ਲੋਕਾਂ ਨੂੰ। ਉਹ ਬੰਦਾ ਘਬਰਾ ਜਾਂਦਾ ਹੈ ਕਿ ਯਾਰ ਹੈ ਅਤੇ ਮੈਂ ਅਰਬਾਂ ਜੋੜੇ ਨੇ ਅਤੇ ਮੈਂ ਅੱਗੇ ਦੇ ਦਿਆਂ, ਬੜੀ ਅਜੀਬ ਗੱਲ ਹੈ। ਲੇਕਿਨ ਇਹ ਖੋਣ ਵਾਸਤੇ ਨਹੀਂ ਉਹ ਕਹਿੰਦਾ, ਉਹ ਕਹਿੰਦਾ ਮੈਂ ਤੁਹਾਨੂੰ ਅਨਲਿਮਿਟਿਡ ਦਿੰਦਾ ਨਾ।
0: ਓਕੇ,
2: ਜਿਸ ਦਿਨ ਅਸੀਂ ਆਪਣੀ ਆਊਟਪੁੱਟ ਬੰਦ ਕਰ ਦਿੱਤੀ, ਉੱਤੋਂ ਸਾਡੀ ਇਨਪੁੱਟ ਬੰਦ ਹੋ ਜਾਣੀ।
0: ਨਹੀਂ ਨਹੀਂ, ਤੁਸੀਂ ਡਾਕਟਰ ਸਾਹਿਬ ਆਊਟਪੁੱਟ ਕਰਿਆ ਕਰੋ, ਤੁਸੀਂ ਵੀ ਸਾਨੂੰ ਥੋੜ੍ਹਾ ਬਹੁਤ ਫੰਡ ਦਿਆ ਕਰੋ, ਤੁਹਾਨੂੰ ਕਲਾਇੰਟ ਆਉਂਦੇ ਆ, ਸਾਡਾ ਵੀ ਹਿੱਸਾ ਦਿਆ ਕਰੋ।
2: ਨਹੀਂ, ਇਹ ਜਿਹੜੀ ਤੁਸੀਂ ਡਿਸਕੋਵਿਟਾ ਮੇਰੇ ਵਾਲੀ ਪੀਓਗੇ ਨਾ, ਫਿਰ ਤੁਹਾਨੂੰ ਲੈਣੇ ਲੈਣੇ ਨਜ਼ਰ ਆਉਣਗੇ, ਦੇੜੇ ਨਜ਼ਰ ਨਹੀਂ ਆਉਣਗੇ।
0: ਅੱਛਾ, ਗੱਲ ਸਕੂਨ ਦੀ ਬਿਲਕੁਲ, ਕਿ ਜਿਹੜਾ ਵਿਅਕਤੀ, ਤੁਹਾਡੇ ਕਹਿਣ ਦਾ ਮਤਲਬ ਆ ਕਿ ਆਪਾਂ ਕੰਮਾਂ ਕਾਰਾਂ 'ਚ ਤਾਂ ਬਿਜ਼ੀ ਰਹਿੰਦੇ ਹਾਂ ਸਾਰੇ,
2: ਜੀ ਜੀ,
0: ਮੇਰੇ ਖਿਆਲ 'ਚ ਇਨਸਾਨ ਨੂੰ ਆਪਣੇ ਲਈ ਟਾਈਮ ਕੱਢਣਾ ਚਾਹੀਦਾ ਥੋੜ੍ਹਾ,
2: ਆਪਣੇ ਲਈ ਬਿਲਕੁਲ। ਬੰਦਾ ਹੀ ਰੱਬ 'ਤੇ ਰਾਜ਼ੀ ਨਹੀਂ ਹੁੰਦਾ, ਰੱਬ 'ਤੇ ਰਾਜ਼ੀ ਰਾਜ਼ੀ ਹੈ। ਜਿਸ ਦਿਨ ਬੰਦਾ ਜਿਹੜਾ ਨਾ ਰੱਬ 'ਤੇ ਰਾਜ਼ੀ ਹੋ ਗਿਆ, ਰੱਬ ਰਾਜ਼ੀ ਰਾਜ਼ੀ ਹੈ। ਆਪਣੀ ਇਹ ਜਿਹੜੀ ਸਾਡੀ ਜਿਸਮ ਹੈ, ਸਾਡੀ ਜਿਹੜੀ ਰੂਹ ਹੈ, ਇਹ ਅਮਾਨਤ ਹੈ ਉਹਦੀ, ਉਹਦੇ ਕੋਲ ਆਏ ਹਾਂ, ਉਹਦੇ ਕੋਲ ਚਲੇ ਜਾਣਾ। ਬਾਬਾ ਜੀ ਨੇ ਵੀ, ਗੁਰੂ ਸਾਹਿਬ ਨੇ ਵੀ ਇਹ ਕਿਹਾ, ਕੁਰਾਨ ਵੀ ਸਾਡਾ ਇਹ ਕਹਿੰਦਾ, ਅਤੇ ਇਹਦੀ ਇਹ ਇੱਕ ਅਮਾਨਤ ਹੈ, ਇਹਦੀ ਹਿਫਾਜ਼ਤ ਕਰਨੀ ਹੈ। ਹਿਫਾਜ਼ਤ ਕੀ ਹੈ, ਥੋੜ੍ਹੀ ਜਿਹੀ ਉਹਨੇ 4-5 ਪਾਬੰਦੀਆਂ ਲਾਈਆਂ। ਅਸੀਂ ਕੋਈ ਹੁਣ ਮਸਲਾ ਐਥੀਐਸਟ ਜਾਂ ਐਗਨੋਸਟਿਕ ਹੈ, ਉਹ ਕਹਿੰਦਾ ਜੀ ਮੈਂ ਕਿਉਂ ਪਾਬੰਦੀ ਬਰਦਾਸ਼ਤ ਕਰਾਂ। ਗੱਲ ਇਹ ਵਾ ਕਿ ਹੁਣ ਟ੍ਰੈਫਿਕ ਹੈ, ਜਿਵੇਂ ਟ੍ਰੈਫਿਕ ਬੜੀ ਅੱਛੀ ਮਿਸਾਲ ਹੈ। ਅਗਰ ਕੋਈ ਕਹੇ ਜੀ ਮੈਂ ਤਾਂ ਆਪਣੀ ਮਿਹਨਤ ਨਾਲ ਗੱਡੀ ਬਣਾਈ ਹੈ, ਤਾਂ ਮੈਂ ਕਿਉਂ ਟ੍ਰੈਫਿਕ ਦੇ ਕਾਨੂੰਨ ਦੀ ਪਾਬੰਦੀ ਕਰਾਂ, ਸਰਕਾਰ ਕੌਣ ਹੁੰਦੀ ਸਾਡੇ 'ਤੇ ਪਾਬੰਦੀ ਲਾਉਣ ਵਾਲੀ, ਅਤੇ ਉਹਦਾ ਨਤੀਜਾ ਕੀ ਹੋਏਗਾ, ਹਾਦਸਾ ਹੀ ਹੋਏਗਾ। ਇਸੇ ਤਰ੍ਹਾਂ ਰੱਬ ਨੇ ਸਾਨੂੰ ਬਣਾਇਆ, ਇਹਦੇ 'ਚ ਚੰਦ ਇੱਕ ਚੀਜ਼ਾਂ ਐਸੀਆਂ ਨੇ ਜਿਹੜੀਆਂ ਪਾਬੰਦੀ ਕਰਕੇ ਉਹ ਸਾਡੀ ਬਕਾ ਹੈ, ਅਸੀਂ ਅਮਰ ਹੋ ਜਾਵਾਂਗੇ, ਹਮੇਸ਼ਾ ਵਾਸਤੇ ਅਮਰ ਹੋ ਜਾਵਾਂਗੇ। ਇਸ ਵਜ੍ਹਾ ਨਾਲ ਉਹ 4-5 ਉਹ ਜ਼ਿਆਦਾ ਤਾਕਤ ਤੋਂ ਜ਼ਿਆਦਾ ਬੋਝ ਨਹੀਂ ਪਾਉਂਦਾ। ਉਹਦੇ 'ਚ ਖੁਦਗਰਜ਼ੀ ਤੋਂ ਬਚੋ, ਸਭ ਤੋਂ ਪਹਿਲੇ ਰੂਹ ਨੂੰ ਸਹੀ ਕਰੋ। ਰੂਹ ਦੀ ਆਤਮਾ ਦਾ ਸਾਇਆ ਜਿਹੜਾ ਹੈ ਨਾ, ਇਹ ਜਿਵੇਂ ਜਿਸਮ ਜਿਹੜਾ ਹੈ ਨਾ, ਇਹ ਸਾਡਾ ਹਵੇਲੀ, ਪੁਰਾਣੀ ਹਵੇਲੀ ਵਾਲੀ ਫਿਲਮਾਂ ਦੇਖਦੇ ਹੋਣੇ ਤੁਸੀਂ, ਡਰਾਉਣੀਆਂ, ਉਹਦੇ 'ਚੋਂ ਆਤਮਾ ਜਿਹੜੀ ਹੈ, ਇਹਨੂੰ ਜਿਹੜਾ ਆਉਂਦਾ ਰਹਿੰਦਾ ਉਹਦੇ 'ਤੇ ਅਸਰ। ਉਹ ਜਦੋਂ ਰੂਹ ਬਿਮਾਰ ਹੋ ਜਾਂਦੀ ਹੈ ਨਾ, ਉਹ ਜਿਸਮ ਤੁਸੀਂ ਖੂਨ ਬਦਲ ਲਓ, ਤੁਸੀਂ ਹੱਡੀਆਂ ਜੇ ਉਹ ਸਾਰਾ ਕੁਛ ਕਰ ਲਓ, ਦਿਲ ਬਦਲ ਲਓ, ਗੁਰਦੇ ਬਦਲ ਲਓ, ਉਹ ਆਤਮਾ ਫਿਰ ਉਹਦੇ 'ਤੇ ਅਸਰ ਕਰੇਗੀ। ਇਸੇ ਤਰ੍ਹਾਂ ਜਿਹੜਾ ਨਾ, ਪਹਿਲੇ ਸਭ ਤੋਂ ਸਾਨੂੰ ਅੰਦਰ ਦੇ ਇਨਸਾਨ ਜਿਹੜਾ, ਉਹਦੀ ਵੀ ਸਿਹਤ, ਉਹਦੀ ਸਿਹਤ ਵਾ ਕਿ ਤੁਸੀਂ ਸੈਲਫਲੈਸਲੀ ਅੱਗੇ ਦਿਓ ਲੋਕਾਂ ਨੂੰ, ਕੁਛ ਸਿੱਖੋ। ਤੁਸੀਂ ਇਹ ਦੇਖੋ ਤਜਰਬਾ, ਡਿਪਰੈਸ਼ਨ ਜਿਹੜਾ ਰੂਹ ਦੀ ਬੜੀ ਵੱਡੀ ਬਿਮਾਰੀ ਹੈ। ਹੁਣ ਡਿਪਰੈਸ਼ਨ 'ਚ ਤਾਨਿਸ਼, ਇਹ ਤੁਸੀਂ ਯੂਟਿਊਬ 'ਤੇ ਉਹਦਾ ਵੀਡੀਓ ਵੀ ਦੇਖ ਸਕਦੇ ਹੋ, ਆਈਡਲ ਇੰਡੀਆ ਦੇ ਉੱਤੇ ਉਹ ਬਿਲਕੁਲ ਮੁਹੰਮਦ ਰਫੀ ਦੇ ਮਿਆਰ ਦਾ ਗਾਉਂਦਾ ਹੈ, ਔਰ ਉਹ ਮੁੰਡਾ ਸ਼ਦੀਦ ਡਿਪਰੈਸ਼ਨ ਔਰ ਐਨਜ਼ਾਇਟੀ ਦਾ ਸ਼ਿਕਾਰ ਸੀ।
0: ਓਕੇ,
2: ਉਹਨੇ ਸਿਰਫ ਮਿਊਜ਼ਿਕ ਸਿੱਖਿਆ ਅਤੇ ਉਹਦੀ ਸਾਰੀ ਐਨਜ਼ਾਇਟੀ ਔਰ ਡਿਪਰੈਸ਼ਨ ਚਲਾ ਗਿਆ। ਇਹ ਸਿਰਫ ਮਿਊਜ਼ਿਕ ਲਈ ਨਹੀਂ, ਕੋਈ ਵੀ ਹੁਨਰ, ਜਿਹੜਾ ਕੋਈ ਹੁਨਰ ਸਿੱਖਦਾ, ਕੋਸ਼ਿਸ਼ ਕਰਦਾ, ਜਦੋਜਹਿਦ ਕਰਦਾ, ਉਸ ਤੋਂ ਬਾਅਦ ਉਹਦੀ ਅਚੀਵਮੈਂਟਸ ਆਉਣੀਆਂ ਸ਼ੁਰੂ ਹੁੰਦੀਆਂ। ਤੁਸੀਂ ਦੇਖੋ ਕਿ ਐਂਜ਼ਾਇਟੀ, ਡਿਪਰੈਸ਼ਨ ਇੰਝ ਉਹਦੇ ਤੋਂ ਨਸੇਗਾ ਕਿ ਜਿਵੇਂ ਜਨਾਬ ਕੋਈ ਜੰਤਰ ਮੰਤਰ ਤੋਂ ਸ਼ੈਤਾਨ ਨਸੇ।
0: ਅੱਛਾ ਡਾਕਟਰ ਸਾਹਿਬ, ਜਿੱਦਾਂ ਮੈਨੂੰ ਤੁਹਾਡੀਆਂ ਗੱਲਾਂ ਤੋਂ ਇਹ ਵੀ ਲੱਗ ਰਿਹਾ ਕਿ ਬਹੁਤ ਸਾਰੇ ਲੋਕ ਇਸ ਟਾਈਮ ਬੜੇ ਪ੍ਰੈਸ਼ਰ 'ਚ ਆ, ਕਈਆਂ ਦੇ ਕਾਰੋਬਾਰ ਨਹੀਂ ਚੱਲ ਰਹੇ, ਕੰਮਕਾਰ ਨਹੀਂ ਚੱਲ ਰਹੇ, ਕਈਆਂ ਨੂੰ ਘਰਾਂ ਦੇ ਵਿੱਚ ਥੋੜ੍ਹੀ ਬਹੁਤੀ ਪ੍ਰੋਬਲਮ ਹੈ, ਕਈਆਂ ਦੀ ਕੰਮ ਦੀ ਪ੍ਰੋਬਲਮ ਹੈ। ਜਿੱਦਾਂ ਦਾ ਕੋਈ ਬੰਦਾ ਹੋਵੇ ਆਣ ਕੇ ਤੁਹਾਨੂੰ ਮਿਲਣਾ ਚਾਹਵੇ ਤੇ ਤੁਸੀਂ ਥੋੜ੍ਹਾ ਬਹੁਤਾ ਉਹਦੀ ਚੇਂਜ ਕਰ ਸਕਦੇ ਹੋ, ਉਹਨੂੰ ਦੱਸ ਕੇ ਸਮਝਾ ਸਕਦੇ ਹੋ?
2: ਦੇਖੋ, ਜਿਹੜਾ ਰੱਬ ਇਹਨਾਂ ਕੁਦਰਤ ਹੈ ਜਿਹਨੇ ਸਾਨੂੰ ਬਣਾਇਆ, ਸਾਡੀ ਮਸ਼ੀਨਰੀ, ਉਹ ਕਹਿੰਦਾ ਹੈ ਕਿ ਮੈਂ ਤੁਹਾਨੂੰ ਅਤਾ ਕਰਾਂਗਾ ਜਿੰਨਾ ਤੁਹਾਡਾ ਭਾਂਡਾ ਹੈ। ਅਤਾਬ ਆ ਮਤਾਬ ਕੇ ਜ਼ਰਫ ਹੋਤੀ ਹੈ, ਯਾਨੀ ਤੁਸੀਂ ਆਪਣਾ ਵੱਡਾ ਭਾਂਡਾ ਕਰ ਲਓ। ਭਾਂਡਾ ਕਿਵੇਂ ਵੱਡਾ ਹੋਏਗਾ? ਜਿਹੜੇ ਤੁਹਾਡੇ ਤਲਕ ਵਾਲੇ ਨੇ ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਦੇ ਮਦਦ ਕਰ ਦਿਓ। ਆਪਣੇ ਸਭ ਤੋਂ ਪਹਿਲੇ ਤਾਂ ਆਪਣੇ ਕਰੀਬੀ ਰਿਸ਼ਤੇਦਾਰ ਨੇ, ਫਿਰ ਗੁਆਂਢੀ ਹੈ, ਫਿਰ ਮੁਹੱਲੇ ਵਾਲੇ ਨੇ, ਉਹਨਾਂ ਦੇ ਖਰਾਤੀ ਕੰਮਾਂ ਦੇ ਵਿੱਚ ਜ਼ਰੂਰ ਹਿੱਸਾ ਪਾਇਆ ਕਰੋ। ਇਹਦੇ ਨਾਲ ਸ਼ੈਤਾਨ ਜਿਹੜਾ ਹੈ ਨਾ, ਉਹਨੂੰ ਐਸੀ ਧੂਣੀ ਚੜ੍ਹਦੀ ਹੈ ਕਿ ਉਹ ਕਹਿੰਦਾ ਯਾਰ ਇਹ ਹਵੇਲੀ ਤਾਂ ਬੜੀ ਖਤਰਨਾਕ ਹੈ ਮੇਰੇ ਵਾਸਤੇ, ਮੈਂ ਇੱਥੇ ਨਹੀਂ ਰਹਿ ਸਕਦਾ। ਔਰ ਉਹ ਸਾਰੇ ਮਾਮਲਾ ਉਹ ਅਸਮਾਨ ਦੀ ਬਾਦਸ਼ਾਹੀ 'ਚ ਉਹਦਾ ਅਕਾਊਂਟ ਖੁੱਲ੍ਹ ਜਾਂਦਾ। ਫਿਰ ਉਹ ਜਦੋਂ ਅਸਮਾਨ ਦੀ ਬਾਦਸ਼ਾਹੀ 'ਚ ਅਕਾਊਂਟ ਖੁੱਲ੍ਹ ਜਾਂਦਾ, ਤੁਹਾਡਾ ਹੱਥ ਦੇਣ ਵਾਲਾ ਹੀ ਰਹਿਣਾ, ਤੁਸੀਂ ਦਿੰਦੇ ਦਿੰਦੇ ਥੱਕਣਾ ਨਹੀਂ, ਉਹਨੇ ਵੀ ਨਹੀਂ ਥੱਕਣਾ।
0: ਦੌੜ ਭੱਜ ਦੇ ਵਿੱਚ ਇੰਨੇ ਆ ਕਿ ਕੋਈ ਵੀ ਕੰਮ ਹੁੰਦਾ ਬੰਦਾ ਕਹਿੰਦਾ ਕੋਈ ਨੀ ਯਾਰ, ਅੱਜ ਨੀ ਕੱਲ ਨੂੰ ਕਰ ਲਾਂਗੇ, ਉਹ ਕਰ ਲਾਂਗੇ, ਕਰਦੇ ਕਰਦੇ ਪਤਾ ਨੀ ਲੱਗਦਾ ਕਿ ਇੰਨੇ ਸਾਲ ਹੋ ਗਏ, ਟਾਈਮ ਹੀ ਨਹੀਂ ਲੱਗਿਆ।
3: ਬਿਲਕੁਲ, ਇਹ ਤਾਂ ਹੈ, ਟੋਟਲੀ ਐਗਰੀ।
0: ਹਾਂਜੀ, ਅੱਛਾ, ਜਿੱਦਾਂ ਤੁਹਾਡਾ ਫੀਲਡ ਹੈ, ਇੰਸ਼ੋਰੈਂਸ ਦਾ ਫੀਲਡ ਹੈ, ਇਹਦੇ 'ਚ ਵੀ ਕਾਫੀ ਸਟ੍ਰੈਸ ਵਾਲਾ ਫੀਲਡ ਹੋਣਾ, ਕਿਉਂਕਿ ਧਿਆਨ ਰੱਖਣਾ ਪੈਂਦਾ ਕਿ ਇਸ ਬੰਦੇ ਨੂੰ ਕਿੰਨੀ ਕੁ ਜ਼ਰੂਰਤ ਹੈ ਜਾਂ ਨਹੀਂ ਹੈ ਜਾਂ ਕੀ ਹੈ।
3: ਬਿਲਕੁਲ ਸੁਖੀ ਜੀ, ਡੈਫੀਨੇਟਲੀ ਜਦੋਂ ਵੀ ਅਸੀਂ ਕਲਾਇੰਟਸ ਨਾਲ ਗੱਲ ਕਰਦੇ ਹਾਂ ਤਾਂ ਇਹ ਕਰਕੇ ਅਕਸਰ ਕਹੀਦਾ ਕਿ ਫੋਨ 'ਤੇ ਸਾਰੀ ਗੱਲ ਨਹੀਂ ਹੋ ਪਾਉਂਦੀ, ਕਿਉਂਕਿ ਜਦੋਂ ਆਪਾਂ ਮਿਲ ਕੇ ਗੱਲ ਕਰਦੇ ਹਾਂ ਉਹਦੇ ਵਿੱਚ ਕਾਫੀ ਚੀਜ਼ਾਂ ਦੇਖਣੀਆਂ ਹੁੰਦੀਆਂ। ਨੀਡ ਐਨਾਲਿਸਿਸ ਇੱਕ ਡਾਕੂਮੈਂਟ ਹੁੰਦਾ ਸਾਡੇ ਫੀਲਡ ਦੇ ਵਿੱਚ, ਜਿਹਦੇ ਵਿੱਚ ਅਸੀਂ ਇਹ ਦੇਖਦੇ ਹੈਗੇ ਹਾਂ ਕਿ ਪਰਸਨ ਨੂੰ ਕਿੰਨੀ ਰਿਕੁਆਇਰਮੈਂਟ ਹੈ ਇਸ ਟਾਈਮ 'ਤੇ, ਕੋਈ ਮੋਰਗੇਜ ਹੈਗੀ ਆ, ਕੋਈ ਲਾਇਬਿਲਿਟੀ ਹੈਗੀ ਆ, ਫੈਮਿਲੀ ਕਿੰਨੀ ਡਿਪੈਂਡੈਂਟ ਆ ਉਹਨਾਂ ਦੇ। ਇਹ ਸਾਰਾ ਕੁਝ ਦੇਖਣ ਦੇ ਬਾਵਜੂਦ ਇੱਕ ਚੀਜ਼ ਆਉਂਦੀ ਹੈ, ਬਜਟ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਰਿਕੁਆਇਰਮੈਂਟ ਤਾਂ ਹੋ ਸਕਦਾ 2 ਮਿਲੀਅਨ 3 ਮਿਲੀਅਨ ਦੀ ਕਵਰੇਜ ਦੀ ਹੋਵੇ, ਪਰ ਬਜਟ ਜੇ ਨਹੀਂ ਅਲਾਓ ਕਰ ਰਿਹਾ ਤਾਂ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਤਾਂ ਉਸ ਹਿਸਾਬ ਦੇ ਨਾਲ ਆਪਾਂ ਜਾ ਸਕਦੇ ਹੁੰਦੇ ਹਾਂ। ਐਂਡ ਨਾਲ ਦੀ ਨਾਲ ਇਹ ਵੀ ਚੀਜ਼ ਆ ਜਾਂਦੀ ਹੈਗੀ ਕਿ ਟਾਈਮ ਬਾਏ ਟਾਈਮ ਜਦੋਂ ਵੀ ਅੱਜ ਦੀ ਡੇਟ ਦੇ ਵਿੱਚ ਕੋਈ ਪਰਸਨ ਨਵਾਂ ਆਇਆ ਹੈਗਾ, ਉਹਨਾਂ ਨੇ ਟਰਮ ਇੰਸ਼ੋਰੈਂਸ ਕਰਵਾ ਲਈ ਕਿ ਬਜਟ ਘੱਟ ਸੀਗਾ, ਬਟ ਡੈਫੀਨੇਟਲੀ ਸਾਡਾ ਜਿਹੜਾ ਇਨ ਟੱਚ ਸਾਡਾ ਸਟਾਫ ਉਹਨਾਂ ਨਾਲ ਫੋਲੋ ਅਪ ਕਰਦਾ ਰਹਿੰਦਾ ਹੈ ਕਿ ਫਿਊਚਰ ਦੇ ਵਿੱਚ ਕਦੇ ਵੀ ਉਹਨਾਂ ਨੇ ਕੋਈ ਚੇਂਜਿਸ ਕਰਨੀ ਹੈ, ਕੋਈ ਮਨੀ ਬੈਕ ਪੋਲਿਸੀਜ਼ ਦੇ ਵਿੱਚ ਜਾਣਾ ਹੈ, ਕਿਸੇ ਤਰ੍ਹਾਂ ਦਾ ਅਪਡੇਟ ਕਰਨਾ ਹੈ। ਸਪੈਸ਼ਲੀ ਜਿੱਦਾਂ ਕਿ ਇਸ ਟਾਈਮ 'ਤੇ ਮੈਂ ਬਹੁਤ ਸਾਰੇ ਕਲਾਇੰਟਸ ਦੀ ਜੇ ਗੱਲ ਕਰਾਂ ਕਿ ਕਾਫੀ ਪਰਸਨ ਜਿਹੜੇ ਨਵੇਂ ਇੱਥੇ ਆ ਕੇ, ਕਾਫੀ ਵਾਰ ਹੁੰਦਾ ਸਿੰਗਲਸ ਆਏ ਸੀਗੇ ਸਟੂਡੈਂਟ ਵੀਜ਼ਾ 'ਤੇ ਆਏ, ਉਸ ਤੋਂ ਬਾਅਦ ਉਹ ਵਰਕ ਪਰਮਿਟ 'ਤੇ ਹੋ ਗਏ, ਦੈਨ ਉਹਨਾਂ ਦਾ ਸਟੇਟਸ ਚੇਂਜ ਹੋ ਗਿਆ, PR ਹੋ ਗਏ, ਦੈਨ ਗੈਟ ਗੋਟ ਮੈਰਿਡ ਐਂਡ ਕਿਡਸ ਹੋ ਗਏ, ਸੋ ਉਹ ਸਾਰਾ ਸਿਨੇਰੀਓ ਫੈਮਿਲੀ ਦਾ ਪੂਰਾ ਸਾਡੇ ਨਾਲ ਚੱਲਦਾ ਰਹਿੰਦਾ ਹੈ। ਜਿੱਦਾਂ ਜਿੱਦਾਂ ਚੇਂਜਿਸ ਆਉਂਦੀਆਂ ਉਸੇ ਤਰੀਕੇ ਦੇ ਨਾਲ ਅਸੀਂ ਉਹਨਾਂ ਦੀ ਜਿਹੜਾ ਪ੍ਰੋਫਾਈਲ ਹੈ ਅਪਡੇਟ ਕਰਦੇ ਰਹਿੰਦੇ ਹਾਂ, ਅਤੇ ਉਸੇ ਤਰੀਕੇ ਦੇ ਨਾਲ ਪੋਲਿਸੀਜ਼ ਦੇ ਵਿੱਚ ਵੀ ਅਪਡੇਟ ਹੁੰਦੀਆਂ। ਜਿੱਦਾਂ ਕਿ ਲਾਸਟ ਵੀਕ ਹੀ ਮੈਂ ਆਪਣੇ ਪੁਰਾਣੇ ਕਲਾਇੰਟ ਨੂੰ ਮਿਲੀ ਸੀਗੀ, ਜਦੋਂ ਉਹਨਾਂ ਦੀ ਪੋਲਿਸੀ ਕੀਤੀ ਸੀ ਹੀ ਵਾਸ ਸਿੰਗਲ ਦੈਟ ਟਾਈਮ, ਸਟੂਡੈਂਟ ਵੀਜ਼ਾ 'ਤੇ ਸੀ, ਇਸੇ ਤਰੀਕੇ ਨਾਲ ਉਹਨਾਂ ਚੇਂਜ ਹੁੰਦਾ ਰਿਹਾ ਨਾ, ਉਹਨਾਂ ਦੇ ਬੇਬੀ ਹੋਇਆ, ਦੈਨ ਦੇ ਕੇਮ ਕਿ ਹਾਂਜੀ ਆਪਾਂ ਬੇਬੀ ਨੂੰ ਹੁਣ ਐਡ ਕਰਨਾ ਐਜ਼ ਅ ਕੰਟਿੰਜੈਂਟ ਬੈਨੀਫਿਸ਼ਰੀ, ਟਰੱਸਟ ਹੀ ਐਡ ਕਰਨਾ ਹੈ। ਸੋ ਉਹ ਸਾਰੀਆਂ ਚੇਂਜਿਸ ਜਿਹੜੀਆਂ ਹੈਗੀਆਂ ਟਾਈਮ ਬਾਏ ਟਾਈਮ ਦੇਖਣ ਦੇ ਵਿੱਚ ਸਾਨੂੰ ਵੀ ਬਹੁਤ ਵਧੀਆ ਲੱਗਦਾ ਹੈ, ਜਦੋਂ ਫੈਮਿਲੀਜ਼ ਬਣਦੀਆਂ ਨੇ, ਗਰੋ ਹੁੰਦੇ ਨੇ ਫਿਰ ਰਿਲੇਸ਼ਨਸ, ਸੋ ਇਸੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੀਆਂ ਸਰਵਿਸਿਸ ਦੇਣ ਦਾ ਮੌਕਾ ਮਿਲਦਾ ਹੈ ਉਸ ਦੇ ਵਿੱਚ ਵੀ ਬਹੁਤ ਵਧੀਆ ਲੱਗਦਾ ਹੈ। ਕਿਉਂਕਿ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਨੋਟ ਓਨਲੀ ਡੂਇੰਗ ਦਾ ਪੋਲਿਸੀ ਕਿ ਜਦੋਂ ਅਸੀਂ ਐਪਲੀਕੇਸ਼ਨ ਕਰ ਰਹੇ ਹਾਂ ਉਹੀ ਨਹੀਂ, ਉਸ ਤੋਂ ਬਾਅਦ ਪੂਰੀ ਸਰਵਿਸ, ਜਿਹੜੀ ਸਰਵਿਸ ਕ੍ਰਾਈਟੇਰੀਆ ਹੈਗਾ ਨਾ, ਉਹ ਤੁਹਾਨੂੰ ਜ਼ਰੂਰ ਦੇਖਣਾ ਚਾਹੀਦਾ ਕਿ ਸਰਵਿਸ ਕਿੱਥੋਂ ਮਿਲਣੀ ਹੈ। ਕੱਲ੍ਹ ਨੂੰ ਫਿਊਚਰ ਦੇ ਵਿੱਚ ਤੁਸੀਂ ਕੋਈ ਚੇਂਜਿਸ ਕਰਨੀ ਹੈ, ਬੈਂਕਿੰਗ ਡਿਟੇਲਸ ਹੈ, ਐਡਰੈਸ ਹੈਗਾ, ਬੈਨੀਫਿਸ਼ਰੀ ਹੈ ਦੇ ਆਰ ਸੋ ਮੈਨੀ ਥਿੰਗਸ ਕੀਪ ਗੋਇੰਗ ਇੱਦਾਂ ਹੁੰਦਾ ਨਹੀਂ ਹੈ ਕਿ ਇੱਕ ਵਾਰ ਪੋਲਿਸੀ ਕਰਾ ਲਈ ਲਾਈਫ ਇੰਸ਼ੋਰੈਂਸ ਸਾਰੀ ਉਮਰ ਇੱਦਾਂ ਹੀ ਰਹਿ ਜੂਗਾ
1: ਚੇਂਜਸ ਆਉਂਦੇ ਰਹਿੰਦੇ ਆ ਇਵਨ ਜੋ ਵੀ ਚੇਂਜਸ ਆਉਂਦੇ ਮੈਨੂੰ ਲੱਗਦਾ ਕਿ ਤੁਹਾਨੂੰ ਉਹਨਾਂ ਨੂੰ ਦੱਸਣੇ ਜ਼ਰੂਰ ਚਾਹੀਦੇ ਨੇ ਕਿ ਇਹ ਜਿੱਦਾਂ ਤੁਸੀਂ ਦੱਸਿਆ ਕਿ ਪਹਿਲਾਂ ਉਹ ਸਿੰਗਲ ਸੀਗੇ ਫਿਰ ਉਹ ਵਿਆਹੇ ਗਏ ਦੈਨ ਦੇ ਹੈਡ ਅ ਕਿਡਸ ਰਾਈਟ ਸੋ ਲਾਈਕ ਇਹਦਾ ਲਾਈਫ ਚੇਂਜਸ ਮੈਨੂੰ ਲੱਗਦਾ ਵਧੀਆ ਔਰ ਤੁਹਾਨੂੰ ਵੀ ਮੋਨਾ ਜੀ ਬਹੁਤ ਖੁਸ਼ੀ ਹੁੰਦੀ ਹੋਣੀ ਆ ਕਿਉਂਕਿ ਠੀਕ ਆ ਤੁਹਾਡੇ ਨਾਲ ਪਹਿਲੇ ਦਿਨ ਤੋਂ ਕੋਈ ਜਿਹੜਾ ਜੀ ਕਲਾਇੰਟ ਜੁੜਿਆ ਹਨਾ ਫਿਰ ਗਾਂ ਦੀ ਗਾਂ ਫੈਮਿਲੀ ਫੈਮਿਲੀ ਕਿਉਂਕਿ ਜਦੋਂ ਕੋਈ ਰੈਫਰੈਂਸ ਦਿੰਦਾ ਕਿਉਂਕਿ ਯੋਰ ਵਰਕ ਸਪੀਕਸ ਹਨਾ ਮੋਰ ਦੈਨ ਯੂ ਕਿ ਠੀਕ ਆ ਤੁਸੀਂ ਕੰਮ ਤਾਂ ਜਿਹੜਾ ਕਰਦੇ ਆ ਠੀਕ ਆ ਹਨਾ ਬਟ ਜਦੋਂ ਤੁਹਾਨੂੰ ਰੈਫਰੈਂਸਿਸ ਆਉਂਦੇ ਆ ਉਦੋਂ ਬੰਦੇ ਨੂੰ ਫੀਲ ਹੁੰਦਾ ਕਿ ਨਹੀਂ ਮੈਂ ਕਿਤੇ ਨਾ ਕਿਤੇ ਤਾਂ ਕੁਛ ਵਧੀਆ ਕਰ ਰਿਹਾ
3: ਬਿਲਕੁਲ ਈਵਨ ਕਿ ਹੁਣ ਗੱਲ ਕਰਦੇ ਕਰਦੇ ਮੇਰੇ ਧਿਆਨ ਚ ਆਇਆ ਦੋ ਤਿੰਨ ਪ੍ਰੋਫਾਈਲਸ ਏਦਾਂ ਦੀਆਂ ਜਿਨ੍ਹਾਂ ਨੂੰ ਇਸੇ ਤਰੀਕੇ ਦੇ ਨਾਲ ਮੈਂ ਉਸ ਟਾਈਮ ਸਟੂਡੈਂਟ ਵੀਜ਼ਾ ਤੇ ਆਏ ਸੀਗੇ ਉਸ ਟਾਈਮ ਮਿਲੇ ਸੀਗੇ ਉਸ ਤੋਂ ਬਾਅਦ ਇਹੀ ਚੀਜ਼ ਕਿ ਮੈਰਿਜ ਹੋਈ ਕਿਡਸ ਹੋਏ ਐਂਡ ਰਾਈਟ ਨਾਓ ਦੇ ਆਰ ਵੈਰੀ ਗੁੱਡ ਪ੍ਰੋਫੈਸ਼ਨਲ ਕੋਈ ਰਿਐਲਟਰ ਦੇ ਵਿੱਚ ਹੈ ਕੋਈ ਮੋਰਗੇਜ ਦੇ ਵਿੱਚ ਹੈਗੇ ਕਾਫੀ ਸਕਸੈਸਫੁਲ ਹੈ ਸੋ ਉਹ ਦੇਖ ਕੇ ਬਹੁਤ ਵਧੀਆ ਲੱਗਦਾ ਹੈ ਕਿ ਦੇ ਆਰ ਗੋਇੰਗ ਇਨ ਅ ਪੋਜ਼ਿਟਿਵ ਵੇ ਐਂਡ ਦੇ ਆਰ ਪ੍ਰੋਫੈਸ਼ਨ ਐਂਡ ਉਹਨਾਂ ਦੀ ਫੈਮਿਲੀ ਐਂਡ ਉਹਨਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਐਸ ਵੈਲ
2: ਮੁੰਨਾ ਜੀ ਇੱਥੇ ਇੱਕ ਮੈਂ ਸਵਾਲ ਤੁਹਾਡੇ ਪ੍ਰੋਗਰਾਮ ਤੋਂ ਪਹਿਲੇ ਅਸੀਂ ਡਿਸਕਸ ਕਰ ਰਹੇ ਸੀ ਜਿਹੜੇ ਬਹੁਤ ਸਾਰੇ ਮੈਂ ਕਿਉਂਕਿ ਰਜਿਸਟਰਡ ਹੋਮਿਓਪੈਥਾ ਓਨਟਾਰੀਓ 'ਚ ਅਤੇ ਮੇਰੇ ਬਹੁਤ ਸਾਰੇ ਪੇਸ਼ੈਂਟ ਕਹਿੰਦੇ ਕੋਈ ਹੋਮਿਓਪੈਥੀ ਦੀ ਇੰਸ਼ੋਰੈਂਸ ਦੀ ਕਵਰੇਜ ਹੈ ਅਤੇ ਇਹਦੇ ਬਾਰੇ ਦੱਸੋ ਅਗਰ ਲਿਮਿਟਿਡ ਏ ਕਿਉਂਕਿ ਸਾਡੀ ਦਵਾਈ ਜ਼ਿਆਦਾ ਮਹਿੰਗੀ ਨਹੀਂ ਹੁੰਦੀ ਹੈ ਇਹ ਪੰਜਾਹ ਕੁ ਡਾਲਰ ਦੀ ਮਹੀਨੇ ਦੀ ਜਾਂ 15 ਦਿਨ ਦੀ ਹੁੰਦੀ ਹੈ ਅਤੇ ਇਹਦੇ 'ਚ ਕੋਈ ਤੁਸੀਂ ਅਰੇਂਜ ਕਰ ਸਕਦੇ ਹੋ ਸਾਡੇ ਪੇਸ਼ੈਂਟ ਵਾਸਤੇ ਤੋਂ ਖੁਸ਼ਖਬਰੀ ਸੁਣਾਓ
3: ਡੈਫੀਨੇਟਲੀ ਜੀ ਹੋ ਸਕਦਾ ਹੁੰਦਾ ਹੈਲਥ ਐਂਡ ਡੈਂਟਲ ਪਲੈਨਸ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹੈਗੇ ਹੈਲਥ ਐਂਡ ਡੈਂਟਲ ਪਲੈਨਸ ਦੇ ਵਿੱਚ ਕੀ ਹੁੰਦਾ ਕਿ ਮੈਡੀਕੇਸ਼ਨਸ ਕਵਰ ਹੁੰਦੀਆਂ ਜਿਹੜੀਆਂ ਤਾਂ ਆਪਣੀਆਂ ਜਨਰਲ ਮੈਡੀਕੇਸ਼ਨਸ ਹੁੰਦੀਆਂ ਨੇ ਆਪਾਂ ਐਲੋਪੈਥਿਕ ਲੈਂਦੇ ਹੈਗੇ ਉਸ ਟਾਈਮ ਤੇ ਤਾਂ ਆਪਣਾ ਕੀ ਹੈਗਾ ਕਿ ਡਿਪੈਂਡਿੰਗ ਅਪੋਨ ਕਵਰੇਜ ਤੇ ਕਿ ਉਹਨਾਂ ਨੂੰ 1,000, 1,500, 2,500 ਤੱਕ ਦੀ ਕਈ ਕੰਪਨੀਜ਼ 4,000 ਤੱਕ ਕਵਰ ਕਰਦੀਆਂ ਨੇ ਪਰ ਜਦੋਂ ਹੋਮਿਓਪੈਥੀ ਦੀ ਗੱਲ ਆਉਂਦੀ ਹੈਗੀ ਤਾਂ ਉਸ ਤੇ ਥੋੜੀ ਜਿਹੀ ਲਿਮਿਟੇਸ਼ਨ ਆ ਜਾਂਦੀ ਹੈ ਕੰਪਨੀਜ਼ ਕੀ ਕਰਦੀਆਂ ਅਪ ਟੂ $500 ਮੋਸਟਲੀ ਕਵਰ ਕਰਦੀਆਂ ਹੁੰਦੀਆਂ ਨੇ ਬਟ ਹਾਂਜੀ ਇਹ ਜ਼ਰੂਰ ਹੈ ਕਿ ਜੇ ਕਿਸੇ ਨੂੰ ਸਪੈਸੀਫਿਕਲੀ ਉਸਦੇ ਰਿਲੇਟਿਡ ਜ਼ਰੂਰਤ ਹੋਵੇ ਤਾਂ ਅਸੀਂ ਦੇਖ ਸਕਦੇ ਹਾਂ ਕਿ ਕਿਹੜੀ ਕੰਪਨੀ ਉਹਨਾਂ ਨੂੰ ਹਾਇਰ ਹੋਮਿਓਪੈਥੀ ਪ੍ਰੋਵਾਈਡ ਕਰ ਰਹੀ ਹੈ ਇੱਕ ਚੀਜ਼ ਦਾ ਕੁਐਸਚਨ ਜ਼ਰੂਰ ਆ ਜਾਂਦਾ ਹੈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਡੈਫੀਨੇਟਲੀ ਜੇ ਉਹਨਾਂ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਆਲਰੇਡੀ ਕੋਈ ਮੈਡੀਕੇਸ਼ਨ ਚੱਲ ਰਹੀ ਹੈ ਫਿਰ ਆਪਾਂ ਨੂੰ 2-3 ਕੰਪਨੀਜ਼ ਹੀ ਹੁੰਦੀਆਂ ਨੇ ਜਿਹੜੀਆਂ ਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਨੂੰ ਕਵਰ ਕਰਦੀਆਂ ਨੇ ਐਂਡ ਉਹਦੇ ਤੇ ਹਮੇਸ਼ਾ ਲਿਮਿਟ ਜ਼ਰੂਰ ਹੋਏਗੀ ਕਿ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲੀ ਮੈਡੀਕੇਸ਼ਨ ਕਿੰਨੀ ਅਮਾਊਂਟ ਤੱਕ ਕਵਰ ਕਰਨੀ ਹੈ ਕਿਉਂਕਿ ਹੈਲਥ ਐਂਡ ਡੈਂਟਲ ਪਲੈਨਸ ਇਸ ਤਰੀਕੇ ਨਾਲ ਬਣੇ ਹੁੰਦੇ ਕਿ ਅੱਜ ਕਿਸੇ ਨੂੰ ਕੋਈ ਵੀ ਹੈਲਥ ਇਸ਼ੂ ਨਹੀਂ ਹੈਗਾ ਉਹਨਾਂ ਨੂੰ 2,500 ਤੱਕ 4,000 ਤੱਕ 5,000 ਤੱਕ ਕੰਪਨੀਜ਼ ਮੈਡੀਕੇਸ਼ਨ ਕਵਰ ਕਰ ਰਹੀਆਂ ਨੇ ਫਿਊਚਰ ਦੇ ਵਿੱਚ ਕੋਈ ਡਾਇਬਟੀਜ਼ ਬਲੱਡ ਪ੍ਰੈਸ਼ਰ ਕੁਛ ਵੀ ਅਕਰ ਹੁੰਦਾ ਉਹ ਕਵਰ ਹੋਊਗਾ ਬਟ ਜੇ ਕਿਸੇ ਨੂੰ ਆਲਰੇਡੀ ਚੱਲ ਰਹੀਆਂ ਨੇ ਦੈਨ ਆਲਵੇਜ਼ ਦੇਅਰ ਇਜ਼ ਅ ਇੱਕ ਕਹਿ ਲਓ ਕਿ ਲਿਮਿਟ ਹੁੰਦਾ ਹੈਗਾ ਉਸ ਦੇ ਉੱਤੇ ਕੈਪ ਹੁੰਦੀ ਹੈ ਕਿ ਇੰਨੀ ਅਮਾਊਂਟ
2: ਅੱਛਾ ਲਿਮਿਟ ਦੇ ਅੰਦਰ ਹੀ ਰਹਿ ਕੇ ਤੁਸੀਂ ਅਰੇਂਜ ਕਰ ਸਕਦੇ
3: ਹੋ ਹਾਂਜੀ
2: ਫਿਰ ਤੇ ਤੁਹਾਡਾ ਇਹਨਾਂ ਦਾ ਨੰਬਰ ਜੀ ਬਾਰ ਬਾਰ ਦੱਸੋ ਮੈਂ ਇਹਦੇ ਪੇਸ਼ੈਂਟ ਵੀ ਸੁਣ ਲਾਂਗੀ ਇਹਨਾਂ ਦਾ ਨੰਬਰ ਨੋਟ ਕਰ ਲਓ ਇਹਨਾਂ ਦੀ ਇੰਸ਼ੋਰੈਂਸ ਕਰਾ ਕੇ ਤੁਸੀਂ ਸਾਡੀਆਂ ਵੀ ਦਵਾਈਆਂ ਇਸਤੇਮਾਲ ਕਰ ਸਕਦੇ
3: ਜ਼ਰੂਰ ਜੀ ਮੇਰਾ ਨੰਬਰ ਹੈਗਾ ਜੀ 416-509-1509 ਦਿਸ ਇਜ਼ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ 416-509-1509
1: ਬਹੁਤ ਬਹੁਤ ਸ਼ੁਕਰੀਆ ਬਿਲਕੁਲ ਜੀ 416-509-1509 ਤੇ ਜਿਹੜਾ ਜੀ ਮੋਨਾ ਜੀ ਦੇ ਨਾਲ ਵੀ ਗੱਲਬਾਤ ਹੋ ਸਕਦੀ ਹੈ ਔਰ ਕੱਲ ਵੀ ਆਪਾਂ ਦੱਸਿਆ ਸੀਗਾ ਕਿ ਵੀਕਐਂਡ ਤੇ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਜੀ ਇਵੈਂਟਸ ਹੁੰਦੇ ਰਹਿੰਦੇ ਆ ਉਹਦੀ ਅਪਡੇਟ ਆਪਾਂ ਤੁਹਾਨੂੰ ਦਿੰਦੇ ਹੁੰਦੇ ਆ ਔਰ ਨਾਲ ਦੀ ਨਾਲ ਜਿਹੜਾ ਜੀ ਪੰਜਾਬ ਡੇ ਮੇਲਾ ਹੋਣ ਜਾ ਰਿਹਾ ਤੇ ਉਹਦੀ ਜਲਦੀ ਜਾਣਕਾਰੀ ਜਿਹੜੀ ਆ ਜੀ ਸਾਡੇ ਨਾਲ ਭਾਜੀ ਜੁੜ ਚੁੱਕੇ ਨੇ ਉਹ ਦੇਣਗੇ ਸਤਿ ਸ਼੍ਰੀ ਅਕਾਲ ਭਾਜੀ
4: ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਲਗਾਤਾਰ ਜਿਹੜਾ ਹੋਕਾ ਦੇ ਰਹੇ ਹਾਂ ਜੀ ਪੰਜਾਬ ਡੇ ਦਾ 22 ਅਗਸਤ ਨੂੰ ਕੁਛ ਕੁ ਦਿਨ ਰਹਿ ਗਿਆ ਜਿਹਦੇ ਇੱਕ ਵਾਰੀ ਜਿਹੜੀ ਲੋਕੇਸ਼ਨ ਹੈ ਉਹ ਦੱਸ ਦਿੰਦਾ ਜੀ ਪੰਜਾਬ ਮੈਥਸਨ ਬਿਲਵਾਰਡ ਈਸਟ ਮੈਥਸਨ ਐਂਡ ਹਰਨਟੈਰੀ ਦੀ ਨੁੱਕਰ ਮਿਸਾਗਾ ਦੇ ਵਿੱਚ ਪੈਂਦੀ ਆ ਜੀ ਉੱਥੇ ਜਿਹੜਾ ਮੇਲਾ ਸਵੇਰੇ 11 ਵਜੇ ਸ਼ੁਰੂ ਹੋਣਾ ਜਿਹਦੇ ਵਿੱਚ ਪਹਿਲਾਂ ਬੱਚਿਆਂ ਵਾਸਤੇ ਕੰਪੀਟੀਸ਼ਨ ਫਿਰ ਭੈਣਾਂ ਵਾਸਤੇ ਤੀਆਂ ਫਿਰ ਸੀਪ ਦੀ ਬਾਜੀ ਫਿਰ ਟਰੱਕ ਸ਼ੋਅ ਜੀਪ ਸ਼ੋਅ ਦਸਤਾਰ ਕੈਂਪ ਨਾਲ ਮੋਟਰਸਾਈਕਲਾਂ ਦਾ ਕੈਂਪ ਉਸ ਤੋਂ ਬਾਅਦ ਜਿਹੜਾ ਖੁੱਲ੍ਹਾ ਅਖਾੜਾ ਜਿਹਦੇ ਵਿੱਚ ਇਸ ਵਾਰੀ ਬਾਈ ਗਿੱਲ ਹਰਦੀਪ ਗੁਰਵਿੰਦਰ ਬਰਾੜ ਔਜਲਾ ਬ੍ਰਦਰਸ ਕਲਵੰਤ ਸਿੱਖ ਦਲਰਾਜ ਤੇ ਨੀਲਮ ਦਗਾਣਾ ਜੋੜੀ ਹੈਰੀ ਸੰਧੂ ਬੁੱਕਣ ਜੱਟ ਹਰਿੰਦਰ ਸੰਧੂ ਅਮਨ ਧਾਲੀਵਾਲ ਰਾਜੂ ਧਾਲੀਵਾਲ ਤੇ ਸੁਰਿੰਦਰ ਲਾਡੀ ਹੋਰ ਕਲਾਕਾਰ ਜਿਹੜੇ ਜੀ ਪਰਫਾਰਮ ਕਰਨਗੇ ਉੱਥੇ ਸਟਾਲਸ ਹੋਣਗੇ ਮੋਨਾ ਮਹਿੰਗੀ ਹੋਣੀ ਵੀ ਉੱਥੇ ਪਹੁੰਚਣਗੇ ਵਿਸ਼ੇਸ਼ ਰੂਪ ਦੇ ਵਿੱਚ ਪਰ ਹੋਰ ਜਿਹੜੇ ਸਟਾਲਸ ਵੀ ਤੁਸੀਂ ਇੱਕ ਜਗ੍ਹਾ ਤੇ ਤੁਹਾਨੂੰ ਮਿਲਣਗੇ ਦੇਖਣ ਨੂੰ ਜੀ ਸੋ ਸਾਰੇ ਪਰਿਵਾਰਾਂ ਨੂੰ ਬੇਨਤੀ ਹੈਗੀ ਹੈ ਜੀ ਤੁਸੀਂ ਬਿਲਕੁਲ ਫ੍ਰੀ ਮੇਲਾ ਫ੍ਰੀ ਪਾਰਕਿੰਗ ਦੇ ਵਿੱਚ ਪਹੁੰਚਣਾ ਪਹੁੰਚਣਾ ਕਿੱਥੇ ਜੀ ਪੰਜਾਬ ਮੈਥਸਨ ਬਿਲਵਰਡ ਈਸਟ ਮਿਸੀ ਸਾਗਾ ਮੈਥਸਨ ਐਂਡ ਹਰਨਟੈਰੀ ਦੇ ਨੁੱਕਰ 22 ਅਗਸਤ ਦਿਨ ਸ਼ਨੀਵਾਰ ਪੰਜਾਬ ਡੇ ਮੇਲੇ ਵਾਸਤੇ ਸਪੋਂਸਰਸ਼ਿਪ ਜਾਂ ਕੋਈ ਜਾਣਕਾਰੀ ਲੈਣੀ ਹੈ ਤਾਂ ਨੰਬਰ 416-366-1600 ਤੇ ਸੰਪਰਕ ਕਰ ਸਕਦੇ ਹੋ
1: ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਸੋ ਆਪਾਂ ਦੁਬਾਰਾ ਜਿਹੜੀ ਹੈ ਜੀ ਜਾਣਕਾਰੀ ਪਾਜੀ ਦੇ ਨਾਲ ਸਾਡੇ ਲਿਸਨਰ ਤੱਕ ਪਹੁੰਚਾ ਰਹੇ ਹਾਂ ਕਿ ਕੁਝ ਕਹਿਣਾ ਚਾਹ ਰਹੇ ਸੀ
3: ਬਿਲਕੁਲ ਡੈਫੀਨੇਟਲੀ ਕਿਰਨ, ਬਹੁਤ ਵਧੀਆ ਲੱਗਦਾ ਜਦੋਂ ਕਮਿਊਨਿਟੀ ਦੇ ਵਿੱਚ ਵਿਚਰਦੇ ਹੈਗੇ ਆ। ਪੁਸ਼ਪਿੰਦਰ ਭਾਜੀ ਦਾ ਵੀ ਬਹੁਤ ਬਹੁਤ ਥੈਂਕ ਯੂ, ਖੋਸਾ ਜੀ ਦਾ ਬਹੁਤ ਬਹੁਤ ਥੈਂਕ ਯੂ, ਕਿਉਂਕਿ ਅਸੀਂ ਵੀ ਉੱਥੇ ਸਪੋਂਸਰ ਹੈਗੇ ਆ। ਐਂਡ ਜ਼ਰੂਰ ਮੈਂ ਕਹੂੰਗੀ ਆਪਣੇ ਲਿਸਨਰਸ ਨੂੰ ਵੀ, ਜਿਹੜੇ ਵੀ ਪੰਜਾਬ ਡੇ ਮੇਲਾ ਤੇ ਆਉਂਦੇ ਆ, ਸਾਡੇ ਬੂਥ ਤੇ ਜ਼ਰੂਰ ਆਓ, ਬਹੁਤ ਸਾਰੇ ਇਨਾਮ ਅਸੀਂ ਵੀ ਕੱਢਾਂਗੇ ਉੱਥੇ। ਤੇ ਡੈਫੀਨੇਟਲੀ ਕਮਿਊਨਿਟੀ ਹਮੇਸ਼ਾ ਸਾਨੂੰ ਸਪੋਰਟ ਕਰਦੀ ਹੈਗੀ ਆ, ਐਂਡ ਸਾਡੀ ਵੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਅਸੀਂ ਪੂਰਾ ਸਪੋਰਟ ਕਰੀਏ। ਡੈਫੀਨੇਟਲੀ
5: ਬਿਲਕੁਲ ਜੀ, ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਔਰ ਪੁਸ਼ਪਿੰਦਰ ਭਾਜੀ ਉਹਨਾਂ ਦਾ ਵੀ। ਸੋ ਬੰਦ ਹੈ ਇੱਕ ਗੀਤ ਵੱਲ ਤੇ ਉਹਦੇ ਬਾਅਦ
4: ਥੈਂਕ ਯੂ ਜੀ।

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
2: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼ ਸ਼ਾਹੀ ਪਨੀਰ ਫਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ @pizzadepot.ca ਤੇ ਅੱਜ ਹੀ ਅਪਲਾਈ ਕਰੋ pizzadepot ਸਵਾਦ ਦੇ ਟੌਪ ਟੌਪਿੰਗਸ ਨਾਨ ਸਟਾਪ ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ 1625 ਸਟੀਲਸ ਐਵੇਨਿਊ ਈਸਟ ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054585956 9054589956।
4: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda ji 647-822-9607 647-822-9607
5: Aaj
6: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
5: ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
6: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
7: ਚੱਲ ਕੇ ਰਹੇ ਹੋ ਪਰ?
6: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
8: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
6: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-1313 ਜਾਂ ਢਿੱਲੋਂ ਵੀਡੀਓ .com। ਹੋਰ ਕੋਈ ਸੇਵਾ?

0: समोसा एंड स्वीट फैक्ट्री जिथे पाजी दियां सारियां आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स। हुण 3 लोकेशंस तो सर्व करदे ने 2 इन ब्रैम्पटन 1850 एल्बन रोड टोबीको। वधेरे जानकारी ले कॉल करो 416-213-1165।
1: जी दोस्तों, एक बार फिर थोड़ा स्वागत है। 1:35 ते कुछ सेकंड साढ़े स्टूडियो दे घड़ी मुताबिक हो गए ने। लाइना साड़िया ओपन है, किसी सब्जेक्ट ते गलबात करनी चाहते हो 9057990999 दे उत्ते गल कर सकते हो। अज डॉक्टर साहब भी साढ़े कोल आए हुए ने, सुकून ते इन्होंने गल की और मोना जी ने अपने फील्ड बारे गल्लां बातां दस्सियां कि इंश्योरेंस किन्नी की जरूरी है। तुहानू तुहाडा कोई सवाल होवे तुसीं भी कर सकते हो। सो किरण होरी भी साथ दे रहे ने। सो किरण जी, आपां हुणे आपां मोना जी ऑफ द ईयर गल कर रहे सी कि जिहड़े बहुत क्योंकि हर बंदा यह मुल्क बड़ा वधिया मुल्क है। इस मुल्क दे विच सारे दुनिया तो बंदे आए हैं, कोई भावें किसी भी मुल्क चो आके इत्थे आके सैट होया, मेहनत कीतियां। पर पिछले कुछ सालों तो एकदम जदों ओपन हो गया तो बहुत लोग रिफ्यूजी भी आए, बहुत लोग स्टूडेंट आए, तो बाहरे लोगों ने जिहड़ा कहते पंजाबी च आपां कह लईए कि नजायज फायदा भी उठाया, क्योंकि आ ना तो जिहड़े काम ले आए सी उह काम ही नहीं कीते, है ना। पढ़न वालिआं ने कई पढ़े नहीं ते जिहड़े उदां आए सी काम दे बेस ते वी उह भी नहीं, ते जदों हुण उहनां दे पेपर वर्क पूरा नहीं हुंदा ते इह मुल्क कहिंदा कि हुण तुसीं अपने मुल्क नूं जाओ। एक मतलब मुल्क सही कर रिहा कि जिहड़े लोग इहनूं मिसयूज कीते उह सही कर रहे।
2: एक्चुअली वैसे तो डेफिनेटली जिहड़ी कंट्री दे रूल्स हैगे ने कि हाँ जी, जिन्हां ने ऑब्वियसली है या तो वो जिहड़े भी बच्चे आए उन्होंने अपनी कैटेगरी दे विच पढ़ लैंदे तो ऑब्वियसली सीगा कि टाइम सिर उन्हां नूं मिल भी सकदा सी, ऑप्शन मिल सकदियां सी, पीआर होण लई भी काफी बच्चे पीआर होए भी हैगे जिहड़े कि आपां देखे ने। एंड काफी बार ए भी हैगा कि किते ना किते कमी होण करके कोई ना कोई बच्चे बिहाइंड भी रहे ने। ऑब्वियसली है कि वो रूल्स रेगुलेशंस दा फॉलो करने ही पैणे आपां नूं, चाहे असीं पीआर सिटीजन भी हैगे चाहे स्टूडेंट्स भी हैगे। ऑब्वियसली वो सारिआं दे उत्ते आंदे आ, ते इसलिए जरूर मैं कहूंगी कि उन्हां नूं जरूर कोई लीगल वे देखना चाहीदा कि जिहदे नाल कुछ भी जे पीआर हो सकदे ने तां डेफिनेटली असीं तां चाहांगे कि जिन्ने ज्यादा अपनी कम्यूनिटी ज्यादा पीआर होवे ज्यादा इत्थे आण। पर उही चीज है कि हां कुछ भी आपां लीगल तरीके नाल कराईए उस तरीके दे नाल ही हो सकूगा, अदरवाइज कोई ऑप्शंस हुंदियां
1: ने। बिल्कुल मोना जी, क्योंकि इस मुल्क दे विच बहुत लोड हैगी वर्करां दी, क्योंकि तुसीं भी बिजनेस करदे हो, डॉक्टर साहब भी बिजनेस कर रहे हैं, असीं भी कर रहे हैं और होर भी लोकी जिहड़े करदे आ। नोट करना चाहुंदा कि लोक कहिंदे ना कि काम नहीं मिलदा, काम है पर काम करने वाले नहीं मिलते।
2: बिल्कुल, एक होर चीज मैं इहदे विच सुखी जी जरूर एडम करना चाहूंगी, जदों स्टूडेंट्स आंदे ने तां बल्कि मैनूं तां ज्यादा खुशी हुंदी कि यंग जनरेशन है, दे हैव मोर ईयर्स, दे हैव मोर टाइम, मोर एनर्जी, जिहड़े कि इस मुल्क नूं भी ज्यादा तरक्की वल ले जा सकदे जे आपां पॉजिटिव वे नाल देखीए। ते ऑब्वियसली है कि जे ओह पीआर होण साडे लई भी ते उहनां लई भी बहुत मच बैटर हैगा, क्योंकि जिहड़ा परसन ऑलरेडी उत्थे काफी टाइम कढ़िया है, 50-60 एज हो गई है, उस तों बाद आंदे ने, ऑब्वियसली उहनां नूं वर्किंग स्टाइल ओदां दा बनिया होया हुंदा जिद्दां बैक होम कंट्री। हुण इह नवीं पनेरी हुंदी है उहनां नूं, जिद्दां दा तुसीं काम ते लग जांदे उस तरीके दे नाल ढल जांदे हैगे। सो असीं तां होप करांगे कि सारे पीआर होण, सारे जने पक्के हो जाण, सक्सैसफुल होण, बट बाकी इह हैगा कि जो रूल्स रेगुलेशन उहदे ते तां
1: ਉਹਨੂੰ ਜ਼ਰੂਰ ਫੋਲੋ ਕਰਨਾ ਹੈ ਨਾ, ਕਿਉਂਕਿ ਬਹੁਤ ਸਾਰੇ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਵੀ ਮੈਂ ਕਈ ਸਟੂਡੈਂਟ ਨੂੰ ਮਿਲਿਆ ਤੇ ਜਿਨ੍ਹਾਂ ਦੇ ਵਿੱਚੋਂ ਕਈ ਵਿਚਾਰੇ ਆਊਟ ਆਫ ਸਟੇਟਸ ਹੋਏ ਆ, ਜਿਹੜੇ ਕਹਿੰਦੇ ਕਿ ਸਾਨੂੰ ਜਾਂ ਤਾਂ ਉਹਨਾਂ ਕੋਲ ਫੀਸਾਂ ਨਹੀਂ ਦੇ ਹੋਈਆਂ ਜਾਂ ਧਿਆਨ ਨਹੀਂ ਦੇ ਹੋਇਆ, ਆਪਣੀ ਸੰਗਤ ਕਈ ਵਾਰੀ ਇੱਦਾਂ ਦੀ ਜੁੜ ਜਾਂਦੀ ਹੈ ਤੇ ਆਪਣੇ ਫੇਰੇ ਤੋਰੇ ਚ ਟਾਈਮ ਕੱਢਿਆ ਤੇ ਬਾਅਦ ਚੋਂ ਫਿਰ ਆਊਟ ਆਫ ਸਟੇਟਸ, ਫਿਰ ਉਹ ਵਿਚਾਰੇ ਪਛਤਾਉਂਦੇ ਵੀ, ਦੇਖੋ ਅਸੀਂ ਘਰਦਿਆਂ ਦਾ ਇੰਨਾ ਖਰਚਾ ਕਰਾ ਕੇ ਆਏ ਹਾਂ ਤੇ ਹੁਣ ਵਾਪਸ ਵੀ ਨਹੀਂ ਜਾ ਸਕਦੇ।
2: ਬਿਲਕੁਲ ਹਾਂਜੀ, ਉਹ ਵੀ ਬਹੁਤ ਵੱਡਾ ਲਾਈਕ ਕਹਿ ਲਓ ਕਿ ਇਟਸ ਬਿਗ ਬਰਡਨ ਔਨ ਦੈਮ ਐਸ ਵੈਲ, ਕਿ ਫਾਈਨੈਂਸ਼ੀਅਲੀ ਵੀ ਇਮੋਸ਼ਨਲੀ ਵੀ, ਕਿਉਂਕਿ ਪੇਰੈਂਟਸ ਦੀਆਂ ਵੀ ਬਹੁਤ ਉਮੀਦਾਂ ਹੁੰਦੀਆਂ ਐਂਡ ਪਲੱਸ ਫਾਈਨੈਂਸ਼ੀਅਲੀ ਇੰਨਾ ਕੁਛ ਚੱਕ ਕੇ ਉਹਨਾਂ ਨੇ ਭੇਜਿਆ ਹੁੰਦਾ। ਸੋ ਡੈਫੀਨੇਟਲੀ ਅਸੀਂ ਤਾਂ ਇਹੀ ਉਹਨਾਂ ਲਈ ਗੁੱਡ ਵਿਸ਼ਿਜ਼ ਹੀ ਕਹਾਂਗੇ ਕਿ ਉਹ ਸਾਰੇ ਜਾਣੇ ਕਿਸੇ ਤਰੀਕੇ ਦੇ ਨਾਲ ਲੀਗਲ ਵੇਸ ਦੇ ਨਾਲ ਜ਼ਰੂਰ ਪੀਆਰ ਹੋ ਜਾਣ।
1: ਜ਼ਰੂਰ ਜੀ, ਇੱਕ ਦੂਜੇ ਸਾਰਿਆਂ ਦੀ ਸ਼ੁਭਕਾਮਨਾਵਾਂ ਸਾਡੀਆਂ। ਸੋ ਇਸ ਦੇ ਨਾਲ ਨਾਲ ਦੱਸ ਦਈਏ ਤੁਹਾਨੂੰ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਵੁੱਡਵਾਈਨ ਬੈਂਕਟ ਹਾਲ, ਮੋਨਾ ਮਹਿੰਗੀ ਜੀ, ਸਿੰਗਾਪੁਰ ਜੂਲਰ, ਟੈਲੀਟੈਮ ਇਲੈਕਟ੍ਰੋਨਿਕ ਔਰ ਸਮੋਸਾ ਸਵੀਟ ਫੈਕਟਰੀ, ਕਟਾਰੀਆ ਟੂਰ ਐਂਡ ਟਰੈਵਲ। ਕਟਾਰੀਆ ਟੂਰ ਐਂਡ ਟਰੈਵਲ ਦੀ ਗੱਲ ਕਰਦੇ ਹਾਂ ਜੀ, ਅਗਰ ਤੁਸੀਂ ਕਿਤੇ ਵੀ ਜਾਣਾ ਸਸਤੀਆਂ ਹਵਾਈ ਟਿਕਟਾਂ ਲੈਣੀਆਂ ਚਾਹੁੰਦੇ ਹੋ ਤੇ ਤੁਸੀਂ 905-678-1200 ਤੇ ਕਾਲ ਕਰ ਸਕਦੇ ਹੋ। ਅਗਰ ਤੁਸੀਂ ਵਨ ਵੇ ਚਾਹੀਦੀ ਤੁਹਾਨੂੰ ਟੋਰਾਂਟੋ ਤੋਂ ਦਿੱਲੀ ਦੀ ਸਿਰਫ $1,000 ਦੇ ਵਿੱਚ ਮਿਲ ਜਾਏਗੀ, 9056781200। ਤੇ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ, 6474294040 ਟਿੱਕਾ ਜੰਕਸ਼ਨ ਦਾ ਨੰਬਰ ਹੈ।
3: ਬਿਲਕੁਲ ਜੀ, ਔਰ ਨਾਲ ਦੀ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਤੁਸੀਂ ਅੱਖਾਂ ਦਾ ਜਿਹੜਾ ਜੀ ਰੂਟੀਨ ਆਏ ਚੈੱਕਅਪ ਕਰਾਉਣਾ ਜਾਂ ਕੰਪ੍ਰੀਹੈਂਸਿਵ ਆਈ ਗਲਾਸਿਸ ਜਾਂ ਸਨ ਗਲਾਸਿਸ ਬਣਵਾਉਣੀਆਂ ਹੈ ਤੇ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਹੈ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 ਤੇ। ਔਰ ਜਿੱਥੇ ਕਿ ਕੱਲ ਅਸੀਂ ਗੱਲਬਾਤ ਕਰਾਈ ਸੀ ਦ ਮਾਸਟਰ ਬਿਲਡ ਫੈਬ ਦੇ ਨਾਲ, ਜਿਹੜੇ ਕਿ ਫੈਬਰੀਕੇਟਰ ਸਪਲਾਇਰ ਵੀ ਨੇ ਨਾਲ ਦੀ ਨਾਲ ਕੰਸਟਰਕਸ਼ਨ ਦਾ ਵੀ, ਜਿਹੜਾ ਜੀ ਇਹ ਕੰਮ ਕਰਦੇ ਨੇ। ਤੁਸੀਂ ਘਰਾਂ ਦੇ ਬਾਹਰ ਸ਼ਾਨਦਾਰ ਆਊਟਡੋਰ ਕਿਚਨਸ ਬਣਵਾਉਣੀਆਂ, ਗਰਾਜ ਦੇ ਵਿੱਚ ਕਿਚਨਸ ਬਣਵਾਉਣੀਆਂ, ਜਾਂ ਤੁਸੀਂ ਡੋਰਸ ਜਾਂ ਵਿੰਡੋਜ਼ ਲਵਾਉਣੀਆਂ ਨੇ ਜਾਂ ਕੋਈ ਫੈਂਸ ਜਾਂ ਗੇਟ ਦਾ ਕੰਮ ਕਰਵਾਉਣਾ ਹੈ ਤੇ ਗੱਲਬਾਤ ਹੋ ਸਕਦੀ ਹੈ ਦ ਮਾਸਟਰ ਬਿਲਡ ਫੈਬ ਦੇ ਨਾਲ। 4379552220 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ ਬਾਰ ਬਾਰ ਕਿਹਾ ਸੀ ਤੇ ਇਹਨਾਂ ਦਾ ਮੈਸੇਜ ਅਸੀਂ ਤੁਹਾਨੂੰ ਸਾਂਝਾ ਕਰਦੇ ਹੁੰਦੇ ਹਾਂ ਕਿ ਤੁਸੀਂ ਜਿਹੜਾ ਜੀ ਆਪਣਾ ਭਵਿੱਖ ਭਾਵੇਂ PSW ਦੇ ਵਿੱਚ ਜਾਂ ਕੋਈ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ, ਕੰਪਿਊਟਰਾਈਜ਼ ਅਕਾਊਂਟਿੰਗ, ਟੈਕਸ ਐਂਡ ਪੇਰੋਲ ਦੇ ਬਾਰੇ ਕਰਨਾ ਹੋਵੇ, ਇਹਨਾਂ ਦੇ ਬਹੁਤ ਸ਼ਾਰਟ ਟਰਮ ਕੋਰਸਿਸ ਹੁੰਦੇ ਆ 24-25 ਹਫ਼ਤੇ ਦੇ, ਤੇ ਗੱਲਬਾਤ ਹੋ ਸਕਦੀ ਹੈ 6474991009 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਕੀਆ 427QW ਬਿਲਕੁਲ ਜੀ ਇਹਨਾਂ ਦੀ ਬਹੁਤ ਵਧੀਆ ਜਿਹੜੀ ਜੀ ਗ੍ਰੈਂਡ ਓਪਨਿੰਗ ਹੋ ਕੇ ਹਟੀ ਹੈ। ਉਹਦੇ ਵਿੱਚ ਇਹਨਾਂ ਨੇ ਪਿਛਲੇ ਹਫ਼ਤੇ ਜਿਹੜੇ ਜੀ ਹਾਈਬ੍ਰਿਡ ਵੀਕਐਂਡ ਲਾਇਆ ਸੀ, ਉਹਦੇ ਵਿੱਚ ਹਾਈਬ੍ਰਿਡ ਦੀਆਂ ਗੱਡੀਆਂ ਬਹੁਤ ਹੀ ਰੀਜ਼ਨੇਬਲ ਪ੍ਰਾਈਜ਼ਸ ਤੇ, ਚਾਹੇ ਤੁਸੀਂ ਲੀਜ਼ ਕਰਨੀ ਆ ਜਾਂ ਤੁਸੀਂ ਪਰਚੇਸ ਕਰਨੀ ਹੈ ਤਾਂ ਲਾਈ ਸੀਗੀ। ਹੁਣ ਇਹਨਾਂ ਦਾ ਜਿਹੜਾ ਜੀ 21-23 ਅਗਸਤ ਤੱਕ EV ਵੀਕਐਂਡ ਹੈਗਾ ਆ, ਜਿਹਦੇ ਵਿੱਚ ਇਹਨਾਂ ਨੇ EV6, EV9, Niro EV ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਜੀ EV ਸਰਟੀਫਾਈਡ ਸਰਵਿਸਿਸ ਜਿਹੜੀਆਂ ਜੀ ਦੇਣ ਲੱਗੇ ਨੇ। ਔਰ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਤੁਸੀਂ ਇਹਨਾਂ ਦੇ ਸ਼ੋਰੂਮ ਪਹੁੰਚ ਸਕਦੇ ਹੋ, ਕੀਆ 427QW। ਸੁਖੀ ਜੀ, ਕੱਲ ਮੈਂ ਰੇਡੀਓ ਕਰ ਰਹੀ ਸੀਗੀ, ਮੈਨੂੰ ਇੱਕ ਕਾਲ ਆਈ ਤੇ ਮੈਂ ਉਹ ਔਨ ਏਅਰ ਨਹੀਂ ਲਈ ਕਿਉਂਕਿ ਨਹੀਂ ਜੀ ਇੱਕ ਕਾਲ
1: ਆਈ,
3: ਮੈਂ ਇੱਕ ਐਗਜ਼ਾਮਪਲ ਦੱਸ ਰਹੀ ਹਾਂ ਕਿ ਇੱਕ ਕਾਲ ਆਈ, ਉਹ ਮੈਨੂੰ ਕਹਿੰਦੇ ਸੁਖੀ ਜੀ ਕਿੱਥੇ ਨੇ, ਮੈਨੂੰ ਕਹਿੰਦੇ ਕਿਰਨ ਜੀ ਸੁਖੀ ਜੀ ਕਿੱਥੇ ਨੇ, ਤੇ ਮੈਂ ਕਿਹਾ ਕਿ ਭਾਜੀ ਅੱਜ ਸੁਖੀ

0: ਠੀਕ ਹੋਊਗੀ, ਤੁਹਾਨੂੰ ਹੋਰ ਇੱਕ ਅੱਖਰ, ਇੱਕ ਕਿਤਾਬ ਚ ਇੱਕ ਅੱਖਰ ਵੀ ਤੁਹਾਨੂੰ ਚੰਗਾ ਲੱਗ ਗਿਆ ਨਾ, ਤੇ ਤੁਹਾਡੀ ਕਈ ਵਾਰੀ ਜ਼ਿੰਦਗੀ ਚੇਂਜ ਕਰ ਦਿੰਦਾ।
1: ਬਿਲਕੁਲ,
0: ਕਿਉਂਕਿ ਜਿੱਦਾਂ ਡਾਕਟਰ ਸਾਹਿਬ ਇੱਥੇ ਆਣ ਕੇ, ਤੁਸੀਂ ਡਾਕਟਰ ਸਾਹਿਬ ਤੁਸੀਂ ਇੱਥੇ ਕਿੰਨੀ ਦੇਰ ਪੜ੍ਹੇ ਹੋ ਇਹ ਹੋਮੋਪੈਥੀ ਦਾ?
1: ਮੈਂ ਇਹ 4 ਸਾਲ ਦਾ ਕੋਰਸ ਹੁੰਦਾ ਪਾਕਿਸਤਾਨ 'ਚ, ਜਿਸ ਤਰ੍ਹਾਂ MBBS ਹੁੰਦਾ ਡਾਕਟਰ, ਗੌਰਮੈਂਟ ਆਫ ਕੈਨੇਡਾ ਇੰਟਰਨੈਸ਼ਨਲ ਕੁਆਲੀਫਾਈਡ ਬੰਦਿਆਂ ਨੂੰ ਐਕਸੈਪਟ ਕਰਦੀ ਹੈ, ਫਿਰ ਇਹਨਾਂ ਦਾ ਇਕੁਲੈਂਸੀ ਦਾ ਇਗਜ਼ਾਮ ਹੁੰਦਾ, ਇੱਕ 3 ਇਗਜ਼ਾਮ ਹੁੰਦੇ ਨੇ, ਉਹ ਦੇ ਕੇ ਤੇ ਫਿਰ ਇਹਨਾਂ ਦੀ ਇਕੁਲੈਂਸੀ ਰਜਿਸਟਰੇਸ਼ਨ ਲਈ ਹੈ ਇੱਥੇ ਓਨਟਾਰੀਓ 'ਚ।
0: ਅੱਛਾ, ਕੋਈ ਹੋਮੋਪੈਥੀ 'ਚ ਆਉਣਾ ਚਾਹੇ, ਮਤਲਬ ਕੋਈ ਪੜ੍ਹ ਕੇ ਆਉਣਾ ਚਾਹੇ, ਜਾਂ ਵੈਸੇ ਕਿਸੇ ਨੂੰ ਸ਼ੌਂਕ ਹੋਵੇ, ਮੈਂ ਇਹਦੇ ਨੂੰ, ਤੁਸੀਂ ਹੈਲਪ ਕਰ
1: ਸਕਦੇ ਹੋ? ਕਾਲਜ ਹੈਗੇ ਹੋ,
0: ਨਹੀਂ ਤੁਸੀਂ ਹੈਲਪ ਕਰ ਸਕਦੇ ਹੋ?
1: ਬਿਲਕੁਲ, ਮੈਂ ਤੇ ਟੀਚਰ ਰਿਹਾ, ਮੈਂ ਪੜ੍ਹਾਉਂਦਾ ਰਿਹਾ, ਪ੍ਰੋਫੈਸਰ ਰਿਹਾ।
0: ਅੱਛਾ ਜੀ।
1: ਔਰ ਅਮਰੀਕਾ 'ਚ ਵੀ ਮੇਰੀ ਰਿਸਰਚ ਜਿਹੜੀ ਅਜੇ ਵੀ ਚੱਲ ਰਹੀ ਹੈ ਉਹਨਾਂ ਦੀ ਹੈਲਥ ਮਿਨਿਸਟਰੀ 'ਚ, ਅਤੇ ਮੈਂ ਪੜ੍ਹਾਉਣ ਦਾ ਅਤੇ ਮੈਂ ਖਾਸ ਯਾਨੀ ਇਹਦੇ 'ਚ ਸ਼ੌਕ ਵੀ ਰੱਖਦਾ, ਔਰ ਮੈਨੂੰ ਅੱਛਾ ਲੱਗਦਾ ਕੋਈ ਅਗਰ ਸਿੱਖਣ ਵਾਸਤੇ ਮੈਨੂੰ ਸਵਾਲ ਕਰੇ।
0: ਕਿਆ ਬਾਤ ਹੈ, ਕਹਿੰਦੇ ਜੀ ਤਾਂ ਬੜੀ ਬੜੀ ਚੰਗੀ ਗੱਲ ਹੈ। ਇਹ ਫੁੱਲ ਟਾਈਮ ਜਾਂ ਪਾਰਟ ਟਾਈਮ?
1: ਜਦੋਂ ਜਿੰਨਾ ਟਾਈਮ ਹੋਵੇ ਸਿੱਖਣ ਵਾਸਤੇ, ਕੋਈ ਆਪਣੇ ਇਲਾਜ ਵਾਸਤੇ ਸਿੱਖਣਾ ਚਾਹੁੰਦਾ ਤਦ ਵੀ ਠੀਕ ਹੈ, ਕੋਈ ਗੱਲ ਨਹੀਂ। ਵਟਸਐਪ 'ਤੇ ਕੋਈ 4-5 ਦੋਸਤ ਮਿਲ ਕੇ ਜ਼ੂਮ 'ਤੇ ਮੀਟਿੰਗ ਕਰ ਲੈਣ।
0: ਕੋਈ ਫੀਸ ਵਗੈਰਾ ਵੀ ਤੁਸੀਂ ਲਓਗੇ?
1: ਕੋਈ ਫੀਸ ਨਹੀਂ, ਆਪਣੇ ਸ਼ੋਭੇ ਦੀ ਖਿਦਮਤ ਵਾਸਤੇ ਫਰੀ, ਅਜੇ ਤਾਂ ਕਿ ਲੋਕਾਂ 'ਚ ਜ਼ਿਆਦਾ ਤੋਂ ਜ਼ਿਆਦਾ ਅਵੇਅਰਨੈਸ ਆਵੇ। ਅਤੇ ਦੂਸਰਾ, ਅੱਜ ਅਸੀਂ ਐਨਜ਼ਾਇਟੀ ਦੀ ਗੱਲ ਕਰ,
0: ਮੈਨੂੰ ਸਟੂਡੈਂਟ ਰੱਖੋਗੇ ਆਪਣਾ?
1: ਬਿਲਕੁਲ ਜੀ, ਤੁਹਾਨੂੰ ਤੇ ਮੈਂ ਉਸਤਾਦ ਰੱਖਣਾ, ਤੁਹਾਡੇ ਕੋਲ ਜਿਹੜਾ ਬੋਲਣਾ ਸਿੱਖਣਾ, ਪਤਾ ਨਹੀਂ ਕਿੱਥੋਂ ਕਿਵੇਂ ਗੱਲਾਂ ਕੱਢੀ ਜਾਂਦੇ ਨੇ, ਕੱਢੀ ਜਾਂਦੇ
0: ਨਹੀਂ ਨਹੀਂ ਨਹੀਂ ਨਹੀਂ
1: ਬੜੀਆਂ ਅੱਛੀਆਂ ਅੱਛੀਆਂ ਗੱਲਾਂ
0: ਨਹੀਂ, ਗੱਲਾਂ ਤੇ ਗੱਲਾਂ 'ਚੋਂ ਗੱਲਾਂ ਨਿਕਲਦੀਆਂ,
1: ਗੱਲ 'ਚੋਂ ਗੱਲ ਨਿਕਲਦੀ ਹੈ। ਸਹੀ ਹੈ।
0: ਤੇ ਆਪਣਾ ਨੰਬਰ ਦਿਓ ਜੀ, ਡਾਕਟਰ ਬਣਨਾ ਹੋਵੇ।
1: ਬਿਲਕੁਲ ਬਿਲਕੁਲ, ਕਿਸੇ ਨੇ ਆਪਣੇ ਇਲਾਜ ਵਾਸਤੇ, ਘਰ ਦੇ ਜੀਆਂ ਦੇ ਇਲਾਜ ਵਾਸਤੇ ਕੋਈ ਟ੍ਰੇਨਿੰਗ ਲੈਣੀ ਹੋਵੇ ਤੇ ਹੋਮਿਓਪੈਥੀ ਅਸੀਂ ਦੱਸਾਂਗੇ, ਕੋਈ ਐਸੀ ਗੱਲ।
0: ਅੱਛਾ ਡਾਕਟਰ ਸਾਹਿਬ, ਇਹ ਗੱਲ ਕਿੰਨੀ ਕੁ ਸੱਚ ਹੈ? ਬਹੁਤ ਸਿਆਣਿਆਂ ਤੋਂ ਸੁਣੀ ਸੀ, ਕਹਿੰਦੇ ਇਲਾਜ ਨਾਲੋਂ ਪਰਹੇਜ਼ ਜ਼ਿਆਦਾ ਵਧੀਆ ਹੁੰਦਾ।
1: ਦੇਖੋ, ਜਿੰਨਾ ਮਰਜ਼ੀ ਹੁਣ ਕੈਂਸਰ ਹੈ ਕਿਸੇ ਨੂੰ, ਉਹ ਜਿੰਨਾ ਮਰਜ਼ੀ ਦੁਨੀਆ ਦਾ ਪਰਹੇਜ਼ ਕਰ ਲਏ, ਜਿੰਨਾ ਮਰਜ਼ੀ ਉਹ ਐਕਸਰਸਾਈਜ਼ ਕਰ ਲਏ, ਅੱਛੀ ਖੁਰਾਕ ਖਾ ਲਏ, ਕੈਂਸਰ ਨਹੀਂ ਜਾ ਸਕਦਾ। ਕਰੋਨਿਕ ਇਹ ਜਿਹੜੀ ਚੀਜ਼ ਹੈ, ਕਰੋਨਿਕ ਡਿਜ਼ੀਜ਼ ਕਹਿੰਦੇ ਹੀ ਉਹਨੂੰ ਹੈ, ਜਿਹੜੀ ਕਿ ਦਵਾਈ ਤੋਂ ਬਗੈਰ ਨਹੀਂ ਠੀਕ ਹੋ ਸਕਦੀ।
0: ਓਕੇ,
1: ਜਿਹੜੀ ਕੁਛ ਮਰਜ਼ਾਂ ਐਸੀਆਂ, ਕਿਊਟ ਉਹਨੂੰ ਕਹਿੰਦੇ ਨੇ, ਉਹਦਾ ਇੱਕ ਦੌਰਾਨੀਆ ਹੁੰਦਾ, ਉਹ ਆਉਂਦੀ ਹੈ ਇੱਕ ਤੂਫਾਨ ਦੀ ਤਰ੍ਹਾਂ ਆਸਮਾਨ 'ਤੇ ਜਾਂਦੀ ਹੈ, ਫਿਰ ਥੱਲੇ, ਜਾਂ ਆਸਮਾਨ 'ਤੇ ਜਾਣ ਤੱਕ ਬੰਦਾ ਮਰ ਜਾਏਗਾ ਜਾਂ ਬਚ ਜਾਏਗਾ, ਲੇਕਿਨ ਉਹ ਚਲੀ ਜਾਏਗੀ, ਉਹਨੂੰ ਅਕਿਊਟ ਕਹਿੰਦੇ ਨੇ।
0: ਓਕੇ,
1: ਅਤੇ ਕਰੋਨਿਕ ਕਹਿੰਦੇ ਹੀ ਉਹਨੂੰ ਹੈ ਕਿ ਜਿਹੜੀ ਦਵਾਈ ਤੋਂ ਬਗੈਰ ਠੀਕ ਹੀ ਨਹੀਂ ਹੋ ਸਕਦੀ। ਮਸਲਨ ਕੈਂਸਰ ਹੈ, TB ਹੈ, ਦਮਾ ਹੈ, ਸ਼ੂਗਰ ਹੈ, ਇਸ ਤਰ੍ਹਾਂ ਹੋਮਿਓਪੈਥੀ 'ਚ।
0: ਸੋਰੀ ਡਾਕਟਰ ਸਾਹਿਬ, ਤੁਹਾਡੀ ਗੱਲ ਰੋਕੀ, ਔਰ ਮੋਨਾ ਜੀ, ਅੱਜ ਕੱਲ੍ਹ ਨਾ ਇੱਕ ਚੀਜ਼, ਕਿਉਂਕਿ ਤੁਸੀਂ ਵੀ ਇੰਸ਼ੋਰੈਂਸ ਫੀਲਡ 'ਚੋਂ, ਅੱਜ ਕੱਲ੍ਹ ਨਾ ਇੱਕ ਚੀਜ਼ ਬੜੀ ਸੁਣਨ 'ਚ ਆਮ ਮਿਲਦੀ, ਨਿਮੋਨੀਆ ਵਿਗੜ ਜਾਂਦਾ ਲੋਕਾਂ ਦਾ।
1: ਜੀ ਜੀ ਜੀ,
0: ਇਹ ਕੀ ਕਾਰਨ ਹੈ?
1: ਅਸਲ ਦੇ ਵਿੱਚ ਨਮੂਨੀਆ, ਜਿਵੇਂ ਹੁਣ ਐਲਰਜੀ ਦਾ ਮੌਸਮ ਆਉਣ ਵਾਲਾ, ਠੰਡ ਹੋਏਗੀ, ਇਹਦਾ ਨੈਚੁਰਲੀ ਮੈਨੇਜ, ਅਕਿਊਟ ਜਦੋਂ ਮਰਜ਼ ਆਉਂਦੀ ਹੈ ਨਾ, ਯਾਨੀ ਇੱਕ ਆਮ ਥੋੜ੍ਹੀ ਬਹੁਤ ਉਹ ਸਾਡੇ ਜਿਸਮ ਨੂੰ ਐਕਟੀਵੇਟ ਕਰਨ ਵਾਸਤੇ ਆਉਂਦੀ ਹੈ, ਅਸੀਂ ਐਂਟੀਬਾਇਓਟਿਕ ਕੈਮੀਕਲ ਡਰੱਗਸ ਲੈ ਕੇ ਅਤੇ ਉਸ ਆਵਾਜ਼ ਨੂੰ ਵੀ ਨਾ ਦਬਾ ਦਿੰਦੇ ਹਾਂ, ਉਹ ਨਹੀਂ ਲੈਣੀ ਚਾਹੀਦੀ। ਨੈਚੁਰਲ ਥੋੜ੍ਹੀ ਜਿਹੀ ਐਕਸਰਸਾਈਜ਼ ਉਹਨਾਂ ਦਿਨਾਂ 'ਚ ਜ਼ਰੂਰ ਕਰ ਲਓ, ਜਦੋਂ ਕੋਈ ਅਕਿਊਟ ਜਿਹਾ ਹਮਲਾ ਹੋਵੇ, ਡਾਇਟ ਅੱਛੀ ਕਰ ਲਓ, ਸਲੀਪ ਅੱਛੀ ਕਰ ਲਓ, ਪਾਣੀ ਅੱਛਾ ਲਵੋ, ਅਤੇ ਉਹਦੇ ਨਾਲ ਤੁਹਾਡੀ ਸਿਹਤ ਠੀਕ ਹੋ ਜਾਂਦੀ ਹੈ, ਜ਼ਿਆਦਾ ਕਰੋਨਿਕ ਨਹੀਂ ਹੁੰਦਾ। ਜਦੋਂ ਅਸੀਂ ਕਰੋਨਿਕ ਅਤੇ ਕਰੋਨਿਕ ਮਸਲ ਉੱਤੋਂ ਕੈਮੀਕਲ ਡਰੱਗਸ ਦੇ ਉੱਤੋਂ, ਹੁਣ ਮਿਸਾਲ ਦੇ ਤੌਰ 'ਤੇ ਮੈਂ ਐਨਜ਼ਾਇਟੀ ਦੀ ਗੱਲ ਕਰ ਰਿਹਾ ਸੀ, ਅਤੇ ਇਹਦੇ 'ਚ ਸਭ ਤੋਂ ਸਾਰੇ ਮੁਤਫਿਕ ਨੇ, ਅੰਗਰੇਜ਼ੀ ਡਾਕਟਰ ਵੀ ਅਤੇ ਹੋਮਿਓਪੈਥੀ ਵੀ, ਕਿ ਨੀਂਦ ਦੀ ਵਜ੍ਹਾ ਨਾਲ, ਨੀਂਦ ਪੂਰੀ ਨਾ ਹੋਣ ਦੀ ਵਜ੍ਹਾ ਨਾਲ। ਅਸੀਂ ਸਮਝਦੇ ਹਾਂ ਕਿ ਇਹ ਬੰਦਾ ਸਾਰੀ ਰਾਤ ਪਾਸੇ ਮਾਰਦਾ ਰਹੇ, ਨਸ਼ੇ ਵਾਲੀ ਕੋਈ ਚੀਜ਼ ਦਵਾਈ ਖਾ ਕੇ, ਅਤੇ ਉਹ ਸ਼ਾਇਦ ਉਹਦੇ ਜਿਸਮ ਦੀ ਨੀਂਦ ਪੂਰੀ ਕਰ ਦੇਗੀ। ਨਹੀਂ, ਨੀਂਦ ਉਹ ਫਾਇਦਾ ਦਿੰਦੀ ਐਨਜ਼ਾਇਟੀ ਨੂੰ, ਜਿਹੜੀ ਥੱਕ ਕੇ, ਯਾਨੀ ਥੱਕ ਕੇ ਉਹਨੂੰ ਗਹਿਰੀ ਨੀਂਦ ਆਵੇ। ਅਸੀਂ ਨੀਂਦ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ, ਟਾਈਮ ਨਾਲ ਉੱਠਣ ਦੀ ਕੋਸ਼ਿਸ਼ ਨਹੀਂ ਕਰਦੇ। ਜਦੋਂ ਅਸੀਂ ਟਾਈਮ ਨਾਲ ਉੱਠਾਂਗੇ, ਦਰਮਿਆਨ 'ਚ ਨਹੀਂ ਸੋਣਾ, ਫਿਰ ਅਗਲੇ ਦਿਨ ਨੀਂਦ ਪੂਰੀ ਹੋਈ ਨਹੀਂ ਹੋਈ, ਅਗਲੇ ਦਿਨ ਫਿਰ ਟਾਈਮ ਨਾਲ ਉੱਠਣਾ, ਤੀਜੇ ਦਿਨ ਫਿਰ, ਚੌਥੇ ਦਿਨ ਬੰਦਾ ਆਪੇ ਸੋਏਗਾ ਟਾਈਮ ਨਾਲ।
0: ਜਿੱਦਾਂ ਨਾ ਆਪਾਂ ਨਾ ਮੋਨਾ ਜੀ, ਤੁਹਾਨੂੰ ਤੁਸੀਂ ਫੋਨ ਦੇਖ ਰਹੇ ਹੋ, ਜਿੱਦਾਂ ਆਪਾਂ ਫੋਨ ਨੂੰ ਚਾਰਜ ਲਾਈਦਾ ਰਾਤ ਨੂੰ, ਵੀ ਚਾਰਜ ਹੋ ਜਾਵੇ, ਨੀਂਦ ਵੀ ਹੈ ਤੁਹਾਡੀ ਬੋਡੀ ਨੂੰ ਚਾਰਜ ਕਰਦੀ।
1: ਬਿਲਕੁਲ, ਇਹਦੇ ਤੇ ਸਾਇੰਟਿਸਟ ਮੁਤਫਿਕ ਨੇ ਕਿ ਕਿੱਡੀ ਗਹਿਰੀ ਨੀਂਦ ਆਉਂਦੀ ਹੈ। ਗਹਿਰੀ ਨੀਂਦ ਜਿਹੜੀ ਹੈ ਨਾ ਉਹ ਤੁਹਾਡੇ ਅੰਦਰ ਦੇ ਪੂਰੇ ਜਿਸਮ ਨੂੰ ਰੀਜੁਵੀਨੇਟ, ਜਿੰਨੀ ਸਾਡੀ ਮੁਰੰਮਤ ਹੋ ਰਹੀ ਹੁੰਦੀ ਨਾ ਜਿਸਮ ਚ, ਉਹ ਨੀਂਦ ਦੇ ਦੌਰਾਨ ਹੋ ਰਹੀ ਹੁੰਦੀ ਹੈ. ਔਰ ਇਸ ਲਈ ਨੀਂਦ ਦੀ ਹਿਫਾਜ਼ਤ ਕਰਨੀ ਚਾਹੀਦੀ ਹੈ. ਇਹਨੂੰ ਤੁਸੀਂ ਟਾਈਮ ਕਮ ਅਜ਼ ਕਮ 5 ਘੰਟੇ ਤੇ ਜਿਹੜੇ ਵੀ ਨੇ ਨਾ 5 ਤੋਂ 6 ਘੰਟੇ ਉਹ ਗਹਿਰੀ ਨੀਂਦ ਦੇ, ਉਹ 12 ਘੰਟਿਆਂ ਦੇ ਬਰਾਬਰ ਹੈ. ਅਗਰ ਐਵੇਂ ਤੁਸੀਂ ਲੇਟੇ ਰਹੇ ਹੋ ਤੇ ਯੇ ਤੇ ਵੋ ਤੇ

0: वो केमिकल ट्रांस ना कभी सौन की कोशिश ना करो, एक्सरसाइज करो, एक्सरसाइज सो की हजार मर्जा का एक ही इलाज है एक्सरसाइज।
1: और एक्सरसाइज तो डॉक्टर साहब मैं दस दिना कि ब्रम्पटन ट्रैक एंड फील्ड क्लब इस बारी टूरनामेंट होया जी इतने, क्योंकि मैं भी उत्थे एज ए वॉलंटियर जाना कोचिंग दी, ते बहुत वड्डा टूरनामेंट सी, तीन दिन चलिया चंगूजी पार्क दे विच, ते जिन्नी साडे ब्रम्पटन दे विच इंडियन ज पाकिस्तानी लोग रहिंदे आ पर उत्थे देखण नूं नहीं मिले।
0: बीमार बंदे वास्ते ते है ही है चट्टी, लेकिन सेहतमंद बंदे नूं ऐ नहीं समझना जी मैं सेहतमंद मेनू कादी चट्टी मैं वर्जिश करदा फिरां। भाई ऐ अद्धा घंटा वाक ट्रेडमिल घर च रख लो, तूफान है सर्दी गर्मी बर्फ च तुसी वाक जरूर करो।
1: क्या बात, देखो हुण आपां गल्लां तुहाडी डॉक्टर साहब तुहाडी अज मैनूं सब तों वधी गल लगी कि जिहड़ी एक्सरसाइज है बहुत ज्यादा जरूरी, जिहड़ा बंदा अपने आप लई अद्धा घंटा नहीं कढ सकदा उह किसे लई की करेगा, पैसे तो उत्थे
0: किसे लई भी नहीं कुछ कर सकदा।
1: मैनूं ना किसी ने गल सुनाई मुन्ना जी, चलो अज ऑन एयर भी सुनाउने आ, कोई एक व्यक्ति सी बहुत चंगा व्यक्ति सीगा, उह बेचारा दुकान करदा सी अपनी, ते उहने पाठ पूजा बड़ा करदा सी, ते कदी उहने कोई गलत काम नहीं कीता, कोई अचानक जिहड़ा समां उहदा मौत दा आ गया ते उहनूं लैण आ गया जी फरिश्ते, ते उहने उह रब दा बंदा सी, उहने कहिंदा कहिंदा यार एक मिंट मैं तां सारी उमर भगती कीती ते रब दे नाम लिया ते मैं कोई माड़ा काम नहीं कीता, जे तुसीं मैनूं थोड़ा जिहा टाइम दे दो, मैं यार कुछ देखिया ही नहीं जिंदगी च बाहर निकल के, ते मैनूं मैं देखता लवां, ते उह कहिंदे असीं किदां मन्नीए, उह कहिंदा जी आप पुछ लो, उहने ना अलमारी दे विच पैसिआं दी जिदां जोड़ी जांदा सी ते उहनां नूं धूफ दे जांदा सी, उह कहिंदा जी उह लक्ष्मी माता नाल उहदी सिद्धी गल्लबात सी, ते उह कहिंदा जी पुछ लो तुसीं लक्ष्मी माता नूं पुछ लो, मैं कुछ किया ही नहीं, ते लक्ष्मी माता नूं ਜਦੋਂ ਉਹਨੇ ਪੁੱਛਿਆ ਕਹਿੰਦੇ ਉਹ ਕਹਿੰਦੇ ਬਿਲਕੁਲ ਬੰਦਾ ਸਹੀ ਆ ਪਰ ਇਹਦਾ ਟਾਈਮ ਕਦੋਂ ਆ ਜਾਣ ਦਾ, ਉਹ ਕਹਿੰਦੇ ਜੀ ਬਸ ਅੱਜ ਸ਼ਾਮ ਤੱਕ ਆ, ਉਹ ਕਹਿੰਦੇ ਲਕਸ਼ਮੀ ਮਾਤਾ ਕਹਿੰਦੇ ਨਹੀਂ ਸ਼ਾਮ ਤੱਕ ਨਹੀਂ ਇਹਨੂੰ ਹੁਣੇ ਲੈ ਕੇ ਜਾਓ। ਉਹ ਕਹਿੰਦਾ ਮੈਂ ਉਹ ਫਿਰ ਪੈਰੀ ਪੈ ਕਹਿੰਦਾ ਜੀ ਮੈਂ ਤਾਂ ਤੁਹਾਡਾ ਭਗਤ ਹਾਂ ਤੁਸੀਂ ਮੇਰੇ ਬਾਰੇ ਦਾ ਕਿਉਂ ਕਹਿ ਰਹੇ, ਉਹ ਕਹਿੰਦੇ ਜੀ ਦੇਖੋ ਇਹਨੇ ਨਾ ਮੈਨੂੰ ਅਲਮਾਰੀ ਚ ਕੈਦ ਕਰਕੇ ਰੱਖਿਆ, ਨਾ ਆਪ ਖਰਚੀ ਨਾ ਕਿਸੇ ਨੂੰ ਦਿੱਤੀ ਨਾ ਕਿਸੇ ਦੇ ਕੰਮ ਮੈਂ ਆਈ, ਮੇਰੀ ਪੂਜਾ ਕਰਕੇ ਮੈਨੂੰ ਕਹਿੰਦੇ
0: ਤੰਗ। ਅੱਛਾ ਦੌਲਤ ਦੇ ਹਵਾਲੇ ਨਾਲ ਨਾ ਮੈਂ ਇੱਕ ਗੱਲ ਕਰਨਾ ਚਾਹਾਂਗਾ, ਆਮ ਲੋਕ ਕਹਿੰਦੇ ਆ ਯਾਰ ਦੌਲਤ ਇੱਥੇ ਹੀ ਰਹਿ ਜਾਓ, ਮੈਂ ਕਹਿੰਦਾ ਜ਼ਿਆਦਾ ਤੋਂ ਜ਼ਿਆਦਾ ਸਮੇਟ ਲਓ, ਇਹ ਨਾਲ ਜਾਣੀ ਕਬਰ ਚ ਵੀ ਜਾਣੀ ਹੈ, ਬੜੀ ਅਜੀਬ ਹਰ ਬੰਦਾ ਚੱਕਰ ਆ ਜਾਂਦੇ ਯਾਰ ਇਹ ਕੀ ਕਹਿਣ ਡੇ ਨੇ, ਉਹ ਦੌਲਤ ਉਹ ਨਾਲ ਜਾਣੀ ਹੈ ਜਿਹੜੀ ਚੰਗੇ ਕੰਮਾਂ ਚ ਲਾਈ ਤੁਸੀਂ, ਜਿਹੜੀ ਪੁੱਠੇ ਕੰਮਾਂ ਚ ਲਾਈ ਉਹ ਸਾਰੀ ਪੁੱਠੇ ਕੰਮਾਂ ਨਾਲ ਕਮਾਈ, ਉਹ ਸਾਰੀ ਜਿਹੜੀ ਇਹਨਾਂ ਪਗਲਾ ਕੇ ਰੱਬ ਕਹਿੰਦਾ ਇਹਨਾਂ ਨੂੰ ਉਹ ਦੋਸਤ ਦੇ ਵਿੱਚ ਉਹਦੀ ਸਜ਼ਾ ਦਿੱਤੀ ਜਾਣੀ ਹੈ, ਇਸ ਲਈ ਚੰਗੀ ਦੌਲਤ ਸਮੇਟ ਲਓ ਜ਼ਿਆਦਾ ਤੋਂ ਜ਼ਿਆਦਾ।
1: ਲਓ ਫਿਰ ਅੱਜ ਚੰਗੀ ਗੱਲ ਮੋਨਾ ਹੋਰਾਂ ਤੋਂ ਪੁੱਛਦੇ ਹਾਂ, ਮੋਨਾ ਜੀ ਕਈ ਵਾਰੀ ਆਪਾਂ ਦੌਲਤ ਕਮਾਉਣ ਦੇ ਚੱਕਰਾਂ ਚ ਲੱਗੇ ਰਹਿੰਦੇ ਹਾਂ ਤੇ ਅਚਾਨਕ ਕੋਈ ਨਾ ਕੋਈ ਹੈਪਨ ਹੋ ਜਾਂਦਾ ਪਰਿਵਾਰ, ਬਾਅਦ ਚ ਬੱਚਿਆਂ ਨੂੰ ਉਹ ਪਤਾ ਨੀ ਲੱਗਦਾ ਉਹ ਲੈ ਸਕਦੇ ਆ ਜਾਂ ਨਹੀਂ ਲੈ ਸਕਦੇ, ਕਿਉਂ ਬਹੁਤ ਕਿਉਂਕਿ ਲਿਖਤ ਪੜਤ ਨਹੀਂ ਹੋਈ ਹੁੰਦੀ ਤੇ ਬਾਅਦ ਚੋਂ ਗੌਰਮੈਂਟ ਹੀ ਲੈ ਜਾਂਦੀ, ਕਈ ਜਾਂਦੇ ਟੈਕਸ ਚੱਲ ਜਾਂਦੇ, ਉਹਦੇ ਲਈ ਤੁਸੀਂ ਕੋਈ ਹੈਲਪ ਦੱਸੋ।
2: ਡੈਫੀਨੇਟਲੀ ਸੁਖੀ ਜੀ ਇਹੀ ਚੀਜ਼ ਆ ਜਾਂਦੀ ਹੈ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ, ਅਸਟੇਟ ਪਲੈਨਿੰਗ ਦੇ ਲਈ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਉਹਦੇ ਵਿੱਚ ਇਹੀ ਚੀਜ਼ ਆ ਜਾਂਦੀ ਹੈ ਕਿ ਇਕੱਲੀ ਆਪਾਂ ਇਹ ਨਹੀਂ ਹੈਗਾ ਕਿ ਅਸੀਂ ਲਾਈਫ ਇੰਸ਼ੋਰੈਂਸ ਕਰਵਾ ਲਈ ਤਾਂ ਸਾਡੀ ਫਾਈਨੈਂਸ਼ੀਅਲ ਪਲੈਨਿੰਗ ਹੋ ਗਈ, ਸਾਨੂੰ ਪੂਰਾ ਹਰ ਪਾਸਿਓਂ ਦੇਖਣਾ ਪੈਣਾ ਕਿ ਇਸ ਟਾਈਮ ਤੇ ਜੇ ਅਸੀਂ ਲਾਈਫ ਇੰਸ਼ੋਰੈਂਸ ਕਰਵਾਈ ਆਪਣੇ ਰਿਕੁਆਇਰਮੈਂਟਸ ਦੇ ਹਿਸਾਬ ਦੇ ਨਾਲ ਦੇ ਨਾਲ ਲਿਵਿੰਗ ਬੈਨੀਫਿਟਸ ਵੀ ਲਿੱਤੇ, ਚਲੋ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ, ਪਰ ਜਦੋਂ ਅਸੀਂ ਸਟੇਟ ਦੀ ਗੱਲ ਕਰਦੇ ਹਾਂ ਉਸ ਕੇਸ ਦੇ ਵਿੱਚ ਪੂਰੀ ਤੁਹਾਡੀ ਵਿਲ, ਇੱਕ ਤਾਂ ਵਿਲ ਹੋਣੀ ਜ਼ਰੂਰੀ ਹੈਗੀ ਹੈ, ਨਾਲ ਦੇ ਨਾਲ ਇੱਕ ਇਹ ਵੀ ਜ਼ਰੂਰੀ ਹੈਗਾ ਕਿ ਡਿਪੈਂਡਿੰਗ ਅਪੋਨ ਤੁਹਾਡੀਆਂ ਕਿੰਨੀਆਂ ਇਨਵੈਸਟਮੈਂਟ ਹੈ, ਕਿਸ ਤਰੀਕੇ ਦੀ ਇਨਵੈਸਟਮੈਂਟ ਕੀਤੀ ਹੋਈ ਹੈ, ਹੋ ਸਕਦਾ ਹੈ ਕਿ ਪਰਸਨ ਨੇ ਇਨਵੈਸਟਮੈਂਟ ਪ੍ਰੋਪਰਟੀਜ਼ ਲਿੱਤੀਆਂ ਹੋਈਆਂ ਉਹਦੇ ਉੱਤੇ ਕੈਪੀਟਲ ਗੇਨਸ ਪੈਣੇ, ਹੋ ਸਕਦਾ ਹੈ ਕਿ ਉਹਨਾਂ ਨੇ RRSP ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲਾਨ ਕਰਵਾਇਆ ਹੋਇਆ, ਸੋ ਉਹ ਜਿਹੜੇ ਰਜਿਸਟਰਡ ਪਲਾਨਸ ਵੀ ਹੈ ਸਪਾਊਸ ਟੂ ਸਪਾਊਸ ਦਾ ਰੋਲ ਓਵਰ ਹੋ ਜਾਂਦੇ ਟੈਕਸ ਫ੍ਰੀ, ਪਰ ਜਦੋਂ ਬੱਚਿਆਂ ਨੂੰ ਰੋਲ ਓਵਰ ਹੋਣੇ ਤਾਂ ਉਸ ਟਾਈਮ ਤੇ ਟੈਕਸੇਸ਼ਨ ਅਕਰ ਹੋਣਾ ਹੈ। ਮੋਸਟ ਪ੍ਰੋਬੇਬਲੀ ਕਾਫੀ ਆਪਣੀ ਕਮਿਊਨਿਟੀ ਨੇ CP24 ਤੇ ਨਿਊਜ਼ ਦੇਖਿਆ ਸੀਗੀਆਂ, ਅਪਰੋਕਸੀਮੇਟਲੀ 4 to 6 months ਪਹਿਲਾਂ ਆਈਆਂ ਸੀ ਕਿ ਹਸਬੈਂਡ ਐਂਡ ਵਾਈਫ ਉਹਨਾਂ ਦੇ ਵਿੱਚੋਂ ਇੱਕ ਜਾਣੇ ਦੀ ਡੈਥ ਹੋਈ ਐਂਡ ਉਹਨਾਂ ਨੇ ਉਸ ਟਾਈਮ ਤੇ ਆਪਣਾ ਕੋਟੇਜ ਸੈਲ ਕੀਤਾ ਸੀਗਾ, ਸੋ ਉਸ ਟਾਈਮ ਤੇ ਜਦੋਂ ਉਹਨਾਂ ਨੇ ਸੈਲ ਕੀਤਾ ਤਾਂ ਉਸੇ ਟਾਈਮ ਤੇ ਹੀ ਹਸਬੈਂਡ ਦੀ ਵੀ ਡੈਥ ਹੋ ਗਈ ਅਨਫੋਰਚੁਨੇਟਲੀ ਸੇਮ ਈਅਰ ਦੇ ਵਿੱਚ, ਤੇ ਜਿਹੜੀ ਉਹਨਾਂ ਦੀ RRSP ਸੀ ਉਸ ਦੇ ਵਿੱਚ ਇੰਨੇ ਕੁ ਅਮਾਊਂਟ ਸੀਗੇ ਕਿ ਲੱਖਾਂ ਦੇ ਵਿੱਚ ਕਿ ਅਪਰੋਕਸੀਮੇਟਲੀ 600,000 ਬੱਚਿਆਂ ਨੂੰ ਟੈਕਸ ਪੇ ਕਰਨਾ ਪਿਆ।
1: ਲਓ ਜੀ ਕਰੋ।
2: ਸੋ ਇਸੇ ਕਰਕੇ ਇਹ ਫਾਈਨੈਂਸ਼ੀਅਲ ਪਲੈਨਿੰਗ ਹੋਣੀ ਜ਼ਰੂਰੀ ਹੈ। ਇਹ ਨਾ ਹੋਵੇ ਕਿ ਅਸੀਂ ਆਪਣੀ ਆਰਆਰਐਸਪੀ ਦੇ ਵਿੱਚ ਟੀਐਫਐਸਏ ਦੇ ਵਿੱਚ ਕੰਟਰੀਬਿਊਸ਼ਨਸ ਕਰੀ ਜਾਈਏ ਤੇ ਉਹਨੂੰ ਅਸੀਂ ਪ੍ਰੋਪਰ ਯੂਜ਼ ਨਾ ਕਰੀਏ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣੀਆਂ ਪੈਣੀਆਂ ਕਿ ਕਦੋਂ ਕਿੱਥੋਂ ਲਿਕੁਇਡਿਟੀ ਤੁਹਾਨੂੰ ਕੈਸ਼ ਆਊਟ ਹੋ ਸਕਦੀ ਹੈ। ਇਸੇ ਕਰਕੇ ਅਸੀਂ ਬਹੁਤ ਵਾਰ ਦੱਸਦੇ ਹਾਂ ਕਿ ਲਾਈਫ ਇੰਸ਼ੋਰੈਂਸ ਦੇ ਵਿੱਚ ਜਦੋਂ ਡਿਵੀਡੈਂਟ ਪਲੈਨ ਵਾਲੀਆਂ ਆਪਸ਼ਨਸ ਹੁੰਦੀਆਂ ਨੇ, ਤੁਸੀਂ ਜੇ ਡਾਇਵਰਸੀਫਾਈ ਕਰਦੇ ਹੋ ਡਿਪੈਂਡਿੰਗ ਅਪੋਨ, ਠੀਕ ਹੈ, ਆਰਆਰਐਸਪੀ ਦਾ ਕੰਟਰੀਬਿਊਸ਼ਨ ਰੂਮ ਦੇ ਹਿਸਾਬ ਨਾਲ ਉਹਦੇ ਵਿੱਚ ਵੀ ਕੰਟਰੀਬਿਊਸ਼ਨ ਕਰੋ, ਪਰ ਨਾਲ ਦੇ ਨਾਲ ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਦੇ ਵਿੱਚ ਕੰਟਰੀਬਿਊਸ਼ਨ ਕਰ ਰਹੇ ਹੋ, ਜੋ ਵੀ ਉਹਦੇ ਵਿੱਚ ਡਿਵੀਡੈਂਟਸ ਗਰੋ ਹੋਏ, ਕੈਸ਼ ਵੈਲਿਊਸ ਗਰੋ ਹੋਈਆਂ, ਉਹ ਕਵਰੇਜ ਦੇ ਵਿੱਚ ਐਡ ਆਨ ਹੋ ਜਾਣੀਆਂ ਜੇ ਤੁਸੀਂ ਜਿੰਦੇ ਜੀ ਨਹੀਂ ਯੂਜ਼ ਕਰਦੇ। ਐਂਡ ਜਦੋਂ ਉਹ ਬੱਚਿਆਂ ਨੂੰ ਟ੍ਰਾਂਸਫਰ ਹੋਣੇ ਤਾਂ ਟੋਟਲੀ 100% ਟੈਕਸ ਫ੍ਰੀ ਜਾਣਾ ਹੈਗਾ। ਸੋ ਇਸੇ ਤਰੀਕੇ ਦੇ ਨਾਲ ਤੁਸੀਂ ਕਾਰਪੋਰੇਟ ਫਾਈਨੈਂਸ਼ੀਅਲ ਪਲੈਨਿੰਗ, ਆਪਣੀ ਪਰਸਨਲ ਫਾਈਨੈਂਸ਼ੀਅਲ ਪਲੈਨਿੰਗ ਕਰਨਾ ਚਾਹੋ, ਇਸ ਤਰੀਕੇ ਦੀਆਂ ਬਹੁਤ ਸਾਰੀਆਂ ਸਟ੍ਰੈਟਜੀਜ਼ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਪਰ ਡੈਫੀਨੇਟਲੀ ਇਹ ਜ਼ਰੂਰ ਹੈਗਾ ਕਿ ਟਾਈਮ ਸਿਰ ਇਹਨਾਂ ਸਟ੍ਰੈਟਜੀਜ਼ ਨੂੰ ਅਸੀਂ ਜ਼ਰੂਰ ਇਨਪੁੱਟ ਪਾਈਏ ਤਾਂ ਹੀ ਹੋਏਗਾ। ਅਦਰਵਾਈਜ਼ ਜੇ ਅਸੀਂ ਸੋਚੀਏ ਕਿ ਅਸੀਂ ਜਦੋਂ 70 ਦੇ ਹੋ ਜਾਵਾਂਗੇ, 75 ਦੇ ਹੋ ਜਾਵਾਂਗੇ, ਜਦੋਂ ਨੂੰ ਸਾਡੇ ਟਾਈਮ ਨੇੜੇ ਆਉਣ ਵਾਲਾ ਹੋਊਗਾ, ਉਸ ਟਾਈਮ ਸੋਚਾਂਗੇ, ਉਹ ਬਹੁਤ ਲੇਟ ਹੋ ਜਾਂਦਾ ਹੈ। ਸੋ ਮੇਕ ਸ਼ੋਰ ਕਰੋ ਵਰਕਿੰਗ ਈਅਰਸ ਦੇ ਵਿੱਚ ਸਾਰੀ ਪਲੈਨਿੰਗ ਕਰੀਏ ਤਾਂ ਕਿ ਸਾਡੀ ਨੈਕਸਟ ਜਨਰੇਸ਼ਨ ਨੂੰ ਟੈਕਸਿਸ ਨਾ ਪੇ ਕਰਨੇ ਪੈਣ, ਜੋ ਵੀ ਅਸੀਂ ਇੰਨੇ ਹਾਰਡ ਅਰਨਡ ਮਨੀ ਨਾਲ ਐਸੈਟਸ ਬਿਲਡ ਅਪ ਕੀਤੇ ਹੈਗੇ ਆ, ਜ਼ਿਆਦਾ ਤੋਂ ਜ਼ਿਆਦਾ ਟੈਕਸ ਫ੍ਰੀ ਬੱਚਿਆਂ ਨੂੰ ਅੱਗੇ ਪਾਸ ਆਨ ਹੋਣ। ਸੋ ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ
1: ਨੰਬਰ ਦਿਓ ਜੀ,
2: ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ,
0: 4079-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1509-1
1: ਖਰਾਬ ਹੋ ਗਿਆ, ਫਰਿੱਜ, ਸਟੋਵ ਜਾਂ ਕੋਈ ਡਿਸ਼ਵਾਸ਼ਰ ਕੁਛ ਵੀ, ਤੇ ਤੁਸੀਂ ਕੁਇਕ ਫਿਕਸ ਵਾਲਿਆਂ ਨਾਲ ਗੱਲਬਾਤ ਕਰ ਲਓ, ਜਿਹੜੇ ਕਿ ਬਹੁਤ ਜਲਦੀ ਤੁਹਾਡੇ ਘਰ ਆ ਕੇ ਜਿਹੜਾ ਹੈਗਾ ਉਹ ਰਿਪੇਅਰ ਕਰ ਦਿੰਦੇ ਨੇ। ਔਰ 905-226-2425-905-226-2426 ਤੇ ਕਾਲ ਕਰ ਲਓ ਜੀ। ਤੇ ਅੱਜ ਦਾ ਪ੍ਰੋਗਰਾਮ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਸੀਗੇ। 905-204-1313 ਤੇ ਗੱਲ ਕਰ ਲਓ, ਕੋਈ ਆਈ ਪੀ ਟੀ ਵੀ ਲੈਣਾ ਹੈ ਜਾਂ ਆਈ ਪੀ ਬਾਕਸ ਲੈਣਾ ਜਾਂ ਫਿਰ ਆਈ ਪੀ ਐਪ ਤੁਸੀਂ ਕਿੱਦਾਂ ਡਾਊਨਲੋਡ ਕਰਨਾ, ਸਾਰੀ ਇਨਫੋਰਮੇਸ਼ਨ ਤੁਹਾਨੂੰ ਉਹ ਦਿੰਦੇ ਨੇ। 905-204-1313 ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਇਹਦੇ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਸੀਗੇ। ਨਾਲ ਬੁੱਡਵਾਈਨ ਬੈਂਕਟ ਹਾਲ ਦਾ ਸਹਿਯੋਗ ਹੈ ਜੀ, 416-743-0003। ਔਰ ਕੋਈ ਵੀ ਤੁਸੀਂ ਜਿਹੜਾ ਬ੍ਰਮਟਨ ਦੇ ਇਲਾਕੇ ਦੇ ਵਿੱਚ ਜਿਹੜਾ ਹਾਈਵੇ 410 ਮੇਫੀਲਡ ਏਰੀਆ ਦੇ ਵਿੱਚ ਇੱਕ ਪਲਾਜ਼ਾ ਬਣਨ ਜਾ ਰਿਹਾ ਹੈਗਾ, ਉਹਦੇ 'ਚ ਕੋਈ ਯੂਨਿਟ ਆਪਣਾ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਸੁਨਹਿਰੀ ਮੌਕਾ ਤੁਹਾਡੇ ਕੋਲ 2 ਸਾਲ ਦੇ ਵਿੱਚ ਬਣ ਕੇ ਇਹਨੇ ਤਿਆਰ ਹੋਣਾ ਹੈ। ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਹੋਲਡ ਕਰਵਾ ਲਓ, ਨੰਬਰ ਹੈ 416-881-7070 ਦੇ ਉੱਤੇ।
3: ਬਿਲਕੁਲ ਜੀ, ਔਰ ਮੁਕੇਸ਼ ਚੌਹਾਨ ਹੋਣਾ ਦਾ ਵੀ ਮੈਸੇਜ ਜਿਹੜਾ ਜੀ ਸਾਂਝਾ ਕਰ ਦਿਆ, ਜੋ ਥੋੜਾ ਜੀ ਬਿਜ਼ੀ ਸੀ ਤੇ ਔਨ ਏਅਰ ਨਹੀਂ ਆ ਪਾਏ। ਤੁਸੀਂ ਮੋਰਗੇਜ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੈ, ਤੁਸੀਂ ਪਹਿਲੀ ਵਾਰੀ ਘਰ ਲੈ ਰਹੇ ਹੋ ਉਹਦੇ ਲਈ ਤੁਸੀਂ ਮੋਰਗੇਜ ਕਰਾਉਣੀ ਹੈ, ਸੈਕਿੰਡ ਮੋਰਗੇਜ ਲੈਣੀ ਹੈ, ਜਾਂ ਤੁਸੀਂ ਕੋਈ ਅਪਰੇਜ਼ਲ ਦੇ ਬਾਰੇ ਗੱਲਬਾਤ ਕਰਨੀ ਆ, ਕੋਈ ਲੋਨ ਚਾਹੀਦਾ ਹੈ, ਕਿਉਂਕਿ ਅਪ ਟੂ 85% ਆਫ ਦ ਕੈਪੀਟਲ ਵੈਲਿਊ ਤੱਕ ਇਹ ਤੁਹਾਨੂੰ ਲੋਨ ਜਿਹੜਾ ਜੀ ਪ੍ਰੋਵਾਈਡ ਕਰਵਾ ਸਕਦੇ ਨੇ। ਮੰਥਲੀ ਮੋਰਗੇਜ ਪੇਮੈਂਟ ਜਿਹੜੇ ਆ ਜੀ ਮਿਸ ਆਊਟ ਹੋ ਚੁੱਕੀ ਹੈਗੀ ਆ, ਜਾਂ ਤੁਹਾਡੇ ਤੇ ਕ੍ਰੈਡਿਟ ਕਾਰਡ ਦੇ ਬਹੁਤ ਸਾਰੇ ਕਰਜ਼ੇ ਚੜ ਚੁੱਕੇ ਨੇ, ਤੇ ਫਿਕਰ ਕਰਨ ਦੀ ਕੋਈ ਵੀ ਜਿਹੜੀ ਜੀ ਲੋੜ ਨਹੀਂ ਹੈਗੀ, ਕਿਉਂਕਿ ਮੁਕੇਸ਼ ਚੌਹਾਨ ਤੁਹਾਨੂੰ ਬਿਲਕੁਲ ਵਧੀਆ ਜਿਹੜੀ ਜੀ ਸਲਾਹ ਤੇ ਵਧੀਆ ਕੰਮ ਕਰਕੇ ਦੇਣਗੇ। ਇਹਨਾਂ ਦਾ ਨੰਬਰ 6475127000 ਤੇ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ, 6475127000 ਤੇ ਗੱਲਬਾਤ ਹੋ ਸਕਦੀ ਹੈ। ਔਰ ਜਿੱਦਾਂ ਕਿ ਸੁਖੀ ਜੀ ਨੇ ਦੱਸਿਆ ਕਿ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਚਾਹੇ ਤੁਸੀਂ ਪਲਾਜ਼ੇ ਦੇ ਵਿੱਚ ਯੂਨਿਟ ਲੈਣੀਆਂ ਹੋਣ ਜਾਂ ਤੁਸੀਂ ਕੋਈ ਉੱਦਾਂ ਘਰ ਜਿਹੜਾ ਜੀ ਦੇਖ ਰਹੇ ਨੇ ਬ੍ਰੈਂਪਟਨ ਦੇ ਏਰੀਆ ਦੇ ਵਿੱਚ, ਕਿਉਂਕਿ ਸਾਡੇ ਕੋਲ ਬਹੁਤ ਸਾਰੀਆਂ ਜਿਹੜੇ ਜੀ ਪ੍ਰੋਪਰਟੀਜ਼ ਇੱਦਾਂ ਦੀ ਹੁੰਦੀਆਂ ਜਿਹੜੇ ਨੇ ਸੈੱਲ ਤੇ ਲੱਗੀਆਂ ਹੁੰਦੀਆਂ, ਸੋ ਗੱਲਬਾਤ ਹੋ ਸਕਦੀ ਹੈ 416-881-7070 ਤੇ ਸਾਡੀ ਰੀਅਲ ਸਟੇਟ ਸੰਬੰਧੀ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਹਾਂ।
1: ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਵੀ ਪ੍ਰੋਗਰਾਮ ਨੂੰ ਪੇਸ਼ ਕਰ ਰਹੇ। 905-678-1200 ਤੇ ਕਾਲ ਕਰ ਲਓ। ਸਸਤੀਆਂ ਹਵਾਈ ਟਿਕਟਾਂ ਲਈ ਕਿਤੇ ਵੀ ਜਾਣਾ ਚਾਹੁੰਦੇ ਹੋ, ਇੰਡੀਆ ਜਾਣਾ, ਪਾਕਿਸਤਾਨ ਜਾਣਾ, ਯੂਕੇ ਜਾਣਾ, USA ਜਾਣਾ, ਔਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ। ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅੱਜ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਹਾਂ। ਔਰ ਵਧੀਆ ਖਾਣ ਲਈ ਲਾਈਵ ਮਿਊਜ਼ਿਕ ਚੱਲਦਾ, ਬਹੁਤ ਹੀ ਵਧੀਆ ਰੈਸਟੋਰੈਂਟ ਹੈ, ਰਦਰ ਫੂਡ ਕੁਵੀਨ ਦਾ ਕਾਰਨਰ ਹੈ ਟਿੱਕਾ ਜੰਕਸ਼ਨ। ਮੋਨਾ ਜੀ, ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
2: ਜ਼ਰੂਰ ਸੁਖੀ ਜੀ ਜਾਂਦੇ ਜਾਂਦੇ ਬਸ ਆਪਣੇ ਲਿਸਨਰਸ ਨੂੰ ਇੰਨੇ ਕਹਿਣਾ ਚਾਹੂੰਗੀ ਕਿ ਇਸ ਟਾਈਮ ਤੇ ਇੱਕ ਰਿਮਾਈਂਡਰ ਜ਼ਰੂਰ ਹੈਗਾ ਜਿਹੜੇ ਵੀ ਬੱਚਿਆਂ ਦੀ RESPs ਤੁਸੀਂ ਕਰਵਾਈਆਂ ਹੋਈਆਂ ਨੇ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਸਪਤੰਬਰ ਚ ਜੇ ਹੁਣ ਇਸ ਟਾਈਮ ਤੇ ਬੱਚਿਆਂ ਨੇ ਕਾਲਜ ਜਾਣਾ ਯੂਨੀਵਰਸਿਟੀ ਜਾਣਾ ਡੈਫੀਨੇਟਲੀ ਤੁਹਾਡੇ ਪਲਾਨਸ ਮੈਚਿਓਰ ਹੋ ਜਾਂਦੇ ਨੇ ਇਸ ਟਾਈਮ ਤੇ ਤੁਹਾਡੀਆਂ ਪੇਮੈਂਟਸ ਜਾਣੀਆਂ ਬੰਦ ਹੋ ਜਾਂਦੀਆਂ ਮਤਲਬ ਤੁਸੀਂ ਵਿਦਡਰੋਲਸ ਲੈ ਸਕਦੇ ਹੁੰਦੇ ਹੋ ਤੁਹਾਨੂੰ ਕੋਈ ਵੀ ਕੰਸਰਨ ਹੈਗਾ ਇਹਨਾਂ ਦੇ ਰਿਲੇਟਿਡ ਬੱਚਿਆਂ ਦੀ RESP ਦੇ ਰਿਲੇਟਿਡ ਇਧਰ ਸਾਡੇ ਤੋਂ ਪਲਾਨ ਨਹੀਂ ਵੀ ਕਰਵਾਇਆ ਸੀ ਤਾਂ ਵੀ ਕੰਸਲਟੇਸ਼ਨ ਫ੍ਰੀ ਅਸੀਂ ਕੋਈ ਵਿਦਆਊਟ ਐਨੀ ਕੰਸਲਟੇਸ਼ਨ ਅਸੀਂ ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ ਐਂਡ ਇਹ ਰਿਮਾਈਂਡਰ ਉਹਨਾਂ ਨੂੰ ਵੀ ਬਣਦਾ ਜਿਨ੍ਹਾਂ ਦੇ ਘਰ ਛੋਟੇ ਬੱਚੇ ਆ ਹਜੇ ਤੱਕ ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ ਨਹੀਂ ਕਰਵਾਈ ਬੱਚਿਆਂ ਦੀ RESP ਜ਼ਰੂਰ ਟਾਈਮ ਸਿਰ ਕਰਵਾਓ ਤਾਂ ਕਿ ਬੱਚਿਆਂ ਨੇ ਜਦੋਂ ਵੀ ਕਾਲਜ ਯੂਨੀਵਰਸਿਟੀ ਜਾਣਾ ਉਹਨਾਂ ਦੇ ਕੋਲ ਪ੍ਰੋਪਰ ਫੰਡਿੰਗ ਇਕੱਠੀ ਹੋ ਸਕੇ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਬਾਰੇ ਸੁਪਰ ਵੀਜ਼ਾ ਵਿਜ਼ਿਟਰ ਇੰਸ਼ੋਰੈਂਸ ਜਾਂ ਫਿਰ ਆਪਣੀ ਇਨਵੈਸਟਮੈਂਟਸ ਦੇ ਰਿਲੇਟਿਡ RRSP TFSA FHSA ਬਾਰੇ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509 ਜਾਂ ਫਿਰ ਆਫਿਸ ਵੀ ਮਿਲ ਸਕਦੇ ਹੋ ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ ਯੂਨਿਟ C110
1: ਥੈਂਕ ਯੂ ਜੀ ਔਰ ਕਿਰਨ ਜੀ ਚਲੀਏ ਆਪਾਂ ਵੀ
3: ਬਿਲਕੁਲ ਜੀ ਬਿਲਕੁਲ
1: ਤੇ ਜਾਂਦੇ ਜਾਂਦੇ ਸਾਡਾ ਨੰਬਰ ਤੁਹਾਨੂੰ ਦੱਸ ਦਈਏ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ ਕਿਸੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਜਾਂ ਕੋਈ ਸੁਝਾਅ ਦੇਣਾ ਕੋਈ ਸਲਾਹ ਮਸ਼ਵਰਾ ਦੇਣਾ 9057990999 905-799-0999 ਜੀ

sa ganda varga che se cerche di tanda varga. Caute saggeri tre varga, to delande hunde mele varga. Budde babol de hath ti dangori varga, ammadi di mithe jahi lori varga. Gabbaru te chad di jawani varga, ki se pyar na ditti hoi nishani varga. ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: जी हाँ, चांदी के फैंसी सेट, चांदी की बैंगल्स और चांदी की पायल।
1: इतनी बस नहीं, जेंट्स ले चांदी दे कड़े, चांदी दी चेन, चांदी दे ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: होर एंड अवलेजर दे
2: वे जिथे चल लेंगा चलूंगी नाल तेरे वे टिकटा दो ले लई। लेनिया हो या चार बिजनेस ले जाना होवे या फिर कुमन ले इंडिविजुअल और कॉर्पोरेट हर तरह दे ट्रैवलिंग पर्पस ले कांटेक्ट करो। एयर टिकट्स, इंश्योरेंस, पासपोर्ट एंड वीजा सर्विस ओवी रीजनेबल प्राइसेस ते स्पेशल ट्रैवल पैकेजेस भी अवेलेबल ने। कटारिया टूर एंड ट्रैवल 2883 डेरी रोड ईस्ट मिसिसागा, कॉल 9056781200।
3: रात में छड़ दिनी आ, पर जनाब चले किथे हो?
4: मैं चलिया स्काईडोम ऑटो ते बॉडी सेंटर, जो सर्टिफाइड कोलिजन शॉप है, जो करनगे मेरी कार दी केयर, बेस्ट सर्विस ते फुल रिपेयर। एक्सीडेंट होण ते इंश्योरेंस कंपनी नाल डील भी कर देने। स्काईडोम ग्रुप ऑफ कंपनीज पिछले 25 सालां तो तुहाडी सेवा विच।
3: भाई इत्थे कारां दे नाल नाल बसां ते वड्डे ट्रकां दी रिपेयर ते बॉडी वर्क दा भी काम कीता जांदा है। फ्लीट वास्ते स्पेशल पैकेज ने।
4: कॉल करो 905-874-9878।
5: बंबा गया मैं जिते जावा मुंडे कहंदे बंबा गया।
6: नी मम्मा जा कादिया गल्ला ने भाई, ओही रेस्टोरेंट ने दो चार ओही दो चार चीजा खान नु फिर भी लोकां ने 50 लाख चुक्या कनेडा आउन नु।
7: अप्पू आजी एदा मतलब शायद तुसी स्वीट महल नहीं गए?
6: नी मैं मर जा ओथे क्यों होणा
7: जीटीए दा सब तो स्वादला खाना ओथे ही पर मिलदा है। सही सुनया भाई, जिन्ना सोहना रेस्टोरेंट है उस तो भी ज्यादा स्वाद स्वीट महल दी हर एक डिश है। जलेबियां, पकौड़े, समोसे, टिक्कियां, व्याह होवे पार्टी या होण किट्टियां, स्वीट महल दी वेज नॉनवेज आइटम्स दे डाइन इन करो या केटरिंग करवाओ। इको नंबर कुमाओ 416-679-9999 और विजिट यूनिट 9680 रेक्सडेल बुलेवार्ड डोमिको। स्वीट महल, ट्रेडिशन ऑफ टेस्ट।
8: लाओ जी चक्को फिर खुशखबरी, ब्रैम्पटन निवासियां ले खुशखबरी। हुण जदों भी तुसी कैनेडियन, इंडियन या पाकिस्तानी ग्रोसरी खरीदना चाहो तां ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ, चाहे 15 फैंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड, ते हुण चौथी नवीं लोकेशन 1465 मेफील्ड रोड ब्रैम्पटन। वधिया ग्रोसरी सब तो नेड़े, इंडियन फ्रूट लैंड 9054569900।
9: ਜੀ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੇਰੇ ਤੋਂ ਪਹਿਲਾਂ ਤੁਸੀਂ ਸੁਖੀ ਨੇ ਜਰਾਉਣਾ ਤੋਂ ਵਤਨ ਦੂਰ ਸੁਣਿਆ, ਉਸ ਤੋਂ ਬਾਅਦ ਬਾਰੀ ਰੇਡੀਓ ਪ੍ਰੋਗਰਾਮ ਸਾਰੰਗ ਦੀ, ਫਿਰ ਸੁਣੋਗੇ ਦੇਸ਼ ਪ੍ਰਦੇਸ਼, ਉਸ ਤੋਂ ਬਾਅਦ ਪੰਜਾਬੀ ਲਹਿਰਾਂ ਏ ਐਮ 530 ਦੀ ਟੀਮ ਨਾਲ ਜੁੜੇ ਰਹਿਣੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ। ਐਮੀ ਵਿਰਕ ਸਾਹਿਬ ਦਾ ਸ਼ੋਅ ਆ ਜਿਹੜਾ ਉਹ ਆ ਰਿਹਾ 30 ਅਗਸਤ ਨੂੰ, ਉਹਦੇ ਬਾਬਤ ਵੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਸਵਰਨ ਸਿੰਘ ਟਹਿਣਾ ਸਾਹਿਬ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਜ਼ਰੀਏ ਸਾਂਝ ਪਾਉਣਗੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਊਗੀ। ਕਾਕਰੋਚ ਪਾਰਟੀ ਹੈ ਉਹਦੇ ਬਾਬਤ ਖਬਰਾਂ ਨੇ ਕੁਝ, ਉਹਨਾਂ ਬਾਬਤ ਗੱਲਬਾਤ ਕੀਤੀ ਜਾਊਗੀ। ਸਿਮਰਨਜੀਤ ਸਿੰਘ ਮਾਨ ਹੋਣੀ ਆਪਣਾ ਭੇਸ ਬਦਲ ਕੇ ਕਾਹਦੇ ਕਰਕੇ ਗਏ ਸੀ, ਇਹ ਵੀ ਪੁੱਛਾਂਗੇ ਆਪਾਂ। ਕੋਸ਼ਿਸ਼ ਕਰਾਂਗੇ ਕਿ ਟਹਿਣਾ ਸਾਹਿਬ ਨੂੰ ਪੁੱਛੀਏ, ਅਤੇ ਕਿਉਂਕਿ ਮਾਨ ਸਾਹਿਬ ਦੀ ਆਪਦੀ ਉਮਰ ਕਾਫੀ ਆ, ਅਤੇ ਇਸ ਉਮਰ ਦੇ ਵਿੱਚ ਇਸ ਤਰੀਕੇ ਦਾ ਜਾਣਾ ਕਿ ਉਹਨਾਂ ਦੀ ਸਿਹਤ ਲਈ ਠੀਕ ਸੀ, ਉਹਦੇ ਬਾਬਤ ਗੱਲਾਂ ਬਾਤਾਂ ਕਰਾਂਗੇ। ਹੋਰ ਵੀ ਜੇਕਰ ਤੁਹਾਡਾ ਵੀ ਕੋਈ ਸਵਾਲ ਹੋਇਆ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ 416-317-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਕੋਸ਼ਿਸ਼ ਕਰਦੇ ਕੁਝ ਪਲਾਂ ਤੱਕ ਆਪਾਂ ਟਹਿਣਾ ਸਾਹਿਬ ਦੇ ਨਾਲ ਗੱਲਬਾਤ ਕਰੀਏ। ਅਤੇ ਅੱਜ ਦਾ ਇਹ ਪ੍ਰੋਗਰਾਮ ਆ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 'ਤੇ ਤੁਸੀਂ ਡਿਸਪੋਜੇਬਲ ਲੈ ਕੇ ਆਉਣਾ ਚਾਹੁੰਦੇ ਹੋ, ਤੁਹਾਡੇ ਘਰ ਦੇ ਵਿੱਚ ਛੋਟੀ ਜਾਂ ਕੋਈ ਵੱਡੀ ਪਾਰਟੀ ਹੈ, ਤਾਂ ਇੱਕ ਵਾਰ ਤੁਸੀਂ ਜ਼ਰੂਰ ਸੰਪਰਕ ਕਰ ਲੈਣਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ। ਡਿਸਪੋਜੇਬਲ ਜਾਂ ਫਿਰ ਤੁਹਾਡੇ ਕੋਈ ਕੰਟੇਨਰ ਹੈਗੇ ਆ ਫੂਡ ਦੇ, ਜਿਹੜੇ ਤੁਸੀਂ ਟਿਫਨ ਦਾ ਕੰਮ ਕਰਦੇ ਹੋ ਜਾਂ ਤੁਸੀਂ ਕਾਰਾਂ ਦੀ ਡਿਟੇਲਿੰਗ ਦਾ ਕੰਮ ਕਰਦੇ ਹੋ, ਤੁਹਾਨੂੰ ਕੋਈ ਕੈਮੀਕਲ ਚਾਹੀਦੇ ਆ, ਉਹ ਵੀ ਤੁਹਾਨੂੰ ਡੀਗਰੀਸਰ ਬੜੇ ਕਮਾਲ ਦੇ ਆ, ਜੇ ਤੁਹਾਡੀ ਕਿਚਨ ਚਿਪ ਚਿਪ ਕਰਦੀ ਹੈ ਉਹਦੇ ਲਈ ਇੱਕ ਬਹੁਤ ਵਧੀਆ ਕਮਾਲ ਦੇ ਡੀਗਰੀਸਰ ਇਹਨਾਂ ਦੇ ਕੋਲ ਆਏ ਹੋਏ ਆ। ਸੋ ਸਾਰਾ ਹੀ ਸਮਾਨ, ਦਾਲਾਂ ਦੀਆਂ ਵੱਡੀਆਂ ਪੈਕਿੰਗ, ਚੌਲਾਂ ਦੀਆਂ ਵੱਡੀਆਂ ਪੈਕਿੰਗ ਓਪਨ ਟੂ ਪਬਲਿਕ ਇਹਨਾਂ ਨੇ ਕਰਤਾ। ਰੈਸਟੋਰੈਂਟ ਨੂੰ ਜਿਹੜੇ ਭਾਅ ਸਮਾਨ ਜਾਂਦਾ ਸੀ ਉਸ ਭਾਅ 'ਤੇ ਹੁਣ ਤੁਸੀਂ ਲਿਆ ਸਕਦੇ ਹੋ। ਨੰਬਰ ਨੋਟ ਕਰ ਲਓ, ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। 416-748-2116 'ਤੇ ਗੱਲਬਾਤ ਕੀਤੀ ਜਾ ਸਕਦੀ ਹੈ।

0: ਜੀ ਦੋਸਤੋ, ਜਿਹੜੇ ਹੋਇਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸੋ ਅਸੀਂ ਚੱਲਾਂਗੇ ਪੰਜਾਬ ਦੀ ਧਰਤੀ ਤੋਂ ਖਬਰਾਂ ਲੈ ਕੇ ਆਉਂਦੇ ਹਾਂ ਸਵਰ ਸਿੰਘ ਟਿਣਾ ਸਾਹਿਬ ਦੀ ਜ਼ਬਾਨੀ, ਅਤੇ ਨਾਲ ਦੀ ਨਾਲ ਹੀ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰਵਿਜ਼ਨ ਦੀ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਹੋਣਾ ਦੇ ਵੱਲੋਂ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ। ਮੁਸਕਾਨ ਦਿਓਲ ਹੋਣਾ ਦਾ ਨੰਬਰ ਆ ਜਿਹੜਾ ਉਹ ਤੁਸੀਂ ਨੋਟ ਕਰਕੇ ਰੱਖ ਲਓ, 647-5-54-27-33 647-5-54-27-33 'ਤੇ ਸੁਪਰਵਿਜ਼ਨ ਦੇ ਲਈ, ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਵਿਸਟਰ ਵੀਜ਼ੇ ਲਈ ਬੈਸਟ ਕੰਡੀਸ਼ਨ ਲੱਭਦੇ ਸੀ ਤਾਂ ਤੁਸੀਂ ਮੁਸਕਾਨ ਦਿਓਲ ਹੋਣਾ ਨੂੰ ਕਾਲ ਕਰ ਲੈਣੀ ਹੈ। 647-5-54-27-33 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਚੱਲਦੇ ਹਾਂ ਆਪਾਂ ਸਵਰਨ ਸਿੰਘ ਟਿਣਾ ਸਾਹਿਬ ਵੱਲ। ਟਿਣਾ ਸਾਹਿਬ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਬੜੀ ਮਿਹਰਬਾਨੀ ਬਾਈ ਜੀ, ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਟਣਾ ਸਾਹਿਬ। ਸਿਮਰਨਜੀਤ ਸਿੰਘ ਮਾਨ ਸਾਹਿਬ ਤੋਂ ਖਬਰ ਸ਼ੁਰੂ ਕਰਾਂਗੇ ਕਿ ਮਾਨ ਸਾਹਿਬ ਭੇਸ ਬਦਲ ਕੇ ਉੱਥੇ ਗਏ ਅਤੇ ਉਹਨਾਂ ਦੀ ਮੇਰਾ ਖਿਆਲ ਉਮਰ ਵੀ ਕਾਫੀ ਆ, ਕਿ ਉਹਨਾਂ ਦੀ ਸਿਹਤ ਲਈ ਕੋਈ ਇੱਦਾਂ ਤਾਂ ਨਹੀਂ ਸੀ ਕਿ ਇਹ ਖਤਰਾ ਹੋ ਸਕਦਾ ਸੀ, ਅਤੇ ਵੈਸੇ ਉਹਨਾਂ ਨੇ ਭੇਸ ਬਦਲਣ ਦਾ ਕੋਈ ਕਾਰਨ ਦੱਸਿਆ ਵੀ ਭੇਸ ਬਦਲ ਕੇ ਕਿਉਂ ਗਏ ਸੀ, ਕੋਈ ਕਾਰਨ ਉਹਦਾ ਹੱਲ ਦੱਸਿਆ ਵੀ ਕਾਰਨ ਕੀ ਸੀਗਾ?
1: ਦੇਖੋ ਬਾਈ ਜੀ, ਆਪਾਂ ਨਾ ਪਹਿਲਾਂ ਵੀ ਗੱਲ ਕਰਨੀ ਸੀਗੀ ਇੱਕ ਦਿਨ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਕੋਈ ਸੱਟ ਫਿੱਟ ਨਹੀਂ ਲੱਗੀ, ਹਾਲਾਂਕਿ ਕੋਲੋਂ ਹੀ ਗੱਲਾਂ ਬਣਾਈ ਜਾਂਦੇ ਸੀਗੇ। ਉਹ ਬੜੇ ਬੰਦੇ ਜਿਹੜੇ ਐਸੇ ਆ ਜਿਹੜੇ ਕਿ ਕੋਲੋਂ ਗੱਲਾਂ ਬਣਾ ਬਣਾ ਕੇ ਪਾਈ ਜਾਂਦੇ ਸੀਗੇ। ਉਹਨਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਦੇ ਸੱਟਾਂ ਵੱਜੀਆਂ ਹਨ, ਉਹਨਾਂ ਦੇ ਪੱਟੀਆਂ ਵਧੀਆਂ ਹਨ, ਉਹ ਫਿਰ ਆ ਗਏ ਹਨ। ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ, ਮੈਂ ਕਿਹਾ ਜੀ ਕਿ ਜੇ ਬੰਦੇ ਦੇ ਸੱਟਾਂ ਵੱਜੀਆਂ ਹੋਣ, ਜੇ ਬੰਦੇ ਤੇ ਲਾਠੀ ਚਾਰਜ ਹੋਇਆ ਹੋਵੇ, ਤੇ ਫਿਰ ਉਹ ਬੰਦਾ ਮੁੜ ਕੇ ਥੋੜੀ ਉੱਥੇ ਆਊਗਾ, ਫਿਰ ਤਾਂ ਹਸਪਤਾਲ ਦੇ ਵਿੱਚ ਹੀ ਰਹੂਗਾ ਨਾ। ਫਿਰ ਕਿਸੇ ਨੇ ਕੋਲੋਂ ਹੀ ਗੱਲ ਬਣਾਤੀ ਜੀ, ਉਹ ਬਾਥਰੂਮ ਚ ਡਿੱਗ ਪਏ ਸਨ, ਇਸ ਕਰਕੇ ਮੂੰਹ ਤੇ ਪੱਟੀਆਂ ਬੰਨੀਆਂ ਹਨ। ਆਪਾਂ ਉਸੇ ਦਿਨ ਗੱਲ ਕਲੀਅਰ ਕਰਤੀ ਸੀ, ਪਰ ਅੱਜ ਸਿਮਰਨਜੀਤ ਮਾਨ ਹੋਰਾਂ ਨੇ ਖੁਦ ਗੱਲ ਕਲੀਅਰ ਕਰਤੀ ਆ। ਉਹ ਕਹਿੰਦੇ ਵੀ ਅਸਲ ਦੇ ਵਿੱਚ ਮੈਂ ਭੇਸ ਬਦਲ ਕੇ ਗਿਆ ਸੀ, ਜੇ ਮੈਂ ਭੇਸ ਬਦਲਦਾ ਉੱਥੇ ਇੰਨੀ ਨੇੜੇ ਪਹੁੰਚਿਆ ਹੀ ਨਹੀਂ ਸੀ ਜਾਣਾ। ਉਹ ਕਹਿੰਦੇ ਜੀ ਭੇਸ ਬਦਲਣਾ ਸਮੇਂ ਦੀ ਲੋੜ ਸੀ। ਉਹ ਕਹਿੰਦੇ ਜੀ ਮੈਂ ਪੁਲਿਸ ਵਾਲਾ, ਮੈਂ ਪੁਲਿਸ ਦੇ ਵਿੱਚ ਰਿਹਾ, ਤੇ ਕਹਿੰਦੇ ਜੀ ਕਿ ਇਸ ਕਰਕੇ ਮੈਨੂੰ ਪਤਾ ਵੀ ਭਾਈ ਕਿਹੜੇ ਮੌਕੇ ਦੇ ਉੱਤੇ ਕੀ ਕਾਰਵਾਈ ਕਰਨੀ ਆ। ਨਾਲ ਉਹਨਾਂ ਨੇ ਵੀ ਮਹੱਤਵਪੂਰਨ ਗੱਲ ਕਹੀ ਆ, ਉਹ ਕਹਿੰਦੇ ਜੀ ਕਿ ਜਿਹੜੇ ਪੁਲਿਸ ਵਾਲੇ ਆ ਨਾ, ਉਹਨਾਂ ਨੇ ਡਰੋਨ ਦੇ ਰਾਹੀਂ ਸੁੱਟੇ ਜੀ ਉੱਥੇ ਅਥਰੂ ਗੈਸ ਦੇ ਗੋਲੇ, ਬਹੁਤ ਮਾੜੀ ਗੱਲ ਆ। ਉਹ ਕਹਿੰਦੇ ਜੀ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਸੰਘਰਸ਼ ਕਰਾਂਗੇ ਜੀ।
0: ਸੋ ਅਗਲੀ ਖਬਰ ਵੱਲ ਆਪਾਂ ਚੱਲਾਂਗੇ ਡਾਕਟਰ ਸਾਹਿਬ। ਅਗਲੀ ਖਬਰ ਇਹ ਆ ਕਿ ਜਿਹੜੀ ਦਿੱਲੀ ਦੀ ਪੁਲਿਸ ਆ, ਉਹਨਾਂ ਦਾ ਇਹ ਕਹਿਣਾ ਅਦਾਲਤ 'ਚ ਕਿ ਜਿਹੜੀ ਕਾਕਰੋਚ ਪਾਰਟੀ ਹੈ, ਉਹਨਾਂ ਦਾ ਜਿਹੜਾ ਮਾਰਚ ਸੀਗਾ ਇਹ ਗੈਰ ਕਾਨੂੰਨੀ ਸੀ।
1: ਬਾਈ ਜੀ, ਅਸਲ ਦੇ ਵਿੱਚ ਨਾ ਜੀ, ਇਹ ਜਿਹੜਾ ਮਾਰਚ ਆ ਇਹ ਸ਼ੁਰੂ ਹੋਇਆ, ਅੰਦੋਲਨ ਬਹੁਤ ਭਖਿਆ, ਇਹ ਖਤਮ ਹੋ ਗਿਆ, ਸਾਰੀਆਂ ਗੱਲਾਂ ਆਪਣੇ ਸਾਹਮਣੇ ਆ, ਜਿੱਤ ਗਏ ਤੇ। ਪਰ ਉਸ ਤੋਂ ਬਾਅਦ ਵੀ ਬੀਜੇਪੀ, ਆਰ ਐਸ ਐਸ, ਦਿੱਲੀ ਦੀ ਪੁਲਿਸ ਤੇ ਕਈ ਹੋਰ ਲੋਕ ਇਸ ਸਦਮੇ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਅਸਲ ਦੇ ਵਿੱਚ। ਉਹਦਾ ਕਾਰਨ ਇਹ ਜੀ ਕਿ ਇਹ ਨਾ ਹਰੇ ਮੇਰੇ ਖਿਆਲ ਵੀ ਇਸੇ ਗੱਲ ਦੇ ਵਿੱਚ ਹੀ ਅੜੇ ਪਏ ਆ ਵੀ ਸਾਡੇ ਨਾਲ ਬਣ ਕੀ ਗਿਆ ਸੀਗਾ ਜੀ ਉਸ ਵੇਲੇ, ਤੇ ਬਣਿਆ ਇਹਨਾਂ ਦੇ ਨਾਲ ਭੈੜਾ। ਅੱਜ ਦਿੱਲੀ ਦੀ ਪੁਲਿਸ ਦੇ ਵੱਲੋਂ ਪਤਾ ਲੱਗਾ ਵੀ ਇੱਥੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਦਾਖਲ, ਹਲਫਨਾਮਾ ਦਾਖਲ ਕੀਤਾ ਗਿਆ। ਉਹ ਕਹਿੰਦੇ ਜੀ ਕਿ ਜਿਹੜੀ ਇਹ ਮਾਰਚ ਦੀ ਇਜਾਜ਼ਤ ਹੀ ਨਹੀਂ ਸੀ ਜਿਹੜਾ ਕਿ 20 ਜੁਲਾਈ ਨੂੰ ਇਹਨਾਂ ਨੇ ਜੰਤਰ ਮੰਤਰ ਤੋਂ ਸੰਸਦ ਭਵਨ ਦੇ ਵੱਲ ਪੈਦਲ ਮਾਰਚ ਕੱਢਿਆ ਸੀਗਾ, ਇਹ ਤਾਂ ਪਰਮਿਸ਼ਨ ਹੈ ਨਹੀਂ ਸੀ। ਦੂਜੀ ਮਹੱਤਵਪੂਰਨ ਗੱਲ ਉਹ ਕਹਿੰਦੇ ਜੀ ਇਹ ਆ ਕਿ ਇੱਥੇ ਤਾਂ ਬਹੁਤ ਕੁਝ ਗਲਤ ਹੋ ਸਕਦਾ ਸੀ, ਇਹਨਾਂ ਨੇ ਪੁਲਿਸ ਦੇ ਉੱਤੇ ਹਮਲਾ ਆਪ ਕੀਤਾ। ਤੀਜੀ ਗੱਲ ਮਹੱਤਵਪੂਰਨ ਉਹ ਕਹਿੰਦੇ ਜੀ ਇਹ ਆ ਕਿ ਅਸੀਂ ਕੋਈ ਬਹੁਤਾ ਬਲ ਦਾ ਪ੍ਰਯੋਗ ਨਹੀਂ ਕੀਤਾ, ਬਹੁਤੀ ਤਾਕਤ ਦੀ ਉਹ ਕਹਿੰਦੇ ਜੀ ਅਸੀਂ ਵਰਤੋਂ ਨਹੀਂ ਕੀਤੀ। ਉਹ ਕਹਿੰਦੇ ਜੀ ਕਿ ਇਹਨਾਂ ਨੇ ਪੁਲਿਸ ਦੇ ਉੱਤੇ ਜਿਹੜੇ ਉਹ ਵੱਟੇ ਮਾਰੇ, ਪੁਲਿਸ ਦੇ ਉੱਤੇ ਹਮਲਾ ਕੀਤਾ, ਬੈਰੀਕੇਡ ਤੋੜੇ, ਇਸ ਕਰਕੇ ਉਹ ਕਹਿੰਦੇ ਜੀ ਕਿ ਸਾਨੂੰ ਇਸ ਵੇਲੇ ਇਹ ਫੈਸਲਾ ਕਰਨਾ ਪਿਆ ਜੀ ਕਿ ਅਸੀਂ ਇਹਨਾਂ ਨੂੰ ਰੋਕਣਾ ਕਿਵੇਂ ਆ। ਉਹ ਕਹਿੰਦੇ ਤਾਂ ਸਾਡੀ ਕੋਈ ਯੋਜਨਾ ਨਹੀਂ ਸੀ। ਨਾਲੇ ਉਹਨਾਂ ਨੇ ਗੱਲ ਕਹੀ ਹੈ ਕਿ ਕੋਈ ਗੋਲੀ ਨਹੀਂ ਚੱਲੀ ਇੱਥੇ, ਕੁਝ ਨਹੀਂ ਹੋਇਆ, ਇਹਦੇ ਵਿੱਚ ਕੁਝ ਅਪਰਾਧਿਕ ਤੱਤ ਵੀ ਸ਼ਾਮਿਲ ਹੋ ਗਏ ਸੀ ਜਿਹਦੇ ਕਰਕੇ ਸਾਨੂੰ ਕਾਰਵਾਈ ਕਰਨੀ ਪਈ ਹੈ ਜੀ।
0: ਸੋ ਸੁਪਰੀਮ ਕੋਰਟ ਵੱਲੋਂ ਟਾਣਾ ਸਾਹਿਬ ਜਿਹੜੀ ਫਾਂਸੀ ਦੀ ਸਜ਼ਾ ਖਤਮ ਕਰਨ ਦੀ ਇੱਕ ਮੰਗ ਸੀਗੀ, ਉਹਦੀ ਪਟੀਸ਼ਨ ਆ, ਕਹਿੰਦੇ ਉਹ ਰੱਦ ਕਰਤੀ ਹੈ ਜੀ।
1: ਹਾਂ ਬਿਲਕੁਲ ਜੀ, ਅਸਲ ਦੇ ਵਿੱਚ ਨਾ ਭਾਰਤ ਦੇ ਵਿੱਚ ਫਾਂਸੀ ਦੀ ਸਜ਼ਾ ਹੋਵੇ ਹੀ ਨਾ ਕਿਸੇ ਨੂੰ। ਦੇਖੋ ਕਈ ਵਾਰੀ ਕਿਸੇ ਗੁਨਾਹ ਦੇ ਵਿੱਚ ਬੰਦੇ ਨੂੰ ਮੌਤ ਦੀ ਸਜ਼ਾ ਹੁੰਦੀ ਆ, ਪਰ ਇੱਥੇ ਹੁਣ ਮੰਗ ਇਹ ਕੀਤੀ ਗਈ ਸੀਗੀ ਕਿ ਮੌਤ ਦੀ ਸਜ਼ਾ ਜਿਹੜੀ ਹੁੰਦੀ ਆ ਨਾ, ਉਹਦੇ ਵਿੱਚ ਫਾਂਸੀ ਤੇ ਬੰਦੇ ਨੂੰ ਨਾਲ ਅਟਕਾਇਆ ਜਾਵੇ, ਬੰਦੇ ਨੂੰ ਮਾਰਨਾ ਹੀ ਆ ਨਾ, ਉਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਉਹਨੂੰ ਖਤਮ ਕਰ ਦਿੱਤਾ ਜਾਵੇ, ਯਾਨੀ ਕਿ ਜ਼ਹਿਰ ਦਾ ਟੀਕਾ ਲਾ ਕੇ ਮਾਰ ਦਿੱਤਾ ਜਾਵੇ, ਜਾਂ ਉਹਨੂੰ ਕਹਿ ਦਈਏ ਜੀ ਕਿ ਕਰੰਟ ਦੇ ਨਾਲ ਮਾਰ ਦਿੱਤਾ ਜਾਵੇ, ਜਾਂ ਕਹਿ ਦਈਏ ਜੀ ਕਿ ਉਹਨੂੰ ਕਿਸੇ ਗੈਸ ਚੈਂਬਰ ਦੇ ਵਿੱਚ ਮਾਰ ਦਿੱਤਾ ਜਾਵੇ, ਪਰ ਉਹਨੂੰ ਫਾਂਸੀ ਤੇ ਨਾ ਲਟਕਾਇਆ ਜਾਵੇ। ਇਹ ਮੰਗ ਕੀਤੀ ਗਈ ਸੀ ਵੀ ਭਾਈ ਇਹ ਕੁਝ ਨਹੀਂ ਹੋਣਾ ਚਾਹੀਦਾ। ਪਰ ਅੱਜ ਸੁਪਰੀਮ ਕੋਰਟ ਨੇ ਗੱਲ ਕਹੀ ਕਿ ਨਹੀਂ ਤੁਹਾਡੀ ਇਸ ਗੱਲ ਦੇ ਵਿੱਚ ਕੋਈ ਦਮ ਨਹੀਂ ਹੈਗਾ ਤੇ ਅਸੀਂ ਇਸ ਤਰੀਕੇ ਦੇ ਨਾਲ ਕੁਝ ਨਹੀਂ ਕਰ ਸਕਦੇ ਗੇ। ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ। ਮੌਤ ਦੀ ਸਜ਼ਾ ਦਾ ਮਤਲਬ ਹਾਲੇ ਵੀ ਭਾਰਤ ਦੇ ਵਿੱਚ ਜਿਹੜੀ ਫਾਂਸੀ ਬਹੁਤ ਘੱਟ ਹੁੰਦੀ ਆ, ਪਰ ਜੇ ਕਦੇ ਹੋਵੇ ਤਾਂ ਰੱਸੇ ਨਾਲ ਲਮਕਾ ਕੇ ਮਾਰਿਆ ਜਾਂਦਾ। ਪਰ ਮੰਗ ਕੀਤੀ ਗਈ ਸੀ ਕਿ ਇਵੇਂ ਨਹੀਂ ਹੋਣਾ ਚਾਹੀਦਾ, ਵੀ ਭਾਈ ਬੰਦਾ ਤੜਫਦਾ ਬਹੁਤ ਆ, ਪਰ ਅਦਾਲਤ ਨੇ ਗੱਲ ਕਹੀ ਹੈ ਕਿ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਨ ਦੀ ਬਹੁਤੀ ਲੋੜ ਨਹੀਂ ਹੈ ਜੀ।
0: ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਗ੍ਰੈਂਡ ਫਰਨੀਚਰ ਦੇ ਵੱਲੋਂ ਖਬਰਾਂ ਦਾ ਇਹ ਬੁਲੇਟਿਨ ਜਿਹੜਾ ਉਹ ਸਪੌਂਸਰ ਕੀਤਾ ਜਾ ਰਿਹਾ, ਨਾਲ ਦੀ ਨਾਲ ਹੀ ਬ੍ਰਿੰਪਟਨ ਟੀਵੀ ਐਂਡ ਅਪਲਾਇੰਸਿਸ ਮੋਨਾ ਮਹਿੰਗੀ ਜੀ ਵੱਲੋਂ ਵੀ ਇਹਨਾਂ ਖਬਰਾਂ ਨੂੰ ਸਪੌਂਸਰ ਕੀਤਾ ਜਾ ਰਿਹਾ। ਸੋ ਗੱਲ ਚੱਲਦੀ ਆਪਾਂ ਅਗਲੀ ਖਬਰ 'ਤੇ ਚੱਲਦੇ ਹਾਂ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਹੁਣੀ ਜੇਲ੍ਹ ਦੇ ਵਿੱਚ ਬੰਦ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਮਿਲਣ ਗਏ, ਕਹਿੰਦੇ ਜੀ।
1: ਹਾਂ ਬਿਲਕੁਲ ਜੀ, ਇਹਨਾਂ ਨੇ ਨਾ ਗੁਜਰਾਤ ਦੇ ਵਿੱਚ ਇੱਕ ਵਿਧਾਇਕ ਆ ਜਿਹਨੂੰ 7 ਵਰਿਆਂ ਦੀ ਸਜ਼ਾ ਹੋਈ ਹੈ ਜੀ, ਹੋਈ ਤਾਂ ਕੁਝ ਸਮਾਂ ਪਹਿਲਾਂ ਦੀ ਆ, ਪਰ ਅੱਜ ਭਗਵੰਤ ਮਾਨ ਤੇ ਕੇਜਰੀਵਾਲ ਦੋਵੇਂ ਜਾਣੇ ਵਡੋਦਰਾ ਦੀ ਸੈਂਟਰਲ ਜੇਲ੍ਹ ਦੇ ਵਿੱਚ ਜਾ ਕੇ ਮਿਲ ਕੇ ਆਏ ਆ, ਗੁਜਰਾਤ ਦੇ ਵਿੱਚ ਆ ਵਡੋਦਰਾ, ਉੱਥੇ ਜਾ ਕੇ ਮਿਲ ਕੇ ਆਏ ਆ ਆਪਦੀ ਪਾਰਟੀ ਦੇ ਵਿਧਾਇਕ ਨੂੰ ਤੇ ਆਦਿਵਾਸੀ ਭਾਈਚਾਰੇ ਦੇ ਆਗੂ ਨੂੰ, ਤੇ ਉਹਨਾਂ ਨੇ ਗੱਲ ਕਹੀ ਹੈ ਕਿ ਪਾਰਟੀ ਤੁਹਾਡੇ ਨਾਲ ਅਸਲ ਦੇ ਵਿੱਚ। ਇਹਦਾ ਨਾਂ ਹੈਗਾ ਜੀ ਪਾਰਟੀ ਦੇ ਵਿਧਾਇਕ ਦਾ ਚੈਤਰ ਵਸਾਵਾ, ਤੇ ਅੱਜ ਭਗਵੰਤ ਮਾਨ ਤੇ ਕੇਜਰੀਵਾਲ ਦੋਵੇਂ ਮਿਲ ਕੇ ਆਏ ਆ ਤੇ ਉਹਦੀ ਹੌਸਲਾ ਅਫਜ਼ਾਈ ਕੀਤੀ ਵੀ ਕੰਮ ਖਿੱਚ ਕੇ ਰੱਖਣਾ ਕੋਈ ਪਰਵਾਹ ਨਹੀਂ ਕਰਨੀ ਜੀ।
0: ਸੋ ਅਗਲੀ ਖਬਰ ਆ ਜਿਹੜੀ ਉਹਦੇ ਵੱਲ ਅਸੀਂ ਚੱਲਾਂਗੇ ਤੇ ਡਾਕਟਰ ਸਤੀਸ਼ ਪੂਨੀਆ ਹੁਣੀ ਪੰਜਾਬ ਭਾਜਪਾ ਦੇ ਇੰਚਾਰਜ ਬਣ ਗਏ ਜੀ।
1: ਬਿਲਕੁਲ ਜੀ, ਬਿਲਕੁਲ ਗੱਲ ਇਹ ਜੀ ਕਿ ਜਿਹੜੇ ਹੈਗੇ ਨੇ ਇਹ ਡਾਕਟਰ ਪੂਨੀਆ ਤੇ ਇਹਨਾਂ ਨੂੰ ਬਣਾ ਦਿੱਤਾ ਗਿਆ ਜੀ ਪੰਜਾਬ ਦੇ ਇੰਚਾਰਜ, ਤੇ ਬੀਜੇਪੀ ਪੰਜਾਬ ਦੇ ਇੰਚਾਰਜ ਬਣੇ ਆ, ਤੇ ਜਿਹੜੇ ਹੈਗੇ ਨੇ ਜੀ ਤਰਨ ਚੁੱਗ ਤੇ ਉਹ ਗੁਜਰਾਤ ਦੇ ਬੀਜੇਪੀ ਦੇ ਇੰਚਾਰਜ ਬਣ ਗਏ ਆ। ਸੋ ਇਹਨਾਂ ਨੂੰ ਇਸ ਵੇਲੇ ਮਹੱਤਵਪੂਰਨ ਅਹੁਦੇ ਮਿਲੇ ਆ ਬੀਜੇਪੀ ਨੂੰ। ਹੁਣ ਦੇਖੋ ਡਾਕਟਰ ਸਤੀਸ਼ ਪੂਨੀਆ ਦੇ ਵਿੱਚ ਮਹੱਤਵਪੂਰਨ ਕੀ ਜਾਪਦਾ ਹੋਊਗਾ ਇਹ ਤਾਂ ਉਹ ਜਾਣਦੇ ਆ, ਤੇ ਤਰਨ ਚੁੱਗ ਬੀਜੇਪੀ ਦਾ ਗੁਜਰਾਤ ਦੇ ਵਿੱਚ ਕੀ ਸਵਾਰ ਸਕਦੇ ਆ ਇਹ ਵੀ ਬੀਜੇਪੀ ਜਾਣਦੀ ਆ। ਪਰ ਬੀਜੇਪੀ ਦੇ ਵੱਲੋਂ ਆਪਣੇ ਭਰੋਸੇਯੋਗ ਆਪਣੇ ਟਕਸਾਲੀ ਚਿਰਾਂ ਤੋਂ ਪੁਰਾਣੇ ਬੰਦੇ ਵੱਖ ਵੱਖ ਥਾਵਾਂ ਦੇ ਉੱਤੇ ਫਿੱਟ ਕੀਤੇ ਜਾ ਰਹੇ ਆ।
0: ਸੋ ਟਾਣਾ ਸਾਹਿਬ ਕੋਈ ਹੋਰ ਅਪਡੇਟ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ? ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਆ ਜਿਹੜੀ ਤੇ ਪੁਨਰ ਸੁਰਜੀਤੀ ਧਿਰ ਆ ਜਿਹੜੀ ਇਹ ਹੁਣ ਕਹਿੰਦੇ ਆਮੋ ਸਾਹਮਣੇ ਹੋਏ ਹੋਏ ਆ ਜੀ।
1: ਹਾਂ ਬਿਲਕੁਲ ਬਾਈ ਜੀ, ਇਹ ਨਾ ਆਮੋ ਸਾਹਮਣੇ ਜਿਹੜੇ ਆ ਉਹ ਵੱਖਰੇ ਭਾਂਤ ਦੇ ਵਿੱਚ ਹੋਏ ਆ। ਆਮੋ ਸਾਹਮਣੇ ਇਸ ਰੂਪ ਦੇ ਵਿੱਚ ਹੋਏ ਆ ਕਈ ਸੰਤ ਲੌਂਗੋਵਾਲ ਵਾਲਿਆਂ ਦੀ ਬਰਸੀ ਮਨਾਉਣੀ ਆ।
0: ਓਕੇ,
1: ਉਹ ਬਰਸੀ ਮਨਾਉਣੀ ਅਕਾਲੀ ਦਲ ਨੇ ਵੀ ਆ ਤੇ ਬਰਸੀ ਮਨਾਉਣ ਦੇ ਲਈ ਐਪਲੀਕੇਸ਼ਨ ਜਿਹੜੀ ਉਹ ਪੁਨਰ ਸੁਰਜੀਤੀ ਨੇ ਵੀ ਦਿੱਤੀ ਆ, ਪਰ ਪ੍ਰਸ਼ਾਸਨ ਨੇ ਇਜਾਜ਼ਤ ਦਿੱਤੀ ਜੀ ਪੁਨਰ ਸੁਰਜੀਤੀ ਨੂੰ ਤੇ ਉਹਨਾਂ ਨੂੰ ਦੂਜਿਆਂ ਨੂੰ ਇਜਾਜ਼ਤ ਮਿਲੀ ਨੀ ਅਕਾਲੀ ਦਲ ਬਾਦਲ ਨੂੰ। ਉਹਨਾਂ ਨੂੰ ਮਿਲੀ ਵੀ ਤੁਸੀਂ ਸ਼ੈੱਡ ਤੋਂ ਬਾਹਰ ਆਪਦੀ ਰੈਲੀ ਕਰ ਲਓ ਜਾਂ ਚੜੀਏ ਤੱਕ ਕਰ ਲਓ, ਇਹਨਾਂ ਨੂੰ ਸ਼ੈੱਡ ਦੇ ਅੰਦਰ ਮਿਲ ਗਿਆ ਥਾਂ। ਅਕਾਲੀ ਦਲ ਨੇ ਗੱਲ ਕਹੀ ਹੈ ਜੀ ਕਿ ਇਹਨਾਂ ਨੇ ਅਸਲ ਦੇ ਵਿੱਚ ਬਾਅਦ ਚ ਐਪਲੀਕੇਸ਼ਨ ਦਿੱਤੀ, ਅਸੀਂ ਪਹਿਲਾਂ ਦਿੱਤੀ ਆ, ਪਰ ਫਿਰ ਵੀ ਉਹ ਕਹਿੰਦੇ ਜੀ ਕਿ ਸਾਡੇ ਨਾਲ ਜ਼ਿਆਦਤੀ ਹੋਈ ਆ ਤੇ ਅਕਾਲੀ ਦਲ ਨੇ ਇਸ ਗੱਲ ਕਰਕੇ ਹਾਈਕੋਰਟ ਦਾ ਦਰਵਾਜ਼ਾ ਖੜਕਾਤਾ ਜੀ।
0: ਟਾਣਾ ਸਾਹਿਬ ਖਬਰ ਪਹੁੰਚਦੀ ਹੈ ਕਿ ਕੇਰਲਾ ਨੂੰ ਪਛਾੜ ਕੇ ਪੰਜਾਬ ਜਿਹੜਾ ਸਕੂਲੀ ਸਿੱਖਿਆ ਦੇ ਵਿੱਚ ਮੋਹਰੀ ਬਣ ਗਿਆ, ਹਰਜੋਤ ਸਿੰਘ ਬੈਂਸ ਨੂੰ ਕਹਿੰਦੇ ਆ, ਤੇ ਅੱਗੇ ਕੇਰਲਾ ਦੀ ਚੜ੍ਹਾਈ ਹੁੰਦੀ ਸੀ ਪਰ ਜੇ ਪੰਜਾਬ ਬਣ ਗਿਆ ਇਟ ਮੀਨਸ ਕਿ ਫਿਰ ਪੰਜਾਬ ਦੇ ਵਿੱਚ ਜ਼ਮੀਨੀ ਪੱਧਰ ਤੇ ਕੰਮ ਤਾਂ ਹੋ ਰਿਹਾ ਫਿਰ ਐਜੂਕੇਸ਼ਨ ਦਾ ਫਿਰ ਨਹੀਂ?
1: ਨਹੀਂ ਬਾਈ ਜੀ, ਦੇਖੋ ਜਿਹੜਾ ਨਾ ਸਕੂਲਾਂ ਦੇ ਵਿੱਚ ਜਾ ਕੇ ਪਤਾ ਲੱਗਦਾ ਵੀ ਭਾਈ ਕਿੰਨੀ ਕੁ ਚੜ੍ਹਾਈ ਹੋ ਗਈ ਆ, ਗੱਲੀ ਮਾਪੀ ਨੀ। ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਨਾ ਜੀ, ਇਹਦੀ ਇੱਕ ਖਾਸੀਅਤ ਇਹ ਆ ਵੀ ਜਿਵੇਂ ਕਿਸੇ ਕੁੜੀ ਨੂੰ ਪਹਿਲਾਂ ਵੀ ਕੋਈ ਨਵੀਂ ਵਿਆਹੀ ਕੁੜੀ ਆਈ ਸੀ ਕਿਤੇ ਤੇ ਉਹਨੂੰ ਘਰਦਿਆਂ ਨੇ ਕੰਮ ਕੁੰਮ ਨਹੀਂ ਸੀ ਸਿਖਾਇਆ, ਉਹਨੂੰ ਆਟਾ ਤਾਂ ਨਹੀਂ ਗੁੰਨਣਾ ਆਉਂਦਾ ਸੀ ਪਰ ਉਹ ਵੰਗਾਂ ਬਹੁਤ ਛਿੜਕਾਉਂਦੀ ਸੀ। ਇਹ ਆਮ ਆਦਮੀ ਪਾਰਟੀ ਦੀ ਸਰਕਾਰ ਵੰਗਾਂ ਬਹੁਤ ਛਿੜਕਾਉਂਦੀ ਹੈ, ਕੰਮ ਭਾਵੇਂ ਘੱਟ ਕਰੇ। ਹੁਣ ਜਿਵੇਂ ਗੁਸਲਖਾਨੇ ਦਾ ਵੀ ਉਦਘਾਟਨ ਕਰਨ ਵਾਸਤੇ ਮੰਤਰੀ ਪਹੁੰਚ ਜਾਂਦੇ ਆ, ਉਹ ਇਸ ਤਰੀਕੇ ਦੇ ਨਾਲ ਚੜ੍ਹਤਾਂ ਦੇ ਵਿੱਚ ਪੂਰਾ ਕੰਮ ਹੈਗਾ ਜੀ, ਖਿੱਚ ਕੇ ਕੰਮ ਰੱਖਿਆ ਪਿਆ ਜੀ।
0: ਜੀ, ਸੋ ਜਾਂਦੇ ਜਾਂਦੇ ਕੁਛ ਹੋਰ ਐਡ ਕਰਨਾ ਚਾਹੁੰਦੇ ਟਾਣਾ ਸਾਹਿਬ?
1: ਭਾਜੀ ਗਰਮੀ ਪੂਰੀ ਆ, ਵੱਟ ਕੱਢੇ ਪਏ ਗਰਮੀ ਨੇ, ਮੀਂਹ ਪੈ ਜੇ ਤਾਂ ਵੀ ਉਹੋ ਜਿਹਾ ਮੌਸਮ ਤੇ ਨਾ ਪਵੇ ਤਾਂ ਵੀ ਉਹੋ ਜਿਹਾ ਮੌਸਮ, ਅੱਜ ਵੀ ਪੰਜਾਬ ਦੇ ਵਿੱਚ ਪੂਰੀ ਗਰਮੀ ਰਹੀ ਹੈ।
0: ਸੋ ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ,
1: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
0: ਬਹੁਤ ਮਿਹਰਬਾਨੀ ਜੀ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਸਾਰੀਆਂ ਚੱਲਦੀਆਂ ਰਹਿਣਗੀਆਂ। ਇਹ ਸਨ ਸਵਰਨ ਸਿੰਘ ਰਾਣਾ ਸਾਹਿਬ।

0: ticketmaster.ca ਤੇ ਜਾ ਕੇ ਤੁਸੀਂ ਟਿਕਟਾਂ ਲੈ ਲਿਓ। ਐਮੀ ਵਿਰਕ ਹੁਣਾਂ ਦਾ ਸ਼ੋਅ ਆ 30 ਅਗਸਤ ਨੂੰ ਆ ਰਿਹਾ। ਬਹੁਤ ਕਮਾਲ ਕਮਾਲ ਦੇ ਸੌਂਗ ਨੇ ਜਿਹੜੇ ਤੁਹਾਨੂੰ ਹੋਰ ਵੀ ਉੱਥੇ ਸੁਣਨ ਮਿਲਣਗੇ। ਪਹਿਲੀ ਵਾਰ ਐਮੀ ਵਿਰਕ ਹੁਣੀ ਟੋਰਾਂਟੋ ਦੀ ਧਰਤੀ 'ਤੇ ਇਕੱਲਿਆਂ ਨੇ ਸ਼ੋਅ ਕਰਨਾ। ਪੂਰੀ ਟੀਮ ਨਾਲ ਪਹੁੰਚ ਰਿਹਾ ਬਾਈ ਜੀ, ਪੂਰੇ ਬੈਂਡ ਨਾਲ। ਨਾਗਪਾਲ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਚੱਲ ਕੇ, ਅਤੇ ਨਾਗਪਾਲ ਸਾਹਿਬ ਦਾ ਨੰਬਰ ਆ ਪਹਿਲਾਂ ਉਹ ਵੀ ਨੋਟ ਕਰ ਲਓ, 437-264-6175 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ ਹੈ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਰ।
1: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਭੀ ਨੂੰ।
0: ਸਤਿ ਸ਼੍ਰੀ ਅਕਾਲ। ਸੋ ਅੱਜ ਅਸੀਂ ਥੋੜ੍ਹੀ ਜਿਹੀ ਗੱਲਬਾਤ ਕਰੀਏ ਕਿ ਬਹੁਤ ਸਾਰੇ ਵੀਰ ਨੇ ਜਿਹੜੇ ਉਹ ਇਹ ਸੋਚਦੇ ਆ ਕਿ ਭਾਈ ਜਿਹੜਾ ਆਪਾਂ ਅਗਸਤ ਦੇ ਵਿੱਚ ਰੂਲ ਚੇਂਜ ਹੋਣੇ ਸੀ ਵੀ ਹੁਣ ਖਤਮ ਹੋ ਗਿਆ ਕੰਮ, ਰੂਲ ਚੇਂਜ ਹੋ ਗਏ, ਖਤਮ ਹੋ ਗਿਆ, ਹੁਣ ਨਹੀਂ ਕੁਛ ਮਿਲਦਾ। ਇਹ ਖਤਮ ਨਹੀਂ ਹੋਇਆ ਜੀ, ਇਹ ਚੇਂਜ ਹੋਇਆ। ਚੇਂਜ ਦੀ ਗੱਲ ਸੀ ਕਿ ਚੇਂਜ ਹੋਇਆ, ਬੰਦ ਨਹੀਂ ਹੋਇਆ। ਲੋਨ ਆ ਜਿਹੜਾ ਉਹ ਤੁਹਾਨੂੰ ਸਟਿਲ ਮਿਲਦਾ ਹਜੇ, ਲੋਨ ਤੁਹਾਨੂੰ ਸਗੋਂ ਅਮਾਊਂਟ ਲੋਨ ਦੀ ਪਹਿਲਾਂ ਘੱਟ ਸੀ ਹੁਣ ਵੱਧ ਗਈ ਹੈ। ਜੇ ਪੈਸੇ ਕਿਸੇ ਨੂੰ ਵੱਧ ਚਾਹੀਦੇ ਸੀ ਹੁਣ ਵੱਧ ਮਿਲੂਗਾ, ਕਿਉਂ ਇੱਦਾਂ ਹੀ ਹੈ ਜੀ?
1: ਬਿਲਕੁਲ ਜੀ, ਇੱਦਾਂ ਹੀ ਹੈ ਜੀ। ਲੋਨ ਹੋ ਗਿਆ ਡਬਲ, ਲੋਨ ਦਾ ਨੰਬਰ ਹੋ ਗਿਆ ਡਬਲ, ਐਂਡ ਦੈਨ ਇੰਟਰਸਟ ਰੇਟ ਉਨਾ ਹੀ ਹੈਗਾ, ਪੇਮੈਂਟ ਟਰਮਸ ਨੋ ਗਾਰੰਟੀ ਲੋਨ ਐਂਡ
0: ਦੈਨ ਉਹਦੇ ਚ ਤਾਂ ਇੰਟਰਸਟ ਰੇਟ 2.5% ਸੀਗਾ ਸਾਲ ਦਾ ਪੂਰੇ ਦਾ।
1: ਬਿਲਕੁਲ ਜੀ, ਲੱਖ ਡਾਲਰ ਤੇ ਸਿਰਫ 2,500 ਹੈਗਾ ਵਿਆਜ ਪੂਰੇ ਸਾਲ ਦਾ,
0: 2500
1: ਵੀ ਡਿਵੈਲਪਰ ਦੀ ਫੰਡਿੰਗ ਦੀ ਇੱਕ ਤੀਰ ਦੋ ਨਿਸ਼ਾਨੇ,
0: ਮਤਲਬ ਲੱਖ ਡਾਲਰ ਤੇ 2500
1: ਸਾਲ ਦਾ 2500 ਵਿਆਜ ਹੋਣੀ ਲੱਖ ਡਾਲਰ ਤੇ।
0: ਇਹ ਤਾਂ ਬਾਈ ਕਮਾਲ ਹੀ ਹੋ ਗਈ ਕਿ ਲੱਖ ਡਾਲਰ ਤੇ ਜੇਕਰ ਲੱਖ ਦਾ ਵੀ ਤੁਸੀਂ ਲੋਨ ਲਿਆ ਤਾਂ ਸਾਲ ਦਾ ਸਿਰਫ 2500 ਜਿਹੜਾ ਵਿਆਜ ਆ ਤੁਸੀਂ ਉਹ ਪੇ ਕਰਨਾ, ਬਹੁਤ ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਅਤੇ ਤੁਹਾਨੂੰ ਬਹੁਤੇ ਟਾਈਮ ਵੀ ਨਹੀਂ ਲੱਗਣਾ, ਜਦੋਂ ਵੀ ਤੁਸੀਂ ਅਪਲਾਈ ਕਰਤਾ ਅਤੇ ਇਹ 30-90 ਦਿਨਾਂ ਦੇ ਵਿੱਚ ਲੋਨ ਆ ਜਿਹੜਾ ਉਹ ਤੁਹਾਨੂੰ ਮਿਲ ਜਾਣਾ। ਅਤੇ ਨਾਲ ਦੀ ਨਾਲ ਸਟੱਡੀ ਵੀ ਕਰ ਲੈਣੀ ਆ ਤੁਸੀਂ, ਔਨਲਾਈਨ ਕਲਾਸਿਸ ਨੇ ਜਿਹੜੀਆਂ, ਸੈਲਫ ਸਟੱਡੀ ਵਾਲੇ ਕੋਰਸ ਵੀ ਹੈਗੇ ਆ, ਅਤੇ ਉਹਦੀਆਂ ਅਸਾਈਨਮੈਂਟ ਹੀ ਦੇਣੀਆਂ ਉਵੇਂ ਆ, ਬਾਕੀ ਸਾਰਾ ਕੁਝ।
1: ਬਿਲਕੁਲ ਜੀ, ਬਾਕੀ ਸਾਰਾ ਵੈਸੇ ਹੀ ਹੈ। ਲੋਨ ਕਾ ਅਮਾਊਂਟ ਡਬਲ ਹੁਆ ਹੈ, ਬੜੇ ਲੋਕ ਆ ਕੇ ਕਹਿੰਦੇ ਥੇ ਕਿ ਸਰ ਅਮਾਊਂਟ ਕਮ ਹੈ, ਅਬ ਲਾਈਕ ਪਹਿਲੇ ਹਮ ਬਾਤ ਕਰਤੇ ਥੇ 30-100,000 ਕੀ, ਅਬ ਹਮ ਬਾਤ ਕਰਤੇ 50-170,000 ਕੀ, ਬਿਨਾ ਕ੍ਰੈਡਿਟ ਚੈੱਕ ਕੇ, ਬਿਨਾ ਗਾਰੰਟੀ ਕੇ, 0% ਪੇ, ਔਰ 2.5 ਸਾਲ ਬਾਅਦ ਜਬ ਆਪ ਦੇਣਾ ਸਟਾਰਟ ਕਰਤੇ। ਰੀਪੇਮੈਂਟ ਕਬ ਸਟਾਰਟ ਹੈ? 2.5 ਸਾਲ ਬਾਅਦ। ਕਬ ਵਿਆਜ ਦਰ ਕਿਆ ਹੈ? 2.5% ਪੂਰੇ ਸਾਲ ਕਾ, 15 ਸਾਲ ਮੈਂ ਫੰਡ ਕਿਸ਼ਤ
0: ਮੈਂ ਕਰਤੇ। ਇੱਕ ਦੱਸੋ, ਇਹ ਤਾਂ ਨਹੀਂ ਹੋਊਗਾ ਕਿ ਉਦੋਂ ਜਿਵੇਂ ਹੁਣ ਆਪਣੇ ਇੱਥੇ ਬੈਂਕਾਂ ਕਹਿੰਦੀਆਂ ਨੇ ਇੰਟਰਸਟ ਰੇਟ ਵੱਧ ਗਿਆ ਜੀ, ਉਦੋਂ 2.5 ਸਾਲ ਬਾਅਦ ਉਹ ਕਰਨੀ, ਨਹੀਂ ਜੀ ਹੁਣ ਤਾਂ ਅਸੀਂ 7% ਲੈਣਾ, ਇੱਦਾਂ ਤਾਂ ਨਹੀਂ ਹੋਊਗਾ?
1: ਬਿਲਕੁਲ ਜੀ ਨਹੀਂ, 2018 ਸੇ 2.5% ਹੀ ਹੈ।
0: ਅੱਛਾ,
1: ਜਬ ਮੈਨੇ 2018 ਮੇਂ ਲਿਆ ਥਾ ਤਬ ਵੀ 2.5% ਦਾ ਵਿਆਜ ਸਾਲ ਕਾ, ਆਜ ਵੀ 2.5%।
0: ਕਿਉਂਕਿ ਇਹ ਐਜੂਕੇਸ਼ਨ ਇੱਕ ਤਰ੍ਹਾਂ ਦਾ ਲੋਨ ਹੈ, ਇਹ ਦੂਜਾ ਮੌਰਗੇਜ ਨਹੀਂ ਜਾਂ ਕੋਈ ਹੋਰ ਨਹੀਂ ਹੈ ਕਿ ਇੰਟਰਸਟ ਰੇਟ ਵਧੇ ਜਾਂ ਘਟੇ, ਇਨਫਲੇਸ਼ਨ ਵਧੇ ਘਟੇ, ਉਹਦਾ ਕੋਈ ਇਹਦੇ 'ਤੇ ਇਫੈਕਟ ਨਹੀਂ ਹੈ। ਇਹ ਤਾਂ ਸਿਰਫ ਗੌਰਮੈਂਟ ਵੱਲੋਂ ਇੱਕ ਤੁਸੀਂ ਇਹ ਕਹਿ ਲਓ ਕਿ ਸਪੋਰਟ ਕੀਤੀ ਜਾਂਦੀ ਹੈ ਕਿ ਤੁਸੀਂ ਭਾਈ ਪੜ੍ਹੋ, ਤੁਸੀਂ ਸਕਿੱਲਡ ਬਣੋ ਤਾਂ ਕਿ ਤੁਸੀਂ ਰੈਵਨਿਊ ਇਕੱਠਾ ਕਰੋ, ਸਰਕਾਰ ਲਈ ਵੀ ਹੈਲਪਫੁਲ ਹੋਵੇ, ਹੈ ਨਾ?
1: ਬਿਲਕੁਲ ਜੀ, ਬਿਲਕੁਲ ਜੀ, ਐਂਡ ਦੈਨ ਆਪ ਸਕਿੱਲ ਡਿਵੈਲਪ ਕਰਤੇ, ਫੰਡਿੰਗ ਹਾਸਿਲ ਕਰਤੇ ਹੈ, ਕੋਈ ਸਾਫ ਕਾਮ ਹੈ, ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਔਰ ਮਤਲਬ ਕੋਈ ਵੀ ਇਸਮੇਂ ਚਲਾਕੀ ਨਹੀਂ ਹੈ।
0: ਹਾਂ, ਇਹ ਜਿਹੜੀ ਚੀਜ਼ ਮੈਨੂੰ ਇਹ ਲੱਗੀ ਕਿ 2.5% ਜੇ ਆਪਾਂ ਸਾਲ ਦਾ, ਤੁਸੀਂ ਕਹਿੰਦੇ ਹੋ ਕਿ $2500 ਸਪੋਜ਼ ਕਰੋ ਆਪਾਂ ਦੇਣਾ, ਹੈ ਨਾ, ਅਤੇ ਜੇ 2500 ਨੂੰ ਆਪਾਂ 12 ਵੀ ਡਿਵਾਈਡ ਕਰੀਏ, $208 ਬਣਦੇ ਆ ਮਹੀਨੇ ਦੇ, ਲੱਖ ਦੇ। ਬਿਲਕੁਲ ਜੀ,
1: ਮੈਂ ਕਹਿ ਰਹੋ ਕੈਨੇਡਾ ਕੇ ਧਰਤੀ ਪੇ ਨਹੀਂ ਮਿਲੇਗਾ ਐਸਾ ਲੋਨ ਆਪਕੋ, ਬਿਨਾ ਗਾਰੰਟੀ ਕੇ, ਬਿਨਾ ਕ੍ਰੈਡਿਟ ਚੈੱਕ ਕੇ, ਕ੍ਰੈਡਿਟ ਸਕੋਰ ਆਪਕਾ 0 ਵੀ ਤੋ ਵੀ ਅਪੀਲੇਜੀਬਲ ਹੈ, ਔਰ ਇਤਨਾ ਕਮ ਵਿਆਜ ਹੈ, ਇਤਨਾ ਟਾਈਮ ਬਾਅਦ ਰੀਪੇਮੈਂਟ ਸਟਾਰਟ ਹੈ।
0: ਕੋਈ ਗਾਰੰਟੀ ਨਹੀਂ, ਕੋਈ ਗਾਰੰਟਰ ਦੀ ਜ਼ਰੂਰਤ ਨਹੀਂ, ਕੋਈ ਕ੍ਰੈਡਿਟ ਚੈੱਕ ਨਹੀਂ, ਕੋਈ ਘਰ ਹੋਣਾ ਜ਼ਰੂਰੀ ਨਹੀਂ, ਕੋਈ ਕਾਰ ਹੋਣੀ ਜ਼ਰੂਰੀ ਨਹੀਂ, ਕੋਈ ਕੁਛ ਨਹੀਂ। ਤੁਸੀਂ ਨਵੇਂ ਆਏ ਹੋ, ਚਾਹੇ ਕੱਲ੍ਹ PR ਹੋਏ ਹੋ, PR ਕਾਰਡ ਤੁਹਾਡੇ ਕੋਲ ਆ, ਤਾਂ ਵੀ ਤੁਸੀਂ ਐਲੀਜੀਬਲ ਹੈਗੇ ਹੋ, ਹੈ ਨਾ?
1: ਬਿਲਕੁਲ ਜੀ, ਬਿਲਕੁਲ ਜੀ, ਸਾਡੀ ਫੀਸ ਕਾਮ ਹੋਣ ਤੋਂ ਬਾਅਦ 199 ਫਲੈਟ ਫੀਸ ਹੈਗੀ,
0: ਤੁਹਾਡੀ ਸਿਰਫ $200 ਤੁਹਾਨੂੰ ਫੀਸ ਦੇਣੀ, ਚਾਹੇ ਬੰਦੇ ਨੂੰ 50,000 ਮਿਲੇ, ਚਾਹੇ 70 ਮਿਲੇ, ਚਾਹੇ 1,00,000 ਮਿਲੇ।
1: ਬਿਲਕੁਲ ਜੀ, ਚਾਹੇ 1.5 ਲੱਖ ਮਿਲੇ, ਅਗਰ 2 ਸਾਲ ਕਾ ਕੋਰਸ ਹੈ, 2 ਵਾਰ ਪਾਈਲਿੰਗ ਕਰਨੀ ਹੋਤੀ ਹੈ,
0: ਇਹ ਤਾਂ
1: ਇਨਟੂ 2 ਹੋ ਜਾਏਗਾ।
0: ਬਹੁਤ ਵਧੀਆ, ਬਹੁਤ ਵਧੀਆ, ਨਹੀਂ ਤਾਂ ਅਗਲਾ ਕਹਿੰਦਾ ਕਿ ਤੁਹਾਨੂੰ ਭਾਈ ਲੱਖ ਦੀ ਲੋ ਆਪਾਂ ਲਾਈਨ ਅਪ ਕ੍ਰੈਡਿਟ ਬਣਾ ਦਿੰਦੇ ਹਾਂ, ਅਤੇ ਇੰਨੇ ਪੈਸੇ ਲੱਗ ਜਾਣੇ ਆ, ਇੰਨਾ ਆਹ ਹੋ ਜਾਣਾ, ਇੰਨੇ ਦਾ ਤੁਹਾਨੂੰ ਲੋਨ ਲੈ ਦਿੰਦੇ ਹਾਂ। ਅਤੇ ਇਹ ਤਾਂ ਬਹੁਤ ਸਾਰੇ ਬੰਦੇ ਜਿਹੜੇ ਹੈਗੇ ਆ ਉਹ ਆਪਦੇ ਫਰਦਰ ਸੇਫ ਸਾਈਡ, ਕਿਉਂਕਿ ਘਰਾਂ ਦੇ ਵਿੱਚ ਵੀ ਕਈਆਂ ਨੇ ਇਨਵੈਸਟਮੈਂਟ ਕੀਤੀ ਹੁੰਦੀ ਹੈ, ਕਿਤੇ ਕਿਸ਼ਤਾਂ ਨਿਕਲਣੀਆਂ, ਕਿਸੇ ਦਾ ਕੁਛ, ਕਿਸੇ ਨੇ ਗੱਡੀ ਲੈਣੀ ਹੈ, ਗੱਡੀ ਦਾ ਲੋਨ ਵੀ ਇੰਨੇ ਦਾ ਨਹੀਂ ਮਿਲਣਾ ਹੈਗਾ ਹੁਣ ਤਾਂ ਜੇ ਦੇਖਿਆ ਜਾਵੇ।
1: ਕੁਝ ਪੈਸੇ ਕੋ ਕਹੀਂ ਵੀ ਖਰਚ ਕਰ ਸਕਦੇ ਆ, ਪਰ ਜੋ ਕਰੋਗੇ ਕਿਸੇ ਬਣਾਤੇ ਉਹ ਖੁਦ ਹਮਾਰੇ ਪਾਸ ਆ ਕੇ ਸਕਿੱਲ ਡਿਵੈਲਪ ਕਰਕੇ ਫੰਡਿੰਗ ਹਾਸਲ ਕਰ ਰਹੇ ਹਾਂ।
0: ਸੋ ਲਓ ਨੰਬਰ ਤੁਸੀਂ ਨੋਟ ਕਰ ਲਓ ਨਾਗਪਾਲ ਸਾਹਿਬ ਦਾ, ਹੁਣੇ ਕਾਲ ਕਰ ਲਿਓ, ਤੁਸੀਂ ਇਨਰੋਲਮੈਂਟ ਕਰਵਾ ਲਿਓ, ਤਾਂ ਲੋਨ ਤੁਹਾਨੂੰ 30-90 ਦਿਨਾਂ ਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਆਉਣਾ। ਇਹਨਾਂ ਦੇ ਅਕਾਊਂਟ 'ਚ ਡੱਕਾ ਨਹੀਂ ਜਾਣਾ ਵੀ ਇਹ ਤੁਹਾਨੂੰ ਦੇਣਗੇ, ਨਾ ਨਾ, ਉਹ ਸਿੱਧਾ ਡਾਇਰੈਕਟ ਤੁਹਾਡੇ ਅਕਾਊਂਟ ਦੇ ਵਿੱਚ ਆਊਗਾ। ਤੁਸੀਂ ਇਹਨਾਂ ਨੂੰ $200 ਬਾਅਦ 'ਚ ਦੇਣਾ ਜਦੋਂ ਤੁਹਾਡੇ ਕੋਲ ਆ ਗਿਆ, ਉਦੋਂ ਬਾਅਦ 'ਚ, ਪਹਿਲਾਂ ਨਹੀਂ। ਪਹਿਲਾਂ ਇਹਨਾਂ ਨੇ ਅਪਲਾਈ ਕਰਨਾ, ਸਭ ਕੁਝ ਕਰਨਾ, ਪਹਿਲਾਂ ਇਹਨਾਂ ਦਾ ਕੰਮ ਹੈ। ਸੋ ਉਸ ਤੋਂ ਬਾਅਦ ਤੁਸੀਂ $200 ਇਹਨਾਂ ਨੂੰ ਦੇਣਾ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਆ ਗਏ ਪੈਸੇ। ਅਤੇ ਔਨਲਾਈਨ ਕਲਾਸਾਂ ਘਰੇ ਬੈਠੇ ਨੇ, 3 ਘੰਟੇ 4 ਘੰਟੇ ਜਿੰਨੇ ਦੇ ਵੀ ਇਹ ਤੁਹਾਨੂੰ ਦੱਸਣਗੇ ਤੁਸੀਂ ਬੈਠੇ ਹੋ, ਅਤੇ ਉਹ ਤੁਸੀਂ ਟਰੱਕ 'ਤੇ ਹੋਵੋ, ਘਰੇ ਹੋਵੋ, ਉਬਰ 'ਤੇ ਹੋਵੋ, ਜਿੱਥੇ ਮਰਜ਼ੀ ਹੋਵੋ, ਤੁਸੀਂ ਉਹ ਔਨਲਾਈਨ ਕਲਾਸਿਸ ਲਾ ਸਕਦੇ ਹੋ। ਉਮਰ ਦਾ ਤਕਾਜ਼ਾ ਕੋਈ ਨਹੀਂ ਹੈ, ਤੁਸੀਂ 60 ਦੇ ਹੋ, ਤੁਸੀਂ 65 ਦੇ ਹੋ, ਤੁਸੀਂ 35 ਦੇ ਹੋ, ਤੁਸੀਂ 40 ਦੇ ਹੋ, ਤੁਸੀਂ ਮੇਲ ਹੋ, ਤੁਸੀਂ ਫੀਮੇਲ ਹੋ, ਤੁਸੀਂ ਜੋ ਵੀ ਹੋ। ਸੋ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਨੰਬਰ ਨੋਟ ਕਰ ਲਓ, 437-264-3165 437-264-3165 437-264-3165 437-264-3165 Bahut bahut dhanwad sir, thank you very much,
1: thank you

0: ਪੌਣੇ ਪੰਜ ਮਿੱਤਰਾਂ ਨੂੰ ਹਾਂ ਕਰ ਗਈ ਪੰਜ ਵਾਜਦੇ ਨੂੰ ਪੀ ਗਏ ਪੌਣਾ ਢੋਲ ਜੱਟੀ ਹੈ ਪੌਣੇ ਪੰਜ ਮਿੱਤਰਾਂ ਨੂੰ ਹਾਂ ਕਰ ਗਈ ਪੰਜ ਵਾਜਦੇ ਨੂੰ ਪੀ ਗਏ ਪੌਣਾ
1: ਇਹ ਸ਼ੋਅ ਆ ਜਿਹੜਾ 30 ਅਗਸਤ ਨੂੰ ਹੋਣ ਜਾ ਰਿਹਾ ਹੈ ਐਮੀ ਵਿਰਕ ਹੁਣੀ ਬਹੁਤ ਕਮਾਲ ਦਾ ਸ਼ੋਅ ਲੈ ਕੇ ਆ ਰਿਹਾ ਬਾਈ ਜੀ
2: ਉਹ ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
3: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
2: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
3: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
3: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
4: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
3: 416-509-1509
4: ਔਰ ਵਿਜ਼ਿਟ insuranceforyou.ca
5: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਜ਼ ਆਫ ਬਿਜ਼ਨੈਸਿਸ ਕਮਰਸ਼ੀਅਲ ਟ੍ਰਾਂਜੈਕਸ਼ਨ ਵਿਲ ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੇਵਿਟ ਦੀ ਤਾਂ ਸੋਚਣ ਦੀ ਲੋੜ ਨਹੀਂ ਇੱਕੋ ਨਾਮ ਯਾਦ ਰੱਖੋ ਲਾਅ ਆਫ ਅਮਨ ਸ਼ਰਮਾ ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ ਅਮਨ ਸ਼ਰਮਾ LLB ਬੈਰਿਸਟਰ ਸੋਲਿਸਿਟਰ ਐਂਡ ਨੋਟਰੀ ਪਬਲਿਕ 25 ਚੈਰੀ ਕ੍ਰੈਸਟ ਡਰਾਈਵ ਯੂਨਿਟ 6 ਬ੍ਰੈਂਪਟਨ ਕਾਲ 905-913-2355 905-913-2355

0: ਸੁੱਖ ਹੁਣੀ ਸਾਡੇ ਨਾਲ ਆ ਗਏ ਆ। ਸੁੱਖ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
1: ਬਹੁਤ ਸ਼ੁਕਰੀਆ, ਧੰਨਵਾਦ ਬੋਪਰਾ ਸਾਹਿਬ। ਬਿਲਕੁਲ 30 ਸੈਕਿੰਡ ਦਾ ਮੈਸੇਜ ਦੇਣਾ ਜੀ ਪਰਿਵਾਰਾਂ ਨੂੰ। ਟਰਕੀ ਸਟਾਈਲ ਦਾ ਇੱਕ ਸੋਫਾ ਸੈੱਟ ਆਇਆ ਇਸ ਵੀਕਐਂਡ ਲਈ, ਸੋਫਾ ਲਪਸਡ ਐਂਡ ਚੇਅਰ ਪਰਫਾਰਮੈਂਸ ਫੈਬਰਿਕ ਦਾ ਟਰਕੀ ਸਟਾਈਲ ਦਾ ਸੋਫਾ ਸੈੱਟ, ਸੋਫਾ ਲਪਸਡ ਐਂਡ ਚੇਅਰ 25-25 ਤੁਹਾਡਾ ਰਸਤਾ ਲੈਂਦੇ ਆਏ ਹੋ। ਇਸ ਵੀਕਐਂਡ ਦੇ ਉੱਪਰ ਆ ਜਾਓ, ਸੋਫਾ ਲਪਸਡ ਤੇ ਚੇਅਰ ਤਿੰਨੇ ਪੀਸ ਟਰਕੀ ਸਟਾਈਲ ਦੇ ਗ੍ਰੇ ਕਲਰ ਦੇ ਪਰਫਾਰਮੈਂਸ ਫੈਬਰਿਕ ਦੇ ਨਾਲ, 2500 ਵਾਲਾ ਸੋਫਾ ਸੈੱਟ ਸਿਰਫ $999 ਡਾਲਰ ਦਾ, 2500 ਵਾਲਾ ਸੋਫਾ ਸੈੱਟ $1000 ਦਾ, ਤੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਤੇ 6 ਚੇਅਰਾਂ ਬਿਲਕੁਲ ਫ੍ਰੀ। ਪਹੁੰਚਣਾ ਕਿੱਥੇ ਆ?

0: ਕਈ ਵਾਰ ਜਿਹੜੀ ਤੁਹਾਡੀ ਬੋਲਾਂ ਦੀ ਹਾਜ਼ਰੀ ਹੁੰਦੀ ਹੈ ਉਹਨੂੰ ਤੁਸੀਂ ਸੰਵਾਦ ਨਹੀਂ ਕਹਿ ਸਕਦੇ ਕਿ ਅਸੀਂ ਸੰਵਾਦ ਰਚਾਇਆ ਜਿਹੜੀ ਬੋਲਾਂ ਦੀ ਤੁਹਾਡੀ ਹਾਜ਼ਰੀ ਹੈ, ਅਤੇ ਨਾ ਹੀ ਤੁਹਾਡੀ ਬੋਲਾਂ ਦੀ ਗੈਰ ਹਾਜ਼ਰੀ ਹੈ ਜਿਹੜੀ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਚੁੱਪ। ਕਈ ਵਾਰ ਬੰਦਾ ਬੋਲ ਕੇ ਵੀ ਉਹ ਗੱਲ ਨਹੀਂ ਕਹਿ ਸਕਦਾ ਜਿਹੜੀ ਚੁੱਪ ਰਹਿ ਕੇ ਕਹਿ ਦਿੰਦਾ। ਬਹੁਤ ਵਾਰ ਇਹ ਹੁੰਦਾ ਕਿ ਤੁਸੀਂ ਚੁੱਪ ਵੀ ਹੋ ਨਾ, ਤੁਹਾਡੀ ਚੁੱਪ ਚੁਭਣ ਲੱਗ ਜਾਂਦੀ ਹੈ ਬੰਦਿਆਂ ਨੂੰ, ਤੁਹਾਡੀ ਤੁਸੀਂ ਘਰ ਦੇ ਵਿੱਚ ਵੀ ਹੋ। ਫਿਰ ਬੰਦਾ ਕਹਿੰਦਾ ਯਾਰ ਜੇ ਬੋਲ ਕੇ ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ। ਗੱਲ ਇਹ ਆ ਕਿ ਕਈ ਵਾਰ ਬੰਦਾ ਬੋਲ ਕੇ ਉਹ ਚੀਜ਼ ਨਹੀਂ ਦੱਸ ਸਕਦਾ ਜੋ ਬੰਦੇ ਦੀ ਚੁੱਪ ਬੋਲ ਜਾਂਦੀ ਹੈ। ਫਿਰ ਤੁਸੀਂ ਕਈ ਵਾਰ ਦੇਖਿਆ ਹੋਣਾ ਘਰਾਂ ਦੇ ਵਿੱਚ ਵੀ ਕਿ ਫਿਰ ਉਹ ਲੜਾਈ ਨਾਲ ਕਹਿੰਦਾ ਯਾਰ ਦੂਜੇ ਤੂੰ ਮੈਨੂੰ ਬੋਲ ਲਾ, ਮਿੱਤਰਾਂ ਦੋਸਤਾਂ ਦੇ ਵਿੱਚ ਉਹ ਯਾਰ ਤੂੰ ਗਾਲਾਂ ਗੱਲ ਬੋਲ ਲਾ, ਕਹਿ ਲਾ ਜੋ ਤੇਰੇ ਮਨ 'ਚ ਭੜਾਸ, ਪਰ ਆ ਚੁੱਪ ਚੁੱਪ ਜੇ ਨਾ ਰਹੇ। ਤੇਰੀ ਚੁੱਪ ਮੇਤੋਂ ਬਰਦਾਸ਼ਤ ਨਹੀਂ ਹੁੰਦੀ ਹੈਗੀ। ਤੇਰੀ ਚੁੱਪ ਬਿਨਾਂ ਬੋਲਿਆਂ ਤੋਂ ਬਹੁਤ ਕੁਝ ਬੋਲ ਦਿੰਦੀ ਹੈ, ਤੇਰੀ ਚੁੱਪ ਬਿਨਾਂ ਕੁਝ ਬੋਲੇ ਤੋਂ ਬਹੁਤ ਕੁਝ ਬੋਲ ਰਹੀ ਹੈ, ਕਈ ਵਾਰ ਤੁਹਾਡੀ ਚੁੱਪ ਬੋਲਦੀ ਹੈ। ਸੋ ਅਸੀਂ ਆਪ ਬੋਲਣ ਲੱਗ ਜਾਂਦੇ ਹਾਂ, ਉੱਥੇ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਜਿੱਥੇ ਬੋਲ ਕੇ ਗੱਲ ਨਹੀਂ ਬਣਦੀ ਚੁੱਪ, ਇੱਕ ਚੁੱਪ ਸੌ ਸੁੱਖ ਬਣ ਜਾਂਦਾ। ਸੰਵਾਦ ਆ ਜਿਹੜਾ ਉਹ ਕਦੇ ਕਦੇ ਹੁੰਦਾ, ਗੱਲਬਾਤ ਹਰ ਰੋਜ਼ ਹੁੰਦੀ ਹੈ, ਗੱਲਬਾਤ ਸਾਡੀ ਕਰਨੀ ਬਣਦੀ ਹੁੰਦੀ ਹੈ, ਅਤੇ ਅਸੀਂ ਗੱਲਬਾਤ ਹੀ ਨਹੀਂ ਕਰਦੇ। ਸੰਵਾਦ ਤਾਂ ਕਦੇ ਕਦੇ ਹੋਊਗਾ, ਕਦੇ ਕਦੇ ਤੁਸੀਂ ਕਿਸੇ ਨਾਲ ਸੰਵਾਦ ਰਚਾਇਆ ਹੋਵੇ, ਗੱਲਬਾਤ ਤਾਂ ਰੋਜ਼ ਹੁੰਦੀ ਹੈ ਨਾ। ਗੱਲਬਾਤ ਜੇ ਸਮਝ ਨਾ ਹੋਵੇ ਵੀ ਗੱਲਬਾਤ ਨਹੀਂ ਬਣਦੀ, ਫਿਰ ਗੱਲਬਾਤ ਨਹੀਂ, ਗੱਲਾਂ ਗੱਲਾਂ ਤੋਂ ਗੱਲ ਦੀ ਗਾਲ ਬਣਦੀ, ਫਿਰ ਗੱਲਬਾਤ ਨਹੀਂ ਬਣਦੀ, ਫਿਰ ਉੱਥੋਂ ਗੱਲਬਾਤ ਤੋਂ ਬਹਿਸ ਬਣ ਜਾਂਦੀ ਹੈ। ਜਿਹੜੀ ਬਹਿਸ ਆ ਨਾ ਉਹਦੇ ਵਿੱਚ ਫਿਰ ਅਸੀਂ ਜਿੱਤਣ ਹਾਰਨ 'ਤੇ ਲੱਗ ਜਾਂਦੇ ਵੀ ਕਿਹੜਾ ਜਿੱਤੂ ਕਿਹੜਾ ਨਹੀਂ। ਇਹ ਕਹਿੰਦੇ ਆ ਕਿ ਜਿੱਥੇ ਸੰਵਾਦ ਸੰਭਵ ਨਾ ਹੋਵੇ ਉੱਥੇ ਗੱਲਬਾਤ ਹੋ ਸਕਦੀ ਹੁੰਦੀ ਹੈ, ਅਤੇ ਜਿੱਥੇ ਗੱਲਬਾਤ ਨਾ ਹੋਵੇ ਉੱਥੇ ਬਹਿਸ ਹੋ ਸਕਦੀ ਹੁੰਦੀ ਹੈ, ਅਤੇ ਜਿੱਥੇ ਬਹਿਸ ਲਈ ਵੀ ਥਾਂ ਨਾ ਹੋਵੇ ਉੱਥੇ ਫਿਰ ਭਾਸ਼ਣ ਹੁੰਦਾ ਜਿਹਨੂੰ ਤੁਸੀਂ ਸਿਰਫ ਅਤੇ ਸਿਰਫ ਸੁਣ ਸਕਦੇ ਹੋ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਨਰਦੇਵ ਸਿੱਧੂ ਸਾਹਿਬ ਸਰ ਨਾਲ ਹਾਜ਼ਰ ਹੋ ਚੁੱਕੇ ਹਨ। ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਧੰਨਵਾਦ ਬੱਪਾ ਰਾਏ ਸਾਹਿਬ, ਤੁਹਾਨੂੰ ਤੇ ਸਾਰੰਗ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ। ਤੁਸੀਂ ਫਸਟ ਮੋਰਗੇਜ ਲੈਣੀ ਚਾਹੁੰਦੇ ਹੋ, ਸੈਕੰਡ ਮੋਰਗੇਜ ਲੈਣੀ ਚਾਹੁੰਦੇ ਹੋ, ਪ੍ਰਾਈਵੇਟ ਫੰਡਿੰਗ ਕਰਵਾਉਣੀ ਚਾਹੁੰਦੇ ਹੋ, ਤਾਂ ਨਰਦੇਵ ਸਿੱਧੂ ਸਾਹਿਬ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ। ਬਹੁਤ ਸਮੇਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ, ਚੰਗੀ ਸਲਾਹ ਦੇਣਗੇ, ਬਲੈਕ ਐਂਡ ਵਾਈਟ ਗੱਲ ਕਰਨਗੇ, ਗ੍ਰੇ ਏਰੀਆ ਕੋਈ ਨਹੀਂ ਰੱਖਣਾ ਵੀ ਆਹ ਹੋ ਜਾਊਗਾ ਕੀ ਹੋ ਸਕਦਾ ਉਹਦੀ ਪੋਸੀਬਿਲਿਟੀਜ਼ ਕੀ ਨੇ ਉਹ ਤੁਹਾਨੂੰ ਦੱਸ ਦੇਣਗੇ, ਤੁਸੀਂ ਇੱਕ ਵਾਰ ਜ਼ਰੂਰ ਇਹਨਾਂ ਨਾਲ ਸੰਪਰਕ ਕਰ ਲਿਓ। ਸੋ ਸਿੱਧੂ ਸਾਹਿਬ, ਜਦੋਂ ਰਿਨਿਊਅਲ ਆਉਂਦਾ ਉਦੋਂ ਬੰਦੇ ਦੇ ਦਿਮਾਗ ਦੇ ਵਿੱਚ ਕਈ ਕੁਐਸਚਨ ਘੁੰਮਣ ਲੱਗ ਜਾਂਦੇ ਆ, ਕਿਹੜੇ ਕੁਐਸਚਨ ਘੁੰਮਣੇ ਚਾਹੀਦੇ ਆ? ਘੁੰਮਣ ਕਈ ਲੱਗ ਜਾਂਦੇ ਆ, ਗੱਲ ਵੱਖਰੀ ਆ, ਘੁੰਮਣੇ ਚਾਹੀਦੇ ਕਿਹੜੇ ਆ ਉਹ ਦੱਸੋ।
1: ਬਿਲਕੁਲ ਰਾਜਵੀਰ ਬਾਈ ਜੀ, ਬਹੁਤ ਸਾਰੀਆਂ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਬਹੁਤ ਸਾਰੀਆਂ ਆਪਸ਼ਨ ਹੋ ਸਕਦੀਆਂ, ਬਹੁਤ ਸਾਰੀਆਂ ਅਪਰਚੁਨਿਟੀਜ਼ ਹੋ ਸਕਦੀਆਂ ਹੈਗੀਆਂ, ਤੇ ਜਿਹੜੀਆਂ ਆਪਸ਼ਨ ਹੈਗੀਆਂ ਉਹਨਾਂ ਨੂੰ ਐਕਸਰਸਾਈਜ਼ ਕਰਕੇ ਤੁਸੀਂ ਆਪਣੇ ਬਹੁਤ ਸਾਰੇ ਡਾਲਰਾਂ ਦੀ ਸੇਵਿੰਗ ਕਰ ਸਕਦੇ ਹੈਗੇ ਹੋ। ਕਿਹੜੇ ਕਿਹੜੇ ਤੁਹਾਡੇ ਮਾਇੰਡ ਦੇ ਵਿੱਚ ਕੁਐਸਚਨ ਹੋਣੇ ਚਾਹੀਦੇ ਹੈਗੇ ਜਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ? ਫੋਰ ਐਗਜ਼ਾਮਪਲ, ਜਦੋਂ ਵੀ ਤੁਹਾਡੀ ਮੋਰਗੇਜ ਰਿਨਿਊਅਲ ਵਾਸਤੇ ਆਉਂਦੀ ਹੈ, ਪਹਿਲੀ ਗੱਲ ਕਦੇ ਵੀ ਜਲਦੀ ਦੇ ਵਿੱਚ ਉਹਦੇ ਤੇ ਸਾਈਨ ਕਰਕੇ ਨਾ ਭੇਜੋ, ਸਾਨੂੰ ਤੁਸੀਂ ਸੰਪਰਕ ਕਰੋ, ਤੁਹਾਡੇ ਵਾਸਤੇ ਵਧੀਆ ਤੁਹਾਨੂੰ ਡੀਲ ਲੱਭ ਕੇ ਦਿਆਂਗੇ ਜਿਹਦੇ ਨਾਲ ਕਿ ਤੁਹਾਡੇ ਪੋਟੈਂਸ਼ਲੀ ਬਹੁਤ ਸਾਰੇ ਜਿਹੜੇ ਡਾਲਰਸ ਦੀ ਸੇਵਿੰਗ ਹੋ ਸਕਦੀ ਹੈਗੀ ਹੈ। ਨਾਲ ਦੀ ਨਾਲ ਜਿਹੜੀਆਂ ਹੋਰ ਧਿਆਨ ਰੱਖਣ ਵਾਲੀਆਂ ਗੱਲਾਂ ਹੁੰਦੀਆਂ ਹੈਗੀਆਂ ਜੀ ਕਿ ਤੁਸੀਂ ਰੇਟ ਕਿਹੜਾ ਲੈਣਾ, ਵੇਰੀਏਬਲ ਰੇਟ ਲੈਣਾ, ਤੁਸੀਂ ਟਰਮ ਕਿਹੜੀ ਲੈਣੀ ਹੈਗੀ, 5 ਸਾਲ 3 ਸਾਲ ਜਾਂ ਕੋਈ ਹੋਰ ਟਰਮ ਲੈਣੀ ਹੈਗੀ ਹੈ। ਤੇ ਆਪਾਂ ਐਟ ਦੀ ਸੇਮ ਟਾਈਮ ਆਪਾਂ ਇਹ ਵੀ ਦੇਖਦੇ ਹੈਗੇ ਆ ਕਿ ਤੁਸੀਂ ਕੋਈ ਨਾਲ ਕੋਈ ਸੈਕਿੰਡ ਮੋਰਗੇਜ ਤਾਂ ਨਹੀਂ ਚੱਕੀ ਆਪਣੇ ਮੋਰਗੇਜ ਦੇ ਨਾਲ ਨਾਲ, ਜਾਂ ਕੋਈ ਹੋਰ ਮਹਿੰਗੇ ਭਾਅ ਦੇ ਕਰਜ਼ੇ ਤਾਂ ਨਹੀਂ ਚੱਕੇ ਜਿਹਨਾਂ ਨੂੰ ਤੁਹਾਨੂੰ ਪੇਮੈਂਟ ਕਰਨ ਦੇ ਵਿੱਚ ਦਿੱਕਤ ਆ ਰਹੀ ਹੈਗੀ ਹੈ ਤੇ ਤੁਹਾਡਾ ਜਿਹੜਾ ਕੈਸ਼ ਫਲੋ ਆ ਉਹ ਟਾਈਟ ਰਹਿੰਦਾ ਹੈਗਾ, ਉਹਨੂੰ ਵੀ ਆਪਾਂ ਮੋਰਗੇਜ ਰਿਨਿਊਅਲ ਦੇ ਟਾਈਮ ਤੇ ਸਾਰੇ ਜਿਹੜਾ ਤੁਹਾਡਾ ਕਰਜ਼ਾ ਨੂੰ ਇਕੱਠਿਆਂ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ, ਉਹਦੇ ਨਾਲ ਪੇਮੈਂਟ ਇੱਕ ਬਣ ਜਾਂਦੀ ਹੈ, ਪੇਮੈਂਟ ਘੱਟ ਜਾਂਦੀ ਹੈਗੀ ਹੈ, ਤੇ ਕਾਫੀ ਉਹਦੇ ਨਾਲ ਤੁਹਾਡੀ ਜਿਹੜੀ ਸੇਵਿੰਗ ਆ ਉਹ ਹੋ ਸਕਦੀ ਹੈਗੀ ਹੈ। ਨਾਲ ਦੀ ਨਾਲ ਇਹ ਵੀ ਜਿਹੜੀ ਚੀਜ਼ ਆ ਜੀ ਦੇਖਣ ਵਾਲੀ ਹੁੰਦੀ ਹੈਗੀ ਹੈ ਕਿ ਤੁਸੀਂ ਆਪਣੇ ਘਰ 'ਚ ਕਿਸੇ ਦਾ ਨਾਮ ਪਾਇਆ, ਹੁਣ ਤੁਸੀਂ ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੈਗੇ, ਉਹ ਵੀ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤਾ ਜਾ ਸਕਦਾ, ਘਰ 'ਚੋਂ ਪੈਸੇ ਕੱਢਣੇ ਹੈ, ਘਰ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਇਹ ਵੀ ਮੋਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤਾ ਜਾ ਸਕਦਾ ਹੈ। ਸੋ ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ ਜਾਂ ਆਉਣ ਵਾਲੀ ਹੈਗੀ ਹੈ, ਆਪਣੇ ਵਾਸਤੇ ਰੇਟ ਸ਼ੋਪ ਰਾਉਂਡ ਕਰ ਰਹੇ ਹੋ, ਆਪਣੇ ਵਾਸਤੇ ਬੈਟਰ ਡੀਲ ਲੱਭ ਰਹੇ ਹੈਗੇ ਹੋ, ਜਾਂ ਤੁਹਾਡਾ ਕੋਈ ਵੀ ਇਹਦੇ ਵਾਸਤੇ ਸਵਾਲ ਹੈ, ਕੋਈ ਜਾਣਕਾਰੀ ਚਾਹੀਦੀ ਹੈਗੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 647 ਉਹ ਭਰ ਗਏ ਆ, ਮੈਕਸਡ ਆਊਟ ਹੋ ਗਏ ਆ, ਉਹਦੇ ਨਾਲ ਜਿਹੜਾ ਹੈਗਾ ਕ੍ਰੈਡਿਟ ਥੱਲੇ ਜਾ ਸਕਦਾ ਹੈਗਾ, ਕੋਈ ਤੁਹਾਡੀ ਕੋਈ ਕਲੈਕਸ਼ਨ ਦੇ ਵਿੱਚ ਚਲਾ ਗਿਆ ਹੈਗਾ, ਓਵਰ ਯੂਟੀਲਾਈਜੇਸ਼ਨ ਹੈਗੀ। ਸੋ ਕਈ ਸਾਰੀਆਂ ਚੀਜ਼ਾਂ ਹੁੰਦੀਆਂ ਜਿਹਨਾਂ ਕਰਕੇ ਤੁਹਾਡਾ ਕ੍ਰੈਡਿਟ ਸਕੋਰ ਥੱਲੇ ਜਾ ਸਕਦਾ ਹੁੰਦਾ ਹੈਗਾ। ਅਤੇ ਇਹਨਾਂ 'ਚੋਂ ਆਪਾਂ ਇੱਕ ਚੀਜ਼ ਨੂੰ ਥੋੜ੍ਹਾ ਜਿਹਾ ਅੱਜ ਆਪਾਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਜੇਕਰ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਤੁਹਾਡੇ ਕੋਲ ਤੁਹਾਡੇ ਭਰ ਗਏ ਹੈਗੇ ਆ, ਤੁਹਾਨੂੰ ਮਿਨੀਮਮ ਪੇਮੈਂਟ ਕਰਨ ਦੇ ਵਿੱਚ ਦਿੱਕਤ ਆਉਂਦੀ ਹੈਗੀ ਹੈ ਅਤੇ ਉਹਦੇ ਨਾਲ ਤੁਹਾਡਾ ਕ੍ਰੈਡਿਟ ਵੀ ਖਰਾਬ ਹੋ ਰਿਹਾ ਹੈਗਾ, ਤਾਂ ਕਿਉਂਕਿ ਫਿਰ ਕਈ ਵਾਰੀ ਇਹ ਵੀ ਹੁੰਦਾ ਕਿ ਬਾਈ ਜੀ ਜਦੋਂ ਲਾਈਨ ਆਫ ਕ੍ਰੈਡਿਟ ਕ੍ਰੈਡਿਟ ਕਾਰਡ ਭਰ ਜਾਂਦੇ ਹੈਗੇ ਆ ਜਾਂ ਹੋਰ ਡੈਟ ਹੁੰਦੇ ਆ ਤੇ ਭੈਣ ਭਰਾ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦਈਏ, ਪਰ ਉਹਦਾ ਉਲਟਾ ਇਫੈਕਟ ਹੁੰਦਾ ਜੀ ਕਿ ਉਹਦੇ ਨਾਲ ਤੁਹਾਡਾ ਜਿਹੜਾ ਕ੍ਰੈਡਿਟ ਆ ਇੱਕਦਮ ਖਰਾਬ ਹੋ ਜਾਂਦਾ, ਮੁੜ ਕੇ ਕਈ ਸਾਲ ਲੱਗ ਜਾਂਦੇ ਕ੍ਰੈਡਿਟ ਨੂੰ ਠੀਕ ਕਰਦਿਆਂ ਕਰਦਿਆਂ। ਇਹਦੇ ਦਰਮਿਆਨ ਤੁਸੀਂ ਕੋਈ ਮੋਰਗੇਜ ਕਰਾਉਣੀ ਹੈ, ਕੋਈ ਰੀਫਾਈਨੈਂਸ ਕਰਨੀ ਹੈ ਜਾਂ ਕੋਈ ਹੋਰ ਤੁਹਾਨੂੰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ, ਫਿਰ ਕੀਤਾ ਕਿ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਾ ਰਹੇ ਔਰ ਬੈਟਰ ਹੋ ਜਾਵੇ ਔਰ ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ ਐਜ਼ ਲੌਂਗ ਐਜ਼ ਤੁਹਾਡੇ ਕੋਲ ਘਰ ਹੈਗਾ, ਘਰ ਦੇ ਵਿੱਚ ਤੁਹਾਡੇ ਐਕੁਟੀ ਹੈਗੀ ਹੈ, ਫਿਰ ਬੇਸ਼ੱਕ ਆਪਣਾ ਇਹਦੇ 'ਚ ਜੇ ਤੁਹਾਡੇ ਐਕੁਟੀ ਹੈਗੀ ਘਰ ਦੇ ਵਿੱਚ ਆਪਾਂ ਇਹਦਾ ਕੋਈ ਨਾ ਕੋਈ ਤੁਹਾਨੂੰ ਜਿਹੜਾ ਸਲਿਊਸ਼ਨ ਹੈ ਜੀ ਉਹ ਲੱਭ ਕੇ ਦੇ ਸਕਦੇ ਹੁੰਦੇ ਹਾਂ। ਤਿੰਨ ਆਪਸ਼ਨ ਆਮ ਤੌਰ 'ਤੇ ਅਵੇਲੇਬਲ ਹੋ ਸਕਦੀਆਂ ਹੈਗੀਆਂ। ਪਹਿਲੀ, ਇਹ ਸਾਰਾ ਕੁਛ ਅਚੀਵ ਕੀਤਾ ਜਾ ਸਕਦਾ ਰੀਫਾਈਨੈਂਸ ਕਰਕੇ। ਜੇਕਰ ਤੁਸੀਂ ਰੀਫਾਈਨੈਂਸ ਨਹੀਂ ਕਰਨਾ ਚਾਹੁੰਦੇ, ਤੁਹਾਨੂੰ ਪੈਨਲਟੀ ਜ਼ਿਆਦਾ ਪੈ ਰਹੀ ਹੈਗੀ ਜਾਂ ਤੁਹਾਡੇ ਚੰਗੇ ਰੇਟ 'ਤੇ ਤੁਸੀਂ ਮੋਰਗੇਜ ਲੌਕ ਕੀਤੀ ਹੋਈ ਹੈਗੀ ਹੈ, ਤੁਸੀਂ ਉਹਨੂੰ ਨਹੀਂ ਡਿਸਟਰਬ ਕਰਨਾ ਚਾਹੁੰਦੇ, ਬਿਲਕੁਲ ਠੀਕ ਹੈ, ਮੋਰਗੇਜ ਇਸ ਤਰ੍ਹਾਂ ਚੱਲੀ ਜਾਏਗੀ। ਸੈਕਿੰਡ ਆਪਸ਼ਨ ਹੁੰਦੀ ਹੈ ਤੁਹਾਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਦਿੰਦੇ ਹਾਂ, ਉਹਦੇ ਨਾਲ ਤੁਹਾਡੇ ਕਰਜ਼ੇ ਨੂੰ ਕੰਸੋਲੀਡੇਟ ਕਰ ਦਿੰਦੇ ਹਾਂ। ਜੇ ਉਹ ਵੀ ਕਿਸੇ ਕਾਰਨ ਕਰਕੇ ਨਹੀਂ ਵਰਕਆਊਟ ਕਰਦੀ ਤਾਂ ਕੁਝ ਕੇਸ ਦੇ ਵਿੱਚ ਜਿਹੜੀ ਸੈਕਿੰਡ ਮੋਰਗੇਜ ਆ ਉਹ ਵੀ ਕੀਤੀ ਜਾ ਸਕਦੀ ਹੈ। ਇਹ ਡਿਪੈਂਡ ਕਰਦਾ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸਲੂਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ। ਆਹ ਜਿਹੜੀਆਂ ਤਿੰਨ ਆਪਸ਼ਨ ਆਪਾਂ ਡਿਸਕਸ ਕੀਤੀਆਂ, ਹੁਣ ਡਿਪੈਂਡ ਕਰਦਾ ਤੁਸੀਂ ਕਿਹੜੀ ਵਾਸਤੇ ਕੁਆਲੀਫਾਈ ਕਰੋਗੇ ਜਾਂ ਕਿਹੜੀ ਵਾਸਤੇ ਆਪਟ ਕਰੋਗੇ। ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $200-$250 ਤੱਕ ਤੋਂ ਲੈ ਕੇ $400-450 ਜਿਹੜੀ ਹੈਗੀ ਮਹੀਨੇ ਦੀ ਉਹ ਰਹਿ ਜਾਂਦੀ ਹੈਗੀ ਹੈ। ਸੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਮਹੀਨੇ ਦੇ ਵਿੱਚ $50,000 ਦੇ ਕਰਜ਼ੇ ਦੇ ਪਿੱਛੇ ਤਕਰੀਬਨ $1,000 ਤੋਂ ਲੈ ਕੇ $1,200-$1,250 ਤੱਕ ਤੁਸੀਂ ਸੇਵ ਕਰ ਸਕਦੇ ਹੋ। ਤੁਹਾਡਾ ਕੈਸ਼ ਫਲੋ ਫ੍ਰੀ ਹੋ ਸਕਦਾ ਹੈ, ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ, ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਣੀ, ਪੇਮੈਂਟ ਵੀ ਇੱਕ ਬਣ ਜਾਏਗੀ ਔਰ ਤੁਹਾਡੇ ਡਾਲਰ ਵੀ ਸੇਵ ਹੋਣਗੇ। ਕਰਜ਼ੇ ਚੜੇ ਹੋਏ ਆ, ਘਰ ਹੈਗਾ, ਘਰ ਚੈੱਕ ਵੀ ਹੈਗੀ ਆ, ਤਾਂ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਜਾਂ ਤੁਹਾਨੂੰ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈਗੀ ਹੈ, ਮੋਰਗੇਜ ਨੂੰ ਰੀਫਾਈਨੈਂਸ ਕਰਨਾ ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਨੰਬਰ ਹੈ ਜੀ 647-254-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਵਪਾਰ ਸਾਹਿਬ ਧੰਨਵਾਦ ਜੀ,
0: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ।

0: ਚਾਹੇ ਰੋਮਾਂਟਿਕ ਗੀਤ ਨੇ, ਚਾਹੇ ਸੈਡ ਸੌਂਗ ਨੇ, ਚਾਹੇ ਫੋਕ ਸੌਂਗ ਨੇ, ਬੀਟ ਸੌਂਗ ਨੇ, ਇਹਨਾਂ ਸਾਰਿਆਂ ਦਾ ਇੱਕ ਐਨ ਤੁਹਾਨੂੰ ਨਾ ਤੜਕਾ ਲਾ ਕੇ ਐਮੀ ਵਿਰਕ ਹੁਣੇ ਲੈ ਕੇ ਆ ਰਿਹਾ ਬਹੁਤ ਤਿਆਰੀ ਦੇ ਨਾਲ। ਪੂਰੇ ਨੌਰਥ ਅਮੈਰੀਕਾ ਦਾ ਟੂਰ ਆ ਬਾਈ, ਉਹਨੂੰ ਵੀ ਬਿਲਕੁਲ ਸਾਫ਼ ਸੁਣਨਾ। ਅੱਛਾ, ਸਟੂਡੀਓ ਦਾ ਨੰਬਰ ਹੈ 905-564-6444। ਕੁਛ ਖੇਡਾਂ ਦੀ ਗੱਲ ਕਰਾਂਗੇ। ਅੱਗੇ ਨਾ ਹੁੰਦੀ ਸੀ ਇੱਕ, ਤੁਸੀਂ ਦੱਸਿਓ, ਯਾਦ ਕਰਿਓ ਕਿ ਜੇ ਤੁਹਾਨੂੰ ਯਾਦ ਹੋਵੇ ਕਿ ਇੰਗਣ ਮਿੰਗਣ ਤਲੀ ਤਲਿੰਗਣ, ਇਹ ਤੋਂ ਗਾਹਾਂ ਤੁਹਾਨੂੰ ਯਾਦ ਆ ਵੀ ਕੀ ਹੁੰਦਾ ਸੀਗਾ ਇਹ ਇੰਗਣ ਮਿੰਗਣ ਤਲੀ ਤਲਿੰਗਣ, ਅਤੇ ਕਿਵੇਂ ਖੇਡਦੇ ਸੀ, ਕੀ ਸੀਗਾ ਇਤਿਹਾਸਕ ਖੇਡਾਂ ਕਹਿ ਲਓ ਤੁਸੀਂ, ਜਾਂ ਤੁਸੀਂ ਇੱਦਾਂ ਦੀਆਂ ਖੇਡਾਂ ਕਿ ਜਿਨ੍ਹਾਂ ਦੇ ਵਿੱਚ ਕੋਈ ਬਹੁਤੀਆਂ ਚੀਜ਼ਾਂ ਦੀ ਬਾਹਰਲੀਆਂ ਦੀ ਲੋੜ ਨਹੀਂ ਸੀ ਹੁੰਦੀ ਹੈਗੀ। ਪਰ ਉਸ ਤੋਂ ਪਹਿਲਾਂ ਸਾਡੇ ਨਾਲ ਵਕਾਰ ਖਾਨ ਸਾਹਿਬ ਆ ਗਿਆ, ਉਹਨਾਂ ਨੂੰ ਲਈਏ ਅਤੇ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਕਿ ਤੁਹਾਨੂੰ ਯਾਦ ਆਇਆ ਕਿ ਇੰਗਣ ਮਿੰਗਣ ਵਾਲੀ ਕਿਹੜੀ ਹੁੰਦੀ ਸੀ, ਅਤੇ ਜੇ ਤੁਹਾਨੂੰ ਯਾਦ ਆ ਕਿ ਕਿੱਦਾਂ ਹੁੰਦੀ ਸੀਗੀ। 905-564-6444 ਸਾਡੇ ਸਟੂਡੀਓ ਦਾ ਨੰਬਰ ਆ, ਤੁਹਾਡੀ ਕਾਲ ਆ ਸਕਦੀ ਹੈ। ਪਰ ਉਸ ਤੋਂ ਪਹਿਲਾਂ ਆਪਾਂ ਵਕਾਰ ਖਾਨ ਸਾਹਿਬ ਵੱਲ ਚੱਲਦੇ ਹਾਂ। ਜੀ ਖਾਨ ਸਾਹਿਬ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ
1: ਜੀ। ਥੈਂਕ ਯੂ ਸੋ ਮੱਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਦੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000 6487 8648000। ਅਸੀਂ 18 ਸਾਲ ਸੇ ਰੋਜਰਸ ਦੇ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000 6447 8648000 6487 8648000
0: ਬਹੁਤ ਬਹੁਤ ਧੰਨਵਾਦ ਖਾਨ ਸਾਹਿਬ, ਥੈਂਕ ਯੂ।

0: ਉਹਨਾਂ ਜਾਰਿਆਂ ਦੇ ਵਿੱਚੋਂ ਇੱਕ ਸੁਲਤਾਨ ਜੀ ਹੈ, ਸੁਲਤਾਨ ਜੀ ਬ੍ਰੈਂਪਟਨ ਟੀਵੀ ਐਪਲਾਈਸਿਸ ਤੋਂ ਨੇ, ਸਾਡੇ ਨਾਲ ਆ ਚੁੱਕਿਆ ਸੁਲਤਾਨ ਜੀ, ਸਤਿ ਸ੍ਰੀ ਅਕਾਲ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਵੈਸੇ ਕੱਲ ਹਾਜ਼ਰੀ ਸੁਲਤਾਨ ਜੀ ਲਵਾਉਂਦੇ ਹੁੰਦੇ ਆ, ਤੇ ਕੱਲ ਸਾਡੇ ਕੋਲ ਜਿਹੜੇ ਪੰਜਾਬ ਦੀ ਧਰਤੀ ਤੋਂ ਖਾਸ ਤੌਰ ਤੇ ਸੈਲੀਬ੍ਰਿਟੀ ਪਹੁੰਚੇ ਹੋਏ ਸੀਗੇ, ਉਹਨਾਂ ਕਰਕੇ ਇੱਕ ਗੈਰ ਹਾਜ਼ਰੀ ਲੱਗੀ। ਸੋ ਸੁਲਤਾਨ ਜੀ ਨੂੰ ਅਸੀਂ ਅੱਜ ਜੀਆਂ ਆਖਾਂਗੇ, ਜਿਹੜੀਆਂ ਪ੍ਰਾਈਜ਼ ਅਸੀਂ ਸੁਲਤਾਨ ਜੀ ਤੋਂ ਤੁਹਾਨੂੰ ਲੈ ਕੇ ਦੇਣੀਆਂ ਨੇ, ਇਹ ਬਾਹਰੋਂ ਆਮ ਨਹੀਂ ਮਿਲਣੀਆਂ। ਇਹ ਇਹਦੇ ਵਿੱਚ ਖਾਸੀਅਤ ਇਹ ਹੁੰਦੀ ਹੈ ਕਿ ਜਦੋਂ ਸਾਰੰਗ ਰੇਡੀਓ ਦੇ ਲਈ ਸਪੈਸ਼ਲ ਇਹਨਾਂ ਨੂੰ ਪਹਿਲਾਂ ਹੀ ਕਿਹਾ ਹੁੰਦਾ ਕਿ ਸੁਲਤਾਨ ਜੀ ਐਂ ਪਟਾਰੀ ਦੇ ਵਿੱਚੋਂ ਜਿਵੇਂ ਗਰਮ ਗਰਮ ਡੀਲ ਕੱਢ ਕੇ ਲੈ ਕੇ ਆਉਂਦੇ ਨੇ ਨਾ, ਐਂ ਕੱਢ ਕੇ ਦੇਣੀ ਹੈ। ਸੋ ਸੁਲਤਾਨ ਜੀ ਦਿਓ ਕੋਈ ਘੈਂਟ ਜੀ ਡੀਲ।
1: ਰਾਜਵੀਰ, ਮੈਂ ਤੁਹਾਡੇ ਨਾਲ ਇੱਕ ਚੀਜ਼ ਇਹ ਵੀ ਸ਼ੇਅਰ ਕਰਨੀ ਚਾਹੁੰਦਾ ਕਿ ਜਿਹੜਾ ਟੈਰਿਫ ਦਾ ਮਾਮਲਾ ਚੱਲ ਰਿਹਾ USA ਨਾਲ, ਅਗਰ ਸਟੇਨਲੈਸ ਸਟੀਲ ਤੇ ਟੈਰਿਫ ਲੱਗ ਜਾਂਦਾ ਅੱਜ ਰਾਤ, ਤੇ 50% ਟੈਰਿਫ ਦੀ ਆਵਾਜ਼ ਸੁਣੀ ਹੈ ਅਸੀਂ, ਤੇ ਇਹਦੇ ਨਾਲ ਜਿਹੜੀ ਹੈ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਉਹ ਮਹਿੰਗੇ ਹੋ ਜਾਣੇ ਆ। ਜਿਹੜਾ ਕੋਈ ਅਪਲਾਇੰਸਿਸ $100 ਦਾ, ਉਹ ਸਮਝੋ ਤੁਸੀਂ $175 ਦਾ ਹੋ ਜਾਣਾ। ਜਿਹੜਾ ਕੋਈ $200 ਦਾ, ਉਹ $300 ਦਾ ਹੋ ਜਾਣਾ। ਸੋ ਇਸ ਕਰਕੇ ਜਿਹੜੇ ਵੀ ਕਸਟਮਰ ਸੇਵਿੰਗ ਕਰਨਾ ਚਾਹੁੰਦੇ, ਅੱਜ ਸ਼ਾਮ 7 ਵਜੇ ਤੱਕ ਅਗਰ ਕੱਲਾ ਫਰਿੱਜ ਵੀ ਲੈਣਾ ਉਹਨਾਂ ਨੇ, ਤੇ $1400 ਵਾਲਾ ਉਹਨਾਂ ਨੂੰ ਮਿਲ ਰਿਹਾ ਅੱਜ $899 ਦਾ। ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਵੀ ਲੈਣਾ ਜੀ, ਤੇ ਅੱਜ ਤੁਹਾਨੂੰ ਮਿਲੇਗਾ $1200 ਵਾਲਾ $799 ਦਾ। ਕੱਲੀ ਡਿਸ਼ ਵਾਸ਼ਰ ਲੈਣੀ ਹੈ ਜੀ $1000 ਵਾਲੀ, ਅੱਧੀ ਪ੍ਰਾਈਸ ਤੇ ਅੱਜ ਮਿਲੇਗੀ $499 ਦੀ। ਵਾਸ਼ਰ ਐਂਡ ਡਰਾਇਰ ਦਾ ਪੇਅਰ ਜਿਹੜਾ $1700 ਵਾਲਾ, $600 ਡਿਸਕਾਊਂਟ ਦੇ ਨਾਲ $1099 ਦਾ ਮਿਲੇਗਾ। ਤੇ ਬੇਸ਼ੱਕ ਤੁਸੀਂ ਸਿੰਗਲ ਪੀਸ ਲਵੋ ਜਾਂ ਬੰਡਲ ਪੈਕੇਜ ਲਵੋ, ਪੇਮੈਂਟ 6 ਮਹੀਨੇ ਜੀ ਕਰਨੀ ਹੈ ਜੀ, ਕੋਈ ਇੰਟਰਸਟ ਨਹੀਂ ਹੈ। ਸੋ ਪਹੁੰਚਣਾ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬਵੇਡ ਹੈ। ਗਰੰਟੀ ਆਪਣੇ ਆਪ ਨੂੰ ਪ੍ਰੋਟੈਕਟ ਕਰ ਲੈਣਾ, ਅੱਜ ਸ਼ਾਮ 7 ਵਜੇ ਤੱਕ ਸਟੋਰ ਖੁੱਲਾ, ਜਾਂ ਕਾਲ ਕਰਕੇ ਜਿਹੜਾ ਪ੍ਰੋਡਕਟ ਲੈਣਾ ਚਾਹੁੰਦੇ ਹੋ ਉਹਨੂੰ ਹੋਲਡ ਕਰਾ ਲੈਣਾ, ਜਦੋਂ ਟਾਈਮ ਲੱਗੇ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ। ਕਿਉਂਕਿ ਬੰਡਲ ਪੈਕੇਜ ਤੇ ਤੁਸੀਂ $2000 ਅੱਜ ਦੇ ਦਿਨ ਸੇਵ ਕਰ ਰਹੇ ਹੋ। $5000 ਵਾਲਾ ਫ੍ਰਿਜ ਸਟੋਵ ਡਿਸ਼ ਵਾਸ਼ਰ ਸਿਰਫ $29.99 ਚ ਮਿਲੇਗਾ। $2000 ਸੇਵ ਹੀ ਨਹੀਂ ਹੋਣਗੇ, ਬਲਕਿ $29.99 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ। 905-450-2828 ਨੰਬਰ ਹੈ, 905-450-2828 ਜੀ।
0: ਤੇ ਟੀਵੀ ਜਿਹੜੇ ਹੈਗੇ ਸੁਲਤਾਨ ਜੀ ਉਹਦਾ ਵੀ ਦੱਸ ਦਿਓ।
1: ਹਾਂਜੀ, ਟੀਵੀਆਂ ਦੇ ਉੱਤੇ ਵੀ ਜੀ ਦੇਖੋ, ਅਗਰ ਤਾਂ 85 ਇੰਚ ਬਿਗ ਸਕਰੀਨ ਟੀਵੀ ਦੀ ਗੱਲ ਕਰੀਏ, 85 ਇੰਚ ਕੋਈ ਕਸਟਮਰ ਸੋਨੀ ਲੈਣਾ ਚਾਹੁੰਦੇ, ਉਹਨਾਂ ਨੂੰ ਸੋਨੀ ਬ੍ਰੇਵੀਆ 3 ਮਿਲੇਗਾ, ਜਿਹੜਾ ਕਿ $2200 ਤੋਂ $1599 ਦਾ। ਤੇ ਜੇ ਸੈਮਸੰਗ ਲੈਣਾ ਤੇ ਸੈਮਸੰਗ ਮਿੰਨੀ LED ਮਿਲੇਗਾ 2026 ਦਾ ਲੇਟੈਸਟ ਮਾਡਲ, ਉਹ ਵੀ $1599 ਦਾ। ਸੋ $700 ਤੁਸੀਂ 85 ਇੰਚ ਟੀਵੀ ਤੇ ਸੇਵ ਕਰਨੇ ਆ। ਡਜ਼ਨਟ ਮੈਟਰ ਸੋਨੀ ਬ੍ਰੇਵੀਆ ਮਾਡਲ ਸਿਲੈਕਟ ਕਰਦੇ ਹੋ ਜਾਂ ਸੈਮਸੰਗ ਮਿੰਨੀ LED ਲੈਂਦੇ ਹੋ, $700 ਦੀ ਸੇਵਿੰਗ ਹੋਏਗੀ ਤੇ $1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਜਦੋਂ ਬਿਗ ਸਕਰੀਨ ਦੀ ਗੱਲ ਕਰਦੇ ਹਾਂ ਜੀ, ਤੇ 98 ਇੰਚ ਅੱਜ ਅਸੀਂ ਦੇ ਰਹੇ ਹਾਂ $1500 ਦੀ ਸੇਵਿੰਗ ਦੇ ਨਾਲ, $3500 ਤੋਂ $1999 ਦਾ। ਵੈਸੇ ਤਾਂ ਤੁਹਾਨੂੰ ਪਤਾ ਬੱਚਿਆਂ ਦਾ ਸਕੂਲ ਜਾਣ ਦਾ ਟਾਈਮ ਹੈ, ਯੂਨੀਵਰਸਿਟੀ ਬੱਚਿਆਂ ਨੇ ਜਾਣਾ, ਅਗਰ ਉਹਨਾਂ ਨੂੰ ਛੋਟੇ ਟੀਵੀ ਚਾਹੀਦੇ, ਸਾਡੇ ਕੋਲ 50 ਇੰਚ ਸਿਰਫ $299, 55 ਇੰਚ ਸਿਰਫ $399, 65 ਇੰਚ ਸਿਰਫ $599, 75 ਇੰਚ ਸਿਰਫ $699। ਤੇ ਜੇ ਬਿਲਕੁਲ ਹੀ ਬੈਡਰੂਮ ਚ ਸਟੂਡੈਂਟ ਨੇ ਆਪਣੇ ਬੈਡਰੂਮ ਚ ਰੱਖਣਾ, 40 ਇੰਚ $199 ਚ 40 ਇੰਚ ਵੀ ਲੈ ਸਕਦੇ ਜੀ। ਪੇਮੈਂਟ 6 ਮਹੀਨੇ ਚ ਕਰਨੀ ਹੈ। ਪਹੁੰਚਣਾ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ, 905-450-2828, 905-450-2828 ਜੀ,
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ,
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
0: ਥੈਂਕ ਯੂ ਭਾਜੀ। ਜਿਹੜੀ ਨਜ਼ਰ ਹੁੰਦੀ ਆ ਨਾ, ਇਹ ਤਾਂ ਬੰਦੇ ਦੀ ਜ਼ਮਾਨਦਰੂ ਹੁੰਦੀ ਹੈ ਕਿ ਨਜ਼ਰ ਬੰਦੇ ਦੀ ਕਿਸੇ ਦੀ ਨਜ਼ਰ ਪਹਿਲਾਂ ਤੋਂ ਕਿਵੇਂ ਆ, ਕਿਸੇ ਦੀ ਕਿਵੇਂ ਆ,

0: ਆਮਾ ਇਹ ਖਾਸ ਹੈ। ਉਹ ਉਸ ਨਜ਼ਰੀਏ ਦੀ ਐਨਕ ਨਾਲ ਹਰ ਚੀਜ਼ ਨੂੰ ਦੇਖਣ ਲੱਗ ਜਾਂਦਾ। ਸੋ ਅਸਲ ਦੇ ਵਿੱਚ ਕਈ ਵਾਰ ਸੱਚਾਈ ਹੋਰ ਹੁੰਦੀ ਹੈ। ਜਿਵੇਂ ਇੱਕ ਇਹ ਕਹਿ ਲਓ ਕਿ ਇੱਕ ਨਾ ਜਿਹਨੂੰ ਦਿਸਦਾ ਨਹੀਂ ਸੀ ਉਸ ਨੂੰ ਹਾਥੀ ਦੇ ਕੋਲ ਲੈ ਗਏ। ਉਹਨਾਂ ਦੀ ਭੀੜ ਸੀਗੀ, 5-7 ਬੰਦੇ ਸੀ ਜਿਹਨਾਂ ਨੂੰ ਬਿਲਕੁਲ ਨਹੀਂ ਸੀ ਦਿਸਦਾ। ਉਹਨਾਂ ਦੀ ਭੀੜ ਨੂੰ ਹਾਥੀ ਦੇ ਕੋਲ ਲੈ ਗਏ। ਉਹਨੂੰ ਕਹਿੰਦੇ ਵੀ ਦੱਸੋ ਇਹ ਕੀ ਹੈ। ਕਿਸੇ ਨੇ ਹਾਥੀ ਦੀ ਪੂੰਛ ਫੜੀ, ਉਹਨੇ ਉਸ ਹਿਸਾਬ ਨਾਲ ਦੱਸਤਾ। ਕਿਸੇ ਨੇ ਹਾਥੀ ਦਾ ਸੁੰਡ ਫੜਿਆ, ਉਹਨੇ ਉਸ ਹਿਸਾਬ ਨਾਲ ਦੱਸਤਾ। ਕਿਸੇ ਨੇ ਹਾਥੀ ਦੇ ਪੈਰ ਨੂੰ ਹੱਥ ਲਾ ਲਿਆ, ਵੀ ਇਹ ਤਾਂ ਬਹੁਤ ਵੱਡਾ ਪੈਰ ਆ ਇਹਦਾ ਤਾਂ, ਉਹਨੇ ਉਸ ਹਿਸਾਬ ਨਾਲ। ਕਿਸੇ ਨੇ ਹਾਥੀ ਦਾ ਢਿੱਡ ਲਾਇਆ, ਢਿੱਡ ਨੂੰ ਹੱਥ ਲਾਇਆ ਉਹਨੇ। ਮਤਲਬ ਕਿ ਹਰ ਇੱਕ ਬੰਦਾ ਦਾ ਨਜ਼ਰੀਆ ਅਲੱਗ ਸੀ, ਕਿਉਂਕਿ ਨਜ਼ਰ ਹੈ ਨਹੀਂ ਸੀਗੀ। ਜੇ ਨਜ਼ਰ ਨਹੀਂ ਸੀ ਤਾਂ ਉਹਨੂੰ ਅਲੱਗ ਅਲੱਗ ਨਜ਼ਰੀਏ ਦੇ ਨਾਲ ਉਹ ਡਿਸਕ੍ਰਾਈਬ ਕਰ ਰਿਹਾ ਸੀਗਾ। ਸੋ ਸਾਡੇ ਕੋਲ ਵੀ ਇਹੀ ਹੈ ਕਿ ਸਾਡੇ ਕੋਲ ਕਈ ਵਾਰ ਅਸਲੀ ਬੰਦਿਆਂ ਨੂੰ ਪਰਖਣ ਦੀ ਨਜ਼ਰ ਨਹੀਂ ਹੁੰਦੀ, ਅਸੀਂ ਨਜ਼ਰੀਏ ਦੀ ਐਨਕ ਲਾ ਕੇ ਦੇਖਣ ਲੱਗ ਜਾਂਦੇ ਹਾਂ। ਸੋ ਨਜ਼ਰ ਹੋਣੀ ਬੜੀ ਜ਼ਰੂਰੀ ਆ। ਸੋ ਤਾਂ ਜੇ ਨਜ਼ਰ ਸਾਡੇ ਕੋਲ ਹੈਗੀ ਆ, ਫਿਰ ਸਾਨੂੰ ਬੰਦੇ ਦੀ ਬਾਹਰੋਂ ਨਹੀਂ ਅੰਦਰੋਂ ਵੀ ਤਬੀਅਤ ਦਾ ਪਤਾ ਲੱਗ ਜਾਂਦਾ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਨਜ਼ਰੀਆ ਬਦਲੂਗਾ ਜੇਕਰ ਤੁਸੀਂ ਨਜ਼ਰ ਬਦਲੋਗੇ। ਨਜ਼ਰੀਆ ਬਦਲਦਾ, ਨਜ਼ਰੀਆ ਬਦਲਦਾ ਤਾਂ ਨਜ਼ਾਰੇ ਬਦਲਦੇ ਆ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਜੇ ਨਜ਼ਾਰੇ ਬਦਲਣਗੇ ਤਾਂ ਅਸੀਂ ਸਾਰੇ ਬਦਲਦੇ। ਚਲੋ ਬਾਕੀ ਗੱਲਾਂ ਤਾਂ ਵੱਖਰੀ ਗੱਲ, ਨਜ਼ਰ ਤਾਂ ਆਪਾਂ ਬਦਲ ਹੀ ਸਕਦੇ ਹਾਂ, ਜੇ ਨਜ਼ਰੀਆ ਨਹੀਂ ਬਦਲ ਸਕਦੇ। ਨਜ਼ਰ ਬਦਲਣ ਲਈ ਸਾਡੇ ਕੋਲ ਰਾਜਨ ਜੀ ਆ ਗਿਆ। ਰਾਜਨ ਜੀ ਜੀ ਆਇਆਂ ਨੂੰ
1: ਬਹੁਤ ਬਹੁਤ ਧੰਨਵਾਦ ਜੀ, ਸਾਰੇ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਰਾਜਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਏਦਾਂ ਦੀ ਇੰਟਰੋ ਵਾਰੀ ਵਾਰੀ ਨਹੀਂ ਹੁੰਦੀ, ਦੇਖਿਆ ਕਿੱਡੀ ਘੈਂਟ ਇੰਟਰੋ ਬਣੀ ਹੈ ਤੁਹਾਡੀ। ਆਵਾਜ਼ ਤੁਹਾਡੀ ਘੱਟ ਹੋ ਰਹੀ ਹੈ ਰਾਜਨ ਜੀ, ਖੜਕਾ ਬਾਹਲਾ ਆ ਰਿਹਾ ਆਵਾਜ਼ 'ਚ, ਤੁਹਾਡੀ ਆਵਾਜ਼ ਨਹੀਂ ਆ ਰਹੀ ਮੇਰੇ ਕੋਲ। ਰਾਜਨ ਜੀ ਤੁਸੀਂ ਦੁਬਾਰਾ ਕਾਲ ਕਰੋ ਪਲੀਜ਼, ਦੁਬਾਰਾ ਕਾਲ ਕਰੋ, ਤੁਹਾਡੀ ਆਵਾਜ਼ ਮੇਰੇ ਤੱਕ ਪ੍ਰੋਪਰ ਨਹੀਂ ਪਹੁੰਚੀ, ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਲਓ ਆਪਾਂ ਇੱਕ ਬੇਸਮੈਂਟ ਲੀਕਿੰਗ ਭਾਈ ਇਹਦਾ ਦੱਸ ਦਈਏ, ਅਤੇ ਨਾਲੇ ਦੱਸ ਦਈਏ ਕਿ ਜੇਕਰ ਤੁਸੀਂ ਸਰੋਂ ਦਾ ਸਾਗ, ਮੱਕੀ ਦੀ ਰੋਟੀ ਅਤੇ ਲੱਸੀ ਦਾ ਗਲਾਸ ਅੱਜ ਸਪੈਸ਼ਲੀ ਤੌਰ 'ਤੇ ਕਿੱਥੋਂ ਮਿਲਦਾ ਹੁੰਦਾ, ਸਵੀਟ ਮਹਿਲ ਤੋਂ। ਸਵੀਟ ਮਹਿਲ 'ਤੇ ਜਾਣਾ ਨਾ ਤੁਸੀਂ ਭੁੱਲਿਓ। ਰਾਜਨ ਜੀ ਹੁਣ ਤੁਹਾਡੀ ਆਵਾਜ਼ ਦੇਖਿਓ ਤਾਂ।
1: ਹਾਂਜੀ ਠੀਕ ਹੈ ਜੀ, ਪਹਿਲੋ ਆਵਾਜ਼ ਮੈਨੂੰ ਲੱਗਦਾ ਲਾਈਨ ਡ੍ਰੌਪ ਹੋ ਗਈ ਸੀ।
0: ਹਾਂ ਹੁਣ ਵਧੀਆ ਆ ਰਹੀ ਹੈ, ਮੈਂ ਉਹੀ ਗੱਲ ਕਰਦਾ ਸੀ, ਮੈਂ ਕਿਹਾ ਇੰਟਰੋ ਦੇਖ ਲਓ ਤੁਹਾਡੀ ਕਿੱਡੀ ਘੈਂਟ ਹੋਈ ਹੈ।
1: ਹਾਂਜੀ ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਤੁਸੀਂ ਨਜ਼ਰ ਤੇ ਨਜ਼ਾਰੇ ਬਾਰੇ ਗੱਲ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਜਿਨ੍ਹਾਂ ਨੇ ਆਪਣੀ
0: ਨਜ਼ਰ ਬਦਲੋ ਤੁਸੀਂ,
1: ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ, ਕੰਪਲੀਟ ਕੰਪਰੀਹੈਂਸਿਵ ਤੁਸੀਂ ਆਪਣਾ ਐਗਜ਼ਾਮ ਕਰਾ ਸਕਦੇ ਹੋ। ਡਾਕਟਰ ਸਾਡੇ ਕੋਲ ਅੱਜ ਟਿਊਜ਼ਡੇ ਨੂੰ, ਫਿਰ ਥਰਸਡੇ, ਫਰਾਈਡੇ ਤੇ ਸੈਟਰਡੇ, ਚਾਰੋ ਦਿਨ ਅਵੇਲੇਬਲ ਨੇ, ਆਪਣਾ ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ। ਤੇ ਹੁਣ ਖਾਸ ਕਰਕੇ ਇਸ ਵੇਲੇ ਜਿਵੇਂ ਬੈਕ ਟੂ ਸਕੂਲ ਦਾ ਟਾਈਮ ਹੈ, ਬੱਚਿਆਂ ਦੇ ਸਕੂਲ ਖੁੱਲ ਜਾਣੇ ਨੇ, ਤੁਸੀਂ ਬੱਚਿਆਂ ਨੂੰ ਲੈ ਕੇ ਆਇਓ, ਉਹਨਾਂ ਦਾ ਐਗਜ਼ਾਮ ਕਰਾਓ। ਉਹਨਾਂ ਦੀ ਜੇ ਤੁਸੀਂ ਗਲਾਸਿਸ ਬਣਵਾਉਣਾ ਚਾਹੁੰਦੇ ਹੋ ਤੇ ਇਹ ਸਹੀ ਸਮਾਂ, ਕਿਉਂਕਿ ਗਲਾਸਿਸ ਬਣ ਕੇ ਆਉਣ ਨੂੰ 1 ਹਫ਼ਤਾ ਤੋਂ 10 ਦਿਨ ਲੱਗ ਜਾਂਦੇ ਨੇ। ਸੋ ਜਿਸ ਦਿਨ ਪਹਿਲੇ ਦਿਨ ਬੱਚੇ ਸਕੂਲ ਜਾਣਗੇ, ਉਹਨਾਂ ਕੋਲ ਜੇ ਨਵੀਆਂ ਐਨਕਾਂ ਹੋਣਗੀਆਂ ਤੇ ਬੱਚੇ ਬੜੇ ਖੁਸ਼ ਹੁੰਦੇ ਨੇ। ਸੋ ਡਾਕਟਰ ਸਾਡੇ ਕੋਲ ਅਵੇਲੇਬਲ ਹੈ ਜੀ, ਕੰਪਲੀਟ ਕੰਪਰੀਹੈਂਸਿਵ ਐਗਜ਼ਾਮ ਕਰਾਓ। ਤੇ ਜਿਹੜੀ ਬੈਕ ਟੂ ਸਕੂਲ ਸਪੈਸ਼ਲ ਸੇਲ ਚੱਲ ਰਹੀ ਹੈ, ਜਿੰਨੇ ਵੀ ਬੱਚੇ ਆ ਕੇ ਆਪਣੀਆਂ ਗਲਾਸਿਸ ਬਣਵਾ ਰਹੇ ਨੇ, ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਤੇ ਨਾਲ ਤੁਹਾਨੂੰ ਅਸੀਂ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦੇ ਰਹੇ ਹਾਂ। ਰਾਜਵੀਰ ਜੀ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਤਾਂ ਫ੍ਰੀ ਮਿਲ ਰਹੀ ਹੈ ਕਿ ਬੱਚਿਆਂ ਨੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਨਾ ਹੁੰਦਾ ਸੈੱਲਫੋਨ ਦੇ ਉੱਤੇ, ਕੰਪਿਊਟਰ ਦੇ ਉੱਤੇ ਜਾਂ ਡਿਵਾਈਸਿਸ ਦੇ ਉੱਤੇ, ਤੇ ਉਹਨਾਂ ਦੀ ਅੱਖਾਂ ਦੇ ਉੱਤੇ, ਨਿਗਾਹ ਦੇ ਉੱਤੇ ਜ਼ੋਰ ਪੈਂਦਾ ਬਲੂ ਲਾਈਟ ਦਾ। ਸੋ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਕਰ ਦਿੱਤੀ ਹੈ, ਜਿੰਨੇ ਵੀ ਬੱਚੇ ਆ ਕੇ ਗਲਾਸਿਸ ਬਣਵਾ ਰਹੇ ਨੇ, ਤੇ ਜਿਹੜੇ ਬ੍ਰਾਂਡਡ ਫਰੇਮ ਹੈ ਤੁਸੀਂ ਨਾਲ ਲੈਣਾ ਚਾਹੁੰਦੇ ਹੋ, ਉਹਨਾਂ ਉੱਤੇ ਵੀ ਬਹੁਤ ਭਾਰੀ ਸੇਲ ਹੈ। ਗੁੱਚੀ ਦੇ, ਪ੍ਰਾਡਾ ਦੇ, ਡੋਲਚੀ ਗਬਾਨਾ, ਟਿਫਨੀ, ਟੋਮ ਫੋਰਡ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 30% ਆਫ ਚੱਲ ਰਹੇ ਨੇ। ਜੇ ਤੁਸੀਂ ਰੇਬੈਨ ਦੇ ਫਰੇਮ ਲੈਣੇ ਨੇ, ਅਰਮਾਨੀ ਦੇ, ਮਾਈਕਲ ਕੋਰਸ ਦੇ, ਕੋਚ ਦੇ ਜਾਂ ਫਿਰ ਕੇਟ ਸਪੇਲ ਦੇ, ਇਹ ਫਲੈਟ 50% ਆਫ ਨੇ। ਟੋਮੀ ਹਿਲ ਫਿਗਰ ਦੇ ਫਰੇਮ ਲੈਣਾ ਚਾਹੁੰਦੇ ਹੋ ਜਾਂ ਫਿਰ ਕੈਲਵਿਨ ਕਲਾਈਨ ਦੇ, ਫੈਂਡੀ ਦੇ ਜਾਂ ਫਿਰ ਵੈਲੰਟੀਨੋ ਦੇ, ਤੇ ਫਲੈਟ 75% ਆਫ ਦਿੱਤੇ ਜਾ ਰਹੇ ਨੇ। ਸੋ ਬਹੁਤ ਵਧੀਆ ਵਧੀਆ ਸੇਲ ਚੱਲ ਰਹੀਆਂ ਜੀ ਬੈਕ ਟੂ ਸਕੂਲ ਸੇਲ ਦੀਆਂ। ਤੁਸੀਂ ਵਿਜ਼ਿਟ ਕਰ ਸਕਦੇ ਹੋ ਸਪੈਕਸ ਐਕਸਪ੍ਰੈਸ ਨੂੰ, ਕਿਸੇ ਵੀ ਡੀਲ ਕਰਕੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਹੈ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਕਾਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਸਨ ਗਲਾਸਿਸ। ਸੋ ਇੱਕੋ ਇੱਕ ਨੰਬਰ ਜੀ, 905-460-8888, 905-460-8888।
0: ਬਹੁਤ ਬਹੁਤ ਧੰਨਵਾਦ ਬਾਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ।

0: ਲਓ ਜੀ ਟੋਰੰਟੋ ਵਾਲੇ, ਉਹ ਕਹਿੰਦੇ ਰੈਡੀ ਹੋ ਜਾਓ, ticketmaster.ca ਤੇ ਜਾ ਕੇ ਤੁਸੀਂ ਟਿਕਟਾਂ ਖਰੀਦ ਸਕਦੇ ਹੋ। ਇੰਗਣ ਵਾਲੀ ਰਹਿ ਗਈ ਸੀ ਵਿੱਚ ਗੱਲ ਮਤਲਬ, ਇਹ ਕਿਹੜੀ ਖੇਡ ਤੁਹਾਨੂੰ ਯਾਦ ਹੋਵੇ ਤਾਂ ਦੱਸਿਓ, ਕੋਈ ਚਾਹੇ ਮੈਸੇਜ ਕਰਕੇ ਦੱਸ ਦਿਓ। ਇੰਗਣ ਮਿੰਗਣ ਤਲੀ ਤਲਿੰਗਣ, ਕਾਲਾ ਪੀਲਾ ਡੱਕਰਾਂ, ਗੁੜ ਖਾਵਾਂ ਵੇਲ ਵਧਾਵਾਂ, ਮੂਲੀ ਪੱਤਰਾਂ, ਪੱਤਰਾਂ ਵਾਲੇ ਘੋੜੇ ਆਏ, ਹੱਥ ਕੁਤਾੜੀ ਪੈਰ ਕੁਤਾੜੀ, ਨਿਕਲ ਬਾਲਿਆ ਤੇਰੀ ਵਾਲੀ, ਇੱਦਾਂ ਹੀ ਹੁੰਦੇ ਸੀ ਨਾ ਇਹ, ਕੋਈ ਯਾਦ ਜੇ ਕਿਸੇ ਦੇ ਹੋਈ ਤਾਂ ਦੱਸਿਓ। ਅਤੇ ਬੜੀਆਂ ਕਮਾਲ ਦੀਆਂ ਯਾਰ ਉਹ ਖੇਡਾਂ ਸੀਗੀਆਂ, ਮਤਲਬ ਉਹ 'ਚ ਰਾਈਮ ਵੀ ਸੀ, ਕਵਿਤਾ ਵਾਂਗੂ ਵੀ ਸੀਗੀਆਂ ਅਤੇ ਖੇਡਾਂ ਵੀ ਸੀਗੀਆਂ। ਜਾਂ ਇੱਕ ਹੁੰਦੀ ਸੀਗੀ ਕਿ ਇੱਕੜ ਦੁੱਕੜ ਭੰਬੇ ਪਾਓ, 80-90 ਪੂਰਾ 100, 100 ਕੁ ਲੋਟਾ ਤਿੱਤਰ ਮੋਟਾ, ਚੱਲ ਮਦਾਰੀ ਪੈਸਾ ਖੋਟਾ, ਗਾਹ ਯਾਦ ਹੋਣੀ ਤੁਹਾਨੂੰ ਸਾਰਿਆਂ ਨੂੰ ਇਹ ਤਾਂ। ਸੋ ਜਿਹੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਨਾਗਪਾਲ ਸਾਹਿਬ ਤੁਸੀਂ ਕਾਲ ਕਰ ਲਿਓ ਸਰ, ਜੇਕਰ ਤੁਸੀਂ ਪ੍ਰੋਗਰਾਮ ਨੂੰ ਸੁਣ ਰਹੇ ਹੋ ਤਾਂ ਜ਼ਰੂਰ ਤੁਸੀਂ ਕਾਲ ਕਰੋ। ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਹੋਣਾ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਉਹਨਾਂ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓਂ ਜਾਂ ਫਿਰ ਬਾਹਰਲੇ ਪਾਸਿਓਂ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਉਹਨਾਂ ਨੂੰ ਕਾਲ ਕਰ ਲਿਓ, ਨੰਬਰ ਨੋਟ ਕਰ ਲਓ। 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ, 416-451-4565, 416-451-4565, 416-451-4565। ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ, ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ, 905-204-1313, 905-204-1313, 905-204-1313। ਜੀ, ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਗੱਲਾਂ ਬਾਤਾਂ ਆਪਣੀਆਂ ਚੱਲਦੀਆਂ ਰਹਿਣੀਆਂ ਨੇ। ਅਤੇ ਜਿੰਨੇ ਵੀ ਮਿੱਤਰ ਦੋਸਤ ਨੇ ਉਹਨਾਂ ਨੂੰ ਇੱਕ ਅਸੀਂ ਨੰਬਰ ਨੋਟ ਕਰਵਾ ਦਈਏ ਕਿ ਜੇਕਰ ਤੁਸੀਂ ਟਰਮ ਪਲੈਨ ਲਾਈਫ ਇੰਸ਼ੋਰੈਂਸ ਦਾ ਹਜੇ ਤੱਕ ਨਹੀਂ ਲਿਆ ਤਾਂ ਜ਼ਰੂਰ ਲੈ ਲਿਓ, ਥੋੜ੍ਹੇ ਜਿਹੇ ਡਾਲਰਾਂ ਤੋਂ ਸਟਾਰਟ ਹੋ ਜਾਂਦਾ। ਸੋ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਰੱਖਿਆ ਕਰੋ। ਬਹੁਤ ਵਾਰ ਕਈ ਵਾਰ ਪਤਾ ਹੀ ਨਹੀਂ ਹੁੰਦਾ, ਬੰਦਾ ਸੋਚਦਾ ਕਿ ਯਾਰ ਮੈਂ ਤਾਂ ਤੰਦਰੁਸਤ ਹਾਂ, ਮੈਨੂੰ ਕੀ ਹੋਣਾ ਵਾ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਹੀ ਰੱਖੇ, ਕਿਸੇ ਨੂੰ ਕੋਈ ਦਿੱਕਤ ਆਵੇ ਹੀ ਨਾ। ਸੋ ਪਰ ਕ੍ਰਿਟੀਕਲ ਇਲਨੈਸ ਆ ਜਿਹੜੀ, ਉਹ ਜ਼ਰੂਰ ਲੈ ਕੇ ਰੱਖ ਲਿਓ। ਉਹ ਬਾਅਦ 'ਚ ਕੰਪਨੀਆਂ ਡਿਨਾਈ ਕਰ ਦਿੰਦੀਆਂ ਨੇ ਜਦੋਂ ਤੁਹਾਨੂੰ ਕੋਈ ਕੋਲੈਸਟ੍ਰੋਲ ਸ਼ੁਰੂ ਹੋ ਗਿਆ, ਬਲੱਡ ਪ੍ਰੈਸ਼ਰ ਹੋ ਗਿਆ, ਹੋਰ ਬਿਮਾਰੀਆਂ ਇੱਕ ਦੇ ਨਾਲ ਦੂਜੀ, ਦੂਜੀ ਦੇ ਨਾਲ ਤੀਜੀ, ਜਾ ਕੇ ਫਿਰ ਆਪਣਾ ਭਾਰ ਹੀ ਵਧਣ ਲੱਗ ਜਾਂਦਾ ਹੈ ਨਾ। ਸੋ ਉਸ ਤੋਂ ਪਹਿਲਾਂ, ਕਿਉਂਕਿ ਇੱਕ ਦੇ ਨਾਲ ਹੋਰ ਕਈ ਬਿਮਾਰੀਆਂ ਨੇ ਜਿਹੜੀਆਂ ਉਹ ਤੁਹਾਨੂੰ ਜਕੜ ਲੈਂਦੀਆਂ ਨੇ, ਉਸ ਤੋਂ ਪਹਿਲਾਂ ਕ੍ਰਿਟੀਕਲ ਦਾ ਤੁਸੀਂ ਪਲਾਨ ਲੈ ਕੇ ਰੱਖੋ। ਤਾਂ ਕਿ ਨਹੀਂ ਤਾਂ ਤੁਸੀਂ ਇਹਨੂੰ ਇੱਕ ਸੇਵਿੰਗ ਅਕਾਊਂਟ ਵਾਂਗੂ ਲਾ ਕੇ ਚੱਲ ਲਓ। ਤੁਸੀਂ $50 ਦਾ ਲੈਣਾ, ਕ੍ਰਿਟੀਕਲ 19 ਦੀ ਲੈਣੀ ਹੈ, ਤੁਸੀਂ $100 ਵਾਲੀ ਲੈਣੀ ਹੈ, ਜਿੰਨੇ ਦੀ ਵੀ ਤੁਸੀਂ 17 ਦੀ ਲੈਣੀ ਹੈ, ਤੁਸੀਂ 50,000 ਦੀ ਸੋਚਦੇ ਹੋ, 25,000 ਦੀ ਸੋਚਦੇ ਹੋ, 70,000 ਦੀ ਸੋਚਦੇ ਹੋ, ਤਾਂ ਕਿ ਰੱਬ ਨਾ ਕਰੇ ਕਿ ਜੇ ਤੁਹਾਨੂੰ ਜ਼ਰੂਰਤ ਪੈ ਜਾਵੇ ਤਾਂ ਤੁਹਾਡੇ ਘਰ ਦੇ ਖਰਚੇ ਆ, ਤੁਹਾਨੂੰ 2-4 ਮਹੀਨੇ 6 ਮਹੀਨੇ ਕੰਮ 'ਤੇ ਨਾ ਜਾ ਹੋਵੇ ਤਾਂ ਤੁਹਾਡੇ ਉਹ ਖਰਚੇ ਕਵਰ ਹੋ ਸਕਣ, ਲੰਬਸਮ ਅਮਾਊਂਟ ਤੁਹਾਨੂੰ ਮਿਲ ਜਾਣੀ ਹੈ। ਫਾਇਦਾ ਤੁਸੀਂ ਇਹ 'ਚ ਇਹ ਆ ਕਿ ਪੈਸੇ ਤੁਹਾਡੇ ਵੇਸਟ ਨਹੀਂ ਗਏ, ਜਿਹੜੇ ਜਾ ਰਹੇ ਸੀ ਉਹ ਤੁਹਾਡੇ ਇੱਕ ਤਰ੍ਹਾਂ ਦੇ ਸੇਵਿੰਗ ਅਕਾਊਂਟ ਵਾਂਗੂ ਹੀ ਜਾ ਰਹੇ ਸੀ, ਉਹ ਤੁਹਾਨੂੰ ਵਾਪਸ ਹੋ ਜਾਣੇ। ਜੇ ਤੁਹਾਨੂੰ ਨਹੀਂ ਕੁਛ ਹੁੰਦਾ ਤਾਂ ਤੁਹਾਡੇ ਪੈਸੇ ਕਿਤੇ ਵੀ ਨਹੀਂ ਗਏ ਹੈਗੇ, ਤੁਸੀਂ ਵਿੰਨ-ਵਿੰਨ ਸਿਚੁਏਸ਼ਨ 'ਚੋਂ। ਤਾਂ ਜੇ ਤੁਹਾਨੂੰ ਕੁਛ ਹੁੰਦਾ ਤਾਂ ਤੁਹਾਨੂੰ ਜਿੰਨੇ ਦੀ ਤੁਸੀਂ 1 ਲੱਖ ਦੀ ਲਈ ਸੀ, 1.5 ਲੱਖ ਦੀ ਲਈ ਸੀ, ਜਿੰਨੇ ਦੀ ਵੀ ਤੁਸੀਂ ਕ੍ਰਿਟੀਕਲ ਇਲਨੈਸ ਲਈ ਸੀ, ਤਾਂ ਉਹ ਤੁਹਾਨੂੰ ਲੰਬਸਮ ਮਿਲ ਜਾਣੇ ਆ, 1 ਸ਼ੋਟ ਦੇ ਵਿੱਚ ਹੀ ਉਹ ਤੁਹਾਨੂੰ ਮਿਲ ਜਾਣੇ ਆ ਕਿ ਆਹ ਲਓ ਜੀ, ਆਹ ਤੁਸੀਂ ਇੰਨੇ ਦੀ ਲਈ ਸੀ ਅਤੇ ਕ੍ਰਿਟੀਕਲ ਇਲਨੈਸ, ਆ ਲਓ ਪੈਸੇ। ਫਿਰ ਆਪਾਂ ਨੂੰ ਤਾਂ ਮਤਲਬ ਦੋਨੇ ਪਾਸੇ ਵਿੰਨ-ਵਿੰਨ ਸਿਚੁਏਸ਼ਨ ਆ, ਜੇ ਨਹੀਂ ਕੁਛ ਹੁੰਦਾ ਤਾਂ ਵੀ ਤੁਹਾਡੇ ਪੈਸੇ ਨਹੀਂ ਗਏ ਕਿਤੇ, ਤੁਹਾਡੇ ਵਾਪਸ ਆ ਜਾਣੇ ਆ, ਜੇ ਕੁਛ ਹੁੰਦਾ ਤਾਂ ਤੁਹਾਨੂੰ ਲੰਬਸਮ ਅਮਾਊਂਟ ਮਿਲ ਜਾਣੀ ਹੈ। ਮਤਲਬ ਤੁਸੀਂ ਪ੍ਰੋਟੈਕਸ਼ਨ ਵੀ ਲੈ ਰਹੇ ਹੋ ਪਰ ਸੇਵਿੰਗ ਅਕਾਊਂਟ ਵਾਂਗੂ ਹੀ ਲੈ ਰਹੇ ਹੋ, ਤੁਹਾਡੇ ਪੈਸੇ ਕਿਤੇ ਵੀ ਨਹੀਂ ਜਾ ਰਹੇ। ਪਰ ਇਹਦੇ ਲਈ ਤੁਸੀਂ ਸੰਪਰਕ ਕਰ ਲੈਣਾ ਮੁਸਕਾਨ ਦਿਓਲ ਉਹਨਾਂ ਦੇ ਨਾਲ, ਕ੍ਰਿਟੀਕਲ ਇਲਨੈਸ। ਬਹੁਤ ਸਾਰੇ ਲੋਕ ਹੁਣ ਅਵੇਅਰ ਹੋ ਗਏ, ਉਹ ਆਪਣੇ ਬੱਚਿਆਂ ਦੇ ਵੀ ਕਰਵਾ ਆਉਂਦੇ ਆ ਕਿ ਠੀਕ ਆ, ਜਦੋਂ ਉਹਨਾਂ ਨੇ ਵੱਡੇ ਹੋਣਾ ਅਤੇ ਇਹਨਾਂ ਦੀ ਹੁਣੇ ਹੀ ਕਰਾ ਦਿਉ, ਹੁਣ ਤਾਂ ਇਹਨਾਂ ਨੂੰ ਕੋਈ ਬਿਮਾਰੀ ਨਹੀਂ, ਪ੍ਰੀਮੀਅਮ ਵੀ ਘੱਟ ਹੋਊਗਾ, ਸੋ ਉਹਨਾਂ ਦਾ ਪ੍ਰੀਮੀਅਮ ਘੱਟ ਹੁੰਦਾ ਜਿੰਨੀ ਉਮਰ ਘੱਟ ਹੈ। ਸੋ ਨੰਬਰ ਨੋਟ ਕਰ ਲਓ, 647-564-2733, 647-564-2733, 647-564-2733, 647-564-2733, 647-564-2733। ਵੈਸਟਰ ਵੀਜ਼ਾ ਲਈ ਵੀ, ਸੁਪਰ ਵੀਜ਼ਾ ਲਈ ਵੀ, ਕ੍ਰਿਟੀਕਲ ਇਲਨੈਸ ਲਈ ਵੀ, ਨੰਬਰ ਇਹੀ ਹੈ ਮੁਸਕਾਨ ਦਿਓਲ, 647-564-2733। ਨਾਗਪਾਲ ਸਾਹਿਬ ਸਾਡੇ ਨਾਲ ਆ ਚੁੱਕੇ ਆ। ਨਾਗਪਾਲ ਸਾਹਿਬ ਇੱਕ ਵਾਰ ਫਿਰ ਤੋਂ ਜੀ ਆਇਆਂ ਨੂੰ ਸਰ। ਜੀ ਅੱਛਾ ਨਾਗਪਾਲ ਸਾਹਿਬ, ਤੁਸੀਂ ਦੱਸ ਰਹੇ ਸੀ ਕਿ ਐਜੂਕੇਸ਼ਨ ਪਲਾਨ ਆ ਜਿਹੜੇ ਇਹ ਹਰ 2 ਸਾਲ ਬਾਅਦ ਚੇਂਜ ਹੋ ਜਾਂਦੇ ਆ ਜੀ।
1: बिल्कुल जी, एंड गवर्नमेंट की पॉलिसी जो एजुकेशन की है वो हर 2 साल में चेंज होती है। आज लाइक आपको लोन डबल आ रहा है, अगस्त 2028 के बाद नेक्स्ट चेंज होगा। तो मतलब अगर आप आज एनरोल करते हैं तो आपको 2 साल के कोर्स में जो 4 इंस्टॉलमेंट आती है वो आपकी अगस्त 2028 से पहले गिर जाएंगे आपके खाते में।
0: ओके,
1: इसलिए दिस इज द राइट टाइम। आप लोन आपको आज के टाइम में डबल आ रहा है, 50,000 से 1,70,000 का लोन हासिल करें 0% पे विदाउट गारंटी आपके खाते में डायरेक्ट।
0: जिन्होंने नागपाल साहब पहला लिया सी जां ग्रांट जां लोन लिया हुआ सीगा, ਜਿਨ੍ਹਾਂ ਨੇ ਪਹਿਲਾਂ ਲਿਆ ਸੀ, ਜੇ ਉਹਨਾਂ ਦੇ ਉਹ ਕੋਰਸ ਪੂਰੇ ਹੋ ਗਏ ਉਹ ਦੁਬਾਰੇ ਵੀ ਲੈ ਸਕਦੇ ਹੈ।
1: ਬਿਲਕੁਲ ਜੀ, ਆਪਕਾ ਸ਼ੋਅ ਸੁਣ ਕੇ ਕਿਤਨੇ ਹੀ ਲਾਈਕ ਐਸੇ ਕਲਾਇੰਟਸ ਹਮਾਰੇ ਪਾਸ ਆਤੇ ਹੈ ਜੋ ਕਹਿਤੇ ਸਰ ਆਪਕੀ ਫੀਸ ਬੜੀ ਜੈਨੂਇਨ ਹੈ, ਆਪਕਾ ਸ਼ੋਅ ਸੁਣ ਕੇ ਆਏ ਹੈ ਹਮ, ਔਰ ਹਮ ਲਾਈਕ ਫਲੈਟ ਥਾ ਕਰਕੇ ਬਾਤ ਕਰਤੇ 199 ਫੀਸ ਕਾਮ ਹੋਣੇ ਕੇ ਬਾਅਦ ਹੈ, ਤੋ ਵੋ ਲੋਗ ਪਹਿਲੇ ਕਿਸੀ ਔਰ ਸੇ ਕਾਮ ਕਰਾ ਕੇ ਕਮਿਸ਼ਨ ਦੇ ਕੇ ਆ ਰਹੇ ਹੋਤੇ, ਰਾਈਟ ਮੋਟੀ। ਸਾਫ ਕਾਮ ਸਾਫ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਪ੍ਰੋਪਰ ਆਫਿਸ ਹੈ, ਹਰ ਡਰੀ ਡਰੀ ਪੇ 1000 ਸਕੇਅਰ ਫੀਟ ਕਾ, 8 ਇੰਪਲਾਈਜ਼ ਆਪਕੇ ਲਈ ਕਾਮ ਕਰ ਰਹੇ, ਕੋਈ ਚਲਾਕੀ ਕੋਈ ਮਿੱਠੀ ਬਾਤ ਨਹੀਂ ਹੈ, ਫੰਡਿੰਗ ਹਾਸਿਲ ਕਰੇ, ਹਮਾਰੀ ਫੀਸ ਛੋਟੀ ਸੀ $200 ਕਾਮ ਹੋਣੇ ਕੇ ਬਾਅਦ।
0: ਅੱਛਾ ਇਹ ਦੱਸੋ ਵੀ ਜਿਹੜੇ ਡਾਕੂਮੈਂਟ ਨੇ ਹੁਣ, ਸਪੋਜ਼ ਕਰੋ ਕਿ ਜੇ ਹਸਬੈਂਡ ਵਾਈਫ ਆ ਤੇ 2 ਬੱਚੇ ਆ, ਉਹਨਾਂ ਨੂੰ ਕਿੰਨਾ ਲੋਨ ਮਿਲ ਸਕਦਾ?
1: ਫੈਮਿਲੀ ਆਫ 4 ਨੂੰ ਆਰਾਮ ਨਾਲ 140 ਟੂ 150,000 ਡਾਲਰ, $1.5 lakh ਤੇ ਦੋਨੋਂ ਹਸਬੈਂਡ ਵਾਈਫ ਪੜ੍ਹ ਰਹੇ ਨੇ, ਆਸਾਨ ਸੇ ਫੁਲੀ ਆਨਲਾਈਨ ਕੋਰਸ ਕਰਤੇ ਹੈ, ਘਰ ਕੇ ਕੰਫਰਟ ਸੇ ਫੋਨ ਜਾਂ ਲੈਪਟਾਪ ਪੇ ਐਗਜ਼ਾਮਿਨੇਸ਼ਨ ਨਹੀਂ ਹੈ, ਆਸਾਨ ਸੇ ਅਸਾਈਨਮੈਂਟਸ ਹੈ, 2 ਸਾਲ ਕੇ ਬਾਅਦ ਉਨਕੋ ਸਰਟੀਫਿਕੇਟ ਵੀ ਮਿਲਤਾ ਹੈ ਵੋ ਗ੍ਰੈਜੂਏਟ ਕਾ।
0: ਤੇ ਕੋਰਸ ਕਿਹੜੇ ਕਿਹੜੇ, ਕੋਈ ਕੋਰਸ ਮੈਂਸ਼ਨ
1: ਫੰਡਿੰਗ ਦੇ ਅਕੋਰਡ ਨਾਲ
0: ਨਾਗਪਾਲ ਸਾਹਿਬ, ਕੋਰਸ ਕੋਈ ਮੈਂਸ਼ਨ ਕਰ ਸਕਦੇ ਹੋ ਕਿਹੜੇ ਕਿਹੜੇ ਕੋਰਸ ਬੰਦਾ ਕਰ ਸਕਦਾ? ਕਈ ਵਾਰ ਬੰਦਾ ਸੋਚਦਾ ਕਿ ਯਾਰ ਨਾਲੇ ਤਾਂ ਲੋਨ ਮਿਲ ਜਾਣਾ, ਨਾਲੇ ਆਪਾਂ ਘਰੋਂ ਬੈਠੇ ਬੈਠੇ ਨੇ ਪੜ੍ਹ ਵੀ ਲੈਣਾ ਤੇ ਨਾਲੇ ਸਰਟੀਫਿਕੇਟ ਵੀ ਆ ਜਾਣਾ ਆਪਣੇ ਕੋਲੇ, ਪੜ੍ਹਨ ਵਾਲੇ ਬੰਦੇ ਵੀ ਬਹੁਤ ਹੁੰਦੇ ਆ, ਕਿਹੜੇ ਕਿਹੜੇ ਕੋਰਸ ਹੋ ਸਕਦੇ ਆ?
1: ਇੱਕ ਤੁਸੀਂ ਮੰਨ ਲੀਜੀਏ ਅਕਾਊਂਟਿੰਗ ਹੈ, ਦੂਸਰਾ ਹੈ ਬਿਜ਼ਨਸ ਕਾ ਕੋਰਸ ਹੈ 2 ਸਾਲ ਕਾ ਹੈ ਵੋ, ਕਿਉਂਕਿ ਮੋਸਟ ਪਾਪੂਲਰ ਹੈ ਕਿਉਂਕਿ ਉਸਮੇ ਫੰਡਿੰਗ ਡਬਲ ਆਤੀ ਹੈ।
0: ਅੱਛਾ,
1: ਬਾਕੀ ਲੋਨ ਆਪਕੇ ਖਾਤੇ ਮੇ ਆਤਾ ਹੈ, ਮਤਲਬ 2 ਸਾਲ ਕਾ ਕੋਰਸ ਹੈ ਤੋ ਰੀਪੇਮੈਂਟ ਜੋ ਲਾਨੋ 2 ਸਾਲ ਕੇ ਕੋਰਸ ਮੇ ਫੈਮਿਲੀ ਆਫ 4 ਕੋ ਲੋਨ ਆ ਗਿਆ 1.5 lakh ਕਾ, ਰੀਪੇਮੈਂਟ ਕਬ ਹੈ? ਰੀਪੇਮੈਂਟ ਸਟਾਰਟ ਹੈ 2.5 ਸਾਲ ਬਾਅਦ, ਤਬ ਵਿਆਜ ਦਰ ਕਿਆ ਹੈ 2.5% ਪੂਰੇ ਸਾਲ ਕਾ, $1,00,000 ਰੁਪਏ ਸਿਰਫ।
0: ਜੇ ਜੇ ਫੈਮਿਲੀ ਦੇ ਵਿੱਚ, ਜੇ ਫੈਮਿਲੀ ਦੇ ਵਿੱਚ 4 ਜਣਾਂ ਦੀ ਫੈਮਿਲੀ ਨਹੀਂ, 5 ਦੀ ਹੋ ਗਈ, 3 ਜਵਾਕ ਹੋਣ, 2 ਹਸਬੈਂਡ ਵਾਈਫ,
1: ਫਿਰ $170,000 ਆਤਾ ਹੈ, ਔਰ 2.5 ਸਾਲ ਬਾਅਦ ਰਿਟਰਨ ਕਰਨਾ ਸਟਾਰਟ ਕਰਨਾ ਹੈ ਬਿਨਾਂ ਗਾਰੰਟੀ ਕੇ 0% ਪੇ, ਔਰ ਵਿਆਜ ਦਰ ਕਿਆ ਹੈ ਸ਼ੁਰੂ ਮੇ 0%, ਬਾਅਦ ਮੇ 2.5 ਸਾਲ ਬਾਅਦ 2.5% ਪੂਰੇ ਸਾਲ ਕਾ ਵਿਆਜ, ਜੋ ਕਿ ਕੁਛ ਵੀ ਨਹੀਂ ਹੈ।
0: ਤੇ 2.5 ਸਾਲ ਬਾਅਦ ਵੀ ਜੇ ਬੰਦਾ ਕਹੇ ਯਾਰ ਮੈਨੂੰ ਤਾਂ ਹੁਣ ਕੰਮ ਕੁੰਮ ਦਾ ਮੈਨੂੰ ਮਿਲਿਆ ਨਹੀਂ ਤੇ ਮੈਂ ਥੋੜ੍ਹਾ ਜਿਹਾ ਇਹਨੂੰ ਹੋਰ ਵਧਾ ਲਵਾਂ, ਤੇ ਉਹਨੂੰ ਵੱਧ ਜਾਂਦਾ ਉਹ ਕੰਮ ਕਿ ਨਹੀਂ?
1: ਗਾੜੀ ਪੇ ਲੋਨ ਲੋਕੇ ਗਾੜੀ ਉਠਾ ਲੇਂਗੇ, ਘਰ ਕੇ ਲੋਨ ਲੋਕੇ ਘਰ ਉਠਾ ਲੇਂਗੇ, ਯਹਾਂ ਪੇ ਆਪਕੋ ਬੈਂਕ ਲੋਨ ਨਹੀਂ ਦੇ ਰਹਾ, ਗਵਰਨਮੈਂਟ ਦੇ ਰਹੀ ਹੈ, ਆਪਕੇ ਕਿਤਾਬ ਪੇਨ ਉਠਾ ਲੇਂਗੇ ਵੋ 2 ਸਾਲ ਬਾਅਦ ਅਗਰ ਲੋਨ ਨਹੀਂ ਦੇ ਪਾਓਗੇ। ਨਹੀਂ ਐਸਾ ਕੁਛ ਨਹੀਂ ਹੈ, ਮਤਲਬ ਗਵਰਨਮੈਂਟ ਲਾਈਕ ਆਪਕੋ ਆਪ ਲੋਨ ਡੈਫਰ ਕਰਾ ਸਕਤੇ ਹੈ, ਉਹ ਕਾਲ ਕਰਕੇ 6 ਮਹੀਨੇ 2 ਸਾਲ 3 ਸਾਲ ਕਿਸ ਤੇ ਡੈਫਰ ਜਾਤੀ ਹੈ ਆਪਕੀ ਬਤਾਓ।
0: ਵਾਓ, ਤੇ ਫਿਰ ਜਿਹੜੀਆਂ ਕਿਸ਼ਤਾਂ ਬਣਨੀ ਨੇ ਇਹ ਕਿੰਨੇ ਕੁ ਟਾਈਮ ਦੇ ਵਿੱਚ, ਕਿਸ਼ਤਾਂ ਕਿੰਨੇ ਕੁ ਟਾਈਮ ਦੀਆਂ ਹੋਣਗੀਆਂ? ਇਹ ਮਤਲਬ 2 ਸਾਲ 4 ਸਾਲ ਦੀ ਬਣ ਸਕਦੀ ਜਾਂ ਕਿੰਨੇ ਕੁ ਵੱਧ ਵੀ ਬਣ ਸਕਦੀ ਵੱਧ ਤੋਂ ਵੱਧ?
1: ਜੀ ਮੈਕਸੀਮਮ 14.5-15 ਸਾਲ ਕੀ ਕਿਸ ਬਣ ਜਾਤੀ ਹੈ ਡੇਟ
0: ਤੇ। ਓਪਨ ਓਪਨ ਹੁੰਦਾ ਜੇ ਬੰਦਾ ਕੋਈ ਗੱਲੂ ਕਹੇ ਕਿ ਯਾਰ ਮੇਰੇ ਕੋਲ 4 ਪੈਸੇ ਆ ਗਏ ਤੇ ਮੈਂ ਇਹਨੂੰ ਲੋਨ ਜਾਂ ਮੈਂ ਰੱਖਣਾ ਨਹੀਂ ਚਾਹੁੰਦਾ, ਮੈਂ ਵਾਪਸ ਕਰ ਦਵਾਂ?
1: ਬਿਲਕੁਲ ਜੀ ਓਪਨ ਹੈ, ਮੈਂ ਆਪਣਾ ਖੁਦ ਦਾ 3 ਸਾਲ ਮੈਂ ਰਿਟਰਨ ਕਰ ਦਿਆ ਥਾ।
0: ਅੱਛਾ, 3 ਸਾਲ ਚ ਰਿਟਰਨ ਕਰਤਾ ਸੀਗਾ। ਤੇ ਅੱਛਾ, ਦੂਜੀ ਗੱਲ ਇਹ ਹੈ ਵੀ ਜੇ ਬੰਦੇ ਨੇ ਲੈ ਵੀ ਲਿਆ ਲੋਨ, ਫਿਰ ਜ਼ਰੂਰੀ ਆ ਕਿ ਉਹਨੂੰ ਉਹੀ ਜਿਹੜਾ ਉਹਨੇ ਕੋਰਸ ਕੀਤਾ ਸੀ ਜਿਹਦੇ ਲਈ ਲੋਨ ਲਿਆ ਸੀ ਉਹਨੂੰ ਉਸੇ ਫੀਲਡ 'ਚ ਜਾਣਾ ਪਊ, ਜਾਂ ਜਿਹੜਾ ਮਰਜ਼ੀ ਕੰਮ ਕਰੀ ਜਾਵੇ?
1: ਜਿਹੜਾ ਮਰਜ਼ੀ, ਲਾਈਕ ਜੋ ਬੰਦੇ ਕੋਰਸ ਕਰ ਚੁੱਕੇ ਉਹ ਸੈਕੰਡ ਕੋਰਸ ਕਰ ਰਹੇ, ਜੋ ਰਹਿ ਗਏ ਉਹ ਰਹਿ ਗਏ, ਉਹ ਸੋਚ ਰਹੇ ਐਸਾ ਹੋ ਜਾਏਗਾ ਐਸਾ ਹੋ ਜਾਏਗਾ, ਕੋਈ ਚਲਾਕੀ
0: ਕੋਈ ਤੀਜੀ ਵਾਰ ਵਾਲਾ ਵੀ ਤੁਹਾਡੇ ਕੋਲ ਆਇਆ?
1: ਤੀਜੀ ਡਾਕੂਮੈਂਟ ਲੱਗਤੇ ਆਪਕੇ ਨਾ ਕੋਈ ਨਹੀਂ ਲੱਗਤੇ ਇਸਮੇ?
0: ਕੋਈ ਤੀਜੀ ਵਾਰ ਵਾਲਾ ਵੀ ਤੁਹਾਡੇ ਕੋਲ ਆਇਆ ਜਿਹਨੇ 2 ਵਾਰ ਪਹਿਲਾਂ ਲੈ ਲਿਆ ਹੋਵੇ, ਤੀਜੀ ਵਾਰ ਕਹੇ ਯਾਰ ਫੇਰ ਫੇਰ?
1: ਇਹ ਕੰਫੀਡੈਂਸ਼ੀਅਲ ਹੈ ਬਟ ਯੈਸ।
0: ਅੱਛਾ, ਵਾਹ, ਬੜੇ ਪੜਾਕੂ ਆ ਫਿਰ ਕਈ ਤਾਂ ਹੈ।
1: ਬਿਲਕੁਲ ਜੀ, ਬੜੇ ਏਜ ਲਿਮਿਟ ਨਹੀਂ ਹੈਗੇ, ਸਾਡੇ ਸਾਰੇ ਅੰਕਲ ਆਂਟੀ ਹੈਗੇ ਐਂਡ ਆ ਕੇ ਬੜੇ ਪਿਆਰ ਸੇ ਆਸ਼ੀਰਵਾਦ ਦਿੱਤੇ, ਬਲੈਸਿੰਗ ਦਿੱਤੇ, ਦਿਲ ਸੇ ਬਲੈਸਿੰਗ ਦਿੱਤੇ ਆ।
0: ਪਰ ਤੁਸੀਂ ਸੋਚੋ ਵੀ ਜੇ $1,00,000 ਦਾ ਲੋਨ ਮਿਲ ਜਾਣਾ, ਲੱਖ ਦੀ ਬੰਦੇ ਦੀ ਸੈਲਰੀ ਨਹੀਂ ਹੈ ਚੰਗੀ ਜੋਬ ਵਾਲੇ ਦੀ, ਹਨਾ ਸਾਲ ਦੀ?
1: ਦੇਖੀ ਜੀ, ਬਿਲਕੁਲ ਐਸਾ ਬਿਲਕੁਲ ਹੈ, ਔਰ ਆਪ ਇਸ ਪੈਸੇ ਕੋ ਚਾਹੇ ਗਰੋਸਰੀ ਕਰੇ, ਬੈਕ ਹੋਮ ਭੇਜੇ, ਇਨਵੈਸਟ ਕਰੇ, ਕੋਈ ਰੈਸਟ੍ਰਿਕਸ਼ਨ ਨਹੀਂ ਹੈ ਇਸਕੇ ਉਪਰ।
0: ਤੇ ਤੁਹਾਡੇ ਕੋਲ ਆ ਕੇ ਮਿਲ ਕੇ ਤੁਸੀਂ ਚੰਗੀ ਤਰ੍ਹਾਂ ਸਮਝਾ ਸਕਦੇ ਹੋ, ਤੇ ਹੋਰ ਬਸ ਆਉਣਾ ਕੀ ਹੈ, ਤੁਸੀਂ ਚਾਹੇ ਫੋਨ ਵੀ ਕਰ ਲਓ, ਤਾਂ ਡਾਕੂਮੈਂਟ ਤਾਂ ਉਹੀ ਹੈ, ਉਹਦੇ ਕਿਹੜਾ ਕੁਝ ਬਦਲਣਾ ਤਾਂ ਹੈ ਨਹੀਂ, ਕੁਛ ਨਹੀਂ ਕਰਨਾ, ਤੁਸੀਂ ਸਿਰਫ ਫੋਨ ਕਰੋ, ਫੋਨ ਤੇ ਤੁਹਾਨੂੰ ਤੁਸੀਂ ਦੱਸ ਦੋਗੇ ਕਿ ਤੁਹਾਡੀ ਭਾਈ ਫੈਮਿਲੀ ਦਾ ਸਾਈਜ਼ ਆ ਤੇ ਤੁਹਾਨੂੰ ਇੰਨਾ ਲੋਨ ਮਿਲੂਗਾ, ਤੇ ਆਹ ਤੁਹਾਡੇ ਡਾਕੂਮੈਂਟ ਨੇ 4-5 ਜਿਹੜੇ ਹੈਗੇ ਆ ਉਹ ਲਾ ਕੇ, ਤੇ ਤੁਸੀਂ ਜਦੋਂ ਲੋਨ ਤੁਹਾਡੇ ਮਤਲਬ ਤੁਹਾਡੇ ਨਹੀਂ ਜਿਹਨੇ ਲਿਆ ਹੋਊਗਾ ਜਦੋਂ ਉਹਦੇ ਅਕਾਊਂਟ 'ਚ ਚਲੇ ਗਿਆ, ਉਹ ਤੋਂ ਬਾਅਦ ਤੁਹਾਨੂੰ ਪੈਸੇ ਦੇਣੇ ਆ $200।
1: ਬਿਲਕੁਲ ਬਿਲਕੁਲ, जी, ये सौखी कोई मीठी बातें नहीं है। एयर पे हम ही लोग जो फीस बताते हैं, कोई फीस नहीं बताता
0: आपने। नहीं फीस है थोड़ी जेनुअन बाबा जी, $200 तो बहुत जेनुअन है। जे हम बंदे दे लाख डॉलर जेब च आया हो तो थोड़ा 200 देना अगले की चाहता वा, है ना।
1: तभी तो बूंद बूंद से घर बैठा, इसलिए हमें इतनी मेहनत करनी पड़ती है, ईमानदारी से काम करते हैं।
0: नंबर दो
1: 437-264-31-75 437-264-31-75 8 साल में हजारों को हेल्प कर चुके हैं। 437-264-31-75 कॉल करो, एस्टिमेट लो, ऑफिस आओ। 437-264-31-75
0: 437-264-31-75 ਦੇ ਬਜੇ ਇਹਨਾਂ ਨੂੰ ਕਾਲ ਕਰ ਲਿਓ। ਅੱਜ ਦੇ ਪ੍ਰੋਗਰਾਮ ਦੇ ਵਿੱਚ ਦੇ ਦਿਓ ਜਾਏ ਤੁਹਾਨੂੰ ਸੁਣੋਗੇ ਦੇਸ਼ ਪ੍ਰਦੇਸ਼। ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: 416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551- Canada day study visa, express entry, Canadian express entry, spousal file, parents PR, super visa, nanny, work permit, farmer, investor, ya self-employed di file. Gal ki, immigration di har problem da solution lain lai, community de jaane pehchane ate tajrabe kar immigration consultant Gary Virk nu milo.
1: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na, ate ikko hi tha. CIC Immigration, hune hi call karo, 456-6161
2: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग लई
3: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तों ही करवाई है
4: जेकर तुसी भी किसी तरह दी लाइफ इंश्योरेंस मॉर्गेज इंश्योरेंस डिसेबिलिटी इंश्योरेंस क्रिटिकल इलनेस इंश्योरेंस बारे सोच रहे हो ता सब तों वध कवरेज ते सही पॉलिसी तुहानू सिमराज सिंह सिद्धू ही दवा सकते ने पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-453-3381 ते 416-457-3381 ते
2: नाली जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो बिल्कुल फ्री विच पॉलिसी रिव्यू करवा के तुहाडे पैसे बचाउणगे हुने ही सिमराज सिंह सिद्धू नु कॉल करो 416-457-3381 416-457-3381
5: ਲੱਖਾਂ ਦਿਲਾਂ ਦੀ ਧੜਕਨ ਦ ਸੁਪਰ ਸਟਾਰ ਐਮੀ ਵੇਅਰ
6: ਮੈਂ ਕਿੱਥੇ ਬੈਠੇ ਆ ਕਰੂੰ ਆਓ ਜੱਟ ਖੱਬੀ ਸੀਟ ਤੇ ਬੰਦੂਕ ਰੱਖਦਾ
5: ਟੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਪ੍ਰੈਜ਼ੈਂਟ ਐਮੀ ਵੇਅਰ ਲਾਈਵ ਇਨ ਟੋਰਾਂਟੋ August at Great Canadian Casino Resort. Toronto Valeo, ready ho jo. Buy your tickets at ticketmaster.ca or call 647-964-8573.
7: ਦੋਸਤੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ ਪਰਦੇਸ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7
8: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
9: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
8: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
9: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
10: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-509-1509 ਔਰ ਵਿਜ਼ਿਟ

0: ਭਾਜੀ ਪਾਕ ਸਭ ਨੂੰ ਜੀਆਂ ਨੂੰ ਨਿੱਘਾ ਸਵਾਗਤ ਸਾਰਿਆਂ ਦਾ ਜੀ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਔਨ ਕਰ ਚੁੱਕੇ ਹੋ। ਮੰਗਲਵਾਰ ਦਾ ਦਿਨ ਹੈ, ਅਗਸਤ ਮਹੀਨੇ ਦੀ 18 ਤਰੀਕ ਹੋ ਚੁੱਕੀ ਆ। ਦੇਸ਼ ਪ੍ਰਦੇਸ਼ ਦੀ ਸਟੂਡੀਓ ਦੀ ਘੜੀ ਦੇ ਬ੍ਰੈਂਪਟਨ ਦੇ ਵਿੱਚ 3:07 ਤੇ 14 ਸੈਕਿੰਡ ਹੋਏ ਨੇ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਵਾਂ ਵਾਲੇ ਵੱਲੋਂ ਸਾਰਿਆਂ ਦਾ ਅੱਜ ਦੇ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ। ਹੁਣ ਤੋਂ ਲੈ ਕੇ ਠੀਕ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ 3 ਘੰਟੇ ਦੀ ਆ। ਵਧੀਆ ਵਧੀਆ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਏਗਾ, ਬਹੁਤ ਕੁਛ ਹੋਏਗਾ। ਅਤੇ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੌਰ, ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋ। ਟਿਊਜ਼ਡੇ ਦਾ ਬਹੁਤ ਖੂਬਸੂਰਤ ਦਿਨ ਹੈ ਅੱਜ ਦਾ, ਅਤੇ ਸਾਰੇ ਆਪਣਾ ਠੀਕ ਠਾਕ ਹੋਣਗੇ ਅਤੇ ਇੰਜੋਏ ਕਰ ਰਹੇ ਨੇ ਦਿਨਾਂ ਨੂੰ। ਅਤੇ ਤੁਹਾਡਾ ਅਤੇ ਸਾਡਾ ਸਾਥ ਜਿਵੇਂ ਕਿ 3 ਘੰਟੇ ਦਾ ਹੁੰਦਾ, ਅਤੇ ਐਵਰੀਡੇ ਦੇ ਵਾਂਗੂ 1 ਘੰਟਾ ਤੁਹਾਡਾ ਅਤੇ ਸਾਡਾ ਦੋਵਾਂ ਦਾ ਸਾਥ ਰਹੇਗਾ। ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ ਆਪਣੀ ਹਾਜ਼ਰੀ ਲਗਾਉਣਗੇ, ਕੈਨੇਡਾ ਦੀਆਂ ਲੇਟੈਸਟ ਨਿਊਜ਼ ਤੁਹਾਡੇ ਲਈ ਲੈ ਕੇ ਆਉਣਗੇ। ਸਟੂਡੀਓ ਦਾ ਨੰਬਰ 905-564-4444 905-564-6444 ਦੇ ਉੱਪਰ ਤੁਹਾਡੀ ਅਤੇ ਸਾਡੀ ਗੱਲਬਾਤ ਹੋਏਗੀ ਪੂਰੇ 3 ਘੰਟੇ ਦੇ ਵਿੱਚ।
0: ਅੱਜ ਕਾਫੀ ਵਧੀਆ ਮੌਸਮ ਹੈ ਬਾਹਰ,
1: ਹਾਂਜੀ,
0: ਤੇ ਟੈਂਪਰੇਚਰ 28 ਡਿਗਰੀ ਹੈਗਾ, ਲੋ 15 ਡਿਗਰੀ ਹੈਗਾ, ਸਨਸ਼ਾਈਨ ਹੈਗੀ ਹੈ ਬਾਹਰ, ਤੇ ਕੱਲ੍ਹ ਨੂੰ ਵੀ ਦਿਨ ਅੱਛਾ ਹੈ,
1: ਹਾਂਜੀ,
0: ਹਾਈ 25 ਡਿਗਰੀ ਤੇ ਟੈਂਪਰੇਚਰ ਲੋ 15 ਡਿਗਰੀ ਹੋਏਗਾ
1: ਜੀ।
0: ਵੀਰਵਾਰ ਨੂੰ ਵੀ ਹਾਈ 25 ਡਿਗਰੀ ਹੋਏਗਾ
1: ਜੀ,
0: ਪਲੈਂਟੀ ਆਫ ਸਨਸ਼ਾਈਨ ਹੈਗੀ ਆ। ਅਤੇ ਫਿਰ ਆਪਾਂ ਗੱਲ ਕਰੀਏ ਸ਼ੁੱਕਰਵਾਰ, ਹਾਈ 25 ਡਿਗਰੀ ਅਤੇ ਮਿਕਸ ਸਨ ਐਂਡ ਕਲਾਊਡ ਹੋਏਗਾ। ਸੈਚਰਡੇ ਫਿਰ ਤੁਹਾਡੇ ਲਈ ਅਸੀਂ ਲਾਈਵ ਪਹੁੰਚਾਂਗੇ ਲੋਕੇਸ਼ਨ 'ਤੇ
1: ਜੀ,
0: ਔਰ ਗ੍ਰੈਂਡ ਫਰਨੀਚਰ ਦੀ ਬ੍ਰੈਂਪਟਨ ਵਾਲੀ ਬ੍ਰਾਂਚ 'ਤੇ ਲਾਈਵ ਲੋਕੇਸ਼ਨ ਹੋਏਗਾ।
1: ਬਿਲਕੁਲ,
0: ਇੱਕ ਵਾਰੀ ਫਿਰ ਸਰਨ ਜੀ, ਸਭ ਤੋਂ ਪਹਿਲਾਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਧਿਆ ਲਈਏ, ਅਤੇ ਫਿਰ ਬਾਕੀ ਫਿਰ ਆਪਾਂ ਗੱਡੀ ਟੋਪ ਗੇਅਰ 'ਚ ਰੱਖਾਂਗੇ, ਪਹਿਲਾਂ ਵਾਹਿਗੁਰੂ ਦਾ ਨਾਮ ਲੈ ਲਈਏ
1: ਜੀ। ਬਿਲਕੁਲ ਬਿਲਕੁਲ,
0: ਸ਼ਬਦ ਸਰਵਣ ਕਰਦੇ ਹਾਂ ਅਤੇ ਫਿਰ ਅਸੀਂ ਉਹਨੇ ਵਾਪਸ

0: ਤੁਸੀਂ ਜੁੜੇ ਹੋਏ ਹੋ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ। ਇੱਕ ਵਾਰੀ ਫਿਰ ਸਭ ਸਰੋਤਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ ਹੈ। ਮੰਗਲਵਾਰ ਦਾ ਦਿਨ ਹੈ, ਤੁਸੀਂ ਸਾਨੂੰ ਆਮ ਬੈਂਡ ਦੇ ਉੱਤੇ ਸੁਣ ਹੀ ਸਕਦੇ ਹੋ 530 ਨੂੰ, ਜਿੱਥੇ ਬੜੀ ਦੂਰ ਦੂਰ ਤੱਕ, ਜਿੱਥੇ ਸਾਡੀ ਈਸਟ ਵੱਲ ਜਾਈਏ ਤਾਂ ਕਿੰਗਸਟਨ, ਅਤੇ ਵੈਸਟ ਜਾਤੀ ਮਾਰੀਏ ਸਾਰਨੀਆ ਲੰਡਨ, ਨੌਰਥ ਜਾਈਏ ਤਾਂ ਅਰੀਲੀਆ, ਸਾਊਥ ਵਿੱਚ ਤਾਂ ਬਹੁਤ ਸਾਰੇ ਪੈਨਸਲਵੇਨੀਆ ਓਹਾਇਓ ਤੱਕ, ਨਿਊਯਾਰਕ ਦੇ ਹਾਈਵੇ ਉੱਤੇ ਤੁਸੀਂ ਸੁਣ ਸਕਦੇ ਸਾਨੂੰ ਆਮ ਬੈਂਡ ਰਾਹੀਂ। ਅਤੇ ਨਾਲ ਦੀ ਨਾਲ ਤੁਸੀਂ ਸਾਨੂੰ ਵੇਖਣਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ 'ਤੇ ਜਾਓ, www.desparadesradio.com ਜਾਂ www.desparadestv.com
1: ਜੀ,
0: ਬਸ ਫਿਰ ਉੱਥੇ ਕਲਿੱਕ ਕਰ ਲਓ ਲਾਈਵ ਸਟ੍ਰੀਮ। ਇੱਕ ਤਾਂ ਸਟ੍ਰੀਮ ਹੋਈ ਸੁਣਨ ਵਾਲੀ ਹੋਏਗੀ, ਵਾਚ ਲਾਈਵ ਕਲਿੱਕ ਕਰੋਗੇ ਤੁਹਾਡੀ ਫੁਟੇਜ ਸਟੂਡੀਓ ਦੀ ਤੁਹਾਨੂੰ ਦਿਖੇਗੀ
1: ਜੀ।
0: ਲਾਈਵ ਲੋਕੇਸ਼ਨ ਅਸੀਂ ਕਰ ਰਹੇ ਹਾਂ ਸੈਚਰਡੇ ਨੂੰ 22 August ਨੂੰ ਗ੍ਰੈਂਡ ਫਰਨੀਚਰ 'ਤੇ, ਬਹੁਤ ਵੱਡੀ ਸੇਲ ਹੋਏਗੀ, 294 ਵਾਕਰ ਡਰਾਈਵ ਬਰੈਂਪਟਨ। ਇਨਫੋਰਮੇਸ਼ਨ ਵਾਸਤੇ ਨੰਬਰ ਇਹਨਾਂ ਦਾ 905-302-9494 ਟੈਲੀਫੋਨ ਨੰਬਰ ਹੈ ਜੀ
1: ਜੀ,
0: ਕਾਲਰ ਨੂੰ ਲੈ ਲਓ ਨਾਲ, ਅਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਜਿਹੜੀ ਪ੍ਰਾਈਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਤੁਸੀਂ ਜੀ।
1: ਹਾਂਜੀ, 1000 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ, ਸਤਿ ਸ਼੍ਰੀ ਅਕਾਲ ਵੀਰ ਜੀ ਨੂੰ ਵੀ,
1: ਸਤਿ ਸ਼੍ਰੀ ਅਕਾਲ ਜੀ।
2: ਹਾਂ, ਅੱਛਾ, ਵਾਹਿਗੁਰੂ ਨਾਥ ਆਪਾਂ ਲੈ ਲਿਆ, ਹੁਣ ਇਹ ਵੀ ਗਾਣਾ ਲਾ ਲਓ ਤੁਸੀਂ, ਅਮਰ ਸੈਂਬੀ ਦਾ ਰੋਟੀ।
1: ਰੋਟੀ
0: ਰੋਟੀ,
2: ਹਾਂਜੀ,
1: ਅਮਰ ਸੈਂਬੀ, ਠੀਕ ਹੈ ਜੀ।
0: ਰੋਟੀ ਤਾਂ ਚਾਹੀਦੀ ਚਾਹੀਦੀ ਜ਼ਰੂਰ, ਹੈ ਨਾ, ਰੋਟੀ ਤੋਂ ਬਗੈਰ ਤਾਂ ਸਾਰੇ ਭੱਜੇ ਫਿਰਦੇ ਆਪਾਂ, ਉਹਦੇ ਖਾਤਰ ਤਾਂ ਨਾ।
1: ਬਿਲਕੁਲ, ਹਾਂਜੀ, ਸੁਣਾਉਂਦੇ ਹਾਂ, ਥੋੜ੍ਹਾ ਜਿਹਾ ਟਾਈਮ ਦਿਓ
0: ਤਾਂ ਵੀ ਤੁਹਾਨੂੰ ਜਲਦੀ ਜਲਦੀ ਤੁਹਾਡਾ ਗੀਤ ਸੁਣਾਵਾਂਗੇ। ਅੱਛਾ, ਮੈਂ ਸੰਦਲ ਪੇਂਟਿੰਗ ਦੀ ਗੱਲਬਾਤ ਕਰਾਂ, ਪ੍ਰੋਫੈਸ਼ਨਲ ਲੋਕ ਨੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ, ਪਲੀਜ਼ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ, ਜਿੱਥੇ ਸਾਡੀ ਆਵਾਜ਼ ਪਹੁੰਚਦੀ ਉੱਥੇ ਆ ਜਾਣਗੇ। ਨੈਗਰਾ ਰੀਜ਼ਨ 'ਚ ਹੋ, ਕੇਮਬ੍ਰਿਜ ਹੋ, ਗੋਲਫ ਹੋ, ਕਿਚਨਰ ਹੋ, ਈਸਟ ਐਂਡ ਦੇ ਵਿੱਚ ਹੋ ਗਿਆ, ਜਿੱਥੇ ਜਿੱਥੇ ਤੁਸੀਂ ਹੈਗੇ ਹੋ ਅਤੇ ਉੱਥੇ ਆ ਜਾਣਗੇ। ਪੇਂਟ ਇੰਨੀ ਵਧੀਆ ਰੂਹ ਨਾਲ ਕਰਦੇ ਆ ਸਾਰੀ ਟੀਮ ਇਹਨਾਂ ਦੀ, ਅਤੇ ਨੇਮ ਬ੍ਰੈਂਡ ਪੇਂਟ ਲੈ ਕੇ ਆਉਣਗੇ, ਜੇਕਰ ਇਹਨਾਂ ਦੀ ਜ਼ਿੰਮੇਵਾਰੀ ਲਾਓਗੇ ਤਾਂ ਖੁਦ ਹੀ ਲੈ ਆਉਣਗੇ, ਤੁਹਾਨੂੰ ਰਸੀਦ ਦੇ ਦੇਣਗੇ, ਜਾਂ ਤੁਸੀਂ ਆਪ ਵੀ ਲਿਆ ਸਕਦੇ ਹੋ। ਕਈ ਵਾਰ ਹੁੰਦਾ ਤੁਹਾਨੂੰ ਕਿਤੇ ਇਹਨਾਂ ਨੂੰ, ਵੈਸੇ ਜਿਹੜੇ ਪੇਂਟ ਕਰਦੇ ਆ ਇਹਨੂੰ ਤਾਂ ਕਾਫੀ ਪਰਸੈਂਟ ਆਪ ਵੀ ਮਿਲ ਜਾਂਦਾ ਹੁੰਦਾ, ਅਤੇ ਤੁਸੀਂ ਪੇਂਟ ਨੇਮ ਬ੍ਰੈਂਡ ਕਰਾਉਣਾ ਹੈਗਾ ਆਪਣੇ ਘਰਾਂ ਦੇ ਵਿੱਚ, ਤੁਸੀਂ ਚੂਜ਼ ਕਰਨਾ ਪੂਰੀ ਫੈਮਿਲੀ ਨੇ, ਪਰਿਵਾਰ ਨੇ ਬੈਠ ਕੇ ਕਿ ਬੱਚਿਆਂ ਨੇ ਕਿ ਇਹ ਰੂਮ 'ਚ ਅਸੀਂ ਆਹ ਪੇਂਟ ਕਰਾਉਣਾ, ਬਾਕੀ ਕੰਮ ਇਹਨਾਂ ਨੇ ਕਰ ਲੈਣਾ ਸਾਰਾ। ਅਤੇ ਤੁਸੀਂ ਨੰਬਰ ਨੋਟ ਕਰ ਲਓ ਇਹਨਾਂ ਦਾ, ਅਤੇ 64 ਸੁਖਜੀਤ ਦਾ ਨੰਬਰ ਹੈਗਾ 647-822-3313, 647-822-3313। ਦੋਸਤੋ, ਤੁਹਾਨੂੰ ਅੱਗੇ ਤੱਕ ਗੀਤ ਵੀ ਸੁਣਾਵਾਂਗੇ ਕੋਈ ਨਾ ਕੋਈ ਕਲਾਕਾਰਾਂ ਦਾ ਵਿੱਚ ਉਹਦੇ, ਪਰ ਤੁਸੀਂ ਬਹੁਤ ਮੇਲਿਆਂ ਦਾ ਮੌਸਮ ਆ, ਬਹੁਤ ਸਾਰੇ ਇੰਜੋਏ ਕਰ ਰਹੇ ਪ੍ਰੋਗਰਾਮ ਤੁਸੀਂ ਸਾਰੇ ਨਾਲ ਮਿਲ ਕੇ, ਕਮਿਊਨਿਟੀ ਸੁੱਖਣਾ ਬਹੁਤ ਆਪਣੇ, ਹੈ ਨਾ।
1: ਹਾਂਜੀ, ਬਿਲਕੁਲ,
0: ਅਤੇ ਹਰ ਸਾਲ ਤਕਰੀਬਨ ਐਸੇ ਆਪਣੇ ਮਹੀਨੇ ਦੇ ਵਿੱਚ ਤੁਹਾਡੇ ਲਈ ਪੰਜਾਬ ਡੇ ਹੁੰਦਾ, ਔਰ ਪਹਿਲਾਂ ਡਿਫਰੈਂਟ ਗਰਾਊਂਡਾਂ ਵਿੱਚ ਸੀਗਾ, ਇਸ ਸਾਲ ਲੋਕੇਸ਼ਨ ਥੋੜ੍ਹੀ ਚੇਂਜ ਹੋਈ ਆ।
1: ਹਾਂਜੀ,
0: ਹਾਈਲੈਂਡ ਫਾਰਮ ਹਾਈਵੇ 10 ਆਪਣੇ ਜਿਹੜਾ ਆਪਾਂ ਹੇਅਰ ਟੇਅਰ ਵੀ ਕਹਿੰਦੇ ਹਾਂ, ਅਤੇ ਮੈਥਸਨ ਦੇ ਕੋਰਨਰ 'ਤੇ ਨਾ ਖੱਬੇ ਹੱਥ ਹੁੰਦਾ ਸੀਗਾ ਹਾਈਲੈਂਡ ਫਾਰਮ ਗਰੋਸਰੀ ਸਟੋਰ, ਹੁਣ ਆਪਣੇ ਭਰਾਵਾਂ ਨੇ ਦੇਸੀਆਂ ਨੇ ਲਿਆ ਹੈਗਾ ਉਹ, ਉਹਦੀ ਖੁੱਲ੍ਹੀਆਂ ਡੁੱਲੀਆਂ ਪਾਰਕਿੰਗ ਦੇ ਵਿੱਚ ਇਹ ਮੇਲਾ ਹੋਣਾ, ਅਤੇ ਹੋਮ ਹੋ ਕੇ ਪਹੁੰਚੋ, ਅਤੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ, ਸਾਡੇ ਬ੍ਰਦਰ ਹੋਣੀ ਜੁੜ ਚੁੱਕੇ ਨੇ ਔਰ ਪੁਸ਼ਪਿੰਦਰ ਹੋਣੀ ਜਾਣਕਾਰੀ ਦੇਣਗੇ। ਪੁਸ਼ਪਿੰਦਰ ਜੀ, ਇਹਨੂੰ ਡੇਗਾ ਸਵਾਗਤ ਬਹੁਤ ਬਹੁਤ ਜੀ ਆਇਆਂ ਨੂੰ ਟੋਰਾਂਟੋ ਦੇ ਵਿੱਚ ਤੁਹਾਡਾ ਖੈਰ ਮਕਦਮ, ਦੇਸ਼ ਪ੍ਰਦੇਸ਼ ਦੀ ਸਾਰੀ ਟੀਮ ਵੱਲੋਂ, ਅਤੇ ਟਾਈਮ ਲੱਗਿਆ ਸਟੂਡੀਓ 'ਚ ਵੀ ਆਇਓ, ਉੱਥੇ ਵੀ ਲਾਵਾਂਗੇ ਮਹਿਫਲ, ਅਤੇ ਹੋ ਜਾਏ ਫਿਰ ਕੋਈ ਬਣ ਗਈ ਤੁਹਾਡੀ ਡਿਊਟ ਸੌਂਗ ਦੀ ਕੋਈ।
3: ਉਪਰੇ ਦਿਨਾਂ ਤੋਂ ਬੈਠਾ ਮੈਨੂੰ ਪਿਓਰਾ ਜੀ ਜੀ ਕਰਦਾ ਮੈਨੂੰ ਬੈਠਾ ਤੈਨੂੰ ਪਿਓਰਾ ਜੀ ਜੀ ਕਰਦਾ ਮੈਨੂੰ ਨਾ ਦੱਸੇ ਕੋਈ ਗੱਲ ਵੇ ਨਿੱਚ ਬੈਠ ਸਰਾਣੇ ਮਾਰੇ ਪੱਖੀ ਦੀ ਮੈਂ ਕਿਹਾ ਮਾਰੇ ਪੱਖੀ ਦੀ ਚਾਲੀ ਵੇ ਕਿਉਂ ਬੈਠ ਸਰਾਣੇ ਭਾਬੀ ਦੋਵੇ ਹੱਥ ਜੋੜਾ ਮੈਂ ਤੇਰੀ ਕਦੇ ਗੱਲ ਨਾ ਮੋੜਾ ਭਾਬੀਏ ਨੀ ਦੋਵੇ ਹੱਥ ਜੋੜਾ ਮੈਂ ਤੇਰੀ ਕਦੇ ਗੱਲ ਨਾ ਮੋੜਾ ਕਰ ਹੀ ਲਾ ਕੋਈ ਕਰਨੀ ਤੇ ਛਣ ਛਣਾ ਹੋ ਜੇ ਦਿਓਰ ਤੇਰੇ ਦੇ ਨਿੱਕੇ ਦਿਓਰ ਦੇ ਕਰਨੀ
0: ਜੇ ਛਣ ਛਣ ਬਹੁਤ ਖੂਬ ਔਰ ਕਮਾਲ ਦੀ ਜੋੜੀ ਆ ਔਰ ਤੁਹਾਡੇ ਲਈ ਹੋਰ ਵੀ ਬਹੁਤ ਸਾਰੇ ਗੀਤ ਇਹਨਾਂ ਦੇ ਰਿਕਾਰਡਿੰਗ ਵਿੱਚ ਹੈਗੇ ਨੇ ਮੈਨੂੰ ਪਤਾ ਕਿ ਤੁਸੀਂ ਪੂਰੀ ਉੱਥੇ ਮਹਿਫਲ ਜੰਮਣੀ ਆ ਪੁਸ਼ਪਿੰਦਰ ਜੀ ਹੋਰ ਵੀ ਕੋਈ ਕਲਾਕਾਰ ਹੈਗੇ ਨੇ ਇੱਦਾਂ ਨੀਲਮ ਤੇ ਦਿਲਰਾਜ ਜੀ
4: ਇਸ ਟਾਈਮ ਇਹਨਾਂ ਨੂੰ ਮਠਾਇਆ ਜੀ ਸੁੱਤੇ ਪਿਆਂ ਨੂੰ ਤੇ ਆਪਾਂ ਕਿਹਦਾ ਸਟੂਡੀਓ ਤੇ ਲੰਬੀ ਚੌੜੀ ਗੱਲਬਾਤ ਤੇ ਮਹਿਫਲ ਨਾਲੇ ਲਾਵਾਂਗੇ
0: ਬਿਲਕੁਲ ਬਿਲਕੁਲ
4: ਫਿਰ ਹੋਕਾ ਦੇ ਦਿਓ ਜੀ ਕਲਾਕਾਰਾਂ ਦਾ ਬਾਈ
0: ਹਾਂਜੀ ਤੁਸੀਂ ਕੋਸ਼ਿਸ਼ ਕਰੋ ਥਰਸਡੇ ਜਾਂ ਫ੍ਰਾਈਡੇ ਆਪਣੇ ਕੋਲ ਆ ਜਾਓ ਥਰਸਡੇ ਜਾਂ ਫ੍ਰਾਈਡੇ ਆ ਜਾਓ ਆਪਾਂ ਮਹਿਫਲ ਲਾ ਦਾਂਗੇ ਠੀਕ ਆ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਲਓ ਫਿਰ ਤੁਹਾਡਾ ਗੀਤ ਸੁਣਾਉਂਦੇ ਹਾਂ ਤੁਹਾਨੂੰ ਅਸੀਂ ਇਹਨਾਂ ਦਾ ਇਹ ਗਾਇਆ ਹੈ ਬੜਾ ਪਿਆਰਾ ਗੀਤ ਰੇਡੀਓ ਪ੍ਰਾਈਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: तो दोस्तों तैयारी कर लो, इको मेन्यू दे हेठां 11 बजे तो लैके रात दे 8-9 बजने आ। बैक टू बैक सिंगर तुहानू परफॉर्म करनगे, जिते हाईलैंड फार्म हैगा, हाईवे 10 कहने आपां इहनूं, हेयर एंड टीयर भी कह दिंदे आ, ते मैथसन दी नुक्कर दे उत्ते हैगा
1: जी।
0: जे झाती मारा ईस्ट साउथ कॉर्नर दे विच पैंदा इह प्लाजा, बड़ा वधिया शानदार खुल्ली डुल्ली पार्किंग उत्ते। ਅਤੇ ਤੁਸੀਂ ਤਿਆਰੀਆਂ ਕਰ ਲਓ, ਚਾਦਰੇ ਚੂਦਰੇ ਲਾ ਕੇ ਜਾਣਾ, ਕੈਂਠੇ ਕੁੰਡੇ ਪਾ ਕੇ, ਖੂੰਡੇ ਖਾਂਡੇ ਲੈ ਕੇ, ਪੂਰਾ ਹੈ ਨਾ ਰੰਗ ਬਣ ਗਿਆ ਨਾ ਪੰਜਾਬੀਆਂ ਵਾਲਾ, ਅਤੇ ਪੂਰਾ ਪਤਾ ਲੱਗਿਆ ਨਾ ਪੰਜਾਬੀਆਂ ਦਾ ਮੇਲਾ ਹੋ ਰਿਹਾ। ਅਤੇ ਨਾਲੇ ਫਿਰ ਤੁਸੀਂ ਸਾਰੇ ਜਿਹੜੇ ਤੁਹਾਡੇ ਤੁਹਾਡੇ ਸਿੰਗਰ ਆ ਉੱਥੇ ਪਰਫੋਰਮ ਕਰਨਗੇ ਤੁਹਾਡੇ ਵਾਸਤੇ। ਸੀਪ ਦੀ ਬਾਜੀ ਹੋਊਗੀ, ਕਬੂਤਰਾਂ ਦੀਆਂ ਵੀ ਅਡਾਰੀਆਂ ਹੋਣਗੀਆਂ, ਅਤੇ ਸੀਪ ਖੇਡਣ ਗਏ ਬਾਬੇ ਸਾਡੇ, ਹੈ ਨਾ। ਅਤੇ ਨਾਲ ਨਾਲ ਗਿੱਲ ਹਰਦੀਪ ਹੋਰੀ, ਤੈਨੂੰ ਪਤਾ ਕਿ ਵੈਨਕੂਵਰ ਤੋਂ ਪਹੁੰਚ ਚੁੱਕੇ ਨੇ, ਚੰਗਾ ਉਹਨਾਂ ਦਾ ਵੀ ਇੱਕ ਬੜਾ ਪਿਆਰਾ ਗੀਤ ਹੁੰਦਾ, ਆਪਾਂ ਲਾਉਂਦੇ ਹਾਂ ਅੱਗੇ ਜਾ ਕੇ। ਅਤੇ ਸੀਪ 'ਤੇ ਹੀ ਹੈਗਾ ਉਹਨਾਂ ਨੇ ਗਾਇਆ ਬੜਾ ਪਿਆਰਾ ਗੀਤ ਉਹਨਾਂ ਦਾ, ਤਾਸ਼ ਦੀ ਬਾਜੀ 'ਤੇ ਹੀ, ਅਤੇ ਉਹ ਵੀ ਲਾਵਾਂਗੇ, ਬਹੁਤ ਦੇਰ ਹੋ ਗਈ ਲਾਇਆ ਨਹੀਂ। ਅਤੇ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੇ ਸਿੰਗਰ ਸਾਡੇ ਆਪਣੇ ਭਰਾ, ਪੰਜਾਬੀ ਭਰਾ ਜਿਹੜੇ ਸਿੰਗਰ ਨੇ, ਉਹ ਇੱਥੇ ਪਰਫੋਰਮ ਕਰਨਾ, ਫਰੀ ਦੀ ਐਂਟਰੀ ਆ, ਖਾਣ ਪੀਣ ਨੂੰ ਸਟੋਲ ਬਥੇਰੀਆਂ ਨੇ, ਉਹ ਤੁਸੀਂ ਖਾ ਵੀ ਲੈਣਾ ਉੱਥੇ ਭਾਈ ਤੁਹਾਨੂੰ, ਹੈ ਨਾ, ਪੂਰਾ ਵਧੀਆ ਵਧੀਆ ਫੂਡ, ਚਨੇ ਭਟੂਰੇ ਹੋਣਗੇ, ਥਾਲੀ ਵੀ ਮਿਲੂਗੀ, ਹੋਰ ਤਰ੍ਹਾਂ ਤਰ੍ਹਾਂ ਦੀਆਂ ਸਾਰੀ ਵਰਾਇਟੀ ਹੋਗੀ
1: ਬਿਲਕੁਲ। ਅਤੇ ਲੇਡੀਜ਼ ਦੇ ਲਈ ਧੀਆਂ ਦਾ ਵੀ ਪੂਰਾ ਐਨ ਉਹਨਾਂ ਨੇ ਕੀਤਾ ਹੋਣਾ ਇੰਤਜ਼ਾਮ, ਅਤੇ ਜ਼ਰੂਰ ਆਪਣਾ ਕਹਿ ਲਓ ਕਿ ਸੋਹਣੇ ਸੋਹਣੇ ਸੂਟ ਪਾ ਕੇ ਉੱਥੇ ਸਾਰਿਆਂ ਨੇ ਪਹੁੰਚਣਾ, ਕਿਉਂਕਿ ਬਹੁਤ ਜ਼ਿਆਦਾ ਵਧੀਆ ਰੌਣਕ ਵਾਲਾ ਇਹ ਮੇਲਾ ਹੋਣ ਜਾ ਰਿਹਾ, ਪੰਜਾਬ ਡੇ ਮੇਲਾ, ਅਤੇ ਸਾਰਿਆਂ ਨੇ ਜ਼ਰੂਰ ਇੰਜੋਏ ਕਰਨਾ ਆ।
0: ਅੱਛਾ, ਮੈਂ ਗਿਰੀ ਲੀਗਲ ਸਰਵਿਸਿਸ ਦੀ ਜਾਣਕਾਰੀ ਦਿਆਂ, ਮਨੀਤ ਗਿਰੀ ਹੋਰੀ ਖੁਦ ਲੋਇਰ ਨੇ, ਉਹ ਕਹਿੰਦੇ ਕਿ ਸਿਵਲ ਕੇਸ ਵੀ ਅਸੀਂ ਲੜਦੇ ਹਾਂ, ਰੀਅਲ ਸਟੇਟ ਦੇ ਕੇਸਿਸ ਵੀ ਲੜਦੇ ਹਾਂ ਅਸੀਂ, ਇੰਪਲਾਇਮੈਂਟ ਕੰਮ ਤੋਂ ਤੁਹਾਨੂੰ ਬਗੈਰ ਨੋਟਿਸ ਦਿੱਤੇ ਤੋਂ, ਵਜ੍ਹਾ ਦੱਸਣ ਤੋਂ ਬਗੈਰ ਕੱਢ ਦਿੱਤਾ, ਤੁਹਾਨੂੰ ਦੁਬਾਰਾ ਫਿਰ ਜੋਬ 'ਚ ਰਖਾਉਣਗੇ, ਜਾਂ ਤੁਹਾਡੇ ਕੰਮ ਵਾਲੇ ਤੁਹਾਨੂੰ ਪੈਸੇ ਪੇ ਨਹੀਂ ਕਰਦੇ, ਉਹ ਸਾਰੇ ਮਸਲਿਆਂ ਦਾ ਵੀ ਇਹ ਨਜਿੱਠਦੇ ਨੇ। ਨਾਲ ਦੀ ਨਾਲ ਤੁਸੀਂ ਕੋਈ ਘਰ ਬੁੱਕ ਕਰਾਇਆ, ਹੁਣ ਤੁਹਾਡੀ ਮੁਸ਼ਕਲ ਇਹ ਆਉਂਦੀ ਹੈ ਘਰ ਦੀ ਪ੍ਰਾਈਸ ਘੱਟ ਗਈ, ਉਨੀ ਨਹੀਂ ਆਉਂਦੀ ਤੁਹਾਨੂੰ ਪੂਰੀ ਆਪਣੀ, ਖਾਸ ਕਰਕੇ ਜਿਹੜੀ ਹੈਗੀ ਆ ਲੋਨ ਪਰੂਵ ਨਹੀਂ ਹੁੰਦਾ, ਉਹਦੇ 'ਚ ਆਪਣਾ ਫਰਕ ਤਾਂ ਨਹੀਂ ਹੈਗਾ, ਬਿਲਡਰ ਨੂੰ ਸਾਰੇ ਮਨੀ ਤੁਹਾਨੂੰ ਵਾਪਸ ਕਰਨੀ ਪਊਗੀ ਬਾਏ ਲਾ
1: ਜੀ।
0: ਤੋ ਇਹ ਕੰਮ ਸਾਰੇ ਪ੍ਰੋਪਰ ਕਰਦੇ ਨੇ। ਮਨੀਤ ਗਿਰੀ ਹੋਰਾਂ ਦਾ ਨੰਬਰ ਨੋਟ ਕਰ ਲਓ, 437-551-8000, 437-551-8000। ਇਨ ਦਾ ਆਫਿਸ ਹੈਗਾ 466 ਪੀਅਰਸ ਰੋਡ ਓਕਵਿਲ ਦੇ ਵਿੱਚ, ਅਤੇ ਤੁਸੀਂ ਇਹਨਾਂ ਦਾ ਨਾਲ ਤਾਲਮੇਲ ਕਰ ਲਓ, 437-551-8000। ਤੁਹਾਡੇ ਕਿਸੇ ਬਿਲਡਰ ਦੇ ਪਾਸ ਪੈਸੇ ਫਸੇ ਹੋਏ ਨੇ ਜਾਂ ਕੰਮ 'ਤੇ ਤੁਹਾਨੂੰ ਰੱਖਿਆ ਗਿਆ, ਪੈਸੇ ਨਹੀਂ ਪੇ ਕੀਤੇ, ਬਹੁਤੀ ਫੀ ਨਹੀਂ ਇਹਨਾਂ ਦੀ, ਤੁਹਾਨੂੰ ਪੈਸੇ ਸਾਰੇ ਮਿਲ ਜਾਣੇ ਆ, ਹੈ ਨਾ
1: ਜੀ।
0: ਜਦੋਂ ਇਹਨਾਂ ਦੀ ਲੈਟਰ ਇੱਕ ਗਈ ਨਾ, ਫਿਰ ਉਹ ਸਾਰੇ ਕੰਮ ਦੇ ਬਣਗੇ,
1: ਬਿਲਕੁਲ
0: ਠੀਕ ਹੈ ਨੀ। ਅਤੇ ਬਸ ਨੰਬਰ ਨੋਟ ਕਰ ਲਓ, 437-551-8000
1: ਜੀ। ਅਤੇ ਨਾਲੇ ਤੁਸੀਂ ANJ ਆਟੋਮੋਟਿਵ ਰਿਪੇਅਰ ਨੂੰ ਵੀ ਯਾਦ ਰੱਖੋ, ਇਹ ਤੁਹਾਡੇ ਲਈ ਕਾਰਜ਼ ਨੂੰ ਰਿਪੇਅਰ ਕਰਨ ਦਾ ਪੂਰਾ ਕੰਮ ਕਰਦੇ ਨੇ। ਜੇ ਤੁਸੀਂ ਆਪਣੇ ਕਾਰਜ਼ ਦੇ ਵਿੱਚ ਨਵੇਂ ਸਮਰ ਟਾਇਰਸ ਪਵਾਉਣੇ ਹੋਣ ਜਾਂ ਪੁਰਾਣੇ ਟਾਇਰਸ ਨੂੰ ਚੇਂਜ ਕਰਾਉਣਾ ਹੋਵੇ ਜਾਂ ਵੀਲ ਅਲਾਈਨਮੈਂਟ ਕਰਾਉਣੀ ਹੈ, ਤਾਂ ਜ਼ਰੂਰ ਯਾਦ ਰੱਖੋ ANJ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਇਹ ਸਾਰੇ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਕਰਾਉਣਾ ਹੋਵੇ ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਾਉਣੀ ਹੈ, ਜ਼ਰੂਰ ਤੁਸੀਂ ਯਾਦ ਰੱਖੋ ANJ ਆਟੋਮੋਟਿਵ ਰਿਪੇਅਰ 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ। ANJ ਆਟੋਮੋਟਿਵ ਰਿਪੇਅਰ ਨੰਬਰ 905-857-7596, 905-857-7596, ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ।
0: ਔਰ ਜੀ ਮੈਡਮ ਹੋਰਾਂ ਨੇ ਫਰਮਾਇਸ਼ ਕੀਤੀ ਸੀ, ਗਾਇਕ ਕੌਣ ਨੇ, ਰੋਟੀ
1: ਅਮਰ ਸੈਂਬੀ,
0: ਅਮਰ ਸੈਂਬੀ ਵਧੀਆ ਗਾਉਂਦਾ ਮੁੰਡਾ ਵੀ,
1: ਬਿਲਕੁਲ ਬਿਲਕੁਲ,
0: ਨਵੇਂ ਮੁੰਡੇ ਵੀ ਮਿਹਨਤ ਕਰਦੇ ਅੱਜ ਕੱਲ੍ਹ ਕਾਫੀ, ਹੈ ਨਾ।
1: ਹਾਂਜੀ ਹਾਂਜੀ,
0: ਨਿਰਵੈਰ ਪੰਨੂ ਹੋ ਗਿਆ ਮੁੰਡਾ, ਉਹਦੇ ਗੀਤ ਬੜੇ ਚੱਲ ਰਹੇ ਆ,
1: ਬਿਲਕੁਲ, ਕਿਉਂਕਿ ਆਪ ਹੀ ਲਿਖਦੇ ਆ, ਆਪ ਹੀ ਗਾਉਂਦੇ ਆ, ਹੈ ਨਾ।
0: ਅਤੇ
1: ਇਹ ਚਲੋ ਇੰਨਾ, ਇਹ ਤਾਂ ਆਪ ਨਹੀਂ ਰਾਈਟਰ ਹੈਗੇ, ਬਟ ਗਾਣੇ ਇਹਨਾਂ ਦੇ ਸਾਰੇ ਪਿਆਰੇ ਨੇ ਅਮਰ ਸੈਂਬੀ ਦੇ,
0: ਪਰ ਜਿਹੜੇ ਨਿਰਵੈਰ ਪੰਨੂ ਹੋਣੀ ਉਹ ਆਪ ਲਿਖਦੇ ਆ ਨਾ,
1: ਆਪ ਹੀ ਲਿਖਦੇ ਆ। ਹਾਂਜੀ ਹਾਂਜੀ, ਚਲੋ ਸੁਣਦੇ ਆਪਾਂ, ਇੰਜੋਏ ਕਰੋ। ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ 'ਚ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਰੂਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, 905-564-6444, 905-564-6444, 954-44, ਸਟੂਡੀਓ ਦਾ ਨੰਬਰ ਹੈ।

0: क्या बात है। और दोस्तों बहुत बड़ी सेल लेके आ रहे ने और वीकेंड उत्ते खास करके ग्रैंड होम फर्नीचर तो तुहानू इन्ना वधिया डिस्काउंट दवावांगे कि सनिचर बार दा प्रोग्राम अपना सारा एक तो लैके चार बजे तक तीन घंटे लाइव होएगा 294 वॉकर ड्राइव ब्रैम्पटन
1: जी
0: क्वीन ते गेटवे दे कोले पैंदा है ते वॉलमार्ट दे पिछले पासे ते उत्थे तुहाडे लई असीं पहुंचांगे। साडी सारी टीम होएगी एक तो चार 22 अगस्त नूं सनिचर बार वाले दिन लाइव लोकेशन नंबर हैगा जी तुसीं नोट कर लो ग्रैंड होम फर्नीचर द ब्रैम्पटन 905-302-9494 टेलीफोन नंबर है
1: जी।
0: दोस्तों मैं इसको पहले कि मैं जानकारी थोड़ू अगले साढ़े स्पोंसर देव अगले स्पोंसर जानकारी जो मनप्रीत हो रही जाएंगे
1: जी बिल्कुल। स्पेक्स एक्सप्रेस के नाल तुसी जरूर गलबात करो 35 रेजोल्यूशन ड्राइव ब्रैम्पटन के लोकेटड ने कैनेडी एंड स्टील्स के इंटरसैक्शन के उपर। इन्होंने को कस्टमर एप्रीसीएशन सेल चल रही है। ब्रांडेड सनग्लासिस सब तो लोअ प्राइसिस दे विच दे रहे ने। सिंगल विजन क्लासेस तुसी लेना चाहुंदे हो जिन्हां दी रेगुलर प्राइस $400 दी है तुहानू इन्हां दे कोलों मिलणगे $129 दे विच। इहदे विच तुहाडी पसंद दे टॉप दे ब्रांड्स इनक्लूडेड हुंदे ने जिहड़े तुसी अपनी पसंद दे ब्रांडेड फ्रेम सिलेक्ट कर सकदे हो ते नाल ही सिंगल विजन क्लासेस $129 दी डील है। प्रोग्रेसिव क्लासेस लैणे होण सेम डील तुहानू $258 दी मिलेगी, वैसे रेगुलर प्राइस $600 दी हुंदी है। लेंस दी कोटिंग करवाउणी होवे फ्लैट 50% डिस्काउंट तुहानू दे रहे ने ते डायरेक्ट बिलिंग इंश्योरेंस कंपनीज नूं करदे आ। कॉम्प्रीहेंसिव आई एग्जाम तुसी जाके दो डॉक्टर्स तुहाडे लई वीकेंड्स ते अवेलेबल हुंदे ने थर्सडे फ्राइडे एंड सैटरडेज़ नूं। अपनी अपॉइंटमेंट बुक करो, एवरीडे ओपन ने तुहाडे लई। स्पेक्स एक्सप्रेस नंबर 905-460-8888 905-460-8888 स्पेक्स एक्सप्रेस दा नंबर है।
0: रेडियो प्रोग्राम देश प्रदेश प्राइम टाइम रेडियो नाल जुड़े होए तुसी। चलो एएम 530
1: 3531 जी सत श्री अकाल। सत श्री अकाल जी।
2: ਹਾਂਜੀ ਗਾਣਾ ਲਵਾਉਣਾ ਸੀ ਇੱਕ ਜੀ।
1: ਹਾਂਜੀ ਦੱਸੋ।
2: ਇਹ ਸੁਰਿੰਦਰ ਸ਼ਿੰਦੇ ਦਾ ਗੀਤ ਹੈ ਢੁੰਡ ਕੱਢ ਲੈ ਪਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ ਤੇਰੇ ਰੂਪ ਦੇ ਪਹਿਣ ਲਿਸ਼ਕਾਰੇ।
0: ਢੁੰਡ ਕੱਢ ਲੈ ਪਤਲੀਏ ਨਾਰੇ ਸਹੁਰਿਆਂ ਦਾ ਪਿੰਡ ਆ ਗਿਆ
2: ਪਿੰਡ ਆ ਗਿਆ
0: ਕੱਢ ਲੈ
2: ਢੁੰਡ ਕੱਢ ਲੈ।
0: ਕਿਆ ਬਾਤ ਹੈ ਕਿਆ ਬਾਤ। ਅੱਗੇ ਹੁੰਦਾ ਸੀ ਭਾਈ ਸਾਈਕਲ ਸੁਕਲ ਜਾਣਾ
2: ਲਿਸ਼ਕਾਰੇ
0: ਰੇਸ਼ਮ ਜੀ ਕੀ ਹਾਲ ਚਾਲ ਨੇ? ਠੀਕ ਹੋ?
2: ਬਹੁਤ ਚੜ੍ਹਦੀ ਕਲਾ ਜੀ ਤੇ ਸੋਚਣ ਸਤਿ ਸ੍ਰੀ ਅਕਾਲ ਜੀ ਤੇ ਭੈਣ ਵੀ ਸਤਿ ਸ੍ਰੀ ਅਕਾਲ ਜੀ ਮਨਪ੍ਰੀਤ।
1: ਹਾਂਜੀ ਸਤਿ ਸ੍ਰੀ ਅਕਾਲ।
2: ਜੇ ਟਾਈਮ ਲੱਗਣਾ ਖਾਣ ਭੈਣੀ ਦਾ ਭੈਣੀਆਂ ਦਾ ਖਾਣ ਦਾ ਜਦੋਂ ਮਰਜ਼ੀ ਗੀਤ ਲਾ ਦੇ ਜੇ ਪਤਾ ਕੀ
0: ਸੈਚਰਡੇ ਨੂੰ ਪੂਰੀਆਂ ਬੜੇ ਵਧੀਆ ਢੰਗ ਨਾਲ ਬਹੁਤ ਵੱਡੀ ਸੇਲ ਹੋਏਗੀ ਉਹਦੀ ਜਾਣਕਾਰੀ ਲੈ ਕੇ ਸੁੱਖ ਹੋਰੀ ਆ ਚੁੱਕੇ ਨੇ। ਸੁੱਖ ਜੀ ਨੂੰ ਨਿੱਘਾ ਸਵਾਗਤ।
3: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ ਇਸ ਵੀਕਐਂਡ ਦੇ ਉੱਪਰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਸਿੱਧੂ ਸਾਹਿਬ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਜਿਸ 'ਚ ਬਹੁਤ ਸਾਰੇ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਸੋਲਿਡ ਵੁੱਡ ਦੇ ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ ਫਲੋਰ ਮਾਡਲ ਬਿਲੋ ਦਾ ਕੋਸਟ ਅੰਡਰ ਕੋਸਟ ਦੇ ਵਿੱਚ ਇਨਵੈਂਟਰੀ ਜਿਹੜੀ ਕਲੀਅਰ ਆਊਟ ਕੀਤੀ ਜਾਣੀ ਆ। ਸੋ ਜ਼ਰੂਰ ਇੱਕ ਚੱਕਰ ਲਾਓ 294 ਵੋਕਰ ਡਰਾਈਵ ਦੇ ਉੱਪਰ ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਆਪਣੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਟੇਬਲ ਵਿਦ ਸਿਕਸ ਸ਼ੇਅਰ ਡਾਇਨਿੰਗ ਟੇਬਲ ਵਿਦ ਸਿਕਸ ਸ਼ੇਅਰ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਜਿਹੜਾ ਪਰਿਵਾਰ ਪੰਦਰਾਂ ਸਾਲ ਦਾ ਲੈਂਦੇ ਆਏ ਨੇ ਲਾਸਟ ਪੀਸ ਫਲੋਰ ਮਾਡਲ ਲੈ ਜਾਓ ਚੱਕ ਕੇ ਰੀਅਲ ਮਾਰਬਲ ਦਾ ਟੇਬਲ ਤੇ ਛੇਜਰਾ ਸਿਰਫ $399. ਸੋ ਬਹੁਤ ਸਾਰੀਆਂ ਡੀਲਾਂ ਤੇ ਬਹੁਤ ਸਾਰੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ 294 ਵੋਕਰ ਡਰਾਈਵ ਦੇ ਉੱਪਰ 294 ਵੋਕਰ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਦਾਰ ਸੰਤਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਸਿੱਧੂ ਸਾਹਿਬ।
0: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ ਦੋਸਤੋ। ਔਰ ਜੀ ਮੈਂ ਜਾਣਕਾਰੀ ਦੇ ਦਿਆਂ ਗਿੱਲ ਸਵੀਟ ਫੈਕਟਰੀ ਦੀ ਔਰ ਪਿਓਰ ਵੈਜੀਟੇਰੀਅਨ ਨੇ ਕਾਫੀ ਇਹਨਾਂ ਕੋਲ ਟਰੱਕ ਵੀ ਹੈਗੇ ਨੇ, ਕੋਈ ਵੀ ਕੇਟਰਿੰਗ ਕਰਾਉਣੀ ਆ ਕਿਸੇ ਵੀ ਤੁਸੀਂ ਪਾਰਕ ਵਿੱਚ ਸੱਦਣਾ ਇਹਨਾਂ ਨੂੰ ਤਾਂ ਉੱਥੇ ਵੀ ਆਪਣਾ ਭੇਜ ਦੇਣਗੇ ਟਰੱਕ। ਔਰ ਮੈਂ ਦੱਸਦਾ ਕਿ ਇਹਨਾਂ ਦੀਆਂ 6 ਬ੍ਰਾਂਚਾਂ ਨੇ, 5 ਤਾਂ ਚਲੋ ਫਰੈਸ਼ਕੋ ਦੀ ਆ ਹੈਂਜੀ, ਅਤੇ 6ਵੀਂ ਹੈਗੀ ਆ ਹੈੱਡ ਆਫਿਸ 2131 ਵਿਲੀਅਮਸ ਪਾਰਕਵੇ ਜੁਨੀਅਰ ਨੰਬਰ 3, ਅਤੇ 2 ਕੈਲਗਰੀ 'ਚ ਨੇ
1: ਜੀ।
0: ਹੈੱਡ ਆਫਿਸ ਨੰਬਰ ਦੇ ਦੀ 905-799-2616, ਖੁਦ ਆਪਣੇ ਕਾਰ ਆਪਣੀ ਮਠਿਆਈ ਫੈਕਟਰੀ ਆ ਬਹੁਤ ਵੱਡੀ ਇਹਨਾਂ ਦੀ, ਸਾਹਮਣੇ ਬਣਦੀ ਹੋਈ ਜਾ ਕੇ ਦੇਖ ਲਿਓ, ਇੱਥੇ ਤਿਆਰ ਕੀਤੀਆਂ ਜਾਂਦੀਆਂ ਮਠਿਆਈਆਂ ਸਾਰੀਆਂ, ਅਤੇ ਨਾਲ ਦੇ ਨਾਲ ਸਮੋਸੇ ਹੈਂਡਮੇਡ ਵੀ ਹੈਗੇ ਨੇ, ਅਤੇ ਮਸ਼ੀਨ ਵਾਲੇ ਵੀ ਜਿਸ ਤਰ੍ਹਾਂ ਵੀ ਖਾਣੇ ਜਾਂ ਛੋਟੇ ਖਾਣੇ ਉਹ ਵੀ ਮਿਲ ਜਾਣਗੇ। ਗਿਲਸ ਵੀਰਿੰਗ ਫੈਕਟਰੀ 905-799-2616
1: ਜੀ।
0: ਸਾਡੇ ਵੀਰ ਨੇ ਫਰਮਾਇਸ਼ ਕੀਤੀ ਸੀ ਨਾ ਜਿਹੜਾ ਘੁੰਡ ਕੱਢ ਲਾ ਪਤਲੀ ਨਾਰਿਓ ਮਿਕਸਅਪ ਹੋ ਗਏ, ਇਹ ਦਿਲਸ਼ਾਦ ਅਖਤਰ ਦਾ ਗਾਇਆ ਗੀਤਾ ਹੈ।
1: ਹਾਂਜੀ,
0: ਆਪਾਂ ਸੁਰਿੰਦਰ ਸ਼ਿੰਦਰ ਹੁਣ ਦਾ ਹੋਰ ਆ
1: ਉਹ
0: ਜਿਹੜਾ ਇਹ ਸੁਣਨਾ ਚਾਹੁੰਦੇ ਨੇ,
1: ਹਾਂਜੀ
0: ਜਿਹੜਾ ਇਹਨਾਂ ਨੇ ਗਾਉਣ ਬਣਾਇਆ ਨਾ ਉਹ ਦਿਲਸ਼ਾਦ,
1: ਉਹ ਦਿਲਸ਼ਾਦ ਅਖਤਰ ਦਾ। ਹਾਂਜੀ ਹਾਂਜੀ,
0: ਚਲੋ ਫਿਰ ਆਪਾਂ ਲਾ ਦਈਏ ਜੇ ਫਿਰ,
1: ਬਿਲਕੁਲ ਲਗਾ ਦਿੰਦੇ ਹਾਂ
0: ਜੀ ਗੱਲ।

0: રેડિયો પ્રોગ્રામ દેશ પરદેશ પ્રાઇમ ટાઈમ રેડિયોના જુડિયા દોસ્તો, ઠીક શામ દે છે અભી તક મુલાકાત હૈગી ਆ ਅਸੀਂ 1 ਘੰਟਾ ਲਗਾਵਾਂਗੇ ਮਨਪ੍ਰੀਤ ਤੇ ਮੈਂ ਤੁਹਾਡੇ ਲਈ ਔਰ ਉਸ ਤੋਂ ਬਾਅਦ ਸਿਮਰਾਜ ਸਿੱਧੂ ਹੋਰੀ ਹੋਣਗੇ ਅਗਲੇ ਘੰਟੇ ਦੇ ਵਿੱਚ ਬਹੁਤ ਢੇਰ ਸਾਰੀਆਂ ਖਬਰਾਂ ਹੋਣਗੀਆਂ ਕੈਨੇਡਾ ਦੀਆਂ ਨਿਊਜ਼ ਦੇ ਨਾਲ ਤੁਹਾਡਾ ਆਪਣਾ ਪਸੰਦ ਦਾ ਗੀਤ ਸੰਗੀਤ ਵੀ ਹੋਊਗਾ
1: ਜੀ
0: ਤੇ ਅਸੀਂ ਵੀ ਤੁਹਾਡੇ ਨਾਲ ਹੀ ਹੈਗੇ ਹਾਂ ਤਕਰੀਬਨ 3:10 ਤੱਕ ਲਾਵਾਂਗੇ ਆਪਾਂ
1: 4:00
0: 4:10 ਤੱਕ ਲਾਵਾਂਗੇ
1: ਤੇ ਚਾਹ ਘੱਟ ਪੀਤੀ ਅੱਜ
0: ਚਾਹ ਘੱਟ ਪੀਤੀ ਆ ਰੇਡੀਓ ਨਹੀਂ ਹੈਗੀ ਤੂੰ ਕੱਪ ਰੱਖਿਆ ਕੋਲੇ ਮੇਰੇ ਕੋਲ ਤੇਰੇ ਕੋਲੇ ਪਿਆ ਵਾ
1: ਹਾਂਜੀ
0: ਉਹ ਕਹਿ ਰਹੀ ਹੈ ਮੈਂ ਤੂੰ ਪੀਣੀ ਹੋਣੀ ਨਹੀਂ ਹੈ ਨਾ
1: ਮੈਂ ਸਰ ਜਿੰਨੀ ਕੁ ਮੈਨੂੰ ਲੋੜ ਮੈਂ ਪੀ ਲਈ
0: ਐਨੀਵੇ ਅਗਲੇ ਕਾਰਨ ਲਈ ਹੈ
1: 3531 ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ
2: ਹੈਲੋ ਸਤਿ ਸ਼੍ਰੀ ਅਕਾਲ ਜੀ
1: ਹਾਂਜੀ
2: ਹਾਂਜੀ ਮੈਂ ਗੀਤ ਲਵਾਇਆ ਸੀ ਲਾਇਆ ਤੁਸੀਂ ਬੜੀ ਖੁਸ਼ੀ ਵੀ ਹੋਈ ਪਰ ਉਦਾਸੀ ਵੀ ਹੋਈ ਹੈ ਕਲਾਕਾਰ ਕਿਸੇ ਨੇ ਮਿੱਟੀ ਚ ਰਲਾ ਤਾ
0: ਕਿਹੜਾ ਜੀ ਕਿਹੜੇ ਕਲਾਕਾਰ ਦੀ ਗੱਲ ਕਰਦੇ ਤੁਸੀਂ
2: ਹੈਲੋ
0: ਹਾਂਜੀ ਕਿਹੜੇ ਕਲਾਕਾਰ ਦੀ ਗੱਲ ਕਰ ਰਹੇ ਤੁਸੀਂ
2: ਭਾਜੀ ਆ ਜਿਹੜਾ ਤੁਸੀਂ ਦਰਸ਼ਾਂ ਡਾਕਟਰ ਦਾ ਗੀਤ ਲਾ
0: ਪਰ ਉਹ ਤਾਂ ਹੁਣ ਹੈ ਨੀ ਦੁਨੀਆ ਤੇ ਆਪਾਂ ਉਹਦੀ ਗੱਲ ਹੁਣ ਕਾਹਦੇ ਵਾਸਤੇ ਕਰਨੀ ਆ
2: ਆਪਾਂ ਮੈਂ ਉਹਦੀ ਗੱਲ ਕਰਦਾ ਬਈ ਖੁਸ਼ੀ ਬਹੁਤ ਹੋਈ ਗੀਤ ਸੁਣ ਕੇ ਪਰ ਉਦਾਸੀ ਵੀ ਹੋਈ ਵੀ ਹੈ
0: ਚਲੋ ਹਾਂ ਇਹ ਤਾਂ ਹੁੰਦਾ ਜਿਹੜੇ ਬੰਦੇ

0: ਇੰਗਲੈਂਡ ਦੇ ਵੀ ਆਈਲੈਂਡ ਦੇ ਪਹੁੰਚ ਸਕਦੇ ਹੋ, ਮੈਕਸੀਕੋ, ਡੋਮਿਨਿਕ ਰਿਪਬਲਿਕ, ਹਾਂਜੀ, ਅਤੇ ਓਵਰ ਪ੍ਰਾਈਸ ਬੜੀ ਅੱਛੀ ਲੱਗੀ ਇਹਨਾਂ ਨੇ, 6 ਦਿਨ ਦਾ ਪੈਕੇਜ ਲਗਾਇਆ $890 ਦਾ, ਕਿਆ ਬਾਤ ਆ। ਹਾਂਜੀ ਰਿਤੂ ਕੌਰ ਧਾਲੀਵਾਲ ਦਾ ਨੰਬਰ ਨੋਟ ਕਰੋ, 905-565-8704
1: ਜੀ, 905-565-8704 ਰੋਇਲ ਡਿਜੀਟਲ ਦੇ ਨਾਲ। ਇਹਨਾਂ ਦਾ ਆਫਿਸ ਲੋਕੇਟਡ ਹੈ 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58 ਦੇ ਉੱਪਰ ਲੋਕੇਟਡ ਨੇ, ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, ਅਤੇ ਨੰਬਰ 647-201-1313, 647-201-1313, 1313 ਰੋਇਲ ਡਿਜੀਟਲ ਦਾ ਨੰਬਰ ਹੈ।
0: ਦੋਸਤੋ ਸੈਲੂਲਰ ਪੁਆਇੰਟ ਅਤੇ ਟਰੂ ਸਾਊਂਡ ਲੈ ਕੇ ਆ ਰਹੇ ਤੁਹਾਡੇ ਲਈ ਐਮੀ ਬਿਰਕ ਲਾਈਬਨ ਤੁਹਾਡੇ ਕਾਨਸਰਟ ਦੇ ਵਿੱਚ 30 ਅਗਸਤ ਨੂੰ ਪੂਰੇ ਓਰਕੈਸਟਰੇ ਦੇ ਨਾਲ ਆਪਣੇ ਨਾਲ ਪਹੁੰਚ ਰਹੇ ਨੇ ਆਪਣੇ ਸ਼ਹਿਰ ਦੇ ਵਿੱਚ, ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ ਜਿਹੜਾ ਵੁੱਡਵਾਈਨ ਰੇਸ ਟਰੈਕ ਦੇ ਵਿੱਚ ਹੈ, ਉੱਥੇ ਸ਼ੋਅ ਹੋਣਾ ਸ਼ਾਮ ਨੂੰ 7 ਵਜੇ। ਟਿਕਟਾਂ ਤੁਸੀਂ ticketmaster.ca 'ਤੇ ਲੈ ਸਕਦੇ ਹੋ ਔਨਲਾਈਨ ਜਾ ਕੇ, ਅਤੇ ਹੁਣੇ ਰਾਖਵੀਆਂ ਦਾ ਕਰ ਲਓ ਆਪਣੀਆਂ। ਐਮੀ ਵਿਰਕ ਦਾ ਸ਼ੋਅ ਆਪਾਂ ਸਾਰੇ ਰਲ ਮਿਲ ਕੇ ਦੇਖਾਂਗੇ, ਅਤੇ ਜੇ ਕੋਈ ਇਨਫੋਰਮੇਸ਼ਨ ਚਾਹੀਦੀ ਉਸ ਵਾਸਤੇ ਨੰਬਰ ਹੈਗਾ ਜੀ 6479648573। ਸਾਡੇ ਮਹਿਮਾਨ ਹੁੰਦੇ ਨੇ ਸਿਮਰਾਜ ਸਿੱਧੂ ਹੋਰੇ, ਉਹਨਾਂ ਦਾ ਮੈਸੇਜ ਵੀ ਲੈ ਲਈਏ।
1: ਬਿਲਕੁਲ,
0: ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਆਪਣੀ ਹਾਜ਼ਰੀ ਲਗਾਉਂਦੇ ਨੇ, ਅਤੇ ਉਹਨਾਂ ਦਾ ਮੈਸੇਜ ਲੈਂਦੇ ਹਾਂ ਇੰਸ਼ੋਰੈਂਸ ਦੀ ਬਾਬਤ।
2: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਟਾਪ ਫਾਈਨੈਂਸ਼ੀਅਲ ਤੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਆਪਣੇ ਆਪ ਲਈ, ਆਪਣੇ ਪਰਿਵਾਰ ਲਈ ਲਾਈਫ ਇੰਸ਼ੋਰੈਂਸ, ਮੋਰਗੇਜ ਪ੍ਰੋਟੈਕਸ਼ਨ ਇੰਸ਼ੋਰੈਂਸ, ਡਿਸਐਬਿਲਿਟੀ ਕ੍ਰਿਟੀਕਲ ਇਲਨੈਸ, ਜਾਂ ਫਿਰ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਸਾਡੇ ਨਾਲ ਜ਼ਰੂਰ ਸੰਪਰਕ ਕਰੋ। ਟਾਪ ਫਾਈਨੈਂਸ਼ੀਅਲ ਸਮਰਾਜ ਸਿੱਧੂ, 416-457-3381, 416-457-3381, 416-457-3381, 416-457-3381, ਤੇ ਮਿਲ ਸਕਦੇ ਹੋ ਅਪੋਇੰਟਮੈਂਟ ਬੁੱਕ ਕਰਕੇ 70 Delta Park Boulevard Brampton, ਯੂਨਿਟ ਨੰਬਰ 11, ਟਾਪ ਫਾਈਨੈਂਸ਼ੀਅਲ ਦੇ ਆਫਿਸ ਦੇ ਵਿੱਚ। ਬਹੁਤ ਲੋਕੀ ਅਕਸਰ ਇਹੀ ਪੁੱਛਦੇ ਹੁੰਦੇ ਨੇ ਕਿ ਸਿੱਧੂ ਸਾਹਿਬ ਕਿਹੜੀ ਹੁਣ ਇੰਸ਼ੋਰੈਂਸ ਪਾਲਿਸੀ ਕਰਵਾਈਏ, ਤੁਸੀਂ ਦੱਸੋ ਕਿਹੜਾ ਪਲਾਨ ਕਰਵਾਈਏ। ਹੁਣ ਦੇਖੋ, ਇਹਦਾ ਕੋਈ ਵੀ ਕਲੀਅਰ ਆਨਸਰ ਤਾਂ ਹੈ ਹੀ ਨਹੀਂ, ਕਿਉਂਕਿ ਜਿਹੜਾ ਹੁਣ ਬੰਦਾ 20-25 ਸਾਲ ਦਾ ਹੈ, ਜਾਂ ਫਿਰ ਜਿਹੜਾ ਬੰਦਾ ਹੁਣ 45-50 ਸਾਲ ਦਾ ਹੈ, ਆਬਵੀਅਸਲੀ ਉਹਨਾਂ ਦੇ ਬਜਟ ਡਿਫਰੈਂਟ ਹੋਣੇ ਹਨ, ਆਬਵੀਅਸਲੀ ਉਹਨਾਂ ਦੀ ਲਾਇਬਿਲਿਟੀਜ਼, ਲੋਨਸ, ਕਰਜ਼ੇ ਵੀ ਤੇ ਇਨਕਮ ਵੀ ਡਿਫਰੈਂਟ ਹੋਣੇ ਹਨ, ਸੋ ਪ੍ਰਾਇਓਰਟੀਜ਼ ਵੀ ਡਿਫਰੈਂਟ ਹਨ। ਪ੍ਰਾਇਓਰਟੀ ਦੇ ਹਿਸਾਬ ਨਾਲ ਪਤਾ ਲੱਗਦਾ ਹੈ ਕਿ ਕਿਹੜਾ ਪਲਾਨ ਤੁਹਾਡੇ ਲਈ ਸਭ ਤੋਂ ਵਧੀਆ ਹੋਊਗਾ। ਲਾਈਫ ਇੰਸ਼ੋਰੈਂਸ ਦੇ ਵਿੱਚ 4 ਕਿਸਮ ਦੇ ਪਲਾਨਸ ਹਨ। ਸੋ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਟਰਮ ਲਾਈਫ ਇੰਸ਼ੋਰੈਂਸ ਦੇ ਬਾਰੇ, ਜੋ ਕਿ ਕੈਨੇਡਾ ਦੇ ਵਿੱਚ ਸਭ ਤੋਂ ਵੱਧ ਕਰਵਾਈ ਜਾਂਦੀ ਪਾਲਿਸੀ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਸਭ ਤੋਂ ਘੱਟ ਮੰਥਲੀ ਕਿਸ਼ਤ ਹੈ, ਪਰ ਇਹਦੇ ਵਿੱਚ ਤੁਹਾਨੂੰ ਨਾਲ ਦੀ ਨਾਲ ਸਭ ਤੋਂ ਵੱਧ ਇੰਸ਼ੋਰੈਂਸ ਦੀ ਕਵਰੇਜ ਪਹਿਲੇ ਹੀ ਦਿਨ ਤੋਂ ਮਿਲਦੀ ਹੈ। ਟਰਮ ਲਾਈਫ ਇੰਸ਼ੋਰੈਂਸ ਬਣੀ ਹੋਈ ਹੈ ਤੁਹਾਡੇ ਮੋਰਗੇਜ ਨੂੰ, ਤੁਹਾਡੇ ਲੋਨਸ ਨੂੰ, ਤੁਹਾਡੇ ਕਰਜ਼ਿਆਂ ਨੂੰ, ਤੁਹਾਡੇ ਇਨਕਮ ਨੂੰ, ਹਰੇਕ ਚੀਜ਼ ਨੂੰ ਰਿਪਲੇਸ ਕਰਨ ਦੇ ਲਈ। ਗੋਡ ਫੋਰਬਿਡ ਕਿ ਡੈਥ ਹੁੰਦੀ ਹੈ, ਤੁਸੀਂ ਇੱਕ ਸੈੱਟ ਅਮਾਊਂਟ ਆਫ ਪੈਸੇ ਛੱਡਦੇ ਹੋ ਤੁਹਾਡੇ ਪਰਿਵਾਰ ਦੇ ਲਈ, ਪਰ ਇਹ ਟੈਂਪੋਰੇਰੀ ਕਵਰੇਜ ਹੈ, ਇਹ ਹੋਲ ਲਾਈਫ ਦੀ ਕਵਰੇਜ ਨਹੀਂ ਹੈ। ਇਹ ਬੇਸਿਕਲੀ ਪੇ ਐਸ ਯੂ ਗੋ ਕਵਰੇਜ ਹੈ, ਤਾਂ ਹੀ ਤਾਂ ਇਹ ਇੰਨੀ ਜ਼ਿਆਦਾ ਸਸਤੀ ਹੈ, ਪਰ ਵੱਧ ਤੋਂ ਵੱਧ ਲੋਕ ਇਹੀ ਕਰਵਾਉਂਦੇ ਨੇ ਕਿਉਂਕਿ ਇਹ ਸਭ ਤੋਂ ਅਫੋਰਡੇਬਲ ਵੀ ਹੈ। ਅੱਜ ਜੋ ਵੀ ਤੁਹਾਡੀ ਉਮਰ ਹੋਵੇ, ਅਗਲੇ 10, 20, 30, 40 ਸਾਲ ਦੇ ਲਈ ਕਵਰੇਜ ਕਰਵਾ ਸਕਦੇ ਹੋ, ਜਾਂ ਫਿਰ ਸਿੱਧੇ 65 ਸਾਲ ਦੀ ਉਮਰ ਤੱਕ ਵੀ ਕਰਵਾ ਸਕਦੇ ਹੋ ਜਿਹਦੇ 'ਚ ਕੰਮ ਕਰਨਾ ਹੈ। ਬਹੁਤ ਵੱਡੇ ਵੱਡੇ ਲੋਕਾਂ ਨੇ ਕਰਜ਼ੇ ਲਏ ਹੋਏ ਨੇ ਤੇ ਬਜਟ ਬਹੁਤ ਘੱਟ ਹਨ, ਸੋ ਇਹ ਮੈਜੋਰਟੀ ਆਫ ਲੋਕਾਂ ਲਈ ਸਭ ਤੋਂ ਬੈਸਟ ਆਪਸ਼ਨ ਰਹਿਣੀ ਹੈ। ਦੂਜੀ ਆਪਸ਼ਨ ਹੈ ਹੋਲ ਲਾਈਫ ਕਵਰੇਜ, ਜਿਹੜੇ ਲੋਕ ਕਹਿੰਦੇ ਹਨ ਗੇਰੰਟੀਡ ਪੈਸੇ ਆਪਣੇ ਪਰਿਵਾਰ ਲਈ ਛੱਡਣਾ ਚਾਹੁੰਦਾ, ਇਹਦੇ ਵਿੱਚ ਤੁਸੀਂ ਪ੍ਰੀਮੀਅਮ ਯਾਨੀ ਕਿ ਕਿਸ਼ਤ 20 ਸਾਲ ਪੇ ਕਰਦੇ ਹੋ, ਅੱਜ ਜੋ ਵੀ ਮਹੀਨੇ ਦੀ ਕਿਸ਼ਤ ਹੈ ਲਗਾਤਾਰ ਉਨੀ ਰਹਿਣੀ ਹੈ 20 ਸਾਲ ਲਈ, ਆਪ ਪੱਲਿਓ ਕਿੰਨਾ ਪੇ ਕਰਨਾ, ਐਗਜੈਕਟ ਡਾਲਰ ਐਗਜੈਕਟ ਸੈਂਟ ਤੁਹਾਨੂੰ ਪਤਾ ਹਨ, ਤੇ ਰੱਬ ਨਾ ਕਰੇ ਜਦੋਂ ਵੀ ਡੈਥ ਹੁੰਦੀ ਹੈ ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਕਿੰਨੀ ਅਮਾਊਂਟ ਤੁਹਾਡੇ ਪਰਿਵਾਰ ਨੂੰ ਪੇ ਆਊਟ ਹੋਣੀ ਹੈ। ਇਹ ਸਭ ਤੋਂ ਸਿੰਪਲ ਇੰਸ਼ੋਰੈਂਸ ਹੈ। ਤੁਸੀਂ ਅੱਜ ਚੂਜ਼ ਕਰਦੇ ਹੋ ਕਿ ਮੈਨੂੰ 1,00,000, 5,00,000 ਦੀ ਪ੍ਰੋਟੈਕਸ਼ਨ ਚਾਹੀਦੀ ਆ, ਮੈਂ ਇੰਨਾ ਕੁ ਗੇਰੰਟੀ ਆਪਣੇ ਪਰਿਵਾਰ ਲਈ ਛੱਡਣਾ ਚਾਹੁੰਦਾ, ਤੇ ਉਹ ਅਮਾਊਂਟ ਕਦੇ ਚੇਂਜ ਨਹੀਂ ਹੁੰਦੀ। ਤੀਜਾ ਪਲਾਨ ਹੈ ਯੂਨੀਵਰਸਲ ਪਲਾਨ, ਇਹਦੇ ਵਿੱਚ ਸੇਮ ਐਸ ਲਾਸਟ ਪਲਾਨ ਐਗਜੈਕਟ ਸੇਮ ਸਟਰਕਚਰ ਹੈ, 20 ਸਾਲ ਸਭ ਤੋਂ ਕਾਮਨ ਪੇਮੈਂਟ ਆਪਸ਼ਨ ਹੈ, ਗੇਰੰਟੀਡ ਡੈਥ ਵੈਲਿਊ ਹੈ, ਗੇਰੰਟੀਡ ਕੈਸ਼ ਵੈਲਿਊ ਹੈ, ਪਰ ਇਹਦੇ ਵਿੱਚ ਇੱਕ ਐਕਸਟਰਾ ਕੰਪੋਨੈਂਟ ਹੈ, ਇੱਕ ਇਨਵੈਸਟਮੈਂਟ ਕੰਪੋਨੈਂਟ, ਯਾਨੀ ਕਿ ਥੋੜੇ ਬਹੁਤੇ ਵੱਧ ਤੁਸੀਂ ਪੈਸੇ ਪਾ ਸਕਦੇ ਹੋ ਹਰੇਕ ਮਹੀਨੇ, ਜੋ ਕਿ ਇਨਵੈਸਟ ਕੀਤੇ ਜਾਂਦੇ ਹਨ, ਤੇ ਇਹਦੇ ਵਿੱਚ ਲੱਖਾਂ ਹੀ ਡਾਲਰ ਵੱਧ ਤੁਹਾਡੇ ਲਈ ਜੁੜ ਸਕਦੇ ਹਨ, ਜੀਂਦੇ ਜੀ ਜਦੋਂ ਮਰਜ਼ੀ ਕੈਸ਼ ਵੈਲਿਊ ਕਢਾ ਵੀ ਸਕਦੇ ਹੋ, ਜਾਂ ਫਿਰ ਡੈਥ ਤੇ ਇਕੱਠੇ ਹੀ ਸਾਰੇ ਪੈਸੇ

0: ਮਿਲਣਗੇ ਜੋ ਕਿ ਗਰੰਟੀਡ ਵੈਲਿਊ ਹੈ ਪਲੱਸ ਜਿੰਨਾ ਵੀ ਕੈਸ਼ ਵੈਲਿਊ ਵਿੱਚ ਅਕਿਊਮੂਲੇਟ ਹੋਇਆ ਹੈ। ਤੇ ਨਾਲ ਦਿਆਂ ਜਿਹੜੀ ਚੌਥੀ ਆਪਸ਼ਨ ਹੈ ਪਾਰਟਿਸਿਪੇਟਿੰਗ ਪਾਲਿਸੀ, ਜਿਹਨੂੰ ਬਹੁਤ ਲੋਕੀ ਡਿਵੀਡੈਂਡ ਪਲਾਨ ਵੀ ਕਹਿੰਦੇ ਹਨ। ਇਹਦੇ ਵਿੱਚ ਤੁਸੀਂ ਕਿਸ਼ਤ ਸਿਰਫ ਤੇ ਸਿਰਫ 20 ਸਾਲ ਹੀ ਪੇ ਕਰਨੀ ਹੈ। ਤੁਹਾਨੂੰ ਪਹਿਲਾਂ ਹੀ ਪਤਾ ਹੈ ਕਿ ਪੱਲਿਓ ਮੈਂ 20 ਸਾਲ ਦੇ ਵਿੱਚ ਕਿੰਨਾ ਪੇ ਕਰਨਾ ਤੇ ਕਿੰਨਾ ਮਿਲਣਾ ਹੈ ਡੈਥ ਤੇ, ਕਿੰਨਾ ਕੈਸ਼ ਵੈਲਿਊ ਹੈ। ਦੋਨੇ ਚੀਜ਼ਾਂ ਗਰੰਟੀਡ ਹਨ, ਪਰ ਇਹਦੇ ਵਿੱਚ ਹਰੇਕ ਸਾਲ ਤੁਹਾਨੂੰ ਇੰਸ਼ੋਰੈਂਸ ਕੰਪਨੀ ਤੋਂ ਇੱਕ ਡਿਵੀਡੈਂਡ ਮਿਲਦਾ ਹੈ। ਉਸ ਡਿਵੀਡੈਂਡ ਦੇ ਨਾਲ ਆਟੋਮੈਟਿਕਲੀ ਤੁਹਾਡੇ ਲਈ ਹਰੇਕ ਸਾਲ ਹੋਰ ਤੇ ਹੋਰ ਇੰਸ਼ੋਰੈਂਸ ਖਰੀਦੀ ਜਾਂਦੀ ਹੈ ਤੇ ਹੋਰ ਤੁਹਾਡੀ ਡੈਥ ਵੈਲਿਊ ਵੱਧਦੀ ਜਾਂਦੀ ਹੈ ਤੇ ਨਾਲ ਦੀ ਨਾਲ ਕੈਸ਼ ਵੈਲਿਊ ਵੀ ਵੱਧਦੀ ਹੀ ਜਾਂਦੀ ਹੈ। ਸੋ ਇਹ ਪਾਰਟਿਸਿਪੇਟਿੰਗ ਪਲਾਨ, ਡਿਵੀਡੈਂਡ ਪਲਾਨ ਉਹਨਾਂ ਲੋਕਾਂ ਲਈ ਬਹੁਤ ਹੀ ਵਧੀਆ ਪਲਾਨ ਹੈ ਜੋ ਕਿ ਆਪਣੇ ਬੱਚਿਆਂ ਦੇ ਲਈ ਪਾਲਿਸੀ ਕਰਵਾਉਣਾ ਚਾਹੁੰਦੇ ਹਨ। ਜਿੰਨੀ ਘੱਟ ਉਮਰ ਹੈ ਉਨਾ ਹੀ ਘੱਟ ਖਰਚਾ ਹੈ ਤੇ ਨਾਲ ਦੀ ਨਾਲ ਜਿੰਨੇ ਵੀ ਸਾਡੇ ਸਕਸੈਸਫੁਲ ਇਨਕਮ ਅਰਨਰਸ ਐਂਡ ਬਿਜ਼ਨਸ ਓਨਰਸ ਹਨ ਜੋ ਕਿ ਲੱਖ, 2 ਲੱਖ, 3 ਲੱਖ ਪਲੱਸ ਕਮਾਉਂਦੇ ਹਨ, ਉਹ ਈਜ਼ੀਲੀ ਇਸ ਪਲਾਨ ਨੂੰ ਅਫੋਰਡ ਕਰ ਸਕਦੇ ਹਨ। ਸੋ ਜੇਕਰ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਕਾਲ, ਟੈਕਸਟ ਔਰ ਵਟਸਐਪ ਟੌਪ ਫਾਈਨੈਂਸ਼ੀਅਲ ਸਮਰਾਜ ਸਿੱਧੂ 416-457-3381 416-457-3381 416-457-3381 416-457-3381 ਥੈਂਕ ਯੂ ਜੀ।
1: ਦੋਸਤੋ ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ, ਰਾਹਤ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਹੋ ਰਿਹਾ ਆਪਣੇ ਸ਼ਹਿਰ ਦੇ ਵਿੱਚ ਸਤੰਬਰ 27 ਨੂੰ, ਅਤੇ ਟਿਕਟਾਂ ਅਵੇਲੇਬਲ ਨੇ ਹੁਣੇ ਟਿਕਟ ਮਾਸਟਰ .ca 'ਤੇ ਲੈ ਸਕਦੇ ਹੋ। ਸਕੋਸ਼ੀਆ ਅਰੀਨਾ ਡਾਊਨ ਟਾਊਨ ਦੇ ਵਿੱਚ ਹੋਣਾ ਇਹ ਸ਼ੋਅ, ਠੀਕ ਸ਼ਾਮ ਨੂੰ 7 ਵਜੇ, ਔਰ ਬਹੁਤ ਹੀ ਸ਼ਾਨਦਾਰ ਸ਼ੋਅ ਹੋਏਗਾ, ਦੇਖਣ ਯੋਗ ਹੋਏਗਾ। ਕਵਾਲੀਆਂ ਵੀ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ, ਬਾਲੀਵੁੱਡ ਦਾ ਬਹੁਤ ਸਾਰਾ। ਰਾਹਤ ਫਤਿਹ ਅਲੀ ਖਾਨ ਲਾਈਵ ਐਂਡ ਕਾਂਸਰਟ, ਟਿਕਟ ਮਾਸਟਰ .ca 'ਤੇ ਜਾ ਕੇ ਤੁਸੀਂ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ
2: ਜੀ। ਜੇਕਰ ਤੁਸੀਂ ਆਪਣੀਆਂ ਏਅਰ ਟਿਕਟਸ ਬੁੱਕ ਕਰਾਉਣੀਆਂ ਨੇ ਤਾਂ ਦਿਓਲ ਟਰੈਵਲਸ ਨੂੰ ਯਾਦ ਰੱਖੋ। ਦਿੱਲੀ ਤੋਂ ਟੋਰੋਂਟੋ ਮਿਡ ਸੈਪਟੈਂਬਰ ਦੇ ਵਿੱਚ ਕੋਈ ਆਉਣਾ ਚਾਹੁੰਦਾ ਇੰਡੀਆ ਤੋਂ, ਇੱਥੇ 1-way ਟਿਕਟ ਲੈ ਕੇ $900 ਦੀ ਟਿਕਟ ਹੈ। 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ $900 ਦੇ ਵਿੱਚ ਦਿੱਲੀ ਤੋਂ ਟੋਰੋਂਟੋ ਸੈਪਟੈਂਬਰ ਮਹੀਨੇ ਦੇ ਲਈ। ਜੇਕਰ ਦਿੱਲੀ ਤੋਂ ਟੋਰੋਂਟੋ ਇਸੇ ਮਹੀਨੇ ਕਿਸੇ ਨੇ ਆਉਣਾ ਹੋਵੇ ਅਗਸਤ ਦੇ ਵਿੱਚ ਹੀ, ਤਾਂ ਡਾਇਰੈਕਟ ਫਲਾਈਟ ਦੀ ਟਿਕਟ ਹੋਏਗੀ $890 ਦੀ, $890 ਦੀ। ਅਤੇ ਜੇਕਰ ਕਿਸੇ ਨੇ ਅਕਟੂਬਰ ਦੇ ਵਿੱਚ ਇੰਡੀਆ ਤੋਂ ਇੱਥੇ ਆ ਕੇ ਦਿੱਲੀ ਤੋਂ ਟੋਰੋਂਟੋ, ਫੈਬਰੀ ਜਾਂ ਮਾਰਚ ਦੇ ਵਿੱਚ ਵਾਪਸੀ ਕਰਨੀ ਹੋਵੇ ਟੋਰੋਂਟੋ ਤੋਂ ਦਿੱਲੀ ਦੀ, ਤਾਂ $1390 ਦੀਆਂ ਟਿਕਟਸ ਹੋਣਗੀਆਂ, $1390 ਦੀਆਂ ਟਿਕਟਸ। ਇਸ ਤੋਂ ਇਲਾਵਾ ਜੇਕਰ ਤੁਸੀਂ ਲੁਧਿਆਣੇ ਤੱਕ ਸਫ਼ਰ ਕਰਨਾ ਆ ਟੋਰੋਂਟੋ ਤੋਂ ਲੁਧਿਆਣੇ ਤੱਕ, ਅਤੇ ਲੁਧਿਆਣੇ ਤੋਂ ਫਿਰ ਵਾਪਸੀ ਟੋਰੋਂਟੋ ਦੀ, ਸਪਟੈਂਬਰ 'ਚ ਇੰਡੀਆ ਨੂੰ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ, $1660 ਦੀਆਂ ਟਿਕਟਸ ਨੇ, $1660 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ। ਲਿਮਿਟਡ ਸੀਟਸ ਨੇ ਲੁਧਿਆਣੇ ਵਾਲੀ ਟਿਕਟ ਦੇ ਲਈ। ਤਾਂ ਈਟੋਬੇਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਉੱਥੇ ਤੁਸੀਂ ਕਾਲ ਕਰ ਲਓ 905-588-5100 905-588-5100 ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰ ਸਕਦੇ ਹੋ 905-588-4200 905-588-4200 ਦਿਓਲ ਟਰੈਵਲ ਦੇ ਨੰਬਰਸ ਨੇ।
1: ਲਓ ਫਿਰ ਪੇਸ਼ ਅਗਲਾ ਫਰਮਾਇਸ਼ ਗੀਤ ਖਾਨ ਭੈਣੀ ਦੀ ਆਵਾਜ਼ ਦੇ ਵਿੱਚ ਰਿਕੁਐਸਟ ਕੀਤੀ ਸੀ ਸੌਂਗ ਦੀ, ਆਓ ਸੁਣੋ ਪ੍ਰਦੇਸ਼।

ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-248-7011 905-239-7711 Komal Travel and Tours। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 ਡਸਟ ਡਰਾਈਵ ਫੈਂਡਰਵੇ ਬ੍ਰੈਂਟਨ, 9985 ਮਕਵੀਨ ਡਰਾਈਵ ਬ੍ਰੈਂਟਨ, 1465 ਮੇਫੀਲਡ ਰੋਡ ਬ੍ਰੈਂਟਨ, 33 ਫਾਰਲੀ ਡਰਾਈਵ ਗੋਆ ਦੇ ਵਿੱਚ, 600 ਹੈਸਟਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

0: होती तो अपनी इंश्योरेंस किस तो करवाता यार।
1: ओए कल्ला मैं नहीं।
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: 416-509-1509 or visit insuranceforyou.ca.
4: Malli Tent Services to our special events. Har ek size de waterproof tents provide karde ne. 10 by 10 feet to like 40 by 100 feet de tambu ne. Tables de kursiyan vi naal leke aunde ne te tuhade backyard nu banquet hall vaangu banaunde ne. Fancy chairs vi available han. LED glow in the dark bani banaiyan bars, tables de kursiyan vi tusi rent kar sakde ho. Aaj hi Malli Tent Services nu call karo 647-999-2569. 647-999-2569.
5: हाय चूहा ते कॉकरोच भी सुन लो मेरी गल मैं इस किचन च खाना बनाना ही नहीं
6: है फिर कॉकरोच ते चूहे ओ हाले महीना पहला ट्रीटमेंट कराई सी
5: मैं तेरे पहला ही कहा सी सस्ते दे चक्कर च ना पो हुन उपर बेसमेंट वाले बेड बग दी कंप्लेंट हुई करी जांदे आ
6: ओ मैं ता कहना घर ही बेच दिने आ
7: आप घर चो बाहर क्यों जाना चूहे कॉकरोचां नु कड्डो टोरंटो पेस्ट अरेस्ट नु कॉल करो जेडे छोटे तो छोटे घर तो लेके वड्डिया बिल्डिंग्स रेस्टोरेंट होटल्स मोटल्स नर्सिंग होम्स विच भी काम करते हैं सस्ते दा दावा तो नहीं पर कम दी गारंटी है 647-515-8000 टोरंटो पेस्ट अरेस्ट सिक्के बंद कम दी गारंटी 647-515-8000
8: ਦੋਸਤੋ ਮੰਗਲਵਾਰ ਦਾ ਦਿਨ ਹੈ ਬੜੀ ਸੋਹਣੀ ਸੀ ਸ਼ਾਮ ਹੈਗੀ ਹੈ ਮਨਮੋਹਣੀ ਜੀ ਅਤੇ ਪੇਰਸਨ ਕਿਚਨ ਕੈਬਨਿਟ ਵਾਲੇ ਤੁਹਾਡੇ ਘਰ ਦੀ ਕਿਚਨ ਕੈਬਨਿਟ ਬਹੁਤ ਹੀ ਸ਼ਾਨਦਾਰ ਤਿਆਰ ਕਰਦੇ ਨੇ ਉਹ ਵੈਨਿਟੀਜ਼ ਵਗੈਰਾ ਵਾਸ਼ਰੂਮ ਦੀ ਸਾਰੇ ਤਿਆਰ ਕਰਦੇ ਨੇ ਉਹਨਾਂ ਦੀ ਆਪਣੀ ਫੈਕਟਰੀ ਆ ਲੀਡਿੰਗ ਮੈਨੂਫੈਕਚਰ ਨੇ ਇਹ ਔਰ ਉਹਨਾਂ ਦੀ ਫੈਕਟਰੀ ਵੀ ਜਾਓ ਜਾਂ ਸ਼ੋਰੂਮ ਵਿੱਚ ਜਾਓ 271 ਗ੍ਰਿਡਨ ਰੋਡ ਕੈਨੇਡੀ ਦੇ ਗ੍ਰਿਡਨ ਦੇ ਨੇੜੇ ਨੇ ਇਹ ਨੰਬਰ ਹੈ ਰਣਜੀਤ ਸਿੰਘ ਵਰਨ ਦਾ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ 647-404-550 ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰ ਚਾਹੀਦੇ ਨੇ ਅਤੇ ਵੁੱਡਵਰਕ ਦਾ ਕੰਮ ਹੈਗਾ ਜੇਕਰ ਤੁਸੀਂ ਇੰਸਟਾਲਰ ਹੋ ਤਾਂ ਜੋਬ ਤੁਹਾਡੀ
9: 6475-0044-550 ਡਰਾਈ ਫਰੂਟਸ ਵਾਲੀ ਮਿਠਾਈਆਂ ਤੁਸੀਂ ਐਵਰੀ ਡੇ ਜਾ ਕੇ ਲੈ ਕੇ ਆ ਸਕਦੇ ਹੋ ਐਂਡ ਵੈਜ ਤੇ ਨੋਨ ਵੈਜ ਬਹੁਤ ਹੀ ਕਮਾਲ ਦਾ ਲਾਜਵਾਬ ਖਾਣਾ ਇਹ ਐਵਰੀ ਡੇ ਤੁਹਾਡੇ ਲਈ ਰੈਡੀ ਕਰਦੇ ਨੇ ਅੱਜ ਟਿਊਜ਼ਡੇ ਨੂੰ ਚਨਾ ਭਟੂਰਾ ਬਾਏ ਵਨ ਗੈਟ ਵਨ ਫਰੀ ਤੁਹਾਨੂੰ ਇਹਨਾਂ ਦੀ ਹਰ ਲੋਕੇਸ਼ਨ ਤੇ ਮਿਲੂਗਾ ਤੁਸੀਂ ਜਾ ਕੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ ਇਹ ਰੇਡੀਓ ਦੀ ਡੀਲਸ ਹੁੰਦੀਆਂ ਨੇ ਜਦੋਂ ਤੁਸੀਂ ਇਨਸਾਈਡ ਪਹੁੰਚੋਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਡੀਲਸ ਮਿਲਣਗੀਆਂ
8: ਮੈਨੂੰ ਇਹ ਹੈਗਾ ਆਪਾਂ ਦੇਖ ਰਹੇ ਹਾਂ ਕੁਝ ਲੋਕਾਂ ਨੂੰ ਭੁੱਖ ਲੱਗੀ ਹੋਈ ਕੰਮ ਤੋਂ ਤੁਰੇ ਹੋਏ ਨੇ ਕਹਿੰਦੇ ਕਦੋਂ ਘਰੇ ਪਹੁੰਚੀ ਘਰੇ ਪਹਿਲਾਂ ਹੀ ਡੀਲ ਲੱਗੀ ਹੈ ਡੀਲ ਦਾ ਫਾਇਦਾ
9: ਬਿਲਕੁਲ ਚਨਾ ਭਟੂਰਾ ਬਾਏ ਵਨ ਗੈਟ ਵਨ ਫਰੀ ਲੈ ਕੇ ਆਓ ਚਾਹੇ ਬੈਠ ਕੇ ਖਾ ਲਓ ਡਾਈਨ ਇਨ ਕਰ ਲਓ ਜਾਂ ਤੁਸੀਂ ਟੇਕ ਆਊਟ ਵੀ ਲੈ ਕੇ ਆ ਸਕਦੇ ਹੋ ਜ਼ਰੂਰ ਪਹੁੰਚੋ ਅਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੀ ਸਾਰੀ ਸਪੈਸ਼ਲ ਓਕੇਜ਼ਨ ਦੇ ਵਿੱਚ ਆਰਡਰ ਪਲੇਸ ਕਰਨੇ ਹੋਣ ਤਾਂ ਤੁਸੀਂ ਗਾਰਡਨ ਬਰੁੱਕ ਟ੍ਰੇਲ ਵਾਲੀ ਜਿਹੜੀ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋੜ ਤੇ ਨੇ ਇੱਥੋਂ ਦਾ ਨੰਬਰ 905-794-8111 ਦੂਸਰੀ ਲੋਕੇਸ਼ਨ ਹੈ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ 85 ਮੌਂਟਪੇਲੀਅਰ ਸਟਰੀਟ ਨੰਬਰ 905-593-4400 905-593-4400 ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਦੇ ਨੰਬਰ 905-840-2200 905-840-2200 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ
8: ਦੋਸਤੋ ਸਾਡੀ ਮੁਲਾਕਾਤ ਦਾ ਟਾਈਮ ਸਮਾਪਤ ਆ ਲੇਕਿਨ ਦੇਸ਼ ਪ੍ਰਦੇਸ਼ ਠੀਕ ਸ਼ਾਮ ਦੇ 6 ਤੱਕ ਚੱਲੇਗਾ ਅਸੀਂ ਘੰਟਾ ਲਾਉਂਦੇ ਹੁੰਦੇ ਹਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਸਮਰਾਜ ਸਿੱਧੂ ਹੋਰੀ ਲੈ ਕੇ ਤਿਆਰੀ ਕਰਕੇ ਆਉਂਦੇ ਨੇ ਅਗਲੇ ਪੂਰਾ ਮੋਹ ਲੈ ਕੇ ਆਉਣਗੇ 2 ਘੰਟੇ ਅਤੇ ਖਬਰਾਂ ਹੋਣਗੀਆਂ ਬਹੁਤ ਸਾਰੀਆਂ ਗੀਤ ਸੰਗੀਤ ਹੋਏਗਾ
9: ਅਤੇ
8: ਆਪਾਂ ਦੱਸ ਦਈਏ ਕਿ ਇਸ ਸੈਟਰਡੇ ਨੂੰ ਮੈਥਸਨ ਅਤੇ ਆਪਣੇ ਹਾਈਬਟਨ 'ਤੇ ਹਾਈਲੈਂਡ ਫਾਰਮ ਸੀਗਾ ਉਹ ਵੱਡੀ ਪਾਰਕਿੰਗ ਖੁੱਲ੍ਹੀ ਲਾਉਂਡੀ ਖੁੱਲ੍ਹੀ ਹੈਗੀ ਆ ਉਹਦੇ ਉੱਥੇ ਤੁਹਾਡੇ ਲਈ ਪੰਜਾਬ ਡੇ ਮੇਲਾ ਹੋ ਰਿਹਾ ਉਹਦੀ ਤਿਆਰੀਆਂ ਖਰਚ ਲਓ ਕਮਰ ਕਸੇ ਤਿਆਰ ਲਓ ਪੂਰੀ ਤਿਆਰੀਆਂ ਅਤੇ ਛੜਕ ਜਾ ਰਹੇ ਹਾਂ ਗਿੱਲ ਹਰਦੀਪ ਹੁਣ ਦੇ ਗੀਤ ਦੇ ਨਾਲ
9: ਜੀ
8: ਗੀਤ ਵੀ ਉਹਨਾਂ ਦਾ ਬੜਾ ਪਿਆਰਾ ਰੀਸੈਂਟਲੀ ਆਇਆ ਆਥਣ ਵੇਲਾ ਹੈ ਅੱਥਾਂ ਤਾਂ ਹੋ ਗਈ ਹੁਣ ਸ਼ਾਮ ਨੂੰ
9: ਕੱਲ ਨੂੰ ਮਿਲਾਂਗੇ ਅਸੀਂ ਤੇ ਸਾਨੂੰ ਇੱਥੇ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ।

0: ਸਪੋਰਟਸ ਬਾਰ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 6473021322, 3742 1322। ਜੈਲੋ ਟਾਇਰ ਸੈਂਟਰ
1: ਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Suvere 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dining, take-out and catering also available. Call at 905-794-8111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
4: ਤਾਂ ਫਿਕਰ ਕਿਉਂ ਕਰਦੇ ਹੋ?
5: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
3: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
5: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
5: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647-7710-647-739-8710। License number M200-0034-50।
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ, ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾਰ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
6: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਏ ਹੋ, ਕੋਈ ਵੀ ਸੱਟ ਲੱਗੀ ਹੈ, ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ। 416-991-5939, 416-999-5939। ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ, ਤੁਹਾਡਾ ਹੀ ਕਸੂਰ ਹੈ, ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ। ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟ ਦਿਲਵਾਏ ਹਨ। ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ, ਨਾ ਕੋਈ ਵੀ ਅਪਫਰੰਟ ਫੀਸ ਹਨ। ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ, ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ। ਦੇ ਡੋਂਟ ਗੈਟ ਪੇਡ ਅਨਲੈਸ ਯੂ ਗੈਟ ਪੇਡ। ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਅਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939।
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ, ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ, ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ। ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ। ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀ ਐਨਕਾਂ ਲਗਾਈਆਂ ਨੇ, ਕੰਪਲੀਟ ਪੇਅਰ $99 ਦੇ ਵਿੱਚ। ਡਿਜ਼ਾਈਨਰ ਫਰੇਮ ਜਿਹੜੇ ਕਿ ਟੋਪ ਵਾਲੀਆਂ ਐਨਕਾਂ ਨੇ, ਸਾਰੀਆਂ ਨੇਮ ਬ੍ਰਾਂਡ, ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ। ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ। ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545, 905-913-4545। ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ।
7: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਕਿਲ ਸਵੀਟ ਬੇਕਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਨਾ ਨਹੀਂ, ਉਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। Guild Sweet Factory, 2131 Williams Parkway, Unit Number 3. You can contact on 905-799-2616, 905-799-2616.
8: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ਼ ਪਰਦੇਸ਼, ਦੇਸ਼ ਪਰਦੇਸ਼।
9: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
8: ਇਨਫੋਰਮੇਸ਼ਨ,
9: ਕਾਲ ਅਸ ਨਾਓ, ਇਟਸ
4: 416-457-3381 416-457-3381 या फिर 416-725-2551 416-725-2551
9: AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
9: 905-564-6444।

0: 503 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਠੀਕ 6 ਵਜੇ ਤੱਕ ਸਾਡੇ ਨਾਲ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਜੁੜੇ ਰਹੋ ਅਤੇ ਠੀਕ 6 ਵਜੇ ਤੱਕ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਦੀਆਂ ਜਿਹੜੀਆਂ ਸਾਡੇ ਮੁਲਕ ਦੀਆਂ ਨੇ, ਸਾਡੇ ਪ੍ਰੋਵਿੰਸ ਦੀਆਂ ਨੇ, ਸਾਡੇ ਲੋਕਲ ਜੀ ਟੀ ਏ ਬ੍ਰੈਂਪਟਨ ਐਂਡ ਬਿਯੋਂਡ ਦੀਆਂ ਨੇ, ਸਾਰੀਆਂ ਨਵੀਆਂ ਤਾਜ਼ੀਆਂ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਦੇ ਵਿਊਜ਼ ਨਾਲ ਤੁਹਾਨੂੰ ਠੀਕ 6 ਵਜੇ ਤੱਕ ਅਪਡੇਟ ਕਰਦੇ ਰਹਾਂਗੇ। ਐਂਟਰਟੇਨ ਵੀ ਕਰਾਂਗੇ, ਤੁਹਾਡੇ ਹੀ ਫਰਮਾਇਸ਼ੀ, ਤੁਹਾਡੇ ਹੀ ਮਨਪਸੰਦ ਦੇ ਰਿਕੁਐਸਟਡ ਗੀਤ ਸੰਗੀਤ ਵੀ ਪੇਸ਼ ਕਰਕੇ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਸਾਨੂੰ ਮੌਕਾ ਮਿਲੂਗਾ ਅਲੱਗ ਅਲੱਗ ਸਾਡੇ ਡਿਫਰੈਂਟ ਡਿਫਰੈਂਟ ਇੰਡਸਟਰੀਜ਼ ਅਤੇ ਕੰਮ ਕਾਰੋਬਾਰ ਅਤੇ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਬਿਜ਼ਨਸ ਭੈਣ ਭਰਾ ਅਤੇ ਸਪਾਂਸਰ ਨਾਲ ਗੱਲਬਾਤ ਕਰਨ ਲਈ ਕੁਛ ਸਵਾਲ ਜਵਾਬ ਕਰਕੇ ਤੁਹਾਨੂੰ ਵੀ ਸੁਣ ਕੇ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਅੱਜ ਟਿਊਜ਼ਡੇ ਸ਼ਾਮ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਐਜੂਕੇਸ਼ਨ, ਪੜ੍ਹਾਈ ਦੇ ਬਾਰੇ। ਖਾਸ ਜੇਕਰ ਤੁਸੀਂ ਕੋਈ ਆਡ ਜੋਬ ਕਰ ਰਹੇ ਹੋ, ਫੈਕਟਰੀ ਜੋਬ ਕਰ ਰਹੇ ਹੋ ਅਤੇ ਚਾਹੁੰਦੇ ਹੋ ਕਿ ਮਾੜਾ ਮੋਟਾ ਕੋਈ ਕੋਰਸ ਕਰਕੇ ਅਸੀਂ ਵਧੀਆ ਵੈਲ ਪੇਇੰਗ, ਕੋਈ ਰਿਸੈਸ਼ਨ ਪਰੂਫ, ਹੇਅਰ ਪਰੂਫ, ਖਾਸ ਤਾਂ ਮੈਡੀਕਲ ਫੀਲਡ ਦੇ ਵਿੱਚ ਆਫਿਸ ਦੇ ਵਿੱਚ ਹੀ ਟੋਰੀ ਵਾਈਟ ਕਾਲਰ ਕੰਮ ਕਰੀਏ, ਉਹਦੇ ਬਾਰੇ ਅੱਗੇ ਜਾ ਕੇ ਬਹੁਤ ਹੀ ਜਲਦ ਗੱਲਬਾਤ ਕਰਾਂਗੇ। ਨਾਲ ਦੀ ਨਾਲ ਬਹੁਤ ਜ਼ਰੂਰੀ, ਤਕਰੀਬਨ ਹਰੇਕ ਘਰ ਦੇ ਵਿੱਚ ਹੀ ਬਹੁਤ ਜ਼ਰੂਰੀ ਇਮੀਗ੍ਰੇਸ਼ਨ ਰਿਲੇਟਡ ਅਪਡੇਟਸ ਵੀ ਲਵਾਂਗੇ ਸਾਡੇ ਐਕਸਪਾਂਸ਼ਨ ਨਾਲ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ। ਕੁਛ ਮੋਰਗੇਜ ਰਿਲੇਟਡ ਗੱਲਬਾਤ ਵੀ ਕਰਾਂਗੇ ਅਤੇ ਹੋਰਾਂ ਵੀ ਇੰਡਸਟਰੀਜ਼ ਅਤੇ ਹੋਰਾਂ ਵੀ ਕੁਛ ਸੇਲਸ ਅਤੇ ਹੋਰਾਂ ਵੀ ਕੁਛ ਲਾਈਵ ਐਲੋਕੇਸ਼ਨ ਪ੍ਰੋਗਰਾਮ ਜੋ ਕਿ ਅਸੀਂ ਇਸ ਵੀਕਐਂਡ 'ਤੇ ਰੱਖ ਰਹੇ ਹਾਂ ਤੁਹਾਡੇ ਲਈ, ਉਹਨਾਂ ਦੇ ਬਾਰੇ ਵੀ ਕੁਛ ਨਾ ਕੁਛ ਲਿੰਕ ਲਾਵਾਂਗੇ ਅਤੇ ਗੱਲਬਾਤ ਕਰਾਂਗੇ ਸਾਡੇ ਖਾਸ ਸਪਾਂਸਰਸ ਨਾਲ। ਹੋਪਫੁਲੀ ਤੁਹਾਡੇ ਨਾਲ ਵੀ ਗੱਲਬਾਤ ਹੁੰਦੀ ਰਹੂਗੀ ਅਤੇ ਜੇ ਗੱਲਬਾਤ ਕਰਨਾ ਚਾਹੁੰਦੇ ਹੋ ਡਿਫਰੈਂਟ ਡਿਫਰੈਂਟ ਤਰੀਕੇ ਵੀ ਨੇ। ਅਫਕੋਰਸ ਜਿਹੜਾ ਸਭ ਤੋਂ ਸਿੰਪਲ ਤਰੀਕਾ ਹੈ, ਸਭ ਤੋਂ ਡਾਇਰੈਕਟ ਤਰੀਕਾ ਹੈ, ਉਹ ਹੈ ਕਿ ਤੁਸੀਂ ਸਾਡਾ ਸਟੂਡੀਓ ਦਾ ਫੋਨ ਨੰਬਰ ਕਮਾਓ। ਜਦੋਂ ਵੀ ਮੈਂ ਆਫ ਦੀਅਰ ਹੁੰਦਾ, ਆਪ ਨਹੀਂ ਗੱਲਬਾਤ ਕਰ ਰਿਹਾ, ਕੋਈ ਗੀਤ ਸੰਗੀਤ ਪੇਸ਼ ਹੋ ਰਿਹਾ, ਕੋਈ ਰਿਕਾਰਡਡ ਐਡਾਂ ਚੱਲ ਰਹੀਆਂ, ਕਮਰਸ਼ਲ ਚੱਲ ਰਹੀਆਂ ਨੇ, ਉਦੋਂ ਤੁਸੀਂ ਸਟੂਡੀਓ ਦਾ ਨੰਬਰ ਕਮਾਉਣਾ ਹੈ 905-564-64-46 905-564-64-46 905-564-6444 That's 905-564-6444 6 PM ਤੱਕ ਇਹ ਤੁਸੀਂ ਨੰਬਰ ਕਮਾ ਸਕਦੇ ਹੋ ਸਟੂਡੀਓ ਵਿੱਚ ਮੇਰੇ ਨਾਲ ਗੱਲਬਾਤ ਕਰਨ ਦੇ ਲਈ, ਜਾਂ ਫਿਰ ਕਿਸੇ ਵੀ ਟਾਈਮ 'ਤੇ ਆਪਣਾ ਟੈਕਸਟ ਮੈਸੇਜ ਜਾਂ ਵਟਸਐਪ ਮੈਸੇਜ ਵੀ ਭੇਜ ਸਕਦੇ ਹੋ। ਟੈਕਸਟ ਔਰ ਵਟਸਐਪ ਐਪ 416-453-81 'ਤੇ ਆਪਣਾ ਟੈਕਸਟ ਵਟਸਐਪ ਮੈਸੇਜ ਭੇਜ ਸਕਦੇ ਹੋ, 416-457-3381। ਹੁਣ ਚਾਹੇ ਕਾਲ ਕਰਦੇ ਹੋ, ਚਾਹੇ ਤੁਸੀਂ ਟੈਕਸਟ ਵਟਸਐਪ ਕਰਦੇ ਹੋ, ਜੇ ਕਿਸੇ ਵੀ ਸਾਡੇ ਐਡਵਰਟਾਈਜ਼ਰ ਦਾ ਫੋਨ ਨੰਬਰ ਇਨਫੋਰਮੇਸ਼ਨ ਚਾਹੀਦੀ ਹੋਵੇ, ਕਾਲ ਟੈਕਸਟ ਵਟਸਐਪ ਕੀਤਾ ਜਾ ਸਕਦਾ ਹੈ। ਜੇ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਹੈ, ਕਾਲ ਟੈਕਸਟ ਵਟਸਐਪ ਕੀਤਾ ਜਾ ਸਕਦਾ ਹੈ। ਹਾਏ ਹੈਲੋ, ਬਸ ਕਿੱਥੋਂ ਸੁਣ ਰਹੇ ਹੋ, ਇੰਜੋਏ ਕਰ ਰਹੇ ਹੋ, ਨਹੀਂ ਕਰ ਰਹੇ ਹੋ, ਉਹ ਮੈਸੇਜ ਭੇਜਣਾ ਹੋਵੇ, ਕਾਲ ਟੈਕਸਟ ਵਟਸਐਪ ਕਰ ਸਕਦੇ ਹੋ। ਅਤੇ ਕਾਲ ਟੈਕਸਟ ਅਤੇ ਵਟਸਐਪ ਕਰਦੇ ਨੰਬਰ ਵੀ ਬਾਰ ਬਾਰ ਰਿਪੀਟ ਕਰਦੇ ਰਹਾਂਗੇ। ਪਰ ਪਹਿਲਾਂ ਹੁਣ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਵਿੱਚ ਕਿਹੜੀਆਂ ਖਾਸ ਖਬਰਾਂ ਕਵਰ ਕਰਨ ਲੱਗੇ ਹਾਂ। ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਸੋ ਸਭ ਤੋਂ ਪਹਿਲਾਂ ਹੀ ਤੁਹਾਨੂੰ ਦੱਸਾਂਗੇ ਜੋ ਕੁਛ ਵੀ ਸਾਨੂੰ ਹੁਣ ਤੱਕ ਪਤਾ ਲੱਗ ਗਿਆ ਹੈ ਇਸ ਪੋਟੈਂਸ਼ੀਅਲ ਡੀਲ ਔਰ ਨੋ ਡੀਲ, ਹਜੇ ਤੱਕ ਤਾਂ ਸਟਿਲ ਨੋ ਡੀਲ ਤੱਕ ਹੀ ਇਹ ਮਾਮਲਾ ਅੜਿਆ ਹੋਇਆ ਹੈ। 12 ਵਜੇ ਮਿਡਨਾਈਟ 'ਤੇ 50% ਦੇ ਟੈਰਿਫਸ ਇੰਪਲੀਮੈਂਟ ਕੀਤੇ ਜਾ ਰਹੇ ਨੇ। ਤਕਰੀਬਨ $29 billion ਵਰਥ ਆਫ ਕੈਨੇਡੀਅਨ ਗੁੱਡਸ, ਤਕਰੀਬਨ 5% ਜਿੰਨੇ ਵੀ ਗੁੱਡਸ ਕੈਨੇਡਾ ਹਰੇਕ ਸਾਲ ਨੂੰ ਅਮੈਰੀਕਾ ਨੂੰ ਭੇਜਦਾ ਹੈ, ਵੇਚਦਾ ਹੈ, 5% 'ਤੇ 50% ਦਾ ਟੈਰਿਫ ਸ਼ੁਰੂ ਹੋਣ ਵਾਲਾ ਹੈ ਹੁਣ ਤੋਂ ਲੈ ਕੇ ਕੁਛ ਕੁ ਘੰਟਿਆਂ ਬਾਅਦ, 12:01 'ਤੇ ਤੁਸੀਂ ਕਹਿ ਸਕਦੇ ਹੋ, ਸਟਾਰਟਿੰਗ ਰਾਈਟ ਐਟ ਵੈਨਸਡੇ 12:01 AM। ਲੱਗਦਾ ਤਾਂ ਹੈ, ਮੈਨੀ ਸੋਰਸਿਸ ਕਹਿ ਰਹੇ ਹਨ ਕਿ ਟਰੰਪ ਅਤੇ ਕਾਰਨੀ ਦੇ ਫੋਨ ਕਾਲ ਕਾਨਵਰਸੇਸ਼ਨ ਤੋਂ ਬਾਅਦ ਵੀ ਅੱਜ ਫਿਰ ਤੋਂ ਡੋਮਿਨਿਕ ਲਬਲਾਂਕ, ਜੈਨਿਸ ਸ਼ਰੈਟ ਅਤੇ ਜੇਮਿਸਨ ਗ੍ਰੀਅਰ ਅਤੇ ਨਾਲ ਦੀ ਨਾਲ ਹਾਵਰਡ ਲਟਨਿਕ ਦੀਆਂ ਇਨ ਪਰਸਨ ਮੀਟਿੰਗਸ ਤੋਂ ਬਾਅਦ ਵੀ ਕੁਛ ਵੀ ਨਹੀਂ ਖਾਸ ਬਣਿਆ ਹੈ, ਨਾ ਤਾਂ ਰੀਅਲਿਸਟਿਕਲੀ ਕੁਛ ਵੀ ਖਾਸ ਬਣਨ ਲੱਗਿਆ ਹੈ 12 ਵਜੇ ਤੱਕ। ਹੁਣ ਮਲਟੀਪਲ ਡਿਫਰੈਂਟ ਸੋਰਸਿਸ ਕਹਿ ਰਹੇ ਨੇ ਕਿ ਲੱਗਦਾ ਤਾਂ ਹੈ ਕਿ ਟੈਰਿਫਸ ਇੰਪਲੀਮੈਂਟ ਕੀਤੇ ਜਾਣਗੇ, unless ਇੱਕ ਸਿਨੇਰੀਓ ਹੈ ਜੋ ਕਿ ਹੁਣ ਮਲਟੀਪਲ ਸੋਰਸਿਸ ਮੇਨ ਸਟ੍ਰੀਮ ਮੀਡੀਆ ਅਤੇ ਕੈਨੇਡੀਅਨ ਪ੍ਰੈਸ ਨੂੰ ਦੱਸ ਰਹੇ ਨੇ। ਇੱਕ ਇਸ ਤਰ੍ਹਾਂ ਦਾ ਸਿਨੇਰੀਓ ਪੇਸ਼ ਹੋ ਸਕਦਾ ਹੈ ਦੋਸਤੋ ਕਿ 12 ਵਜੇ ਕੋਈ ਵੀ ਟੈਰਿਫ ਨਵਾਂ ਸਾਡੇ 'ਤੇ ਨਾ ਹੀ ਲਾਇਆ ਜਾਵੇ, ਉਹਨੂੰ ਡਿਲੇ ਕੀਤਾ ਜਾਵੇ, ਅਤੇ ਬਦਲੇ ਦੇ ਵਿੱਚ ਤਾਂ ਜਿੰਨੇ ਵੀ ਬਾਕੀ ਪਹਿਲਾਂ ਦੇ ਪੁਰਾਣੇ ਟੈਰਿਫ ਲੱਗੇ ਹੋਏ ਨੇ, ਖਾਸ ਤੌਰ 'ਤੇ ਸੈਕਟੋਰਲ ਟੈਰਿਫਸ, ਉਹ ਵੀ ਇਨ ਪਲੇਸ ਹੀ ਰਹਿਣਗੇ, ਪਰ ਇਨ ਐਕਸਚੇਂਜ ਕੈਨੇਡਾ ਨੂੰ ਮਲਟੀਪਲ ਕਨਸੈਸ਼ਨਸ ਰਾਈਟ ਅਵੇ ਹੀ ਆਫਰ ਕਰਨੇ ਪੈਣਗੇ, ਖਾਸ ਤਾਂ ਸਾਰੇ ਹੀ ਸਾਰੇ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਠੇਕਿਆਂ ਦੇ ਵਿੱਚ ਤਾਂ ਦਾਰੂ ਅਮਰੀਕਨ ਵੇਚਣੀ ਹੀ ਪਊਗੀ, ਹੋਰ ਵੀ ਮਲਟੀਪਲ ਕਨਸੈਸ਼ਨ ਦੇਣੇ ਪੈਣਗੇ, ਪਰ ਬਦਲੇ ਦੇ ਵਿੱਚ ਸਾਨੂੰ ਕੁਛ ਨਹੀਂ ਮਿਲਣਾ ਸਿਵਾਏ ਕਿ ਨਵੇਂ ਟੈਰਿਫਸ ਨਹੀਂ ਸ਼ੁਰੂ ਹੋਣਗੇ। ਇਹ ਇੱਕ ਸਿਨੇਰੀਓ, ਇੱਕ ਪਲਾਜ਼ਬਲ ਪਾਸਿਬਲ ਸਿਨੇਰੀਓ ਹੈ ਜੋ ਕਿ ਹੁਣ 12 ਵਜੇ ਪੇਸ਼ ਹੋ ਸਕਦਾ ਹੈ, ਕੁਛ ਸੋਰਸਿਸ ਦਾ ਕਹਿਣਾ ਹੈ। ਜਾਂ ਦੂਜਾ ਸਿਨੇਰੀਓ ਇਹ ਹੈ ਕਿ ਟੈਰਿਫਸ ਨਵੇਂ ਲਾਏ ਹੀ ਜਾਣੇ ਹਨ, ਫਿਰ ਵੀ ਸਾਡੀ ਕੈਨੇਡੀਅਨ ਸਰਕਾਰ ਕਨਸੈਸ਼ਨ ਦੇ ਸਕਦੀ ਹੈ, ਇਸ ਉਮੀਦ ਦੇ ਨਾਲ ਕਿ ਅੱਗੇ ਹੋਰ ਨੈਗੋਸ਼ੀਏਸ਼ਨ ਕਰਕੇ ਆਰਓਸ 'ਤੇ ਜਿਹੜਾ ਹੁਣ ਪ੍ਰਪੋਜ਼ਡ 25 ਤੋਂ ਲੈ ਕੇ ਸਿਰਫ 15% ਤੱਕ ਦਾ ਟੈਰਿਫ ਘਟਾਉਣ ਦਾ ਇਰਾਦਾ ਹੈ, ਲੰਬਰ 'ਤੇ 1% ਵੀ ਚੇਂਜ ਕਰਨ ਦਾ ਕੋਈ ਇਰਾਦਾ ਹੈ ਹੀ ਨਹੀਂ, ਅਤੇ ਹੋਰ ਵੀ ਜਿੰਨੇ ਵੀ ਸਟੀਲ 'ਤੇ ਦੱਸ ਰਹੇ ਨੇ ਕਿ ਮੇ ਬੀ 5-10% ਦੀ ਰੇਂਜ ਦੇ ਵਿੱਚ ਟੈਰਿਫ ਹੋ ਸਕਦਾ ਹੈ, ਅਲੂਮੀਨੀਅਮ ਦੇ ਵਿੱਚ ਤਾਂ ਸਿੰਗਲ ਡਿਜਿਟ ਵਿੱਚ ਹੋ ਸਕਦਾ ਹੈ। ਇਹ ਗਲੋਬਲ ਐਂਡ ਮੇਲ ਅਖਬਾਰ ਨੇ ਰਿਪੋਰਟ ਕੀਤਾ ਹੈ, ਅਕੋਰਡਿੰਗ ਟੂ ਕ੍ਰੈਡੀਬਲ ਸੋਰਸਿਸ ਇਹ ਸ਼ਾਇਦ ਈਵਨ ਲੋਅਰ ਨੈਗੋਸ਼ੀਏਟ ਕੀਤੇ ਜਾ ਸਕਦੇ ਆ ਕਿ ਮੰਨ ਲਓ 12 ਵਜੇ ਤੋਂ ਪਹਿਲਾਂ ਡੀਲ ਨਹੀਂ ਮੰਨੀ ਜਾਂਦੀ, ਫਿਰ ਵੀ ਅਸੀਂ ਕਨਸੈਸ਼ਨ ਦੇ ਸਕਦੇ ਹਾਂ, ਅਤੇ ਡੀਲ ਫਿਰ ਵੀ ਅੱਗੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਨੈਗੋਸ਼ੀਏਟ ਕੀਤੀ ਜਾ ਸਕਦੀ ਹੈ ਕਿ ਅਸੀਂ ਇੱਕ ਮਾੜੀ ਡੀਲ ਐਨ ਮੌਕੇ 'ਤੇ 12 ਵਜੇ ਤੋਂ ਪਹਿਲਾਂ ਨਾ ਹੀ ਐਕਸੈਪਟ ਕਰੀਏ, ਪਰ ਟੈਰਿਫ ਐਕਸੈਪਟ ਕਰਕੇ ਕਨਸੈਸ਼ਨ ਦੇ ਕੇ ਸ਼ਾਇਦ ਕੰਮ ਨੂੰ ਲਮਕਾ ਸਕਦੇ ਹਾਂ, ਨੈਗੋਸ਼ੀਏਸ਼ਨ ਲਮਕਾ ਸਕਦੇ ਹਾਂ, ਜਿਹਦੇ ਵਿੱਚ ਲੌਂਗ ਟਰਮ ਦੇ ਵਿੱਚ ਸਾਡਾ ਵੱਧ ਹੀ ਫਾਇਦਾ ਹੋ ਸਕਦਾ ਹੈ। ਹੋਰ ਵੀ ਕੁਛ ਸਿਨੇਰੀਓਜ਼ ਹਨ, ਇੱਕ ਤਾਂ ਲਿਬਰਲ ਐਨਲਿਸਟ ਨੇ ਕਿਹਾ ਹੈ ਕਿ ਜਿਸ ਹਿਸਾਬ ਦੇ ਨਾਲ ਕੱਲ੍ਹ ਹੀ ਮਾਰਕ ਕਾਰਨੀ ਨੇ ਕਿਹਾ ਦੈਟ ਵੀ ਆਰ ਰੈਡੀ ਫਾਰ ਆਲ ਇਵੈਂਚੁਐਲਿਟੀਜ਼ ਆਲ ਪੋਸੀਬਿਲਿਟੀਜ਼, ਲੱਗਦਾ ਤਾਂ ਹੈ ਕਿ ਸ਼ਾਇਦ ਉਹਦੇ ਪੋਲੀਟੀਕਲ ਪੋਲਿੰਗ ਦੇ ਲਈ, ਸ਼ਾਇਦ ਲਿਬਰਲ ਸਰਕਾਰ ਦੇ ਹੀ ਭਲੇ ਲਈ, ਭਾਵੇਂ ਮੁਲਕ ਨੂੰ ਤਾਂ ਕਹਿੰਦੇ ਨੇ ਕਿ ਗੋਲੀ ਮਾਰੋ ਸਿਰ ਦੇ ਵਿੱਚ, ਇਕਾਨਮੀ ਨੂੰ ਮਾਰੋ ਗੋਲੀ, ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈਗੀ, ਪਰ ਪੋਲੀਟੀਕਲ ਪੋਲਿੰਗ ਲਈ ਅਤੇ ਲਿਬਰਲ ਬੱਲੇ ਬੱਲੇ ਦੇ ਲਈ ਅਤੇ ਉਹਨਾਂ ਦੀ ਹੀ ਤਾਕਤ ਵਧਾਉਣ ਦੇ ਲਈ, ਖਾਸ ਤਾਂ ਅਪਕਮਿੰਗ ਮਲਟੀਪਲ ਡਿਫਰੈਂਟ ਬਾਈ ਇਲੈਕਸ਼ਨਸ ਦੇ ਵਿੱਚ, ਸ਼ਾਇਦ ਇਹ ਟ੍ਰੇਡ ਵਾਰ ਨੂੰ ਐਸਕਲੇਟ ਕਰ ਸਕਦੇ ਆ, ਕਹਿ ਸਕਦੇ ਆ ਕਿ ਮਾੜੀ ਡੀਲ ਹੈ, ਅਸੀਂ ਐਕਸੈਪਟ ਹੀ ਨਹੀਂ ਕਰਨੀ ਅਤੇ ਅਸੀਂ ਲੜਦੇ ਰਹਾਂਗੇ, ਨੈਗੋਸ਼ੀਏਟ ਕਰਦੇ ਰਹਾਂਗੇ ਇਸ ਉਮੀਦ ਨਾਲ ਕਿ ਸਾਰੇ ਟੈਰਿਫਸ ਹਟਾਏ ਜਾਣਗੇ, ਪਰ ਟ੍ਰੇਡ ਵਾਰ ਨੂੰ ਸ਼ਾਇਦ ਐਸਕਲੇਟ ਕਰਨਾ ਹੀ ਪਊਗਾ, ਸ਼ਾਇਦ ਹੋਰ ਰਿਟੈਲੀਟਰੀ ਟੈਰਿਫਸ ਲਾਉਣੇ ਹੀ ਪੈਣਗੇ, ਉਹ ਤਾਂ ਹੁਣ ਦੋਸਤੋ ਟਾਈਮ ਹੀ ਦੱਸੂਗਾ। ਹੋ ਵੀ ਸਕਦਾ ਹੈ ਕਿ 12 ਵਜੇ ਤੋਂ ਪਹਿਲਾਂ ਕੋਈ ਲਾਸਟ ਮਿਨਟ ਡੀਲ ਸਟ੍ਰਾਈਕ ਕੀਤੀ ਜਾਵੇ, ਯੂ ਨੈਵਰ ਨੋ, ਐਨੀਥਿੰਗ ਇਜ਼ ਪੋਸੀਬਲ ਵਿਦ ਡੋਨਲਡ ਟਰੰਪ ਅਤੇ ਉਹਦੀ ਸਰਕਾਰ ਦੇ ਨਾਲ, ਪਰ ਹੁਣ ਤੱਕ ਜੋ ਵੀ ਸਾਨੂੰ ਪਤਾ ਹੈ, ਅਤੇ ਖਾਸ ਤਾਂ 12 ਵਜੇ ਹੁਣ ਬਹੁਤ ਲੰਬੀ ਲਿਸਟ ਹੈ, ਬਹੁਤ ਲੰਬੀ ਲਿਸਟ ਹੈ ਕਿ ਕਿਹੜੇ ਕਿਹੜੇ ਗੁੱਡਸ ਜੋ ਕਿ ਕੈਨੇਡਾ ਪ੍ਰੋਡਿਊਸ ਕਰਦਾ ਹੈ ਅਤੇ ਭੇਜਦਾ ਹੈ ਅਮੈਰੀਕਾ ਤੱਕ, ਅਮੈਰੀਕਾ ਦੇ ਵਿੱਚ ਜਿਹੜਾ ਵੀ ਉਹਨੂੰ ਮੰਗਵਾਉਣ ਵਾਲਾ ਹੈ, ਜਿਹਨੂੰ 50% ਦਾ ਟੈਰਿਫ ਪੇ ਕਰਨਾ ਪੈਣਾ ਹੈ, ਉਹ ਹੁਣ ਕਿਹੜੇ ਕਿਹੜੇ ਇੰਡਸਟਰੀਜ਼ ਅਤੇ ਪ੍ਰੋਡਕਟਸ 'ਤੇ ਅਸਰ ਪੈਣਾ ਹੈ, ਤੁਹਾਨੂੰ ਪੂਰੀ ਲਿਸਟ ਵੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਨਾਲ ਦੀ ਨਾਲ ਦੋਸਤੋ, ਇਹ ਸੀ ਕਾਫੀ ਅਹਿਮ ਮੁੱਦੇ ਅਤੇ ਡੈਡਲਾਈਨ ਦੇ ਨਾਲ ਇੱਕ ਨਵੀਂ ਹੀ ਮੇਨ ਸਟ੍ਰੀਮ ਸਰਵੇ ਦੇ ਰਿਜ਼ਲਟਸ ਅੱਜ ਹੀ ਪੇਸ਼ ਕੀਤੇ ਗਏ ਨੇ, ਜਿਹਦੇ ਵਿੱਚ ਹਜ਼ਾਰਾਂ ਹੀ ਕੈਨੇਡੀਅਨਸ ਨੂੰ ਰੈਂਡਮਲੀ ਸਵਾਲ ਪੁੱਛੇ ਗਏ ਨੇ ਇਹਨਾਂ ਟੈਰਿਫਸ ਦੇ ਬਾਰੇ, ਕਿ ਹੁਣ ਤੱਕ ਇਸ 18-19 ਮਹੀਨਿਆਂ ਦੇ ਵਿੱਚ ਜਦੋਂ ਦਾ ਟ੍ਰੇਡ ਵਾਰ ਸ਼ੁਰੂ ਹੋਈ ਹੈ, ਤੁਹਾਡੇ ਲੋਕਲ ਇਕਾਨਮੀ 'ਤੇ, ਮੰਨ ਲਓ ਇਟਸ ਦਾ ਬ੍ਰੈਂਪਟਨ ਇਕਾਨਮੀ, ਮੰਨ ਲਓ ਕਿ ਦਾ ਐਡਮਿੰਟਨ ਇਕਾਨਮੀ, ਤੁਹਾਡੀ ਜੋ ਵੀ ਲੋਕਲ ਇਕਾਨਮੀ ਹੈ ਉਹਦੇ 'ਤੇ ਕਿੰਨਾ ਕੁ ਅਸਰ ਪਿਆ ਹੈ, ਤੁਹਾਡੇ ਪਰਸਨਲ ਹਾਊਸ ਹੋਲਡ ਪਰਿਵਾਰ ਦੇ ਘਰ ਦੇ ਟੱਬਰ ਦੇ ਜਿੰਨੇ ਖਰਚੇ ਨੇ, ਕਰਜ਼ੇ ਨੇ, ਫਾਈਨੈਂਸਿਸ ਨੇ, ਉਹਦੇ 'ਤੇ ਕਿੰਨਾ ਅਸਰ ਪਿਆ ਹੈ, ਕਾਫੀ ਇੰਟਰਸਟਿੰਗ ਸਵਾਲ ਪੁੱਛੇ ਗਏ ਨੇ, ਉਹਦੇ ਰਿਜ਼ਲਟਸ ਵੀ ਬਹੁਤ ਹੀ ਜਲਦ ਪੇਸ਼ ਕਰੂੰਗਾ। ਨਾਲ ਦੀ ਨਾਲ ਲੋਕਾਂ ਨੂੰ ਪੁੱਛਿਆ ਗਿਆ ਹੈ ਕਿ ਜੇਕਰ ਕੱਲ੍ਹ ਨੂੰ 12 ਵਜੇ ਤੋਂ ਬਾਅਦ US ਦੇ ਵੱਲੋਂ ਜੇਕਰ ਨਵੇਂ ਟੈਰਿਫਸ ਲਾਏ ਜਾਂਦੇ ਨੇ, ਸ਼ੁਰੂ ਕੀਤੇ ਜਾਂਦੇ ਨੇ, ਫਿਰ ਆਰਵਾ 'ਚ ਬੈਠੀ ਸਰਕਾਰ ਨੂੰ ਕੀ ਜਵਾਬ ਦੇਣਾ ਚਾਹੀਦਾ ਹੈ, ਕੀ ਕੋਈ ਬਦਲਾ ਲੈਣਾ ਚਾਹੀਦਾ ਹੈ, ਕੀ ਕੋਈ ਹੋਰ ਕਨਸੈਸ਼ਨ ਦੇਣਾ ਚਾਹੀਦਾ ਹੈ, ਕੀ ਬਸ ਚੁੱਪਚਾਪ ਨੈਗੋਸ਼ੀਏਸ਼ਨ ਕਰਨੀ ਚਾਹੀਦੀ ਹੈ। ਸਾਡੀ ਕੈਨੇਡੀਅਨ ਜਨਤਾ ਹੁਣ ਤਾਂ ਲੱਗਦਾ ਹੈ ਨਹੀਂ ਕਿ ਸਾਰੇ ਦੇ ਸਾਰੇ ਗੁੰਮਰਾਹ ਹੋਏ ਹੋਏ ਨੇ ਜਾਂ ਕਿਸੇ ਜਾਦੂ ਜਾਂ ਪ੍ਰੋਪਾਗੈਂਡਾ ਦੇ ਸਪੈਲ ਦੇ ਅੰਡਰ ਨੇ, ਐਲਬੋਜ਼ ਆਫ ਇਡੀਅਟਸ ਤਾਂ ਰਹੇ ਨਹੀਂ ਹੈਗੇ ਮੇਰੇ ਖਿਆਲ ਦੇ ਵਿੱਚ ਸਾਰੇ, ਹੁਣ ਤਾਂ ਕੈਨੇਡੀਅਨਸ ਡਿਵਾਈਡਿਡ ਹਨ। ਕੰਪਲੀਟਲੀ ਵੰਡੇ ਹੋਏ ਹਨ। ਕੈਨੇਡੀਅਨਸ ਬੁਰੀ ਤਰ੍ਹਾਂ ਵੰਡੇ ਹੋਏ ਹਨ ਕਿ ਆਰਵਾ 'ਚ ਬੈਠੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ ਜੇਕਰ ਹੁਣ 12 ਵਜੇ ਤੋਂ ਬਾਅਦ ਨਵੇਂ ਰਾਊਂਡ ਆਫ ਟੈਰਿਫਸ ਸਾਡੇ ਖਿਲਾਫ ਲਾਏ ਜਾਂਦੇ ਨੇ। ਵਟ ਸ਼ੁੱਡ ਦੇਅਰ ਰੀਕੋਰਸ ਬੀ, ਵਟ ਸ਼ੁੱਡ ਦੇਅਰ ਐਕਸ਼ਨ ਬੀ, ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਲੋਕਾਂ ਨੇ ਕੀ ਕਿਹਾ ਹੈ। ਕਾਫੀ ਇੰਟਰਸਟਿੰਗ ਸਰਵੇ ਦੇ ਰਿਜ਼ਲਟਸ ਨੇ। ਨਾਲ ਦੇ ਦੋਸਤੋ, ਅੱਜ ਸਵੇਰੇ ਬਰੈਂਪਟਨ ਸ਼ਹਿਰ ਦੇ ਵਿੱਚ, ਡਾਊਨਟਾਊਨ ਬਰੈਂਪਟਨ ਕੋਰ ਏਰੀਆ ਦੇ ਵਿੱਚ, ਇੱਕ ਬੰਦੇ ਨੇ ਖਾਧੀ ਪੀਤੀ ਦੇ ਵਿੱਚ ਹੀ ਗੱਡੀ ਜਾ ਕੇ ਕਰੈਸ਼ ਕੀਤੀ ਮਲਟੀਪਲ ਹਾਈਡਰੋ ਪੋਲਸ ਦੇ ਵਿੱਚ। ਪੋਲਸ ਹੀ ਸਾਰੀਆਂ ਢਾਹ ਦਿੱਤੀਆਂ, ਥੱਲੇ ਲਾ ਦਿੱਤੀਆਂ, ਜਿਹਦੇ ਨਾਲ ਪਹਿਲਾਂ ਤਾਂ ਆਲਮੋਸਟ 4500 ਬਰੈਂਪਟਨ ਦੇ ਘਰ ਅਤੇ ਕੰਮ ਕਾਰੋਬਾਰ ਬਿਨਾਂ ਬਿਜਲੀ ਤੋਂ ਸੀ। ਹੁਣ ਤੱਕ ਵੀ ਕਹਿੰਦੇ ਨੇ ਕਿ 1000 ਤੋਂ ਉੱਪਰ ਹੀ ਕੋਈ 1100-1200 ਘਰ ਅਤੇ ਕੰਮ ਕਾਰੋਬਾਰ ਤਾਂ ਹਜੇ ਵੀ ਬਿਨਾਂ ਬਿਜਲੀ ਤੋਂ ਹੀ ਹਨ ਬਰੈਂਪਟਨ ਸ਼ਹਿਰ ਦੇ ਵਿੱਚ। ਅਤੇ ਹੁਣ ਇੱਕ ਬੰਦੇ ਨੂੰ ਇੰਪੇਅਰ ਡਰਾਈਵਿੰਗ ਲਈ ਚਾਰਜ ਕੀਤਾ ਗਿਆ ਹੈ। 1 idiot ਐਂਡ ਸੋ ਮੱਚ ਡੈਮੇਜ, ਕਮਾਲ ਦੀ ਗੱਲ ਹੈ। ਨਾਲ ਦੀ ਨਾਲ ਅੰਟੇਰੀਓ ਦੇ ਇੱਕ ਛੋਟੇ ਟਾਊਨ ਦੇ ਵਿੱਚ, ਖਾਲੀ ਜਗ੍ਹਾ ਦੇ ਵਿੱਚ, ਕੁਛ ਕੁ ਆਪਣੇ ਦੇਸੀਆਂ ਨੇ ਪਟਾਕੇ ਬੜੇ ਪਾਏ ਹਥਿਆਰਾਂ ਦੇ, ਕਾਫੀ ਜ਼ਿਆਦਾ ਗਨ ਸ਼ਾਟਸ ਫਾਇਰ ਕੀਤੀਆਂ। ਸ਼ਾਇਦ ਜਾਣੇ ਸ਼ਾਇਦ ਅਣਜਾਣੇ ਦੇ ਵਿੱਚ ਇਹਨਾਂ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ, ਪਰ ਜਿਹੜੇ ਡਾਇਰੈਕਸ਼ਨ ਦੇ ਵੱਲ ਇਹ ਬਾਰ ਬਾਰੀ ਗੋਲੀਆਂ ਫਾਇਰ ਕਰ ਰਹੇ ਸੀ, ਉਸੀ ਡਾਇਰੈਕਸ਼ਨ ਦੇ ਵੱਲ ਲੋਕ ਰਹਿੰਦੇ ਨੇ, ਉਹਨਾਂ ਦੇ ਸਿਰ ਦੇ ਉੱਪਰੋਂ ਢੇਰ ਸਾਰੀਆਂ ਗੋਲੀਆਂ ਫਾਇਰ ਕੀਤੀਆਂ ਗਈਆਂ। ਉਹਨਾਂ ਨੂੰ, ਉਹਨਾਂ ਦੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ ਗਿਆ। ਉਹਨਾਂ ਨੇ ਪੁਲਿਸ ਨੂੰ ਸੱਦਿਆ, ਸ਼ਿਕਾਇਤ ਕੀਤੀ, ਪੁਲਿਸ ਨੇ ਆ ਕੇ ਬੰਦੇ ਹੀ ਔਰਤਾਂ ਹੀ ਫੜ ਹੀ ਲਏ। 5 ਜਣੇ ਫੜੇ ਗਏ, 4 ਹਥਿਆਰ ਸੀਜ਼ ਕੀਤੇ ਗਏ, ਅਤੇ ਨਾਲ ਦੀ ਨਾਲ ਬਰੈਂਪਟਨ ਦੇ ਇੱਕ ਘਰ ਦੇ ਵਿੱਚ ਸਰਚ ਵਾਰੰਟ ਐਕਸੀਕਿਊਟ ਕੀਤਾ ਗਿਆ ਇਸ ਇਨਵੈਸਟੀਗੇਸ਼ਨ ਦੇ ਵਿੱਚ, ਜਿਸ ਤੋਂ ਬਾਅਦ ਹੋਰ ਵੀ ਹਥਿਆਰ, ਹੋਰ ਵੀ ਨਾਲ ਦੀ ਨਾਲ ਅਸਲਾ ਵੀ, ਅਤੇ ਹੋਰ ਵੀ ਐਮਿਊਨੇਸ਼ਨ ਵੀ, ਅਤੇ ਹੋਰ ਵੀ ਚਾਕੂ ਵਗੈਰਾ ਵੀ ਸੀਜ਼ ਕੀਤੇ ਗਏ। ਹੁਣ ਬਰੈਂਪਟਨ ਦੀ ਇੱਕ ਜੋੜੀ, ਇੱਕ ਮੇਲ ਇੱਕ ਫੀਮੇਲ, ਇੱਕ ਸਿੰਘ ਇੱਕ ਕੌਰ, ਹੁਣ ਕਾਫੀ ਲੰਬੀ ਲਿਸਟ ਆਫ ਕ੍ਰਿਮੀਨਲ ਚਾਰਜਸ ਫੇਸ ਕਰ ਰਹੇ ਨੇ। ਇਹਨਾਂ ਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਪੂਰੀ ਜਾਣਕਾਰੀ ਦੇਵਾਂਗੇ। ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਅਤੇ ਸਾਡੇ ਵਿਚਾਰ, ਨਿਊਜ਼ ਅਤੇ ਵਿਊਜ਼ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਹੁਣ 6 ਵਜੇ ਤੱਕ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਟੂਡੀਓ ਦਾ ਫੋਨ ਨੰਬਰ ਘੁਮਾ ਸਕਦੇ ਹੋ, 905-564-6444-905-564-6444.
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
2: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444
2: ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
0: ਇਸ ਸਟੂਡੀਓ ਫੋਨ ਨੰਬਰ ਤੋਂ ਇਲਾਵਾ ਦੋਸਤੋ, ਤੁਸੀਂ ਆਪਣਾ ਲਾਈਵ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਭੇਜ ਸਕਦੇ ਹੋ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਰਾਈਟ ਵੇ ਹੀ ਤੁਹਾਨੂੰ ਰਿਪਲਾਈ ਕਰ ਦਈਏ। ਟੈਕਸਟ ਔਰ ਵਟਸਐਪ ਐਟ 416-456-3381, 416-456-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381, 416-457-3381,

500 AM ਬੈਂਡ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਰਓ ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਵੱਲੋਂ, ਜੋ ਕਿ ਤੁਹਾਨੂੰ ਗਾਰੰਟੀ ਕਰਦੇ ਨੇ ਕਿ ਜਦੋਂ ਵੀ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਦੀ ਰਿਨਿਊਅਲ ਆਉਂਦੀ ਹੈ, ਜੇ ਤੁਸੀਂ ਇੱਕ ਵਾਰੀ ਇਹਨਾਂ ਨਾਲ ਗੱਲਬਾਤ ਕਰਦੇ ਹੋ, ਚਾਹੇ 3 ਮਹੀਨੇ ਪਹਿਲਾਂ, 2 ਮਹੀਨੇ ਪਹਿਲਾਂ, 1 ਮਹੀਨੇ ਪਹਿਲਾਂ, 1 ਹਫ਼ਤਾ ਪਹਿਲਾਂ, 1 ਦਿਨ ਪਹਿਲਾਂ, ਜੇ ਤੁਸੀਂ ਟਾਈਮ ਕੱਢ ਕੇ ਇਹਨਾਂ ਨਾਲ ਰਿਨਿਊਅਲ ਦੀ ਤਰੀਕ ਤੋਂ ਪਹਿਲਾਂ ਗੱਲਬਾਤ ਕਰਦੇ ਹੋ, ਇਹ ਜਿਹੜਾ ਵੀ ਤੁਹਾਨੂੰ ਰੇਟ ਹੁਣ ਆਫਰ ਕੀਤਾ ਗਿਆ ਹੈ ਉਹਨੂੰ ਘਟਾ ਦੇਣਗੇ, ਉਹਨੂੰ ਬੀਟ ਕਰ ਦੇਣਗੇ। ਕਿਉਂ? ਕਿਉਂਕਿ ਸਾਰੀਆਂ ਮੇਜਰ ਕੰਪਨੀਜ਼ ਆ ਇਹ ਡਾਇਰੈਕਟ ਡੀਲ ਕਰਦੇ ਨੇ ਫੋਰ ਆਰਓ ਇੰਸ਼ੋਰੈਂਸ, ਅਤੇ ਜਿਹੜੀ ਵੀ ਕੰਪਨੀ ਦੇ ਵਿੱਚ ਸਭ ਤੋਂ ਘੱਟ ਪ੍ਰਾਈਸ ਹੋਊਗੀ, ਸਿੰਪਲ ਐਜ ਦਾ, ਇਹਨਾਂ ਨੇ ਤੁਹਾਨੂੰ ਟਾਈਮ ਸਿਰ ਸਵਿੱਚ ਕਰ ਦੇਣਾ ਹੈ ਅਤੇ ਤੁਹਾਡੇ ਪੈਸੇ ਹਰੇਕ ਮਹੀਨੇ ਹੀ ਬਚਦੇ ਹੀ ਰਹਿਣਗੇ, ਕਿਸ਼ਤ ਘੱਟ ਹੀ ਜਾਣੀ ਹੈ। ਸੋ ਜੇ ਤੁਸੀਂ ਹੋਮ ਆਰਓ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਉਹ ਵੀ ਗਾਰੰਟੀਡ ਬੈਸਟ ਲੋਵੈਸਟ ਰੇਟ ਦੇ ਨਾਲ, ਫਿਰ ਮਨੂ ਸ਼ਰਮਾ ਨੂੰ ਹੁਣੇ ਫੋਨ ਕਮਾਓ 289-952-9532 ਤੇ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਸੰਧੂ ਪੇਂਟਿੰਗ। ਜੇ ਤੁਸੀਂ ਆਪਦੇ ਘਰ ਦੇ ਵਿੱਚ ਪ੍ਰੋਫੈਸ਼ਨਲ ਕਲੀਨ ਅਤੇ ਨਾਲ ਦੀ ਨਾਲ ਸਭ ਤੋਂ ਅਫੋਰਡੇਬਲ ਪੇਂਟ ਦਾ ਕੰਮ ਕਰਵਾਉਣਾ ਚਾਹੁੰਦੇ ਹੋ, ਘਰ ਦੀ ਪੂਰੀ ਟੋਹਰ ਕੱਢਣਾ ਚਾਹੁੰਦੇ ਹੋ, ਐਨ ਨਵਾਂ ਨਕੋਰ ਵਾਂਗੂ ਬਣਾਉਣਾ ਚਾਹੁੰਦੇ ਹੋ, ਫਿਰ ਤਾਂ ਸੰਧੂ ਪੇਂਟਿੰਗ ਨੂੰ ਬਿਲਕੁਲ ਫ੍ਰੀ ਐਸਟੀਮੇਟ ਲਈ ਸੱਦੋ। ਅਤੇ ਇਹ ਕਹਿੰਦੇ ਨੇ ਕਿ ਪੂਰਾ GTA ਐਂਡ ਬਿਯੋਂਡ, ਪੂਰਾ ਨਿਆਗਰਾ ਰੀਜਨ, ਨਾਲ ਦਿਆਂ ਲੰਡਨ ਏਰੀਆ, ਨਾਲ ਦਿਆਂ KWC ਕੇਮਬ੍ਰਿਜ ਗਲਫ ਏਰੀਆ ਵੀ ਅਸੀਂ ਪੂਰਾ ਪੂਰਾ ਸਰਵਿਸ ਕਰਦੇ ਹਾਂ। ਕਾਫੀ ਜ਼ਿਆਦਾ ਇਹਨਾਂ ਦੀ ਵੱਡੀ ਟੀਮ ਹੈ, ਮੈਨ ਪਾਵਰ ਹੈ, ਜਿੱਥੇ ਵੀ ਕਹੋਗੇ GTA ਐਂਡ ਬਿਯੋਂਡ, ਇਹ ਆ ਕੇ ਤੁਹਾਡੇ ਘਰ ਨੂੰ ਐਨ ਨਵਾਂ ਨਕੋਰ ਬਣਾ ਦੇਣਗੇ ਪ੍ਰੋਫੈਸ਼ਨਲ ਪੇਂਟ ਦੇ ਨਾਲ, ਅਤੇ ਇੱਕ ਤਕੜਾ ਪੈਕੇਜ ਵੀ ਤਿਆਰ ਕਰ ਦੇਣਗੇ ਤੁਹਾਡੇ ਲਈ, ਜਿਹਦੇ ਵਿੱਚ ਪੂਰੇ ਦੇ ਪੂਰੇ ਘਰ ਦੇ ਅੰਦਰ ਵੀ ਜਿੰਨੇ ਵੀ ਕਮਰੇ ਨੇ, ਨਾਲ ਦੀ ਨਾਲ ਘਰ ਦੇ ਬਾਹਰ ਵੀ ਫਰੰਟ ਡੋਰ, ਗਰਾਜ ਡੋਰਸ ਐਂਡ ਫੈਂਸ ਤੱਕ ਵੀ ਪੇਂਟ ਕਰ ਦੇਣਗੇ। ਦੇਸ ਪ੍ਰਦੇਸ ਦਾ ਹਵਾਲਾ ਦੋ ਖਾਸ ਡਿਸਕਾਊਂਟ ਲਈ, ਨੰਬਰ ਕਮਾਓ ਸੰਧੂ ਪੇਂਟਿੰਗ, ਜੋ ਕਿ ਸਿਰਫ ਅਤੇ ਸਿਰਫ ਬ੍ਰਾਂਡ ਨੇਮ ਡਿਜ਼ਾਈਨਰ ਪੇਂਟ ਯੂਜ਼ ਕਰਦੇ ਨੇ, 647-822-3313 647-822-3313 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ by Giri Legal Services। ਹੁਣ Giri Legal Services ਦੇ ਮਨੀਤ ਗਿਰੀ ਬਹੁਤ ਹੀ ਤਕੜੇ ਵਕੀਲ ਨੇ, ਇਹ ਹੁਣ ਤੱਕ ਢੇਰ ਸਾਰੇ ਪਰਿਵਾਰਾਂ ਨੂੰ, ਲੋਕਾਂ ਨੂੰ ਮਦਦ ਕਰ ਚੁੱਕੇ ਨੇ ਲੀਗਲ ਤਰੀਕੇ ਦੇ ਨਾਲ। ਖਾਸ ਤਾਂ ਹੁਣ ਦੋਸਤੋ, ਜੇ ਤੁਸੀਂ ਕਿਤੇ ਵੀ ਕੰਮ ਕੀਤਾ, ਭਾਵੇਂ ਜਿੰਨਾ ਮਰਜ਼ੀ ਹੁਣ ਟਾਈਮ ਲੰਘ ਵੀ ਗਿਆ ਹੈ, ਤੁਸੀਂ ਭੁੱਲ ਹੀ ਗਏ ਹੋ ਕਿ ਯਾਰ ਮੇਰੇ ਪੈਸੇ ਮਾਰੇ ਗਏ ਸੀ, ਮੇਰਾ ਚੈੱਕ ਨਹੀਂ ਦਿੱਤਾ ਗਿਆ ਸੀ, ਮੈਨੂੰ ਓਵਰ ਟਾਈਮ ਨਹੀਂ ਮਿਲੀ ਸੀ ਜਾਂ ਘੱਟ ਹੀ ਪੇ ਮਿਲੀ ਸੀ, ਹੁਣ ਦੋਸਤੋ ਤੁਸੀਂ ਇਹਨਾਂ ਨਾਲ ਅੱਜ ਹੀ ਸੰਪਰਕ ਕਰੋ। ਬਿਲਕੁਲ ਫਰੀ ਕੰਸਲਟੇਸ਼ਨ ਹੈ, ਯਾਨੀ ਕਿ ਤੁਹਾਡਾ ਫਾਇਦਾ ਹੀ ਹੋ ਸਕਦਾ ਹੈ, ਕੋਈ ਘਾਟਾ ਤਾਂ ਹੈ ਨਹੀਂ। ਬਿਲਕੁਲ ਫਰੀ ਸਲਾਹ ਮਸ਼ਵਰਾ ਕਰੋ ਇਹਨਾਂ ਦੇ ਨਾਲ, ਮਨੀਤ ਗਿਰੀ, ਗਿਰੀ ਲੀਗਲ ਸਰਵਿਸਿਜ਼, 437-551-8000 ਬ੍ਰੈਂਪਟਨ ਵੀ, ਓਕਵਿਲ ਵੀ, ਇਹਨਾਂ ਦੇ ਮਲਟੀਪਲ ਡਿਫਰੈਂਟ ਦਫ਼ਤਰ ਨੇ, ਤੁਸੀਂ ਅਪੋਇੰਟਮੈਂਟ ਬੁੱਕ ਕਰਕੇ ਬਿਲਕੁਲ ਫਰੀ ਕੰਸਲਟੇਸ਼ਨ ਵੀ ਕਰ ਸਕਦੇ ਹੋ, ਚਾਹੇ ਫੋਨ 'ਤੇ ਚਾਹੇ ਆਫਿਸ ਦੇ ਵਿੱਚ। ਹੁਣ ਇਹ ਸਪੈਸ਼ਲਾਈਜ਼ ਕਰਦੇ ਨੇ ਇਨ ਇੰਪਲੋਇਮੈਂਟ ਲਾਅ। ਹੁਣ ਕਿਸੇ ਵੀ ਇੰਪਲੋਇਰ ਨੇ ਜਾਂ ਕਿਸੇ ਵੀ ਟਰੱਕਿੰਗ ਕੰਪਨੀ ਨੇ ਤੁਹਾਨੂੰ ਤੁਹਾਡੀ ਪੇ ਨਹੀਂ ਦਿੱਤੀ, ਚਾਹੇ ਉਹ $50 ਹੋਵੇ, ਚਾਹੇ $5,00,000 ਹੋਵੇ, ਜਿੰਨਾ ਮਰਜ਼ੀ ਹੋਵੇ, ਇਹ ਕਹਿੰਦੇ ਨੇ ਕਿ ਤੁਹਾਨੂੰ ਜਲਦ ਤੋਂ ਜਲਦ, ਸ਼ਾਇਦ ਈਵਨ ਕੋਰਟ ਕਚੇਰੀਆਂ ਜਾਣ ਤੋਂ ਪਹਿਲਾਂ ਹੀ, ਕਾਫੀ ਛੇਤੀ ਛੇਤੀ ਹੀ ਤੁਹਾਡੇ ਪੈਸੇ, ਤੁਹਾਡੇ ਹੱਕ ਦੇ, ਤੁਹਾਡੇ ਕਮਾਈ ਦੇ ਪੈਸੇ ਤੁਹਾਨੂੰ ਵਾਪਸ ਦਿਲਵਾ ਸਕਦੇ ਆ। ਹੁਣ ਜੇ ਤੁਹਾਨੂੰ ਕੰਮ ਤੋਂ ਕੱਢਿਆ ਗਿਆ ਹੈ, ਉਹ ਵੀ ਕਿਸੇ ਝੂਠ ਮੂਠ, ਕਿਸੇ ਬਹਾਨੇ ਦੇ ਨਾਲ ਜਾਂ ਬੇਕਾਰ ਦੇ ਕਿਸੇ ਕਾਰਨ ਕਰਕੇ, ਅਤੇ ਤੁਸੀਂ ਕਹਿੰਦੇ ਹੋ ਕਿ ਇਹ ਰੋਂਗਫੁਲ ਟਰਮੀਨੇਸ਼ਨ ਹੈ, ਅਤੇ ਤੁਹਾਨੂੰ ਇਹ $10,000 ਤੱਕ ਦਾ ਸੈਵਰੈਂਸ ਵੀ ਦਿਲਵਾ ਸਕਦੇ ਆ, ਭਾਵੇਂ ਟਾਈਮ ਵੀ ਲੰਘ ਗਿਆ ਹੈ ਤੁਹਾਨੂੰ ਕੰਮ ਤੋਂ ਕੱਢੇ ਹੋਏ ਨੂੰ। ਨਾਲ ਦੀ ਨਾਲ ਜੇ ਤੁਸੀਂ ਕੋਈ ਵੀ ਰੀਅਲ ਇਸਟੇਟ ਦੇ ਵਿੱਚ ਪ੍ਰਾਪਰਟੀ ਜਾਂ ਕੋਈ ਕਾਂਡੋ ਜਾਂ ਕੋਈ ਘਰ ਪਹਿਲਾਂ ਬੁੱਕ ਕੀਤਾ ਸੀ,
ਹੁਣ ਟਾਈਮ ਲੰਘ ਗਿਆ ਹੈ ਤੇ ਤੁਸੀਂ ਕਹਿੰਦੇ ਹੋ ਕਿ ਯਾਰ ਬਿਲਡਰ ਤਾਂ ਬਣਾਉਂਦਾ ਹੈ ਨਹੀਂ ਜਾਂ ਅਸੀਂ ਇਹਨੂੰ ਰੱਖਣਾ ਹੈ ਨਹੀਂ, ਅਸੀਂ ਕਲੋਜ਼ਿੰਗ ਕਰਨੀ ਨਹੀਂ ਹੈਗੀ ਤੇ ਸਾਨੂੰ ਸਾਡਾ ਡਿਪੋਜ਼ਿਟ ਚਾਹੀਦਾ ਹੈ। ਜਿੰਨਾ ਵੀ ਤੁਸੀਂ ਡਿਪੋਜ਼ਿਟ ਦਿੱਤਾ ਹੈ ਤੁਸੀਂ ਉਹ ਵਾਪਸ ਚਾਹੁੰਦੇ ਹੋ, ਪਲੱਸ ਪੈਨਲਟੀ ਪਲੱਸ ਇੰਟਰਸਟ ਚਾਹੁੰਦੇ ਹੋ, ਪੈਸੇ ਔਨ ਟਾਪ ਚਾਹੁੰਦੇ ਹੋ, ਇਹਨਾਂ ਨਾਲ ਸੰਪਰਕ ਕਰੋ। ਇਹ ਹੁਣ ਤੱਕ ਕਾਫੀ ਜ਼ਿਆਦਾ ਲੋਕਾਂ ਨੂੰ ਅਤੇ ਪਰਿਵਾਰਾਂ ਨੂੰ ਕੰਟਰੈਕਟ ਦੇ ਵਿੱਚੋਂ ਕੱਢ ਕੇ ਉਹਨਾਂ ਦਾ ਪੂਰਾ ਤਾਂ ਪੂਰਾ ਅਤੇ ਪਲੱਸ ਵੱਧ ਪੈਸਿਆਂ ਦਾ ਡਿਪੋਜ਼ਿਟ ਵੀ ਦਿਲਵਾ ਚੁੱਕੇ ਨੇ। 437-551-8000 437-551-8000 ਇਸ ਤੋਂ ਇਲਾਵਾ ਮੰਨ ਲਓ ਕਿ ਬਿਲਡਰ ਕਹਿ ਰਿਹਾ ਹੈ ਪਰ ਹੁਣ ਕਲੋਜ਼ਿੰਗ ਦੇ ਟਾਈਮ ਤੇ ਤੁਸੀਂ ਮੋਰਗੇਜ ਵਾਲੇ ਨੂੰ ਪੁੱਛਿਆ, ਬੈਂਕ ਨੂੰ ਪੁੱਛਿਆ ਤੇ ਉਹ ਕਹਿੰਦੇ ਨੇ ਕਿ ਯਾਰ ਇਹ ਤਾਂ ਹੁਣ $4-5 lakh ਘੱਟ ਵੈਲਿਊ ਹੈ ਜਿਹੜੀ ਪ੍ਰਾਈਸ ਤੁਸੀਂ ਬੁੱਕ ਕੀਤੀ ਸੀ ਤੇ ਹੁਣ ਜਿਹੜੀ ਅਪਰੇਜ਼ਲ ਨਿਕਲ ਰਹੀ ਹੈ ਮੋਰਗੇਜ ਲਈ ਤੇ ਆਬਵੀਅਸਲੀ ਪੱਲੇ ਹੋ ਤੁਸੀਂ $4-5 lakh ਕੋਈ ਦੇਣਾ ਹੈ ਨਹੀਂ। ਜੇ ਮੋਰਗੇਜ ਨਹੀਂ ਹੋ ਰਹੀ ਹੈ ਜਾਂ ਬਹੁਤ ਮੁਸ਼ਕਿਲ ਹੋ ਰਹੀ ਹੈ ਫਿਰ ਵੀ ਤੁਹਾਨੂੰ ਤੁਹਾਡੇ ਕੰਟਰੈਕਟ ਦੇ ਵਿੱਚੋਂ ਇਹ ਕੱਢ ਸਕਦੇ ਆ ਜਾਂ ਕੁਛ ਨਾ ਕੁਛ ਨੈਗੋਸ਼ੀਏਸ਼ਨ ਕਰਕੇ ਤੁਹਾਡੇ ਪੈਸੇ ਵੀ ਬਚਾ ਸਕਦੇ ਆ। ਨੰਬਰ ਕਮਾਓ, ਮਨੀਤ ਗਿਰੀ ਫਰੋਮ ਗਿਰੀ ਲੀਗਲ, 437-551-8000 ਐਂਡ ਲਾਸਟ, ਜੇ ਬਿਲਡਰ ਹੁਣ ਤੁਹਾਨੂੰ ਕੋਈ ਲੀਗਲ ਨੋਟਿਸ ਦੇ ਰਿਹਾ ਹੈ ਕਿ ਤੁਹਾਨੂੰ ਕਲੋਜ਼ ਕਰਨੀ ਪੈਣੀ ਆ ਜਾਂ ਵੱਧ ਚੈੱਕ ਦੇਣੇ ਪੈਣੇ ਆ ਜਾਂ ਵੱਧ ਡਿਪੋਜ਼ਿਟ ਦੇਣਾ ਪੈਣਾ ਹੈ ਜਾਂ ਆ ਜਾਵੋ, ਤੁਸੀਂ ਇੱਕ ਵਾਰੀ ਇਹਨਾਂ ਨੂੰ ਕਾਲ ਕਰ ਲਓ ਕਿ ਇਹ ਤੁਹਾਨੂੰ ਐਕਸਪਰਟਲੀ ਗਾਈਡ ਕਰ ਸਕਦੇ ਆ। ਸੋ ਕੋਈ ਵੀ ਸਿਵਲ ਇਰੀਗੇਸ਼ਨ, ਰੀਅਲ ਸਟੇਟ ਇਰੀਗੇਸ਼ਨ, ਇੰਪਲੋਇਮੈਂਟ ਲਾਅ ਜਾਂ ਫੈਮਿਲੀ ਲਾਅ, ਮਨੀਤ ਗਿਰੀ ਫਰੋਮ ਗਿਰੀ ਲੀਗਲ ਸਰਵਿਸਿਜ਼, ਇਹਦਾ ਬਹੁਤ ਲੰਬਾ ਤਜ਼ਰਬਾ ਹੈ। 437-551-8000 ਤੇ ਮਲਟੀਪਲ ਆਫਿਸਿਸ ਨੇ, ਬ੍ਰੈਂਪਟਨ ਵੀ, ਓਕਵਿਲ ਵੀ, ਤੁਸੀਂ ਜਿੱਥੇ ਮਰਜ਼ੀ ਹੀ ਇਹਨਾਂ ਨੂੰ ਮਿਲ ਸਕਦੇ ਹੋ। 437-551-8000 ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਗ੍ਰੈਂਡ ਹੋਮ ਫਰਨੀਚਰ। ਇੱਕੋ ਇੱਕ ਨਾਮ ਅਸੀਂ ਰਿਕਮੈਂਡ ਕਰਦੇ ਹਾਂ ਜੇ ਤੁਸੀਂ ਪੂਰੇ ਘਰ ਦਾ ਫਰਨੀਚਰ ਖਰੀਦਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਹੋਵੇ ਬਹੁਤ ਹੀ ਸੋਹਣਾ ਡਿਜ਼ਾਈਨਰ ਬ੍ਰੈਂਡ ਨਿਊ ਪਹੁੰਚਿਆ ਹੋਇਆ ਫਰਨੀਚਰ, ਉਹ ਵੀ ਭਾਰੇ ਡਿਸਕਾਊਂਟ ਦੇ ਨਾਲ, ਉਹ ਵੀ ਪਲੱਸ ਤੋਹਫੇ ਵੀ ਨਾਲ ਤੁਹਾਨੂੰ ਮਿਲਣ, 3-in-1 ਹੋ ਜਾਵੇ। ਸਭ ਤੋਂ ਸੋਹਣਾ ਡਿਜ਼ਾਈਨਰ ਫਰਨੀਚਰ ਵੀ, ਭਾਰਾ ਡਿਸਕਾਊਂਟ ਵੀ, ਪਲੱਸ ਤੋਹਫੇ ਵੀ। ਫਿਰ ਦੋਸਤੋ ਇਸ ਸੈਟਰਡੇ ਨੂੰ, ਸੈਟਰਡੇ ਅਗਸਤ 22 ਤਰੀਕ ਨੂੰ ਦੇਸ਼ ਪ੍ਰਦੇਸ਼ ਦੀ ਟੀਮ 1 PM to 4 PM ਸੈਟਰਡੇ ਵਾਲੇ ਪ੍ਰੋਗਰਾਮ ਦੇ ਵਿੱਚ ਅਸੀਂ ਲਾਈਵ ਲੋਕੇਸ਼ਨ ਪਹੁੰਚਾਂਗੇ ਬ੍ਰੈਂਪਟਨ ਸ਼ਹਿਰ ਦੇ ਵਿੱਚ at 294 Walker Drive, Brampton, Queen and Gateway. Queen and Gateway ਤੇ ਜਿੱਥੇ ਕਾਫੀ ਵੱਡਾ ਵਾਲਮਾਰਟ ਵਾਲਾ ਪਲਾਜ਼ਾ ਹੈ, ਵਾਲਮਾਰਟ ਦੇ ਬਿਲਕੁਲ ਨਾਲ ਹੀ Queen and Gateway, 294 Walker Drive, Brampton, ਇਸ ਸੈਟਰਡੇ

ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਦਿਨ ਕੀ ਕੁਛ ਕੁ ਘੰਟੇ ਹੀ ਰਹਿ ਗਏ ਨੇ। ਕੱਲ੍ਹ ਨੂੰ ਕਹਿ ਲਓ 12:01 'ਤੇ ਕਹਿ ਲਓ 50% ਦੇ ਟੈਰਿਫਸ ਸ਼ੁਰੂ ਕੀਤੇ ਜਾ ਰਹੇ ਨੇ ਤਕਰੀਬਨ $29 billion ਆਫ ਕੈਨੇਡੀਅਨ ਗੁੱਡਸ 'ਤੇ, ਜੋ ਕਿ ਲਗਭਗ 5% ਆਫ ਆਲ ਗੁੱਡਸ ਜੋ ਕਿ ਅਸੀਂ ਇੱਕ ਸਾਲ ਦੇ ਵਿੱਚ ਅਮੈਰੀਕਾ ਨੂੰ ਭੇਜਦੇ ਹਾਂ ਉਹਦੇ 'ਤੇ, ਈਵਨ USMCA ਕੰਪਲਾਇੰਟ ਗੁੱਡਸ 'ਤੇ ਵੀ ਇਹ ਕੁਛ ਘੰਟਿਆਂ ਦੇ ਵਿੱਚ ਵਾਪਿੰਗ 50% ਦਾ ਟੈਰਿਫ ਸ਼ੁਰੂ ਕੀਤਾ ਜਾ ਰਿਹਾ ਹੈ, ਜਿਹਦੇ ਨਾਲ ਤੁਸੀਂ ਪੂਰੇ ਇਕਾਨਮੀ ਦੇ ਵਿੱਚ ਡੈਵਸਟੇਸ਼ਨ ਨੂੰ ਜੇ ਹਜੇ ਤੱਕ ਨਹੀਂ ਸਮਝਦੇ ਹੋ ਕੁਛ ਦਿਨਾਂ ਦੇ ਅੰਦਰ ਅੰਦਰ ਹੀ ਸਮਝ ਜਾਓਗੇ ਜੇਕਰ ਇਹ ਸ਼ੁਰੂ ਹੋ ਜਾਂਦੇ ਨੇ। ਸੋ ਐਵਰੀ ਸਿੰਗਲ ਡੇ ਫੋਰ ਦਾ ਪਾਸਟ ਮਲਟੀਪਲ ਡੇਜ਼ ਸਾਡੇ ਕੈਨੇਡਾ ਦੇ ਟਾਪ ਟ੍ਰੇਡ ਰੈਪ੍ਰਜੈਂਟੇਟਿਵਸ, ਚਾਹੇ ਉਹ ਕੈਨੇਡਾ US ਟ੍ਰੇਡ ਮਿਨਿਸਟਰ ਡੋਮਿਨਿਕ ਲਬਲਾਂਕ ਹੋਵੇ, ਚਾਹੇ ਕਾਰਨੀ ਦੀ ਅਪੋਇੰਟਡ ਟਾਪ ਨੈਗੋਸ਼ੀਏਟਰ ਜੈਨਿਸ ਸ਼ਰੈਟ ਹੋਵੇ, ਉਹ ਆਪਣੇ ਕਾਊਂਟਰ ਪਾਰਟਸ US ਟ੍ਰੇਡ ਰੈਪ੍ਰਜੈਂਟੇਟਿਵ ਜੇਮਸਨ ਗਵੀਅਰ ਦੇ ਨਾਲ ਤਾਂ ਮਿਲਦੇ ਰਹੇ ਨੇ। ਇਹ ਵਾਸ਼ਿੰਗਟਨ ਦੇ ਵਿੱਚ ਤਾਂ ਕਈ ਦਿਨ ਲਗਾਤਾਰ ਹੀ ਬਣਦੇ ਰਹੇ ਨੇ, ਪਰ ਹੁਣ ਕੱਲ੍ਹ ਹੀ ਅਤੇ ਅੱਜ ਹੀ US ਕਾਮਰਸ ਸੈਕਰਟਰੀ ਹਾਵਰਡ ਲਟਨਿਕ ਦੇ ਨਾਲ ਵੀ ਤੁਸੀਂ ਕਹਿ ਸਕਦੇ ਹੋ ਕੁਛ ਐਕਸਪੈਂਡਡ ਮੀਟਿੰਗਸ ਹੋਈਆਂ ਨੇ, ਜੋ ਕਿ ਜਾ ਕੇ ਡੋਨਲਡ ਟਰੰਪ ਤੱਕ ਵੀ ਰਿਪੋਰਟ ਕਰਦੇ ਆ ਰਹੇ ਨੇ। ਮਾਰਕ ਕਾਰਨੀ ਸਾਡਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਵੀ ਕਨਫਰਮ ਕੀਤਾ ਹੈ, ਜਾਂ PMO ਨੇ ਕਨਫਰਮ ਕੀਤਾ ਹੈ, ਵਾਈਟ ਹਾਊਸ ਨੇ ਵੀ ਕਨਫਰਮ ਕੀਤਾ ਹੈ ਕਿ ਕਾਰਨੀ ਅਤੇ ਟਰੰਪ ਦੀ ਕਾਨਵਰਸੇਸ਼ਨ ਹੋਈ ਹੈ, ਪਰ ਉਹਦਾ ਨਤੀਜਾ ਤੁਹਾਡੇ ਸਾਹਮਣੇ ਹੀ ਹੈ, ਸਟਿਲ ਨੋ ਡੀਲ। ਪਰ ਫਿਕਰ ਨਾ ਕਰੋ, ਮੀਡੀਆ ਆਊਟਲੈਟਸ ਹੁਣ ਵੀ ਰਿਪੋਰਟ ਕਰ ਰਹੇ ਨੇ ਕਿ ਟਰੰਪ ਅਤੇ ਕਾਰਨੀ ਹੁਣ ਅੱਜ ਹੀ ਸ਼ਾਮ ਨੂੰ ਸਮ ਟਾਈਮ ਦਿਸ ਈਵਨਿੰਗ ਫਿਰ ਤੋਂ ਗੱਲਬਾਤ ਕਰਨਗੇ ਫੋਨ 'ਤੇ, ਅਤੇ ਉਹਦਾ ਵੀ ਨਤੀਜਾ ਫਿਰ ਦੋਸਤੋ ਕੁਛ ਘੰਟੇ ਦੇ ਵਿੱਚ ਪਤਾ ਲੱਗ ਹੀ ਜਾਊਗਾ। ਅਨਫੋਰਚੁਨੇਟਲੀ ਬਾਲੀ ਕੋਈ ਵੀ ਖਾਸ ਉਮੀਦ ਤਾਂ ਹੈ ਹੀ ਨਹੀਂ, ਇਕੱਲੇ ਮੈਨੂੰ ਨਹੀਂ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਹੀ ਆਲਰੇਡੀ ਮੈਨੀ ਮੈਨੀ ਕ੍ਰੈਡੀਬਲ ਸੋਰਸਿਸ ਦੱਸ ਰਹੇ ਨੇ ਕਿ ਇਹ ਹੁਣ ਟੈਰਿਫਸ ਇਨਐਵਰੇਬਲ ਹਨ, ਜੋ ਮਰਜ਼ੀ ਹੋ ਜਾਵੇ ਇਹ ਟੈਰਿਫ ਹੁਣ ਲੱਗਣੇ ਨੇ, ਇਹ ਕੁਛ ਸੋਰਸਿਸ ਕਹਿ ਰਹੇ ਨੇ, ਪਰ ਸੋਰਸਿਸ ਹੈ ਕੌਣ ਦੱਸਿਆ ਤਾਂ ਜਾਂਦਾ ਹੀ ਨਹੀਂ ਹੈਗਾ, ਕਿਉਂਕਿ ਉਹ ਅਨਆਥੋਰਾਈਜ਼ਡ ਹਨ ਟੂ ਸਪੀਕ, ਪਰ ਹੈ ਕਾਫੀ ਜਾਣੇ ਪਛਾਣੇ ਵੱਡੇ ਕੈਨੇਡਾ ਅਤੇ ਅਮੈਰੀਕਾ ਸਾਈਡ 'ਤੇ ਟਾਪ ਦੇ ਬਿਊਰੋਕਰੈਟਸ ਹੀ ਨੇ, ਜੋ ਕਿ ਉਹਨਾਂ ਨੂੰ ਆਬਵੀਅਸਲੀ ਪਤਾ ਹੀ ਹੈ, ਉਹ ਪ੍ਰਿਵੀ ਹੀ ਹਨ ਇਹਨਾਂ ਮੀਟਿੰਗਸ ਤੱਕ। ਸੋ ਬਿਨਾਂ ਆਪਣਾ ਨਾਮ ਦੱਸਣ ਤੋਂ ਹੀ ਦੱਸ ਰਹੇ ਨੇ ਕਿ ਲੱਗਦਾ ਤਾਂ ਹੈ 99% ਚਾਂਸ ਹੈ ਕਿ ਟੈਰਿਫ ਤਾਂ ਲੱਗਣੇ ਆ। ਸੋ ਜਿੰਨਾ ਮਰਜ਼ੀ ਮੈਂ ਸਮਝਾਂ ਜਾਂ ਤੁਸੀਂ ਸਮਝੋ ਜਾਂ ਤੁਹਾਡਾ ਕੋਈ ਵੀ ਜਾਣ ਪਛਾਣ ਦਾ ਸਮਝੇ ਕਿ ਇਹ ਕਾਫੀ ਕਾਬਲ ਸਰਕਾਰ ਹੈ, ਜਾਂ ਸਮਝੋ ਕਿ ਇਹ ਕਾਫੀ ਬੇਕਾਰ ਦੀ ਸਰਕਾਰ ਹੈ, ਆਈਦਰ ਵੇ ਸਿੱਧੀ ਜੀ ਗੱਲ ਹੈ, ਸਾਨੂੰ ਅੱਜ ਰਾਤ ਤੱਕ ਤਾਂ ਇੱਕ ਡੀਲ ਬਣਾਉਣੀ ਬੇਹੱਦ ਜ਼ਰੂਰੀ ਹੈ, ਕਿਉਂਕਿ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਤੱਕ ਅਸੀਂ 18-19 ਮਹੀਨਿਆਂ ਦੇ ਵਿੱਚ ਬਹੁਤ ਬੁਰਾ ਹਾਲ ਦੇਖਿਆ ਇਕਾਨਮੀ ਦੇ ਵਿੱਚ, ਦੇਖੀ ਚੱਲੋ ਫਿਰ ਇਸ ਨਵੇਂ ਰਾਊਂਡ ਆਫ ਟੈਰਿਫਸ ਨਾਲ ਕਿੰਨਾ ਵੱਧ ਬੁਰਾ ਹਾਲ ਪੇਸ਼ ਹੁੰਦਾ ਹੈ। ਸੋ ਪਿਛਲੇ ਕੁਛ ਹਫ਼ਤਿਆਂ 'ਚ ਕਾਫੀ ਜ਼ਿਆਦਾ ਮੇਨ ਸਟ੍ਰੀਮ ਮੀਡੀਆ ਚਰਚਾ ਪਹਿਲਾਂ ਤਾਂ ਹੋਈ ਸੀ ਕਿ ਦੋਨੇ ਮੁਲਕ ਇੱਕ ਦੂਜੇ ਦੇ ਨਾਲ ਇੱਕ ਟ੍ਰੇਡ ਡੀਲ ਬਣਾਉਣ ਦੇ ਨਾਲ ਕੁਛ ਕੁ ਦਿਨ ਹੀ ਦੂਰ ਹਨ, ਦੇਅਰ ਇਜ਼ ਰਾਈਟ ਦੇਅਰ ਰਾਈਟ ਐਟ ਦ ਫਿਨਿਸ਼ ਲਾਈਨ, ਪਰ ਫਿਰ ਪਿਛਲੇ ਹਫ਼ਤੇ ਹੀ ਅਚਾਨਕ ਜਦੋਂ US ਨੇ ਅਪਡੇਟਡ ਟਰਮਸ ਪੇਸ਼ ਕੀਤੀਆਂ ਕੈਨੇਡਾ ਤੱਕ ਪਿਛਲੇ ਟਿਊਜ਼ਡੇ 7 ਦਿਨ ਪਹਿਲਾਂ, ਕੈਨੇਡਾ ਉਹਨੂੰ ਪੜ੍ਹ ਕੇ ਹੈਰਾਨ ਹੋਇਆ, ਖਾਸ ਤਾਂ ਆਰੋਸ ਅਤੇ ਅਲੂਮੀਨੀਅਮ ਅਤੇ ਸਟੀਲ ਵਰਗੇ ਜਿਹੜੇ ਸੈਕਟੋਰਲ ਟੈਰਿਫਸ ਨੇ ਉਹਦੇ 'ਤੇ ਸਿਰਫ ਮਾਈਨਰ ਰਿਲੀਫ ਹੀ ਪੇਸ਼ ਕੀਤੀ ਜਾ ਰਹੀ ਹੈ, ਪਰ ਕੋਈ ਸਿਗਨੀਫਿਕੈਂਟ ਰਿਡਕਸ਼ਨ ਪੇਸ਼ ਹੋਣੀ ਨਹੀਂ ਹੈਗੀ, ਪਰ ਸਿਗਨੀਫਿਕੈਂਟ ਬਦਲੇ ਦੇ ਵਿੱਚ ਕੈਨੇਡਾ ਕਨਸੈਸ਼ਨ ਦੇ ਰਿਹਾ ਹੈ, ਜੋ ਕਿ ਇਹਨਾਂ ਨੂੰ ਲੱਗਦਾ ਹੈ ਕਿ ਲੋਪਸਾਈਡਡ ਟ੍ਰੇਡ ਹੈ, ਕਿ ਤੁਸੀਂ ਬਥੇਰਾ ਕੁਛ ਦੇ ਰਹੇ ਹੋ ਉਹ ਕੁਛ ਵੀ ਮਸਾ ਦੇ ਰਹੇ ਨੇ, ਇਹ ਇੱਕ ਸੈਲੇਬਲ ਡੀਲ ਨਹੀਂ ਹੋਣੀ ਹੈ ਮਾਰਕ ਕਾਰਨੀ ਦੇ ਬ੍ਰਾਂਡ ਦੇ ਲਈ, ਉਹਦੇ ਸੋ ਕਾਲ ਜੀਨੀਅਸ ਇਕਾਨਮਿਸਟ ਨੈਗੋਸ਼ੀਏਟਰ ਟਾਪ ਦੇ ਲੀਡਰ ਦੇ ਲਈ, ਇਹ ਲੋਕਾਂ ਤੱਕ ਮੈਸੇਜ ਵੇਚਿਆ ਹੀ ਨਹੀਂ ਜਾਣਾ, ਜਿੰਨਾ ਮਰਜ਼ੀ ਮੇਨ ਸਟ੍ਰੀਮ ਮੀਡੀਆ ਲੋਕਾਂ ਨੂੰ ਭੇਡਾਂ ਬੱਕਰੀਆਂ ਬਣਾਉਣ, ਪ੍ਰੋਪਗੈਂਡਾ ਪੁਸ਼ ਕਰਨ, ਇਹ ਮੈਸੇਜ ਵੇਚਿਆ ਹੀ ਨਹੀਂ ਜਾਣਾ ਹੈ ਲੋਕਾਂ ਤੱਕ, ਲੋਕਾਂ ਨੂੰ ਲੱਗਣਾ ਹੀ ਨਹੀਂ ਹੈਗਾ ਕਿ ਇੱਕ ਵਧੀਆ ਡੀਲ ਹੈ। ਸੋ ਹੁਣ ਕਾਨਫੀਡੈਂਸ਼ੀਅਲ ਸੋਰਸਿਸ ਮੇਨ ਸਟ੍ਰੀਮ ਮੀਡੀਆ ਆਊਟਲੈਟਸ ਨੂੰ ਦੱਸ ਰਹੇ ਨੇ ਕਿ ਦੋਨੇ ਮੁਲਕ ਇੱਕ ਇੰਪੈਸ 'ਤੇ ਅੜੇ ਹੋਏ ਨੇ, ਨਾ ਇਹ ਹਿਲਦੇ ਨੇ ਨਾ ਆਹ ਹਿਲਦੇ ਨੇ, ਜਿੱਥੇ ਉਹ ਅੜੇ ਹੋਏ ਆ ਉੱਥੇ ਹੀ ਅੜੇ ਹੋਏ ਆ ਡੈਡਲਾਈਨ ਤੋਂ ਹੁਣ ਕੁਛ ਘੰਟੇ ਪਹਿਲਾਂ, ਖਾਸ ਕਿਉਂਕਿ ਇੱਕ ਪ੍ਰੋਬਲਮ ਇਹ ਹੈ ਕਿ US ਅਸ਼ੋਰੈਂਸ ਗੇਰੰਟੀ ਇੱਕ ਪੱਕਾ ਹੀ ਵਾਅਦਾ ਚਾਹੁੰਦੀ ਹੈ ਕੈਨੇਡੀਅਨ ਸਰਕਾਰ ਤੋਂ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਰੇਕ ਪ੍ਰੋਵਿੰਸ ਅਤੇ ਟੈਰੀਟੋਰੀ ਦੇ ਪ੍ਰੋਵਿੰਸ਼ੀਅਲ ਠੇਕਿਆਂ ਦੇ ਵਿੱਚ ਅਮੈਰੀਕਨ ਐਲਕੋਹਲ ਇਮੀਡੀਏਟਲੀ ਫਿਰ ਤੋਂ ਸਟਾਕ ਕੀਤੀ ਜਾਊਗੀ ਅਤੇ ਵੇਚੀ ਜਾਊਗੀ, ਜੋ ਕਿ ਵਾਅਦਾ ਹੀ ਕਰਨਾ ਬਹੁਤ ਮੁਸ਼ਕਿਲ ਹੈ। ਕਿਉਂ? ਕਿਉਂਕਿ ਇਹ ਇੱਕ ਫੈਡਰਲ ਜੁਰਿਸਡਿਕਸ਼ਨ ਹੈ ਹੀ ਨਹੀਂ, ਇਹ ਪ੍ਰੋਵਿੰਸ਼ੀਅਲ ਟੈਰੀਟੋਰੀਅਲ ਜੁਰਿਸਡਿਕਸ਼ਨ ਹੈ,

ਤੇ ਬੀਸੀ ਵਰਗੇ ਪ੍ਰੀਮੀਅਰ ਡੇਵਿਡ ਈਬੀ ਜਿਹਦਾ ਸਭ ਤੋਂ ਜ਼ਿਆਦਾ ਬੁਰਾ ਹਾਲ ਹੋਣਾ ਹੈ ਲੰਬਰ ਅਤੇ ਵੁੱਡ ਪ੍ਰੋਡਕਟਸ ਦੀ ਠੇਸ ਲੱਗ ਕੇ, ਉਹ ਤਾਂ ਕਿਸੇ ਵੀ ਹਾਲਾਤ ਦੇ ਵਿੱਚ ਤਾਂ ਆਪਦੇ ਠੇਕਿਆਂ ਦੇ ਵਿੱਚ ਦਾਰੂ ਫਿਰ ਤੋਂ ਨਹੀਂ ਵੇਚੂਗਾ। ਡੱਗ ਫੋਰਡ ਵੀ ਕਾਫੀ ਹੈਜ਼ੀਟੈਂਟ ਹੈ, ਉਹਨੇ ਵੀ ਕਿਹਾ ਹੈ ਕਿ ਸਾਨੂੰ ਜ਼ਿਆਦਾ ਰਿਲੀਫ ਚਾਹੀਦੀ ਹੈ ਜੇਕਰ ਅਸੀਂ ਅਮਰੀਕਨ ਦਾਰੂ ਵੇਚਣੀ ਆ ਸਾਡੇ ਠੇਕਿਆਂ ਦੇ ਵਿੱਚ। ਸੋ ਇਹ ਇਸ ਤਰ੍ਹਾਂ ਦੀ ਕੋਈ ਵੀ ਗੇਰੰਟੀ ਫੈਡ ਤੋਂ ਲੈ ਕੇ ਅਮੈਰੀਕਨ ਐਡਮਿਨਿਸਟ੍ਰੇਸ਼ਨ ਤੱਕ ਦਿੱਤੀ ਨਹੀਂ ਜਾ ਸਕਦੀ ਬਿਨਾਂ ਪ੍ਰੋਵਿੰਸ਼ੀਅਲ ਅਤੇ ਟੈਰੀਟੋਰੀਅਲ ਗੇਰੰਟੀਜ਼ ਤੋਂ। ਸੋ ਹੁਣ ਮੈਂ ਤੈਨੂੰ ਸਭ ਤੋਂ ਪਹਿਲਾਂ ਆਹ ਹੀ ਦੱਸ ਦੇਵਾਂ ਕਿ ਕੁਛ ਕੁ ਘੰਟਿਆਂ ਬਾਅਦ ਕਿਹੜੇ ਕਿਹੜੇ ਟੈਰਿਫਸ ਸ਼ੁਰੂ ਹੋ ਸਕਦੇ ਨੇ। ਕਾਫੀ ਲੰਬੀ ਲਿਸਟ ਹੈ, ਪੂਰੀ ਤਾਂ ਨਹੀਂ ਦੱਸ ਸਕਦਾ ਕਿਉਂਕਿ ਹੰਡਰਡਸ ਆਫ ਆਈਟਮਸ ਇਸ ਲਿਸਟ ਵਿੱਚ ਨੇ ਜੋ ਕਿ ਪਹਿਲਾਂ ਮੈਂ ਕੰਡੈਂਸ ਕਰ ਰਿਹਾ ਸੀ। ਸੋ ਮਿਡਨਾਈਟ ਤੋਂ ਬਾਅਦ ਜੇਕਰ 50% ਦੇ ਟੈਰਿਫ ਸ਼ੁਰੂ ਹੋ ਜਾਂਦੇ ਨੇ, ਉਹਦੇ ਵਿੱਚੋਂ ਕੁਛ ਖਾਸ ਆਈਟਮ ਦੱਸ ਦਿੰਦਾ। ਸਾਰਾ ਤਾਂ ਸਾਰਾ ਕੈਨੇਡੀਅਨ ਦੁੱਧ ਅਤੇ ਕਰੀਮ, ਸ਼ੂਗਰ, ਮਲਾਸਿਸ, ਸ਼ੂਗਰ ਸਿਰਪਸ, ਬੀਅਰ, wine, liquor, cider, wood blocks, wooden furniture, ice hockey equipment, honey, perfumes, makeup, cement, office supplies, household supplies, tableware, kitchenware, toiletries, vinyl flooring, laminate, plywood sheets, fiberboard, paper, paper pulp products, clothing, jewelry, toys, and much, much, much, much, much, much more. So kaafi jada small-scale businesses, online businesses, and massive businesses bohut hard hit honge. Je kar hun America ch baitha jehda vi mangwaun wala hai eh samaan nu, je ohna nu mangwaun de layi 50% vadh tax keh lo, tariff keh lo, pay karna pe rya, ਕੱਲ ਤੋਂ ਅੱਗੇ ਹੁਣ ਕਿਹੜਾ ਬੰਦਾ ਕਹੂਗਾ ਕਿ ਹਾਂ ਬਸ ਇੱਥੋਂ ਹੀ ਮੰਗਾਈ ਆ। ਉਹ ਤਾਂ ਕਹਿਣਗੇ ਕਿ ਯਾਰ 50% ਦਾ ਖਰਚਾ ਘਟਾਉਣ ਦੇ ਲਈ ਮੈਂ ਇੱਥੋਂ ਹੀ ਲੋਕਲੀ ਹੀ ਮੇ ਬੀ ਇਨਫੀਰੀਅਰ ਪ੍ਰੋਡਕਟ, ਘੱਟ ਕੁਆਲਿਟੀ ਦੇ ਪ੍ਰੋਡਕਟ ਹੀ ਮੰਗਵਾ ਲਵਾਂ, ਪਰ ਐਟਲੀਸਟ ਪੈਸੇ ਤਾਂ ਬਚਣਗੇ ਅਤੇ ਉਹਨੂੰ ਵੇਚ ਕੇ ਸੇਮ ਪ੍ਰਾਈਸ ਵਿੱਚ ਵੇਚ ਕੇ ਤਾਂ ਸਾਡਾ ਪ੍ਰੋਫਿਟ ਤਾਂ ਫਿਰ ਵੀ ਠੀਕ ਰਹੂਗਾ, ਇਨਸਟੈਡ ਆਫ ਕਿ ਪੂਰਾ ਤੋਂ ਪੂਰਾ ਸਾਨੂੰ ਖਰਚਾ ਹੀ ਵਧਾਉਣਾ ਪਵੇ ਆਪਣੇ ਅੱਗੇ ਕਲਾਇੰਟਸ ਦੇ ਲਈ, ਕਸਟਮਰਸ ਲਈ, ਅਤੇ ਜਿਹਦੇ ਨਾਲ ਸਾਡੀ ਕੋਈ ਵੀ ਖਾਸ ਸੇਲ ਹੋਣੀ ਨਹੀਂ ਹੈਗੀ। ਸੋ ਆਬਵੀਅਸਲੀ ਉਹ ਲੋਕ ਕਹਿਣਗੇ ਕਿ ਵੀ ਹੈਵ ਟੂ ਫਾਇੰਡ ਅ ਨਿਊ ਪਲੱਗ, ਵੀ ਹੈਵ ਟੂ ਫਾਇੰਡ ਅ ਨਿਊ ਸੋਰਸ, ਵੀ ਹੈਵ ਟੂ ਫਾਇੰਡ ਨਿਊ ਸਪਲਾਇਰ, ਜਾਂ ਫਿਰ ਉਹ ਘੱਟ ਹੀ ਸਮਾਨ ਖਰੀਦਣਗੇ ਅਤੇ ਓਵਰਆਲ ਇਕਾਨਮੀ ਦੇ ਵਿੱਚ ਤਾਂ ਘਾਟਾ ਹੀ ਪੇਸ਼ ਹੋਣਾ ਹੈ। ਹੁਣ ਮਲਟੀਪਲ ਸੋਰਸਿਸ ਦੱਸ ਰਹੇ ਨੇ ਕਿ ਫਿਲਹਾਲ ਇਸ ਪੋਟੈਂਸ਼ੀਅਲ ਅਗਰੀਮੈਂਟ ਲਈ ਇੱਕ ਜਿਹੜੀ ਬਹੁਤ ਵੱਡੀ ਇਸ਼ੂ ਹੈ ਉਹ ਹੈ ਗੱਡੀਆਂ ਦੇ ਬਾਰੇ। US ਨੇ ਆਫਰ ਕੀਤਾ ਹੈ ਕਿ ਉਹ ਕੈਨੇਡਾ ਤੋਂ ਲੈ ਕੇ US ਤੱਕ ਮੰਗਵਾਏ ਜਾਂਦੀਆਂ ਗੱਡੀਆਂ 'ਤੇ ਜਿਹੜਾ ਫਿਲਹਾਲ 25% ਦਾ ਟੈਰਿਫ ਹੈ ਉਹਨੂੰ ਸਿਰਫ ਅਤੇ ਸਿਰਫ 15% ਤੱਕ ਹੀ ਘਟਾਉਣਗੇ। ਦੈਟਸ ਇਟ, 25 ਤੋਂ ਲੈ ਕੇ 15% ਤੱਕ ਹੀ ਘਟਾ ਦੇਣਾ ਹੈ। ਪਰ ਜੇਕਰ ਉਸ ਗੱਡੀ ਦੇ ਵਿੱਚ ਮਜੋਰਿਟੀ ਕੰਪੋਨੈਂਟਸ, ਹੁਣ ਇੱਥੇ ਵੀ ਇੱਕ ਇਸ਼ੂ ਹੈਗੀ ਆ, US ਕਹਿੰਦਾ ਹੈ ਜੇਕਰ ਮਜੋਰਿਟੀ ਕੰਪੋਨੈਂਟਸ ਜਾਂ ਜਿੰਨੇ ਵੀ ਕੰਪੋਨੈਂਟਸ ਉਹਦੇ ਵਿੱਚ US ਪਾਰਟਸ, US ਮੇਡ ਹਨ, ਉਹਨਾਂ ਕੁ ਅਸੀਂ ਹੋਰ ਇਫੈਕਟਿਵ ਟੈਰਿਫ ਘਟਾ ਸਕਦੇ ਹਾਂ। ਕੈਨੇਡਾ ਕਹਿ ਰਿਹਾ ਹੈ ਨਹੀਂ ਇਕੱਲਾ ਅਮੈਰੀਕਨ ਪਾਰਟ ਨਹੀਂ, ਤੁਹਾਨੂੰ ਪੂਰਾ ਨੌਰਥ ਅਮੈਰੀਕਨ ਮੇਡ ਪਾਰਟ ਇੰਕਲੂਡਿੰਗ ਕੈਨੇਡਾ, ਅਮੈਰੀਕਾ ਐਂਡ ਮੈਕਸੀਕੋ, ਕਿਉਂਕਿ ਹੈਵਲੀ ਇੰਟੀਗ੍ਰੇਟਡ ਹੈ, ਤੁਹਾਨੂੰ ਸਾਰਾ ਨੌਰਥ ਅਮੈਰੀਕਨ ਮੇਡ ਪਾਰਟ ਦੇ ਹਿਸਾਬ ਨਾਲ ਵੀ ਇਹ 15% ਲੈ ਕੇ ਉਸ ਤੋਂ ਵੀ ਘੱਟ ਰੇਟ, ਇਫੈਕਟਿਵ ਰੇਟ ਟੈਰਿਫ ਤਾਂ ਲਾਉਣਾ ਚਾਹੀਦਾ ਹੈ ਗੱਡੀਆਂ 'ਤੇ, ਬੇਸਡ ਔਨ ਨੌਰਥ ਅਮੈਰੀਕਨ ਕੰਪੋਨੈਂਟਸ, ਨਾਟ ਬੇਸਡ ਔਨ ਜਸਟ ਅਮੈਰੀਕਨ ਕੰਪੋਨੈਂਟਸ। ਆਹ ਇੱਕ ਸਟਿਕਿੰਗ ਪੁਆਇੰਟ ਹੈ, ਆਹ ਇੱਕ ਬਹੁਤ ਵੱਡੀ ਇਸ਼ੂ ਹੈ ਜੋ ਕਿ ਹੁਣ ਵੀ ਇਹ ਸ਼ਾਇਦ ਕੁਛ ਕੁ ਘੰਟੇ ਦੇ ਅੰਦਰ ਅੰਦਰ ਫਿਰ ਤੋਂ ਡਿਬੇਟ ਕਰ ਸਕਦੇ ਨੇ। ਪਰ ਮੇਨ ਮੁੱਦਾ ਤਾਂ ਇਹ ਹੈ ਸਾਡੀ ਜਿਹੜੀ ਕੈਨੇਡੀਅਨ ਆਰਓ ਇੰਡਸਟਰੀ ਹੈ ਉਹ ਤਾਂ ਕਹਿ ਰਹੇ ਨੇ ਕਿ ਜੇਕਰ 15% ਦਾ ਟੈਰਿਫ ਹੁਣ ਪੱਕਾ ਹੀ ਪੱਕਾ ਰਹਿੰਦਾ ਹੈ, 25 ਵੀ ਛੱਡੋ ਕਹਿੰਦੇ 15 ਵੀ ਰਹਿੰਦਾ ਹੈ, ਫਿਰ ਤਾਂ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਬੇਸ਼ੱਕ ਦੇਖੋਗੇ ਕਿ ਜਿਹੜੀਆਂ ਵੀ ਕੈਨੇਡੀਅਨ ਆਰਓ ਪਲਾਂਟਸ ਨੇ ਉੱਥੇ ਜਿਹੜੀ ਵੀ ਹੁਣ ਗੱਡੀ ਦੀ ਮੇਕ ਐਂਡ ਮਾਡਲ ਦੀ ਪ੍ਰੋਡਕਸ਼ਨ ਚੱਲ ਰਹੀ ਆ, ਪੈਸਾ ਖਰਚਿਆ ਹੋਇਆ ਹੈ ਉਹਦੇ ਟੂਲਿੰਗ ਦੇ ਲਈ, ਉਹਦੇ ਸਾਰੇ ਸਪਲਾਈ ਸਾਰਾ ਕੁਝ ਬਣਾਉਣ ਦੇ ਲਈ, ਉਹ ਜਿਹੜੀ ਵੀ ਮੇਕ ਐਂਡ ਮਾਡਲ ਦੀ ਪ੍ਰੋਡਕਸ਼ਨ ਆ ਉਹ ਤਾਂ ਖਤਮ ਹੋ ਜੂਗੀ। ਪਰ ਜਦੋਂ ਖਤਮ ਹੋ ਗਈ ਕੁਛ ਕੁ ਮਹੀਨਿਆਂ ਬਾਅਦ, ਫਿਰ ਤਾਂ ਵੱਧ ਤੋਂ ਵੱਧ ਕੈਨੇਡੀਅਨ ਆਰਓ ਪਲਾਂਟਸ ਆਪਦੇ ਸਾਰੇ ਆਪਰੇਸ਼ਨ ਬੰਦ ਕਰਕੇ, ਦਰਵਾਜ਼ੇ ਬੰਦ ਕਰਕੇ US ਤੱਕ ਮੂਵ ਹੋਣਗੇ। ਇਹ ਆਲਮੋਸਟ ਇੱਟ ਵਾਂਗੂ ਪੱਕੀ ਹੀ ਗੱਲ ਆ, ਇਹ ਕਾਫੀ ਸੀਰੀਅਸ ਡਾਇਰ ਵਾਰਨਿੰਗਸ ਪੇਸ਼ ਕੀਤੀਆਂ ਜਾ ਰਹੀਆਂ ਨੇ। ਤਾਂ ਹੀ ਤਾਂ ਕੈਨੇਡੀਅਨ ਸਰਕਾਰ ਇਸ ਇਸ਼ੂ 'ਤੇ ਕਹਿ ਰਹੀ ਹੈ ਕਿ 15% ਤਿਆਰ
ਇਹਨੂੰ ਹੋਰ ਘਟਾਓ ਜਾਂ ਤਾਂ ਪੂਰੇ ਨੌਰਥ ਅਮੈਰੀਕਨ ਕੰਪੋਨੈਂਟਸ ਇਨ ਆਟੋਸ ਦੇ ਹਿਸਾਬ ਨਾਲ ਵੀ ਇਹਨੂੰ ਹੋਰ ਘਟਾਓ। ਨਾਲੇ ਮਾਰਕ ਕਾਰਨੀ ਦੇ ਐਡਵਾਈਜ਼ਰੀ ਕਮੇਟੀ ਔਨ ਕੈਨੇਡਾ ਯੂ ਐਸ ਇਕਨੋਮਿਕ ਰਿਲੇਸ਼ਨਸ ਇਹਦੇ ਹੈਂਡ ਪਿਕਟ ਚੇਲੇ ਨੇ, ਉਹਦੇ 'ਤੇ ਇੱਕ ਬਹਿੰਦਾ ਅਤੇ ਆਟੋਮੋਟਿਵ ਪਾਰਟਸ ਮੈਨੂਫੈਕਚਰਸ ਐਸੋਸੀਏਸ਼ਨ ਪ੍ਰੈਜ਼ੀਡੈਂਟ ਆਫ ਕੈਨੇਡਾ ਫਲਾਵੀਓ ਵੋਪੇ, ਉਹਨੇ ਕਿਹਾ ਕਿ ਇਸ ਰੇਟ ਨੂੰ ਲੌਂਗ ਟਰਮ ਦੇ ਲਈ ਸਿਸਟਮ ਦੇ ਵਿੱਚ ਜੇਕਰ ਬੇਕ ਇਨ ਕੀਤਾ ਜਾਂਦਾ ਹੈ 15% ਦਾ ਆਰੋਸ ਅਤੇ ਟੇਰਿਫ। ਫਿਰ ਕਹਿੰਦਾ ਅੱਜ ਨਹੀਂ ਤਾਂ ਕੱਲ੍ਹ ਨੂੰ ਕੱਲੀਆਂ ਆਟੋ ਮੈਨੂਫੈਕਚਰਸ ਨਹੀਂ ਪਰ ਆਟੋ ਪਾਰਟ ਮੇਕਰਸ ਵੀ, ਜਿਹੜੇ ਪਾਰਟ ਵੀ ਬਣਾਉਂਦੇ ਆ, ਉਹ ਵੀ ਪੱਕੇ ਤੌਰ 'ਤੇ ਦਰਵਾਜ਼ੇ ਬੰਦ ਕਰਕੇ ਸਾਊਥ ਆਫ ਦਾ ਬੋਰਡਰ ਮੂਵ ਹੋਣਗੇ। ਜਿਵੇਂ ਕਿ ਹੁਣ ਸਾਨੂੰ ਪਤਾ ਲੱਗ ਹੀ ਗਿਆ ਹੈ, ਚਰਚਾ ਤਾਂ ਹੁਣ ਕਈ ਦਿਨਾਂ ਤੋਂ ਹੋ ਰਹੀ ਆ ਕਿ ਬ੍ਰੈਂਪਟਨ ਦੇ ਵਿੱਚ ਇੰਨੇ ਸਾਲਾਂ ਤੋਂ ਖਾਲੀ ਪਿਆ, ਬੰਦ ਪਿਆ, 3000 ਲੋਕਾਂ ਨੂੰ ਇੱਕ ਟਾਈਮ 'ਤੇ ਇੰਪਲੋਏ ਕਰਦਾ, ਕਈ ਡੈਕੇਡਸ ਤੋਂ ਇੰਪਲੋਏ ਕਰਦਾ ਜਿਹੜਾ ਬ੍ਰੈਂਪਟਨ ਦਾ ਸਟਲੈਂਟਿਸ ਹੈ। ਉਹਨਾਂ ਨੇ ਪਿਛਲੇ ਕੁਛ ਦਿਨਾਂ ਦੇ ਵਿੱਚ ਆਪਣੇ ਯੂਨੀਅਨ ਨੂੰ ਦੱਸ ਹੀ ਦਿੱਤਾ ਕਿ ਯਾਰ ਅਸੀਂ ਤਾਂ ਪਲੈਂਟ ਨੂੰ ਹਮੇਸ਼ਾ ਬੰਦ ਕਰਨ ਲੱਗੇ ਹਾਂ ਅਤੇ ਇਹਨੂੰ ਵੇਚ ਰਹੇ ਹਾਂ ਹਾਇਸਟ ਬਿਡਰ ਤੱਕ। ਮੇ ਬੀ ਇੱਕ ਹੋਰ ਰਿਪਲੇਸਮੈਂਟ ਹੈਗੀ ਆ, ਇੱਕ ਕੰਪਨੀ ਜੋ ਕਿ ਬ੍ਰੈਂਪਟਨ ਵਿੱਚ ਜੋ ਕਿ ਜ਼ਿਆਦਾ ਵੱਡੀ ਜਗ੍ਹਾ ਲੱਭ ਰਹੀ ਹੈ ਆਪਣੇ ਆਰਮਰ ਟੈਂਕਸ ਨੂੰ ਬਣਾਉਣ ਦੇ ਲਈ, ਆਰਮਰਡ ਵਹੀਕਲ ਨੂੰ ਬਣਾਉਣ ਲਈ, ਪਰ ਫਿਰ ਵੀ ਉਨਾ ਕੁ ਤਾਂ ਕੰਮ ਤਾਂ ਹੋਣਾ ਹੀ ਨਹੀਂ ਹੈਗਾ ਅਤੇ ਇਹ ਬਿਲੀਅਨਸ ਆਫ ਡਾਲਰਸ ਸਾਡੇ ਟੈਕਸਪੇਅਰ ਦੇ ਹੱਕਦਾਰ ਹੁਣ ਤੱਕ ਰਹੇ ਨੇ ਕਿਉਂਕਿ ਸਾਡੀ ਇੰਨੀ ਬੇਕਾਰ ਟਰੂਡੋ ਸਰਕਾਰ ਨੇ ਇਹਨਾਂ ਨੂੰ ਪੈਸੇ ਦਿੱਤੇ ਸੀ ਬਿਨਾਂ ਕੋਈ ਵੀ ਗਰੰਟੀਜ਼ ਤੋਂ ਕਿ ਦਰਵਾਜ਼ੇ ਬੰਦ ਕਰਕੇ ਜਾਂ ਫਿਰ ਕ੍ਰਾਈਸਲਰ ਜਿਹੜੀ ਸਾਡੀ ਜੀਪ ਕੰਪਸ ਹੈ ਉਹਨੂੰ ਯੂ ਐਸ ਤੱਕ ਨਹੀਂ ਮੂਵ ਕਰਨਗੇ ਅਤੇ ਕਰਤਾ ਉਹੀ ਕੰਮ। ਸੋ ਇਸ ਹੀ ਬ੍ਰੈਂਪਟਨ ਪਲੈਂਟ ਦੇ ਵਿੱਚ ਕੰਮ ਕਰਦੇ 3000 ਫੋਰਮਰ ਇੰਪਲੋਈਜ਼ ਅਤੇ ਯੂਨੀਫੋਰ ਨੈਸ਼ਨਲ ਪ੍ਰੈਜ਼ੀਡੈਂਟ ਲਾਨਾ ਪੇਨ ਜੋ ਕਿ ਇਸ ਪੀ ਐੱਮ ਦੀ ਐਡਵਾਈਜ਼ਰੀ ਬੋਰਡ ਦੀ ਵੀ ਮੈਂਬਰ ਹੈ, ਉਹਨੇ ਵੀ ਕਿਹਾ ਕਿ ਅਸੀਂ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਕੋਈ ਵੀ ਕੰਸੈਸ਼ਨ ਨਹੀਂ ਅਫੋਰਡ ਕਰ ਸਕਦੇ ਹਾਂ। ਉਹਨੇ ਕਿਹਾ 25% ਨਹੀਂ, 15% ਨਹੀਂ, 0% ਚਾਹੀਦਾ ਹੈ। ਉਹ ਕਹਿੰਦੀ ਹੈ ਕਿ ਮੈਂ ਇਸ 15% ਦੇ ਡੀਲ ਦੇ ਹੱਕ ਦੇ ਵਿੱਚ ਨਹੀਂ ਹਾਂ। ਉਹਨੇ ਕਿਹਾ ਵੀਵ ਗਾਟ ਟੂ ਗ੍ਰਾਈਂਡ ਇਟ ਆਊਟ ਅੰਟਿਲ ਦਾ ਵੈਰੀ ਐਂਡ। ਇਹਨੂੰ ਤਾਂ ਤਨਖਾਹ ਮਿਲੀ ਜਾਣੀ ਆ ਅੰਟਿਲ ਦਾ ਵੈਰੀ ਐਂਡ ਦੀ ਲੱਗਦੀ ਆ, ਇਹਨੂੰ ਤਾਂ ਪੈਸੇ ਬਣੀ ਜਾਣੇ ਆ, ਇਹਦੇ ਯੂਨੀਅਨ ਨੂੰ ਵੀ ਪੈਸੇ ਬਣੀ ਜਾਣੇ ਆ, ਪਰ ਕੰਮ ਕਰਨ ਵਾਲੇ ਦਾ ਕੁਛ ਬਣਨਾ ਹੈ ਨਹੀਂ। ਕਹਿੰਦੀ ਆ ਵੀ ਹੈਵ ਟੂ ਗ੍ਰਾਈਂਡ ਇਟ ਆਊਟ ਅੰਟਿਲ ਦਾ ਵੈਰੀ ਐਂਡ। ਸੋ ਉਹਨੇ ਆਰਗਿਊ ਕੀਤਾ ਹੈ ਜੇਕਰ ਅਸੀਂ ਇਹ 15% ਟੈਰਿਫ ਔਨ ਆਟੋਮੋਬਾਈਲ ਐਕਸੈਪਟ ਕਰਦੇ ਹਾਂ, ਫਿਰ ਜਦੋਂ ਇਸ ਸਾਲ ਅਗਲੇ ਸਾਲ ਜਦੋਂ ਮਰਜ਼ੀ ਯੂ ਐਸ ਐਮ ਸੀ ਏ ਰੀਨੈਗੋਸ਼ੀਏਸ਼ਨ ਜਦੋਂ ਹੁੰਦੀ ਹੈ ਸ਼ੁਰੂ, ਉਹਦੇ ਵਿੱਚ ਵੀ ਡੋਨਲਡ ਟਰੰਪ ਲਿਖਤੀ ਦੇ ਵਿੱਚ ਉਹਨੂੰ ਪੱਕੇ ਤੌਰ 'ਤੇ ਇਨਫੋਰਸ ਕਰਨਾ ਚਾਹੂਗਾ। ਮਤਲਬ ਹੈ ਕਿ ਫੋਰਐਵਰ ਹਮੇਸ਼ਾ ਦੇ ਲਈ ਕੈਨੇਡਾ ਤੋਂ ਭੇਜੀ ਜਾਂਦੀ ਯੂ ਐਸ ਤੱਕ ਗੱਡੀਆਂ 'ਤੇ 15% ਹੀ ਟੈਰਿਫ ਰਹੂਗਾ, ਜਿਹਦੇ ਨਾਲ ਤਾਂ ਇੱਕ ਵੀ ਆਟੋ ਮੈਨੂਫੈਕਚਰ ਰਹਿਣਾ ਹੀ ਨਹੀਂ ਹੈਗਾ ਇਸ ਮੁਲਕ ਦੇ ਵਿੱਚ। ਪਰ ਅਮੈਰੀਕਨ ਸੋਰਸ ਦੱਸ ਰਹੇ ਨੇ ਕਿ ਕੈਨੇਡਾ ਨੂੰ ਟੈਰਿਫ ਫਰੀ ਟ੍ਰੇਡ ਡੀਲ ਔਨ ਗੱਡੀਆਂ ਕਦੇ ਵੀ ਨਹੀਂ ਮਿਲਣੀ। ਸੋ ਗੱਲ ਤਾਂ ਉੱਥੇ ਤਾਂ ਉੱਥੇ ਆ ਜਾਣੀ ਹੈ, ਚਾਹੇ 15% ਹੋਵੇ ਚਾਹੇ 7.5% ਹੋਵੇ। ਇਹ ਕਹਿੰਦੇ ਨੇ ਕਿ 0% ਗੱਡੀਆਂ ਦੇ ਟੈਰਿਫ ਤੁਹਾਨੂੰ ਕਦੇ ਮਿਲਣਾ ਵੀ ਨਹੀਂ ਹੈਗਾ, ਐਟਲੀਸਟ ਜਿੰਨੇ ਚਿਰ ਬਾਬਾ ਟਰੰਪ ਜਿੰਦਾ ਅਤੇ ਜਿੰਨੇ ਚਿਰ ਉਹ ਪਾਵਰ ਦੇ ਵਿੱਚ ਹੈਗਾ ਹੈਗਾ। ਹੁਣ ਬਾਕੀ ਦੋਸਤੋ ਤੁਹਾਨੂੰ ਜਾਣਕਾਰੀ ਤਾਂ ਅੱਗੇ ਜਾ ਕੇ ਖਾਸ ਤੌਰ ਡੇਅਰੀ ਦੇ ਬਾਰੇ ਅਤੇ ਲੰਬਰ ਦੇ ਬਾਰੇ ਅਤੇ ਕੁਛ ਫੋਲਸ ਜੋ ਕਿ ਇਸ ਹੀ ਬਹੁਤ ਹੀ ਵੱਡੀ ਡੈਡਲਾਈਨ ਦੇ ਬਾਰੇ ਨੇ ਉਹ ਤੁਹਾਨੂੰ ਹੁਣ ਅਗਲੇ ਘੰਟੇ 'ਚ ਦੱਸਾਂਗੇ ਕਿਉਂਕਿ ਹੁਣ ਗੱਲ ਵਿੱਚ ਵਿਚਾਲੇ ਕੱਟੀ ਜਾਣੀ ਆ। ਸਟੇਸ਼ਨ ਆਈ ਡੀ ਲੱਗਣ ਲੱਗੀ ਹੈ ਇੱਕ ਮਿੰਟ ਦੇ ਵਿੱਚ। ਵਾਪਸ ਆਉਂਦੇ ਹਾਂ ਅਸੀਂ 5:00 ਕੁਛ ਮਿੰਟਾਂ ਦੇ ਵਿੱਚ, ਇਨ ਅ ਫਿਊ ਮਿੰਟਸ ਵੋ ਬੀ ਬੈਕ। ਹੁਣ ਜੇ ਤੁਸੀਂ ਇੱਕ ਹੋਰ ਘੰਟੇ ਲਈ ਸਾਡਾ ਗੱਲਬਾਤ ਕਰਨਾ ਚਾਹੁੰਦੇ ਹੋ, ਸਟੂਡੀਓ ਨੰਬਰ ਘੁਮਾ ਸਕਦੇ ਹੋ 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444

0: ਆਪਣਾ ਰੇਡੀਓ ਦੇਸ਼ ਪ੍ਰਦੇਸ਼
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
5: Simply Indian brings you all simply delicious deals. Buy one get one free every day ਸਵੇਰੇ 10 ਤੋਂ ਸ਼ਾਮ 7 ਵਜੇ ਤੱਕ on dine in and take outs. ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ, ਮੰਡੇ ਮਨਪਸੰਦ ਕੁਲਚਾ ਪਲੇਟ, ਟਿਊਜ਼ਡੇ ਚਨਾ ਭਟੂਰਾ, ਵੈਨਸਡੇ ਲਾਜਵਾਬ ਵੈਜ ਥਾਲੀ, ਥਰਸਡੇ ਯਮੀ ਹਾਕਾ ਥਾਲੀ, ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ। ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨਸ ਤੇ। ਡਾਈਨਿੰਗ, ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ। ਕਾਲ ਐਟ 905-794-8111। ਸਿੰਪਲੀ ਡਿਲੀਸ਼ੀਅਸ।

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਸਰੋਤੇ ਜਿੰਨੇ ਵੀ ਸਾਡੇ ਦਰਸ਼ਕ 5 ਵਜੇ ਤੋਂ ਬਾਅਦ ਜੁੜੇ ਨੇ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਤੁਹਾਨੂੰ ਦੱਸ ਦਈਏ ਕਿ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ by all link travel wale hun kai decades to tuhanu india aun jaan de layi sab to ghat price the air fare provide karde aa rahe ne je tusi paise bachaune aa india aun jaan de layi number kamao all link travel mississauga walean da 905-565-8704 ਇਹਨਾਂ ਨੇ ਕੁਝ ਸਪੈਸ਼ਲ ਫੇਅਰ ਭੇਜੇ ਨੇ ਸਪਟੈਂਬਰ ਦੇ ਲਈ ਨਾਲ ਨਾਲ ਦੀਵਾਲੀ ਲਈ। ਜੇਕਰ ਕੋਈ ਵੀ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਆਪਦੇ ਲਵਡ ਵਨ ਨੂੰ ਅਗਲੇ ਮਹੀਨੇ ਹੀ ਸਪਟੈਂਬਰ ਮਹੀਨੇ ਦੇ ਵਿੱਚ ਤੁਸੀਂ ਵਨ ਵੇ ਸੱਦਣਾ ਚਾਹੁੰਦੇ ਹੋ ਜਾਂ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦੇ ਹੋ, ਧਿਆਨ ਨਾਲ ਸੁਣੋ, ਤੁਸੀਂ ਕਾਫੀ ਜ਼ਿਆਦਾ ਪੈਸੇ ਬਚਾ ਸਕਦੇ ਹੋ। ਸੋ ਨੈਕਸਟ ਮੰਥ ਸਪਟੈਂਬਰ ਦੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਨਾਨ ਸਟਾਪ ਫਲਾਈਟ ਹੋਊਗੀ, ਇੱਕ ਡਾਇਰੈਕਟ ਫਲਾਈਟ ਹੋਊਗੀ ਵਨ ਵੇ $790 ਦੇ ਵਿੱਚ ਉਹੀ ਜੇ ਤੁਸੀਂ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦੇ ਹੋ। ਸਾਦੋ ਆਪਦੇ ਲਵਡ ਵਨ ਨੂੰ ਨਾਨ ਸਟਾਪ ਫਲਾਈਟ ਨੈਕਸਟ ਮੰਥ ਸਪਟੈਂਬਰ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਤੇ ਵਾਪਸੀ ਹੋਊਗੀ ਫਿਰ ਅਗਲੇ ਸਾਲ ਫੈਬਰੀ ਜਾਂ ਮਾਰਚ, ਅਤੇ ਇਹ $1400 ਫਲੈਟ ਦੇ ਵਿੱਚ ਤੁਸੀਂ ਬੁੱਕ ਕਰ ਸਕਦੇ ਹੋ। ਜੇ ਤੁਸੀਂ ਆਪ ਹੀ ਜਾਣਾ ਚਾਹੁੰਦੇ ਹੋ ਦੀਵਾਲੀ ਟਾਈਮ ਇੰਡੀਆ ਤੱਕ, ਟੋਰਾਂਟੋ ਤੋਂ ਲੈ ਕੇ ਦਿੱਲੀ ਅਕਤੂਬਰ ਦੇ ਵਿੱਚ ਜਾਓ ਅਤੇ ਵਾਪਸੀ ਹੋਊਗੀ December 11 ਜਾਂ ਉਸ ਤੋਂ ਅੱਗੇ। ਸੋ ਤੁਸੀਂ ਜਾਓ ਜਦੋਂ ਮਰਜ਼ੀ ਟੋਰਾਂਟੋ ਤੋਂ ਲੈ ਕੇ ਦਿੱਲੀ ਤੱਕ ਇਨ ਅਕਤੂਬਰ ਅਤੇ ਵਾਪਸੀ December 11 ਤੋਂ ਬਾਅਦ ਜਦੋਂ ਮਰਜ਼ੀ। ਦੋ ਬੈਗ ਪ੍ਰਾਈਸ ਦੇ ਵਿੱਚ ਇੰਕਲੂਡਡ ਨੇ। 1890 ਦੇ ਵਿੱਚ ਤੁਹਾਨੂੰ ਇਹ ਰਾਊਂਡ ਟ੍ਰਿਪ ਮਿਲ ਜੂਗੀ, 1890 ਦੀਵਾਲੀ ਸਪੈਸ਼ਲ 1890। ਜਿਹੜੇ ਵੀ ਲੋਕ, ਜਿਹੜੇ ਵੀ ਪਰਿਵਾਰ ਕੁਛ ਕੁ ਦਿਨਾਂ ਦੇ ਲਈ ਜਾਣਾ ਚਾਹੁੰਦੇ ਹੋ ਤੁਸੀਂ ਆਲ ਇਨਕਲੂਸਿਵ ਟੂ ਮੈਕਸੀਕੋ, ਉਹ ਵੀ ਟਾਪ ਦੇ ਲਗਜ਼ਰੀ ਰਿਜ਼ੋਰਟ ਦੇ ਵਿੱਚ, ਧਿਆਨ ਨਾਲ ਸੁਣੋ, ਅਗਲੇ ਮਹੀਨੇ ਸਪਟੈਂਬਰ ਦੇ ਲਈ ਤੁਹਾਨੂੰ 4 ਦਿਨ 3 ਰਾਤਾਂ 4 days 3 nights ਤੁਹਾਡਾ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੈ ਕੇ ਮੈਕਸੀਕੋ ਤੱਕ ਦੀ ਜਿਹੜੀ ਫਲਾਈਟ ਵੀ ਹੈ, ਉੱਥੇ ਜਿਹੜੀ ਲਗਜ਼ਰੀ ਰਿਜ਼ੋਰਟ ਹੈ ਉੱਥੇ ਰਹਿਣਾ ਖਾਣਾ ਖੁੱਲ੍ਹਾ ਡੁੱਲਾ ਪੀਣਾ ਸਭ ਕੁਝ ਹੀ ਵਿੱਚ ਇੰਕਲੂਡਡ ਹੈ, ਅਤੇ ਤੁਹਾਡੀ ਵਾਪਸ ਇੱਥੇ ਟੋਰਾਂਟੋ ਤੱਕ ਦੀ ਫਲਾਈਟ 4 days 3 nights ਇਨ ਸਪਟੈਂਬਰ ਇਨ ਮੈਕਸੀਕੋ ਫੋਰ $890 ਦੇ ਵਿੱਚ। ਜਦੋਂ ਅਸੀਂ 15-20-25 ਸਾਲ ਪਹਿਲਾਂ ਈਵਨ ਕਿਊਬਾ ਜਾਂਦੇ ਸੀ ਇਸ ਤੋਂ ਵੱਧ ਪ੍ਰਾਈਸ ਹੁੰਦੀ ਸੀ। ਸੋ $890 ਸਪਟੈਂਬਰ ਦਾ ਸਪੈਸ਼ਲ ਹੈ ਟੂ ਮੈਕਸੀਕੋ। ਕਾਲ ਆਲ ਲਿੰਕ ਟਰੈਵਲ 905-565-8704 905-565-8704। ਨਾਲ ਦੋਸਤੋ ਤੁਹਾਡੇ ਸ਼ਹਿਰ ਟੋਰਾਂਟੋ ਦੇ ਵਿੱਚ ਬਹੁਤ ਹੀ ਜਲਦ ਬਹੁਤ ਹੀ ਕਮਾਲ ਦਾ ਸ਼ੋਅ, ਇੱਕ ਲਾਈਵ ਸਟੇਜ ਕਾਨਸਰਟ ਪੇਸ਼ ਹੋ ਰਿਹਾ ਹੈ, ਐਮੀ ਵਿਰਕ ਯੂਨਿਟੀ ਟੂਰ ਟੋਰਾਂਟੋ ਸ਼ਹਿਰ ਦੇ ਵਿੱਚ ਸੰਡੇ August 30 ਨੂੰ। ਘੱਟ ਹੀ ਹੁਣ ਦਿਨ ਰਹਿ ਗਏ ਨੇ, ਟਿਕਟਾਂ ਹੁਣੇ ਬੁੱਕ ਕਰ ਲਓ www.ticketmaster.ca। ਲੋਕੇਸ਼ਨ ਹੈ ਵੁੱਡਬਾਈਨ ਕਸੀਨੋ, ਅਤੇ ਜਿਹੜਾ ਇੱਕ ਬਹੁਤ ਹੀ ਸ਼ਾਨਦਾਰ ਗ੍ਰੇਟ ਕਨੇਡੀਅਨ ਕਸੀਨੋ ਰਿਜ਼ੋਰਟ, ਉੱਥੇ ਇੱਕ ਐਂਪ ਥੀਏਟਰ ਬਣਾਇਆ ਗਿਆ ਹੈ, ਲਾਈਵ ਸਟੇਜ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ। ਹੁਣ ਸੰਡੇ August 30 ਨੂੰ ਐਮੀ ਵਿਰਕ ਲਾਈਵ ਔਨ ਸਟੇਜ ਗਾਉਣਗੇ ਅਤੇ ਤੁਹਾਨੂੰ ਐਂਟਰਟੇਨ ਕਰਨਗੇ। ਟਿਕਟਾਂ ਤੁਹਾਨੂੰ ਸਿਰ ਮਿਲਣੀਆਂ www.ticketmaster.ca। ਆਉਣ ਵਾਲੇ ਸੰਡੇ August 30 ਨੂੰ ਲਾਈਵ ਔਨ ਸਟੇਜ ਕਾਨਸਰਟ ਹੋ ਰਿਹਾ ਹੈ। ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ticketmaster.ca ਤੋਂ ਇਲਾਵਾ ਇੱਕ ਨੰਬਰ ਵੀ ਘੁਮਾ ਸਕਦੇ ਹੋ, ਨੰਬਰ ਹੈ 6479648573 6479648573। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਅੱਜ ਹੀ ਇੱਕ ਨਵਾਂ ਪ੍ਰੋਜੈਕਟ ਰਿਲੀਜ਼ ਹੋਇਆ ਹੈ, ਅੱਜ ਹੀ ਇਹਦੀ ਬੁਕਿੰਗ ਸ਼ੁਰੂ ਹੋਈ ਹੈ। ਕੁੱਲ ਮਿਲਾ ਕੇ 600 ਘਰ ਬਣਨੇ ਆ। ਇਹ ਸਭ ਤੋਂ ਪਹਿਲਾ ਫੇਜ਼ ਹੈ, ਸਭ ਤੋਂ ਘੱਟ ਪ੍ਰਾਈਸ ਹੈ। ਜਿਹੜੇ ਵੀ ਲੋਕ ਐਨ ਕੈਲਡਨ ਅਤੇ ਬ੍ਰੈਂਪਟਨ ਦੇ ਬੋਰਡਰ 'ਤੇ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਵੱਡੇ ਘਰ ਤੱਕ ਅਪਗ੍ਰੇਡ ਕਰਨਾ ਚਾਹੁੰਦੇ ਹੋ, ਇਹ ਗੋਲਡਨ ਆਪਰਚੂਨਿਟੀ ਹੈ ਕਿਉਂਕਿ ਬਹੁਤ ਲੰਬੀ ਕਲੋਜ਼ਿੰਗ ਹੈ, 1 ਤੋਂ ਵੀ ਵੱਧ ਸਾਲ ਪਲੱਸ ਪਿਆ ਹੈ, 1+ year ਆਲਮੋਸਟ 1.5+ years ਪਏ ਨੇ ਇਹਨਾਂ ਦੀ ਕਲੋਜ਼ਿੰਗ ਤੱਕ। ਸੋ ਇਹ ਕੈਲਡਨ ਅਤੇ ਬ੍ਰੈਂਪਟਨ ਐਂਡ ਬੋਰਡਰ 'ਤੇ ਮੇਫੀਲਡ ਐਂਡ ਮਕਲੋਗਲਿਨ, ਮੇਫੀਲਡ ਐਂਡ ਚਿੰਕੂਜ਼ੀ, ਇਹਦੇ ਇਨ ਬਿਟਵੀਨ, ਰਾਈਟ ਇਨ ਬਿਟਵੀਨ ਆਫ ਮੇਫੀਲਡ ਐਂਡ ਮੈਕਲੋਗਲਨ, ਮੇਫੀਲਡ ਐਂਡ ਚਿੰਕੂਜ਼ੀ, ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, 600 ਘਰ ਤਿਆਰ ਹੋਣੇ ਆ, ਉਹ ਵੀ ਅੱਡ ਅੱਡ ਫੇਜ਼ ਅੱਡ ਅੱਡ ਸਾਲਾਂ ਦੇ ਵਿੱਚ, ਪਰ ਆਹੀ ਸਭ ਤੋਂ ਪਹਿਲੇ ਫੇਜ਼ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਫਾਇਦਾ ਹੈ. ਫਰੀ ਹੋਲਡ ਟਾਊਨ ਹਾਊਸਿਸ 679,000, ਇਹ ਐਗਜੈਕਟ ਪ੍ਰਾਈਸ ਹੈ, ਚਾਹੇ ਫਸਟ ਟਾਈਮ ਹੋਮ ਬਾਇਰ ਚਾਹੇ ਇਨਵੈਸਟਰ ਹੋ, 679,000 ਤੋਂ ਪ੍ਰਾਈਸ ਸ਼ੁਰੂ ਹੁੰਦੀ ਹੈ. ਸੈਮੀ ਡੀਟੈਚ ਘਰ 799,000 ਤੋਂ, 799,000 ਸੈਮੀ ਡੀਟੈਚ ਘਰ, ਬ੍ਰੈਂਡ ਨਿਊ ਕੈਲਡਨ ਦੇ ਵਿੱਚ, ਬ੍ਰੈਂਪਟਨ ਤੋਂ ਇੱਕ ਮਿੰਟ ਦੂਰ. ਅਤੇ ਡਬਲ ਕਾਰ ਗਰਾਜ ਵੱਡੇ ਡੀਟੈਚ ਘਰ 1.1 million ਤੋਂ. ਕਲੋਜ਼ਿੰਗ ਹੈ end of 2027 to like a start of 2028, so winter stay to like a spring 28 tak, so to like 1+ almost 1.5+ saal da time paya hai closing tak, te holi holi deposit pay karan tak. B for lot te traditional two story freehold townhouses with private backyard, inna di price shuru hundi ya 679,000, sirf 679 ton, te eh 2030 square foot tak han. 3 to leke 5 bedroom, 2.5 to 3.5 bathroom, single car garage plus driveway and unfinished basement. B for lot te rear lane three story freehold townhouses vi ne, double car garage te kul mila ke 4 gaddiyan di parking de naal, te inna di price hai 699, te eh 2550 square foot tak ne, 3 to 5 bedrooms, 2.5 to 3.5 bathrooms, double car garage plus driveway parking and unfinished basement. 25 foot lot te semi detached car bahut rare 799,000, 799,000 ਤੋਂ, ਅਤੇ ਇਹ 2280 ਸਕੁਆਇਰ ਫੁੱਟ ਤੱਕ ਤਿਆਰ ਹੋਣੇ ਆ, 3 to 4 ਬੈਡਰੂਮਸ ਐਂਡ 2.5 ਬਾਥਰੂਮਸ. ਪਰ ਸਭ ਤੋਂ ਖਾਸ ਤਾਂ ਜਿਹੜੇ ਵੀ ਲੋਕ ਵੱਡੇ ਘਰ 'ਚ ਮੂਵ ਹੋਣਾ ਚਾਹੁੰਦੇ ਨੇ, 36, 38 and 42 foot ਲੋਟ 'ਤੇ, ਸਾਰੇ ਤੇ ਸਾਰੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ, ਬਿਲਡਰ ਦੇ ਵੱਲੋਂ ਫਰੀ ਫਿਨਿਸ਼ਡ ਬੇਸਮੈਂਟ ਦੇ ਨਾਲ ਆ ਰਹੇ ਨੇ. ਸੋ 36, 38 and 42 ਫੁੱਟ ਲੋਟ 'ਤੇ ਸਾਰੇ ਤੇ ਸਾਰੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਨੇ, ਪਲੱਸ ਵੱਡੇ ਡਰਾਈਵਵੇ ਨੇ, ਅਤੇ ਫਰੀ ਫਿਨਿਸ਼ਡ ਬੇਸਮੈਂਟ ਫਰੋਮ ਦ ਬਿਲਡਰ. ਪ੍ਰਾਈਸ ਸ਼ੁਰੂ ਹੁੰਦੀ ਹੈ ਸਿਰਫ 1.1 million ਤੋਂ, 11 lakh ਤੋਂ, ਅਤੇ 3500+ ਸਕੁਆਇਰ ਫੁੱਟ ਤੱਕ ਇਹ ਤੁਸੀਂ ਤਿਆਰ ਕਰਵਾ ਸਕਦੇ ਹੋ. 4 to 6 ਬੈਡਰੂਮ, 3.5 to 4.5 ਬਾਥਰੂਮ, ਡਬਲ ਕਾਰ ਗਰਾਜ ਪਲੱਸ ਡਰਾਈਵਵੇ ਪਾਰਕਿੰਗ, ਫਰੀ ਫਿਨਿਸ਼ਡ ਬੇਸਮੈਂਟ ਫਰੋਮ ਦ ਬਿਲਡਰ. ਅਤੇ ਸਾਰੇ ਤੇ ਸਾਰੇ ਘਰ, ਚਾਹੇ 679 ਤੋਂ ਟਾਊਨ ਹਾਊਸ ਨੇ, ਚਾਹੇ 799 ਤੋਂ ਸੈਮੀ ਡੀਟੈਚ ਨੇ, ਚਾਹੇ 1.1 ਤੋਂ ਡਬਲ ਕਾਰ ਗਰਾਜ ਡੀਟੈਚ ਨੇ, ਐਵਰੀ ਸਿੰਗਲ ਘਰ ਦੇ ਵਿੱਚ ਪਹਿਲਾਂ ਹੀ ਬਿਲਡਰ ਦੇ ਵੱਲੋਂ ਟੌਪ ਦੇ ਲਗਜ਼ਰੀ ਅਪਗ੍ਰੇਡਸ ਵਿੱਚ ਹੀ ਤੁਹਾਨੂੰ ਮਿਲਣਗੇ. ਸਟੇਨਲੈਸ ਸਟੀਲ ਅਪਲਾਇੰਸ ਸਾਰੇ ਵਿੱਚ ਹੀ ਮਿਲਣਗੇ, ਕੁਆਰਟਜ਼ ਜਾਂ ਗ੍ਰੈਨਾਈਟ ਕਾਊਂਟਰ ਟਾਪਸ, 9 foot ਦੀ ਸੀਲਿੰਗ ਪਹਿਲੀ ਫਲੋਰ ਅਤੇ ਦੂਜੀ ਫਲੋਰ 'ਤੇ, ਐਂਡ ਮੱਚ ਮੋਰ. ਸੋ ਅੱਜ ਹੀ ਇਹ ਪ੍ਰੋਜੈਕਟ ਰਿਲੀਜ਼ ਹੋਇਆ ਹੈ, ਹੁਣ ਵੀ ਇਹ ਆਲਰੇਡੀ ਬੁੱਕ ਹੋ ਰਿਹਾ ਹੈ. ਪਹਿਲਾ ਫੇਜ਼ ਹੈ, ਇਹ ਤਿਆਰ ਹੋਣੇ ਆ ਮੇਫੀਲਡ ਐਂਡ ਮੈਕਲੋਗਲਨ, ਮੇਫੀਲਡ ਐਂਡ ਚਿੰਕੂਜ਼ੀ, ਕੈਲਡਨ ਵਾਲੀ ਸਾਈਡ 'ਤੇ. ਕਾਲ ਥੀਮ ਸਿੱਧੂ 416-302-0016, 416-302-0016, 416-302-0016. ਸਾਡੇ ਕੁਛ ਐਕਸਪਾਂਸਰ ਸਾਡੇ ਨਾਲ ਫੋਨ ਲਾਈਨ 'ਤੇ ਹੋਲ 'ਤੇ ਹਨ, ਬਾਰੀ ਬਾਰੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ. ਸਭ ਤੋਂ ਪਹਿਲਾਂ ਤੁਹਾਨੂੰ ਮਿਲਾਈਏ ਸਾਡੇ ਨਾਲ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਵਾਲੇ. ਹਰੇਕ ਟਿਊਜ਼ਡੇ ਸਾਡੇ ਖਾਸ ਮਹਿਮਾਨ ਹੁੰਦੇ ਨੇ, ਖਾਸ ਮਹਿਮਾਨ ਕਿਉਂ ਹੁੰਦੇ ਨੇ, ਕਿਉਂਕਿ ਸਾਡੀ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਜਨਤਾ ਹੈ ਜੋ ਕਿ ਆਰ ਜੋਬਸ, ਫੈਕਟਰੀ ਜੋਬਸ, ਜਨਰਲ ਲੇਬਰ ਜੋਬਸ, ਵੇਅਰ ਹਾਊਸ ਜੋਬਸ ਕੰਮ ਕਰ ਰਹੇ ਨੇ. ਕੋਈ ਵੀ ਯਾਰ ਕੰਮ ਛੋਟਾ ਨਹੀਂ ਵੱਡਾ ਨਹੀਂ, ਪਰ ਜੇ ਤੁਸੀਂ ਉਹਨਾਂ ਜੋਬਸ ਦੇ ਵਿੱਚੋਂ ਬਾਹਰ ਨਿਕਲ ਕੇ ਪੜ੍ਹਾਈ ਕਰਕੇ ਇੱਕ ਵੈਲ ਪੇਇੰਗ ਜੋਬ, ਟੌਪ ਦੇ ਬੈਨੀਫਿਟ ਵਾਲੀ ਜੋਬ, ਆਫਿਸ ਦੇ ਵਿੱਚ ਜੋਬ, ਖਾਸ ਤਾਂ ਮੈਡੀਕਲ ਆਫਿਸ ਦੇ ਵਿੱਚ ਜੋਬ, ਉਹ ਵੀ ਰਿਸੈਸ਼ਨ ਪਰੂਫ, ਟੈਰਿਫ ਪਰੂਫ ਜੋਬ. ਤੁਹਾਨੂੰ ਪਤਾ ਹੀ ਹੈ ਮੈਡੀਕਲ ਡਿਮਾਂਡ ਕਿੰਨੀ ਜ਼ਿਆਦਾ ਹੈ ਕੰਮ ਕਰਨ ਵਾਲਿਆਂ ਦੀ, ਲੱਖਾਂ ਦੀ ਗਿਣਤੀ ਹੈ. ਉਹਨਾਂ ਫੀਲਡ ਵਿੱਚ ਕੰਮ ਕਰਨਾ ਚਾਹੁੰਦੇ ਹੋ, ਇਹ ਤੁਹਾਨੂੰ ਗਾਈਡ ਕਰਨਗੇ, ਤੁਹਾਨੂੰ ਪੜ੍ਹਾਉਣਗੇ. ਜਿਹੜੇ ਲੋਕ ਡਰਦੇ ਨੇ ਕਿ ਯਾਰ ਸਾਨੂੰ ਇੰਗਲਿਸ਼ ਹੀ ਨਹੀਂ ਆਉਂਦੀ, ਤੁਹਾਨੂੰ ਜਮਾਂ ਸਕ੍ਰੈਚ ਤੋਂ ਇੰਗਲਿਸ਼ ਬੋਲਣੀ, ਪੜ੍ਹਨੀ, ਲਿਖਣੀ ਅਤੇ ਈਵਨ ਕੰਪਿਊਟਰ ਤੱਕ ਵੀ ਚਲਾਉਣਾ ਵੀ ਜਮਾਂ ਸਕ੍ਰੈਚ ਤੋਂ ਹੀ ਸਿਖਾ ਦੇਣਗੇ. ਬਸ ਨੰਬਰ ਕਮਾਓ, ਫਰੀ ਕੌਂਸਲਟੇਸ਼ਨ ਹੈ ਇਹਨਾਂ ਦੇ ਐਕਡੈਮਿਕ ਕਾਊਂਸਲਰ ਨਾਲ, 905-872-0088, 905 872-0088, Queenswood College, Brampton. ਸਤਿ ਸ਼੍ਰੀ ਅਕਾਲ ਜੀ। ਕੈਂਪਸ ਦਾ ਐਡਰੈਸ ਵੀ ਦੱਸ ਦੋ ਤੇ ਪਲੀਜ਼ ਦੱਸੋ ਕਿ ਕਿਹੜੇ ਕਿਹੜੇ ਕੋਰਸਿਸ ਜਲਦ ਸ਼ੁਰੂ ਹੋਣ ਲੱਗੇ ਨੇ।
1: ਹਾਂਜੀ ਸਮਰਾਟ, ਕਾਲਜ ਦਾ ਫੋਨ ਨੰਬਰ ਹੈ 905-872-0088 ਤੇ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਕੁਇਨਸਵੁੱਡ ਕਾਲਜ ਦਾ ਮੇਨ ਫੋਕਸ ਹੈ ਕਿ ਸਟੂਡੈਂਟ ਨੂੰ ਐਜ਼ ਅ ਪ੍ਰੈਕਟੀਕਲ ਕੋਰਸਿਸ ਦਿੱਤੇ ਜਾਣ ਜੋ ਕੈਨੇਡਾ ਵਿੱਚ ਓਪਰਚੁਨਿਟੀ ਜੋਬ ਓਪਰਚੁਨਿਟੀ ਨਾਲ ਡਾਇਰੈਕਟਲੀ ਕਨੈਕਟਡ ਆ। ਇਸ ਕਰਕੇ ਅਸੀਂ ਹੈਲਥ ਕੇਅਰ, ਚਾਈਲਡ ਕੇਅਰ, ਫਾਰਮੇਸੀ, ਅਕਾਊਂਟਿੰਗ ਤੇ ਲੈਂਗੁਏਜ ਟ੍ਰੇਨਿੰਗ ਵਰਗੇ ਪ੍ਰੋਗਰਾਮਸ ਆਫਰ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਥ ਕੇਅਰ ਪ੍ਰੋਗਰਾਮ ਦੀ, ਜਿਨ੍ਹਾਂ ਵਿੱਚ ਮੁੱਖ ਪ੍ਰੋਗਰਾਮ ਪਰਸਨਲ ਸਪੋਰਟ ਵਰਕਰ, ਫਾਰਮੇਸੀ ਅਸਿਸਟੈਂਟ, ਮੈਡੀਕਲ ਆਫਿਸ ਅਸਿਸਟੈਂਟ ਸ਼ਾਮਿਲ ਨੇ। ਗੱਲ ਕਰਦੇ ਹਾਂ ਜੀ ਫਾਰਮੇਸੀ ਅਸਿਸਟੈਂਟ ਸਰਟੀਫਿਕੇਟ ਪ੍ਰੋਗਰਾਮ। ਇਹ ਕੋਰਸ ਉਹਨਾਂ ਲਈ ਫਾਇਦੇਮੰਦ ਹੈ ਜੋ ਆਪਣੀ ਜੋਬ ਕਰਨ ਦੇ ਨਾਲ ਨਾਲ ਆਪਣੇ ਆਪ ਨੂੰ ਅਪਸਕਿਲ ਕਰਕੇ ਕਰੀਅਰ ਚੇਂਜ ਕਰਨਾ ਚਾਹੁੰਦੇ ਹਾਂ, ਕਿਉਂਕਿ ਇਹ ਇੱਕ ਸ਼ਾਰਟ 10 ਹਫ਼ਤਿਆਂ ਦਾ ਫੁੱਲੀ ਔਨਲਾਈਨ ਪ੍ਰੋਗਰਾਮ ਆ। ਇਹ ਕੋਰਸ ਕਰਕੇ ਤੁਸੀਂ ਫਾਰਮੇਸੀ ਵਿੱਚ ਜਿਵੇਂ ਕਿ ਸ਼ੋਪਰਸ, ਡਰੱਗ ਮਾਰਟ, ਫਰੈਸ਼ਕੋ, ਵਾਲਮਾਰਟ, ਲੋਕਲ ਫਾਰਮੇਸੀ ਵਿੱਚ ਜੋਬ ਕਰ ਸਕਦੇ ਹੋ। ਇਹਨਾਂ ਦਾ ਨਵਾਂ ਈਵਨਿੰਗ ਬੈਚ 20 ਅਗਸਤ ਤੋਂ ਸ਼ੁਰੂ ਹੋਣ ਲੱਗਾ। ਹੈਲਥ ਕੇਅਰ ਦਾ ਦੂਜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਹੇ ਨੇ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ। ਇਹ 6 ਮਹੀਨੇ ਦਾ ਸਰਟੀਫਿਕੇਟ ਪ੍ਰੋਗਰਾਮ ਹੈ। ਜਿਹੜੇ ਲੋਕੀ ਕੈਨੇਡਾ ਵਿੱਚ ਕਿਸੇ ਵੀ ਲੀਗਲ ਸਟੇਟਸ ਯਾਨੀ ਵਰਕ ਪਰਮਿਟ, ਰੈਫਿਊਜੀ ਜਾਂ ਵਿਜ਼ਿਟਰ ਤੇ ਨੇ, ਉਹ ਇਸ ਕੋਰਸ ਨੂੰ ਕਰਨ ਲਈ ਐਲੀਜੀਬਲ ਹੈਗੇ। ਉਹਨਾਂ ਨੂੰ ਕਿਸੇ ਵੀ ਸਟੱਡੀ ਪਰਮਿਟ ਦੀ ਲੋੜ ਨਹੀਂ ਹੈ ਕੋਰਸ ਕਰਨ ਲਈ। ਕੁਇਨਸਵੁੱਡ ਕਾਲਜ ਸਾਰੇ ਸਟੂਡੈਂਟ ਕੋਲੋਂ ਕੋਈ ਵੀ ਇੰਟਰਨੈਸ਼ਨਲ ਫੀ ਚਾਰਜ ਨਹੀਂ ਕਰਦਾ ਐਂਡ ਸਟੂਡੈਂਟ ਆਪਣੀ ਫੁੱਲ ਫੀ ਇੰਟਰਸਟ ਫ੍ਰੀ ਇੰਸਟਾਲਮੈਂਟ ਵਿੱਚ ਪੇ ਕਰ ਸਕਦੇ ਹਾਂ। ਇਹਨਾਂ ਦਾ ਨਵਾਂ ਬੈਚ ਮੰਡੇ 24 ਅਗਸਤ ਤੋਂ ਸ਼ੁਰੂ ਹੋਣ ਲੱਗਾ। ਹੈਲਥ ਕੇਅਰ ਵਿੱਚ ਮੈਡੀਕਲ ਆਫਿਸ ਦਾ ਡਿਪਲੋਮਾ ਵੀ ਬੜਾ ਹਾਈ ਡਿਮਾਂਡ ਵਿੱਚ ਆ। ਜੋ ਲੋਕ ਡਾਕਟਰਸ ਆਫਿਸ, ਹੋਸਪਿਟਲ ਜਾਂ ਫਿਰ ਕਿਸੇ ਵੀ ਮੈਡੀਕਲ ਆਫਿਸ ਵਿੱਚ ਇੱਕ ਵਾਈਟ ਕਾਲਰ ਜੋਬ ਲੈਣਾ ਚਾਹੁੰਦੇ ਆ, ਇਹ ਕੋਰਸ ਉਹਨਾਂ ਵਾਸਤੇ ਲਈ ਹੈ। ਮੈਡੀਕਲ ਆਫਿਸ ਅਸਿਸਟੈਂਟ ਡਿਪਲੋਮਾ ਪ੍ਰੋਗਰਾਮ ਦੇ ਵਿੱਚ 240 ਘੰਟੇ ਦੀ ਪ੍ਰੈਕਟੀਕਲ ਟ੍ਰੇਨਿੰਗ ਹੈ ਜੋ ਕਿ ਕਾਲਜ ਅਰੇਂਜ ਕਰਦਾ ਹੈ ਡਾਕਟਰ ਆਫਿਸ ਵਿੱਚ। ਐਜੂਕੇਸ਼ਨ ਸਟ੍ਰੀਮ ਦੀ ਗੱਲ ਕਰੀਏ ਤਾਂ ਸ਼ੋਰਟ ਕੋਰਸ ਫੁੱਲੀ ਔਨਲਾਈਨ ਅਰਲੀ ਚਾਈਲਡ ਕੇਅਰ ਏਡ ਦਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਸਪੈਸ਼ਲੀ ਉਹਨਾਂ ਲਈ ਲਾਭਦਾਇਕ ਹੈ ਜਿਹੜੇ ਲੋਕੀ ਬੱਚਿਆਂ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ, ਡੇ ਕੇਅਰ ਵਿੱਚ ਜਾਂ ਆਪਣੇ ਘਰੋਂ ਡੇ ਕੇਅਰ ਰਨ ਕਰਨਾ ਚਾਹੁੰਦੇ ਹੋ। ਅਗਰ ਤੁਸੀਂ ਆਲਰੇਡੀ PSW ਹੋ ਜਾਂ PSW ਦਾ ਕੋਰਸ ਕੀਤਾ ਹੋਇਆ ਤਾਂ ਅਰਲੀ ਚਾਈਲਡ ਕੇਅਰ ਏਡ ਦਾ ਕੋਰਸ ਕਰਕੇ ਸਪੈਸ਼ਲ ਨੀਡਸ ਕਿੱਟ ਦੇ ਨਾਲ ਵੀ ਕੰਮ ਕਰ ਸਕਦੇ ਹੋ। ਸਭੀ ਡਿਪਲੋਮਾ ਪ੍ਰੋਗਰਾਮ ਦੇ ਲਈ ਪ੍ਰੀਕੁਇਸਟ ਹੈ ਮਿਨੀਮਮ ਗ੍ਰੇਡ 12th ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋ ਜਾਂ ਫਿਰ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋ ਐਜ਼ ਅ ਮੈਚੋਰ ਸਟੂਡੈਂਟ ਡਿਪਲੋਮਾ ਕੋਰਸ ਕਰਨ ਲਈ। ਨਾਲ ਹੀ ਗੱਲ ਕਰਦੇ ਹਾਂ ਸ਼ੋਰਟ ਕੋਰਸਿਸ ਬਾਰੇ ਜਿਨ੍ਹਾਂ ਵਿੱਚ ਕੁਇਨਸਵੁੱਡ ਕਾਲਜ ਸ਼ੁਰੂ ਕਰਨ ਜਾ ਰਹੇ ਨੇ ਫ੍ਰੈਂਚ ਲੈਂਗੁਏਜ ਕੋਰਸਿਸ ਲੈਵਲ A1, A2, B1, B2। ਇਸ ਦੇ ਨਾਲ ਹੀ ਇੰਗਲਿਸ਼ ਸਪੀਕਿੰਗ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ, ਲੈਂਗੁਏਜ ਐਗਜ਼ਾਮ ਪ੍ਰਿਪਰੇਸ਼ਨ ਕਲਾਸਿਸ ਵੀ ਸ਼ੁਰੂ ਹੋ ਰਹੀਆਂ ਨੇ ਫੋਰ ਆਇਲਸ, ਸੈਲਪਿਪ, PTE, ਟੈਫ, TCB ਪ੍ਰਿਪਰੇਸ਼ਨ। ਵੀਕਐਂਡ ਤੇ ਵੀਕਡੇਸ ਤੇ ਕੰਪਿਊਟਰ ਕਲਾਸਿਸ ਸ਼ੁਰੂ ਹੋਣ ਜਾ ਰਹੇ ਨੇ ਉਹਨਾਂ ਵਾਸਤੇ ਜਿਨ੍ਹਾਂ ਨੂੰ ਬਿਲਕੁਲ ਵੀ ਕੰਪਿਊਟਰ ਨਹੀਂ ਆਉਂਦਾ ਜਾਂ ਫਿਰ ਆਪਣੇ ਕੰਪਿਊਟਰ ਸਕਿੱਲ ਅਪਗ੍ਰੇਡ ਕਰਨਾ ਚਾਹੁੰਦੇ ਹੋ। ਇੰਟਰਮੀਡੀਏਟ ਤੇ ਐਡਵਾਂਸ ਲੈਵਲ ਤੇ ਕੰਪਿਊਟਰ ਕਲਾਸਿਸ ਵੀਕਐਂਡ, ਵੀਕਡੇਸ, ਇਨ ਪਰਸਨ ਤੇ ਆਨਲਾਈਨ ਕਲਾਸਿਸ ਵੀ ਅਵੇਲੇਬਲ ਆ। ਕੁਇਨਸਵੁੱਡ ਕਾਲਜ ਹੋਰ ਵੀ ਕਈ ਸਾਰੇ ਡਿਪਲੋਮਾ ਸ਼ੁਰੂ ਕਰ ਰਿਹਾ ਜਿਵੇਂ ਕਿ ਕੰਪਿਊਟਰਾਈਜ਼ਡ ਅਕਾਊਂਟਿੰਗ ਡਿਪਲੋਮਾ, ਡੇਟਾ ਐਨਾਲਿਸਟ ਡਿਪਲੋਮਾ, ਆਫਿਸ ਐਡਮਿਨਿਸਟ੍ਰੇਸ਼ਨ, ਫੂਡ ਸਰਵਿਸ ਵਰਕਰ ਜਿਨ੍ਹਾਂ ਨੂੰ ਡਾਇਟਰੀ ਏਡ ਡਿਪਲੋਮਾ ਵੀ ਕਹਿੰਦੇ ਆ। ਇਹਨਾਂ ਕੋਰਸਾਂ ਦੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ kuinsvuddcollege.com ਤੋਂ ਦੇਖ ਸਕਦੇ ਹੋ ਜਾਂ ਫੋਨ ਕਰਕੇ ਸਾਨੂੰ ਮਿਲ ਸਕਦੇ ਹੋ ਅਪੁਆਇੰਟਮੈਂਟ ਨਾਲ। ਕਾਲਜ 7 ਦਿਨ ਓਪਨ ਹੁੰਦਾ ਹੈ, ਇੱਕ ਵਾਰੀ ਆ ਕੇ ਸਾਡੇ ਐਡਮਿਸ਼ਨ ਕਾਊਂਸਲਰ ਨੂੰ ਜ਼ਰੂਰ ਮਿਲੋ। ਕਾਲਜ ਦਾ ਫੋਨ ਨੰਬਰ ਹੈ 905-872-0088, 905-872-0088। ਵਾਕ ਇਨ ਲਈ ਕਾਲਜ ਦਾ ਐਡਰੈਸ ਹੈ 2023 ਵਿਲੀਅਮਸ ਪਾਰਕਵੇ ਈਸਟ ਯੂਨਿਟ 3 ਬ੍ਰੈਂਪਟਨ ਤੇ ਮੇਜਰ ਇੰਟਰਸੈਕਸ਼ਨ ਵਿਲੀਅਮਸ ਪਾਰਕਵੇ ਤੇ ਏਅਰਪੋਰਟ ਰੋਡ। ਅਗਰ ਕੋਈ ਵੀ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਸੈਕਿੰਡ ਕਰੀਅਰ ਵਿੱਚ ਜਾਣਾ ਚਾਹੁੰਦਾ ਹੈ, ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰੋ। ਸਾਡਾ ਮਕਸਦ ਸਿਰਫ ਕੋਰਸ ਕਰਾਉਣਾ ਨਹੀਂ ਬਲਕਿ ਸਟੂਡੈਂਟ ਨੂੰ ਕੌਨਫੀਡੈਂਸ, ਸਕਿੱਲ ਤੇ ਕਰੀਅਰ ਅਪੋਰਚੁਨਿਟੀ ਦੇਣਾ ਹੈ। ਧੰਨਵਾਦ।
0: ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਅੱਜ ਹੀ ਗੱਲਬਾਤ ਕਰੋ ਕੁਈਨਜ਼ਵੁੱਡ ਕਾਲਜ ਦੇ ਐਕਡੈਮਿਕ ਕਾਉਂਸਲਰਸ ਨਾਲ। ਇਹ ਬ੍ਰੈਂਪਟਨ ਦੇ ਵਿੱਚ ਨੇ, ਕੁਈਨਜ਼ਵੁੱਡ ਕਾਲਜ ਬ੍ਰੈਂਪਟਨ, 905-872-0088, 905-872-0088। ਦੇਰ ਇਜ਼ ਨੋ ਟਾਈਮ ਲਾਈਕ ਦ ਪ੍ਰੈਜ਼ੈਂਟ, ਇੰਗਲਿਸ਼ ਵਿੱਚ ਇੱਕ ਸੇਇੰਗ ਹੈ। ਜੇ ਤੁਸੀਂ ਇੱਕ ਵੈਲ ਪੇਇੰਗ ਕਰੀਅਰ ਲਾਂਚ ਕਰਨਾ ਚਾਹੁੰਦੇ ਹੋ ਫਿਰ ਤੁਹਾਨੂੰ ਅੱਜ ਹੀ ਐਕਟ ਕਰਨਾ ਪੈਣਾ ਹੈ। ਨੰਬਰ ਕਮਾ ਲਓ 905-872-0088। ਅਤੇ ਦੋਸਤੋ, ਜਿਵੇਂ ਕਿ ਤੁਹਾਨੂੰ ਦੱਸਦੇ ਆ ਰਹੇ ਹਾਂ, ਇਸ ਸੈਟਰਡੇ ਨੂੰ ਦੇਸ ਪ੍ਰਦੇਸ਼ ਦੀ ਟੀਮ ਲਾਈਵ ਲੋਕੇਸ਼ਨ ਪ੍ਰੋਗਰਾਮ ਪੇਸ਼ ਕਰ ਰਹੀ ਆ ਗ੍ਰੈਂਡ ਹੋਮ ਫਰਨੀਚਰ ਤੋਂ, ਬ੍ਰੈਂਪਟਨ ਸ਼ਹਿਰ ਦੇ ਵਿੱਚ, ਕੁਈਨ ਐਂਡ ਗੇਟਵੇ। ਕੁਈਨ ਐਂਡ ਗੇਟਵੇ 'ਤੇ ਜਿੱਥੇ ਬਹੁਤ ਵੱਡਾ ਇੱਕ ਵਾਲਮਾਰਟ ਹੈ, ਉਹਦੇ ਬਿਲਕੁਲ ਨਾਲ ਹੀ 294 ਵਾਕਰ ਡਰਾਈਵ ਬ੍ਰੈਂਪਟਨ। ਪਹਿਲੇ ਘੰਟੇ ਵਿੱਚ ਹੀ ਤੁਹਾਨੂੰ ਦੱਸਿਆ ਕਿ ਤੁਹਾਡੇ ਲਈ 3-in-1 ਫਾਇਦਾ ਕਰਵਾ ਰਹੇ ਹਾਂ ਇਸ ਸੈਟਰਡੇ ਨੂੰ। ਜੇ ਤੁਸੀਂ ਚਾਹੁੰਦੇ ਹੋ ਕਿ ਸਭ ਤੋਂ ਨਵਾਂ, ਸਭ ਤੋਂ ਸੋਹਣਾ ਫਰਨੀਚਰ ਹੋਵੇ, ਨਾਲੇ ਸਾਨੂੰ ਭਾਰਾ ਡਿਸਕਾਊਂਟ ਮਿਲੇ, ਨਾਲੇ ਸਾਨੂੰ ਤੋਹਫੇ ਵੀ ਮਿਲਣ, ਆਹ ਤਿੰਨੇ ਚੀਜ਼ਾਂ ਤੁਹਾਨੂੰ ਮਿਲਣੀਆਂ ਇਸ ਸੈਟਰਡੇ ਅਗਸਤ 22 ਤਰੀਕ ਨੂੰ। ਦੇਸ ਪ੍ਰਦੇਸ਼ ਦੀ ਟੀਮ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਗ੍ਰੈਂਡ ਹੋਮ ਫਰਨੀਚਰ 'ਤੇ ਲਾਈਵ ਲੋਕੇਸ਼ਨ ਪ੍ਰੋਗਰਾਮ 'ਤੇ ਤੁਹਾਨੂੰ ਸੱਦਾ ਪੱਤਰ ਦਊਗੀ ਬਾਰ ਬਾਰ। ਕੁਈਨ ਐਂਡ ਗੇਟਵੇ ਇਨ ਬ੍ਰੈਂਪਟਨ, 294 ਵਾਕਰ ਡਰਾਈਵ ਬ੍ਰੈਂਪਟਨ, ਗ੍ਰੈਂਡ ਹੋਮ ਫਰਨੀਚਰ ਵੱਲੋਂ ਇਸ ਘੰਟੇ ਨੂੰ ਵੀ ਸਪੋਂਸਰ ਕੀਤਾ ਜਾ ਰਿਹਾ ਹੈ। ਅਤੇ ਗ੍ਰੈਂਡ ਹੋਮ ਫਰਨੀਚਰ ਤੋਂ ਸਾਡੇ ਬਾਈ ਸੁੱਖ ਸਾਡੇ ਨਾਲ ਜੁੜ ਚੁੱਕੇ ਨੇ। ਮੈਨੂੰ ਲੱਗਦਾ ਕੁਛ ਸਨੀਕ ਪੀਕ, ਕੁਝ ਡੀਲਾਂ ਲੈ ਕੇ ਆਏ ਨੇ ਬਾਈ ਜੀ। ਸਤਿ ਸ਼੍ਰੀ ਅਕਾਲ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸਮਰਾਜ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਨੂੰ। ਸੈਚਰਡੇ ਵਾਲੇ ਦਿਨ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਸਾਰੇ ਸਾਡੇ ਲਿਸਨਰ ਤੇ ਸਾਡੇ ਪਰਿਵਾਰਾਂ ਨੇ ਸਾਡੇ ਕੋਲ ਪਹੁੰਚਣਾ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ। ਤੇ ਕੁਛ ਕੁ ਜਿਹੜੇ ਅਸੀਂ ਫਲੋਰ ਮਾਡਲ ਇਨਵੈਂਟਰੀ ਕਲੀਅਰ ਆਊਟ ਕਰ ਰਹੇ ਹਾਂ, ਜੇ ਜੀ ਕਿੰਗ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਤਰਕੀ ਡਿਜ਼ਾਈਨ ਦੇ ਸੋਫਾ ਸੈੱਟ, ਤੇ ਕੁਛ ਕੁ ਮੈਟਰਸ ਵੀ ਜਿਹੜੇ ਫਲੋਰ ਮਾਡਲ ਕਲੀਅਰ ਆਊਟ ਕੀਤੇ ਜਾ ਰਹੇ ਆ, ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਸਾਡੇ ਕੋਲ ਕੰਟੇਨਰਸ ਨਵੇਂ ਪਹੁੰਚ ਰਹੇ ਆ। ਸੋ ਇਸ ਕਰਕੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾ ਰਹੀ ਹੈ ਇਸ ਵੀਕਡ ਦੇ ਉੱਪਰ, ਬਿਲੋ ਦਾ ਕੋਸਟ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਇਨਵੈਂਟਰੀ ਕਲੀਅਰ ਆਊਟ ਕਰ ਕੀਤੀ ਜਾ ਰਹੀ ਆ। ਤੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਆਪਣੇ ਕਿਚਨ ਦੇ ਲਈ, ਰੀਅਲ ਮਾਰਬਲ ਦਾ ਟੇਬਲ ਤੇ ਨਾਲ ਲੈਦਰ ਦੀਆਂ 6 ਚੇਅਰਾਂ, ਰੀਅਲ ਮਾਰਬਲ ਡਾਇਨਿੰਗ ਟੇਬਲ ਵਿਦ 6 ਚੇਅਰ, ਗ੍ਰੇ ਕਲਰ ਦਾ ਡਿਜ਼ਾਈਨਰ ਟੌਪ ਤੇ ਨਾਲ ਡਿਜ਼ਾਈਨਰ ਲੈਦਰ ਦੀਆਂ 6 ਚੇਅਰਾਂ, ਰੀਅਲ ਮਾਰਬਲ ਟੇਬਲ ਵਿਦ 6 ਚੇਅਰ, ਜਿਹੜਾ ਤੁਸੀਂ $1,500-2,000 ਦਾ ਲੈਂਦੇ ਆਏ ਹੋ, ਫਲੋਰ ਮਾਡਲ ਲਾਸਟ ਪੀਸ ਟੇਬਲ ਪਲੱਸ 6 ਚੇਅਰ, $399 ਦਾ, $399 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਮਿਲ ਜਾਣੀਆਂ। ਤੇ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਲੈਦਰ ਦਾ ਡਿਜ਼ਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸ਼ਰ ਨਾਲ ਸਿੰਗਲ ਚੇਅਰ, ਕਰੋਮ ਲੈਕਸ ਨਾਲ ਮਾਡਰਨ ਸੋਫਾ ਸੈੱਟ, $2,000-2,500 ਲੈਂਦੇ ਆਇਓ, ਫਲੋਰ ਮਾਡਲ ਲਾਸਟ ਪੀਸ ਸੋਫਾ ਲਪਸ਼ਰ ਐਂਡ ਚੇਅਰ, $599 ਦੇ ਵਿੱਚ ਕਲੀਅਰ ਆਊਟ ਕੀਤਾ ਜਾ ਰਿਹਾ। ਸੋ ਬਹੁਤ ਸਾਰੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਸਪੀਕਰ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਭਾਜੀ,
0: ਥੈਂਕ ਯੂ ਵੈਰੀ ਮੱਚ। ਹੁਣ ਦੋਸਤੋ, ਇੱਕ ਹੋਰ ਖਬਰ ਪੇਸ਼ ਕਰਨ ਲੱਗੇ ਹਾਂ। ਇੱਕ ਸਰਵੇ ਕੰਡਕਟ ਕੀਤਾ ਗਿਆ ਹੈ ਇੱਕ ਵੱਡੀ ਪੋਲਿੰਗ ਕੰਪਨੀ ਦੇ ਵੱਲੋਂ, ਜਿਹਦੇ ਵਿੱਚ ਹਜ਼ਾਰਾਂ ਹੀ ਕੈਨੇਡੀਅਨਸ ਨੂੰ ਅੱਜ ਨਹੀਂ, ਕੱਲ੍ਹ ਨੂੰ ਕਹਿ ਲਓ, ਮਿਡ ਨਾਈਟ ਤੋਂ ਇੱਕ ਮਿੰਟ ਬਾਅਦ ਕਹਿ ਲਓ, ਕੱਲ੍ਹ ਨੂੰ ਜਿਹੜੇ ਪੋਟੈਂਸ਼ਲੀ ਪੇਸ਼ ਹੋ ਰਹੇ ਨਵੇਂ US ਟੈਰਿਫਸ ਨੇ, ਉਹਦੇ ਬਾਰੇ ਕਾਫੀ ਜ਼ਿਆਦਾ ਸਵਾਲ ਪੁੱਛੇ ਗਏ। ਖਾਸ ਤਾਂ ਹੁਣ ਜੇ ਕੱਲ੍ਹ ਨੂੰ ਟੈਰਿਫ ਸ਼ੁਰੂ ਕੀਤੇ ਜਾਂਦੇ ਆ, ਫਿਰ ਸਾਡੀ ਆੜਵਾਂ 'ਚ ਬੈਠੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ। ਪਰ ਪਹਿਲਾਂ ਤਾਂ ਤੁਹਾਨੂੰ ਦੱਸਾਂ ਕਿ ਕੈਨੇਡੀਅਨਸ ਇੰਨੇ ਜ਼ਿਆਦਾ ਵੰਡੇ ਹੋਏ ਨੇ, ਕੋਈ ਵੀ ਕਲੀਅਰ ਕੰਸੈਂਸਸ, ਸਾਰੀ ਸਹਿਮਤੀ ਕੋਈ ਹੈ ਹੀ ਨਹੀਂ ਕਿ ਕਰਨਾ ਕੀ ਚਾਹੀਦਾ ਹੈ। ਆਲਮੋਸਟ 3-way ਸਪਲਿਟ ਹੈ ਲੋਕਾਂ ਨੇ ਕੀ ਜਵਾਬ ਦਿੱਤਾ ਹੈ। ਪਰ ਅੱਜ ਤੁਹਾਨੂੰ ਵੀ ਪੁੱਛ ਲਈਏ, ਪਤਾ ਕਰ ਲਈਏ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਸਾਡੀ ਸਰਕਾਰ ਨੂੰ ਕਰਨਾ ਚਾਹੀਦਾ ਹੈ ਜੇਕਰ ਟੈਰਿਫ ਸ਼ੁਰੂ ਕੀਤੇ ਜਾਂਦੇ ਆ। ਸੋ ਤੁਸੀਂ ਸਾਨੂੰ ਟੈਕਸਟ ਔਰ ਵਟਸਐਪ ਕਰਕੇ ਦੱਸ ਸਕਦੇ ਹੋ 416-457-3381, 416-457-3381। ਕੁਛ ਆਪਸ਼ਨ ਵੀ ਦੇ ਦਿੰਦਾ ਇਨ ਕੇਸ ਤੁਸੀਂ ਭੁੱਲ ਹੀ ਗਏ ਹੋ ਕਿ ਕੀ ਕੁਛ ਆਪਸ਼ਨ ਹੁਣ ਤੱਕ ਰਹੇ ਨੇ 18-19 ਮਹੀਨਿਆਂ ਤੋਂ। ਹੁਣ ਜੇ ਮਿਡ ਨਾਈਟ ਤੋਂ ਬਾਅਦ ਵਾਕਈ ਹੀ ਕੈਨੇਡੀਅਨ $29 ਬਿਲੀਅਨ ਦੇ ਗੁੱਡਸ 'ਤੇ 50% ਦਾ ਟੈਰਿਫ ਸ਼ੁਰੂ ਕੀਤਾ ਜਾਂਦਾ ਹੈ ਯੂ ਐਸ ਦੇ ਵੱਲੋਂ, ਜੋ ਕਿ ਲਗਭਗ 5% ਆਫ ਆਲ ਕੈਨੇਡੀਅਨ ਗੁੱਡਸ ਐਕਸਪੋਰਟਡ ਟੂ ਅਮੈਰੀਕਾ ਪਰ ਈਅਰ ਹੈ, ਜੋ ਕਿ ਈਵਨ ਇਸ ਹੱਦ ਤੱਕ ਟੈਰਿਫਸ ਲਾਏ ਜਾ ਰਹੇ ਨੇ, ਖਾਸ ਡਿਲੀਬਰੇਟਲੀ ਲਾਏ ਜਾ ਰਹੇ ਨੇ ਕਿ ਯੂ ਐਸ ਐਮ ਸੀ ਏ ਕੰਪਲਾਇੰਟ ਗੁੱਡਸ ਵੀ ਲਿਸਟ ਵਿੱਚ ਸ਼ਾਮਿਲ ਕੀਤੇ ਗਏ ਨੇ। ਹੁਣ ਜੇ ਇਹ ਕੱਲ੍ਹ ਨੂੰ ਟੈਰਿਫ ਸ਼ੁਰੂ ਕੀਤੇ ਜਾਂਦੇ ਆ, ਕੀ ਸਾਡੀ ਕਾਰਨੀ ਸਰਕਾਰ ਨੂੰ ਬਦਲਾ ਲੈਣਾ ਚਾਹੀਦਾ ਹੈ, ਹੋਰ ਕਾਊਂਟਰ ਟੈਰਿਫਸ ਲਾ ਕੇ ਕੀ ਰਿਟੈਲੀਏਸ਼ਨ ਕਰਨੀ ਚਾਹੀਦੀ ਆ, ਕੀ ਐਸਕਲੇਸ਼ਨ ਕਰਨੀ ਚਾਹੀਦੀ ਆ, ਕੀ ਟਿਟ ਫਾਰ ਟੈਟ, ਟੈਰਿਫ ਫਾਰ ਟੈਰਿਫ, ਆਈ ਫਾਰ ਆਈ, ਟੂਥ ਫਾਰ ਟੂਥ, ਬਦਲਾ ਹੀ ਪੰਗਾ ਹੀ ਲੈਣਾ ਚਾਹੀਦਾ ਹੈ। ਆਹ ਇੱਕ ਆਪਸ਼ਨ ਆ ਕਾਊਂਟਰ ਟੈਰਿਫ, ਆਹ ਲਿਖ ਕੇ ਭੇਜ ਸਕਦੇ ਹੋ ਕਿ ਕਾਊਂਟਰ ਟੈਰਿਫ ਆਪਦੇ ਵੀ ਲਾਉਣੇ ਚਾਹੀਦੇ ਆ, ਜਾਂ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਹੋਰ ਕਨਸੈਸ਼ਨ ਦੇ ਦੇਣੇ ਚਾਹੀਦੇ ਆ। ਪਹਿਲੇ ਦਿਨ ਤੋਂ ਹੀ ਇਹ ਯੂ ਐਸ ਵਾਲੇ ਕਹਿੰਦੇ ਨੇ ਕਿ ਦੁਨੀਆ ਭਰ ਦੇ ਅਸੀਂ ਮੁਲਕਾਂ 'ਤੇ ਟੈਰਿਫ ਲਾਏ ਨੇ। ਦੋ ਹੀ ਮੁਲਕ ਨੇ ਮਿੱਤਰੋ ਜਿਨ੍ਹਾਂ ਨੇ ਬਦਲਾ ਲਿਆ, ਜਿਨ੍ਹਾਂ ਨੇ ਰਿਟੈਲੀਏਸ਼ਨ ਕੀਤੀ ਆ, ਕਾਊਂਟਰ ਟੈਰਿਫ ਲਾਏ ਨੇ, ਇੱਕ ਚਾਈਨਾ, ਇੱਕ ਕੈਨੇਡਾ। ਸੋ ਬਾਕੀ ਤਾਂ ਹੁਣ ਡੀਲਾਂ ਬਣਾ ਚੁੱਕੇ ਨੇ, ਚਾਹੇ ਵਧੀਆ ਡੀਲ ਚਾਹੇ ਮਾੜੀ ਡੀਲ, ਬਣਾ ਤਾਂ ਚੁੱਕੇ ਨੇ, ਰਿਲੀਫ ਤਾਂ ਮਿਲ ਚੁੱਕੀ ਆ ਸਾਨੂੰ। 18-19 ਮਹੀਨੇ ਦੇ ਵਿੱਚ 0% ਰਿਲੀਫ ਮਿਲੀ ਹੈ। ਇਨਫੈਕਟ ਸਾਨੂੰ ਮੋਰ ਟੈਰਿਫਸ, ਨਵੇਂ ਟੈਰਿਫਸ ਅਤੇ ਜ਼ਿਆਦਾ ਵੱਡੇ ਪਰਸੈਂਟੇਜ ਟੈਰਿਫਸ ਮਿਲੇ ਨੇ। ਸੋ ਹੁਣ ਕੀ ਤੁਹਾਨੂੰ ਲੱਗਦਾ ਹੈ ਕਿ ਕਨਸੈਸ਼ਨ ਦੇਣੇ ਚਾਹੀਦੇ ਆ? ਆਹ ਲਿਖ ਦਿਉ ਕਿ ਟਰੰਪ ਨੂੰ ਦੇ ਦਿਉ ਜੋ ਵੀ ਚਾਹੁੰਦਾ ਯਾਰ, ਇਹਨੂੰ ਮਕਾਓ ਸਿਆਪੇ ਨੂੰ ਅਤੇ ਇਕਾਨਮੀ ਨੂੰ ਵਧਾਓ ਜਿੰਨਾ ਵੀ ਵਧਾਇਆ ਜਾ ਸਕਦਾ ਹੈ। ਫਿਰ ਜਦੋਂ ਸਰਕਾਰ ਬਦਲੂਗੀ ਸ਼ਾਇਦ ਕਿਸੇ ਹੋਰ ਨਾਲ ਹੀ ਡੀਲ ਕਰ ਲਿਓ ਫਿਰ, ਹੁਣ ਤੋਂ 3 ਸਾਲ ਬਾਅਦ। ਕੀ ਤੁਹਾਨੂੰ ਲੱਗਦਾ ਹੈ ਰਿਟੈਲੀਏਸ਼ਨ, ਕਾਊਂਟਰ ਟੈਰਿਫ ਲਾਉਣੇ ਚਾਹੀਦੇ ਆ ਸਰਕਾਰ ਨੂੰ ਕੱਲ੍ਹ ਨੂੰ, ਜਾਂ ਤੁਹਾਨੂੰ ਲੱਗਦਾ ਹੈ ਹੋਰ ਕਨਸੈਸ਼ਨ ਦੇਣੇ ਚਾਹੀਦੇ ਆ ਜੋ ਕਿ ਨਵੀਂ ਹੀ ਅਪਰੋਚ ਹੋਊਗੀ, ਜਾਂ ਤੁਹਾਨੂੰ ਲੱਗਦਾ ਹੈ ਕੁਛ ਨਾ ਕਰੋ, ਬਸ ਨੈਗੋਸ਼ੀਏਟ ਕਰਦੇ ਰਹੋ, ਚੁੱਪ ਚਾਪ, ਕੀਪ ਯੂਰ ਹੈਡ ਡਾਊਨ, ਅਤੇ ਟੈਰਿਫ ਲਾਈ ਜਾਣ ਅਤੇ ਅਸੀਂ ਸਿਰਫ ਨੈਗੋਸ਼ੀਏਟ ਕਰਦੇ ਰਹੀਏ। ਜਿਹੜਾ ਕੰਮ ਮਾਰਕ ਕਾਰਨੀ ਨੇ ਹੁਣ ਤਕਰੀਬਨ 2 ਸਾਲ ਪਹਿਲਾਂ ਕਿਹਾ ਕਿ ਮੈਂ ਹੀ ਪੂਰੇ ਕੈਨੇਡਾ ਦੇ ਵਿੱਚ, ਭਾਵੇਂ ਕੈਨੇਡਾ 10 ਸਾਲ ਤੋਂ ਰਹਿੰਦਾ ਹੀ ਨਹੀਂ ਸੀ, ਮੈਂ ਯੂਰਪ 'ਚ ਰਹਿੰਦਾ ਸੀ, ਮੈਂ ਹੀ ਬੰਦਾ ਜੋ ਕਿ ਨੈਗੋਸ਼ੀਏਟ ਕਰ ਸਕਦਾ, ਡੀਲ ਬਣਾ ਸਕਦਾ, ਟੈਰਿਫ ਸਾਰੇ ਹਟਾ ਸਕਦਾ। ਸੋ ਕੀ ਤੀਜਾ ਆਪਸ਼ਨ ਤੁਹਾਨੂੰ ਦੇ ਦਿੰਦੇ ਹਾਂ ਕਿ ਬਸ ਜ਼ੀਰੋ ਰਿਟੈਲੀਏਸ਼ਨ, ਜਸਟ ਨੈਗੋਸ਼ੀਏਟ। ਆਹ ਲਿਖ ਦਿਉ ਤੁਸੀਂ ਟੈਕਸਟ ਜਾਂ ਵਟਸਐਪ ਕਰਕੇ, ਦੇਖ ਲਈਏ ਕਿ ਲੋਕ ਵੀ ਕਿੰਨੇ ਕੁ ਵੰਡੇ ਹੋਏ ਨੇ। ਕਾਊਂਟਰ ਟੈਰਿਫ ਆਪਸ਼ਨ 1 ਹੈ, ਪਹਿਲੀ ਆਪਸ਼ਨ ਆ, ਕਾਊਂਟਰ ਟੈਰਿਫ ਲਾਉਣੇ ਚਾਹੀਦੇ ਆ, ਬਦਲਾ ਲੈਣਾ ਚਾਹੀਦਾ, ਆਹ ਲਿਖ ਦਿਓ ਕਾਊਂਟਰ ਟੈਰਿਫ, ਜਾਂ ਸਾਨੂੰ ਹੋਰ ਕਨਸੈਸ਼ਨ ਦੇ ਦੇਣੇ ਚਾਹੀਦੇ ਆ ਇਹਨਾਂ ਨੂੰ ਖੁਸ਼ ਕਰਨ ਲਈ ਕਿ ਭਾਅ ਜੀ ਸਾਨੂੰ ਹੋਰ ਤੁਸੀਂ ਘੱਟ ਪਰਸੈਂਟੇਜ ਦੇ ਟੈਰਿਫਸ ਦੇ ਦਿਉ, ਘਟਾ ਦਿਉ ਅਤੇ ਅਸੀਂ ਹੋਰ ਕਨਸੈਸ਼ਨ ਦੇ ਦੇਵਾਂਗੇ। ਜਿਹੜੇ ਵੀ ਤੁਹਾਡੇ ਏਅਰਟੈਂਟ ਨੇ ਉਹ ਅਸੀਂ ਤੁਹਾਨੂੰ ਕੋਈ ਨਾ ਕੋਈ ਕਨਸੈਸ਼ਨ ਦੇ ਦੇਵਾਂ, ਕਨਸੈਸ਼ਨ ਲਿਖ ਦਿਉ, ਜਾਂ ਨੰਬਰ 3 ਬਸ ਕੁਆਇਟਲੀ ਨੈਗੋਸ਼ੀਏਟ। ਆਹ 3 ਆਪਸ਼ਨ ਨੇ, ਆਹੀ ਮੇਨ ਆਪਸ਼ਨ ਨਿਕਲੇ ਨੇ ਜੋ ਕਿ ਕੈਨੇਡੀਅਨਸ ਦੇ ਇਸ ਪੋਲ ਦੇ ਵਿੱਚ, ਮੇਜਰ ਪੋਲ ਦੇ ਵਿੱਚ ਐਂਸਰ ਕੀਤਾ ਹੈ। ਪਰ ਆਪਾਂ ਇੱਥੇ ਬ੍ਰੈਂਟਨ ਬਿਆਨ ਦੇ ਵਿੱਚ ਪਤਾ ਕਰ ਲਈਏ ਕਿ ਆਪਣੀ ਜਨਤਾ ਕੀ ਕਹਿੰਦੀ ਆ। ਤੁਸੀਂ ਬੜੇ ਸਿਆਣੇ ਹੋ, ਤੁਸੀਂ ਸਾਨੂੰ ਟੈਕਸਟ ਔਰ ਵਟਸਐਪ ਕਰਕੇ ਦੱਸੋ। ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਲੋਕ, ਜੇ ਤੁਸੀਂ ਗੱਡੀ ਨਹੀਂ ਚਲਾ ਰਹੇ ਹੋ ਜਾਂ ਤੁਹਾਡੇ 30 ਸੈਕਿੰਡ ਵੀ ਨਹੀਂ ਲੱਗਣੇ, 10 ਸੈਕਿੰਡ ਲੱਗਣੇ ਆ ਮਸਾਂ ਸਾਨੂੰ ਟੈਕਸਟ ਔਰ ਵਟਸਐਪ ਕਰਨ ਲਈ, ਲਿਖ ਕੇ ਭੇਜੋ ਕਿ ਆਰ ਵਿੱਚ ਬੈਠੀ ਸਰਕਾਰ ਨੂੰ ਹੁਣ ਕੱਲ੍ਹ ਨੂੰ ਕੀ ਕਰਨਾ ਚਾਹੀਦਾ ਜੇ ਟੈਰਿਫ ਸ਼ੁਰੂ ਕੀਤੇ ਜਾਂਦੇ ਆ। ਕਾਊਂਟਰ ਟੈਰਿਫ ਲਾਉਣੇ ਚਾਹੀਦੇ ਆ, ਕਨਸੈਸ਼ਨ ਦੇਣੇ ਚਾਹੀਦੇ ਆ, ਜਾਂ ਬਸ ਚੁੱਪ ਚਾਪ ਕਰਕੇ ਕੁਛ ਨਾ ਕਰੋ, ਨੈਗੋਸ਼ੀਏਟ ਕਰੋ? ਤੁਸੀਂ ਟੈਕਸਟ ਔਰ ਵਟਸਐਪ ਕਰਕੇ ਸਾਨੂੰ ਜ਼ਰੂਰ ਦੱਸੋ। 416-457-3381। ਮੈਂ ਸਿਰਫ ਆਹੀ ਪਤਾ ਕਰਨਾ ਚਾਹੁੰਦਾ ਕਿ ਗ੍ਰੇਟਰ ਕੈਨੇਡਾ ਪੂਰੇ ਮੁਲਕ ਦੇ ਵਿੱਚ ਅਤੇ ਸਾਡੇ ਇੱਥੇ ਲੋਕਲ ਜੀ ਟੀ ਏ ਐਂਡ ਬਿਯੋਂਡ ਦੇ ਵਿੱਚ ਕਿੰਨਾ ਕੁ ਫਰਕ ਹੈ, ਕਿੰਨਾ ਕੁ ਸੋਚ ਦੇ ਵਿੱਚ, ਵਿਚਾਰ ਦੇ ਵਿੱਚ ਫਰਕ ਹੈ, ਮੈਂ ਬਸ ਆਹੀ ਦੇਖਣਾ ਚਾਹੁੰਦਾ ਅਤੇ ਫਿਰ ਪੂਰੀ ਖਬਰ ਤੁਹਾਨੂੰ ਦੱਸਦੇ ਹਾਂ। ਟੈਕਸਟ ਔਰ ਵਟਸਐਪ ਅਸ ਪਲੀਜ਼, ਵੁਲ ਬੀ ਵੈਰੀ ਅਪਰੀਸ਼ੀਏਟਿਵ ਜੇ ਤੁਸੀਂ ਸਾਨੂੰ ਆਪਣਾ ਟੈਕਸਟ ਜਾਂ ਵਟਸਐਪ ਭੇਜੋਗੇ। ਤੁਹਾਡਾ ਕੋਈ ਜਾਂਦਾ ਨਹੀਂ, ਕੋਈ ਵੀ ਟਾਈਮ ਵੀ ਘੱਟ ਜਾਂਦਾ, ਕੋਈ ਪੈਸਾ ਪੂਸਾ ਕੁਛ ਨਹੀਂ ਜਾਂਦਾ। ਐਵਰੀਵਨ ਹੈਜ਼ ਟੈਕਸਟ ਵਟਸਐਪ 416-457-3381 416-457-3381 416-453-3381। ਜੇ ਤੁਹਾਨੂੰ ਲੱਗਦਾ ਹੈ ਕੋਈ ਹੋਰ ਚੌਥੀ ਵੀ ਆਪਸ਼ਨ ਹੈਗੀ ਆ, ਜੇ ਕੋਈ 5ਵੀਂ ਵੀ ਆਪਸ਼ਨ ਹੈਗੀ ਆ ਉਹ ਵੀ ਲਿਖ ਦਿਉ, ਤੁਹਾਡੀ ਮਰਜ਼ੀ ਆ, ਅਸੀਂ ਤੁਹਾਡਾ ਓਪੀਨੀਅਨ ਹੀ ਲੈਣਾ। ਤੁਸੀਂ ਦੱਸੋ ਕਿ ਹੁਣ ਕੱਲ੍ਹ ਨੂੰ ਜਿੱਥੇ ਸਾਡੇ ਖਿਲਾਫ ਲਾਏ ਜਾਂਦੇ ਆ, ਆਰ ਵਿੱਚ ਬੈਠੀ ਸਰਕਾਰ ਨੂੰ ਕਰਨਾ ਕੀ ਚਾਹੀਦਾ? ਟੈਕਸਟ ਔਰ ਵਟਸਐਪ 416-457-3381 416-457-3381 ਅਤੇ ਆਪਦਾ ਮੈਸੇਜ ਭੇਜੋ। ਮਲਟੀਪਲ ਆਪਸ਼ਨਸ ਆਲਰੇਡੀ ਆ ਰਹੀਆਂ ਨੇ, ਪਰ ਹਜੇ ਤਾਂ 5-6 ਲੋਕਾਂ ਨੇ ਹੀ ਕੋਈ ਮੈਸੇਜ ਭੇਜਿਆ ਯਾਰ। ਭੇਜੀ ਜਾਓ, ਟੈਕਸਟ ਵਟਸਐਪ ਕਰੀ ਜਾਓ। ਸਾਨੂੰ ਕੀ ਕਰਨਾ ਚਾਹੀਦਾ, ਬਦਲਾ ਲਈਏ, ਰਿਟੈਲੀਏਟ ਕਰੀਏ ਕਾਊਂਟਰ ਟੈਰਰਿਸਟ ਨਾਲ, ਜਾਂ ਕਨਸੈਸ਼ਨ ਹੋਰ ਦਈਏ, ਜਾਂ ਕੁਛ ਨਾ ਕਰੀਏ ਬਸ ਨੈਗੋਸ਼ੀਏਟ ਕਰਦੇ ਰਹੀਏ। ਆਹ ਤੁਸੀਂ ਟੈਕਸਟ ਜਾਂ ਵਟਸਐਪ ਕਰਕੇ ਦੱਸੋ, ਆਪਸ਼ਨ 1, 2, 3, 4, 5, 7, 3, 3, 8, 1, 416, 457, 33, 81। ਸੋ ਇੱਕ ਨਵੇਂ ਸਰਵੇ ਦੇ ਮੁਤਾਬਕ, ਜੇਕਰ ਕੱਲ੍ਹ ਨੂੰ ਕੈਨੇਡੀਅਨ ਗੁੱਡਸ ਇੰਪੋਰਟਡ ਟੂ ਦ ਯੂ ਐਸ ਦੇ ਨਵੇਂ 50% ਦੇ ਵੱਡੇ ਟੈਰਿਫ ਸ਼ੁਰੂ ਹੁੰਦੇ ਨੇ, ਵੱਧ ਤੋਂ ਵੱਧ ਕੈਨੇਡੀਅਨਸ ਐਕਸਪੈਕਟ ਕਰ ਰਹੇ ਨੇ ਕਿ ਉਹਨਾਂ ਦਾ ਬਹੁਤ ਵੱਡਾ ਅਤੇ ਬਹੁਤ ਮਾੜਾ ਅਸਰ ਤਾਂ ਆਬਵੀਅਸਲੀ ਹੋਣਾ ਹੀ ਹੋਣਾ ਹੈ ਸਾਡੇ ਇਕਾਨਮੀ ਦੇ ਵਿੱਚ। ਪਰ ਕੈਨੇਡੀਅਨਸ ਥ੍ਰੀ ਵੇ ਸਪਲਿਟ ਨੇ, ਡਿਵਾਈਡਡ ਨੇ, ਵੰਡੇ ਹੋਏ ਨੇ ਕਿ ਆਰਵਾ 'ਚ ਬੈਠੀ ਸਰਕਾਰ ਨੂੰ ਕਿਵੇਂ ਰਿਸਪੋਂਡ ਕਰਨਾ ਚਾਹੀਦਾ ਅਤੇ ਕਿਵੇਂ ਰਿਸਪੋਂਡ ਕੀਤਾ ਹੈ ਇਸ ਪੋਲ ਦੇ ਵਿੱਚ ਕੈਨੇਡੀਅਨਸ ਨੇ, ਉਹ ਵੀ ਤੁਹਾਨੂੰ ਦੱਸ ਦਿੰਦਾ। ਪਰ ਪਹਿਲਾਂ ਤੁਹਾਨੂੰ ਤਾਂ ਹੀ ਪੁੱਛਿਆ ਕਿ ਸਾਡੇ ਲੋਕਲ ਜੀ ਟੀ ਵਾਲੇ ਬੰਦੇ ਕੀ ਕਹਿੰਦੇ ਨੇ ਕਿ ਸਾਨੂੰ ਸਰਕਾਰ ਨੂੰ ਕਰਨਾ ਕੀ ਚਾਹੀਦਾ ਹੈ। ਮੈਂ ਬਸ ਫਰਕ ਦੇਖਣਾ ਚਾਹੁੰਦਾ ਗ੍ਰੇਟਰ ਕੈਨੇਡਾ ਅਤੇ ਨਾਲ ਦੇ ਨਾਲ ਅੰਟੇਰੀਓ ਕਹਿ ਲਓ ਜਾਂ ਜੀ ਟੀ ਏ ਕਹਿ ਲਓ। ਉਹਦੇ ਵਿੱਚ ਐਬਕਸ ਦਾਇਰਾ ਦੇ ਵੱਲੋਂ ਇੱਕ ਨਵਾਂ ਸਰਵੇ ਕੰਡਕਟ ਕੀਤਾ ਗਿਆ August 7, 2026 ਤੋਂ ਲੈ ਕੇ August 12, 2026 ਤੱਕ, ਜਿਹਦੇ ਵਿੱਚ 1500 ਕੈਨੇਡੀਅਨ ਅਡਲਟਸ ਨੂੰ ਰੈਂਡਮਲੀ ਸਵਾਲ ਪੁੱਛੇ ਗਏ ਕੱਲ੍ਹ ਨੂੰ ਹੀ ਸ਼ੁਰੂ ਹੋਣ ਵਾਲੇ ਨਵੇਂ ਪੋਟੈਂਸ਼ੀਅਲ ਟੈਰਰਿਸ ਬਾਰੇ। ਪੋਟੈਂਸ਼ੀਅਲ ਕਹਿ ਰਿਹਾ ਕਿਉਂਕਿ ਹਜੇ ਕੋਈ ਪੱਕੀ ਗੱਲ ਨਹੀਂ, 12 ਵਜੇ ਤੱਕ ਤਾਂ ਹਜੇ ਵੀ ਕੁਝ ਘੰਟੇ ਪਏ ਨੇ, ਐਨੀਥਿੰਗ ਇਜ਼ ਪੋਸੀਬਲ। ਸਭ ਤੋਂ ਪਹਿਲਾਂ ਤਾਂ ਕੈਨੇਡੀਅਨਸ ਨੂੰ ਪੁੱਛਿਆ ਗਿਆ ਕਿ ਪਿਛਲੇ ਈਅਰ ਐਂਡ ਹਾਫ, ਡੇਢ ਸਾਲ ਪਲੱਸ ਦੇ ਵਿੱਚ ਕੈਨੇਡਾ ਯੂ ਐਸ ਟ੍ਰੇਡ ਵਾਰ ਦੇ ਨਾਲ ਤੁਹਾਡੇ ਪਰਿਵਾਰ ਦੇ ਹਾਊਸ ਹੋਲਡ ਦੇ ਫਾਈਨੈਂਸਿਸ 'ਤੇ, ਖਰਚਿਆਂ 'ਤੇ, ਕਰਜ਼ਿਆਂ 'ਤੇ ਕਿੰਨਾ ਕੁ ਅਸਰ ਪਿਆ ਹੈ ਇਸ ਟ੍ਰੇਡ ਵਾਰ ਕਰਕੇ। 44% ਆਫ ਕੈਨੇਡੀਅਨਸ ਨੇ ਕਿਹਾ ਕਿ ਮਾਈਨਰ, ਮਾੜਾ ਮੋਟਾ ਹੀ ਇੰਪੈਕਟ ਤਾਂ ਡਾਇਰੈਕਟਲੀ ਪੇਸ਼ ਹੋਇਆ ਹੈ ਉਹਨਾਂ ਦੇ ਹਾਊਸ ਹੋਲਡ ਫਾਈਨੈਂਸਿਸ ਦੇ ਵਿੱਚ। ਇਹ ਸਭ ਤੋਂ ਵੱਡੀ ਗਿਣਤੀ ਆ। 44% ਨੇ ਕਿਹਾ ਟ੍ਰੇਡ ਵਾਰ ਨਾਲ ਸਿਰਫ ਮਾਈਨਰ ਇੰਪੈਕਟ, ਮਾਈਨਰ ਅਸਰ ਹੋਇਆ ਹੈ ਹੁਣ ਪਿਛਲੇ ਡੇਢ ਕੁ ਪਲੱਸ ਸਾਲ ਦੇ ਵਿੱਚ ਉਹਨਾਂ ਦੇ ਹਾਊਸ ਹੋਲਡ ਫਾਈਨੈਂਸਿਸ 'ਤੇ। 20% ਆਫ ਕੈਨੇਡੀਅਨਸ ਨੇ ਕਿਹਾ ਕਿ ਮੇਜਰ, ਕਾਫੀ ਜ਼ਿਆਦਾ, ਕਾਫੀ ਵੱਡਾ ਅਸਰ ਪਿਆ ਹੈ ਉਹਨਾਂ ਦੇ ਪਰਿਵਾਰ ਦੇ ਖਰਚਿਆਂ 'ਤੇ। ਸੋ ਕੁੱਲ ਮਿਲਾ ਕੇ 44 and 30, ਮਾਈਨਰ ਐਂਡ ਮੇਜਰ, 74%, ਬੇਸਿਕਲੀ 3 and 4 ਹਾਊਸ ਹੋਲਡਸ ਦਾ ਕਹਿਣਾ ਹੈ ਕਿ ਉਹਨਾਂ ਦੇ ਫਾਈਨੈਂਸਿਸ 'ਤੇ ਫਿਰ ਵੀ ਅਸਰ ਤਾਂ ਪਿਆ ਹੀ ਪਿਆ ਹੈ ਇਸ ਟ੍ਰੇਡ ਵਾਰ ਦੇ ਨਾਲ। 16% ਨੇ ਫਿਰ ਵੀ ਕਿਹਾ ਕਿ ਟ੍ਰੇਡ ਵਾਰ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਦੇ ਫਾਈਨੈਂਸਿਸ 'ਤੇ ਕੋਈ ਵੀ ਇੰਪੈਕਟ ਪੇਸ਼ ਹੋਇਆ ਨਹੀਂ ਹੈਗਾ। ਗ੍ਰੇਟ ਬੀ ਦੈਮ। ਅਤੇ 10% ਅਖੀਰਲਿਆਂ ਨੂੰ ਕੋਈ ਪਤਾ ਹੀ ਨਹੀਂ ਹੈਗਾ, ਪੁੱਛਣਾ ਕਾਹਦਾ, ਪਤਾ ਹੀ ਨਹੀਂ ਹੁੰਦਾ ਕੁਛ ਲੋਕਾਂ ਨੂੰ, ਅਜੂਬੇ ਹੀ ਨੇ। ਫਿਰ ਕੈਨੇਡੀਅਨਸ ਨੂੰ ਪੁੱਛਿਆ ਗਿਆ ਕਿ ਜੇਕਰ ਕੱਲ੍ਹ ਨੂੰ, ਵੈਂਸਡੇ August 19, 2026 ਨੂੰ ਯੂ ਐਸ ਨਵੇਂ ਟੈਰਿਫ ਇੰਪੋਜ਼ ਕਰਦੀ ਹੈ ਤਕਰੀਬਨ $29 billion ਕੈਨੇਡੀਅਨ ਗੁੱਡਸ 'ਤੇ, ਜੋ ਕਿ ਲਗਭਗ 5% ਜਿੰਨਾ ਅਸੀਂ ਸਾਲ 'ਚ ਸਮਾਨ ਭੇਜਦੇ ਯੂ ਐਸ ਨੂੰ ਹੈ, ਅਤੇ ਈਵਨ ਯੂ ਐਸ ਐਮ ਸੀ ਏ ਕੰਪਲਾਇੰਟ ਗੁੱਡਸ ਵੀ ਨੇ, ਫਿਰ ਤੁਹਾਡੇ ਲੋਕਲ ਇਕਾਨਮੀ 'ਤੇ ਕਿੰਨਾ ਕੁ ਅਸਰ ਪੈਣਾ ਹੈ। ਪੂਰੇ ਮੁਲਕ ਦੀ ਗੱਲਬਾਤ ਨਹੀਂ ਕੀਤੀ ਜਾ ਰਹੀ, ਇਹ ਤੁਹਾਡੀ ਲੋਕਲ ਇਕਾਨਮੀ, ਜਿਵੇਂ ਕਿ ਬ੍ਰੈਂਪਟਨ ਇਕਾਨਮੀ, ਜੀ ਟੀ ਏ ਇਕਾਨਮੀ, ਐਨੀ ਸਿਟੀ ਯੂ ਲਿਵ ਇਨ, ਤੁਹਾਡੇ ਆਲੇ ਦੁਆਲੇ ਤੁਹਾਡੀ ਲੋਕਲ ਇਕਾਨਮੀ 'ਤੇ ਕਿੰਨਾ ਕੁ ਅਸਰ ਪੈਣਾ। ਹੁਣ ਕੱਲ੍ਹ ਨੂੰ ਆਬਵੀਅਸਲੀ ਸਭ ਤੋਂ ਵੱਧ ਜਿਹੜਾ ਅਸਰ ਹੈ, ਇਹ ਸਾਡੇ ਸਾਰੇ ਹੀ ਟ੍ਰੇਡ ਐਕਸਪਰਟਸ ਕਹਿ ਰਹੇ ਨੇ ਕਿ ਬ੍ਰਿਟਿਸ਼ ਕੋਲੰਬੀਆ, ਖਾਸ ਤਾਂ ਲੰਬਰ ਇੰਡਸਟਰੀ 'ਤੇ ਹੀ ਪੈਣਾ ਹੈ। ਸੋ ਆਬਵੀਅਸਲੀ ਜੇ ਅਸੀਂ ਬੀ ਸੀ 'ਚ ਪ੍ਰੋਗਰਾਮ ਕਰਦੇ ਹੁੰਦੇ ਉੱਥੇ ਤਾਂ ਲੋਕਾਂ ਨੇ ਰੋਣਾ ਹੀ ਸੀ, ਇੱਥੇ ਅੰਟੇਰੀਓ ਦੇ ਵਿੱਚ ਵੀ ਫਿਰ ਵੀ ਲੋਕਾਂ ਨੇ ਰੋਣਾ ਹੀ ਰੋਣਾ, ਕਿਉਂਕਿ ਆਰੋਜ਼ ਵੀ ਹੈਵਲੀ ਇਫੈਕਟਡ ਨੇ, ਅਲੂਮੀਨਮ ਵੀ, ਸਟੀਲ ਵੀ। ਸੋ ਇਟ ਡਿਪੈਂਡਸ ਆਨ ਤੁਸੀਂ ਰਹਿੰਦੇ ਕਿੱਥੇ ਹੋ, ਇਹ ਲੋਕਲ ਇਕਾਨਮੀ ਦਾ ਕਿੰਨਾ ਕੁ ਅਸਰ ਪੇਸ਼ ਹੋਣਾ ਹੈ ਇਹ ਪੁੱਛਿਆ ਗਿਆ। 41% ਆਫ ਕੈਨੇਡੀਅਨਸ ਨੇ ਕਿਹਾ ਸਮ ਵਟ ਨੈਗੇਟਿਵ ਇੰਪੈਕਟ, ਕੁਛ ਹੱਦ ਤੱਕ ਮਾੜਾ ਹੀ ਅਸਰ ਪੈਣਾ ਹੈ ਕੱਲ੍ਹ ਨੂੰ ਜੇਕਰ ਨਵੇਂ ਟੈਰਿਫ ਲੱਗਦੇ ਨੇ ਉਹਨਾਂ ਦੇ ਲੋਕਲ ਇਕਾਨਮੀ 'ਤੇ। 41% ਨੇ ਕਿਹਾ ਸਮ ਵਟ ਨੈਗੇਟਿਵ, ਕੁਛ ਹੱਦ ਤੱਕ ਨੈਗੇਟਿਵ। 29% ਨੇ ਕਿਹਾ ਵੈਰੀ ਨੈਗੇਟਿਵ ਇੰਪੈਕਟ, ਜ਼ਿਆਦਾ ਹੀ ਵੱਡਾ ਅਸਰ ਪੈਣਾ ਹੈ ਉਹਨਾਂ ਦੇ ਲੋਕਲ ਇਕਾਨਮੀ 'ਤੇ। 11% ਨੇ ਕਿਹਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ। 10% ਨੇ ਕਿਹਾ ਕਿ ਕੋਈ ਵੀ ਖਾਸ ਅਸਰ ਪੈਣਾ ਹੀ ਨਹੀਂ ਉਹਨਾਂ ਦੇ ਲੋਕਲ ਇਕਾਨਮੀ ਦੇ ਵਿੱਚ। ਅਤੇ ਮੈਨੂੰ ਲੱਗਦਾ ਹੈ ਕਿ ਕੁਛ ਲੋਕਾਂ ਦੇ ਦਿਮਾਗ ਸੱਚੀ ਹਿੱਲੇ ਹੋਣੇ ਹਨ, ਕਿਉਂਕਿ 9% of Canadian, 9% of poll kite gaye Canadian ne kiya ke kal de name tariff shuru hon to baad je shuru hunde ne ਉਹਨਾਂ ਦੇ ਲੋਕਲ ਇਕਾਨਮੀ ਦੇ ਵਿੱਚ ਤਾਂ ਸਮਵਾ ਪੋਜ਼ਿਟਿਵ ਜਾਂ ਵੈਰੀ ਪੋਜ਼ਿਟਿਵ ਇੰਪੈਕਟ ਪੇਸ਼ ਹੋਣਾ। ਭਰਾਵੋ ਕਿਹੜੀ ਦੁਨੀਆ ਦੇ ਵਿੱਚ ਨਵੇਂ ਟੈਰਿਫਸ ਕੈਨੇਡੀਅਨ ਗੁੱਡਸ 'ਤੇ ਲੱਗਣ ਦੇ ਨਾਲ ਤੁਹਾਡੀ ਲੋਕਲ ਕੈਨੇਡੀਅਨ ਇਕਾਨਮੀ 'ਤੇ ਕਿਵੇਂ ਸਮਵਾ ਪੋਜ਼ਿਟਿਵ ਜਾਂ ਵੈਰੀ ਪੋਜ਼ਿਟਿਵ ਅਸਰ ਕਿਵੇਂ ਹਾਓ? ਮੈਂ ਤਾਂ ਹੈਰਾਨ ਹਾਂ ਕਿ ਇਹ ਪਤਾ ਕਿੱਥੋਂ ਲੱਭਦੇ ਆ ਲੋਕਾਂ ਨੂੰ, ਇੰਨੀ ਵਿਹਲੀ ਜਨਤਾ ਹੈ ਕਿ ਇੰਨਾ ਟਾਈਮ ਵੀ ਹੈਗਾ ਇਹਨਾਂ ਸਵਾਲਾਂ ਦਾ ਜਵਾਬ ਦੇਣ ਦੇ ਲਈ, ਅਤੇ ਇਹਨਾਂ ਨੂੰ ਪਤਾ ਤੱਕ ਨਹੀਂ ਹੈਗਾ ਕਿ ਟੈਰਿਫਸ ਦਾ ਲਿਟਰਲੀ ਓਨਲੀ ਸਿਰਫ ਨੈਗੇਟਿਵ ਹੀ ਅਸਰ ਪੇਸ਼ ਹੋ ਸਕਦਾ ਹੈ। ਸਮਵਾ ਪੋਜ਼ਿਟਿਵ ਅਤੇ ਪੋਜ਼ਿਟਿਵ ਇੰਪੈਕਟ ਲੋਕਲ ਇਕਾਨਮੀ 'ਚ ਹੋਊਗਾ ਇਹ 9% ਆਫ ਕੈਨੇਡੀਅਨ ਨੇ ਕਿਹਾ ਜੇ ਕੱਲ੍ਹ ਨੂੰ ਟੈਰਿਫ ਸ਼ੁਰੂ ਹੁੰਦੇ ਨੇ। ਹੱਦ ਹੁੰਦੀ ਹੈ ਪਾਗਲ ਪਾਉਂਦੀ ਯਾਰ। ਫਿਰ ਇਸ ਨਵੇਂ ਐਬਕਸ ਡੈਰਾ ਸਰਵੇ ਦੇ ਵਿੱਚ ਕੀ ਪੁੱਛਿਆ ਗਿਆ ਕਿ ਜੇ ਹੁਣ ਟੈਰਿਫਸ 12:01 'ਤੇ ਸ਼ੁਰੂ ਕੀਤੇ ਜਾਂਦੇ ਆ, ਫਿਰ ਆਰਵਾ 'ਚ ਬੈਠੀ ਕਾਰਨੀ ਸਰਕਾਰ ਨੂੰ ਐਜ਼ ਅ ਰਿਜ਼ਲਟ ਐਜ਼ ਅ ਰਿਸਪੋਂਸ ਕੀ ਕਰਨਾ ਚਾਹੀਦਾ ਹੈ? ਹੁਣ ਆਹ ਵੀ ਤੁਹਾਨੂੰ ਵੀ ਕੁਛ ਇੱਕ ਮਿੰਟ ਪਹਿਲਾਂ ਪੁੱਛਿਆ ਸੀ, ਸੋ ਮੈਂ ਫਿਰ ਤੁਹਾਨੂੰ ਪੁੱਛ ਲੈਂਦਾ ਕਿਉਂਕਿ ਹਜੇ ਤਾਂ ਘੱਟ ਹੀ ਲੋਕਾਂ ਨੇ ਕੋਈ ਜਵਾਬ ਦਿੱਤਾ ਹੈ। ਤੁਸੀਂ ਸਾਨੂੰ ਆਪਦਾ ਇੱਕ ਜਵਾਬ ਜ਼ਰੂਰ ਦੱਸੋ, ਆਪਦਾ ਇੱਕ ਐਂਸਰ ਦੱਸੋ ਟੈਕਸਟ ਔਰ ਵਟਸਐਪ। ਤੁਹਾਨੂੰ ਕੀ ਲੱਗਦਾ ਹੈ ਕਿ ਟੈਰਿਫਸ ਦਾ ਬਦਲਾ ਲੈਣਾ ਚਾਹੀਦਾ ਹੈ ਕਾਊਂਟਰ ਟੈਰਿਫਸ ਨਾਲ ਕੀ, ਜਾਂ ਸਾਨੂੰ ਹੋਰ ਕਨਸੈਸ਼ਨ ਦੇਣੇ ਚਾਹੀਦੇ ਨੇ, ਜਾਂ ਫਿਰ ਸਟੈਰਿਸ ਕੋ ਮੇਨਟੇਨ ਕੀਤਾ ਜਾਵੇ, ਬਸ ਨੈਗੋਸ਼ੀਏਟ ਕੀਤਾ ਜਾਵੇ ਬਿਨਾਂ ਕੋਈ ਵੀ ਪੰਗਾ ਲੈਣ ਤੋਂ, ਬਿਨਾਂ ਕੋਈ ਕਨਸੈਸ਼ਨ ਲੈਣ ਤੋਂ? ਕੀ ਸਾਨੂੰ ਬਸ ਚੁੱਪ ਚਾਪ ਨੈਗੋਸ਼ੀਏਸ਼ਨ ਹੀ ਕਰਨੀ ਚਾਹੀਦੀ ਹੈ, ਫਰਦਰ ਨੈਗੋਸ਼ੀਏਸ਼ਨ? ਸੋ ਆਹੀ ਤਿੰਨ ਮੇਨ ਆਪਸ਼ਨ ਨੇ, ਅਤੇ ਤੁਹਾਨੂੰ ਐਗਜੈਕਟ ਬ੍ਰੇਕਡਾਊਨ ਦੱਸਾਂਗੇ ਕਿ ਓਵਰਆਲ ਕੈਨੇਡਾ ਦੇ ਜਨਤਾ ਨੇ ਕੀ ਕਿਹਾ ਹੈ। ਪਰ ਪਹਿਲਾਂ ਤੁਸੀਂ ਵੀ ਦੱਸੋ, ਟੈਕਸਟ ਔਰ ਵਟਸਐਪ ਆਪਣਾ ਮੈਸੇਜ ਭੇਜੋ 416-457-3381 ਔਰ ਵੱਜ ਬੈਠੀ ਸਰਕਾਰ ਨੂੰ ਹੁਣ ਕੀ ਕਰਨਾ ਚਾਹੀਦਾ ਜੇ 12:01 'ਤੇ ਨਵੇਂ ਵੱਡੇ ਟੈਰਿਫ ਲਾਏ ਜਾਂਦੇ ਨੇ? ਕੀ ਉਹਨਾਂ ਨੂੰ ਵੀ ਕਾਊਂਟਰ ਟੈਰਿਫ ਲਾਉਣੇ ਚਾਹੀਦੇ ਆ? ਕੀ ਉਹਨਾਂ ਨੂੰ ਬਸ ਹੋਰ ਕਨਸੈਸ਼ਨ ਦੇਣੇ ਚਾਹੀਦੇ ਆ ਟਰੰਪ ਨੂੰ ਖੁਸ਼ ਕਰਨ ਲਈ, ਜਾਂ ਬਸ ਕੁਆਇਟਲੀ ਨੈਗੋਸ਼ੀਏਟ? ਆਹ ਤੁਸੀਂ ਲਿਖ ਕੇ ਆਪਸ਼ਨ 1, 2, 3 ਦੱਸ ਦਿਉ 416-457-3381 416-457-3381 ਸੋ ਸਾਡੀ ਜਨਤਾ ਕੀ ਕਹਿੰਦੀ ਹੈ ਉਹ ਮੈਂ ਫਿਰ ਆਫ ਗੇਅਰ ਜਾ ਕੇ ਪੂਰਾ ਟੈਲੀ ਕਰਕੇ ਪਤਾ ਕਰ ਲੂੰਗਾ। ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਐਬਕਸ ਡੈਰਾ ਦੇ ਇਸ ਬ੍ਰੈਂਡ ਨਿਊ ਸਰਵੇ ਦੇ ਮੁਤਾਬਕ ਕੈਨੇਡੀ ਤੋਂ ਪੁੱਛਿਆ ਗਿਆ ਕਿ ਆਰ ਵਿੱਚ ਬੈਠੀ ਕੌਣੀ ਸਰਕਾਰ ਨੂੰ ਹੁਣ ਕਿਵੇਂ ਰਿਸਪੋਂਡ ਕਰਨਾ ਚਾਹੀਦਾ, ਉਹਨਾਂ ਦੀ ਕੀ ਅਪਰੋਚ ਹੋਣੀ ਚਾਹੀਦੀ ਹੈ। ਰਿਜ਼ਲਟਸ ਕਾਫੀ ਇੰਟਰਸਟਿੰਗ ਹਨ, ਕੈਨੇਡੀਅਨਸ ਕਾਫੀ ਡਿਵਾਈਡਡ ਹਨ, ਪਰ ਨੰਬਰ ਵਨ ਆਂਸਰ ਹਜੇ ਵੀ ਲੱਗਦਾ ਕਿ ਕੁਛ ਕੁ ਲੋਕ ਹਜੇ ਵੀ ਐਲਬੋ ਅਪੀ ਨੇ। 36% ਆਫ ਕੈਨੇਡੀਅਨਸ ਨੇ ਕਿਹਾ ਕਿ ਕੱਲ੍ਹ ਨੂੰ ਕੈਨੇਡੀਅਨ ਗਵਰਨਮੈਂਟ ਨੂੰ ਨਵੇਂ ਕਾਊਂਟਰ ਟੈਰਿਫ ਲਾਉਣੇ ਚਾਹੀਦੇ ਨੇ US ਗੁੱਡਸ ਇੰਪੋਰਟਡ ਟੂ ਕੈਨੇਡਾ 'ਤੇ। ਪਰ ਮੇਨ ਗੱਲ ਇਹ ਹੈ, ਸੁਣੋ ਪੂਰਾ ਐਂਸਰ ਧਿਆਨ ਨਾਲ, ਨਵੇਂ ਕਾਊਂਟਰ ਟੈਰਿਫਸ ਲਾਉਣੇ ਚਾਹੀਦੇ ਨੇ US ਗੁੱਡਸ ਇੰਪੋਰਟਡ ਟੂ ਕੈਨੇਡਾ 'ਤੇ, ਈਵਨ ਇਫ ਦੈਟ ਰੇਜ਼ਸ ਪ੍ਰਾਈਸਿਸ ਇਨ ਕੈਨੇਡਾ ਐਂਡ ਰਿਸਕਸ ਐਸਕਲੇਸ਼ਨ। ਮਤਲਬ ਭਾਵੇਂ ਇੰਨਾ ਸਿਆਣੇ ਲੋਕਾਂ ਨੂੰ, 36% ਕੈਨੇਡੀਅਨ ਨੂੰ ਪਤਾ ਵੀ ਹੈ ਕਿ ਅਮੈਰੀਕਨ ਗੁੱਡਸ ਇੰਪੋਰਟ ਟੂ ਕੈਨੇਡਾ 'ਤੇ ਕਾਊਂਟਰ ਟੈਰਿਫ ਲਾ ਕੇ ਸਾਡੀ ਹੀ ਕਾਸਟ ਆਫ ਲਿਵਿੰਗ ਵਧਣੀ ਆ ਇਸ ਮੁਲਕ 'ਚ, ਸਾਡੇ ਹੀ ਖਰਚੇ ਵਧਣੇ ਆ ਇਸ ਮੁਲਕ ਦੇ ਵਿੱਚ, ਅਤੇ ਟ੍ਰੇਡ ਟੈਂਸ਼ਨ ਵੀ ਵਧਣੀ ਹੈਗੀ ਆ 36% ਨੂੰ ਕੈਨੇਡੀਅਨਸ ਨੂੰ। ਫਿਰ ਵੀ ਲੱਗਦਾ ਹੈ ਕਿ ਇਹੀ ਸਹੀ ਅਪਰੋਚ ਹੈ। ਸੋ ਪਾਗਲਪਨ ਦਾ ਜਿਹੜਾ ਡੈਫੀਨੇਸ਼ਨ ਹੈ ਕਿ ਉਹੀ ਕੰਮ ਬਾਰ ਬਾਰ ਕਰੀ ਜਾਓ ਅਤੇ ਤੁਹਾਨੂੰ ਲੱਗਦਾ ਹੈ ਕਿ ਨਤੀਜਾ ਅਲੱਗ ਹੀ ਹੋਊਗਾ। ਡੂਇੰਗ ਦ ਸੇਮ ਥਿੰਗ ਅਗੈਨ ਐਂਡ ਅਗੈਨ ਐਂਡ ਅਗੈਨ ਐਂਡ ਐਕਸਪੈਕਟਿੰਗ ਅ ਡਿਫਰੈਂਟ ਰਿਜ਼ਲਟ। ਹੁਣ ਦੋਸਤੋ ਅਸੀਂ 18-19 months ਤੋਂ ਉਹੀ ਕੰਮ ਕਰਦੇ ਆ ਰਹੇ ਹਾਂ, ਰਿਜ਼ਲਟ ਵਰਸ ਐਂਡ ਵਰਸ ਪੇਸ਼ ਹੋਇਆ ਹੈ। ਪਰ ਇਹ ਲੋਕਾਂ ਦਾ ਓਪੀਨੀਅਨ ਫਿਰ ਵੀ ਹੈਗਾ, ਨੰਬਰ ਵਨ ਓਪੀਨੀਅਨ ਹੈ, 36% ਦਾ ਹੈ, ਮੇਰੇ ਸਮਝੋ ਬਾਹਰ ਹੈ, ਕਿਉਂਕਿ 18-19 months ਆਹੀ ਅਪਰੋਚ ਯੂਜ਼ ਕੀਤੀ ਗਈ ਆ। ਐਂਡ ਨਾਓ ਆਰ ਫੇਸਿੰਗ ਹਾਇਰ ਟੈਰਿਫਸ ਐਂਡ ਨਿਊ ਟੈਰਿਫਸ ਐਂਡ ਮੋਰ ਟੈਰਿਫਸ। ਕੋਈ ਡੀਲ ਤਾਂ ਬਣੀ ਵੀ ਨਹੀਂ ਹੈਗੀ, ਡੀਲ ਦੀ ਬਹੁਤ ਦੂਰ ਦੀ ਗੱਲ ਆ, ਪਰ ਜਨਤਾ ਨੇ ਕਿਹਾ ਹੈ, 36% ਨੇ ਕਿਹਾ ਹੈ ਕਿ ਕਾਊਂਟਰ ਟੈਰਿਫ ਲਓ, ਬਦਲਾ ਲਓ, ਕਮਾਲ ਦੀ ਗੱਲ ਆ। 30% ਸੋ ਬਾਹਲਾ ਕੋਈ ਖਾਸ ਫਰਕ ਨਹੀਂ, 6% ਦਾ ਫਰਕ ਆ। 30% ਆਫ ਕੈਨੇਡੀਅਨਸ 30% ਆਫ ਕੈਨੇਡੀਅਨਸ ਨੇ ਕਿਹਾ ਕੱਲ੍ਹ ਨੂੰ ਕੈਨੇਡੀਅਨ ਗਵਰਨਮੈਂਟ ਨੂੰ ਬਿਨਾਂ ਕੋਈ ਵੀ ਬਦਲਾ ਲੈਣ ਤੋਂ ਬਿਨਾਂ ਕਿਸੇ ਵੀ ਰਿਟੈਲੀਏਸ਼ਨ ਜਾਂ ਫਿਰ ਕਾਊਂਟਰ ਟੈਰਿਫ ਲਾਉਣ ਤੋਂ ਯੂ ਐਸ ਦੇ ਨਾਲ ਨੈਗੋਸ਼ੀਏਟ ਕਰਨਾ ਹੀ ਚਾਹੀਦਾ ਹੈ, ਭਾਵੇਂ ਯੂ ਐਸ ਦੇ ਨਵੇਂ ਟੈਰਿਫਸ ਸਾਡੇ ਗੁੜ ਦੇ ਖਿਲਾਫ ਇਨ ਪਲੇਸ ਹੀ ਰਹਿੰਦੇ ਨੇ। ਸੋ ਆਹ ਇੱਕ ਨਵੀਂ ਹੀ ਸੋਚ ਆ ਗਈ ਹੈ। 30% ਆਫ ਕੈਨੇਡੀਅਨਸ ਨੇ ਕਿਹਾ ਕਿ ਡਿਸਪਾਈਟ ਦ ਫੈਕਟ ਕਿ ਅਮੈਰੀਕਾ ਆਪਣੇ ਟੈਰਿਫਸ ਲਾਊਗਾ, ਸਾਨੂੰ ਕੋਈ ਵੀ ਬਦਲਾ, ਕੋਈ ਵੀ ਰਿਟੈਲੀਏਸ਼ਨ, ਕੋਈ ਵੀ ਕਾਊਂਟਰ ਟੈਰਿਫ ਨਹੀਂ ਕਰਨਾ ਚਾਹੀਦਾ, ਬਸ ਚੁੱਪ ਚਾਪ ਨੈਗੋਸ਼ੀਏਟ ਕਰਨਾ ਚਾਹੀਦਾ ਹੈ। ਜਿਹੜਾ ਕੰਮ ਕਾਰਨੀ ਨੇ ਕਿਹਾ ਮੈਂ ਕਰੂੰਗਾ, ਉਹ ਹੀ ਕੰਮ ਕਰਨਾ ਚਾਹੀਦਾ ਹੈ। ਜਿਹੜੀ ਅਪਰੋਚ ਸਾਰੇ ਦੇ ਸਾਰੇ ਦੁਨੀਆ ਭਰ ਦੇ ਮੁਲਕ ਸਿਵਾਏ ਚਾਈਨਾ ਅਤੇ ਕੈਨੇਡਾ ਨੇ ਪਹਿਲੇ ਦਿਨ ਤੋਂ ਲਈ ਹੈ, ਉਹੀ ਅਪਰੋਚ ਹੁਣ ਲੈਣੀ ਚਾਹੀਦੀ ਹੈ। ਬੈਟਰ ਲਈ ਤਾਂ ਨੈਵਰ ਆ ਗੈਸ, ਇਹ 30% ਆਫ ਕੈਨੇਡੀਅਨਸ ਦਾ ਕਹਿਣਾ ਹੈ। 18% ਆਫ ਕੈਨੇਡੀਅਨਸ, 18% ਆਫ ਕੈਨੇਡੀਅਨਸ ਨੇ ਕਿਹਾ ਕਿ ਕੱਲ੍ਹ ਨੂੰ ਕੈਨੇਡੀਅਨ ਗਵਰਨਮੈਂਟ ਨੂੰ ਹੋਰ ਕਨਸੈਸ਼ਨਸ, ਵੱਧ ਕਨਸੈਸ਼ਨਸ ਆਫਰ ਕਰਨੇ ਚਾਹੀਦੇ ਨੇ ਕਿ ਅਸੀਂ ਆਹ ਕਰਨ ਦੇ ਲਈ ਤਿਆਰ ਹਾਂ, ਅਸੀਂ ਆਹ ਦੇਣ ਦੇ ਲਈ ਤਿਆਰ ਹਾਂ। ਜਿਵੇਂ ਕਿ ਇਮੀਡੀਏਟ ਯੂ ਐਸ ਐਲਕੋਹੋਲ ਸੇਲਸ ਦੇ ਬੈਨ ਨੂੰ ਹਟਾਉਣਾ, ਡੇਅਰੀ ਰਿਸਟ੍ਰਿਕਸ਼ਨ ਅਤੇ ਕੋਡਾਸ ਹਟਾਉਣਾ, ਜੇਕਰ ਬਦਲੇ ਦੇ ਵਿੱਚ ਯੂ ਐਸ ਟੈਰਿਫਸ ਹਟਾਉਣ ਲਈ ਤਿਆਰ ਹੈ। ਸੋ ਬੇਸਿਕਲੀ ਜਿਹੜੀ ਵੀ ਈਵਨ ਮਾੜੀ ਡੀਲ ਹੈ, 18% ਦਾ ਕਹਿਣਾ ਹੈ ਕਿ ਸਾਨੂੰ ਹੋਰ ਕਨਸੈਸ਼ਨ ਦੇ ਦੇਣੇ ਚਾਹੀਦੇ ਨੇ, ਚਾਹੇ ਮਾੜੀ ਡੀਲ ਮਿਲਦੀ ਆ, ਕਿਉਂਕਿ ਕੁਛ ਨਾ ਕੁਛ ਰਿਲੀਫ ਤਾਂ ਹੋਊਗੀ ਅਤੇ ਅਸੀਂ ਫਿਰ ਵੀ ਬਾਅਦ ਦੇ ਵਿੱਚ ਵੀ ਨੈਗੋਸ਼ੀਏਟ ਕਰ ਸਕਦੇ ਹਾਂ, ਕਿਉਂਕਿ ਯੂ ਐਸ ਐਮ ਸੀ ਨੇ ਰੀਨੈਗੋਸ਼ੀਏਟ ਤਾਂ ਕਰਨਾ ਹੀ ਕਰਨਾ ਹੈ। ਸੋ 18% ਦਾ ਆ ਹੀ ਕਹਿਣਾ ਹੈ। ਹੁਣ ਸਭ ਤੋਂ ਡਰਾਉਣੀ ਗੱਲ ਅਤੇ ਸਭ ਤੋਂ ਮਾੜੀ ਗੱਲ, ਇਸ ਤਰ੍ਹਾਂ ਦੇ 10% ਆਫ ਕੈਨੇਡੀਅਨਸ ਨੇ ਜਿਨ੍ਹਾਂ ਨੇ ਇੰਨਾ ਟਾਈਮ ਕੱਢ ਕੇ ਇਸ ਸਰਵੇ ਨੂੰ ਐਂਸਰ ਕੀਤਾ, ਇੰਨਾ ਕੁ ਟਾਈਮ ਹੈ ਉਹਨਾਂ ਕੋਲ, 10% ਕੋਲ, ਅਖੀਰਲੇ 10% ਆਫ ਕੈਨੇਡੀਅਨਸ ਨੂੰ ਇਸ ਇੰਨੇ ਅਹਿਮ ਮੁੱਦੇ ਬਾਰੇ ਕਹਿੰਦੇ ਨੇ ਮੈਨੂੰ ਪਤਾ ਨਹੀਂ ਹੈਗਾ, ਆਈ ਡੋਂਟ ਹੈਵ ਐਨ ਓਪੀਨੀਅਨ। ਅਤੇ ਸ਼ਰਮ ਵਾਲੀ ਗੱਲ ਆ ਕਿ ਇਹ ਜਿਹੜੇ ਲੋਕ ਨੇ 10% ਦੇ ਵਿੱਚੋਂ ਪਤਾ ਨਹੀਂ ਕਿੰਨੇ ਹੋਣਗੇ ਜੋ ਕਿ ਵੋਟ ਪਾਉਣ ਦੇ ਹੱਕਦਾਰ ਨੇ, ਅਤੇ ਆਨਸਟਲੀ ਵੋਟ ਪਾਉਣ ਦੇ ਲਈ ਤਾਂ ਮੈਨੂੰ ਲੱਗਦਾ ਹੈ ਕਿ ਇਕੱਲਾ ਸਿਟੀਜ਼ਨਸ਼ਿਪ ਨਹੀਂ, ਸਾਡੇ ਵਰਗੇ ਇੱਥੇ ਜੰਮੇ ਪਲੇ ਆ ਤਾਂ ਆਟੋਮੈਟਿਕ ਮਿਲ ਗਈ ਸਾਨੂੰ ਵੋਟ, ਪਰ ਇੱਕ IQ ਟੈਸਟ, ਦਿਮਾਗੀ ਟੈਸਟ, ਦਿਮਾਗੀ ਸਿਹਤ ਦਾ ਟੈਸਟ ਵੀ ਰੱਖਣਾ ਜ਼ਰੂਰੀ ਆ, ਫਿਰ ਹੀ ਕੋਈ ਭਲਾ ਹੋ ਸਕਦਾ ਹੈ ਇਸ ਮੁਲਕ ਦੇ ਵਿੱਚ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਜੁੜ ਰਹੇ ਹੋ ਅਤੇ ਦੋਸਤੋ ਇਸ ਟਾਈਮ 'ਤੇ ਸਾਡੇ ਅਗਲੇ ਸਪਾਂਸਰ ਜੁੜ ਚੁੱਕੇ ਨੇ, ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ ਮੋਰਗੇਜ ਕੁਈਨ, ਮੋਰਗੇਜ ਬ੍ਰੋਕਰ ਨੀਲਮ ਸਹਿਦੋਵ, ਜਿਹਨਾਂ ਦਾ ਫੋਨ ਨੰਬਰ ਹੈ 6477 739 8710 6477 739 8710। ਨੀਲਮ ਜੀ ਸਤਿ ਸ਼੍ਰੀ ਅਕਾਲ ਜੀ। ਆਈ ਐਮ ਗ੍ਰੇਟ, ਕੀ ਹਾਲ ਚਾਲ ਨੇ? ਮੈਂ ਕਿਹਾ ਇੱਕ ਮਿੰਟ ਦੇ ਦਵਾਂ ਪਹਿਲਾਂ, ਮੇ ਬੀ ਹੋਲ ਤੇ ਲੱਗੇ ਹੋਏ ਸੀ। ਤੁਸੀਂ ਅੱਜ ਨੀਲਮ ਜੀ ਦੱਸੋ, ਜੇ ਹੁਣ ਟੈਰਿਫ ਲੱਗਦੇ ਨੇ ਸਾਡੇ ਇੱਥੇ ਇਕਾਨਮੀ 'ਤੇ, ਤੁਹਾਨੂੰ ਪਤਾ ਹੀ ਆ ਤੁਸੀਂ ਮੋਰਗੇਜ ਦੇ ਫੀਲਡ 'ਤੇ ਬਹੁਤ ਚਿਰ ਤੋਂ ਆ, ਤੁਸੀਂ ਤਾਂ ਨੁਕਸਾਨ ਤਾਂ ਦੇਖਿਆ ਹੀ ਹੋਣਾ, ਬੁਰਾ ਹਾਲ ਤਾਂ ਲੋਕਾਂ ਦਾ, ਘਰਾਂ ਦਾ, ਕੰਮ ਕਾਰੋਬਾਰ ਦਾ ਦੇਖਿਆ ਹੀ ਹੋਣਾ, ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈਗਾ। ਪਰ ਹੁਣ ਇਹ ਤੁਹਾਡਾ ਪਰਸਨਲ ਓਪੀਨੀਅਨ ਆ, ਸਾਡੀ ਆਰਵਾ 'ਚ ਬੈਠੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਜੇ ਟੈਰਿਫ ਲੱਗਦੇ ਆ, ਇਹ ਤੁਸੀਂ ਦੱਸੋ ਹੁਣ।
1: ਪਹਿਲੀ ਗੱਲ ਤਾਂ ਦੇਖੋ, ਟੈਰਿਫ ਲੱਗਦੇ ਆ ਤਾਂ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਪਤੇ ਦੀ ਗੱਲ ਦੱਸਾਂ, ਜਦੋਂ ਵੀ ਕੋਈ ਲੜਾਈ ਹੁੰਦੀ ਹੈ ਨਾ, ਕੋਈ ਵੀ ਲੜਾਈ ਹੈ, ਦੋ ਜਣਿਆਂ 'ਚ ਕਿਸੇ ਚੀਜ਼ ਦੀ ਵੀ ਲੜਾਈ ਹੈ, ਇੱਕ ਦਾ ਤਾਂ ਨੁਕਸਾਨ ਹੋਣਾ ਹੀ ਹੋਣਾ, ਨੋ ਮੈਟਰ ਵਟ, ਉਹਦੇ 'ਚ ਇੱਕ ਦਾ ਨੁਕਸਾਨ ਹੋਣਾ ਹੀ ਹੋਣਾ। ਤੇ ਜਿਹੜੀ ਚੀਜ਼ ਰਜਾਮੰਦੀ ਨਾਲ ਸੁਲਝ ਜਾਵੇ, ਉਹਦੇ ਵਰਗਾ ਕੋਈ ਇਲਾਜ ਨਹੀਂ ਹੁੰਦਾ, ਤੇ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੁੰਦੀ। ਪਰ ਇਹਦੇ 'ਚ ਕੀ ਹੈ, ਪੋਲੀਟਿਕਸ ਕੀ ਕਰਦੇ, ਉਹ ਆਪਣਾ ਫਾਇਦਾ ਸੋਚਦੇ ਆ, ਆਪਣੇ ਬਾਰੇ ਸੋਚਦੇ ਆ, ਜਨਤਾ ਬਾਰੇ ਕਿਸੇ ਨੂੰ ਕਿਸੇ ਦਾ ਕੋਈ ਖਿਆਲ ਨਹੀਂ। ਉਹਨਾਂ ਨੂੰ ਪਤਾ ਕਿ ਮੰਨ ਲਓ ਕਿਸੇ ਚੀਜ਼ ਦਾ ਟੈਕਸ ਵਧਾ ਦਿੱਤਾ, ਜਿੱਦਾਂ ਮਰਜ਼ੀ ਵਧਾ ਦਿੱਤਾ, ਸਮ ਹੋ ਉਹਨਾਂ ਦੀ ਪੋਕਟ 'ਚੋਂ ਨਿਕਲ ਹੀ ਆਉਣਾ, ਭਾਵੇਂ ਉਹ ਆਪਣਾ ਘਰ ਵੇਚਣ ਤੇ ਅੱਧੀ ਐਂਡ ਆ ਜਾਣ। ਜਿੰਨੀਆਂ, ਮੇਰੀ ਗੱਲ ਸੁਣ, ਐਟ ਦ ਮੋਮੈਂਟ ਬ੍ਰੈਂਪਟਨ ਦੇ ਵਿੱਚ ਡਿਲਿੰਕੁਐਂਸੀਜ਼ ਨੇ ਮੋਰਗੇਜ ਦੀਆਂ, ਉਹ ਹੋਰ ਕਿਤੇ ਨਹੀਂ ਹੈ। ਉਹਦਾ ਕੀ ਕਾਰਨ ਹੈ,
0: ਪੂਰੇ ਕੈਨੇਡਾ ਦੇ ਵਿੱਚ ਸਭ ਤੋਂ ਹਾਈਐਸਟ ਅਮਾਉਂਟ ਬ੍ਰੈਂਪਟਨ ਦੇ ਵਿੱਚ ਹੀ ਮੋਰਗੇਜ ਡਿਲਿੰਕੁਐਂਸੀਜ਼ ਨੇ।
1: ਬਿਲਕੁਲ।

0: ਆਲੋ ਪਾਪ ਕਰਨਾ ਹੈ ਕਿ ਇੰਨਾ ਵੱਡਾ ਬਿੱਲ ਬਣ ਗਿਆ। ਮੈਂ ਤਾਂ ਹੈਲਥੀ ਖਾਣਾ ਹੈ, ਮੈਂ ਤਾਂ ਹੈਰਾਨ ਹੋ ਜਾਣਾ ਐਵਰੀ ਟਾਈਮ ਆਈ ਗੋ ਗੈਟ ਪ੍ਰੋਡਿਊਸ ਐਂਡ ਮੀਟ ਐਂਡ ਵਾਟ ਨਾਟ। ਬੰਦਾ ਇੱਥੇ ਹੈਲਥੀ ਵੀ ਨਹੀਂ ਰਹਿ ਸਕਦਾ।
1: ਕਮਰਾਜ ਤੁਹਾਡੇ ਕੁਐਸਚਨ ਦਾ ਆਨਸਰ ਇਹ ਹੈ, ਕੋਸਟਕੋ ਤੇ ਚਲੇ ਜਾਓ, ਸਟੇਕ ਦਾ ਸਿਰਫ ਤੁਸੀਂ ਇੱਕ ਪੈਕ ਲਓ, ਆਲਮੋਸਟ $100 ਦਾ ਆਂਦਾ।
0: ਯਾ
1: ਓਕੇ, ਸੋ ਉਹ ਬੰਦਾ ਖਾਏਗਾ ਕੀ ਤਾਂ ਦੇਖੇਗਾ ਕੀ।
0: ਤੇ ਅੱਜ ਕੱਲ੍ਹ ਚਰਚਾ ਇਹਦੀ ਵੀ ਆ ਕਿ ਜਿਹੜਾ ਹੁਣ ਨਿਊਜ਼ੀਲੈਂਡ ਤੋਂ ਤੇ ਆਸਟ੍ਰੇਲੀਆ ਤੋਂ ਮੰਗਾਇਆ ਜਾਂਦਾ ਬੀਫ ਆ 4 times ਚੀਪਰ ਦੈਨ ਕੈਨੇਡੀਅਨ ਬੀਫ। ਸੋ ਇਹਦੇ ਪਿੱਛੇ ਵੀ ਸਰਕਾਰਾਂ ਦਾ ਹੀ ਇੰਡਸਟਰੀਅਲ ਕਾਰਬਨ ਟੈਕਸ ਹੋਰ ਵੀ 36 ਕਾਰਨ ਨੇ। ਪਰ ਚਲੋ ਆਪਾਂ ਹੁਣ ਗੱਲਬਾਤ ਕਰੀਏ ਮੋਰਗੇਜ ਦੇ ਬਾਰੇ, ਕਿਉਂਕਿ ਜਿਵੇਂ ਹੁਣ ਤੁਸੀਂ ਕਿਹਾ ਹੈ ਬਹੁਤ ਹੀ ਜ਼ਿਆਦਾ ਲੋਕ ਨੇ ਜੋ ਕਿ ਫਾਈਨੈਂਸ਼ੀਅਲ ਸਟਰਗਲ ਕਰ ਰਹੇ ਨੇ। ਹੁਣ ਮੇ ਬੀ ਤੁਹਾਨੂੰ ਕੀ ਲੱਗਦਾ ਹੈ ਕਿ ਰੀਸੈਂਟ CPI ਰਿਪੋਰਟ ਦੇ ਹਿਸਾਬ ਨਾਲ ਕੀ ਤੁਹਾਨੂੰ ਲੱਗਦਾ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਕੋਈ ਵੀ ਰੇਟ ਕੱਟ ਜਾਂ ਕੋਈ ਹਾਈਕ ਅਗਲੇ ਮਹੀਨੇ 'ਚ ਪੇਸ਼ ਕੀਤਾ ਜਾਊਗਾ ਕਿ ਨਹੀਂ ਜੀ?
1: What I'm thinking at the moment, the Reuters report, according to the Reuters report, so as the economist, they are thinking not just as September 2nd, jo interest rate, which may be 2.25 the rate ticker then, which is policy rate, they may end up staying for the whole year, rest of the 2026 tak rate ch koi katoti nahi aayegi, may be stay stable. They're definitely not going to go up, but they may stay stable. Jo gas the actually the gasoline is the rider, right? On top of the groceries utte sir te chadh ke bol ditti hai Costco de jao sahi tusi grocery karan $100 di grocery karan jaane tusi $700 da bill de ke bahar aane ho. Why everything is so bloody expensive? Main choti ji example den lagya ki pomegranate hunde anar, sorry oh jehde anar 25-26 dollars de, who right mind da person $26 de 6 anar lage ghar ajuga? Dasso mainu jehda normal banda $17 ghante de kamanda, nobody would. So na da grocery nu thalla te ਰਿਪੋਰਟ ਦੇਖੋਗੇ ਤਾਂ ਕਹਿੰਦੇ ਜੀ ਫਲਾਣਾ ਘਰ ਪਾਵਰ ਆਫ ਸੇਲ ਤੇ ਆਇਆ, ਅਨਦਰ ਵਨ ਪਾਵਰ ਆਫ ਸੇਲ, ਅਨਦਰ ਵਨ ਪਾਵਰ ਆਫ ਸੇਲ. ਉਹਦੇ ਚ ਕਿਹਦਾ ਨੁਕਸਾਨ ਹੈ, ਕਿਹਦਾ ਫਾਇਦਾ? ਆਈ ਡੋਂਟ ਨੋ ਬਟ ਨੁਕਸਾਨ ਉਸ ਬੰਦੇ ਦਾ ਜਿਹਨੇ ਇੰਨੀ ਦੇਰ ਘਰ ਲਿੱਤੀ ਰੱਖਿਆ, ਅੱਜ ਦੇ ਦਿਨ ਦੇ ਵਿੱਚ ਬੈਂਕ ਕਹਿੰਦਾ ਗੁੱਡ ਬਾਈ ਚਾਰਲੀ. Like you cannot be loyal to these bankers. Usi 25 saal unna naal account banaye rakho na, jithe tusi account kholya tusi kehnde inna ne mainu mortgage de deni, tuhadi loyalty khooh ch pa jandi. Bank kehnda no, sanu we need this, we need that. Tusi kise dooje bank to theek rate le sakde ho, par jide naal tusi account kholya hunda, they do not give you the right option of right interest rate. So loyalty da itthe waise nahi count kardi. Baki rahi tuhadi jehdi actual position hai of saving money is nil, it's next to zero. ਹੁਣ ਆਪਾਂ ਕਿਸੇ ਸੈਕਿੰਡ ਕੁਐਸਚਨ ਤੇ ਆਉਂਦੇ ਹਾਂ, ਕਿਉਂਕਿ ਮੈਂ ਆਮ ਗੈਟਿੰਗ ਫਰਸਟ੍ਰੇਟਡ ਔਨ ਦਿਸ, ਕਿਉਂਕਿ ਸਾਰੇ ਦੁਨੀਆ ਨੂੰ ਮੈਨੂੰ ਇੰਨੇ ਕੁਐਸਚਨ ਆਉਂਦੇ ਆ, ਸਾਰੇ ਇਹ ਪੁੱਛਦੇ ਆ ਵੀ ਨੀਲਮ ਜੀ ਤੁਸੀਂ ਹਰ ਵਾਰੀ ਕਹਿ ਦਿੰਦੇ ਹੋ ਕਿ ਜਿਹੜੇ ਇੰਟਰਸਟ ਰੇਟ ਆ ਉਹ ਬੜੇ ਘੱਟ ਨੇ, 3% ਹੈ, ਫਸਟ ਟਾਈਮ ਮੈਂ ਬਾਇਰ ਆ, ਆ ਇਨਸੈਂਟਿਵ ਆ, ਉਹ ਇਨਸੈਂਟਿਵ ਹੈ, ਪਰ ਐਵਰੀ ਅਦਰ ਡੇ ਤਾਂ ਤੁਸੀਂ ਫੋਰ ਕਲੋਜਰ ਦੇਖਣ ਨੂੰ ਮਿਲਦੇ ਪਏ ਆ, ਰਾਈਟ? ਸੋ ਆਈ ਗੈਟ ਫਰਸਟ੍ਰੇਟਡ ਔਨ ਦੈਟ. ਇਟ ਇਜ਼ ਵਟ ਇਟ ਇਜ਼. ਆਪਾਂ ਦੁਨੀਆ ਦੇ ਨਾਲ ਆ, ਜ਼ਿਆਦਾ ਬੋਲਿਆ ਤਾਂ ਆਈ ਡੋਂਟ ਵਾਂਟ ਟੂ ਬੀ ਟ੍ਰੋਲਡ.
0: ਮੈਂ ਇੱਕ ਗੱਲ ਦੱਸ ਦਵਾਂ ਕਿ ਜਿਹੜਾ ਵੀ ਜੋ ਵੀ ਤੁਹਾਡਾ ਕਰੰਟ ਫਾਈਨੈਂਸ਼ੀਅਲ ਸਿਚੁਏਸ਼ਨ ਹੈ, ਜੇ ਮੋਰਗੇਜ ਰਿਨਿਊਅਲ ਫੇਸ ਕਰ ਰਹੇ ਹੋ, ਜੇ ਤੁਸੀਂ ਬਹੁਤ ਹਾਈ ਇੰਟਰਸਟ ਰੇਟ ਲੋਨਸ ਲਏ ਹੋਏ ਨੇ, ਜੇ ਤੁਸੀਂ ਬਹੁਤ ਹੀ ਜ਼ਿਆਦਾ ਅਲੱਗ ਅਲੱਗ ਕਰਜ਼ੇ ਲਏ ਹੋਏ ਨੇ, ਜੇ ਤੁਸੀਂ ਚਾਹੁੰਦੇ ਹੋ ਕਿ ਸਾਰਾ ਪੂਰਾ ਪਿਕਚਰ ਦੇਖ ਕੇ ਤੁਹਾਨੂੰ ਇੱਕ ਪ੍ਰੋਪਰ ਚੱਜ ਦੀ ਸਲੂਸ਼ਨ ਪੇਸ਼ ਕੀਤੀ ਜਾਵੇ, ਫਿਰ ਨੀਲਮ ਸਿੱਧੂ ਨਾਲ ਜ਼ਰੂਰ ਸੰਪਰਕ ਕਰੋ। ਫੋਨ ਨੰਬਰ ਹੈ 6477398710। ਬਹੁਤ ਹੀ ਪ੍ਰੋਫੈਸ਼ਨਲ ਐਂਡ ਜਾਣਿਆ ਪਛਾਣਿਆ ਤੇ ਐਕਸਪੀਰੀਅੰਸ ਨੇਮ ਹੈ 6477398710। ਤੇ ਨੀਲਮ ਜੀ, ਇਹ ਵੀ ਇੱਕ, ਵੈਸੇ ਤਾਂ ਮੈਂ ਕਹਿੰਦਾ ਕਿ ਕਾਮਨ ਸੈਂਸ ਨਾਟ ਸੋ ਕਾਮਨ ਦੀਸ ਡੇਜ਼, ਪਰ ਕਾਮਨ ਸੈਂਸ ਦਾ ਸਵਾਲ ਤਾਂ ਹੈਗਾ ਹੀ ਹੈਗਾ ਕਿ ਹੁਣ ਜੇ ਕਿਸੇ ਨੇ ਅੱਜ ਨਹੀਂ ਤਾਂ ਕੱਲ੍ਹ ਨੂੰ ਕੋਈ ਲੋਨ ਕਰਵਾਉਣਾ, ਕੋਈ ਮੋਰਗੇਜ ਕਰਵਾਉਣੀ ਆ, ਤੇ ਅੱਜ ਉਹਨਾਂ ਦਾ ਕ੍ਰੈਡਿਟ ਸਕੋਰ ਤਾਂ ਨਾਨ ਐਗਜ਼ਿਸਟੈਂਟ ਹੀ ਹੈ ਜਾਂ ਬਹੁਤ ਮਾੜਾ ਹੈ, ਕਿੰਨਾ ਕੁ ਜ਼ਰੂਰੀ ਆ ਕ੍ਰੈਡਿਟ ਸਕੋਰ ਨੂੰ ਮੇਨਟੇਨ ਕਰਨਾ, ਤੇ ਕਿੰਨਾ ਕੁ ਟਾਈਮ ਲੱਗਦਾ ਉਹਨੂੰ ਫਿਰ ਠੀਕ ਕਰਨਾ ਫਿਰ?
1: ਬਿਲਕੁਲ, credit score, it matters, but this is not the only factor in mortgage. Most of the time te ki hunda, we all apa sirf credit score nu ik pillar man ke chal lende ha. Okay, kai vari call aundi hai kehnde neelam ji sadi mortgage kara do, meri tankha jari 100,000 tankha hai gi, 680 credit score hai, 550 di property hai, mortgage ho jao. Je ta tusi muh ch banni unnu dassna, verbally dassna te kehnde yes ji, it is doable, but actually when you buy a property, what you need a pre-approval. Us pre-approval de liye what we need tode every single documents.

0: income documents, for the bank statements, for the purchase price, for a T4, T-General, the corporation, the paper, article of incorporation, for every single paper, including your credit report. So, file paid, then you get actually pre-approval that you qualify amount no qualify kar de ho. So the credit score, the number, this is not just justifying a number ki, okay, you know what, example de taur te mere ko pichhe je client si kehnda ji mera 680 credit score hai, $800 di property hai, $800,000 di 10% down hai, 125,000 banana main offer paani hai shami, mera realtor kehnda ho ju tuhadi vi opinion le liye ho ju paaji, mainu zara apni credit report bhejiyo. ਭਾਜੀ ਸ਼ਾਮ ਨੂੰ ਕ੍ਰੈਡਿਟ ਰਿਪੋਰਟ ਭੇਜ ਦਿਆ, ਹਾਲੇ 9 ਵਜੇ ਰਾਤੀ ਆਫਰ ਪਾਣੀ ਸੀਗੀ. ਕ੍ਰੈਡਿਟ ਰਿਪੋਰਟ ਦੇ ਉੱਤੇ 9 ਡਿਲਿੰਕੁਐਂਸੀਜ਼ ਔਰ 9 ਕ੍ਰੈਡਿਟ ਸਕੋਰ, ਰੋਜਰਸ ਦੇ $9,000 ਦੇਣ ਵਾਲਾ, ਉਹਨਾਂ ਨੇ ਅਗੋ ਕਲੈਕਸ਼ਨ ਨੂੰ ਭੇਜਿਆ ਹੋਇਆ. ਤੁਹਾਡੀ ਕਿੱਦਾਂ ਕਿੱਦਾਂ ਹੋ ਜੂਗੀ? ਤੁਸੀਂ ਕਦੀ ਇਹ ਲਾਈਫ 'ਚ ਸੋਚੋ, ਜਦੋਂ ਤੁਸੀਂ ਘਰ ਦੇਖਣ ਜਾਂਦੇ ਹੋ ਨਾ, ਯੂ ਵਾਂਟ ਅ ਹਾਊਸ ਟੂ ਬੀ ਸਪਿਕ ਐਂਡ ਸਪੈਨ, ਘਰ ਨੂੰ ਸਟੇਜ ਕਿਉਂ ਕੀਤਾ ਜਾਂਦਾ? ਤੋ ਦੇਖਣ ਨੂੰ ਸੋਹਣਾ ਲੱਗੇ, ਦੇਖਣ ਨੂੰ ਕਲੀਨ ਲੱਗੇ, ਜੋ ਐਕਚੁਅਲੀ ਕਲੀਨ ਹੁੰਦਾ, ਇਟਸ ਅਟਰੈਕਟਿਵ, ਇਟਸ ਬਾਏਬਲ, ਤੁਸੀਂ ਤਾਂ ਕਰਕੇ ਉਹਨੂੰ ਅਟਰੈਕਟ ਹੋ ਕੇ ਉਹਨੂੰ ਬਾਏ ਕਰ ਲੈਂਦੇ ਹੋ. ਸੇਮ ਐਜ਼ ਕ੍ਰੈਡਿਟ ਸਕੋਰ, ਵਾਏ ਐਨੀ ਲੈਂਡਰ ਵਿਲ ਲੈਂਡ ਯੂ ਦਾ ਮਨੀ, ਜਦੋਂ ਇਹਨੂੰ ਇਹ ਪਤਾ ਲੱਗਦਾ ਕਿ ਤੁਸੀਂ ਪਿਛਲੇ 10 ਲੈਂਡਰਾਂ ਦੇ ਪੈਸੇ ਮਾਰੇ ਹੋਏ ਆ, ਜਾਂ ਨਹੀਂ ਦਿੱਤੇ ਹੋਏ, ਜਾਂ ਕਲੈਕਸ਼ਨ ਤੇ ਗਏ ਹੋਏ ਆ. ਨੋ, ਡੂ ਨਾਟ ਪੁੱਟ ਐਨ ਆਫਰ ਵਿਦਆਊਟ ਸ਼ੋਇੰਗ, ਵਿਦਆਊਟ ਜਸਟੀਫਾਈਂਗ ਯੋਰ ਐਕਵਾਫੈਕਸ ਰਿਪੋਰਟ. ਤੁਹਾਡੀ ਡਿਊਟੀ ਆ ਉਹਨੂੰ ਰੈਕਟੀਫਾਈ ਕਰਾਉਣਾ. ਉਹ ਕਹਿੰਦਾ ਜੀ, ਰੋਜਰ ਕਹਿੰਦਾ ਸਾਡੇ ਨੀ ਚਾਰਜਿਸ, ਅਸੀਂ ਕਹਿੰਦੇ ਸਾਡੇ ਨੀ ਚਾਰਜਿਸ. ਹੁਣ ਆਈ ਡੋਂਟ ਨੋ ਕਿੱਥੇ ਕੀ, ਤੁਸੀਂ ਬੈਂਕ ਵਾਲਿਆਂ ਨੂੰ ਸਮਝਾ ਦਿਓ. ਆਈ ਐਮ ਅ ਥਰਡ ਪਰਸਨ, ਬੈਂਕ ਨੂੰ ਨਹੀਂ ਸਮਝਾਉਣਾ. ਤੁਹਾਡੀ ਪ੍ਰੋਬਲਮ ਹੈ, ਤੁਹਾਡਾ ਇਸ਼ੂ ਹੈ, ਤੁਹਾਡੀ ਕ੍ਰੈਡਿਟ ਰਿਪੋਰਟ ਹੈ, ਯੂ ਨੀਡ ਟੂ ਰੈਕਟੀਫਾਈ. 20-30 ਦਿਨ ਲੱਗਦੇ ਆ, ਜੇ ਤੁਹਾਡੇ ਨਹੀਂ ਹੈ, ਦੇ ਵਿਲ ਰੈਕਟੀਫਾਈ ਦੀ ਇਸ਼ੂ. ਤੁਸੀਂ ਉਹਨਾਂ ਨੂੰ ਇੱਕ ਵਾਰੀ ਫੋਨ ਕਰ ਲਓ, ਫੋਨ ਕਾਲ ਜੇ ਤੁਹਾਡੇ ਕੋਲ ਨਹੀਂ ਹੈਗੀ, ਮੇਰੇ ਕੋਲੋਂ ਨੰਬਰ ਲੈ ਲਓ. ਕ੍ਰੈਡਿਟ ਸਕੋਰ ਜਿੱਦਾਂ ਦਾ ਮਰਜ਼ੀ ਹੈ, 400 ਹੈ, 500 ਹੈ, 600 ਹੈ, 700 ਹੈ, 800 ਹੈ, ਤੁਸੀਂ ਉਹਨੂੰ ਠੀਕ ਕਰਾਉਣਾ. ਹਾਓ ਡੂ ਯੂ ਡੂ ਇਟ, ਕਿਹੜੇ ਨੰਬਰ ਲਾਉਣੇ, ਕਿੱਦਾਂ ਹੋਣਾ ਚਾਹੀਦਾ? Call Mortgage Broker, Mortgage Alliance, Mortgage Queen, Neelam Saraf, 647-739-8710. Jithe todi mortgage hundi hai, zarur karao. Jithe mortgage nahi hundi, Mortgage Queen, Mortgage Broker, Neelam Saraf. Tad mere ko beshak aiyo, it will be done. Many things, ek hor cheez last ek kehna chahungi, thode je time ch tusi mortgage broker ho, mortgage agent ho, tuhanu kam nahi aunda, tuhanu structure file nahi karni aundi, ਮੇਰੇ ਨਾਲ ਇੱਕ ਵਾਰੀ ਸੰਪਰਕ ਕਰੋ. ਵੀ ਕੈਨ ਗੈਟ ਇਟ ਟੂਗੈਦਰ ਵਰਕ ਆਊਟ. 647-739-8710. ਸ਼ੁਰੂ ਕੀਤੇ ਜਾਂਦੇ ਨੇ ਔਨ 5% ਆਫ ਆਲ ਆਰ ਗੁੱਡਸ ਐਕਸਪੋਰਟਡ ਟੂ ਅਮਰੀਕਾ, ਈਵਨ USMCA ਕੰਪਲਾਈਐਂਟ ਗੁੱਡਸ. ਫਿਰ ਆਰਵਾ ਚ ਬੈਠੀ ਮਾਰਕ ਕਰਨੀ ਸਰਕਾਰ ਨੂੰ ਫਿਰ ਕੀ ਕਰਨਾ ਚਾਹੀਦਾ ਹੈ? ਤੇ ਆਪਸ਼ਨਸ ਵੀ ਤੁਹਾਨੂੰ 3 ਦਿੱਤੇ ਸੀ ਕਿ ਕੀ ਸਾਨੂੰ ਬਦਲਾ ਲੈਣਾ ਚਾਹੀਦਾ, ਟੈਰਿਫ ਦਾ ਬਦਲਾ, ਟੈਰਿਫ ਕਾਊਂਟਰ ਟੈਰਿਫ ਲਾਉਣੇ ਚਾਹੀਦੇ ਆ, ਜਾਂ ਤਾਂ ਫਿਰ ਸਾਨੂੰ ਇਕੱਲਾ ਚੁੱਪ ਚਾਪ ਨੈਗੋਸ਼ੀਏਟ ਕਰਨਾ ਚਾਹੀਦਾ ਹੈ ਬਿਨਾਂ ਕੋਈ ਵੀ ਟੈਰਿਫ ਲਾਉਣ ਤੋਂ, ਬਿਨਾਂ ਕੋਈ ਕਨਸੈਸ਼ਨ ਦੇਣ ਤੋਂ, ਜਸਟ ਕੁਆਇਟਲੀ ਨੈਗੋਸ਼ੀਏਟ ਕਿ ਬਸ ਡੀਲ ਬਣਾ ਲਈਏ, ਅੱਜ ਨਹੀਂ ਤਾਂ ਕੱਲ੍ਹ ਨੂੰ ਬਣ ਹੀ ਜਾਊਗੀ. ਜੇ ਹੁਣ ਸਾਨੂੰ ਇੰਨੇ ਹਫ਼ਤਿਆਂ ਤੋਂ ਕਹੀ ਗਏ ਨੇ ਕਿ ਅਸੀਂ ਬਹੁਤ ਨੇੜੇ ਹਾਂ, ਬਹੁਤ ਨੇੜੇ ਹਾਂ, ਫਿਰ ਅਚਾਨਕ ਕਹਿੰਦੇ ਨੇ ਹੁਣ ਤਾਂ ਬਹੁਤ ਦੂਰ ਹਾਂ, ਫਿਰ ਤਾਂ ਸੂਨਰ ਲੇਟਰ ਡੀਲ ਤੋਂ ਕੋਈ ਨਾ ਕੋਈ ਬਣ ਹੀ ਜਾਊਗੀ. ਅਤੇ ਤੀਜਾ ਆਪਸ਼ਨ ਦਿੱਤਾ ਸੀ ਕਿ ਬਸ ਹੋਰ ਕਨਸੈਸ਼ਨ ਦੇ ਦਿਓ, ਜੋ ਮਰਜ਼ੀ ਦੇ ਦਿਓ, ਸਭ ਕੁਛ ਹੀ ਦੇ ਦਿਓ, ਸਭ ਕੁਛ ਕਰਨ ਲਈ ਤਿਆਰ ਹੋ ਜਾਓ, ਪਰ ਸਾਨੂੰ ਡੀਲ ਚਾਹੀਦੀ ਚਾਹੀਦੀ ਹੈ. ਸੋ ਹੁਣ ਤੁਹਾਨੂੰ ਦੱਸ ਦਿੰਦਾ ਕਿ ਜਿੰਨੇ ਵੀ ਲੋਕਾਂ ਨੇ ਵੋਟ ਕੀਤਾ ਹੈ ਉਹਦੇ ਵਿੱਚੋਂ ਕੁੱਲ ਮਿਲਾ ਕੇ 100% ਦੇ ਵਿੱਚੋਂ ਐਗਜੈਕਟਲੀ 50%, ਐਗਜੈਕਟਲੀ ਅੱਧਿਆਂ ਹੀ ਤੁਹਾਡੇ ਵਿੱਚੋਂ ਲੋਕਾਂ ਨੇ ਕਿਹਾ ਕਿ ਬਸ ਕੋਈ ਵੀ ਕਨਸੈਸ਼ਨ ਦੇਣ ਦੀ ਲੋੜ ਨਹੀਂ, ਕੋਈ ਵੀ ਕਾਊਂਟਰ ਟੈਰਿਫ ਲਾਉਣ ਦੀ ਕੋਈ ਲੋੜ ਨਹੀਂ, ਜਸਟ ਕੁਆਇਟਲੀ ਨੈਗੋਸ਼ੀਏਟ, ਪੁੱਟ ਯੂਰ ਹੈਡ ਡਾਊਨ ਐਂਡ ਨੈਗੋਸ਼ੀਏਟ. ਉਹ ਵੀ ਜ਼ਿਆਦਾ ਸੌਖਾ ਰਹੂਗਾ ਜੇਕਰ ਮੀਡੀਆ ਦੀ ਚਰਚਾ ਤੋਂ ਦੂਰ ਹੀ, ਬਿਨਾਂ ਇਹ ਨਿਤ ਰੋਜ਼ ਹੀ ਕੌਨਫੀਡੈਂਸ਼ੀਅਲ ਲੀਕਸ ਤੋਂ, ਅਨੋਨਮਸ ਲੀਕਸ ਤੋਂ, ਜੇਕਰ ਕੁਆਇਟਲੀ ਟਾਪ ਦੇ ਬੰਦਿਆਂ ਦੇ ਵੱਲੋਂ ਦੋਨੇ ਸਾਈਡ ਦੇ ਮੁਲਕਾਂ ਵਿੱਚੋਂ ਜੇ ਨੈਗੋਸ਼ੀਏਸ਼ਨ ਹੋ ਜਾਵੇ, ਮੇ ਬੀ ਦੋ ਗੈਟ ਸਮਵੇਅਰ ਕੁਇਕ. ਸੋ 50% ਲੋਕਾਂ ਨੇ ਕਿਹਾ ਕਿ ਸਿਰਫ ਤੇ ਸਿਰਫ ਜ਼ਿਆਦਾ ਵਧੀਆ ਡੀਲ ਨੈਗੋਸ਼ੀਏਟ ਕਰਨੀ ਚਾਹੀਦੀ ਹੈ ਬਿਨਾਂ ਕੁਛ ਵੀ ਹੋਰ ਕਰਨ ਤੋਂ ਸਾਡੀ ਕਾਨੂੰਨੀ ਸਰਕਾਰ ਦੇ ਵੱਲੋਂ. ਫਿਰ ਨੰਬਰ 2 ਆਂਸਰ, 33% ਤੁਹਾਡੇ ਵਿੱਚੋਂ ਲੋਕਾਂ ਨੇ ਕਿਹਾ, 33% ਨੇ ਕਿਹਾ
1: ਕਿ ਇੱਕ ਬੰਦੇ ਨੇ ਤਾਂ ਕਿਹਾ ਵੀ ਕੈਂਟ ਬੈਂਡ ਟੂ ਬੁਲੀਜ਼, ਵੀ ਹੈਵ ਟੂ ਰਿਟੈਲੀਏਟ। ਕੁਛ ਲੋਕਾਂ ਨੇ ਕਿਹਾ ਕਾਊਂਟਰ ਟੈਰਿਫ, ਕੁਛ ਲੋਕਾਂ ਨੇ ਕਿਹਾ ਬਿਗਰ ਟੈਰਿਫ। ਸੋ 33% ਨੇ ਕਿਹਾ ਕਿ ਬਦਲਾ ਤਾਂ ਲੈਣਾ ਜ਼ਰੂਰੀ ਆ, ਸਾਡੀ ਕਾਨੂੰਨੀ ਸਰਕਾਰ ਨੂੰ ਕੱਲ੍ਹ ਨੂੰ ਹੀ ਕਾਊਂਟਰ ਟੈਰਿਫ ਰਿਟੈਲੀਏਸ਼ਨ ਇਹ ਐਸਕਲੇਸ਼ਨ ਤਾਂ ਕਰਨੀ ਚਾਹੀਦੀ ਆ, 33% ਨੇ ਕਿਹਾ। ਅਤੇ ਫਿਰ ਅਖੀਰਲੇ 16% ਨੇ ਕਿਹਾ ਕਿ ਸਾਨੂੰ ਕਨਸੈਸ਼ਨਸ ਹੀ ਦੇਣੀਆਂ ਚਾਹੀਦੀਆਂ ਨੇ, ਹੋਰ ਕੁਛ ਵੀ ਰਹਿ ਗਿਆ ਨਹੀਂ ਹੈਗਾ, ਕਨਸੈਸ਼ਨਸ ਦਿਓ ਜੇਕਰ ਸਾਨੂੰ ਲੋਅਰ ਟੇਅਰ ਫਰੀਡ ਮਿਲਦਾ ਹੈ। ਸੋ ਦਿਸ ਇਜ਼ ਦ ਬ੍ਰੇਕ ਡਾਊਨ। 50% ਨੇ ਕਿਹਾ ਕੁਛ ਨਾ ਕਰੋ, ਬਸ ਨੈਗੋਸ਼ੀਏਟ ਕਰੋ। 33% ਨੇ ਕਿਹਾ ਪੰਗਾ ਹੀ ਲਓ, ਬਦਲਾ ਹੀ ਲਓ। ਅਤੇ 16% ਨੇ ਕਿਹਾ ਕਨਸੈਸ਼ਨ ਹੀ ਦੇ ਦਿਓ ਜੇ ਸਾਨੂੰ ਜ਼ਿਆਦਾ ਬਿਹਤਰ ਡੀਲ ਮਿਲਦੀ ਹੈ। ਦੋਸਤੋ ਹੁਣ ਜਾਂਦੇ ਜਾਂਦੇ ਤੁਹਾਨੂੰ ਦੱਸ ਦੇਵਾਂ ਕਿ ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ, ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਪਹੁੰਚੋ, ਜੋ ਕਿ 3 ਲੋਕੇਸ਼ਨਸ ਇਨ ਬ੍ਰੈਂਪਟਨ ਆਪਰੇਟ ਕਰਦੇ ਨੇ, 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ, 85 ਮਾਂ ਫੈਲੀ ਸਟਰੀਟ ਜੋ ਕਿ ਮਿਸ ਸਾਗਰ ਰੋਡ 'ਤੇ ਫਾਈਨੈਂਸ਼ੀਅਲ 'ਤੇ ਹੈ, ਜਾਂ 15 ਫੈਂਟਰਵੇ ਜੋ ਕਿ ਬੁਵੇਰ 'ਤੇ ਚਿੰਕੂਜ਼ੀ 'ਤੇ ਹੈ। ਐਵਰੀ ਸਿੰਗਲ ਡੇ ਸਵੇਰੇ 2 ਵਜੇ ਤੱਕ ਇਹ ਤਾਜ਼ਾ ਫੂਡ, ਪੰਜਾਬੀ ਫੂਡ, ਵੈੱਜ ਵੀ ਨਾਨ ਵੈੱਜ ਫੂਡ ਤਿਆਰ ਕਰਦੇ ਆ, ਅਤੇ ਐਵਰੀ ਸਿੰਗਲ ਡੇ ਮਲਟੀਪਲ ਆਈਟਮਸ 'ਤੇ ਬਾਏ ਵਨ ਗੈਟ ਵਨ ਫਰੀ ਡੀਲਾਂ ਵੀ ਮਿਲਦੀਆਂ ਨੇ। ਅਤੇ ਲਾਈਵ ਕੇਟਰਿੰਗ ਦੇ ਵਿੱਚ ਇਹ ਮਾਹਰ ਨੇ 10 ਟਰੱਕ ਰੱਖੇ ਹੋਏ ਨੇ, ਜਿੱਥੇ ਵੀ ਜਿੰਨੇ ਮਰਜ਼ੀ ਮਹਿਮਾਨ ਹਨ ਉਹਨਾਂ ਨੂੰ ਇਕੱਲਾ ਫੂਡ ਬਣਾਉਣਗੇ ਨਹੀਂ, ਸਰਵ ਵੀ ਕਰਨਗੇ। ਨੰਬਰ ਕਮਾਓ ਸਿੰਪਲੀ ਇੰਡੀਅਨ ਦਾ, 905-794-8111 905-794-8111। ਅੱਜ ਟੀਮ ਸਿੱਧੂ ਨੇ ਇੱਕ ਨਵਾਂ ਪ੍ਰੋਜੈਕਟ ਰਿਲੀਜ਼ ਕੀਤਾ ਹੈ ਜੋ ਕਿ ਬ੍ਰੈਂਪਟਨ ਕੈਲਡਨ ਬੋਰਡਰ 'ਤੇ ਹੈ, ਕੈਲਡਨ ਵਾਲੇ ਸਾਈਡ 'ਤੇ 600 ਘਰ ਬਣਨੇ ਆ, ਅਤੇ ਅੱਜ ਹੀ ਪਹਿਲਾ ਰਿਲੀਜ਼ ਹੈ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ। ਮੇਫੀਲਡ ਮਕਲਾਗਲਨ, ਮੇਫੀਲਡ ਚਿੰਕੂਜ਼ੀ, ਫਰੀ ਹੋਲ ਟਾਊਨ ਹਾਊਸਿਸ 679,000 ਤੋਂ, ਸਿਰਫ 679 ਤੋਂ। ਪ੍ਰਾਈਵੇਟ ਬੈਕਯਾਰਡ ਵਾਲੇ ਵੀ ਨੇ, ਟ੍ਰੈਡੀਸ਼ਨਲ 2-story ਅਤੇ 3-story 4 ਗੱਡੀਆਂ ਦੀ ਪਾਰਕਿੰਗ ਵਾਲੇ ਵੀ ਨੇ। 679 ਤੋਂ ਪ੍ਰਾਈਸ ਸ਼ੁਰੂ ਹੁੰਦੀ ਆ। ਸੈਮੀ ਡੀਟੈਚ ਘਰ ਦੀ ਪ੍ਰਾਈਸ ਸਿਰਫ 7,99,000 ਤੋਂ, 799 ਤੋਂ। ਅਤੇ ਡਬਲ ਕਾਰ ਗਰਾਜ 36, 38 and 42 ਫਲਾਰ 'ਤੇ ਫਰੀ ਫਿਨਿਸ਼ਡ ਬੇਸਮੈਂਟ ਦੇ ਨਾਲ ਡੀਟੈਚ ਮਕਾਨ ਸਾਰੇ ਅਤੇ ਸਾਰੇ ਡਬਲ ਕਾਰ ਗਰਾਜ ਵਾਲੇ 1.1 million ਫਰੀ ਫਿਨਿਸ਼ ਬੇਸਮੈਂਟ ਪਹਿਲੇ ਹੀ ਦਿਨ। ਕਲੋਜ਼ਿੰਗ ਹੈ ਐਂਡ ਆਫ 2027, ਸਟਾਰਟ ਆਫ 2028। ਕਾਲ ਟੀਮ ਸਿੱਧੂ 416-302-0016, 416-302-0016। ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਨੰਬਰ ਹੈ 416-457-3381, 416-457-3381। ਪ੍ਰੋਗਰਾਮ ਤੋਂ ਬਾਅਦ ਤੁਸੀਂ ਕਿਸੇ ਵੀ ਇੰਸ਼ੋਰੈਂਸ ਪਲੈਨਿੰਗ ਲਈ ਕਰਵਾਉਣਾ ਚਾਹੁੰਦੇ ਹੋ, ਚਾਹੇ ਲਾਈਫ ਡਿਸਬਿਲਿਟੀ ਖੜਕਾਉਣਾ, ਸੁਪਰਵੀਜ਼ ਵਿਜ਼ਟਰੀਜ਼ ਇੰਸ਼ੋਰੈਂਸ ਚਾਹੀਦੀ ਹੋਵੇ, ਬੱਚਿਆਂ ਦੇ ਬੈਕ ਟੂ ਸਕੂਲ ਤੋਂ ਪਹਿਲਾਂ RESP ਪਲਾਨ ਸ਼ੁਰੂ ਕਰਨਾ ਚਾਹੁੰਦੇ ਹੋ, ਗਿਵ ਮੀ ਅ ਕਾਲ ਸਮਰਾਜ ਸਿੱਧੂ 416-457-3381, 416-457-3381। ਇਹ ਤੋਂ ਅੱਗੇ ਜੀ ਸਤਿ ਸ਼੍ਰੀ ਅਕਾਲ।

0: ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
4: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T.Water ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T.Water ਟੈਕਸੀ। T.Water taxi di dock located at 1 Queens Quay East te Young ate Queens Quay East de bilkul corner te mamooli ja rate ate aaram nal rajyan vaang jao apni private water taxi te T.Water taxi 6473708368 inna di dock te parking vi available hai utho tusi apni tickets vi buy kar sakde ho cash ya credit card de naal T.Water taxi di app vi download karo T.Water taxi the best way to go to central Island. ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਿਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
5: रक्षा बंधन राजधानी लेकर आए हैं भाई बहन एंड ब्लेसिंग्स गिव अवे। जीतो इलेक्ट्रिक स्कूटर, प्लेस्टेशन 5, डायसन एयर रैप, निंटेंडो स्विच, रेबान मेटा ग्लासेस और भी बहुत सारे एक्साइटिंग प्राइजेस।
6: राजधानी की किसी भी लोकेशन पर विजिट करें, परचेज करें 12 से 29 अगस्त तक। QR कोड स्कैन करके अपनी इन्फो और एंट्री सबमिट करें।
5: 26 locations across Canada.
7: For more information visit rajdhanisweets.ca।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे
4: S&S Lawyers को इन्हां सारे सवालां दे जवाब ते तुहाडे हक ले लड़न वास्ते लियाकत है अपने हक जानन लई या सलाह लैण लई अज ही S&S Lawyers नूं कॉल करो 416-655-2000
5: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 4376551984

ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਂ, ਨਵੀਂ ਸਿੱਧੂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ, ਢੇਰ ਸਾਰੀਆਂ ਨੇਕ ਦੁਆਵਾਂ। ਕੀ ਹਾਲ ਆ ਸਾਡੇ ਸਰੋਤਿਆਂ ਦਾ? ਉਮੀਦ ਹੈ ਕਿ ਤੁਸੀਂ ਇਸ ਖੂਬਸੂਰਤ ਮੌਸਮ ਨੂੰ ਖੂਬ ਇੰਜੋਏ ਕਰ ਰਹੇ ਹੋਵੋਗੇ ਤੇ ਇਸ ਸ਼ਾਮ ਨੂੰ ਤੁਸੀਂ ਪੰਜਾਬੀ ਲਹਿਰਾਂ ਦੇ ਨਾਲ ਜੁੜ ਕੇ ਹੋਰ ਵੀ ਲਹਿਰਾਂ ਬਹਿਰਾਂ ਕਰਨ ਵਿੱਚ ਬੜਾ ਆਪਣਾ ਆਪਣਾ ਯੋਗਦਾਨ ਪਾਓਗੇ। ਖੁਸ਼ੀਆਂ, ਖੇੜੇ ਅਤੇ ਹਾਸੇ ਵੰਡਣ ਵਾਸਤੇ ਤੁਸੀਂ ਪੰਜਾਬੀ ਲਹਿਰਾਂ ਨਾਲ ਜੁੜਦੇ ਹੋ ਤੇ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਿਆਂ ਹੋਇਆਂ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਦੇ ਸਪੌਂਸਰ ਨੇ, ਜੀ ਹਾਂ, ਗ੍ਰੈਂਡ ਹੋਮ ਫਰਨੀਚਰ ਵਾਲੇ। ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਪੰਜਾਬੀ ਲਹਿਰਾਂ ਦਾ ਲਾਈਵ ਔਨ ਲੋਕੇਸ਼ਨ ਹੋ ਰਿਹਾ, ਇਸ ਵੀਕਐਂਡ ਉੱਤੇ ਤੁਸੀਂ ਵੱਧ ਚੜ੍ਹ ਕੇ ਗ੍ਰੈਂਡ ਹੋਮ ਫਰਨੀਚਰ 'ਤੇ 294 ਵਾਕਰਸ ਡਰਾਈਵ ਉੱਤੇ ਪਹੁੰਚਣਾ ਹੈ, ਏਅਰਪੋਰਟ ਰੋਡ ਅਤੇ ਕੁਈਨ ਦੇ ਨਜ਼ਦੀਕ। ਪ੍ਰੋਗਰਾਮ ਪੰਜਾਬੀ ਲਹਿਰਾਂ, ਤੁਸੀਂ ਕਿਤੇ ਉੱਤਰੀ ਅਮਰੀਕਾ ਵਿੱਚ ਮੂਵ ਹੋ ਰਹੇ ਹੋ ਤਾਂ ਐਚ ਕੇ ਮੂਵਰਸ ਦੇ ਨਾਲ ਸੰਪਰਕ ਪੈਦਾ ਕਰੋ। ਦ ਮੋਸਟ ਪ੍ਰੋਫੈਸ਼ਨਲ, ਸਿਕਿਓਰ ਅਤੇ ਗੁੱਡ ਸਰਵਿਸ ਲਈ ਜਾਣੇ ਜਾਂਦੇ ਨੇ ਐਚ ਕੇ ਮੂਵਰਸ। ਨੰਬਰ ਹੈ 416-524-6704, 416-524-6704। ਗਲੋਬਲ ਕੰਫਰਟ ਏਅਰ, ਤੇਜਪਾਲ ਜੀ ਅਤੇ ਉਹਨਾਂ ਦੇ ਸਾਥੀ ਹਰ ਤਰ੍ਹਾਂ ਦੀ ਕੂਲਿੰਗ, ਹੋਮ ਕੰਫਰਟ ਅਤੇ ਨਵੇਂ ਫਰਨਸ ਲਾਉਣ ਵਿੱਚ ਅਤੇ ਨਵਾਂ ਏਅਰ ਕੰਡੀਸ਼ਨ ਲਾਉਣ ਵਿੱਚ ਨੰਬਰ 1 ਸਰਵਿਸ ਦਿੰਦੇ ਨੇ। 905-790-9080 ਗਲੋਬਲ ਕੰਫਰਟ ਏਅਰ ਵਾਲੇ। ਸਰਵਿਸ, ਜੀ ਹਾਂ, ਮੱਲੀਆਂ ਦਾ ਟੈਂਟ ਲਗਵਾਓ ਤੇ ਫਿਰ ਬੈਂਕਟ ਹਾਲ ਦੀਆਂ ਸਰਵਿਸਿਜ਼ ਮੱਲੀਆਂ ਦੇ ਟੈਂਟ ਦੇ ਹੇਠਾਂ ਹੀ ਪਾ ਸਕਦੇ ਹੋ। 647-999-2569 ਮੱਲੀ ਟੈਂਟ ਸਰਵਿਸ ਤੁਹਾਡੇ ਲਈ। ਬਹੁਤ ਲੇਟੈਸਟ ਕਿਸਮ ਦੀ ਕਹਿੰਦੇ ਨੇ ਕਿ ਕੁਰਸੀਆਂ, ਮੇਜ਼ ਅਤੇ ਨਾਲ ਦੀ ਨਾਲ ਤੁਹਾਨੂੰ ਜਿਹੜੇ ਵਾਟਰਪਰੂਫ ਟੈਂਟ ਲਗਾ ਕੇ ਦਿੰਦੇ ਨੇ। ਇੱਕ ਵਾਰ ਮੱਲੀ ਟੈਂਟ ਸਰਵਿਸ ਦੀਆਂ ਗੱਲਾਂ ਘਰ ਘਰ ਦੇ ਵਿੱਚ ਹੋ ਰਹੀਆਂ। ਨੰਬਰ ਹੈ 647, ਜੀ ਮੱਲੀ ਟੈਂਟ ਬੋਲੋ ਜੀ, 647-999-2569, 647-999-2569 ਟੈਲੀਫੋਨ ਨੰਬਰ ਹੈ। ਕੀ ਹਾਲ ਹੈ ਸਰੋਤਿਆਂ ਦਾ? ਸਟੂਡੀਓ ਦਾ ਨੰਬਰ ਕਿੰਨੇ ਕੁ ਸੱਜਣਾਂ ਨੂੰ ਯਾਦ ਹੈ? ਜ਼ਰਾ ਕਾਲ ਕਰਕੇ ਦੱਸੋ, ਬਿਨਾਂ ਬੋਲੇ ਨੰਬਰ ਤੋਂ ਕਿੰਨੇ ਸੱਜਣ ਕਾਲ ਕਰ ਸਕਦੇ ਆ? ਨੰਬਰ ਬੋਲਣ ਤੋਂ ਬਿਨਾਂ ਜਿਹੜੇ ਪਹਿਲੇ 5 ਕਾਲਰ ਕਾਲ ਕਰਨਗੇ ਉਹਨਾਂ ਨੂੰ ਇੱਕ ਬਹੁਤ ਕਹਿੰਦੇ ਆ ਕਿ ਕਮਾਲ ਦਾ ਤੋਹਫ਼ਾ ਦੇਵਾਂਗੇ। ਪਹਿਲੇ 5 ਕਾਲਰ ਜਿਹੜੇ ਨੰਬਰ ਮੈਂ ਬੋਲਣਾ ਨਹੀਂ ਉਹਨਾਂ ਚਿਰ ਜਿੰਨਾ ਚਿਰ ਤੁਸੀਂ ਕਾਲ ਨਹੀਂ ਕਰਦੇ। ਤਾਂ ਵੇਖਦੇ ਹਾਂ ਕਿ ਪ੍ਰੋਗਰਾਮ 'ਚ ਤੁਹਾਡੀ ਕਾਲ ਜਿਹੜੀ ਹੈ ਕਿੰਨੀ ਜਲਦ ਆਉਂਦੀ ਹੈ। ਤੁਸੀਂ ਮੇਰੇ ਨਾਲ ਅਤੇ ਮੈਂ ਤੁਹਾਡੇ ਨਾਲ ਗੱਲਾਂ ਕਰਨ ਦਾ ਬਹੁਤ ਮੈਨੂੰ ਚਾਅ ਹੈ ਤਾਂ ਕਿ ਗੱਲਾਂ ਬਾਤਾਂ ਜਿਹੜੀਆਂ ਅੱਗੇ ਚੱਲ ਕੇ ਹੋ ਸਕਣ। ਇਨ ਦਾ ਮੀਨ ਟਾਈਮ ਇਹ ਕੌਣ ਕਲਾਕਾਰ ਗਾ ਰਿਹਾ? ਯਾਦ ਹੈ ਤੁਹਾਨੂੰ ਇਸ ਕਲਾਕਾਰ ਬਾਰੇ ਕੁਛ? ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ, ਕਿਸੇ ਨੇ ਤੇਰੀ ਜ਼ਾਤ ਪੁੱਛਣੀ। ਪ੍ਰੋਗਰਾਮ ਪੰਜਾਬੀ ਲਹਿਰਾਂ।

0: ਪ੍ਰੋਗਰਾਮ ਪੰਜਾਬੀ ਲੈਣ ਚ ਪਹਿਲੀ ਕਾਲ ਲੈਣੇ 2727 ਜੀ ਵੈਲਕਮ ਸਤਿ ਸ੍ਰੀ ਅਕਾਲ
1: ਭਾਜੀ ਸਤਿ ਸ੍ਰੀ ਅਕਾਲ ਜੀ
0: ਉਹ ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਹੋ
1: ਮੈਂ ਸਰ ਅਮਨ ਬੋਲਦਾ ਤੁਹਾਡਾ
0: ਸਟੂਡੀਓ ਦਾ ਨਾਮ ਦਿਲ ਤੇ ਲਿਖਿਆ ਹੋਇਆ
1: ਨਵੀਂ ਵੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦਾ ਪਰ ਅਸੀਂ ਤੁਹਾਨੂੰ ਪਹਿਲਾਂ ਸੁਣਦੇ ਹੁੰਦੇ ਸੀਗੇ
0: ਜੀ ਜੀ ਤੁਹਾਡਾ ਨਾਮ ਕੀ ਹੈ ਰਮਨ ਕੇ ਬਹੁਤ ਸੋਹਣਾ ਨਾਮ ਹੈ ਯਾਰ ਬਹੁਤ ਪਿਆਰਾ ਨਾਮ ਹੈ ਔਰ ਕਹਿੰਦੇ ਨੇ ਹਿਰਦੇ ਵਿੱਚ ਥੋੜੇ ਰਾਮ ਵਸਿਆ ਹੋਇਆ ਰਮਨ ਰਮਨ ਰਮਨ ਰਮਨ ਔਰ ਰੱਬ ਦਾ ਨਾਮ ਵਸਿਆ ਹੋਇਆ ਬਹੁਤ ਬਹੁਤ ਪਿਆਰ ਤੇ ਥੈਂਕ ਯੂ ਵੈਰੀ ਮਚ ਥੈਂਕ ਯੂ ਫੋਰ ਯੋਰ ਕਾਲ ਲਵ ਯੂ ਥੈਂਕ ਯੂ ਪ੍ਰੋਗਰਾਮ ਪੰਜਾਬੀ ਲੈਣਾ ਇੱਕ ਹੌਟਲਾਈਨ ਦੀ ਕਾਲ ਲੈ ਕੇ ਦੇਖੀਏ ਤੇ ਵੇਖਦੇ ਹਾਂ ਕਿ ਸਾਡੇ ਨਾਲ ਜੀ 6662 ਸਤਿ ਸ਼੍ਰੀ ਅਕਾਲ ਜੀ
2: ਜੀ ਹਾਂਜੀ ਮੈਂ ਕਾਲ ਕੀਤੀ ਤੁਸੀਂ ਪੁੱਛ ਰਹੇ ਸੀ ਨਾ ਕਿ ਨੰਬਰ ਜ਼ਿਆਦਾ ਕਿ ਨਹੀਂ
0: ਅੱਛਾ
2: ਹਾਂਜੀ ਇਸ ਕਰਕੇ ਕਾਲ ਕੀਤੀ ਸੀ
0: ਕੀ ਨੰਬਰ ਹੈ ਭਲਾ ਸਾਡਾ
2: 905-673-33-37
0: ਅੱਛਾ ਤੁਹਾਡੀ ਮੂੰਹ ਜ਼ਬਾਨੀ ਯਾਦ ਹੈ ਕਿ ਫੀਡ ਕੀਤਾ ਹੋਇਆ ਫੋਨ 'ਚ
2: ਨਹੀਂ ਨਹੀਂ ਮੂੰਹ ਜ਼ਬਾਨੀ ਯਾਦ ਹੈ ਜੀ
0: ਉਹ ਵੈਰੀ ਗੁੱਡ ਤੁਹਾਡਾ ਨਾਮ ਕੀ ਹੈ
2: ਗੀਤਾ
0: ਗੀਤਾ ਜੀ ਤੁਹਾਨੂੰ ਅਸੀਂ ਪੰਜਾਬੀ ਲਹਿਰਾਂ ਦੀ ਇੱਕ ਟੀ ਸ਼ਰਟ ਦੇਵਾਂਗੇ ਗਰਮੀਆਂ 'ਚ ਪਾ ਕੇ ਤੁਸੀਂ ਐਕਸਰਸਾਈਜ਼ ਜਾਂ ਜਿਮ ਜਾਣਾ ਅਤੇ ਤੁਸੀਂ ਕੱਲ੍ਹ ਨੂੰ ਜਾਂ ਵੀਕਐਂਡ ਦੇ ਸੱਚ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋ ਰਿਹਾ ਔਰ ਤੁਸੀਂ ਜ਼ਰੂਰ ਪਹੁੰਚ ਕੇ ਲਾਈਵ ਔਨ ਲੋਕੇਸ਼ਨ ਤੋਂ ਆਪਣੀ ਟੀ ਸ਼ਰਟ ਕੁਲੈਕਟ ਕਰ ਲੈਣੀ ਥੈਂਕ ਯੂ ਵੈਰੀ ਮਚ ਗੀਤਾ ਖੁਸ਼ ਰਹੋ ਸੀਤਾ ਔਰ ਗੀਤਾ ਬੜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਲਗਾ ਅਗਲੀ ਕਾਲ ਲੈਂਦੇ ਹਾਂ ਅਤੇ ਵੇਖਦੇ ਹਾਂ ਕਿ ਸਾਡੇ ਕਾਲਰ ਕੀ ਕਹਿਣਾ ਚਾਹੁੰਦੇ ਨੇ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਰੋਇਲ ਪਰਫਿਊਮਸ ਵੱਲੋਂ ਆਪਣੇ ਆਪ ਨੂੰ ਸੋਹਣੇ ਸੁਨੱਖੇ ਬਣਾਉਣ ਦੇ ਨਾਲ ਨਾਲ ਆਪਣੇ ਆਪ ਨੂੰ ਪਰਫਿਊਮ ਨਾਲ ਕਹਿੰਦੇ ਆ ਕਿ ਡਿਓਡਰੈਂਟ ਲਾ ਕੇ ਪਰਫਿਊਮ ਲਾ ਕੇ ਸੋਹਣੇ ਸੁਨੱਖੇ ਬਣ ਕੇ ਟੌਹਰਾਂ ਟੂਹਰਾਂ ਕੱਢ ਕੇ ਅਤੇ ਦੂਰੋਂ ਹੀ ਤੁਹਾਡੇ ਲਾਏ ਹੋਏ ਪਰਫਿਊਮ ਦੀ ਸਮੈਲ ਆਵੇ ਖੁਸ਼ਬੂ ਆਵੇ ਰੋਇਲ ਪਰਫਿਊਮ ਵਾਲਿਆਂ ਦੀ ਫਰੈਗਰੈਂਸ ਜਿਹੜੀ ਆ ਦੁਨੀਆ ਭਰ ਤੋਂ ਆਉਂਦੀ ਆ ਜ਼ਰੂਰ ਤੁਸੀਂ ਉਸਨੂੰ ਇੰਜੋਏ ਕਰੋ ਪ੍ਰੋਗਰਾਮ ਪੰਜਾਬੀ ਲੈਣਾ ਅਗਲੀ ਕਾਲ ਲੈਂਦੇ ਹਾਂ ਜੀ ਸਤਿ ਸ਼੍ਰੀ ਅਕਾਲ ਥ੍ਰੀ ਲਾਸਟ ਨੰਬਰ ਹੈਗਾ 339 ਹੈਲੋ 339 ਸਤਿ ਸ਼੍ਰੀ ਅਕਾਲ ਹੈਲੋ ਨਹੀਂ ਚਲੋ ਕੋਈ ਨਾ ਦੇਖਦੇ ਹਾਂ ਅਗਲੀ ਕਾਲ 'ਤੇ ਜਾਂਦੇ ਹਾਂ ਤਾਂ ਕਿ ਟਾਈਮ ਨਾ ਸਮਾਪਤ ਦੁਬਾਰਾ ਕਰ ਲੈਣਾ ਪਲੀਜ਼ ਕਾਲ ਤੁਸੀਂ 564 ਹੈਲੋ
3: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਕੌਣ ਸਾਹਿਬ ਬੋਲਦੇ ਹੋ
3: ਗੁਰਮੀਤ ਸਿੰਘ ਜੀ ਬੋਲਦੇ
0: ਕਿਆ ਬਾਤ ਹੈ ਗੁਰਮੀਤ ਸਿੰਘ ਜੀ ਕਿਆ ਬਾਤ ਹੈ ਕਿੱਥੋਂ ਬੋਲ ਰਹੇ ਹੋ ਅੱਜ ਕੱਲ੍ਹ ਬ੍ਰੈਂਪਟਨ ਹੀ ਆ ਕਿਤੇ ਬਾਹਰ ਗਏ ਹੋਏ ਹੋ
3: ਹਾਂਜੀ ਹਾਂਜੀ ਬ੍ਰੈਂਪਟਨ ਤੋਂ ਹੀ ਆ ਜੀ
0: ਅੱਛਾ
3: ਟਰੱਕ ਚਲਾਉਣੇ ਆ ਤੁਹਾਡਾ ਪ੍ਰੋਗਰਾਮ ਸਵੇਰੇ ਸੁਬਾਹ ਵੀ ਸੁਣੀਦਾ ਸ਼ਾਮ ਨੂੰ ਵੀ
0: ਸੁਬਾਹ ਔਰ ਸ਼ਾਮ ਇੱਕ ਹੀ ਸੁਬਾਹ ਔਰ ਸ਼ਾਮ ਇੱਕ ਹੀ ਨਾਮ ਪੰਜਾਬੀ ਲਹਿਰਾਂ ਹੈ
3: ਹਾਂਜੀ ਹਾਂਜੀ ਹਾਂਜੀ
0: ਵੈਰੀ ਗੁੱਡ ਏ ਐਮ 530 ਦਾ ਪੂਰਾ ਸਟੇਸ਼ਨ ਤੁਸੀਂ ਸੁਣਦੇ ਰਹਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਅਤੇ ਤੁਹਾਨੂੰ ਅਸੀਂ ਗਿਫਟ ਦੇਵਾਂਗੇ ਤੁਸੀਂ ਪੰਜਾਬੀ ਲਹਿਰਾਂ ਦੇ ਲਾਈਵ ਔਨ ਲੋਕੇਸ਼ਨ 'ਤੇ ਆਏ ਤਾਂ ਤੁਹਾਡੇ ਵਾਸਤੇ ਇੱਕ ਟੀ ਸ਼ਰਟ ਜਿਹੜੀ ਆ ਉਹ ਜ਼ਰੂਰ ਸਾਡੀ ਟੀਮ ਤੁਹਾਨੂੰ ਦੇਵੇਗੀ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਲੈਣਾ ਇੱਕ ਕਾਲ ਹੋਰ ਲੈ ਲੈਂਦੇ ਹਾਂ ਗਾਣੇ ਬਾਰੇ ਨਹੀਂ ਦੱਸਿਆ ਕਿ ਕਿਹਦਾ ਗਾਣਾ ਹੈ ਅਤੇ ਇਹ ਕੌਣ ਗਾ ਰਿਹਾ ਅਤੇ ਪ੍ਰੋਗਰਾਮ 'ਚ ਕੁਛ ਗੱਲਾਂ ਬਾਤਾਂ ਆਪਾਂ ਇਸੇ ਤਰ੍ਹਾਂ ਕਰਦੇ ਰਹਾਂਗੇ ਤੁਸੀਂ ਕਾਲ ਕਰਦੇ ਰਹੋ ਤੁਹਾਨੂੰ ਤੋਹਫੇ ਵੀ ਦਿੰਦੇ ਰਹਾਂਗੇ 905-673-33-37 ਅਤੇ ਅਗਲੀ ਕਾਲ ਜਿਹੜੀ ਆ 6796 ਨੂੰ ਔਨ ਏਅਰ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ
4: ਹਾਂਜੀ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਪੇਸ਼ਕਾਰੀ ਔਰ ਉਹਨਾਂ ਦੀ ਪ੍ਰੈਜ਼ੈਂਟ ਜਿਹੜੀ ਆ ਕਿਸ ਤਰੀਕੇ ਨਾਲ ਤੁਸੀਂ ਸਾਰੇ ਪ੍ਰੋਗਰਾਮਾਂ ਨੂੰ ਮਾਣਦੇ ਹੋ
4: ਬਹੁਤ ਵਧੀਆ ਲੱਗਦਾ ਕਿਉਂਕਿ ਹਰ ਚੀਜ਼ ਕੋਈ ਨਾ ਕੋਈ ਸਿੱਖਣ ਨੂੰ ਵੀ ਮਿਲਦੀ ਆ ਜੇ ਕੋਈ ਚੀਜ਼ ਹੁੰਦੀ ਆ ਸੁਣਨ ਨੂੰ ਮਿਲਦਾ ਕੁਛ ਨਾ ਕੁਛ ਲਰਨ ਹੀ ਕਰਦੇ ਆ ਜੇ ਸੁਣਦੇ ਆ
0: ਤੇ ਹੁੰਦਾ ਸੁਣਨਾ ਵੈਰੀ ਗੁੱਡ ਬਹੁਤ ਚੰਗੀ ਗੱਲ ਆ
4: ਕੋਈ ਟਾਈਮ ਨਹੀਂ ਹੁੰਦਾ ਇੰਨਾ ਸੋਸ਼ਲ ਮੀਡੀਆ ਦੇਖਣ ਦਾ ਨਵੀਂ ਸਾਰਾ ਕੁਛ ਦੱਸ ਦਿੰਦਾ ਨਿਊਜ਼
0: ਸੋਸ਼ਲ ਮੀਡੀਆ ਤੇ ਵੈਸੇ ਵੀ ਕਲੇਸ਼ ਹੀ ਆ ਬਾਹਲਾ ਅੱਜ ਕੱਲ ਔਰ ਖਾਸ ਤੌਰ ਤੇ ਜਿਹੜੇ ਆਪਾਂ ਪੰਜਾਬੀ ਆ ਉਹ ਤਾਂ ਇੱਕ ਦੂਜੇ ਨੂੰ ਮੰਦਾ ਚੰਗਾ ਕਹਿਣਾ
4: ਅਰਲੀ ਅਰਲੀ ਮਾਰਨਿੰਗ ਜੋਬ ਸਟਾਰਟ ਕਰਦੀ ਆ 7:30 ਘਰੋਂ ਨਿਕਲਦੀ ਉਦੋਂ ਨਵੀਂ ਦਾ ਪ੍ਰੋਗਰਾਮ ਆਨ ਹੁੰਦਾ ਜਦੋਂ ਘਰੇ ਜਾਂਦੀ ਉਦੋਂ ਵੀ ਆਨ ਹੀ ਹੁੰਦਾ
0: ਪੰਜਾਬੀ ਲਹਿਰਾਂ ਦੀ ਟੀ ਸ਼ਰਟ ਦੇਵਾਂਗੇ। ਥੈਂਕ ਯੂ ਵੈਰੀ ਮਚ, ਥੈਂਕ ਯੂ।
4: ਪੰਜਾਬੀ ਲਹਿਰਾਂ ਸਿੰਗਰ ਦਾ ਨਾਮ ਦੱਸਣਾ ਸੀ,
0: ਹਾਂਜੀ, ਦੁਰਗਾ ਰੰਗੀਲਾ, ਬਿਲਕੁਲ ਸਹੀ ਆ। ਬਹੁਤ ਸਾਰੇ ਕੁਛ ਸੱਜਣਾ ਨੇ ਮੈਨੂੰ ਆਫ ਦੀ ਏਅਰ ਦੱਸਿਆ, ਕਹਿੰਦੇ ਜੀ ਮੈਸੇਜ ਆਏ ਕਈਆਂ ਦੇ, ਉਹ ਨੁਸਰਤ ਫਤਿਹ ਅਲੀ ਖਾਨ ਕਹਿ ਰਹੇ ਪਰ ਇਹ ਦੁਰਗਾ ਰੰਗੀਲਾ ਜੀ ਗਾ ਰਹੇ।
4: ਦੁਰਗਾ ਰੰਗੀਲਾ ਹੈ।

0: ਪ੍ਰੋਗਰਾਮ ਪੰਜਾਬੀ ਲੈਣਾ। ਹੈਲੋ,
1: ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ?
1: ਬਹੁਤ ਸ਼ੁਕਰ ਹੈ ਪਰਮਾਤਮਾ ਦਾ, ਤੁਸੀਂ ਸੁਣਾਓ, ਠੀਕ ਹੋ?
0: ਬਹੁਤ ਮਿਹਰਬਾਨੀ ਸਰ, ਤੁਹਾਡਾ ਪਿਆਰ ਹੈ, ਤੁਹਾਡੀਆਂ ਬਲੈਸਿੰਗਸ ਨੇ, ਤੁਹਾਡੇ ਕਹਿੰਦੇ ਹੱਕੇ ਦੁਆਵਾਂ ਨੇ, ਤੇ ਬੱਲੇ ਬੱਲੇ ਆ ਚੜ੍ਹਦੀ ਕਲਾ। ਹੋਰ ਸੁਣਾਓ।
1: ਬਹੁਤ ਵਧੀਆ ਜੀ, ਮੈਂ ਕਿਹਾ ਸਵੇਰੇ 6 ਵਜੇ ਕੰਮ ਸਟਾਰਟ ਕਰੀਦਾ, ਤਦ ਵੀ 5:30 ਲਾ ਕੇ ਨਿਕਲੀਦਾ।
0: ਕਿਆ ਬਾਤ ਹੈ,
1: ਹੁਣ ਵਿਹਲੇ ਹੋਏਗਾ ਫਿਰ ਵੀ 5:30।
0: ਕਿਆ ਬਾਤ ਹੈ, ਥੈਂਕ ਯੂ ਵੈਰੀ ਮਚ ਜੀ। 5:30 ਬਹੁਤ ਅੱਛੀ ਫ੍ਰੀਕੁਐਂਸੀ ਆ, ਸਾਫ ਸੁਥਰਾ ਸੁਣਦਾ ਨਾ ਤੁਹਾਡੀ ਕਾਰ ਚ ਐਨ ਕਰੰਟ ਟੱਲੀ ਵਾਂਗੂ ਟਣਕਦਾ।
1: ਹਾਂਜੀ ਬਿਲਕੁਲ ਬਿਲਕੁਲ ਜੀ, ਮੈਂ ਮਾਰਖਮ ਹੁੰਦਾ।
0: ਅੱਛਾ,
1: ਤੇ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ, ਬਹੁਤ ਵਧੀਆ।
0: ਤੇ ਇਸ ਵੇਲੇ ਮਾਰਖਮ ਦੇ ਵਿੱਚ ਕੀ ਕੁਛ ਟ੍ਰੈਫਿਕ ਕਿਹੋ ਜਿਹਾ, ਥੋੜਾ ਜਿਹਾ ਬ੍ਰੈਂਪਟਨ ਨਾਲੋਂ ਸੌਖੇ ਆ ਕਿ ਉਦਾਂ ਦਾ ਹੀ ਹਾਲ ਆ? ਮੈਨੂੰ ਗੱਲ ਦੱਸੋ, 407 ਲੈਣ ਤੋਂ ਕਈ ਲੋਕ ਜਕਦੇ ਰਹਿੰਦੇ ਆ ਕਿ ਯਾਰ ਪੈਸੇ ਬਹੁਤ ਪੈਣਗੇ, ਤੁਹਾਨੂੰ ਕੁਛ ਉਹਦੇ ਨਾਲ ਫਾਇਦਾ ਵੀ ਲੱਗਦਾ ਹੈ ਕਿ ਬਿਜ਼ਨਸ 'ਚ ਕਲੇਮ ਹੋ ਜਾਂਦਾ ਜਾਂ ਫਿਰ ਗੈਸ ਘੱਟ ਹੁੰਦੀ ਆ ਜਾਂ ਕੁਛ ਹੋਰ, ਤੁਹਾਨੂੰ ਕੀ ਉਹਦਾ ਫਾਇਦਾ ਹੁੰਦਾ?
1: ਸਿੱਧਾ ਸਰ ਮੈਨੂੰ ਉਹਦਾ ਫਾਇਦਾ ਕੋਈ ਨਹੀਂ, ਮੇਰਾ ਤਾਂ ਚਲੋ ਥੋੜਾ ਹੀ ਆ, 10 ਕਿਲੋਮੀਟਰ ਦਾ ਸਫ਼ਰ ਹੁੰਦਾ।
0: ਅੱਛਾ ਠੀਕ,
1: ਬਟ ਮੈਨੂੰ ਇਹ ਹੈ ਕਿ ਜਿੱਦਾਂ ਕਈ ਵਾਰ ਹੁਣ ਬੱਚੇ ਘਰ ਵੇਟ ਕਰਦੇ ਹੁੰਦੇ ਤਾਂ ਮੈਂ ਫਿਰ 35 ਮਿੰਟ ਜਿਹੜੇ ਵੇਸਟ ਕਰਨੇ, ਮੈਂ ਛੇਤੀ ਜਾ ਕੇ ਉਹਨੇ 20 ਮਿੰਟ 'ਚ ਮੈਂ ਤਿਆਰ ਤਿਆਰ ਹੋ ਕੇ ਉਹਨੂੰ ਪਾਰਕ ਲੈ ਕੇ ਚੱਲ ਜਾਣਾ।
0: ਵੈਰੀ ਗੁੱਡ,
1: ਜ਼ਿਆਦਾ ਜ਼ਰੂਰੀ ਹੈ
0: ਮੇਰਾ ਖਿਆਲ, ਇਦੂ ਵਧੀਆ ਤਾਂ ਗੱਲ ਹੀ
1: ਕੋਈ ਹੈ ਨੀ। ਉਹ ਮੰਨ ਲਓ ਕਿ ਉਹਦੀ ਉਹ ਵੀ ਬੰਦਾ ਉੱਥੇ ਵੀ ਖਾ ਲੈਂਦਾ ਕੋਫੀ ਕੋਈ ਪੀ ਲੈਂਦਾ ਤਾਂ ਇੱਥੇ ਦਿੱਤੇ ਚੰਗੇ।
0: ਕੀ ਪੀ ਲੈਂਦਾ?
1: ਮੈਂ ਕਿਹਾ ਬੰਦਾ ਵੈਸੇ ਵੀ ਕਾਫੀ ਵਗੈਰਾ ਪੀ ਲੈਂਦਾ, ਟਿਮ ਵਗੈਰਾ ਜਾ ਕੇ, ਤਾਂ ਉੱਥੇ ਚੰਗਾ ਫਿਰ ਛੇਤੀ ਘਰੇ ਜਾ ਕੇ ਬੱਚਿਆਂ ਨਾਲ ਟਾਈਮ ਸਪੈਂਡ ਹੋ ਜਾਂਦਾ ਵਧੀਆ।
0: ਕੀ ਬਾਤ ਹੈ, ਬਹੁਤ ਅੱਛੀ ਗੱਲ ਹੈ, ਸ਼ਾਬਾਸ਼, ਤੁਸੀਂ ਜ਼ਰੂਰ ਸਾਡੇ ਲਾਈਵ ਆਨ ਲੋਕੇਸ਼ਨ ਤੇ ਪਹੁੰਚੋ। ਫਰਾਈਡੇ ਵਾਲੇ ਦਿਨ ਲਾਈਵ ਆਨ ਲੋਕੇਸ਼ਨ ਸਾਡਾ ਹੋ ਰਿਹਾ 294 ਵਾਕਰਸ ਡਰਾਈਵ ਉੱਤੇ, ਗ੍ਰੈਂਡ ਹੋਮ ਫਰਨੀਚਰ, ਤੇ ਤੁਹਾਨੂੰ ਅਸੀਂ ਪੰਜਾਬੀ ਲਹਿਰਾਂ ਦੀ ਇੱਕ ਟੀ ਸ਼ਰਟ ਦੇਵਾਂਗੇ, ਤੇ ਬਹੁਤ ਬਹੁਤ ਪਿਆਰ ਅਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਕਾਲ ਕਰਨ ਲਈ।
1: ਥੈਂਕ ਯੂ, ਥੈਂਕ ਯੂ।

ਸੁਣਿਆ ਹੋਊਗਾ, ਪਰ ਚਾਰ ਕੁ ਲਾਈਨਾਂ ਜ਼ਰੂਰ ਸੁਣਿਓ, ਯੂ ਵਿਲ ਲਵ ਇਟ। ਇੱਕ ਵਾਰੀ ਫਿਰ ਕਿਉਂ ਦੁਰਗਾ ਰੰਗਲਾ ਜੀ, ਕਿਸੇ ਕਿਸੇ ਰੋਂਦੇ ਨੂੰ ਵਰਾਇਆ ਏ ਤੇ ਦੱਸ ਖਾਂ।

ਕਦੇ ਕਿਸੇ ਰੋਂਦੇ ਨੂੰ ਵਰਾਇਆ ਏ ਦੱਸ ਖਾਂ, ਕਿਸੇ ਭੁੱਖੇ ਨੂੰ ਰਜਾਇਆ ਏ ਦੱਸ ਖਾਂ। ਆਪਣੇ ਆਪ ਨੂੰ ਪੁੱਛੋ, ਕਦੀ ਕਿਸੇ ਰੋਂਦੇ ਨੂੰ ਹਸਾਇਆ ਏ ਦੱਸ ਖਾਂ, ਕਦੀ ਕਿਸੇ ਰੋਂਦੇ ਨੂੰ ਵਿਰਾਇਆ ਏ ਦੱਸ ਖਾਂ, ਕਦੀ ਕਿਸੇ ਡਿੱਗੇ ਨੂੰ ਉਠਾਇਆ ਏ ਦੱਸ ਖਾਂ, ਤੇ ਕਦੀ ਕਿਸੇ ਭੁੱਖੇ ਨੂੰ ਰਜਾਇਆ ਏ ਦੱਸ ਖਾਂ। ਤੇ ਜੇ ਤੂੰ ਇਹ ਚੀਜ਼ਾਂ ਵੀ ਨਹੀਂ ਕੀਤੀਆਂ ਤੇ ਨਿਰਾ ਮਣਕਾ ਹੀ ਫੇਰਿਆ, ਫਿਰ ਵੀ ਮਣਕਾ ਫੇਰਨ ਦਾ ਕੋਈ ਫਾਇਦਾ ਨਹੀਂ ਹੈ।

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਨੂੰ ਗਿੱਲ ਫਾਰਮ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਗਿੱਲਾਂ ਦੇ ਫਾਰਮ 'ਤੇ ਬੱਲੇ ਬੱਲੇ ਹੋਈ ਪਈ ਆ ਔਰ ਮੇਲਾ ਲੱਗਿਆ ਰਹਿੰਦਾ ਕਿਉਂਕਿ ਹਰੀਆਂ ਤਾਜ਼ੀਆਂ ਫਰੈਸ਼ ਸਬਜ਼ੀਆਂ ਖਰਬੂਜ਼ੇ ਮੇਥੇ ਔਰ ਪੁਦੀਨਾ ਧਨੀਆ ਅਤੇ ਰੱਬ ਤੁਹਾਡਾ ਭਲਾ ਕਰੇ ਡਾਲਰ ਦੇ ਤਾਂ ਗੁੱਛੀ ਮੇਥੀਆਂ ਦੀ ਮਿਲਦੀ ਆ ਅਤੇ ਨਾਲ ਤੁਹਾਨੂੰ ਚੱਕੀ ਦਾ ਆਟਾ ਮਿਲਦਾ ਤਾਂ ਲਾਜ਼ਮੀ ਤੁਸੀਂ ਗਿੱਲ ਫਾਰਮ 'ਤੇ ਪਹੁੰਚੋ ਬਈ 14085 ਦਿਕਸੀ ਰੋਡ ਕਿੰਗ ਦੇ ਨੇੜੇ ਕੈਲਡਨ ਵਿੱਚ ਅਤੇ ਨੰਬਰ ਹੈ 905-925-2300 905-925-2300 ਅਤੇ ਮੈਨੂੰ ਲੱਗਦਾ ਕਿ ਸਾਡੀ ਕਾਲ ਅਸੀਂ ਜਿਹੜੀ ਅਨਾਊਂਸਮੈਂਟ ਕਰ ਰਹੇ ਹਾਂ ਕਿ ਫਰਾਈਡੇ ਨੂੰ ਸਾਡਾ ਲਾਈਵ ਔਨ ਲੋਕੇਸ਼ਨ ਆ ਅਤੇ ਵੈਲਕਮ ਕਰਦੇ ਹਾਂ 8192 ਜੀ ਵੈਲਕਮ।
1: ਬਹੁਤ ਸ਼ੁਕਰੀਆ ਧੰਨਵਾਦ ਭਾਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ
0: ਅੱਜ 294 ਸੁੱਖ ਜੀ ਮੈਂ ਲਾਈਵ ਸ਼ੋਅ ਕਰ ਰਿਹਾ ਤੇ ਨਾਲ ਦੀ ਨਾਲ ਮੈਂ ਆਫਰ ਦੇ ਰਿਹਾ ਕਿ ਉਸ ਦਿਨ ਤੋਹਫੇ ਦਿੱਤੇ ਜਾਣਗੇ ਜਿਹੜੇ ਸੱਜਣ ਮਿਲਣ ਗਿਲਣ ਵੀ ਆਉਣਗੇ ਉਹਨਾਂ ਨੂੰ ਵੀ ਤੋਹਫੇ ਦੇਵਾਂਗੇ ਆਪਾਂ।
1: ਬਿਲਕੁਲ ਭਾਜੀ ਪਰਿਵਾਰਾਂ ਨੇ ਕੁਛ ਬਾਏ ਕਰਨਾ ਚਾਹੇ ਨਹੀਂ ਕਰਨਾ ਆਉਣ ਤੁਹਾਨੂੰ ਮਿਲਣ ਤੇ ਤੋਹਫਾ ਆਪਣੇ ਘਰ ਲੈ ਕੇ ਜਾਣਾ ਵੀ ਤੋਹਫੇ ਦਿੱਤੇ ਜਾਣਗੇ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਤੇ ਨਾਲ ਦੀ ਨਾਲ ਪਰਿਵਾਰਾਂ ਨੂੰ ਸੱਦਾ ਪੱਤਰ ਤੇ ਮੈਸੇਜ ਦੇ ਰਹੇ ਹਾਂ ਜੀ। ਇਸ ਵੀਕਐਂਡ ਦੇ ਉੱਪਰ ਬਹੁਤ ਸਾਰੀ ਇਨਵੈਂਟਰੀ ਜਿਹੜੀ ਭਾਜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੇ ਕੰਟੇਨਰ ਜਿਹੜੇ ਨਵੇਂ ਸਾਡੇ ਕੋਲ ਪਹੁੰਚ ਰਹੇ ਨੇ ਇਸ ਕਰਕੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾ ਰਹੀ ਆ ਜਿਸ 'ਚ 15-20 ਬੈਡਰੂਮ ਸੈੱਟ ਫਲੋਰ ਮਾਡਲ ਕਲੀਅਰ ਆਊਟ ਕੀਤੇ ਜਾਣੇ ਆ। ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਟਰਕੀ ਸਟਾਈਲ ਦੇ ਸੋਫਾ ਸੈੱਟ ਕੈਨੇਡੀਅਨ ਮੇਡ ਸੋਫਾ ਸੈੱਟ ਜਿਹੜੇ ਭਾਜੀ ਫਲੋਰ ਮਾਡਲ ਕਲੀਅਰ ਆਊਟ ਕੀਤੇ ਜਾਣੇ ਆ। ਬਲੋ ਦਾ ਕੋਸਟ ਅੰਡਰ ਕੋਸਟ ਦੇ ਵਿੱਚ ਕਲੀਅਰ ਆਊਟ ਕੀਤੇ ਜਾਣੇ ਆ ਤੇ ਜਿਹਨਾਂ ਪਰਿਵਾਰਾਂ ਨੇ ਪਿਓਰ ਲੈਦਰ ਦਾ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ ਸੋਫਾ ਲਫਟਡ ਐਂਡ ਚੇਅਰ ਬਰਾਊਨ ਕਲਰ ਦਾ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ ਪਿਓਰ ਲੈਦਰ ਸੋਫਾ ਲਫਟਡ ਐਂਡ ਚੇਅਰ ਜਿਹਦੀ ਰੈਗੂਲਰ ਕੀਮਤ ਭਾਜੀ $5,000 ਸੀ ਲਾਸਟ ਪੀਸ ਫਲੋਰ ਮਾਡਲ
0: ਫਰਨੀਚਰ ਪ੍ਰੋਗਰਾਮ ਪੰਜਾਬੀ ਲਹਿਰਾਂ ਸੁਜੋਕ ਹੋਮਿਓ ਕਲੀਨਿਕ। ਮੈਂ ਵੀ ਹੋਮਿਓਪੈਥੀ ਦਾ ਕਹਿੰਦੇ ਫੋਲੋਅਰ ਹਾਂ, ਮੈਨੂੰ ਬਹੁਤ ਚੰਗੀ ਲੱਗਦੀ ਆ ਲੰਬੇ ਸਮੇਂ ਤੋਂ ਅਤੇ ਕਿਸਦੇ ਸੁਣਾਊਂਗਾ ਤੁਹਾਨੂੰ ਮੈਂ ਗੱਲ ਕਿ ਹੋਮਿਓਪੈਥੀ ਜਿਹੜੀ ਆ ਉਹ ਕਈ ਵਾਰ ਕਈ ਲੋਕ ਕਹਿੰਦੇ ਜੀ ਸਲੋ ਕੰਮ ਕਰਦੀ ਆ, ਪਰ ਮੇਰਾ ਖਿਆਲ ਆ ਕਿ ਜਿਵੇਂ ਕਰੰਟ ਨਹੀਂ ਵਗਦਾ ਹੁੰਦਾ ਇਸ ਤਰ੍ਹਾਂ ਵੀ ਕੰਮ ਕਰਦੀ ਆ, ਪਰ ਹੋਮਿਓਪੈਥ ਚੰਗਾ ਚਾਹੀਦਾ। ਅਤੇ ਤੁਸੀਂ ਸੁਜੋਕ ਹੋਮਿਓਪੈਥ ਦੇ ਪਰਮਿੰਦਰ ਬਲ ਜੀ ਨਾਲ 647-825-2516 'ਤੇ ਕਾਲ ਕਰਨੀ ਆ। ਨੰਬਰ ਮੈਂ ਵਿਚਕਾਰਲਾ ਨੰਬਰ ਸ਼ਾਇਦ ਇੱਧਰ ਉੱਧਰ ਹੋ ਗਿਆ ਹੋਵੇ, ਐਡ 'ਚ ਸੁਣ ਲੈਂਦੇ ਹਾਂ। ਤੋ ਪਰਮਿੰਦਰ ਬਲ ਕੈਨੇਡੀ ਰੋਡ ਉੱਤੇ ਬੜੀ ਅੱਛੀ ਕਲੀਨਿਕ ਆ ਔਰ ਬਹੁਤ ਹੀ ਪ੍ਰੋਫੈਸ਼ਨਲ ਨੇ, ਤੁਸੀਂ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਪੈਦਾ ਕਰੋ ਜੇ ਕੋਈ ਨਾਮਰਾਦ ਬਿਮਾਰੀ ਨੇ ਤੁਹਾਨੂੰ ਘੇਰਿਆ ਹੋਇਆ। ਦੇਖੋ ਐਲੋਪੈਥੀ ਨੂੰ ਬੰਦ ਨਹੀਂ ਕਰਨਾ, ਚੱਲਦੀ ਰਹਿਣ ਦਿਓ, ਪਰ ਨਾਲ ਦੀ ਨਾਲ ਤੁਸੀਂ ਹੋਮਿਓਪੈਥੀ ਦਾ ਸਹਾਰਾ ਲੈ ਲਓ। ਆਈ ਰਿਕਮੈਂਡ ਕਿ ਜ਼ਰੂਰ ਤੁਸੀਂ ਕੋਸ਼ਿਸ਼ ਕਰੋ।
2: ਸੁਜੋਕ ਹੋਮਿਓ ਕਲੀਨਿਕ ਤੁਹਾਡੀ ਸਿਹਤ ਦੀ ਨੈਚੁਰਲ ਹੀਲਿੰਗ ਦੀ ਮੰਜ਼ਿਲ। ਹੋਮਿਓਪੈਥੀ ਦੇ ਸੇਫ ਟ੍ਰੀਟਮੈਂਟਸ 25 ਸਾਲ ਤੋਂ ਵੱਧ ਕਲੀਨਿਕਲ ਐਕਸਪੀਰੀਅੰਸ ਦੇ ਨਾਲ। ਜੇ ਤੁਸੀਂ ਸਫਰ ਕਰ ਰਹੇ ਹੋ ਡਿਪਰੈਸ਼ਨ, ਐਂਗਜ਼ਾਇਟੀ, ਪੈਨਿਕ ਅਟੈਕਸ, ਐਲਰਜੀ, ਬ੍ਰੀਥਿੰਗ ਪ੍ਰੋਬਲਮਸ, ਐਸਮਾ, IBS, ਅਸਿਡਿਟੀ, ਸੁਜੋਕ ਹੋਮਿਓ ਕਲੀਨਿਕ ਦੇ ਰਿਹਾ ਪਰਸਨਲਾਈਜ਼ਡ ਕੇਅਰ। ਲੇਡੀਜ਼ ਦੇ ਲਈ PCOS, ਓਵੇਰੀਅਨ ਸਿਸਟ, ਹਾਰਮੋਨਲ ਇੰਬੈਲੈਂਸ, ਪ੍ਰੈਗਨੈਂਸੀ ਰਿਲੇਟਡ ਇਸ਼ੂਜ਼, ਸਕਿਨ ਇਸ਼ੂਜ਼, eczema, psoriasis, experienced homeopaths they are an effective ilaaj. Care you can trust, healing you can feel. Appointment dele call karo 647-856-2516. Do locations Mississauga and Brampton de vich available. 647-856-2516.
0: Satinder Bala tu bichara number bhul gaya si bhai ਅਤੇ ਆਪਾਂ ਵੀ ਪਰਮਿੰਦਰ ਜੀ ਨੂੰ ਜਾ ਕੇ ਕਹਾਂਗੇ ਕਿ ਮੈਨੂੰ ਥੋੜ੍ਹਾ ਜਿਹਾ ਕਈ ਵਾਰੀ ਚੀਜ਼ ਭੁੱਲ ਜਾਂਦੀ ਆ ਉਹਦਾ ਇਲਾਜ ਦਿਓ ਅਤੇ ਦਵਾਈ ਦਿਓ। ਵਿਚਕਾਰਲਾ ਨੰਬਰ ਸੀ 856-647-856-2516 ਟੈਲੀਫੋਨ ਨੰਬਰ ਹੈ। ਅੱਛਾ ਬੜਾ ਖੂਬਸੂਰਤ ਗੀਤ ਲੱਗਿਆ ਸੀ ਅਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ 30 ਅਗਸਤ ਨੂੰ ਸਾਡੇ ਸ਼ਹਿਰ ਦੇ ਵਿੱਚ ਏਮੀ ਵਿਰਕ ਤੇ ਸਰਗੁਣ ਮਹਿਤਾ ਪੇਸ਼ ਹੋ ਰਹੇ ਨੇ। ਤੁਹਾਨੂੰ ਪਤਾ ਹੀ ਹੈ ਕਿ ਏਮੀ ਵਿਰਕ ਧੱਕੜ ਗਾਇਕ ਹੈ ਔਰ ਹਿੱਕ ਦੀ ਜ਼ੋਰ ਨਾਲ ਗਾਉਣ ਵਾਲਾ ਗਾਇਕ ਹੈ ਤੇ ਫੁੱਲ ਬੈਂਡ ਨਾਲ ਗਾਉਣ ਵਾਲਾ ਗਾਇਕ ਹੈ। ਫਿਲਮਾਂ ਵੀ ਉਹਦੀਆਂ ਬੜੀਆਂ ਪਾਪੂਲਰ ਨੇ, ਅੰਗਰੇਜ਼ ਫਿਲਮ ਤੋਂ ਲੈ ਕੇ ਪਿੱਛੇ ਨਹੀਂ ਦੇਖਿਆ ਆਪਣੇ ਏਮੀ ਵਿਰਕ ਨੇ, ਅਤੇ ਨਿੱਕਾ ਜ਼ੈਲਦਾਰ, ਵੱਡਾ ਜ਼ੈਲਦਾਰ, ਛੋਟਾ ਜ਼ੈਲਦਾਰ, ਬਹੁਤ ਸਾਰੀਆਂ ਮੂਵੀਜ਼ ਉਹਨਾਂ ਦੀਆਂ ਆਉਂਦੀਆਂ ਹਰ ਸਾਲ ਦੇ ਵਿੱਚ ਦੋ ਤਿੰਨ, ਅਤੇ ਏਮੀ ਵਿਰਕ ਜਿਹੜੀ ਬਾਲੀਵੁੱਡ ਫਿਲਮ ਇੰਡਸਟਰੀ 'ਚ ਵੀ ਉਹਨਾਂ ਦੇ ਗੀਤ ਚੱਲਦੇ ਆ। ਅਤੇ 30 ਅਗਸਤ ਨੂੰ ਏਮੀ ਵਿਰਕ ਤੁਹਾਡੇ ਸ਼ਹਿਰ 'ਚ ਪੇਸ਼ ਹੋ ਰਿਹਾ। ਸੀਤਲ ਪਨੇਸਰ ਹੋਰਾਂ ਨੂੰ ਹੋਰ ਜਾਣਕਾਰੀ ਲਈ ਕਾਲ ਕਰੋ, ticketmaster.ca ਤੋਂ ਟਿਕਟਾਂ ਜਿਹੜੀਆਂ ਬੜੀਆਂ ਤੇਜ਼ੀ ਨਾਲ ਵਿਕ ਰਹੀਆਂ। 416-464-8649 ਇਹ ਟੈਲੀਫੋਨ ਨੰਬਰ ਹੈ ਆਪਣੇ ਸੀਤਲ ਪਨੇਸਰ ਜੀ ਦਾ। ਸਤਿੰਦਰਪਾਲ, ਸੱਚੀ ਮੁੱਚੀ ਦਵਾਈ ਜਿਹੜੀ ਹੈ ਨਾ ਭੁੱਲਣ ਦੀ ਯਾਦ ਸ਼ਕਤੀ ਉਹ ਲੈਣੀ ਪੈਣੀ ਆ। ਪ੍ਰੋਗਰਾਮ ਪੰਜਾਬੀ ਦਾ 905-673-33-37 ਔਰ ਅੱਜ ਦੇ ਪ੍ਰੋਗਰਾਮ 'ਚ ਥੋੜ੍ਹੀ ਜਿਹੀ ਗੱਲਬਾਤ ਕਰ ਲੈਂਦੇ ਹਾਂ ਕਿ ਬੜਾ ਸੋਹਣਾ ਗੀਤ ਕਿਹਾ ਕਿ ਉੱਥੇ ਅਮਲਾਂ ਦੇ ਹੋਣੇ ਨੇ ਨਿਬੇੜੇ। ਇਹ ਜਿਹੜੀ ਬਹੁਤ ਸਾਰੇ ਜਿਹੜੇ ਸਾਡੇ ਸਾਧੂ ਸੰਤ ਨੇ ਉਹ ਵੀ ਕਹਿੰਦੇ ਆ ਕਿ ਅਗਲੇ ਜਨਮ ਵਿੱਚ ਤੁਹਾਨੂੰ ਇੱਥੇ ਜੇ ਤੁਸੀਂ ਗਲਤੀਆਂ ਕੁਝ ਕਰਦੇ ਹੋ ਤਾਂ ਅਗਲੇ ਜਨਮ ਵਿੱਚ ਭਰਨੀਆਂ ਪੈਣਗੀਆਂ, ਜੇ ਇੱਥੇ ਕੁਝ ਚੰਗਾ ਕਰਦੇ ਹੋ ਤਾਂ ਅਗਲਾ ਜਨਮ ਸੰਵਰ ਜਾਂਦਾ। ਤੁਸੀਂ ਅਗਲੇ ਜਨਮ ਵਿੱਚ ਯਕੀਨ ਰੱਖਦੇ ਹੋ ਕਿ ਤੁਹਾਨੂੰ ਲੱਗਦਾ ਕਿ ਕੋਈ ਹੋਰ ਜਨਮ ਵੀ ਹੈ? ਵਟ ਯੂ ਥਿੰਕ ਕਿ ਜਿੱਥੇ ਜਾ ਕੇ ਅਮਲਾਂ ਦੇ ਨਿਬੇੜੇ ਹੋਣੇ ਆ ਕਿ ਸਭ ਕੁਝ ਇੱਥੇ ਹੀ ਨਿਬੜ ਜਾਂਦਾ? ਤੁਹਾਡਾ ਵਿਊ ਪੁਆਇੰਟ ਕੀ ਆ? ਬਹੁਤ ਸਾਰੇ ਲੋਕ ਦਿੰਦੇ ਨੇ, ਕਹਿੰਦੇ ਨੇ ਕਿ ਉਹ ਆਪਦਾ ਅਗਲਾ ਜਨਮ ਸਵਾਰਦੇ ਸਵਾਰਦੇ ਜਿਹੜਾ ਹੋਣ ਵਾਲਾ ਜਨਮ ਆ ਉਹ ਜਨਮ ਨੂੰ ਵੀ ਕਈ ਵਾਰ ਉਹ ਖਰਾਬ ਕਰ ਲੈਂਦੇ ਆ। ਤੋ ਤੁਸੀਂ ਅਗਰ ਇਸ ਬਹੁਤ ਸਾਰੇ ਲੋਕ ਕਹਿੰਦੇ ਕਿ ਅਗਲਾ ਜਨਮ ਹੈਗਾ, ਅਤੇ ਬਹੁਤ ਸਾਰੇ ਕਹਿੰਦੇ ਜੀ ਕੋਈ ਇਹ ਜਨਮ ਜਨੂੰ ਨਹੀਂ, ਇੱਕੋ ਆਹੀ ਜਨਮ ਆ ਅਤੇ ਇੱਥੇ ਹੀ ਸਾਰਾ ਕੁਝ ਨਿਬੇੜਾ ਹੋ ਜਾਣਾ, ਇੱਥੇ ਹੀ ਸਾਰਾ ਕੁਝ ਵੇਖਿਆ ਜਾਣਾ, ਤੋ ਕੋਈ ਅੱਗੇ ਦਾ ਕੋਈ ਪਤਾ ਨਹੀਂ ਆ। ਔਰ ਸੱਚੀ ਮੁੱਚੀ ਧੰਦੂਕਾਰਾ ਜਿਹੜਾ ਉਹ ਕਿੱਥੋਂ ਦਾ ਕੌਣ ਜਵਾਬ ਦਊਗਾ ਕਿ ਹੈ ਕਿ ਨਹੀਂ ਹੈ? ਸੋ ਤੁਹਾਡੇ ਪਾਸ ਕੋਈ ਕਿਸੇ ਗ੍ਰੰਥ ਵਿੱਚੋਂ ਜਾਂ ਕੋਈ ਹੋਰ ਤੁਹਾਨੂੰ ਕੋਈ ਅਗਲੇ ਜਨਮ ਤੋਂ ਉੱਧਰੋਂ ਮੁੜ ਮੜ ਕੇ ਆਇਆ ਹੋਵੇ ਤਾਂ ਸਾਡੇ ਨਾਲ ਜ਼ਰੂਰ ਗੱਲਬਾਤ ਕਰੋ। 905-673-33-37 ਦੋ ਚਾਰ ਗੱਲਾਂ ਥੋੜ੍ਹੀਆਂ ਲੈ ਲਈਏ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ ਹੋ ਜਾਣਗੀਆਂ, ਹੱਸ ਖੇਡ ਲਵਾਂਗੇ ਥੋੜ੍ਹਾ ਜਿਹਾ। ਅਤੇ ਤੁਸੀਂ ਵੀ ਅਗਲੇ ਜਨਮ ਤੋਂ ਡਰਦੇ ਹੋ ਕੁਛ ਕਿ ਤੁਸੀਂ ਸੋਚਦੇ ਹੋ ਕਿ ਯਾਰ ਜੋ ਕਰਨਾ ਅੱਬ ਕਰ ਲੈ, ਕਰਨਾ ਕੱਲ੍ਹ, ਜੋ ਕਰ ਲੈ ਅੱਜੇ, ਗਫਲਤ ਵਿੱਚ ਬੀਤ ਗਿਆ ਮੁੜ ਕੇ ਹੱਥ ਨਹੀਂ ਆਉਣਾ, ਵੇਲਾ ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਤੋ ਤੁਸੀਂ ਇਹਦੇ ਬਾਰੇ ਕੁਛ ਆਪਣੀ ਕੀ ਰਾਏ ਰੱਖਦੇ ਹੋ? ਤੋ 905-673-33-37 'ਤੇ ਕਾਲ ਕਰਕੇ ਜ਼ਰੂਰ ਆਪਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰੋ। ਐਰਨ ਮਿਲ ਐਕਰਾ, ਐਰਨ ਮਿਲ ਐਕਰਾ ਸਾਡੇ ਪ੍ਰਾਊਡ ਸਪੋਂਸਰ ਨੇ ਅਤੇ ਅਸੀਂ ਉਹਨਾਂ ਨੂੰ ਸ਼ੁਭ ਇੱਛਾਵਾਂ ਦੇਣੀਆਂ ਚਾਹੁੰਦੇ ਹਾਂ।
2: ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ, 905-825-8800 ਤੇ ਕਾਲ ਕਰੋ
0: ਜੀ। ਪ੍ਰੋਗਰਾਮ ਹੈ ਪੰਜਾਬੀ ਲਗਾ, 905-673-33-37 ਉੱਪਲ ਟਰੈਵਲ, ਉੱਪਲ ਟਰੈਵਲ। ਤੁਸੀਂ ਪਾਸਪੋਰਟ ਸਾਈਜ਼ ਦੀ ਫੋਟੋ ਖਿਚਾਉਣੀ ਹੈ, ਕੈਨੇਡੀਅਨ ਜਾਂ ਅਮੈਰੀਕਨ ਜਾਂ ਇੰਡੀਆ ਦਾ ਵੀਜ਼ਾ ਲੈਣਾ ਔਰ ਉੱਪਲ ਟਰੈਵਲ ਇੰਡੀਆ ਦਾ ਪਾਸਪੋਰਟ ਬਣਵਾਉਣਾ ਤਾਂ ਉੱਪਲ ਟਰੈਵਲ ਅਵਤਾਰ ਉੱਪਲ, ਚਰਨ ਉੱਪਲ ਜੀ ਨੂੰ ਕਾਲ ਕਰ ਸਕਦੇ ਹੋ। 905-676-7200 ਉੱਪਲ ਟਰੈਵਲ ਜਿਹੜੇ ਨਾ ਉਹ ਏਅਰਪੋਰਟ ਰੋਡ ਅਤੇ ਡੇਅਰੀ ਦੇ ਨਜ਼ਦੀਕ ਤੁਹਾਨੂੰ ਜਿਹੜੀ ਉੱਥੇ ਬਹੁਤ ਖੂਬਸੂਰਤ ਪਲਾਜ਼ਾ ਹੈ, ਗੋਲਡੀ ਖੁੰਮਣ ਸਾਹਿਬ ਨੇ ਬਣਾਇਆ ਸੀ, ਉਸ ਪਲਾਜ਼ੇ ਦੇ ਵਿੱਚ ਉੱਪਲ ਟਰੈਵਲ ਹਾਜ਼ਰ ਨੇ। ਨੰਬਰ ਹੈ 905-676-8200। ਇੱਕ ਅਸੀਂ ਵਧਾਈ ਸੰਦੇਸ਼ ਦੇਣਾ ਚਾਹੁੰਦੇ ਹਾਂ ਮਨੀ ਬੋਪਾ ਰਾਏ ਅਤੇ ਜਗਜੀਵਨ ਜੀ ਨੂੰ, ਜੀਵਨ ਜੀ ਨੂੰ ਅਤੇ ਮਨੀ ਬੋਪਾ ਰਾਏ ਜੀ ਨੂੰ ਕਿ ਉਹਨਾਂ ਵੱਲੋਂ ਬੋਲਟਨ ਕੀਆ, ਜੀ ਹਾਂ ਬੋਲਟਨ ਕੀਆ ਜਿਹੜਾ ਉਹ ਵੀ ਉਹਨਾਂ ਵੱਲੋਂ ਅੱਜ ਕਹਿੰਦੇ ਨੇ ਕਿ ਇਹ ਮਿਤਸੁਬਿਸ਼ੀ ਦਾ ਹੀ ਇੱਕ ਗਰੁੱਪ ਬਣ ਗਈ ਹੈ, ਬੋਲਟਨ ਕੀਆ ਪਾਰਟ ਆਫ ਬਾਈ ਜੀ ਗਰੁੱਪ। ਤੇ ਉਹਨਾਂ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਇੱਕ ਇੱਕ ਦਿਨ ਹੈਗਾ, ਡੇਟ ਹੈਗੀ ਆ 18 ਅਗਸਤ। ਓ ਅੱਛਾ, ਇਹ ਬਈ ਮੈਂ ਤਾਂ ਕੱਲ੍ਹ ਉੱਦਾਂ ਹੀ ਪੜ੍ਹਿਆ ਕਿਤੇ, ਮਨੀ ਨੇ ਲਿਖਿਆ ਕਿ ਬੋਲਟਨ ਕੀਆ, ਅਤੇ ਮੈਂ ਤਾਂ ਪੜ੍ਹਿਆ ਕਿ ਸਿਰਫ ਇਹ ਇਨਫੋਰਮੇਸ਼ਨ ਦੇਣ ਨੂੰ ਉਹਨਾਂ ਨੇ ਮੈਨੂੰ ਭੇਜਿਆ, ਪਰ ਅੱਜ ਹੁਣ ਮੈਂ ਚਾਜਰਾਂ ਨੂੰ ਪੜ੍ਹਿਆ ਕਿ ਇੱਥੇ ਭਾਈ ਇਹਦੀ ਗ੍ਰੈਂਡ ਓਪਨਿੰਗ ਹੋ ਰਹੀ ਹੈ 18 ਅਗਸਤ ਨੂੰ, ਤੋਂ 5 ਤੋਂ ਲੈ ਕੇ 8 ਵਜੇ ਤੱਕ, ਅਤੇ ਆਪਾਂ ਜ਼ਰੂਰ ਸ਼ੁਭ ਇੱਛਾਵਾਂ ਦੇਵਾਂਗੇ। ਅਤੇ ਅੱਜ ਕਿੰਨੀ ਤਰੀਕ ਆ? ਅੱਜ ਤਾਂ 18 ਹੈ, ਪਰ ਨਵੀਂ ਛੁੱਟੀ 'ਤੇ ਆ, ਮੈਂ ਹੁਣ ਕਹਿੰਦੇ ਹੁੰਦੇ ਸ਼ੋਅ ਕਰ ਰਿਹਾ। ਅਤੇ ਮੇਰੇ ਵੱਲੋਂ ਬਾਈ ਜੀ ਗਰੁੱਪ ਨੂੰ ਅਤੇ ਮਿਤਸੁਬਿਸ਼ੀ ਵਾਲੇ ਜੀਵਨ ਅਤੇ ਮਨੀ ਭਾਅ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਵਧਾਈਆਂ। ਪ੍ਰੋਗਰਾਮ ਪੰਜਾਬੀ ਲੈਣਾ, ਅਗਲੀ ਕਾਲ ਲੈਂਦੇ ਹਾਂ। 3399 ਜੀ, ਵੈਲਕਮ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ? ਠੀਕ ਹੋ?
3: ਬਹੁਤ ਵਧੀਆ ਜੀ, ਬਹੁਤ ਵਧੀਆ ਪ੍ਰੋਗਰਾਮ, ਬਹੁਤ ਵਧੀਆ ਚੱਲ ਰਿਹਾ ਹੈ।
0: ਮਿਹਰਬਾਨੀ,
3: ਤੁਸੀਂ ਕੁਐਸਚਨ ਪੁੱਛਿਆ ਨਾ ਜੀ।
0: ਹਾਂਜੀ,
3: ਜਿਹੜਾ ਭਾਜੀ ਤੁਸੀਂ ਕੁਐਸਚਨ ਪੁੱਛਿਆ ਨਾ ਭਾਜੀ, ਉਹ ਕੁਐਸਚਨ ਦਾ ਨਾ ਹਰ ਇੱਕ ਇਨਸਾਨ, ਹਰ ਇੱਕ ਬੰਦਾ ਵੱਖਰਾ ਵੱਖਰਾ ਜਵਾਬ ਦਊਗਾ, ਪਰ ਮੇਰੇ ਵੱਲੋਂ ਮੈਂ ਜੋ ਸੋਚਦਾ ਨਾ, ਉਹ ਇਹ ਹੈ ਕਿ ਇੱਕੋ ਜੀਵਨ ਮਿਲਿਆ ਜੀ। ਇੱਕ ਜੀਵਨ ਚ ਚਾਹੇ ਤੁਸੀਂ ਚੋਰੀਆਂ ਕਰ ਲਓ, ਚਾਹੇ ਠੱਗੀਆਂ ਕਰ ਲਓ, ਚਾਹੇ ਤੁਸੀਂ ਕਿਸੇ ਨਾਲ ਧੋਖਿਆਂ ਕਰ ਲਓ, ਤੇ ਉਹ ਇੱਥੇ ਹੀ ਰਹਿ ਜਾਣੇ ਨੇ ਜੀ, ਤੇ ਇੱਥੇ ਹੀ ਉਸੇ ਦਾ ਨਿਪਟਾਰਾ ਹੋ ਜਾਣਾ। ਤੇ ਜੇ ਕੋਈ ਬੰਦਾ ਚੰਗਾ ਹੋਊਗਾ ਜੀ, ਆਪਣੇ ਦਸਾਂ ਨੌਵਾਂ ਦੀ ਕਿਰਤ ਕਰੂਗਾ, ਆਪਣਾ ਰੱਬ ਦਾ ਨਾਮ ਜਪੂਗਾ, ਤੇ ਹਰ ਇੱਕ ਜੋ ਕੰਮ ਆ ਉਹ ਚੱਜ ਨਾਲ ਕਰੂਗਾ, ਉਹਦੀ ਜ਼ਿੰਦਗੀ ਉਹੋ ਜਿਹੀ ਹੋ ਜੂਗੀ ਜੀ। ਕਹਿੰਦੇ ਨੇ ਤਾਂ ਹੀ ਜਿਹੜਾ ਬੰਦਾ ਚੋਰੀ ਕਰਦਾ, ਠੱਗੀਆਂ ਕਰਦਾ, ਉਹਨੂੰ ਰਾਤ ਨੂੰ ਨੀਂਦ ਉੱਡ ਜਾਂਦੀ ਹੈ। ਤੇ ਇਹੀ ਗੱਲ ਹੈ ਜੀ ਕਿ ਜਿਹੜਾ ਬੰਦਾ ਇਹ ਸੋਚਦਾ ਕਿ ਮੈਂ ਅੱਗੇ ਦਾ ਜੀਵਨ ਵਧੀਆ ਕਰ ਲਾਂ ਜਾਂ ਅਗਲਾ ਜੀਵਨ ਵਧੀਆ ਕਰ ਲਾਂ, ਉਹ ਜੀਵਨ ਸਾਰਾ ਖਰਾਬ ਕਰ ਲੈਂਦਾ, ਤੇ ਇਸ ਚੱਕਰ ਦੇ ਵਿੱਚ ਸਾਰੇ ਉਹਦਾ ਤਾਣਾ ਬਾਣਾ ਜੋ ਉਹਦੇ ਜੀਵਨ ਦੇ ਵਿੱਚ ਹੈਗਾ ਜੀ, ਉਹ ਸਾਰਾ ਕੁਛ ਰੋਲ ਖੁੱਲ ਜਾਂਦਾ।
0: ਵੈਰੀ ਗੁੱਡ, ਕਿਆ ਬਾਤ ਹੈ, ਬੜੀ ਅੱਛੀ ਗੱਲ ਕੀਤੀ ਤੁਸੀਂ। ਤੋ ਖੈਰ ਆਪੋ ਆਪਣੀ, ਬਹੁਤ ਸਾਰੇ ਲੋਕ ਜਿਹੜੇ ਨਾ ਕੁਝ ਧਾਰਮਿਕ ਬਿਰਤੀਆਂ ਵਾਲੇ ਲੋਕ ਇਹ ਮੰਨਦੇ ਆ ਕਿ ਅਗਲਾ ਜਨਮ ਹੈ ਜੀ। ਕੋਈ ਤਾਂ ਕਹਿੰਦਾ ਜੀ ਉੱਥੇ 72 ਹੂਰਾਂ ਮਿਲਣਗੀਆਂ, ਕਈ ਕਹਿੰਦੇ ਜੀ ਉੱਥੇ ਤੁਹਾਨੂੰ ਕੋੜੇ ਪੈਣਗੇ, ਕਈ ਕਹਿੰਦੇ ਜੀ ਤੁਹਾਡੇ ਉੱਥੇ ਰਾਗ ਰੰਗ ਮਿਲੂਗਾ, ਪਰੀਆਂ ਤੁਹਾਡੇ ਮਗਰ ਮਗਰ ਫਿਰਨਗੀਆਂ, ਅਤੇ ਕਈ ਕਹਿੰਦੇ ਜੀ ਉੱਥੇ ਤੁਹਾਨੂੰ ਤੱਤਿਆਂ ਕੜਾਹਿਆਂ 'ਚ ਤਲਿਆ ਜਾਊਗਾ। ਇਹ ਗੱਲਾਂ ਜਿਹੜੀਆਂ, ਇਹ ਸਾਰਾ ਕੁਝ ਆਪਾਂ ਵੇਖਦੇ ਹਾਂ, ਸਾਡੇ ਸਰੋਤੇ ਕੀ ਕਹਿਣਾ ਚਾਹੁੰਦੇ ਆ। ਥੈਂਕ ਯੂ ਵੈਰੀ ਮੱਚ ਫੋਰ ਯੂਰ ਕਾਲ। ਪ੍ਰੋਗਰਾਮ ਪੰਜਾਬੀ ਦੇ ਅਗਲੀ ਕਾਲ 'ਤੇ ਜਾਂਦੇ ਹਾਂ, 0080 ਜੀ, ਵੈਲਕਮ।
4: ਸਿੰਦਰਪਾਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
4: ਚਰਨ ਬੋਲਦਾ ਮੈਂ।
0: ਬੱਲੇ ਚਰਨ, ਕੀ ਹਾਲ ਆ ਬਾਈ, ਤਕੜੇ ਹੋ?
4: ਹਾਂਜੀ ਠੀਕ ਹੈ ਜੀ, ਠੀਕ ਹੈ।
0: ਵੈਰੀ ਗੁੱਡ, ਵੈਰੀ ਗੁੱਡ।
4: ਮੈਂ ਗਾਣਾ ਸੁਣਿਆ ਤੁਹਾਡਾ,
0: ਹਾਂ
4: ਬੜਾ ਵਧੀਆ ਲੱਗਿਆ, ਪਰ ਸਾਰਾ ਕੁਛ ਕਰਕੇ ਦੇਖ ਲਿਆ, ਘਰੇੜੀ ਚੱਕ ਕੇ ਵੀ ਲੋਕਾਂ ਨੂੰ ਘਲਾ ਕੇ ਦੇਖ ਲਿਆ।
0: ਅੱਛਾ,
4: ਪਰ ਕੋਈ ਆਪਣਾ ਨੀ ਬਣਿਆ ਜੀ।
0: ਅੱਛਾ,
4: ਹਾਂਜੀ, ਮੇਰਾ ਜਵਾਬ ਇਹ ਹੈ ਜੀ, ਪੁੱਛੜ ਚੱਕ ਕੇ ਵੀ ਘਲਾ ਕੇ ਦੇਖ ਲਿਆ, ਤੇ ਬਹੁਤ ਕੁਛ ਕਰਕੇ ਦੇਖਿਆ, ਪਰ ਆਪਣਾ ਕੋਈ ਨੀ ਜੀ ਸਰਦਾਰ ਜੀ।
0: ਚਲੋ ਆਪਣੇ ਆਪ ਨੂੰ ਆਪਣਾ ਤਾਂ ਬਣਾਓ ਨਾ, ਕੋਈ ਗੱਲ ਨੀ, ਜਿਹੜੀ ਜ਼ਿੰਦਗੀ ਚ ਹੋ ਗਈਆਂ ਗੱਲਾਂ ਉਹ ਤਾਂ ਹੁਣ ਕਹਿੰਦੇ ਲੰਘ ਗਿਆ ਵੇਲਾ,
4: ਉਹ ਤਾਂ ਜੰਗ ਲੜੀ ਜਾਂਦੇ ਜੀ।
0: ਵੈਰੀ ਗੁੱਡ, ਤੇ ਕਹਿੰਦੇ ਹੁੰਦੇ ਨਾ ਕਿ ਲੰਘ ਗਿਆ ਪਾਣੀ, ਤੇ ਜ਼ੁਬਾਨ ਵਿੱਚੋਂ ਬੋਲੇ ਗਏ ਬੋਲ, ਕਮਾਨ ਵਿੱਚੋਂ ਨਿਕਲਿਆ ਤੀਰ, ਇਹ ਮੁੜ ਕੇ ਨੀ ਆਉਂਦੇ।
4: ਤੀਰ ਤਾਂ ਜਿੱਥੇ ਕਿਤੇ ਡਿੱਗੂਗਾ ਜਾ ਕੇ ਚੱਕ ਲਿਆਵਾਂਗੇ ਜੀ।
0: ਅੱਛਾ,
4: ਜਾ ਕੇ ਚੱਕ ਲਿਆਵਾਂਗੇ, ਪਾਣੀ ਵੀ ਮੁੜ ਕੇ ਆਉਂਦਾ, ਜਵਾਨ ਦੇ ਜਿਹੜੇ ਬੋਲ ਉਹ
0: ਬੋਲ ਨੀ ਮੁੜ ਕੇ ਆਉਂਦੇ। ਤੇ ਉਹ ਪਾਪਾ ਜੀ ਇੱਕ ਦੋਹਰਾ ਲਾਉਂਦੇ ਹੁੰਦੇ ਸੀ, ਬਈ ਬੇੜੀ ਪੂਰ ਤਰਿੰਜਣੀ ਕੁੜੀਆਂ, ਨਿਤ ਨੀ ਬਹਿਣੀਆਂ ਰਲ ਕੇ, ਜਿਹੜਾ ਪਾਣੀ ਅੱਜ ਵਗ ਗਿਆ ਉਹ ਫੇਰ ਨੀ ਵਗਣਾ ਭਲਕੇ।
4: ਦੋ ਕੁ ਵਾਰੀ ਇਹਨਾਂ ਦੇ ਦਰਸ਼ਨ ਹੋਏ ਆ ਤੁਹਾਡੇ ਸਰਦਾਰ ਸਾਹਿਬ ਉਹਨਾਂ ਦੇ ਮੇਰੇ। ਮੈਂ ਡਿਕਸ਼ੀ ਗੁਰੂ ਘਰ ਦੀ ਗੱਲ ਕਰਦਾ ਜੀ, 89 ਦੀ ਗੱਲ ਹੈ ਜੀ।
0: ਕੀ ਬਾਤ ਹੈ,
4: ਮੈਨੂੰ ਯਾਦ ਆ ਚੰਗੀ ਤਰ੍ਹਾਂ।
0: ਬੜੀ ਮਿਹਰਬਾਨੀ ਸਰ, ਚਰਨ ਸਿੰਘ ਜੀ, ਤੁਹਾਡੇ ਨਾਲ ਬਹੁਤ ਪਿਆਰ ਆ, ਤੇ ਹਮੇਸ਼ਾ ਤੁਸੀਂ ਬੜੇ ਵਧੀਆ ਵਧੀਆ ਗੀਤਾਂ।
4: ਤੁਹਾਨੂੰ ਵੀ ਸਾਰੇ ਤੁਹਾਡੇ ਸਰੋਤਿਆਂ ਨੂੰ ਵੀ
0: ਮਿਹਰਬਾਨੀ। ਤੁਹਾਨੂੰ ਕੋਈ ਗਾਉਣ ਸੁਣਾਈਏ ਤਾਂ ਦੱਸ ਦਿਓ, ਜੇ ਕੋਈ ਗਾਉਣ ਤੁਹਾਡਾ ਚਿੱਤ ਕਰਦਾ ਸੁਣਨ ਨੂੰ ਤਾਂ ਮੈਂ ਨਾਲ
4: ਵੀ। ਦੁਰਗੇ ਰੰਗੀਲੇ, ਦੁਰਗੇ ਰੰਗੀਲੇ ਦੇ ਆ ਜਿੰਨੇ ਵੀ ਪਿੜ ਤੇ ਵਾਰ ਕੀਤੇ ਜਿਗਰੀ ਯਾਰਾਂ
0: ਨੇ ਹੈ। ਕਿਆ ਬਾਤ ਹੈ, ਇਹ ਵੀ ਆਪਾਂ ਕਿਸ ਦਿਨ ਟੋਪਿਕ ਕਰਦੇ ਹਾਂ। ਤੋ ਹਲਦੀ ਕੜੀ, ਅੱਜ ਦਾ ਟੋਪਿਕ ਤੁਸੀਂ ਸੁਣ ਲਿਆ, ਤੇ ਮੈਂ ਤੁਹਾਡੇ ਵਿਚਾਰ ਜਾਣਨੇ ਚਾਹੁੰਦਾ ਹਾਂ ਕਿ ਤੁਸੀਂ ਅਗਲੇ ਜਨਮ ਵਿੱਚ ਯਕੀਨ ਰੱਖਦੇ ਹੋ ਕਿ ਕੋਈ ਅਗਲਾ ਜਨਮ ਵੀ ਹੈ? ਜਾਂ ਕਿਤੇ ਤੁਸੀਂ ਪੜ੍ਹਿਆ ਜਾਂ ਤੁਸੀਂ ਸੁਣਿਆ ਜਾਂ ਤੁਹਾਨੂੰ ਕਿਸੇ ਮਹਾਂਪੁਰਸ਼ ਦੀ ਗੱਲ ਵਿੱਚੋਂ ਜਾਪਿਆ ਕਿ ਕੋਈ ਅਗਲਾ ਜਨਮ ਜਿਹੜਾ ਉਹ ਸਵਾਰਨ ਵਾਸਤੇ ਇਸ ਜਨਮ ਵਿੱਚ ਕੀ ਕੁਝ ਕਰਨਾ ਚਾਹੀਦਾ। ਸਾਡੇ ਇੰਸ਼ੋਰੈਂਸ ਦੀ ਦੁਨੀਆ ਵਿੱਚ ਸਾਡੇ ਸਪੋਂਸਰ ਨੇ ਹਰਪ੍ਰੀਤ ਸੈਣੀ। ਜੀ ਹਾਂ, ਟੌਪ ਚੋਇਸ ਇੰਸ਼ੋਰੈਂਸ ਤੋਂ ਹਰਪ੍ਰੀਤ ਸੈਣੀ। ਹਰ ਤਰ੍ਹਾਂ ਦੀ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਲਈ, ਪ੍ਰੋਫੈਸ਼ਨਲ ਅਸਿਸਟੈਂਟ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ 416-817-6500 416-817-6500 ਟੈਲੀਫੋਨ ਨੰਬਰ ਆ। ਔਰ ਅਪਲਾਇੰਸ ਜੰਕਸ਼ਨ 'ਤੇ ਕੱਲ੍ਹ ਵੀ ਅਸੀਂ ਮਨਜੀਤ ਜੀ ਨੂੰ ਬੁਲਾਇਆ ਸੀ, ਬਹੁਤ ਵੱਡੀ ਸੇਲ ਲੱਗੀ ਆ ਦੋਨਾਂ ਲੋਕੇਸ਼ਨਸ 'ਤੇ। ਇੱਕ ਵਾਰ ਤੁਸੀਂ ਜ਼ਰੂਰ ਕਿਸੇ ਵੀ ਤਰ੍ਹਾਂ ਦੇ ਅਪਲਾਇੰਸਿਸ ਲੈਣੇ ਨੇ ਤਾਂ ਅਪਲਾਇੰਸ ਜੰਕਸ਼ਨ ਨੂੰ ਯਾਦ ਰੱਖਣਾ। ਜੰਕਸ਼ਨ ਜਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ, ਅਤੇ ਅਪਲਾਇੰਸ ਜੰਕਸ਼ਨ 'ਤੇ ਵੀ ਕੋਈ ਅਪਲਾਇੰਸ ਆ ਲੈ ਕੇ ਜਾ ਰਿਹਾ ਅਤੇ ਕੋਈ ਅਪਲਾਇੰਸ ਜਿਹੜੇ ਆ ਉਹ ਤੁਹਾਡੇ ਵਾਸਤੇ ਘਰਾਂ 'ਚ ਡਿਲੀਵਰ ਹੋ ਰਹੇ ਨੇ। 905-450-0054 ਟੈਲੀਫੋਨ ਨੰਬਰ ਹੈ, 905-450-0054 905-673-3337 ਸਟੂਡੀਓ ਦੇ ਨੰਬਰ ਨੇ, 905-673-3337। ਪ੍ਰੋਗਰਾਮ 'ਚ ਕੁਝ ਸੰਦੇਸ਼ ਲੈ ਕੇ ਵਾਪਸ ਆਉਂਦੇ ਹਾਂ ਅਤੇ ਤੁਹਾਡੀਆਂ ਕੁਝ ਕਾਲਸ ਲਵਾਂਗੇ। ਵੇਖਦੇ ਹਾਂ ਕਿ ਤੁਹਾਡੇ ਕੀ ਵਿਚਾਰ ਹੋ ਸਕਦੇ ਨੇ ਕਿ ਅਗਲੇ ਜਨਮ ਬਾਰੇ ਤੁਸੀਂ ਕੋਈ ਸੁਣਿਆ, ਪੜ੍ਹਿਆ, ਕੋਈ ਗੱਲਬਾਤ ਕੀਤੀ ਤਾਂ ਜ਼ਰੂਰ 905-673-3337 'ਤੇ ਕਾਲ ਕਰੋ ਜੀ।
2: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1478-905-799-1478-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
0: ਜਿਹੜੇ ਹੋਰ ਸਪੌਂਸਰਸ ਨੇ ਉਹਨਾਂ ਦੇ ਵੀ ਇਨਫੋਰਮੇਸ਼ਨ ਤੁਹਾਡੇ ਤੱਕ ਅਸੀਂ ਸਾਂਝੀ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ 905-673-3337 'ਤੇ ਕਾਲ ਕਰ ਸਕਦੇ ਹੋ, 905-673-3337 JS ਹੋਮ ਇੰਪਰੂਵਮੈਂਟ। JS ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333। ਵਾਹ, ਪ੍ਰੋਗਰਾਮ ਦੇ ਵਿੱਚ ਲਓ ਫਿਰ ਦੁਰਗਾ ਰੰਗੀਲਾ। ਅੱਜ ਤਾਂ ਮੇਰਾ ਖਿਆਲ ਕਿ ਦੁਰਗਾ ਰੰਗੀਲੇ ਦੀਆਂ ਗੱਲਾਂ ਹੀ ਸ਼ੁਰੂ ਹੋ ਗਈਆਂ। ਪ੍ਰੋਗਰਾਮ ਪੰਜਾਬੀ ਲਹਿਰਾਂ ਔਰ ਦੁਆਬਾ ਟਰੈਵਲ। ਲਵੀ, ਇੰਡੀਆ ਜਾਣ ਵਾਲੇ ਹੋ, ਪਾਕਿਸਤਾਨ ਜਾਣ ਵਾਲੇ ਹੋ, ਦੁਨੀਆ ਭਰ ਵਿੱਚ ਹਵਾਈ ਸਫ਼ਰ ਕਰਨ ਵਾਲੇ ਹੋ, ਦੁਆਬਾ ਟਰੈਵਲ, ਦੁਆਬਾ ਟਰੈਵਲ, ਦੁਆਬਾ ਟਰੈਵਲ। ਜੀ ਹਾਂ, ਟੌਪ ਆਫ ਦਾ ਲਾਈਨ ਟਰੈਵਲ ਟਿਕਟਿੰਗ ਤੁਹਾਨੂੰ ਮਿਲਣਗੀਆਂ, ਸਰਵਿਸ ਬੜੀ ਅੱਛੀ ਮਿਲੂਗੀ। 905-796-3800 9057967800 ਦੁਆਬਾ ਟਰੈਵਲ ਟੈਲੀਫੋਨ ਨੰਬਰ ਹੈ। ਔਰ ਇੱਕ ਨੰਬਰ ਤੁਹਾਨੂੰ ਬਿਯੋਂਡ ਆਈਵੀਅਰ ਦਾ ਵੀ ਦੇ ਦਈਏ, ਅੱਖਾਂ ਦੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਿਜ਼ਨ ਟੈਸਟ ਕਰਾਉਣੀ ਹੈ, ਨਜ਼ਰ ਦੀਆਂ ਐਨਕਾਂ, ਧੁੱਪ ਦੀਆਂ ਐਨਕਾਂ, ਗਲਾਸਿਸ ਜਾਂ ਫਿਰ ਲੈਂਸਿਸ ਪਵਾਉਣੇ ਨੇ, ਤਾਂ ਤੁਹਾਨੂੰ ਜ਼ਰੂਰ ਬਿਯੋਂਡ ਆਈਵੀਅਰ ਹੰਬਰ ਵੈਸਟ ਅਤੇ ਕੁਈਨ ਦੇ ਨੇੜੇ ਨੇ, ਬਹੁਤ ਖੂਬਸੂਰਤ ਪਲਾਜ਼ਾ ਹੈ। ਔਰ ਨੰਬਰ ਹੈ 905-793-3937 9057933937 ਟੈਲੀਫੋਨ ਨੰਬਰ ਹੈ। ਸਿੰਪਲੀ ਇੰਡੀਅਨ ਕੁਜ਼ੀਨ, ਜਦੋਂ ਵੀ ਜਾਓ ਨਾ, ਸਿੰਪਲੀ ਇੰਡੀਅਨ ਕੁਜ਼ੀਨ ਦੇ ਸਾਰੇ ਜਿਹੜੇ ਡਾਇਨਿੰਗ ਲੌਂਜ ਨੇ ਉਹ ਸਜੇ ਹੁੰਦੇ ਨੇ, ਫੱਬੇ ਹੁੰਦੇ ਨੇ, ਬੜੀਆਂ ਲੇਟੈਸਟ ਕਿਸਮ ਦੀਆਂ ਡਿਸ਼ਿਜ਼ ਉਹਨਾਂ ਕੋਲ, ਨਾਲ ਦੀ ਨਾਲ ਜਿਹੜੀ ਉਹਨਾਂ ਦੀ ਸੋਹਣ ਸੁਨੱਖਾ ਬਣਾਉਣ ਵਾਸਤੇ ਬੜੇ ਸੋਹਣੇ ਸੋਹਣੇ ਉਹਨਾਂ ਦੇ ਲਿਆਉਂਦੇ ਹੁੰਦੇ ਨੇ, ਪੋਟਸ ਵਗੈਰਾ ਜਿਹਨਾਂ 'ਚ ਖਾਣਾ ਦਿੱਤਾ ਜਾਂਦਾ। ਤੋ ਸਿੰਪਲੀ ਇੰਡੀਅਨ ਕੁਜ਼ੀਨ ਤਿੰਨ ਲੋਕੇਸ਼ਨ ਤੋਂ ਤੁਹਾਡੀ ਸੇਵਾ ਕਰਦੇ ਨੇ। ਨੰਬਰ ਹੈ 905-794-8111 7941 ਤੇ ਫੈਸ਼ਨ ਆਈ ਕਿਊ ਤੇ ਲੇਟੈਸਟ ਫੈਸ਼ਨ ਫਿਲਮਾਂ ਵਿੱਚ ਵੀ ਫੈਸ਼ਨ ਆਈ ਕਿਊ ਦੀਆਂ ਗੱਲਾਂ ਹੋਣ ਲੱਗ ਪਈਆਂ ਹੁਣ ਤੇ ਬਹੁਤ ਕਮਾਲ ਦਾ ਤੁਹਾਡੇ ਵਾਸਤੇ ਫੈਸ਼ਨ ਆਈ ਕਿਊ ਨੇ ਸਾਰੇ ਸਟੋਰ ਜਿਹੜੇ ਆ ਉਹ ਅੰਤਰਰਾਸ਼ਟਰੀ ਪੱਧਰ ਦੇ ਬਣਾਏ ਹੋਏ ਨੇ ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਨੂੰ ਸਪੋਂਸਰ ਕਰਦੇ ਨੇ ਫੈਸ਼ਨ ਆਈ ਕਿਊ ਲੱਗੇ ਜ ਲੈਣਾ ਲੇਡੀਜ਼ ਦਾ ਫੈਸ਼ਨ ਹੈ ਮੈਨਸ ਦੇ ਫੈਸ਼ਨ ਆ ਤੋਂ ਵਿਜ਼ਿਟ ਕਰੋ ਫੈਸ਼ਨ ਆਈ ਕਿਊ ਨੂੰ 905-453-2225 905-453-2225 ਅਪਲਾਇੰਸ ਡਾਕਟਰ ਨੇ ਰਿਪੇਅਰ ਦੇ ਅਪਲਾਇੰਸ ਦੀ ਰਿਪੇਅਰ ਦੇ ਡਾਕਟਰ ਕਿੱਧਰ ਜਾਤੇ ਹੋ ਕਿੱਧਰ ਕਾ ਖਿਆਲ ਹੈ ਬਿਮਾਰ ਅਪਲਾਇੰਸ ਕਾ ਪ੍ਰਦੀਪ ਹਸਪਤਾਲ ਹੈ ਪ੍ਰਦੀਪ ਜੀ ਨੂੰ ਕਾਲ ਕਰੋ 647-622-3203 6472-3203 ਪ੍ਰੋਗਰਾਮ ਪੰਜਾਬੀ ਲੈਣਾ ਤੇ ਚਰਨ ਬਾਈ ਜੀ ਦੀ ਫਰਮਾਇਸ਼ ਤੇ ਪੇਸ਼ ਕਰਨ ਲੱਗੇ ਹਾਂ ਦੁਰਗਾ ਰੰਗੀਲਾ।

0: ਨਾ ਮੈਂ ਪੰਜਾਬੀ ਲਹਿਰਾਂ ਬਹੁਤ ਖੂਬਸੂਰਤ ਗਾਇਕ ਜਿਹੜੇ ਨੇ ਨਾ ਇਹ ਵਾਕਿਆ ਸਿੱਖੇ ਹੋਏ ਗਾਇਕ ਨੇ। ਇੱਕ ਬਹੁਤ ਹੀ ਚੋਟੀ ਦਾ ਤੁਹਾਡੇ ਵਾਸਤੇ ਅਸੀਂ ਇਨਫੋਰਮੇਸ਼ਨ ਜਿਹੜੀ ਹੈ ਲੈ ਕੇ ਹਾਜ਼ਰ ਹੋ ਰਹੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਕਾਲ ਲੈਂਦੇ ਹਾਂ 9000। ਜੀ ਵੈਲਕਮ।
1: ਹਾਂਜੀ ਥੈਂਕ ਯੂ ਜੀ, ਗੁੱਡ ਈਵਨਿੰਗ ਐਵਰੀਵਨ। ਤੁਹਾਨੂੰ ਸਾਹਿਬ ਇੱਕ ਮੋਰਗੇਜ ਦਾ ਮੈਸੇਜ ਦਿੰਦੇ ਆ
0: ਜੀ, ਹਰਮਨ ਬੱਤਾ ਸਾਹਿਬ।
1: ਹਾਂਜੀ ਬਿਲਕੁਲ, ਮੇਰੇ ਕੋਲ ਇੱਕ ਕਲਾਇੰਟ ਆਏ ਲਾਸਟ ਵੀਕ।
0: ਟੀਮ ਹਰਮਨ ਬੱਤਾ ਪੰਜਾਬੀ ਲਹਿਰਾਂ ਦੀ ਅਫੀਸ਼ੀਅਲ ਟੀਮ ਆ, ਤੇ ਅਸੀਂ ਪੂਰੀ ਕਹਿੰਦੇ ਹੁੰਦੇ ਆ ਸ਼ਾਨੋ ਸ਼ੌਕਤ ਨਾਲ ਰਿਕਮੈਂਡ ਕਰਦੇ ਹਾਂ ਕਿ ਤੁਸੀਂ ਮੌਰਗੇਜ ਲੋਨ ਕੋਈ ਵੀ ਇਨਫੋਰਮੇਸ਼ਨ ਲੈਣੀ ਆ ਔਰ ਮੌਰਗੇਜ ਲੈਣੀ ਆ ਮਿੰਟਾਂ ਸਕਿੰਟਾਂ 'ਚ ਅਤੇ ਨਾਲ ਦੀ ਨਾਲ ਬਿਲਕੁਲ ਸਹੀ ਕੰਮ ਕਰਵਾਉਣਾ, ਤਾਂ ਹਰਮਨ ਬੱਤਾ ਟੀਮ ਨਾਲ ਗੱਲਬਾਤ ਕਰੋ ਅਤੇ ਨੰਬਰ ਇੱਕ ਵਾਰੀ ਆਪਾਂ ਬੋਲ ਦਈਏ ਤੁਹਾਡਾ, ਫਿਰ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ। 647 ਹਰਮਨ, ਹੈਲੋ।
1: ਬਿਲਕੁਲ ਜੀ ਬਿਲਕੁਲ, 647-685-9000 ਜੀ,
0: 647-685-9000 ਟੈਲੀਫੋਨ ਨੰਬਰ, ਤੇ ਤੁਸੀਂ ਹਰਮਨ ਬੱਤਾ ਟੀਮ ਨਾਲ ਗੱਲ ਕਰਨੀ ਆ। ਜੀ ਸਰ, ਹੁਣ ਅਸੀਂ ਇਨਫੋਰਮੇਸ਼ਨ ਦੇਵਾਂਗੇ, ਗੋ ਅਹੈਡ ਪਲੀਜ਼।
1: ਹਾਂਜੀ ਬਿਲਕੁਲ, ਇੱਕ ਕਲਾਇੰਟ ਦੀ ਸਟੋਰੀ ਦੱਸਣ ਲੱਗਿਆ ਜੀ। ਸਾਡੇ ਕੋਲ ਮੋਰਗੇਜ ਲਈ ਆਏ ਸੀਗੇ ਇੱਕ ਵੀਕ ਪਹਿਲਾਂ, ਐਂਡ ਕਾਫੀ ਜਿਹੜੇ ਆਪਣੇ ਲਿਸਨਰਸ ਨੇ ਉਹ ਚੀਜ਼ ਨਾਲ ਰਿਲੇਟ ਕਰਨਗੇ ਉਹ ਗੱਲ ਨੂੰ।
0: ਬਿਲਕੁਲ,
1: ਉਹਨਾਂ ਕੋਲ ਬੀ ਲੈਂਡਰ ਤੋਂ ਅਪਰੂਵਲ ਸੀਗੀ ਐਂਡ ਇੰਟਰਸਟ ਰੇਟ ਉਹਨਾਂ ਦਾ ਸੀਗਾ 5.2, ਕਾਫੀ ਹਾਈ ਇੰਟਰਸਟ ਰੇਟ ਤੇ ਬੀ ਲੈਂਡਰ ਤੋਂ ਅਪਰੂਵਲ ਸੀਗੀ, ਤੇ ਉਹਦਾ ਰੀਜ਼ਨ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਜੀ ਜੋ ਮਿਸਟਰ ਸੀਗੇ, ਜੋ ਹਸਬੈਂਡ ਸੀਗੇ, ਹਸਬੈਂਡ ਐਂਡ ਵਾਈਫ ਸੀਗੇ ਜਿਹੜੇ ਮੋਰਗੇਜ ਐਪਲੀਕੇਸ਼ਨ ਤੇ ਸੀ, ਹਸਬੈਂਡ ਟਰੱਕ ਚਲਾ ਰਹੇ ਸੀ ਤੇ ਉਹਨਾਂ ਦਾ ਨੋਟਿਸ ਆਫ ਅਸੈਸਮੈਂਟ 2025 ਦਾ 36,000 ਦੇ ਕਰੀਬ ਸੀਗਾ, ਤੇ ਵਾਈਫ ਉਹਨਾਂ ਦੇ ਐਮਾਜ਼ੋਨ ਚ ਕੰਮ ਕਰਦੇ ਸੀ $20 ਐਨ ਆਵਰ ਤੇ, ਸਰ ਉਹਨਾਂ ਨੇ ਲਿਆ ਸੀ 8,00,000 ਦਾ। ਸੋ ਅਸੀਂ ਉਹਨਾਂ ਦੀ ਏ ਲੈਂਡਰ ਤੋਂ ਪ੍ਰੂਵ ਕਰਾ ਕੇ ਦਿੱਤੀ ਆ 15% ਡਾਊਨ ਦੇ ਵਿੱਚ, ਪਲੱਸ $48,000 ਉਹਨਾਂ ਨੂੰ ਬੇਸਮੈਂਟ ਲਈ ਮੋਰਗੇਜ ਐਡ ਕਰਾ ਕੇ ਦਿੱਤਾ
0: ਜੀ ਜੀ।
1: ਸੋ ਆਪਾਂ ਇਹ ਅਸਿਊਮ ਕਰ ਲੈਂਦੇ ਹਾਂ ਜੀ ਕਿ ਸਾਡੀ ਮੋਰਗੇਜ ਨਹੀਂ ਹੋਣੀ, ਅਸੀਂ ਟੈਕਸ ਨਹੀਂ ਭਰਿਆ ਹੋਇਆ। ਕਾਫੀ ਬੈਂਕਸ ਦੇ ਪ੍ਰੋਗਰਾਮ ਨੇ ਜਿੱਥੇ ਉਹ ਤੁਹਾਡੀ ਬਿਜ਼ਨਸ ਇਨਕਮ ਵੀ ਦੇਖਦੇ ਨੇ, ਕੱਲੀ ਪਰਸਨਲ ਇਨਕਮ ਨਹੀਂ ਦੇਖਦੇ ਹੈਗੇ। ਸੋ ਹਮੇਸ਼ਾ ਆਪਣੀਆਂ ਆਪਸ਼ਨਸ ਐਕਸਪਲੋਰ ਕਰਿਆ ਕਰੋ। ਇਹ ਤੋਂ ਇਲਾਵਾ ਹੋਰ ਕੋਈ ਤੁਹਾਨੂੰ ਮੋਰਗੇਜ ਇਸ਼ੂ ਆ ਰਿਹਾ ਜਾਂ ਬੈਂਕ ਘੱਟ ਮੋਰਗੇਜ ਲਈ ਪ੍ਰੂਵ ਕਰ ਰਿਹਾ ਜਾਂ ਡਿਕਲਾਈਨ ਕਰ ਰਿਹਾ, ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਗੱਲ ਕਰੋ ਐਂਡ ਅਸੀਂ ਤੁਹਾਨੂੰ ਪਹਿਲੇ ਦਿਨ ਹੀ ਦੱਸ ਦਾਂਗੇ ਪਹਿਲੇ 15 ਮਿੰਟ ਦੇ ਵਿੱਚ ਕਿ ਕਿੰਨੀ ਮੋਰਗੇਜ ਅਮਾਊਂਟ ਪ੍ਰੂਵ ਹੋ ਸਕਦੀ ਆ, ਕਿੰਨੇ ਤੱਕ ਦਾ ਘਰ ਲੈ ਸਕਦੇ ਹੋ, ਕੀ ਇੰਟਰਸਟ ਰੇਟ ਹੋਊਗਾ ਤੇ ਕਿਹੜੇ ਬੈਂਕ ਤੋਂ ਅਪਰੂਵਲ ਹੋਊਗੀ। ਉਹੀ ਤੁਹਾਡੀ ਅਪਰੂਵਲ ਲੈਟਰ ਸੇਮ ਜੋ ਪਹਿਲਾਂ ਤੁਹਾਨੂੰ ਕਮਿਟ ਕੀਤਾ ਉਹੀ ਹੋਊਗਾ। ਸੋ ਕੋਈ ਵੀ ਕੁਐਸਚਨ ਆ ਕਾਲ ਕਰ ਸਕਦੇ ਹੋ ਟੀਮ ਹਰਮਨ ਬੱਤਾ 6476859000, 647-685-9000। ਥੈਂਕ ਯੂ ਸੋ ਮਚ ਜੀ।
0: ਜੀ ਪ੍ਰੋਗਰਾਮ ਪੰਜਾਬੀ ਦਾ 905-673-3337। ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਹਾਡੇ ਵੱਲੋਂ ਬੇਹੱਦ ਕਾਲਸ ਆਈਆਂ, ਮੈਂ ਕਿਹਾ ਪਹਿਲਾਂ ਪੂਰਾ ਗਾਣਾ ਜਿਹੜਾ ਉਹ ਸੁਣ ਲਈਏ ਅਤੇ ਫਿਰ ਆਪਾਂ ਤੁਹਾਡੀਆਂ ਕਾਲਸ ਔਨ ਏਅਰ ਕਰਦੇ ਹਾਂ। 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਔਰ ਪ੍ਰੋਗਰਾਮ 'ਚ ਅਸੀਂ ਤੁਹਾਡੇ ਲਈ ਇੱਕ ਬੜੀ ਪਿਆਰੀ ਅਨਾਊਂਸਮੈਂਟ ਜਿਹੜੀ ਆ ਉਹ ਸਾਂਝੀ ਕਰਨ ਲੱਗੇ ਹਾਂ।

ਰਣਜੀਤ ਹੂਜਾ ਨੂੰ ਸੰਗੀਤ ਸਮਰਾਟ ਕਿਹਾ ਜਾਂਦਾ ਹੈ ਤੇ ਹੰਸ ਰਾਜ ਹੰਸ ਉਹਨਾਂ ਦੇ ਰਾਜ ਗਾਇਕ ਔਰ ਸੱਚਮੁੱਚ ਮੈਂ ਹੰਸ ਰਾਜ ਹੰਸ ਨੂੰ ਲੰਬੇ ਸਮੇਂ ਤੋਂ ਜਾਣਦਾ ਬੜੀਆਂ ਉਹਨਾਂ ਨੇ ਰਿਕਾਰਡਿੰਗਸ ਕੀਤੀਆਂ ਐਚ ਐਮ ਵੀ ਦੇ ਵਿੱਚ ਜੋਗੀਆਂ ਦੇ ਕੰਨਾਂ ਵਿੱਚ ਕੰਨਾਂ ਦੀਆਂ ਮੁੰਦਰਾਂ ਮੁੰਦਰਾਂ ਦੇ ਵਿੱਚੋਂ ਤੇਰਾ ਮੂੰਹ ਦਿਸਦਾ ਪਰ ਹੰਸ ਰਾਜ ਜਿਹੜੀ ਆ ਮੈਸਮਰਾਈਜ਼ ਨਹੀਂ ਕਰ ਸਕੇ ਉਨੀ ਦੇਰ ਜਿੰਨੀ ਦੇਰ ਉਹ ਚਰਨਜੀਤ ਆਹੂਜਾ ਦੇ ਸੰਗੀਤ ਵਿੱਚ ਨਹੀਂ ਆ ਗਏ ਤੇ ਪਰ ਜਦੋਂ ਚਰਨਜੀਤ ਆਹੂਜਾ ਦਾ ਸੰਗੀਤ ਪਾਰਸ ਮਣੀ

ਵਾਂਗ ਹੰਸਰਾਜ ਹੰਸ ਦੀ ਆਵਾਜ਼ ਨੂੰ ਛੋਹ ਗਿਆ ਤੇ ਹੰਸਰਾਜ ਹੰਸ ਦੀ ਮਖਮਲੀ ਆਵਾਜ਼ ਨੇ ਚਰਨਜੀਤ ਅਹੂਜਾ ਦੇ ਸੰਗੀਤ ਦੇ ਵਿੱਚ ਗੀਤ ਸੰਗੀਤ ਦਿੱਤਾ ਆਸ਼ਕਾਂ ਦੀ ਕਾਹਦੀ ਜ਼ਿੰਦਗੀ। ਤੇ ਫਿਰ ਸਮਝ ਲਓ ਕਿ ਸੋਨੇ ਤੇ ਸੁਹਾਗਾ ਹੋ ਗਿਆ ਤੇ ਐਸੀ ਕਹਿੰਦੇ ਨੇ ਕਿ ਜੋੜੀ ਕਮਾਲ ਦੀ ਜਿਹਨਾਂ ਨੇ ਸਾਡੇ ਪੰਜਾਬੀ ਸੰਗੀਤ ਨੂੰ ਬਹੁਤ ਵੱਡੇ ਵੱਡੇ ਨੰਬਰਸ ਸੰਗੀਤ ਦੇ ਦਿੱਤੇ ਔਰ ਬਹਿਜਾ ਬਹਿਜਾ ਕਰਵਾ ਦਿੱਤੀ ਸੰਗੀਤ ਦੇ ਅੰਬਰਾਂ ਉੱਤੇ। ਹੰਸਰਾਜ ਹੰਸ ਲੰਬਾ ਸਮਾਂ ਸਰਦੂਲ ਸਿਕੰਦਰ ਹਰਭਜਨ ਮਾਨ ਔਰ ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਸੁਖਵਿੰਦਰ ਬੁੱਗਾ ਅਤੇ ਆਪਣਾ ਉਹ ਨੌਜਵਾਨ ਕਲਾਕਾਰ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਬਹੁਤ ਕਮਾਲ ਦਾ ਗਾਉਂਦੇ ਸੀਗੇ। ਸੋ ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ਹੰਸਰਾਜ ਹੰਸ ਨੇ ਆ ਕੇ ਐਸੀਆਂ ਪੈੜਾਂ ਪਾ ਦਿੱਤੀਆਂ ਔਰ ਹੁਣ ਫਿਰ ਹੰਸਰਾਜ ਹੰਸ ਸਾਡੇ ਸ਼ਹਿਰ ਦੇ ਵਿੱਚ 18 ਸਪਟੰਬਰ ਨੂੰ ਸਿੰਘ ਹਰਜੀਤ ਹੋਰਾਂ ਵੱਲੋਂ ਪੇਸ਼ ਕੀਤੇ ਜਾ ਰਹੇ ਨੇ। ਲਿਵਿੰਗ ਆਰਟ ਸੈਂਟਰ ਦਾ ਚੋਟੀ ਦਾ ਵੈਨਿਊ ਆ। ਲਿਵਿੰਗ ਆਰਟ ਸੈਂਟਰ 'ਚ ਤਾਂ ਵੈਸੇ ਹੀ ਕੋਈ ਪ੍ਰੋਗਰਾਮ ਰੱਖਿਆ ਹੋਵੇ ਨਾ ਉਹ ਸੁਣਨ ਦਾ, ਕਿਉਂਕਿ ਚਾਰੇ ਪਾਸਿਓਂ ਆਵਾਜ਼ ਕਲਾ ਔਰ ਮਾਹੌਲ ਬੜਾ ਖੂਬਸੂਰਤ ਕੌਨਸਰਟ ਬਣ ਜਾਂਦਾ। ਤੋ 18 ਸਪਟੰਬਰ ਹੋਰ ਜਾਣਕਾਰੀ ਤੁਸੀਂ ਸਿੰਘ ਹਰਜੀਤ ਨੂੰ ਕਾਲ ਕਰੋ 647-448-1000 ਔਰ ਟਿਕਟਾਂ ਜਿਹੜੀਆਂ ਉਹ ਬੜੀ ਤੇਜ਼ੀ ਨਾਲ ਵਿਕ ਰਹੀਆਂ ਅਤੇ ਤੁਸੀਂ ਇਸ ਖੂਬਸੂਰਤ ਮਾਹੌਲ ਨੂੰ ਜਿਹਦੇ ਵਿੱਚ ਫੋਕ ਹੋਏਗਾ, ਸੂਫੀਆਨਾ ਅੰਦਾਜ਼ ਹੋਏਗਾ। ਪਿਛਲੇ ਦਿਨੀ ਮੈਂ ਲਾਲ ਚੰਦ ਯਮਲਾ ਜੱਟ ਦੇ ਗੀਤ ਗਾਉਂਦੇ ਆ ਹੰਸਰਾਜ ਜੀ ਨੂੰ ਸੁਣ ਰਿਹਾ ਸੀਗਾ, ਸੁਣਾਊਂਗਾ ਮੈਂ ਵੀ ਤੁਹਾਨੂੰ, ਪਰ ਹਾਲ ਦੀ ਘੜੀ ਇਹ ਇਨਫੋਰਮੇਸ਼ਨ ਤੁਹਾਡੇ ਵਾਸਤੇ ਜ਼ਰੂਰੀ ਆ।

0: ਜਿਓ ਜਿਓ ਪ੍ਰੋਗਰਾਮ ਪੰਜਾਬੀ ਨਾਲ 905-673-3337 ਇੱਕ ਕਾਲ ਲੈਣੇ 7233 ਜੀ ਵੈਲਕਮ 732
1: ਸਤਿ ਸ਼੍ਰੀ ਅਕਾਲ
0: ਹਾਂਜੀ ਕੌਣ ਬੋਲਦੇ ਹੋ
1: ਸਤਿ ਸ਼੍ਰੀ ਅਕਾਲ ਪੁਸ਼ਪਿੰਦਰ ਸੰਧੂ ਬੋਲ ਰਹੇ ਜੀ
0: ਹਾਂਜੀ ਦੱਸੋ ਸੰਧੂ ਸਾਹਿਬ
1: ਸਤਵੰਦ ਜੀ ਆਪਣੇ ਪੰਜਾਬ ਡੇ ਦੀ ਇਨਫੋਰਮੇਸ਼ਨ ਸਾਂਝੀ ਕਰਨੀ ਸੀ
0: ਪੰਜਾਬ ਡੇ ਅੱਛਾ ਜਸਵਿੰਦਰ ਖੋਸੇ ਵਾਲਾ ਮੇਲਾ
1: ਜੀ ਜੀ ਜੀ
0: ਜੀ ਗੋਹਾਂ
1: ਜੀ ਬੋਲਦੇ ਹੋ
0: ਬੋਲੋ ਬੋਲੋ ਬੋਲੋ
1: ਜੀ
0: ਅੱਗੇ ਪੁਸ਼ਪਿੰਦਰ ਕਾਲ ਕਰਦਾ ਹੁੰਦਾ
1: ਮੈਂ ਹੀ ਆ ਜੀ ਪੁਸ਼ਪਿੰਦਰ ਹੀ ਬੋਲ
0: ਕੱਲ ਵੀ ਕੀਤੀ ਸੀ ਪਰ ਪਹਿਲਾਂ ਦੱਸਿਆ ਕਰੋ ਨਾ ਮੈਂ ਪੁਸ਼ਪਿੰਦਰ ਬੋਲਦਾ ਕੰਮ ਤੁਹਾਡਾ ਪੂਰਾ ਹੋਈ ਜਾ ਰਿਹਾ ਗੋ ਹੈਡ
1: ਹਾਂਜੀ
0: ਹਾਂਜੀ ਸਰ ਗੋ ਹੈਡ
1: ਬਿਲਕੁਲ ਜੀ ਬਿਲਕੁਲ ਮੈਂ 22 ਅਗਸਤ ਦੀ ਇਨਫੋਰਮੇਸ਼ਨ ਸਾਂਝੀ ਕਰਦਾ ਵਾ ਜਿਹੜੀ ਆਪਾਂ ਕਿੰਨੇ ਦਿਨਾਂ ਤੋਂ ਕਰ ਰਹੇ ਹਾਂ ਜੀ ਪੰਜਾਬ ਮੈਡੀਸਨ ਬਿਲਵਰਡ ਈਸਟ ਮਿਸਾਗਾ ਦੇ ਵਿੱਚ ਜਿਹੜਾ ਮੇਲਾ ਵਾ ਜੀ ਸ਼ਨੀਵਾਰ 22 ਅਗਸਤ ਨੂੰ 11 ਵਜੇ ਸ਼ੁਰੂ ਹੋਣਾ ਔਰ ਪਹਿਲਾਂ ਬੱਚਿਆਂ ਵਾਸਤੇ ਫਿਰ ਉਸ ਤੋਂ ਬਾਅਦ ਭੈਣਾਂ ਲਈ ਤੀਆਂ ਫਿਰ ਜੀਪ ਸ਼ੋ ਟਰੱਕ ਸ਼ੋ ਨਾਲ ਨਾਲ ਦਸਤਾਰ ਕੈਂਪ ਤੇ ਫਿਰ ਜਿਹੜਾ ਗਾਇਕਾਂ ਦਾ ਖੁੱਲਾ ਅਖਾੜਾ ਜਿਸ ਚ ਬਾਈ ਗਿੱਲ ਹਰਦੀਪ ਗੁਰਵਿੰਦਰ ਬਰਾੜ ਸੁਰਿੰਦਰ ਲਾਡੀ ਔਜਲਾ ਬ੍ਰਦਰਸ ਨਾਲ ਨਾਲ ਦੁਗਾਣੇ ਦੀਆਂ ਜੋੜੀਆਂ ਦਿਲਰਾਜ ਨੀਲਮ ਤੇ ਇਸ ਦੇ ਨਾਲ ਨਾਲ ਹਰਿੰਦਰ ਸੰਧੂ ਅਮਨ ਧਾਲੀਵਾਲ ਹਰੀ ਸੰਧੂ ਬੁੱਕਣ ਜੱਟ ਮੇਰੇ ਕੋਲ ਇਸ ਟਾਈਮ ਨੀਲਮ ਤੇ ਬੈਠੇ ਹੋਏ ਦਿਲਰਾਜ ਜੀ ਮੈਂ ਉਹਨਾਂ ਨਾਲ ਕਰਾਉਣਾ ਤੁਹਾਨੂੰ
0: ਰੂਪ ਇਉਂ ਕਰੋ ਤੁਸੀਂ ਆਪਣੇ ਵੱਲੋਂ ਇਨਫੋਰਮੇਸ਼ਨ ਪੂਰੀ ਦੇ ਦਿਓ ਤੇ ਉਹਨਾਂ ਨੂੰ ਥੋੜਾ ਜਿਹਾ ਹੈਲੋ ਕਰਵਾ ਦਿਓ
1: ਜੀ ਜੀ ਮੈਂ ਹੈਲੋ ਕਰਵਾਉਣ ਲੱਗਾ ਜੀ ਇਨਫੋਰਮੇਸ਼ਨ ਮੈਂ ਕਰਤੀ ਆ ਡਿਲੀਵਰ
0: ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ ਵੈਲਕਮ ਵੈਲਕਮ
1: ਆਪਣੇ
0: ਗੀਤ ਦੇ ਬੋਲ ਸੁਣਾ ਦੋ ਜਿਹੜਾ ਤੁਹਾਡਾ ਬਹੁਤ ਪਾਪੂਲਰ ਆ ਤੇ ਫਿਰ ਆਪਾਂ ਲਾਈਏ ਇਹਨੂੰ
2: ਹਾਂਜੀ ਮੈਂ ਪਾਪੂਲਰ ਗੀਤ ਸੁਣਾ ਰਹੀ ਹਾਂ ਜੀ ਬਟੂਆ
0: ਬਟੂਆ
2: ਵੇਖ ਕੇ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗੂ ਮੂੰਹ ਲਮਕਾ ਕੇ ਬੈਠ
0: ਅੱਛਾ ਇਹ ਤੁਹਾਡਾ ਗਾਇਆ ਹੋਇਆ
2: ਹਾਂਜੀ ਹਾਂਜੀ
0: ਅੱਛਾ ਭੁਪਿੰਦਰ ਦੇ ਨਾਲ ਤੁਸੀਂ ਗਾਉਂਦੇ ਸੀ ਪਹਿਲਾਂ ਹਨਾ
2: ਹਾਂਜੀ ਹਾਂਜੀ
0: ਅੱਛਾ ਚਲੋ ਸ਼ਾਬਾਸ਼ ਬਹੁਤ ਖੂਬਸੂਰਤ ਗੀਤ ਹੈ ਹਰ ਵਿਆਹ ਸ਼ਾਦੀ ਮੰਗਣੇ ਮਕਲਾਵੇ ਤੇ ਉਹੀ ਗੀਤ ਜ਼ਰੂਰ ਵੱਜਦਾ
2: ਹਾਂਜੀ
0: ਜੀ
2: ਮੈਂ ਸੁਣਾ ਰਹੀ ਹਾਂ ਜੀ
0: ਹਾਂਜੀ
2: ਹੁਣ ਨੱਚਦੀ ਮੈਂ ਹੁਣ ਤੈਨੂੰ
0: ਲੱਗਦੀ ਪਿਆਰੀ
2: ਦਾਰੂ ਦੇ ਸਰੂਰ ਵਿੱਚ ਨੋਟੀ ਜਨੇ ਵਾਰੀ
0: ਬਹੁਤ ਵੱਡੀ ਗਾਇਕਾ
2: ਹੁਣ ਨੱਚਦੀ ਮੈਂ ਹੁਣ ਤੈਨੂੰ ਲੱਗਦੀ ਪਿਆਰੀ ਦਾਰੂ ਦੇ ਸਰੂਰ ਵਿੱਚ ਨੋਟੀ ਜਨੇ ਵਾਰੀ ਕਿਤੇ ਝੁੱਗਾ ਛੋੜੇ ਆਪਣਾ ਕਰਾ ਕੇ ਬਹਿ ਜੀਨਾ ਕੇ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗ ਮੂੰਹ ਲਮਕਾ ਕੇ ਬਹਿ ਜੀਨਾ ਵੇ ਕੇ ਸਵੇਰੇ ਜੀਜਾ ਖਾਲੀ ਹੋਏ ਬਟੂਏ ਨੂੰ ਤੋਰੀ ਵਾਂਗ ਮੂੰਹ ਲਮਕਾ ਕੇ ਬਹਿ ਜੀਨਾ ਝੋਨੇ ਦੀ ਟਰਾਲੀ ਸਿੱਟੀ ਮੰਡੀ ਚ ਸਵੇਰੇ ਮੁਫ਼ਤ ਦੇ ਨਾ ਨੋਟ ਪਏ ਬੈਂਕਾਂ ਚ ਬਥੇਰੇ ਉਹ ਮੈਨੂੰ ਸਾਲੇ ਦੇ ਦਿਆ ਦਾ ਪੂਰਾ ਚਾਂਸ ਵਾਲੀਏ ਜਦੋਂ ਤੱਕ ਨੱਚੇਗੀ ਤੂੰ ਵਾਰੀ ਜਾਂਦਾ ਨੋਟ ਤੇਰੇ ਜੀਜੇ ਦਾ ਐ ਦਿਲ ਦਰਿਆ ਸਾਲੀਏ
0: ਲਓ ਜੀ 22 ਅਗਸਤ ਨੂੰ ਇਹ ਜੋੜੀ ਵੀ ਪੇਸ਼ ਹੋ ਰਹੀ ਹੈ ਗਿੱਲ ਹਰਦੀਪ ਆ ਰਿਹਾ ਬਹੁਤ ਸਾਰੇ ਹੋਰ ਕਲਾਕਾਰ ਆ ਰਹੇ ਨੇ ਔਰ ਬਹੁਤ ਹੀ ਖੂਬਸੂਰਤ ਮੇਲਾ ਹੋਏਗਾ ਮਿਸੀਸਾਗਾ ਦੇ ਵਿੱਚ ਮੇਲਾ ਹੋ ਰਿਹਾ ਔਰ ਮਹਿਫਲ ਮੀਡੀਆ ਦੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਹੋਰ ਜਾਣਕਾਰੀ ਲਈ ਤੁਸੀਂ ਖੋਸਾ ਜੀ ਨੂੰ ਕਾਲ ਕਰ ਸਕਦੇ ਹੋ ਥੈਂਕ ਯੂ ਪ੍ਰਫੁਲਿੰਦਰ ਬਹੁਤ ਬਹੁਤ ਮਿਹਰਬਾਨੀ ਹੈਲੋ
1: ਜੀ
0: ਨੰਬਰ ਬੋਲ ਦਿਓ ਨੰਬਰ ਬੋਲ ਦਿਓ ਆਪਣਾ
1: 416-366-1600
0: ਤੇ ਸਪਾਂਸਰਸ਼ਿਪ ਲਈ ਔਰ ਸਟਾਲ ਵੀ ਲਾ ਸਕਦਾ ਅਜੇ ਵੀ ਕੋਈ
1: ਬਿਲਕੁਲ ਜੀ ਸਪਾਂਸਰਸ਼ਿਪ ਜਾਂ ਸਟਾਲ ਜੇ ਆਪਣੇ ਕੋਲ 2 ਮਿੰਟ ਹੋਰ ਆ ਤਾਂ ਸੁਰਿੰਦਰ ਲਾਡੀ ਵੀ ਮੇਰੇ ਕੋਲ ਬੈਠੇ ਆ
0: ਲਾਡੀ ਸਾਹਿਬ ਨੂੰ ਚੱਜ ਨਾਲ ਬੁਲਾਈਏ ਹੁਣ ਕਾਹਲੀ ਨਾ ਕਰੀਏ ਮੈਂ ਕਹਿੰਦਾ ਚੱਲ ਹੈਲੋ ਕਰਾ ਦਿਓ ਚੱਲ ਕੋਈ
1: ਉਹ ਤਾਂ ਸਟੂਡੀਓ ਅਸੀਂ ਜ਼ਰੂਰ ਆਉਣਾ
0: ਨਹੀਂ ਸਟੂਡੀਓ ਤਾਂ ਫਿਰ ਪਹਿਲਾਂ ਪਲੈਨਿੰਗ ਕੀਤੀ ਹੋਵੇ ਨਾ ਫੇਰ ਆਉਣ ਦਾ ਫਾਇਦਾ ਤੇ ਹੁਣ ਇਸ ਵੇਲੇ ਤਾਂ ਲਾਡੀ ਸਾਹਿਬ ਨਾਲ ਮੇਰੀ ਗੱਲ ਕਰਾ ਦਿਓ ਸਾਡੇ ਅਜ਼ੀਜ਼ ਨੇ ਬੜੇ ਪਿਆਰੇ ਤੇ ਕਰਾਓ
1: ਜੀ ਜੀ ਸਿਰੋਂ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਵੀ ਤੁਹਾਨੂੰ ਵੀ ਜੀ
0: ਲਾਡੀ ਸਾਹਿਬ ਬਹੁਤ ਬਹੁਤ ਜੀ ਆਇਆਂ ਨੂੰ ਤੁਹਾਨੂੰ
1: ਸੱਜਣੋ ਕਦੇ ਚ ਮਿਲੇ
0: ਤੁਹਾਨੂੰ
1: ਲੋਕੀ ਸੋਚਾਂ ਸੋਚਣ ਹੋਣ ਜੇ ਕਿਧਰੇ ਵਿਹਲੇ ਹੜੀ ਸੋਣੀ ਵੇਚ ਵੱਟ ਕੇ ਜੋੜ ਪੈਸੇ ਧੇਲੇ
3: ਆਓ ਸਾਰੇ ਹੱਸੀ ਗਾਈਏ, ਰੋਜ਼ ਨੀ ਲੱਗਣੇ ਮੇਲੇ, ਨਿੱਤ ਨੀ ਹੋਣੇ ਮੇਲੇ, ਸਾਰਿਆਂ ਨੂੰ ਸੱਦਾ ਜੀ ਸਰੋਤਿਆਂ ਨੂੰ ਸ਼ਨੀਵਾਰ ਨੂੰ
0: ਲਾਡੀ ਸਾਹਿਬ
3: 5 ਵਜੇ ਤੱਕ 7 ਵਜੇ ਤੱਕ।
0: ਮੈਨੂੰ ਤਾਂ ਮੌਕਾ ਹੀ ਨੀ ਦਿੱਤਾ ਲਾਡੀ ਸਾਹਿਬ ਨੇ, ਉਹ ਲਾਡੀ ਸਾਹਿਬ ਸਾਡੀ ਵੀ ਸੁਣ ਲਓ ਭਰਾ, ਕਹਿੰਦੇ ਹੁੰਦੇ ਆ ਮਾਸੀ ਦੇ ਪੈਰੀ ਪੈਣਾ ਉੱਧਰ ਦੀ ਲੰਘ ਗਿਆ, ਤੇ ਮੈਂ ਕਿਹਾ ਵੀ ਲਾਡੀ ਸਾਡਾ ਛੋਟਾ ਵੀਰ ਆ, ਅਜ਼ੀਜ਼ ਆ, ਵੱਡਾ ਕਲਾਕਾਰ ਆ, ਤੇ ਸਾਡੇ ਵੱਲੋਂ ਜੀ ਆਇਆਂ ਨੂੰ ਬਹੁਤ ਬਹੁਤ ਖੁਸ਼ ਆਮਦੀਦ, ਬੜੇ ਪਿਆਰੇ ਬੰਦੇ ਹੋ ਤੁਸੀਂ, ਤੇ ਅੱਜ ਹੀ ਮੈਂ ਤੁਹਾਡੀ ਇੱਕ ਪੋਸਟ ਦੇਖ ਰਿਹਾ ਸੀ, ਬਹੁਤ ਖੁਸ਼ੀ ਦੀ ਗੱਲ ਆ ਜੀ ਆਇਆਂ ਨੂੰ, ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਖੁੱਲ੍ਹਾ ਸਮਾਂ ਗੱਲਬਾਤ ਕਰਨ ਦੀ, ਬੜੀ ਮਿਹਰਬਾਨੀ,
3: ਜ਼ਰੂਰ ਜ਼ਰੂਰ ਜ਼ਰੂਰ,
0: ਥੈਂਕ ਯੂ ਜੋਦੇ ਰਹੋ। ਪ੍ਰੋਗਰਾਮ ਪੰਜਾਬ 905-673-3337, ਸਮਾਂ ਜਿਹੜਾ ਉਹ ਕਾਫੀ ਬਿਜ਼ੀ ਹੁੰਦਾ, ਸੋ ਫਿਰ ਵੀ ਤੇ ਇੱਕ ਕਾਲ 2207 ਜੀ, ਵੈਲਕਮ, ਹੈਲੋ 2207 ਜੀ, ਵੈਲਕਮ, ਪੁਸ਼ਪਿੰਦਰ ਜੀ ਨੂੰ ਕਿ ਭਾਈ ਇੱਕ ਜ਼ਰੂਰੀ ਕਾਲ ਆ ਰਹੀ ਹੈ, ਅੱਜ ਸੱਜਣਾ ਦੀ ਆ ਗਈ ਇਹ ਕਾਲ ਸਾਨੂੰ, ਤੇ ਸਾਰਾਂਸ਼ ਬਾਈ ਦੀ, ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ, 905-673-3337 ਤੇ ਤੁਹਾਡੀਆਂ ਸਾਡੀਆਂ ਗੱਲਾਂ ਬਾਤਾਂ ਹੋ ਰਹੀਆਂ। ਇਸ ਤੋਂ ਪਹਿਲਾਂ ਕਿ ਸਾਰਾਂਸ਼ ਜੀ ਨਾਲ ਗੱਲਬਾਤ ਕਰੀਏ ਤੇ ਤੁਹਾਡਾ ਮੂੰਹ ਮਿੱਠਾ ਕਰਵਾ ਦਈਏ, ਤੇ ਉਦੋਂ ਬਾਅਦ ਫਿਰ ਆਪਾਂ ਗੱਲਬਾਤ ਕਰਦੇ ਹਾਂ।

0: Patience and GTA. For more information, visit rajdhanisweets.ca.
1: Program hai Punjabi Lehra aur Punjabi Lehra da Instagram hai PUNJABILEHRAN. Punjabi Lehra di website hai PUNJABILEHRAN. Punjabi Lehra da TikTok page hai PUNJABILEHRAN. To sanu message hai Punjabi Lehra. ਟੈਕਸਟ ਮੈਸੇਜ ਕਰ ਸਕਦੇ ਹੋ, ਇੰਸਟਾਗ੍ਰਾਮ 'ਤੇ ਮੈਸੇਜ ਭੇਜ ਸਕਦੇ ਹੋ, ਕੋਈ ਫੀਡਬੈਕ ਦੇਣਾ ਚਾਹੁੰਦੇ ਹੋ, ਕੋਈ ਬਿਜ਼ਨਸ ਦੀ ਗੱਲਬਾਤ ਕਰਨਾ ਚਾਹੁੰਦੇ ਹੋ, ਤਾਂ ਪ੍ਰੋਗਰਾਮ ਤੋਂ ਬਾਅਦ 647-1557 'ਤੇ ਕਾਲ ਕਰ ਸਕਦੇ ਹੋ 6475041557. ਅੱਜ ਮੈਨੂੰ ਵਿਲੇਜ ਆਫ ਇੰਡੀਆ 'ਤੇ ਦਲਬੀਰ ਕਥੂਰੀਆ ਜੀ ਅਤੇ ਉਹਨਾਂ ਦੇ ਸੱਜਣਾਂ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਦਲਬੀਰ ਸਾਹਿਬ ਨੇ ਐਸੀ ਲੱਸੀ ਪਿਲਾਈ, ਮੈਂ ਕਹਿੰਦਾ ਪੁੱਛੋ ਕੁਛ ਨਾ, ਬਹਿਜਾ ਕਰਵਾ ਦਿੱਤੀ, ਹਲਕੇ ਜਿਹਾ ਮਿੱਠਾ ਪਾ ਕੇ, ਯਾਨੀ ਜਿਵੇਂ ਕਹਿੰਦੇ ਨਾ ਸੁਰਮਾ ਪਾਇਆ ਅਤੇ ਪਤਾ ਨਹੀਂ ਸੀ ਲੱਗਦਾ ਵੀ ਸੁਰਮਾ ਪਾਇਆ ਕਿ ਨਹੀਂ ਪਾਇਆ, ਇਸੇ ਤਰ੍ਹਾਂ ਮਿੱਠਾ ਪਾਇਆ ਉਹਨਾਂ ਨੇ ਪਰ ਬਹੁਤ ਥੋੜ੍ਹਾ ਜਿਹਾ। ਅਤੇ ਵਿਲੇਜ ਆਫ ਇੰਡੀਆ ਦਾ ਸ਼ੁੱਧ ਸ਼ਾਕਾਹਾਰੀ ਭੋਜਨ, ਮੈਂ ਥੋੜ੍ਹਾ ਜਿਹਾ ਅਰਲੀ ਚ ਲੈ ਗਿਆ, ਉਹਨਾਂ ਨੇ ਕਿਹਾ ਸੀ ਪਰੌਂਠਾ ਪਰੂਠਾ ਖਾ ਕੇ ਜਾਓ, ਪਰ ਸਿਰਫ ਲੱਸੀ ਪੀਤੀ ਤਾਂ ਮੈਂ ਕਹਿੰਦਾ ਸਾਰਾ ਦਿਨ ਨਸ਼ਿਆਇਆ ਰਿਹਾ। ਸੋ ਵਿਲੇਜ ਆਫ ਇੰਡੀਆ ਸ਼ੁੱਧ ਸ਼ਾਕਾਹਾਰੀ ਪਕਵਾਨ, ਅਤੇ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਪੰਜਾਬੀ ਸਾਂਝ ਪ੍ਰੋਗਰਾਮ ਦਲਬੀਰ ਕਥੂਰੀਆ ਜੀ ਵੱਲੋਂ ਪੇਸ਼ ਕੀਤਾ ਜਾਂਦਾ ਹੈ। ਅਤੇ ਮੇਰੇ ਨਾਲ ਇਸ ਵੇਲੇ ਮਿਸਟਰ ਸਾਰਾਂਸ਼ ਨੇ ਜੋ ਕਿ ਤੁਹਾਨੂੰ ਲੋਨ ਦਵਾਉਂਦੇ ਨੇ, ਕਹਿੰਦੇ ਕਿ ਗ੍ਰਾਂਟਸ ਜਿਹੜੀਆਂ ਉਹ ਲੋਨ ਵਿੱਚ ਬਦਲ ਗਈਆਂ ਪਰ ਲੋਨ ਡਬਲ ਹੋ ਗਿਆ, ਅਤੇ ਸਾਰਾਂਸ਼ ਦਾ ਨੰਬਰ ਇੱਕ ਵਾਰੀ ਸਾਰਾਂਸ਼ ਨੰਬਰ ਦੇ ਦਿਓ।
2: ਹਾਂਜੀ, ਨੰਬਰ ਹੈਗਾ ਜੀ ਸਾਡਾ 35-234-3775. ਹੁਣੇ ਵੀ ਤੁਸੀਂ ਕਾਲ ਕਰ ਸਕਦੇ ਹੋ ਜੀ। ਐਂਡ ਲਾਈਕ ਸਾਡੀ ਕੰਪਨੀ ਦਾ ਨਾਮ ਹੈਗਾ ਜੀ ਯੂਨੀਕ ਗਲੋਬਲ ਐਡਵਾਈਜ਼ਰੀ, ਆਫਿਸ ਹਮਾਰਾ ਹੈ ਮਿਸਿਸਾਗਾ ਮੇ, ਔਰ ਲਾਈਕ 8 ਸਾਲ ਸੇ ਹਮ ਐਜੂਕੇਸ਼ਨ ਕੰਸਲਟਿੰਗ ਮੇ ਹੈ, ਗਵਰਨਮੈਂਟ ਸਪੋਰਟਡ ਪ੍ਰੋਗਰਾਮਸ ਹੈ, ਆਪ ਸਕਿੱਲ ਡਿਵੈਲਪ ਕਰਤੇ ਸਾਥ ਨਾਲ ਫੰਡਿੰਗ ਹਾਸਿਲ ਕਰਤੇ ਹੈ, 50,000 ਸੇ 1,70,000 ਡਾਲਰ ਤੱਕ ਕੀ ਫੰਡਿੰਗ ਹੈ, ਔਰ ਲਾਈਕ 0% ਪੇ ਹੋਤੀ ਹੈ, ਅਗਰ 2 ਸਾਲ ਕਾ ਕੋਰਸ ਹੈ ਤੋ ਯੇ ਲੋਨ 2 ਸਾਲ ਤੱਕ 0% ਇੰਟਰਸਟ ਪੇ ਹੈ, 2.5 ਸਾਲ ਬਾਅਦ ਵਾਪਿਸ ਕਰਨਾ ਸਟਾਰਟ ਕਰਨਾ ਹੈ, 2.5 ਸਾਲ ਬਾਅਦ ਵੀ ਵਿਆਜ ਕਿਆ ਹੈ 2.5% ਪੂਰੇ ਸਾਲ ਕਾ, ਮਤਲਬ ਲੱਖ ਡਾਲਰ ਪੇ ਸਿਰਫ ਸਾਲ ਕਾ ਵਿਆਜ ਹੈ 2,500 ਡਾਲਰ। ਔਰ ਬਾਕੀ ਇਹ ਜੋ ਲੋਨ ਹੈ ਯੇ ਨਾਨ ਗਾਰੰਟੀ ਹੈ, ਇਸਮੇ ਕੋਈ ਪਰਸਨਲ ਗਾਰੰਟੀ ਯਾ ਬਿਜ਼ਨਸ ਗਾਰੰਟੀ ਐਸੀ ਕੋਈ ਗਾਰੰਟੀ ਨਹੀਂ ਹੋਤੀ ਹੈ, ਗਵਰਨਮੈਂਟ ਦੇ ਰਹੀ ਹੈ ਆਪਕੋ, ਬੈਂਕ ਨਹੀਂ ਦੇ ਰਹਾ ਲੋਨ। ਇੱਕ ਚੀਜ਼ ਦੋ ਨਿਸ਼ਾਨ ਹੈ, ਆਪ ਸਕਿੱਲ ਡਿਵੈਲਪ ਕਰਤੇ ਹੈ, ਆਸਾਨ ਸੇ ਫੁਲੀ ਆਨਲਾਈਨ ਕੋਰਸ ਆਪਣੇ ਘਰ ਕੇ ਕੰਫਰਟ ਸੇ ਕਰਤੇ ਹੈ, ਨੋ ਐਗਜ਼ਾਮਸ, ਈਜ਼ੀ ਅਸਾਈਨਮੈਂਟਸ, ਬਾਕੀ ਹਮ ਆਪ ਹਮਾਰੇ ਆਫਿਸ ਆਏ ਔਰ ਬਾਤ ਕਰੇ, ਔਰ ਇਸਮੇ ਹਮਾਰੀ ਫੀਸ ਕਮ ਹੋਣੇ ਕੇ ਬਾਅਦ ਕਿਤਨੀ ਹੈ, ਫਲੈਟ ਫੀਸ ਹੈ 199 ਡਾਲਰ ਹੈ, ਕੋਈ ਵੀ ਹਿਡਨ ਫੀਸ ਯਾ ਕਹਿਤੇ ਹੈ ਸਰ ਚਾਰਜ ਯਾ ਕੋਈ ਵੀ ਮਿੱਠੀ ਬਾਤੇ ਐਸਾ ਕੁਛ ਨਹੀਂ ਹੈ। ਇਤਨੇ ਲੋਕ ਹਮੇ ਸੁਣਤੇ ਹੈ ਜੋ ਕਿ ਪਹਿਲੇ ਸੇ ਹੀ ਕੋਰਸ ਕਰ ਰਹੇ ਹੋਤੇ, ਜਬ ਸੈਕੰਡ ਕੋਰਸ ਕੇ ਲਈ ਹਮ ਹੀ ਚੂਜ਼ ਕਰ ਲੈਤੇ ਹੈ, ਕਿਉਂਕਿ ਹਮਾਰੀ ਫਲੈਟ ਫੀਸ ਹਮ ਠਾ ਕਰਕੇ ਏਅਰ ਮੇ ਬਤਾਤੇ ਫੀਸ ਆਪਣੀ, ਕੋਈ ਕਨਫਿਊਜ਼ਨ ਨਾ ਹੋ, ਯੇ ਨਹੀਂ ਕਿ ਮਿੱਠੀ ਬਾਤੇ ਕਰਕੇ ਆਫਿਸ ਆਏ ਤਾਂ ਫੀਸ ਬਤਾਏਂਗੇ, ਐਸਾ ਕੁਛ ਨਹੀਂ ਹੈ, ਸਾਫ਼ ਕੰਮ ਸਾਫ਼ ਤਰੀਕੇ ਸੇ 8 ਸਾਲ ਸੇ ਕਰ ਰਹੇ ਹੈ, ਪਿੱਛੇ ਨਾ ਰਹੋ, ਬਹੁਤ ਲੋਕੀ ਆਲਰੇਡੀ ਫੰਡਿੰਗ ਅਪਲਾਈ ਕਰ ਚੁੱਕੇ ਨੇ, 1-1.5 ਲੱਖ ਆਪਣੇ ਅਕਾਊਂਟ ਮੇ ਹਾਸਿਲ ਕਰ ਚੁੱਕੇ ਹੈ, ਔਰ ਲਾਈਕ ਦੇਰ ਇਜ਼ ਨੋ ਕੈਚ, ਦੇਰ ਇਜ਼ ਨੋ ਕੁੰਡੀ, ਡਾਕੂਮੈਂਟਸ ਕੇ ਲਗਤੇ ਹੈ ਆਪਕੇ, ਲਾਈਕ ਥੋੜੇ ਸੇ ਐਜੂਕੇਸ਼ਨ ਕੇ ਡਾਕੂਮੈਂਟਸ ਅਗਰ ਆਪਕੇ ਪਾਸ ਹੈ 10th ਕੇ, ਕਹੀਂ ਸੇ ਵੀ ਹੈ ਚਾਹੇ ਵੋ, ਦੇਰ ਇਜ਼ ਨੋ ਏਜ ਲਿਮਿਟ, ਚਾਹੇ ਆਪ 40 ਕੇ ਹੈ, 80 ਕੇ ਹੈ, ਦੇਰ ਇਜ਼ ਨੋ ਏਜ ਲਿਮਿਟ, ਆਪਕਾ ਮੈਰਿਜ ਸਰਟੀਫਿਕੇਟ ਹੋ ਗਿਆ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਕੋਈ ਇੰਪਲਾਇਮੈਂਟ ਕਾ ਡਾਕੂਮੈਂਟ ਨਹੀਂ ਲਗਤਾ, ਜਹਾਂ ਪੇ ਕੋਈ ਕਾਰੀਗਰੀ ਹੋਏਗੀ, ਜਬ ਕੋਈ ਕਾਰੀਗਰੀ ਹੇਰਾ ਫੇਰੀ ਨਹੀਂ ਹੈ ਤੋ ਕੋਈ ਕਮਿਸ਼ਨ ਵੀ ਨਹੀਂ ਹੈ, ਸਾਫ਼ ਕੰਮ ਸਾਫ਼ ਤਰੀਕੇ ਸੇ ਕਰ ਰਹੇ ਹੈ। ਐਡਰੈਸ ਹਮਾਰਾ ਹੈ 218 ਐਕਸਪੋਰਟ ਬੁਲੇਵਾਰਡ ਹਰਨ ਟਰੀ ਡੈਰੀ ਪੇ, ਨੰਬਰ ਨੋਟ ਕਰੇ ਅਭੀ ਕਾਲ ਕਰੇ, ਐਸਟੀਮੇਟ ਲੈ, ਫੈਮਿਲੀ ਆਫ 4 ਕੋ ਅਪ ਟੂ 150,000 ਡਾਲਰ ਤੱਕ ਕਾ ਲੋਨ ਆਤਾ ਹੈ, ਉਸਮੇ ਸੇ ਅਗਰ ਆਪਕੇ ਬੱਚੇ ਛੋਟੇ ਹੈ ਤੋ ਆਪਕੀ ਫੀਸ ਉਪਰ ਸੇ ਉਪਰ, ਕਾਲਜ ਕੀ ਗਵਰਨਮੈਂਟ ਕਵਰਸ ਦਾ ਫੀਸ ਅਗਰ ਆਪਕੇ ਬੱਚੇ 11 ਸਾਲ ਸੇ ਛੋਟੇ ਹੈ, ਨੰਬਰ ਨੋਟ ਕਰੇ 437-264-3175, ਹੁਣੇ ਕਾਲ ਕਰੋ, ਐਸਟੀਮੇਟ ਲੋ 437-264-3175, ਨੰਬਰ ਅਗੇਨ 437-264-3175।
1: ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ ਸਾਰਾਂਸ਼, ਬਹੁਤ ਅੱਛੀ ਇਨਫੋਰਮੇਸ਼ਨ ਤੁਸੀਂ ਦਿੱਤੀ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਲੇਰਾ, ਪ੍ਰੋਗਰਾਮ ਨੂੰ ਮਿਤਸੁਬਿਸ਼ੀ ਕੈਲਡਨ ਮਿਤਸੁਬਿਸ਼ੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਕੈਲਡਨ ਮਿਤਸੁਬਿਸ਼ੀ ਨੇ ਹੁਣ ਬੋਲਟਨ ਕੀਆ ਵੀ ਤੁਹਾਡੇ ਵਾਸਤੇ ਆਫਰ ਕਰ ਦਿੱਤੀ ਹੈ, ਔਰ ਕੈਲਡਨ ਮਿਤਸੁਬਿਸ਼ੀ ਦੇ ਬੋਲਟਨ ਕੀਆ ਤੋਂ ਬਹੁਤ ਬਹੁਤ ਪਿਆਰ ਅਤੇ ਸ਼ੁਭ ਇੱਛਾਵਾਂ। 647-678-2754 ਮਿਤਸ਼ਿਬਿਸ਼ੀ ਦੀਆਂ ਗੱਡੀਆਂ ਫਰਾਟੇ ਮਾਰਦੀਆਂ ਜਾਂਦੀਆਂ ਤੇ 10 ਸਾਲ ਦੀ ਵਾਰੰਟੀ ਦਿੱਤੀ ਜਾ ਰਹੀ ਆ, 10 ਇਅਰਸ ਵਾਰੰਟੀ। 6476782754 ਤੇ ਤੁਹਾਡੀਆਂ ਕੁਝ ਫਰਮਾਇਸ਼ਾਂ ਪੂਰੀਆਂ ਕਰੀਏ, ਕਾਲ ਤੇ ਕਾਲ ਖੜਕਣੀ ਚਾਹੀਦੀ ਆ ਤੇ ਆਪਣੀ ਫਰਮਾਇਸ਼ ਦੱਸ ਕੇ ਤੇ ਤੁਸੀਂ ਥੋੜਾ ਜਿਹਾ ਗਾਣੇ ਬਾਰੇ ਦੱਸ ਕੇ ਤੇ ਫਿਰ ਅਸੀਂ ਰਾਈਟ ਵੇ ਤੁਹਾਡਾ ਗੀਤ ਤੁਹਾਡੇ ਤੱਕ ਪਹੁੰਚਾ ਸਕਦੇ ਹਾਂ। ਤੋ ਟਾਈਮ ਦਾ ਪਤਾ ਨਹੀਂ ਲੱਗਦਾ, ਹੱਥਾਂ ਚੋਂ ਨਿਕਲ ਜਾਂਦਾ ਜਿਵੇਂ ਰੇਤਾ ਨਹੀਂ ਕਿਰ ਜਾਂਦਾ, ਹੱਥਾਂ ਚੋਂ ਸਮਾਂ ਵੀ ਆਈ ਕਿਰ ਜਾਂਦਾ। ਰਹੀ ਵਾਸਤੇ ਘੱਤਮ ਸਮੇਂ ਨੇ ਇੱਕ ਨਾ ਮੰਨੀ, ਇਹ ਨਹੀਂ ਮੰਨਦਾ ਕਿਸੇ ਦੀਆਂ ਰਫਤਾਰ ਜ਼ਮਾਨੇ ਦੀ, ਕਰਿਆ ਤੇਜ਼ ਨਾ ਹੋਵੇ ਢਿੱਲੀ, ਲੱਖ ਰਾਜੇ ਬਹਿ ਤੁਰ ਗਏ। ਇਹ ਜਿਹੜੀਆਂ ਸੂਈ ਦੀਆਂ ਘੜੀਆਂ, ਨਾ ਇਹ ਅੱਗੇ ਭੱਜ ਸਕਦੀਆਂ ਨਾ ਪਿੱਛੇ ਹੋ ਸਕਦੀਆਂ, ਇਹ ਸਕਿੰਟ ਨੇ ਸਕਿੰਟ ਹੀ ਰਹਿਣਾ, ਮਿੰਟ ਨੇ ਮਿੰਟ ਹੀ ਰਹਿਣਾ, ਔਰ ਸਵੇਰੇ ਹੋਣੀ ਹੈ, ਸ਼ਾਮ ਹੋਣੀ ਹੈ, ਸੂਰਜ ਚੜ੍ਹਨਾ, ਕਿਤੇ ਇਹਨੂੰ ਆਪਾਂ ਡੁੱਬ ਜਾਣਾ ਕਹਿ ਦਿੰਦੇ ਹਾਂ, ਪਤਾ ਨਹੀਂ ਕਿਤੇ ਚੜ੍ਹ ਜਾਂਦਾ ਹੋਰ ਜਾ ਕੇ, ਇਹ ਰੁਕਦਾ ਨਹੀਂ ਹੈ, ਧਰਤੀ ਨਹੀਂ ਰੁਕਦੀ। ਧਰਤੀ ਜਿਹੜੀ ਆ ਹਰ ਵਕਤ ਘੁੰਮਦੀ ਰਹਿੰਦੀ ਆ। ਜੋ ਪਿੰਡਾਂ 'ਚ ਕਿਤੇ ਗੱਲ ਕਰੀ ਦੀ ਸੀ ਨਾ, ਧਰਤੀ ਘੁੰਮਦੀ ਆ, ਉਹ ਕਹਿੰਦੇ ਯਾਰ ਹੁਣ ਕਿਵੇਂ ਘੁੰਮ ਜੂਗੀ ਆਪਣਾ ਪਿੰਡ, ਫਿਰ ਜਾ ਕੇ ਗੁੜਿਆਂ 'ਚ ਨਾ ਵੜ ਜੂਗਾ ਜੇ ਘੁੰਮਦੀ ਹੋਵੇ ਤਾਂ। ਪਰ ਹੁਣ ਸਾਰੀ ਦੁਨੀਆ ਮੰਨਣ ਲੱਗ ਪਈ ਆ ਕਿ ਕੁਦਰਤ ਦੇ ਇਸ਼ਾਰਿਆਂ ਉੱਤੇ ਚੰਦ, ਸੂਰਜ, ਤਾਰੇ, ਧਰਤੀ ਇਹ ਸਭ ਕੁਝ ਘੁੰਮ ਰਿਹਾ, ਇਨਸਾਨ ਵੀ ਉਵੇਂ ਘੁੰਮ ਰਿਹਾ। ਤਾਂ ਸਮੇਂ ਨੂੰ ਕੋਈ ਬੰਨ ਨਹੀਂ ਲਾ ਸਕਦਾ, ਨਾ ਸਮੇਂ ਨੂੰ ਕੋਈ ਆਪਣੀ ਮੁੱਠੀ ਵਿੱਚ ਕਰ ਸਕਦਾ। ਸਮੇਂ ਨੇ ਨਹੀਂ ਕਿਸੇ ਦੀ ਮੰਨੀ, ਸਮੇਂ ਨੇ ਆਪਣੀ ਚਾਲ ਚੱਲਦੇ ਰਹਿਣਾ। ਲੱਖ ਰਾਜੇ ਬਹਿ ਤੁਰ ਗਏ, ਉੱਥੇ ਦੀ ਉੱਥੇ ਹੈ ਦਿੱਲੀ, ਹੈ ਨਾ, ਕਿੰਨੇ ਵੱਡੇ ਵੱਡੇ ਉਹ ਤੁਰ ਗਏ। ਇਹ ਵੱਖਰੀ ਗੱਲ ਹੈ ਕਿ ਇਨਸਾਨ ਜਿਹੜਾ ਉਹ ਕਈ ਵਾਰੀ ਜਿਉਂਦਿਆਂ ਜੀ ਮੋਢਿਆਂ ਉੱਤੋਂ ਦੀ ਠੁੱਕਦਾ ਫਿਰਦਾ, ਪਰ ਇਹ ਦੁਨੀਆ ਜਿਹੜੀ ਆ ਨਾ ਕਿਸੇ ਨੇ ਨਹੀਂ ਜਿੱਤੀ। ਸਿਕੰਦਰ ਵਰਗੇ ਵੀ ਅਲੈਗਜ਼ੈਂਡਰ ਉਹ ਜਾਣ ਲੱਗੇ, ਉਹ ਕਹਿੰਦੇ ਯਾਰ ਮੈਨੂੰ ਇੱਕ ਵਹਿਮ ਸੀ। ਉਹ ਕਹਿੰਦੇ ਕੀ ਤੈਨੂੰ ਵਹਿਮ ਸੀ? ਕਹਿੰਦਾ ਮੁਝੇ ਵਹਿਮ ਥਾ ਕਿ ਮੈਂ ਅਹਿਮ ਹੂੰ, ਕਿ ਮੈਂ ਹੀ ਖਾਸ ਹਾਂ, ਯਹੀ ਵਹਿਮ ਥਾ ਕਿ ਮੈਂ ਖਾਸ ਨਹੀਂ ਹਾਂ, ਸਾਰੀ ਦੁਨੀਆ ਹੀ ਖਾਸ ਹੈ, ਸਾਰੀ ਦੁਨੀਆ ਹੀ ਆਮ ਆ। ਤੋ ਖੈਰ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰੀਏ, 905-673-3337, 905-673-3337। ਮਿਸਟਰ ਸਿੰਘ ਪੀਜ਼ਾ, ਜੀ ਹਾਂ, ਗਰਮਾ ਗਰਮ ਕਰਾਰਾ, ਲਸਣ, ਅਦਰਕ, ਪਿਆਜ਼ ਅਤੇ ਇੰਡੀਅਨ ਸਟਾਈਲ ਪੀਜ਼ਾ, ਪਿਓਰ ਵੈਜੀਟੇਰੀਅਨ, ਮਿਸਟਰ ਸਿੰਘ ਪੀਜ਼ਾ, 905-500-4000, 905-500-4000 ਟੈਲੀਫੋਨ ਨੰਬਰ ਹੈ। ਤੋ ਇੱਕ ਦੋ ਸੰਦੇਸ਼ ਸੁਣਦੇ ਹਾਂ ਅਤੇ ਉਦੋਂ ਬਾਅਦ ਫਿਰ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਦੇ ਹਾਂ। ਆਸ ਦੀ ਕਿਰਨ, ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਵਿੱਚ ਗੁਲਤਾਨ ਹੋ ਜਾਂਦੇ ਆ, ਉਹਨਾਂ ਨੂੰ ਨਸ਼ੇ ਦੀ ਐਡਿਕਸ਼ਨ ਤੋਂ ਬਚਾਉਣ ਲਈ ਆਸ ਦੀ ਕਿਰਨ ਕਪੂਰਥਲੇ ਦੇ ਵਿੱਚ ਇੰਡੀਅਨ ਗੌਰਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਆਸ ਦੀ ਕਿਰਨ ਹੈ। ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548। ਵਾਹ, ਬਿਲਕੁਲ ਬਿਲਕੁਲ ਬਿਲਕੁਲ ਕਮਾਲ ਦੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ ਜੀ, ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਹੈ ਪੰਜਾਬੀ ਲਾਣਾ ਢਿੱਲੋਂ ਵੀਡੀਓ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ, ਔਰ ਢਿੱਲੋਂ ਵੀਡੀਓ ਤੁਹਾਨੂੰ ਪਤਾ ਹੀ ਆ ਕਿ ਤੁਹਾਡੇ ਵਾਸਤੇ ਕੋਠੇ 'ਤੇ ਸਪੀਕਰ ਖੜ ਕੇ ਰੇਡੀਓ, ਇੱਕ ਨਵਾਂ ਰੇਡੀਓ ਢਿੱਲੋਂ ਵੀਡੀਓ ਨੇ ਲਿਆਂਦਾ ਜਿਹੜਾ ਘਰ ਦੇ ਵਿੱਚ ਗੁਰਬਾਣੀ ਜਿਹੜੀ ਆ ਉਹ 24 ਘੰਟੇ ਪ੍ਰਵਾਹ ਚੱਲਦਾ ਰਹਿੰਦਾ, ਹੋਰ ਜਾਣਕਾਰੀ ਲਈ ਆਈ ਪੀ ਟੀ ਵੀ ਬੋਕਸ ਲਗਵਾਉਣ ਲਈ ਢਿੱਲੋਂ ਵੀਡੀਓ ਨੂੰ ਕਾਲ ਕਰੋ 905-204-1313 905-204-1313 ਇੱਕ ਵਾਰੀ ਫਿਰ ਉੱਪਰ ਟਰੈਵਲ ਦਾ ਨੰਬਰ ਦੇ ਦਈਏ ਉੱਪਰ ਲਾਅ ਆਫਿਸ ਦਾ ਨੰਬਰ ਦੇ ਦਈਏ ਪਾਸਪੋਰਟ ਤੁਸੀਂ ਨਵਾਂ ਬਣਾਉਣਾ ਕੈਨੇਡੀਅਨ ਪਾਸਪੋਰਟ ਬਣਾਉਣਾ ਜਾਂ ਫਿਰ ਇੰਡੀਅਨ ਪਾਸਪੋਰਟ ਜਾਂ ਵੀਜ਼ਾ ਲਗਵਾਉਣਾ ਉੱਪਰ ਟਰੈਵਲ ਨੂੰ ਕਾਲ ਕਰੋ 905-676-8200 905-676-8200 ਇੱਕ ਵਾਰ ਫਿਰ 18 ਸਪਟੰਬਰ ਨੂੰ ਹੰਸ ਰਾਜ ਹੰਸ ਤੁਹਾਡੇ ਲਈ ਪੇਸ਼ ਹੋ ਰਹੇ ਨੇ ਔਰ ਟਿਕਟ ਵਾਸਤੇ ticketmaster.ca ਜਾਂ ਤੁਸੀਂ ਸਿੰਘ ਹਰਜੀਤ ਨੂੰ ਕਾਲ ਕਰੋ 647-448-1000 ਹੰਸ ਜੀ ਨਾਲ ਮੈਂ ਕੱਲ੍ਹ ਵੀ ਪਰਮਹੰਸ ਨਾਲ ਗੱਲ ਕਰ ਰਿਹਾ ਸੀਗਾ ਸਾਡੀ ਗੱਲਬਾਤ ਹੋਈ ਔਰ ਉਹਨਾਂ ਨੇ ਤੁਹਾਨੂੰ ਵਾਅਦਾ ਕੀਤਾ ਕਿ ਜਿਸ ਤਰੀਕੇ ਨਾਲ ਬਹੁਤ ਪਰ ਜਵਾਨੀ 'ਚ ਉਹਨਾਂ ਦੀ ਕਲਾ ਦਾ ਆਨੰਦ ਤੁਸੀਂ ਮਾਣਿਆ ਉਸੇ ਤਰ੍ਹਾਂ ਦਾ ਸੂਫੀਆਨਾ ਅੰਦਾਜ਼ ਅਤੇ ਬਹੁਤ ਖੂਬਸੂਰਤ ਵੈਨਿਊ ਹੰਸ ਰਾਜ ਹੰਸ 18 ਸਪਟੰਬਰ ਨੂੰ ਪੇਸ਼ ਹੋ ਰਹੇ ਨੇ 647-448-1000 'ਤੇ ਕਾਲ ਕੀਤੀ ਜਾ ਸਕਦੀ ਹੈ
3: ਉਹ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ ਬਿਲਡਰ ਤੋਂ ਪ੍ਰੋਪਰਟੀ ਲੈ ਲਈ ਹੁਣ ਕਲੋਜ਼ਿੰਗ ਨਹੀਂ ਹੋ ਰਹੀ ਤੁਸੀਂ ਫਸ ਚੁੱਕੇ ਹੋ ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ ਨੰਬਰ ਹੈ 647-716-1987 647-716-1987 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-716-1987 ਨੰਬਰ ਹੈ
1: ਗੁਲਸ਼ਨ ਕੋਮਲ ਸੱਚੀ ਮੁੱਚੀ ਦੀ ਕੋਮਲ ਆਵਾਜ਼ ਦੀ ਮਲਕਾ ਗੁਲਸ਼ਨ ਕੋਮਲ ਦੀ ਮੈਂ ਗੱਲਬਾਤ ਇੱਕ ਵਾਰ ਉਹਨਾਂ ਨੇ ਜਾਣਕਾਰੀ ਦੱਸੀ ਕਹਿਣ ਲੱਗੀ ਕਿ ਮੈਂ ਬਹੁਤ ਸਾਰਾ ਪ੍ਰੋਗਰਾਮ ਸੁਰਿੰਦਰ ਛਿੰਦਾ ਨਾਲ ਕੀਤੇ ਆ ਰਿਕਾਰਡਿੰਗ ਵੀ ਉਹਨਾਂ ਨਾਲ ਕੀਤੀ ਹੈ ਬਹੁਤ ਸਾਰੀ ਪਰ ਸਭ ਤੋਂ ਵੱਧ ਪਾਪੂਲਰ ਉਹਨਾਂ ਦਾ ਜਿਹੜਾ ਗਾਉਣ ਹੋਇਆ ਇੱਕ ਐਲਬਮ ਆਈ ਸੀ 79-80 ਦੇ ਵਿੱਚ ਉਹ ਸੀ ਗੁਲਸ਼ਨ ਕੋਮਲ ਅਤੇ ਕੁਲਦੀਪ ਮਾਣਕ ਜੀ ਦੀ ਉਹਦੇ ਵਿੱਚ ਉਹਨਾਂ ਦਾ ਇੱਕ ਸੋਲੋ ਗੀਤ ਸੀ ਅਤੇ ਗੁਲਸ਼ਨ ਕੋਮਲ ਨੇ ਦੱਸਿਆ ਕਿ ਸਾਡੇ ਡਿਊਟ ਗੀਤ ਵੀ ਚਰਨਜੀਤ ਹੁੱਜਾ ਜੀ ਨੇ ਕੀਤੇ ਸੀ ਅਤੇ ਫਿਰ ਉਹ ਕਹਿਣ ਲੱਗਿਆ ਵੀ ਮਾਣਕ ਦੇ ਤਾਂ ਸੋਲੋ ਗੀਤ ਹੋ ਗਏ ਇੱਕ ਦੋ ਕੈਸਟ ਦੇ ਵਿੱਚ ਪਰ ਬੀਬੀ ਗੁਲਸ਼ਨ ਦਾ ਸੋਲੋ ਗੀਤ ਨਹੀਂ ਆਇਆ ਅਤੇ ਫਿਰ ਕਹਿੰਦੇ ਉਹਨਾਂ ਨੇ ਮੈਨੂੰ ਇਹ ਗੀਤ ਦਿੱਤਾ ਅਤੇ ਤਿਆਰ ਕਰਵਾਇਆ ਚਰਨਜੀਤ ਹੁੱਜਾ ਦੇ ਸੰਗੀਤ ਵਿੱਚ ਤੋ ਕੱਢਣਾ ਰੁਮਾਲ ਦੇ ਗਿਓ ਆਪ ਬਹਿ ਗਿਓ ਵਲੈਤ ਵਿੱਚ ਜਾ ਕੇ ਇੱਕ ਬੜਾ ਪਿਆਰਾ ਗੀਤ ਹੈ ਬਹੁਤ ਹੀ ਮੈਲੋਡੀਅਸ ਗੀਤ ਆ ਤੋ ਤੁਹਾਡੇ ਲਈ ਹਾਜ਼ਰ ਹੈ ਗੁਰਮੀਤ ਜੀ ਨੇ ਅਤੇ ਲਾਲੀ ਭਾਅ ਜੀ ਨੇ ਅਤੇ ਹਰਮਿਲਾਪ ਜੀ ਨੇ ਇਹਨੂੰ ਸੁਣਨਾ ਚਾਹਿਆ ਤੁਸੀਂ ਵੀ ਆਪਣਾ ਗੀਤ ਸੰਗੀਤ ਸੁਣਨ ਲਈ 905-673-3337 'ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਏਮੀ ਵਿਰਕ ਦੇ ਸ਼ੋਅ ਦੀਆਂ ਟਿਕਟਾਂ ਬੜੀ ਤੇਜ਼ੀ ਨਾਲ ਵਿਕ ਰਹੀਆਂ 30 ਅਗਸਤ ਨੂੰ ਇਹ ਸ਼ੋਅ ਹੋ ਰਿਹਾ ਅਤੇ ਅਸੀਂ ਫੁੱਲੀ ਇਸ ਸ਼ੋਅ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਔਰ ਟਿਕਟਾਂ ਵਾਸਤੇ ਏਮੀ ਵਿਰਕ ਅਤੇ ਗੁਲਸ਼ਨ ਸੋਰੀ ਆਪਣੀ ਸਰਗੁਣ ਮਹਿਤਾ ਏਮੀ ਵਿਰਕ ਅਤੇ ਸਰਗੁਣ ਮਹਿਤਾ ਉਹ ਪੇਸ਼ ਹੋ ਰਹੇ ਨੇ ਤੋ ਆਉਣ ਵਾਲੇ ਦਿਨਾਂ 'ਚ ਉਹਨਾਂ ਨਾਲ ਪੰਜਾਬੀ ਲਹਿਰਾਂ ਦੇ ਸਟੂਡੀਓ 'ਚ ਬੁਲਾ ਕੇ ਇੰਟਰਵਿਊ ਗੱਲਬਾਤ ਵੀ ਕਰਾਂਗੇ ਅਤੇ ਪ੍ਰੋਗਰਾਮ ਨੂੰ ਸਬਜ਼ੀ ਮਾਰਕੀਟ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਹਰ ਤਰ੍ਹਾਂ ਦੀ ਫਰੈਸ਼ ਵੈਜੀਟੇਬਲਸ ਗਰੋਸਰੀ ਅਤੇ ਐਸੈਂਸ਼ੀਅਲ ਸਬਜ਼ੀ ਤੋਂ ਬਣਿਆ ਬਣਿਆ ਫੂਡ ਜਿਹੜਾ ਤੁਹਾਨੂੰ ਸਬਜ਼ੀ ਮਾਰਕੀਟ ਦੀਆਂ ਲੋਕੇਸ਼ਨਸ ਤੋਂ ਮਿਲ ਸਕਦਾ ਜ਼ਰੂਰ ਤੁਸੀਂ ਪਰਿਵਾਰ ਸਮੇਤ ਜਿੱਥੇ ਗਰੋਸਰੀ ਕਰਨੀ ਹੈ ਨਾਲ ਤੁਸੀਂ ਸਬਜ਼ੀ ਮਾਰਕੀਟ 'ਤੇ ਬਣਿਆ ਬਣਾਇਆ ਖਾਣਾ ਵੀ ਖਾ ਸਕਦੇ ਹੋ

0: ਪੰਜਾਬੀ ਲਹਿਰਾਂ ਵਿੱਚ ਮੁਬਾਰਕਬਾਦ ਦੇਣਾ ਚਾਹੁੰਦਾ ਮੈਂ ਇੱਕ ਵਾਰ ਫਿਰ ਮੈਨੀ ਬੋਪਰ ਆਏ ਅਤੇ ਜੀਵਨ ਜੀਵਨ ਨੂੰ ਕਿ ਬੋਲਟਨ ਕੀਆ, ਜੀ ਹਾਂ ਬੋਲਟਨ ਕੀਆ ਹੁਣ ਬਾਈ ਜੀ ਗਰੁੱਪ ਦਾ ਪਾਰਟ ਬਣ ਗਈ ਹੈ। ਸੋ ਇੱਕ ਬਹੁਤ ਅੱਜ ਉੱਥੇ ਧਾਰਮਿਕ ਸਮਾਗਮ ਹੋ ਰਹੇ ਨੇ ਬੋਲਟਨ ਕੀਆ ਦੇ ਵਿੱਚ, ਅਤੇ ਮੈਂ ਆਪਣੇ ਵੱਲੋਂ ਨਵੀਂ ਵੱਲੋਂ ਪੰਜਾਬੀ ਲਹਿਰਾਂ ਵੱਲੋਂ ਪੂਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ। ਕੈਲਡਨ ਮਿਤਸੁਬਿਸ਼ੀ ਦੇ ਨਾਲ ਹੁਣ ਤੁਸੀਂ ਕੀਆ ਦੀਆਂ ਗੱਡੀਆਂ ਲੈਣੀਆਂ ਤਾਂ ਬੋਲਟਨ ਕੀਆ ਤੋਂ ਲੈ ਸਕਿਆ ਕਰੋਗੇ। ਇਹਦੇ ਲਈ ਬਹੁਤ ਬਹੁਤ ਸਾਡੇ ਜਿੰਨਾ ਵੀ ਬਿਜ਼ਨਸ ਜਿਹੜਾ ਜਦੋਂ ਕਹਿੰਦੇ ਨੇ ਕਿ ਕਾਮਯਾਬ ਹੁੰਦਾ ਤਾਂ ਉਹਦੇ ਨਾਲ ਸਾਡੇ ਪੰਜਾਬੀਆਂ ਦਾ ਮਾਣ ਤਾਣ ਵੀ ਵੱਧਦਾ। ਬਿਲਕੁਲ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਬੜੇ ਮਾਣ ਨਾਲ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਜਿਹੜੀ ਬਹੁਤ ਵੱਡੀ ਕੀਆ ਦੀ ਡੀਲਰਸ਼ਿਪ ਹੈ ਬੋਲਟਨ ਵਾਲੀ, ਉਹ ਹੁਣ ਬਾਈ ਜੀ ਗਰੁੱਪ ਦਾ ਪਾਰਟ ਬਣ ਗਈ ਹੈ ਅਤੇ ਕੈਲਡਨ ਮਿਤਸੁਬਿਸ਼ੀ ਦੇ ਨਾਲ ਜੁੜ ਗਈ ਹੈ। ਤੋ ਇੱਕ ਸੰਦੇਸ਼ ਲੈਂਦੇ ਹਾਂ ਔਰ ਛੋਟੀ ਜਿਹੀ ਗੱਲਬਾਤ ਬਿਯੋਂਡ ਆਈਵੇਅਰ ਤੋਂ ਰੋਮੀ ਜੀ ਨਾਲ ਕਰਦੇ ਹਾਂ। ਜੀ ਰੋਮੀ,
1: ਸਾਡੇ ਨਾਲ ਬਿਯੋਂਡ ਆਈਵੇਅਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈ ਵੇਅਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ। ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ 9300 ਗੋਰਵੇ ਡਰਾਈਵ, ਪੰਜਾਂ ਵਿੱਚੋਂ 5 ਨੰਬਰ ਜਾਂਦੇ ਆ ਵੀ। ਆਨਲਾਈਨ ਵੀ ਦੇਖੋਗੇ 5 ਸਟਾਰ ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈ ਵੇਅਰ ਤੋਂ ਰੋਮੀ ਸਾਡੇ ਨਾਲ ਨੇ। ਰੋਮੀ ਕੀ ਹਾਲ ਚਾਲ?
2: ਹਾਂਜੀ ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
1: ਬਹੁਤ ਵਧੀਆ ਜੀ। ਸੋ ਅੱਜ ਕੱਲ੍ਹ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟਸ ਇੱਕ ਤਾਂ ਨਵੇਂ ਨਵੇਂ ਰਿਨਿਊ ਹੋਏ ਨੇ ਅਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲਸ ਆਪਣੇ ਚੱਲ ਰਹੇ ਨੇ?
2: ਜੀ ਸਨਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ। 30% ਆਫ ਜਿੰਨੀ ਵੀ ਸਾਡੀ ਇਨਵੈਂਟਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਥੋਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ। ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨ ਇਨਕਲੂਡਿਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ। ਤੇ ਪ੍ਰੋਗਰੈਸਿਵ ਗਲਾਸਿਸ ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ $249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, we are offering it for $249, frame and progressive digital progressive lenses, Essler they branded lenses hai gaya, it hit $249 the package hai ga complete.
1: Very good.
2: And bachchyaste ajkal blue light glasses, eh package assi banaya hai ga specifically for bachchyaste jinna da screen time jyada hai ga. So frame with lenses and blue coating, eh $150 the package hai ga. Arm a about $300-$350 the package hai ga. With us again you will get it for $149. Navi,
1: very good, kya baat hai, discount de rahe ho tusi aaj ki?
2: Yes,
1: very good. And naal di naal direct billing insurance companies nu vi karde ne. Itthe bahut hi vadhiya optometrists vi available ne, thodi boli bolde eye doctor ne. Appointment banao and tusi zarur ek var pahuncho. ਪਹੁੰਚ ਕੇ ਇੱਕ ਤਾਂ ਸਰਵਿਸ ਨੂੰ ਲੈ ਕੇ ਤੁਸੀਂ ਕਹੋਗੇ ਨਵੀਂ ਯਾਰ ਕਿਆ ਬਾਤ ਹੈ। ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀਂ ਬਾਕੀ ਤਾਂ ਚਲੋ ਡੀਲਾਂ ਤਾਂ ਮਿਲੀਆਂ ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨੀ। ਤੁਸੀਂ ਜਾਓਗੇ, ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵੇਅਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ। ਸੋ ਨੰਬਰ ਹੈ 9057933937, 9300 ਗੋਰਵੇ ਡਰਾਈਵ, ਯੂਨਿਟ 104, ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ। 9057933937। ਰੋਮੀ ਹੋਰ ਕੁਝ ਐਡ ਕਰਨਾ ਚਾਹੁੰਦੇ ਹੋ?
2: ਯਾ ਡਾਕਟਰ ਆਪਣੇ ਵੀਕਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ, ਅਪੋਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ। ਵੀਕਐਂਡ ਦੋਵੇਂ ਦਿਨ, ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲੇ ਡਾਕਟਰ ਵੀ ਹੈਗੇ ਆ। ਐਂਡ ਅਗੇਨ ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ।
1: ਵੈਰੀ ਗੁੱਡ, ਡਾਇਰੈਕਟ ਬਿਲਿੰਗ, ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ, ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ। 9057933937, ਬਿਯੋਂਡ ਆਈਵੇਅਰ, 9057933937। ਰੋਮੀ ਥੈਂਕ ਯੂ।
0: ਥੈਂਕ ਯੂ ਰੋਮੀ ਅਤੇ ਨਵੀਂ, ਇਹ ਇੰਟਰਸਟਿੰਗ ਗੱਲਬਾਤ ਤੁਸੀਂ ਸੁਣੀ। ਤੁਹਾਡੀ ਕਾਰ ਵੈਨ ਟਰੱਕ ਅਤੇ ਘਰ ਦੀ ਇੰਸ਼ੋਰੈਂਸ ਵਾਸਤੇ ਗੁਰਕਰਮ ਢੀਂਡਸਾ, ਮਨਪ੍ਰੀਤ ਢੀਂਡਸਾ, ਨੰਬਰ ਹੈ 416-500-1818। 416-500-1818 ਤੁਹਾਨੂੰ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਜਿਹੜੀ ਆ ਬਹੁਤ ਰੀਜ਼ਨੇਬਲ ਰੇਟਸ 'ਤੇ ਕਰਵਾ ਕੇ ਦੇਣਗੇ। ਇੱਕ ਵਾਰ ਜ਼ਰੂਰ ਤੁਸੀਂ $100-200-500-$400 ਤੁਹਾਡੇ ਬਚ ਸਕਦੇ ਨੇ, ਜ਼ਰੂਰ ਇਹਨਾਂ ਨਾਲ ਸੰਪਰਕ ਪੈਦਾ ਕਰੋ। ਮਿਸਟਰ ਸਿੰਘ ਪੀਜ਼ਾ ਇੰਜੋਏ ਕਰੋ, ਬਿਲਕੁਲ ਪਿਓਰ ਵੈਜੀਟੇਰੀਅਨ ਪੀਜ਼ਾ। 5905-500-4000 905-500-4000 ਟੈਲੀਫੋਨ ਨੰਬਰ ਹੈ। ਨਿਊ ਹਾਈਟਸ ਕਿਚਨ, ਸੱਚਮੁੱਚ ਘਰ ਦੀ ਜਿਹੜੀ ਲੁੱਕ ਹੈ ਉਹ ਕਿਚਨ ਤੋਂ ਬਹੁਤ ਪ੍ਰਭਾਵਿਤ ਹੁੰਦੀ ਹੈ। ਸੋ ਲੇਡੀਜ਼ ਨੇ ਕਹਿੰਦੇ ਨੇ ਕਿ 8-10 ਘੰਟੇ ਕਿਚਨ 'ਚ ਲੰਘਣਾ, ਉੱਥੇ ਕਿਚਨ 'ਚ ਕੰਮ ਕਾਜ ਕਰਨਾ, ਔਰ ਕੈਬਨਿਟ ਸੱਚੀਆਂ ਹੋਣੀਆਂ ਚਾਹੀਦੀਆਂ, ਚੰਗੀ ਕਿਚਨ ਹੋਣੀ ਚਾਹੀਦੀ ਹੈ। ਨਿਊ ਹਾਈਟਸ ਜਗਦੀਪ ਰਾਏ ਬਹੁਤ ਟੌਪ ਆਫ ਦਾ ਲਾਈਨ ਕਿਚਨ ਬਣਾ ਕੇ ਦਿੰਦੇ ਨੇ। ਸਾਡੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਇਹਨਾਂ ਤੋਂ ਕਿਚਨ ਲਵਾਈਆਂ, ਇੰਨੇ ਖੁਸ਼ ਆ, ਥੈਂਕ ਯੂ ਕਰੀ ਜਾਣਗੇ ਕਈ ਵਾਰੀ। 416-859-1920 416-859-1920 ਤੁਹਾਡੀ ਫਰਮਾਇਸ਼, ਤੁਹਾਡੀ ਨਜ਼ਰ, ਤੁਸੀਂ ਸਾਨੂੰ ਕਾਲ ਕਰੋ ਅਤੇ ਤੁਹਾਡੀ ਮਨਪਸੰਦ ਗੀਤ ਸੁਣਾਵਾਂਗੇ, ਅਤੇ ਉਸ ਗੀਤ ਨਾਲ ਕੋਈ ਤੁਹਾਡੀਆਂ ਯਾਦਾਂ ਜੁੜੀਆਂ ਹੋਈਆਂ, ਚਾਹੇ ਉਹ ਨਵੇਂ ਨੌਜਵਾਨਾਂ ਦਾ ਗੀਤ ਆ, ਤੁਸੀਂ ਆਪਣੇ ਐਮੀ ਵਿਰਕ ਨੂੰ ਸੁਣਨਾ ਚਾਹੁੰਦੇ ਹੋ, ਗਿੱਪੀ ਗਰੇਵਾਲ ਨੂੰ, ਦਲਜੀਤ ਦੁਸਾਂਝ ਨੂੰ, ਸਿੱਧੂ ਮੂਸੇਵਾਲੇ ਨੂੰ, ਆਰਨੇਤ ਨੂੰ, ਹਸਤਿੰਦਰ ਨੂੰ, ਕਿਸੇ ਵੀ ਕਲਾਕਾਰ ਨੂੰ, ਜਾਂ ਫਿਰ ਕਰਮਜੀਤ ਅਨਮੋਲ ਨੂੰ ਸਾਨੂੰ ਕਾਲ ਕਰਕੇ, ਜਾਂ ਮੁਹੰਮਦ ਸਦੀਕ ਨੂੰ ਅਤੇ ਰਣਜੀਤ ਕੌਰ ਨੂੰ, ਦੀਦਾਰ ਸੰਧੂ ਨੂੰ, ਦੀਦਾਰ ਦੇ ਬੜੇ ਫੈਨ ਆ, ਤੋ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰੀਏ ਅਤੇ ਨਾਲ ਦੀ ਨਾਲ ਫਿਰ ਸਾਡੇ ਬਿਜ਼ਨਸ ਪਰਸਨ ਦੇ ਸੰਦੇਸ਼ ਤੁਹਾਡੇ ਤੱਕ ਪਹੁੰਚਾਏ ਜਾ ਸਕਦੇ ਨੇ। 905-600-7333-37
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
0: ਬਿਲਕੁਲ ਜੀ, ਸਾਡੀ ਐਪ ਪੰਜਾਬੀ ਲਹਿਰਾਂ ਹਰ ਕਹਿੰਦੇ ਨੇ ਕਿ ਫੋਨ ਦੇ ਵਿੱਚ ਹੋਣੀ ਚਾਹੀਦੀ ਆ। ਤੁਸੀਂ ਕਿਤੇ ਵੀ ਜਾਓ ਅਤੇ ਜਦੋਂ ਟਾਈਮ ਹੈ AM 530 ਨੂੰ ਸੁਣਦਾ, ਪੰਜਾਬੀ ਲਹਿਰਾਂ ਨੂੰ ਸੁਣਦਾ। ਮੈਂ ਹੁਣੇ ਵੈਨਕੂਵਰ ਜਾ ਕੇ ਆਇਆ, ਉਸ ਤੋਂ ਪਹਿਲਾਂ ਮੈਂ USA ਗਿਆ ਹੋਇਆ ਸੀ, ਇੰਡੀਆ ਜਾਂਦਾ, ਇੰਡੀਆ ਵੀ ਸੁਣਦੇ ਰਹੀਦਾ, ਤੋ ਬੜਾ ਜੁੜੇ ਰਹੀਦਾ ਯਾਰ ਆਪਣੇ ਨਾਲ। ਅਤੇ ਤੁਹਾਡੇ ਟਰੱਕਾਂ 'ਚ, ਕਾਰਾਂ 'ਚ ਤੁਹਾਡੇ ਕੋਲ ਐਪ ਹੈਗੀ ਆ, ਬਿਲਕੁਲ ਫ੍ਰੀ ਆ, ਕੋਈ ਪੈਸਾ ਨਹੀਂ ਲੱਗਦਾ, ਅਤੇ 24 ਘੰਟੇ AM 530 ਦੇ ਸਾਰੇ ਸ਼ੋਅ ਦੇ 'ਤੇ ਸੁਣੇ ਜਾ ਸਕਦੇ ਆ। ਇੱਦੋਂ ਵਧੀਆ ਕੀ ਹੋ ਸਕਦਾ, ਫ੍ਰੀ ਫ੍ਰੀ ਫ੍ਰੀ ਐਪ ਪ੍ਰੋਗਰਾਮ ਪੰਜਾਬੀ ਲਹਿਰਾਂ। ਇੱਕ ਵਾਰ ਫਿਰ ਫਰਾਈਡੇ ਨੂੰ ਸਾਡਾ ਲਾਈਵ ਔਨ ਲੋਕੇਸ਼ਨ ਆ, ਉਹਦੀ ਹੋਰ ਜਾਣਕਾਰੀ ਲੈ ਕੇ ਗ੍ਰੈਂਡ ਹੋਮ ਫਰਨੀਚਰ ਤੋਂ ਮਿਸਟਰ ਸੁੱਖ ਭਾਜੀ ਹਾਜ਼ਰ ਨੇ ਜੀ। ਵੈਲਕਮ,
3: ਬਹੁਤ ਸ਼ੁਕਰੀਆ, ਧੰਨਵਾਦ ਭਾਜੀ। ਬਿਲਕੁਲ ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਇਸ ਵੀਕਨ ਦੇ ਉੱਪਰ ਪਹੁੰਚਣਗੇ, ਲੋਐਸਟ ਪ੍ਰਾਈਸ ਜਿਹੜੀਆਂ ਫਰਨੀਚਰ ਦੇ ਉੱਪਰ ਮਿਲਣੀਆਂ, ਤੇ ਨਾਲ ਦੀ ਨਾਲ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਜਿਸ ਚੋਂ 15-20 ਬੈਡਰੂਮ ਸੈੱਟ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ, ਰੀਅਲ ਮਾਰਬਲ ਤੇ ਡਾਇਨਿੰਗ ਟੇਬਲ, ਕਾਫੀ ਟੇਬਲ, ਮੈਟਰਸ ਜਿਹੜੀ ਕਲੀਅਰ ਆਊਟ ਪ੍ਰਾਈਸ ਦੇ ਉੱਪਰ, ਅੰਡਰ ਕੋਸਟ, ਬਿਲੋ ਦਾ ਕੋਸਟ, ਕੀਮਤ ਤੋਂ ਵੀ ਘੱਟ ਕੀਮਤ ਦੇ ਉੱਪਰ ਜਿਹੜਾ ਤੁਹਾਨੂੰ ਫਰਨੀਚਰ ਮਿਲਣਾ, ਤੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ। ਤੇ ਜਿਹਨਾਂ ਪਰਿਵਾਰਾਂ ਨੇ ਐਲ ਸ਼ੇਪ ਦਾ ਸੋਫਾ ਕਮ ਬੈੱਡ ਲੈਣਾ, ਐਲ ਸ਼ੇਪ ਦਾ ਸੋਫਾ ਕਮ ਬੈੱਡ, ਸਾਈਡ ਤੇ ਸਟੋਰੇਜ ਵੀ ਹੈ, ਸੋਫੇ ਦਾ ਬੈੱਡ ਵੀ ਬਣ ਜਾਂਦਾ ਭਾਜੀ, ਸਾਈਡਾਂ ਤੇ ਕੱਪ ਹੋਲਡਰ ਵੀ ਲੱਗੇ ਹੋਏ ਨੇ, ਸੋਫਾ ਕਮ ਬੈੱਡ ਵਿਦ ਸਟੋਰੇਜ, ਜਿਹੜਾ ਤੁਸੀਂ 1500 ਡਾਲਰ ਤਾਂ ਲੈਂਦੇ ਆਇਓ, ਲਾਸਟ ਪੀਸ ਫਲੋਰ ਮਾਡਲ ਲੈ ਜਾਓ ਚੱਕ ਕੇ 399 ਦਾ, ਸੋਫਾ ਕਮ ਬੈੱਡ ਵਿਦ ਸਟੋਰੇਜ ਭਾਜੀ 399 ਦਾ ਪਰਿਵਾਰ ਲੈ ਕੇ ਜਾ ਸਕਦੇ ਨੇ। ਸੋ ਬਹੁਤ ਸਾਰੇ ਬੈਡਰੂਮ ਸੈੱਟ, ਸੋਫਾ ਸੈੱਟ, ਮਸਾਜਰ ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ, ਸੋਲਿਡ ਵੁੱਡ ਦੇ ਜਿਹੜੇ ਬੈਡਰੂਮ ਸੈੱਟ ਕਲੀਅਰ ਆਊਟ ਕੀਤੇ ਜਾ ਰਹੇ ਆ, ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਗਾਰਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਧੰਨਵਾਦ ਭਾਜੀ,
0: ਥੈਂਕ ਯੂ ਸਰ। ਪ੍ਰੋਗਰਾਮ ਪੰਜਾਬੀ ਲੈਣਾ, ਅਗਲੀ ਕਾਲ ਲੈਣੇ 8398 ਜੀ। ਵੈਲਕਮ,
4: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ
4: ਸਿੰਘ ਸਾਹਿਬ,
0: ਕਹਿੰਦਾ ਨੀਵੇਂ ਪੁੱਤ ਬੁੜੀ ਦਾ ਕੱਲਾ
4: ਕੱਲਾ ਬਿਲਕੁਲ
0: ਹੈਨਾ ਤੇ ਪਰ ਅੱਗੇ ਜਾ ਕੇ ਕਹਿੰਦਾ ਤੇਰਾ ਮਾਰੇ ਜੇਠ ਖੰਘੂਰਾ ਹੈ ਪਹਿਲਾਂ ਤਾਂ ਕਹਿੰਦਾ ਪੁੱਤ ਕੱਲਾ ਮੁੜ ਕੇ ਕਹਿੰਦਾ ਜੇਠ ਖੰਘੂਰੇ ਮਾਰਦਾ ਤੁਹਾਡੀ ਵੀ ਫਰਮਾਇਸ਼ ਜਿਹੜੀ ਆ ਉਹਨੂੰ ਪੂਰਾ ਕਰੀਏ ਤੇ ਨਾਲ ਦੀ ਨਾਲ ਸਾਡੇ ਬਿਜ਼ਨਸ ਪਰਸਨ ਦਾ ਸੰਦੇਸ਼ ਲੈ ਲਈਏ ਇੱਕ ਸੁਨੇਹਾ ਜਿਹੜੇ ਲੋਕਾਂ ਨੇ ਮੋਤੀਆ ਦੀ ਸਰਜਰੀ ਕਰਵਾਉਣੀ ਆ ਕੈਟ੍ਰਿਕ ਆਈ ਸਰਜਰੀ ਪੰਜ ਦਸ ਮਿੰਟ ਲੱਗਦੇ ਆ ਐ ਕਹਿੰਦੇ ਹੁੰਦੇ ਆ ਰੇਤੇ ਤੇ ਖੜਾ ਕੀੜਾ ਵੀ ਦਿਸਣ ਲੱਗ ਜਾਂਦਾ ਲੂਮੀਆ ਡਾਕਟਰ ਸੰਘੇੜਾ ਤੇ ਡਾਕਟਰ ਖਾਨ ਹਿੰਦੀ ਪੰਜਾਬੀ ਉਰਦੂ ਗੁਜਰਾਤੀ ਮਲਿਆਲਮ ਜਿਹੜੀ ਮਰਜ਼ੀ ਬੋਲੀ ਬੋਲਦੇ ਆ ਤੋ ਵੇਖਦੇ ਆ ਤੇ ਪ੍ਰੋਗਰਾਮ ਪੰਜਾਬੀ ਲੈਣਾ ਸੁਣਦੇ ਆ
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597
0: ਪ੍ਰੋਗਰਾਮ ਵਿੱਚ ਅਗਲੀ ਕਾਲ ਲੈਂਦੇ ਹਾਂ ਇੱਕ ਤੇ 4656 ਜੀ ਵੈਲਕਮ
4: ਸਤਿ
0: ਸ੍ਰੀ ਅਕਾਲ ਜੀ ਕਿਸੇ ਵੀ ਬਿਜ਼ਨਸ ਬਾਰੇ ਕੋਈ ਵੀ ਗੱਲਬਾਤ ਜਿਹੜੀ ਆਨ ਏਅਰ ਅਸੀਂ ਘੱਟ ਕਰਦੇ ਹਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰੋ ਜਾਂ ਮੈਨੂੰ ਪਰਸਨਲੀ ਕਾਲ ਕਰ ਲਿਓ 416-677-0106 416-677-0106 ਕੋਈ ਗੀਤ ਸੰਗੀਤ ਸੁਣਨਾ ਤਾਂ ਤੁਸੀਂ ਦੱਸੋ ਗੀਤ ਸੁਣਾਈਏ ਪ੍ਰੋਗਰਾਮ ਪੰਜਾਬੀ 905-673-33-37 ਜੀ ਇੱਕ ਸੰਦੇਸ਼ ਲੈ ਲਈਏ ਅਤੇ ਫਿਰ ਆਪਾਂ ਦੀਦਾਰ ਸੰਧੂ ਨੂੰ ਸੁਣਦੇ ਹਾਂ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ ਦੀਦਾਰ ਸੰਧੂ ਦੀ ਫਰਮਾਇਸ਼ ਤਾਂ ਕਹਿੰਦੇ ਹਰ ਸਮੇਂ ਆਉਂਦੀ ਰਹਿੰਦੀ ਆ ਅਤੇ ਉਸ ਤੋਂ ਪਹਿਲਾਂ ਰਾਜਧਾਨੀ ਸਵੀਟਸ ਵੱਲੋਂ ਸੁਨੇਹਾ ਦੇ ਦਈਏ
5: इस रक्षाबंधन राजधानी लेकर आए हैं भाई बहन एंड ब्लेसिंग्स गिव अवे जीतो इलेक्ट्रिक स्कूटर प्लेस्टेशन 5 डायसन एयर रैप निंटेंडो स्विच रेबान मेटा ग्लासेस और भी बहुत सारे एक्साइटिंग प्राइजेस
6: राजधानी की किसी भी लोकेशन पर विजिट करें परचेज करें 12 से 29 अगस्त तक QR कोड स्कैन करके अपनी इन्फो और एंट्री सबमिट करें
5: 26 लोकेशंस अक्रॉस कनाडा
7: फॉर मोर इन्फॉर्मेशन विजिट rajdhanisweets.ca
0: ਪੰਜਾਬੀ ਲਹਿਰਾਂ ਵਿੱਚ ਸਾਡੇ ਸਪੋਂਸਰ ਜਿਹੜੇ ਨੇ ਬ੍ਰੈਂਪਟਨ ਕ੍ਰੈਮੇਟੋਰੀਅਮ ਸਰਦਾਰ ਇੰਦਰਜੀਤ ਸਿੰਘ ਬੱਲ ਦੀ ਦੇਖ ਰੇਖ ਹੇਠ ਪੂਰੀਆਂ ਸਾਡੀਆਂ ਧਾਰਮਿਕ ਰਾਹ ਰੀਤਾਂ ਨਾਲ ਤੁਸੀਂ 905-458-2222 ਟੈਲੀਫੋਨ ਨੰਬਰ ਹੈ ਯੂਨੀ ਗਲੋਬ ਐਡਵਾਈਜ਼ਰੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਤੁਸੀਂ ਐਜੂਕੇਸ਼ਨ ਲੋਨ ਲੈਣ ਲਈ 437-264-3175 'ਤੇ ਕਾਲ ਕਰ ਸਕਦੇ ਹੋ ਔਰ ਮਾਸਟਰ ਜਵੈਲਰਸ ਮਾਸਟਰ ਜਵੈਲਰਸ ਨੇ ਤਾਂ ਇੱਕ ਕਹਿੰਦੇ ਹੁੰਦੇ ਆ ਜਿਵੇਂ ਹਾਲੀਵੁੱਡ ਲੋਸ ਏਂਜਲਸ ਦੇ ਵਿੱਚ ਚਮਕਾਂ ਦਮਕਾਂ ਮਾਰਦਾ ਨਾ ਮਾਸਟਰ ਜਵੈਲਰ ਨੇ ਏਅਰਪੋਰਟ ਰੋਡ 'ਤੇ ਮੇਫੀਲਡ 'ਤੇ 3000 ਸਕੁਏਅਰ ਫੀਟ ਦੇ ਵਿੱਚ ਐਡਾ ਚੋਟੀ ਦਾ ਸੋਨੇ ਦਾ ਸ਼ੋਰੂਮ ਖੋਲ੍ਹ ਦਿੱਤਾ ਡਾਇਮੰਡ ਦੀਆਂ ਆਈਟਮਸ ਖੋਲ੍ਹ ਦਿੱਤੀਆਂ ਜ਼ਰੂਰ ਤੁਸੀਂ ਇੱਕ ਚੱਕਰ ਮਾਸਟਰ ਜਵੈਲਰਸ 'ਤੇ ਮਾਰ ਕੇ ਆਓ ਇੱਕ ਵਾਰ ਫਿਰ ਮੱਲੀ ਟੈਂਟ ਸਰਵਿਸ ਵਾਲਿਆਂ ਦਾ ਨੰਬਰ ਦੇ ਦਈਏ, ਮੱਲੀ ਟੈਂਟ ਫੁੱਲੀ ਕਹਿੰਦੇ ਟੈਂਟ ਦੀਆਂ ਸਰਵਿਸ ਸਾਰੀਆਂ, ਮੇਜ਼ ਕੁਰਸੀਆਂ ਅਤੇ ਟੇਬਲ ਕਲੋਥ ਅਤੇ ਬਹੁਤ ਸਾਰੀਆਂ ਹੋਰ ਆਈਟਮਸ ਵੀ ਤੁਸੀਂ, ਅਤੇ ਨਾਲੇ ਵਾਟਰ ਪਰੂਫ ਟੈਂਟ ਬਿਲਕੁਲ ਪਿਓਰ ਕਹਿੰਦੇ ਨੇ ਕਿ ਬੈਂਕਟ ਸਰਵਿਸਿਸ ਬਣ ਜਾਂਦੀਆਂ ਨੇ। ਮੱਲੀ ਟੈਂਟ 647-999-2569 647-999-2569। ਇੱਕ ਵਾਰ ਫਿਰ ਟੀ ਐੱਸ ਸੀ ਕੰਸਟਰਕਸ਼ਨ ਵਾਲਿਆਂ ਦਾ ਨੰਬਰ ਦਈਏ, ਟੀ ਐੱਸ ਸੀ ਕੰਸਟਰਕਸ਼ਨ ਬਈ ਬਹੁਤ ਸੋਹਣਾ ਕੰਮ ਕਰਦੇ ਆ, ਅਸੀਂ ਵੀ ਕਈ ਇਹਨਾਂ ਕੋਲੋਂ ਕੰਸਟਰਕਸ਼ਨ ਜੋਬਸ ਕਰਵਾਈਆਂ, ਤਾਂ ਤੁਸੀਂ ਬਹੁਤ ਧੀਮੇ ਬੰਦੇ ਆ, ਦਿਲਦਾਰ ਬੰਦੇ ਆ ਔਰ ਰੱਬ ਦੇ ਭੈ ਅਤੇ ਭਾਉ 'ਚ ਰਹਿਣ ਵਾਲੇ ਆ, ਜੋ ਗੱਲ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ। ਟੀ ਐੱਸ ਸੀ ਕੰਸਟਰਕਸ਼ਨ 416-930-4236 9304238। ਅਤੇ ਬਹੁਤ ਹੀ ਖੂਬਸੂਰਤ ਗੀਤ, ਜੋੜੀ ਜਦੋਂ ਚੁਬਾਰੇ ਚੜ੍ਹਦੀ ਸਾਨੂੰ ਵੇ ਗਵਾਂਢਣ ਸੜਦੀ, ਇਹ ਗੁਆਂਢੀਆਂ ਨੂੰ ਪਤਾ ਨਹੀਂ ਕੀ ਤਕਲੀਫ ਹੁੰਦੀ ਹੈ ਬਈ, ਇਹ ਕੁਦਰਤੀ ਤੌਰ ਉੱਤੇ ਆ। ਅਤੇ ਬਹੁਤ ਹੀ ਦੀਦਾਰ ਸੰਧੂ, ਲੋਕਾਂ ਦਾ ਗਾਇਕ ਅਤੇ ਲੋਕਾਂ ਦਾ ਕਲਾਕਾਰ, ਚੋਟੀ ਦਾ ਗਾਇਕ, ਚੋਟੀ ਦਾ ਗੀਤਕਾਰ, ਪਿੰਡ ਦਾ ਚੋਟੀ ਦਾ ਸਰਪੰਚ, ਯਾਰਾਂ ਦਾ ਯਾਰ, ਜਿੰਨੀਆਂ ਸਿਮਲੀਆਂ ਦੀਦਾਰ ਸੰਧੂ ਆਪਣੇ ਗਾਣੇ 'ਚ ਵਰਤ ਜਾਂਦਾ ਨਾ ਇੱਕ ਗਾਣੇ 'ਚ ਹੀ, ਇੰਨੇ ਮੁਹਾਵਰੇ ਕੋਈ ਗੀਤਕਾਰ ਨਹੀਂ ਵਰਤ ਸਕਦਾ, ਇਹ ਦੀਦਾਰ ਸੰਧੂ ਦੇ ਹਿੱਸੇ ਆਇਆ। ਲੈ ਸੁਣਿਓ ਜ਼ਰਾ ਕੈਸਾ ਗੀਤ ਆ ਯਾਰ। ਅਤੇ ਮੇਰਾ ਖਿਆਲ ਨਾਲ ਅਮਰ ਨੂਰੀ ਜੀ ਆ, ਜੋੜੀ ਜਦੋਂ ਚੁਬਾਰੇ ਚੜ੍ਹਦੀ ਕਿ ਹੋਰ ਆ ਕੋਈ ਕਲਾਕਾਰ, ਇਹ ਮੈਨੂੰ ਨਹੀਂ ਪਤਾ, ਦੱਸਿਓ ਜ਼ਰਾ। 905-673-33-37 ਤੁੰਬੀ ਦੇਖਿਓ ਕੈਸੀ ਵੱਜੀ ਆ। ਪਹਿਲਾਂ ਨਾ ਮੁਹੰਮਦ ਸਦੀਕ ਦੀਦਾਰ ਸੰਧੂ ਦੇ ਗੀਤ ਗਾਉਂਦੇ ਹੁੰਦੇ ਸੀ, ਬੜੇ ਗੀਤ ਗਾਏ ਆ ਦੀਦਾਰ ਸੰਧੂ ਦੇ ਮੁਹੰਮਦ ਸਦੀਕ ਨੇ। ਅਤੇ ਫਿਰ ਮੁਹੰਮਦ ਸਦੀਕ ਨੇ ਦੀਦਾਰ ਦੀ ਕਲਾ ਜਿਹੜੀ ਆ ਉਹ ਵੀ ਪਛਾਣੀ, ਅਤੇ ਦੀਦਾਰ ਖੁਦ ਇੱਕ ਚੋਟੀ ਦਾ ਗਵੱਈਆ ਬਣ ਗਿਆ। ਅਤੇ ਬਹੁਤ ਐਸੇ ਵੀ ਸਮੇਂ ਆਏ ਜਦੋਂ ਕਿ ਦੀਦਾਰ ਸੰਧੂ ਦੀ ਡਿਮਾਂਡ ਜਿਹੜੀ ਆ ਉਹ ਸਦੀਕ ਨਾਲੋਂ ਵੀ ਵੱਧ ਗਈ ਸੀ। ਖੈਰ, ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਸੁਣਦੇ ਹਾਂ ਤੁਹਾਡਾ ਆਪਣਾ ਦਿਲਦਾਰ ਕਲਾਕਾਰ ਸਵਰਗਵਾਸੀ ਦੀਦਾਰ ਸੰਧੂ।

0: ਆਇਆ ਨਾ ਦਤਾਰਾ, ਦੇਖਿਆ ਇਹ ਆ ਦਤਾਰ ਸੰਧੂ ਤੇ ਇਹ ਆ ਪ੍ਰੋਗਰਾਮ ਪੰਜਾਬੀ ਲਹਿਰਾਂ। ਇਹ ਰੌਣਕਾਂ ਕਹਿੰਦੇ ਹੁੰਦੇ ਆ ਕਿ ਇਹ ਤੁਹਾਡੇ ਵਾਸਤੇ ਸਪੈਸ਼ਲ ਤੌਰ 'ਤੇ ਡਿਜ਼ਾਈਨ ਕੀਤੀਆਂ ਗਈਆਂ। 905-673-3337 ਸਟੂਡੀਓ ਦਾ ਫੋਨ ਨੰਬਰ ਹੈ। ਤੁਹਾਡੀਆਂ ਬਹੁਤ ਸਾਰੀਆਂ ਕਾਲਸ ਵੱਖ ਵੱਖ ਸਬਜੈਕਟਸ 'ਤੇ ਆਉਂਦੀਆਂ ਹੁੰਦੀਆਂ ਅਤੇ ਉਹ ਵੀ ਅਸੀਂ ਲੈਂਦੇ ਰਹਿੰਦੇ ਹਾਂ। ਅਤੇ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਜ਼ਰੂਰ ਤੁਸੀਂ ਇੰਜੋਏ ਕਰੋ। ਜੀ ਹਾਂ, ਪੰਜਾਬੀ ਲਹਿਰਾਂ PUNJABIELEHRAN ਵੀਕਐਂਡ 'ਤੇ ਨਾ ਤੁਸੀਂ ਸੈਂਟਰਲ ਆਈਲੈਂਡ ਜਾਣਾ ਤਾਂ ਪ੍ਰਾਈਵੇਟ T. ਵਾਟਰ ਟੈਕਸੀ ਹਰ ਸਾਲ ਇੰਨੇ ਲੋਕ ਇਹਨੂੰ ਇੰਜੋਏ ਕਰਦੇ ਆ ਅਤੇ ਕਈ ਵਾਰੀ ਤਾਂ ਸਾਨੂੰ ਉੱਥੋਂ ਵੀਡੀਓਜ਼ ਬਣਾ ਕੇ ਭੇਜਦੇ ਆ। ਤੁਸੀਂ ਵੀ ਅਗਰ ਜਾਓਗੇ ਤਾਂ T. ਵਾਟਰ ਟੈਕਸੀ ਯੂਜ਼ ਕਰਿਓ ਬੱਚਿਆਂ ਨੂੰ ਨਾਲ ਲੈ ਕੇ। ਬਹੁਤ ਥੋੜ੍ਹੇ ਜਿਹੇ ਪੈਸੇ ਲੱਗਦੇ ਆ, ਪ੍ਰਾਈਵੇਟ ਹੁੰਦੀ ਆ। ਅਤੇ ਮੈਂ ਕਹਿੰਦਾ ਤੁਸੀਂ ਕਹੋਗੇ ਸਤਿੰਦਰਪਾਲ ਬਹਿਜਾ ਬਹਿਜਾ ਕਰਾਤੀ ਪੰਜਾਬੀ ਲਹਿਰਾਂ ਨੇ, ਅਤੇ ਤੁਸੀਂ ਉੱਥੋਂ ਵੀਡੀਓ ਬਣਾ ਕੇ ਭੇਜਿਓ ਸਾਨੂੰ ਅਤੇ ਅਸੀਂ ਤੁਹਾਨੂੰ ਇੱਕ ਗਿਫਟ ਦੇਵਾਂਗੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਲੋ T. ਵਾਟਰ ਟੈਕਸੀ ਦੀ ਐਡਵਰਟਾਈਜ਼ਮੈਂਟ ਸੁਣੋ।
1: ਜੇ ਤੁਸੀਂ ਜਾਣਾ ਹੋਵੇ ਕਿਸੇ ਵੀ ਟੋਰਾਂਟੋ ਆਈਲੈਂਡਸ ਨੂੰ, ਸੈਂਟਰ ਆਈਲੈਂਡ, ਵਾਰਡਸ ਆਈਲੈਂਡ ਜਾਂ ਹੈਨਲਿਨਸ ਪੁਆਇੰਟ, ਤਾਂ ਲੈ ਕੇ ਜਾਓ T. ਵਾਟਰ ਟੈਕਸੀ। ਫੇਰੀ ਦੀਆਂ 2-3 ਘੰਟੇ ਦੀਆਂ ਲਾਈਨਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ T. ਵਾਟਰ ਟੈਕਸੀ। T. ਵਾਟਰ ਟੈਕਸੀ ਦੀ ਡਾਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। T. ਵਾਟਰ ਟੈਕਸੀ 6473708368। ਇਹਨਾਂ ਦੀ ਡਾਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। T. ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। T. ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ।
0: ਕਿਆ ਬਾਤ ਹੈ, ਤੇ ਟੈਕਸ ਸਪਿਰਟ ਦੀ ਵੀ ਨਵੀਂ ਜਾਣਕਾਰੀ ਦੇ ਦੀਏ ਨਾਲ। ਬਹੁਤ ਸਾਰੀਆਂ ਚੋਰੀਆਂ ਚਕਾਰੀਆਂ ਹੋ ਰਹੀਆਂ ਤੇ ਇੱਕ ਨਾ ਇਹ ਅਲਾਰਮ ਲਾ ਕੇ ਦਿੰਦੇ ਆ ਜਿਹੜਾ ਬੋਲ ਕੇ ਅਲਰਟ ਕਰਦਾ।
1: ਟੈਕਸ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕਸ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕਸ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
0: ਬਿਲਕੁਲ ਕਰੋ ਜੀ, ਜ਼ਰੂਰ ਕਰੋ। ਤੇ ਇੱਕ ਵਾਰੀ ਫਿਰ ਢਿੱਲੋਂ ਵੀਡੀਓ ਦਾ ਨੰਬਰ ਲੈ ਲਓ। IPTV ਬਾਕਸ ਕਦੇ ਵੀ ਡਾਊਨ ਨਹੀਂ ਹੁੰਦਾ ਤੇ ਕੋਠੇ ਤੇ ਸਪੀਕਰ ਖੜ ਕੇ ਇਹਦੇ 'ਚ ਨਾਲੇ ਢਾਡੀ ਵਾਰਾਂ ਨਾਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇੱਕ ਨਵਾਂ ਰੇਡੀਓ ਉਹਨਾਂ ਨੇ ਸ਼ੁਰੂ ਕੀਤਾ ਜਿਹੜਾ ਸਾਰੇ ਘਰ ਦੇ ਵਿੱਚ ਗੁਰਬਾਣੀ ਤੁਸੀਂ ਪਲੱਗ ਇਨ ਕਰਕੇ ਅਤੇ ਕਹਿੰਦੇ ਨੇ ਕਿ ਪ੍ਰਵਾਹ ਚਲਾ ਸਕਦੇ ਹੋ ਗੁਰਬਾਣੀ ਦਾ। ਤੋ 905-204-1313 ਇੱਕ ਕਾਲ ਲੈ ਲਈਏ। 7555 ਜੀ ਜੀ 7555-555 ਹੈਲੋ, ਇੰਨਾ ਸੋਹਣਾ ਨੰਬਰ ਹੈ ਅਤੇ ਆਵਾਜ਼ ਕਿਉਂ ਨਹੀਂ ਆ ਰਹੀ? 7555 ਨਹੀਂ। ਹੈਲੋ, ਕੋਈ ਹੋਰ ਸੱਜਣ ਕਾਲ ਕਰਿਓ, ਮੇਰੇ ਵੱਲੋਂ ਤਾਂ ਨਹੀਂ ਕੋਈ ਕਮੀ ਹੈ ਕੋਈ ਕਿਸੇ ਕਿਸਮ ਦਾ ਸਿਸਟਮ 'ਚ। ਇਹ 7555 ਜੀ ਵੈਲਕਮ। ਹੈਲੋ ਹੈਲੋ, ਕੋਈ ਗੱਲ ਹੈਗੀ ਆ ਵੀ ਤੁਹਾਡੇ ਫੋਨ 'ਚ ਕੋਈ ਪ੍ਰੋਬਲਮ ਆ? ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: 3307 ਮੱਖਣ ਬਰਾੜਾ, ਖੁੱਲੀ ਪਿਆਰ ਦੀ ਕਿਤਾਬ ਹੋਵੇ।
2: ਹਾਂਜੀ ਹਾਂਜੀ, ਸਤਿੰਦਰਪਾਲ ਜੀ, ਬੜੀ ਦੇਰ ਬਾਅਦ ਤੁਹਾਡੀ ਆਵਾਜ਼ ਸੁਣੀ।
0: ਲੈ ਬੱਲਾ ਚੱਕ, ਮੈਨੂੰ ਤਾਂ ਆਪ ਚੰਗਾ ਲੱਗਿਆ ਮੱਖਣ ਬਰਾੜ ਸਾਹਿਬ, ਤੇ ਮੈਂ ਮਿਲਣ ਆਉਣਾ ਕਿਸੇ ਦਿਨ ਤੁਹਾਨੂੰ ਤੇ ਬਣਾਉਣੇ ਆ ਪ੍ਰੋਗਰਾਮ। ਸੱਚੀ ਮੁੱਚੀ ਮੇਰਾ ਜੀ ਕਰਦਾ ਕਿ ਮੱਖਣ ਬਰਾੜ ਦੀਆਂ ਖੁੱਲੀਆਂ ਗੱਲਾਂ ਸੁਣੀਏ ਅਤੇ ਉਹਨਾਂ ਨਾਲ ਪਿਆਰ ਭਰੀਆਂ ਗੱਲਾਂ ਕਰੀਏ। ਅਤੇ ਸਾਡੇ ਪੰਜਾਬੀਆਂ ਦਾ ਮਾਣ ਹੈ ਮੱਖਣ ਬਰਾੜ, ਅਤੇ ਗੀਤਕਾਰ ਤਾਂ ਹੈ ਹੀ ਹੈ, ਯਾਰਾਂ ਦਾ ਯਾਰ ਹੈ ਅਤੇ ਭਰਾਵਾਂ ਦਾ ਭਰਾ ਹੈ ਅਤੇ ਚੰਗਾ ਇਨਸਾਨ ਆ। ਮਿਹਨਤ ਬੜੀ ਕੀਤੀ ਆ ਅਤੇ ਮੱਖਣ ਬਰਾੜ ਸਾਹਿਬ ਨੇ, ਅਤੇ ਕੋਈ ਨਵੀਂ ਸ਼ਾਇਰੀ ਲਿਖੀ ਮੱਖਣ ਬਰਾੜ ਸਾਹਿਬ? ਬਿਲਕੁਲ ਸਹੀ ਗੱਲ ਆ।
2: ਜੇ ਮੱਖੀਆਂ ਜਾਣਦੀਆਂ ਸ਼ਾਇਦ ਸਵਾਦ ਹੁੰਦਾ, ਉਹਨਾਂ ਆਪ ਹੀ ਉਸ ਨੂੰ ਚੱਟਣਾ ਸੀ। ਜੇ ਹਾਥੀ ਜਾਣਦਾ ਮੇਰੇ ਵਿੱਚ ਜ਼ੋਰ ਕਿੰਨਾ, ਉਹਨੇ ਸੰਗਲ ਤੋੜਨਾ ਸਾਂ ਜਾਂ ਕਿੱਲਾ ਪੱਟਣਾ ਸੀ। ਜੇ ਹਾਥੀ ਜਾਣਦਾ ਮੇਰੇ ਵਿੱਚ ਜ਼ੋਰ ਕਿੰਨਾ, ਸੰਗਲ ਤੋੜ ਦਿੰਦਾ ਜਾਂ ਕਿੱਲਾ ਪੱਟਣਾ ਸੀ। ਜੇ ਬੋਤਲ ਜਾਣਦੀ ਮੇਰੇ ਵਿੱਚ ਨਸ਼ਾ ਕਿੰਨਾ, ਉਹਨੇ ਠੇਕੇ ਚ ਪਈ ਨੇ ਨੱਚਣਾ ਸੀ।
0: ਸੱਚੀ ਗੱਲ ਆ, ਨਸ਼ਾ ਸ਼ਰਾਮ ਮੇ ਹੋਤਾ।
2: ਹਾਂ, ਤੇ ਕਹਿੰਦੇ ਜੇ ਉਹਨੇ ਠੇਕੇ ਚ ਪਈ ਨੇ ਨੱਚਣਾ ਸੀ। ਮੱਖਣ ਬਰਾੜਾ, ਜੇ ਆਸ਼ਕਾਂ ਨੂੰ ਅਕਲ ਹੁੰਦੀ ਉਹਨਾਂ ਆਪਣਾ ਘਰ ਕਿਉਂ ਪਟਣਾ ਸੀ।
0: ਹਾਏ ਹਾਏ, ਮੱਖਣ ਬਰਾੜਾ, ਜੇ ਆਸ਼ਕਾਂ ਨੂੰ ਅਕਲ ਹੁੰਦੀ ਉਹਨਾਂ ਆਪਣਾ ਘਰ ਕਿਉਂ ਪਟਣਾ ਸੀ। ਤੇ ਮੱਖਣ ਬਰਾੜਾ ਜੀ, ਬਹੁਤ ਵਧੀਆ, ਖੁਸ਼ੀ ਦੀ ਗੱਲ ਹੈ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਕਰਦੇ ਰਿਹਾ ਕਰੋ। ਤੇ
2: ਬਹੁਤ ਬਹੁਤ ਧੰਨਵਾਦ ਜੀ। ਪੰਜਾਬੀ ਲਹਿਰਾਂ ਤਾਂ ਜਿੱਥੇ ਜਿੱਥੇ ਵੀ ਲੋਕੀ ਵਸਦੇ ਨੇ ਜੀ, ਸਭ ਬਹੁਤ ਪਸੰਦ ਕਰਦੇ ਨੇ।
0: ਬੜੀ ਮਿਹਰਬਾਨੀ ਤੁਹਾਡੇ ਵਾਸਤੇ ਵੀ, ਸ਼ੁਭ ਇੱਛਾਵਾਂ, ਤੁਹਾਡੀ ਸਿਹਤ, ਤੁਹਾਡੇ ਵਾਸਤੇ ਚੜ੍ਹਦੀ ਕਲਾ, ਤੇ ਚੜ੍ਹਦੀ ਕਲਾ ਤੇ
2: ਆਪਣੇ ਨਵੀਂ ਸ਼ੇਰ ਦਾ ਕੀ ਹਾਲ ਹੈ?
0: ਨਵੀਂ ਵਧੀਆ, ਬੱਲੇ ਬੱਲੇ ਆ, ਉਹ ਇੱਕ ਦੋ ਦਿਨ ਛੁੱਟੀਆਂ ਤੇ ਗਿਆ ਹੋਇਆ ਤੇ ਡਿਊਟੀ ਮੇਰੀ ਲਾ ਗਿਆ। ਮਿਹਰਬਾਨੀ,
2: ਥੈਂਕ ਯੂ,
0: ਥੈਂਕ ਯੂ। ਪ੍ਰੋਗਰਾਮ ਪੰਜਾਬੀ ਲਹਿਰਾਂ, ਮੱਖਣ ਬਰਾੜ, ਮੱਖਣ ਬਰਾੜਾ ਖੁੱਲੀ ਪਿਆਰ ਦੀ ਕਿਤਾਬ ਹੋਵੇ। ਗੁਰਦਾਸ ਮਾਨ ਦਾ ਕੈਰੀਅਰ ਇੱਕ ਵਾਰ ਬਿਲਕੁਲ, ਮਤਲਬ ਕਹਿੰਦੇ ਨੇ ਕਿ ਬਸ ਮੈਂ ਹੁਣ ਕੀ ਸ਼ਬਦ ਵਰਤਾਂ, ਪਰ ਅਗਲੀ ਵਾਰੀ ਉਹਨਾਂ ਨੇ ਰਿਕਾਰਡ ਕਰਾਇਆ ਮੱਖਣ ਬਰਾੜ ਦਾ ਲਿਖਿਆ ਆਪਣਾ ਪੰਜਾਬ ਹੋਵੇ। ਮੈਂ ਕਹਿੰਦਾ ਰਾਤੋਂ ਰਾਤ ਗੁਰਦਾਸ ਮਾਨ ਦੁਬਾਰਾ ਸਟਾਰ ਬਣ ਗਿਆ। ਇਹ ਕੋਈ ਮੰਨੇ ਚਾਹੇ ਨਾ ਮੰਨੇ, ਪਰ ਸਾਨੂੰ ਪਤਾ ਕਿ ਕਿੰਨਾ ਉਭਾਰ ਆਇਆ ਇਸ ਗੀਤ ਨਾਲ ਗੁਰਦਾਸ ਮਾਨ ਦਾ। ਤੋ ਮੱਖਣ ਬਰਾੜ ਸਾਹਿਬ, ਚੜ੍ਹਦੀ ਕਲਾ। ਹਾਂਜੀ, 555।
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
3: ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਹਰਜਿੰਦਰ ਸਿੰਘ, ਬ੍ਰੈਂਪਟਨ ਕ੍ਰੀਮੇਟੋਰੀਅਮ ਐਂਡ ਵਿਜ਼ਿਟੇਸ਼ਨ।
0: ਅੱਛਾ, ਹਾਂ ਹਾਂ, ਬਿਲਕੁਲ ਜੀ, ਬਿਲਕੁਲ।
3: ਅਸੀਂ ਇਜਾਜ਼ਤ ਦਿਓ ਤਾਂ ਮੈਂ ਤੁਹਾਡੇ ਸਰੋਤਿਆਂ ਨਾਲ ਕੁਝ ਪ੍ਰੀ ਪਲੈਨਿੰਗ ਬਾਰੇ ਗੱਲ ਕਰ ਸਕਦਾ।
0: ਬਿਲਕੁਲ ਜੀ, ਮੈਂ ਹੁਣੇ ਹੁਣੇ ਗੱਲਬਾਤ ਕਰ ਰਿਹਾ ਸੀਗਾ ਕਿ ਬੜੀ ਇਹ ਅਹਿਮ ਗੱਲ ਹੈ, ਬੜਾ ਜ਼ਰੂਰੀ ਹੈ ਸਾਡੇ ਲਈ। ਸਾਨੂੰ ਕਈ ਵਾਰ ਅਸੀਂ ਬਿਲਕੁਲ ਸਮੇਂ 'ਤੇ ਆ ਕੇ ਪਲੈਨਿੰਗ ਕਰਦੇ ਹਾਂ। ਸਾਨੂੰ ਪ੍ਰੀ ਪਲੈਨਿੰਗ ਹਰ ਕੰਮ ਵਿੱਚ ਕਰਨੀ ਚਾਹੀਦੀ ਆ, ਭਾਵੇਂ ਉਹ ਸਾਡਾ ਇਸ ਦੁਨੀਆਂ ਤੋਂ ਜਾਣ ਦਾ ਹੀ ਕੰਮ ਹੋਵੇ, ਉਹਦੀ ਪਲੈਨਿੰਗ ਜਿਹੜੀ ਆ

ਜਿਹੜੇ ਕਿ ਮੇਜਰ ਕੋਸਟ ਹੁੰਦੀ ਅਸੀਂ ਕਹਿ ਸਕਦੇ ਹਾਂ ਫਿਊਨਰਲ ਐਕਸਪੈਂਸਿਸ ਦੀ, ਉਹ ਅੱਜ ਦੇ ਪ੍ਰਾਈਸਿਸ ਲੌਕ ਹੋ ਜਾਂਦੇ। ਮਾਲਕ ਨਾ ਕਰੇ ਕਿਸੇ ਨੂੰ 10 ਸਾਲ 20 ਸਾਲ 30 ਸਾਲ 50 ਸਾਲ ਬਾਅਦ ਵੀ ਲੋੜ ਪਵੇ ਤਾਂ ਪ੍ਰਾਈਸ ਨਹੀਂ ਚੇਂਜ ਹੁੰਦਾ। ਫਿਰ ਇਹ ਜਿਹੜਾ ਖਰਚਾ ਇਹ ਕੋਈ ਇਕੱਠਾ ਵੀ ਨਹੀਂ ਜਮ੍ਹਾਂ ਕਰਾਉਣਾ, ਇਹ ਕਿਸ਼ਤਾਂ 'ਚ ਵੀ ਦਿੱਤਾ ਜਾ ਸਕਦਾ, ਇੱਕ ਸਾਲ ਦੋ ਸਾਲ ਤਿੰਨ ਸਾਲ ਪੰਜ ਸਾਲ 'ਚ ਦਿੱਤਾ ਜਾ ਸਕਦਾ, ਔਰ ਇੱਕ ਸਾਲ 'ਚ ਬਿਨਾਂ ਕਿਸੇ ਵਿਆਜ ਦੇ, ਮੀਨਸ ਜੋ ਫਿਕਸ ਹੋਇਆ ਉਹਨੂੰ 12 ਨਾਲ ਡਿਵਾਈਡ ਕਰਕੇ ਅਤੇ 12 ਇਕੁਅਲ ਇੰਸਟਾਲਮੈਂਟ 'ਚ ਕੋਈ ਵੀ ਪੇ ਕਰ ਸਕਦਾ। ਜ਼ਿਆਦਾ ਸਾਲ ਦੋ ਤਿੰਨ ਸਾਲ 'ਚ ਥੋੜ੍ਹਾ ਜਿਹਾ ਵਿਆਜ ਦਾ ਇੰਟਰਸਟ ਐਲੀਮੈਂਟ ਐਡ ਹੋ ਜਾਂਦਾ। ਬਟ ਇਹ ਤੁਸੀਂ ਜਿਸ ਤਰ੍ਹਾਂ ਕਿਹਾ ਜੀ ਕਿ ਇੱਕ ਪ੍ਰੀ ਪਲੈਨਿੰਗ ਹਰ ਚੀਜ਼ ਦੀ ਕਰਦੇ ਹਾਂ, ਅਤੇ ਅਸੀਂ ਇਹ ਦੇਖਿਆ ਕਿ ਜਿਸ ਵੇਲੇ ਕੋਈ ਭਾਣਾ ਵਰਤਦਾ, ਕੋਈ ਵਿਛੋੜਾ ਆਪਣਾ ਪਿਆਰਾ ਦੇ ਜਾਂਦਾ, ਤਾਂ ਉਸ ਟਾਈਮ ਫੈਮਿਲੀ ਜਿਹੜੀ ਹੈ ਉਹ ਇੱਕ ਬੜੇ ਸ਼ੌਕ 'ਚ ਆਉਂਦੀ ਹੈ। ਇਹ ਸੱਚਾਈ ਹੈ। ਮੈਨੂੰ ਸੁਣ ਪਾ ਰਹੇ ਜੀ? ਹੈਲੋ ਹੈਲੋ ਹੈਲੋ ਹੈਲੋ ਹੈਲੋ

0: ਆਈ ਥਿੰਕ ਸਾਡੀ ਗੱਲਬਾਤ ਹੋ ਰਹੀ ਸੀ,
1: ਡਿਸਰਪਟ ਹੋ ਗਿਆ ਸੀ,
0: ਕੋਈ ਗੱਲ ਨਹੀਂ
1: ਕਰ ਲਾਂ ਜੀ।
0: ਜੀ ਕਰੋ।
1: ਹਾਂਜੀ, ਤਾਂ ਉਹ ਬੜਾ ਸਿੰਪਲ ਤਰੀਕਾ ਹੈ ਕਿ ਅੱਜ ਦੀ ਡੇਟ ਦੇ ਪ੍ਰਾਈਜ਼ ਲੌਕ ਹੋ ਜਾਂਦੇ ਤੇ ਲੋੜ ਪੈਣ ਤੇ ਮਾਲਕ ਨਾ ਕਰੇ 10 20 30 ਸਾਲ ਬਾਅਦ ਵੀ ਲੋੜ ਪਵੇ, 50 ਸਾਲ ਬਾਅਦ ਵੀ ਕਿਸੇ ਨੂੰ ਲੋੜ ਪਵੇ, ਤਾਂ 2026 ਦੇ ਪ੍ਰਾਈਜ਼ ਲੌਕ ਹੋ ਗਏ, ਪਰਿਵਾਰ ਤੇ ਬੋਝ ਨਹੀਂ ਪਏਗਾ। ਔਰ ਇੱਕ ਬੜਾ ਸਿੰਪਲ ਤਰੀਕਾ ਹੈ ਕਿ ਬਈ ਇਹ ਪੈਸਾ ਵੀ ਕ੍ਰੇਮਟੋਰੀਅਮ ਕੋਲ ਜਮ੍ਹਾਂ ਨਹੀਂ ਹੁੰਦਾ, ਇਹ ਇੱਕ ਗੌਰਮੈਂਟ ਰੈਗੂਲੇਟਡ ਟਰੱਸਟ ਜਾਂ ਇੰਸ਼ੋਰੈਂਸ ਕੰਪਨੀ ਜਮ੍ਹਾਂ ਹੋ ਜਾਂਦਾ ਹੈ, ਤੇ ਲੋੜ ਪੈਣ ਤੇ ਪਰਿਵਾਰ ਨੂੰ ਉਸ ਟਾਈਮ ਕੋਈ ਫਾਈਨੈਂਸ਼ੀਅਲ ਬਰਡਨ ਨਹੀਂ ਦੇਖਣਾ ਪੈਂਦਾ, ਬਲਕਿ ਉਹ ਫੈਮਿਲੀ ਦੇ ਵਿਛੜੇ ਇਨਸਾਨ ਦੀ ਲਾਈਫ ਸੈਲੀਬ੍ਰੇਟ ਕਰ ਸਕਦੇ ਨੇ, ਤੇ ਉਸ ਟਾਈਮ ਆਪਸ ਵਿੱਚ ਜਿਹੜੇ ਇਮੋਸ਼ਨਲ ਬਰਡਨ ਹੈ ਉਸਨੂੰ ਸ਼ੇਅਰ ਕਰ ਸਕਦੇ
0: ਨੇ
1: ਇਨਸਟੈਡ ਆਫ ਸ਼ੇਅਰਿੰਗ ਫਾਈਨੈਂਸ਼ੀਅਲ ਬਰਡਨ।
0: ਸੋ
1: ਇਸ ਲਈ ਬੈਠ ਕੇ ਸਾਡੇ ਨਾਲ ਕਿਧਰੇ ਵੀ ਆਪਣੀ ਕਨਵੀਨੀਅੰਸ ਤੇ ਸਾਨੂੰ ਕੋਈ ਕਿਧਰੇ ਬੁਲਾ ਸਕਦਾ, ਕਾਫੀ ਸ਼ਾਪ ਤੇ ਮਿਲ ਸਕਦੇ ਹਾਂ, ਕ੍ਰੇਮਟੋਰੀਅਮ ਆਉਣਾ ਚਾਹੇ ਸਾਡਾ 30 ਬ੍ਰੈਮਵਿਨ ਕੋਰਟ ਬ੍ਰੈਮਟਨ ਦੇ ਵਿੱਚ ਕ੍ਰੇਮਟੋਰੀਅਮ ਹੈ, ਅਸੀਂ ਏਜੈਕਸ ਤੋਂ ਵੀ ਕੰਮ ਕਰਦੇ ਹਾਂ, ਔਰ ਸਾਡਾ ਬਰਲਿੰਗਟਨ ਵੀ ਨਵਾਂ ਜਿਹੜਾ ਵੇ ਲੋਕੇਸ਼ਨ ਓਪਨ ਹੋ ਰਹੀ ਹੈ 2027 ਦੇ ਵਿੱਚ। ਸੋ ਇਹ ਕੰਟਰੈਕਟ ਜਿਹੜਾ ਹੋ ਜਾਏਗਾ ਇੱਕ ਵਾਰੀ ਉਹ ਤਿੰਨੋਂ ਲੋਕੇਸ਼ਨਸ ਤੇ ਐਕਸੈਪਟੇਬਲ ਹੋਏਗਾ, ਔਰ ਇਹਦੇ ਲਈ ਮੀਟਿੰਗ ਕੀਤੀ ਜਾ ਸਕਦੀ ਹੈ ਵਿਦਆਊਟ ਐਨੀ ਓਬਲੀਗੇਸ਼ਨ, ਵਿਦਆਊਟ ਐਨੀ ਕੋਸਟ। ਉਹ ਮੇਰਾ ਨੰਬਰ ਵੀ ਨੋਟ ਕਰਨਾ ਚਾਹਣ ਤੁਹਾਡੇ
0: ਸ਼ੋਤਾ
1: ਲਿਸਨਰਸ ਦਾ 4376737555 ਤੇ ਮੈਂ ਇੱਕ ਵਾਰੀ ਦੁਬਾਰਾ ਦੁਹਰਾ ਦੇਣਾ 4376737555 ਤੇ ਕਾਲ ਕਰਕੇ ਮੀਟਿੰਗ ਫਿਕਸ ਕਰ ਸਕਦੇ ਨੇ, ਸਮਝ ਸਕਦੇ ਨੇ ਗੱਲ ਨੂੰ, ਫੈਮਿਲੀ ਡਿਸਕਸ ਕਰ ਸਕਦੇ ਨੇ, ਤੇ ਫਿਰ ਇੱਕ ਸੁਲਝਿਆ ਹੋਇਆ ਡਿਸੀਜਨ ਲੈ ਸਕਦੇ ਨੇ। ਇਹ ਕਿਸੇ ਦੀ ਵੀ ਪਲੈਨਿੰਗ ਜਿਹੜੀ ਹੈ ਉਹ ਕਿਸੇ ਵੀ ਏਜ ਗਰੁੱਪ ਵਾਸਤੇ ਨਹੀਂ, ਕੋਈ ਵੀ ਕਿਸੇ ਵੀ ਏਜ ਤੇ ਕਰਾ ਸਕਦਾ, ਤੇ ਆਪਣਾ ਇੱਕ ਜਿਹੜਾ ਫਾਈਨੈਂਸ਼ੀਅਲ ਬਰਡਨ ਹੈ ਉਸਨੂੰ ਪਹਿਲੇ ਹੀ ਮਿਟੀਗੇਟ ਕਰ ਸਕਦਾ। ਔਰ ਇਹਦੇ ਨਾਲ ਨਾਲ ਇੱਕ ਟਰੈਵਲ ਪਾਲਿਸੀ ਕਿ ਅਸੀਂ ਕੈਨੇਡਾ ਤੋਂ ਬਾਹਰ ਟਰੈਵਲ ਕਰਦੇ ਰਹਿੰਦੇ ਹਾਂ, ਤੇ ਮਾਲਕ ਨਾ ਕਰੇ ਕਿਸੇ ਨਾਲ ਕੋਈ ਐਸਾ ਭਾਣਾ ਵਰਤ ਜਾਏ, ਤੇ ਉੱਥੋਂ ਅੱਜ ਦੀ ਡੇਟ ਵਿੱਚ ਬਾਡੀ ਲਿਆਉਣ ਦਾ ਖਰਚਾ $10,000 ਦੇ ਆਸ ਪਾਸ ਆ ਜਾਂਦਾ। ਤੇ ਕੋਈ ਈਵਨ ਵੈਨਕੂਵਰ ਵੀ ਗਿਆ ਹੋਇਆ, ਈਵਨ US ਕਿਧਰੇ ਜਾਂ ਇੰਡੀਆ ਕੋਈ ਟਰੈਵਲ ਕਰ ਰਿਹਾ, ਕੋਈ ਬਿਜ਼ਨਸ ਟ੍ਰਿਪ ਤੇ ਗਿਆ, ਕੋਈ ਵੈਕੇਸ਼ਨ ਤੇ ਗਿਆ, ਤੇ ਉਹ ਲਿਆਉਣ ਦਾ ਖਰਚਾ ਸਾਰਾ ਸਿਰਫ ਵਨ ਟਾਈਮ $595 ਦੀ ਇੱਕ ਪਾਲਿਸੀ ਦੇ ਨਾਲ ਥਰੂ ਆਊਟ ਲਾਈਫ, ਨੋ ਫਰਦਰ ਪੇਮੈਂਟ, ਉਸ ਨਾਲ ਕਵਰ ਹੋ ਸਕਦਾ। ਔਰ ਇਹ ਵੀ ਇੱਕ ਟਰੈਵਲ ਕਰਨ ਵੇਲੇ ਮਨੁੱਖ ਜਿਹੜਾ ਉਹ ਸਕੂਨ ਨਾਲ ਆਲ ਓਵਰ ਦਾ ਗਲੋਬ ਕਿਧਰੇ ਵੀ ਘੁੰਮ ਫਿਰ ਸਕਦਾ, ਤੇ ਨਾਲ ਆਪਣੀ ਇੱਕ ਕਵਰੇਜ ਲੈ ਕੇ ਜਾਣਾ ਬੜੀ ਜ਼ਰੂਰੀ ਗੱਲ ਹੈ, ਕਿਉਂਕਿ ਪਰਿਵਾਰਾਂ ਨੂੰ ਦੇਖਿਆ ਕਿ ਉਸ ਟਾਈਮ ਮਾਲਕ ਨਾ ਕਰੇ ਕਿਸੇ ਨਾਲ ਭਾਣਾ ਵਧ ਜਾਂਦਾ, ਉਸ ਟਾਈਮ ਪਰਿਵਾਰ ਤੇ ਬੜਾ ਬੋਝ ਪੈ ਜਾਂਦਾ, ਇੱਕ ਫੈਮਿਲੀ ਮੈਂਬਰ ਨੂੰ ਇੱਥੋਂ ਜਾਣਾ ਪੈਂਦਾ। ਤੇ ਇਸ 595 ਵਿੱਚ ਬਾਡੀ ਲਿਆਉਣ ਦਾ, ਇੱਕ ਬੰਦੇ ਨੂੰ ਲਿਆਉਣ ਦਾ, ਤੇ ਈਵਨ ਪੈਟ ਦਾ ਵੀ ਖਰਚਾ ਸਾਰਾ ਕੁਝ ਇਨਕਲੂਡਿਡ ਹੈ, ਫੁੱਲ ਕਵਰੇਜ। ਇੱਕ ਮੈਂ ਕਹਾਂਗਾ ਕਿ ਸਿਆਣਪ ਵਾਲਾ ਫੈਸਲਾ, ਡਿਸਕਸ ਕਰ ਸਕਦਾ, ਸਾਨੂੰ ਫੋਨ ਕਰ ਸਕਦਾ 905-458-2222।

0: 437-673-7000.
1: ਬੜੀ ਮਿਹਰਬਾਨੀ ਸਰ, 905-458-2222 ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਮੈਂ ਪੰਜਾਬੀ ਲੈ ਰਿਹਾ ਤੇ ਮੈਂ ਹਾਂ ਤੁਹਾਡਾ ਆਪਣਾ ਸਤਿੰਦਰ ਪਾਲ। ਰੋਇਲ ਪਰਫਿਊਮਸ ਬੜਾ ਕਮਾਲ ਦੇ ਉਹ ਤੁਹਾਡੇ ਵਾਸਤੇ ਕੁਲੈਕਸ਼ਨ ਤੇ ਸਿਲੈਕਸ਼ਨ ਦਿੰਦੇ ਨੇ, ਤੋ ਤੁਸੀਂ ਵੀ ਕਹਿੰਦੇ ਨੇ ਕਿ ਆਪਣੀ ਟੌਰ ਟੂਰ ਕੱਢ ਕੇ ਸੋਹਣੇ ਕੱਪੜੇ ਪਾ ਕੇ ਤੇ ਫਰੈਗਰੈਂਸ ਡਿਓਡਰੈਂਟ ਵਗੈਰਾ ਤੇ ਨਾਲ ਅੱਛਾ ਜਿਹਾ ਪਰਫਿਊਮ ਜ਼ਰੂਰ ਯੂਜ਼ ਕਰਨਾ ਚਾਹੀਦਾ, ਕਿਉਂਕਿ ਜਦੋਂ ਫਿਰ ਤੁਹਾਡੇ ਕੋਲ ਖੁਸ਼ਬੂਆਂ ਆਉਂਦੀਆਂ ਤਾਂ ਫਿਰ ਬਗਾਨੇ ਵੀ ਤੁਹਾਡੇ ਨੇੜੇ ਨੂੰ ਹੁੰਦੇ ਆ। ਤੋ ਜੇ ਕਈ ਵਾਰ ਚਲੋ ਪ੍ਰੋਗਰਾਮ ਵਿੱਚ ਗਿੱਲ ਫਾਰਮ ਦਾ ਮੈਂ ਇੱਕ ਵਾਰੀ ਫਿਰ ਨੰਬਰ ਦੇਵਾਂ, 905-925-2300। ਦੂਰੋਂ ਦੂਰੋਂ ਲੋਕ ਕਹਿੰਦੇ ਆ ਕੇ ਖਰਬੂਜ਼ੇ ਉਹਨਾਂ ਦੇ ਖਾ ਕੇ ਤੇ ਮਿੱਠੇ ਮਿੱਠੇ ਖਰਬੂਜ਼ੇ ਗਿੱਲ ਫਾਰਮ ਦੇ, ਈਵਨ ਨਾਗਰਾ ਫਾਲ ਤੱਕ ਗੱਲਾਂ ਹੁੰਦੀਆਂ ਉਹਨਾਂ ਦੇ ਮੇਥਿਆਂ ਦੀਆਂ। 905-925-2300 ਡਿਕਸੀ ਅਤੇ ਕਿੰਗ ਦੇ ਨੇੜੇ ਨੇ, ਜ਼ਰੂਰ ਤੁਸੀਂ ਇਸ ਗਿੱਲ ਫਾਰਮ 'ਤੇ ਪਹੁੰਚ ਸਕਦੇ ਹੋ। ਅਤੇ ਨਾਲ ਦੀ ਨਾਲ ਮੱਲੀ ਟੈਂਟ ਸਰਵਿਸ ਦਾ ਇੱਕ ਵਾਰੀ ਫਿਰ ਨੰਬਰ ਪੁੱਛਿਆ, 647-999-2569, 6479992569। ਪ੍ਰੋਗਰਾਮ ਪੰਜਾਬੀ ਲਹਿਰਾਂ, ਤੁਹਾਡੀਆਂ ਕਾਫੀ ਸਾਰੀਆਂ ਕਾਲਜ ਹੋਲਡ 'ਤੇ ਨੇ ਅਤੇ ਜ਼ਰੂਰ ਅਸੀਂ ਉਹਨਾਂ ਨੂੰ ਔਨ ਕਰਦੇ ਹਾਂ।

0: ਜਵਾਨੀ ਇੱਕ ਮੇਰੀ ਅੱਖ ਕਾਸ਼ਨੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ। ਬਹੁਤ ਖੂਬਸੂਰਤ ਸੁਰਿੰਦਰ ਕੌਰ ਜੀ ਦਾ ਸ਼ਾਮ ਨੂੰ ਤਾਂ ਮੈਂ ਕਹਿੰਦਾ ਇਹ ਗੀਤ ਸੁਣ ਕੇ ਬਿਨਾਂ ਪੀਤੀ ਤੋਂ ਨਸ਼ਾ ਹੋ ਜਾਂਦਾ, ਐਸੇ ਆਵਾਜ਼ਾਂ ਨੇ ਐਸਾ ਇਹ ਗੀਤ ਲਿਖਿਆ ਗਿਆ। ਪਰ ਇਸ ਤੋਂ ਪਹਿਲਾਂ ਕਿ ਤੁਹਾਨੂੰ ਅਸੀਂ ਆਪਣੇ ਇਸ ਗੀਤ ਨਾਲ ਜੋੜੀਏ, ਨੈਕਸਟ ਗੀਤ ਇਹੀ ਹੋਏਗਾ ਅਤੇ ਪੈਸ਼ਨ ਰੂਫਿੰਗ ਦਾ ਨੰਬਰ ਦੇ ਦਈਏ। ਗਰਮੀਆਂ ਦੇ ਵਿੱਚ ਹੀ ਰੂਫਿੰਗ ਦਾ ਕੰਮ ਹੋ ਸਕਦਾ ਹੁੰਦਾ, ਐਕਸਟੀਰੀਅਰ ਕੋਈ ਵੀ ਹੋਮ ਬਾਹਰ ਰੂਫਿੰਗ ਦਾ ਕਿਸੇ ਕਿਸਮ ਦਾ ਰਿਪੇਅਰ ਦਾ ਜਾਂ ਨਵੀਂ ਰੂਫ ਲਾਉਣੀ ਹੈ, 647-919-9493 647-919-9493 ਅਤੇ ਹਵਾ ਦੇ ਠੰਡੇ ਠਾਰ ਫਰਾਟੇ ਲੈਣ ਲਈ ਗਲੋਬਲ ਕੰਫਰਟ ਏਅਰ ਕੂਲਿੰਗ ਨੰਬਰ 1 ਅਤੇ ਫਰਨਸ ਆਦਿ ਦੀ ਹਰ ਤਰ੍ਹਾਂ ਦੀ ਰਿਪੇਅਰ ਵਾਸਤੇ ਅਤੇ ਨਵੀਂ ਫਰਨਸ ਲਾਉਣ ਲਈ 905-790-9080 905-790-9080 ਟੈਲੀਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਸਾਡੇ ਪ੍ਰਾਊਡ ਸਪੋਂਸਰ ਮੈਡਮ ਸਿਮਰਨ ਸੈਣੀ ਜੀ। ਜੀ ਹਾਂ, ਸਿਮਰਨ ਸੈਣੀ ਆਲ ਕਾਇੰਡ ਇੰਸ਼ੋਰੈਂਸ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਅੱਜ ਟਿਊਜ਼ਡੇ ਆ ਅਤੇ ਬਹੁਤ ਹੀ ਪਿਆਰੀ ਆਵਾਜ਼ ਅਤੇ ਬਹੁਤ ਹੀ ਮਿਹਨਤੀ ਅਤੇ ਡੈਡੀਕੇਟਡ ਅਤੇ ਇੰਸ਼ੋਰੈਂਸ ਦੇ ਫੀਲਡ ਵਿੱਚ ਇੱਕ ਮੈਂ ਸਮਝਦਾ ਕਿ ਵਿਮੈਨ ਪਾਵਰ ਸਿਮਰਨ ਸੈਣੀ 416-994-7272 ਸਾਡੇ ਨਾਲ ਨੇ ਅਤੇ ਤੁਹਾਨੂੰ ਇਨਫੋਰਮੇਸ਼ਨ ਦੇਣਗੇ, ਲੇਟੈਸਟ ਇਨਫੋਰਮੇਸ਼ਨ ਜਿਹੜੀਆਂ ਅਤੇ ਸਿਮਰਨ ਦੇ ਕੋਲ ਹੁੰਦੀਆਂ ਨੇ। ਅਤੇ ਸਿਮਰਨ ਦਾ ਆਫਿਸ ਬੜਾ ਸੋਹਣਾ, ਕਦੇ ਵਿਜ਼ਿਟ ਕਰਕੇ ਆਇਓ, ਸਿਮਰਨ ਦੀ ਟੀਮ ਨੂੰ ਜੁਆਇਨ ਕਰਨਾ ਤਾਂ ਤੁਸੀਂ ਸਿਮਰਨ ਸੈਣੀ ਇਜ਼ ਦਾ ਫੋਨ ਕਾਲ ਅਵੇ ਏਅਰਪੋਰਟ ਰੋਡ ਅਤੇ ਕੁਈਨ ਦੇ ਨੇੜੇ ਹੋਮ ਡਿਪੂ ਵਾਲੇ ਪਲਾਜ਼ੇ 'ਚ ਇਹਨਾਂ ਦਾ ਆਫਿਸ ਹੈ। ਬੜਾ ਹੀ ਹਾਈ ਟੈਕ ਔਰ ਬਹੁਤ ਕਮਾਲ ਦਾ ਲੇਟੈਸਟ ਟੈਕਨੋਲੋਜੀ ਨਾਲ ਬਣਿਆ। ਤੋ ਸਿਮਰਨ ਮੇਰੇ ਨਾਲ ਨੇ ਅਤੇ ਤੁਹਾਡੇ ਨਾਲ ਕੁਛ ਗੱਲਾਂ ਇੰਸ਼ੋਰੈਂਸ ਦੀਆਂ ਕਰਨਗੇ। ਸਿਮਰਨ ਪਲੀਜ਼ ਗੋ।
1: ਥੈਂਕ ਯੂ ਸੁੰਦਰਪਾਲ ਜੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ ਜੀ।
0: ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਬਹੁਤ ਰਿਗਾਰਡਸ।
1: ਥੈਂਕ ਯੂ ਸੁੰਦਰਪਾਲ ਜੀ। ਸੋ ਬਿਲਕੁਲ, ਇੰਸ਼ੋਰੈਂਸ ਦੀ ਅਸੀਂ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ, ਬਹੁਤ ਸਾਰੇ ਪ੍ਰੋਡਕਟਸ ਨੇ, ਬਹੁਤ ਸਾਰੀਆਂ ਨਵੀਆਂ ਜਿਹੜੀਆਂ ਚੇਂਜਿਸ ਆਉਂਦੀਆਂ ਰਹਿੰਦੀਆਂ ਨੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ। ਬਟ ਇੱਕ ਚੀਜ਼ ਜਿਹੜੀ ਕਿ ਹਮੇਸ਼ਾ ਰਹਿਣੀ ਹੈ, ਚਾਹੇ ਕੋਈ ਵੀ ਪਰਸਨ ਹੈ, ਚਾਹੇ ਯੰਗ ਏਜ ਦਾ ਹੈ, ਚਾਹੇ ਉਹ ਓਲਡ ਏਜ ਨੇ, ਚਾਹੇ ਉਹ ਮਿਡਲ ਏਜ ਦੇ ਵਿੱਚ ਹੈਗੇ ਨੇ, ਇੰਸ਼ੋਰੈਂਸ ਦੀ ਜ਼ਰੂਰਤ ਹਰ ਇੱਕ ਨੂੰ ਹੈ। ਹੋ ਸਕਦਾ ਹੈ ਕਿਸੇ ਨੂੰ ਜ਼ਰੂਰਤ ਜ਼ਿਆਦਾ ਹੋਏ, ਅਮਾਊਂਟ ਵੱਧ ਘੱਟ ਹੋ ਸਕਦਾ ਹੈਗਾ, ਟਾਈਮ ਪੀਰੀਅਡ ਉੱਪਰ ਨੀਚੇ ਹੋ ਸਕਦਾ ਹੈਗਾ, ਰੀਜ਼ਨ ਅਲੱਗ ਅਲੱਗ ਹੋ ਸਕਦੇ ਨੇ, ਬਟ ਜ਼ਰੂਰਤ ਐਟ ਦ ਐਂਡ ਹਰ ਇੱਕ ਪਰਸਨ ਨੂੰ ਹੈਗੀ ਹੈ, ਜਿਹਨਾਂ ਕੋਲ ਪੈਸੇ ਹੈਗੇ ਵੀ ਨਹੀਂ ਹੈ, ਜਿਹਨਾਂ ਕੋਲ ਪੈਸੇ ਨਹੀਂ ਵੀ ਹੈਗੇ। ਸੋ ਚਾਹੇ ਤੁਸੀਂ ਆਪਣੀ ਲਾਈਫ ਦੀ ਸ਼ੁਰੂਆਤ ਕਰ ਰਹੇ ਹੋ, ਸਟਰਗਲਿੰਗ ਟਾਈਮ ਪੀਰੀਅਡ ਹੈਗਾ, ਜਾਂ ਤੁਸੀਂ ਵੈਲ ਸੈਟਲਡ ਹੈਗੇ ਹੋ, ਹਰ ਇੱਕ ਪਰਸਨ ਦੀਆਂ ਆਪਣੀਆਂ ਪ੍ਰੋਬਲਮਸ ਨੇ। ਜਿਹੜੇ ਅਜੇ ਸੈਟਲ ਹੋ ਰਹੇ ਨੇ ਉਹਨਾਂ ਨੂੰ ਇਹ ਰਿਸਕ ਹੈ ਕਿ ਰੱਬ ਨਾ ਕਰੇ ਇਸ ਟਾਈਮ ਪੀਰੀਅਡ 'ਚ ਕੋਈ ਮਿਸਹੈਪਨਿੰਗ ਹੁੰਦੀ ਹੈ ਤਾਂ ਫੈਮਿਲੀ ਦਾ ਕੀ ਬਣੇਗਾ। ਜਿਹੜੇ ਆਲਰੇਡੀ ਸੈਟਲ ਹੋ ਚੁੱਕੇ ਨੇ ਉਹਨਾਂ ਦੀਆਂ ਆਪਣੀਆਂ ਵੱਖਰੀ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਜਿਹਦੇ ਵਿੱਚ ਟੈਕਸੇਸ਼ਨ ਆ ਜਾਂਦੀ ਹੈਗੀ ਹੈ, ਫਾਈਨਲ ਐਕਸਪੈਂਸਿਸ ਆ ਜਾਂਦੇ ਹੈਗੇ ਨੇ। ਸੋ ਹਰ ਇੱਕ ਪਰਸਨ ਨੂੰ ਥੋੜ੍ਹੀ ਥੋੜ੍ਹੀ ਜਿਹੜੀ ਇੰਸ਼ੋਰੈਂਸ ਦੀ ਜ਼ਰੂਰਤ ਹਮੇਸ਼ਾ ਹੈਗੀ ਹੈ ਔਰ ਰਹੇਗੀ ਵੀ। ਇਹ ਸਾਨੂੰ ਲੱਗਦਾ ਹੁੰਦਾ ਕਿ ਸ਼ਾਇਦ ਜਦੋਂ ਬਹੁਤ ਸਾਰਾ ਪੈਸਾ ਹੋ ਜਾਏ, ਅਸੀਂ ਬੜੇ ਮਲਟੀ ਮਿਲੇਨੀਅਰ ਬਣ ਜਾਈਏ, ਸ਼ਾਇਦ ਉਸ ਟਾਈਮ ਤੇ ਸਾਨੂੰ ਇੰਸ਼ੋਰੈਂਸ ਦੀ ਜ਼ਰੂਰਤ ਨਾ ਰਹੇ। ਬਟ ਇਹ ਹੈ ਕਿ ਸਾਨੂੰ ਅਜੇ ਇੰਨਾ ਪਤਾ ਨਹੀਂ ਹੁੰਦਾ, ਕਿਉਂਕਿ ਫਿਊਚਰ 'ਚ ਲਾਇਬਿਲਿਟੀਜ਼ ਉਸ ਹਿਸਾਬ ਨਾਲ ਹੋ ਜਾਂਦੀਆਂ ਨੇ ਜਿਸ ਹਿਸਾਬ ਨਾਲ ਤੁਹਾਡੇ ਐਸੈਟ ਨੇ। ਸੋ ਇੰਸ਼ੋਰੈਂਸ ਦੀ ਜ਼ਰੂਰਤ ਹਮੇਸ਼ਾ ਰਹਿਣੀ ਹੈ। ਬਟ ਅੱਜ ਮੈਂ ਇੱਕ ਪਲਾਨ ਦੀ ਗੱਲ ਕਰਾਂਗੀ, ਬਿਲਕੁਲ ਛੋਟਾ ਜਿਹਾ ਪਲਾਨ, ਇੱਕ ਬੜਾ ਅਫੋਰਡੇਬਲ ਪਲਾਨ ਮੈਂ ਕਹੂੰਗੀ ਸਾਡੇ ਉਹਨਾਂ ਲਿਸਨਰਸ ਦੇ ਲਈ ਜਿਹੜੇ ਟੋਟਲੀ ਅਨਇੰਸ਼ੋਰਡ ਨੇ, ਜਿਹਨਾਂ ਕੋਲ ਕੋਈ ਇੰਸ਼ੋਰੈਂਸ ਨਹੀਂ ਹੈ, ਜਿਹਦਾ ਮੇਨ ਰੀਜ਼ਨ ਕਈ ਵਾਰੀ ਇਹ ਹੁੰਦਾ ਹੈਗਾ ਕਿ ਅਜੇ ਆਪਣੇ ਕੋਲ ਫੰਡਸ ਅਵੇਲੇਬਲ ਨਹੀਂ ਹੈ ਜਾਂ ਆਪਣਾ ਬਜਟ ਆਪਾਂ ਨੂੰ ਅਲਾਅ ਨਹੀਂ ਕਰ ਰਿਹਾ ਇੰਸ਼ੋਰੈਂਸ ਲੈਣ ਦੇ ਲਈ, ਤਾਂ ਉੱਥੇ ਆਪਣੇ ਲਈ ਇੱਕ ਛੋਟਾ ਜਿਹਾ ਟਰਮ ਪਲਾਨ ਲੈ ਕੇ ਰੱਖੋ ਜਿਹਦੇ 'ਚ ਤੁਹਾਡੇ ਕੋਲ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਤਿੰਨੋਂ ਇੰਸ਼ੋਰੈਂਸ ਹੋਣ ਔਰ ਇੱਕ ਮਿਨੀਮਮ ਜਿਹਾ ਪ੍ਰੀਮੀਅਮ। ਅਗਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ, ਤੁਸੀਂ 40 ਸਾਲ ਤੋਂ ਘੱਟ ਏਜ ਗਰੁੱਪ ਦੇ ਹੈਗੇ ਹੋ, $99 ਦੇ ਵਿੱਚ ਤਿੰਨੋਂ ਇੰਸ਼ੋਰੈਂਸ ਤੁਹਾਨੂੰ ਮਿਲ ਜਾਣਗੀਆਂ, ਜਿਹਦੇ ਵਿੱਚ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਹੋਏਗੀ $500,000 ਦੀ, $500,000, ਕ੍ਰਿਟੀਕਲ ਇਲਨੈਸ ਹੋਏਗੀ ਤੁਹਾਡੇ ਕੋਲ $50,000 ਔਰ ਡਿਸੇਬਿਲਿਟੀ ਤੁਹਾਡੇ ਕੋਲ ਹੋਏਗੀ $2,000 ਪਰ ਮੰਥ ਇਨ ਕੇਸ ਅਗਰ ਕੋਈ ਇੰਜਰੀ ਹੋ ਜਾਂਦੀ ਹੈ। ਮੇਨ ਤਿੰਨ ਰਿਸਕ ਨੇ, ਡੈਥ ਦਾ ਰਿਸਕ ਹੈ, ਕੋਈ ਮੇਜਰ ਸਿਕਨੈਸ ਹੋਣ ਦਾ ਰਿਸਕ ਹੈ, ਜਾਂ ਕੋਈ ਸੱਟ ਚੋਟ ਲੱਗਣ ਦਾ ਰਿਸਕ ਹੈ. ਉਹ ਤਿੰਨੋਂ ਰਿਸਕ ਤੁਸੀਂ ਬਿਲੋ $100 ਦੇ ਵਿੱਚ ਕਵਰ ਕਰ ਸਕਦੇ ਹੈਗੇ. ਔਰ ਇਹ ਇੱਕ ਟਰਮ ਪਾਲਿਸੀ ਹੈ ਜਿਹਨੂੰ ਫਿਊਚਰ 'ਚ ਤੁਸੀਂ ਆਪਣੀ ਇਨਕਮ ਦੇ ਹਿਸਾਬ ਨਾਲ ਮੋਡੀਫਾਈ ਕਰਨਾ ਚਾਹੋ, ਟਰਮ ਨੂੰ ਇਨਕਰੀਜ਼ ਕਰਨਾ ਚਾਹੋ, ਜਾਂ ਤੁਸੀਂ ਪਰਮਾਨੈਂਟ 'ਚ ਚੇਂਜ ਕਰਨਾ ਚਾਹੋ ਵਿਦਆਊਟ ਐਨੀ ਮੈਡੀਕਲ ਕੁਐਸ਼ਨਰ, ਇਹ ਜਿਹੜੀ ਪਾਲਿਸੀਜ਼ ਨੇ ਚੇਂਜ ਹੋ ਜਾਂਦੀਆਂ ਨੇ. ਇਹਦਾ ਇਹ ਬੜਾ ਵੱਡਾ ਬੈਨੀਫਿਟ ਹੈਗਾ. ਔਰ ਅਗਰ ਤੁਹਾਨੂੰ ਲੱਗਦਾ ਹੈ ਕਿ ਨਹੀਂ $99 ਵੀ ਬਹੁਤ ਜ਼ਿਆਦਾ ਹੋ ਗਏ ਨੇ, ਦੈਨ ਤੁਸੀਂ ਇਹਦੇ ਵਿੱਚ ਕਵਰੇਜ ਨੂੰ ਜਿਹੜਾ ਕੋਂਬੋ ਪਲਾਨ ਦੇ ਵਿੱਚ ਕ੍ਰਿਟੀਕਲ ਜਾਂ ਡਿਸੇਬਿਲਿਟੀ ਨੂੰ ਕੱਟ ਕਰਨਾ ਚਾਹੁੰਦੇ ਹੋ, ਜਾਂ ਅਗਰ ਤੁਹਾਡੇ ਕੋਲ ਜੋਬ ਤੋਂ ਬੈਨੀਫਿਟ ਨੇ, ਤੁਸੀਂ ਸਿਰਫ ਲਾਈਫ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਤਾਂ ਲਾਈਫ ਇੰਸ਼ੋਰੈਂਸ ਦਾ ਪਲਾਨ ਜਿਹੜਾ ਹੈਗਾ ਹਾਰਡਲੀ ਜਿਹੜਾ $30 ਤੁਹਾਨੂੰ ਕੋਸਟ ਕਰੇਗਾ. $30 to $32 ਦੇ ਵਿੱਚ ਤੁਹਾਡੀ ਜਿਹੜੀ ਹੈ ਲਾਈਫ ਇੰਸ਼ੋਰੈਂਸ ਹੋ ਜਾਂਦੀ ਹੈ. ਔਰ ਬਿਲਕੁਲ ਬੇਸਿਕ ਪਲਾਨ ਨੇ, ਅਸੀਂ ਇਹ ਨਹੀਂ ਕਹਿ ਸਕਦੇ ਜੀ ਨਹੀਂ ਅਸੀਂ ਇਹ ਵੀ ਅਮਾਊਂਟ ਜਿਹੜਾ ਹੈਗਾ ਪੇ ਨਹੀਂ ਕਰ ਸਕਦੇ, ਬਿਕੋਜ਼ ਜਿਹੜੀ ਤੁਹਾਡੀ ਲਾਈਫ ਦਾ ਰਿਸਕ ਹੈਗਾ ਉਹ $2-4 ਅਗਰ ਅਸੀਂ ਡੇ ਦੇ ਪੇ ਕਰ ਰਹੇ ਹੈਗੇ ਉਹਦੇ ਨਾਲ ਬਹੁਤ ਵੱਡਾ ਰਿਸਕ ਹੈਗਾ. ਸੋ ਇੰਨਾ ਕੁ ਅਮਾਊਂਟ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਆਪਣੀ ਫੈਮਿਲੀ, ਬੱਚਿਆਂ ਲਈ, ਆਪਣੇ ਪੇਰੈਂਟਸ ਲਈ ਇੰਨਾ ਕੁ ਅਮਾਊਂਟ ਜ਼ਰੂਰ ਕੱਢ ਸਕਦੇ ਹੈਗੇ ਆ. ਸੋ ਅਗਰ ਤੁਸੀਂ ਵੀ ਅਜੇ ਟੋਟਲੀ ਅਨਇੰਸ਼ੋਰਡ ਹੋ, ਕੋਈ ਇੰਸ਼ੋਰੈਂਸ ਨਹੀਂ ਹੈ, ਤੁਹਾਨੂੰ ਇਹ ਕਵਰੇਜ ਦੀ ਡਿਟੇਲ ਚਾਹੀਦੀ ਹੈ, ਜਾਂ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਡਿਫਰੈਂਟ ਆਪਸ਼ਨਸ ਦੇਖਣਾ ਚਾਹੁੰਦੇ ਹੈਗੇ ਹੋ, ਤਾਂ ਡੈਫੀਨੇਟਲੀ ਤੁਸੀਂ ਮੈਨੂੰ ਟੈਕਸੀ ਜਾਂ ਕਾਲ ਕਰ ਸਕਦੇ ਹੋ. ਨੰਬਰ ਹੈ ਜੀ 416-9947-272-416-9-9692-7972-72, ਜਾਂ ਤੁਹਾਡੇ ਕੋਈ ਹੋਰ ਕੁਐਸਚਨਸ ਨੇ, ਤੁਹਾਡੀਆਂ ਆਲਰੇਡੀ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਪਾਲਿਸੀਜ਼ ਚੱਲ ਰਹੀਆਂ ਨੇ, ਤੁਸੀਂ ਉਹਨਾਂ ਨੂੰ ਰਿਵਿਊ ਕਰਨਾ, ਜਾਂ ਤੁਸੀਂ ਇਨਵੈਸਟਮੈਂਟ ਕਰਨਾ ਚਾਹ ਰਹੇ ਹੋ, TFSA RRSP, ਬੱਚਿਆਂ ਦਾ ਐਜੂਕੇਸ਼ਨ ਪਲਾਨ, ਜਾਂ ਫਸਟ ਹੋਮ ਸੇਵਿੰਗ ਅਕਾਊਂਟ ਹੈ, ਜਾਂ ਕੋਈ ਤੁਹਾਡੀਆਂ ਬਿਜ਼ਨਸ ਹੈਗੀਆਂ ਨੇ, ਬਿਜ਼ਨਸ ਨਾਲ ਰਿਲੇਟਡ ਤੁਸੀਂ ਕਾਰਪੋਰੇਸ਼ਨ ਓਪਨ ਕੀਤੀਆਂ ਹੋਈਆਂ ਨੇ, ਉਹਨਾਂ ਦੇ ਵਿੱਚੋਂ ਤੁਸੀਂ ਕਿਸ ਤਰ੍ਹਾਂ ਪੈਸੇ ਕੱਢਦੇ ਨੇ, ਆਪਣੀ ਟੈਕਸ ਪਲੈਨਿੰਗ, ਰਿਟਾਇਰਮੈਂਟ ਪਲੈਨਿੰਗ ਕਰਨਾ ਚਾਹੁੰਦੇ ਹੈਗੇ ਹੋ, ਜਾਂ ਤੁਹਾਡੇ ਕੋਲ ਕੋਈ ਵਿਜ਼ਿਟਰ ਆਇਆ ਹੋਇਆ, ਜਾਂ ਸੁਪਰ ਵੀਜ਼ਾ, ਜਾਂ ਤੁਸੀਂ ਖੁਦ ਕਿਤੇ ਟਰੈਵਲ ਕਰ ਰਹੇ ਹੋ, ਕੋਈ ਵੀ ਪਰਸਨਲ ਇੰਸ਼ੋਰੈਂਸ ਬਾਬਤ ਕੁਐਸਚਨ, ਚਾਹੇ ਉਹ ਇੰਸ਼ੋਰੈਂਸ ਹੈ ਜਾਂ ਇਨਵੈਸਟਮੈਂਟ ਹੈ, ਤਾਂ ਜ਼ਰੂਰ ਤੁਸੀਂ ਮੇਰੇ ਨਾਲ ਆਫਿਸ ਆ ਕੇ ਵੀ ਬੈਠ ਕੇ ਡੀਟੇਲ 'ਚ ਡਿਸਕਸ ਕਰ ਸਕਦੇ ਹੈਗੇ ਹੋ. ਐਜ਼ ਅ ਸਰਟੀਫਾਈਡ ਫਾਈਨੈਂਸ਼ੀਅਲ ਐਡਵਾਈਜ਼ਰ ਮੈਂ ਤੁਹਾਡੇ ਲਈ ਇੱਕ ਪ੍ਰੋਪਰ ਪਲਾਨ ਜਿਹੜਾ ਤਿਆਰ ਕਰ ਸਕਦੀ ਹਾਂ, ਜਿਹੜੀ ਤੁਹਾਡੀ ਜਨਰੇਸ਼ਨ ਔਰ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੀ ਜਿਹੜੀ ਆ ਉਹ ਹੈਲਪ ਕਰ ਸਕਦਾ ਹੈਗਾ. ਨੰਬਰ ਮੇਰਾ ਸੇਮ ਹੈ ਜੀ 416-9947-272-72-416-9-9692-7272.
0: ਰਿਫਰ ਨੰਬਰ ਦੇ ਦਈਏ 416-9947-272-72. ਇੰਸ਼ੋਰੈਂਸ ਦਾ ਕਹਿੰਦੇ ਨੇ ਕਿ ਨੈਕਸਟ ਲੈਵਲ ਉਹ ਹੈ ਆਲ ਕਾਇੰਡ ਇੰਸ਼ੋਰੈਂਸ ਦੇ ਸਿਮਰਨ ਸੈਣੀ, ਤੋਂ 416-9947-272-72 ਕਿਸੇ ਵੇਲੇ ਵੀ ਇਹ ਨੰਬਰ ਪੰਜਾਬੀ ਲਹਿਰਾਂ ਦੇ ਕੋਲੋਂ ਲਿਆ ਜਾ ਸਕਦਾ. ਸਿਮਰਨ ਸੋਰਾ ਇਸ ਆਫ ਯੂ, ਯੂ ਵਾਂਟ ਟੂ ਐਡ ਸਮਥਿੰਗ ਔਰ ਯੂ ਨੋ ਕੰਕਲੂਡ?
1: I think to see you already conclude karta. Thank you so very much.